ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਦਿਲ ਦੀ ਆਵਾਜ਼ ਲੈ ਕੇ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਹੋ ਰਿਹਾ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਤੱਕ ਸੇਮ ਕੁਛ ਗਾਣੇ, ਕੁਛ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ, ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਹੁੰਦੇ ਹਾਂ। ਤਾਂ ਲੋ ਬਹੁਤ ਪਿਆਰੇ ਪਿਆਰੇ ਗੀਤ ਸੁਣਦੇ, ਗੁਰਦਾਸ ਮਾਨ ਦਾ ਗੀਤ ਸੁਣਦੇ ਹਾਂ ਤੇ ਲੋ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਮੇਰੇ ਸਾਰੇ ਹੀ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਬੱਚਿਆਂ ਦਾ ਵੀ ਬਜੁਰਗਾਂ ਦਾ ਵੀ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵੈਲਕਮ ਜੀ ਹੈ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਖਬਰਾਂ ਵੱਲ ਚੱਲਦੇ ਆ ਜੀ ਤੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕੋਲ ਪੁੱਛਦੇ ਆ ਕਿ ਕੀ ਸਿਚੁਏਸ਼ਨ ਹੈ ਦੁਨੀਆ ਦੀ ਆਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਅੱਗੇ ਵੀ ਤੇ ਪਿੱਛੇ ਵੀ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਤੇ ਖਬਰਾਂ ਸਾਰਿਆਂ ਖਤ ਸਾਹਿਬ ਜੀ ਅੱਜ ਕੱਲ ਬੜੀਆਂ ਗਰਮ ਆ ਤੁਹਾਨੂੰ ਪਤਾ ਵੀ ਸਾਰੀ ਦੁਨੀਆਂ ਚ ਜਿਹੜਾ ਤਾਪਮਾਨ ਆ ਉਹ ਵਧੀਆ ਵਧਿਆ ਹੋਇਆ ਭਾਵੇਂ ਮਹੀਨੇ ਤਾਂ ਇਹ ਠੰਡ ਦੇ ਆ ਪਰ ਜਿਹੜਾ ਕੱਲੇ ਕੱਲੇ ਬੰਦੇ ਦਾ ਤਾਪਮਾਨ ਆ ਉਹ ਤੁਹਾਨੂੰ ਪਤਾ ਹੀ ਆ ਭਾਈ ਸਾਰੀ ਦੁਨੀਆਂ ਦੇ ਵਿੱਚ ਇਹ ਥੋੜਾ ਗਰਮ ਆ ਤੇ ਉਹਨਾਂ ਦੇ ਵਿੱਚੋਂ ਆਪਾਂ ਖਬਰਾਂ ਸਾਰਾ ਸਤਿ ਸ੍ਰੀ ਅਕਾਲ ਇਕੱਠੀਆਂ ਕਰਦੇ ਆ ਤੇ ਆਪਣੇ ਕੋਲ ਇੱਕ ਛੋਟਾ ਜਿਹਾ ਸੁਨੇਹਾ ਜਿਹੜਾ ਹੈਗਾ ਉਹ ਆਪਾਂ ਸਭ ਤੋਂ ਪਹਿਲਾਂ ਸਾਂਝੀ ਕਰਨਾ ਆ ਆਪਣੇ ਸਰੋਤਿਆਂ ਦੇ ਨਾਲ ਤੇ ਇਹ ਸੁਨੇਹਾ ਖਤ ਸਾਹਿਬ ਜੀ ਇਸ ਤਰ੍ਹਾਂ ਕਿਹਾ ਜਾਂਦਾ ਕਿ ਭਾਣਾ ਜਿਹਨੂੰ ਆਪਾਂ ਕਹਿ ਦਿੰਦੇ ਭਾਣਾ ਮੰਨਿਆ ਮੰਨ ਲਓ ਤੇ ਉਹ ਕਹਿੰਦੇ ਆ ਕਿ ਭਾਣਾ ਸਿਆਣਾ ਆਦਿ ਸ਼ਬਦ ਮਨੁੱਖ ਦੀ ਜ਼ਿੰਦਗੀ ਵਿੱਚ ਤਸੱਲੀ ਲਈ ਹੁੰਦੇ ਹਨ
0: ਬਿਲਕੁਲ ਹੁੰਦਾ ਇਹੀ ਸਹੀ ਕਹਿ ਰਹੇ
1: ਹਾਂਜੀ ਹਾਲ ਵਾਸਤੇ ਨੀ ਜਦੋਂ ਬੰਦਾ ਡਿਗਿਆ ਹੁੰਦਾ ਤੇ ਉਹਨੂੰ ਯਾਰ ਉਹਦੇ ਨਾਲ ਵੀ ਏਦਾਂ ਹੋਇਆ ਸੀ ਉਹਦੇ ਨਾਲ ਵੀ ਏਦਾਂ ਸੀ ਰੱਬ ਦਾ ਭਾਣਾ ਮੰਨ ਲਓ ਉਹ ਸਾਡੇ ਮਨ ਨੂੰ ਸਿਰਫ ਪਰਿਭਾਸ਼ਾ ਦੇਣ ਵਾਸਤੇ ਉਹ ਗੱਲਾਂ ਕੀਤੀਆਂ ਜਾਂਦੀਆਂ ਪਰ ਉਹ ਫਾਇਦਾ ਵੀ ਕਰਦੀਆਂ ਐਸੀ ਗੱਲ ਨੀ ਜਦੋਂ ਡਿੱਗੇ ਹੋਏ ਮਨ ਨੂੰ ਕਹਿੰਦੇ ਹੁੰਦੇ ਤਿਣਕੇ ਦਾ ਸਹਾਰਾ ਮਿਲ ਜਾਂਦਾ ਤੇ ਉਹ ਫਿਰ ਮੁੜ ਕੇ ਫਿਰ ਜੀਵਤ ਜਿਹੜਾ ਵੀ ਹੋ ਜਾਂਦਾ ਹੈ ਐਸੀ ਗੱਲ ਨੀ ਹੈਗੀ ਪਰ ਇਹ ਇੱਕ ਕਿਸਮ ਦੇ ਜਿਹਨੂੰ ਫਾਲਸ ਹੋਪਸ ਕਹਿੰਦੇ ਆ ਉਹ ਵੀ ਹੁੰਦੀਆਂ ਆ ਤੇ ਇਹਦੇ ਨਾਲ ਸਖ ਸਾਹਿਬ ਜੀ ਹੱਲ ਹੁੱਲ ਨਹੀਂ ਹੁੰਦਾ ਥੋੜਾ ਜਿਹਾ ਮਨ ਨੂੰ ਜਿਹੜਾ ਤਰਵਾਸਾ ਹੋ ਜਾਂਦਾ ਜਿਵੇਂ ਅੱਜ ਕੱਲ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਆ
0: ਬਿਲਕੁਲ
1: ਦੇਖੋ ਗੱਲ ਕਿੱਧਰ ਨੂੰ ਜਿਹੜੇ ਲਿਖਣ ਵਾਲੇ ਸੱਜਣੇ ਆ ਉਹ ਕਿਹਦੇ ਨਾਲ ਕਿੱਧਰੋਂ ਤੁਰਦੇ ਆ ਤੇ ਕਿੱਧਰ ਨੂੰ ਫਿਰ ਗੱਲ ਉਹ ਜੋੜ ਲੈਂਦੇ ਕਿਹਦੇ ਨਾਲ ਅੰਗਰੇਜ਼ੀ ਦਵਾਈਆਂ ਵੀ ਜਿਹੜੀਆਂ ਇਸੇ ਤਰ੍ਹਾਂ ਦੀਆਂ ਸਖ ਸਾਹਿਬ ਜੀ ਦੇਖਿਆ ਤੇ ਨੀ ਕੋਈ ਬੰਦਾ ਭਾਈ ਉਹਨੂੰ ਠੀਕ ਆ ਮਾੜਾ ਮੋਟਾ ਮਲੇਰੀਆ ਮਲੂਰੀਆ ਇਧਰੋਂ ਉਧਰੋਂ ਹੋ ਗਿਆ ਉਹ ਤਾਂ ਉੱਤਰ ਜਾਂਦਾ ਕਨੈਨ ਕਾਨੂੰਨ ਦੇ ਨਾਲ ਪਰ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਸਖ ਸਾਹਿਬ ਜੀ ਉਹ ਮੈਂ ਕਦੇ ਕਿਸੇ ਦੀ ਚੀਕ ਤਾਂ ਹੁੰਦੀ ਦੇਖੀ ਨੀ ਉਹ ਗੋਲੀਆਂ ਇੱਕ ਡਾਕਟਰ ਦੇ ਦਿੰਦਾ ਦੂਜੇ ਕੋਲ ਜੋ ਉਹ ਦੇ ਦਿੰਦਾ ਸੀ ਜੇ ਕੋ ਉਹ ਫਿਰ 70-75 ਸਾਲ ਦੀ ਉਮਰ ਤੇ ਘਰੇ ਏਦਾਂ ਇਲਾਜ ਕਰਨ ਨੂੰ ਲੈ ਜਾਂਦੇ ਆ ਤੇ ਦਵਾਈਆਂ ਤੁਹਾਨੂੰ ਵੇਚੀ ਜਾਂਦੇ ਆ ਤੇ ਪੈਸੇ ਤੁਹਾਡੇ ਜਿਹੜੇ ਆ ਉਹ ਖਿੱਚ ਹੋਈ ਜਾਂਦੇ ਆ ਤੇ ਬਹੁਤ ਬਿਮਾਰੀਆਂ ਨੂੰ ਮਕਾਉਂਦੀਆਂ ਨਹੀਂ ਸਿਰਫ ਬਿਮਾਰੀ ਰੋਕਦੀਆਂ ਹਨ ਬਿਮਾਰੀ ਨੂੰ ਰੋਕਣਾ ਜਾਂ ਕਾਬੂ ਕਰਨਾ ਹੱਲ ਨਹੀਂ ਹੁੰਦਾ ਸਗੋਂ ਦੂਜੀ ਲਈ ਰਾਸਤਾ ਬਣਾਉਣਾ ਹੁੰਦਾ ਜਿਸ ਨੂੰ ਸਾਈਡ ਇਫੈਕਟ ਕਿਹਾ ਜਾਂਦਾ ਦਾ ਨਾਮਕਰਨ ਕੀਤਾ ਜਾਂਦਾ ਫਾਰਮਾਸੂਟੀਕਲ ਅਦਾਰੇ ਆ ਜਿਹੜੇ ਫਾਰਮਾਸੂਟੀਕਲ ਇੰਡਸਟਰੀ ਇਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਬਹੁਤ ਤੇਜ਼ ਤਰਾਰ ਹਨ ਜੋ ਸਧਾਰਨ ਜਨਤਾ ਦੀ ਲੁੱਟ ਕਰਨ ਲਈ ਨਵੇਂ ਨਵੇਂ ਤਰੀਕਿਆਂ ਨਾਲ ਮਨੁੱਖ ਦੀ ਸਿਹਤ ਸੁਰੱਖਿਆ ਦੀ ਮੰਗ ਨੂੰ ਬੇਧਿਆਨ ਜਾਂ ਬੇਅਸਰ ਕਰਨ ਲਈ ਗੁਰੂ ਸਾਹਿਬਾਂ ਦੀ ਬਾਣੀ ਵਿੱਚ ਮਿਲਾਵਟ ਕਰ ਰਹੇ ਹਨ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ ਪਰ ਅਸਲੀ ਸੁੱਖ ਤਸੱਲੀ ਸੰਘਰਸ਼ ਕਰਨ ਨਾਲ ਹੀ ਪ੍ਰਾਪਤ ਹੋਣਾ ਹੈ ਸੋ ਮਿਹਨਤ ਕਰੋਗੇ ਲੜੋਗੇ ਰੋਗੀ ਕਮਾਓਗੇ ਉਹਦੇ ਨਾਲ ਹੀ ਹੱਲ ਹੋਣਾ ਆ ਅਰਦਾਸਾਂ ਕਰਨ ਦੇ ਨਾਲ ਖਾਕ ਸਾਹਿਬ ਜੀ ਜਿੱਥੇ ਮਰਜ਼ੀ ਦੇਖੋ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਪੰਡਿਤ ਲੋਕਾਂ ਨੂੰ ਲੁੱਟਦੇ ਰਹੇ ਫਿਰ ਬੁੱਧ ਧਰਮ ਆ ਗਿਆ ਉਹਦੇ ਵਿੱਚ ਖੈਰ ਲੁੱਟ ਥੋੜੀ ਜਿਹੀ ਘੱਟ ਸੀਗੀ ਤੇ ਉਸ ਤੋਂ ਬਾਅਦ ਫਿਰ ਦੇਖੋ ਭਈ ਆਪਣੇ ਸਿੱਖ ਧਰਮ ਆ ਗਿਆ ਉਹਦੇ ਵਿੱਚ ਵੀ ਪਹਿਲਾਂ ਬੜਾ ਸੱਚਾ ਸੁੱਚਾ ਧਰਮ ਸੀਗਾ ਬਹੁਤ ਲੋਕਾਂ ਦਾ ਇਹ ਅੱਜ ਤੱਕ ਵੀ ਵਿਸ਼ਵਾਸ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਆ ਉਹਦੇ ਵਿੱਚ ਸਭ ਕੁਝ ਸੱਚ ਲਿਖਿਆ ਆ ਪਰ ਖਾਕ ਸਾਹਿਬ ਜੀ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਵੀ ਜਿਹੜੀ ਆ ਮੈਨੂੰ ਇਹ ਲੱਗ ਰਿਹਾ ਕਿ ਮਿਲਾਵਟ ਆ ਜਿਹੜੀ ਸ਼ਬਦਾਂ ਦਾ ਇਹ ਫਿਰ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਹੋ ਚੁੱਕਿਆ ਆ ਜਿਹੜਾ ਪਰਜਾ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਪਾਈਆਂ ਜਾਂਦੀਆਂ ਠੱਕ ਸਾਹਿਬ ਜੀ ਜਦੋਂ ਵੀ ਮੈਂ ਕਿਸੇ ਸ਼ਬਦ ਨੂੰ ਪੜ੍ਹਦਾ ਆ ਕਿਉਂਕਿ ਬਹੁਤ ਸੱਜਣ ਜਿਹੜੇ ਆਪਾਂ ਨੂੰ ਜੁੜਦੇ ਆ ਉਹ ਰੋਜ਼ਾਨਾ ਆਪਾਂ ਨੂੰ ਸਵੇਰੇ ਜਿਹੜੇ ਆ ਉਹ ਦੋ ਚਾਰ ਪੰਕਤੀਆਂ ਕੋਈ ਸ਼ਬਦ ਇੱਥੋਂ ਆ ਜਾਂਦਾ ਕੋਈ ਹੋਰ ਭੇਜ ਦਿੰਦਾ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹੁੰਦੇ ਆ ਪਰ ਉਹਨਾਂ ਦੇ ਜਿਹੜੇ ਸਹੀ ਅਰਥ ਆ ਉਹ ਨਹੀਂ ਕੀਤੇ ਜਾਂਦੇ ਹਰ ਇੱਕ ਪੰਕਤੀ ਦੇ ਵਿੱਚ ਤਕਰੀਬਨ ਹਰ ਗੱਲ ਆ ਜਿਹੜੀ ਹਾਲਾਂਕਿ ਉਸ ਪੰਕਤੀ ਦੇ ਵਿੱਚ ਕਰ ਸਕਦੀ। ਰੱਬ ਨੀ ਨਾ ਦਾ ਕੋਈ ਸ਼ਬਦ ਨਹੀਂ ਹੁੰਦਾ ਤੇ ਨਾ ਹੀ ਕੋਈ ਐਸਾ ਸ਼ਬਦ ਹੁੰਦਾ ਜਿਹਦੇ ਅਰਥ ਰੱਬ ਹੋਣ, ਪਰ ਹਰ ਪੰਕਤੀ ਦੇ ਅਰਥ ਆ ਜਿਹੜੇ ਓਹਦੇ ਵਿਚ ਇੱਕ ਰੱਬ ਸ਼ਬਦ ਆ ਜਿਹੜਾ ਉਹ ਕੋਲੋਂ ਹੀ ਜੋੜ ਦਿੱਤਾ ਜਾਂਦਾ ਤੇ ਸਮਝ ਨੀ ਆਉਂਦੀ ਪਈ ਇਹ ਕੌਣ ਏਦਾਂ ਕਰ ਰਿਹਾ। ਰੋਜ਼ਾਨਾ ਨਵੀਆਂ ਨਵੀਆਂ ਗੱਲਾਂ ਅਸੀਂ ਓਹਦੇ ਵਿਚ ਐਡ ਕਰਦੇ ਸੁਣਦੇ ਆ ਤੇ ਇਸ ਤਰ੍ਹਾਂ ਜਿਹੜਾ ਮਿਲਾਵਟ ਆ ਜਿਹੜੀ ਹੁੰਦੀ ਰਹਿੰਦੀ ਤੇ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਵਿਚ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ, ਪਰ ਅਸਲੀ ਸੁੱਖ ਜਿਹੜਾ ਉਹ ਤਸੱਲੀ ਸੰਘਰਸ਼ ਨਾਲ ਹੀ ਪ੍ਰਾਪਤ ਹੁੰਦਾ ਹੈ ਜਿਸ ਦੇ ਲਈ ਇੱਕ ਜੁੱਟਤਾ ਅਕਾਲ ਸਾਹਿਬ ਜੀ ਜਿੰਨਾ ਚਿਰ ਪਰਜਾ ਇੱਕ ਜੁੱਟ ਨਹੀਂ ਹੁੰਦੀ ਓਨਾ ਚਿਰ ਜਿਹੜੀ ਆ ਇਹਨਾਂ ਦੇ ਵਿਚ ਕੋਈ ਸੁਧਾਰ ਨਹੀਂ ਹੋਣਾ ਕਿਉਂਕਿ ਵੰਡ ਕੇ ਤੁਹਾਨੂੰ ਜਿਹੜਾ ਜਿਹਨੂੰ ਕਹਿੰਦੇ ਆ ਲੀਰਾਂ ਲੀਰਾਂ ਕਰਕੇ ਹੀ ਸਮਾਜ ਨੂੰ ਜਿਹੜਾ ਆ ਉਹ ਲੁੱਟਣ ਦਾ ਜਿਹੜਾ ਉਹ ਸਕੀਮਾਂ ਗਾਹਾਂ ਦੀ ਗਾਹਾਂ ਬਣਾਈ ਜਾਂਦੀਆਂ। ਦੇਖੋ ਆਪਾਂ ਦੇ ਅੱਖਾਂ ਦੇ ਸਾਹਮਣੇ ਕਿੰਨੇ ਦੇਸ਼ ਕੱਖ ਸਾਹਿਬ ਜੀ ਨਵੇਂ ਆ ਗਏ ਆ, ਉਹ ਯੂਗੋਸਲਾਵੀਆ ਇੱਕ ਦੇਸ਼ ਦਾ ਸੀ ਉਹਦੇ ਚ ਮੇਰਾ ਖਿਆਲ 5-6 ਬਣ ਗਏ ਉਹ। ਭਾਰਤ ਦੇਖੋ ਇੱਕ ਦੇਸ਼ ਸੀ ਬਹੁਤ ਵੱਡਾ, ਉਹਦੇ ਚੋਂ ਦੇਖੋ ਉਧਰ ਬੰਗਲਾਦੇਸ਼ ਬਣ ਗਿਆ, ਉਧਰ ਪਾਕਿਸਤਾਨ ਬਣ ਗਿਆ, ਨਾਲ ਤਿੱਬਤ ਵਗੈਰਾ ਹੋਰ ਪਤਾ ਨੀ ਕਿੰਨੇ ਕਿੰਨੇ ਉਹਦੇ ਚੋਂ ਨਿਕਲ ਚੁੱਕੇ ਦੇਸ਼ ਹੈਗੇ ਆ। ਕੋਈ ਐਸਾ ਸਮਾਂ ਸੀ ਜਦੋਂ ਸਾਰਾ ਇੱਕੋ ਹੀ ਸੀ, ਬਰਮਾ ਤਿੱਕਰ ਲਾ ਕੇ ਅੱਗੇ ਉਹ ਸਾਰਾ ਇੱਕੋ ਹੀ ਸੀ ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਆ। ਸੋ ਦੋਸਤੋ ਇਹ ਜਿਹੜੀਆਂ ਸਾਰੀਆਂ ਕੋਸ਼ਾਂ ਆ ਇਹਨਾਂ ਦੇ ਨਾਲ ਆ ਜਿਹੜਾ ਤੁਹਾਨੂੰ ਬਹੁਤਾ ਕੁਛ ਥੋੜੇ ਵਾਸਤੇ ਮਨ ਨੂੰ ਜਿਹੜੀ ਤਸੱਲੀ ਜ਼ਰੂਰ ਮਿਲ ਜਾਂਦੀ ਆ, ਪਰ ਹੋਣਾ ਜਿਹੜਾ ਅਸਲ ਦੇ ਵਿਚ ਉਹ ਕਿਹੜੀ ਚੀਜ਼ ਦੇ ਨਾਲ ਹੋਣਾ। ਮੇਰੇ ਸੱਜਣ ਨੇ ਜਿਸ ਨੇ ਲਿਖਿਆ ਦੇਖੋ ਉਹਨਾਂ ਨੇ ਸ਼ਬਦ ਖਾਕ ਸਾਹਿਬ ਜੀ 3 ਹੀ ਵਰਤੇ ਆ ਪਰ ਸਭ ਕੁਛ ਕਹਿ ਗਿਆ ਆ। ਉਹਨਾਂ ਨੇ ਅਖੀਰ ਵਿਚ ਲਿਖਿਆ ਕਹਿੰਦੇ ਹੀਲੇ ਨਾਲ ਵਸੀਲਾ ਹੋਣਾ, ਤੁਹਾਨੂੰ ਕੁਛ ਨਾ ਕੁਛ ਆ ਜਿਹੜਾ ਉਹ ਕਰਨਾ ਪੈਣਾ ਆ ਤੇ ਅਗਲਾ ਨਿੱਕਾ ਜਿਹਾ ਸੁਨੇਹਾ ਉਹ ਆਪਾਂ ਇਹਦੇ ਨਾਲ ਜੋੜ ਦੇਣਾ। ਤੁਹਾਨੂੰ ਪਰਿਵਾਰ ਅਤੇ ਤੁਹਾਡੇ ਦੋਸਤਾਂ ਸਮੇਤ ਸ਼ੁਭ ਸਵੇਰ ਦੀਆਂ ਸ਼ੁਭ ਕਾਮਨਾਵਾਂ। ਜਿਹੜੇ ਲੋਕ ਭਾਰਤ ਵਿਚ ਆ ਹੁਣ ਜਾਗੇ ਹੋਣੇ ਆ ਤੇ ਉਹਨਾਂ ਵਾਸਤੇ ਹੈਗਾ ਤੇ ਆਪਾਂ ਕੱਲ ਨੂੰ ਸਵੇਰੇ ਜਾਗਣੇ ਆ ਤੇ ਆਪਣੇ ਵਾਸਤੇ ਇਹ ਹੋਣਾ ਜਾਂ ਅੱਜ ਸਵੇਰੇ ਜਦੋਂ ਜਾਗੇ ਸੀ ਉਹ ਸੀਗਾ ਚੜ੍ਹਦੀ ਕਲਾ ਹੋਵੇ ਦੀ ਕਾਮਨਾ ਕਰਦੇ ਹਾਂ। ਮਨਮੋਹਨ ਪੁਨੀ ਨੂੰ ਯਾਦ ਸਾਡੇ ਬਹੁਤ ਸਿਆਣੇ ਸੁੜੇ ਹੋਏ ਜਿਹੜੇ ਸੱਜਣ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਲਿਖਦੇ ਰਹਿੰਦੇ ਆ ਤੇ ਗਾਹਾਂ ਉਹਨੇ ਨੇ ਜਾ ਕੇ ਅੰਗਰੇਜ਼ੀ ਵਿਚ ਵੀ ਲਿਖਿਆ ਕਹਿੰਦੇ ਵਿਸ਼ਿੰਗ ਗੁੱਡ ਮਾਰਨਿੰਗ ਐਂਡ ਗੁੱਡ ਡੇ ਟੂ ਯੂ ਆਲ ਮਨਮੋਹਨ ਪੁਨੀ ਨਿਊਯਾਰਕ ਤੋਂ ਉਹਨਾਂ ਨੇ ਸੁਨੇਹਾ ਭੇਜਿਆ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਸੁਨੇਹਾ ਆ ਤੇ ਅੱਗੇ ਆਪਾਂ ਖੱਖ ਸਾਹਿਬ ਜੀ ਖਬਰਾਂ ਵੱਲ ਨੂੰ ਤੁਰਦੇ ਆ। ਖਬਰਾਂ ਖੱਖ ਸਾਹਿਬ ਜੀ ਜਿਹੜੀ ਵੀ ਦੇਖੋ ਫੋਨਾਂ ਦੇ ਉੱਤੇ ਉਹ ਬਹੁਤ ਵੱਖਰੇ ਵੱਖਰੇ ਜਿਹੜੇ ਆਧਾਰੇ ਉਹ ਆਪਣੀਆਂ ਨਿਊਜ਼ਾਂ ਉਹ ਵਾਸ਼ਿੰਗਟਨ ਕੀ ਤੇ ਏਪੀ ਕੀ ਤੇ ਉਹ ਜਿੰਨੇ ਵੀ ਹੈਗੇ ਉਹ ਸਾਰੇ ਐਪਲ ਨਿਊਜ਼ ਕੀ ਸਾਰੇ ਭੇਜਦੇ ਰਹਿੰਦੇ ਆ ਤੇ ਆਪਾਂ ਫਿਰ ਉਹਨਾਂ ਦੇ ਵਿਚੋਂ ਚੁਣ ਲਈਦੇ ਆ ਤੇ ਪਰ ਜਿਹੜਾ ਇਸ ਵੇਲੇ ਇਮੀਗ੍ਰੇਸ਼ਨ ਦਾ ਮਸਲਾ ਅਮਰੀਕਾ ਦੇ ਵਿਚ ਬਣਿਆ ਹੋਇਆ ਖੱਖ ਸਾਹਿਬ ਜੀ ਤੇ ਦੂਸਰਾ ਇਰਾਨ ਦਾ ਉਧਰ ਮਸਲਾ ਆ ਇਹਨਾਂ ਦੇ ਜਿਹੜਾ ਰੋਜ਼ਾਨਾ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਆ ਤੇ ਜਿਹੜਾ ਹੈਗਾ ਮਿਨੀਸੋਟਾ ਸੂਬਾ ਖੱਖ ਸਾਹਿਬ ਜੀ ਉੱਥੇ ਦੇ ਗਵਰਨਰ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਖੱਖ ਸਾਹਿਬ ਜੀ ਅਦਾਲਤ ਵਿਚ ਟਰੰਪ ਦੀ ਫੌਜ ਵੱਲੋਂ ਪਰਜਾ ਜਿਹੜੀ ਪਰਜਾ ਨਾਲ ਕੀਤੀਆਂ ਜਾਣੀਆਂ ਜਿਹੜੀਆਂ ਵਧੀਕੀਆਂ ਉਸ ਸੂਬੇ ਦੇ ਵਿਚ ਉਹਦੇ ਰੋਕ ਲਾਉਣ ਦੀ ਜਿਹੜੀ ਆ ਉਹ ਇਮੀਗ੍ਰੇਸ਼ਨ ਦੀਆਂ ਕਾਰਵਾਈਆਂ ਰੋਕਣ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਜੱਜ ਦੇ ਸਾਹਮਣੇ ਕਿ ਇਹਨਾਂ ਦੇ ਉੱਪਰ ਜਿਹੜੀ ਆ ਉਹ ਥੋੜਾ ਜਿਹਾ ਦਬਾਅ ਪਾ ਕੇ ਜੋ ਕੁਛ ਉੱਥੇ ਹੋ ਰਿਹਾ ਉਹਨੂੰ ਕੰਟਰੋਲ ਥੱਲੇ ਲਿਆਂਦਾ ਜਾਵੇ ਪਰ ਪਰਜਾ ਦੀ ਕਿਸੇ ਨੂੰ ਪਰਵਾਹ ਨਹੀਂ ਤੇ ਜਿੰਨੇ ਵੀ ਉੱਥੇ ਦੇ ਅਫਸਰ ਵਰਗ ਆ ਜਿਹੜਾ ਖੱਖ ਸਾਹਿਬ ਜੀ ਕਿਹਾ ਜਾਂਦਾ ਸੀ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹ ਸੂਬੇ ਦੀ ਪਰਜਾ ਨੂੰ ਸੁਰੱਖਿਅਤ ਨੂੰ ਖਤਰਾ ਹੈ ਇਹ ਜੱਜ ਸਾਹਿਬ ਨੇ ਕਿਹਾ। ਇਸ ਗੱਲ ਦੇ ਨਾਲ ਜੱਜ ਸਾਹਿਬ ਨੇ ਸਹਿਮਤੀ ਆ ਜਿਹੜੀ ਉਹ ਪ੍ਰਗਟ ਕੀਤੀ ਆ ਤੇ ਪਰ ਜੱਜ ਸਾਹਿਬ ਟਰੰਪ ਦਾ ਪੱਖ ਉਹਨਾਂ ਨੇ ਫੇਰ ਵੀ ਪੂਰਿਆ। ਉਹ ਕਹਿੰਦੇ ਗਵਰਨਮੈਂਟ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਸੂਬੇ ਦੀ ਜਿਹੜੀ ਪ੍ਰਭਤਾ ਜਿਹਨੂੰ ਆਪਾਂ ਕਹਿ ਸਕਦੇ ਸੋਵਰਨਟੀ ਕਹਿੰਦੇ ਆ ਅੰਗਰੇਜ਼ੀ ਦੇ ਵਿਚ ਉਹਨੂੰ ਠੇਸ ਤਾਂ ਜ਼ਰੂਰ ਪਹੁੰਚ ਰਹੀ ਆ ਜੱਜ ਸਾਹਿਬ ਦੇ ਕਹਿਣ ਦੇ ਚੱਲਦੇ ਆ ਇਹ। ਭਾਵੇਂ ਜੱਜ ਸਾਹਿਬ ਨੇ ਇਸ ਗੱਲ ਨਾਲ ਸਹਿਮਤੀ ਤਾਂ ਪ੍ਰਗਟ ਕੀਤੀ ਆ ਕਿ ਇਮੀਗ੍ਰੇਸ਼ਨ ਏਜੰਟ ਆ ਜਿਹੜੇ ਪਰਜਾ ਦੇ ਵਿਚ ਜਿਹੜੇ ਰੰਗਦਾਰ ਲੋਕ ਆ ਕਹਿਣ ਦਾ ਮਤਲਬ ਜਿਹੜੇ ਆਪਣੇ ਵਰਗੇ ਸਾਥੀ ਰੰਗ ਦੇ ਆ ਬਰਾਊਨ ਰੰਗ ਦੇ ਆ ਜਾਂ ਥੋੜੇ ਕਾਲੇ ਰੰਗ ਦੇ ਆ ਇਹਨਾਂ ਲੋਕਾਂ ਦੇ ਨਾਲ ਵਿਤਕਰਾ ਤਾਂ ਜੱਜ ਨੇ ਕਹਿ ਤਾ ਵੀ ਉਹ ਤਾਂ ਹੁੰਦਾ ਆ ਮੈਨੂੰ ਨਜ਼ਰ ਆ ਰਿਹਾ ਤੇ ਢੋਕਵੀ ਲੋਕ ਤੋਂ ਜਿੰਨਾ ਕਹਿੰਦੇ ਆ ਪੀ ਉਹਨਾਂ ਦੇ ਨਾਲ ਜਿਹੜਾ ਵਰਤੀਰਾ ਹੋ ਰਿਹਾ ਉਹ ਹੈ ਗਲਤ ਆ, ਜਿਹੜਾ ਆ ਹਰ ਪੱਖ ਤੋਂ ਗਲਤ ਆ, ਚਾਹੇ ਉਹ ਰੰਗ ਦੇ ਪੱਖ ਤੋਂ, ਚਾਹੇ ਉਹ ਜਿਹੜਾ ਹੈਗਾ ਆਪਣੇ ਤੁਹਾਨੂੰ ਪਤਾ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਪੱਖ ਤੋਂ ਸਾਰਾ ਕੁਛ ਤਾਂ ਕਹਿੰਦੇ ਮੈਨੂੰ ਸਮਝ ਆਉਂਦੀ ਜੱਜ ਸਾਹਿਬ, ਪਰ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਇਹ ਸਾਰਾ ਕੁਝ ਜੋ ਕੁਛ ਹੋ ਰਿਹਾ ਇਹ ਪਰਜਾ ਵੱਲੋਂ ਟਰੰਪ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਦਿਆਲਤਾ ਦੀ ਭੀਖ ਮੰਗਣ ਦਾ ਜਿਹੜਾ ਸਿਲਸਿਲਾ ਹੈਗਾ ਭਾਈ, ਤੁਸੀਂ ਉਹ ਤੋਂ ਭਾਈ ਮੰਗੋ, ਉਹਦੇ ਅੱਗੇ ਤੁਸੀਂ ਮੰਗਤੇ ਵਾਂ ਕੇ ਟਰੰਪ ਨੂੰ ਕਹੋ ਕਿ ਸਾਨੂੰ ਯਾਰ ਬਖਸ਼ ਲਈ ਕੁਛ, ਪਰ ਉਹ ਹੋਰ ਉਹਨਾਂ ਨੇ ਕੋਈ ਐਸਾ ਬਹੁਤਾ ਵੱਡਾ ਜਿਹੜਾ ਹੈਗਾ ਉਹਦੇ ਬਾਰੇ ਕੋਈ ਫੈਸਲਾ ਨਹੀਂ ਦਿੱਤਾ। ਸੋ ਕੋਸ਼ਿਸ਼ਾਂ ਹੋ ਰਹੀਆਂ ਆ, ਪਰ ਤੁਹਾਨੂੰ ਪਤਾ ਵੀ ਤਕੜੇ ਦਾ ਕਹਿੰਦੇ ਹੁੰਦੇ ਸੱਤੀ ਵੀ ਸੌ ਹੁੰਦਾ, ਤੇ ਇਹਦੇ ਨਾਲ ਦੀ ਅਗਨੀ ਜਿਹੜੀ ਖਬਰ ਹੈਗੀ ਆ ਖੱਟ ਸਾਹਿਬ ਜੀ, ਉਹ ਮਿਨੀ ਛੋਟਾ ਸੂਬੇ ਵਿਚ ਦੇਖੋ 5 ਸਾਲ ਦਾ ਬੱਚਾ ਜਿਹਦਾ ਨਾਂ ਲਿਆਮ ਕੋਨੇਖੋ ਰਾਮੋਸ ਅਤੇ ਉਹਦਾ ਪਿਤਾ ਜਿਹੜਾ ਸੀਗਾ, ਇਹਨਾਂ ਦੋਨਾਂ ਨੂੰ ਇਮੀਗ੍ਰੇਸ਼ਨ ਨੇ ਫੜ ਕੇ ਉਥੋਂ ਟੈਕਸਾਸ ਸੂਬੇ ਦੀ ਜਿਹੜੀ ਆਈਸ ਡਿਟੈਂਸ਼ਨ ਸੈਂਟਰ ਆ ਉਥੇ ਬੰਦ ਕਰ ਦਿੱਤਾ ਲਿਜਾ ਕੇ। ਦੇਖੋ ਇਹਦੇ ਬਾਰੇ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹਨੂੰ ਵੀ ਉਹ ਫੜਦੇ ਮਿਨੀ ਛੋਟਾ ਚੋਂ ਉਹ ਲਿਜਾਂਦੇ ਟੈਕਸਾਸ ਦੇ ਆ, ਉਥੇ ਜਾ ਕੇ ਉਹ ਡਿਟੈਂਸ਼ਨ ਸੈਂਟਰ ਚ ਉਹਨੂੰ ਦੇ ਦਿੰਦੇ ਆ। ਹਾਂਜੀ, ਪਹਿਲਾਂ ਵੀ ਇਹ ਇੱਕ ਕੇਸ ਹੋਇਆ ਸੀਗਾ, ਉਦੋਂ ਵੀ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਬੇਨ ਛੱਡ ਕੇ ਮੁੜ ਕੇ ਵਾਪਸ ਲਿਆਓ ਉਹਨੂੰ, ਤੇ ਇਸ ਵਾਰੀ ਜਿਹੜਾ ਆ ਹੈਗਾ ਇਹ ਜੱਜ ਸਾਹਿਬ ਨੇ ਇਮੀਗ੍ਰੇਸ਼ਨ ਨੂੰ ਹੁਕਮ ਦੇ ਦਿੱਤਾ ਕਿ ਉਹ ਇਸ ਪਿਓ ਪੁੱਤਰ ਨੂੰ ਮੰਗਲਵਾਰ ਤੱਕ ਆਜ਼ਾਦ ਕਰ ਦੇਣ, ਤੇ ਇਹ ਜਿਹੜੀ ਹੈਗੀ ਆ ਫੈਡਰਲ ਜੱਜ ਸਾਹਿਬ ਨੇ ਅੱਜ ਸਨਿਚਰਵਾਰ ਨੂੰ ਜਿਹੜਾ ਇਹ ਟਰੰਪ ਉਪਰ ਗੰਭੀਰ ਟਿੱਪਣੀ ਕੀਤੀ ਕਿ ਲਿਆਮ ਕੋਨੇਖੋ ਰਾਮੋਸ ਜਿਹੜਾ 5 ਸਾਲ ਦਾ ਬੱਚਾ ਆ ਉਹਨੇ ਖਾਕ ਸਾਹਿਬ ਜੀ ਉਹ ਜਿਹੜਾ ਬਨੀ ਨੀ ਹੁੰਦਾ ਬਨੀ ਹੈਟ ਉਹਦੇ ਪਹਿਨਿਆ ਹੋਇਆ ਸੀਗਾ ਤੇ ਸਪਾਈਡਰਮੈਨ ਦੀ ਤਸਵੀਰ ਵਾਲਾ ਬੈਕ ਪੈਕ ਜਿਹੜਾ ਉਹਦਾ ਚੁੱਕਿਆ ਹੋਇਆ ਸੀ, ਤੇ ਇਮੀਗ੍ਰੇਸ਼ਨ ਦੇ ਅਫਸਰਾਂ ਦੁਆਰਾ ਪਾਏ ਘੇਰੇ ਵਿਚ ਸੀਗਾ। ਦੇਖੋ ਪੰਜਾਂ ਚੋਂ ਨੇ ਉਹਨਾਂ ਦੋਨਾਂ ਨੂੰ ਘੇਰ ਲਿਆ, ਜਿਸ ਕਾਰਨ ਪਰਜਾ ਵਿਚ ਰੋਸ ਆ ਜਿਹੜਾ ਉਹ ਹੋਰ ਵੀ ਵੱਧ ਗਿਆ। ਤੇ ਇਹਦੇ ਨਾਲ US ਡਿਸਟ੍ਰਿਕਟ ਜੱਜ ਫਰੈਡ ਬੀਅਰੀ ਜਿਹੜੇ ਸੀਗੇ ਟੈਕਸਾਸ ਦੇ ਸਨ ਐਂਟੋਨੀਓ, ਜਿਹੜਾ ਟੈਕਸਾਸ ਤੁਹਾਨੂੰ ਪਤਾ ਵੀ ਜਾਣਿਆ ਪਛਾਣਿਆ ਸ਼ਹਿਰ ਆ ਉਥੋਂ ਦਾ, ਸਨ ਐਂਟੋਨੀਓ ਵਿਚ ਸਾਬਕਾ ਪ੍ਰੈਜੀਡੈਂਟ ਬਿਲ ਕਲਿੰਟਨ ਵੱਲੋਂ ਨਿਯੁਕਤ ਕੀਤੇ ਗਏ ਹੈਗੇ ਆ ਇਹ ਜੱਜ ਸਾਹਿਬ ਜਿਹੜੇ ਹੈਗੇ ਖੱਟ ਸਾਹਿਬ ਜੀ। ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਟਰੰਪ ਦੀ ਨੀਤੀ ਆ ਜਿਸ ਵਿਚ ਕਿਹਾ ਗਿਆ ਸੀ ਕਿ ਆਈਸ ਅਤੇ ਬਾਰਡਰ ਪੈਟਰੋਲ ਦੇ ਨਾਲ ਨਾਲ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਨਾਂ ਨੂੰ 3000 ਵਿਅਕਤੀ ਰੋਜ਼ਾਨਾ ਹਿਰਾਸਤ ਵਿਚ ਲੈਣ ਦੇ ਚੱਕਰ ਵਿਚਲਾ ਟੀਚਾ ਪੂਰਾ ਕਰਨ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਜਿਹੜਾ ਅੱਗੇ ਤੁਹਾਡੀ ਨਜ਼ਰ ਚ ਆ ਗਿਆ ਪਿਆ ਕਾਲਾ ਜਿਹਾ ਬਰਾਊਨ ਜਿਹਾ ਖਾਕੀ ਜਿਹਾ ਹੈਗਾ ਇਹਨੂੰ ਫੜ ਲਓ, ਉਹਦਾ ਮਤਲਬ ਜੱਜ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਹੁਣ 3000 ਦਾ ਕੋਟਾ ਪੂਰਾ ਕਰਨਾ ਤੇ ਤੁਸੀਂ ਜਿਹੜਾ ਵੀ ਆ ਗਿਆ ਮੂਹਰੇ ਚਾਹੇ ਹੋ ਸਿਟੀ ਜਾਣੇ ਆ ਉਹਦੇ ਕੋਲ ਡਾਕੂਮੈਂਟ ਵੀ ਹੈ ਹਰੇਕ ਨੂੰ ਜਿਹੜਾ ਆਉਂਦਾ ਤੁਸੀਂ ਚੱਕ ਕੇ ਅੰਦਰ ਦੇ ਦਿਓ। ਉਹ ਕਹਿੰਦੇ ਇਸ ਗੱਲ ਦੇ ਨਾਲ ਮੈਂ ਸਹਿਮਤ ਹੈਗਾ ਆ ਜਿਸ ਵਿਚ ਛੋਟੇ ਬੱਚਿਆਂ ਦੀ ਸੋਚ ਉਪਰ ਬੱਜੀ ਸਾਟਿਆ। ਦੇਖੋ ਖਾਕ ਸਾਹਿਬ ਜਿਹੜਾ ਛੋਟਾ ਬੱਚਾ ਹੁੰਦਾ ਨਾ 5 ਸਾਲ ਤੱਕ ਖਾਕ ਸਾਹਿਬ ਜੀ ਉਹ ਵੀ
0: ਜਿਹੜੀ ਚੀਜ਼ ਲੱਗ ਗਈ ਨਾ ਉਹ ਸਾਰੀ ਉਮਰ ਰਹਿਣੀ ਹੈ ਜੀ,
1: ਸਾਰੀ ਉਮਰ ਰਹਿਣੀ ਆ। ਬਸ ਉਹਨੂੰ ਜਿਹੜਾ ਸਦਮਾ ਜਿਹਨੂੰ ਕਹਿੰਦੇ ਦਿਮਾਗੀ ਪਰੇਸ਼ਾਨੀ ਆ ਜਿਹੜੀ ਉਹਦੇ ਅੰਦਰ ਪੈਦਾ ਹੋ ਜਾਣੀ ਆ ਖਾਕ ਸਾਹਿਬ ਜੀ, ਜਿਹਨੂੰ ਆਪਣੀ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ ਬੱਚੇ ਨੂੰ ਜ਼ੋਰ ਨਾਲ ਝਿੜਕਾ ਨੀ ਮਾਰਨਾ ਚਾਹੀਦਾ, ਉਹ ਸਹਿਮ ਜਾਂਦਾ ਹੁੰਦਾ। ਸੋ ਉਹ ਜਿਹੜਾ ਸਹਿਮਣਾ ਸ਼ਬਦ ਆ ਉਹੀ ਇਹ ਸ਼ਬਦ ਹੈਗਾ ਆ। ਪਰ ਉਹ ਜਿਹੜੀ ਇਮੀਗ੍ਰੇਸ਼ਨ ਐਪ ਦੇ ਡੋਂਟ ਕੇਅਰ, ਉਹਨਾਂ ਨੂੰ ਇਹੀ ਆ ਪੀ ਅਸੀਂ ਤਾਂ ਆਪਣਾ 3000 ਦਾ ਕੋਟਾ ਪੂਰਾ ਕਰਨਾ, ਚਾਹੇ ਕੋਈ ਬੱਚਾ ਹੋਵੇ ਚਾਹੇ ਉਹ ਜੋ ਮਰਜ਼ੀ ਹੋਵੇ।
0: ਸਰਕਾਰ ਫੇਰ ਸ਼ਟ ਡਾਊਨ ਹੋ ਗਈ ਹੈ ਜੀ ਇਹਨਾਂ ਦੀ ਜਿਹੜੀ।
1: ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ ਅੱਗੇ ਜਾ ਕੇ ਜੀ। ਤੇ ਉਹ ਫਿਰ ਸਾਰੀ ਉਮਰ ਦਾ ਜਿਹੜਾ ਉਹਨਾਂ ਨੂੰ ਪਛਤਾਵਾ ਜਿਹੜਾ ਉਹ ਲੱਗਿਆ ਰਹਿੰਦਾ। ਤੇ ਅਗਲੀ ਖਬਰ ਜਿਹੜੀ ਹੈਗੀ ਆ ਕੱਖ ਸਾਹਿਬ ਜੀ, ਇਟਲੀ ਦੇ ਵਿਚ ਮਿਲਾਨ ਜਿਹੜਾ ਉੱਥੋਂ ਦਾ ਸ਼ਹਿਰ ਹੈਗਾ, ਉੱਥੇ ਆਪਣੀਆਂ ਜਿਹਨੂੰ ਵਿੰਟਰ ਓਲੰਪਿਕ ਕਹਿੰਦੇ ਆ ਉਹ ਹੋਣ ਜਾ ਰਹੀਆਂ, ਤੇ ਉਥੋਂ ਦੇ ਖਾਕ ਸਾਹਿਬ ਸ਼ਹਿਰ ਵਿਚ ਜਿਹੜੀਆਂ ਇਹ ਓਲੰਪਿਕ ਹੋਣ ਜਾ ਰਹੀਆਂ ਇਹਦੇ ਵਿਚ ਖਾਕ ਸਾਹਿਬ ਜੀ ਦੇਖੋ ਹੁਣ ਇਹ ਕੀ ਹੋ ਕੀ ਰਿਹਾ ਦੁਨੀਆਂ ਦੇ ਵਿਚ। ਉਥੇ ਖਾਕ ਸਾਹਿਬ ਜੀ ਜਿਹੜੀ ਅਮਰੀਕਨ ਏਜੰਸੀ ਹੈਗੀ ਆਇਸ ਜਿਹਨੂੰ ਕਹਿੰਦੇ ਆ, ਇਹਦੇ ਏਜੰਟ ਉਥੇ ਵੀ ਪਹੁੰਚ ਗਏ।
0: ਅੱਛਾ ਜੀ,
1: ਅਮਰੀਕਨ ਟੀਮ ਆ ਜਿਹੜੀ ਉਹਦੇ ਕਹਿੰਦੇ ਅਸੀਂ ਰੱਖਿਆ ਕਰਨੀ ਆ ਉਹਨੂੰ ਬਚਾਉਣ ਵਾਸਤੇ। ਤੇ ਇਹ ਭਾਵੇਂ ਖੱਤ ਸਾਹਿਬ ਜੀ ਇਹ ਜਿਹੜੇ ਏਜੰਟ ਉੱਥੇ ਤੈਨਾਤ ਕੀਤੇ ਗਏ ਆ, ਇਹਨਾਂ ਨੇ ਕਹਿੰਦੇ ਆ ਸੜਕਾਂ ਉੱਪਰ ਤਾਂ ਇਹ ਨਹੀਂ ਦਿਸਣਗੇ ਤੁਹਾਨੂੰ, ਪਰ ਇਹਨਾਂ ਨੇ ਉੱਥੇ ਕੋਈ ਆਪਣਾ ਬਣਾ ਲਿਆ ਹੋਣਾ ਕੋਈ ਦਫ਼ਤਰ ਛੋਟਾ ਮੋਟਾ ਕਿਤੇ ਨਾ ਕਿਤੇ ਕਿਰਾਏ ਕਰੂਏ ਤੇ ਲੈ ਕੇ, ਤੇ ਜਿਹਨੂੰ ਉਹ ਕਹਿੰਦੇ ਆ ਇਹਨੂੰ ਕੰਟਰੋਲ ਰੂਮ ਉਹਦਾ ਨਾਂ ਰੱਖ ਲਿਆ ਉਹਨਾਂ ਨੇ।
0: ਅੱਛਾ ਜੀ,
1: ਉਹ ਕੰਟਰੋਲ ਰੂਮ ਚੋ ਪਤਾ ਨੀ ਡਰੋਨਾਂ ਰਾਹੀਂ ਜਾਂ ਜੋ ਵੀ ਪਤਾ ਨਹੀਂ ਉਹਨਾਂ ਨੇ ਹੁਣ ਕੀ ਕਰਨਾ, ਇਹ ਤਾਂ ਆਪਾਂ ਨੂੰ ਬਾਅਦ ਚ ਪਤਾ ਲੱਗੂਗਾ ਜਦੋਂ ਸਾਰਾ ਕੁਛ ਹੋਊਗਾ, ਪਰ ਉਹਨਾਂ ਨੇ ਕਿਹਾ ਕਿ ਇਹ ਕੰਟਰੋਲ ਰੂਮ ਦੇ ਵਿੱਚ ਰਹਿਣਗੇ, ਪਰ ਉੱਥੋਂ ਦੀ ਪਰਦਾ ਜਿਹੜੀ ਖਾਕ ਸਾਹਿਬ ਜੀ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਵੀ ਉਹ ਕਹਿੰਦੇ ਸਾਨੂੰ ਕੋਈ ਪਰਵਾਹ ਨਹੀਂ ਪਈ, ਇਹ ਚਾਹੇ ਉੱਥੇ ਭੋਰਾ ਪੱਟ ਕੇ ਪਏ ਰਹਿਣ, ਪਰ ਇੱਥੇ ਆਏ ਕਿਉਂ ਆਏ? ਤੇ ਉੱਥੇ ਖਾਕ ਸਾਹਿਬ ਜੀ ਇੱਕ ਜਿਹਨੂੰ ਨਾ ਆਪਾਂ ਕਹਿੰਦੇ ਹੁੰਦੇ ਆ ਉਹ ਸਕੁਏਅਰ ਕਹਿ ਲਓ ਜਾਂ ਚੌਂਕ ਕਹਿ ਲਓ ਆਪਾਂ ਕਹਿ ਲੈਂਦੇ ਪੰਜਾਬੀ ਦੇ ਵਿੱਚ, ਤੇ ਉਸ ਤਰ੍ਹਾਂ ਦਾ ਇੱਕ ਉੱਥੇ ਸਕੁਏਅਰ ਹੈਗਾ, ਉਹਦਾ ਨਾਂ ਹੈਗਾ ਪਿਆਜ਼ਾ 25 ਅਬਰੀਲੇ ਸਕੁਏਅਰ ਉਹਦਾ ਨਾਂ ਹੈਗਾ। ਇਹਦਾ ਮਤਲਬ ਜਿਹੜਾ ਪਿਆਜ਼ਾ ਹੈਗਾ ਖਾਕ ਸਾਹਿਬ ਜੀ, ਇਹ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪਲਾਜ਼ਾ, ਪਲਾਜ਼ਾ ਵੀ ਹੁੰਦਾ ਸ਼ਬਦ ਜਿੱਥੇ ਆਪਣੇ ਪਾਰਕ ਸਹੀ ਨੂੰ ਆਪਾਂ ਕਹਿ ਦਿੰਦੇ ਪਲਾਜ਼ਾ। ਤੇ 25-25 ਤੇ ਅਬਰੀਲੇ ਜਿਹਨੂੰ ਅਪ੍ਰੈਲ ਕਹਿੰਦੇ ਆ, ਸਕੁਏਅਰ ਆ ਜਿਹੜਾ ਉਹ ਖਾਕ ਸਾਹਿਬ ਜੀ ਉਹ ਬਣਿਆ ਹੀ ਉਦੋਂ 25 ਅਪ੍ਰੈਲ ਜਿਹੜਾ 1945 ਨੂੰ ਇਹ ਜਿਹੜਾ ਸਥਾਪਿਤ ਮਤਲਬ ਹੋਇਆ ਤਾਂ ਬਾਅਦ ਚ ਆ, ਪਰ ਉਦੋਂ ਖਾਕ ਸਾਹਿਬ ਜੀ ਜਿਹੜੇ ਸੀਗੇ ਨਾਸੀ ਫਾਸਿਜ਼ਮ ਜਿਹੜਾ ਸੀਗਾ 1945 ਦੇ ਵਿੱਚ ਉਹਦੇ ਤੋਂ ਜਿਹੜਾ ਇਟਲੀ ਸੀਗਾ ਦੇਸ਼ ਇਹਨੇ ਛੁਟਕਾਰਾ ਪਾਇਆ ਸੀਗਾ, ਕਹਿਣ ਦਾ ਮਤਲਬ ਉਹ ਜਿਹੜਾ ਆ ਕਿ ਆਜ਼ਾਦ ਹੋ ਗਏ ਸੀਗੇ ਉਦੋਂ, ਤੇ ਲੜਾਈ ਆ ਜਿਹੜੀ ਉਹ ਸੈਕੰਡ ਵਰਲਡ ਵਾਰ ਆ ਜਿਹੜਾ ਉਹ ਉਸ ਵੇਲੇ ਬੰਦ ਹੋ ਗਈ ਸੀ, ਖਤਮ ਹੋ ਗਈ ਸੀਗੀ। ਤੇ ਇਹਦੇ ਵਿੱਚ ਜਿਹੜੇ ਇੱਕ ਖੱਬੇ ਪੱਖੀ ਜਿਹੜੀ ਪਾਰਟੀ ਆ ਉਹਦਾ ਨਾਂ ਹੈਗਾ TDIL ਤੇ ਟ੍ਰੇਡ ਯੂਨੀਅਨ ਆ ਇਹ, ਅਤੇ ANPI ਵਰਗੇ ਸੰਗਠਨਾਂ ਨਾਲ ਜੁੜੇ ਲੋਕ ਜਿਹੜੇ ਆ ਉਹਨਾਂ ਨੇ ਉਹ ਉੱਥੇ ਸ਼ਾਮਲ ਸੀਗੇ। ਤੇ ਜਿਹੜੇ ਖਾਕ ਸਾਹਿਬ ਜੀ ਵਰਲਡ ਵਾਰ ਸੈਕੰਡ ਨਾਲ ਸੰਬੰਧਿਤ ਲੋਕ ਸੀਗੇ ਉਹ ਵੀ ਉੱਥੇ ਉਹਨਾਂ ਨੇ ਇਹਦੇ ਖਿਲਾਫ ਜਿਹੜੀ ਅਮਰੀਕਾ ਦੀ ਆਇਸ ਹੈਗੀ ਆ ਅਦਾਰਾ ਇਹਦੇ ਖਿਲਾਫ ਉਹਨਾਂ ਨੇ ਆਵਾਜ਼ ਜਿਹੜੀ ਆ ਉਠਾਈ ਆ ਕਿ ਭਾਈ ਇਹ ਤੁਸੀਂ ਠੀਕ ਨਹੀਂ ਕਰ ਰਹੇ।
0: ਸਰਕਾਰ ਨੇ ਜੇ ਇਟਲੀ ਦੀ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੋਵੇਗੀ ਤਾਂ ਹੀ ਪਹੁੰਚੇ ਨਾ ਉੱਥੇ, ਕੋਈ ਦਿੱਤੀ ਕਿਉਂ ਇਹਦਾ ਵੀ ਕੋਈ ਹਿਸਾਬ ਕਿਤਾਬ ਹੋਏਗਾ ਨਾ?
1: ਪਤਾ ਨੀ ਜੀ, ਕੁਛ ਨਾ ਕੁਛ ਤਾਂ ਹੋਣਾ ਹੀ ਆ, ਐਨੀ ਸਰ ਜਾ ਕੇ ਬੈਠ ਨਹੀਂ ਸਕਦੇ, ਪਰ ਫੇਰ ਵੀ ਕੱਖ ਸਕਦੀ ਕਹਿੰਦੇ 70-100 ਤਕੜੇ ਲੱਗਦਾ ਦਨੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ। ਤੇ ਪਰ ਕੋਈ ਨੀ, ਉਹ ਹੌਲੀ ਹੌਲੀ ਸਾਹਮਣੇ ਆ ਜਾਣੀਆਂ ਖਬਰਾਂ ਇੱਦਾਂ ਦੀਆਂ ਖਾਕ ਸਾਹਿਬ ਜੀ, ਉਹ ਥੋੜੀ ਦੇਰ ਬਾਅਦ ਫਿਰ ਪਤਾ ਲੱਗ ਜਾਂਦਾ ਉਹਨਾਂ ਤੇ ਕੌਣ ਕਰ ਰਿਹਾ।
0: ਇਹਨਾਂ ਨੂੰ ਹੋਵੇ ਇਟਲੀ ਚ ਜਾ ਕੇ ਉੱਥੇ ਦੇ ਜਿਹੜੇ ਵਾਧੂ ਤੁਰੇ ਫਿਰਦੇ ਉਹਨਾਂ ਨੂੰ ਚੱਕੀ ਜਾਣ, ਚਲੋ ਵਾਪਸ
1: ਕੋਈ ਪਤਾ ਨੀ ਜੀ, ਕੋਈ ਪਤਾ ਨੀ। ਦੇਖੋ ਵੈਨਜ਼ੂਏਲਾ ਦੇ ਵਿੱਚ ਕੀ ਹੋਇਆ, ਹੁਣ ਕਿਊਬਾ ਦੇ ਵਿੱਚ ਕੀ ਹੋ ਰਿਹਾ,
0: ਬਿਲਕੁਲ
1: ਇਹ ਖਾਕ ਸਾਹਿਬ ਜੀ ਕਿਊਬਾ ਦੇ ਵਿੱਚ ਵੀ ਮੈਨੂੰ ਲੱਗ ਰਿਹਾ ਜੋ ਕੁਛ ਉੱਥੇ ਸ਼ੁਰੂ ਹੋ ਗਿਆ ਕਿਊਬਾ ਦੇ ਵਿੱਚ ਵੀ ਇਹਨਾਂ ਨੇ ਉਹਦੇ ਵਾਲਾ ਕਰਨਾ ਹੈ ਜਿਹੜਾ ਆਪਣੇ ਸੀਗਾ।
0: ਬਹੁਤ ਜਿਆਦਾ ਨੀ ਹੋ ਰਿਹਾ ਚੀਮਾ ਸਾਹਿਬ? ਟੂ ਮਚ,
1: ਬਹੁਤ ਜਿਆਦਾ ਹੋ ਗਿਆ ਜੀ, ਬਹੁਤ ਜਿਆਦਾ ਹੋ ਗਿਆ। ਇਹ ਤਾਂ ਉਹ ਹੋ ਗਿਆ ਕਿ ਦੋਈ ਦੇਸ਼ ਬਚਣਗੇ ਦੁਨੀਆਂ ਤੇ ਰਾਜ ਕਰਨਗੇ, ਇੱਕ ਰੂਸ ਤੇ ਦੂਜਾ ਅਮਰੀਕਾ, ਤੇ ਚੀਨ ਆ ਜਿਹੜਾ ਉਹ ਫਿਰ ਪਾਵਰਫੁਲ ਤਾਂ ਚੀਨ ਵੀ ਕਹਿੰਦੇ ਬਹੁਤ ਆ, ਪਰ ਉਹ ਲੜਦਾ ਨੀ ਭਾਈ ਬਾਹਰ ਦੇ ਦੇਸ਼ਾਂ ਦੇ ਨਾਲ ਲੜੂਗਾ ਉਹ, ਫਿਰ ਜਿਹੜਾ ਆ ਖਾਕਸਾ ਵੀ ਚੀਨ ਏਦਾਂ ਕਰਿਆ ਕਰੂਗਾ ਵੀ ਜੇ ਉਹਨੂੰ ਅਮਰੀਕਾ ਵੱਲੋਂ ਫਾਇਦਾ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਜੇ ਰੂਸ ਵੱਲੋਂ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਤੇ ਬਾਕੀ ਦੇ ਆ ਜਿਹੜੇ ਇੰਡੀਆ ਵਰਗੇ ਜਾਂ ਦੂਜੇ ਉਹ ਫਿਰ ਇੱਧਰ ਉੱਧਰ ਇੱਦਾਂ ਭੜਕਦੇ ਫਿਰਦੇ ਰਹਿਣਗੇ। ਸੋ ਅਲੱਗ ਏਦਾਂ ਰਿਹਾ ਵੀ ਦੁਨੀਆਂ ਚ ਦੋ ਹੀ ਪਾਵਰਾਂ ਫਿਰ ਵੱਡੀਆਂ ਹੋ ਜਾਣੀਆਂ। ਆਪਾਂ ਅੱਗੇ ਗੱਲ ਬਹੁਤ ਵਾਰੀ ਕਰ ਹਟੇ ਖਾਕ ਸਾਹਿਬ ਜੀ, ਜਦੋਂ ਤੋਂ ਦੁਨੀਆਂ ਬਣੀਆਂ ਤਕਰੀਬਨ ਦੋ ਵੱਡੀਆਂ ਪਾਵਰਾਂ ਦਾ ਮੁਕਾਬਲਾ ਰਿਹਾ, ਪਹਿਲਾਂ ਅਰਬ ਸੀਗੇ ਤੇ ਉਹ ਯਹੂਦੀ ਸੀਗੇ, ਫਿਰ ਉਹ ਪਰਸ਼ੀਅਨ ਆ ਗਏ ਉਹਨਾਂ ਦੇ ਖਿਲਾਫ ਉਹ ਅਰਬੀ ਆ ਗਏ, ਫਿਰ ਉਹ ਰੋਮਨ ਅੰਪਾਇਰ ਆ ਗਈ ਉਹਦੇ ਖਿਲਾਫ ਅਰਬੀ ਆ ਗਏ, ਫਿਰ ਉਹ ਪਰਸ਼ੀਅਨ ਜਿਹੜੇ ਸੀਗੇ ਤੇ ਉਹਨਾਂ ਦੇ ਖਿਲਾਫ ਬਾਕੀ ਦਾ ਸਾਰਾ ਯੂਰਪ ਆ ਗਿਆ, ਫਿਰ ਚੰਗੇਜ਼ ਖਾਨ ਆ ਗਿਆ ਉਹ ਸਾਰੀ ਦੁਨੀਆਂ ਨੂੰ ਦੱਬੀ ਬੈਠਾ ਸੀਗਾ, ਤੇ ਫਿਰ ਇਹ ਜਿਹੜੇ ਸੀਗੇ ਲੇਟਲੀ ਥੋੜੇ ਸਾਲ ਪਹਿਲਾਂ ਫਿਰ ਇੱਕ ਪਾਸੇ ਫਰਾਂਸ ਹੋ ਗਿਆ ਤੇ ਦੂਸਰੇ ਪਾਸੇ ਜਿਹੜਾ
0: ਲੋਕਾਂ ਨੂੰ ਆਰਾਮ ਨਾਲ ਜੀਣਾ ਕਿਉਂ ਨੀ ਦੇ ਰਹੇ ਜੀ? ਆਰਾਮ ਦੇ ਨਾਲ ਲੋਕ ਆਪਣਾ ਗੁਜ਼ਾਰਾ ਪੱਤੀ ਕਰਦੇ ਆ, ਜਦੋਂ ਲੜਾਈਆਂ ਲੱਗਦੀਆਂ ਚੀਮਾ ਸਾਹਿਬ ਉਦੋਂ ਆਮ ਲੋਕ ਬਹੁਤ ਮਾਰੇ ਜਾਂਦੇ ਆ, ਉਹਨਾਂ ਵਿਚਾਰਿਆਂ ਦਾ ਕੀ ਲੈਣ ਦੇਣ ਹੁੰਦਾ ਕਿਸੇ ਦੇ ਨਾਲ ਲੈਣਾ ਜਾਂ ਉਹ ਕੰਟਰੀ ਨਾਲ ਕੀ ਲੈਣਾ ਹੁੰਦਾ? ਇਹ ਲੜਾਈਆਂ ਜਿਹੜੀਆਂ ਹੈਗੀਆਂ ਇਹਨੂੰ ਕੋਈ ਚਲੋ ਕੋਈ ਮਫਾਦ ਹੋਵੇ ਜਾਂ ਕੋਈ ਉਹਨਾਂ ਨੇ ਤੁਹਾਡੇ ਤੇ ਅਟੈਕ ਕੀਤਾ ਤੇ ਫਿਰ ਅਟੈਕ ਬਣਦਾ, ਪਰ ਕੀਤਾ ਹੀ ਨਹੀਂ ਤੇ ਜਾ ਕੇ ਫਿਰ ਏਦਾਂ ਕਰਨਾ ਤੇ ਉਹ ਤੇ ਮਾੜੀ ਗੱਲ ਆ ਨਾ।
1: ਇਹ ਤਾਂ ਲੜਾਈ ਦੇਖੋ ਖਾਕ ਸਾਹਿਬ ਜੀ, ਹੁਣ ਇਜ਼ਰਾਇਲ ਨੇ ਇਜ਼ਰਾਇਲ ਕੀ ਕਰ ਰਿਹਾ ਉੱਥੇ, ਉਹ ਅਜੇ ਤੀਕਰ ਨਹੀਂ ਹਟ ਰਿਹਾ, ਉਹ ਜਾ ਕੇ ਉਹ ਜਿੱਥੇ ਮਰਜ਼ੀ ਜਾ ਕੇ ਉਹ ਜਿਨ੍ਹਾਂ ਨੂੰ ਉਹ ਸੈਟਲਰ ਕਹਿੰਦੇ ਉਹਨਾਂ ਕੋਲ ਗੰਨਾ ਆ ਰਫਲਾ ਆ, ਉਹ ਜਿੱਥੇ ਮਰਜ਼ੀ ਜਾ ਕੇ 25-30 ਏਕੜ ਦਾ ਏਰੀਆ ਜਿੱਥੇ ਹੈਗਾ ਉਹਨਾਂ ਨੂੰ ਉੱਥੋਂ ਭਜਾ ਦਿੰਦੇ ਆ, ਤੇ ਉਹ ਵਿਚਾਰੇ ਕੁਛ ਨਹੀਂ ਕਰ ਸਕਦੇ, ਨਾ ਉਹਨਾਂ ਦੇ ਕੋਲ ਕੋਈ ਹਥਿਆਰ ਆ, ਨਾ ਲੈਣੇ ਆ ਨਾ ਦੇਣੇ, ਤੇ ਉਹਨਾਂ ਦੇ ਘਰ ਸਾਂਭ ਕੇ ਢਾਹ ਕੇ ਤੇ ਮਗਰ ਉੱਥੇ ਵੱਡੀ ਸਾਰੀ ਇਮਾਰਤ ਦੁਆ ਕਰਕੇ ਆਪਣੇ ਯਹੂਦੀਆਂ ਨੂੰ ਵਸਾਈ ਜਾਂਦੇ ਆ। ਦੇਖੋ ਪਹਿਲਾਂ ਖਾਕ ਸਾਹਿਬ ਜੀ ਜਦੋਂ ਇਹ ਯਹੂਦੀ ਉੱਥੇ ਗਏ ਆ 1947 ਦੇ ਵਿੱਚ ਜਦੋਂ ਇਹ ਕੰਟਰੀ ਬਣਾਇਆ, ਉਦੋਂ ਤਾਂ ਉਹ ਪਾਲਸਤੀਨ ਦਾ ਦੇਸ਼ ਸੀਗਾ, ਉਹ ਪਾਲਸਤੀਨੀਆਂ ਦਾ ਸੀਗਾ,
0: ਇਹਨਾਂ ਨੇ ਵੇਚਿਆ ਨਾ ਇਹਨਾਂ ਨੂੰ, ਗਲਤੀ ਬਹੁਤ ਵੱਡੀ ਕੀਤੀ ਹੈ ਵੇਚ ਕੇ।
1: ਉਹੀ ਯੂਰਪੀਅਨ ਜਿਹੜੇ ਸੀਗੇ ਲੋਕ ਇਹਨਾਂ ਨੇ ਉਹਨਾਂ ਨੂੰ ਪਤਿਆ ਲਿਆ ਵੀ ਯਾਰ ਤੁਹਾਡੇ ਕੋਲ ਵੀ ਹੈਗੀ ਆ, ਇਹ ਚੱਲ ਇੱਥੇ ਹੀ ਪਹਿਲਾਂ ਇਹ ਵੀ ਇੱਥੇ ਸੀਗੇ, ਤੁਸੀਂ ਇਕੱਠੇ ਰਹਿੰਦੇ, ਇਹਨੂੰ ਆ ਥੋੜੀ ਜਿਹੀ ਜਗ੍ਹਾ ਦੇ ਦੋ, ਉਹ ਥੋੜੀ ਜਿਆਦਾ ਦੇ ਕੇ ਉੱਥੇ ਆਪਣਾ ਅੱਡਾ ਬਣਾ ਕੇ ਤੇ ਹੁਣ ਹੌਲੀ ਹੌਲੀ ਜਿਹੜਾ ਆ ਅਸਲ ਦੇ ਵਿੱਚ ਕਾਕ ਸਾਹਿਬ ਜੀ ਨੀਤੀ ਉਹੀ ਆ ਜਿਹੜੀ ਆਪਾਂ ਉਹ ਪ੍ਰੋਫੈਸਰ ਕਰੋਕੀ ਸਾਹਿਬ ਦੀ ਕਿਤਾਬ ਦੇ ਵਿੱਚ ਪੜ੍ਹੀ ਸੀਗੀ ਕਿ ਇਹ ਜਿਹੜੀ ਆ ਨੀਤੀ ਆ ਉੱਥੇ ਨੂੰ ਜਾ ਰਹੀ ਆ ਜਿੱਥੇ ਇਹਨਾਂ ਦੇ ਦੁਨੀਆਂ ਦੇ ਵਿੱਚ ਇੱਕੋ ਰੰਗ ਦੇ ਲੋਕ ਹੋਣਗੇ, ਇੱਕੋ ਬੋਲੀ ਬੋਲਦੇ ਹੋਣਗੇ ਤੇ ਇੱਕੋ ਹੀ ਸੰਵਿਧਾਨ ਹੋਊਗਾ, ਸਾਰੇ ਇੱਕੋ ਹੀ ਹੋਣਗੇ।
0: ਇਹ ਜਿਹੜੀ ਜਿਹੜੇ ਹੈਗੇ ਨੇ ਜਿਹਨਾਂ ਦਾ ਡਾਲਰ ਆ,
1: ਹਾਂਜੀ
0: ਉਹੀ ਕਰਵਾ ਰਹੇ, ਸਾਰਾ ਕੁਝ
1: ਉਹੀ ਕਰਵਾ ਰਹੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਉਹੀ ਕਰਵਾ ਰਹੇ ਉੱਥੇ ਇਜ਼ਰਾਇਲ ਚ ਵੀ ਉਹੀ ਕਰਵਾ ਰਹੇ ਆ, ਕਰ ਯੂਕਰੇਨ ਚ ਵੀ ਉਹੀ ਰਹੇ ਆ,
0: ਬਿਲਕੁਲ।
1: ਤੇ ਸਾਰੀ ਦੁਨੀਆਂ ਦਾ ਹੌਲੀ ਹੌਲੀ ਉਹ ਲੱਗ ਰਿਹਾ ਪੇ ਉਧਰ ਨੂੰ, ਹੁਣ ਜਿਹੜਾ ਭੱਖ ਗਿਆ ਜਾਣੀ ਕਿ ਜਿਆਦਾ ਗਰਮੋ ਗਰਮੀ ਹੋ ਗਈ ਆ,
0: ਬਿਲਕੁਲ।
1: ਤੇ ਇਹਦੇ ਨਾਲ ਖਾਕ ਸਾਹਿਬ ਜੀ ਅਗਲੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ ਉਹ ਵੀ ਖਬਰ ਖਾਕ ਸਾਹਿਬ ਜੀ ਰੋਜ਼ਾਨਾ ਇਹ ਸੁਰਖੀਆਂ ਦੇ ਵਿੱਚ ਰਹਿੰਦੀ ਆ ਤੇ ਨਵੇਂ ਜਿਹੜੇ ਕਾਗਜ਼ਾਤ ਬਾਹਰ ਆ ਰਹੇ ਆ, ਥੋੜਾ ਜਿਹਾ ਰੋਜ਼ ਆ ਜਾਂਦਾ ਇਹਨਾਂ ਕਾਗਜ਼ਾਤਾਂ ਅਨੁਸਾਰ ਖਾਕ ਸਾਹਿਬ ਜੀ ਜੇਫਰੀ ਐਪਸਟੀਨ ਜਿਹੜਾ ਹੈਗਾ ਆ ਉਹਦੀ ਜਿਹੜੀ ਉਹ ਜਿੱਦਾਂ ਉਹ ਲਕਸ਼ਮਣ ਨੇ ਉਹ ਪੀੜੀ ਨਹੀਂ ਸੀ ਬਾਹ ਗਿਆ ਸੀਤਾ ਦੇ ਦੁਆਲੇ ਪਈ, ਪੀੜੀ ਤੋਂ ਬਾਹਰ ਨਾ ਨਿਕਲੀ, ਜੇ ਤੂੰ ਬਾਹਰ ਨਿਕਲੀ ਤਾਂ ਫੇਰ ਅਸੀਂ ਜ਼ਿੰਮੇਵਾਰ ਨਹੀਂ, ਲਕਸ਼ਮਣ ਰੇਖਾ ਕਹਿੰਦੇ ਆ, ਹਾਂਜੀ। ਤੇ ਇਹ ਜਿਹੜੀ ਜੈਫੀ ਐਪਸਟੀਨ ਦੀ ਜਿਹੜੀ ਲਕਸ਼ਮਣ ਰੇਖਾ ਆ ਖਾਕ ਸਾਹਿਬ ਜੀ, ਇਹਦੇ ਵਿੱਚ ਵੀ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਲਪੇਟੇ ਗਏ ਆ ਖਾਕ ਸਾਹਿਬ
0: ਜੀ, ਮੋਦੀ ਸਾਹਿਬ ਵਿੱਚ ਇਹਦੇ ਚ ਆ ਗਏ ਆ ਜੀ,
1: ਹਾਂਜੀ ਇਹਦੇ ਵਿੱਚ ਜਿਹੜੇ ਆ ਉਹ ਨਾਂ ਤਾਂ ਅਣਗਿਣਤ ਆ, ਹੁਣ ਆਪਾਂ ਨੂੰ ਯਾਦ ਨਹੀਂ ਰਹਿੰਦੇ ਉਹ, ਪਰ ਇਹਦੇ ਵਿੱਚ ਆਹ ਨਾਂ ਆ ਜਿਹੜਾ ਇੱਕ ਇਹ ਮੈਂ ਪਹਿਲੀ ਵਾਰੀ ਸੁਣਿਆ, ਪਹਿਲਾਂ ਸ਼ਾਇਦ ਖਬਰਾਂ ਦੇ ਵਿੱਚੋਂ ਮੈਂ ਮਿਸ ਕਰ ਗਿਆ ਹੋਵਾਂ, ਇਹ ਨਾਂ ਆ ਜਿਹੜਾ ਖਾਕ ਸਾਹਿਬ ਜੀ ਇਹਦੇ ਵਿੱਚ ਰੋਜ਼ਾਨਾ ਦਾਇਰਾ ਇਹ ਵੱਡਾ ਹੁੰਦੀ ਬੜੀ ਹੁੰਦੀ ਜਾਂਦੀ ਆ ਜਿਹੜੀ ਲਕਸ਼ਮਣ ਰੇਖਾ ਆ। ਤੇ ਕੱਲ ਜਿਹੜਾ ਦਿਨ ਲੰਘ ਕੇ ਗਿਆ ਸ਼ੁੱਕਰਵਾਰ, ਅਮਰੀਕਾ ਦੀ ਜਸਟਿਸ ਡਿਪਾਰਟਮੈਂਟ ਵੱਲੋਂ ਖਾਕ ਸਾਹਿਬ ਜੀ ਨਵੇਂ ਕਾਗਜ਼ਾਤ ਜਿਹੜੇ ਆ ਉਹਨਾਂ ਤੋਂ ਪਤਾ ਲੱਗ ਰਿਹਾ ਕਿ ਕਿੰਨੇ ਸ਼ਕਤੀਸ਼ਾਲੀ ਲੋਕ ਆ ਜਿਹੜੇ ਇਸ ਲਪੇਟ ਦੇ ਵਿੱਚ ਆ ਜਿਹੜੇ ਉਹ ਲਿਪਟੇ ਹੋਏ ਸਨ। ਇਹਦੇ ਵਿੱਚ ਖਾਕ ਸਾਹਿਬ ਜੀ ਰਾਜਨੀਤਿਕ ਆਗੂਆਂ ਦਾ ਤਾਂ ਪਤਾ ਹੀ ਨਹੀਂ, ਅਜੇ ਤੱਕ ਉਹ ਪੂਰੇ ਨਾਂ ਤਾਂ ਬਾਹਰ ਨਹੀਂ ਆਏ ਕਿੰਨੇ ਉਹਦੇ ਵਿੱਚ ਸੀਗੇ। ਤੇ ਇਹਦੇ ਵਿੱਚ ਜਿਹੜੇ ਟੈਕ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਵੱਡੇ ਵੱਡੇ ਲੋਕ, ਜਿੱਦਾਂ ਆਪਣੇ ਕਹਿ ਲਓ ਆਹ ਇਲਨ ਮਸਕ ਦਾ ਵੀ ਨਾਂ ਆ ਗਿਆ ਸਾਹਮਣੇ, ਹਾਂਜੀ। ਤੇ ਗਲੋਬਲ ਜਿਹੜੇ ਫੇਰ ਮਤਲਬ ਵੱਡੇ ਵੱਡੀਆਂ ਫਰਮਾਂ ਦੇ CEO ਆ ਜਾਂ ਹੋਰ ਆ ਜਾਂ ਗਵਰਨਮੈਂਟਾਂ ਦੇ ਨਾਲ ਜੁੜੇ ਹੋਏ ਲੋਕ ਆ, ਉਹ ਬਹੁਤ ਲੋਕਾਂ ਦਾ ਜਿਹੜਾ ਆ ਇੱਥੇ ਇਹਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਨਾਂ ਆ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਆ। ਔਰ ਮੈਨੂੰ ਖਾਕ ਸਾਹਿਬ ਜੀ ਇਸ ਗੱਲ ਤੇ ਵੀ ਜਿਹੜੀ ਆ ਉਹ ਸ਼ੱਕ ਜਿਹੀ ਪੈਦਾ ਹੁੰਦੀ ਜਾਂਦੀ ਆ ਕਿ ਉਹਨੂੰ ਮਰਵਾ ਵੀ ਤਾਂ ਹੀ ਦਿੱਤਾ ਜੇਲ੍ਹ ਦੇ ਵਿੱਚ,
0: ਹਾਂਜੀ।
1: ਤੇ ਪਰ ਉਹ ਕਾਗਜ਼ ਆ ਜਿਹੜੇ ਉਹ ਹੁਣ ਖਾਕ ਸਾਹਿਬ ਜੀ ਉਹ ਮਰਵਾ ਤਾਂ ਦਿੱਤਾ, ਪਰ ਕਾਗਜ਼ ਤਾਂ ਹੈਗੇ ਆ ਨਾ ਉਹ ਗਵਰਨਮੈਂਟ ਦੇ, ਚਾਹੇ ਦੱਬੇ ਹੋਏ ਉਹ ਤਾਂ ਹੌਲੀ ਹੌਲੀ ਇੱਕ ਦਿਨ ਆਉਣੇ ਹੀ ਆ ਬਾਹਰ।
0: ਕਾਫੀ ਆ ਰਹੇ ਸੁਣਿਆ ਕੋਰਟ ਉਹਨਾਂ ਤੋਂ ਕੱਢ ਰਿਹਾ ਹੌਲੀ ਹੌਲੀ
1: ਹਾਂਜੀ ਹਾਂਜੀ ਉਹ ਹੌਲੀ ਹੌਲੀ ਬਾਹਰ ਆ ਰਹੇ ਆ ਤੇ ਪਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਆ, ਜਿੱਦਾਂ ਹੁਣ ਟਰੰਪ ਦਾ ਵੀ ਨਾਮ ਵਿੱਚ ਆ ਗਿਆ ਪਰ ਉਹ ਟਰੰਪ ਦਾ ਜਿੰਨਾ ਚਿਰ ਰਾਜ ਆ ਉਹਨੇ ਹੁੱਕ ਐਂਡ ਕਰੋਕ ਟਰਾਈ ਤਾਂ ਕਰਨੀ, ਉਹਨੇ ਕੋਸ਼ਿਸ਼ ਕਰਨੀ ਆ ਵੀ ਨਾ ਬਾਹਰ ਨਿਕਲਣ,
0: ਬਿਲਕੁਲ।
1: ਜਿੰਨਾ ਚਿਰ ਮਗਰੋਂ ਆਣੀ ਉਹਦੇ ਮਰੇ ਤੋਂ ਨਿਕਲਿਆ, ਹੁਣ ਤੇ ਤੁਹਾਨੂੰ ਪਤਾ ਭਾਈ ਆਪ ਮਰੇ ਜੱਗ ਪੜ ਲੋ, ਬਾਕੀਆਂ ਨੂੰ ਫਿਰ ਜੋ ਮਰਜ਼ੀ ਹੋਈ ਜਾਵੇ। ਤੇ ਇਹਨਾਂ ਦੇ ਵਿੱਚ ਖਾਕ ਸਾਹਿਬ ਜੀ ਜਿਹੜੇ ਅਫੈਂਡਰ ਆ ਉਹ ਹੋਰ ਜਾਣੇ ਪਛਾਣੇ ਲੋਕ ਆ ਜਿਹੜੇ ਇਹਦੇ ਵਿੱਚ, ਹੁਣ ਸਟੀਵ ਬੈਨਨ ਦਾ ਨਾਮ ਮੈਂ ਨੀ ਅੱਗੇ ਸੁਣਿਆ ਸੀਗਾ, ਸਟੀਵ ਬੈਨਨ ਦਾ ਤੁਹਾਨੂੰ ਪਤਾ ਹੀ ਹੋਣਾ ਉਹ ਜਿਹੜਾ ਉੱਥੇ 6 ਜਨਵਰੀ ਆ 2020 ਦੇ ਵਿੱਚ ਤੁਹਾਨੂੰ ਪਤਾ ਵੀ ਉਹ ਲੈਕਚਰ ਦਿੰਦਾ ਸੀਗਾ ਆਪਣੀ ਟੀਵੀ ਦੇ ਉੱਤੇ, ਕਹਿੰਦਾ ਸੀਗਾ ਕਹਿੰਦਾ ਸੀ ਕੱਲ ਨੂੰ ਉਹਨੇ ਇਹ ਕਿਹਾ ਸੀਗਾ ਨਾ, ਕਹਿੰਦਾ ਸੀ ਟੁਮੋਰੋ ਦਾ ਹੋਲ ਹੈਲ ਇਜ਼ ਗੋਇੰਗ ਟੂ ਬ੍ਰੇਕ ਲੂਸ,
0: ਬਿਲਕੁਲ।
1: ਉਹਦਾ ਕਹਿਣ ਦਾ ਮਤਲਬ ਇਹੀ ਹੁੰਦਾ ਵੀ ਇੱਥੇ ਪਰਲੋ ਆ ਜਾਣੀ ਕੱਲ ਨੂੰ, ਉਹਨੇ ਪਹਿਲਾਂ ਹੀ ਲੋਕਾਂ ਨੂੰ ਭੜਕਾਤਾ ਸੀਗਾ ਇੱਕ ਦਿਨ ਪਹਿਲਾਂ ਤੇ ਕੱਲ ਨੂੰ ਆ ਹੋਣਾ, ਉੱਥੇ ਚਲੇ ਜਾਓ ਉੱਥੇ ਇਕੱਠੇ ਹੋਵੋ ਜਾ ਕੇ, ਹਾਂ ਤੁਸੀਂ ਤਿਆਰੀ ਪੂਰੀ ਕਰ ਲਓ, ਉਹਦਾ ਮਕਸਦ ਇਹੀ ਸੀ ਕਹਿਣ ਦਾ। ਤੇ ਉਹ ਜਿਹੜੇ ਲੋਕ ਉਹਨੂੰ ਸਮਝਦੇ ਸੀਗੇ ਉਹ ਫਿਰ ਉੱਥੇ ਚਲੇ ਗਏ ਵੀ ਇਹ ਕਹਿੰਦਾ ਕੀ ਆ, ਸਾਡੇ ਵਰਗੇ ਕਹਿੰਦੇ ਸੀ ਇਹ ਐਵੇਂ ਮਾਰੀ ਜਾਂਦਾ। ਤੇ ਇਹਦੇ ਵਿੱਚ ਸਟੀਵ ਬੈਨਨ ਦਾ ਨਾਂ ਤੇ ਐਲਨ ਮਸਕ ਤੇ ਹੋਰ ਅਨੇਕਾਂ ਲੋਕ ਆ ਖਾਕ ਸਾਹਿਬ ਜੀ ਜਿਹੜੇ ਆ ਉਹਨਾਂ ਦੇ ਨਾਂ ਆ ਜਿਹੜੇ ਉਹ ਰੋਜ਼ਾਨਾ ਸਾਹਮਣੇ ਆਈ ਜਾਂਦੇ ਆ। ਤੇ ਇਹ ਤੋਂ ਇਹ ਵੀ ਪਤਾ ਲੱਗਦਾ ਵੀ ਜੈਫਰੀ ਐਪਸਟੀਨ ਦਾ ਦਾਇਰਾ ਖਾਕ ਸਾਹਿਬ ਜੀ ਕਿੰਨਾ ਤਾਕਤਵਰ ਸੀ,
0: ਬਹੁਤ ਵੱਡਾ ਸੀ। ਦੇਖੋ ਹੈਰਾਨਗੀ ਦੀ ਗੱਲ ਆ, ਇੱਕ ਨਿਕਾ ਜਿਹਾ ਬੰਦਾ ਛੋਟੀ ਜੀ ਜਗ੍ਹਾ ਦੇ ਉੱਪਰ ਬਣਾ ਕੇ ਤੇ ਅੱਡਾ, ਉੱਥੇ ਲੋਕੀ ਉਹਦੇ ਫਿਰ ਮੱਥਾ ਟੇਕਣ ਤੁਰੇ ਜਾਂਦੇ ਜਿੱਦਾਂ ਬਾਬਾ ਹੁੰਦਾ,
1: ਬਿਲਕੁਲ ਬਿਲਕੁਲ ਇੱਦਾਂ ਹੀ ਜਾਂਦੇ ਸੀ ਖਾਕ ਸਾਹਿਬ ਜੀ। ਤੇ ਉਹ ਕਰ ਕੀ ਸੀ ਉੱਥੇ ਛੋਟੀਆਂ ਛੋਟੀਆਂ ਬੱਚੀਆਂ 13 ਸਾਲ ਦੀਆਂ 14 ਸਾਲ ਦੀਆਂ 18 ਸਾਲ ਤੋਂ ਥੱਲੇ ਥੱਲੇ ਦੀਆਂ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਲੋਕ ਸਰਮਾਏਦਾਰ ਸੀਗੇ ਉਹਨਾਂ ਦੀ ਭੇਟ ਚੜਾਇਆ ਜਾਂਦਾ ਸੀਗਾ।
0: ਉੱਥੇ ਸਿਆਸਤ ਵੀ ਹੁੰਦੀ ਸੀ ਨਾ, ਉੱਥੇ ਦੂਜੇ ਮੁਲਕ?
1: ਹਾਂਜੀ ਬਿਲਕੁਲ, ਉੱਥੇ ਸਾਰੇ ਪਲੈਨਿੰਗ ਉੱਥੇ ਹੁੰਦੀ ਸੀ। ਹਾਂਜੀ ਬਿਲਕੁਲ ਬਿਲਕੁਲ, ਉਹ ਤਾਂ ਫਿਰ ਸ਼ਰਾਬ ਤੇ ਕਬਾਬ ਉੱਥੇ ਜਾਂਦਾ ਸੀ ਨਾ।
0: ਬਿਲਕੁਲ
1: ਹਾਂਜੀ, ਸ਼ਰਾਬ ਤੇ ਸ਼ਵਾਬ ਤੇ ਸ਼ਰਾਬ ਸੋਰੀ ਸ਼ਰਾਬ ਸ਼ਵਾਬ ਤੇ ਕਬਾਬ, ਤਿੰਨੇ ਚੀਜ਼ਾਂ ਉੱਥੇ ਫਿਰ ਜਿਹੜੀਆਂ ਉਹ ਮਿਲਦੀਆਂ ਸੀਗੀਆਂ। ਤੇ ਇਹਨਾਂ ਨੂੰ ਫਿਰ ਖੱਖ ਸਾਹਿਬ ਜੀ, ਉਹ ਜਿਹੜੀਆਂ ਲੜਕੀਆਂ ਸੀ ਜੰਗ, ਉਹਨਾਂ ਨੂੰ ਤੁਹਾਨੂੰ ਪਤਾ ਵੀ 13-14 ਸਾਲ ਦੇ ਨਿਆਣੇ ਨੂੰ ਕੀ ਪਤਾ ਹੁੰਦਾ ਵੀ ਮੇਰੇ ਨਾਲ ਕੀ ਹੋ ਰਿਹਾ। ਉਹਨਾਂ ਨੂੰ ਉੱਥੇ ਲਿਜਾ ਕੇ ਤੇ ਉਹਨਾਂ ਨੂੰ ਉਹ ਜਿਹੜੇ ਉਹਨਾਂ ਦੀ ਭੇਟ ਚੜਾਇਆ ਜਾਂਦਾ ਸੀਗਾ, ਤੇ ਉਹਨੂੰ ਵੱਡੇ ਵੱਡੇ ਝਾਂਸੇ ਦਿੱਤੇ ਜਾਂਦੇ ਸੀਗੇ ਕਿ ਅਸੀਂ ਤੈਨੂੰ ਏਦਾਂ ਦੀ ਵੱਡੀ ਨੌਕਰੀ ਤੇ ਲਾ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਇਹ ਸਾਰਾ ਕੁਛ ਆ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਸੀਗਾ। ਤੇ ਫਿਰ ਇੱਕ ਦੋ ਰਾਤਾਂ ਵਰਤ ਕੇ ਉਹਨਾਂ ਨੂੰ ਫਿਰ ਕੌਣ ਪੁੱਛਦਾ ਸੀ
0: ਕਿ ਨਹੀਂ ਸੀ ਜੀ, ਉੱਥੇ ਕਿਸੇ ਨੂੰ ਕੋਈ ਹੈ ਹੀ ਨਹੀਂ ਸੀ ਕਿ ਪਰਵਾਹ ਹੀ ਕੋਈ ਨਹੀਂ। ਨਿੱਕੀ ਨਿੱਕੀਆਂ ਕੁੜੀਆਂ ਸਕੂਲਾਂ ਦੀਆਂ ਬੱਚਿਆਂ ਨੂੰ ਉੱਥੇ ਲਾ ਕੇ ਤੇ ਲੈ ਜਾਂਦੇ ਸੀ, ਤੇ ਉਹਨਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਜਿੱਦਾਂ ਪੋਰਨ ਮੂਵੀਆਂ ਦੇ ਵਿੱਚ ਬੱਚਿਆਂ ਨੂੰ ਲੈ ਜਾਂਦੇ। ਚਲੋ ਇੱਥੇ ਤਾਂ ਫਿਰ ਵੀ 18 ਸਾਲ ਤੋਂ ਉੱਪਰ ਦੀ ਹੈ, ਪਰ ਕੁਛ ਹੀ ਹੁੰਦਾ ਰਿਹਾ ਨਾ ਉੱਥੇ।
1: ਇਹੀ ਕੁਛ ਬਿਲਕੁਲ ਇਹੀ ਕੁਛ ਹੁੰਦਾ ਰਿਹਾ ਖੱਖ ਸਾਹਿਬ ਜੀ। ਔਰ ਇਹ ਜਿਹੜਾ ਆ ਜਦੋਂ ਤੋਂ ਦੁਨੀਆਂ ਬਣੀ ਆ ਖੱਖ ਸਾਹਿਬ ਜੀ, ਦੇਖੋ ਆਪਣੇ ਭਾਰਤ ਵਿੱਚ ਵੀ ਇਹ ਜਿਹੜਾ ਆ ਸਾਰਾ ਕੁਛ ਹੁੰਦਾ ਰਿਹਾ। ਚਲੋ ਆਪਾਂ ਆਪ ਖਬਰ ਪਹਿਲਾਂ ਖਤਮ ਕਰ ਲੈਂਦੇ ਹਾਂ। ਤੇ ਇਹਦੇ ਵਿੱਚ ਖੱਖ ਸਾਹਿਬ ਜੀ, ਬਿਲ ਕਲਿੰਟਨ ਯੂਕੇ ਦੇ, ਤੁਹਾਨੂੰ ਪਤਾ ਵੀ ਉਹ ਜਿਹੜੇ ਰਾਜੇ ਦੇ ਛੋਟੇ ਭਰਾ ਸੀਗੇ, ਉਹ ਵੀ ਇੱਥੇ ਖੇ ਖਾ ਕੇ ਗਏ ਸੀਗੇ। ਤੇ ਉਹਨਾਂ ਤੋਂ ਖੱਖ ਸਾਹਿਬ ਜੀ, ਤੁਹਾਨੂੰ ਪਤਾ ਵੀ ਉਹਨਾਂ ਦੇ ਹਾਲਾਤ ਕੀ ਹੋਏ ਆ। ਜਿਹੜੇ ਯੂਕੇ ਦੀ ਗਵਰਨਮੈਂਟ ਆ, ਬਾਦਸ਼ਾਹ ਆ ਜਿਹੜਾ ਉੱਥੇ ਦਾ ਇਸ ਵੇਲੇ, ਉਹਨੇ ਉਦੋਂ ਤੋਂ ਸਾਰੀਆਂ ਅਥਾਰਟੀਆਂ ਜਿਹੜੀਆਂ ਖੋਲ ਲਈਆਂ। ਤੇ ਉਹ ਇਸ ਵੇਲੇ ਪਹਿਲਾਂ ਉਹਨੂੰ ਉਹ ਰਾਜਕੁਮਾਰ ਦਾ ਅਸਪਤਾਲ ਸੀਗਾ ਨਾ, ਉਹਦੇ ਕੋਲ ਤੇ ਹੋਰ ਕਈ ਉਹਦੇ ਉਹਦੀ ਮਤਲਬ ਛਤਰ ਛਾਇਆ ਥੱਲੇ ਕਈ ਹੋਰ ਛੋਟੇ ਛੋਟੇ ਅਦਾਰੇ ਚੱਲਦੇ ਸੀਗੇ। ਤੇ ਪਰ ਹੁਣ ਉਹਨਾਂ ਨੇ ਉਹਦੇ ਤੋਂ ਹਰ ਚੀਜ਼ ਖੋਲੇ ਕਿ ਉਹ ਇੱਕ ਨਾਰਮਲ ਸਿਟੀਜਨ ਜਿੱਦਾਂ ਹੁੰਦਾ ਉਸ ਤਰ੍ਹਾਂ ਦਾ ਜਿਹੜਾ ਉਹ
0: ਬਣ ਚੁੱਕਾ। ਟਾਈਮ 4 ਮਿੰਟ ਰਹਿ ਗਿਆ, ਜਿਹੜੀ ਮੈਂ ਖਬਰ ਦੀ ਗੱਲ ਕੀਤੀ ਸੀ ਉਹਨੂੰ ਕਰ ਦੇ ਛੱਡ ਆਉਣ ਵਾਲੀ।
1: ਸ਼ਟਡਾਊਨ ਵਾਲੀ ਖਬਰ ਜਿਹੜੀ ਸੀਗੀ ਖੱਖ ਸਾਹਿਬ ਜੀ, ਉਹ ਇਹ ਆ, ਉਹ ਪਾਰਸ਼ਲ ਸ਼ਟਡਾਊਨ ਆ।
0: ਅੱਛਾ
1: ਹਾਂ, ਉਹ ਸਾਰੀ ਗਵਰਨਮੈਂਟ ਸ਼ਟਡਾਊਨ ਨਹੀਂ ਹੈਗੀ ਉਹ, ਹਾਂ ਉਹਦਾ ਇੱਕ ਹਿੱਸਾ ਆ ਜਿਹੜਾ ਉਹ ਸ਼ਟਡਾਊਨ ਆ, ਜਿਹੜਾ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਤੁਹਾਡਾ ਇਹ ਚੱਲਣ ਨਹੀਂ ਦੇਣਾ, ਇਹ ਜਿਹੜਾ ਪੋਰਸ਼ਨ ਆ ਉਹਦਾ, ਜਿਹੜੀ ਖਾਸ ਕਰਕੇ ਆਹ ਜਿਹੜੀਆਂ ਏਜੰਸੀਆਂ ਨਾ ਦੋ ਤਿੰਨ ਹੋਮਲੈਂਡ ਸਿਕਿਉਰਿਟੀ ਦੇ ਡਿਊਟੀ, ਇਹਨਾਂ ਦੇ ਫੰਡ ਆ ਜਿਹੜੇ
0: ਉਹਨਾਂ ਨੂੰ ਰੋਕਣੇ,
1: ਹਾਂ ਉਹਨਾਂ ਨੇ ਉਹ ਰੋਕ ਦੇਣੇ ਆ। ਇਸੇ ਹੀ ਕਰਕੇ ਉਹਨੂੰ ਨਾ ਆ ਜਿਹੜਾ ਪਾਰਸ਼ੀਅਲ ਸ਼ਟਡਾਊਨ, ਤਾਂ ਹੀ ਕਿਹਾ ਗਿਆ ਕਿ ਉਹ ਪੂਰੀ ਸ਼ਟਡਾਊਨ ਨਹੀਂ ਹੈਗੀ, ਪਰ ਉਹ ਆ ਜਿਹੜਾ ਇਹ ਗਵਰਨਮੈਂਟ ਦੀ ਇੱਕ ਬ੍ਰਾਂਚ ਆ ਜਿਹੜੀ ਉਹਨੂੰ ਸ਼ਟਡਾਊਨ ਕਰ ਦੇਣਾ ਉਹਨਾਂ ਨੇ। ਉਹ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਦੇਣੇ ਨਹੀਂ, ਇਹਦੇ ਵਾਸਤੇ ਅਸੀਂ ਜਿਹੜੇ ਫੰਡ ਆ ਉਹ ਅਸੀਂ ਐਲੋਕੇਟ ਨਹੀਂ ਕਰਨੇ, ਕਹਿਣ ਦਾ ਮਤਲਬ ਫੰਡ ਕ੍ਰੀਏਟ ਨਹੀਂ ਕਰਨੇ, ਅਸੀਂ ਨਹੀਂ ਦੇਣੇ। ਤੇ ਉਹਦੇ ਵਿੱਚ ਹੁਣ ਦੇਖੋ ਬਣਦਾ ਕੀ ਆ ਕਿ ਟਰੰਪ ਦੱਬਦਾ ਆ ਕਿ ਉਹ ਦੱਬਦੇ ਆ, ਪਰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਹੁਣ ਪੇਸ਼ ਨਹੀਂ ਜਾਣ ਦੇਣੀ ਟਰੰਪ ਦੀ, ਕਿਉਂਕਿ ਜਿਹੜੇ ਮੇਰਾ ਖਿਆਲ ਹੈ ਵੀ ਕਈ ਜਿਹੜੇ ਸੋਰੀ ਰਿਪਬਲਿਕਨ ਪਾਰਟੀ ਹੈਗੀ ਆ ਉਹਦੇ ਵੀ ਕਈ ਮੈਂਬਰ ਆ ਜਿਹੜੇ ਉਹ ਵੀ ਟਰੰਪ ਤੋਂ
0: ਹੈਗੀ ਆ ਜੀ। ਉਹ 8-10 ਮਹੀਨੇ ਨੌ ਰਹਿ ਗਏ ਆ, ਕੱਲ ਨੂੰ ਉਹਨਾਂ ਨੇ ਵੀ ਇਲੈਕਸ਼ਨਾਂ ਲੜਨੀਆਂ, ਉਹ ਕਿੱਥੇ ਜਾਣਗੇ ਮੁੜ ਕੇ? ਉਹਨਾਂ ਨੂੰ ਕਹਿੰਦੇ ਪੁੱਛਣਾ, ਵੰਡ ਕਹਿੰਦੇ ਦੇਣਾ, ਜਿੱਥੇ ਲਾਲ ਲਾਲ ਹੁੰਦਾ ਉੱਥੇ ਸਾਰਾ ਹਰਾ ਹਰਾ ਹੋ ਜਾਣਾ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਨੀਲਾ ਜਿਹੜਾ ਉਹ ਹੋ ਜਾਣਾ, ਡੈਮੋਕਰੇਟਾਂ ਦੀ ਜਿਹੜੀ ਮੈਜੋਰਟੀ ਵੱਧ ਜਾਣੀ ਆ, ਤੇ ਉਹਦੇ ਨਾਲ ਫਿਰ ਜਿਹੜਾ ਟਰੰਪ ਸਾਹਿਬ ਨੂੰ ਮੇਰਾ ਖਿਆਲ ਹੈ ਵੀ ਧੋਖਾ ਜਿਹੜਾ ਉਹ ਖਾਣਾ ਪਊਗਾ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਖੱਖ ਸਾਹਿਬ ਜੀ ਆਪਣੇ ਕੋਲ, ਉਹ ਆਪਾਂ ਏਦਾਂ ਕਰ ਲੈਂਦੇ ਆ ਕਿ ਜਿਹੜੇ ਕ੍ਰਿਮੀਅਨ ਹੈਗਾ ਜਿਹੜਾ ਰੂਸ ਦੀ ਹੈ, ਉਹ ਹੈਗੀ ਆ ਇਮਾਰਤ ਜਿੱਦਾਂ ਆਪਣੇ ਵਾਈਟ ਹਾਊਸ ਆ ਉਹਨਾਂ ਦੇ ਜਿਹੜੀ ਉਹ ਇਮਾਰਤ ਆ ਉਹਨੂੰ ਕ੍ਰਿਮੀਨਲ ਕਹਿ ਦਿੰਦੇ ਆ। ਤੇ ਉਹਦੇ ਵਿੱਚੋਂ ਜਿਹੜੀ ਉਹ ਕਹਿ ਰਹੇ ਆ ਨਾ ਕਿ ਜਿਹੜੀ ਟੈਰੀਟੋਰੀ ਆ ਉਹਨਾਂ ਦੀ ਜਿਹੜਾ ਯੂਕਰੇਨ ਦਾ ਹਿੱਸਾ ਆ, ਉਹ ਕਈ ਵਾਰੀ ਖੱਖ ਸਾਹਿਬ ਜੀ ਉਹ ਥੋੜੀ ਜਿਹੀ ਲਕੀਰ ਇੱਧਰ ਨੂੰ ਕਰ ਲੈਂਦੇ, ਕਈ ਵਾਰੀ ਉਧਰ ਨੂੰ ਕਰ ਲੈਂਦੇ ਆ। ਤੇ ਉਹ ਬੇਸਿਕਲੀ ਇਹ ਆ ਕਿ ਜਿਹੜਾ ਰੂਸ ਆ ਉਹ ਡਨੀਪਰੋ ਰਿਵਰ ਦਾ ਜਿਹੜਾ ਚੜ੍ਹਦੇ ਵਲਦੇ ਦਾ ਪਾਸਾ ਉਹ ਸਾਰਾ ਉਹ ਕਹਿੰਦੇ ਆ ਵੀ ਅਸੀਂ ਲੈਣਾ, ਇਹ ਸਾਡਾ ਹੀ ਹੈਗਾ ਆ। ਤੇ ਤੁਹਾਨੂੰ ਪਤਾ ਵੀ 4 ਸਾਲ ਤਾਂ ਹੋ ਗਿਆ ਹੁਣ ਲੜਾਈ ਲੱਗੀ ਨੂੰ, ਤੇ 4 ਸਾਲ ਤੋਂ ਬਾਅਦ ਵੀ ਆ ਜਿਹੜਾ ਉਹ ਮਸਲਾ ਅਜੇ ਉੱਥੇ ਦਾ ਉੱਥੇ ਹੀ ਆ।
0: ਉੱਥੇ ਹੀ ਆ, ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ, ਫਿਰ ਕਰਦੇ ਆ ਜੀ ਇਹਨੂੰ ਨਿਬੇੜਦੇ ਆ। ਲਓ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਤੁਹਾਡਾ, ਸਤਿ ਸ੍ਰੀ ਅਕਾਲ ਅਗੇਨ। ਤੇ ਡਾਕਟਰ ਸਾਹਿਬ ਪਹੁੰਚ ਗਏ ਜੀ। ਦੋਸਤੋ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ ਕਿ ਪ੍ਰੋਗਰਾਮ ਨੂੰ ਬਹੁਤ ਨੇੜੇ ਹੋ ਕੇ ਸੁਣਿਆ ਕਰੋ, ਡਾਕਟਰ ਸਾਹਿਬ ਦਾ ਪ੍ਰੋਗਰਾਮ ਬਹੁਤ ਲਾਹੇਵੰਦ ਆ ਔਰ ਇਹ ਬੜਾ ਜ਼ਰੂਰੀ। ਫੇਸਬੁੱਕ ਤੇ ਵੀ ਲਾਈਵ ਹੁੰਦੇ ਆ, ਤੁਸੀਂ ਪਲੀਜ਼ ਕਮੈਂਟ ਲਾਈਕ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਰਹੇ ਕਿੰਨੇ ਕੁ ਲੋਕ ਜਿਹੜੇ ਆ ਉਹਨਾਂ ਨੂੰ ਸੁਣਦੇ ਆ, ਬੜੀ ਮਿਹਰਬਾਨੀ। ਡਾਕਟਰ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਚੀਮਾ ਸਾਹਿਬ ਵੀ ਨਾਲ ਨੇ ਜੀ।
2: ਹਾਂਜੀ
1: ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਖੱਖ ਸਾਹਿਬ, ਸਤਿ ਸ੍ਰੀ ਅਕਾਲ ਚੀਮਾ ਸਾਹਿਬ
1: ਜੀ, ਸੁਣਨ
2: ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ। ਪਰ ਅੱਜ ਦਾ ਪ੍ਰੋਗਰਾਮ ਮੇਰਾ ਹਿੰਦੀ ਦੇ ਵਿੱਚ ਹੈ, ਮੈਂ ਕੱਲ ਪ੍ਰੋਗਰਾਮ ਹਿੰਦੀ ਚ ਕਰਨਾ ਸੀ, ਨਹੀਂ ਕਰ ਸਕਿਆ।
0: ਕੋਈ ਗੱਲ ਨਹੀਂ,
2: ਸੋ ਹਿੰਦੀ ਸੁਣਨੇ ਵਾਲੇ ਤਮਾਮ ਸ਼ਰੋਤਾਓਂ ਕੋ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਓਰ ਸੇ ਬੜੇ ਪਿਆਰ ਔਰ ਸਤਿਕਾਰ ਸੇ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹੂੰ ਆਪਕਾ ਰੋਜ਼ਾਨਾ ਕਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੇਕਰ। ਐਸਾ ਕਿ ਆਪ ਜਾਣਤੇ ਹੈ ਕਿ ਇਸ ਸੀਰੀਜ਼ ਮੇ ਹਮ ਲੋਗ ਜੀਵਨ ਸੇ ਜੀਵਨ ਕੀ ਉਤਪਤੀ ਕੈਸੇ ਹੋਈ, ਕੈਸੇ ਕੈਸੇ ਯੇ ਜੀਵਨ ਚਲਾ, ਕੌਣ ਕੌਣ ਸੀ ਮੁਸੀਬਤੇ, ਕੌਣ ਕੌਣ ਸੀ ਬਿਮਾਰੀਆਂ, ਕੌਣ ਕੌਣ ਸੇ ਹਰਡਲ ਇਸ ਜੀਵਨ ਕੇ ਰਸਤੇ ਮੇ ਆਏ, ਕੈਸੇ ਯੇ ਬਣਾ ਥਾ, ਕੈਸੇ ਮਾਂ ਕੇ ਪੇਟ ਮੇ ਰਹਾ ਥਾ, ਕਿਤਨੀ ਦੇਰ ਰਹਾ ਥਾ, ਉਸਮੇ ਕਿਆ ਕਿਆ ਡਿਵੈਲਪਮੈਂਟ ਹੋਈ ਥੀ, ਕਿਆ ਕਿਆ ਪ੍ਰੋਬਲਮਸ ਆਈ ਥੀ, ਫਿਰ ਕੈਸੇ ਯੇ ਮਾਂ ਕੇ ਪੇਟ ਸੇ ਬਾਹਰ ਆਯਾ, ਜਿਸਕੋ ਹਮਨੇ ਲੇਬਰ ਕਹਾ ਥਾ, ਉਸਕੇ ਬਾਰੇ ਮੇ ਪੂਰੀ ਜਾਣਕਾਰੀ ਮੈਨੇ ਆਪਕੋ ਦੀ। ਉਸਕੇ ਬਾਅਦ ਨਵਜੀਵਨ ਕੀ ਯਾਤਰਾ ਸ਼ੁਰੂ ਹੋਈ ਔਰ ਨਵਜੀਵਨ ਕੀ ਯਾਤਰਾ ਹਮਨੇ ਇੱਕ ਸਾਲ ਤੱਕ ਚਾਲੂ ਰੱਖੀ, ਔਰ ਉਸਕੇ ਬਾਅਦ ਇਸ ਏਕ ਸਾਲ ਮੇ ਕਿਆ ਕਿਆ ਡਿਵੈਲਪਮੈਂਟ ਹੋਈ ਜੀਵਨ ਮੇ ਵੋ ਪੂਰੀ ਮੈਨੇ ਆਪ ਸਭ ਲੋਗੋਂ ਕੋ ਬਤਾਈ ਥੀ, ਔਰ ਕਿਆ ਹਮੇ ਕਰਨਾ ਹੈ, ਕੈਸੇ ਇਸਕਾ ਬਚਾਓ ਕਰਨਾ ਹੈ, ਕਿਆ ਕਿਆ ਵੈਕਸੀਨੇਸ਼ਨ ਕਾ ਪ੍ਰੋਸੈਸ ਕੈਸੇ ਕੈਸੇ ਚਲਾ, ਯੇ ਸਭ ਚੀਜ਼ੇ ਇਨ ਪ੍ਰੋਗਰਾਮੋ ਮੇ ਹਮ ਆਪਕੇ ਸਾਹਮਣੇ ਰੱਖਤੇ ਆਏ ਹੈਂ। ਔਰ ਉਸਕੇ ਬਾਅਦ ਹਮਨੇ ਯੇ ਕਹਾ ਕਿ ਏਕ ਸਾਲ ਕੇ ਬਾਅਦ ਇੱਕ ਟਾਈਟਲ ਬਦਲ ਗਿਆ, ਔਰ ਉਸ ਟਾਈਟਲ ਕੋ ਹਮਨੇ ਨਾਮ ਦਿਆ ਥਾ ਟੋਡਲਰਸ। ਟੋਡਲਰਸ ਏਜ ਕੋ ਹਮਨੇ ਏਕ ਸੇ ਬਾਅਦ ਪਾਂਚ ਸਾਲ ਤੱਕ ਚਾਲੂ ਰੱਖਾ, ਔਰ ਉਸਕੇ ਬਾਅਦ ਇਸ ਟੋਡਲਰ ਏਜ ਮੇ ਵੀ ਬਹੁਤ ਸਾਰੀ ਵਹੀ ਮੁਸੀਬਤੇ, ਵਹੀ ਬਿਮਾਰੀਆਂ ਕੰਟੀਨਿਊ ਰਹੀ ਜੋ ਨਵਜੀਵਨ ਕੇ ਸਮੇਂ ਮੇ ਇਸ ਜੀਵਨ ਕੇ ਸਾਥ ਘਟੀ ਥੀ, ਔਰ ਉਨਕਾ ਕਿਆ ਕਿਆ ਉਪਚਾਰ ਉਪਰਾਲਾ ਹਮ ਲੋਗ ਕਰ ਰਹੇ ਥੇ ਵੋ ਅਭੀ ਚਾਲੂ ਥਾ। ਔਰ ਉਸਕੇ ਬਾਅਦ ਔਰ ਬਹੁਤ ਸੀ ਨਈ ਪ੍ਰੋਬਲਮਸ ਇਸ ਮੇ ਸ਼ਾਮਲ ਹੋ ਜਾਤੀ ਹੈ, ਉਨਕੇ ਬਾਰੇ ਮੇ ਪੂਰਾ ਵੇਰਵਾ ਮੈਨੇ ਆਪ ਸਭ ਲੋਗੋਂ ਕੋ ਬਤਾਇਆ ਥਾ, ਔਰ ਮੈਨੇ ਯੇ ਕਹਾ ਥਾ ਕਿ ਯੇ ਜੋ ਪ੍ਰੋਟੈਕਸ਼ਨ ਵਾਲਾ ਪ੍ਰੋਗਰਾਮ ਥਾ ਹਮਾਰਾ, ਜਿਸਕੋ ਹਮਨੇ ਵੈਕਸੀਨੇਸ਼ਨ ਕਹਾ, ਉਸ ਪ੍ਰੋਟੈਕਸ਼ਨ ਵਾਲੇ ਪ੍ਰੋਗਰਾਮ ਕੋ ਹਮਨੇ 14 ਸਾਲ ਤੱਕ ਕੰਟੀਨਿਊ ਕੀਆ, ਜਿਸਕੋ ਹਮ ਲੋਗ ਬੋਲਤੇ ਹੈ ਬੂਸਟਰ ਡੋਜ਼। ਤੋ ਬੂਸਟਰ ਡੋਜ਼ ਦੇਣੇ ਕੇ ਬਾਅਦ ਹਮ ਲੋਗ ਥੋੜਾ ਸੰਤੁਸ਼ਟ ਹੋ ਜਾਤੇ ਹੈ, ਯਾ ਯੂੰ ਕਹੇ ਕਿ ਹਮ ਲੋਗ ਯੇ ਸਮਝਤੇ ਹੈ ਕਿ ਯੇ ਬਿਮਾਰੀਆਂ ਕੋਈ ਬਹੁਤ ਸੀ ਬਿਮਾਰੀਆਂ ਐਸੀ ਹੈ ਨਾ ਜੋ ਉਮਰ ਕੇ ਹਿਸਾਬ ਸੇ ਆਤੀ। ਅਬ ਛੋਟੇ ਬੱਚੋਂ ਕੋ ਪ੍ਰੋਸਟੇਟ ਕੀ ਬਿਮਾਰੀ ਤੋ ਨਹੀਂ ਹੋਗੀ ਨਾ, ਬੜੋ ਕੋ ਹੀ ਹੋਗੀ ਨਾ। ਇਸੀ ਤਰ੍ਹਾਂ ਹੀ ਬਹੁਤ ਸੀ ਬਿਮਾਰੀਆਂ ਐਸੀ ਹੈ ਜੋ ਉਮਰ ਕੇ ਹਿਸਾਬ ਸੇ ਹੈ, ਔਰ ਉਸਕਾ ਵੀ ਵੇਰਵਾ ਮੈਨੇ ਇੱਕ ਪ੍ਰੋਗਰਾਮ ਮੇ ਆਪ ਸਭ ਲੋਗੋਂ ਕੋ ਦਿਆ ਥਾ ਕਿ ਕੁਛ ਕੇ ਬਿਮਾਰੀਆਂ ਏਜ ਕੇ ਸਾਥ ਬਦੀ ਹੋਈ ਹੈ ਵਹੀ ਪਰ ਰਹਿਤੀ ਹੈ। ਤੋ 14 ਸਾਲ ਕਹਿਣੇ ਕਾ ਮੇਰਾ ਮਤਲਬ ਯੇ ਥਾ ਕਿ ਇੱਕ ਤੋ ਹਮ ਯੇ ਸਮਝਤੇ ਹੈ ਕਿ ਕੁਛ ਕੇ ਬਿਮਾਰੀਆਂ ਜੋ ਜੀਵਨ ਸੇ ਬਚਪਨ ਸੇ ਰਿਲੇਟਡ ਹੈ, ਉਨਕਾ ਵੋ ਦੌਰ ਖਤਮ ਹੋ ਗਿਆ, ਉਨਕਾ ਵੋ ਸਮਾਂ ਖਤਮ ਹੋ ਗਿਆ, ਇਸ ਲਈ ਹਮ ਸੋਚਤੇ ਹੈ ਕਿ ਅਬ ਇਨ ਵੈਕਸੀਨੇਸ਼ਨ ਕੀ ਜ਼ਰੂਰਤ ਨਹੀਂ ਹੈ। ਦੂਸਰੀ ਬਾਤ ਯੇ ਕਿ ਯਹਾਂ ਤੱਕ ਪਹੁੰਚਤੇ ਪਹੁੰਚਤੇ ਵੋ ਹਮਾਰਾ ਉਮਰ ਕਾ ਫੇਜ਼ ਨਿਕਲ ਗਿਆ, ਔਰ ਇਸਕੇ ਬਾਅਦ ਯੇ ਜੋ ਬੂਸਟਰ ਡੋਜ਼ ਹਮ ਲਗਾਤੇ ਹੈ, ਹਮ ਯੇ ਸਮਝਤੇ ਹੈ ਕਿ ਇਸਕੀ ਕੰਸਨਟ੍ਰੇਸ਼ਨ ਯਾ ਇਸਕੀ ਪ੍ਰੋਟੈਕਸ਼ਨ ਇਸ ਜੀਵਨ ਕੇ ਲਈ ਅਬ ਆਗੇ ਜਾਣੇ ਵਾਲੇ ਕਾਫੀ ਸਮੇਂ ਲੰਬੇ ਤੱਕ ਰਹੇਗੀ। ਹਾਂ, ਉਸਮੇ ਮੈਨੇ ਯੇ ਵੀ ਬਤਾਇਆ ਥਾ ਕਿ ਕੁਛ ਇਸ ਤਰ੍ਹਾਂ ਕੀ ਬਿਮਾਰੀਆਂ ਵੀ ਹੈ ਜੋ ਜੀਵਨ ਮੇ ਦੁਬਾਰਾ ਵੀ ਆ ਜਾਤੀ ਹੈ, ਲੇਕਿਨ ਹਮ ਲੋਗ ਯੇ ਸਮਝਤੇ ਹੈ ਦੁਬਾਰਾ ਆ ਜਾਣੇ ਕਹਿਣੇ ਸੇ ਮਤਲਬ ਯੇ ਹੈ ਕਿ ਜੋ ਕਾਜ਼ੇਟਿਵ ਫੈਕਟਰ ਹਮ ਸਮਝਤੇ ਹੈ ਮਟੀਰੀਅਲਿਸਟਿਕ ਹੋਤੇ ਹੋਏ, ਮਟੀਰੀਅਲਿਸਟਿਕ ਕਹਿਣੇ ਸੇ ਮਤਲਬ ਕਿ ਮਾਡਰਨ ਮੈਡੀਕਲ ਸਾਇੰਸ ਯੇ ਸਮਝਤੀ ਹੈ ਕਿ ਬਿਮਾਰੀਆਂ ਕੇ ਕਾਰਨ ਮਟੀਰੀਅਲ ਹੈ ਜੋ ਹਮ ਨਹੀਂ ਸਮਝਦੇ, ਹੋਮਿਓਪੈਥਿਕ ਕੇ ਤੌਰ ਪਰ ਹਮ ਨਹੀਂ ਸਮਝਦੇ ਇਸ ਚੀਜ਼ ਕੋ, ਲੇਕਿਨ ਹਮ ਜੋ ਮਾਡਰਨ ਮੈਡੀਕਲ ਸਾਇੰਸ ਕੇ ਆਧਾਰ ਪਰ ਹਮ ਸਮਝਤੇ ਹੈ ਕਿ ਬਿਮਾਰੀਆਂ ਪੈਦਾ ਕਰਨੇ ਵਾਲੇ ਜੋ ਕਾਰਨ ਹੈ ਨਾ ਵੋ ਮਟੀਰੀਅਲ ਹੈ। ਤੋ ਵੋ ਮਟੀਰੀਅਲ ਕਾਰਨ ਜੋ ਹੈ ਹਮ ਯੇ ਸਮਝਦੇ ਹੈ ਕਿ ਕਈ ਵਾਰ ਏਕ ਵਾਰ ਜੀਵਨ ਮੇ ਆਨੇ ਕੇ ਬਾਅਦ ਸ਼ਰੀਰ ਮੇ ਲੇਟੈਂਟ ਸਟੇਜ ਮੇ ਪੜੇ ਰਹਤੇ ਹੈ, ਔਰ ਫਿਰ ਕਭੀ ਜ਼ਿੰਦਗੀ ਮੇ ਦੁਬਾਰਾ ਉਸੀ ਤਰ੍ਹਾਂ ਕਾ ਐਕਸਪੋਜ਼ਰ ਹੋ ਗਿਆ ਤੋ ਫਿਰ ਦੁਬਾਰਾ ਕਈ ਵਾਰ ਉਸੀ ਤਰ੍ਹਾਂ ਕੀ ਪ੍ਰੋਬਲਮ ਜੋ ਹੈ ਉਸਮੇ ਆ ਸਕਤੀ ਹੈ, ਔਰ ਯੇ ਹਮਨੇ ਆਪ ਸੇ ਕਹਾ, ਔਰ ਉਸਕਾ ਹਮਨੇ ਕਹਾ ਕਿ ਜਬ ਐਸਾ ਹੋਤਾ ਹੈ ਤੋ ਫਿਰ ਹਮ ਉਸਕਾ ਨਾਮ ਬਦਲ ਦੇਤੇ ਹੈ, ਹਮ ਕਹਤੇ ਹੈ ਕਿ ਭਾਈ ਨਹੀਂ ਇਸਕਾ ਨਾਮ ਅਬ ਮੀਜ਼ਲਸ ਨਹੀਂ ਰਹਾ, ਇਸਕਾ ਨਾਮ ਪੌਕਸ ਨਹੀਂ ਰਹਾ, ਇਸਕਾ ਨਾਮ ਵੈਰੀਸੇਲਾ ਨਹੀਂ ਰਹਾ, ਹਮ ਕਹਤੇ ਹੈ ਕਿ ਯੇ ਸ਼ਿੰਗਲਸ ਹੋ ਗਈ ਹੈ। ਤੋ ਇਸ ਤਰ੍ਹਾਂ ਬਹੁਤ ਸੀ ਬਿਮਾਰੀਆਂ ਐਸੀ ਵੀ ਹੈ ਜੋ ਆਪਣਾ ਨਾਮ ਉਸਕਾ ਹਮ ਚੇਂਜ ਕਰ ਦੇਤੇ ਹੈ, ਲੇਕਿਨ ਉਸਕੇ ਜੋ ਕਾਜ਼ੇਟਿਵ ਮਟੀਰੀਅਲ ਫੈਕਟਰ ਹੈ ਨਾ ਉਹ ਵਹੀ ਰਹਤੇ ਹੈ। ਸੋ ਇਸ ਤਰ੍ਹਾਂ ਕੀ ਬਾਤੇ ਵੀ ਮੈਨੇ ਆਪ ਸਭ ਕੇ ਸਾਹਮਣੇ ਕੀ ਥੀ, ਔਰ ਟੋਟਲਰ ਏਜ ਕੇ ਬਾਅਦ ਇੱਕ ਐਸੀ ਏਜ ਆਈ ਥੀ ਜਿਸਕੋ ਨਾ ਹਮ ਬੱਚਾ ਕਹਿ ਸਕਤੇ ਹੈ ਨਾ ਹਮ ਜਵਾਨ ਕਹਿ ਸਕਤੇ ਹੈ, ਔਰ ਉਸਕੋ ਹਮਨੇ ਕਹਾ ਥਾ ਅਡਲਸੈਂਸ ਏਜ, ਔਰ ਉਸ ਅਡਲਸੈਂਸ ਏਜ ਕੋ ਹਮਨੇ ਕਹਾ ਥਾ ਕਿ ਭਾਈ ਯੇ ਏਜ 7 ਸਾਲ ਕੇ ਬਾਅਦ ਕਹੋ, 6 ਸਾਲ ਕੇ ਬਾਅਦ ਕਹੋ, ਔਰ ਯੇ ਫਿਰ ਆਗੇ 18 ਸਾਲ ਤੱਕ, 14 ਸੇ 18 ਕੁਛ ਲੋਗ ਇਸਕੋ 14 ਸਾਲ ਤੱਕ ਮਾਨਤੇ ਥੇ, ਕੁਛ ਲੋਗ ਬੋਲਤੇ ਥੇ ਕਿ ਨਹੀਂ 18 ਸਾਲ ਤੱਕ ਇਸਕੋ ਕੰਟੀਨਿਊ ਕਰਨਾ ਚਾਹੀਏ, ਤਬ ਤੱਕ ਯੇ ਜੋ ਡਿਵੈਲਪਮੈਂਟ ਹੋਣੇ ਵਾਲੀ ਬਾਡੀ ਮੇ वो पूरी हो चुकी होती है तो उसको हम अडल्ट मानने शुरू कर देते हैं। कानूनी तौर पे भी अडल्ट मानते हैं, वैसे शारीरिक तौर पे भी इसकी जो डेवलपमेंट हो जाती है वो वहां तक हो जाती है, तो हम कहते हैं कि भाई अब ये अडल्ट हो गया है। तो इससे पहले क्या था, ना वो बच्चा था ना वो अडल्ट था। तो उस फेज की जितनी भी प्रॉब्लम थी, उस फेज के हालात के जितने अचंभे थे, क्योंकि कुछ अचंभे भी तो मैंने आपको बताया ना कि लड़की से लड़का होगा, लड़के से लड़की होगी, इस तरह की बहुत सी चीजें जो हमारे नॉलेज में पहले नहीं थी, अब मेडिकल साइंस उसके बारे में जानती है, जेनेटिक्स ने इतनी स्टडी कर ली कि भाई ऐसा होता क्यों है। अब हमारे लिए वो अचंभा नहीं रहा, पहले वो अचंभा था, अब अचंभा नहीं रहा कि ऐसा हो सकता है और क्यों हो सकता है। इसकी डिटेल मैंने इन प्रोग्रामों में आपके सामने रखी थी और उसके बाद एडल्ट एज तक पहुंचते पहुंचते इस शरीर में क्या क्या तब्दीलियां आई। और ये एक ऐसा दौर था, ये एक ऐसा समय था जिसमें फिजियोलॉजिकली फिजिकली शारीरिक तौर पे भी उस कार्यक्रम के तौर पे भी स्पष्ट हो जाता था कि जो लड़का है वो लड़की है, लड़का है वो जो लड़की है वो लड़की है। तो मतलब बाहरी तौर पे भी स्पष्ट होता है कि ये लड़की ही है, अंदरूनी तौर पे भी स्पष्ट होता है कि जैसे मासिक धर्म आना शुरू हो गया, उस फेज की जितनी भी प्रॉब्लम थी, उस फेज के हालात के जितने अचंभे थे, क्योंकि कुछ अचंभे भी तो मैंने आपको बताया ना कि लड़की से लड़का होगा, लड़के से लड़की होगी, इस तरह की बहुत सी चीजें जो हमारे नॉलेज में पहले नहीं थी, अब मेडिकल साइंस उसके बारे में जानती है, जेनेटिक्स ने इतनी स्टडी कर ली कि भाई ऐसा होता क्यों है। अब हमारे लिए वो अचंभा नहीं रहा, पहले वो अचंभा था, अब अचंभा नहीं रहा कि ऐसा हो सकता है और क्यों हो सकता है। इसकी डिटेल मैंने इन प्रोग्रामों में आपके सामने रखी थी और उसके बाद एडल्ट एज तक पहुंचते पहुंचते इस शरीर में क्या क्या तब्दीलियां आई। और ये एक ऐसा दौर था, ये एक ऐसा समय था जिसमें फिजियोलॉजिकली फिजिकली शारीरिक तौर पे भी उस कार्यक्रम के तौर पे भी स्पष्ट हो जाता था कि जो लड़का है वो लड़की है, लड़का है वो जो लड़की है वो लड़की है। तो मतलब बाहरी तौर पे भी स्पष्ट होता है कि ये लड़की ही है, अंदरूनी तौर पे भी स्पष्ट होता है कि जैसे मासिक धर्म आना शुरू हो गया, जैसे स्पर्म बनने शुरू हो गए, सीमन आना शुरू हो गया, जैसे आवाज की

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਾਂ ਦੋਸਤੋ, ਗੁਰਬਾਣੀ ਦੇ ਨਾਲ ਜੁੜੇ ਸੀ, ਬਹੁਤ ਹੀ ਪਿਆਰੀ ਆਵਾਜ਼, ਤੁਹਾਨੂੰ ਪਤਾ ਹੀ ਹੰਸਰਾਜ ਹੋਣਾ ਦੀ, ਉਹਨਾਂ ਤੇ ਬੜੀ ਵੱਡੀ ਮਿਹਰ ਹੈ ਪਰਮਾਤਮਾ ਦੀ। ਸੋ ਉਹਨਾਂ ਨੇ ਆਪਾਂ ਨੂੰ ਸ਼ਬਦਾਂ ਨਾਲ ਜੋੜਿਆ, ਔਰ ਅਗਲਾ ਪ੍ਰੋਗਰਾਮ ਆਪਾਂ ਲੈ ਕੇ ਆਏ ਜੀ, ਕੁਛ ਗੱਲਾਂ ਬਾਤਾਂ, ਕੁਛ ਖਬਰਾਂ, ਤੇ ਦੁਨੀਆਂ ਤੇ ਕੀ ਹੋ ਰਿਹਾ, ਵਰਲਡ ਦੇ ਵਿਚ ਕੀ ਹੋ ਰਿਹਾ, ਖਾਸ ਕਰ ਅਮੈਰੀਕਾ ਚ ਕੀ ਹੋ ਰਿਹਾ। ਸਾਡੇ ਨਾਲ ਜੁੜ ਗਏ ਨੇ ਜੀ ਸਾਡੇ ਵੱਡੇ ਵੀਰ ਲਾਲ ਸਿੰਘ ਚੀਮਾ ਸਾਹਿਬ, ਫਰੀਦਰ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਚੀਮਾ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਜੀ। ਹੈ
2: ਜੀ ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਜੀ। ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਖੱਕ ਸਾਹਿਬ ਜੀ, ਗੱਲਾਂ ਬਾਤਾਂ ਜਿਹੜੀਆਂ ਅੱਜ ਕੱਲ ਹੋ ਰਹੀਆਂ, ਆਪਾਂ ਨੂੰ ਪਤਾ ਵੀ ਭਾਰਤ ਦੇ ਇਤਿਹਾਸ ਦੇ ਵਿਚ ਜੋ ਕੁਛ ਇਹਨਾਂ ਦਿਨਾਂ ਦੇ ਵਿਚ ਵਾਪਰਿਆ, ਇਹ ਸ਼ਾਇਦ ਹੀ ਹੋਰ ਕਿਸੇ ਦੁਨੀਆਂ ਦੇ ਹਿੱਸੇ ਵਿਚ ਕਦੇ ਵਾਪਰਿਆ ਹੋਵੇ ਇਸ ਤਰ੍ਹਾਂ। ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਜਿਹਨਾਂ ਮੁਸੀਬਤਾਂ ਦੇ ਵਿਚ ਦੀ ਲੰਘੇ, ਉਹ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ, ਤੇ ਫੇਰ ਅੱਗੇ ਜੋ ਕੁਛ ਹੋਇਆ ਉਹ ਵੀ ਆਪਣੇ ਸਮਾਜ ਨੂੰ ਪਤਾ ਹੀ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ, ਇਹਦੇ ਵਿਚ ਇੱਕ ਗੱਲ ਜਿਹੜੀ ਹੋਣੀ ਆ, ਉਹ ਜਦੋਂ ਅਸੀਂ ਛੋਟੇ ਸੀ ਨਾ, ਜਾਂ ਤੁਸੀਂ ਛੋਟੇ ਸੀ, ਉਦੋਂ ਆਹ ਇੰਟਰਨੈਟ ਵਗੈਰਾ ਤੇ ਫੋਨ ਵਗੈਰਾ ਹੈ ਨਹੀਂ ਸੀਗੇ, ਤੇ ਬਹੁਤ ਸਾਰਾ ਜਿਹੜਾ ਲਿਟਰੇਚਰ ਜਿਹਨੂੰ ਆਪਾਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬਾਂ ਦਾ, ਉਹ ਆਮ ਭਾਜਾ ਦੇ ਸਾਹਮਣੇ ਨਹੀਂ ਸੀ ਆਉਂਦਾ। ਜਦੋਂ ਮੈਂ ਸਕੂਲਾਂ ਦੇ ਵਿਚ ਪੜ੍ਹਦਾ ਸੀਗਾ, ਤੇ ਉਦੋਂ ਥੋੜੀਆਂ ਬਹੁਤੀਆਂ ਗੱਲਾਂ ਉਹ ਬਜ਼ੁਰਗਾਂ ਤੋਂ ਆਪਣਿਆਂ ਤੋਂ ਸੁਣੀ ਦੀਆਂ ਸੀ, ਜਾਂ ਕੋਈ ਬਾਹਰੋਂ ਪਿੰਡਾਂ ਦੇ ਵਿਚ ਉਹ ਕਵੀਸ਼ਰ ਵਗੈਰਾ ਆਉਂਦੇ ਹੁੰਦੇ ਸੀਗੇ, ਉਹ ਗਾਉਂਦੇ ਹੁੰਦੇ ਸੀਗੇ, ਉਹਨਾਂ ਤੋਂ ਥੋੜਾ ਬਹੁਤਾ ਪਤਾ ਲੱਗਦਾ ਸੀ। ਕਿਉਂਕਿ ਸਕੂਲਾਂ ਦੇ ਵਿਚੋਂ ਤਾਂ ਇਹ ਜਦੋਂ ਅੰਗਰੇਜ਼ ਆਇਆ ਉਹਨੇ ਸਾਰਾ ਲਿਟਰੇਚਰ ਖਤਮ ਕਰ ਦਿੱਤਾ ਨਾ, ਤਾਂ ਕਿ ਪਰਜਾ ਨੂੰ ਪਤਾ ਹੀ ਨਾ ਲੱਗੇ। ਪਰ ਹੁਣ ਜਿਹੜਾ ਆਹ ਮੀਡੀਆ ਹੈਗਾ, ਇਹ ਬਹੁਤ ਸਾਰਾ ਜਿਹੜਾ ਪਿਛੋਕੜ ਆ ਉਹਨੂੰ ਪਰਜਾ ਤਿੱਕਰ ਮੈਨੂੰ ਵੀ ਬਹੁਤ ਕੁਛ ਪਤਾ ਲੱਗਦਾ ਜਿਹੜਾ ਉਦੋਂ ਨਹੀਂ ਸੀ ਪਤਾ ਲੱਗਦਾ। ਸੋ ਦੇਖੋ, ਮੇਰਾ ਖਿਆਲ ਨੀ ਵੀ ਦੁਨੀਆਂ ਦੇ ਇਤਿਹਾਸ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਣਾ ਵਾਲਾ ਕੋਈ ਹੋਰ ਫਿਲੋਸਫਰ ਜਾਂ ਕੋਈ ਯੋਧਾ ਨਹੀਂ ਹੋਇਆ। ਕਿਉਂਕਿ ਆਪਾਂ ਦੇਖਦੇ ਹਾਂ ਸਿਕੰਦਰ ਹੁਣੀ ਮੁਸੋਲੀਨੀ ਸੀਗਾ, ਉਹ ਹਿਟਲਰ ਸੀਗਾ, ਹੋਰ ਸਾਰੇ ਦੇਸ਼ਾਂ ਦੇ ਵਿਚ ਤੁਹਾਨੂੰ ਪਤਾ ਕ੍ਰਾਂਤੀਆਂ ਤਾਂ ਆਉਂਦੀਆਂ ਹੀ ਰਹੀਆਂ, ਪਰ ਉਹ ਜਿਹੜੇ ਆਗੂ ਸੀਗੇ ਉਹਨਾਂ ਸਮਾਜਾਂ ਦੇ, ਉਹਨਾਂ ਦੇ ਵਿਚ ਖੱਕ ਸਾਹਿਬ ਜੀ ਜਿਹੜਾ ਇੱਕੋ ਹੀ ਵੱਡਾ ਗੁਣ ਸੀ ਜਿਹੜਾ ਲੜਨਾ। ਤੇ ਉਹਦੇ ਨਾਲ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਜੀਵਨ ਆ ਉਹਨੂੰ ਕੰਪੇਅਰ ਕਰਦੇ ਆ, ਤੇ ਉਹ ਗੁਰੂ ਸਾਹਿਬ ਦੇ ਪਾਂ ਪਾਸਖ ਵੀ ਜਿਹੜੇ ਨਹੀਂ ਉਤਰਦੇ
1: ਬਿਲਕੁਲ।
2: ਕਿਉਂਕਿ ਗੁਰੂ ਸਾਹਿਬ ਦੇ ਵਿਚ ਕੱਲਾ ਯੁੱਧ ਵਿਦਿਆ ਦੇ ਵਿਚ ਮਾਰਤਾ ਨਹੀਂ ਸੀ, ਉਹਨਾਂ ਦੇ ਕੋਲ ਬਹੁਤ ਕੁਛ ਮਿੱਠਾ ਬੋਲਣਾ ਕਿੱਦਾਂ, ਲਿਖਣਾ ਕਿੱਦਾਂ, ਉਹ ਜਾਣੀ ਕਿ ਸਰਗੁਣ ਜਿਹਨੂੰ ਕਹਿ ਲਓ, ਉਹ ਕਵੀ ਵੀ ਸੀ, ਲਿਖਾਰੀ ਵੀ ਸੀ, ਉਹ ਕੀਰਤਨ ਵੀ ਕਰਦੇ ਸੀਗੇ, ਤੇ ਉਹ ਯੁੱਧ ਵੀ ਲੜਦੇ ਸੀਗੇ, ਤੇ ਉਹ ਉਹਨਾਂ ਦੇ ਵਿਚ ਜਿਹੜੀ ਨਿਮਰਤਾ ਸੀਗੀ ਖੱਕ ਸਾਹਿਬ ਜੀ, ਦੇਖੋ ਜਿਹੜਾ ਉਹਨਾਂ ਨੇ ਉਹ ਕਹੇ ਆ ਸ਼ਬਦ, ਮੈਂ ਹੂੰ ਪਰਮ ਪੁਰਖ ਕਾ ਉਦਾਸਾ, ਵੇਖਣ ਆਇਓ ਜਗਤ ਤਮਾਸਾ, ਜੋ ਮੁਝ ਕੋ ਪਰਮੇਸ਼ਰ ਉਚਰ ਹੈ, ਤਿੰਨ ਕੋ ਨਰਕ ਕੁੰਡ ਮੇ ਪੜਿਆ। ਦੇਖੋ ਇਹ ਜਿਹੜੇ ਸ਼ਬਦ ਆ, ਇਹਨਾਂ ਇਹ ਸ਼ਬਦ ਬੜੇ ਡੂੰਘੇ ਆ, ਬਹੁਤੇ ਤਾਂ ਜਿਹੜੀ ਸਾਡੇ ਪਰਜਾ ਦੇ ਹੈਗੇ ਆ ਲੋਕ, ਉਹ ਪਰਮ ਪੁਰਖ ਉਹ ਪਰਮਾਤਮਾ ਨੂੰ ਕਹਿ ਦਿੰਦੇ ਆ, ਵੀ ਗੁਰੂ ਸਾਹਿਬ ਪਰਮਾਤਮਾ ਨੂੰ ਉਹ ਕਹਿੰਦੇ ਸੀਗੇ ਸੰਬੋਧਨ ਕਰਕੇ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਅਸਲ ਦੇ ਵਿਚ ਉਸ ਸਮੇਂ ਦੇ ਜਿਹੜੇ ਪਰਜਾ ਸੀ ਉਹਨੂੰ ਕਹਿੰਦੇ ਸੀਗੇ, ਪਰਮ ਦਾ ਮਤਲਬ ਹੁੰਦਾ ਪ੍ਰਾਈਮ ਅੰਗਰੇਜ਼ੀ, ਜਿਹੜਾ ਕਹਿੰਦੇ ਸਭ ਤੋਂ ਚੋਟੀ ਵਾਲਾ ਉਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਚ ਪਰਮ, ਤੇ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਪ੍ਰਾਈਮ, ਪ੍ਰਾਈਮ ਮਿਨਿਸਟਰ ਜਿੱਦਾਂ ਹੁੰਦਾ ਸਾਰਿਆਂ ਤੋਂ ਉੱਪਰਲਾ, ਉਹੀ ਸ਼ਬਦ ਪੰਜਾਬੀ ਦੇ ਵਿਚ ਪਰਮ ਆ। ਸੋ ਪੁਰਖ ਮੇਰੇ ਹੁੰਦੀ ਆ ਇਨਸਾਨੀਅਤ, ਲੋਕ ਆ ਜਿਹੜੇ। ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਹੇ ਆ, ਭਾਈ ਮੈਂ ਤਾਂ ਤੁਹਾਡਾ ਨੌਕਰ ਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ
1: ਜੀ।
2: ਤੇ ਜਿਹੜੇ ਲੋਕ ਜੋ ਮੁਝ ਕੋ ਪਰਮੇਸ਼ਰ ਉਤਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਖੱਕ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਹਾਂ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਸੀ ਭਈ ਲੋਕਾਂ ਨੇ ਜੋ ਕੁਛ ਮੈਂ ਕਰਕੇ ਚੱਲਿਆ ਇਹ ਸਮਾਜ ਵਾਸਤੇ ਉਹ ਭੁੱਲ ਜਾਣਾ, ਔਰ ਲੋਕਾਂ ਨੇ ਮੇਰੀ ਪੂਜਾ ਕਰਕੇ ਓਹਦੇ ਤੋਂ ਮੇਤੋਂ ਮੰਗਣਾ ਜਿਹੜਾ ਮੈਂ ਨਹੀਂ ਕਰ ਸਕਣਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਲੋਕ ਮੈਨੂੰ ਪਰਮੇਸ਼ਰ ਸਮਝ ਕੇ ਮੇਤੋਂ ਮੰਗਣਗੇ, ਮੇਰੇ ਅੱਗੇ ਅਰਦਾਸਾਂ ਕਰਕੇ ਕਰਨਗੇ, ਉਹਨਾਂ ਵਾਸਤੇ ਕੁਛ ਨਹੀਂ ਹੈ ਮੇਰੇ ਕੋਲ। ਦੇਖਣਾ ਮੈਂ ਹੂੰ ਪਰਮ ਪੁਰਖ ਉਦਾਸਾ, ਵੇਖਣ ਆਇਆ ਜਗ ਤਮਾਸਾ, ਜੋ ਮੁਝਕੋ ਪਰਮੇਸ਼ਰ ਉਚਰ ਹੈ ਨਰਕ ਕੁੰਡ ਮੇਂ ਪਰ ਹੈ। ਕਹਿਣ ਦਾ ਮਤਲਬ ਉਹ ਲੋਕ ਨਰਕਾਂ ਦੇ ਭਾਗੀ ਹੋਣਗੇ, ਉਹਨਾਂ ਨੂੰ ਕੁਛ ਜੁੜਨਾ ਨੀ, ਕਿਉਂਕਿ ਉਹ ਜੋ ਕੁਛ ਗੁਰੂ ਸਾਹਿਬ ਕਹਿ ਕੇ ਗਏ ਉਹਦਾ ਕਰਨ ਨੂੰ ਤਿਆਰ ਨੀ।
1: ਬਿਲਕੁਲ ਬਿਲਕੁਲ ਸਹੀ,
2: ਹਾਂਜੀ। ਮਿਹਨਤ ਤਾਂ ਕੋਈ ਕਰਕੇ ਰਾਜੀ ਨੀ। ਪੜ੍ਹਦੇ ਉੱਥੇ ਸਟੂਡੈਂਟ ਮੇਰੇ ਖੱਖ ਸਾਹਿਬ ਜੀ, ਆਪਣੇ ਜਿਹੜੇ ਮੇਰੇ ਦਾਇਰੇ ਦੇ ਵਿੱਚ 8-10 ਐਸੇ ਸਟੂਡੈਂਟ ਹੋਏ ਆ ਜਿਨ੍ਹਾਂ ਨੂੰ ਮੈਂ ਜ਼ੋਰ ਲਾ ਰਿਹਾ, ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾ ਦਿੰਦਾ, ਉਹਨੂੰ ਪੜ੍ਹ ਲਓ। ਉਹ ਕਿਸੇ ਕੰਢੇ ਨੀ ਲੱਗਦੇ ਹੀ ਨੀ, ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮੇਰੇ ਭਤੀਜੇ, ਇੱਕ ਮੇਰੀ ਭਤੀਜੀ ਆ ਸਾਡੇ ਪਿੰਡ ਦੇ, ਦੋ ਤਿੰਨ ਹੋਰ ਆ, ਹੋਰ ਵੀ ਦੋ ਤਿੰਨਾਂ ਪਿੰਡਾਂ ਦੇ ਜਿਹਨਾਂ ਦੇ ਰਿਸ਼ਤੇਦਾਰ ਸਾਡੇ ਹੈਗੇ ਆ ਪੁਰਾਣੇ, ਉਹਨਾਂ ਦੇ ਵੀ ਨਿਆਣਿਆਂ ਨੂੰ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਅੰਗਰੇਜ਼ੀ ਪੜਾਉ ਫ੍ਰੀ ਦੇ ਵਿੱਚ, ਔਰ ਮੇਰੇ ਵਰਗੀ ਅੰਗਰੇਜ਼ੀ ਕਿਸੇ ਨੇ ਪੜਾਉਣੀ ਨੀ। ਪਰ ਨਾ, ਉਹਨਾਂ ਦਾ ਇਧਰ ਨੂੰ ਹੈ ਹੀ ਨੀ। ਉੱਥੇ ਇੰਡੀਆ ਦੇ ਵਿੱਚੋਂ ਕਹਿੰਦੇ ਆ ਵੀ ਅਸੀਂ ਕੈਨੇਡਾ ਜਾਂ ਅਮਰੀਕਾ ਕਿਤੇ ਨਿਕਲ ਜਾਈਏ, ਇੰਗਲੈਂਡ ਚਲ ਜਾਈਏ, ਅਸੀਂ ਇੱਥੇ ਮਿਹਨਤ ਨਹੀਂ ਕਰਨੀ। ਔਰ ਖੱਖ ਸਾਹਿਬ ਜੀ, ਉਹ ਜਿਹੜੇ ਲੋਕ ਆ ਉਹ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਆ, ਚਲੋ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੂੰ 5-7 ਅੱਖਰ ਜਿਹੜੇ ਅੰਗਰੇਜ਼ੀ ਦੇ ਤਾਂ ਆਉਂਦੇ ਹੁੰਦੇ ਨਾ ਘੱਟੋ ਘੱਟ, ਪਰ ਜਦੋਂ ਉਹ ਹੋਰ ਦੂਸਰੇ ਮੁਲਕਾਂ ਚ, ਪੁਰਤਗਾਲ ਹੋਇਆ, ਸਪੇਨ ਹੋਇਆ, ਇਟਲੀ ਹੋਇਆ, ਗ੍ਰੀਸ ਹੋਇਆ, ਇਹਨਾਂ ਕੰਟਰੀਆਂ ਦੇ ਵਿੱਚ ਜਾਂਦੇ, ਉੱਥੇ ਤਾਂ ਇੱਕ ਸ਼ਬਦ ਵੀ ਉਹਨਾਂ ਨੂੰ ਭਾਸ਼ਾ ਦਾ ਆਉਂਦਾ ਨਹੀਂ ਹੁੰਦਾ।
1: ਨਹੀਂ ਆਉਂਦਾ, ਕਈ ਕਈ ਚੀਮਾ ਸਾਹਿਬ 2-2, 3-3 ਸਾਲ ਵੀ ਰਹਿ ਜਾਂਦੇ, 4-4 ਸਾਲ, ਤਾਂ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਲੈਂਗੁਏਜ ਹੁੰਦੀ ਕੀ ਹੈ। ਇਹ ਬਹੁਤ ਬਹੁਤ ਕੁਝ ਹੋ ਰਿਹਾ ਜੀ ਇੱਥੇ।
2: ਬਿਲਕੁਲ, ਫੇਰ ਉਹ ਜਦੋਂ ਇੱਥੇ ਆਉਂਦੇ ਆ, ਕੰਮ ਉਹਨਾਂ ਦਾ ਨਾ ਤਾਂ ਮਾਂ ਪਿਓ ਨੇ ਉਹਨਾਂ ਨੂੰ ਲਾਇਆ ਹੁੰਦਾ। ਖੱਖ ਸਾਹਿਬ ਜੀ, ਇੱਕ ਜਿਹੜਾ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਮਾਵਾਂ ਆ ਜਿਹੜੀਆਂ ਨਾ, ਉਹ ਜਿਹੜੀ ਆਪਣੀ ਅਗਲੀ ਪੀੜ੍ਹੀ ਹੁੰਦੀ ਆ, ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਮਾਂ ਦੀ ਹੁੰਦੀ ਆ, ਬੱਚਿਆਂ ਨੂੰ ਤੋਰਨਾ ਕਿੱਧਰ ਨੂੰ ਆ।
1: ਜੀ ਬਿਲਕੁਲ।
2: ਤੇ ਹੁਣ ਖੱਖ ਸਾਹਿਬ ਜੀ, ਜਿਹੜਾ ਮਸਲਾ ਉੱਥੇ ਇਹ ਆ ਪੈਦਾ ਹੋ ਗਿਆ, ਜਿਹੜੀ ਗਾਹਾਂ ਦੀ ਜਨਰੇਸ਼ਨ ਆ, ਮਾਂ ਨੂੰ ਹੀ ਨਹੀਂ ਪਤਾ ਭਾਈ ਮੈਂ ਕੀ ਕਰਨਾ, ਤੇ ਉਹ ਬੱਚਿਆਂ ਨੂੰ ਕੀ ਸਿਖਾਉਗੀ।
1: ਮਾਵਾਂ ਅੱਜ ਕੱਲ ਫੋਨਾਂ ਤੇ ਰਹਿੰਦੀਆਂ ਜੀ ਚੀਮਾ ਸਾਹਿਬ,
2: ਬਿਲਕੁਲ ਬਿਲਕੁਲ ਇਹੀ ਆ,
1: ਉਹਨਾਂ ਨੂੰ ਬੱਚਿਆਂ ਨੂੰ ਵੀ ਫੋਨ ਫੜਾ ਦਿੰਦੀਆਂ ਵੀ ਮੇਰਾ ਸਿਰ ਨਾ ਖਾਵੇ,
2: ਮੇਰਾ ਮੇਰਾ ਕਿਹੜਾ, ਛੱਡੋ ਜਾਓ ਦਬਾਓ। ਤੇ ਉਹ ਜਿਹੜਾ ਕਾਰਨ ਆ, ਉਹ ਫਿਰ ਬੱਚੇ ਖੱਖ ਸਾਹਿਬ ਜੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਦੇ ਕਾਮਯਾਬ ਨਹੀਂ ਹੁੰਦੇ। ਔਰ ਜਿਹੜੇ ਲੋਕ ਉੱਥੋਂ ਖੱਖ ਸਾਹਿਬ ਜੀ ਦੂਸਰੇ ਕਿਸੇ ਨਾ ਕਿਸੇ ਪ੍ਰੋਫੈਸ਼ਨ ਦੇ ਵਿੱਚ ਪਏ ਆ, ਜਾਂ ਜਿਹੜੇ ਉੱਥੇ ਲੱਕੜੀ ਦਾ ਕੰਮ ਕਰਦੇ ਆ ਮਿਸਤਰੀ, ਜਾਂ ਉਹ ਕਿਸੇ ਹੋਰ ਕੋਈ ਟ੍ਰੇਡ ਸਿੱਖ ਲੈਂਦੇ ਆ, ਜਾਂ ਬਿਜਲੀ ਦਾ ਕੰਮ ਸਿੱਖ ਲੈਂਦੇ ਆ, ਜਾਂ ਪਲੰਬਿੰਗ ਦਾ ਕੰਮ ਸਿੱਖ ਲੈਂਦੇ ਆ, ਜਾਂ ਅੱਜ ਕੱਲ ਖੱਖ ਸਾਹਿਬ ਜੀ ਜਿਹੜੇ ਬਾਲ ਕੱਟਣ ਦਾ ਕੰਮ ਆ, ਇਹ ਬਹੁਤ ਵੱਡਾ ਇੱਕ ਉਦਯੋਗ ਬਣ ਚੁੱਕਾ ਆ।
1: ਬਿਲਕੁਲ ਬਿਲਕੁਲ, ਦੇਖੋ $25-30 ਤੇ ਉਹ ਵਾਲ ਕੱਟਣ ਤੇ ਲੈ ਲੈਂਦੇ ਆ, ਦਸ ਬੰਦੇ
2: $25-30 $100 ਤੱਕ ਖੱਖ ਸਾਹਿਬ ਜੀ ਉਹ ਲੈਂਦੇ ਆ।
1: ਬਿਲਕੁਲ, ਪ੍ਰੋਫੈਸ਼ਨਲ ਜਿਹੜੇ ਆ ਉਹ ਇੰਨੇ ਪੈਸੇ ਲੈ ਰਹੇ ਆ। ਬਿਲਕੁਲ
2: ਲੈ ਰਹੇ ਆ। ਤੇ ਹੁਣ ਕੀ ਆ, ਜਿਹੜੇ ਉਹ ਲੋਕ ਜਿਨ੍ਹਾਂ ਨੇ ਉੱਥੋਂ ਇੱਦਾਂ ਦਾ ਕੋਈ ਨਾ ਕੋਈ ਪ੍ਰੋਫੈਸ਼ਨ, ਜਿਹੜੇ ਟੈਕਨੀਕਲ ਹੈਂਡ ਕਿਸੇ ਵੀ ਕਿਸਮ ਦੇ ਹੈਗੇ ਆ, ਉਹ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤ ਕਾਮਯਾਬ ਹੋ ਜਾਂਦੇ ਆ, ਬਹੁਤ ਛੇਤੀ ਕਾਮਯਾਬ ਹੁੰਦੇ ਆ। ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜੱਟ ਜਿਮੀਦਾਰ ਆ, ਇਹ ਲੋਕ ਆ ਜਿਹੜੇ ਇਹ ਕੰਮ ਨੂੰ ਆਖਰ ਵਾਲੇ ਖੂਹ ਖਾ ਤੋਂ ਬਿਨਾਂ ਉਹਨਾਂ ਦੇ ਕੁਛ ਖੱਖ ਸਾਹਿਬ ਜੀ ਰਹਿ ਨਹੀਂ ਗਿਆ।
1: ਚੀਮਾ ਸਾਹਿਬ,
2: ਮੈਂ ਬ੍ਰਾਂਡਿਡ ਕੱਪੜੇ ਪਾਉਣੇ ਆ, ਮੈਂ ਉਹ ਟਰੈਕਟਰ ਦੇ ਉੱਤੇ ਵੱਡਾ ਸਾਰਾ ਡੈਕ ਲਵਾ ਕੇ ਪਿੰਡ ਚੋ, ਜੇ ਕਿਸੇ ਦੀ ਲੜਕੀ ਮੁਟਿਆਰ ਜਵਾਨ ਹੁੰਦੀ ਆ ਉਹਦੇ ਘਰ ਬਹੁਤ ਹੀ ਲੰਘਣਾ ਆ। ਕਿੱਧਰ ਨੂੰ ਸਾਡਾ ਸਮਾਜ ਖੱਖ ਸਾਹਿਬ ਜੀ ਤੁਰ ਪਿਆ, ਕੀ ਸਾਨੂੰ ਗੁਰੂ ਸਿਖਾ ਕੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ।
1: ਚੀਮਾ ਸਾਹਿਬ, ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿੱਚ, ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ, ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ, ਉਹਨੇ ਡੰਡਾ ਅੜਾ ਕੇ ਉਹਦੇ ਵਿੱਚ ਸਾਰੀਆਂ ਟੋਪੀਆਂ ਡੰਗੀਆਂ ਸੀ, ਤੇ ਉਹ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿੱਥੋਂ ਲੈ ਕੇ ਆਇਆ, ਇਹ ਕੀ ਕਰ ਰਿਹਾ? ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਲਵਾ ਕੇ, ਅਸੀਂ 2-3 ਜਾਣੇ ਸੀ ਮੁੰਡੇ ਜੰਗ, ਤੇ ਉਹ ਡੰਡੇ ਦੇ ਉੱਪਰ ਡੰਗੀਆਂ, ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਇੱਦਾਂ ਨਹੀਂ ਕਰ ਸਕਦੇ, ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣਿਆਂ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ, ਕੋਈ ਦੱਸੋ ਕੋਈ ਤਰੀਕਾ ਹੈ ਜੀ, ਇਹ ਕੋਈ ਸਿਸਟਮ ਹੈ?
2: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨੇ, ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣਾ ਹੈ ਵੀ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
1: ਬਿਲਕੁਲ ਬਿਲਕੁਲ,
2: ਪਾਓ ਉਸ ਤਰ੍ਹਾਂ ਦਾ ਬਾਣਾ, ਆਪ ਤਾਂ ਪਹਿਲਾਂ ਕਰਕੇ ਦਿਖਾਓ ਨਾ, ਤਾਂ ਹੀ ਦੂਜਿਆਂ ਦੇ ਖੱਖ ਸਾਹਿਬ ਜੀ, ਜਿਹੜਾ ਤੁਸੀਂ ਆਪ ਨਹੀਂ ਕਰਦੇ ਉਹ ਕਿਸੇ ਨੂੰ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ ਉਸ ਬੰਦੇ
1: ਕੋਲ। ਬਿਲਕੁਲ ਬਿਲਕੁਲ।
2: ਤੇ ਇਹਦੇ ਨਾਲ ਇੱਕ ਕਹਾਣੀ ਛੋਟੀ ਜਿਹੀ ਜੁੜੀ ਹੋਈ ਆ ਖੱਖ ਸਾਹਿਬ ਜੀ, ਉਹ ਕਹਿੰਦੇ ਆ ਤੇ ਕੋਈ ਮਹਾਂਪੁਰਸ਼ ਸੀਗਾ, ਤੇ ਉਹਦਾ ਬੱਚਾ ਸੀ ਜਿਹੜਾ, ਉਹ ਗੁੜ ਨਹੀਂ ਸੀ, ਗੁੜ ਬਹੁਤ ਖਾਂਦਾ ਸੀ, ਸਿਆਣੇ ਬੰਦੇ ਕੋ ਸਾਧ ਸੰਤ ਕੋ ਲੈ ਕੇ ਗਿਆ, ਕਹਿੰਦਾ ਮਹਾਰਾਜ ਨੂੰ ਸੁਝਾਵੇ ਗੁਰਖਾਣ ਨੂੰ ਛੱਡਦੇ ਨੇ, ਦੰਦ ਖਰਾਬ ਹੋਈ ਜਾਂਦੇ ਆ। ਤੇ ਉਹ ਮੋਹਰਿਓ ਫਕੀਰ ਸੀਗਾ, ਉਹ ਕਹਿੰਦਾ ਵੀ ਚੰਗਾ ਕੱਲ ਨੂੰ ਹੈ। ਉਹ ਦੂਜੇ ਦਿਨ ਫੇਰ ਉਹਨੇ ਜਵਾਕ ਆਪਣਾ ਉਂਗਲੀ ਲਾਇਆ ਤੇ ਲੈ ਲਿਆ, ਲੈ ਗਿਆ ਤੇ ਉਹ ਕਹਿੰਦਾ ਕਾਕਾ ਗੁੜ ਨੀ ਖਾਈਦਾ ਹੁੰਦਾ, ਇਹ ਮਾੜਾ ਹੁੰਦਾ। ਤੇ ਉਹ ਬੰਦਾ ਸੀ ਜਿਹੜਾ ਉਹਦਾ ਬਾਪ ਸੀ ਬੱਚੇ ਦਾ, ਉਹ ਕਹਿੰਦਾ ਕਹਿੰਦਾ ਪੰਡਿਤ ਜੀ ਜਾਂ ਜੋ ਵੀ ਉਹ ਸੀਗਾ ਵੀ ਇਹ ਗੱਲ ਤੁਸੀਂ ਮੈਨੂੰ ਕੱਲੇ ਹੀ ਦੱਸ ਦਿੰਦੇ, ਕਿ ਮੇਰਾ ਜਿਹੜਾ ਪੁਆਇਆ ਮੈਂ ਕਿਹਾ ਫੇਰ ਆਇਆ ਅੱਜ ਸਾਰੀ ਰਾਤ ਮੈਨੂੰ ਟਿਕਾਇਆ ਨੀ ਆਇਆ ਵੀ ਮੈਂ ਗੱਲ ਕੀ ਕਰਨੀ ਹੈ ਸਵੇਰੇ ਉਹਨੇ। ਉਹ ਕਹਿੰਦਾ ਕੱਲ ਮੇਰਾ ਆਪ ਗੁੜ ਖਾਧਾ ਹੋਇਆ ਸੀ।
1: ਗੱਲ ਤੇ ਅਸਲੀ ਗੱਲ ਤੇ ਆ।
2: ਹਾਂਜੀ, ਕਹਿੰਦਾ ਜਿੰਨਾ ਚਿਰ ਤੁਸੀਂ ਆਪ ਨੀ ਨਾ ਉਹ ਕੰਮ ਛੱਡਦੇ ਜਿਹੜਾ ਤੁਸੀਂ ਦੂਜਿਆਂ ਨੂੰ ਹਟਾਉਣੇ ਆ, ਉਨਾ ਚਿਰ ਦੂਸਰੇ ਨੇ ਅਸਰ ਨੀ ਕਰਨਾ, ਕਿਉਂਕਿ ਉਹਨੇ ਝੱਟ ਕਹਿ ਦੇਣਾ ਉਹ ਵੀ ਤੂੰ ਆਪ ਖਾਣਾ ਆ। ਇੱਕ ਦੇਖੋ ਖਾਕ ਸਾਹਿਬ ਜੀ, ਬੱਚੇ ਆ ਜਿਹੜੇ ਉਹਨਾਂ ਨੂੰ ਨਾ ਤਾਂ ਕੋਈ ਬਿੱਲ ਪੇ ਕਰਨਾ ਹੁੰਦਾ, ਨਾ ਉਹਨੀ ਕੰਮ ਕਰਨਾ ਹੁੰਦਾ। ਛੋਟੇ ਛੋਟੇ 3-4 ਸਾਲ ਦੇ ਬੱਚੇ ਆ ਜਿਹੜੇ, ਉਹ ਇਹਨਾਂ ਗੱਲਾਂ ਨੂੰ ਬਹੁਤ ਓਬਜ਼ਰਵ ਕਰਦੇ ਆ। ਮੈਂ ਪਿਛਲੀ ਵਾਰੀ ਜਦੋਂ ਇੰਡੀਆ ਗਿਆ ਖਾਕ ਸਾਹਿਬ ਜੀ, ਮੇਰੀ ਸਿਸਟਰ ਵਿਆਹੀ ਆ ਜਿੱਥੇ, ਉਹਦਾ ਜਿਹੜੇ ਆ ਮਤਲਬ ਮੇਰੀ ਸਿਸਟਰ ਦਾ ਦੇਰ ਆ, ਉਹ 4-5 ਭਰਾ ਆ, ਉਹ ਤਕਰੀਬਨ ਬਾਹਰ ਹੀ ਆ, ਆਸਟ੍ਰੇਲੀਆ ਚ ਆ ਕੁਛ ਤੇ ਇੱਥੇ ਆ, ਤੇ ਇੱਕ ਉਹਨਾਂ ਦਾ ਭਰਾ ਆ ਜਿਹੜਾ ਉੱਥੇ ਇੰਡੀਆ ਚ ਰਹਿੰਦਾ, ਉਹ ਸਾਰਿਆਂ ਦੀ ਖੇਤੀਬਾੜੀ ਕਰੀ ਜਾਂਦਾ ਤੇ ਉਹਨਾਂ ਦੇ ਟਰੈਕਟਰ ਰੱਖਿਆ ਆ। ਤੇ ਉਹ ਮੁੰਡਾ ਛੋਟਾ 4 ਸਾਲ ਦਾ, 4 ਜਾਂ 5 ਸਾਲ ਦਾ ਜੀ ਛੋਟਾ, ਤੇ ਉਹਨੂੰ ਖਾਕ ਸਾਹਿਬ ਜੀ ਉਹ ਵਰਜਦੇ ਸੀਗੇ ਖਾਣ ਤੋਂ ਖਾਣਾ, ਜਿਹੜਾ ਉਹਨਾਂ ਦੇ ਕੋ ਨੌਕਰ ਸੀਗਾ ਰੱਖਿਆ ਆ, ਉਹ ਉਹਨੂੰ ਕਹਿੰਦਾ ਭਈ ਕਾਕਾ ਨੀ ਖਾਈਦਾ, ਇਹਦੇ ਨਾਲ ਤੇਰੇ ਦੰਦ ਖਰਾਬ ਹੋ ਜਾਂਦੇ ਹੁੰਦੇ ਆ। ਖਾਕ ਸਾਹਿਬ ਜੀ ਉਹ 4 ਜਾਂ 5 ਸਾਲ ਦਾ ਜਵਾਕ ਆ, ਉਹਨੇ ਐਨ ਜਿੱਦਾਂ ਇਹ ਮਰਦੇ ਹੁੰਦੇ ਆ ਨਾ ਤੰਬਾਕੂ ਹੱਥ ਦੇ ਉੱਤੇ ਰੱਖ ਕੇ ਉਹ ਪਾ ਕੇ ਕਲੀ ਕੁਲੀ,
1: ਹਾਂਜੀ ਹਾਂਜੀ,
2: ਉਹਨੂੰ ਆਪਣੇ ਹੱਥ ਦੇ ਉੱਤੇ ਗੁੱਸੇ ਨਾਲ ਕਰਕੇ ਦੱਸਦਾ, ਕਹਿੰਦਾ ਇਹਦੇ ਨਾਲ ਨੀ ਦੰਦ ਖਰਾਬ ਹੁੰਦੇ ਤੇਰੇ, ਨਿੱਕਾ ਜਿਹਾ ਬੱਚਾ ਬੜੀ ਤੋਕੜੀ ਆਵਾਜ਼ ਹੋਈ, ਕਮਾਲ ਦੀ ਗੱਲ ਆ। ਮੈਂ ਜਿਹੜੇ ਬੱਚੇ ਹੁੰਦੇ ਹੋਏ ਗੱਲ ਅਬਜ਼ਰਵ ਕਰਦੇ ਆ, ਕਈ ਵਾਰੀ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਜਿਹੜੇ ਕੰਮ ਤੋਂ ਰੋਕਦੇ ਆ, ਉਹਨਾਂ ਨੇ ਛੋਟੇ ਹੁੰਦੇ ਨੇ ਤੁਹਾਨੂੰ ਦੇਖਿਆ ਹੁੰਦਾ ਉਹ ਕਰਦੇ ਆ,
1: ਬਿਲਕੁਲ ਬਿਲਕੁਲ,
2: ਉਹਨਾਂ ਦੇ ਦਿਮਾਗ ਦੇ ਵਿੱਚ ਰਿਕਾਰਡ ਹੋਈ ਹੁੰਦੀ ਆ ਚੀਜ਼। ਸੋ ਇਹ ਜਿਹੜੇ ਲੋਕ ਆ ਐਵੇਂ ਲੋਕਾਂ ਦੀਆਂ ਟੋਪੀਆਂ ਲਾਉਂਦੇ ਫਿਰਦੇ, ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ। ਤੁਸੀਂ ਪਹਿਲਾਂ ਆਪ ਓਦਾਂ ਦੇ ਬਣੋ ਭਾਈ, ਦੂਸਰਿਆਂ ਨੇ ਦੇਖ ਕੇ ਜਦੋਂ ਤੁਸੀਂ ਆਪ ਬਣ ਗਏ ਐਨ ਪੂਰੇ ਉੱਥੇ ਉਤਰ ਪਏ, ਦੂਸਰਿਆਂ ਨੇ ਦੇਖ ਕੇ ਹੀ ਬਣ ਜਾਣਾ, ਭਾਈ ਯਾਰ ਉਹਨੇ ਕਰ ਲਿਆ ਤੇ ਮੈਂ ਵੀ ਕਰ ਲੈਣਾ,
1: ਬਿਲਕੁਲ।
2: ਹਾਂਜੀ, ਤੇ ਕਾਕ ਸਾਹਿਬ ਦੇਖੋ ਕਈ ਵਾਰੀ ਜਿਹੜੇ ਆ ਬੱਚੇ ਆ ਜਿਹੜੇ ਉਹ ਆਪਣੇ ਮਾਂ ਬਾਪ ਨੂੰ ਵੀ ਜਿਹੜਾ ਆ, ਮੇਰਾ ਇੱਥੇ ਬਹੁਤ ਵਧੀਆ ਦੋਸਤ ਆ ਡਾਕਟਰ ਗੁਰਦਾਵਰ ਸਿੰਘ ਧਾਲੀਵਾਲ ਆ ਉਹਦਾ ਨਾਂ, ਤੇ ਬਹੁਤ ਪ੍ਰੇਮ ਆ, ਸਾਲਾਂ ਤੋਂ ਅਸੀਂ ਜੁੜੇ ਹੋਏ ਆ 1984-85 ਤੋਂ, ਤੇ ਉਹਦਾ ਜਿਹੜਾ ਲੜਕਾ ਆ ਨਾ ਉਹਨੇ ਹੱਕ ਸਾਹਿਬ ਜੀ ਬਾਲ ਰੱਖ ਲਿਆ ਤੇ ਪੱਗ ਬੰਨਣ ਲੱਗ ਪਿਆ। ਅੱਛਾ ਡਾਕਟਰ ਸਾਹਿਬ, ਡਾਕਟਰ ਬੰਦਾ ਬਹੁਤ ਵਧੀਆ, ਤੇ ਉਹ ਹੱਕ ਸਾਹਿਬ ਜੀ ਆਪਣੇ ਲੜਕੇ ਵਾਲਾ ਦੇਖ ਕੇ, ਹਾਲਾਂਕਿ ਬਣਨਾ ਉਹ ਵੀ ਡਾਕਟਰ ਆ, ਸਟੱਡੀ ਕਰ ਰਿਹਾ ਮੈਡੀਕਲ ਜਿਹੜਾ ਉਹ, ਤੇ ਉਹਨੇ ਜਦੋਂ ਆਪਣੇ ਮੁੰਡੇ ਨੂੰ ਦੇਖਿਆ ਨਾ ਜਵਾਨ ਹੋਏ ਨੂੰ, ਹੁਣ ਉਹ 20-22 ਸਾਲ ਦਾ ਹੋ ਗਿਆ ਆ, 23 ਸਾਲ ਦਾ, ਤੇ ਡਾਕਟਰ ਸਾਹਿਬ ਨੇ ਸ਼ਰਮੀ ਪੱਗ ਬੰਨਣ ਲੱਗ ਪਿਆ, ਬਾਲ ਰੱਖ ਲਿਆ, ਲੜੀ ਵੀ ਰੱਖ ਲਈ। ਸੋ ਜਿਹੜਾ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾਲਣਾ, ਔਰ ਸਾਡੇ ਗੁਰੂ ਸਾਹਿਬਾਨ ਨੇ ਆਪ ਪ੍ਰੈਕਟੀਕਲ ਕਰਕੇ ਦਿਖਾਲਿਆ ਵੀ ਏਦਾਂ ਹੋ ਸਕਦੀ ਆ, ਏਦਾਂ ਹੋ ਜਾਂਦੀ ਹੁੰਦੀ ਆ। ਪਰ ਪਰਜਾ ਖਾਕ ਸਾਹਿਬ ਜੀ ਥੋੜਾ ਜਿਹਾ ਕਸੂਰ ਆਪਣੀ ਪਰਜਾ ਦਾ ਵੀ ਹੈਗਾ, ਥੋੜਾ ਜਿਹਾ ਨੀ ਕਾਫੀ ਆ, ਪਰ ਜਿਹੜੀ ਅੰਗਰੇਜ਼ ਗਵਰਨਮੈਂਟ ਸੀ ਉਹਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਆਪਣਾ ਪਾਇਆ।
1: ਪਰ ਚੱਕਰ ਇਹ ਹੈ ਕਿ ਅੰਗਰੇਜ਼ ਤੇ ਕਾਫੀ ਸਾਲਾਂ ਤੋਂ ਚਲੇ ਗਿਆ, ਸਾਨੂੰ ਐਕਚੁਲੀ ਜਿਹੜਾ ਨਾ ਮਾਰਿਆ ਉਹ ਸ਼੍ਰੋਮਣੀ ਕਮੇਟੀ ਨੇ ਮਾਰਿਆ, ਕਿਉਂਕਿ ਬਹੁਤ ਵੱਡਾ ਉਹਨਾਂ ਨੇ ਕੁਝ ਸਿੱਖਿਆ ਨਹੀਂ ਦਿੱਤੀ, ਕੋਈ ਕਾਲਜ ਨਹੀਂ ਖੋਲੇ, ਕੋਈ ਇਦਾਂ ਦੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ। ਹੁਣ ਉਹ ਲੇਟ ਬਹੁਤ ਹੋ ਗਿਆ, ਪਰ ਉਹ ਆਪਣੇ ਪਤਾ ਨਹੀਂ ਕਿਹੜੇ ਚੱਕਰਾਂ ਚ ਲੱਗੀ ਸ਼੍ਰੋਮਣੀ ਕਮੇਟੀ, ਉਹਨਾਂ ਦਾ ਕੋਈ ਵੀ ਕਿਰਦਾਰ ਨਹੀਂ ਹੈਗਾ ਸਿੱਖਾਂ ਨੂੰ। ਦੇਖੋ ਕ੍ਰਿਸਚਨ ਕਿੰਨਾ ਬਣ ਰਿਹਾ ਸਾਡੇ, ਕ੍ਰਿਸਚਨ ਕਿੰਨੇ ਬਣ ਰਹੇ ਆ, ਸਿੱਖ ਬਣ ਰਹੇ ਆ, ਸਿਰਫ ਉਹ ਲਾਲਚ ਦੇ ਰਹੇ ਆ ਵੀ ਤੁਸੀਂ ਏਡੀ ਵੱਡੀ ਸੰਸਥਾ, ਅਰਬਾਂ ਕਰੋੜਾਂ ਦਾ ਤੁਹਾਡਾ ਬਜਟ ਆ, ਕਿਉਂ ਨੀ ਕਰ ਸਕੇ ਵੀ, ਤੁਸੀਂ ਕਿਉਂ ਨੀ ਉਹਨਾਂ ਨੂੰ ਰੋਕ ਸਕੇ? ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ ਕਸੂਰ ਆ।
2: ਬਿਲਕੁਲ ਜੀ, ਉਹਨਾਂ ਨੂੰ ਪੈਸੇ ਆ, ਪੈਸੇ ਦੇ ਨਾਲ ਖਾਕ ਸਾਹਿਬ ਜੀ ਇੰਨਾ ਪੁੱਠੇ ਪਾਸੇ ਨੂੰ ਤੁਰ ਪਿਆ। ਗੁਰਦੁਆਰੇ ਜਗ੍ਹਾ ਜਗ੍ਹਾ ਗੁਰਦੁਆਰੇ ਖਾਕ ਸਾਹਿਬ ਜੀ, ਇੰਨੇ ਗੁਰਦੁਆਰਿਆਂ ਦੀ ਲੋੜ ਨਹੀਂ ਹੈਗੀ। ਇਹ ਸਾਰਾ ਕੁਛ ਆ ਜਿਹੜਾ, ਇਹ ਤਾਂ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਇੱਕ ਜਿਹੜੀ ਆ ਇਹ ਕ੍ਰਿਮੀਨਲ ਗੈਂਗ ਜਿੱਦਾਂ ਹੁੰਦੀ ਆ, ਇੱਦਾਂ ਬਣ ਗਈ ਓ ਆ। ਇਹ ਲੋਕ ਆ ਜਿਹੜੇ ਤੁਸੀਂ ਟੋਪੀਆਂ ਦੀ ਗੱਲ ਕਰਦੇ ਆ, ਇਹ ਗੈਂਗਸਟਰਾਂ ਵਾਂਗੂ ਲੋਕਾਂ ਨੂੰ ਪਰਜਾ ਦੇ ਨਾਲ ਵੀ ਹੇਟ ਕਰਦੇ ਆ ਇਹ। ਚੀਮਾ
3: ਸਾਹਿਬ ਸਾਡੇ ਕਸਬੇ ਦੇ ਵਿਚ ਸੱਤ ਅੱਠ ਗੁਰਦਵਾਰੇ ਆ ਤੇ ਨਵਾਂ ਗੁਰਦੁਆਰਾ ਸਾਡੇ ਘਰ ਦੇ ਬਿਲਕੁਲ ਲਾਗੇ ਜਿਹਦੀ ਸਾਡੇ ਬੰਦਿਆਂ ਨੇ ਸਾਡੀ ਬਰਾਦਰੀ ਦੇ ਬੰਦਿਆਂ ਨੇ ਜਗ੍ਹਾ ਦਿੱਤੀ ਢੱਡਰੀਆਂ ਵਾਲੇ ਸਾਹਿਬ ਨੂੰ ਤੇ ਉਹਨਾਂ ਨੂੰ ਪਹਿਲਾਂ ਕੋਠੀ ਬਣਾ ਕੇ ਦਿੱਤੀ ਉਹ ਕਦੀ ਕਦੀ ਇਧਰ ਆਉਂਦੇ ਸੀ ਉੱਥੇ ਰਹਿੰਦੇ ਸੀ ਹੁਣ ਉਹਨਾਂ ਨੇ ਉਹ ਦੋ ਕੁ ਕਿੱਲੇ ਦੇ ਵਿਚ ਬਹੁਤ ਵੱਡਾ ਗੁਰਦੁਆਰਾ ਬਣਾ ਲਿਆ
2: ਬਿਲਕੁਲ
3: ਕੋਈ ਮਸਲਾ ਨੀ ਗੁਰਦੁਆਰੇ ਦਾ ਪਰ ਉਹਨਾਂ ਦਾ ਸਪੀਕਰ ਸਵੇਰੇ ਸਵੇਰੇ ਨਿਆਣਿਆਂ ਨੂੰ ਠਾਲ ਕੇ ਬਿਠਾ ਦਿੰਦਾ ਇੱਕ ਦੋ ਜਾ ਕੇ ਕਿਹਾ ਵੀ ਥੋੜੀ ਆਵਾਜ਼ ਹੌਲੀ ਰੱਖ ਲਿਆ ਕਰੋ ਪਰ ਇਹ ਹੈ ਕਿ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਜੀ ਬੌੜੀ ਸਾਹਿਬ ਜਿਵੇਂ ਪਾਤਸ਼ਾਹ ਉੱਥੇ ਆਏ ਆ ਚਾਹੀਦਾ ਤੇ ਇਹ ਹੈ ਕਿ ਇੱਕ ਗੁਰਦੁਆਰੇ ਦੇ ਵਿਚੋਂ ਜਿਹੜਾ ਹੈਗਾ ਨਾ ਉਹ ਪਿੰਡ ਤੱਕ ਆਵਾਜ਼ ਜਿਹੜੀ ਜਾਵੇ ਤੇ ਬਾਕੀਆਂ ਨੂੰ ਨਹੀਂ ਲਾਉਣੇ ਚਾਹੀਦੇ ਸਪੀਕਰ ਕਿਉਂਕਿ ਜੇ ਤੁਸੀਂ ਉਧਰੋਂ ਵੀ ਲਾਤਾ ਚੌਥੇ ਬੰਨੇ ਦੂਜੇ ਗੁਰਦੁਆਰੇ ਵਾਲਾ ਸਾਹਿਬ ਨੇ ਲਾਤਾ ਤੇ ਫਿਰ ਤੇ ਕਿਸੇ ਨੂੰ ਪਤਾ ਨੀ ਲੱਗਾ ਤੁਸੀਂ ਕਹਿ ਕਿ ਸ਼ਬਦ
2: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਆ ਇਹ ਇੱਕ ਜਿਹੜਾ ਖੱਖ ਸਾਹਿਬ ਜੀ ਧਰਮ ਦੀ ਬਜਾਏ ਇਹ ਇੱਕ ਵਪਾਰ ਬਣਾ ਲਿਆ ਤੇ ਇੱਥੇ ਕੰਪੀਟੀਸ਼ਨ ਚੱਲ ਪਿਆ ਵੀ ਮੈਂ ਆਪਣੇ ਵੱਲੋਂ ਲੋਕ ਖਿੱਚਣੇ ਆ ਜਿਹਦੇ ਨਾਲ ਮੇਰੇ ਗੁਰਦੁਆਰੇ ਦੀ ਇਨਕਮ ਵਧੇ ਦੂਸਰਾ ਕਹਿੰਦਾ ਮੇਰੀ ਆਮਦਨ ਵਧੇ ਸਾਰਾ ਰੌਲਾ ਆ ਜਿਹੜਾ ਉਹ ਪੈਸੇ ਇਕੱਠੇ ਕਰਨ ਦਾ ਹੋ ਗਿਆ ਜਿਹੜੀ ਬਾਣੀ ਆ ਉਹਦੇ ਨਾਲ ਕਿਸੇ ਨੂੰ ਸਮਝਾਉਣ ਵਾਸਤੇ ਜਾਂ ਦੂਸਰੇ ਵਾਸਤੇ ਉਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਤੇ ਬਾਣੀ ਆ ਜਿਹੜੀ ਖੱਖ ਸਾਹਿਬ ਜੀ ਇਹ ਇੱਕ ਐਸੀ ਚੀਜ਼ ਆ ਦੇਖੋ ਦੁਨੀਆਂ ਦੇ ਵਿਚ ਜਦੋਂ ਵੀ ਕੋਈ ਨਾ ਕੋਈ ਸਮਾਜ ਉੱਠਦਾ ਆ ਉਹ ਪਹਿਲਾਂ ਉਹਨੂੰ ਓਪਰੈਸ ਕੀਤਾ ਜਾਂਦਾ ਕੋਈ ਹੋਰ ਕੌਮ ਆ ਕੇ ਉਹਨੂੰ ਦਬਾਉਂਦੀ ਆ ਔਰ ਅੱਜ ਵੀ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੁਣ ਜੋ ਕੁਛ ਉੱਥੇ ਆਪਣੇ ਪਾਕਿਸਤਾਨ ਦੇ ਵਿਚ ਹੋ ਰਿਹਾ ਉਹੀ ਗੱਲ ਆ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇ ਰਹੇ ਇਰਾਨ ਨੂੰ ਨੀ ਬਣਾਉਣ ਦੇ ਰਹੇ ਉਹ ਦੂਸਰਿਆਂ ਨੂੰ ਆਪਣੇ ਇਰਾਕ ਆ ਗਿਆ ਉਹਨੂੰ ਉਧਰ ਲੀਬੀਆ ਨੂੰ ਉਧਰ ਸੀਰੀਆ ਨੂੰ ਇਹੀ ਸੇਮ ਜਿਹੜੀ ਸਿਚੁਏਸ਼ਨ ਆ ਇਹ ਖੱਖ ਸਾਹਿਬ ਜੀ ਜਿਹੜੇ ਮੁਗਲ ਰਾਜ ਸੀਗਾ 12ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਰਾਜ ਜਿਹੜਾ ਰਿਹਾ ਪਹਿਲਾਂ ਸ਼ਾਇਦ ਬਾਅਦ ਦੇ ਵਿਚ ਖੈਰ ਜਿਹੜਾ ਸੀਗਾ ਉਹ ਅੰਗਰੇਜ਼ ਦਾ ਆ ਗਿਆ ਸੀ ਅਖੀਰ ਦੇ ਵਿਚ ਪਰ 17ਵੀਂ 18ਵੀਂ ਸਦੀ ਤੱਕ ਜਿਹੜਾ ਸੀਗਾ ਉਹ ਮੁਗਲਾਂ ਦਾ ਰਾਜ ਰਿਹਾ ਉਹ ਭਾਰਤ ਦਾ ਜਿਹੜਾ ਸਮਾਜ ਸੀਗਾ ਉਹਨੂੰ ਵੀ ਇਨ੍ਹਾਂ ਨੇ ਇਸੇ ਤਰ੍ਹਾਂ ਓਪਰੈਸ ਕੀਤਾ ਉਹਨਾਂ ਨੂੰ ਦਬਾਇਆ ਸੀਗਾ ਉਹਨਾਂ ਦੇ ਹੱਕ ਨਾ ਤਲਵਾਰ ਘਰ ਚ ਰੱਖ ਸਕਦੇ ਸੀ ਨਾ ਉਹ ਘੋੜੇ ਤੇ ਚੜ ਸਕਦੇ ਸੀ ਘੋੜੇ ਦੀ ਸਵਾਰੀ ਨੀ ਪੈਰੀ ਜੁੱਤੀ ਨੀ ਪਾ ਸਕਦੇ ਸੀਗੇ ਇਹ ਉਹ ਸਾਰਾ ਕੁਛ ਆ ਜਿਹੜਾ ਉਹ ਸਿਸਟੇਮੈਟਿਕਲੀ ਇਸੇ ਤਰ੍ਹਾਂ ਕੀਤਾ ਸੀ ਔਰ ਅੱਜ ਵੀ ਭਾਰਤ ਦੇ ਵਿਚ ਇਹੀ ਕੁਛ ਹੋ ਰਿਹਾ
3: ਬਿਲਕੁਲ
2: ਜਿਹੜੀਆਂ ਇਹ ਹੈਗੀ ਆ ਅਕਾਲੀ ਦਲ ਪਾਰਟੀ ਹੈਗੀ ਆ ਖੱਖ ਸਾਹਿਬ ਜੀ ਇਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹ ਕਹਿੰਦੇ ਹੈਗੇ ਆ ਉਹਨਾਂ ਦੇ ਨਾਲ ਇਹ ਜੁੜੇ ਹੋਏ ਆ ਜੋ ਕੁਛ ਆ ਰਿਹਾ ਉਹੀ ਇਹ ਪਰਜਾ ਨੂੰ ਪਰੋਸ ਰਹੇ ਆ ਆਪ ਤਾਂ ਉਹ ਕੁਛ ਕਰ ਨਹੀਂ ਰਹੇ ਇਹਨਾਂ ਨੂੰ ਕਹਿਣਾ ਚਾਹੀਦਾ ਆ ਤੁਸੀਂ ਬਾਕੀ ਸਾਰੇ ਧਰਮ ਫੈਲਾਉਂਦੇ ਆ ਕ੍ਰਿਸਚੀਅਨ ਇੱਦਾਂ ਲੋਕਾਂ ਨੂੰ ਬਣਾਈ ਜਾਂਦੇ ਤੁਸੀਂ ਵੀ ਕਰੋ ਉਦਾਂ ਦੀ ਕੋਸ਼ਿਸ਼ਾਂ ਤੇ ਲੋਕ ਜੁੜਨਗੇ ਤੁਹਾਡੇ ਨਾਲ ਕਿਉਂ ਨਹੀਂ ਜੁੜਨਗੇ ਸਾਰਾ ਮਸਲਾ ਆ ਜਿਹੜਾ ਉਹ ਇਸੇ ਗੱਲ ਦਾ ਆ ਕਿ ਉਹਨਾਂ ਨੂੰ ਵਿਦਿਆ ਦਿਓ ਉਹਨਾਂ ਨੂੰ ਗਿਆਨ ਦਿਓ ਉਹਨਾਂ ਨੂੰ ਜਿਹੜੇ ਆ ਆਪਣੇ ਹੁਣ ਜਿੱਦਾਂ ਉਹ ਆਪਣੇ ਹੈਗੇ ਇੱਕ ਲੋਕ ਬਹੁਤ ਵਧੀਆ ਇੱਕ ਤਾਂ ਉਹ ਧੁੰਦਾ ਜੀ ਆ ਸਰਬਜੀਤ ਸਿੰਘ ਧੁੰਦਾ ਉਹ ਬੜੇ ਵਧੀਆ ਵਿਚਾਰ ਆ ਉਹਨਾਂ ਦੇ ਉਹ ਇਸੇ ਗੱਲ ਤੇ ਜ਼ੋਰ ਰਹੇ ਉਹ ਕਹਿੰਦੇ ਭਾਈ ਬਾਣੀ ਤੁਸੀਂ ਆਪ ਪੜ੍ਹਨੀ ਸ਼ੁਰੂ ਕਰੋ
3: ਪਰ ਬਹੁਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਜੀ ਧਰਮ ਦੇਣਗੇ ਇਸ ਬੋਲ ਦੇਖੋ ਸੱਚੀਆਂ ਗੱਲਾਂ ਸੁਣਨੀਆਂ ਥੋੜੀਆਂ ਔਖੀਆਂ ਹੁੰਦੀਆਂ ਜੀਵਾ ਸਾਹਿਬ ਉਹ ਧੁੰਦਾ ਸਾਹਿਬ ਸਹੀ ਗੱਲ ਕਰਦੇ ਬਹੁਤ ਵਾਰੀ ਕਈ ਵਾਰੀ ਉਹ ਗੱਲਾਂ ਹੁੰਦੀਆਂ ਵਾ ਐਸੀਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਪਰ ਲੋਕ ਤੁਸੀਂ ਜੀ ਉਹਨੂੰ ਹੋਰ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਉਦਣ ਕਾਫੀ ਗੱਲਾਂ ਕੀਤੀਆਂ ਇੱਦਾਂ ਨੀ ਹੋ ਸਕਦਾ ਇੱਦਾਂ ਹੋ ਸਕਦਾ ਸੀ ਸਾਰਿਆਂ ਤੇ ਵਿਚਾਰ ਕਰਨਾ ਚਾਹੀਦਾ ਪਰ ਸਾਡੇ ਲੋਕ ਜਿਹੜੇ ਉਹ ਬੰਦੇ ਦੇ ਕਹਿੰਦੇ ਤੇਰਾ ਅਸੀਂ ਗਾਲੀ ਵੱਢ ਦੇਣਾ ਤੂੰ ਗੱਲ ਕੀਤੀ ਕਿੱਦਾਂ ਸੋਚਦੇ ਨੀ ਹੈਗੇ
2: ਜੀ ਸੋਚਦੇ ਨੀ ਹੈਗੇ ਖੱਖ ਸਾਹਿਬ ਜੀ ਮੈਂ ਇਸ ਵਾਰ ਇੰਡੀਆ ਤੋਂ ਆ ਰਿਹਾ ਸੀ ਬੱਸ ਦੇ ਵਿਚ ਮੈਂ ਕਿਹਾ ਚਲੋ ਮੈਂ ਨਾ ਉਹ ਮੇਰਾ ਬ੍ਰਦਰ ਲਾ ਇੱਥੇ ਰਹਿੰਦਾ ਆ ਤੇ ਉਹ ਬੱਸ ਚ ਆਇਆ ਉਥੋਂ ਪੰਜਾਬ ਤੋਂ ਤੇ ਮੈਂ ਵੀ ਗਿਆ ਸੀਗਾ ਮੈਂ ਕਿਹਾ ਮੈਂ ਵੀ ਅੱਜ ਬੱਸ ਜਾ ਕੇ ਦੇਖਣਾ ਮੈਂ ਉਥੋਂ ਬੱਸ ਚੜ ਗਿਆ ਤੇ ਰਾਹ ਦੇ ਵਿਚ ਬੱਸ ਚ ਥੋੜੀਆਂ ਸਵਾਰੀਆਂ ਸੀ ਬਹੁਤੀ ਖਾਲੀ ਸੀ ਮੇਰਾ ਖਿਆਲ 15-20 ਸਵਾਰੀਆਂ ਹੋਣਗੀਆਂ ਮਸੀ ਤੇ ਸੀਟਾਂ ਖਾਲੀ ਸੀ ਤੇ ਮੈਂ ਉਹ ਜਿਹੜੀ ਸਾਰਿਆਂ ਤੋਂ ਮੋਹਰੇ ਡਰਾਈਵਰ ਦੇ ਨਾਲ ਸੀਟ ਹੁੰਦੀ ਆ ਤੇ ਉਹ ਖਾਲੀ ਸੀ ਮੈਂ ਉੱਥੇ ਬੈਠ ਗਿਆ ਉੱਥੇ ਬੈਠ ਗਿਆ ਤੇ ਇੱਕ ਡਰਾਈਵਰ ਸੀਗਾ ਉਹਦੇ ਨਾਲ ਇੱਕ ਕੰਡਕਟਰ ਸੀਗਾ ਤੇ ਉਹ ਦੋਨੇ ਜਣੇ ਇੱਦਾਂ ਗੱਲਾਂ ਕਰਦੇ ਸੀਗੇ ਤੇ ਮੇਰੇ ਨਾਲ ਵੀ ਉਹ ਗੱਲਾਂ ਕਰਨ ਲੱਗ ਪਏ ਗੱਲਾਂ ਸ਼ੁਰੂ ਹੋ ਗਈਆਂ ਤੇ ਇੱਕ ਪਿੱਛੇ ਬੈਠਾ ਉਹਦੇ ਉਹ ਪਾਇਆ ਗਾਤਰਾ ਅੰਮ੍ਰਿਤ ਛਕਿਆ ਹੋਣਾ ਉਹਨੇ ਤੇ ਆਪਣੇ ਦਸਤਾਰ ਵੀ ਸਜਾਈ ਹੋਈ ਸੀ ਉਹ ਖੱਖ ਸਾਹਿਬ ਜੀ ਪਿੱਛੋਂ ਬੱਸ ਦੇ ਉੱਠ ਕੇ ਆ ਕੇ ਮੇਰੇ ਗੱਲ ਪੈਣ ਲੱਗ ਪਿਆ
3: ਅੱਛਾ
2: ਕਹਿੰਦਾ ਤੂੰ ਗੁਟਕਾ ਮੈਂ ਉਹ ਗੁਟਕੇ ਦਾ ਪਤਾ ਨੀ ਉਹਦੇ ਦਿਮਾਗ ਚ ਕੀ ਫਤੂਰ ਚੱਲ ਰਿਹਾ ਸੀ ਆ ਕੇ ਮੈਨੂੰ ਕਹਿੰਦਾ ਤੂੰ ਗੁਟਕੇ ਨੂੰ ਗੁਟਕਾ ਕਿਹਾ ਗੁਟਕਾ ਸਾਹਿਬ ਨੀ ਕਿਹਾ
3: ਅੱਛਾ ਜੀ
2: अच्छा जी ओ तो हटे ही ना, मैं सुनी गया ओदा, मैं बैठा सी सूट ते सीट ते अपनी ते, ते ओ ड्राइवर ते कंडक्टर ओ भी देखन पई ए यार बंदा किदां दा आया। अच्छा ओनू जदों नहीं हटिया ना मैं क्या मेनू जरा सत श्री अकाल दर्शता दसी खक साहब जी ओने ओनू पता लग गया भी पता आया ओ दो चार बारी जवाब मैं क्या सजना मेनू तेरे नालों गुरुआं दे नाल गुरुआं दे बारे च ज्यादा पता आया। अच्छा हुण खक साहब जी मैं कहन तां लगा सीगा फिर ओ मेनू कहिंदा तूं दस फिर मतलब की है हुण मेनू तां पता सी मूर्ख बंदा है इहनू मैं की कहा कोल ओहदे ओह पाइयू आ छोटी अपनी की गात्रा कहिंदे जिहनू ओह पाया मैं कहा इहदे मूर्ख दा की पता इत्थे कबो दऊगा
3: बिलकुल
2: है ना मूर्ख दा की हुंदा। अच्छा मैं क्या यार बहरा जाके जे तू ओदा गल करनी है मैं ओनू पहला तो कहन लगा सीगा भाई तू मेनू दस नहीं सासरी क्याल दे अर्थ तू मेतो इस वेले पहला दा तू बड़ा दानी बनया सी हुण तू एकदम मंगता बनया तो मंगटिया वांगू मेतो मंग ए अर्थ दसो फिर मैं क्या मैं तेनू दसूंगा खाक साहब उन्हों का गुरदीप सिंह डॉक्टर साहब का फोन आ रहा मेरा ख्याल उन्होंने जुड़ना होना वह कहें केंद्र मेरे प्रौहने आए हो जे तो निकल गए मैं उन्होंने
3: जोड़ लो
2: लैलमा कॉल लैलमा
3: जोड़ लो ना अटैच कर लो।

0: ਦੋਸਤੋ ਇੱਕ ਮਿੰਟ ਦੀ ਬ੍ਰੇਕ ਲੈ ਰਹੇ ਹਾਂ ਜੀ ਤੇ ਦੇਖਦੇ ਹਾਂ ਡਾਕਟਰ ਸਾਹਿਬ ਅੱਜ ਕੁਛ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸੋ ਇਸ ਕਰਕੇ ਉਹ ਕਹਿ ਰਹੇ ਸੀ ਸ਼ਾਇਦ ਆਵਾਂ ਸ਼ਾਇਦ ਨਾ ਸੋ ਹੋ ਸਕਦਾ ਕੁਲਦੀਪ ਸਿੰਘ ਸੰਧੂ ਸਾਹਿਬ ਵੀ ਜੁੜ ਜਾਣ ਨਾਲ ਤੇ ਆਪਣਾ ਅਗਲਾ ਪ੍ਰੋਗਰਾਮ ਆਪਾਂ ਉਹਨਾਂ ਦੇ ਨਾਲ ਕਰ ਲੈਂਦੇ ਹਾਂ ਜੀ ਤੇ ਚੀਮਾ ਸਾਹਿਬ ਨੇ ਹੋਲਡ ਕਰਾਇਆ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਿਹਾ ਤੇ ਫਿਰ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਅੱਜ ਦੋਸਤੋ ਇਹ ਜਿਹੜਾ ਜੀ
1: ਹਾਂਜੀ ਡਾਕਟਰ ਸਾਹਿਬ ਉਹ ਕਹਿੰਦੇ ਆ 10 ਮਿੰਟ ਤੱਕ ਤੁਸੀਂ ਉਹਨਾਂ ਨੂੰ ਫੋਨ ਕਰ ਲਿਓ ਰੈਡੀ ਹੋਣਗੇ
0: ਠੀਕ ਆ ਜੀ ਠੀਕ ਆ
1: ਉਹ ਕਹਿੰਦੇ ਪਏ ਉਹਨਾਂ ਦੇ ਪ੍ਰਾਹੁਣੇ ਆਏ ਸੀ ਉਹ ਚਲੇ ਗਏ ਆ ਬਾਹਰੋਂ ਆਏ ਸੀ ਉਧਰੋਂ ਆਸਟ੍ਰੇਲੀਆ ਵਗੈਰਾ ਤੋਂ ਪਰੇ ਕਿਤੋਂ
0: ਠੀਕ ਹੈ
1: ਤੇ ਉਹਨਾਂ ਦੀ ਫਲਾਈਟ ਸੀਗੀ ਉਹ ਕਹਿੰਦੇ ਚਲੇ ਗਏ ਤੇ ਹੁਣ ਮੈਂ ਫ੍ਰੀ ਹਾਂ ਮੈਂ ਕਰ ਸਕਦਾ 10 ਮਿੰਟ ਕਹਿੰਦੇ ਮੈਨੂੰ ਦਿਓ ਤੇ ਮੈਨੂੰ ਫੋਨ ਕਰ ਲਿਓ ਉਦੋਂ ਤੱਕ ਡਾਕਟਰ ਸਾਹਿਬ ਜੀ ਮੇਰੇ ਕੋਲ ਦੋ ਖਬਰਾਂ ਆ ਉਹ ਪੜ ਲੈਣੇ ਆਪਾਂ
0: ਜੀ ਜੀ
1: ਤੇ ਫਿਰ ਉਹਨਾਂ ਨੇ ਜਦ ਨੂੰ ਆ ਜਾਣਾ ਅੱਛਾ ਇਹ ਹੁਣ ਖਾਕ ਸਾਹਿਬ ਜਿਹੜਾ ਅਮਰੀਕਾ ਦੇ ਵਿੱਚ ਆ 52 ਮਿਲੀਅਨ ਲੋਕ ਆ ਜਿਹੜੇ ਨਾ ਉਹ ਲੋਕ ਆ ਜਿਨ੍ਹਾਂ ਦੇ ਜਿਹੜਾ ਹੁਣ ਮੁੱਕ ਰਿਹਾ ਸਾਲ ਆ ਤੇ ਜਿਹੜਾ ਆ ਰਿਹਾ ਸਾਲ ਆ ਇਹਦੀਆਂ ਜਿਹੜੀਆਂ ਖੁਸ਼ੀਆਂ ਮਨਾਉਣ ਵਾਸਤੇ ਆਪਣੇ ਨਾਨਕੀ ਦਾਦਕੀ ਜਾਂ ਸਕੂਲਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਵਿੱਚੋਂ ਕਾਫੀ ਆਪਣੇ ਯਾਰਾਂ ਦੋਸਤਾਂ ਕੋਲ ਰੰਗ ਲੜੀਆਂ ਮਨਾਉਣ ਜਿਹੜੇ ਆਏ ਹੋਏ ਆ ਲੋਕ ਇਹ ਖਾਕ ਸਾਹਿਬ ਜੀ ਹੁਣ ਕੀ ਆ ਕਿ ਜਿਹੜੀਆਂ ਬਹੁਤੇ ਆ ਜਿਹੜੇ ਹੁਣ ਜਿਹੜੇ ਅਡਲਟ ਆ ਖਾਕ ਸਾਹਿਬ ਜੀ ਕਾਲਜਾਂ ਦੇ ਵਿੱਚ ਪੜ੍ਹਦੇ ਵਗੈਰਾ ਆ ਉਹਨਾਂ ਨੇ ਕਿਸੇ ਨੇ ਆਪਣੀ ਗਰਲਫ੍ਰੈਂਡ ਕੋਲ ਜਾਣਾ ਹੁੰਦਾ ਕਿਸੇ ਨੇ ਆਪਣੇ ਕਈ ਵਿਆਹ ਵੀ ਹੁੰਦੇ ਆ ਜਿਹੜੇ ਕਾਲਜਾਂ ਨੂੰ ਜਾਂਦੇ ਆ ਉਹਨਾਂ ਨੂੰ ਛੁੱਟੀਆਂ ਕਰਕੇ ਫਿਰ ਉਹ ਇਸ ਤਰ੍ਹਾਂ ਸਾਰੇ ਆ ਜਿਹੜੇ ਇੱਕ ਦੂਸਰੇ ਨੂੰ ਮੇਲ ਮਿਲਾਪ ਦੇ ਵਿੱਚ ਉਹ ਗਏ ਹੋਏ ਆ ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਹੋਰ ਵੀ ਗੱਲ ਆ ਜਿਹੜੀ ਇਹਦੇ ਨਾਲ ਜੁੜਦੀ ਆ ਹਜ਼ਾਰਾਂ ਲੱਖਾਂ ਗਿਣਤੀ ਵਿੱਚ ਜਿਹੜੇ ਲੋਕ ਆ ਉਹ ਜਿਹੜੇ ਉਹਨਾਂ ਨੇ ਛੋਟੇ ਮੋਟੇ ਤੋਹਫੇ ਜਾਂ ਕਿਸੇ ਤਰ੍ਹਾਂ ਦਾ ਵੀ ਇੱਕ ਦੂਸਰੇ ਵਾਸਤੇ ਕੋਈ ਖਰੀਦੀ ਹੁੰਦੀ ਆ ਚੀਜ਼ ਉਹ ਫੇਰ ਕਈ ਵਾਰੀ ਪਸੰਦ ਨਹੀਂ ਆਉਂਦੀ ਜਾਂ ਕਿਸੇ ਦੇ ਵੇਚ ਨਹੀਂ ਆਉਂਦੇ ਕੱਪੜੇ ਤੇ ਉਸ ਮਸਲੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੋੜ ਮੜਾਈਏ ਦੇ ਵਿੱਚ ਵੀ ਜਿਹੜੇ ਰੁੱਝੇ ਹੋਏ ਆ
0: ਇੱਕ ਹਫ਼ਤਾ ਲੱਗ ਜਾਂਦਾ ਜੀ ਮੋੜ ਦੀ ਲੈਣਾ ਲੱਗ ਜਾਂਦੀ
1: ਹੈ ਬਿਲਕੁਲ ਤੇ ਦੂਸਰੇ ਪਾਸੇ ਖਾਕ ਸਾਹਿਬ ਜੀ ਜਿਹੜੀ ਕੁਦਰਤੀ ਜਿਹੜੀ ਆ ਹੈਗੀ ਆ ਉਹ ਵੀ ਤੁਹਾਨੂੰ ਪਤਾ ਵੀ ਕਿਸੇ ਨੂੰ ਬਖਸ਼ਦੀ ਨੀ ਜਦੋਂ ਉਹ ਕਰੋਪੇ ਹੁੰਦੀ ਆ ਇਹਦੇ ਕਾਰਨ ਹੁਣ ਖਾਕ ਸਾਹਿਬ ਜੀ ਕੀ ਆ ਕਿ ਜਿਹੜਾ ਤੂਫਾਨ ਆ ਨਾ ਆਹ ਹੁਣ ਤੁਹਾਡੇ ਵੱਲ ਵੀ ਮੇਰਾ ਖਿਆਲ ਆਇਆ ਕਿ ਬੰਦ ਹੋ ਗਿਆ ਕਿ ਅਜੇ ਵੀ ਚੱਲ ਰਿਹਾ
0: ਸਨੋਤ ਪਈ ਹੈ ਜੀ ਕੱਲ ਪਈ ਹੈ ਕਹਿ ਰਹੇ ਅੱਜ ਵੀ ਪੈਣੀ ਆ ਕੱਲ ਨੂੰ ਵੀ ਪੈਣੀ ਹੁਣ ਪਤਾ ਨੀ ਹਜੇ ਤੇ
1: ਹਾਂਜੀ ਕਈ ਦਿਨ ਰਹਿਣਾ ਆ ਇਹ ਲੰਮਾ ਜਿਹੜਾ ਉਹ ਸਟੋਰਮ ਆ ਜਿਹੜਾ ਆ ਰਿਹਾ ਕਾਫੀ ਵੱਡਾ ਤੂਫਾਨ ਆ ਇਹ ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੇ 52 ਮਿਲੀਅਨ ਲੋਕ ਆ ਨਾ ਜਿਹੜੇ ਉਹ ਕਿਤੇ ਗਏ ਹੋਏ ਆਪਣੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਸਕੂਲਾਂ ਕਾਲਜਾਂ ਤੋਂ ਉਹਨੇ ਹੁਣ ਮੋੜੇ ਪਾ ਲਏ ਹੁਣ ਉਹਦੇ ਵਿੱਚ ਕੀ ਆ ਖਾਕ ਸਾਹਿਬ ਜੀ ਜਿਹੜੇ ਇਹ 52 ਮਿਲੀਅਨ ਲੋਕ ਆ ਇਹ ਇਸ ਵੇਲੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਦੇ ਜਿਹੜੇ ਲੋਕ ਆ ਕਈ ਏਅਰਪੋਰਟਾਂ ਤੇ ਕਿਤੇ ਨਾ ਕਿਤੇ ਫਸੇ ਹੋਏ ਆ ਤੂਫਾਨ ਦੇ ਕਾਰਨ
0: ਜੀ ਜੀ
1: ਜਿਹੜੇ ਇਹਦੇ ਕਰਕੇ ਉਹ ਜਾਂ ਤਾਂ ਏਅਰਪੋਰਟਾਂ ਤੇ ਬੈਠੇ ਆ ਜਾਂ ਜਿੱਥੇ ਵੀ ਕਿਤੇ ਹੈਗੇ ਆ ਉਹ ਇਸ ਤਰ੍ਹਾਂ ਫਸੇ ਬੈਠੇ ਆ ਉਹਨਾਂ ਨੂੰ ਜਾਣ ਦਾ ਜਿਹੜਾ ਕੋਈ ਜ਼ਰੀਆ ਨਹੀਂ ਬਣ ਰਿਹਾ ਤੇ ਅੱਜ ਦਾ ਜਿਹੜਾ ਦਿਨ ਹੈ ਐਤਵਾਰ ਵਾਲਾ ਖਾਕ ਸਾਹਿਬ ਜੀ ਇਹਦੇ ਵਿੱਚ ਦੇਖੋ ਖਾਕ ਸਾਹਿਬ ਜੀ 6000 ਜਹਾਜ਼ਾਂ ਦੀਆਂ ਜਿਹੜੀਆਂ ਉਡਾਨਾਂ ਉਹ ਖਾਰਜ ਤੇ ਜਿਨ੍ਹਾਂ ਦੇ ਵਿੱਚ ਡਿਲੇ ਆ ਉਹ ਤਕਰੀਬਨ 3 ਘੰਟੇ ਤੇ 9 ਮਿੰਟ ਦੀ ਜਿਹੜੀ ਆ ਉਹ ਡਿਲੇ ਹੋਈ ਵਾ ਯਾਨੀ ਲੇਟ ਹੋ ਗਈਆਂ ਉਡਾਨਾਂ ਜਿਹੜੀਆਂ ਸੀਗੀਆਂ ਤੇ ਇਹਦੇ ਨਾਲ 500 ਜਿਹੜੀਆਂ ਉਡਾਨਾਂ ਉਹ ਜਿਹਨੂੰ ਕਹਿੰਦੇ ਆ ਕੈਂਸਲ ਹੋਈਆਂ ਫਲਾਈਟਾਂ ਸੋ ਇਹ ਇੱਕ ਮੁਸੀਬਤ ਆ ਜਿਹੜੀ ਇਹ ਤੂਫਾਨ ਦੇ ਨਾਲ ਜਿਹੜੀ ਬਣ ਗਈ ਆ ਔਰ ਇਹ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਅੱਜ ਰਾਤ ਦੇ 11:59 ਮਿੰਟ ਤੱਕ ਇਸੇ ਤਰ੍ਹਾਂ ਰਹਿਣਗੇ ਤੇ ਉਸ ਤੋਂ ਬਾਅਦ ਆ ਜਿਹੜਾ ਸ਼ਾਇਦ ਕੋਈ ਨਾ ਕੋਈ ਮਸਲਾ ਜਿਹੜਾ ਇਹ ਫਲਾਈਟਾਂ ਦਾ ਉਹ ਸੁਲਝ ਜਾਊਗਾ ਤੇ ਫੇਰ ਇਹ ਜਿਹੜੇ ਲੋਕ ਆ ਆਪਣੇ ਘਰੋਂ ਘਰੀ ਪਹੁੰਚਣ ਦੇ ਵਿੱਚ ਜਿਹੜੇ ਪੁੱਜਣਗੇ
0: ਤੇ ਸਭ ਤੋਂ ਵੱਡਾ ਨਿਊ ਈਅਰ ਜਿਹੜਾ ਨਾ ਉਹ ਨਿਊਯਾਰਕ ਚ ਮਨਾਇਆ ਜਾਂਦਾ
1: ਬਿਲਕੁਲ
0: ਲੱਖਾਂ ਲੋਕ ਜਿਹੜੇ ਆ ਉਹ ਰੈਡੀ ਪਹੁੰਚੇ ਹੋਏ ਆ ਬਾਹਰਲੀ ਦੁਨੀਆਂ ਤੋਂ ਜਿੱਥੋਂ ਜਿੱਥੋਂ ਵੀ ਆਉਂਦੇ ਆ ਤੇ ਨਿਊ ਈਅਰ ਦੀ ਈਵ ਨੂੰ ਫਿਰ ਟਾਈਮ ਸਕੁਅਰ ਦੇ ਵਿੱਚ ਲੋਕ ਰਾਤ ਨੂੰ 12 ਵਜੇ ਉੱਪਰੋਂ ਬਾਲ ਆਉਂਦਾ ਵਾ ਜਿਹੜਾ ਟਾਈਮ ਦੇ ਨਾਲ ਥੱਲੇ ਨੂੰ ਆਉਂਦਾ ਰਾਤ ਦਿਨ ਲੋਕ 11 ਵਜੇ ਜਿਹੜੇ ਆ ਉਹ 11-12 ਵਜੇ ਜਾ ਕੇ ਉੱਥੇ ਬਹਿ ਜਾਂਦੇ ਕਿਉਂਕਿ ਉਸ ਤੋਂ ਬਾਅਦ ਉੱਥੇ ਵੜ ਹੀ ਨਹੀਂ ਸਕਦਾ ਕਿਉਂਕਿ ਪੁਲਿਸ ਕਿਉਂਕਿ ਬੰਦ ਕਰ ਦਿੰਦੇ ਆ ਜੀ ਉਹ
1: ਜੀ
0: ਦੇਖੋ ਇੰਨੀ ਸਰਦੀ ਦੇ ਵਿਚ ਚਾਹੇ ਬਰਫ਼ ਪੈਂਦੀ ਹੋਵੇ ਲੋਕ ਜਿਹੜੇ ਆਏ ਉਹਨਾਂ ਨੇ ਉਹ ਦੇਖਣਾ ਹੁੰਦਾ ਸੋ
1: ਬਿਲਕੁਲ ਦੇਖਣ ਵਾਲਾ ਸੀਨ ਹੁੰਦਾ ਰਾਤ ਨੂੰ 12 ਵਜੇ ਜਦੋਂ ਦੇਖੀਦਾ ਉਹ
0: ਬਿਲਕੁਲ
1: ਤੇ ਬਹੁਤ ਹੀ ਦੁਨੀਆਂ ਚ ਪਤਾ ਨੀ ਕਿਥੋਂ ਕਿਥੋਂ ਲੋਕ ਆਏ ਹੁੰਦੇ ਤੇ ਇਹਦੇ ਨਾਲ ਹੁਣ ਅੱਜ ਸਵੇਰੇ ਅਖਾਕ ਸਾਹਿਬ ਜੀ ਜਿਹੜਾ ਕੋਲੋਰਾਡੋ ਤੇ ਵਿਸਕੌਨਸਨ ਹੈਗਾ ਹੈ ਨਾ ਸੂਬਾ ਉੱਥੇ ਮਿਨੀਸੋਟਾ ਵਿਚ ਵੀ ਤੇ ਇੱਥੇ ਜਿਹੜੀ ਹਨੇਰੀ ਕਾਰਨ ਜਿਹੜੇ ਆ 138 ਮਿਲੀਅਨ ਜਿਹੜੇ ਲੋਕ ਆ ਉਹ ਉਹਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਜਿਹਨੂੰ ਆਪਾਂ ਕਹਿੰਦੇ ਆ ਉਹ ਪਿਆ ਆ ਪ੍ਰਭਾਵਿਤ ਹੋਏ ਆ 138 ਮਿਲੀਅਨ ਲੋਕ ਅਖਾਕ ਸਾਹਿਬ ਜੀ 10 ਲੱਖ ਦਾ ਮਿਲੀਅਨ ਹੁੰਦਾ ਸੋ ਤੁਸੀਂ ਗਿਣ ਲੋ ਕੇ ਇੰਨੇ ਲੋਕ ਆ ਜਿਹੜੇ ਕੁਦਰਤੀ ਆਫ਼ਤ ਤੋਂ ਜਿਹੜੇ ਪ੍ਰਭਾਵਿਤ
0: ਹੋਏ ਐਸੋ ਜੀ ਸਿਸਟਮ ਦੇ ਵਿਚ ਬਹੁਤਿਆਂ ਦੇ ਬਿਜਲੀ ਉੱਡ ਜਾਂਦੀ ਆ ਟੌਨਾਂ ਦੇ ਟੌਨ ਬਿਜਲੀ ਤੋਂ ਬਗੈਰ ਹੁੰਦੇ ਆ ਔਰ ਸਨੋ ਰਿਮੂਵ ਕਰਨ ਲਈ ਵੀ ਪ੍ਰੋਬਲਮ ਹੁੰਦੀਆਂ ਵਾ ਕਿਉਂਕਿ ਹਾਲਾਤ ਹਰ ਸਾਲ ਹੀ ਬਣਦੇ ਆ ਜੀ ਮਾਸਾ
1: ਬਿਲਕੁਲ ਬਿਲਕੁਲ ਕਿਉਂਕਿ ਸਰਦੀਆਂ ਦੇ ਦਿਨ ਉਸ ਵੇਲੇ ਲੋਕ ਆ ਜਿਹੜੇ ਕੁਦਰਤ ਨੂੰ ਇਹ ਹੁੰਦਾ ਵੀ ਹੁਣ ਇਹਨਾਂ ਨੂੰ ਅੰਦਰ ਬਾੜ ਕੇ ਰੱਖੋ ਜੇ ਬਾਹਰ ਇਹ ਨਿਕਲਣਗੇ ਤਾਂ ਇਹ ਖਰਾਬੀਆਂ ਕਰਨਗੇ ਸੋ ਚਲੋ ਇਸ ਤੋਂ ਅਗਲੀ ਜਿਹੜੀ ਖਬਰ ਆਪਣੇ ਕੋਲ ਅਖਾਕ ਸਾਹਿਬ ਜੀ ਹੈਗੀ ਆ ਉਹ ਅੱਜ ਟਰੰਪ ਸਾਹਿਬ ਤੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਜ਼ੇਲੈਂਸਕੀ ਉਹਨਾਂ ਦੇ ਵਿਚ ਜਿਹੜੀ ਮੀਟਿੰਗ ਹੋਈ ਆ ਮਾਰਾਲਾਗੋ ਜਿੱਥੇ ਤੁਹਾਨੂੰ ਪਤਾ ਵੀ ਦੇਖੋ ਖਾਕ ਸਾਹਿਬ ਜੀ ਜਿਹੜੇ ਇਹ ਸਰਮਾਏਦਾਰ ਲੋਕ ਹੁੰਦੇ ਆ ਨਾ ਜਿਹੜਾ ਇਹ ਟਰੰਪ ਸਾਹਿਬ ਹੈਗੇ ਆ ਇਹ ਜਿਹੜੀਆਂ ਮੀਟਿੰਗਾਂ ਆ ਆਪਣੇ ਉੱਥੇ ਕਰਾਉਂਦੇ ਆ ਉਹ ਮੀਟਿੰਗ ਏਦਾਂ ਨੀ ਹੁੰਦੀ ਵੀ ਉੱਥੇ ਫ੍ਰੀ ਚ ਹੁੰਦੀ ਆ ਨਹੀਂ ਇਹ ਉਸ ਮੀਟਿੰਗ ਤੋਂ ਬਹੁਤ ਵੱਡਾ ਕਿਰਾਇਆ ਚਾਰਜ ਕਰਦੇ ਆ ਜਿਹਦੇ ਕਾਰਨ ਇਹ ਉੱਥੇ ਕਰਾਉਂਦੇ ਆ ਨਹੀਂ ਤਾਂ ਅਗਲੇ ਪਹਿਲਾਂ ਜਿਹੜੇ ਪ੍ਰੈਜੀਡੈਂਟ ਹੋਏ ਆ ਉਹ ਆਪਣੇ ਦੂਜੇ ਤੇ ਥੋੜੀ ਕਰਦੇ ਉਹ ਤਾਂ ਉੱਥੇ ਵਾਈਟ ਹਾਊਸ ਦੇ ਵਿਚ ਕਰਦੇ ਆ ਇਹ ਸਾਰਾ ਕੁਛ
0: ਜੀ
1: ਇਹ ਜਿਹੜੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਉੱਥੇ ਮਾਰੋ ਲਾਗੋ ਮਿਆਮੀ ਦੇ ਵਿਚ ਜਾਂਦੇ ਆ ਇੱਕ ਤਾਂ ਉੱਥੇ ਆਪਣੀ ਨਾਲੇ ਉਹ ਮਨਾ ਆਉਂਦੇ ਆ ਜਿਹੜਾ ਮੌਸਮ ਰਹਿੰਦਾ ਉੱਥੇ ਥੋੜਾ ਉੱਥੇ ਜਾ ਕੇ ਤੇ ਨਾਲੇ ਫਿਰ ਆਪਣਾ ਕਿਰਾਇਆ ਉਹ ਤੋਂ ਲੈ ਲੈਂਦੇ ਆ ਭਾਈ 1 ਮਿਲੀਅਨ ਦੇ ਇਹਦੇ ਕਿਰਾਏ ਦੇ ਤੇ ਉਹ ਸਾਰਾ ਕੁਛ ਆ ਜਿਹੜਾ ਉੱਥੇ ਚੱਲਦਾ ਆ ਤੇ ਹੁਣ ਜਿਹੜੇ ਜ਼ੇਲੈਂਸਕੀ ਆ ਤੇ ਇਹ ਟਰੰਪ ਸਾਹਿਬ ਆ ਇਹ ਉੱਥੇ ਮਾਰਾਲਾਗੋ ਵਿਚ ਜਿਹੜੇ ਆ ਉਹ ਇਹਨਾਂ ਦੀ ਜਿਹੜੀ ਹੁਣ ਮੀਟਿੰਗ ਮਿਲਣੀ ਆਪਾਂ ਪੰਜਾਬੀ ਚ ਕਹਿ ਦੇਈਦਾ ਇਹਦੇ ਤੋਂ ਬਾਅਦ ਦੇ ਵਿਚ ਕਿਹਾ ਗਿਆ ਕਿ US ਤੇ ਯੂਕਰੇਨ ਆ ਜਿਹੜੇ ਇਹ ਲਗਭਗ 4 ਸਾਲਾਂ ਤੋਂ ਚੱਲ ਰਹੀ ਲੜਾਈ ਵਿਚ ਜਿਹੜਾ ਆ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਆ ਪਰ ਦੋਹਾਂ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਰਸਤੇ ਵਿਚੋਂ ਅਜੇ ਕੁਛ ਕੰਡੇ ਜਿਹੜੇ ਹਟਾਉਣੇ ਬਾਕੀ ਆ
0: ਅੱਛਾ ਜੀ
1: ਯਾਨੀ ਕਿ ਅਜੇ ਵੀ ਉਹ ਵਿਚ ਉਹਦੇ ਅੜਚਣਾ ਹੈਗੀਆਂ ਆ ਤੇ ਟਰੰਪ ਵੱਲੋਂ ਕਿਹਾ ਗਿਆ ਕਿ ਕੁਝ ਕੁ ਹਫ਼ਤਿਆਂ ਵਿਚ ਪਤਾ ਚੱਲ ਜਾਏਗਾ ਕਿ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਣੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਜੇ ਗੱਲਬਾਤ ਬਣੀ ਕੋਈ
0: ਬਿਲਕੁਲ
1: ਤੇ ਜ਼ੇਲੈਂਸਕੀ ਵੱਲੋਂ ਇਸ ਗੱਲਬਾਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਕਰਨ ਪਿੱਛੋਂ ਯੂਕਰੇਨ ਦੀ ਸੁਰੱਖਿਆ ਵਾਲਾ ਮਾਮਲਾ ਜਿਹੜਾ ਉਹ ਹੱਲ ਹੋ ਚੁੱਕਿਆ ਆ ਹੁਣ ਇੱਕ ਪਾਸੇ ਤਾਂ ਕਹਿੰਦੇ ਰਹੇ ਅਖਾਕ ਸਾਹਿਬ ਜਿਹੜਾ ਯੂਕਰੇਨ ਆ ਉਹ ਇਹ ਕਹਿ ਰਿਹਾ ਕਿ ਮੈਂ ਲੜਾਈ ਬੰਦ ਕਰ ਦਿੰਦਾ ਤੇ ਮੈਂ ਜਿਹੜੇ ਰੂਪ ਪਹਿਲਾਂ ਤਾਂ ਉਹ ਮੰਨਦਾ ਨਹੀਂ ਸੀ ਮੈਂ ਉਹ ਡਾਉਣ ਵਾਸਤਾ ਏਰੀਆ ਜਿਹੜਾ ਮੈਂ ਨਹੀਂ ਦੇਣਾ ਉਹ ਕਿਉਂਕਿ ਅਜੇ ਉਹ ਜਿੱਤਿਆ ਨਹੀਂ ਗਿਆ ਰੂਸ ਦੁਆਰਾ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਸ ਗੱਲ ਦੇ ਨਾਲ ਜਿਹੜਾ ਸਹਿਮਤ ਹੋ ਚੱਲਿਆ ਆ ਅਜੇ ਹੋਇਆ ਨਹੀਂ ਪਰ ਹੋਣ ਵਾਲਾ ਆ ਕਿ ਠੀਕ ਆ ਮੈਂ ਉਹ ਰੂਸ ਜਿੰਨੀ ਘਾਟੀ ਮੰਗਦਾ ਮੈਂ ਉਹਨੂੰ ਦੇ ਦਿੰਦਾ ਇੱਥੇ ਜਿਹੜੀ ਅਗਲੀ ਅੜਚਣ ਆ ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਆ ਉਹ ਇਹ ਕਹਿ ਰਿਹਾ ਕਹਿੰਦਾ ਭਾਈ ਮੈਂ ਲੜਾਈ ਬੰਦ ਕਰ ਦਿੰਦਾ ਪਰ ਤੁਸੀਂ ਮੈਨੂੰ ਗਰੰਟੀ ਦਿਓ ਕਿ 1 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਮੁੜ ਕੇ ਜਿਹੜਾ ਆ ਰੂਸ ਫੇਰ ਮੇਰੇ ਤੇ ਹਮਲਾ ਜੇ ਕਰੇਗਾ ਤੇ ਤੁਸੀਂ ਉਸ ਗੱਲ ਨੂੰ ਜਿਹੜਾ ਆ ਉਹ ਕਰਕੇ ਦਿਓ ਕਿ ਅਸੀਂ ਤੈਨੂੰ ਬਚਾਵਾਂਗੇ
0: ਟਰੰਪ ਸਾਹਿਬ ਕਿੱਦਾਂ ਗਰੰਟੀ ਦੇ ਸਕਦੇ ਕੱਲ ਨੂੰ
1: ਬਿਲਕੁਲ ਬਿਲਕੁਲ
0: ਦਿਮਾਗ ਫੇਰ ਖਰਾਬ ਹੋ ਜਾਏ ਕਿ ਲਿਆ ਵੀ ਥੋੜੀ ਜਿਹੀ ਜਗ੍ਹਾ ਹੋਰ ਲੈ ਲੈਣੀ ਇਹ ਕੀ ਕਰ ਸਕਦੇ ਆ
1: ਬਿਲਕੁਲ ਬਿਲਕੁਲ ਬਿਲਕੁਲ ਸੋ ਇਸੇ ਗੱਲ ਤੇ ਉਹ ਅੜਿਆ ਹੋਇਆ ਤੇ ਟਰੰਪ ਨੇ ਇਸ ਗੱਲ ਨੂੰ ਨਹੀਂ ਮੰਨਣਾ ਤੇ ਹੁਣ ਕੀ ਆ ਇਹ ਜਿਹੜਾ ਇੱਕ ਵੱਡਾ ਕੰਡਾ ਸੀਗਾ ਤੇ ਕੁਛ ਹਫ਼ਤਿਆਂ ਵਿਚ ਕਹਿੰਦਾ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਜਦੋਂ ਉਹਨੇ ਕਿਹਾ ਵੀ ਮਸਲਾ ਸੋਝ ਚੱਲਿਆ ਹੈ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਬਿਆਨ ਦੇ ਦਿੱਤਾ ਕਹਿੰਦਾ ਕੁਝ ਹਫ਼ਤਿਆਂ ਟਿੱਕਰ ਕਹਿੰਦਾ ਪਤਾ ਲੱਗੂਗਾ ਭਾਈ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਆ ਜਿਹੜੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂ ਨਹੀਂ
0: ਜੀ
1: ਤੇ ਜਲੈਂਸਕੀ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਪਿੱਛੋਂ ਯੂਕਰੇਨ ਸੁਰੱਖਿਆ ਵਾਲਾ ਮਾਮਲਾ ਹੱਲ ਹੋ ਚੁੱਕਿਆ। ਹੁਣ ਜਲੈਂਸਕੀ ਨੇ ਤਾਂ ਕਹਿਣ ਤਾਂ ਵੀ ਹੋ ਚੁੱਕਿਆ, ਪਰ ਮੈਨੂੰ ਲੱਗਦਾ ਜਿਹੜੇ ਟਰੰਪ ਸਾਹਿਬ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਤੇ ਪਰ ਟਰੰਪ ਸਾਹਿਬ ਵੱਲੋਂ ਕਿਹਾ ਗਿਆ ਕਿ ਅਜੇ 95% ਜਿਹੜਾ ਹਿੱਸਾ ਆ ਉਹ ਤੈਅ ਹੋ ਚੁੱਕਿਆ ਤੇ 5% ਅਜੇ ਬਾਕੀ ਆ। ਸੋ ਕਹਿਣ ਦਾ ਮਤਲਬ 5% ਤਾਂ ਬਹੁਤ ਹੁੰਦੇ ਆ ਖਰਚਾ, ਵੀ ਦੋ ਨੁਕਤੇ ਵੀ ਵਿਚੋਂ ਅੜ ਗਿਆ ਤਾਂ ਗੱਲ ਗਈ, ਸਾਰੇ ਨੀ ਹੋ ਜਾਣਾ।
0: 5% ਜੇ ਹੋ ਸਕਦਾ ਹੋਵੇ, ਜਿੱਥੇ ਤੱਕ ਕੋਸ਼ਿਸ਼ ਹੋ ਰਹੀ ਹੈ ਮੇਰੇ ਹਿਸਾਬ ਨਾਲ ਤੇ ਲੱਗਦਾ ਜੇ ਹੋ ਜਾਵੇ ਤੇ ਚੰਗੀ ਗੱਲ ਆ ਜੀ, ਲੋਕਾਂ ਦੀ ਜਾਨਾਂ ਬਚਣ।
1: ਬਿਲਕੁਲ ਬਿਲਕੁਲ, ਹੋ ਜਾਵੇ ਤਾਂ ਚੰਗੀ ਗੱਲ ਆ। ਤੇ ਪਰ ਇੱਥੇ ਖਾਕ ਸਾਹਿਬ ਜੀ ਇੱਕ ਮਾਮਲਾ ਇਹ ਆ ਜਿਹੜਾ ਟਰੰਪ ਉਹ ਹੱਲ ਕਰਵਾਉਣ ਦੇ ਹੱਕ ਦੇ ਵਿੱਚ ਹੈਗੇ ਆ, ਕੋਸ਼ਿਸ਼ ਉਹਨਾਂ ਦੀ ਪੂਰੀ ਆ, ਕਿਉਂਕਿ ਟਰੰਪ ਸਾਹਿਬ ਨੇ ਜੋ ਯੂਕਰੇਨ ਤੋਂ ਲੈਣਾ ਸੀ ਉਹ ਉਹਨੇ ਸਾਈਨ ਕਰਾ ਲਿਆ।
0: ਬਿਲਕੁਲ,
1: ਪਰ ਹੁਣ ਰੌਲਾ ਆ ਜਿਹੜਾ ਜਿਹੜੀ ਯੂਰੋਪੀਅਨ ਯੂਨੀਅਨ ਤੇ ਉਧਰ ਨੇਟੋ ਆ ਉਹ ਇਸ ਗੱਲ ਦੇ ਨਾਲ ਸਹਿਮਤ ਨੀ, ਕਿਉਂਕਿ ਉਹ ਕਹਿੰਦੇ ਸਾਡਾ ਹਿੱਸਾ ਬਈ
0: ਹਿੱਸਿਆਂ ਦੀ ਪ੍ਰੋਬਲਮ ਹੋ ਜਾਣੀ ਹੈ।
1: ਹਾਂਜੀ, ਹੁਣ ਹਿੱਸਿਆਂ ਦੀ ਪ੍ਰੋਬਲਮ ਆ। ਹੁਣ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਇੰਗਲੈਂਡ ਦੀਆਂ ਉਹ ਹੈਗੀਆਂ ਕੀ ਸਟੋਰਮ ਉਹਨਾਂ ਨੂੰ ਕਹਿੰਦੇ ਆ ਮਿਸਲਾਂ, ਉਹਨੀ ਯੂਕਰੇਨ ਨੂੰ ਉਹ ਮਿਸਲਾਂ ਵੀ ਕੁਛ ਦਿੱਤੀਆਂ। ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿੱਚ ਯੂਕਰੇਨ ਦੀ ਤਾਂ ਰੂਸ ਦੀ ਕੱਲਿਆਂ ਦੀ ਲੜਾਈ ਹੋਣੀ ਆ, ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ, ਇਹਨਾਂ ਚੋਂ ਦੀ ਲੜਾਈ ਆ। ਉਹ ਇਹ ਸਾਰੇ ਆ ਜਿਹੜੇ ਹੁਣ ਯੂਰਪ, ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ, ਹੈ ਨੀ ਉਹਨਾਂ ਕੋਲ ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ ਯੂਕਰੇਨ। ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਝ ਆਉਣਾ ਆ ਉੱਥੋਂ ਯੂਕਰੇਨ ਤੋਂ। ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਇੱਕ ਮਾਮਲਾ ਇਹ ਆ ਜਿਹੜਾ ਟਰੰਪ ਉਹ ਹੱਲ ਕਰਵਾਉਣ ਦੇ ਹੱਕ ਦੇ ਵਿੱਚ ਹੈਗੇ ਆ, ਕੋਸ਼ਿਸ਼ ਉਹਨਾਂ ਦੀ ਪੂਰੀ ਆ, ਕਿਉਂਕਿ ਟਰੰਪ ਸਾਹਿਬ ਨੇ ਜੋ ਯੂਕਰੇਨ ਤੋਂ ਲੈਣਾ ਸੀ ਉਹ ਉਹਨੇ ਸਾਈਨ ਕਰਾ ਲਿਆ।
0: ਬਿਲਕੁਲ,
1: ਪਰ ਹੁਣ ਰੌਲਾ ਆ ਜਿਹੜਾ ਜਿਹੜੀ ਯੂਰੋਪੀਅਨ ਯੂਨੀਅਨ ਤੇ ਉਧਰ ਨੇਟੋ ਆ ਉਹ ਇਸ ਗੱਲ ਦੇ ਨਾਲ ਸਹਿਮਤ ਨੀ, ਕਿਉਂਕਿ ਉਹ ਕਹਿੰਦੇ ਸਾਡਾ ਹਿੱਸਾ ਬਈ
0: ਹਿੱਸਿਆਂ ਦੀ ਪ੍ਰੋਬਲਮ ਹੋ ਜਾਣੀ ਹੈ।
1: ਹਾਂਜੀ, ਹੁਣ ਹਿੱਸਿਆਂ ਦੀ ਪ੍ਰੋਬਲਮ ਆ। ਹੁਣ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਇੰਗਲੈਂਡ ਦੀਆਂ ਉਹ ਹੈਗੀਆਂ ਕੀ ਸਟੋਰਮ ਉਹਨਾਂ ਨੂੰ ਕਹਿੰਦੇ ਆ ਮਿਸਲਾਂ, ਉਹਨੀ ਯੂਕਰੇਨ ਨੂੰ ਉਹ ਮਿਸਲਾਂ ਵੀ ਕੁਛ ਦਿੱਤੀਆਂ। ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿੱਚ ਯੂਕਰੇਨ ਦੀ ਤਾਂ ਰੂਸ ਦੀ ਕੱਲਿਆਂ ਦੀ ਲੜਾਈ ਹੋਣੀ ਆ, ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ, ਇਹਨਾਂ ਚੋਂ ਦੀ ਲੜਾਈ ਆ। ਉਹ ਇਹ ਸਾਰੇ ਆ ਜਿਹੜੇ ਹੁਣ ਯੂਰਪ, ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ, ਹੈ ਨੀ ਉਹਨਾਂ ਕੋਲ ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ ਯੂਕਰੇਨ। ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਝ ਆਉਣਾ ਆ ਉੱਥੋਂ ਯੂਕਰੇਨ ਤੋਂ। ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਬੈਠੇ ਰਹਿ ਗਏ, ਸਾਨੂੰ ਤਾਂ ਕੁਝ ਨੀ ਮਿਲਿਆ।
0: ਦੇਣਗੇ ਜੇ 10 ਟਰੱਕ

0: ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿੱਚ ਯੂਕਰੇਨ ਦੀ ਤਾਂ ਰੂਸ ਦੀ ਕੱਲਿਆਂ ਦੀ ਲੜਾਈ ਹੋਣੀ ਆ ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ ਇਹਨਾਂ ਚੋਂ ਦੀ ਲੜਾਈ ਆ ਉਹ ਇਹ ਸਾਰੇ ਹੀ ਆ ਜਿਹੜੇ ਹੁਣ ਯੂਰਪ ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ ਹੈ ਨੀ ਉਹਨਾਂ ਕੋਲ ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ ਯੂਕਰੇਨ ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਝ ਆਉਣਾ ਆ ਉੱਥੋਂ ਯੂਕਰੇਨ ਤੋਂ ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਬੈਠੇ ਰਹਿ ਗਏ ਸਾਨੂੰ ਤਾਂ ਕੁਝ ਨੀ ਮਿਲਿਆ
1: ਦੇਣਗੇ ਜੇ 10 ਟਰੱਕ ਟਰੰਪ ਸਾਹਿਬ ਭਰ ਕੇ ਲਿਆਉਣਗੇ ਇੱਕ ਅੱਧਾ ਟਰੱਕ ਉਹਨਾਂ ਨੂੰ ਵੰਡੀ ਜਾਣਗੇ
0: ਹਾਂਜੀ ਪਰ ਉਹ ਦਿੰਦੇ ਨੀ ਹੁੰਦੇ ਨਾ ਉਹ ਪੈਸਾ ਜਿਹੜਾ ਕੰਜੂਸ ਬੰਦਾ ਹੁੰਦਾ ਉਹ ਪੈਸਾ ਨੀ ਛੱਡਦਾ
1: ਟਰੰਪ ਸਾਹਿਬ ਦਾ ਇੱਕ ਛੋਟੀ ਜਿਹੀ ਖਬਰ ਕਰ ਲੈਂਦੇ ਆ ਜੋ ਕੁਛ ਅੱਜ ਕੱਲ ਨਿਕਲ ਰਿਹਾ ਨਿਊਜ਼ ਖਬਰਾਂ ਦੇ ਵਿੱਚ ਲੋ ਡਾਕਟਰ ਸਾਹਿਬ ਆ ਗਏ ਆਪਾਂ ਫੇਰ ਕਰਦੇ ਆ ਜੀ ਗੱਲ ਇਹ ਤੇ ਕਦੇ ਤੇ ਗੱਲ ਚੀਮਾ ਸਾਹਿਬ ਤੁਸੀਂ ਜਰਾ ਕੱਟੋ ਮੈਂ ਤੁਹਾਨੂੰ ਵਿੱਚ ਮਿਲਾਉਣਾ ਕੱਟ ਦਿਓ ਵਾਹਿਗੁਰੂ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਹੋਲਡ ਕਰਿਓ ਡਾਕਟਰ ਸਾਹਿਬ ਹੋਲਡ ਮੈਂ

0: ਲਿਆ ਕੇ ਫਿਰ ਅਸੀਂ ਸੋਚਿਆ ਸੀ ਵੀ ਸ਼ਰੀਰ ਤੇ ਇੰਨਾ ਹੁਣ ਬਣ ਗਿਆ ਤੇ ਇਸ ਸ਼ਰੀਰ ਦੇ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਅਗਰ ਤਹਿ ਤੱਕ ਜਾਣਾ ਹੋਵੇ ਤੇ ਸਾਨੂੰ ਕੀ ਜਾਣਨ ਦੀ ਲੋੜ ਹੈਗੀ ਹੈ। ਅਸੀਂ ਕਹਿੰਦੇ ਨਾ ਉਲਟੀਆਂ ਆ ਗਈਆਂ ਤੇ ਅਸੀਂ ਕਹਿੰਦੇ ਡਾਇਜੈਸਟਿਵ ਦੇ ਵਿੱਚ ਕੋਈ ਖਰਾਬੀ ਆ ਗਈ, ਡਾਇਜੈਸਟਿਵ ਸਿਸਟਮ ਨੂੰ ਅਸੀਂ ਫਰੋਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਲਟੀਮੇਟਲੀ ਡਾਇਜੈਸਟਿਵ ਸਿਸਟਮ ਦੇ ਵਿੱਚ ਐਸਾ ਕੀ ਹੈਗਾ ਜਿਹੜਾ ਖਰਾਬ ਹੋ ਗਿਆ ਹੁੰਦਾ ਆ ਤੇ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ। ਤੇ ਅਲਟੀਮੇਟਲੀ ਇਸ ਪਿਛਲ ਪੈਰੀ ਤੁਰਦਿਆਂ ਹੋਇਆ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਸਾਂ ਕਿ ਇਹ ਸੈੱਲ ਹੈ ਜਿਨ੍ਹਾਂ ਦਾ ਸਿਸਟਮ ਬਣਿਆ ਹੋਇਆ। ਇਸ ਦੀ ਵਿਆਖਿਆ ਮੈਂ ਬਹੁਤ ਵਾਰੀ ਪਹਿਲਾਂ ਵੀ ਕਰੀ ਸੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਿ ਭਾਈ ਸੈੱਲ ਇੱਕ ਸਿੰਗਲ ਯੂਨਿਟ ਹੈਗੀ ਹੈ, ਉਸ ਸੈੱਲ ਦੇ ਵਿੱਚ ਉਹ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੂਰੇ ਸਰੀਰ ਦੇ ਵਿੱਚ ਹੁੰਦੀਆਂ ਨੇ। ਸਾਹ ਕਿਰਿਆ ਹੈ, ਡਾਇਜੈਸ਼ਨ ਹੈ, ਸੀਕ੍ਰੀਸ਼ਨ ਹੈ, ਐਕ੍ਰੀਸ਼ਨ ਹੈ, ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਸੈੱਲ ਤੋਂ ਸੈੱਲ ਦੀ ਅੱਗੇ ਡਿਵੀਜ਼ਨ ਹੈਗੀ ਹੈ ਜਾਂ ਹੋਰ ਨਵੇਂ ਸੈੱਲ ਬਣਨ ਦੀ ਗੱਲ ਹੈਗੀ ਹੈ, ਇਹ ਸਾਰੀਆਂ ਕਿਰਿਆਵਾਂ ਹੀ ਸੈੱਲ ਦੇ ਵਿੱਚ ਹੁੰਦੀਆਂ ਨੇ। ਮੈਂ ਗੁਰਬਾਣੀ ਦਾ ਰੈਫਰੰਸ ਇੱਥੇ ਆ ਕੇ ਦਿੱਤਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਪੂਰੇ ਬ੍ਰਹਿਮੰਡ ਦੇ ਵਿੱਚ ਹੋ ਰਿਹਾ ਉਹਦੇ ਛੋਟੇ ਤੋਂ ਛੋਟੇ ਇੱਕ ਕਣ ਦੇ ਵਿੱਚ ਵੀ ਉਹੀ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਇਸੇ ਹਿਸਾਬ ਤੇ ਮੈਂ ਇਹ ਗੱਲ ਕਹੀ ਸੀ ਵੀ ਸਰੀਰ ਦੇ ਵਿੱਚ ਜੋ ਕੁਝ ਵੀ ਵਾਪਰਦਾ ਨਾ ਉਹ ਸਾਰੇ ਦਾ ਸਾਰਾ ਉਹਦੀ ਸਿੰਗਲ ਯੂਨਿਟ, ਛੋਟੀ ਤੋਂ ਛੋਟੀ ਯੂਨਿਟ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਸੈੱਲ ਕਹਿੰਦੇ ਹਾਂ, ਇਹ ਉਹਦੇ ਵਿੱਚ ਵਾਪਰਦਾ ਹੈਗਾ। ਔਰ ਸੈੱਲ ਦੀ ਇੱਕ ਬਣਤਰ ਹੈਗੀ ਹੈ, ਸੈੱਲ ਦਾ ਇੱਕ ਕੰਟੈਂਟ ਹੈਗਾ, ਇਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਉਸ ਵੇਲੇ ਤੱਕ ਸਾਡੇ ਨਾਲ ਪ੍ਰਵਾਸ ਰੇਡੀਓ ਨਹੀਂ ਜੁੜ ਸਕਿਆ ਸੀ ਤੇ ਪ੍ਰਵਾਸ ਰੇਡੀਓ ਵਾਲੇ ਇਸ ਨੌਲੇਜ ਤੋਂ ਅਪੇਜ ਹੋਣਗੇ ਕਿਉਂਕਿ ਇਹ ਬੇਸਿਕ ਨੌਲੇਜ ਹੈ ਔਰ ਬੇਸਿਕ ਨੌਲੇਜ ਹੋਣਾ ਬੜਾ ਜ਼ਰੂਰੀ। ਇਸ ਕਰਕੇ ਮੈਂ ਉਹਨਾਂ ਪ੍ਰੋਗਰਾਮ ਨੂੰ ਇੱਕ ਵਾਰ ਥੋੜਾ ਜਿਹਾ ਫਿਰ ਦੁਹਰਾਈ ਕਰ ਦਿੰਦਾ ਤਾਂ ਕਿ ਇਹ ਠੀਕ ਹੈ ਵੀ ਜਿਹਨਾਂ ਸੁਣਿਆ ਹੈ ਸੁਣਿਆ ਆ, ਜਿਹਨਾਂ ਨਹੀਂ ਸੁਣਿਆ ਉਹ ਵੀ ਇਸ ਗੱਲ ਨੂੰ ਸੁਣ ਲੈਣਗੇ ਕਿਉਂਕਿ ਇਹ ਬਹੁਤ ਬੇਸਿਕ ਗੱਲ ਹੈ ਸਾਡੇ ਸਰੀਰ ਦੀ। ਤਾਂ ਮੈਂ ਇਹ ਗੱਲ ਕਹੀ ਸੀ ਭਈ ਇਸ ਸੈੱਲ ਦੇ ਵਿੱਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਰੇ ਸਰੀਰ ਦੇ ਵਿੱਚ ਹੁੰਦੀਆਂ ਨੇ, ਔਰ ਇਹਦਾ ਮਤਲਬ ਇਹ ਆ ਕਿ ਉਸ ਸੈੱਲ ਦੇ ਵਿੱਚ ਕੋਈ ਇੱਕ ਗੱਲ ਤੇ ਨਹੀਂ ਨਾ ਹੋਣੀ ਜਿਹੜਾ ਸਾਰਾ ਉਹੀ ਕੁਛ ਕਰੀ ਜਾ ਰਿਹਾ ਹੈ। ਇਹਦਾ ਮਤਲਬ ਹੈ ਕਿ ਉਹਦੇ ਵਿੱਚ ਵੀ ਅਲੱਗ ਅਲੱਗ ਚੀਜ਼ਾਂ ਹੋਣਗੀਆਂ, ਔਰ ਜਿਹੜੀਆਂ ਅਲੱਗ ਅਲੱਗ ਚੀਜ਼ਾਂ ਜਿਵੇਂ ਘਰ ਦੇ ਵਿੱਚ ਹੁੰਦਾ ਤੇ ਹਰ ਬੰਦਾ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦਾ ਨਾ, ਕੋਈ ਕਿਚਨ ਦਾ ਕੰਮ ਕਰਦਾ, ਕੋਈ ਬਾਹਰੋਂ ਕਮਾ ਕੇ ਲਿਆਉਂਦਾ, ਕੋਈ ਹੋਰ ਕੰਮ ਕਰਦਾ, ਇਸੇ ਤਰ੍ਹਾਂ ਹੀ ਇਸ ਸੈੱਲ ਦੇ ਵਿੱਚ ਵੀ ਤੇ ਕੁਝ ਐਸੀ ਚੀਜ਼ਾਂ ਹੋਣਗੀਆਂ ਨੇ ਜਿਹੜੀਆਂ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦੀਆਂ ਹੋਣਗੀਆਂ, ਔਰ ਉਹਨਾਂ ਦਾ ਨੁਕਸ ਕਿਸੇ ਇੱਕ ਦਾ ਨੁਕਸ ਜਿਹੜਾ ਆ ਉਹ ਅਸੀਂ ਸਾਰੇ ਉੱਪਰ ਕਿਵੇਂ ਥੋਪ ਦਈਏ। ਭਾਵੇਂ ਕਿ ਸਾਰੇ ਸਰੀਰ ਨੂੰ ਸਾਰੇ ਨੂੰ ਸਹਿਣਾ ਪੈਂਦਾ ਆ, ਸਾਰੇ ਡਿਪਾਰਟਮੈਂਟਾਂ ਦੀਆਂ ਗਲਤੀਆਂ ਭਾਵੇਂ ਕਿਸੇ ਇੱਕ ਦੀ ਹੋਵੇ, ਅਲਟੀਮੇਟ ਤੋਂ ਵੱਡੇ ਤੌਰ ਤੇ ਇੱਕ ਦਫ਼ਤਰ ਨੂੰ, ਇੱਕ ਪੂਰੇ ਡਿਪਾਰਟਮੈਂਟ ਨੂੰ ਉਹ ਗੱਲ ਸਹਿਣੀ ਪੈਂਦੀ ਹੈ, ਪਰ ਫਿਰ ਵੀ ਸਾਨੂੰ ਉਸ ਰੂਟ ਤੱਕ ਪਹੁੰਚਣ ਦੀ ਲੋੜ ਆ। ਜਿਹੜੀ ਅਸਲ ਰੂਟ ਖਰਾਬ ਹੋਈ ਤੇ ਉਸ ਖਰਾਬ ਹੋਣ ਕਰਕੇ ਪੂਰੇ ਸਰੀਰ ਦੇ ਵਿੱਚ ਕੋਈ ਨਾ ਕੋਈ ਵਿਕਾਰ ਪੈਦਾ ਹੋਇਆ ਜਿਹਨੂੰ ਅਸੀਂ ਬਿਮਾਰੀ ਕਹਿੰਦੇ ਹਾਂ। ਸੋ ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੋ ਗਿਆ ਸੀਗਾ ਵੀ ਸੈੱਲ ਕੀ ਹੈਗਾ, ਤੇ ਸੈੱਲ ਦੇ ਸੰਬੰਧ ਵਿੱਚ ਮੈਂ ਇਹ ਦੱਸਿਆ ਸੀਗਾ ਵੀ ਸੈੱਲ ਦਾ ਕੰਟੈਂਟ ਜਿਹੜਾ ਹੈ, ਜਿਹਦੀ ਉਹ ਬਣਤਰ ਹੈ ਜਾਂ ਜੋ ਵੀ ਕੁਛ ਉਹਦੇ ਵਿੱਚ ਹੈਗਾ ਆ, ਉਹ ਤਾਂ ਸੇਮ ਆ, ਲੇਕਿਨ ਇਹਦੀ ਬਣਤਰ ਅਲੱਗ ਅਲੱਗ ਥਾਵਾਂ ਤੇ ਵੱਖਰੀ ਹੋ ਜਾਂਦੀ ਹੈ। ਵੱਖਰੀ ਬਣਤਰ ਦਾ ਮਤਲਬ ਇਹ ਆ ਵੀ ਜੇ ਇਸ ਸੈੱਲ ਨੇ ਜੋੜ ਬਣਾਉਣਾ ਆ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਚਾਹੀਦੀ ਹੈ, ਜੇ ਇਸ ਸੈੱਲ ਨੇ ਪੇਟ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਨੇ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਲੰਬਾਈ ਚਾਹੀਦੀ ਹੈਗੀ ਹੈ, ਜੇ ਇਸਨੇ ਲੱਤਾਂ ਦੇ ਵਿੱਚ ਆਉਣਾ ਹੈਗਾ ਆ ਤੇ ਉਹਨੂੰ ਲੰਬੀ ਤਰ੍ਹਾਂ ਦੇ ਸੈੱਲ ਚਾਹੀਦੇ ਹੈਗੇ ਨੇ। ਸੋ ਇਸ ਤਰ੍ਹਾਂ ਹਰ ਅੰਗ ਨੂੰ ਬਣਾਉਣ ਵਾਸਤੇ ਇਹ ਸੈੱਲ ਆਪਣੀ ਸ਼ੇਪ ਜ਼ਰੂਰ ਬਦਲਦਾ ਹੈ। ਸੈੱਲ ਉਸ ਜਿਵੇਂ ਤੁਸੀਂ ਮਿਸਤਰੀ ਕੋਈ ਘਰ ਬਣਾਉਂਦਾ ਹੈ ਨਾ, ਤੇ ਫਿਰ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਇੱਟ ਲੱਗਣੀ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਇੱਟ ਤੋੜ ਕੇ ਵਿੰਗੀ ਟੇਢੀ ਕਰਕੇ ਉਹ ਉਸ ਨੂੰ ਬਣਾਉਂਦਾ ਹੈ, ਪਰ ਯਕੀਨ ਰਹੇ ਸੈੱਲ ਦਾ ਜਿਹੜਾ ਕੰਟੈਂਟ ਹੈ ਉਹ ਨਹੀਂ ਬਦਲਦਾ। ਸੈੱਲ ਦਾ ਕੰਟੈਂਟ ਜਿਹੜਾ ਹੈ ਉਹਦੇ ਅੰਦਰ ਜੋ ਹੈ ਉਹ ਉਵੇਂ ਹੀ ਰਹਿੰਦਾ ਹੈਗਾ। ਹਰ ਥਾਂ ਤੇ ਫਿੱਟ ਹੋਣ ਵਾਸਤੇ ਉਹ ਆਪਣੀ ਬਾਹਰੀ ਜਿਹੜੀ ਚਾਰ ਦੀਵਾਰੀ ਹੈ ਉਹਦੀ ਸ਼ੇਪ ਬਦਲਦਾ ਆ, ਉਹਦੇ ਮੁਤਾਬਕ ਜੋ ਵੀ ਕੁਛ ਉਹਦੇ ਅੰਦਰ ਕੰਟੈਂਟ ਹੁੰਦਾ ਆ ਉਸ ਨੂੰ ਅਲੱਗ ਅਲੱਗ ਥਾਵਾਂ ਤੇ ਉਹ ਬਦਲਦਾ। ਜੇ ਘਰ ਕਿਸੇ ਦੀ ਹਵੇਲੀ ਬਹੁਤ ਵੱਡੀ ਹੈ ਤੇ ਉਹਦੇ ਮੁਤਾਬਕ ਬੜੇ ਵੱਡੇ ਵੱਡੇ ਕਮਰੇ ਹੋ ਸਕਦੇ ਨੇ, ਜੇ ਘਰ ਬਹੁਤ ਛੋਟਾ ਹੋ ਗਿਆ ਤੇ ਉਹ ਉਸ ਦੇ ਥਾਂ ਤੇ ਸਾਰੇ ਸਾਰੇ ਨੂੰ ਐਡਜਸਟ ਤਾਂ ਕਰਨਾ ਹੀ ਕਰਨਾ ਹੈਗਾ ਨਾ, ਉਹਦੇ ਮੁਤਾਬਕ ਉਹ ਸਾਰੇ ਉਹਨਾਂ ਨੂੰ ਕਹਿੰਦੇ ਔਰਗੈਨਲ, ਜੋ ਸੈੱਲ ਦੇ ਅੰਦਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਰੀਰ ਦੇ ਇਸ ਚੱਲਣ ਵਾਸਤੇ ਜ਼ਰੂਰੀ ਨੇ ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਔਰਗੈਨਲ। ਉਹ ਆਰਗੇਨਸ ਜਿਹੜੇ ਨੇ ਉਹ ਸਾਰਿਆਂ ਨੂੰ ਫਿਰ ਉੱਥੇ ਐਡਜਸਟ ਕੀਤਾ ਜਾਂਦਾ, ਸੈੱਲ ਵੱਡਾ ਹੋਵੇ, ਸੈੱਲ ਛੋਟਾ ਹੋਵੇ, ਸੈੱਲ ਚੌੜਾ ਹੋਵੇ, ਸੈੱਲ ਲੰਬਾ ਹੋਵੇ, ਸੈੱਲ ਗੋਲ ਹੋਵੇ, ਇਹ ਹਰ ਥਾਂ ਤੇ ਸਰੀਰ ਦੀ ਬਣਤਰ ਦੇ ਵਿੱਚ ਉਹਦੇ ਕੰਟੈਂਟ ਨਹੀਂ ਬਦਲਦੇ। ਮੇਰੇ ਕਹਿਣ ਤੋਂ ਭਾਵ ਇਹ ਹੋਇਆ ਵੀ ਜਿਹੜਾ ਫੰਕਸ਼ਨ ਇੱਕ ਸੈੱਲ ਨੇ ਕਰਨਾ ਹੈ ਉਹ ਕਿਸੇ ਵੀ ਥਾਂ ਤੇ ਲੱਗਿਆ ਹੋਵੇ ਫੰਕਸ਼ਨ ਇਹਦਾ ਉਹੀ ਰਹੇਗਾ। ਸੋ ਉਹਦੇ ਮੁਤਾਬਿਕ ਅਸੀਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਸੈੱਲ ਦੀ ਜਿਹੜੀ ਵਿਆਖਿਆ ਸੀ ਅੱਧ ਤੱਕ ਪਹੁੰਚ ਗਿਆ ਸੀਗਾ, ਪੰਜਾਬੀ ਚ ਵੀ, ਅੰਗਰੇਜ਼ੀ ਚ ਵੀ, ਹਿੰਦੀ ਚ ਵੀ, ਕਿਉਂਕਿ ਆਪਣਾ ਚੱਲਣ ਇਹ ਆ ਕਿ ਮੈਂ ਇੱਕ ਦਿਨ ਪੰਜਾਬੀ ਚ ਕਹਾਂ, ਇੱਕ ਦਿਨ ਅੰਗਰੇਜ਼ੀ ਚ ਕਹਾਂ, ਦੂਸਰੇ ਦਿਨ ਹਿੰਦੀ ਚ ਕਹਾਂ, ਤਿੰਨੋਂ ਲੈਂਗੁਏਜ ਨੂੰ ਕਵਰ ਕਰਦਿਆਂ ਹੋਇਆ ਮੈਂ ਇਸ ਪ੍ਰੋਗਰਾਮ ਨੂੰ ਆਮ ਪਬਲਿਕ ਦੇ ਸਾਹਮਣੇ ਪੇਸ਼ ਕਰਦਾ ਆਇਆ ਕਿ ਸਾਰੇ ਤੇ ਇੱਕ ਬੇਸਿਕ ਜਾਣਕਾਰੀ ਜ਼ਰੂਰ ਲੈ ਲੈਣ ਵੀ ਜੇ ਕਿਸੇ ਨੂੰ ਖੰਘ ਲੱਗੀ ਆ, ਜੇ ਕਿਸੇ ਨੂੰ ਬੁਖਾਰ ਹੋਇਆ, ਜੇ ਕਿਸੇ ਨੂੰ ਕਿਸੇ ਵੀ ਬਿਮਾਰੀ ਦਾ ਨਾਮਕਰਨ ਰੱਖ ਦਿੱਤਾ ਗਿਆ ਹੈ ਤੇ ਅਸਲ ਵਿੱਚ ਉਹਦੇ ਅੰਦਰ ਕਿੱਥੇ ਕਿੱਥੇ ਖਰਾਬੀ ਹੋਈ ਹੈ, ਕਿਹੜੀ ਚੀਜ਼ ਨੂੰ ਅਸੀਂ ਦਰੁਸਤ ਕਰਨ ਦੀ ਲੋੜ ਆ ਤੇ ਉਸ ਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਆ, ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਸੋ ਮੇਰੇ ਕਹਿਣ ਤੋਂ ਭਾਵ ਹੈ ਬਿਮਾਰੀਆਂ ਨੂੰ ਜਾਣਨ ਵਾਸਤੇ ਜਿਹੜਾ ਮੁੱਢਲਾ ਕਾਰਜਕ੍ਰਮ ਹੈ ਉਹਦੀ ਵਿਆਖਿਆ ਅਸੀਂ ਅੱਜ ਕਰ ਰਹੇ ਹਾਂ, ਠੀਕ ਆ। ਖਾਸ ਤੌਰ ਤੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ ਇਹ ਉਹਨਾਂ ਵਾਸਤੇ ਅੱਜ ਦੁਬਾਰਾ ਮੈਂ ਇਸ ਨੂੰ ਫਿਰ ਪੇਸ਼ ਕਰ ਰਿਹਾ। ਸੋ ਆਓ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਈ ਇੱਕ ਸੈੱਲ ਜਿਹੜਾ ਹੈ ਨਾ, ਸੈੱਲ ਦਾ ਸਭ ਤੋਂ ਪਹਿਲਾਂ ਇੱਕ ਇਹ ਸਮਝ ਲਓ ਵੀ ਇੱਕ ਕਿਲਾ ਹੈ ਔਰ ਇਸ ਕਿਲਾ ਜਿਹੜਾ ਵੀ ਹੁੰਦਾ ਉਹਦੀ ਬਾਹਰੋਂ ਚਾਰ ਦੀਵਾਰੀ ਹੁੰਦੀ ਹੈ, ਚਾਰ ਦੀਵਾਰੀ ਹੈ ਇੱਕ ਸੈੱਲ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ। ਔਰ ਇਹ ਜਿਹੜਾ ਸੈੱਲ ਮੈਂਬਰੇਨ ਹੈ ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਆ, ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਇਸ ਤਰ੍ਹਾਂ ਆ ਵੀ ਕਿਲੇ ਦੇ ਦਰਵਾਜ਼ੇ ਹੋਣਗੇ, ਸੱਜਿਓਂ ਖੱਬਿਓਂ ਜਾਂ ਕਿਸੇ ਵੀ ਪਾਸੇ ਉਸ ਕਿਲੇ ਚ ਵੜਨਾ ਆ ਤੇ ਉਹਦੇ ਦਰਵਾਜ਼ੇ ਹੋਣਗੇ, ਲੇਕਿਨ ਇਸ ਕਿਲੇ ਦਾ ਇਸ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਹੈ। ਬੜੀ ਅਜੀਬ ਗੱਲ ਹੈ, ਜਿਵੇਂ ਆਂਡਾ ਹੁੰਦਾ ਗੋਲ, ਹਾਂਜੀ, ਉਹਦੇ ਅੰਦਰ ਜੀਵ ਕਿਵੇਂ ਕਿਵੇਂ ਚਲਾ ਗਿਆ ਉਹ ਸਾਰਾ ਉਹਦੀ ਵਿਆਖਿਆ ਤੇ ਆਪਾਂ ਕਰ ਚੁੱਕੇ ਹਾਂ ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ, ਪਰ ਹੁਣ ਉਹਨੂੰ ਮੈਂ ਦੂਸਰੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ, ਜਿਹੜਾ ਕਿ ਅਸੀਂ ਬਿਮਾਰੀਆਂ ਦੇ ਤੌਰ ਤੇ ਵੇਖਦੇ ਹਾਂ ਭਾਈ ਸੈੱਲ ਦੇ ਵਿੱਚ ਦਰਵਾਜ਼ਾ ਕੋਈ ਨਹੀਂ ਹੈਗਾ, ਪਰ ਫਿਰ ਵੀ ਇਹਦੇ ਵਿੱਚੋਂ ਚੀਜ਼ਾਂ ਬਾਹਰ ਆਉਂਦੀਆਂ ਹੈ, ਚੀਜ਼ਾਂ ਬਾਹਰ ਜਾਂਦੀਆਂ ਨੇ ਤੇ ਬਾਹਰੋਂ ਅੰਦਰ ਵੀ ਆਉਂਦੀਆਂ ਨੇ, ਇਹ ਆਵਾਜਾਈ ਰਹਿੰਦੀ ਹੈ। ਔਰ ਇਸ ਆਵਾਜਾਈ ਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਮੈਂ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਾਵਾਂ, ਅਸੀਂ ਲੱਸੀ ਪੁਣਦੇ ਹਾਂ ਨਾ, ਪਹਿਲਾਂ ਤਾਂ ਪੋਣਿਆਂ ਚ ਪੁਣੀ ਜਾਂਦੀ ਸੀ ਨਾ, ਅੱਜ ਕੱਲ ਤਾਂ ਪੋਣੀਆਂ ਤੇ ਹੋਰ ਕਈ ਕੁਛ ਐਸਾ ਆ ਗਿਆ ਹੈਗਾ ਆ, ਜਾਂ ਚਾਹ ਪੁਣਦੇ ਸੋ ਉਹ ਵੀ ਪੋਣਿਆਂ ਨਾਲ ਹੀ ਪੁਣਦੇ ਸਨ, ਕੱਪੜੇ ਦੇ ਪੋਣੇ ਹੁੰਦੇ ਸੀਗੇ ਤੇ ਜਿੰਨੀ ਕਿ ਚਾਹ ਲਿਕੁਇਡ ਹੁੰਦੀ ਸੀ ਪ੍ਰੈਸ਼ਰ ਨਾਲ ਉਨੀ ਤਾਂ ਥੱਲੇ ਨਿਕਲ ਜਾਂਦੀ ਸੀ ਤੇ ਫੇਰ ਉਹ ਲੱਸੀ ਨੂੰ ਜਾਂ ਚਾਹ ਨੂੰ ਅਸੀਂ ਹੋਰ ਉੱਤੋਂ ਪ੍ਰੈਸ਼ਰ ਦਿੰਦੇ ਸਾਂ, ਪ੍ਰੈਸ਼ਰ ਦਿੰਦੇ ਸਾਂ ਤੇ ਫਿਰ ਉਹਦੇ ਵਿੱਚ ਜਿਹੜੀ ਪਾਣੀ ਚਾਹ ਲੱਸੀ ਕੁਛ ਹੁੰਦੀ ਸੀ ਉਹ ਹੋਰ ਨਿਕਲ ਜਾਂਦੀ ਸੀ, ਔਰ ਜਦੋਂ ਅਸੀਂ ਪ੍ਰੈਸ਼ਰ ਜਿੰਨਾ ਦਿੰਦੇ ਸਾਂ ਉਨਾ ਉਹਦੇ ਵਿੱਚੋਂ ਸੰਘਣਾ ਮਾਦਾ ਜਿਹੜਾ ਸੀ ਉਹ ਹੇਠਾਂ ਜਾਂਦਾ ਸੀ। ਸੋ ਇਸੇ ਮੁਤਾਬਕ ਹੀ ਇਸ ਸੈੱਲ ਦੇ ਬਾਹਰੀ ਤੇ ਅੰਦਰੂਨੀ ਭਾਗ ਦੇ ਵਿੱਚ ਇਹ ਪ੍ਰੈਸ਼ਰ ਜਿਵੇਂ ਜਿਵੇਂ ਵੱਧਦਾ ਹੈ ਉਵੇਂ ਉਵੇਂ ਚੀਜ਼ਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਂਦੀਆਂ ਰਹਿੰਦੀਆਂ ਨੇ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਰੋਟੀ ਖਾ ਲਈ, ਤੇ ਰੋਟੀ ਦੇ ਵਿੱਚੋਂ ਜੋ ਚੀਜ਼ ਹਜਮ ਹੋਣੀ ਹੈ ਉਹ ਖੂਨ ਚ ਰੱਖ ਗਈ, ਖੂਨ ਜਿਹੜਾ ਭਰਿਆ ਹੋਇਆ ਸਾਰੇ ਕੰਟੈਂਟ ਦਾ ਸਾਰੇ ਸਰੀਰ ਚ ਸਰਕੂਲੇਟ ਕਰ ਰਿਹਾ ਹੈਗਾ, ਸਾਰੇ ਸਰੀਰ ਚ ਸਰਕੂਲੇਟ ਕਰਦਿਆਂ ਹੋਇਆ ਇਹਦਾ ਪ੍ਰੈਸ਼ਰ ਵੱਧ ਗਿਆ ਹੈਗਾ, ਨਾੜੀਆਂ ਫੁੱਲ ਗਈਆਂ ਨੇ ਕਿਉਂਕਿ ਸਮਾਨ ਜ਼ਿਆਦਾ ਆ ਗਿਆ ਉਹਦੇ ਚ, ਔਰ ਉਹਨਾਂ ਚ ਇਲਾਸਟੀਸਿਟੀ ਹੈ, ਕੰਟਰੈਕਟ ਹੋ ਰਹੀਆਂ ਨੇ, ਅਲਟੀਮੇਟਲੀ ਉਹਨੇ ਸੈੱਲ ਚ ਪਹੁੰਚਣਾ ਹੈਗਾ। ਤਾਂ ਮਤਲਬ ਕੀ ਆ ਕਿ ਸਰਕੂਲੇਟਰੀ ਜਿਹੜੀਆਂ ਨਾਲੀਆਂ ਨੇ ਖੂਨ ਲੈ ਕੇ ਜਾ ਰਹੀਆਂ ਨੇ ਉਹਨਾਂ ਵਿੱਚ ਪ੍ਰੈਸ਼ਰ ਵਧਿਆ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਵੀ ਕੰਟੈਂਟ ਹੈਗਾ ਆ ਉਹ ਸਾਰੇ ਦਾ ਸਾਰਾ ਉਹਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰੇਗਾ, ਸਾਰਾ ਨਹੀਂ ਜਾ ਸਕਣਾ, ਛਿੱਡੀ ਅਸੀਂ ਬਾਹਰ ਵੀ ਸਿੱਟਦੇ ਆ ਨਾ। ਬਾਕੀ ਇਸੇ ਤਰ੍ਹਾਂ ਹੀ ਵੇਨਸ ਕੰਟੈਂਟ ਦੇ ਤੌਰ ਤੇ ਪਲੱਸ ਇਸ ਸੈੱਲ ਦੇ ਅੰਦਰ ਇਸ ਵਰਤੇ ਗਏ ਮਟੀਰੀਅਲ ਦੇ ਵਿੱਚੋਂ ਜੋ ਫੋਕ ਬਚਿਆ, ਜੋ ਗਾਰਬੇਜ ਬਚਿਆ, ਜੋ ਯੂਜ਼ ਨਹੀਂ ਹੋਇਆ, ਇਸਤੇਮਾਲ ਨਹੀਂ ਹੋਇਆ, ਉਹ ਫਿਰ ਸੈੱਲ ਦੇ ਅੰਦਰ ਜਦੋਂ ਪ੍ਰੈਸ਼ਰ ਵੱਧਦਾ ਨਾ ਬਹੁਤ ਚੀਜ਼ ਬਾਹਰੋਂ ਸੈੱਲ ਦੇ ਵਿੱਚ ਅੰਦਰ ਆ ਗਈ, ਉਸ ਤੋਂ ਬਾਅਦ ਸੈੱਲ ਉਸ ਨੂੰ ਇਸਤੇਮਾਲ ਕਰਦਾ ਹੈ ਤੇ ਫਿਰ ਉਹਦੇ ਕੋਲ ਫੋਕ ਜਾਂ ਹੋਰ ਚੀਜ਼ਾਂ ਵੱਧ ਜਾਂਦੀਆਂ ਨੇ, ਗੈਸਾਂ ਬਣ ਜਾਂਦੀਆਂ ਨੇ, ਪ੍ਰੈਸ਼ਰ ਵੱਧ ਜਾਂਦਾ ਔਰ ਉਹ ਫਿਰ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਸ ਸਾਰੇ ਨੂੰ ਉਹ ਜਿਹੜਾ ਬਾਹਰ ਆਉਣੀ ਹੈ ਵੇਨਸ ਰਾਹੀਂ ਗਿਆ, ਫਿਰ ਨੀ ਕਿਡਨੀ ਚ ਗਿਆ, ਫਿਰ ਪਿਸ਼ਾਬ ਰਾਹੀਂ ਫਿਲਟਰ ਹੋਇਆ, ਅੰਤੜੀਆਂ ਚ ਗਿਆ, ਗਾਰਬੇਜ ਰਾਹੀਂ, ਜਿਸ ਤਰ੍ਹਾਂ ਕਰਕੇ ਸਾਰਾ ਸਰੀਰ ਦਾ ਗਾਰਬੇਜ ਜਿਹੜਾ ਆ ਸੈੱਲਾਂ ਦੇ ਵਿੱਚੋਂ ਇਕੱਠਾ ਹੁੰਦਾ ਸਾਡੇ ਵੱਡੇ ਪੈਮਾਨੇ ਤੇ ਮਲ ਤਿਆਗ ਦੇ ਤੌਰ ਤੇ, ਪਿਸ਼ਾਬ ਦੇ ਤੌਰ ਤੇ, ਪਸੀਨੇ ਦੇ ਤੌਰ ਤੇ ਬਾਹਰ ਨਿਕਲਦਾ ਰਹਿੰਦਾ ਹੈਗਾ। ਸੋ ਇਹ ਜਿਹੜਾ ਕਿਲਾ ਹੈ ਸੈੱਲ, ਇਹਦੀ ਚਾਰ ਦੀਵਾਰੀ ਦੇ ਵਿਚ ਅਸੀਂ ਪਹੁੰਚੇ ਸਾਂ ਤੇ ਇਹ ਵੇਖਿਆ ਵੀ ਇਹ ਚਾਰ ਦੀਵਾਰੀ ਚਾਰ ਚ ਫੇਰ ਉਹ ਬੰਦ ਹੈ ਤੇ ਇਹਦੇ ਵਿਚ ਜਾਣ ਤੇ ਆਉਣ ਦਾ ਰਸਤਾ ਉਸ ਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਸੋ ਪਰਮੀਏਬਿਲਿਟੀ ਦੇ ਤੌਰ ਤੇ ਹੀ ਇਹ ਸਾਰਾ ਚਲਨ, ਚਾਹੇ ਤੁਸੀਂ ਕੋਈ ਦਵਾਈ ਲੈ ਰਹੇ ਹੋ, ਚਾਹੇ ਕੋਈ ਟੀਕਾ ਲੱਗ ਰਿਹਾ ਤੁਹਾਨੂੰ, ਚਾਹੇ ਤੁਸੀਂ ਕੋਈ ਕੈਪਸੂਲ ਖਾ ਰਹੇ ਹੋ, ਇਹ ਉਹਦਾ ਰਾਊਟ ਉਹੀ ਹੈ, ਤਰੀਕਾਕਾਰ ਇਹਦਾ ਉਹੀ ਹੈ। ਇਸਨੇ ਖੂਨ ਚ ਜਾਣਾ ਹੈ, ਖੂਨ ਚ ਜਾ ਕੇ ਫਿਰ ਇਸਨੇ ਜਦੋਂ ਪ੍ਰੈਸ਼ਰ ਵਧਣਾ ਹੈ ਫਿਰ ਇਹਨੇ ਸੈੱਲ ਦੇ ਅੰਦਰ ਜਾਣਾ ਹੈ। ਸੈੱਲ ਤੋਂ ਭਾਵ ਇੱਕ ਸੈੱਲ ਨਹੀਂ, ਸੈੱਲ ਤੋਂ ਭਾਵ ਇਹ ਕਿ ਸਰਕੂਲੇਟ ਬਲੱਡ ਕਰ ਰਿਹਾ ਇੱਕ ਇੱਕ ਸੈੱਲ ਤੱਕ, ਟ੍ਰਿਲੀਅਨ ਸੈੱਲ ਨੇ, ਔਰ ਉਹਨਾਂ ਸਾਰਿਆਂ ਦੇ ਵਿੱਚ ਇਹੀ ਕਾਰਵਾਈ ਇਸੇ ਤਰ੍ਹਾਂ ਹੀ ਪ੍ਰੈਸ਼ਰ ਦੇ ਨਾਲ ਵਾਪਰਦੀ ਰਹਿੰਦੀ ਹੈ, ਚਾਹੇ ਉਹ ਕੋਈ ਦਵਾਈ ਹੋਵੇ, ਚਾਹੇ ਕੋਈ ਖੁਰਾਕ ਹੋਵੇ, ਚਾਹੇ ਕੁਛ ਵੀ ਹੋਵੇ। ਔਰ ਇਸੇ ਤਰ੍ਹਾਂ ਹੀ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਰਿਜੈਕਟ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਵਰਤਣ ਤੋਂ ਬਾਅਦ ਫੋਕ ਬਚ ਜਾਂਦਾ ਹੈਗਾ ਛਿੱਡੀ ਦੇ ਤੌਰ ਤੇ, ਉਹਨੂੰ ਸੈੱਲ ਇਸੇ ਤਰ੍ਹਾਂ ਪਰਮੀਏਬਿਲਿਟੀ ਦੇ ਤੌਰ ਤੇ ਬਾਹਰ ਕੱਢ ਦਿੰਦਾ। ਤੇ ਜਿਵੇਂ ਕਈ ਵਾਰ ਤੁਸੀਂ ਕਹਿੰਦੇ ਸੋਜ ਪੈ ਗਈ ਕਿਸੇ ਥਾਂ ਤੇ, ਇਹਦਾ ਮਤਲਬ ਕੀ ਹੋਇਆ ਕਿ ਉਸ ਥਾਂ ਦੇ ਸੈੱਲਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਣੀ ਚਾਹੀਦੀ ਸੀ, ਪਰ ਅੰਦਰ ਪ੍ਰੈਸ਼ਰ ਇਹਨਾਂ ਨਹੀਂ ਬਣ ਸਕਿਆ, ਬਾਹਰੀ ਪ੍ਰੈਸ਼ਰ ਜ਼ਿਆਦਾ ਹੋ ਗਿਆ ਜਿਸ ਕਰਕੇ ਉਹ ਉੱਥੇ ਕੰਟੈਂਟ ਇਕੱਠਾ ਹੋ ਗਿਆ। ਬਾਹਰੋਂ ਤਾਂ ਜਾ ਰਿਹਾ, ਅੰਦਰੋਂ ਬਾਹਰ ਨਹੀਂ ਆ ਰਿਹਾ, ਸੋਜ ਪੈ ਗਈ ਜੀ। ਭਾਵ ਜਦ ਸੋਜ ਕਿਤੇ ਹੋਊਗੀ ਤੇ ਫਿਰ ਅਸੀਂ ਸਮਝਾਂਗੇ ਵੀ ਅੰਦਰ ਕਿਰਿਆ ਕੀ ਹੋ ਰਹੀ ਹੈ ਤੇ ਉਹਦਾ ਕੀ ਕਰਨਾ ਚਾਹੀਦਾ। ਖੈਰ ਇੱਥੇ ਆਪਾਂ ਅੱਗੇ ਪਹੁੰਚਦੇ ਹਾਂ। ਸੋ ਮੈਂ ਹਜੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਬੜੇ ਆਸਾਨ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਤਾਂ ਕਿ ਤੁਸੀਂ ਸਾਰੇ ਸਮਝ ਲਓ ਵੀ ਇੱਕ ਸੈੱਲ ਦੀ ਬਾਹਰਲੇ ਪਾਸੇ ਇੱਕ ਚਾਰ ਦੀਵਾਰੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਸੈੱਲ ਮੈਂਬਰੇਨ ਜਿਹੜਾ ਆ ਇਹ ਦੋ ਦੀਵਾਰਾਂ ਦਾ ਬਣਿਆ ਹੋਇਆ। ਦੋ ਦੀਵਾਰਾਂ ਦਾ ਮਤਲਬ ਇਹ ਆ ਕਿ ਉਹਦੇ ਵਿੱਚ ਗੈਪ ਆ, ਉਸ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੈ। ਇੱਕ ਜਿਹੜੀ ਦੀਵਾਰ ਹੈ ਬਾਹਰੀ ਉਹਨੂੰ ਪਰਾਈਟਲ ਦੀਵਾਰ ਕਹਿੰਦੇ ਹਾਂ, ਜਿਹੜੀ ਅੰਦਰ ਵਾਲੀ ਦੀਵਾਰ ਹੁੰਦੀ ਹੈ ਉਹਨੂੰ ਅਸੀਂ ਵਿਸਰਲ ਦੀਵਾਰ ਕਹਿੰਦੇ ਹਾਂ। ਅੰਦਰ ਦੀ ਤੇ ਬਾਹਰੀ ਦੀਵਾਰ ਦੇ ਵਿਚਕਾਰ ਥੋੜਾ ਜਿਹਾ ਗੈਪ ਹੈ, ਉਹਦੇ ਚ ਇੱਕ ਫਲੂਇਡ ਹੁੰਦਾ ਆ ਤਾਂ ਕਿ ਜੇ ਸੈੱਲ ਅੰਦਰੋਂ ਫੈਲੇ ਤੇ ਦੀਵਾਰਾਂ ਆਪਸ ਚ ਰਗੜ ਨਾ ਖਾਣ, ਜੇ ਸੈੱਲ ਬਾਹਰੋਂ ਅੰਦਰ ਨੂੰ ਧੱਕਿਆ ਜਾਵੇ ਤੇ ਸੈੱਲਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹ ਵਿਚਕਾਰਲਾ ਜਿਹੜਾ ਗੈਪ ਆ ਉਸ ਨੂੰ ਕਵਰ ਕਰ ਲਵੇ ਤਾਂ ਕਿ ਇਹਨਾਂ ਚ ਰਗੜ ਪੈਦਾ ਨਾ ਹੋਵੇ ਤੇ ਸਮੂਥਲੀ ਬੜੇ ਆਰਾਮ ਨਾਲ ਆਵਾਜਾਈ ਦਾ ਕੰਮ ਜਿਹੜਾ ਹੈ ਪ੍ਰੈਸ਼ਰ ਦੇ ਮੁਤਾਬਕ ਲਿਮਿਟ ਤੌਰ ਤੇ ਇਹ ਚੱਲਦਾ ਰਵੇ। ਸੋ ਇਹ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਨਾ, ਦੀਵਾਰਾਂ ਪ੍ਰੋਟੀਨ ਤੇ ਲਿਪਿਡ ਫੈਟ ਦੀਆਂ ਬਣੀਆਂ ਹੁੰਦੀਆਂ, ਪ੍ਰੋਟੀਨ ਦੇ ਰੇਸ਼ੇ ਤੇ ਉਹਦੇ ਵਿੱਚ ਫੈਟ ਜਮ੍ਹਾਂ ਕਰਕੇ ਜਿਵੇਂ ਇੱਟਾਂ ਲਾਈਆਂ ਤੇ ਨਾਲ ਸੀਮੈਂਟ ਲਾ ਦਿੱਤਾ, ਇਸ ਤਰ੍ਹਾਂ ਦੀਆਂ ਇਹ ਦੀਵਾਰਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਤੇ ਕਿਉਂਕਿ ਉਦੋਂ ਸਾਡੇ ਕੋਲ ਟਾਈਮ ਜ਼ਿਆਦਾ ਸੀ ਤੇ ਮੈਂ ਦੱਸਿਆ ਸੀ ਵੀ ਜੇਲ੍ਹ ਦੀਆਂ ਵੀ ਦੋ ਦੀਵਾਰਾਂ, ਜੇਲ੍ਹ ਚਿੱਠੀਆਂ ਮੇਰੀਆਂ ਬਹੁਤ ਸਾਰੀਆਂ ਲਿਖੀਆਂ ਹੋਈਆਂ ਹੈਗੀਆਂ ਨੇ, ਜਦੋਂ ਜਦੋਂ ਵੀ ਜੇਲ੍ਹ ਯਾਤਰਾ ਕਰਨੀ ਪਈ ਤੇ ਉਹਦੇ ਚ ਜਿਹੜੀ ਬਾਹਰਲੀ ਦੀਵਾਰ ਹੈ ਉਹ 22 ਫੁੱਟ ਦੀ ਹੁੰਦੀ ਹੈ, ਅੰਦਰਲੀ ਦੀਵਾਰ ਜਿਹੜੀ 18 ਫੁੱਟ ਦੀ ਹੁੰਦੀ ਹੈ, ਦੋਹਾਂ ਦੀਵਾਰਾਂ ਦੇ ਵਿੱਚ ਗੈਪ ਜਿਹੜਾ 20 ਫੁੱਟ ਦਾ ਹੁੰਦਾ ਸੀ, ਉਹ ਮੇਰੀ ਕਾਪੀ ਜੇਲ੍ਹ ਸੁਪਰਡੈਂਟ ਨੇ ਰੋਕ ਲਈ ਸੀ, ਉੱਥੇ ਜਾਣ ਨਹੀਂ ਸੀ ਦਿੱਤੀ ਬਾਹਰ। ਸੋ ਇਸ ਤਰ੍ਹਾਂ ਕਰਕੇ ਮਤਲਬ ਇਹ ਜਿਹੜਾ ਸੈੱਲ ਹੈ ਨਾ, ਜੇਲ੍ਹ ਦੀ ਤਾਂ ਸੈੱਲ ਹੀ ਹੈ ਨਾ ਇੱਕ, ਤੋ ਇਸ ਸੈੱਲ ਦੀ ਜਿਹੜੀ ਇਹ ਦੀਵਾਰ ਹੈ ਇਹ ਬਣੀ ਹੋਈ ਹੈ ਪ੍ਰੋਟੀਨ ਦੀ ਤੇ ਲਿਪਿਡ ਦੀ, ਔਰ ਇਸ ਤੋਂ ਬਾਅਦ ਇਸ ਦੀਵਾਰ ਦਾ ਕੰਮ ਇਹ ਹੈਗਾ ਆ ਪਰਮੀਏਬਿਲਿਟੀ, ਜਿਹੜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕੰਮ ਇਹ ਕਿਵੇਂ ਕਰਦੀ ਹੈ, ਇਹਦੇ ਚ ਆਵਾਜਾਈ ਕਿਵੇਂ ਹੁੰਦੀ ਹੈ। ਦੂਸਰੀ ਇਸ ਸੈੱਲ ਦੇ ਵਿੱਚ, ਇਸ ਮੈਂਬਰੇਨ ਦੇ ਵਿੱਚ ਲਚਕ ਹੈਗੀ ਹੈ। ਲਚਕ ਹੋਣ ਦਾ ਮਤਲਬ ਕੀ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਅੰਗ ਬਣਾਉਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੀ ਸ਼ੇਪ ਦੇ ਸੈੱਲ ਸਾਨੂੰ ਚਾਹੀਦੇ ਨੇ, ਇਹ ਆਪਦੀ ਸ਼ੇਪ ਉਸੇ ਤਰ੍ਹਾਂ ਦੀ ਬਦਲ ਲੈਂਦਾ ਆ, ਪਰ ਇਹਦੇ ਅੰਦਰ ਦਾ ਜਿਹੜਾ ਕੰਟੈਂਟ ਹੈ ਜਾਂ ਇਹਦੇ ਕੰਮ ਕਰਨ ਦਾ ਪ੍ਰੋਗਰਾਮ ਹੈ ਉਹ ਉਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ ਆਉਂਦੀ। ਜੋ ਇਹਨੇ ਕੰਮ ਕਰਨਾ ਉਹ ਕੰਮ ਉਹੀ ਕਰਨਾ, ਭਾਵੇਂ ਜੁਆਇੰਟ ਜੋੜ ਦੇ ਵਿੱਚ ਲੱਗ ਜਾਵੇ, ਭਾਵੇਂ ਉਂਗਲੀ ਚ ਲੱਗ ਜਾਵੇ, ਭਾਵੇਂ ਪੇਟ ਚ ਲੱਗਦਾ, ਜਿਸ ਅੰਗ ਚ ਮਰਜ਼ੀ ਲੱਗ ਜਾਵੇ, ਕੰਮ ਇਹਦਾ ਉਹੀ, ਕਿਉਂਕਿ ਅੰਦਰ ਜਿਹੜੇ ਕੰਮ ਕਰਨ ਵਾਲੇ ਕਾਮੇ ਆ ਨਾ, ਔਰਗੈਨਸ ਹੈ ਨਾ, ਉਹ ਇਹਦੇ ਇਹੀ ਹਨ। ਹੁਣ ਆਪਾਂ ਇਸ ਦੀਵਾਰ ਤੋਂ ਲੰਘ ਕੇ ਸੈੱਲ ਦੇ ਅੰਦਰ ਪਹੁੰਚ ਗਏ, ਇਸ ਸੈੱਲ ਦੇ ਅੰਦਰ, ਇਸ ਦੀਵਾਰ ਦੇ ਅੰਦਰ ਜੋ ਕੁਛ ਵੀ ਹੈਗਾ ਆ, ਸਾਰੇ ਦਾ ਸਾਰਾ ਭੰਡਾਰਾ ਜੋ ਕੁਛ ਵੀ ਹੈਗਾ ਆ, ਉਸ ਸਾਰੇ ਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਹੋਰ ਦੱਸਾਂ, ਜਿਵੇਂ ਸਾਡਾ ਇਨਵਾਇਰਮੈਂਟ ਆ ਨਾ, ਸਾਡੇ ਇਨਵਾਇਰਮੈਂਟ ਦੇ ਵਿੱਚ ਹਮੇਸ਼ਾ ਹੀ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਬਣਿਆ ਹੀ ਰਹਿੰਦਾ ਹੈ, ਹਮੇਸ਼ਾ ਹੀ ਸਾਡੇ ਉੱਪਰ, ਔਰ ਅਸੀਂ ਉਹ ਪ੍ਰੈਸ਼ਰ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡੇ ਜੀਵਨ ਦਾ ਚਲਨ ਹੀ ਕੁਦਰਤ ਨੇ ਇਸ ਤਰ੍ਹਾਂ ਦਾ ਸੈਟਅਪ ਕੀਤਾ ਹੋਇਆ, ਔਰ ਉਹਦੇ ਮੁਤਾਬਕ ਅਸੀਂ ਠੀਕ, ਜਿਵੇਂ ਮੱਛੀਆਂ ਨੇ, ਹੁਣ ਪਾਣੀ ਤਾਂ ਟੁੱਟਦਾ ਨੀ ਨਾ ਕਿਸੇ ਥਾਂ ਤੇ, ਨਾ ਹਵਾ ਕਿਸੇ ਥਾਂ ਤੇ ਟੁੱਟ ਰਹੀ ਹੈ, ਨਾ ਪਾਣੀ ਕਿਸੇ ਥਾਂ ਤੇ ਟੁੱਟ ਰਿਹਾ, ਪਰ ਮੱਛੀਆਂ ਉਹਦੇ ਚ ਐਂ ਜਾਂਦੀਆਂ ਨੇ ਜਿਵੇਂ ਅਸੀਂ ਆਮ ਤੁਰ ਰਹੇ ਹਾਂ। ਅਸੀਂ ਆਮ ਤੁਰਦੇ ਹਾਂ, ਹਵਾ ਦਾ ਇੰਨਾ ਪ੍ਰੈਸ਼ਰ ਹੈਗਾ, ਇਹਦਾ ਮਤਲਬ ਹਵਾ ਪੂਰੀ ਸੰਘਣੀ ਹੈਗੀ ਹੈ, ਬਾਵਜੂਦ ਇਸ ਦੇ ਵੀ ਸਾਨੂੰ ਕੋਈ ਚੱਲਣ ਚ ਰੁਕਾਵਟ ਨਹੀਂ ਆਉਂਦੀ। ਇਹਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ ਨਾ ਸੈੱਲ ਦੇ ਅੰਦਰ, ਉਹ ਸੈੱਲ ਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ ਉਹ ਜੈਲੀ ਵਰਗਾ ਹੈਗਾ। ਜੈਲੀ ਵਰਗਾ ਹੁੰਦਿਆਂ ਹੋਇਆਂ ਵੀ ਇਹਦੇ ਅੰਦਰ ਦੇ ਜਿਹੜੇ ਅੰਗ ਹਨ, ਜਿਹੜੇ ਵੀ ਆਰਗੇਨਲਸ ਹਨ, ਉਹਨਾਂ ਨੂੰ ਇਹਦੇ ਵਿੱਚ ਚੱਲਣ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸੰਘਣਾ ਹੈ ਤਾਂ, ਜਿਸ ਤਰ੍ਹਾਂ ਦਾ ਵੀ ਹੈ ਤਾਂ, ਇਹਦੇ ਵਿੱਚ ਉਹ ਜਿਹੜੇ ਆਰਗੇਨਲਸ ਨੇ ਉਹ ਮੂਵ ਕਰਦੇ ਰਹਿੰਦੇ ਨੇ, ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦੇ ਰਹਿੰਦੇ ਨੇ, ਆਪਣਾ ਕੀਤਾ ਕੰਮ ਦੂਜੇ ਨੂੰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਇਹ ਸਾਰਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਹੁੰਦਾ ਰਹਿੰਦਾ, ਜਿਵੇਂ ਸਾਡੀ ਆਬੋ ਹਵਾ, ਸਾਡੀਆਂ ਰੇਲ ਗੱਡੀਆਂ ਵੀ ਚੱਲਦੀਆਂ ਪਈਆਂ, ਸਾਡੇ ਜਹਾਜ਼ ਵੀ ਚੱਲੀ ਜਾਂਦੇ ਨੇ, ਸਾਡੇ ਮੋਟਰਸਾਈਕਲ ਵੀ ਚੱਲੀ ਜਾਂਦੇ ਨੇ, ਉਹਨਾਂ ਨੂੰ ਹਵਾ ਦੀ ਕੋਈ ਰੁਕਾਵਟ ਨਹੀਂ ਹੁੰਦੀ। ਮੱਛੀਆਂ ਨੂੰ, ਮਗਰ ਮੱਛਾਂ ਨੂੰ, ਹੋਰ ਜਿੰਨੇ ਵੀ ਜੀਵ ਸਮੁੰਦਰੀ ਨੇ, ਉਹਨਾਂ ਨੂੰ ਪਾਣੀ ਚ ਜਲਣ ਦੀ ਕੋਈ ਰੁਕਾਵਟ ਨਹੀਂ ਹੁੰਦੀ। ਸੋ ਸਾਡਾ ਇਹ ਜਿਹੜਾ ਸਾਈਟੋਪਲਾਜ਼ਮ ਹੈ, ਇਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਕੰਟੈਂਟ ਹੈਗੇ ਨੇ, ਆਰਗੇਨਲਸ ਨੇ, ਉਹਨਾਂ ਨੂੰ ਇਹਦੇ ਵਿੱਚ ਚੱਲਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿੱਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿੱਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆ ਹੀ, ਬਈ ਜਿਸ ਚੀਜ਼ ਦੀ ਜਿੱਥੇ ਲੋੜ ਹੈ, ਮਕੈਨਿਕਸ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰ ਕੇ ਆਊਗਾ। ਇਸ ਤਰ੍ਹਾਂ ਦਾ ਇਹਨਾਂ ਦਾ ਚੱਲਣ ਹੈ। ਡਾਕਟਰ ਆ ਤੇ ਕਿਸੇ ਦੇ ਘਰੇ ਬਿਮਾਰ ਹੋ ਗਿਆ ਤੇ ਡਾਕਟਰ ਜਾਊਗਾ ਉਹਨੂੰ ਤੇ ਘਰੇ ਜਾ ਕੇ ਉੱਥੇ ਮਰੀਜ਼ ਨੂੰ ਉੱਥੇ ਵੀ ਦੇਖ ਸਕਦਾ ਹੈਗਾ ਆ, ਜਾਂ ਵੈਸੇ ਐਜ਼ ਏ ਹੋਲ ਇੱਕ ਸਰਕਲ ਚੱਲਿਆ ਹੋਇਆ, ਉਹਦੇ ਮੁਤਾਬਕ ਇਹ ਆਪਣੀਆਂ ਚੀਜ਼ਾਂ ਬਣਾ ਕੇ ਸਾਈਟੋਪਲਾਜ਼ਮ ਚ ਰੱਖਦੇ ਰਹਿੰਦੇ ਨੇ, ਤੇ ਸਾਈਟੋਪਲਾਜ਼ਮ ਮੂਵ ਕਰਦਾ ਰਹਿੰਦਾ ਹੈਗਾ, ਜਿਵੇਂ ਸਾਡੀ ਹਵਾ ਮੂਵ ਕਰ ਰਹੀ ਹੈ ਜਾਂ ਪਾਣੀ ਮੂਵ ਕਰ ਰਿਹਾ ਸਮੁੰਦਰ ਦਾ, ਔਰ ਉਹ ਉਹਨਾਂ ਨੂੰ ਥਾਂ ਪੁਰ ਥਾਂ ਉਸੇ ਤਰ੍ਹਾਂ ਉਹ ਪਹੁੰਚਾਉਂਦਾ ਰਹਿੰਦਾ, ਭਾਵ ਅੰਗ ਵੀ ਮੂਵ ਕਰਦੇ ਨੇ ਔਰ ਉਹਨਾਂ ਦਾ ਕੀਤਾ ਹੋਇਆ ਕੰਮ ਵੀ ਇੱਕ ਤੋਂ ਦੂਜੇ ਤੱਕ ਪਹੁੰਚਦਾ ਰਹਿੰਦਾ। ਇਹ ਸਾਈਟੋਪਲਾਜ਼ਮ ਦੀ ਆਈਡੈਂਟੀਫਿਕੇਸ਼ਨ ਹੈ, ਇਹ ਇਹਦੀ ਕੁਆਲੀਫਿਕੇਸ਼ਨ ਹੈ, ਇਹ ਇਹਦਾ ਇਸ ਤਰ੍ਹਾਂ ਕਹਿ ਰਹੋ ਭਈ ਇਸ ਦੇ ਮੁਤਾਬਕ ਸੈੱਲ ਦੇ ਅੰਦਰ ਦਾ ਜਿਹੜਾ ਕੰਮ ਚੱਲਦਾ ਹੈਗਾ ਆ। ਸੋ ਉਸ ਤੋਂ ਬਾਅਦ ਇਹ ਆ ਗਿਆ ਭਈ ਵੱਡੀ ਇੱਕ ਚੀਜ਼, ਜਦੋਂ ਅਸੀਂ ਸੈੱਲ ਦੇ ਅੰਦਰ ਵੜਦੇ ਹਾਂ ਨਾ, ਉਦੋਂ ਸੈੱਲ ਦੇ ਅੰਦਰ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਮਤਲਬ ਸੈੱਲ ਤਾਂ ਹੈ, ਆਪ ਖੁਦ ਹੀ ਮਾਈਕਰੋਸਕੋਪਿਕ ਹੈਗਾ ਵਿਚਾਰਾ, ਉਹ ਇੰਨਾ ਹੈ ਕਿ ਸਾਹਮਣੇ ਅੱਖਾਂ ਚ ਦੇਖਿਆ ਨਹੀਂ ਜਾ ਸਕਦਾ, ਤੇ ਸੈੱਲ ਨੂੰ ਵੀ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ, ਤੇ ਜਦੋਂ ਇਹਦੇ ਵਿੱਚ ਵੇਖਦੇ ਹਾਂ ਤੇ ਵੇਖਦੇ ਅੰਦਰ ਕੁਰਬਰ ਕੁਰਬਰ ਹੁੰਦਾ ਹੀ ਆ, ਪਤਾ ਨੀ ਕਈ ਕੁਛ ਹੀ ਹੈਗਾ ਆ। ਔਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹ ਹੈਗਾ ਆ ਨਿਊਕਲੀਅਸ। ਔਰ ਇਹ ਜਿਹੜਾ ਨਿਊਕਲੀਅਸ ਹੈਗਾ ਨਾ, ਇਹ ਵੀ ਇਸੇ ਤਰ੍ਹਾਂ ਸੈੱਲ ਵਾਂਗ ਆਪਦੀ ਹੀ ਦੁਨੀਆ ਵਸਾਈ ਬੈਠਾ ਆ। ਇਹ ਸੈੱਲ, ਇਹ ਨਿਊਕਲੀਅਸ ਇਸ ਟਾਈਪ ਦਾ ਆ ਵੀ ਇਹਦੀ ਵੀ ਚਾਰ ਦੀਵਾਰੀ ਆ, ਇਹਦੀ ਵੀ ਚਾਰ ਦੀਵਾਰੀ ਆ, ਤੇ ਇਹਦੀ ਵੀ ਚਾਰ ਦੀਵਾਰੀ ਉਸੇ ਤਰ੍ਹਾਂ ਪ੍ਰੋਟੀਨ ਦੀ ਤੇ ਫੈਟ ਦੀ ਬਣੀ ਹੋਈ ਹੈ, ਔਰ ਇਹਦੀ ਵੀ ਚਾਰ ਦੀਵਾਰੀ ਜਿਹੜੀ ਆ ਦੋ ਤਹਿਆਂ ਵਾਲੀ ਆ, ਇੰਨੇ ਬਰੀਕ ਦੇ ਵਿੱਚ ਇੰਨੀ ਬਰੀਕੀ ਅੱਗੇ ਹੋਰ ਹੈਗੀ ਆ, ਔਰ ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਪਰ ਸੈੱਲ ਦੇ ਅੰਦਰ ਜਿਹੜੀ ਸਾਈਟੋਪਲਾਜ਼ਮ, ਇੰਜ ਨਾ ਕਹੋ ਸਾਈਟੋਪਲਾਜ਼ਮ ਕਹੋ, ਕਿਉਂਕਿ ਸੈੱਲ ਤਾਂ ਸਾਰਾ ਹੀ ਸੀਗਾ, ਲੇਕਿਨ ਸੈੱਲ ਦੇ ਅਸੀਂ ਅੰਦਰ ਵੜ ਗਏ ਹਾਂ ਤੇ ਜਿਹੜਾ ਸਾਰਾ ਕੁਛ ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਹੈ। ਸਾਈਟੋਪਲਾਜ਼ਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਸ ਰਹੀ ਹੈ ਨਾ, ਆ ਧਰੂ ਤਾਰਾ, ਜੇ ਅਸੀਂ ਅਸਮਾਨ ਚ ਵੇਖਦੇ ਹਾਂ ਰਾਤ ਨੂੰ, ਤੇ ਧਰੂ ਤਾਰਾ ਤੁਹਾਨੂੰ ਸਾਨੂੰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈਗਾ, ਉਹਦਾ ਮਤਲਬ ਇਹ ਆ ਕਿ ਉਹ ਨਿਊਕਲੀਅਸ ਹੈਗਾ। ਨਿਊਕਲੀਅਸ ਦਾ ਕੰਮ ਕੀ ਹੈਗਾ? ਨਿਊਕਲੀਅਸ ਦਾ ਕੰਮ ਇਹ ਹੈ ਕਿ ਜਿਹੜੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ ਅਸੀਂ ਘਰ ਬਣਾਉਂਦੇ ਹਾਂ ਨਾ, ਤੇ ਰਸੋਈ ਹੈਗੀ ਆ, ਲਿਵਿੰਗ ਰੂਮ ਹੈਗਾ, ਆਹ ਸਾਡਾ ਸਪੈਸ਼ਲ ਰੂਮ ਹੈ, ਇਹਦੇ ਸਾਡੀਆਂ ਰਜਿਸਟਰੀਆਂ, ਸਾਡਾ ਗਹਿਣਾ, ਸੋਨਾ, ਕੱਪੜਾ ਸਾਰਾ ਕੁਝ ਰੱਖਿਆ ਹੈ, ਇਹ ਜ਼ਰੂਰੀ ਕਮਰਾ ਸਾਡਾ। ਨਿਊਕਲੀਅਸ ਇਸ ਸੈੱਲ ਦੇ ਵਿੱਚ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਆ ਕਿ ਇਹ ਸਾਡੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ, ਜ਼ਮੀਨ ਤਾਂ ਮੇਰੇ ਦਾਦੇ ਖਰੀਦੀ ਹੋਊਗੀ, ਮੇਰੇ ਪੜਦਾਦੇ ਖਰੀਦੀ ਹੋਊਗੀ, ਮੇਰੇ ਪਿਓ ਖਰੀਦੀ ਹੋਊਗੀ, ਉਹਨਾਂ ਵਾਲੀਆਂ ਰਜਿਸਟਰੀਆਂ ਜਿਹੜੀਆਂ ਮੈਨੂੰ ਟ੍ਰਾਂਸਫਰ ਹੋਈਆਂ ਹੋਣਗੀਆਂ, ਉਹ ਸਾਰਾ ਕੁਝ ਰਿਕਾਰਡ ਦਾ ਪਿੱਛੇ ਜਿਹੜਾ ਪਿਆ ਹੁੰਦਾ ਉਹ ਨਿਊਕਲੀਅਸ ਪਿਆ ਹੁੰਦਾ। ਔਰ ਉਹੀ ਕੰਮ ਨਿਊਕਲੀਅਸ ਕਰਦਾ ਆ ਕਿ ਭਾਈ ਜਿੰਨੇ ਵੀ ਤੁਹਾਡੇ ਬਾਪ ਦਾਦਿਆਂ ਦੇ ਕਰੈਕਟਰ ਸੀ ਫੈਮਿਲੀ ਟੂ ਫੈਮਿਲੀ, ਉਹ ਸਾਰੇ ਦੇ ਸਾਰੇ ਇਹਦੇ ਵਿੱਚ ਪ੍ਰਿਜ਼ਰਵ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜੀਨਸ। ਅੱਛਾ ਬਈ, ਜੀਨਸ ਦੇ ਵਿੱਚ ਐਸੀ ਕਿਹੜੀ ਗੱਲ ਹੈ? ਰਜਿਸਟਰੀ ਲਿਖੀ ਹੁੰਦੀ ਨਾ, ਉਹ ਤਾਂ ਲਿਖਿਆ ਹੁੰਦਾ ਫਲਾਣਾ ਵਲਦ, ਫਲਾਣਾ ਵਲਦ, ਫਲਾਣਾ ਸਿੰਘ, ਹਾਂਜੀ, ਤੇ ਆਹ ਜਿਹੜੀ ਜ਼ਮੀਨ ਹੈ, ਜ਼ਮੀਨ ਦੀ ਆਈਡੈਂਟੀਫਿਕੇਸ਼ਨ ਲਿਖੀ ਹੁੰਦੀ ਹੈ, ਇਹ ਹੁਣ ਤੁਹਾਡੀ ਹੋਈ, ਜਾਂ ਕਹਿਣਾ ਪਿਆ ਹੈ ਤੇ ਕਹਿਣਾ ਪਿਆ ਹੋਇਆ ਹੈ। ਇਸੇ ਤਰ੍ਹਾਂ ਇਹ ਗਹਿਣੇ ਵਰਗਾ ਸਮਾਨ ਸਾਰਾ ਇਹਦੇ ਵਿੱਚ ਪਿਆ ਹੋਇਆ ਹੈਗਾ ਆ, ਜਿਹਦੇ ਵਿੱਚ ਸਾਡੇ ਜੀਨਸ ਹਨ ਔਰ ਜੀਨਸ ਦੇ ਅੰਦਰ ਇਹ ਸਾਰੀਆਂ ਲਿਖੀਆਂ ਹੋਈਆਂ ਨੇ ਜਿਹਨੂੰ ਅਸੀਂ ਕਹਿੰਦੇ DNA ਡਿਸਆਕਸੀਰਾਈਬ ਨਿਊਕਲੀਏਟ ਐਸਿਡ ਐਸਿਡ ਔਰ ਜਾਂ ਰਾਈਬੋ ਨਿਊਕਲੀਏਟਿਕ ਐਸਿਡ, ਇਹ ਉਹ ਜਿਹੜੇ ਚੀਜ਼ ਹੈ ਇਹ ਸਮਝ ਕਰ ਲੋ ਰਜਿਸਟਰੀ ਦੇ ਉੱਪਰ ਲਿਖ ਦਿਆ, ਰਜਿਸਟਰੀ ਦੇ ਉੱਪਰ ਲਿਖਤ ਹੈਗੀ ਆ ਕਿ ਇਸ ਬੰਦੇ ਦਾ DNA ਇਸ ਤਰ੍ਹਾਂ ਦਾ ਹੈ। ਹੁਣ ਅੱਜ ਕੱਲ ਪੈਟਰਨਿਟੀ ਦਾ ਰੌਲਾ ਪੈ ਜਾਂਦਾ ਹੈ ਨਾ, ਹਰ ਥਾਂ ਚੱਕਰ ਇਸ ਤਰ੍ਹਾਂ ਦਾ ਹੈਗਾ ਆ ਵੀ ਪਤਾ ਨੀ ਕਿਹੜਾ ਬੱਚਾ ਕਿਹਦਾ ਹੈਗਾ ਕਿ ਨਹੀਂ ਹੈਗਾ, ਤੇ ਜਦੋਂ ਇਸ ਤਰ੍ਹਾਂ ਦਾ ਸ਼ੱਕ ਹਸਪਤਾਲਾਂ ਚ ਵੀ ਬੱਚੇ ਬਿਟਾਏ ਜਾਂਦੇ ਨੇ ਨਾ ਕਈ ਵਾਰ, ਤੇ ਲੋਕ ਕਹਿੰਦੇ ਨੇ ਆਪਾਂ ਹਿਸਟਰੀ ਤਾਂ ਸਾਰੀ ਪੜ੍ਹ ਕੇ ਆਏ ਹੀ ਆ ਕਿ ਪੇਟ ਦੇ ਵਿੱਚ ਵੀ ਡਾਕਟਰ ਨੇ ਤਾਂ 20ਵੇਂ ਹਫ਼ਤੇ ਆਖਿਆ ਸੀਗਾ ਵੀ ਤੇਰੇ ਪੇਟ ਚ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਾ ਬਾਅਦ ਉਹਨਾਂ ਆਖਿਆ ਤੂੰ ਕੁੜੀ ਹੈ, ਰੌਲਾ ਪੈ ਗਿਆ। ਤੇ ਅਲਟੀਮੇਟ ਅੱਜ ਕੱਲ ਸਾਡੇ ਕੋਲ DNA ਹੈਗਾ ਆ, ਜਿਹੜਾ DNA ਦੱਸਦਾ ਨਾ ਇਹਦੇ ਮਾਂ ਬਾਪ ਆ ਤਾਂ ਨਹੀਂ ਹੋ ਸਕਦੇ, ਆ ਹੋ ਸਕਦੇ ਆ, ਤੇ ਫਿਰ ਅਸੀਂ ਕਹਿੰਦੇ ਹਾਂ ਵੀ ਨਹੀਂ ਇਹ ਤੁਹਾਡਾ ਹੀ ਬੱਚਾ ਹੈਗਾ। ਔਰ ਫਿਰ 12-13 ਸਾਲ ਦੀ ਉਮਰ ਚ ਵੀ ਫਿਰ ਇਹ ਝੰਜਟ ਪੈ ਗਿਆ ਸੀਗਾ, ਪਰ ਹੁਣ ਅਸੀਂ ਕਿਸੇ ਤੇ ਸ਼ੱਕ ਨਹੀਂ ਕਰਦੇ, ਸ਼ੱਕ ਇਸ ਕਰਕੇ ਨਹੀਂ ਕਰਦੇ ਨਾ ਤਾਂ ਸਾਡੀਆਂ ਅੱਖਾਂ ਸਾਹਮਣੇ ਆ, ਸਾਡਾ ਕੁੜੀ ਜਾਂ ਮੁੰਡਾ ਜਵਾਨ ਹੋ ਰਿਹਾ 12-14 ਸਾਲ ਦੀ ਉਮਰ ਚ ਆ ਗਿਆ ਆ, ਕੁੜੀ ਮੁੰਡਾ ਬਣ ਰਹੀ ਮੁੰਡਾ ਕੁੜੀ ਬਣ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਹੈ ਇਹ ਸਾਰਾ ਇਸ ਨਿਊਕਲੀਅਸ ਦੇ ਅੰਦਰ ਪਏ ਹੋਏ ਜੀਨਸ ਦੇ ਕਰਕੇ ਹੁੰਦਾ ਹੈ, ਔਰ ਜੀਨਸ ਦੇ ਵਿੱਚ ਲਿਖਤ ਜਿਹੜੀ ਹੈ ਉਹ DNA ਦੀ ਹੈ, ਡਿਸਆਕਸੀਰਾਈਬ ਨਿਊਕਲੀਅਰ ਐਸਿਡ ਦੀ ਹੈਗੀ ਆ, ਜਿਹੜਾ ਉਹ ਸਾਰਾ ਰਿਕਾਰਡ ਇਸ ਸਾਂਭ ਕੇ ਰੱਖਦਾ ਹੈਗਾ ਆ। ਔਰ ਇਹ ਜਿਹੜਾ ਨਿਊਕਲੀਅਸ ਹੈ, ਜਿਵੇਂ ਮੈਂ ਤੁਹਾਨੂੰ ਧਰੂ ਤਾਰਿਆਂ ਦੀ ਕੁਦਰਤੀ ਮੂੰਹ ਚੋਂ ਨਿਕਲ ਗਈ ਗੱਲ, ਜਿਵੇਂ ਅਸੀਂ ਧਰੂ ਤਾਰਿਆਂ ਨੂੰ ਆਪ ਦੂਜੇ ਤਾਰਿਆਂ ਤੋਂ ਵੱਖਰਾ ਕਰਕੇ ਵੇਖ ਲੈਂਦੇ ਵੀ ਬਹੁਤਾ ਹੀ ਚਮਕਦਾ ਹੁੰਦਾ ਆ, ਬਹੁਤਾ ਹੀ ਸਾਹਮਣੇ ਦਿਸਦਾ ਹੁੰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਸੈੱਲ ਦੇ ਅੰਦਰ ਮਾਈਕਰੋਸਕੋਪ ਚ ਵੇਖਦੇ ਹੋਇਆ ਇਹ ਸਾਨੂੰ ਸਭ ਤੋਂ ਜ਼ਿਆਦਾ ਚਮਕਦਾ ਤੇ ਜ਼ਿਆਦਾ ਵੱਡਾ ਦਿਖਾਈ ਦਿੰਦਾ, ਬਾਕੀ ਛੋਟੇ ਛੋਟੇ ਆਰਗੇਨਲ ਸਾਨੂੰ ਦਿਖਾਈ ਦਿੰਦੇ ਨੇ। ਜਦ ਤੱਕ ਅਸੀਂ ਉਚੇਚੇ ਤੌਰ ਤੇ ਮਾਈਕਰੋਸਕੋਪ ਰਾਹੀਂ ਉਹਨਾਂ ਦੇ ਕੋਲ ਨਹੀਂ ਪਹੁੰਚਦੇ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ, ਪਰ ਨਿਊਕਲੀਅਸ ਦੇ ਅੰਦਰ ਸਾਈਟੋਪਲਾਜ਼ਮ ਦੇ ਵਿੱਚ ਵੜਦਿਆਂ ਹੀ ਸਾਨੂੰ ਦਿਸਦਾ ਯਾਰ ਉਹ ਬਹੁਤ ਵੱਡਾ ਉੱਚਾ ਪਤਾ ਨਹੀਂ ਟਿੱਬਾ ਜਾਂ ਕੀ ਬਣਿਆ ਹੋਇਆ। ਔਰ ਇਸ ਤਰ੍ਹਾਂ ਦਾ ਇਹ ਸਾਡਾ ਨਿਊਕਲੀਅਸ ਹੈਗਾ ਆ, ਔਰ ਇਹਦਾ ਅਸਲ ਕੰਮ ਕੀ ਹੋ ਗਿਆ, ਬਾਹਰ ਦੀ ਦੀਵਾਰ ਦੀ ਗੱਲ ਤਾਂ ਮੈਂ ਕਰ ਦਿੱਤੀ, ਉਹਦਾ ਪਰਪਸ ਵੀ ਉਹੀ ਹੈ ਕਿ ਸਮਾਨ ਘੱਟ ਸਾਂਭਣਾ ਹੈ ਸਮਾਨ ਵੱਧ ਸਾਂਭਣਾ ਆ, ਫੈਲਣਾ ਹੈ ਸੁਕੜਨਾ ਹੈ, ਇਸੇ ਤਰ੍ਹਾਂ ਦਾ ਕੰਮ ਇਹਦਾ ਵੀ ਹੈਗਾ ਆ। ਔਰ ਇਹਦੇ ਅੰਦਰ ਜਿਹੜਾ ਭਰਿਆ ਹੋਇਆ ਲਿਕੁਡ ਹੈ ਨਾ, ਸਾਈਟੋਪਲਾਜ਼ਮ ਵਰਗਾ ਹੀ ਲਿਕੁਡ ਭਰਿਆ ਹੋਇਆ ਆ, ਪਰ ਅਸੀਂ ਇਹਨੂੰ ਕਹਿੰਦੇ ਹਾਂ ਪ੍ਰੋਟੋਪਲਾਜ਼ਮ, ਬਹੁਤਾ ਨਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ। ਇਹਦੇ ਅੰਦਰ ਦਾ ਜਿਹੜਾ ਲਿਕੁਡ ਆ ਸਪੈਸ਼ਲ ਟਾਈਪ ਦਾ ਲਿਕੁਡ ਹੈਗਾ ਆ, ਸਪੈਸ਼ਲ ਹੈ, ਜਹਾਜ਼ਾਂ ਦਾ ਜਿਹੜਾ ਤੇਲ ਵਰਤਿਆ ਜਾਂਦਾ ਉਹ ਮੋਟਰਸਾਈਕਲਾਂ ਸਕੂਟਰਾਂ ਚ ਨਹੀਂ ਵਰਤਿਆ ਜਾਂਦਾ, ਸਪੈਸ਼ਲ ਟਾਈਪ ਦਾ ਹੁੰਦਾ ਆ। ਇਸੇ ਤਰ੍ਹਾਂ ਦਾ ਇਹ ਜਿਹੜਾ ਹੈਗਾ ਲਿਕੁਡ ਇਹਨੂੰ ਅਸੀਂ ਕਹਿੰਦੇ ਹਾਂ ਪ੍ਰੋਟੋਪਲਾਜ਼ਮ। ਹੁਣ ਪ੍ਰੋਟੋਪਲਾਜ਼ਮ ਇਹਦੇ ਵਿੱਚ ਰਹਿੰਦਾ ਤੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹਨ ਆ ਸਾਡਾ DNA ਆ ਸਾਡਾ RNA ਆ ਸਾਡੇ ਕ੍ਰੋਮੋਸੋਮਸ ਇਹ ਸਾਰਾ ਕੁਝ ਇਹਦੇ ਵਿੱਚ ਭਰਿਆ ਹੁੰਦਾ, ਭਾਵ ਅਸਲ ਸਾਡਾ ਘਰ ਦਾ ਖਜ਼ਾਨਾ ਅਸਲ ਸਾਡੀ ਕੀਮਤੀ ਚੀਜ਼ਾਂ ਇਸ ਨਿਊਕਲੀਅਸ ਦੇ ਵਿੱਚ ਸਾਂਭੀਆਂ ਨੇ, ਜਿਹੜੀਆਂ ਇਹ ਨਿਰਧਾਰਿਤ ਕਰਦੀਆਂ ਨੇ ਵੀ ਇਹ ਕਿਹਦਾ ਪੁੱਤਰ ਹੈ ਇਹ ਕਿਹਦਾ ਪੋਤਰਾ ਆ ਅਗਲੀ ਤੇ ਅਗਲੀ ਜਨਰੇਸ਼ਨ। ਔਰ ਇਸੇ ਤਰ੍ਹਾਂ ਅਸੀਂ ਇਹਦਾ ਮਤਲਬ ਮੁੱਖ ਕੰਮ ਇਹ ਇਸੇ ਤਰ੍ਹਾਂ ਦਾ ਹੈਗਾ, ਇੱਕ ਸੈੱਲ ਤੋਂ ਦੂਜਾ ਸੈੱਲ ਬਾਡੀ ਹੋਰ ਬਣੇਗੀ। ਵੈਸੇ ਅੱਜ ਕੱਲ ਮੈਂ ਚੀਮਾ ਸਾਹਿਬ ਤੁਹਾਨੂੰ ਇਹ ਦੱਸਦਾ ਅੱਜ ਕੱਲ ਸਾਇੰਸ ਤਾਂ ਇਸ ਤੋਂ ਵੀ ਅੱਗੇ ਵੱਧ ਗਈ, ਕਿਉਂਕਿ ਮੈਨੂੰ ਆਦਤ ਹੈ ਥੋੜਾ ਬਹੁਤ ਪੜ੍ਹਦੇ ਰਹਿਣ ਨੂੰ। ਹੁਣ ਕਲੋਨਿਕ ਵਾਲੀ ਗੱਲ ਅਸੀਂ ਲੈਣੇ ਹਾਂ ਨਾ, ਤੇ ਆਉਣ ਵਾਲਿਆਂ ਆਪਣੇ ਜ਼ਮਾਨੇ ਚ ਕਹਿੰਦੇ ਸੀ ਨਾ ਭਾਈ ਲੋਕ ਮਾਸੀ ਨੂੰ ਤਰਸਣਗੇ ਤੇ ਭੂਆ ਨੂੰ ਤਰਸਣਗੇ ਜਾਂ ਚਾਚੇ ਨੂੰ ਤਰਸਣਗੇ ਤੇ ਮਾਮੇ ਨੂੰ ਤਰਸਣਗੇ, ਕਿਉਂਕਿ ਲੋਕ ਹੀ ਬੱਚਾ ਕੇ ਜੰਮਣ ਲੱਗ ਗਏ। ਤਕਨੀਕ ਦੇ ਮੁਤਾਬਕ ਐਸਾ ਹਾਲਾਤ ਆ ਰਿਹਾ ਆ ਕਿ ਅਸੀਂ ਮਾਂ ਬਾਪ ਨੂੰ ਵੀ ਤਰਸਾਂਗੇ, ਮਾਂ ਬਾਪ ਵੀ ਕਿਸੇ ਨੂੰ ਕਿਉਂ ਖੂਨ ਲਿਆ, ਹੁਣ ਤੇ ਅਸੀਂ ਜੰਮੇ ਆ ਨਾ ਬੱਚੇ ਕਿਰਿਆ ਹੈ ਨਾ ਕੋਈ ਹੈਗੀ, ਤੇ ਖੂਨ ਲਿਆ ਤੇ ਖੂਨ ਦੇ ਉੱਤੋਂ ਹੀ DNA ਰਾਹੀਂ ਅਸੀਂ ਕਲੋਨਿੰਗ ਕਰਕੇ ਔਰ ਉਹਦੇ ਹੋਰ ਦੇ ਹੋਰ ਬੱਚੇ ਪਤਾ ਨੀ ਸੈਂਕੜੇ ਬਣਾ ਦੇਣੇ ਆ। ਇੱਕ ਸੈੱਲ ਦੇ ਵਿੱਚ ਇੱਕ ਬੂੰਦ ਅਗਰ ਸਾਡਾ ਖੂਨ ਹੋਵੇ ਉਹਦੇ ਵਿੱਚ ਤਕਰੀਬਨ 5000 ਸੈੱਲ ਆ ਜਾਂਦੇ ਨੇ ਐਸ ਐਨ ਐਵਰੇਜ, ਤੇ ਤੁਸੀਂ ਹਿਸਾਬ ਲਾ ਲਓ ਵੀ ਇੱਕ 5000 ਇੱਕ ਬੂੰਦ ਤੋਂ ਅਸੀਂ ਹੋਰ ਨਵੀਂ ਕ੍ਰੀਏਸ਼ਨ ਕਰ ਸਕਦੇ, ਕਿੰਨੀ ਫੌਜ ਬਣਾ ਸਕਦੇ ਆ। ਔਰ ਉਹ ਗੁਰਦੀਪ ਸਿੰਘ ਇਹੋ ਜਿਹਾ ਹੋਊਗਾ, ਉਹਦੀ ਅਕਲ ਇੰਨੀ ਇਹੋ ਜਿਹੀ ਹੋਊਗੀ, ਉਹਦਾ ਕੱਚ ਵੀ ਇਹੋ ਜਿਹਾ ਹੋਊਗਾ, ਉਹਦੀ ਸੋਚ ਵੀ ਇਹੋ ਜਿਹੀ ਹੋਊਗੀ। ਹਾਂਜੀ, ਸੋ ਕਹਿਣ ਤੋਂ ਭਾਵ ਹੈ ਫਿਰ ਮਾਂ ਕਿਹਦੀ ਤੇ ਪਿਓ ਕਿਹਦਾ, ਕੁਛ ਵੀ ਨੀ ਰਹਿ ਗਿਆ। ਸੋ ਅਲਟੀਮੇਟ ਜ਼ਮਾਨਾ ਇਹ ਆਉਣ ਵਾਲਾ, ਬੜੀ ਤੇਜ਼ੀ ਨਾਲ ਆ ਰਿਹਾ ਹੈਗਾ ਆ, ਇਹੋ ਦੋ ਇਹਦੀ ਵੀ ਲੋੜ ਨਹੀਂ ਪੈਣੀ। ਪਰ ਹਾਂ, ਉਸ ਵੇਲੇ ਰਹਿਣਾ ਰੱਬ ਦਾ ਨਾਂ ਬੰਦਿਆਂ ਵਾਲੀ ਗੱਲ ਆ ਗਈ ਵੀ ਆ ਜਿਹੜਾ ਨਿਊਕਲੀਅਸ ਦੇ ਅੰਦਰ ਪ੍ਰਿਜ਼ਰਵੇਸ਼ਨ ਹੈ ਨਾ ਸਾਡੀ, ਇਹ ਪ੍ਰਿਜ਼ਰਵੇਸ਼ਨ DNA ਦੀ ਇਹ ਸਾਡੀ ਉਹਦੇ ਵਿਚ ਰਹਿਣੀ ਰਹਿਣੀ ਹੈ। ਲੋ ਜੀ, ਉਸ ਤੋਂ ਬਾਅਦ ਅਸੀਂ ਵੱਡੀ ਗੱਲ ਇਹ ਕੀਤੀ ਭਈ ਇਹਦੇ ਅੰਦਰ ਕ੍ਰੋਮੋਸੋਮਸ ਨੇ, ਅਸਲ ਸਾਡੀ ਰਜਿਸਟਰੀ, ਅਸਲ ਸਾਡਾ ਗਹਿਣਾ ਜਿਹੜਾ ਹੈਗਾ ਆ, ਜਿਹੜਾ ਸਾਨੂੰ ਪਿੱਛੋਂ ਵਿਰਾਸਤ ਚ ਮਿਲਿਆ ਹੋਇਆ ਆ, ਉਹ ਕੀ ਆ? ਕ੍ਰੋਮੋਸੋਮਸ। ਹੁਣ ਇਹ ਕ੍ਰੋਮੋਸੋਮਸ ਕੀ ਹੁੰਦੇ ਨੇ? ਨਿਊਕਲੀਅਸ ਦੇ ਅੰਦਰ ਵੜ ਗਏ ਆ, ਹਜੇ ਸਾਈਟੋਪਲਾਜ਼ਮ ਦਾ ਬਾਹਰਲਾ ਘੇਰਾ ਅਸੀਂ ਵੇਖਣਾ ਆ, ਪਰ ਉਹ ਉਸ ਖਾਸ ਕਮਰੇ ਦੇ ਅਸੀਂ ਪਹੁੰਚ ਗਏ ਨਿਊਕਲੀਅਸ ਦੇ ਵਿਚ, ਤੇ ਉਹਦੇ ਅਸੀਂ ਦੇਖਿਆ ਵੀ ਉਹਦੇ ਵਿਚ ਕ੍ਰੋਮੋਸੋਮਸ ਹੈਗੇ ਨੇ। ਇਹ ਹੁਣ ਜਿਹੜੇ ਕ੍ਰੋਮੋਸੋਮਸ ਨੇ, ਇਹ ਕੀ ਚੀਜ਼? ਇਹ ਕ੍ਰੋਮੋਸੋਮਸ ਇਸ ਤਰ੍ਹਾਂ ਨੇ, ਜਿਸ ਤਰ੍ਹਾਂ ਅਸੀਂ ਖੇਸ ਹੋਵੇ ਨਾ ਸਾਡਾ, ਖੇਸ ਦੇ ਰੇਸ਼ੇ ਖੱਦਰ ਦੇ ਜਿਹੜੇ ਮੋਟੇ ਮੋਟੇ ਦਿਖਾਈ ਦਿੰਦੇ ਨੇ, ਮੈਂ ਤਾਂ ਖੇਸ ਦਾ ਨਾਂ ਲਿਆ ਹੈਗਾ। ਖੇਸ ਸਾਰਿਆਂ ਵੇਖਿਆ ਹੋਣਾ, ਤਾਣੇ ਤੇ ਪੇਟੇ ਦੇ ਨਾ ਧਾਗੇ ਹੁੰਦੇ ਉਹਦੇ ਚ, ਹਾਂਜੀ, ਔਰ ਧਾਗੇ ਛੇਤੀ ਦਿਖਾਈ ਦੇ ਦਿੰਦੇ। ਜੋ ਕ੍ਰੋਮੋਸੋਮ ਜਿਹੜੇ ਨੇ, ਇਹ ਧਾਗੇ ਵਰਗੇ ਹੁੰਦੇ ਨੇ, ਔਰ ਬੜੇ ਮਾਈਕਰੋਸਕੋਪ ਚ ਅਗਰ ਤੁਸੀਂ ਪਿਕਚਰ ਜਿਹੜੀ ਵੇਖੀ ਹੋਵੇ ਨਾ, ਐ ਲੱਗਦਾ ਜਿਵੇਂ ਪੌੜੀ ਹੁੰਦੀ ਨਾ, ਤੇ ਪੌੜੀ ਦੇ ਵਿਚਕਾਰ ਡੰਡੇ ਵੀ ਲੱਗੇ ਹੁੰਦੇ ਨੇ, ਔਰ ਪੌੜੀ ਡਿੰਗੀ ਤੇ ਫਲੈਕਸੀਬਲ ਹੋਵੇ, ਤੇ ਇਸ ਤਰ੍ਹਾਂ ਦਾ ਕਰੈਕਟਰ ਇਹਨਾਂ ਕ੍ਰੋਮੋਸੋਮਸ ਦਾ ਹੈ। ਭਾਵ ਇਹ ਕੀ ਆ ਵੀ ਇਹ ਮੂਵ ਵੀ ਕਰਦੇ ਰਹਿੰਦੇ ਨੇ, ਇਹ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ, ਇਹ ਛੋਟੇ ਵੱਡੇ ਵੀ ਹੁੰਦੇ ਰਹਿੰਦੇ ਨੇ, ਪਰ ਇਹਦੇ ਅੰਦਰ ਜਿਹੜਾ ਕੰਟੈਂਟ ਹੈ ਨਾ, ਉਹ ਨਹੀਂ ਚੇਂਜ ਕਰਦਾ, ਉਹ ਸਦੀਆਂ ਤੱਕ ਉਹੀ ਰਹਿੰਦਾ। ਜਿਹਦੀ ਐਗਜ਼ਾਮਪਲ ਮੈਂ ਇਹ ਵੀ ਦਿੱਤੀ ਸੀ ਵੀ ਅੱਜ ਕੱਲ ਹਜ਼ਾਰਾਂ ਸਾਲਾਂ ਤੋਂ ਪੁਰਾਣੀਆਂ ਕਬਰਾਂ ਪੁੱਟ ਕੇ ਜਿਹੜੀਆਂ ਹੱਡੀਆਂ ਅਵਸ਼ੇਸ਼ ਬਚੇ ਹੋਏ ਆ, ਉਹਨਾਂ ਨੂੰ ਉਹਨਾਂ ਦਾ DNA ਕੱਢ ਕੇ ਵੇਖਿਆ ਜਾ ਰਿਹਾ ਹੈ, ਤੇ ਫਿਰ ਮੈਚ ਕੀਤਾ ਜਾ ਰਿਹਾ ਕਿ ਦੁਨੀਆਂ ਦੇ ਕਿਹੜੇ ਕੋਨੇ ਵਿਚ ਇਹਦੇ ਨਾਲ ਦਾ DNA ਹੈ। ਉਹ ਤਾਂ ਬਦਲਣਾ ਹੀ ਨਹੀਂ ਗਾ, ਉਹ ਤਾਂ ਬਦਲਣਾ ਹੀ ਨਹੀਂ, ਹਜ਼ਾਰਾਂ ਸਾਲਾਂ ਤੋਂ ਅੱਗੇ ਚੱਲਦਾ ਹੀ ਉਹਨਾਂ ਰਹਿਣਾ। ਔਰ ਇਹ ਲੋਕ ਇਥੋਂ ਮੂਵ ਕਰਕੇ ਕਿੱਧਰ ਗਏ ਹੋਣਗੇ, ਜਾਂ ਇਹ ਲੋਕ ਜਿਹੜੇ ਇੱਥੇ ਮਰੇ ਆ ਉਹ ਕਿਹੜੇ ਪਾਸਿਓਂ ਆਏ ਹੋਣਗੇ, ਔਰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿਚ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਹੁੰਦੀ ਆਈ ਹੈ। ਹਾਂਜੀ, ਅਸੀਂ ਕਹਿੰਦੇ ਵੀ ਅੱਜ ਅਸੀਂ ਮਾਈਗ੍ਰੇਟ ਕਰਕੇ ਅਮਰੀਕਾ ਆਏ, ਨਾ ਨਾ ਨਾ, ਇਸ ਤੋਂ ਪਹਿਲਾਂ ਵੀ ਐਸਾ ਕੁਛ ਹੁੰਦਾ ਆਇਆ, ਇਧਰ ਉਧਰ ਤੇ ਉਧਰ ਇਧਰ ਆਮ ਤੌਰ ਤੇ ਦੁਨੀਆਂ ਜਾਂਦੀ ਆਉਂਦੀ ਰਹਿੰਦੀ ਸੀ, ਪਹਿਲਾਂ ਵੀ ਤੇ ਹੁਣ ਵੀ ਜਾਂਦੇ ਆਉਣੇ, ਮਾਈਗ੍ਰੇਸ਼ਨ ਕੋਈ ਨਵੀਂ ਗੱਲ ਨਹੀਂ ਹੋਈ। ਚੰਗੀ ਜ਼ਿੰਦਗੀ ਦੀ ਭਾਲ ਵਿਚ ਆਮ ਤੌਰ ਤੇ ਇਕੋ ਸਿਸਟਮ, ਚੀਮਾ ਸਾਹਿਬ ਸ਼ਾਇਦ ਤੁਸੀਂ ਸੁਣਿਆ ਹੋਵੇ, ਇਕੋ ਸਿਸਟਮ ਦਾ ਸਬਜੈਕਟ ਆਮ ਤੌਰ ਤੇ ਕਾਲਜਾਂ ਦੇ ਵਿਚ ਪੜਾਇਆ ਜਾਂਦਾ ਆ।
1: ਬਿਲਕੁਲ,
0: ਇਨਵਾਇਰਮੈਂਟ ਨੂੰ ਬਦਲਣਾ, ਇਨਵਾਇਰਮੈਂਟ ਦੇ ਮੁਤਾਬਕ ਜੀਵਾਂ ਨੂੰ ਬਦਲਣਾ, ਉਹਨਾਂ ਦੀ ਲੋੜ ਮੁਤਾਬਕ ਉਥੋਂ ਦੀ ਜਿੱਥੇ ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ ਕਿਤੇ ਠੰਡਾ ਹੋ ਗਿਆ, ਹੁਣ ਅਸੀਂ ਇੱਥੇ ਸਾਡੀ ਠੰਡ ਹੈਗੀ ਤੇ ਨਿਊਜ਼ੀਲੈਂਡ ਚ ਜਾਓ ਤੇ ਉੱਥੇ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਇਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਇਕੋ ਸਿਸਟਮ ਹੈ, ਇਹ ਕ੍ਰੋਮੋਸੋਮਸ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨਾ, ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਮੂਵ ਕਰਨਾ। ਔਰ ਖਾਸ ਗੱਲ ਇਹ ਆ ਵੀ ਜਿਹੜੀ ਵਿਰਾਸਤੀ ਚੀਜ਼ਾਂ ਨੇ ਨਾ ਸਾਰੀਆਂ, ਉਹਨਾਂ ਸਾਰਿਆਂ ਨੂੰ ਉਹ ਜਿਹੜੇ ਧਾਗਿਆਂ ਦੇ ਡੱਬੇ ਹੋਏ ਜਾਂ ਪੌੜੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ ਮਾਈਕਰੋਸਕੋਪ ਚ ਅਸੀਂ ਵੇਖਦੇ ਹਾਂ, ਉਹਨਾਂ ਸਾਰਿਆਂ ਦੇ ਵਿਚ ਉਸ ਚੀਜ਼ ਨੂੰ ਪ੍ਰਜ਼ਰਵ ਕਰਨਾ, ਇਹ ਇਹਨਾਂ ਦੀ ਖਾਸੀਅਤ ਆ। ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿਚ ਵੇਖਿਆ ਕਿ ਅਸੀਂ ਇਸ ਨਿਊਕਲੀਅਸ ਦੇ ਪ੍ਰੋਟੋਪਲਾਜ਼ਮ ਤੋਂ ਬਾਹਰ ਇਸ ਖਾਸ ਕਮਰੇ ਦੇ ਵਿਚੋਂ ਕ੍ਰੋਮੋਸੋਮਸ ਨੂੰ ਛੱਡ ਕੇ ਸਾਈਟੋਪਲਾਜ਼ਮ ਚ ਆ ਗਏ। ਫਿਰ ਸਾਈਟੋਪਲਾਜ਼ਮ ਦੇ ਵਿਚ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਇੰਡੋ ਪਲਾਜ਼ਮਿਕ ਰੈਟੀਕੁਲਮ। ਇੰਡੋ ਦਾ ਮਤਲਬ ਹੁੰਦਾ ਬਿਲਕੁਲ ਅੰਦਰੂਨ, ਪਲਾਜ਼ਮਿਕ ਪਲਾਜ਼ਮਾ, ਪਲਾਜ਼ਮਾ ਕੀ ਹੈ? ਫੈਟ ਆ, ਫੈਟ ਦਾ ਘੁਲਿਆ ਹੋਇਆ ਤਰਲ ਪਦਾਰਥ ਹੈ, ਹੈ ਤਾਂ ਸੰਘਣਾ ਹੀ ਤਰਲ ਪਦਾਰਥ ਹੈਗਾ ਆ। ਔਰ ਉਸ ਤਰਲ ਪਦਾਰਥ ਦਾ ਬਿਲਕੁਲ ਅੰਦਰੂਨੀ ਜਿਹੜਾ ਹਿੱਸਾ ਆ, ਉਹਦੇ ਵਿਚ ਰੇਸ਼ੇ ਵਰਗੇ ਕੈਪਸੂਲਾਂ ਵਰਗੇ ਕਹਿ ਲੋ ਤੁਸੀਂ, ਜਿਵੇਂ ਕੈਪਸੂਲ ਹੁੰਦਾ ਨਾ ਤੇ ਕੈਪਸੂਲ ਦੇ ਵਿਚ ਦਵਾਈ ਭਰੀ ਹੁੰਦੀ ਹੈ, ਇਸੇ ਤਰ੍ਹਾਂ ਕੈਪਸੂਲਾਂ ਵਰਗਾ ਇਸ ਇੰਡੋ ਪਲਾਜ਼ਮਿਕ ਰੈਟੀਕੁਲਮ ਹੁੰਦੇ ਨੇ, ਜਿਹੜੇ ਸਾਰੇ ਉਸ ਸਾਈਟੋ ਪਲਾਜ਼ਮ ਦੇ ਵਿਚ ਘੁੰਮਦੇ ਜਾਂਦੇ ਨੇ, ਜਿਵੇਂ ਬੱਸਾਂ ਹੁੰਦੀਆਂ ਨੇ ਨਾ, ਬੱਸਾਂ ਸਵਾਰੀਆਂ ਲੈ ਕੇ ਜਾਂਦੀਆਂ ਨੇ, ਇਧਰੋਂ ਸਵਾਰੀਆਂ ਇਧਰ ਲੈ ਗਏ, ਉਧਰੋਂ ਸਵਾਰੀਆਂ ਇਧਰ ਲੈ ਗਏ, ਇਹ ਸਾਰਾ ਕੰਮ ਇਹਨਾਂ ਦਾ ਇਹੀ ਕੁਛ ਹੀ ਹੁੰਦਾ ਆ। ਔਰ ਇਹੀ ਕੰਮ ਇੰਡੋ ਪਲਾਜ਼ਮਿਕ ਰੈਟੀਕੁਲਮ ਦਾ ਹੈਗਾ ਆ ਕਿ ਇਹ ਥਾਂ ਪੁਰ ਥਾਂ ਜੋ ਸਮਾਨ ਇਹਦੇ ਚ ਹੈਗਾ ਆ ਉਹ ਉੱਥੇ ਇੱਕ ਤੋਂ ਦੂਜੀ ਥਾਂ ਪਹੁੰਚਾਉਂਦੇ ਆ। ਖੁਰਾਕ ਆਈ ਬਾਹਰੋਂ ਜਿਹੜੇ ਸਾਈਟੋਪਲਾਜ਼ਮ ਚ ਮਿਕਸ ਅਪ ਹੋ ਗਈ, ਇਹਨੇ ਸਾਈਟੋਪਲਾਜ਼ਮ ਦੇ ਵਿੱਚੋਂ ਇੱਕ ਥਾਂ ਤੋਂ ਚੁੱਕ ਲਿਆ, ਬਈ ਇੱਥੇ ਕੈਲਸ਼ੀਅਮ ਆ ਗਿਆ, ਇੱਥੇ ਪੋਟਾਸ਼ੀਅਮ ਆ ਗਿਆ, ਇੱਥੇ ਮਿਨਰਲ ਆ ਗਿਆ, ਉਹਨੂੰ ਚੁੱਕਿਆ ਡੱਬਿਆਂ ਚ ਭਰਿਆ ਤੇ ਗਾਂ ਜਿੱਥੇ ਚਾਹੀਦਾ ਹੈਗਾ ਇਹਨਾਂ ਨੇ ਉੱਥੇ ਸਪਲਾਈ ਕਰ ਦੇਣਾ, ਕਿਉਂਕਿ ਸਾਈਟੋਪਲਾਜ਼ਮ ਮੂਵ ਕਰ ਰਿਹਾ ਹੈਗਾ। ਸੋ ਇੰਡੋ ਪਲਾਜ਼ਮਿਕ ਰੈਟੀਕੁਲਮ ਧਾਗਿਆਂ ਵਰਗੇ ਜਾਂ ਇੰਜ ਕਹਿ ਲੋ ਕੈਪਸੂਲਾਂ ਵਰਗੇ ਕਹਿ ਲੋ, ਧਾਗਿਆਂ ਨਾਲ ਕੈਪਸੂਲ ਜ਼ਿਆਦਾ ਸਹੀ ਲਫ਼ਜ਼ ਰਹੇਗਾ ਕਿਉਂਕਿ ਅਲੱਗ ਅਲੱਗ ਹੈਗੇ ਪਰ ਕਿਉਂਕਿ ਜੁੜੇ ਨੇ, ਇਸ ਕਰਕੇ ਮੈਨੂੰ ਟ੍ਰੇਨ ਦੇ ਡੱਬਿਆਂ ਦੀ ਸ਼ਕਲ ਦਿੱਤੀ ਸੀ, ਬੰਦ ਨੇ, ਇਸ ਕਰਕੇ ਮੈਂ ਇਹਨੂੰ ਕੈਪਸੂਲ ਕਹਿ ਰਿਹਾ। ਜਿਵੇਂ ਕੈਪਸੂਲ ਇੱਕ ਦੂਜੇ ਦੇ ਨਾਲ ਜੁੜੇ ਹੋਣ ਤੇ ਡੱਬਿਆਂ ਚ ਭਰ ਭਰ ਕੇ ਕੋਇਲਾ ਆ ਰਿਹਾ ਜੀ ਖਦਾਨਾ ਦੇ ਵਿੱਚੋਂ, ਥਾਂ ਥਾਂ ਤੇ ਸਪਲਾਈ ਹੋ ਰਿਹਾ ਹੈਗਾ। ਇਹ ਇਹਨਾਂ ਦਾ ਕੰਮ ਸਾਰੇ ਸੈੱਲ ਦੇ ਵਿੱਚ ਇਸ ਤਰ੍ਹਾਂ ਦੀ ਸਪਲਾਈ ਕਰਨਾ ਹੁੰਦਾ। ਲੋ ਜੀ ਹੁਣ ਇਹ ਸਾਰਾ ਆ ਗਿਆ, ਇਹ ਸਾਰਾ ਦਾਰਮਦਾਰ ਹੋ ਗਿਆ। ਘਰ ਦੇ ਵਿੱਚ ਬਿਜਲੀ ਨਾ ਹੋਵੇ, ਚਾਨਣ ਨਹੀਂ ਹੋਵੇ ਤੇ ਦਿਸਦਾ ਹੀ ਕੋਈ ਨਹੀਂ, ਪਤਾ ਨੀ ਕਿੱਥੇ ਕੀ ਕਰਨਾ ਕੀ ਕਰਨਾ ਹੈਗਾ, ਕਿੱਥੇ ਕੀ ਪਿਆ ਹੈਗਾ ਪਤਾ ਹੀ ਨਹੀਂ। ਇਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਹੈ, ਇਹਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਇਹ ਇਸ ਤਰ੍ਹਾਂ ਨੇ ਜਿਵੇਂ ਗੋਲ ਗੋਲ ਧੱਬੇ ਹੁੰਦੇ ਨੇ, ਓਵਲ ਸ਼ੇਪ ਕਹਿ ਲੋ ਪੰਜਾਬੀ ਚ, ਜੇ ਗੋਲ ਨਾ ਕਹੋ ਤੇ ਓਵਲ ਸ਼ੇਪ ਹੈ ਕਿਉਂਕਿ ਪੂਰੀ ਤਰ੍ਹਾਂ ਗੋਲ ਨਹੀਂ ਹੁੰਦੇ। ਕਾਰਨ ਉਹਦਾ ਇਹ ਆ ਵੀ ਇਹ ਵੱਧ ਕੱਢ, ਹੁਣ ਬਲਬ ਜਾਂ ਟਿਊਬ ਦੋਵੇਂ ਦੋਵਾਂ ਦੀ ਕੰਮ ਤਾਂ ਇੱਕੋ ਹੀ ਹੈ, ਲਾਈਟ ਦੇਣੀ, ਲੇਕਿਨ ਸ਼ਕਲ ਵੱਖਰੀ ਹੈਗੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ ਸੈੱਲ ਦੇ ਅੰਦਰ, ਉਸ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਇੱਕ ਐਸੇ ਜੀਵ ਨੇ, ਇੱਕ ਐਸੀ ਚੀਜ਼ ਹੈਗੇ ਨੇ ਜਿਹੜੇ ਸ਼ਕਲਾਂ ਵੱਖ ਵੱਖ ਹੈਗੀਆਂ ਨੇ, ਕੰਮ ਇਹਨਾਂ ਦਾ ਇੱਕੋ ਹੀ ਹੈ। ਤੇ ਮੈਂ ਇਸ ਨੂੰ ਪੰਜਾਬੀ ਚ ਕਹਿਣਾ ਬਿਜਲੀ ਘਰ। ਇਹ ਚੱਲਦਾ ਫਿਰਦਾ ਬਿਜਲੀ ਘਰ ਹੈ ਨਿਊਕਲੀਅਸ ਦੇ ਵਿੱਚ, ਥਾਂ ਥਾਂ ਤੇ ਜਿੱਥੇ ਰੋਸ਼ਨੀ ਬੈਟਰੀ ਫੜੋ, ਹਨੇਰੇ ਕਮਰੇ ਚ ਜਾਣਾ ਬੈਟਰੀ ਉਸੇ ਜਗ੍ਹਾ ਜਗਾ ਲੋ, ਇਸੇ ਤਰ੍ਹਾਂ ਜਿਸ ਕਮਰੇ ਚ ਜਾ ਉੱਥੇ ਸਵਿਚ ਆਨ ਕਰੋ, ਉਹਦੀ ਬੈਟਰੀ ਜਗਾ ਲੋ। ਸੋ ਮਤਲਬ ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ, ਇਹ ਗੋਲ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿੱਚ ਐਨਰਜੀ ਹੈਗੀ ਹੈ, ਇਹ ਬਿਜਲੀ ਘਰ ਨੇ। ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ। ਆਮ ਤੌਰ ਤੇ ਅਸੀਂ ਐਵੇਂ, ਵੈਸੇ ਇੱਕ ਤਾਂ ਸੈੱਲ ਹੈ ਹੀ ਗੋਲ ਆ, ਇਹਦੇ ਚ ਨੈਕ ਬਾਡੀ ਵਾਲੀ ਕੋਈ ਬਹੁਤੀ ਗੱਲ ਨਹੀਂ ਬਣਦੀ, ਪਰ ਮੈਂ ਇਹਦੀ ਵਧੀਆ ਐਗਜ਼ਾਮਪਲ ਇੱਕ ਤੁਹਾਨੂੰ ਦੇ ਸਕਦਾ ਹਾਂ, ਉਹ ਇਹ ਆ ਸਪਰਮ। ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ, ਪਰ ਬਹੁਤ ਡੀਪ ਗੱਲ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ ਵੀ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੋਂਡਰੀਆ ਹੈਗੀ ਆ ਤੇ ਕਿੱਥੇ ਹੁੰਦਾ। ਮਾਈਟੋਕੋਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ, ਸਾਡਾ ਮੇਨ ਮੀਟਰ ਆ ਘਰ ਦੇ ਵਿੱਚ ਲੱਗਾ ਹੋਇਆ। ਔਰ ਇਹ ਜਿਹੜਾ ਮਾਈਟੋਕੋਂਡਰੀਆ ਹੈਗਾ ਆ, ਇਹ ਜਿਵੇਂ ਸਪਰਮ ਹੈ, ਇੱਕ ਸਪਰਮ ਦਾ ਹੈਡ ਹੁੰਦਾ, ਇੱਕ ਸਪਰਮ ਦੀ ਨੈਕ ਹੁੰਦੀ ਹੈ, ਇੱਕ ਸਪਰਮ ਦੀ ਬਾਡੀ ਹੁੰਦੀ ਹੈ, ਇੱਕ ਸਪਰਮ ਦੀ ਟੇਲ ਹੁੰਦੀ, ਇੰਨੇ ਪਾਰਟ ਹੁੰਦੇ ਨੇ ਸਾਡੇ ਸਪਰਮ ਦੇ ਹੱਥਾਂ ਦੇ। ਸਪਰਮ ਇਹ ਜਿਹੜਾ ਮਾਈਕਰੋਸਕੋਪ ਦਾ ਮਾਈਕਰੋਸਕੋਪਿਕ ਹੈ। ਸੋ ਜਿਹੜੀ ਇਹਦੀ ਗਰਦਨ ਹੁੰਦੀ ਨਾ, ਧੌਣ ਜਿਹਨੂੰ ਨੈਕ ਕਹਿੰਦੇ ਅਸੀਂ, ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਤੁਸੀਂ ਚੀਮਾ ਸਾਹਿਬ, ਤੁਸੀਂ ਤਾਂ ਚਾਰ ਜਿਹੜੇ ਗੁਣੀ ਗਿਆਨੀ ਹੋ ਹਰ ਪਾਸੇ ਦੇ, ਬੁਲੇਟ ਆਪਾਂ ਵੇਖਦੇ ਆ ਨਾ, ਕਿਸੇ ਵੀ ਬੰਦੂਕ ਦੀ ਗੋਲੀ ਅਸੀਂ ਦੇਖਦੇ ਆ ਨਾ,
1: ਬਿਲਕੁਲ
0: ਅਗਲੇ ਪਾਸੇ ਤਾਂ ਸ਼ਰੇ ਹੁੰਦੇ ਨੇ,
1: ਬਿਲਕੁਲ
0: ਚਾਰ ਪਿਛਲੇ ਪਾਸੇ ਇੱਕ ਬੰਦੂਕ ਉਹਦੇ ਚ ਬਰੂਦ ਭਰਿਆ ਹੁੰਦਾ ਆ,
1: ਪਿਛਲੇ
0: ਪਾਸੇ ਉਹ ਚੀਜ਼ ਹੈ ਜਿਹਨੂੰ ਘੋੜੇ ਨੇ ਹਿੱਟ ਕਰਨਾ ਆ ਤੇ ਫਿਰ ਬਰੂਦ ਨੂੰ ਅੱਗ ਲੱਗਣੀ ਹੈ ਤੇ ਉਸ ਬਰੂਦ ਨੇ ਫਿਰ ਉਹ ਸ਼ਰੇ ਬਾਹਰ ਅੱਗੇ ਭੇਜਣੇ ਆ
1: ਜੀ,
0: ਠੀਕ ਆ। ਸੋ ਇਹ ਜਿਹੜੀ ਨੈਕ ਹੈ ਨਾ ਇਸ ਦੀ, ਕਿਸੇ ਵੀ ਸਪਰਮ ਦੀ ਜਾਂ ਇੰਜ ਕਹਿ ਲੋ ਸੈੱਲ ਦੀ, ਕੋਈ ਸਪਰਮ ਸੈੱਲ ਹੈ ਨਾ, ਔਰ ਉਹਦੀ ਉਹਦੇ ਵਿੱਚ ਇਹ ਇਸ ਤਰ੍ਹਾਂ ਰਹਿੰਦੇ ਨੇ ਜਿਹੜੇ ਦੂਰ ਤੱਕ ਆਪਣੀ ਰੋਸ਼ਨੀ ਫੈਲਾਉਂਦੇ ਨੇ ਤੇ ਇਹਦੀ ਰੋਸ਼ਨੀ ਦੇ ਕਰਕੇ ਬਾਕੀ ਸਾਰਾ ਕੁਝ ਕੰਮ ਹੁੰਦਾ ਰਹਿੰਦਾ। ਸੋ ਇਹ ਸਾਰੇ ਦਾ ਸਾਰਾ ਇਹਦਾ ਕੰਮ ਕੀ ਹੋਇਆ ਭਈ, ਇਹ ਐਨਰਜੀ ਦੀ ਪੂਰਤੀ ਕਰਦੇ ਨੇ। ਆਕਸੀਜਨ ਜਾਂ ਐਨਰਜੀ, ਸਾਡੇ ਸਰੀਰ ਦੀ ਐਨਰਜੀ ਕਿਹੜੀ ਹੈ ਜੀ? ਆਕਸੀਜਨ ਆ, ਹਾਂਜੀ, ਬਿਜਲੀ ਦੀ ਲੋੜ ਨੀ ਹੈਗੀ, ਆਕਸੀਜਨ ਦੀ ਲੋੜ ਆ। ਤੋ ਇਸ ਕਰਕੇ ਇਹ ਸਾਰੇ ਦੇ ਸਾਰੇ ਮਾਈਟੋਕੋਂਡਰੀਆ ਜਿਹੜੇ ਨੇ ਇਸ ਸੈੱਲ ਦੇ ਵਿੱਚ ਰੋਸ਼ਨੀ ਪੈਦਾ ਕਰਦੇ ਨੇ, ਜਾਂ ਕਹਿ ਲੋ ਵੀ ਜਾਨ ਪੈਦਾ ਕਰਦੇ ਨੇ, ਐਨਰਜੀ ਪੈਦਾ ਕਰਦੇ ਨੇ, ਠੀਕ ਹੈ ਜੀ। ਔਰ ਇਹ ਜਿਹੜੇ ਨੇ ਇਹ ਵੀ ਇੱਕੋ ਫਿਰ ਦੇ ਦੋ ਪਰਦੇ ਹੁੰਦੇ, ਇੱਕ ਨੂੰ ਬਾਹਰੀ ਪਰਦਾ ਕਹਿੰਦੇ ਨੇ ਮੈਟ੍ਰਿਕਸ ਦਾ, ਇੱਕ ਨੂੰ ਆਊਟਰ ਪਰਦਾ ਕਹਿੰਦੇ ਨੇ ਪੈਰੀ ਦਾ। ਸੋ ਇਸ ਤਰ੍ਹਾਂ ਕਰਕੇ ਇਹ ਵੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਰੱਬ ਨੇ ਬਣਾਈਆਂ ਨਾ ਸੈੱਲ ਦੇ ਅੰਦਰ ਰੱਖੀਆਂ ਨੇ, ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਬਣਾਈ ਹੈ, ਔਰ ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਦੋ ਤਹਿਆਂ ਵਾਲੀ ਹੈ। ਬਾਹਰਲੀ ਤਹਿ ਕਿਤੇ ਡਿੱਗ ਡੁੱਗ ਵੀ ਪਵੇ ਤੇ ਅੰਦਰਲੀ ਕੰਧ ਹੋਵੇ ਘਰ ਸੁਰੱਖਿਅਤ ਰਹਿ ਜੇ। ਸੋ ਇਸ ਤਰ੍ਹਾਂ ਬੜੀ ਕਾਰੀਗਰੀ ਕੀਤੀ ਹੈ ਕੁਦਰਤ ਨੇ ਇਸ ਟਾਈਪ ਦੀ, ਇਸ ਨੂੰ ਕਰਨ ਵਾਸਤੇ। ਹੁਣ ਇਸ ਤੋਂ ਬਾਅਦ ਅੱਗੇ ਹੋ ਜਾਂਦੇ ਨੇ ਪਲਾਸਟਿਡ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪਲਾਸਟਿਡ ਜਿਹੜੇ ਨੇ ਉਹ ਇਸ ਟਾਈਪ ਦੇ ਨੇ ਜਿਹਦੇ ਚ ਸ਼ੂਗਰ ਪ੍ਰੋਟੀਨ ਇਹ ਸਾਰਾ ਕੁਝ ਰਲ ਮਿਲ ਕੇ, ਪਹਿਲੇ ਨੂੰ ਅਸੀਂ ਫੈਟ ਰਲਾਉਂਦੇ ਰਹੇ ਹਾਂ, ਹਾਂਜੀ ਅਰਮੀਨੋ ਐਸਿਡ ਰਲਾਉਂਦੇ ਰਹੇ ਹਾਂ, ਇਹਦੇ ਵਿੱਚ ਸ਼ੂਗਰ ਤੇ ਪ੍ਰੋਟੀਨ ਰਲਦੇ ਨੇ। ਇਹ ਜਿਹੜੇ ਆਮ ਤੌਰ ਤੇ ਸਰੀਰ ਦੇ ਵਿੱਚ ਤੁਰੇ ਫਿਰਦੇ ਨੇ, ਤਿੰਨ ਕੁ ਕਿਸਮ ਹੁੰਦੇ ਨੇ, ਤਿੰਨ ਰੰਗ ਹੁੰਦੇ ਆ, ਤਿੰਨ ਤਰ੍ਹਾਂ ਦੀ ਐਨਰਜੀ ਜਿਹੜੀ ਹੈ ਇਹ ਤੁਰੀ ਫਿਰਦੀ ਐਨਰਜੀ ਹੁੰਦੀ ਹੈ। ਕਿਸੇ ਚ ਸ਼ੂਗਰ ਵੱਧ ਗਈ ਜੀ ਤੈਨੂੰ ਤੇ ਯਾਰ ਸ਼ੂਗਰ ਹੋ ਗਈ ਹੈ, ਤੇ ਉਹ ਜਿਹੜੇ ਵਾਈਟ ਕਿਸਮ ਦੇ ਪਲਾਸਟਿਡਸ ਨੇ ਉਹ ਤੁਹਾਡੇ ਵੱਧ ਗਿਆ। ਕਿਸੇ ਨੂੰ ਤਾਂ ਜੀ ਲਿਵਰ ਦੀ ਪ੍ਰੋਬਲਮ ਹੋ ਗਈ, ਉਹ ਜਿਹੜੇ ਯੈਰੋ ਕਲਰ ਦੇ ਤੁਹਾਡੇ ਪਲਾਸਟਿਕ ਦੇ ਨਾ ਉਹ ਵੱਧ ਗਏ ਨੇ। ਭਾਵ ਸਰੀਰ ਬਾਹਰੋਂ ਵੇਖ ਰਿਹਾ, ਡਾਕਟਰ ਤਾਂ ਇਹ ਕਹਿ ਰਿਹਾ ਯਾਰ ਤੈਨੂੰ ਪੀਲੀਆ ਹੋ ਗਿਆ, ਤੇਰੇ ਲਿਵਰ ਚ ਨੁਕਸ ਪੈ ਗਿਆ, ਪਰ ਅੰਦਰ ਉਹਦੇ ਲਿਵਰ ਦੇ ਸੈੱਲਾਂ ਵਿੱਚ ਕਿੱਥੇ ਨੁਕਸ ਆ, ਅਸੀਂ ਪਹੁੰਚਾਂਗੇ ਪਲਾਸਟਿਡ ਦੇ ਉੱਪਰ, ਠੀਕ ਹੈ। ਸੋ ਉਸ ਨੂੰ ਅਸੀਂ ਵੇਖ ਸਕਦੇ ਹਾਂ ਤੇ ਉਹਨੂੰ ਅਸੀਂ ਦਰੁਸਤ, ਮੈਂ ਜਦੋਂ ਅਗਲੇ ਲੈਕਚਰ ਕਰਾਂਗਾ ਮੈਂ ਵੀ ਦੱਸਾਂਗਾ ਵੀ ਇਹਨਾਂ ਨੂੰ ਫਿਰ ਅਸੀਂ ਦਰੁਸਤ ਕਰਨਾ ਹੈਗਾ, ਉੱਥੋਂ ਦਰੁਸਤ ਕਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ। ਬਾਹਰੋਂ ਤਾਂ ਅਸੀਂ ਦਵਾਈਆਂ ਨਹੀਂ ਹੈ ਨਾ, ਬਾਹਰੋਂ ਦਵਾਈ ਦੇ ਜਾਣਾ, ਖੂਨ ਚ ਰਚਣਾ, ਫਿਰ ਉੱਥੇ ਜਾਣਾ, ਉਹ ਫਿਰ ਕਵਰ ਕਰਨਾ, ਅੰਦਰੋਂ ਇਹਨਾਂ ਨੇ ਜਦੋਂ ਠੀਕ ਹੋਣਾ ਹੈ ਤੇ ਫਿਰ ਕਿਸ ਤਰੀਕੇ ਤੇ ਹੋ ਸਕਦੇ ਨੇ, ਉਹ ਗੱਲ ਆਪਾਂ ਅੱਗੇ ਚੱਲ ਕੇ ਜਿਹੜੀ ਹੈ ਉਹ ਇਸ ਤਰ੍ਹਾਂ ਕਰਨੀ ਹੈ। ਹੁਣ ਇੱਕ ਇਹਦੇ ਵਿੱਚ ਹੋਰ ਤੱਤ ਹੈਗੇ ਨੇ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ, ਰਾਈਬੋਸੋਮ ਅਸੀਂ ਕਹਿੰਦੇ ਹਾਂ। ਯਾਰ ਲੱਕੜ ਮਿਸਤਰੀ ਦੇ ਕੋਲੇ ਤਾਂ ਤੁਸੀਂ ਲੱਕੜ ਹੀ ਲੈ ਕੇ ਗਏ ਹੋ ਨਾ, ਇਸ ਲੱਕੜ ਦੇ ਵਿੱਚੋਂ ਉਹਨੇ ਅਲਮਾਰੀ ਵੀ ਬਣਾ ਦੇਣੀ, ਉਹਨੇ ਸਟੂਲ ਵੀ ਬਣਾ ਦੇਣਾ, ਮੇਜ਼ ਵੀ ਬਣਾ ਦੇਣਾ, ਜਿਹੜਾ ਕੁਛ ਕਹਿਣਾ ਉਹਨੇ ਤੁਸੀਂ ਕਰ ਦੇਣਾ। ਬੜੀ ਅਜੀਬ ਗੱਲ ਆ, ਰਾਈਬੋਸੋਮ ਐਸੇ ਨੇ ਜਿਵੇਂ ਮਿੱਟੀ ਐਲੈਨ ਦੀ ਘੁਮਿਆਰ ਨੇ, ਤੇ ਉਸ ਮਿੱਟੀ ਤੋਂ ਉਹਨੇ ਘੜਾ ਵੀ ਬਣਾ ਦੇਣਾ, ਸੁਰਾਹੀ ਵੀ ਬਣਾ ਦੇਣੀ ਤੇ ਹੋਰ ਵੀ ਬੜਾ ਕੁਛ ਬਣਾ ਦੇਣਾ। ਇਹ ਰਾਈਬੋਸੋਮ ਇਸ ਸਾਈਟੋਪਲਾਜ਼ਮ ਦੇ ਵਿੱਚ ਤੁਰਿਆ ਫਿਰਦਾ ਮਟੀਰੀਅਲ ਆ, ਜਿੱਥੇ ਲੋੜ ਪਈ ਕੋਈ ਚੀਜ਼ ਟੁੱਟ ਭੱਜ ਹੋਊਗੀ ਇਹਦੀ ਉਹਨੇ ਬਣਤਰ ਬਣਾ ਕੇ ਤੇ ਉੱਥੇ ਸੈੱਟ ਕਰ ਦੇਣੀ ਆ
1: ਜੀ।
0: ਸਮਝ ਆ ਗਈ ਕਿਹੜਾ ਵੱਡਾ ਕੰਮ ਇਹਦਾ ਬਈ, ਹੈ ਬਈ ਕੰਮ ਕਿਸੇ ਨੂੰ, ਇਹ ਮਿਸਤਰੀ ਆ ਭਾਵ, ਹਜੇ ਸਮਝ ਲੋ ਵੀ ਮਿਸਤਰੀ ਆ ਤੇ ਇਹਦੇ ਕੋਲ ਸਮਾਨ ਹੈਗਾ ਆ, ਜਿੱਥੇ ਕਿਸੇ ਦਾ ਟਾਇਰ ਪੰਕਚਰ ਹੋ ਗਿਆ ਜੇ ਸੜਕ ਤੇ ਜਾ ਕੇ ਉੱਥੇ ਤੁਹਾਡਾ ਟਾਇਰ ਪੰਕਚਰ ਰਿਪੇਅਰ ਕਰ ਦੇਣਾ, ਉੱਥੇ ਸਹੀ ਕਰ ਦੇਣੀ ਹੈ। ਸੋ ਮਤਲਬ ਇਹਨਾਂ ਰਾਈਬੋਸੋਮਸ ਸੈੱਲ ਦੇ ਅੰਦਰ ਰਹਿਣ ਵਾਲਾ ਐਸਾ ਮਟੀਰੀਅਲ ਹੈ ਜਿਹੜਾ ਸੈੱਲ ਦੇ ਅੰਦਰ ਦੀ ਟੁੱਟ ਭੱਜ, ਇਹਦੇ ਕੋਲ ਪ੍ਰੋਟੀਨ ਹੈਗਾ ਆ, ਪ੍ਰੋਟੀਨ ਐਨਰਜੀ ਹੁੰਦੀ ਹੈ, ਅਮੀਨੋ ਐਸਿਡਸ ਹੁੰਦੇ ਨੇ ਜਿਹਦਾ ਕੰਮ ਰਿਪੇਅਰ ਨਾਲ ਸੰਬੰਧਿਤ ਹੈਗਾ ਆ। ਸੋ ਇਹ ਸਾਰੇ ਦੀ ਸਾਰੀ ਰਿਪੇਅਰ ਜਿਹੜੀ ਹੈ ਇਹ ਰਾਈਬੋਸੋਮਸ ਜਿਹੜੇ ਨੇ ਕਰਦੇ ਹੈਗੇ, ਠੀਕ ਹੈ। ਹੁਣ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ ਜਿਹੜਾ ਬੜਾ ਇੰਪੋਰਟੈਂਟ ਕੰਮ ਹੈਗਾ ਆ, ਸਾਡੇ ਕੋਲ ਇੱਕ ਗੋਲਜੀ ਅਪਰੇਟਸ, ਗੋਲਜੀ ਬਾਡੀ ਕਹਿੰਦੇ ਉਹਨੂੰ, ਗੋਲਜੀ ਅਪਰੇਟਸ ਹੁੰਦਾ ਹੈ, ਇਹ ਸਾਰਾ ਫੈਟ ਹੀ ਦਬਣਿਆ ਹੁੰਦਾ, ਫੈਟ ਦੀ ਤੁਰਦੀ ਫਿਰਦੀ ਚੀਜ਼ ਆ। ਤੁਸੀਂ ਮਰਨ ਵਰਤ ਰੱਖ ਲਿਆ ਜਾਂ ਊਂ ਵਰਤ ਰੱਖ ਲਿਆ ਤੇ ਸਮਝ ਕਰ ਲਓ ਤੁਹਾਡੇ ਸਰੀਰ ਦੇ ਵਿੱਚੋਂ ਐਨਰਜੀ ਖਤਮ ਹੋਣ ਲੱਗ ਗਈ, ਤੇ ਅਲਟੀਮੇਟ ਕੀ ਹੋਏਗਾ, ਇਹ ਗੋਲਜੀ ਬਾਡੀ ਦੇ ਵਿੱਚ ਤੁਹਾਡੇ ਕੋਲ ਅੰਦਰ ਦੀ ਚਰਬੀ ਹੈਗੀ ਆ, ਉਸ ਨੂੰ ਖੋਰ ਕੇ ਉੱਥੇ ਇਸਤੇਮਾਲ ਕਰਨ ਵਾਸਤੇ ਤੁਹਾਡੇ ਕੰਮ ਆਏਗੀ, ਉਨੀ ਦੇਰ ਜਿੰਨੀ ਦੇਰ ਗੋਲਜੀ ਬਾਡੀ ਉੱਥੇ ਹੈਗੀ ਆ, ਜਿੰਨੀ ਦੇਰ ਤੁਹਾਡੇ ਕੋਲ ਪ੍ਰੋਟੀਨ ਉੱਥੇ ਸਾਂਭਿਆ ਹੈਗਾ ਆ, ਜਿੰਨੀ ਦੇਰ ਤੁਹਾਡੇ ਕੋਲ ਉਹ ਐਨਰਜੀ ਹੈਗੀ ਗੋਲਜੀ ਬਾਡੀ ਦੀ, ਉਨੀ ਦੇਰ ਤੁਸੀਂ ਸਮਝੋ ਹੌਲੀ ਸਲਿਮ ਸਲਿਮ ਸਲਿਮ ਸੁੱਕਦੇ ਤੇ ਜਾਓਗੇ, ਲੇਕਿਨ ਤੁਹਾਡੇ ਅੰਦਰ ਐਸੀ ਚੀਜ਼ ਹੈਗੀ ਹੈ, ਕਿਉਂਕਿ ਇਸ ਸਰੀਰ ਨੂੰ ਚੱਲਣ ਵਾਸਤੇ ਚੀਮਾ ਸਾਹਿਬ ਬੜੀ ਜ਼ਰੂਰੀ ਗੱਲ, ਇਹ ਸਰੀਰ ਨੂੰ ਚੱਲਣ ਵਾਸਤੇ ਸਾਨੂੰ 1700 ਕੈਲੋਰੀ ਪਰ ਆਵਰ ਹੀਟ ਦੀ ਚਾਹੀਦੀ ਹੈ। ਕੈਲੋਰੀ ਇੰਨੀ ਹੀਟ ਦੀ ਪੈਦਾ ਕਿੱਥੋਂ ਹੋਊਗੀ ਜੇ ਅਸੀਂ ਖੁਰਾਕ ਨਹੀਂ ਖਾਵਾਂਗੇ ਤਾਂ, ਪਰ ਹੁਣ ਖਾ ਨਹੀਂ ਰਹੇ ਵਰਤ ਰੱਖ ਲਿਆ
1: ਜੀ,
0: ਉਸ ਐਨਰਜੀ ਨੂੰ ਵਰਤ ਰੱਖਣ ਦੇ ਵਿੱਚ ਜਾਂ ਮਰਨ ਵਰਤ ਰੱਖਣ ਦੇ ਵਿੱਚ ਜਾਂ ਲਗਾਤਾਰ ਵਰਤ ਰੱਖਣ, ਜਿਹੜੀ ਚੀਜ਼ ਸੈੱਲ ਦੇ ਅੰਦਰ ਪੂਰੀ ਕਰ ਸਕਦੀ ਹੈ ਇਹ ਰਿਜ਼ਰਵ ਰੱਖਦੇ ਆ। ਢਿੱਡ ਵੱਧ ਗਿਆ, ਫੈਟ ਬਣ ਗਿਆ, ਉੱਥੇ ਕੱਚਾ ਹੋ ਗਿਆ ਤੇ ਕੀ ਹੋ ਗਿਆ, ਗੋਲਜੀ ਅਪਰੇਟਸ ਦੇ ਵਿੱਚ ਉਹ ਤੁਹਾਡਾ ਸਾਰਾ ਪ੍ਰੋਟੀਨ ਫੈਟ ਲਿਪਿਡ ਵਗੈਰਾ ਇਕੱਠਾ ਹੋ ਗਿਆ, ਤੇ ਫਿਰ ਹੁਣ ਉੱਥੋਂ ਘਟੂਗਾ, ਉੱਥੋਂ ਲੈ ਕੇ ਕੁਦਰਤ ਵਰਤਦੀ ਰਹੇਗੀ। ਆਪਾਂ ਇੱਕ ਗੱਲ ਪਿੱਛੇ ਵੀ ਕਰੀ ਸੀਗੀ ਵੀ ਜਿੰਨੇ ਵੀ ਸੈੱਲ ਸਾਡੇ ਖੂਨ ਦੇ ਹੈਗੇ ਨੇ ਜਾਂ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆ, ਉਹ ਸਾਰੇ ਦਾ ਸਾਰਾ ਹੱਡੀਆਂ ਚ ਹੁੰਦਾ ਆ ਬਹੁਤ, ਤੇ ਜੇ ਹੱਡੀਆਂ ਚ ਹੁੰਦਾ ਤੇ ਜਦੋਂ ਬੱਚਾ ਦੰਦੀਆਂ ਕੱਢਣ ਲੱਗ ਜਾਂਦਾ ਆ ਉਦੋਂ ਕੁਦਰਤ ਨੂੰ ਜੇ ਬਾਹਰੋਂ ਇੰਨਾ ਨਾ ਜਾਵੇ ਕੈਲਸ਼ੀਅਮ ਤੇ ਕੁਦਰਤ ਕਿੱਥੋਂ ਲੈਂਦੀ ਆ ਕੈਲਸ਼ੀਅਮ, ਉਹ ਕੁਦਰਤ ਕੈਲਸ਼ੀਅਮ ਲੈਂਦੀ ਹੱਡੀਆਂ ਚੋਂ, ਤੇ ਫੇਰ ਜਿਹੜਾ ਬੱਚਾ ਆਪ ਤੁਰਨ ਲੱਗ ਗਿਆ ਸੀਗਾ ਮੰਜੇ ਦੇ ਨਾਲ ਖੜਾ ਹੋਣ ਲੱਗ ਗਿਆ ਸੀ, ਯਾਰ ਹੁਣ ਤੇ ਖੜਾ ਹੀ ਨਹੀਂ ਹੋਣ ਲੱਗ ਗਿਆ ਇਕਦਮ, ਹੈ ਦੰਦੀਆਂ ਕੱਢਣ ਲੱਗ ਗਿਆ ਤੇ ਹੁਣ ਤਾਂ ਡਿੱਗੀ ਪੈਂਦਾ ਹੈਗਾ, ਕਹਿਣ ਤੋਂ ਭਾਵ ਇਹ ਇੰਡੀਕੇਟ ਕਰਦਾ ਆ ਕਿ ਤੁਹਾਨੂੰ ਬਾਹਰੋਂ ਦਿੱਤਾ ਗਿਆ ਕੈਲਸ਼ੀਅਮ ਅਜੇ ਥੋੜਾ ਹੈਗਾ ਆ, ਕੈਲਸ਼ੀਅਮ ਪੂਰਾ ਕਰੋ ਤਾਂ ਕਿ ਇਹ ਕੈਲਸ਼ੀਅਮ ਪੂਰਾ ਹੋਵੇ ਤੇ ਇਹਨੂੰ ਅੰਦਰੋਂ ਹੱਡੀਆਂ ਵਿਚੋਂ ਕੈਲਸ਼ੀਅਮ ਨਾ ਲੈਣਾ ਪਵੇ।
1: ਜੀ
0: ਹੱਡੀਆਂ ਚੋਂ ਕੈਲਸ਼ੀਅਮ ਲਊਗਾ ਬੱਚਾ ਦੰਦੀਆਂ ਕੱਢਦਾ ਤੇ ਆਟੋਮੈਟਿਕਲੀ ਜਿਹੜੀਆਂ ਨੇ ਉਹ ਹੱਡੀਆਂ ਕਮਜ਼ੋਰ ਹੋਣਗੀਆਂ। ਇਸੇ ਤਰ੍ਹਾਂ ਹੀ ਕੈਲਸ਼ੀਅਮ ਦਾ ਹੋਰ ਵੱਡਾ ਸੋਰਸ ਸਾਡੇ ਸਰੀਰ ਚ ਹੁੰਦਾ ਆਂਤੜੀਆਂ।
1: ਆਂਤੜੀਆਂ
0: ਚ ਬਹੁਤ ਜ਼ਿਆਦਾ ਕੈਲਸ਼ੀਅਮ ਇਕੱਠਾ ਕੀਤਾ ਹੁੰਦਾ ਕੁਦਰਤ ਨੇ। ਨੰਬਰ ਦੋ ਖੁਰਾਕ ਆਉਣੀ ਹੈ ਤੇ ਸਭ ਤੋਂ ਵੱਧ ਕੈਲਸ਼ੀਅਮ ਉਹਨੇ ਆਪਣਾ ਪਹਿਲਾਂ ਸਟੋਰ ਕਰ ਲੈਣਾ ਹੈਗਾ। ਤੇ ਜੇ ਕਈ ਬੱਚਿਆਂ ਨੂੰ ਦੰਦੀਆਂ ਕੱਢਦੇ ਟੱਟੀਆਂ ਲੱਗ ਜਾਂਦੀਆਂ ਨੇ।
1: ਜੀ
0: ਕਿਉਂ ਟੱਟੀਆਂ ਲੱਗ ਜਾਂਦੀਆਂ ਨੇ? ਕਿ ਕੁਦਰਤ ਨੇ ਵੇਖਿਆ ਵੀ ਦੰਦੀਆਂ ਕੱਢਣ ਵਾਸਤੇ ਇਹਨੂੰ ਕੈਲਸ਼ੀਅਮ ਚਾਹੀਦਾ ਹੈ ਤੇ ਕਿੱਥੋਂ ਲਿਆ ਜਾਵੇ। ਉਹ ਕਹਿੰਦਾ ਜੀ ਆਂਤੜੀਆਂ ਚ ਲੈ ਲਓ। ਆਂਤੜੀਆਂ ਚੋਂ ਜਦੋਂ ਕੈਲਸ਼ੀਅਮ ਲੈ ਲਿਆ ਤੇ ਆਂਤੜੀਆਂ ਵੀਕ ਹੋ ਗਈਆਂ, ਉਹਨੂੰ ਟੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਮਤਲਬ ਸਾਡੀਆਂ ਇੰਡੀਕੇਸ਼ਨ ਨੇ ਕਿ ਕਿਹੜੀ ਥਾਂ ਤੋਂ ਕਿਹੜੀ ਚੀਜ਼ ਕੁਦਰਤ ਲੈ ਰਹੀ ਹੈ ਤੇ ਉੱਥੇ ਕਮੀ ਪੇਸ਼ੀ ਹੋ ਰਹੀ ਹੈ, ਕਿਉਂਕਿ ਬਾਹਰੋਂ ਉਹ ਆ ਨਹੀਂ ਰਹੀ। ਤੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਗੋਲਜੀ ਓਪਰੇਟਰਸ ਦੀ, ਭਈ ਗੋਲਜੀ ਓਪਰੇਟਰਸ ਜਿਹੜਾ ਆ ਇਹ ਸਾਡਾ ਇਸੇ ਤਰ੍ਹਾਂ ਦਾ ਸਟੋਰ ਹਾਊਸ ਆ ਵੀ ਆਹ ਅਸੀਂ ਭੜੋਲੇ ਚ ਕਣਕ ਪਾ ਕੇ ਰੱਖੀ ਹੋਈ ਹੈ, ਹਾਂਜੀ, ਤੇ ਜਦੋਂ ਲੋੜ ਪਈ ਤੇ ਜੋ ਕੱਢ ਕੇ ਤੇ ਆਟਾ ਤੇ ਪਿਆ ਲਵਾਂਗੇ। ਸੋ ਗੋਲਜੀ ਓਪਰੇਟਰ ਸਾਡਾ ਭੜੋਲਾ ਆ ਇਸ ਸੈੱਲ ਦੇ ਵਿਚ, ਜਿਹਦੇ ਵਿਚੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਵਾਂਗੇ। ਔਰ ਜੇ ਗੋਲਜੀ ਪ੍ਰਤੀ ਨੂੰ ਅਗਰ ਸਮਾਨ ਹੁਣ ਹਾੜੀ ਸਾਉਣੀ ਆਈ ਆ, ਤੁਸੀਂ ਫਸਲ ਦਾ ਲੈ ਕੇ ਰੱਖੀ ਨਹੀਂ, ਜਿਹਦਾ ਮਤਲਬ ਗੋਲਜੀ ਪ੍ਰਤੀ ਖਾਲੀ ਹੋਜੂਗਾ, ਭੜੋਲਾ ਖਾਲੀ ਹੋਜੂਗਾ। ਜਿਹਦੇ ਸੁਖੇਦਾਰ ਦੇ ਬੰਦੇ ਹੈ ਤੇ ਜੇ ਉਹਨੂੰ ਵਿਚਾਰੇ ਨੂੰ ਹੋਰ ਮਰਨ ਵਰਤ ਰੱਖਣਾ ਵੈਸੇ ਤੇ ਉਹਨਾਂ ਦਾ ਕੰਮ ਖਰਾਬ ਹੈ ਨਾ। ਸੋ ਇਸ ਤੋਂ ਬਾਅਦ ਇੱਕ ਹੋਰ ਸਰੀਰ ਦੇ ਵਿਚ ਇਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਮਾਈਕਰੋ ਬਾਡੀ ਅਸੀਂ ਉਹਨੂੰ ਕਹਿੰਦੇ ਹਾਂ।
1: ਜੀ
0: ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਟੀਨ ਵੀ ਹੋ ਗਿਆ, ਫੈਟ ਵੀ ਹੋ ਗਿਆ, ਕਾਰਬੋਹਾਈਡਰੇਟ ਵੀ ਹੋ ਗਿਆ, ਜਿੰਨੇ ਵੀ ਅਸੀਂ ਤੱਤ ਖੁਰਾਕ ਵੀ ਅਸੀਂ ਉਹਨੂੰ ਦਿੰਨੇ ਆ ਨਾ, ਇਹ ਸਾਰੇ ਦੇ ਸਾਰਿਆਂ ਨੂੰ ਘੋਲਣਾ ਕਾਹਦੇ ਨਾਲ ਆ ਭਾਈ? ਇਸਤੇਮਾਲ ਕਰਨੇ, ਸੁੱਕੇ ਤਾਂ ਨਹੀਂ ਨਾ ਪੱਕ ਲੈਣੇ ਅਸੀਂ, ਅਸੀਂ ਉਹਦੇ ਚ ਪਾਣੀ ਪਾਵਾਂਗੇ, ਫਿਰ ਉਹਦੀ ਰੋਟੀ ਪਕਾਉਣੀ, ਅਸੀਂ ਹੋਰ ਕਈ ਪਲਾਲ ਤਰ੍ਹਾਂ ਕਰਦੇ ਨੇ। ਪਰ ਸੈੱਲ ਜਿਹੜਾ ਆ ਸਾਡੇ ਸਰੀਰ ਦੇ ਅੰਦਰ ਉਹ ਇਹਦਾ ਕੀ ਕਰਦਾ ਹੈ, ਇਸ ਸਾਰੇ ਚੀਜ਼ ਨੂੰ ਇਹਦੇ ਵਿਚੋਂ ਕੋਈ ਚੀਜ਼ ਨਿਚੋੜਨ ਵਾਸਤੇ ਕੁਦਰਤ ਦਾ ਤਰੀਕਾਕਾਰ ਇਹ ਆ ਕਿ ਇਹਦੇ ਚ ਐਨਜ਼ਾਈਮਸ ਪੈਦਾ ਕਰੇ, ਫਿਲਟਰ ਕਰਨ ਵਾਸਤੇ ਕੁਦਰਤ ਦਾ ਤਰੀਕਾਕਾਰ। ਹੁਣ ਜਿਵੇਂ ਸਲਫੂਰਿਕ ਐਸਿਡ ਕਿਸੇ ਚੀਜ਼ ਥਾਂ ਤੇ ਪਾਉਣੇ ਆ ਨਾ ਤੇ ਉਬਲਣ ਲੱਗ ਜਾਂਦੀ ਉਸੇ ਵੇਲੇ, ਮੈਲ ਮੂਲ ਯੇ ਵੋ ਸਾਰੀ ਨਿਕਲ ਕੇ ਉਹ ਚੋਂ ਬਾਹਰ ਆ ਜਾਂਦੀ ਹੈ। ਇਹ ਜਿਹੜੇ ਮਾਈਕਰੋ ਬਾਡੀਜ਼ ਨੇ ਨਾ, ਇਹ ਮਾਈਕਰੋ ਬਾਡੀ ਸਰੀਰ ਦੇ ਅੰਦਰ ਤੁਰੇ ਫਿਰਦੇ ਫੈਟ, ਤੁਰੇ ਫਿਰਦੇ ਪ੍ਰੋਟੀਨ, ਤੁਰਿਆ ਫਿਰਦਾ ਕਾਰਬੋਹਾਈਡ ਜਿਹੜੀ ਸਾਈਟੋਪਲਾਜ਼ਮ ਚ ਹੁੰਦਾ ਆ, ਇਹ ਉਸ ਨੂੰ ਕਾਰ ਆਮਦ ਬਣਾਉਂਦਾ ਹੈ, ਉਸ ਨੂੰ ਇਸਤੇਮਾਲ ਹੋਣ ਯੋਗ। ਜਿਹੜੀ ਬਾਹਰੋਂ ਚੀਜ਼ ਆਈ ਹੈ ਉਸ ਤਰ੍ਹਾਂ ਨਹੀਂ ਨਾ ਇਸਤੇਮਾਲ ਕੀਤੀ ਜਾ ਸਕਦੀ, ਕਣਕ ਦਾ ਪਿਆ ਕੇ ਇਸਤੇਮਾਲ ਹੋਣਾ ਆ, ਕਣਕ ਨੇ ਇਸ ਤਰ੍ਹਾਂ ਇਸਤੇਮਾਲ ਨਹੀਂ ਹੋਣਾ। ਤੇ ਇਹ ਬਾਹਰੋਂ ਆਈ ਜਿੰਨੀ ਵੀ ਖੁਰਾਕ ਖੂਨ ਦੇ ਵਿਚੋਂ ਸੈੱਲ ਦੇ ਵਿਚ ਸ਼ਾਮਲ ਹੋਈ ਹੈ, ਉਸ ਸਾਰੀ ਨੂੰ ਕਿਹੜੇ ਤਰੀਕੇ ਨਾਲ ਕਰਦੀ ਹੈ ਕਿ ਇਹ ਖਾਣ ਯੋਗ ਹੋ ਜਾਏ, ਹਜ਼ਮ ਹੋਣ ਯੋਗ ਹੋ ਜਾਏ, ਉਹਨੂੰ ਅਸੀਂ ਕਹਿੰਦੇ ਹਾਂ ਐਨਜ਼ਾਈਮਸ। ਸਾਡੇ ਸਰੀਰ ਦੇ ਵਿਚ ਟਾਇਲਨ ਪੈਦਾ ਹੁੰਦੀ ਹੈ, ਟਾਇਲਨ ਦਾ ਕੰਮ ਕੀ ਆ, ਜਿੰਨਾ ਵੀ ਅਸੀਂ ਕਾਰਬੋਹਾਈਡਰੇਟ ਖਾਣੇ ਆ ਉਸ ਨੂੰ ਹਜ਼ਮ ਕਰਨਾ ਮੂੰਹ ਚੋਂ ਸ਼ੁਰੂ ਕਰ ਦਿੰਦੀ। ਇਸੇ ਪੇਟ ਦੇ ਵਿਚ ਸਾਡਾ ਐਸਿਡ ਪੈਦਾ ਹੁੰਦਾ ਆ, ਐਸਿਡ ਦਾ ਕੀ ਕੰਮ ਹੈਗਾ, ਬੈਕਟੀਰੀਆ ਵਗੈਰਾ ਮਾਰ ਦਿੰਦਾ ਹੈ। ਹੇਠਾਂ ਪੈਪਸਿਨ ਪੈਦਾ ਹੁੰਦੀ ਹੈ, ਪੈਪਸਿਨ ਦਾ ਕੀ ਕੰਮ ਹੈ ਨਾ, ਬਈ ਜੇ ਐਸਿਡ ਜ਼ਿਆਦਾ ਵੱਧ ਗਿਆ ਤੇ ਕਿਤੇ ਸਾੜ ਹੀ ਨਾ ਦੇਵੇ, ਉਹ ਐਲਕਲਾਈਨ ਹੈਗੀ ਉਹਨੂੰ ਬਚਾ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਐਨਜ਼ਾਈਮਸ ਪੈਦਾ ਹੁੰਦੇ ਨੇ। ਤੇ ਇਹ ਜਿਹੜੀ ਮਾਈਕਰੋ ਬਾਡੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ, ਇਹ ਮਾਈਕਰੋ ਬਾਡੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿ ਜਿਹੜਾ ਵੀ ਪਦਾਰਥ ਆਇਆ ਉਸ ਨੂੰ ਐਨਜ਼ਾਈਮਸ ਦੇ ਘੋਲ ਕੇ ਉਹਦੇ ਵਿਚੋਂ ਤੱਤ ਨਿਚੋੜਨ ਯੋਗ ਬਣਾਉਂਦਾ ਹੈ, ਭਾਵ ਕਿ ਉਸ ਨੂੰ ਖਾਣ ਯੋਗ ਜਾਂ ਇਸਤੇਮਾਲ ਕਰਨ ਯੋਗ ਬਣਾਉਂਦਾ ਆ, ਜਿਹਦੇ ਨਾਲ ਸੈੱਲ ਦੀ ਐਨਰਜੀ ਅੱਗੇ ਪੂਰੀ ਹੁੰਦੀ ਰਹਿੰਦੀ ਹੈ। ਹੁਣ ਭਾਈ ਇਹ ਸਾਰੇ ਅੰਗ ਜਿੰਨੇ ਵੀ ਮੈਂ ਦੱਸੇ ਆ, ਇਹ ਸਾਰੇ ਵਿਚਾਰੇ ਬਣਦੇ ਤਾਂ ਹੈਗੇ ਨੇ ਕਿਸੇ ਚੀਜ਼ ਨਾਲ, ਕਿਸੇ ਚੀਜ਼ ਨਾਲ ਬਣਦੇ ਨੇ। ਤੇ ਉਹ ਜਿਹੜਾ ਮਟੀਰੀਅਲ ਹਾਲਾਂਕਿ ਸਾਈਟੋਪਲਾਜ਼ਮ ਚ ਘੁਲਿਆ ਆ, ਉਹਦੇ ਵਿੱਚ ਉਹਨੇ ਇਕੱਠਾ ਕਰਨਾ ਆ, ਉਸ ਸਾਰੇ ਦੇ ਵਿਚੋਂ ਇਕੱਠਾ ਕਰਕੇ ਤੇ ਅਸੀਂ ਕੀ ਬਣਾਉਣੇ ਆ, ਅਸੀਂ ਗੀਟੇ ਇਕੱਠੇ ਕਰ ਲਏ ਤੇ ਉਹਦਾ ਸੀਮਿੰਟ ਬਣਾ ਦਿੱਤਾ, ਮਿੱਟੀ ਇਕੱਠੀ ਕਰ ਲਈ ਤਾਂ ਅਸੀਂ ਉਹਦੀ ਇੱਟਾਂ ਬਣਾ ਦਿੱਤੀਆਂ। ਇਸ ਸਾਈਟੋਪਲਾਜ਼ਮ ਦੇ ਵਿਚ ਘੁਲਿਆ ਹੋਇਆ ਸਾਰਾ ਪਦਾਰਥ ਜਿਹੜਾ ਅਸੀਂ ਖੁਰਾਕ ਖਾਧੀ ਸੀ ਉਹ ਖੂਨ ਦੇ ਵਿਚ ਰਚ ਕੇ ਹਰੇਕ ਸੈੱਲ ਤੱਕ ਪਹੁੰਚੀ ਹੈਗੀ ਹੈ, ਪਰ ਉਹਨੂੰ ਅਲੱਗ ਅਲੱਗ ਸ਼ਕਲ ਦੇਣੀ, ਅਲੱਗ ਅਲੱਗ ਸ਼ੇਪ ਦੇਣ ਵਾਸਤੇ ਜਿਹੜੇ ਕੰਮ ਕਰਨ ਵਾਲਾ ਮਿਸਤਰੀ ਆ ਉਹਨੂੰ ਸੈਂਟ੍ਰੋਸੋਮ ਕਹਿੰਦੇ ਨੇ।
1: ਹਾਂਜੀ,
0: ਸੋ ਭਾਵ ਇਹ ਵੀ ਨਾ ਅਸੀਂ ਵੱਖਰੇ ਵੱਖਰੇ ਰੱਖੇ ਨੇ, ਕੰਮ ਜਿਹੜਾ ਉਹਨਾਂ ਨੇ ਕਰਨਾ ਉਹੀ ਸੈਂਟ੍ਰੋਸੋਮਸ, ਇਹ ਸਾਰਾ ਇੱਕ ਤਰ੍ਹਾਂ ਦਾ ਤਾਣਾ ਪਾਣਾ ਸਾਰਾ ਉਲਝਿਆ, ਥਾਂ ਥਾਂ ਤੇ ਮਿਸਤਰੀ ਜਾਂਦੇ ਨੇ, ਵੱਖ ਵੱਖ ਤਰ੍ਹਾਂ ਦੇ ਮਿਸਤਰੀ ਨੇ, ਵੱਖ ਵੱਖ ਤਰ੍ਹਾਂ ਦੀ ਕਾਰਵਾਈ ਕਰਦੇ ਨੇ, ਔਰ ਉਸੇ ਤਰ੍ਹਾਂ ਦੀ ਚੀਜ਼ਾਂ ਇਹ ਬਣਾਉਂਦੇ ਰਹਿੰਦੇ ਨੇ ਜਿਹਦੀ ਲੋੜ ਹੁੰਦੀ ਹੈ। ਹੁਣ ਇੱਕ ਹੋਰ ਵੈਕਿਊਮ ਹੈ ਉਹਦੇ ਵਿੱਚ, ਐ ਤਾਂ ਨੀ ਨਾ ਸਾਰੀ ਥਾਂ ਭਰ ਦਿਓ ਤੇ ਹਵਾ ਕਿੱਥੇ ਜਾਊਗੀ ਭਾਈ, ਹਵਾ ਵੀ ਤਾਂ ਚਾਹੀਦੀ ਨਾ, ਬਗੈਰ ਹਵਾ ਤੋਂ ਚੁੱਲ੍ਹੇ ਚ ਲੱਕੜਾਂ ਡਾਹ ਦਿਓ ਤੇ ਹਵਾ ਫੂਕ ਮਾਰੋ ਹੀ ਨਾ ਤੇ ਫਿਰ ਅੱਗ ਨੀ ਨਾ ਬਲਣੀ, ਬੜਾ ਜ਼ਰੂਰੀ ਆ। ਇਸ ਵਾਸਤੇ ਕੁਦਰਤ ਨੇ ਹਵਾ ਦੇ ਭਰ ਕੇ ਲਫਾਫੇ ਅਲੱਗ ਸਿਲੰਡਰ ਬਣਾ ਕੇ, ਜਿਵੇਂ ਗੈਸ ਦਾ ਸਿਲੰਡਰ ਲਿਆਉਣਾ, ਹਵਾ ਦੇ ਬਣਾ ਕੇ ਲਫਾਫੇ ਗੋਲ ਗੋਲ ਤੇ ਇਹ ਵਿੱਚ ਛੱਡੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੈਕਿਊਲ।
1: ਹਾਂਜੀ,
0: ਔਰ ਇਸੇ ਤਰ੍ਹਾਂ ਹੀ ਇਹ ਵੈਕਿਊਲ ਜਿਹੜੇ ਨੇ ਥਾਂ ਥਾਂ ਜਾ ਕੇ ਘੁੰਮਦੇ ਰਹਿੰਦੇ ਨੇ ਸਾਈਟੋਪਲਾਜ਼ਮ ਚ, ਔਰ ਹਵਾ ਦਿੰਦੇ ਰਹਿੰਦੇ ਨੇ, ਉਹਨਾਂ ਨੂੰ ਅੱਗ ਬਾਲਦੇ ਰਹਿੰਦੇ ਨੇ ਤਾਂ ਕਿ ਸੈੱਲ ਲਾਲ ਰਹੇ, ਸੈੱਲ ਦੇ ਵਿੱਚ ਹਵਾ ਅੱਗ ਬਲਦੀ ਰਵੇ, ਐਨਰਜੀ ਪੈਦਾ ਹੁੰਦੀ ਰਵੇ, ਔਰ ਸਾਰੇ ਰੋਸ਼ਨੀ ਹੁੰਦੀ ਰਵੇ। ਮਾਈਟੋਕੋਂਡਰੀਆ ਨੂੰ ਇਹ ਹੈਲਪ ਕਰਦੇ ਆ, ਮਾਈਟੋਕੋਂਡਰੀਆ ਸਾਡਾ ਬਿਜਲੀ ਘਰ ਆ, ਔਰ ਉਸ ਨੂੰ ਜਗਾਉਣ ਵਾਸਤੇ ਪਹਿਲਾਂ ਸੋਚਤਾ ਹੁਣ ਕਰੋਗੇ ਨਾ, ਸੋ ਇਹ ਸਾਰਾ ਕੰਮ ਇਹਨਾਂ ਦੇ ਰਾਹੀਂ ਹੁੰਦਾ ਹੈਗਾ। ਹੁਣ ਐ ਆ ਭਾਈ ਇਹ ਸਾਰੇ ਜਿੰਨੇ ਵੀ, ਇਸ ਤੋਂ ਬਾਅਦ ਇੱਕ ਛੋਟੀ ਜਿਹੀ ਹੋਰ ਗੱਲ ਰਹਿ ਗਈ, ਛੋਟੀ ਤਾਂ ਨਾ ਕਹੀਏ ਵੱਡੀ ਕਹਿ ਰਹੀ, ਕਿਉਂਕਿ ਕੰਮ ਉਹਦਾ ਬੜਾ ਵੱਡਾ ਹੈ, ਸੀਲੀਆ ਜਾਂ ਫਲੈਜਲਾ।
1: ਜੀ,
0: ਸੀਲੀਆ ਦੀ ਗੱਲ ਆਪਾਂ ਬੜੀ ਤਰ੍ਹਾਂ ਕੀਤੀ, ਜਿਹਨੂੰ ਅਸੀਂ ਵਾਲ ਕਹਿੰਦੇ।
1: ਜੀ ਜੀ,
0: ਸੀਲੀਆ ਦਾ ਮਤਲਬ ਹੁੰਦਾ ਵਾਲ ਜਾਂ ਹੇਅਰ, ਔਰ ਕੁਦਰਤ ਨੇ ਸਾਰੇ ਦਾੜੀ ਮੁੱਛਾਂ ਬਾਹਰ ਹੀ ਨੀ ਲਾਈਆਂ,
1: ਅੰਦਰ ਵੀ
0: ਇਸ ਨੇ ਜਿੰਨੇ ਵੀ ਅੰਗ ਅੰਦਰੋਂ ਖੋਖਲੇ ਹੈਗੇ ਨਾ
1: ਜੀ,
0: ਉਹਨਾਂ ਸਾਰਿਆਂ ਦੇ ਵਿੱਚ ਮੂਵਮੈਂਟ ਪੈਦਾ ਕਰਨ ਵਾਸਤੇ ਇਸ ਨੇ ਅੰਦਰ ਸੀਲੀਆ ਲਗਾਏ ਨੇ, ਜਿਹੜੇ ਕਿ ਕਰੰਟ ਦਾ ਕੰਮ ਕਰਦੇ ਨੇ, ਇੱਕ ਦੂਸਰੇ ਤੋਂ ਕਰੰਟ ਟ੍ਰਾਂਸਮਿਟ ਕਰਦੇ ਰਹਿੰਦੇ ਨੇ, ਇੱਕ ਦੂਸਰੇ ਦੇ ਕਰੰਟ ਦੇ ਨਾਲ ਜਿਹੜੀ ਚੀਜ਼ ਵੇਨ ਦੇ ਵਿੱਚ ਕੋਈ ਚੀਜ਼ ਆ ਗਈ ਤੇ ਅੱਗੇ ਮੂਵ ਕਰਦੀ ਰਹਿੰਦੀ ਹੈ। ਮੂੰਹ ਦੇ ਵਿੱਚ ਸਾਡੀ ਖੁਰਾਕ ਪਾਈ ਤੇ ਇਹ ਫੈਰਿੰਗਸ ਤੋਂ ਈਸੋਫੇਗਸ, ਈਸੋਫੇਗਸ ਤੋਂ ਸਟੋਮਕ, ਸਟੋਮਕ ਤੋਂ ਇੰਟੈਸਟਾਈਨ ਚ ਜਿਹੜੀ ਮੂਵ ਕਰਦੀ ਹੈ ਨਾ, ਇਹਦੇ ਅੰਦਰ ਉਹ ਸਾਰੇ ਸੀਲੀਆਜ਼ ਹਨ, ਉਹ ਵਾਲ ਹਨ, ਜਿਹੜੇ ਵਾਲ ਇੱਕ ਕਰੰਟ ਦਾ ਕੰਮ ਵੀ ਕਰਦੇ ਨੇ, ਇੱਕ ਵੇਵ ਦਾ ਕੰਮ ਵੀ ਕਰਦੇ ਨੇ, ਜਿਸ ਵੇਵ ਦੇ ਕਰਕੇ ਇਸ ਸੈੱਲ ਦੇ ਅੰਦਰ ਅੰਦਰ ਇਹ ਸਾਰੀ ਦੀ ਸਾਰੀ ਖੁਰਾਕ ਸਾਡੀ ਖਾਧੀ ਹੋਈ ਮੂਵ ਕਰਦੀ ਰਹਿੰਦੀ।
1: ਜੀ,
0: ਮਤਲਬ ਇਹ ਇੱਕ ਸਧਾਰਨ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਅੱਜ ਸੈੱਲ ਦੀ, ਔਰ ਇਸ ਤਰ੍ਹਾਂ ਇੰਨੀਆਂ ਸਾਰੀਆਂ ਚੀਜ਼ਾਂ ਕਰਾਮਾਤਾਂ ਇਸ ਸੈੱਲ ਦੇ ਵਿੱਚ ਹੁੰਦੀਆਂ ਨੇ, ਜਿਹੜਾ ਵਿਚਾਰਾ ਆਪ ਮਾਈਕਰੋਸਕੋਪਿਕ ਹੈ। ਹਾਂਜੀ
1: ਜੀ,
0: ਤੁਸੀਂ ਇਹ ਵੇਖੋ ਵੀ ਇਹ ਚੀਜ਼ਾਂ ਕਿੰਨੀਆਂ ਛੋਟੀਆਂ ਛੋਟੀਆਂ ਹੋਣਗੀਆਂ, ਹੁਣ ਤਾਂ ਅਲਟਰਾ ਮਾਈਕਰੋਸਕੋਪ ਬਹੁਤ ਕੁਝ ਬਣ ਗਿਆ ਹੈ ਨਾ, ਅਸੀਂ ਪਹਿਲੀ ਤਰੀਕੀ ਤੱਕ ਸੈੱਲ ਦੀ ਪਹਿਚਾਣ ਕਰਦੇ ਹਾਂ। ਹੁਣ ਅਗਲਾ ਲੈਕਚਰ ਜਿਹੜਾ ਆਪਾਂ ਕਰਾਂਗੇ ਨਾ, ਉਹ ਆਪਾਂ ਇਸ ਗੱਲ ਦਾ, ਕਿਉਂਕਿ ਇਹ ਲੈਕਚਰ ਮੇਰਾ ਆਲਰੇਡੀ ਕੀਤਾ ਹੋਇਆ ਸੀਗਾ, ਮੈਂ ਸਿਰਫ ਰੇਡੀਓ ਪ੍ਰਵਾਸ ਦੇ ਸਰੋਤਿਆਂ ਵਾਸਤੇ ਅੱਜ ਇਸ ਨੂੰ ਰਿਪੀਟ ਕੀਤਾ ਹੈਗਾ। ਹੁਣ ਇਸ ਤੋਂ ਬਾਅਦ ਅਸੀਂ ਲੈਕਚਰ ਜਿਹੜਾ ਕਰਾਂਗੇ ਉਹ ਇਹ ਹੋਏਗਾ ਬਈ ਜੇ ਭਲਾ ਸੈੱਲ ਦਾ ਮੈਂਬਰੇਨ ਬਿਮਾਰ ਹੋ ਜਾਵੇ ਜਾਂ ਕੀ ਹੋਏਗਾ, ਆਵਾਜਾਈ ਖਰਾਬ ਹੋਏਗੀ ਨਾ, ਜਿਹੜਾ ਮਰਜ਼ੀ ਅੰਦਰ ਚਲਾ ਜਾਵੇ, ਕਿਉਂਕਿ ਇਹ ਸਾਡਾ ਮੈਂਬਰੇਨ ਤਾਂ ਹੈਗਾ ਕਸਟਮ ਡਿਪਾਰਟਮੈਂਟ ਆ, ਬਾਹਰੋਂ ਕੋਈ ਚੀਜ਼ ਅੰਦਰ ਜਾਣ ਦੇਣੀ ਕਿ ਨਹੀਂ ਜਾਣ ਦੇਣੀ ਇਹਦਾ ਕੰਮ ਆ, ਅੰਦਰੋਂ ਕੋਈ ਚੀਜ਼ ਬਾਹਰ ਆਉਣ ਦੇਣੀ ਕਿ ਨਹੀਂ ਆਉਣ ਦੇਣੀ ਇਹਦਾ ਕੰਮ ਆ, ਤੇ ਜੇ ਇਹ ਖਰਾਬ ਹੋ ਗਿਆ ਤੇ ਫਿਰ ਸੈੱਲ ਦੇ ਵਿੱਚ ਕੀ ਹੋ ਸਕਦਾ ਹੈ, ਕਿਹੜੀ ਕਿਹੜੀ ਖਰਾਬੀ ਹੋ ਸਕਦੀ ਹੈ ਤੇ ਉਹਦੀਆਂ ਨਿਸ਼ਾਨੀਆਂ ਸਾਨੂੰ ਬਾਹਰ ਕੀ ਦੱਸਣਗੀਆਂ, ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਾਹਰ ਸਾਨੂੰ ਸੈੱਲ ਮੈਂਬਰ, ਮਤਲਬ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ, ਚਾਹੇ ਕੈਂਸਰ ਕਹਿ ਲੋ ਤੇ ਚਾਹੇ ਛੋਟਾ ਜ਼ੁਕਾਮ ਕਹਿ ਲੋ, ਸਾਰੀਆਂ ਗੱਲਾਂ ਤਾਂ ਜਿਹੜੀਆਂ ਨੇ ਸੈੱਲ ਦੇ ਕਰਕੇ ਹੀ ਹੁੰਦੀਆਂ ਨੇ ਨਾ
1: ਜੀ।
0: ਇਸ ਸੈੱਲ ਦੇ ਵਿੱਚ ਅਸੀਂ ਇੱਕ ਇੱਕ ਪਾਰਟ ਨੂੰ ਦੱਸਾਂਗੇ ਭਾਈ ਜੇ ਇਹ ਚੀਜ਼ ਇਹਦੇ ਵਿੱਚ ਖਰਾਬੀ ਆ ਗਈ ਤੇ ਬਾਹਰ ਨਿਸ਼ਾਨੀਆਂ ਕੀ ਹੋਣਗੀਆਂ, ਤੇ ਨਾਲ ਮੈਂ ਇਹ ਵੀ ਦੱਸੂਗਾ ਬਈ ਫੇਰ ਭਾਈ ਇਹਨੂੰ ਦਰੁਸਤ ਕਿਵੇਂ ਕਰਨਾ ਹੈਗਾ।
1: ਹਾਂਜੀ,
0: ਸੈੱਲ ਮੈਂਬਰੇਨ ਬੜੀ ਬੜੀ ਬੇਸਿਕ ਜਾਣਕਾਰੀ ਹੈ ਜੀਮਾ ਸਾਹਿਬ ਇਹ।
1: ਹਾਂਜੀ,
0: ਅਸੀਂ ਪੀਲੀਆ ਦਾ ਯਾਰ ਇਲਾਜ ਕੀ ਕਰੀਏ, ਜਾਂ ਕਿਸੇ ਨੂੰ ਕੈਂਸਰ ਹੋ ਗਿਆ ਤੁਸੀਂ ਇਲਾਜ ਕੀ ਕਰੀਏ, ਸਾਨੂੰ ਇਹ ਜਾਣਨਾ ਪਏਗਾ ਵੀ ਇਹ ਫਰਕ ਕਿੱਥੇ ਪਿਆ ਆ, ਉਸ ਫਰਕ ਨੂੰ ਅਸੀਂ ਕਿੱਥੋਂ ਬੇਸਿਕਲੀ ਮਿਟਾ ਸਕਦੇ ਆ, ਤੇ ਜੇ ਸਾਨੂੰ ਇਹ ਪਤਾ ਹੋਊਗਾ ਤੇ ਫਿਰ ਥੋੜੀ ਸੌਖ ਹੋ ਜੂਗੀ ਨਾ।
2: ਬਿਲਕੁਲ ਡਾਕਟਰ ਸਾਹਿਬ, ਮੈਨੂੰ ਇੱਕੋ ਮਿੰਟ ਦਿਓਗੇ, ਵਿੱਚੋਂ ਤੁਹਾਨੂੰ ਇੰਟਰਪਟ ਕਰਦਾ ਸੋਰੀ, ਮੇਰੇ ਕੋਲੋਂ ਇਹ ਜਿਹੜਾ ਸਵਾਲ ਹੈ ਇਹ ਖੁੰਝ ਨਾ ਜਾਵੇ, ਅਗਲੇ ਪ੍ਰੋਗਰਾਮ ਦੇ ਵਿੱਚ ਮੇਰੀ ਇੱਛਾ ਮੁਤਾਬਕ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਆ ਸਾਰਾ, ਤੁਸੀਂ ਦੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਸੂਖਸ਼ਮ ਚੀਜ਼ਾਂ ਜਿਹੜੀਆਂ, ਪਹਿਲਾਂ ਸੈੱਲ ਕਿੰਨਾ ਛੋਟਾ ਉਹ ਮਾਈਕਰੋਸਕੋਪ ਨਾਲ ਦੇਖਦੇ ਆ, ਫਿਰ ਉਹਦੇ ਅੰਦਰ ਕੀ ਆ ਤੁਸੀਂ ਪੂਰਾ ਘੰਟਾ ਲਾ ਕੇ ਉਹ ਸਮਝਾਤਾ, ਉਹ ਸਮਝ ਲੱਗ ਗਈ। ਹੁਣ ਮੇਰਾ ਜਿਹੜਾ ਸਵਾਲ ਹੈ ਡਾਕਟਰ ਸਾਹਿਬ ਉਹ ਇਹ ਆ ਕਿ ਜਿੱਦਾਂ ਜਿੱਦਾਂ ਬੰਦਿਆਂ ਬੁਢਾਪੇ ਵੱਲ ਨੂੰ ਤੁਰਦਾ ਉਦੋਂ ਇਹਨਾਂ ਸੈੱਲਾਂ ਦੇ ਵਿੱਚ ਤੇ ਸਾਰਾ ਇਹ ਜਿਹੜਾ ਵਾਤਾਵਰਨ ਹੈਗਾ ਅੰਦਰ ਸਾਡੇ ਸਰੀਰ ਦੇ ਉਦੋਂ ਇਹਨਾਂ ਦੇ ਵਿੱਚ ਕੀ ਰਿਐਕਸ਼ਨ ਹੁੰਦਾ ਜਿਹਦੇ ਕਰਕੇ ਅਸੀਂ ਬੁੱਢੇ ਹੁੰਦੇ ਹਾਂ।
0: ਆਪਾਂ ਸ਼ੁਰੂਆਤ ਇੱਥੇ ਕਰਾਂਗੇ,
2: ਜੀ ਜਦੋਂ ਆਪਣਾ ਨੈਕਸਟ ਪ੍ਰੋਗਰਾਮ
0: ਬੁਢਾਪੇ ਨੂੰ ਕਹਿੰਦੇ ਨੇ ਸਿਨੈਲਿਟੀ, ਸਿਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿੱਚ
2: ਜੀ?
0: ਹਾਂਜੀ, ਕਈ ਲੋਕ ਹਜੇ ਵੀ ਚਾਈਨੀਜ਼ ਜਾਂ ਕਈ ਹੋਰ ਜਪਾਨੀ ਲੋਕ ਜਿਹੜੇ ਨੇ ਦੋ ਦੋ ਸਾਲ ਤੋਂ ਵੀ ਉੱਪਰ ਹੋ ਗਏ ਨੇ। ਇੱਕ ਬੰਦੇ ਦੀ ਮੈਂ ਵੇਖੀ ਸੀ, ਮੇਰੇ ਕੋਲ 200 ਸਾਲ ਤੋਂ ਉੱਪਰ ਹੋ ਗਿਆ ਬੰਦਾ। ਹਾਂਜੀ, ਤੋ ਇਸ ਤਰ੍ਹਾਂ ਕਰਕੇ ਕਈ ਸਿਨੈਲਿਟੀ ਕਿਉਂ ਆਉਂਦੀ ਹੈ, ਇਸ ਗੱਲ ਦੇ ਸਵਾਲ ਨੂੰ ਆਪਾਂ ਹੱਲ ਕਰਾਂਗੇ। ਠੀਕ ਹੈ,
2: ਬਿਲਕੁਲ ਬਿਲਕੁਲ ਬਿਲਕੁਲ।
0: ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਕੱਲ ਜੇ ਹੋਇਆ ਤਾਂ, ਨਹੀਂ ਤਾਂ ਆਪਾਂ ਜਿਵੇਂ ਸਮਝਦੇ ਹਾਂ ਜਿਹੜੀਆਂ ਵੀ ਛੁੱਟੀਆਂ ਵਗੈਰਾ ਰਹਿ ਦੂਰ ਤੇ ਹੈਗੀਆਂ ਨੇ, ਫਿਰ ਜਨਵਰੀ ਤੋਂ ਬਾਅਦ ਰੈਗੂਲਰ ਸਾਰੀਆਂ ਚੀਜ਼ਾਂ ਚੱਲ ਪੈਣਗੀਆਂ। ਪਰ ਜਦੋਂ ਵੀ ਆਪਣਾ ਪ੍ਰੋਗਰਾਮ ਕਰਨਾ ਆ, ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਸਵਾਲ ਦਾ, ਮੈਂ ਹੁਣ ਨੀ ਦੇ ਸਕਦਾ ਹਾਂ, ਲੇਕਿਨ ਨਹੀਂ ਉਹ ਫਿਰ ਭੱਜੋ ਦੌੜੋ ਵਾਲੀ ਗੱਲ ਹੋਏਗੀ। ਤੁਹਾਡਾ ਜੇ ਸਵਾਲ ਆਇਆ ਹੀ ਹੈ ਕਿਸੇ ਵੱਲੋਂ, ਤੇ ਆਪਾਂ ਉਹਨੂੰ ਇਸ ਤਰ੍ਹਾਂ ਸੈੱਟ ਕਰੀਏ ਵੀ ਉਹਦੇ ਦਿਮਾਗ ਚ ਬੈਠ ਜਾਵੇ ਗੱਲ। ਠੀਕ ਹੈ
2: ਜੀ,
0: ਸਿਨੈਲਿਟੀ ਯਾਦ ਰੱਖਿਓ ਜੀ, ਇਹਨੂੰ ਸਿਨੈਲਿਟੀ ਕਹਿੰਦੇ ਆ। ਠੀਕ ਹੈ, ਸਿਨੈਲਿਟੀ ਕਿਉਂ ਆਉਂਦੀ ਹੈ, ਸੈੱਲ ਦੇ ਵਿੱਚ ਬੁਢਾਪਾ ਕਿਉਂ ਆਉਂਦਾ ਪੰਜਾਬੀ ਜਾਂਦੀ ਕਹਿ ਲੋ, ਹਾਂਜੀ, ਉਹਦੀ ਆਪਾਂ ਵਿਆਖਿਆ ਕਰਾਂ।
2: ਵੈਰੀ ਗੁੱਡ, ਬਹੁਤ ਡਾਕਟਰ ਸਾਹਿਬ, ਇਹ ਤੁਹਾਡਾ ਦਿਮਾਗ ਪਤਾ ਨੀ ਕਿੱਡਾ ਖੋਣਾ ਜਿਹਦੇ ਚ ਸਾਰਾ ਕੁਝ ਕੋਈ ਦੱਬੀ ਬੈਠੇ।
0: ਨਹੀਂ ਹੁਣ ਐ ਨਾ, ਇਹਦੇ ਚ ਮੇਰੀ ਕੋਈ ਬਹੁਤ ਸ਼ਾਬਾਸ਼ੀ ਨਹੀਂ ਹੈਗੀ, ਮੇਰਾ ਜੀਵਨ ਇਹ ਹੋ ਗਿਆ ਨਾ, ਹੁਣ ਕਿੰਨੇ 52 ਸਾਲ ਹੋ ਗਏ ਨੇ ਪੜ੍ਹਦਿਆਂ ਪੜ੍ਹਾਉਂਦਿਆਂ ਸਮਝਾਉਂਦਿਆਂ, ਔਰ ਗੱਲ ਤੇ ਹੁਣ ਮੇਰੇ ਵਾਸਤੇ ਤੇ ਉਹੀ ਰੁਟੀਨ ਹੈ ਨਾ। ਇਹ ਆ ਵੀ ਹਾਂ, ਕਈ ਵਾਰ ਬਰੀਕੀਆਂ ਜਦੋਂ ਅਸੀਂ ਵੱਡੇ ਪੈਮਾਨੇ ਤੇ ਜਾਣੇ, ਜਦੋਂ ਡਾਕਟਰ ਬਣ ਜਾਂਦੇ ਨਾ, ਆਮ ਤੌਰ ਤੇ ਕੀ ਹੁੰਦਾ, ਅਸੀਂ ਬੇਸਿਕ ਮੈਡੀਕਲ ਕਾਲਜਾਂ ਚ ਪੜ੍ਹਦੇ ਪੜ੍ਹਾਉਣੇ ਆ, ਬੇਸਿਕ ਗੱਲਾਂ ਅੱਜ ਦੀਆਂ ਮੈਂ ਤੁਹਾਡੇ ਨਾਲ ਹੁਣ ਕਰ ਰਿਹਾ ਹਾਂ। ਪਤਾ ਨੀ ਹੁਣ ਕਦੋਂ ਦੀਆਂ ਮੇਰੀਆਂ ਪੜ੍ਹੀਆਂ ਹੋਈਆਂ ਨੇ, ਮੈਂ 1969 ਤੋਂ 1974 ਤੱਕ ਸਟੂਡੈਂਟ ਰਿਹਾ ਮੈਡੀਕਲ ਕਾਲਜ ਦੇ ਵਿੱਚ, ਫਿਰ ਪੜ੍ਹਾਉਂਦਾ ਰਿਹਾ ਹੈਗਾ ਆ, ਇਹ ਉਦੋਂ ਦੀਆਂ ਗੱਲਾਂ ਨੇ ਪੜ੍ਹੀਆਂ ਹੋਈਆਂ, ਪਰ ਮੇਰੇ ਦਿਮਾਗ ਚ ਉਸੇ ਤਰ੍ਹਾਂ ਸੈੱਟ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੋ ਹੁਣ ਮੇਰੀ ਕੋਈ ਬਹੁਤੀ ਇਹਦੇ ਚ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ, ਹੁਣ ਇਹ ਮੇਰਾ ਜੀਵਨ ਹੋ ਗਿਆ ਹੈਗਾ, ਹੈਨਾ। ਸੋ ਕੋਈ ਐਸੀ ਗੱਲ ਨੀ, ਮੈਂ ਇਹ ਸਮਝਦਾ ਵੀ ਜੇ ਮੈਂ ਲੋੜ ਬਣਿਆ ਰਹਾਂ ਤੇ ਇਹੀ ਮੇਰਾ ਜੀਵਨ ਹੈ। ਮੈਂ ਕਿਸੇ ਦੀ ਲੋੜ ਆ, ਕਿਸੇ ਨੂੰ ਮੇਰੇ ਕੋਲ ਜਾਣਕਾਰੀ ਚਾਹੀਦੀ ਤੇ ਉਹ ਮੇਰੇ ਕੋਲ ਹੈਗੀ ਹੈ, ਤੇ ਮੈਨੂੰ ਖੁਸ਼ੀ ਹੋਏਗੀ ਉਹ ਜਾਣਕਾਰੀ ਦੇਣ ਵਾਸਤੇ।
2: ਬਿਲਕੁਲ ਡਾਕਟਰ ਸਾਹਿਬ, ਤੁਹਾਡੇ ਜਿਹੜੀ ਆ ਬਹੁਤ ਦਰੁਸਤ ਗੱਲ ਤੁਸੀਂ ਕੀਤੀ ਆ। ਦੇਖੋ ਸਾਡਾ ਜਿਹੜਾ ਭਾਰਤੀ ਸਮਾਜ ਸੀਗਾ, ਉਹਦੇ ਵਿੱਚ ਜਿਹੜਾ ਇੱਕ ਬੱਚਾ ਪੈਦਾ ਹੁੰਦਾ ਸੀ, ਉਹਦੀ ਜਿਹੜੀ ਜ਼ਿੰਦਗੀ ਸੀ ਉਹਨੂੰ 4 ਹਿੱਸਿਆਂ ਵਿੱਚ ਵੰਡਦੇ ਸੀ ਉਹ, ਪਹਿਲੇ 25 ਸਾਲ, ਦੂਜੇ 25 ਸਾਲ, ਤੀਜੇ 25 ਸਾਲ, ਤੇ ਜਿਹੜੇ ਚੌਥੇ 25 ਸਾਲ ਹੁੰਦੇ ਸੀ ਉਹਨਾਂ ਦੇ ਵਿੱਚ ਫਿਰ ਉਹ ਕੰਮ ਕਾਰ ਸਾਰਾ ਖਤਮ ਕਰਕੇ ਆਰਾਮ ਨਾਲ ਆਪਣਾ ਬੈਠ ਕੇ ਖਾਂਦੇ ਸੀ। ਉਹ ਜਿਹੜੀ ਆ ਚੀਜ਼ ਆ ਉਹ ਬੜੀ ਵਧੀਆ ਸੀ ਜਿਹੜੀ ਸਾਡੇ ਸਮਾਜ ਦੇ ਵਿੱਚੋਂ ਜਾ ਚੁੱਕੀ ਹੈ।
0: ਮੈਂ ਹੁਣ ਚੌਥੇ ਪੜਾਅ ਤੇ ਪਹੁੰਚ ਗਿਆ।
2: ਹਾਂਜੀ ਹਾਂਜੀ, ਚੌਥੇ ਪੜਾਅ।
0: ਚਲੋ ਖੈਰ, ਜੋ ਦੇ ਸਕਦੇ ਆ ਦੇ ਜਾਈਏ, ਕੋਈ
2: ਬਿਲਕੁਲ ਬਿਲਕੁਲ
0: ਕਦੀ ਯਾਦ ਕਰਿਆ ਕਰੇਗਾ ਪਿੱਛੋਂ ਵੀ। ਹਾਂਜੀ
2: ਬਿਲਕੁਲ ਬਿਲਕੁਲ,
0: ਇਸੇ ਕਰਕੇ ਬੰਦਾ ਆਪਣੇ ਮਰਨ ਤੋਂ ਬਾਅਦ ਵੀ ਕੁਝ ਸਾਲ ਜਿਉ ਜਾਂਦਾ ਆ, ਤੀਜੀ ਫੀਲੀ ਤੱਕ ਤਾਂ ਕਾਜਨਾ ਜੀ ਜਿਉ ਜਾਂਦਾ ਵੀ ਫਲਾਣਾ ਸਿੰਘ ਵਲਦ, ਫਲਾਣਾ ਸਿੰਘ ਵਲਦ, ਫਲਾਣਾ ਸਿੰਘ, ਆਹ ਜ਼ਮੀਨ ਉਹਦੀ ਆ।
2: ਹਾਂਜੀ ਹਾਂਜੀ ਬਿਲਕੁਲ।
0: ਪਰ ਸਮਾਜ ਵਿੱਚ ਕਈ ਬੰਦੇ ਜਿਹੜੇ ਨੇ ਕੁਝ ਦੇਰ ਜ਼ਿਆਦਾ ਜਿਉ ਜਾਂਦੇ ਨੇ, ਅਸੀਂ ਵੱਡੇ ਤਾਂ ਨਹੀਂ ਹਾਂ, ਲੇਕਿਨ ਇਹਨੇ ਆਮ ਸਧਾਰਨ ਮਨੁੱਖਾਂ ਵਾਂਗੂ ਤੇ ਕੁਝ ਦੇਰ ਲੋਕ ਯਾਦ ਕਰਨਗੇ ਹੀ ਨਾ।
2: ਕਰਨਗੇ ਬਿਲਕੁਲ ਕਰਨਗੇ ਜੀ, ਜਦੋਂ ਤੀਕਰ ਇਹ ਇੰਟਰਨੈਟ ਚੱਲੇਗਾ ਉਦੋਂ ਤੀਕਰ ਲੋਕ ਇਹਨੂੰ ਸੁਣਦੇ ਰਹਿਣਗੇ, ਜਦੋਂ ਤੀਕਰ ਵੀ ਇੰਟਰਨੈਟ ਹੋਏਗਾ ਉਦੋਂ ਤੀਕਰ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਇਹਨੂੰ ਹੀ ਡਾਕਟਰ ਸਾਹਿਬ ਜਿਹੜਾ ਉਹ ਕਹਿੰਦੇ ਆ ਬੰਦਾ ਅਮਰ ਹੋ ਗਿਆ, ਉਹ ਇਸੇ ਚੀਜ਼ ਨੂੰ ਕਹਿੰਦੇ ਆ ਕਿ ਤੁਸੀਂ ਇਸ ਦੁਨੀਆਂ ਦੇ ਵਿੱਚ ਕੋਈ ਐਸਾ ਕਰਕੇ ਜਾਓ ਜਿਹੜਾ ਰਹਿੰਦੀ ਦੁਨੀਆਂ ਤੀਕਰ ਲੋਕ ਉਹਨੂੰ ਪੂਜਣਾ ਤਾਂ ਖੈਰ ਮੈਂ ਨਹੀਂ।
0: ਗੱਲ ਸਮਾਜ ਵਾਸਤੇ ਜੀ ਕਹੀ ਸੀ ਇੱਕ ਵਾਰ, ਮੈਂ ਇਹ ਕਿਹਾ ਸੀਗਾ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਦੇ ਹਾਂ ਨਾ, ਫਲਾਣੇ ਦੀ ਅੰਤਮ ਅਰਦਾਸ ਹੈ, ਉਹ ਭਾਈ ਫਲਾਣੇ ਦੀ ਅੰਤਮ ਅਰਦਾਸ ਕਿਵੇਂ ਹੋ ਸਕਦੀ ਹੈ? ਉਹਦਾ ਜੀਨਸ ਅੱਗੇ ਚੱਲ ਰਿਹਾ ਹੈਗਾ, ਬੱਚਿਆਂ ਚ ਜੀਨਸ ਉਹਦਾ ਚੱਲ ਰਿਹਾ ਹੈ, ਅੰਤਮ ਅਰਦਾਸ ਤਾਂ ਹੋ ਰਹੀ ਹੈ ਸਰੀਰ ਦੀ, ਸਰੀਰ ਖਤਮ ਹੋ ਗਿਆ,
2: ਬਿਲਕੁਲ ਬਿਲਕੁਲ
0: ਪੰਤਰ ਖਤਮ ਹੋਈ ਹੈ, ਬੰਦਾ ਤਾਂ ਆਪਣੇ ਜੀਨ ਚ ਵੀ ਜਿਉਂਦਾ ਹੈ
2: ਜੀ।
0: ਇਸ ਕਰਕੇ ਅਰਦਾਸ ਜਿਹੜੀ ਹੈ ਉਹ ਸਰੀਰ ਦੀ ਹੋਣੀ ਚਾਹੀਦੀ ਹੈ, ਸਰੀਰ ਦੀ ਅੰਤਮ ਅਰਦਾਸ ਹੋ ਰਹੀ ਹੈ
2: ਜੀ। ਬਹੁਤ ਹੀ ਵਧੀਆ, ਬਹੁਤ ਹੀ ਖੂਬ ਡਾਕਟਰ ਸਾਹਿਬ, ਜਿਹਨੂੰ ਕਹਿੰਦੇ ਆਨੰਦ ਆ ਗਿਆ।
0: ਅੱਜ ਦਾ ਸਮਾਂ ਸਮਾਪਤ ਆ, ਸੋ ਕੱਲ ਨੂੰ ਮੈਂ ਚੀਮਾ ਸਾਹਿਬ ਦਾ ਜਦੋਂ ਵੀ ਮੌਕਾ ਮਿਲਿਆ ਇਸ ਪ੍ਰੋਗਰਾਮ ਨੂੰ ਲੈ ਕੇ ਚੱਲਾਂਗੇ, ਤੇ ਫਿਰ ਅੱਗੇ ਚੱਲਾਂਗੇ ਵੀ ਕਿਹੜੇ ਸੈੱਲ ਦੇ ਕਿਹੜੇ ਪਾਰਟ ਵਿੱਚ ਕੀ ਨੁਕਸ ਪੈ ਜਾਵੇ ਤੇ ਸਾਨੂੰ ਨਿਸ਼ਾਨੀਆਂ ਕੀ ਮਿਲਦੀਆਂ ਨੇ ਤੇ ਉਹਨਾਂ ਨੂੰ ਦਰੁਸਤ ਕਿਵੇਂ ਕਰਨਾ ਹੋਏਗਾ, ਇਹ ਸਾਰੀਆਂ ਗੱਲਾਂ ਅੱਗੇ ਅਸੀਂ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 9456 8, ਫੋਨ ਨੰਬਰ 408 687 1899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਇਲਾਜ ਕਰਵਾਉਂਦੇ ਕਰਵਾਉਂਦੇ ਥੱਕ ਗਏ ਹੋ ਤੇ ਸਿਸਟਮੈਟਿਕ ਨੇਚਰ ਦੀ ਅਪਰੋਚ ਜਾਣਨਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
2: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਾਕ ਸਾਹਿਬ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ
0: ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨੀ ਕਰਾਂਗੇ ਤੇ ਅਗਲੇ ਦਿਨ ਸੀ ਕੋਈ ਐਸੀ ਗੱਲ ਨੀ ਪਰ ਹਾਂ ਜਦੋਂ ਵੀ ਤੁਸੀਂ ਕਰੋਗੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਜੀਵਾ ਸਾਹਿਬ ਦਾ ਹੋਏਗਾ ਵੀ ਸੈਨੈਲਿਟੀ ਕਿਉਂ ਆਉਂਦੀ ਹੈ ਬੁਢਾਪਾ ਕਿਉਂ ਆਉਂਦਾ ਹੈਗਾ ਆ ਇਹਦੇ ਬਾਰੇ ਮੈਂ ਗੱਲ ਕਰਾਂਗਾ ਠੀਕ ਹੈ ਜੀ ਤੋ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਕਰਨ ਯੋਗ ਆ ਉਹ ਕਰਦੇ ਰਹਾਂਗੇ ਹਾਂਜੀ
2: ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ

ਕੋਈ ਨੀ, ਕੋਈ ਗੱਲ ਨੀ, ਸ਼ਾਂਤੀ ਨਾਲ ਕਰ ਲਓ ਤੁਸੀਂ ਆਪਣਾ ਹੀ ਹੈ ਪ੍ਰੋਗਰਾਮ, ਕੋਈ ਮਸਲਾ ਨਹੀਂ। ਸਤਿ ਸ੍ਰੀ ਅਕਾਲ ਜੀ, ਤਖਤ ਸਾਹਿਬ ਕੀਮਤ ਸਾਹਿਬ ਤੇ ਸਾਰੇ ਜੁੜਨ ਵਾਲੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਜੀ ਸਤਿ ਸ੍ਰੀ ਅਕਾਲ। ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਮੁਤਾਬਕ ਚੱਲਦੇ ਹੋਏ ਅਸੀਂ ਪੜਾਅ ਆ ਰਹੇ ਜੀਵਨ ਨੂੰ ਤੁਹਾਡੇ ਸਾਹਮਣੇ ਰੱਖਿਆ, ਇਹ ਕਿਵੇਂ ਸ਼ੁਰੂ ਹੋਇਆ ਸੀ, ਕਿਹੜੇ ਕਿਹੜੇ ਪੜਾਵਾਂ ਦੇ ਵਿੱਚੋਂ ਲੰਘਿਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਹਦੇ ਸਾਹਮਣੇ ਆਈਆਂ ਔਰ ਉਹਨਾਂ ਮੁਸ਼ਕਲਾਂ ਵਿੱਚੋਂ ਲੰਘਦੇ ਹੋਏ ਜੀਵਨ ਪ੍ਰਵਾਨ ਕਿਵੇਂ ਹੋਇਆ। ਅਲਟੀਮੇਟਲੀ ਅਸੀਂ ਇਹਨੂੰ ਅਡਲਟ ਏਜ ਤੱਕ ਲੈ ਗਏ ਸੀ, ਮਾਂ ਦੇ ਪੇਟ ਤੋਂ ਬਾਅਦ ਨਿਊ ਬੋਰਨ ਤੇ ਨਿਊ ਬੋਰਨ ਤੋਂ ਬਾਅਦ ਟੋਡਲਰ ਤੇ ਟੋਡਲਰ ਤੋਂ ਬਾਅਦ ਅਡਲਸੈਂਸ ਏਜ, ਅਡਲਸੈਂਸ ਏਜ ਤੋਂ ਬਾਅਦ ਫਿਰ ਅਸੀਂ ਇਸ ਨੂੰ ਅਡਲਟ ਪ੍ਰੀ ਅਡਲਟ ਏਜ ਵਿੱਚ ਲੈ ਗਏ ਸੀ ਔਰ

0: आदाब नमस्कार
1: जी डॉक्टर साहब सत श्री अकाल सारे श्रोतियां नूं सत श्री अकाल ते काका जी तुहानूं भी सत श्री अकाल
0: ਹਾਂਜੀ ਕੋਈ ਗੱਲ ਨੀ ਕਰਾਂਗੇ ਤੇ ਅਗਲੇ ਦਿਨ ਸੀ ਕੋਈ ਐਸੀ ਗੱਲ ਨੀ ਪਰ ਹਾਂ ਜਦੋਂ ਵੀ ਤੁਸੀਂ ਕਰੋਗੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਜੀਵਾ ਸਾਹਿਬ ਦਾ ਹੋਏਗਾ ਵੀ ਸੈਨੈਲਿਟੀ ਕਿਉਂ ਆਉਂਦੀ ਹੈ ਬੁਢਾਪਾ ਕਿਉਂ ਆਉਂਦਾ ਹੈਗਾ ਆ ਇਹਦੇ ਬਾਰੇ ਮੈਂ ਗੱਲ ਕਰਾਂਗਾ ਠੀਕ ਹੈ ਜੀ ਤੋ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਕਰਨ ਯੋਗ ਆ ਉਹ ਕਰਦੇ ਰਹਾਂਗੇ ਹਾਂਜੀ
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ

0: ਗੱਲ ਕਰਾਂਗਾ, ਠੀਕ ਹੈ ਜੀ। ਤੋ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਕਰਨ ਯੋਗ ਆ ਉਹ ਕਰਦੇ ਰਹਾਂਗੇ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।

ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਜਬਾਂ ਤੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣਾ।

ਇਹ ਸਾਰਾ ਕੁਛ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੇ ਆਪ ਇਹ ਹੁਣ ਇੱਕ ਮੰਚ ਰਹਿ ਰਹੇ ਨੇ ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਲ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ।

Aleluya. That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitran nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ। ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ। ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਔਰ ਮੈਨੂੰ ਮੰਗਤੇ ਹਫ਼ਤਾ ਦੇਵਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਵਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਵਿਚਕਾਰਲਾ ਜਿਹਾ ਜਿਹੜਾ ਕਲੋਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ, ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਲ ਕੋਈ ਕੰਮ ਨਾ ਹੋਏ ਕਰਨ ਨੂੰ ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ, ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ, ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤੇ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੇ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕਿਸੇ ਨੂੰ ਕੋਈ ਪਾਣੀ ਪਾਉਣਾ ਜਾਂ ਵਿੱਚੋਂ ਉਨ ਕਰਾਊਡ ਦੋਸਤੋ ਨਦੀਨ ਨਹੀਂ ਹੁੰਦਾ, ਉਹਨੂੰ ਉਨ ਕਰਾਊਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ, ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ। ਬੰਦਾ ਕਿੰਨਾ ਸੋਹਣਾ ਲੱਗਦਾ, ਜਾਨਵਰ ਪਕਸ਼ੀ ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਆ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ। ਹਾਂਜੀ, ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ। ਠੀਕ ਹੈ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0049-1714869514, 0049-1714869514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ। ਤੇ ਸੱਜਣੋ, ਸਾਡੇ ਸ਼ਹਿਰ ਨਾ ਮਿਲ ਲੈਣ ਦੇ ਵਿੱਚ ਇੱਕ ਵਰਕ ਸਟਾਰਟ ਹੈ ਜੀ, ਬਹੁਤ ਪੁਰਾਣੀ ਹੈ ਜੀ, ਆਊਟੋ ਰਾਈਫਨ ਆ ਐਫਸੀਲੋਨ। ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ,
ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ। ਵੰਡਰਫੁਲ ਲੋਕ, ਬੜੇ ਕੋਆਪਰੇਟਿਵ, ਤੇ ਸਿੱਕੇ ਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜੂ ਪੈਸੇ ਲੈਣਗੇ। ਤੇ ਤੁਸੀਂ ਮਤਲਬ ਕਿ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ, ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਰਾਸੇ 106 6th Rye and 6th Fünf ਮਿਊਲਾਈਨ ਵਿੱਚ, ਯਾਦ ਰੱਖਣਾ ਜੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ, ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੂੰ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

0: ਉੱਤੇ ਡੇਰਾ
1: ਜੱਟ ਕਲਾਈ ਬਥੇਰਾ
0: ਮੇਰਾ ਡਾਂਗੇ ਉੱਤੇ ਡੇਰਾ
1: ਜੱਟ ਕਲਾਈ ਬਥੇਰਾ
0: ਕਿੱਥੋਂ ਲਿਆਏਗਾ ਮਰਾੜਾ ਵਾਲੇ ਮਾਨ ਕੇ ਹਾਜ਼ਰਾ
1: ਮੀਨਾ ਸੰਗ ਜੱਟ ਤੋਂ ਤੂੰ ਕੁਝ ਮੰਗ ਜੱਟ ਤੋਂ।

0: ਤੂੰ ਝਾਟ ਲੈ ਜਿੰਨੇ ਕ ਮੁੱਲ ਲੈਣੇ
1: ਵਾਹ ਜੀ ਵਾਹ ਆਸ਼ਕ ਮੁੱਲ ਵੇਖਦੇ ਨੀ ਤੂੰ ਛਾਂਟ ਲੈ ਜਿੰਨੇ ਕ ਮੁੱਲ ਲੈਣੇ ਵੰਡਰਫੁਲ ਸੌਂਗ ਮੁਹੰਮਦ ਸਦੀਕ ਰਣਜੀਤ ਕੌਰ ਸਭ ਗਾਣੇ ਟੌਪ ਦੇ ਸੋਹਣੀ ਤੂੰਬੀ ਵਜਾਈ ਹੈ ਇਹਨਾਂ ਨੇ ਇਹਨਾਂ ਦੇ ਅਖਾੜੇ ਵੀ ਫੁੱਲ ਜਾਂਦੇ ਹੁੰਦੇ ਸਨ ਤੇ ਮੁਹੰਮਦ ਸਦੀਕ ਇੱਕ ਅਜਿਹਾ ਕਲਾਕਾਰ ਹੋਇਆ ਜਿਹੜੇ ਪਹਿਲਾਂ ਜਿਹਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਪਿਓ ਦੇ ਵਿਆਹ ਤੇ ਵੀ ਗਿਆ ਸੀ ਉਹਦੇ ਪਿਓ ਦੇ ਵਿਆਹ ਤੇ ਵੀ ਇਹਨੇ ਖਾੜਾ ਲਾਇਆ ਅੱਗੋਂ ਮੁੰਡੇ ਦੇ ਵਿਆਹ ਤੇ ਵੀ ਉਹਦੇ ਨੂੰ ਤੇ ਸ਼ਾਇਦ ਅੱਗੋਂ ਵੀ ਕਿਸੇ ਦੇ ਮੁੰਡੇ ਤਿੰਨਾਂ ਪੀੜੀਆਂ ਤੇ ਵੀ ਲਾਇਆ ਉਹ ਸੋ ਸੱਜਣੋ ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਤੇ ਫੇਰ ਫੌਰਨ ਤੁਹਾਡੇ ਵੱਲ ਜਿੰਨਾ ਸੱਜਣਾ ਦੀਆਂ ਕਾਲਾਂ ਆਈਆਂ ਨੇ ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਉਹ ਹੁਣ ਕੂਲਰ ਅੱਗੇ ਸੌਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ੍ਹ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ੍ਹ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਭਾਏ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਔਰ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ। ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ, ਮੇਰੀਆਂ ਦੋ ਲਾਈਨਾਂ ਅੱਗੋਂ ਦਈਏ, ਰਿਸ਼ਤੇਦਾਰ ਕਹਾਉਂਦੇ ਨੇ, ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ। ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ। ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ, ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ, ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ, ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ, ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ, ਯੁੱਧ ਨਸ਼ਿਆਂ ਵਿਰੁੱਧ, ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਦਾਨਿਸ਼ਮੰਦੀ ਤੇ ਅਕਲ ਨੂੰ ਪੈਣ ਫਿਟਕਾਂ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ, ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ, ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਬਲਬੀਰ ਸਿੰਘ ਜੀ ਮੈਨੂੰ 10 ਮਿੰਟ ਹੋਰ ਦੇ ਦਿਓ, ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ, ਤੇ ਉਹ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ। ਤੇ ਆ ਲਓ ਜੀ, ਕੋਈ ਪਾਕਿਸਤਾਨ ਮਹਿਮੂਦ ਅਖਤਰ, ਪਾਕਿਸਤਾਨ ਤੋਂ ਇੱਕ ਕਾਲ ਆਈ ਹੈ, ਉਹਨਾਂ ਨੂੰ ਵੀ ਅਟੈਂਡ ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ।

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویکھ لو رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے جی، بالکل سن رہے جی. میرے والوں پوری دنیا دے وچ ہسدے وسدے پنجابیاں نوں پیار بھرا سلام ہوئے
1: جی. سونا سارے والوں اختر صاحب آپ جی نوں وعلیکم السلام.
0: بڑی مہربانی سر. ہسدے پنجابیاں دے نام ایک چھوٹا جا، ہسدے رہن پنجابی سارے ہسدا روے پنجاب.
1: اختر صاحب ایک سیکنڈ میری ذرا گل سنیو. ایک سار تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر چڑ لیندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بھاون نگر، تحصیل ہرون آباد، تے چک میرا 6 ورنار جی.
1: واہ جی واہ واہ. تے سر تسی کوئی سروس کردے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہے گے نے انہاں دا انچارج ہاں جی، چشتیاں بجلی گھر دے وچ.
1: اچھا تے بجلی تہاں ڈکی ہے ساری پاکستان دی، پہلا تے اے دسو.
0: بس سر جی گل یہ ہے کہ بجلی اسی تو گالا ہی کھانے ہیں جی، جٹ زمیندار بندے سواری لگ گیا نے.
1: میں نا سارا تہاڈے سٹیج شو ویکھنا ہوں نا حادثے والے، تے
0: جی جی
1: او سارے بجلی تے گیس والے دے دوالے ہوئے ہوندے نے، بڑا شگل.
0: ہاں جی ہاں جی،
1: بہت شگل لگ رہا ہوں. ہاں جی
0: ہاں جی ہاں جی.
1: سارے دن دے وچ بھج نٹ دے وچ نا حادثے دے پروگرام ہی ویکھنے چاہیدے نے، تھوڑا جا موڈ سیٹ ہو جاندا ہے، ورنہ زندگی دے وچ گام ہی گام نے، چار سویرے سوچا ہی سوچا نے جے تسی سیریس رہو گے.
0: ہاں جی
1: ہاں جی. تے بہت چنگا لگا تہاڈے نال گل بات ساڈی ہو رہی،
0: بڑیاں بڑیاں.
1: تے جنہاں نے تہاڈے نال ساڈی گل بات کروائی ہے اسی انہاں دے وی بہت مشکور ہاں جی. اپنا
0: بڑی مہربانی سر.
1: ہاں جی شاہ جی ہوناں دے. ہاں جی مطلب کی شاعر ہو تسی؟
0: ہاں جی میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا تے پنجابی نال پیار کرنا وا، چڑھدے لہندے پوری دنیا دے وچ ہسدے واسطے پنجابی جڑے نے وہ سونے لگدے نے.
1: واہ جی واہ واہ جی. اختر صاحب تہاڈی آواز بڑی کھڑکویں تے سونی ہے. ہاں جی تے اے تہاڈی کوئی کتاب وغیرہ وی چھپی ہے کہ اجے چھپنیاں نے کوئی؟
0: سر میری کتاب جیڑی ہے نا وڈی دے لگے، وڈی تو پہلے انشاءاللہ جیڑا ہے نا مارکیٹ سے ہوئے گی جی. اللہ تعالیٰ دی ذات تھوڑے ورگے بھراواں دیاں دعاواں جیڑیاں اونچائی دیاں.
1: چلو جی، ساڈیاں گڈ وشز ہمیشہ تھوڑے ورگے سجنا دے نال. ہاں جی
0: بس جی،
1: جی جی ساڈیاں آوازاں سن کے خوش ہو جانے ہاں اپنے پیارے بھراواں دیاں آوازاں وچ. ہاں جی پھر کی ہویا
0: جی،
1: بارڈر ہے ہاں جی، پر ساڈے آپس وچ سانجھ رہے، ساڈے میلے کٹھے لگن. ہاں جی اسی بزنس کریے، ہاں جی تے ساڈا کاروبار
0: جڑے
1: تہاڈے وی کاسیاں وچ پیسے آون، ساڈے وچ وی آون پیسے، تے اسی تے آپس وچ ہی وپار کردے رہیے، تے بہت چیزاں ساڈیاں تے مطلب کی آپس وچ ہی اسی ضرورتاں بہت پوریاں کر سکدے.
0: آپ بالکل جی بالکل اسی طرح
1: جی جی جی
0: گل ہے نا جی، اسی طرح آپ پیار کرتے رہے نا جی ایک دوجے نا
1: جی،
0: ان شاء اللہ وہ ویلا دور نہیں گا جدو پھر آپ کٹھے ہوا گے
1: جی. بالکل اسی ہے ہی کٹھے ہاں، اور سرکار نے تھوڑا جا سرکاراں دے اپنے مسئلے ہوندے نے محبوب
0: جدو
1: جی،
0: جدو سر چڑھ دے آلو ویکھی دا نا تے اکھاں چوں آنسو آ جاندے آ.
1: اسی تانوں ساریاں نوں یاد کریدا یار. پھر ویکھو نا وچ ایک بارڈر ہے، لیگ وج گئی
0: جی.
1: پھر کی ہویا جدو چھوٹے چھوٹے سکے برا کٹھے کھیڑتے نے، وڈے
0: انہاں
1: دیاں شادیاں ہو جاندیاں نے، او وی تے الگ ہو جاندے نے نا، پھر کیڑے او؟
0: بالکل جی بالکل،
1: پھر وی تے او برا ہی ہوندے نے نا. تے تسی سارے
0: ساڈے
1: برا ہی ہو، ساڈیاں گڈ وشز تہاڈے نال، سونے پاکستان نال. ہاں جی تسی
0: بسم اللہ جی بسم اللہ
1: ترقی کرو، تے گوانڈی خوش وی ہوئے گا، کوئی سخی وسدا ہوئے گا، تے او دا فائدہ ہی ہوئے گا، نقصان تھوڑا کوئی ہوندا.
0: بالکل جی بالکل، کیوں نہیں.
1: اچھا ہوں سناؤ تسی کی سنانا چاہتے؟
0: سر میں ایک روائی ہے، ہس دے پنجابیاں دے نام، پوری دنیا چ بیٹھے پنجابیاں دے نام، ہس دے رہن پنجابی سارے ہسدا روے پنجاب.
1: جیوندے رہو، کیا باتاں نے، واہ
0: ਇੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ।
1: ਨਸੀਬ ਸੁਣਾਓ।
0: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ, ਬੋਧਾ ਸੀਵਨ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ ਜੁਮਾ ਹਫਤਾ, ਬੁੱਧ ਕੀ ਹੁੰਦਾ ਖੇਤ ਸਰਾਣੇ ਦੋਹਰਾ ਕੀ ਨੇ, ਖੇਤ ਸਰਾਣੇ ਦੋਹਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਹਰਾ ਕੀ ਨੇ, ਚਾਟੀ ਕੜਾ ਕਨਾਲੀ ਦੱਸਾਂ, ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਤ ਕੀ ਹੁੰਦਾ, ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ, ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ, ਤੋਰੀ ਆ ਗੋਭੀ ਸਾਗ ਕੀ ਹੁੰਦਾ।
1: ਪਿੰਡ ਚ ਲੈ ਵੜੇ ਹੋ ਸਾਨੂੰ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ, ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ, ਗੋਇਆ ਕੂੜਾ ਗੰਦ ਕੀ ਹੁੰਦਾ, ਸੱਦ ਕੂਕ ਤੇ ਹਾਕ ਕੀ ਹੁੰਦਾ, ਡਾਕਰ ਚੀਕ ਤੇ ਬਾਗ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ, ਚੌਕ ਚਬੂਤਰਾ ਹੱਟੀ ਦੱਸਾਂ, ਲੱਕੜਾਂ ਬਾਲਣ ਪਾਥੀ ਕੀ ਏ, ਬੂਆ ਬਾਰੀ ਚਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ, ਰੇਂਡੀ ਫੁੱਟ ਤੇ ਤੁੰਮਾ ਦੱਸਾਂ।
1: ਰੇਂਡੀ ਫੁੱਟ ਤੇ ਰੇਂਡੀ ਕੀ ਹੁੰਦਾ ਜੀ?
0: ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ, ਠੀਕ ਹੈ ਠੀਕ ਹੈ, ਸਮਝ ਗਏ।
0: ਰੇਂਡੀ ਰੇਂਡੀ ਫੁੱਟ ਤੇ ਤੁੰਮਾ ਦੱਸਾਂ
1: ਜੀ ਜੀ।
0: ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ।
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੁੰਬੀ ਦੱਸਾਂ, ਪਦ ਭੇੜਾ ਤੇ ਖੁੰਬੀ
1: ਦੱਸਾਂ।
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ। ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਛੱਟੀ ਦੱਸਾਂ, ਇੱਕ ਛਟਾਕ ਦੀ ਵੱਟੀ ਦੱਸਾਂ, ਚਰਖਾ ਤੁਕ ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਜ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ,
1: ਝਾੜ ਧੁੱਪ ਧੁੱਪ ਤੇ
0: ਛਾਂ, ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਕੀ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ।
1: ਤੁਸੀਂ ਫਿਲਮ ਚਲਾਤੀ ਆ ਜੀ ਅੱਖਾਂ ਅੱਗੇ।
0: ਅੰਬ ਸ਼ਰੀ ਸ਼ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਬੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ, ਕੱਜਲ ਦਾਤਲ ਬੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ,
1: ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ।
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ।
1: ਵਾਹ ਵਾਹ ਵਾਹ,
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ ਤੇਜ਼ ਹਵਾ ਦੇ ਬੁੱਲੇ ਦੱਸਾਂ। ਸਰ ਇਹ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ। ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ।
1: ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ।
0: ਉਹ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ।
1: ਅੱਛਾ ਜੀ, ਫੂਡ ਸਟਰੀਟ ਲਾਹੌਰ ਚ ਹੈ ਨਾ?
0: ਹਾਂਜੀ, ਫੂਡ ਸਿਟੀ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ। ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ, ਉਹ ਖਾਬ ਦੇ ਵਿੱਚ ਲਾਹੌਰ ਜਾਂਦਾ। ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੇ, ਉਹਦੇ ਨਾਲ ਹੁੰਦਾ ਕੀ ਹੈ।
1: ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ ਸਟਰੀਟ ਦੇ ਵਿੱਚ ਰੈਸਟੋਰੈਂਟ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ?
0: ਹਾਂਜੀ ਹਾਂਜੀ, ਖਾਣੇ ਨੇ ਜੀ।
1: ਉਹ ਮਹਿੰਗੀ ਹੈ ਕਾਫੀ ਕਿ ਜਾਂ ਆਮ ਬੰਦੇ?
0: ਉਹ ਮਹਿੰਗੀ ਹੈ ਜੀ।
1: ਅੱਛਾ,
0: ਉਹ ਸਰ ਜੀ ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ।
1: ਅੱਛਾ, ਤੇ ਉਹ ਵਧੀਆ ਆਮ ਬੰਦੇ ਦੀ ਪਹੁੰਚ ਤੋਂ ਬਾਹਰ?
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਆ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ।
1: ਸਮਝ ਗਏ ਜੀ, ਉੱਥੇ ਰੌਣਕ ਬੜੀ।
0: ਹਾਂਜੀ,
1: ਮੈਂ ਯੂਟਿਊਬ।
0: ਹਾਂਜੀ, ਰੌਣਕ ਤੇ ਫਿਰ ਜਿਹੜੇ ਉਹਨੇ ਆਖਿਆ ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ। ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਹੈ
1: ਜੀ? ਮੈਂ
0: ਮਾੜੇ ਨੇ ਤਾਂ ਬੂਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਤੂੰ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਉਹ ਗਈਆਂ
1: ਜੀ, ਉਹਨਾਂ ਦੇ ਬੋਝੇ ਚ ਪੈਸੇ ਜੀ ਨੇ।
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ।
1: ਪੈਸਾ ਬੰਦੇ ਦੀ, ਮੈਂ ਕਹਿੰਦਾ ਜੀ, ਮੱਤ ਮਾਰ ਦਿੰਦਾ। ਪੈਸਾ ਫਤੂਰ
0: ਮੱਤ ਮਾਰ ਦਿੰਦਾ
1: ਬੰਦੇ।
0: ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ।
0: ਇਹੀ ਬਿਮਾਰੀ ਹੈ ਜੀ।
1: ਤੇ ਪੈਸਾ ਤੁਸੀਂ 100 ਗੁਨਾਹ ਕਰੋ, ਤੁਹਾਡੇ ਰਾਹ ਗੁਨਾਹ ਵਿੱਚ ਠੱਪ ਦੇਗਾ, ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ।
0: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਹੈ।
1: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
0: ਉਹਨੂੰ ਚਪੇੜਾਂ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ। ਥੋੜਾ ਕੁਛ ਹੁੰਦਾ,
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ,
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਾ
0: ਨਾ, ਹਾਲੇ ਨਾ ਹੀ ਲੱਗਾ।
1: ਬਿਲਕੁਲ
0: ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ।
1: ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ ਉਹ ਕਹਿੰਦਾ ਆਹੋ ਮੈਂ ਹੀ ਕੀਤਾ।
0: ਹਾਂਜੀ,
1: ਦੇਖੋ ਜੀ ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਕਿ ਹੱਦ ਹੈ, ਕਿੰਨੀ ਕੁ ਬੰਦਾ
0: ਹੱਦ ਹੁੰਦੀ ਹੱਦ।
1: ਹਾਂਜੀ, ਤੇ ਫਿਰ ਇਹਦੇ ਨਾਲ ਆਹੋ ਫਿਰ ਮੈਂ ਹੀ ਕੀਤਾ, ਤੇ ਫਿਰ
0: ਉਹਦੇ ਨਾਲ ਫਿਰ ਮੰਨ ਜਾਣਾ ਹੀ ਬਿਹਤਰ ਆ।
1: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ ਉਹਨੇ, ਵਿਚਾਰੇ ਨੇ ਭਾਵੇਂ ਕੀਤੀ ਵੀ ਨਾ ਹੋਵੇ।
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ, ਸੁਣਾਓ ਇਹ ਸਾਡੇ ਵੀ ਇਹੋ ਹਾਲ ਹੈ।
0: ਬਾ ਜੀ, ਅੱਲਾਹ ਕਰਮ ਕਰੇ ਜੀ।
1: ਹਾਂਜੀ
0: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ? ਆਉਣ ਦਿਓ,
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ। ਸਾਰੀ ਦੁਨੀਆ ਚ ਤੁਹਾਨੂੰ ਸੁਣਿਆ
0: ਜੀ, ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
1: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ, ਵਾਹ।
0: ਕਸਿਆ ਲਾਂਗੜ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧਿਆਂ ਚੀਜ਼ਾਂ ਸਮਝ ਆਉਂਦੀ ਹੈ।
1: ਹਾਂਜੀ
0: ਹਾਂਜੀ,
1: ਇੰਨੀ ਸਪੀਡ ਨਾਲ ਬੋਲਦੇ ਨੇ।
0: ਹਾਂਜੀ, ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਗਾ ਭਾਈ। ਬੜੀ ਮਧੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦਈ ਤੇ ਗੰਢਾ ਮੇਰੇ ਹੱਥ ਧੁਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਸੀ ਰੰਗਲੇ ਕਾਗਜ਼, ਇੱਕ ਦੇ ਵਿੱਚ ਸੀ ਡੱਖੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆ, ਵਾਹ ਵਾਹ ਵਾਹ।
0: ਅਰਧ ਵਾਲੇ ਵੇਖੂ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿੱਚ ਡਬੋ ਕੇ ਬੋਟੀ ਦੰਦਾਂ ਨਾਲ ਚਬਾਵਾਂ, ਮੁੱਕਿਆ ਕੁੱਕੜ ਦਹੀਂ ਤੇ ਗੰਡਾ ਉੱਠ ਸ਼ੀਸ਼ੇ ਵੱਲ ਆਇਆ, ਡੋਲ ਡੋਲ ਤਿਬ ਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਤੇ ਕੀਤਾ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਤੇ ਕੀਤਾ, ਵਿੱਚੇ ਖਿਦਮਤ ਦੱਸਣਾ ਪੁੱਛਣਾ, ਵਿੱਚੇ ਹੱਥ ਧੋਵਾਈ, ਵਿੱਚੇ ਟਿਪ ਟੁਪ ਪਾ ਕੇ ਬਣਿਆ ਪੂਰਾ 700 ਪਾਈ। ਉਸ ਵੇਲੇ ਬੜਾ ਸੀ 700,
1: ਬਹੁਤ ਸੀ ਮਾੜੇ ਬੰਦੇ ਵਾਸਤੇ ਤੇ 700 ਬਹੁਤ।
0: ਹਾਂਜੀ, ਟਿਪ ਟੁਪ ਪਾ ਕੇ ਪੂਰਾ ਬਣਿਆ 700 ਪਾਈ, ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਪਾ, ਮਰ ਚੱਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ ਇਹਦੀ ਜਾਨ ਬਚਾਓ। ਇੱਕੋ ਦਮ ਫੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੀ ਡਾਂਗ ਤੇ ਗਠੜੀ ਪੱਲੇ, ਓਹੀ ਪਾਟੀ ਜੁੱਲੀ।
1: ਵਾਹ, ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
0: ਹਾਂਜੀ,
1: ਵਾਹ, ਵਾਕਿਆ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
0: ਹਾਂਜੀ, ਸੁਪਨੇ ਜੀ।
1: ਅਖਤਰ ਸਾਹਿਬ
0: ਬਸ ਸਾਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ, ਸੁਣਨ ਵਾਲਿਆਂ ਦੀ ਮਿਹਰਬਾਨੀ, ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਡਿਲੀਵਰ ਕਰਨਾ ਚਾਹੁੰਦਾ, ਉਮੀਦ ਹੈ ਸ਼ਾਇਦ ਸੁਣਦੇ ਹੋਣ। ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਅਸਲਾਮ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
1: ਤੇ ਅਮਰੀਕਾ ਦੇ ਵਿੱਚ ਕਿੱਥੇ ਕੁ ਜਾਏ ਨੇ?
0: ਐਲਿਜ਼ਾਬੈਥ ਟਾਊਨ ਹੈ ਜੀ।
1: ਹਾਂਜੀ, ਅੱਛਾ ਅੱਛਾ ਜੀ, ਜਰੂਰ।
0: ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
1: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
0: ਹਾਂਜੀ, ਮੇਰੇ ਤੋਂ ਵੱਡੇ ਨੇ ਜੀ।
1: ਤੁਹਾਡੇ ਤੋਂ ਵੱਡੇ, ਠੀਕ ਹੈ ਜੀ।
0: ਹਾਂਜੀ,
1: ਚਲੋ ਜੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ। ਹਵਾਵਾਂ ਫਜ਼ਾਵਾਂ ਚ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹੁਣ ਵਾਲਿਆਂ।
0: ਠੀਕ,
1: ਤੇ ਮੈਂ
0: ਬੜੀ
1: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
0: ਬਿਸਮਿਲ੍ਲਾ ਜੀ,
1: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
0: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ।
1: ਇਦੋਂ ਐਂ ਹੀ ਸੁਣਾ ਦੇਣਾ, ਪਹਿਲਾਂ ਤੇ ਸੀਰੀਅਸ ਹੈ ਜੀ। ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ,
0: ਖਚਰਾ ਹਾਸਾ, ਵਾਜੀ ਵਾ,
1: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕੱਸੇ, ਖਾਲੀ।
0: ਵਾਜੀ ਵਾ।
1: ਤੇ ਸ਼ੁਗਰ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ, ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦੇਂਦੀ ਕਿ ਗਰੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦੇਂਦੀ ਕਿ ਕਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ
0: ਵਾਜੀ ਵਾ, ਵਾਜੀ ਵਾ।
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ,
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ
1: ਰਹੋ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ, ਤੇ ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੀ। ਕੁਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ ਨੇ,
1: ਵਾਕਿਆ ਹੀ ਵਾਕਿਆ ਜੀ,
2: ਕਿਆ ਬਾਤਾਂ ਜੀ, ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ,
1: ਬਹੁਤ
2: ਹੀ ਵਧੀਆ,
1: ਬਹੁਤ ਚੰਗਾ।
2: ਬਹੁਤ
1: ਵਿਸ਼ੇਸ਼ ਉਹਨਾਂ ਨੂੰ, ਤੁਹਾਨੂੰ ਵੀ ਜਨਾਬ, ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ, ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ।
1: ਜਰੂਰ ਜੀ ਅਖਤਰ ਸਾਹਿਬ, ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ ਜੀ। ਖਾਲਸਾ ਜੀ,
2: ਇਹ ਮੇਰੀ ਕਵਿਤਾ ਦੀਆਂ, ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾ।
1: ਵਾਹ ਵਾਹ ਵਾਹ ਵਾਹ ਵਾਹ,
2: ਲਹਿੰਦੇ ਵੱਲੋਂ
1: ਆਉਣ ਹਵਾ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ।
1: ਜਿਉਂਦੇ ਰਹੋ ਜਿਉਂਦੇ ਰਹੋ,
2: ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਦਿਲ ਆਪਣੇ ਦੇ ਜ਼ਖਮਾਂ ਤਾਈ ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
1: ਬਹੁਤ ਖੂਬ,
2: ਲਹਿੰਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਜੀ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ।
1: ਵਾਹ ਵਾਹ ਵਾਹ, ਬਹੁਤ ਖੂਬ ਬਹੁਤ।
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ, ਸ਼ਾਇਦ ਕਿਤੇ ਤੂੰ ਆਇਆ ਹੋਵੇਂ, ਚਾਰ ਚੁਫੇਰੇ ਟੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਜਿਉਂਦੇ ਰਹੋ
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜਗ ਤੋਂ ਦਰਦ ਲੁਕੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਧੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਧੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਖੂੰਜੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਵਾਸ ਨੂੰ ਸੁਣਾਈ ਹੈ ਕਵਿਤਾ। ਹਾਂਜੀ, ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ, ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਲੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ ਲੁਕੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
1: ਸ਼ਰਾਬ ਦੇ ਦੇਣਗੇ
2: ਉਹ ਕੋਈ, ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਲ ਛੱਡੇ
1: ਨੇ, ਵੇਖ ਲਓ ਬਾਬੇ, ਹਾਂਜੀ
2: ਵੇਖ ਲਓ ਪਾਪ ਧੋ ਦਿੱਤੇ ਅਗਲੇ ਨੇ, ਹਾਂਜੀ
1: ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਕਿਹਾ ਜੀ ਆਹ ਬਾਬਾ ਇਹੋ ਜਿਹਾ ਹੋਏ, ਇਹੋ ਜਿਹਾ
1: ਉਹਦਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣ ਰਹੀ।
2: ਨਹੀਂ ਨਹੀਂ, ਉਹਦੇ ਤੋਂ ਤਾਂ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਹੈ,
1: ਦੁਨੀਆਂ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਹਾਂ ਹਾਂ ਹਾਂ, ਕਿਆ ਬਾਤ ਹੈ, ਕਿੰਨੀ ਦੁਨੀਆਂ ਉਹਨੇ ਸਾਫ਼ ਕਰ ਛੱਡੀ ਹੈ ਪਾਪ ਧੋ
1: ਛੱਡੇ,
2: ਪਰ ਮੇਜ ਇੱਕੋ ਹੀ, ਮੇਜ ਇੱਕੋ ਹੀ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ,
1: ਹਾਂਜੀ
2: ہاں جی بوڑ بابے پکھنڈی بابے پہلو سنت تے پچھو سنت بابا برہم گیانی دی اپادی لگ جاندی
1: واہ واہ واہ
2: پہلو سنت پچھو سنت بابا برہم گیانی دی اپادی لگ جاندی چوڑی دار پجاما پیراں تیک چوڑا سر تے پگ تک چاندی بڑھ جاندی
1: بہت خوب بہت خوب
2: چوڑی دار چوڑی دار پجاما پیراں تیک چوڑا سر تے پگ ٹکسالی بج جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جڑے علاقے وچ پیر پائے تے بھیڑ اس پاسے پج
1: پج
2: پج واہ
1: واہ لٹ پے گئی رام نام دی
2: ہائے ہائے آ جو جن چابیاں لینیاں سورگ دے جن پانچ جن سورگ بنگڑیاں نیاں چابیاں لینیاں آؤ
1: ہاں جی آپ بابے نے حالانکہ نرکاں تے جانا ہوندا پر ایدی بہادری ویکھو سورگاں دیاں چٹاں دیندا رہندا
2: جی ہائے ہائے نہیں نہیں انہاں دا ایتھے سورگ اے
1: واقعی گل بہت ودیا کیتی
2: کسے گھڑ کر ماتا جھوٹیاں نوں کسے گھڑ کرا ماتا جھوٹیاں نوں چیلے ساد دے نام نال جوڑ دیندے ساد وکاری بکاری تے اک ورگا چیلے امب ورگا کر بوڑ دیندے ساد وکاری بکاری تے اک ورگا چیلے امب ورگا کر بوڑ دیندے بابے پنگلے چاڑے ہمالیا تے بابے نے جدو کرپا کیتی ایک بغیر لتاں تو بندہ سی وہ بھی ہمالیا تے چڑھ گیا سی
1: ہاں
2: جی بابے پنگلے چاڑے ہمالیا تے تے من مکھاں نوں کر کوڑ دیندے جیڑا بنے سیوک بیڑی تار دیندے جیڑا بنے سیوک بیڑی تار دیندے جیڑا نا مننے بیڑی روڑ دیندے
1: کیا بات کیا بات
2: بابا ڈیرے لی پنڈ اجاڑ دائے بابا ڈیرے لی پنڈ اجاڑ دائے سیوک پرب پکاری دس دینے پیوے وسکی چباوے ہڈیاں وی سیوک اونوں ہوا ہاری دس دینے
1: واہ جی واہ واہ
2: پیوے وسکی چباوے ہڈیاں وی سیوک اونوں ہوا ہاری دس دینے آ ہن گل سنیا جی ذرا
1: آن دیو جی
2: بابے بابی نے آندی کٹ کے سی
1: اچھا
2: بابے بابی لے آندی کڈ کے سی تے چیلے تکڑ نہ ناری دس دے
1: واہ واہ واہ واہ
2: چیلے کہندے نے بابا جی ناریل ویندے ہی نہیں
1: ہاں جی نا بابے نے ناریل کیوں ویکھنا ہاں جی
2: ایک گلو چیلے بھی تھوڑی جی زیادتی کر دے جے بابے نال
1: وہ کیدان
2: پاویں بابے دے درجنا ہون بچے پاوے بابے دے درجنا ہون بچے تے اونوں چیلے برہمچاری دس دے
1: کیا بات ہے کیا
2: پاوے بابے دے درجنا ہون بچے اونوں چیلے برہمچاری دس دے نے بگلا بھگت بابا اکھاں میٹ رکھے بگلا بھگت بابا اکھاں میٹ رکھے اتوں ہور تے وچوں چور بابا
1: واہ
2: ہندے دور دے ٹول سہاونے نے کول وجیا لگیا ہور بابا
1: کیا بات کیا
2: ہندے دور دے ٹول سہاونے نے کول وجیا لگیا ہور بابا ادو پھولیا ادو پھولیا لیرا نکلنا ہے اتوں جاپدا نواں نکور بابا رکھ ساہاں دی پنڈ سنبھال بیبا رکھ ساہاں دی پنڈ سنبھال بیبا تینوں لٹ کے جاوے نہ دوڑ بابا
1: کیا بات
2: لٹ کے جاوے نہ دوڑ بابا، یہ ہے جی پکھنڈی کا بیان دی جاتا.
1: بالکل بالکل پکھنڈی بابیاں دی چاندی ہے جی، بابیاں اگے ستاراں چک دی ہیں. کیونکہ بابیاں کول مورخاں دیاں اندھ بھگتاں دیاں ووٹاں
2: چاندی نہیں، سونا ہی سونا جی، سونا ہی سونا جی. بابے کو جا کے پوچھو کتھے سونا، وہ کہندا میرے کمرے چ سونا.
1: نمبر دو
2: ہندے دور دے ٹول سہامنے نے کول وجیا لگیا ہور بابا ادو فولیا ادو فولیا لیرا نکلنا ہے اتوں جاپدا نواں نکور بابا رکھ ساہاں دی پانڈ سنبھال بیبا رکھ ساہاں دی پانڈ سنبھال بیبا تینوں لٹ کے جاوے نہ دوڑ بابا تینوں لٹ کے جاوے نہ دوڑ بابا یہ ہے پکھنڈی کا بیان دی جاتا
1: بالکل بالکل پکھنڈی بابیاں دی چاندی ہے جی بابیاں اگے ستاراں چک دی کیونکہ بابیاں کول مورخاں دیاں اندھ بھگتاں دیاں ووٹاں
2: چاندی نہیں سونا ہی سونا جی سونا ہی سونا جی بابے کو جا کے پوچھو کتھے سونا وہ کہندا میرے کمرے چ سونا
1: نمبر دو

0: ਬਿਲਕੁਲ ਬਿਲਕੁਲ ਵਾਕਿਆ ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ, ਬਾਬਿਆਂ ਅੱਗੇ ਸਰਦਾਰਾਂ ਝੁਕਦੀਆਂ, ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ ਨੇ।
1: ਚਾਂਦੀ ਨਹੀਂ, ਸੋਨਾ ਹੀ ਸੋਨਾ ਜੀ, ਸੋਨਾ ਹੀ ਸੋਨਾ ਜੀ। ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ, ਉਹ ਕਹਿੰਦਾ ਮੇਰੇ ਕਮਰੇ ਚ ਸੋਨਾ।
0: ਵਾਹ, ਨੰਬਰ 2 ਦੇ ਵੇਖੋ ਜੀ, ਇਹਨਾਂ ਨੇ 10-10, 20-20 ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ, ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਬਾਈ? ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ, ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ, ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ, ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ, ਰਾਮ ਨਾਮ ਨਹੀਂ ਜਪਾਉਂਦੇ ਤੁਸੀਂ।
1: ਹਾਂਜੀ ਹਾਂਜੀ ਹਾਂਜੀ, ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਹਨੀਪ੍ਰੀਤ।
0: ਹਾਂਜੀ, ਪਿੱਛੇ ਜੇ ਮਸ਼ਹੂਰ ਹੋ, ਅਜੇ ਵੀ ਬਾਬਾ ਮਸ਼ਹੂਰ ਹੈ।
1: ਚਲੋ ਤੇ ਉਹਦਾ ਬੰਦਾ ਜਿਹੜਾ ਦੱਸਦਾ ਨਾ, ਹਾਂਜੀ ਹਾਂਜੀ, ਜਿਹੜੇ ਉਹਦੇ ਸੇਵਕ ਜਿਹੜੇ ਨੇ ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ, ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ ਉਹਦੇ ਕਰਾਈ ਬਹਿਦਾ ਬਹਿਦਾ ਜਾਂਦਾ ਨਾ।
0: ਅੱਛਾ,
1: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀਗਾਰਡ।
0: ਅੱਛਾ, ਠੀਕ ਠੀਕ ਆ ਗਈ ਜੀ ਸਮਝ ਮੈਨੂੰ।
1: ਹਾਂਜੀ ਹਾਂਜੀ, ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਫਿਰ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਮੇਜ ਤੇ ਬਹਾਇਆ ਹੁੰਦਾ ਨਾ, ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
0: ਠੀਕ ਠੀਕ ਠੀਕ ਬਿਲਕੁਲ
1: ਹਾਂਜੀ। ਤੇ ਹੋਰ ਇੱਕ ਸੁਣਾਓ ਜੀ
0: ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ, ਕਿਉਂਕਿ ਮੈਨੂੰ ਕੋਈ ਮੈਸੇਜ ਆਇਆ, ਮੈਂ ਉਹ ਮੈਸੇਜ ਪੜ੍ਹਨਾ ਤੇ ਤੁਸੀਂ ਸ਼ੁਰੂ ਕਰ ਦਿਓ ਆਪਣੇ।
1: ਲਓ ਜੀ ਹਾਂਜੀ, ਮੈਂ ਸੁਣਾਉਂਦਾ ਜੀ।

0: ਹਾਂ ਜੀ
1: ਜੀ,
0: ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਂਜੀ, ਹੈਲੋ,
1: ਅਰਜ਼ ਕੀਤੀ ਸੀ, ਤੁਸੀਂ ਬੋਲੀ ਜਾਓ, ਮੈਂ ਕੋਈ ਮੈਸੇਜ ਸੁਣ ਰਿਹਾ।
0: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਹਰ ਗੁਲ ਕੀ ਅਲਫ ਨਗੇਜ ਵਿਖਾਈ ਜਾ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਈ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਤਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਤਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ,

0: دے سبیا چار دا رکھائیں ماں بولی تے سبیا چار دا رکھائیں فلاں دے وی گل وچ ہار پوائی جا فلاں دے وی گل وچ ہار پوائی جا بدھی جیوی جو وی آکھن آکھی جا بدھی جیوی جو وی آکھن آکھی جان بے شرما وانگوں اگے قدم ودائی جا بے شرما وانگوں اگے قدم ودائی جا گاؤن والیا رج رج کے گند پائی جا گاؤن والیا رج رج کے گند پائی جا ننگیاں کڑیاں نالو نال نچائی جا اد ننگیاں نو نالو نال نچائی جا گاؤن والیا رج رج کے گند پائی جا
1: محمود جی ہن نے میسج بھیجیا سی وائس میسج وشیز دتی نے چنگی طرح تھینک یو کیتا تے چنگی طرح سنیا نہیں جا سکتا کوئی نا اودے وچ پرابلم آئی ہے تے
0: ٹھیک ہے
1: محمود جی جیڑا تساں سانو سنیہا بھیجیا او کلیئر نہیں تے اس کر کے مطلب کی پر سارے چپ کسے کسے گل دی سمجھ آئی ہے تھینک یو میں پیار واسطے تہاڈے واسطے
0: مہربانی جی انہاں دی مہربانی جی انہاں دی ہاں جی تہاڈی وی مہربانی واہگرو چڑھدیاں کلا رکھے تے ہاں جی اوکے جی پھر
1: میں تہاڈے نام خالسا جی ایک شیئر کراں گا
0: ہاں جی
1: کہ قاضی کوڑ کماں دے تے پنڈت بولن جھوٹ
0: واہ جی واہ واہ جی واہ واہ جی واہ
1: قاضی کوڑ کماں دے پنڈت بولن جھوٹ جتھے دار ہی لٹ دے قوم نوں تے ساد جھوٹاں دے جھوٹ
0: اوئے ہوئے ہو وڈیاں جھوٹاں وڈیاں جھوٹاں ہاں جی
1: قاضی کوڑ کماں دے پنڈت بولن جھوٹ جتھے دار ہی لٹ دے قوم نوں ساد جھوٹاں دے جھوٹ
0: واہ جی واہ
1: لیڈر دوشی دیش دے پارلیمنٹ چ بھوت
0: اوئے ہوئے بھوت بنگلا
1: لیڈر دوشی دیش دے پارلیمنٹ چ بھوت بےمانی نوں کرسیاں ایمان دے سر وچ جھوٹ
0: اوئے ہوئے
1: راکھے راکھے ڈاکے مار دے تے چوراں کول ثبوت چوراں ڈاکا ماریا اے پولیس دا کام ہے راکھے ڈاکے مار دے چوراں کول ثبوت کاما روٹی نو ترس دا پکھنڈی راج دا سوت کاما روٹی نو ترسدا پخنڈی ساد دا سوت مال وی نفرت وانڈ دے تے پنڈت گھنے اشوت مال وی نفرت وانڈ دے پنڈت گھنے اشوت جھوٹ کول میل ماڑیاں تے سچ کے گھر میں بھوک سچے سچیاں نو لانتا ہر بےمان دا سوت پائے سچے سچیاں نو لانتا تے ہر
0: بےمان دا سوت
1: خالسا جی بہت بہت مہربانی تسی جدوں آؤندے ہو رونقاں لا دیندے ہو
0: مہربانی جی سات سری کبیر جی سات سری کال واہگرو جی کا خالسا واہگرو
1: جی کی فتح جی تے لو جی دوستو تہانو اسی لے کے نا بٹالے چلدے ہاں ساڈے اوتھے اپنا صوبہ خیرا صاحب جی ہونی انہاں نال تہاڈی گل بات کی کہنا چاہندے نے چل انے تے میں غلط کر دتا سارا کچھ اے ایتھے لو جی میں کال کر دتی ہاں جی بہت بہت سواگت پنجاب ریڈیو دے ویڑے
0: پنجاب
1: پرواز ਪੰਜਾਬ ਰੇਡੀਓ ਦੇ ਵਿਹੜੇ ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ।
2: ਹਾਂਜੀ ਮੈਂ ਸੁਣੇ ਪ੍ਰੋਗਰਾਮ
1: ਅਜੇ ਵੀ ਮੂੰਹ ਤੇ ਚੜਿਆ ਰੱਬ ਉਹਨਾਂ ਨੂੰ ਵੀ ਤੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ ਹੈ।
2: ਠੀਕ ਹੈ ਜੀ ਠੀਕ ਹੈ ਬਜਾਜ ਸਾਹਿਬ
1: ਬਹੁਤ ਕੁਛ ਸਿੱਖਿਆ ਬਹੁਤ ਟ੍ਰੇਨਿੰਗ ਹੀ ਉੱਥੋਂ ਲਈ ਹੈ ਜੀ।
2: ਠੀਕ ਹੈ ਜੀ ਠੀਕ ਹੈ
1: ਸੂਬਾ ਜੀ ਤੁਸੀਂ ਚੜ੍ਹਦੀ ਕਲਾ ਚੋ ਠੀਕ ਠਾਕ ਹੋ
2: ਵਧੀਆ ਬਿਲਕੁਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਅਰਦਾਸ ਵੀ ਆ ਸਾਰੇ ਤੁਸੀਂ ਪ੍ਰਵਾਜ ਰੇਡੀਓ ਦੇ ਸਿਵਤੇ ਸਭ ਚੜ੍ਹਦੀ ਕਲਾ
1: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
2: ਕੋਈ ਨਹੀਂ
1: ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ 15 ਮਿੰਟ ਬਾਅਦ ਟੈਲੀਫੋਨ ਕਰਦਾ
2: ਜੀ ਨਹੀਂ ਮੈਂ ਰੈਡੀ ਹਾਂ ਮੈਂ ਰੈਡੀ ਹੁਣੇ ਗੱਲ ਕਰਦੇ ਤੇ ਇੱਦਾਂ ਗੱਲ ਬਾਬਾ ਸਾਹਿਬ ਵੀ ਅੱਜ 12 ਤਰੀਕ ਆ ਤੇ ਇਹ ਦਿਨ ਜਿਹੜੇ ਆ 12, 13, 14 ਬੜੇ ਇਤਿਹਾਸ ਦੇ ਵਿਚ ਬੜਾ ਇਹਨਾਂ ਦਾ ਆਪਣਾ ਹੀ ਇੱਕ ਮੁਕਾਮ ਆ ਆਪਣਾ ਨਾਂ ਆ ਇੱਕ ਮਤਲਬ ਦਰਜ ਨੇ ਦਿਨ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਤੇ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਨਾ ਜਲਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਜਦੋਂ ਕਿ ਇਤਿਹਾਸਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ।
1: ਕਿਆ ਬਾਤ ਹੈ।
2: ਹਾਂਜੀ ਹਾਂਜੀ ਵੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲਿਆਂ ਵਾਲੇ ਬਾਗ ਸ਼ਹੀਦ ਹਾਂ 13 ਅਪ੍ਰੈਲ ਨੂੰ ਸੀ ਚਲੋ ਅੱਜ 12 ਆ
1: ਜੀ ਜੀ ਅੱਜ 12
2: ਤੇ ਉਹ ਦਿਨ ਜਿਹੜੇ ਨੇ ਦਿਨ ਬੇਸ਼ਕ ਉਹ ਕੱਲ ਹੋ ਗਿਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਉਹਨਾਂ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆ ਜੀ।
1: ਪਹਿਲੀ ਗੱਲ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ ਬਹੁਤ ਚੰਗਾ ਲੱਗਦਾ ਤੇ ਮੈਂ ਇੰਡੀਆ ਗਿਆ ਸੀ ਜੀ ਮੈਂ ਗਿਆ ਸਾਂ ਜਲਿਆਂ ਵਾਲੇ ਬਾਗ ਦੇ ਵਿਚ
2: ਠੀਕ ਹੈ ਠੀਕ ਠੀਕ ਠੀਕ
1: ਉੱਥੇ ਵਾਹਵਾ ਚਾਰ ਤਿੰਨ 2-3 ਘੰਟੇ ਬਿਤਾਏ ਸੀ
2: ਜਾਣਾ ਬਣਦਾ ਬਾਜਵਾ ਸਾਹਿਬ ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿਚ ਇੱਕ ਉਹ ਮਹਿਸੂਸ ਹੁੰਦਾ
1: ਉਹ ਤਸਵੀਰ ਤੇ ਮਨ ਚ ਆਉਂਦੀ
2: ਜੀ ਜੀ ਤਸਵੀਰ ਆਉਂਦੀ ਆ ਉਹਨੂੰ ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ ਰੋਸ ਵੀ ਆਉਂਦਾ ਗੁੱਸਾ ਵੀ ਆਉਂਦਾ
1: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ ਖੂਹ
2: ਕਿੱਦਾਂ ਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਖੈਰ ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਵਿਚ ਅਸੀਂ ਜਿਹੜੇ ਸਾਹ ਲੈ ਰਹੇ ਆ ਆਨੰਦ ਮਾਣ ਰਹੇ ਜੀ ਕਹਿ ਲਈਏ ਉਹਨਾਂ ਦੀ ਕੁਰਬਾਨੀਆਂ ਕਰਕੇ ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ ਉਹਨਾਂ ਦੀ ਇੱਕ ਕਵਿਤਾ ਆ ਡੁੱਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਹਾਂ ਜਦੋਂ ਸ਼ਹੀਦ ਦਾ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹਾਂ ਹਾਂਜੀ ਹਾਂਜੀ ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਵਾਜਵਾ ਸਾਹਿਬ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪਾਸੇ ਆਉਂਦੇ ਆ ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ 13 ਅਪ੍ਰੈਲ 1699
1: 1699
2: ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਹੈ ਭਾਰਤ ਦੇ ਇਤਿਹਾਸ ਵਿਚ ਇੱਕ ਨਵਾਂ ਨਵਾਂ ਅਧਿਆਇ ਲੈ ਕੇ ਆਇਆ ਸੀ ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ ਇੱਕ ਇੱਕ ਪੋਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ ਮੈਂ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿੱਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿੱਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ ਆਪਣੀ ਦਸਤਾਰ ਕਰਕੇ ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਬਾਜਵਾ ਸਾਹਿਬ ਉਹ ਬੜੀ ਕਮਾਲ ਦੀ ਲਿਖਦਾ ਲਗਭਗ ਕਵਿਤਾ ਵਰਗੀ ਰਵਾਨਗੀ ਹੈ ਵਾਰਤਕ ਲਿਖੀ ਉਹਨੇ ਤੇ ਉਹਦੇ ਵਿਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ, ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ, ਜਿੱਦਾਂ ਇੱਕ ਮੰਨ ਲਓ ਇੱਕ ਬੱਸ ਚ ਸਵਾਰ ਹੁੰਦੇ ਆ, ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਾ ਸਿਰ ਤੇ, ਵੀ ਆ ਕਿਉਂ ਬੰਦਾ ਆ ਜਾਂ ਕੀ ਆ ਜਾਂ ਉਹਨੇ ਪੁੱਛਿਆ, ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ। ਹਾਂਜੀ ਹਾਂਜੀ, ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ, ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ, ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ, ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਗਾਓ ਜਿਹੜੀ ਲਾਈ ਸੀ, ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ, ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਇਕੱਲੇ ਇਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀਗੇ ਪੰਨ ਸੁੱਟੇ, ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਉਹਨੂੰ ਖਤਮ ਕੀਤਾ।
1: ਉਹਨਾਂ
2: ਦੇ ਬੋਲਾਂ ਦੀ ਤਾਕਤ ਜੇ ਬਾਰੇ ਸਾਹਿਬ ਤੁਸੀਂ ਵੇਖਣੀ ਹੋਵੇ ਨਾ, ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ, ਉਹਦੇ ਵਿੱਚ ਉਹਨਾਂ ਨੇ ਮਤਲਬ ਇੰਨੇ ਜੋਸ਼, ਉਹਨਾਂ ਨੇ ਆਪਣੇ ਲਿਖਿਆ ਹੋਇਆ ਅਖੀਰ ਦੇ ਵਿੱਚ ਵੀ ਆਪਣੇ ਸਿੱਖਾਂ ਦੇ ਮਨ ਵਿੱਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਨਾਲ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਿਕ ਕਹਾਣੀ ਦਾ ਸਹਾਰਾ ਲਿਆ ਨਾ, ਤੇ ਸਵਰਗ ਦੇ ਵਿੱਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ, ਤੇ ਉਹ ਭੱਜ ਕੇ ਦੁਰਗਾ ਦੇਵੀ ਕੋਲ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ, ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ, ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ, ਦੁਰਗਾ ਦੇਵੀ ਦੀ ਬਹਾਦਰੀ ਦਾ ਵਰਣਨ ਕੀਤਾ, ਤੇ ਉਹਦੇ ਵਿੱਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਦੀਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ, ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ, ਕਦੇ ਫਿਰ ਬੋਲਾਂਗੇ। ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ, ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਸਜਾਉਣ ਲਈ ਮਾਇਖਾ ਦੈਨ ਕਿਹਾ, ਮਾਇਖਾ ਮਹਿਖੌਸਰ ਨੂੰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ ਹੈ, ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਬਈ ਆਮੋ ਸਾਹਮਣੇ ਮਾਇਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ, ਤੇ ਦੁਰਗਾ ਦੇਵੀ ਨੇ ਮਤਲਬ ਉਹਦੇ ਤਲਵਾਰ ਮਾਰੀ, ਤੇ ਜਦੋਂ ਉਹਦੇ ਤਲਵਾਰ ਮਾਰੀ ਤੇ ਉਹਦੇ ਧੜ ਨੂੰ ਚੀਰਦੀ ਹੋਈ, ਜਿਹੜੇ ਘੋੜੇ ਤੇ ਬੈਠਾ ਉਹਦੀ ਕਾਠੀ ਨੂੰ ਚੀਰਦੀ, ਘੋੜਾ ਵੀ ਚੀਰਦੀ ਹੋਈ, ਤੇ ਉਹ ਪਤਾਲ ਚ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਦੇ ਖਲੋਤੀ ਨਾ ਉਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ। ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ, ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ, ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ, ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ, ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ, ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ, ਉਹ ਤਾਂ ਸਹਿਤ ਦੇ ਨਾਲ ਆਉਂਦੀ ਹੈ। ਤੇ ਉਹਨਾਂ ਨੇ ਆਪਣੇ ਦਰਬਾਰ ਚ ਵੀ 52 ਕਵੀ ਸੀ, ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ, ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ, ਉਹ ਚ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ, ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜਾਉਂਦੇ ਸੀ ਨਾਲ ਮਤਲਬ ਹਨਾ, ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ, ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ ਕਿ ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ, ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ, ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ, ਜਿਹਦੇ ਜਿਹਦੇ ਚ ਕਿੱਸੇ ਕਹਾਣੀਆਂ ਦਾ ਵਰਣਨ ਹੋਣ ਕਿੱਸਾ ਕਾਵਿ ਕਹਿ ਦਿੰਦੇ ਆ, ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਂ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤ ਕਹਿ ਲਈਏ, ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ, ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ, ਅੱਜ ਕੱਲ ਦੀ ਕਵਿਤਾ ਦੇਖਦੇ ਆ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ, ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ, ਤੇ ਇਸੇ ਕਰਕੇ ਰਚਿਆ ਜਿੱਦਾਂ ਜਿਹਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਦੇ ਅਸਰ ਹੋਊਗਾ, ਇਹ ਉਹਨਾਂ ਦੀ ਹਾਂ ਅਣਖ ਨੂੰ ਵਿਗਾੜਨ ਵਾਸਤੇ ਉਹਨਾਂ ਨੇ 20 ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵ ਦਾ ਸਹਾਰਾ ਲਿਆ ਸੀਗਾ।
1: ਬੰਦਾ ਬਹਾਦਰ ਇੱਕ ਸਾਧ ਸੀ ਜੀ ਜੀ ਜੀ, ਉਹਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ ਤੇ ਕਿਹੜਾ ਥਾਪਾ।
2: ਬਿਲਕੁਲ ਬਿਲਕੁਲ ਜੀ ਬਿਲਕੁਲ, ਪਹਿਲੀ ਗੱਲ ਤਾਂ ਦੇਖੋ ਸੰਨਿਆਸ ਲੈ ਚੁੱਕਾ ਦੁਨੀਆਦਾਰੀ ਤੋਂ, ਹੋ ਕੇ ਨੁੱਕਰ ਤੇ ਬੈਠੇ ਸੀਗੇ ਹਨਾ, ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਤਰਕ ਜਿਹੜਾ ਹੈ ਨੀ, ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ, ਮਾਧੋ ਦਾਸ ਜੀ ਕਹਾਂਗੇ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਨਾਂ ਸੀ, ਤੇ ਬਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ ਜੀ, ਤੇ ਉਹਦੇ ਜਾ ਕੇ ਪਲੰਗ ਤੇ ਬੈਠ ਗਏ, ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ ਜੀ, ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ, ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਹਾਂ ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ, ਉਹ ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ, ਅਸੀਂ ਤੇ ਇੱਕ ਖਾਣ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
1: ਗੱਲ ਕਰਨੀ ਅਸਰਦਾਰ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ ਮਤਲਬ। ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰ ਲੈਂਦੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਦੇਸੀ ਉਹਨਾਂ ਦੀ,
1: ਕੋਈ ਗੱਲ ਨਹੀਂ
2: ਮਹਾਨਤਾ ਨੂੰ ਬਿਆਨ ਕਰ ਸਕਦੇ,
1: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
2: ਹੈਲੋ,
1: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ ਗੱਲ ਕਰਨ।
2: ਜੀ ਜੀ ਭਗਤ ਸਾਹਿਬ
1: ਬੋਲੋ।
2: ਅੱਛਾ ਹੁਣ ਮੈਂ ਸੱਭਿਆਚਾਰ ਸੱਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ, ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸੱਭਿਆਚਾਰਕ ਪੱਖ, ਉਹਦੇ ਵਿੱਚ ਬਾਜਵਾ ਸਾਹਿਬ ਪੰਜਾਬੀ ਜਿਸ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਹਾਂ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
1: ਜੀ, ਮੇਰਾ ਮਨ
2: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸੱਭਿਆਚਾਰ ਦੇ ਲਿਖੀਆਂ ਨਾ, ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ, ਫੋਟੋ ਇੱਕ ਖਿੱਚਦੀ
1: ਜਿਸ ਤਰ੍ਹਾਂ ਦ੍ਰਿਸ਼ ਵਰਮਾ ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ, ਉਹਨਾਂ ਨੇ ਅਜਿਹੀ ਕਵਿਤਾ ਸੁਣਾਈ ਕਿ ਫਿਲਮ ਲੱਗ ਗਈ ਸਾਡੇ ਦਿਮਾਗ।
2: ਬਿਲਕੁਲ, ਇਹਨੂੰ ਦ੍ਰਿਸ਼ ਵਰਣਨ ਕਹਿੰਦੇ, ਦ੍ਰਿਸ਼ ਵਰਣਨ ਭਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਦੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦਾ, ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ ਆਪਣੇ ਸਾਥੀਆਂ ਦੇ ਨਾਲ, ਸੁਣਨ ਵਾਲਿਆਂ ਨਾਲ, ਤੁਹਾਡੇ ਨਾਲ ਜੀ ਜਾਇਜ਼
1: ਹੋਏਗਾ। ਆਓ ਜੀ ਆਓ ਜੀ, ਸਾਡੀ ਤਾਂ ਖੁਸ਼ਕਿਸਮਤੀ ਆ ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ।
2: ਜੀ ਜੀ ਜੀ, ਅੱਛਾ ਇਹ ਬਾਜਵਾ ਸਾਹਿਬ, ਹਾਂ ਇਹ ਇਹ ਸੋਹਣੇ ਸ਼ਾਇਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਅੱਜ ਤੋਂ 50-60 ਸਾਲ ਪਹਿਲਾਂ ਨਾ ਇੱਕ ਕਵਿਤਾ ਲਿਖੀ ਸੀ, ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ ਨਹੀਂ ਜੇ ਨਵਿਆਂ ਨਾਲ ਖਲੋ ਜਾ।
1: ਵਾਹ ਵਾਹ ਵਾਹ,
2: ਮਤਲਬ ਇੱਕ ਯੁੱਗ ਜਿਹੜਾ ਨਵਾਂ ਜਿਹੜਾ ਯੁੱਗ ਆ ਨੌਜਵਾਨ ਜਿਹੜੀ ਜਦੋਂ ਕਿਤੇ ਕੌਮ ਦਾ, ਹਾਂ ਨਹੀਂ ਤੇ ਨਵੇਂ ਨਾਲ ਖੁੱਲੇ ਜਾ, ਮਤਲਬ ਨਵੀਂ ਸੋਚ ਦੇ ਨਾਲ ਚੱਲਣ
1: ਦੀ। ਹਾਂ
2: ਹਾਂ, ਮਤਲਬ ਆਪਣੀ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ ਜਾਂ ਕੋਈ ਇਨਕਲਾਬ ਆਉਂਦਾ ਜਾਂ ਤਕਦੀਰ ਬਦਲਦੀ ਆ, ਨੌਜਵਾਨ ਪੀੜ੍ਹੀ ਜਿਹੜੀ ਬਦਲਾਉਂਦੀ ਆ
1: ਜੀ ਬਿਲਕੁਲ
2: ਜਿਹੜੇ ਉਹ। ਹੈਲੋ
1: ਜੀ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ।
2: ਹਾਂਜੀ ਅੱਛਾ, ਮੈਨੂੰ ਠੀਕ ਹੈ ਜੀ। ਅੱਛਾ ਬਾਜਵਾ ਸਾਹਿਬ, ਉਹ ਹੈਗੇ ਆ ਜੀ ਵਿਸਾਖੀ ਦੇ ਮੇਲੇ ਦੀ ਕਵਿਤਾ, ਚੱਲ ਨੀ ਪ੍ਰੇਮੀ ਵਿਸਾਖੀ ਚੱਲੀ, ਉਹ ਦੇਖਿਓ ਮਤਲਬ ਕਵਿਤਾ ਧਨੀ ਰਾਮ ਚਾਤ੍ਰਿਕ ਦੀ। ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਹੈ ਨਾ, ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਆ ਨਾ ਉਹ ਉਹਨਾਂ ਦੀ ਆ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਬਾਹਰ।
1: ਕਿਆ ਬਾਤ
2: ਜੀ, ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ।
1: ਕਿਆ ਬਾਤ ਹੈ, ਕਿਆ ਬਾਤ।
2: ਅੱਗੇ ਕਹਿੰਦੇ ਵੀ ਸਾਈ ਦੀ ਨਿਗਾਹ ਜਗ ਤੇ ਸਵੱਲੀ ਹੈ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ।
1: ਦੁਬਾਰਾ ਰਿਪੀਟ ਕਰਿਓ ਜੀ ਸਾਰੇ, ਕੁਦਰਤ ਦਾ ਕਿੰਨਾ ਸੋਹਣਾ ਬਿਆਨ ਹੈ
2: ਜੀ। ਜੀ ਜੀ ਜੀ ਜੀ, ਮੈਂ ਸਾਰਾ ਸ਼ੁਰੂ ਤੋਂ ਹੀ ਕਰ ਦੇਣਾ ਜੀ। ਪੱਕ ਗਈਆਂ ਕਣਕਾਂ ਲੁਪਾਟ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ
1: ਭਾਰ,
2: ਉਂਗਰੀਆਂ ਵੱਲਾਂ ਵੇਲਾਂ ਰੁੱਖੀ ਜਿਹੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ
1: ਲੜੀਆਂ।
2: ਸਾਈ ਦੀ ਨਿਗਾਹ ਜਗ ਤੇ ਸਵੱਲੀ ਹੈ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਛਾ, ਇਹ ਸ਼ਬਦ ਜਿਹੜਾ ਵਾ ਪ੍ਰੇਮੀਏ, ਮਤਲਬ ਆਪਣੀ ਪ੍ਰੇਮਿਕਾ ਵੀ ਹੋਗੀ, ਆਪਣੇ ਪਤਨੀ ਵੀ ਹੋਗੀ, ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਮਜ਼ਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ। ਅੱਛਾ, ਅੱਗੇ ਵੇਖਿਓ ਬਾਜਵਾ ਸਾਹਿਬ, ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ, ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ। ਅੱਛਾ, ਦੂਰ ਦੂਰ ਥਾਂ ਬਣ ਜਾ ਰਹੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ। ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ, ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣ ਦਾ, ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊਂਗਾ, ਕਹਿਣੇ ਲੈ ਕੇ ਦਊਂ, ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ।
1: ਉਦੋਂ ਸੂਟ ਵਾਸਤੇ ਤਿਆਰ ਹੋਣਾ ਯਾਰ, ਦੋ ਬਾਜ਼ਾਰ ਚ ਦੋਸਤ ਜਾਣ ਡੇ ਹੈ
2: ਜੀ,
1: ਉਹ ਕਹਿੰਦਾ ਕਿੱਧਰੋਂ ਆਇਆ, ਕਹਿੰਦਾ ਯਾਰ ਕੁਛ ਨੀ, ਮੇਰੀ ਯਾਰ ਜਨਾਨੀ ਦੀ ਬਾਜ਼ਾਰ ਆਇਆ ਹੈ ਤੇ ਇਹਦੀ ਅੱਖ ਚ ਕੱਖ ਪੈ ਗਿਆ, ਡਾਕਟਰ ਕੋਲ ਗਿਆ ਤੇ 500 ਰੁਪਇਆ ਲੱਗਾ ਜਰਾਕਮ ਦੇ ਡ੍ਰੋਪਸ ਪਾਏ। ਉਹ ਕਹਿੰਦਾ ਸ਼ੁਕਰ ਕਰ, ਮੈਂ ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ, 5000 ਦਾ ਮੇਰਾ ਲੱਗਾ ਸੀ।
2: ਅੱਖਾਂ ਅੱਗੇ ਆ ਗਏ
1: ਇਹਦਾ, ਮੇਰਾ 5 ਲੱਗਾ ਸੀ ਤੇਰਾ
2: 500। ਅੱਛਾ ਬਾਜਵਾ ਸਾਹਿਬ, ਕਹਿੰਦੇ ਦੂਰ ਦੂਰ ਥਾਂ ਬਣ ਜਾ ਰਹੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਦਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ, ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣਿਆਂ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਵੀ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ, ਉਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਦਿੱਤੇ ਆਪਣੀ ਔਰਤ ਨੂੰ ਸੱਚੀ ਰਸਤੀ ਗਹਿਣੇ ਲੈ ਕੇ।
1: ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ, ਜੰਜੀਰੀਆਂ
2: ਵੇਖਦੀਆਂ ਜੀ ਜੀ, ਤੇ ਉਹਦੇ ਵਿੱਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਪਿੱਛੇ ਨਾ, ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦਨਾ ਬਣੇ, ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ ਨਾ,
1: ਮੁੰਡਿਆਂ ਨੇ ਮੇਲੇ ਚੋਂ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ, ਉਹ ਚਵਾਨੀ ਵਾਲੀਆਂ ਰੁਪਈਏ ਵਾਲੀ
2: ਕਾਲੀ ਗਾਨੀ ਮਿੱਤਰਾਂ ਦੀ ਰਾਤ ਟੁੱਟ ਗਈ ਨੀਂਦ
1: ਨਾਲ।
2: ਅੱਛਾ ਬਾਜਵਾ ਸਾਹਿਬ,
1: ਜਵਾਨੀ ਦੀ ਗਾਨੀ ਸੀ ਉਹ। ਅੱਛਾ,
2: ਉਹ ਜਿਹੜਾ ਪਿਆਰ ਚ ਦਿੱਤੀ ਹੋਇਆ ਜਿਹੜਾ ਤੋਹਫਾ ਤਾਂ ਉਹਦਾ ਮੁੱਲ ਨੀ ਹੁੰਦਾ ਕੋਈ ਬਾਜਵਾ ਸਾਹਿਬ?
1: ਨਹੀਂ, ਬਿਲਕੁਲ ਠੀਕ, ਬਿਲਕੁਲ ਉਹਦਾ ਕੋਈ।
2: ਅੱਛਾ, ਦੂਰ ਦੂਰ ਥਾਂ ਬਣ ਜਾ ਰਹੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ, ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ, ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਗੇ ਜੀ ਹੈਗਾ, ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ, ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚੂ ਚ ਮੇਲਾ ਵੇਖ
1: ਰਿਹਾ ਚੱਲਦਾ
2: ਜੀ ਜੀ ਜੀ। ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ, ਸਿੰਜ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
1: ਕਿੱਡੀ ਸੋਹਣੀ, ਕਿੱਡੀ
2: ਖੂਬਸੂਰਤ, ਹਾਂਜੀ ਕਿੰਨੀ ਖੂਬਸੂਰਤ ਆ। ਔਰ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਹੈ ਨਾ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਵਿਸ਼ਾ ਪੜਾਇਆ ਜਾਂਦਾ, ਤੇ ਉਹਦੇ ਵਿੱਚ ਹਮੇਸ਼ਾ ਹੀ ਇਹ ਜਿਹੜੀ ਇਹ ਕਵਿਤਾ ਸ਼ਾਮਿਲ ਰਹੀ ਹੈ, ਕਿਸੇ ਨੇ ਕਿਸੇ ਸਟੇਜ ਤੇ ਪ੍ਰਾਇਮਰੀ ਲੈਵਲ ਤੇ, ਮਿਡਲ ਲੈਵਲ ਤੇ, ਸੈਕੰਡਰੀ ਲੈਵਲ ਤੇ।
1: ਖਹਿਰਾ ਸਾਹਿਬ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਪਤਾ ਨੀ ਪੰਜਵੀਂ ਚੌਥੀ ਚ, ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਧੂੜੀ ਪੰਡਾਂ ਚਾਰ।
2: ਹਾਂਜੀ ਹਾਂਜੀ, ਉਹ ਗਰੀਬ ਕਿਸਾਨ, ਗਰੀਬ ਕਿਸਾਨ। ਹਾਂਜੀ ਹਾਂਜੀ, ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ, ਮਤਲਬ ਹੁਣੇ ਐਸੇ ਸੀਜ਼ਨ ਚ ਪੜਾਂਗੇ।
1: ਠੀਕ ਹੈ ਜੀ।
2: ਤੇ ਉਹ ਵੀ ਬੜੀ, ਉਹ ਥੋੜੀ ਲੰਬੀ ਆ ਤੇ ਉਹਦੇ ਵਿਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ, ਗਰੀਬ ਕਿਸਾਨ ਜੀ ਜੀ ਜੀ। ਸਰਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
1: ਕਰਦੀਆਂ,
2: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ, ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ। ਲੇਕਿਨ ਉਸ ਵੇਲੇ ਜਿਹੜੀ ਸਦਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ, ਉਹ ਵੀ ਇਹਦਾ ਓਨਾ ਹੀ ਆਨੰਦ ਮਾਣਨਗੇ ਜਿੰਨਾ ਪੜ੍ਹੇ ਲਿਖੇ ਮਾਣਨਗੇ।
1: ਸਗੋਂ ਹੋ ਸਕਦਾ ਸੀ ਚੱਲ ਜਿਹੜਾ ਪੜ੍ਹਿਆ ਲਿਖਿਆ ਨਾ ਥੋੜਾ ਜਿਹਾ ਡਿਕਸ਼ਨਰੀ ਤੋਂ ਕੱਢ ਕੇ ਲਿਖਾ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ। ਇਹ ਲੋਕ ਵੇਖੋ ਇਹ ਉਹ ਕੰਮ ਕਰਦੇ ਜੇ ਜਿਸ ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾਂ ਤੇ ਰਸਤੇ ਚ ਪਾਣੀ ਹੈ ਤੇ ਉਹ ਐਵੇਂ ਚੱਪਾ ਕੇ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ, ਪਰ ਇਹਦੇ ਵਿਚ ਮਿੱਟੀ ਘੋਲੀ ਹੋਇਆ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨੀ ਕਿੰਨਾ ਕੁ ਡੂੰਘਾ ਹੋਏਗਾ।
2: ਬਿਲਕੁਲ ਜੀ ਬਿਲਕੁਲ,
1: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿਚ ਪਾਣੀ ਚ ਮਿੱਟੀ ਘੋਲਦੇ,
2: ਮਿੱਟੀ ਨਾਲ ਕਾਂਜੀ ਵੀ ਘੋਲਦੇ,
1: ਕਾਂਜੀ ਵੀ
2: ਘੋਲਦੇ।
1: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ।
2: ਜੀ ਜੀ ਜੀ ਜੀ, ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ, ਇੰਗਲੈਂਡ ਚ ਰਹਿੰਦੇ ਸੀ, ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ। ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ, ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਵਰਤਣੀ ਚਾਹੀਦੀ, ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ। ਚਲੋ ਖੈਰ ਵੱਖਰਾ ਵਿਸ਼ਾ ਹੈ, ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ। ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਹਾਂ,
1: ਕਿਸੇ ਦਾ ਹੋਰ ਹੋ ਸਕਦਾ ਰੱਖਣ ਦੀ।
2: ਬਿਲਕੁਲ ਜੀ ਬਾਜਵਾ ਸਾਹਿਬ, ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਐਸੇ ਤਰ੍ਹਾਂ ਹੀ ਜਿੱਦਾਂ ਉਹ ਬੱਦਲ ਵਰਦੇ ਨੀ, ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ, ਜਿਹਨਾਂ ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨੀ ਆ। ਉਹ
1: ਪਰ ਮੈਨੂੰ ਉਮੀਦ ਹੈ ਹੋ ਜਾਏਗਾ, ਉਮੀਦ ਹੈ।
2: ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੋ ਜਾਏਗਾ ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ, ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ, ਪਰ ਸੰਸਾਰ ਚ ਵਸਣਾ ਸ਼ਾਂਤੀ ਜਿਹੜੀ ਚਾਹੀਦੀ ਹੈ। ਤੇ ਇਹ ਜੰਗ ਯੁੱਧ ਜਿਹੜੇ ਆ ਨਾ, ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਨੀ ਜਾਂਦੀ।
1: ਸੂਬਾ ਸਿੰਘ ਜੀ, ਇਨਸਾਨ ਕਿੰਨਾ ਦਰਿੰਦਾ ਹੈ, ਇਹਨਾਂ ਨੇ ਸੁੱਟਿਆ ਵਾ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿਚ, ਓਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
2: ਬਿਲਕੁਲ ਜੀ ਬਿਲਕੁਲ ਬਿਲਕੁਲ
1: ਜੀ, ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
2: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਵੀ ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ, ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਹਨੂੰ, ਮਤਲਬ ਹੈਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਕੁਜੜ ਜਾਂਦਾ ਆ, ਇਹ ਉਜਾੜਾ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਹੀ ਹੈ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨਹੀਂ ਹੁੰਦੀ। ਤੇ ਕੁਛ ਇੱਕ ਏਦਾਂ ਦੇ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਹੀ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਵੀ ਲੁੱਟ ਲੋ ਇਹਨਾਂ ਵੀ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿੱਚ ਕੁਦਰਤੀ ਸਾਧਨਾਂ ਦਾ, ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿੱਚ ਹੈ ਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ, ਹੈ ਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
1: ਲੜਾਈ ਲੁੱਟਦੀ ਆ ਜੀ
2: ਜੀ, ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ, ਹੈ ਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਦੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿੱਚ ਹਰ ਕੋਈ ਸਮਝਦਾ ਪੜਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ, ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਹਾਂ ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ। ਤੇ ਸੰਸਾਰ ਦੇ ਵਿੱਚ ਹੈ ਅੱਖ ਚੁੱਭੀ ਆ ਮੰਦੀ, ਆਇਓ ਵੇ ਅਕਲਾਂ ਵਾਲਿਓ, ਆਇਓ ਵੇ ਕਲਮਾਂ ਵਾਲਿਓ, ਹੈ ਨਾ, ਆਇਓ ਵੇ ਫੂਕਾਂ ਮਾਰਿਓ, ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ,
1: ਗੱਲ ਏਦਾਂ ਜੀ ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ ਹੁੰਦੀ। ਮੈਂ ਇੱਕ ਆਰਟੀਕਲ ਸੁਣਿਆ ਓਸ਼ੋ ਜੀ ਦਾ, ਬੜਾ ਹੀ ਖੂਬਸੂਰਤ ਸੀ
2: ਜੀ ਜੀ ਜੀ,
1: ਗੱਪੀ ਅਨਪੜ ਬੇਕੂਫ ਤੇ ਐਵੇਂ ਗਜਵੇਂ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਹ ਚ ਸਾਫ ਕਰਦੇ ਰਹਿੰਦੇ।
2: ਬਿਲਕੁਲ ਬਿਲਕੁਲ ਠੀਕ ਹੈ ਠੀਕ ਠੀਕ ਹੈ,
1: ਕਿਆ
2: ਬਾਤ। ਇੱਕ ਫੋਟੋ ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ
1: ਹਾਂਜੀ
2: ਬਾਜਵਾ ਸਾਹਿਬ
1: ਜੀ,
2: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ, ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾਪਾ, ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਤੇ ਫਿਰ ਸਿਲੈਕਟ ਹੋਇਆ, ਹੈ ਨਾ। ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਤੂਲ ਫੜਿਆ, ਤੇ ਉਹਦੇ ਉੱਤੇ ਅਨਪੜ੍ਹ ਜਿਹੜੀ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ, ਉਹ ਉੱਤੇ ਖਲੋਤੀ ਹੋਈ ਆ, ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ, ਤੋਂ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ, ਵੀ ਥੱਲੇ ਉੱਤੇ ਕੇਸ ਕਰਨਾ ਚਾਹੁੰਦਾ, ਅਫਸਰ ਨੇ ਫੜੀ ਹੋਈ ਹੈ, ਤੇ ਉੱਥੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ, ਸਮਝ ਲਓ ਸਿਆਣਪ ਦੀ, ਅਕਲ ਦੀ, ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨੀ ਸਕਦੇ ਆਪਣੀਆਂ ਅੱਖਾਂ ਦੇ ਨਾਲ
1: ਜੀ। ਬੜਾ ਤਰਸ ਆਉਂਦਾ ਵੈਸੇ, ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਓਸ਼ੋ ਜੀ ਹੁਣ
2: ਆਉਂਦੀਆਂ ਵੀ ਨੇ।
1: ਮੈਂ ਸੁਣ, ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ।
2: ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਜਿਹੜੀਆਂ ਪੁਸਤਕਾਂ, ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ, ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ, ਉਹ ਹੈਗੀ ਆ ਉਹਨਾਂ ਨੇ ਨਾ ਬਜਲ ਸਾਹਿਬ, ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ, ਮੇਰੀਆਂ ਮਨ ਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੀ ਅੱਜ ਤੱਕ ਤੋੜ ਨੀ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਸੀ ਵੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ, ਔਰ ਉਹਦੇ ਤਰਕ ਦੀ
1: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਆ ਉਹਨਾਂ ਦੇ ਬਾਪ ਦੀ। ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
2: ਜੀ ਜੀ,
1: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ। ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ, ਤੇ ਦੋ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਿਆ, ਤੇ ਤੁਸੀਂ ਮਿਹਰਬਾਨੀ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ।
2: ਜਰੂਰ ਜੀ ਮਹਾਰਾਜ, ਉਡੀਕਦੇ ਰਹੇ, ਇਸਤੇ ਉਡੀਕਦੇ ਰਹੇ ਜੀ ਬਾਜਵਾ ਸਾਹਿਬ,
1: ਇਤਿਹਾਸ ਨਾਲ ਸਾਂਝ ਪਾਇਆ ਕਰੋ ਤੇ ਅਸੀਂ ਤੁਹਾਡੀ ਕਰਾਂ ਦੀ ਅਰਦਾਸ
2: ਕਰਾਂ। ਧੰਨਵਾਦ ਬਾਜਵਾ ਸਾਹਿਬ,
1: ਤੇ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ, ਕਿਉਂਕਿ ਸ਼ੇਰ ਸੁਣਨਾ ਸੀਰੀਅਸ
2: ਨਹੀਂ ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਭਾਈ ਸ਼ਾਇਰ ਜਿਹੜੀ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ ਵਧੀਆ
1: ਜੇ ਫਿਰ ਮਨ ਦੀ ਗੱਲ ਹੈ ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਹੈ ਐਸੇ ਧੰਦੇ ਨੂੰ
2: ਜੀ
1: ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੇ
0: ਬਿਲਕੁਲ ਬਿਲਕੁਲ
1: ਮਿੱਠੇ ਬੋਲ ਬੋਲਣੇ
0: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ
1: ਧੰਨਵਾਦ ਜੀ ਤੁਹਾਡੀ
0: ਤੁਹਾਡਾ ਵੀ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ
1: ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ ਹਾਂ ਇਹ ਆ ਲਓ ਜੀ ਹਾਂ 16:42 ਜੀ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਹਾਂ ਦੋਸਤੋ ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਗਏ ਨੇ ਅਰਾਧਨਾ ਜੀ ਸਤਿ ਸ੍ਰੀ ਅਕਾਲ
3: ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਵੈਲਕਮ ਸਰ
1: ਹਾਏ ਅੱਲਾ ਤੁਸੀਂ ਕਿੱਥੇ ਰਹੇ ਇੰਨੀ ਦੇਰ ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ
3: ਹਾਏ ਅੱਲਾ ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨਹੀਂ ਤੇ ਮੈਂ ਆਉਂਦੀ ਕਿੱਦਾਂ
1: ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ ਮੈਂ ਬਈ ਚਲੋ ਤੰਦਰੁਸਤੀ ਹੋਣੀ ਚਾਹੀਦੀ ਆ ਬੰਦਾ ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ
3: ਥੋੜੀ ਜਿਹੀ ਤਬੀਅਤ ਢਿੱਲੀ ਸੀ ਹਾਂਜੀ ਸਰ
1: ਹੁਣ ਤੇ ਤੁਹਾਡੀ ਆਵਾਜ਼
3: ਹਾਂਜੀ ਬਿਲਕੁਲ
1: ਟੱਲੀ ਨੂੰ ਖੜਕਣ
3: ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ
1: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕੀ ਚੱਕਰ
3: ਨਹੀਂ ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਲੜ ਵਾਸਤੇ ਹਾਂਜੀ
1: ਚਲੋ ਸੁਣਾ ਸੋਹਣੀ ਦਿੱਲੀ ਦਾ ਕੀ ਹਾਲ ਚਾਲ
3: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਇੱਕ ਨਹੀਂ ਸੁਣ ਸਕੀ ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਸੀ ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ ਮੇਰਾ ਬਾਜਵਾ ਵੇਟ ਕਰਨਗੇ ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸ੍ਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁੱਡ ਈਵਨਿੰਗ ਨਮਸਕਾਰ ਅਸਲਾਮ ਵਾਲੇਕੁਮ
1: ਜੀ ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ
3: ਥੈਂਕ ਯੂ ਸਰ ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਪਸੈਟ ਸੀਗਾ ਕਿਉਂਕਿ ਇੱਕ ਅਧਿਆਇ ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ ਇਹ ਦੂਸਰਾ ਅਧਿਆਇ ਬਚਿਆ ਸੀਗਾ ਤੇ ਅੱਜ ਆਸ਼ਾ ਜੀ ਸਾਡੇ ਵਿੱਚੋਂ ਜੁਦਾ ਹੋ ਗਏ
1: ਜੀ ਅਫਸੋਸ ਵਾਲੀ ਗੱਲ ਹੈ ਨੋ ਡਾਊਟ ਪਰ ਜੀ ਦੇਖੋ ਜੋ ਇਸ ਦੁਨੀਆ ਤੇ ਆਇਆ ਉਹਨਾਂ ਨੇ ਜੀ ਬਿਲਕੁਲ ਦਿਨ ਤੇ ਜਾਣਾ ਹੀ ਅਗਰ ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ ਠੀਕ ਹੈ ਜੀ ਜਾਣਾ ਤੇ ਹੈ ਹੀ ਹੈ ਪਰ ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ ਨਹੀਂ ਨਹੀਂ ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ ਪਿਆਰੀ ਆਵਾਜ਼ ਦੇ ਨਾਲ
3: ਬਿਲਕੁਲ ਸਰ ਕੋਈ ਸ਼ੱਕ
1: ਨਹੀਂ ਵੇਖੋ ਜੀ ਹਾਲ ਭਰਿਆ ਹੁੰਦਾ ਅਰਾਧਨਾ ਜੀ 500 ਬੰਦਾ ਕੋਈ ਮੂਰਖ ਕੋਈ ਇੰਟੈਲੀਜੈਂਟ ਕੋਈ ਖੁਸ਼ ਦਿਮਾਗ ਕੋਈ ਕੋਈ ਸੜੀਅਲ ਬੰਦਾ ਕੋਈ ਹਾਸੇ ਵਾਲਾ ਬੰਦਾ ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼ ਸਾਰੇ ਲੜ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ ਕਿੰਨਾ ਦਮ ਹੁੰਦਾ ਗਾਉਣ ਵਾਲਿਆਂ ਦੇ ਵਿੱਚ
3: ਬਿਲਕੁਲ ਜੀ ਜਿੰਦਾ ਜਾਦੂ ਹੈ
1: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਲੱਗ ਜੇ ਹਾਲ ਦੇ ਵਿੱਚ 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਣੀਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ
3: ਹਾਂਜੀ ਬਿਲਕੁਲ
1: ਹੈਨਾ ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ
3: ਜੀ ਬਿਲਕੁਲ
1: ਸੋਹਣਾ ਆਰਟ ਹੈ ਕੁਦਰਤ ਵੱਲੋਂ ਜਿਹੜਾ ਰੱਬ ਜਿਹੜਾ ਟੈਲੈਂਟ ਦੇ ਕੇ ਭੇਜਦਾ ਇਨਸਾਨ
3: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ
1: ਹਸੀਨ ਤੋਹਫਾ ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਹੀ ਦਿੱਤਾ ਤੇ ਚਲੋ ਹਾਂ ਉਸ ਤੋਹਫੇ ਦੇ ਜਰਾ ਸੁਣਾਓ ਸਾਡਿਆਂ ਕੰਨਾਂ ਚ ਵੀ ਰਸ ਕੋਲ
3: ਸਾਡੇ
1: ਸੁਣਨ ਵਾਲਿਆਂ
3: ਜੀ ਜੀ ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ
1: ਕੋਈ ਗੱਲ
3: ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ
1: ਕੋਈ ਚੱਕਰ ਨਹੀਂ ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋ
3: ਛੋਟੇ ਮੋਟੇ ਹੈ ਸੀ ਭਜਨਾ ਦੇ ਕਾਰਜਕ੍ਰਮ ਸੀ ਇੱਕ ਦੋ, ਲੇਕਿਨ ਓਨੇ ਵਿਸ਼ੇਸ਼ ਨਹੀਂ ਸੀਗੇ।
1: ਪਰ ਥੋੜੀ ਜੀ ਇੱਕ ਵਾਰੀ ਕਾਲ ਵੀ ਕੀਤੀ ਸੀ।
3: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ ਉਹ ਫੁੱਗ ਗਿਆ ਤੇ ਸਾਰੇ ਫੋਨ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰਜ਼ ਹੈ ਇਸ ਤੋਂ ਪਹਿਲੇ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾ ਆਪ ਸਭ ਨੂੰ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਾਸਤਾ ਨਾ ਹੋ।
1: ਕਿਆ ਬਹੁਤ ਖੂਬ, ਬਹੁਤ ਖੂਬ, ਕਿਆ ਬਾਤ ਹੈ, ਦੁਬਾਰਾ ਬੋਲੋ।
3: ਜ਼ਹਿਰ
1: ਦੁਬਾਰਾ
3: ਜੀ, ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਾਸਤਾ ਨਾ ਹੋ।
1: ਵਾਹ, ਜਹਾਂ ਰਾਸਤਾ ਨਾ ਹੋ, ਵਾਹ
3: ਜੀ। ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਮਰਨੇ ਕੇ ਲਿਏ ਥੋੜਾ ਸਾ ਔਰ ਜੀਨੇ ਕੇ ਲਿਏ ਬਹੁਤ ਸਾਰਾ ਪੀਣਾ ਪੜਤਾ ਹੈ।
1: ਵਾਹ, ਕਿੰਨੇ ਲਿਖਿਆ?
3: ਇਹ ਹੈਗੇ ਨੇ ਸਾਡੇ ਸਤਿਕਾਰਯੋਗ ਗੁਲਜ਼ਾਰ ਸਾਹਿਬ।
1: ਅੱਛਾ, ਗੁਲਜ਼ਾਰ ਜੀ, ਕਿਆ ਬਾਤ, ਬਹੁਤ ਖੂਬ।
3: ਆਪ ਜੀ ਨੂੰ ਪਤਾ ਕਿ ਉਹ ਬੜਾ ਉਮਦਾ ਲਿਖਦੇ ਨੇ ਔਰ ਕਈ ਕਈ ਵਾਰੀ ਤੇ ਬੜੀ ਅਜੀਬ ਗੱਲ ਲਿਖ ਦਿੰਦੇ ਨੇ। ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ, ਜਿਤਨੀ ਮੁਹੱਬਤ ਮਿਲੀ
1: ਸਾਰੀ ਬਾਂਟ ਦੀ,
3: ਸਾਰੀ ਬਾਂਟ ਦੀ ਦੁਨੀਆ ਵਾਲੋਂ ਕੋ।
1: ਵਾਹ,
3: ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ ਦੁਨੀਆ ਵਾਲੋਂ ਕੋ, ਜਬ ਮੈਨੇ ਝੋਲੀ ਫੈਲਾਈ, ਜਬ ਮੈਨੇ ਝੋਲੀ ਫੈਲਾਈ ਤੋ ਕਿਸੇ ਨੇ ਦਰਦ ਕੇ ਸਿਵਾ ਕੁਛ ਵੀ ਨਾ ਦਿਆ।
1: ਏਦਾਂ ਹੀ ਹੁੰਦਾ ਜੀ, ਸੱਚਾਈ ਹੈ
3: ਜੀ। ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ।
1: ਵਾਹ ਵਾਹ ਵਾਹ, ਜਿਉਂਦੇ ਰਹੋ, ਦਰਦ ਤੰਦਰੁਸਤ ਰਹੋ।
3: ਦਰਦ ਕਿਸ ਕੋ ਨਸੀਬ, ਇਹ ਆਪ ਜੀ ਦੀ ਨਜ਼ਰ ਕਰ ਰਹੀ ਹੈ ਬਾਜਵਾ ਸਾਹਿਬ
1: ਜੀ, ਥੈਂਕ ਯੂ।
3: ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ, ਜਿਸ ਕੋ ਰੰਜੋ ਅਲਮ ਨਾ ਰਾਸ ਆਏ ਉਹ ਬੜਾ ਵੱਧ ਨਸੀਬ ਹੋਤਾ ਹੈ।
1: ਵਾਹ ਵਾਹ ਵਾਹ ਵਾਹ, ਬਹੁਤ ਵਧੀਆ।
3: ਇੱਕ ਲਾਈਨ ਮੈਂ ਹੋਰ ਆਪ ਜੀ ਦੀ ਨਜ਼ਰ ਕਰ ਰਹੀ ਹਾਂ, ਛੋਟੀ ਜੀ ਗੱਲ ਹੈ। ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਮੇਰੀ ਆਮ ਸੀ ਜ਼ਿੰਦਗੀ ਮੇਂ ਬਹੁਤ ਖਾਸ ਹੋ ਤੁਮ।
1: ਵਾਹ ਬਹੁਤ ਖੂਬ,
3: ਤੇ ਮੈਂ ਹੁਣ ਆਸ਼ਾ ਜੀ ਦੀ ਗਾਏ ਹੋਏ ਉਦਾਂ ਤਾਂ ਹਜ਼ਾਰਾਂ ਹੀ ਗੀਤ ਨੇ ਜੀ, ਉਹਨਾਂ ਚੋਂ ਇੱਕ
1: ਅਸੀਂ ਅਰਦਾਸ ਕਰਦੇ ਹਾਂ ਜੀ, ਆਸ਼ਾ ਜੀ ਹੁਣਾਂ ਦੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਚੜਾ ਦੇ
3: ਜੀ। ਬਿਲਕੁਲ ਬਿਲਕੁਲ
1: ਜੀ, ਬੋਲੋ।
3: ਔਰ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ਣ ਸਤਿਗੁਰੂ ਮਹਾਰਾਜ,
1: ਸਦਮਾ ਬਰਦਾਸ਼ਤ ਕਰਨ ਦਾ ਬਲ
3: ਬਖਸ਼ਣ ਜੀ। ਉਹਨਾਂ ਦੇ ਬ੍ਰਦਰ ਵੀ ਇੱਕੋ ਹੀ ਨੇ ਨਾ, ਹਿਰਦੇ ਨਾਥ ਮੰਗੇਸ਼ਕਰ ਜੀ, ਉਹ ਵੀ ਕਾਫੀ ਇਸ ਟਾਈਮ ਬਜ਼ੁਰਗ ਹੋਏ ਹੋਏ ਨੇ, ਹਾਲਾਂਕਿ ਉਹ ਕੰਪੋਜੀਸ਼ਨ ਵਗੈਰਾ ਕਰਦੇ ਨੇ, ਹਾਰਮੋਨੀਅਮ ਤੇ ਬਹਿੰਦੇ ਆ ਕਾਫੀ।
1: ਇਹਨਾਂ ਨੇ ਸ਼ਾਦੀ ਕੀਤੀ ਸੀ ਕਿ ਨਹੀਂ,
3: ਇਹਨਾਂ ਦੇ ਬ੍ਰਦਰ ਨੇ?
1: ਨਹੀਂ,
3: ਆਸ਼ਾ ਭੋਸਲੇ ਜੀ ਨੇ। ਆਸ਼ਾ ਭੋਸਲੇ ਜੀ ਨੇ ਤਾਂ ਭੋਸਲੇ ਸਾਹਿਬ ਸੀਗੇ, ਉਹਨਾਂ ਨਾਲ ਲਵ ਮੈਰਿਜ ਕਰ ਲਈ ਸੀ ਨਾ।
1: ਅੱਛਾ, ਠੀਕ,
3: ਘਰ ਤੋਂ ਆਪਣੇ ਆਪਣੇ ਫੈਮਿਲੀ ਤੋਂ ਖਿਲਾਫ ਤੇ, ਇਹਨਾਂ ਦੇ ਸਾਰੇ ਫਿਰ ਖਿਲਾਫ ਹੋ ਗਏ ਸੀ।
1: ਜਵਾਨੀ ਚ ਹੋ ਜਾਂਦਾ ਜੀ ਬੜਾ ਕੁਛ।
3: ਹਾਂਜੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਨਾਂ ਦੇ ਤਸੀਹੇ ਬੜੇ ਭੁਗਤੇ ਬੱਚੇ ਚ, ਹੁਣ ਤੋਂ ਬਾਅਦ ਉਹ ਸ਼ਰਾਬ ਸ਼ਰੂਬ ਪੀਂਦੇ ਸੀ, ਮਾਰਦੇ ਕੁੱਟਦੇ ਸੀ।
1: ਅੱਛਾ,
3: ਤੇ ਉਹ ਫਿਰ ਇਹਨਾਂ ਨੇ ਉਹਨਾਂ ਨੂੰ ਫਿਰ ਡਾਇਵੋਰਸ ਦੇ ਦਿੱਤਾ ਸੀ।
1: ਇਹਨਾਂ ਦੇ ਬੱਚੇ ਹੈਗੇ ਨੇ?
3: ਇਹਨਾਂ ਦੇ ਬੱਚੇ ਹਾਂਜੀ ਹੈਗੇ, ਇੱਕ ਬੇਟਾ ਹੈ, ਇੱਕ ਬੜੀ ਬੇਟੀ ਹੈ, ਤੇ ਬਾਕੀ ਪੋਤੇ ਪਾਤੇ ਨੇ, ਹੁਣ ਪੋਤੀ ਵੀ ਇਹਨਾਂ ਦੀ ਗਾ ਰਹੀ।
1: ਜਿਹੜੀਆਂ ਪ੍ਰੋਮਟ, ਜਿਹੜੀਆਂ ਮਸ਼ਹੂਰ ਹਸਤੀਆਂ ਹੁੰਦੀਆਂ ਨੇ, ਅਕਸਰ ਇਹਨਾਂ ਦੀ ਪ੍ਰਾਈਵੇਟ ਲਾਈਫ ਇੰਨੀ ਮਾੜੀ ਕਿਉਂ ਹੁੰਦੀ ਹੈ? ਤਕਰੀਬਨ 80%,
3: ਮਾਧਵ ਸਰ ਸੱਚ ਸੱਚ ਗੱਲ ਤਾਂ ਇਹ ਵਾ ਕਿ ਮੈਂ ਆਪਣੇ ਜੀਵਨ ਤੋਂ ਜੋ ਦੇਖਿਆ ਪ੍ਰਤੱਖ ਔਰ ਜੋ ਮਹਿਸੂਸ ਕੀਤਾ ਉਹ ਮੈਂ ਅਰਜ਼ ਕਰ ਰਹੀ ਹਾਂ।
1: ਤੁਸੀਂ ਤਾਂ ਬੜੇ ਨੇੜੇ ਰਹੇ ਹੋ ਇਹਨਾਂ ਲੋਕਾਂ ਦੇ।
3: ਜੀ ਜੀ ਮੈਂ ਇਹਨਾਂ ਦੀ ਡਬਿੰਗ ਵੀ ਕਈ ਗਾਈਆਂ ਬਹੁਤ ਸਾਲ ਪਹਿਲਾਂ ਉਦੋਂ ਮੈਂ ਛੋਟੀ ਸੀ ਤੇ ਕਹਿੰਦੇ ਹੁੰਦੇ ਸੀਗੇ ਕਿ ਨਹੀਂ ਬਈ ਉਸ ਲੜਕੀ ਕੋ ਬੁਲਾ ਲਓ, ਉਦੋਂ ਡਬਿੰਗ ਵੀ ਇਹਨਾਂ ਦੀਆਂ ਬਹੁਤ ਗਾਈਆਂ। ਡਬਿੰਗ ਇਹ ਹੁੰਦੀ ਆ ਕਿ ਜਿੱਦਾਂ ਮਿਊਜ਼ਿਕ ਡਾਇਰੈਕਟਰ ਨੇ ਕੋਈ ਤਰਜ਼ ਬਣਾਈ ਔਰ ਸਿੰਗਰ ਉੱਥੇ ਅਵੇਲੇਬਲ ਨਹੀਂ ਹੈ ਤਾਂ ਉਹ ਕਿਸੇ ਵੀ ਸੁਰੀਲੇ ਬੰਦੇ ਤੋਂ ਕੁੜੀ ਤੋਂ ਜਾਂ ਮੁੰਡੇ ਤੋਂ ਗਵਾ ਕੇ ਉਹ ਤਰਜ਼ ਰੱਖ ਲੈਂਦੇ ਨੇ। ਫਿਰ ਜਦੋਂ ਸੀਨੀਅਰ ਆਰਟਿਸਟ ਆਉਂਦਾ ਹੈ ਉਹਨੂੰ ਸੁਣਾਉਂਦੇ ਨੇ ਵੀ ਆਹ ਤਰਜ਼
1: ਵਾ,
3: ਇਹ ਗਾਣਾ ਤੇ ਬੋਲਨੇ ਤੇ ਇਹ ਉਹਦੇ ਤੇ ਫਿਲਮਾਇਆ ਜਾਏਗਾ, ਉਹ ਸਾਰਾ ਕੁਝ ਨੂੰ ਸਮਝਾ ਕੇ ਫਿਰ ਐਜ਼ ਇਟ ਇਜ਼ ਜਿੱਥੇ ਉਹਨੇ ਗਾਇਆ ਹੁੰਦਾ ਉਹਦੇ ਉੱਪਰ ਇਹਨਾਂ ਦੀ ਰਿਕਾਰਡਿੰਗ ਹੋ ਜਾਂਦੀ, ਜਿਹੜਾ ਡੁਪਲੀਕੇਟ ਜਿਹਨੇ ਡਬਿੰਗ ਗਾਈ ਹੁੰਦੀ ਉਹਦੀ ਆਵਾਜ਼ ਮਿਟ ਜਾਂਦੀ।
1: ਜੀ ਮੈਂ ਸਮਝ ਗਿਆ, ਤੇ ਤੁਹਾਨੂੰ ਡਬਿੰਗ ਦੇ ਬਦਲੇ ਕੋਈ ਮੂੰਗਫਲੀ ਲੈ ਕੇ ਮਰੁੰਡਾ ਲੈ ਕੇ?
3: ਨਹੀਂ ਮਰੁੰਡਾ ਮਰੁੰਡਾ ਕੋਈ ਨੀ, ਮੈਨੂੰ ਪੈਸੇ ਮਿਲਦੇ ਸੀ ਜੀ।
1: ਮੈਂ ਸਿਰਜੇ ਦੇ ਬੱਚਿਆਂ ਨੂੰ ਏਦਾਂ ਹੀ ਚਾਕਲੇਟ ਦੇ ਕੇ ਟਾਲ ਦੇਈਦਾ ਹੁੰਦਾ।
3: ਵੈਸੇ ਸਰ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਮੈਂ ਅੱਜ ਵੀ ਲੁਧਿਆਣੇ ਜਾਂਦੀ ਤੇ ਮੈਂ ਮੋਰਿੰਡਾ ਬੱਸ ਸਟਾਪ ਤੋਂ ਜਰੂਰ ਲੈਂਦੀ।
1: ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸਨ ਤੇ ਰਾਤ ਨਾ ਜੀ ਜਿਹੜੇ ਦੁਕਾਨਦਾਰ ਹੁੰਦਾ ਸੀ ਸਾਡੇ ਸਕੂਲ ਚ ਜਿਹਦੀ ਦੁਕਾਨ ਸੀ ਉਹ ਛੋਲੇ ਕਾਬਦੇ ਬਣਾਉਂਦਾ ਹੁੰਦਾ ਸੀ ਤੇ ਮੋਰਿੰਡਾ ਤੇ ਗੱਚਕ ਉਹ ਜਿਹੜੀ ਜ਼ਿਆਦਾ ਮਿੱਠੀ ਹੁੰਦੀ ਆ ਪਾਏ। ਮੈਂ ਤੁਹਾਨੂੰ ਕੀ ਦੱਸਾਂ, ਉਦੋਂ ਆਨਾ ਤਰਲਾ ਮਿਲਦਾ ਹੁੰਦਾ ਸੀ ਸਾਨੂੰ ਤੇ ਟਵੇ ਅਸੀਂ ਗੱਚਕ ਲੈਂਦੇ ਹੁੰਦੇ ਸੀ। ਮੈਂ ਕਿਹਾ ਹੁਣ ਮੈਂ ਤੁਹਾਨੂੰ ਸਵਾਦ ਨਹੀਂ ਦੱਸ ਸਕਦਾ ਜਿੰਨਾ ਅਸੀਂ ਇੰਜੋਏ ਕਰਦੇ ਹੁੰਦੇ ਸੀ ਉਹ ਗੱਚਕ ਖਾ ਕੇ। ਹਾਂਜੀ ਟਵੇ ਦੀ ਗੱਚਕ ਲੈਣੀ ਦੋ ਤਿੰਨਾਂ ਯਾਰਾਂ ਦੋਸਤਾਂ ਚ ਵੰਡਣੀ ਵੀ ਥੋੜੀ ਥੋੜੀ ਥੋੜੀ
3: ਵੰਡਣੀ ਉਹ ਕਾਫੀ ਕਾਫੀ ਆ ਜਾਂਦੀ ਸੀ ਜੀ ਕੁਆਂਟੀਟੀ।
1: ਹਾਂਜੀ ਸਾਰੇ ਹੀ ਵੰਡਦੇ ਹੁੰਦੇ ਹਨ ਆਪਸ ਵਿੱਚ ਥੋੜੀ ਜੀ। ਹਾਂਜੀ ਕਿਸੇ ਨੇ ਮੁਰੁੰਡਾ ਲੈ ਲਿਆ, ਕਿਸੇ ਨੇ ਗੱਚਕ ਲੈ ਲਈ ਅਤੇ ਇਸੇ ਤਰ੍ਹਾਂ ਹੀ ਦੋ ਪੈਸੇ ਦੇ ਛੋਲੇ ਲੈ ਕੇ ਰੋਟੀ ਖਾਂਦੇ ਹੁੰਦੇ ਹਾਂ ਅੱਧੀ ਛੁੱਟੀ ਵੇਲੇ ਕੰਧ ਉੱਤੇ ਕੰਧ ਦੇ ਉੱਤੇ
3: ਕੰਧ ਉੱਤੇ। ਹਾਂਜੀ
1: ਲੰਮੀ ਸਾਰੀ ਕੰਧ ਸੀ ਉਹਦੇ ਤੇ ਲਾਈਨ ਹੀ ਮੁੰਡਿਆਂ ਦੀ ਲੱਗੀ ਹੁੰਦੀ ਸੀ ਸਾਰੇ ਹੀ ਕੰਧ ਤੇ ਬਹਿ ਕੇ ਰੋਟੀ ਖਾਂਦੇ ਹੁੰਦੇ ਸਨ।
3: ਹਾਂਜੀ ਹਾਂਜੀ
1: ਕਿਉਂ ਵੀ ਦਿਨ ਕਿੱਡੇ
3: ਜੀ। ਪਰ ਮੈਂ ਤਾਂ ਮੂੰਗਫਲੀਆਂ ਨਾਲ ਝੋਲੀ ਭਰ ਲੈਂਦੀ ਸੀ ਨਾਲ ਗੁੜ ਦੀ ਪੇਟੀ।
1: ਅੱਛਾ ਸਵਾਦ ਵੀ ਬੜਾ ਆਉਂਦਾ ਕਿ ਬਹੁਤ ਸਵਾਦ
3: ਉਹ ਸਵਾਦ ਹੀ ਵੱਖਰਾ ਹੈ ਸਰ।
1: ਗੁੜ
3: ਐਤਕੀ ਤੁਸੀਂ ਆਉਂਗੇ ਨਾ, ਐਤਕੀ ਤੁਸੀਂ ਆਉਂਗੇ ਨਾ ਤੇ ਮੈਂ ਤੁਹਾਡੇ ਲਈ ਨਾ ਮੂੰਗਫਲੀਆਂ ਝੋਲਾ ਭਰ ਕੇ ਲਿਆਉਣੀ।
1: ਠੀਕ ਹੈ ਤੇ ਗੁੜ ਮੈਂ ਲਿਆਵਾਂਗਾ ਤੇ ਨਹਿਰ ਦੇ ਕੰਢੇ ਤੇ ਬਹਿ ਕੇ ਖਾਵਾਂਗੇ। ਠੀਕ
3: ਆਪਾਂ ਦੋਵੇਂ ਹੋਵਾਂਗੇ ਫਿਰ ਨਾ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਬਸ।
1: ਕੋਈ ਮਗਰੋਂ ਆਣ ਕੇ ਭਾਵੇਂ ਸਾਨੂੰ ਧੱਕਾ ਦੇ ਦੇ ਨਹਿਰ ਦੇ ਵਿੱਚ।
3: ਨਹੀਂ ਧੱਕਾ ਨਹੀਂ ਦਊਗਾ, ਜਿਹੜਾ ਮਗਰੋਂ ਆਊਗਾ ਉਹ ਵੀ ਖਾਊਗਾ ਮੂੰਗਫਲੀਆਂ ਨਾਲ।
1: ਮੂੰਗਫਲੀ ਦੇ ਦੇਣਗੇ ਵੀ ਲੈ ਤੂੰ ਵੀ ਖਾ, ਇਹ ਕਿਹੜੀ ਗੱਲ ਹੈ।
3: ਮੈਂ ਬਸ ਜਿਆਦਾ ਨਹੀਂ ਸੁਣਾਵਾਂਗੀ, ਸਾਨੂੰ ਅੱਜ ਇਹ ਗੀਤ ਬੜਾ ਫੇਮਸ ਹੈ ਆਪਣੇ ਟਾਈਮ ਦਾ, ਮੇਰੇ ਸਨਮ।
1: ਅੱਛਾ ਮੇਰੇ ਸਨਮ।
3: ਤੇ ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਇੱਕ ਫਿਲਮ ਆਇਆ ਸੀਗਾ ਮੇਰੇ ਸਨਮ, ਫਿਲਮ ਦਾ ਨਾਂ ਹੈ ਤੁਸੀਂ ਦੇਖਿਓ।
1: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਾਂ ਜਦੋਂ ਮੇਰੇ ਸਨਮ, ਬੜੀ ਪੁਰਾਣੀ ਪਿਕਚਰ ਹੈ ਨਾ
3: ਜੀ, ਬਹੁਤ ਪੁਰਾਣੀ।
1: ਬਸ ਬਸ ਸਕੂਲ ਚ ਸੀ ਸਾਡਾ ਐਨ ਸੀ ਸੀ ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਸਨਮ ਪਿਕਚਰ ਥੀਏਟਰ ਚ ਲੱਗੀ ਹੁੰਦੀ ਸੀ ਜੀ।
3: ਹਾਂ ਹਾਂ।

0: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
1: ਰਾਧਾ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ, ਮਤਲਬ ਕਿ ਬੜੀ
0: ਲਕਸ਼ਮੀ ਛਾਇਆ,
1: ਨਹੀਂ ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਡਾਂਸ ਹੁੰਦੀ,
0: ਅੱਛਾ ਅੱਛਾ ਹੈਲਨ,
1: ਹੈਲਨ ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ ਜੇ, ਉਹ ਅਕਸਰ ਆਸ਼ਾ ਭੋਸਲੇ ਦੇ ਗਾਏ ਸਨ
0: ਜੀ। ਬਿਲਕੁਲ ਬਿਲਕੁਲ,
1: ਪਤਾ ਨੀ
0: ਜਿਹੜਾ
1: ਕੈਬਰੇ ਦੇ ਉਹ ਆ ਯੇ ਵੋ, ਉਹ ਬਹੁਤ ਖੂਬਸੂਰਤ ਹੁੰਦਾ।

0: ಆಗ್ತದೆ ಅಲ್ಲ ತಾತ. ಮೋನಿಕಾ
1: ਉਹਨਾਂ ਦੇ ਗੀਤ ਸੀਗੇ, ਬੜੇ ਹਿੱਟ ਗੀਤ ਨੇ ਉਹਨਾਂ ਦੇ।

کہتے ہو اپنی پہ غرور آ جاتا ہے، چہرے پہ خوشی آ جاتی ہے، تم

ہم آس سے تم کو کیا دیکھیں، تم جب بھی مقابل آتے ہو ہم

ہم آس سے تم کو کیا دیکھیں، تم جب بھی مکار

0: ਕਿਆ ਬਾਤ ਹੈ ਜੀ, ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਫਿਰ ਤੁਸੀਂ ਵੀ ਕਮਾਲ ਕਰਨ ਲੈ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ
1: ਤੰਦਰੁਸਤ,
0: ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ ਵਿੱਚ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਦਮੀ ਨਾਲ ਸਤਿ ਸ਼੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ, ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲ ਨਾ ਜਾਇਓ,
0: ਨਹੀਂ ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ। ਮੈਂ ਤੁਹਾਡੇ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ ਜੇ ਤੁਸੀਂ ਇਜਾਜ਼ਤ ਦਿਓ।
0: ਆਉਣ ਦਿਓ ਜੀ, ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ,
0: ਮਿਹਰਬਾਨੀ
1: ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਆਉਂਦੇ ਨੇ, ਬਹੁਤ ਪਿਆਰੇ ਤੇ ਵੰਡਰਫੁਲ,
1: ਆਪ ਸਭ ਨੂੰ ਮੇਰੇ ਵੱਲੋਂ ਪਿਆਰ ਵੀ ਹੈ, ਔਰ 2 ਅੱਖਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀਆਂ।

0: ਬਹੁਤ ਖੂਬਸੂਰਤ ਬਾਈ, ਵੰਡਰਫੁਲ। ਹਾਂਜੀ, ਮੈਂ ਤੁਹਾਡੇ ਨਾਲ ਅੱਜ ਦੋ ਸ਼ੇਅਰ ਕਰਾਂਗਾ, ਠੀਕ ਹੈ ਜੀ?
1: ਜੀ, ਆਉਣ ਦੇ ਜੀ।
0: ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ। ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ। ਓਏ ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ। ਕਿਧਰੋਂ ਆ ਜਾ, ਆ ਕੇ ਦੁੱਖ ਵੰਡਾ ਮੇਰੇ। ਮੈਂ ਕੱਲਾ, ਇਹ ਚੰਦਰੇ ਦੁੱਖ ਵਧੇਰੇ ਨੇ। ਭਾਈ ਮੈਂ
1: ਕੱਲਾ,
0: ਇਹ ਚੰਦਰੇ ਦੁੱਖ ਵਧੇਰੇ ਨੇ। ਤੇ ਦੂਸਰਾ ਜੀ, ਗਲੀ ਵਿੱਚੋਂ ਮਾਹੀ ਲੰਘਿਆ, ਕੂਚ ਅੱਡੀਆਂ ਝਾਂਜਰਾਂ ਪਾਵਾਂ। ਗਲੀ ਵਿੱਚੋਂ ਮਾਹੀ ਲੰਘਿਆ, ਕੂਚ ਅੱਡੀਆਂ ਝਾਂਜਰਾਂ ਪਾਵਾਂ। ਸੋਚਾਂ ਚ ਭੁਚਾਲ ਆ ਗਿਆ, ਫਿਰਾਂ ਉੱਡਦੀ ਵਿੱਚ ਹਵਾਵਾਂ। ਸੋਚਾਂ ਚ ਭੁਚਾਲ ਆ ਗਿਆ, ਫਿਰਾਂ ਉੱਡਦੀ ਵਿੱਚ ਹਵਾਵਾਂ। ਫੁੱਲਾਂ ਵਾਲੀ ਤੰਗ ਕੁੜਦੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ। ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ, ਤੇ ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਉਣ ਤੇ ਲਾਵਾਂ। ਫੁੱਲਾਂ ਵਾਲੀ
1: ਤੰਗ ਕੁੜਤੀ
0: ਥੱਲੇ ਘੱਗਰਾ ਸੂਫ ਦਾ ਪਾਵਾਂ, ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਉਣ ਤੇ ਲਾਵਾਂ। ਖੂਹ ਤੇ ਮੇਲ ਮਿੱਤਰਾ, ਤੇਰਾ ਉਣਦੀ ਸਵੈਟਰ ਆਵਾਂ। ਖੂਹ ਤੇ ਮੇਲ ਮਿੱਤਰਾ, ਮੈਂ ਤੇਰਾ ਉਣਦੀ ਸਵੈਟਰ
1: ਆਵਾਂ
0: ਜੀ।
1: ਵੈਰੀ ਨਾਈਸ, ਥੈਂਕ ਯੂ ਵੈਰੀ ਮਚ ਸਰ।
0: ਰੌਣਕਾਂ ਲਾਈਆਂ, ਇੱਕ ਵਾਰੀ ਫੇਰ ਗੁੱਡ ਵਿਸ਼ਿਸ ਸਾਡੇ ਸਾਰਿਆਂ ਦੀਆਂ,
1: ਥੈਂਕ ਯੂ ਸੋ ਮਚ।
0: ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ, ਤੇ ਤੁਸੀਂ ਇਸੇ ਤਰ੍ਹਾਂ ਖੜਕ ਦੀ ਆਵਾਜ਼ ਵਿੱਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ।
1: ਆਪ ਜੀ ਦੀ ਸੇਵਾ ਚ ਲੱਗੀ ਰਹਾ, ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ।
0: ਥੈਂਕ ਯੂ,
1: ਓਕੇ, ਹੈਵ ਅ ਗੁੱਡ ਟਾਈਮ।
0: ਥੈਂਕ ਯੂ, ਹੈਵ ਅ ਨਾਈਸ ਟਾਈਮ। ਤੇ
1: ਥੈਂਕ ਯੂ
0: ਦੋਸਤੋ, ਦਿੱਲੀ ਤੋਂ ਰਾਧਨਾ ਜੀ, ਵੰਡਰਫੁਲ ਲੇਡੀ, ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ। ਸੋ ਸੱਜਣੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ, ਜਿਨ੍ਹਾਂ ਨੇ ਸੁਣੀਆਂ, ਸਾਰਿਆਂ ਦਾ ਧੰਨਵਾਦ। ਤੇ ਅਗਲੇ ਹਫਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜਲਦੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।

2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਜੀ। ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ। ਸੋ ਬੇਨਤੀ ਇਹ ਹੈ ਕਿ ਪ੍ਰਵਾਸ ਰੇਡੀਓ ਦੀ ਐਪ ਜਿਹੜੀ ਹੈ, ਜਿਹੜੇ ਵੀਰਾਂ ਨੇ ਨਹੀਂ ਡਾਊਨਲੋਡ ਕੀਤੀ ਉਹ ਕਰ ਲਓ, ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ, ਕਿਉਂਕਿ ਇੱਕ ਬਹੁਤ ਵਧੀਆ ਆਪਣੇ ਮੂੰਹੋਂ ਮਿੱਠੂ ਨਹੀਂ ਬਣਦੇ, ਪਰ ਇਹ ਸੱਚੀ ਗੱਲ ਹੈ ਕਿ ਅਸੀਂ ਸੱਚ ਤੇ ਪਹਿਰਾ ਦੇਣ ਵਾਲੇ, ਸੱਚੀਆਂ ਗੱਲਾਂ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਅਸੀਂ ਕਰਦੇ ਹਾਂ, ਤਾਂ ਕਿ ਤੁਹਾਡੇ ਤੱਕ ਬੈਸਟ ਜਾਣਕਾਰੀਆਂ ਜਿਹੜੀਆਂ ਉਹ ਪਹੁੰਚਾਈਆਂ ਜਾਣ, ਤਾਂ ਕਿ ਤੁਹਾਨੂੰ ਵੀ ਇਹਨਾਂ ਇਨਫੋਰਮੇਸ਼ਨ ਤੋਂ ਪਤਾ ਲੱਗਦਾ ਰਹੇ। ਸੋ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਗਾਂ ਤੋੜਦੇ ਹਾਂ ਜੀ, ਗੀਤਾਂ ਦੇ ਨਾਲ। ਅਰਵਿੰਦਰ ਗਰੇਵਾਲ ਦਾ ਪਹਿਲਾ ਗੀਤ ਤੇ ਇਹ ਲਓ ਜੀ।

ਅਧਿਆਪਕ ਜੀ ਸੁਖਵਿੰਦਰ, ਵੈਰੀ ਗੁੱਡ ਪਰਸਨ, ਦੋਸਤਾਂ ਦਾ ਦੋਸਤ, ਸਾਡਾ ਵੀ ਦੋਸਤ ਹੈ ਜੀ। ਲੋ ਇੱਕ ਗੀਤ ਹੋਰ ਸੁਣਦੇ ਜੀ, ਮਾਹੀ ਵੇ।

0: ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਜੀ ਖਬਰਾਂ ਤੇ ਖਬਰਾਂ ਵੱਲ ਚੱਲਦੇ ਹਾਂ ਜੀ। ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਜੀ ਓਰੀਜਨਲ ਕੈਲੀਫੋਰਨੀਆ ਤੋਂ। ਸਤਿਕਾਰਯੋਗ ਨੇ, ਵੱਡੇ ਭਰਾ ਨੇ ਔਰ ਬਹੁਤ ਮਿਹਨਤ ਕਰਕੇ ਖਬਰਾਂ ਦੀ ਤਿਆਰੀ ਕਰਦੇ ਨੇ ਤੇ ਤੁਹਾਡੇ ਤੱਕ ਕੋਸ਼ਿਸ਼ ਕਰੀਦੀ ਹੈ ਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪਹੁੰਚਾਈਆਂ ਜਾਣ। ਮੈਂ ਇੱਕ ਹੋਰ ਬੜੇ ਮਨ ਦੇ ਵਿੱਚ ਕਈ ਚਿਰਾਂ ਤੋਂ ਸੀ, ਮੈਂ ਕਦੀ ਗੱਲ ਨਹੀਂ ਕੀਤੀ ਕਿ ਗਾਣਾ ਮੈਂ ਲਾਇਆ ਸੀ ਸੁਖਵਿੰਦਰ ਦਾ। ਮੈਂ ਦੱਸਾਂ ਕਿ ਸਾਡੀ ਅੱਜ ਤੋਂ 10-15 ਸਾਲ ਪਹਿਲਾਂ ਤੋਂ ਸੁਪਰ ਸਵਿਫਟ ਲਿਮੋ ਬਹੁਤ ਵੱਡੀ ਕੰਪਨੀ ਸੀ, ਪਾਰਟਨਰ ਮੇਰੇ ਸੀ ਰਜੇਸ਼ ਉੱਪਰ, ਤੇ ਅਸੀਂ ਐਸਾ ਕੋਈ ਸਿੰਗਰ ਜਾਂ ਐਸਾ ਕੋਈ ਕਲਾਕਾਰ ਇੰਡੀਆ ਦਾ, ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ, ਸੁਖਵਿੰਦਰ, ਜਿੰਨੇ ਵੀ ਐਕਟਰ ਸੀ, ਗਾਉਣ ਵਾਲੇ ਸੀ, ਉਹ ਸਾਡੀਆਂ ਗੱਡੀਆਂ ਦੇ ਨਾਲ ਪ੍ਰੋਗਰਾਮਾਂ ਤੇ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੂੰ, ਔਰ ਸਟੇਜ ਦੇ ਪਿਛਲੇ ਬੰਨੇ ਖਲੋ ਕੇ ਅਸੀਂ ਇੰਜੋਏ ਕਰਦੇ ਹੁੰਦੇ ਸੀ, ਨਾਲੇ ਪ੍ਰੋਗਰਾਮ ਸੁਣਦੇ ਹੁੰਦੇ ਸੀ। ਔਰ ਸੁਖਵਿੰਦਰ ਨੂੰ ਤਾਂ ਮੈਂ ਆਪ ਇੱਕ ਵਾਰੀ ਲੈ ਗਿਆ। ਪੰਜਾਬੀ ਕਲਾਕਾਰਾਂ ਵਿੱਚ ਐਸਾ ਕੋਈ ਕਲਾਕਾਰ ਨਹੀਂ ਜਿਹੜਾ ਅਸੀਂ ਉਹਨਾਂ ਨੂੰ ਆਪਣੀਆਂ ਲਿਮ ਸਰਵਿਸ ਨਾ ਪ੍ਰੋਵਾਈਡ ਕੀਤੀਆਂ ਹੋਣ। ਸੋ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਦੂਰ ਸਿਕੰਦਰ ਸਾਹਿਬ ਦੇ ਨਾਲ ਮੈਂ ਤੇ ਰਣਜੀਤ ਤੇਜੀ ਨੇ ਤੇ ਭੱਲਾ ਸਾਹਿਬ, ਇਹ ਉਦੋਂ ਪ੍ਰੋਗਰਾਮ ਤੇ ਆਏ ਸੀ, ਅਸੀਂ ਪ੍ਰੋਗਰਾਮ ਉਦੋਂ ਕਰਾਇਆ ਸੀ ਤੇ ਕੋਲ ਬਹਿ ਕੇ ਇਹਨਾਂ ਦੇ ਬੱਚੇ ਸਰਦੂਰ ਸਿਕੰਦਰ ਸਾਹਿਬ ਦੇ ਛੋਟੇ ਛੋਟੇ ਹੁੰਦੇ ਸੀ ਨਿਆਣੇ, ਉਦੋਂ ਬੱਚੇ ਦੋਨੇ ਹੁਣ ਦੇ ਜਵਾਨ ਤਕੜੇ ਹੋ ਗਏ ਤੇ ਕਾਫੀ ਇਹਨਾਂ ਦੇ ਕਮਰੇ ਵਿਚ ਬਹਿ ਕੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਸੀ। ਹੰਸਰਾਜ ਸਾਹਿਬ ਨੂੰ ਮੈਂ ਆਪ ਆਪਣੀ ਗੱਡੀ ਦੇ ਵਿਚ ਲੈ ਕੇ ਗਿਆ ਔਰ ਬਹੁਤ ਕਲਾਕਾਰਾਂ ਨੂੰ ਅਸੀਂ ਆਪ ਲੈ ਕੇ ਜਾਂਦੇ, ਜਿਹੜਾ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਫੇਮਸ ਆ, ਇਹਨੂੰ ਅਸੀਂ ਮੈਂ ਆਪ ਲੈ ਕੇ ਜਾਣਾ। ਔਰ ਬੜਾ ਇੰਜੋਏ ਕੀਤਾ ਪਿਛਲੇ 10-15 ਸਾਲਾਂ ਤੋਂ, ਬੜੇ ਵੱਡੇ ਸ਼ੋਅ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਵਰ ਅਸੀਂ ਗੱਡੀਆਂ ਦੇ ਰਾਹੀਂ ਕਰਦੇ ਹੁੰਦੇ। ਸਾਡੇ ਕੋਲ ਸਟ੍ਰੈਚ ਲਿਮੋ, ਵੱਡੀਆਂ ਗੱਡੀਆਂ ਔਰ ਛੋਟੀਆਂ ਗੱਡੀਆਂ, ਹਰ ਤਰ੍ਹਾਂ ਦੀ ਗੱਡੀ ਹੁੰਦੀ ਸੀ। ਲਓ ਜੀ, ਇਹ ਗੱਲ ਅੱਜ ਮੈਂ ਬੜੇ ਹੀ ਪਹਿਲੀ ਵਾਰ ਹੀ ਪ੍ਰੋਗਰਾਮ ਤੇ ਕਰ ਰਿਹਾ। ਕਈ ਵਾਰੀ ਹੁੰਦਾ ਕਿ ਲੋਕੀ ਕਹਿ ਦਿੰਦੇ ਹਰਾ ਯਾਰ ਮੈਂ ਛੱਡੀ ਜਾਂਦਾ, ਪਰ ਇਹ ਹੈ ਕਿ ਸੱਚਾਈ ਹੈ। ਕਿਉਂ ਜੀਵਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਬਿਲਕੁਲ ਏਦਾਂ ਹੀ ਹੈ ਜੀ, ਲੋਕ ਕਹਿੰਦੇ ਏਦਾਂ ਹੀ
0: ਹੈ, ਲੋਕ ਕਹਿ ਦਿੰਦੇ ਜੀ ਏਦਾਂ ਹੀ ਹੋਇਆ ਹੋਣਾ, ਐਵੇਂ ਮਾਰੀ ਜਾਂਦੇ, ਪਰ ਇਹ ਸਾਡੇ ਕੋਲ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹੁੰਦੀ, ਜੋ ਸੱਚੀ ਗੱਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਆਓ ਜੀ,
1: ਬਿਲਕੁਲ
0: ਜੀਵਾ ਸਾਹਿਬ ਆਓ, ਸਤਿ ਸ੍ਰੀ ਅਕਾਲ ਜੀ।
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਤੇ ਖਾਕ ਸਾਹਿਬ ਜੀ, ਗੱਲਾਂ ਬਾਤਾਂ ਇਸ ਤਰ੍ਹਾਂ ਕਿ ਅੱਜ ਕੱਲ ਲੜਾਈਆਂ ਤੁਹਾਨੂੰ ਪਤਾ ਹਰ ਪਾਸੇ ਲੱਗੀ ਹੋਊਗਾ ਤੇ ਉਹਦੀ ਗੱਲ ਆਪਾਂ ਕਰਦੇ ਹਾਂ ਤੇ ਉਹਦੇ ਨਾਲ ਨਾਲ ਖਾਕ ਸਾਹਿਬ ਜੀ, ਇਹ ਜਿਹੜੀਆਂ ਲੜਾਈਆਂ ਨਾ, ਜਦੋਂ ਆਪਾਂ ਕਈ ਵਾਰੀ ਸਧਾਰਨ ਗੱਲ ਕਰੀਦੀ ਆ, ਉਹ ਫਲਾਨਿਆਂ ਦੇ ਘਰ ਲੜਾਈ ਹੁੰਦੀ ਆ ਤੇ ਉੱਥੇ ਜੇ ਆਪਾਂ 2-4 ਬੰਦੇ ਗਰੁੱਪ ਦੇ ਵਿਚ ਵੇਖੇ ਆ ਤਾਂ ਕਿਸੇ ਕੋਈ ਨਾ ਕੋਈ ਕਹਿ ਦਿੰਦਾ ਯਾਰ ਇਹ ਭੁੱਖ ਲੱਗਦੀ ਆ। ਸੋ ਇਹੀ ਜਿਹੜੀ ਗੱਲ ਆ, ਜਿਹੜੀਆਂ ਹੁਣ ਲੜਾਈਆਂ ਜੋ ਕੁਛ ਹੋ ਰਿਹਾ, ਇਹਦਾ ਕਾਰਨ ਇਹੀ ਆ, ਭੁੱਖ ਲੜ ਰਹੀ ਹੈ।
0: ਹਾਂਜੀ, ਤੇਲ ਦੀ ਭੁੱਖ ਵੱਡੀ ਆ,
1: ਬਿਲਕੁਲ ਕਾਲੇ ਸੋਨੇ ਦੀ ਭੁੱਖ ਹੈ ਜਿਹੜੀ ਉਹ ਬਹੁਤ ਵੱਡੀ ਆ। ਤੇ ਇੱਕ ਇਹਦੇ ਨਾਲ ਖਾਕ ਸਾਹਿਬ ਜੀ, ਜਿਹੜਾ ਪਿਛਲੇ ਇੱਕ ਦਿਨ ਹੋ ਗਿਆ ਐਤਵਾਰ ਵਾਲੇ ਦਿਨ, ਜਿਹੜਾ ਤੁਹਾਡੇ ਨਿਊਯਾਰਕ ਸ਼ਹਿਰ ਦਾ ਲਾਗਵਾਡੀਆ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਖਾਕ ਸਾਹਿਬ ਜੀ, ਉਹਦੇ ਉੱਪਰ ਇਹ 22 ਮਾਰਚ 2026 ਰਾਤੀ 11:45 ਤੇ ਦਿਨ ਉਦਣ ਸੀਗਾ ਐਤਵਾਰ ਨੂੰ, ਇੱਕ ਘਟਨਾ ਵਾਪਰੀ ਆ। ਤੇ ਇਸ ਘਟਨਾ ਵਿਚ ਇੱਕ ਹਵਾਈ ਜਹਾਜ਼ ਏਅਰ ਕੈਨੇਡਾ ਦਾ ਜਿਹੜਾ ਸੀਗਾ ਤੇ ਫਲਾਈਟ ਨੰਬਰ 8646 ਅਤੇ ਏਅਰ ਕਰਾਫਟ ਜਿਹੜਾ ਆ ਉਹ ਰੈਸਕਿਊ ਐਂਡ ਫਾਇਰ ਫਾਈਟਿੰਗ ਟਰੱਕ ਜਿਹੜਾ ਹੁੰਦਾ ਖਾਕ ਸਾਹਿਬ ਜੀ, ਇਹ ਜਹਾਜ਼ ਉਹਦੇ ਨਾਲ ਟਕਰਾ ਗਿਆ।
0: ਦੇਖੋ ਜੀ, ਰਾਤ ਦਾ ਟਾਈਮ ਸੀ ਤੇ ਪਰ ਇਹ ਸਮਝ ਨਹੀਂ ਆਈ ਕਿ ਉੱਥੇ ਜਿਹੜੀ ਫਾਇਰ ਦੀ ਗੱਡੀ ਉੱਥੇ ਰਨਵੇ ਤੇ ਕੀ ਕਰਦੀ ਸੀ, ਜਾਂ ਜਿਹੜਾ ਟਾਵਰ ਆ ਉੱਥੋਂ ਕੀ ਇਨਫੋਰਮੇਸ਼ਨ ਮਿਲੀ। ਇਹ ਸਾਰਾ ਕੁਝ ਮਿਕਸ ਅਪ ਜੀ ਹੋਇਆ, ਜਿਹਦੇ ਤੇ ਸਾਡੇ ਗਵਰਨਰ ਵੀ ਨਿਊਯਾਰਕ ਦੇ, ਉਹਨਾਂ ਨੇ ਕਾਨਫਰੰਸ ਕੀਤੀ ਆ, ਸਾਡੇ ਮਮਦਾਨੀ ਸਾਹਿਬ ਨੇ ਵੀ ਨਾਲ ਸੀ।
1: ਬਿਲਕੁਲ ਬਿਲਕੁਲ, ਤੇ ਇਹ ਜਿਹੜੀ ਸੀਗਾ ਇਹ ਖਾਕਸਾ ਜੀ, ਉਹਦੇ ਨਾਲ ਜਿਹੜਾ ਫਾਇਰ ਟਰੱਕ ਦੇ ਨਾਲ ਟਕਰਾਇਆ ਆਇਆ। ਇਹਦੇ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਅਜੇ ਪੂਰੀ ਪੁੱਛ ਪੜਤਾਲ ਤਾਂ ਜਿਹੜੀ ਖਾਕ ਸਾਹਿਬ ਜੀ, ਉਹ ਤੁਹਾਨੂੰ ਪਤਾ ਵੀ ਬਾਅਦ ਚ ਆਉਣੀ ਹੁੰਦੀ ਆ ਕਿੰਨੇ ਚਿਰਾਂ ਦੇ ਬਾਅਦ ਦੇ ਵਿਚ, ਪਰ ਅੱਜ ਤੱਕ ਦੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ, ਉਹ ਖਬਰ ਉਹਦੇ ਅਨੁਸਾਰ ਖਾਕ ਸਾਹਿਬ ਜੀ, ਰਨਵੇ ਜਿਹੜਾ 4 ਆ ਉਸ ਏਅਰਪੋਰਟ ਦਾ, 4 ਨੰਬਰ ਰਨਵੇ ਆ ਜਿਹੜਾ, ਉਹਦੇ ਉੱਤੇ ਖਾਕ ਸਾਹਿਬ ਜੀ ਏਅਰ ਕੈਨੇਡਾ ਦਾ ਜਹਾਜ਼ ਜਿਹੜਾ ਆ ਉਹ ਉੱਤਰ ਰਿਹਾ ਸੀ ਤੇ ਅਜੇ ਪੂਰੀ ਦੌੜ ਦੇ ਵਿਚ ਸੀਗਾ। 100 ਤੋਂ ਉੱਤੇ ਮੇਰਾ ਖਿਆਲ 120 ਮੀਲ ਦੀ ਜਿਹੜੀ ਉਹਦੀ ਸਪੀਡ ਉਸ ਵੇਲੇ ਸੀਗੀ। ਤੇ ਇੱਥੇ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਜਿਹੜਾ ਦੇਖੋ ਹੁਣ ਤੁਹਾਨੂੰ ਪਤਾ ਪਿਆ ਬੜਾ ਰੌਲਾ ਪੈ ਰਿਹਾ ਉਹ ਟੀ ਐਸ ਏ ਦੇ ਪੂਰੇ ਮੈਂਬਰ ਨੀ ਉਹਨਾਂ ਕੋਲ ਫੰਡ ਹੈ ਨੀ ਇਹ ਹੈ ਨੀ ਉਹ ਨੀ ਉਹ ਹਰ ਪਾਸੇ ਜਿਹੜਾ ਇਫੈਕਟ ਪੈਂਦਾ ਉਸ ਗੱਲ ਦਾ
0: ਹੈਗੇ ਵੀ ਘੱਟ ਸੀ ਜੀ ਮਾਂ ਸਾਹਿਬ 13 ਬੰਦੇ ਆ ਟੋਟਲ 17 ਬੰਦੇ ਚਾਹੀਦੇ ਕਿੰਨੇ ਚਾਹੀਦੇ ਆ ਉਹ ਇਹਨਾਂ ਕੋਲ 3-4 ਬੰਦਿਆਂ ਦੀ ਘਾਟ ਹੈਗੀ ਸੀ
1: ਹਾਂਜੀ ਬਿਲਕੁਲ ਸੋ ਉਹਦੇ ਕਾਰਨ ਇਹ ਹੋਇਆ ਪਰ ਖੱਕ ਸਾਹਿਬ ਜੀ ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਗੌਰਮੈਂਟ ਉਹ ਕਦੇ ਵੀ ਮੰਨਦੀ ਨੀ ਹੁੰਦੀ ਪਈ ਸਾਡਾ ਕਸੂਰ ਆ ਉਹਨੇ ਸਿਰ ਉਹਨੇ ਲਾਉਣਾ ਜਿਹੜਾ ਉੱਥੇ ਉਹ ਕੰਟਰੋਲ ਟਾਵਰ ਤੇ ਉਸ ਵੇਲੇ ਟ੍ਰੈਫਿਕ ਕੰਟਰੋਲਰ ਸੀਗਾ ਇਹ ਟ੍ਰੈਫਿਕ ਕੰਟਰੋਲਰ ਜਿਹਨੂੰ ਕਹਿੰਦੇ ਆ ਤੇ ਆਮ ਕਰਕੇ ਉਹਦੇ ਸਿਰੇ ਲੱਗਦਾ ਹੁੰਦਾ ਤੇ ਚਲੋ ਉਹ ਤਾਂ ਗੱਲ ਬਾਅਦ ਦੀ ਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਦੋਂ ਉਹ ਜਹਾਜ਼ ਜਿਹੜਾ ਸੀਗਾ ਏਅਰ ਕੈਨੇਡਾ ਦਾ ਮੋਂਟਰੀਅਲ ਤੋਂ ਉਹ ਤੁਰਿਆ ਸੀਗਾ ਤੇ ਇੱਥੇ ਆ ਕੇ ਉਹ ਉਤਰ ਰਿਹਾ ਸੀਗਾ ਤੇ ਜਿਹੜਾ ਉਹ ਕੰਟਰੋਲਰ ਸੀਗਾ ਨਾ ਏਅਰਪੋਰਟ ਦੇ ਉੱਤੇ ਉਹਨੇ ਹੱਕ ਸਾਹਿਬ ਜੀ ਇਹਨੂੰ ਇਜਾਜ਼ਤ ਦੇ ਦਿੱਤੀ ਕਿ ਤੂੰ ਉਤਰ ਸਕਦਾ ਤੇ ਪਤਾ ਨੀ ਕੀ ਕਾਰਨ ਹੋਇਆ ਉਹਨੇ ਦੂਸਰੇ ਪਾਸੇ ਉਹ ਜਿਹੜਾ ਫਾਇਰ ਟਰੱਕ ਜਿਹਨੂੰ ਕਹਿੰਦੇ ਆ ਆਪਾਂ ਉਹਨੂੰ ਵੀ ਕਲੀਅਰ ਦੀ ਦੇਤੀ ਪਈ ਤੂੰ ਲੰਘ ਜਾ ਇਹਦੇ ਉੱਤੇ ਜਿਹੜਾ ਉਹ ਰਨਵੇ ਸੀਗਾ ਤੇ ਉਹ ਜਦੋਂ ਲੰਘ ਰਿਹਾ ਸੀਗਾ ਤੇ ਉਹ ਕੰਟਰੋਲਰ ਨੇ ਉਸੇ ਵੇਲੇ ਜਿਹੜਾ ਸੀਗਾ ਖੱਕ ਸਾਹਿਬ ਜੀ ਉਹਦੇ ਨਿਗਾਹ ਪੈ ਗਿਆ ਉਹ ਟਰੱਕ ਤੇ ਉਹਨੇ ਟਰੱਕ ਨੂੰ 5-6 ਵਾਰੀ ਕਿਹਾ ਰੁਕੋ ਰੁਕੋ ਰੁਕੋ ਰੁਕੋ ਪਰ ਉਹਨੂੰ ਜਾਂ ਤਾਂ ਉਹ ਸੁਣਿਆ ਨੀ ਜਾਂ ਪਤਾ ਨੀ ਕੀ ਹੋਇਆ ਤੇ ਉਹ ਜੀ ਜਾ ਕੇ ਉਹਦੇ ਮੂਹਰੇ ਆ ਗਿਆ ਜਹਾਜ਼ ਦੇ ਤੇ ਜਹਾਜ਼ ਤੁਹਾਨੂੰ ਪਤਾ ਪਈ ਬਹੁਤ ਜਿਹੜਾ ਤੇਜ਼ੀ ਦੇ ਨਾਲ ਉਹ ਜਾ ਰਿਹਾ ਸੀਗਾ ਤੇ ਔਰ ਇਹਦੇ ਵਿਚ ਖੱਕ ਸਾਹਿਬ ਜੀ ਖੁਸ਼ੀ ਦੀ ਗੱਲ ਤਾਂ ਆਪਾਂ ਨਹੀਂ ਕਹਿ ਸਕਦੇ ਇਹਨੂੰ ਪਰ ਦੇਖੋ ਇਸ ਤਰ੍ਹਾਂ ਦੇ ਜਿਹੜੇ ਆਮ ਕਰਕੇ ਹਵਾਈ ਜਹਾਜ਼ਾਂ ਦੇ ਜਿਹੜੇ ਹੁੰਦੇ ਆ ਨਾ ਉਹ ਐਕਸੀਡੈਂਟ ਇਸ ਤਰ੍ਹਾਂ ਉੱਥੇ ਨੁਕਸਾਨ ਜਾਨਾਂ ਦਾ ਬਹੁਤ ਜਾਨੀ ਨੁਕਸਾਨ ਬਹੁਤ ਹੁੰਦਾ ਹੁੰਦਾ
0: ਬਿਲਕੁਲ
1: ਹਾਂਜੀ ਤੇ ਹੁਣ ਇਹਦੇ ਵਿਚ ਦੋ ਤਾਂ ਪਾਇਲਟ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ ਤੇ ਬਾਕੀ ਤਾਂ ਹੋਰ ਤਾਂ ਇਹਨਾਂ ਨੇ ਕੁਛ ਏਡੀ ਵੱਡੀ ਖਬਰ ਦਿੱਤੀ ਨੀ ਕਿ ਕਿੰਨੀਆਂ ਕੁ ਹੋਰ ਜਾਨਾਂ ਪਰ ਜ਼ਖਮੀ ਜਿਹੜੇ ਲੋਕ ਹੋਏ ਆ ਜਿਨ੍ਹਾਂ ਦੇ ਵਿਚੋਂ ਕੋਈ ਏਡਾ ਬਹੁਤਾ ਉਹ ਦੱਸਿਆ ਨੀ ਗਾ ਕੁਛ ਲੋਕ ਹਾਸਪਿਟਲ ਦੇ ਵਿਚ ਖੈਰ ਹੈਗੇ ਐਸੀ ਗੱਲ ਨੀ ਹੈਗੀ ਤੇ ਪਰ ਅਜੇ ਤੀਕਰ ਹੋਰ ਕਿਸੇ ਦੀ ਜਾਨ ਦੀ ਜਿਹੜੀ ਹੈ ਬਾਹਰ ਉਹ ਗੱਲਬਾਤ
0: ਏਅਰਪੋਰਟ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਵੇਲੇ ਲਗਵਾੜੀ ਏਅਰਪੋਰਟ ਜਿਹੜਾ ਹੈਗਾ ਉਹ ਅਮਰੀਕਾ ਦੇ ਬੈਸਟ ਏਅਰਪੋਰਟਾਂ ਦੇ ਵਿਚੋਂ ਇਕ ਵਾ
1: ਹਾਂਜੀ ਬਿਲਕੁਲ
0: ਇਹਨੂੰ ਬਿਲਡ ਕੀਤਾ ਗਿਆ ਹਜੇ ਮੈਨੂੰ ਮੈਂ ਇੱਕ ਸਾਲ ਹੀ ਹੋਇਆ ਇਹਨੂੰ ਤਕਰੀਬਨ ਇਹਨੂੰ ਓਪਨ ਹੋਏ ਨੂੰ ਨਵਾਂ ਸਾਰਾ ਕੁਛ ਨਵਾਂ ਬਣਿਆ ਬਿਊਟੀਫੁਲ ਏਅਰਪੋਰਟ ਬਹੁਤ ਹੀ ਇੱਥੇ ਨਾ ਰਸ਼ ਹੁੰਦਾ ਸੀ ਕਿਉਂਕਿ ਨਿਊਯਾਰਕ ਸਿਟੀ ਤੋਂ ਸਿਰਫ 10 ਮੀਲ ਆ ਜੀ 9-10 ਵੀ ਨੀ ਹੈਗਾ 9 ਮੀਲ ਹੀ ਆ ਨਿਊਯਾਰਕ ਸਿਟੀ ਤੋਂ ਤੇ ਇਹਨੂੰ ਲੱਗਦੇ ਆ ਟ੍ਰੈਫਿਕ ਨਾ ਹੋਵੇ ਤੇ ਸਾਰੇ 15 ਮਿੰਟਾਂ ਦੇ ਵਿਚ ਤੁਸੀਂ ਸਿਟੀ ਦੇ ਵਿਚ ਜਾ ਵੜਦੇ ਆ ਹਾਈਵੇ ਦੇ ਤੇ ਇੰਨਾ ਪਿਆਰਾ ਸੋਹਣਾ ਏਅਰਪੋਰਟ ਬਣਿਆ ਉਹ ਕਿ ਦੇਖ ਕੇ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਏਅਰਪੋਰਟ ਸੀ ਇੱਥੇ ਵੀ ਲਗਵਾੜੀਆ ਹੁੰਦਾ ਸੀ ਸੋ ਬਿਊਟੀਫੁਲ ਬਹੁਤ ਹਰ ਚੀਜ਼ ਉਹਨਾਂ ਨੇ ਜਿਹੜੀ ਆ ਰਨਵੇ ਕੀ ਹਰ ਚੀਜ਼ ਨਵੀਂ ਬਣਾਈ ਹੁਣ ਐਕਸੀਡੈਂਟ ਹੋਣਾ ਇਹ ਤਾਂ ਬੇਕੂਫੀ ਦੀ ਹੱਦ ਹੀ ਹੈ ਨਾ ਕਿ ਉੱਥੇ ਗੱਡੀ ਖੜੀ ਹੈ ਤੁਸੀਂ ਉਹਨੂੰ ਰਨਵੇ 4 ਨੰਬਰ ਦੇ ਰਹੇ ਹੋ ਉਹਨੂੰ ਕੋਈ ਹੋਰ ਰਨਵੇ ਦਿੱਤਾ ਜਾ ਸਕਦਾ ਸੀ ਜਿੱਥੇ ਪਹਿਲਾਂ ਦੇਖਿਆ ਜਾ ਸਕਦਾ ਸੀ ਪਤਾ ਨੀ ਅੱਜ ਕੱਲ ਫੋਨਾਂ ਤੇ ਵੀ ਲੱਗੇ ਆ ਲੋਕ ਇਹ ਵੀ ਹੈਗੀ ਪ੍ਰੋਬਲਮ ਆਪਣੇ ਕੋਈ ਦੇਖਣ ਡਿਆ ਕੋਈ ਕੁਛ ਕਰਨ ਡਿਆ ਮਤਲਬ ਉਧਰ ਨਿਗਾਹ ਨਾ ਹੋਵੇ
1: ਬਿਲਕੁਲ ਕੁਛ ਨਾ ਕੁਛ ਤਾਂ ਹੋਇਆ ਜਾਂ ਰਾਤ ਨੂੰ ਨਜ਼ਰ ਵੀ ਆਇਆ ਟਰੱਕ ਜਿਹੜਾ ਸੀ
0: ਬਿਲਕੁਲ ਜਦੋਂ ਤੱਕ ਕਲੀਅਰ ਨੀ ਰੂਟ ਹੈਗਾ ਤੂੰ ਕਿੱਦਾਂ ਓਕੇ ਕਰ ਦਿੱਤਾ ਵੀ 4 ਦੇ ਆ ਜਾ
1: ਜੀ ਤੇ ਇਹ ਸੀ ਇਹ ਖਬਰ ਅਗਲੀ ਖਬਰ ਆਪਣੇ ਕੋਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਜਿਹੜੀ ਹੈਗੀ ਆ ਤੁਹਾਨੂੰ ਪਤਾ ਹੋਵੇ ਅਮਰੀਕਾ ਦੀਆਂ ਸਾਰੀਆਂ ਜੰਗੀ ਜਿਹੜੀਆਂ ਯੋਜਨਾਵਾਂ ਆ ਉਹ ਪੈਂਟਾਗੋਨ ਬਿਲਡਿੰਗ ਦੇ ਵਿਚੋਂ ਬਣਦੀਆਂ ਆ ਤੇ ਉਹਦੇ ਵੱਲੋਂ ਖੱਕ ਸਾਹਿਬ ਜੀ 3000 ਹੋਰ ਫੌਜੀ ਆ ਜਿਹੜੇ ਮਿਡਲ ਈਸਟ ਵਾਲ ਜਿਹੜੇ ਉਹ ਹਜੇ ਮਤਲਬ ਉਹ ਇਥੋਂ ਰਵਾਨਾ ਨੀ ਹੋਏ ਪਰ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ 3000 ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਤੇ ਉਹ ਵੀ ਜਿਹੜੇ ਅੱਜ ਦਿਨ ਤਿਆਰ ਹੋ ਗਏ ਉਹ ਜਾਣਗੇ ਤੇ ਇਹ ਜਿਹੜੇ ਖੱਕ ਸਾਹਿਬ ਜੀ ਆਰਮੀ ਦੀ ਜਿਹੜੀ 82ਵੀਂ 82nd ਏਅਰਬੋਰਨ ਡਿਵੀਜ਼ਨ ਹੁੰਦੀ ਆ ਉਹਦੇ ਨਾਲ ਇਹ ਜਿਹੜੇ ਆ ਸਬੰਧਤ ਹੈਗੇ ਆ ਤੇ ਇਸ ਤੋਂ ਪਹਿਲਾਂ ਖੱਕ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ ਵਿਚ ਪਹਿਲਾਂ ਹੀ ਉੱਥੇ ਫੌਜ ਆ ਜਿਹੜੀ ਉਧਰ ਨੂੰ ਰਵਾਨਾ ਹੋ ਚੁੱਕੀ ਆ ਸੋ ਇਸ ਫੌਜ ਤੋਂ ਇਹ ਪਤਾ ਲੱਗ ਰਿਹਾ ਕਿ ਜਿਹੜਾ ਟਰੰਪ ਸਾਹਿਬ ਆਪਣੇ ਹੈਗੇ ਆ ਇਹਨੇ ਇਰਾਨ ਦੇ ਉੱਤੇ ਜਾ ਕੇ ਉਹ ਹੱਲਾ ਕਰਕੇ ਉਸ ਦੇਸ਼ ਦੇ ਵਿਚ ਆਪਣੀ ਫੌਜ ਮਾਰਨੀ ਆ ਇਹਦੇ ਤੋਂ ਲੱਭ ਪੇ ਰਿਹਾ
0: ਜੀ ਚੀਮਾ ਸਾਹਿਬ ਚੱਕਰ ਇਹ ਆ ਕਿ ਜੰਗੀ ਲੜਾਈ ਲੜਨੀ ਜਿਹੜੀ ਵਿਚ ਜਾ ਕੇ ਨਾ ਉਹ ਬੜੀ ਔਖੀ ਹੁੰਦੀ ਆ ਨਵੇਂ ਇੱਥੇ ਦੇ ਜੋ ਮਰਜ਼ੀ ਤੁਸੀਂ ਕਰ ਲੋ ਜਿੰਨੇ ਮਰਜ਼ੀ GPS ਯੇ ਵੋ ਲਾ ਲੋ ਪਰ ਬਦਨਾਮ ਦੀ ਜਿਹੜੀ ਆ ਉਹ ਉਦਾਹਰਨ ਤਾਂ ਮੂਹਰੇ ਪਈ ਹੈ ਨਾ
1: ਵੀਤਨਾਮ ਅਫਗਾਨਿਸਤਾਨ ਹਜੇ ਕੱਲ ਦੀ ਗੱਲ ਆ
0: ਇੰਡੀਆ ਵੀਤਨਾਮ ਅਫਗਾਨਿਸਤਾਨ ਹੋਰ ਵੀ ਕਈ ਮੁਲਕਾਂ ਦੇ ਵਿਚ ਇਹ ਹੁਣ ਸਮਝਦੇ ਸੀ ਟਰੰਪ ਸਾਹਿਬ ਕਿ ਮੈਂ ਇੱਥੋਂ ਨੂੰ ਚੱਕ ਲਿਆਂਦਾ ਬੜੇ
1: ਭਾਵ ਨਾਲ
0: ਤੇ ਖਰਾ ਮੈਂ ਸਾਰਾ ਕੁਛ ਹੀ ਕਰ ਲੈਣਾ ਪਰ ਇਹ ਕਈ ਵਾਰੀ ਜੰਗਾਂ ਜਿਹੜੀਆਂ ਸੀ ਉੱਥੇ ਜੰਗ ਜੇ ਆਰਮੀ ਦੇ ਆਰਮੀ ਨਾਲ ਲੱਗਦੀ ਨਾ ਜਾ ਕੇ ਇਰਾਨ ਦੇ ਵਿਚ ਤੇ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਉਹ ਕੱਚੇ ਥੋੜੋ ਬੈਠੇ ਨਹੀਂ ਕਰਨਾ ਚਾਹੀਦਾ ਪਰ ਚੱਕਰ ਟਰੰਪ ਸਾਹਿਬ ਉਹਦੇ ਇੰਚਾਰਜ ਵੀ ਹੈ ਨਾ ਆਰਮੀ ਦੇ ਜੋ ਕਹਿਣਗੇ ਉਹੀ ਕੁਛ ਹੋਣਾ
1: ਇਹ ਵੀ ਉਹੀ ਕੁਛ ਹੋਣਾ ਬਿਲਕੁਲ ਬਿਲਕੁਲ ਤੇ ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਕਿ ਅਮਰੀਕਨ ਫੌਜਾਂ ਜਿਹੜੀਆਂ ਉਹਨਾਂ ਨੂੰ ਇਰਾਨ ਵਿਚ ਅੰਦਰ ਜਾ ਕੇ ਜਾਣ ਦੇ ਹੁਕਮ ਦਿੱਤੇ ਗਏ ਆ ਜਾਂ ਨਹੀਂ ਤੇ ਇੰਨੇ ਜ਼ਿਆਦਾ ਫੌਜੀ ਭੇਜਣ ਤੋਂ ਇਹ ਜ਼ਰੂਰ ਸਾਬਤ ਹੈ ਕਿ ਅਮਰੀਕਨ ਫੌਜਾਂ ਇਰਾਨ ਦੀ ਧਰਤੀ ਉੱਪਰ ਲੜਾਈ ਕਰਨ ਜਾ ਰਹੀਆਂ ਹਨ ਤੇ ਆਰਮੀ ਦੀ ਜਿਹੜੀ 82ਵੀਂ ਏਅਰਬੋਰਨ ਫੌਜ ਆ ਇਸ ਨੂੰ ਇਹ ਖੱਕ ਸਾਹਿਬ ਜੀ ਇਹ ਇਨ੍ਹਾਂ ਦੀ ਤਕਰੀਬਨ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ ਪਰ ਇੱਕ ਬਹੁਤ ਫਾਸਟ ਇਹ ਜਿਹੜੀ ਡਿਪਲੋਇਮੈਂਟ ਵਾਲੀ ਇਹ ਹੈਗੀ ਆ ਇਹਦੇ ਬਾਰੇ ਇਹ ਕਿਹਾ ਕਿ ਜਾਣੀ ਕਿ ਝਟਪਟ ਵਾਲੀ ਫੌਜ ਜਿਹੜੀ ਆ ਇਹਨੂੰ ਇਕਦਮ ਕਿਤੇ ਲੋੜ ਪੈਂਦੀ ਤਾਂ ਭੇਜਿਆ ਜਾ ਸਕਦਾ ਔਰ ਇਹ ਖੱਕ ਸਾਹਿਬ ਜੀ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ 18 ਘੰਟਿਆਂ ਦੇ ਵਿਚ ਜਾ ਕੇ ਉੱਥੇ ਆਪਣਾ ਜਿਹੜਾ ਕਾਰੋਬਾਰ ਆ ਉਹ ਸ਼ੁਰੂ ਕਰ ਸਕਦੀ ਹੈ ਪਰ ਇਨ੍ਹਾਂ ਜ਼ਰੂਰ ਕਿਹਾ ਗਿਆ ਕਿ ਇਹ ਸਭ ਕੁਝ ਜਿਹੜਾ ਆ ਇਰਾਨ ਨੂੰ ਸਟੇਟ ਆਫ ਹਰਮੂਸ ਵਿਚੋਂ ਕੱਢਿਆ ਜਾਵੇ ਤੇ ਤੇਲ ਬਾਹਰ ਲਿਆਉਣਾ ਜਿਹੜਾ ਸ਼ੁਰੂ ਕੀਤਾ ਜਾਵੇ ਇਸ ਵਾਸਤੇ ਇਹ ਫੋਰਸ ਕਿਹਾ ਗਿਆ ਕਿ ਉੱਥੇ ਜਾ ਕੇ ਉਤੋਂ ਇਰਾਨ ਤੋਂ ਉਹ ਸਟੇਟ ਆਫ ਹਰਮੂਸ ਆ ਜਿਹੜੀ ਉਹ ਖੋ ਲੈਣੀ ਆ ਤੇ ਉੱਥੇ ਅਮਰੀਕਾ ਦਾ ਕਬਜ਼ਾ ਹੋਊਗਾ ਤੇ ਫਿਰ ਉੱਥੋਂ ਤੇਲ ਬਾਹਰ ਆਊਗਾ ਤੇ US ਸੈਂਟਰਲ ਕਮਾਂਡ ਜਿਹੜੀ ਹੈਗੀ ਆ ਇਸ ਫੌਜੀ ਦਸਤੇ ਨਾਲ ਉਹ ਸੰਬੰਧਿਤ ਇਹਦਾ ਮਤਲਬ ਉਹ ਇਹਦੇ ਤੇ ਕੰਟਰੋਲ ਆ ਉਹਦਾ ਸੈਂਟਰਲ ਕਮਾਂਡ ਦਾ ਤੇ ਉਹਨਾਂ ਨੇ ਕਿਹਾ ਕਿ ਅਮਰੀਕੀ ਬੰਬਾਂ ਨਾਲ ਇਰਾਨ ਵਿਚਲੇ 9000 ਫੌਜ ਨਾਲ ਸੰਬੰਧਿਤ ਸਥਾਨ ਆ ਜਿਹੜੇ ਉਹਨਾਂ ਤੇ ਬੰਬਾਰੀ ਕਰਕੇ ਤਬਾਹ ਕਰ ਦਿੱਤੇ ਗਏ ਆ 28 ਫਰਵਰੀ ਤੋਂ ਹੁਣ ਤੱਕ ਦੇ ਅੰਕੜੇ ਆ ਜਿਹੜੇ ਇਹ ਹੈਗੇ ਆ ਜਿਹੜੇ ਆਪਾਂ 9000 ਦੀ ਗਿਣਤੀ ਦਿੱਤੀ ਆ ਤੇ ਫੌਜ ਵੱਲੋਂ ਦੱਸਿਆ ਗਿਆ ਕਿ ਉੱਥੇ ਦੇ ਮਿਸਲ ਲਾਂਚਰ ਆ ਜਿਹੜੇ ਕਹਿੰਦਾ ਮਤਲਬ ਇਰਾਨ ਦੇ ਤੇ ਉਹਨਾਂ ਦੀ ਨੇਵੀ ਆ ਜਿਹੜੀ ਤੇ ਜਿਹੜਾ ਡਿਫੈਂਸ ਇੰਡਸਟਰੀਅਲ ਬੇਸਿਸ ਆ ਜਿਹੜੇ ਉਹਨਾਂ ਦੇ ਜਿੱਥੇ ਡਿਫੈਂਸ ਦਾ ਸਮਾਨ ਸਮੂਨ ਬਣਦਾ ਆ ਗੋਲੀ ਜਿੱਥੇ ਬਣਦੇ ਆ ਉਹ ਅਤੇ ਦਰਜਨਾਂ ਦੇ ਚੋਟੀ ਆਗੂ ਆ ਜਿਹੜੇ ਉਹ ਅਸੀਂ ਖਤਮ ਕਰ ਦਿੱਤੇ ਆ ਇਹ ਅਮਰੀਕਾ ਵੱਲੋਂ ਕਿਹਾ ਗਿਆ ਤੇ ਅਮਰੀਕਾ ਦੇ 50,000 ਫੌਜੀ ਆ ਕੱਖ ਸਾਹਿਬ ਜੀ ਉਹ ਪਹਿਲਾਂ ਹੀ ਉਸ ਇਲਾਕੇ ਦੇ ਵਿਚ ਪਹੁੰਚੇ ਹੋਏ ਆ 50,000 ਫੌਜੀ ਕੱਖ ਸਾਹਿਬ ਜੀ ਪਹਿਲਾਂ ਆ ਤੇ ਹੁਣ 2500 ਅੱਗੇ ਉਹ ਜਿਹੜਾ ਤੁਰ ਪਿਆ ਰਾਹ ਚ ਆ ਤੇ ਆਹ ਜਿਹੜਾ ਹੁਣ ਆਪਾਂ ਨੰਬਰ ਦਿੱਤਾ ਸੀ ਇਹ ਹੁਣ ਫਿਰ ਤਿਆਰੀ ਇਹਨਾਂ ਦੀ ਜਾਣੀ ਕਿ ਹੋ ਰਹੀ ਆ ਤੇ ਜਿੱਦਣ ਤਿਆਰ ਹੋ ਗਏ ਤੇ ਫਿਰ ਉਧਰ ਨੂੰ ਤੁਰ ਪੈਣਗੇ ਸੋ 50,000 60,000-65,000 ਲਾ ਲਓ ਤੁਸੀਂ ਫੌਜੀ ਆ ਜਿਹੜਾ ਉਸ ਏਰੀਏ ਦੇ ਵਿਚ ਇਕੱਠਾ ਜਿਹੜਾ ਉਹ ਕੀਤਾ ਗਿਆ ਆ ਤੇ ਇਹ ਜਿਹੜੀ 50,000 ਦੀ ਆਪਾਂ ਗਿਣਤੀ ਦਿੱਤੀ ਆ ਮੇਰਾ ਖਿਆਲ ਆ ਜਿੱਥੋਂ ਤੀਕਰ ਕਿ ਇਹ ਗਿਣਤੀ ਆ ਜਿਹੜੀ ਇਹ ਜਿਹੜੇ ਉੱਥੇ ਕਟਰ ਵਗੈਰਾ ਜਾਂ ਆਸੇ ਪਾਸੇ ਦੇ ਹੋਰ ਕੰਟਰੀ ਆ ਉਹਨਾਂ ਸਾਰਿਆਂ ਦੇ ਜਿਹੜੇ ਦੇਸ਼ ਆ ਇਹ ਉਹਨਾਂ ਦੀ ਗਿਣਤੀ ਸ਼ਾਇਦ ਹੋਣੀ ਆ ਮੈਨੂੰ ਲੱਗ ਰਿਹਾ
0: ਪਹਿਲਾਂ
1: ਉੱਥੇ ਹੈਗੇ ਆ ਜੀ ਤੇ ਇਹ ਅਗਲੀ ਗੱਲ ਆ ਜਿਹੜੀ ਅਮਰੀਕੀ ਅਫਸਰ ਨੇ ਆਪਣਾ ਨਾਂ ਤਾਂ ਗੁਪਤ ਰੱਖਦੇ ਹੋਏ ਕਿਹਾ ਕਿ ਅਮਰੀਕਾ ਸ਼ਾਇਦ ਸਟੇਟ ਆਫ ਹਰਮੂਸ ਆ ਜਿਹੜੀ ਉਹਦੇ ਤੇ ਕਬਜ਼ਾ ਕਰਨ ਦੀ ਯੋਜਨਾ ਲੈ ਕੇ ਜਿਹੜਾ ਉਹ ਤੁਰ ਰਿਹਾ ਸੋ ਉੱਥੇ ਜਾ ਕੇ ਕਬਜ਼ਾ
0: ਇਹਦੇ ਵਿਚ ਇਕ ਹੋਰ ਪੰਗਾ ਨਹੀਂ ਪੈ ਸਕਦਾ ਬਹੁਤ ਵੱਡਾ ਜਿਹੜਾ ਪੈ ਸਕਦਾ ਕਿਉਂਕਿ ਜੇ ਰੂਸ ਚਾਈਨਾ ਨਾਰਥ ਕੋਰੀਆ ਹੋਰ ਕੋਈ ਮੁਲਕ ਇਕੱਠੇ ਹੋ ਕੇ ਜੇ ਉਹ ਇਰਾਨ ਦੀ ਮਦਦ ਕਰਨੀ ਚਾਲੂ ਕਰ ਦਿੱਤੀ ਉਹਨਾਂ ਨੇ ਖੁੱਲੇ ਆਮ ਤੇ ਫਿਰ ਤੇ ਵਰਲਡ ਵਾਰ ਹੋ ਗਈ ਜੀ
1: ਵਰਲਡ ਵਾਰ ਤਾਂ ਆਲਰੇਡੀ ਹੈਗੀ ਆ ਜੀ ਵਰਲਡ ਵਾਰ ਤਾਂ ਹੈਗੀ ਆਉਣੀ ਹੈਗੀ ਆ ਕਿਉਂਕਿ ਉਧਰ ਅਮਰੀਕਾ ਨੇ ਜਿਹੜਾ ਦੇਖੋ ਤੁਸੀਂ ਉਹ ਜਿਹੜਾ ਅਮਰੀਕਾ ਨੇ ਉਧਰ ਯੂਕਰੇਨ ਨੂੰ ਖੜਾ ਕੀਤਾ ਸੀ ਤੇ ਮੈਂ ਇੱਥੇ ਆਪਣਾ ਬੇਸ ਬਣਾ ਕੇ ਤੇ ਮੇਰੀ ਹੁਣ ਮਾਸਕੋ ਤਾਂ ਉੱਥੋਂ ਮੇਰਾ ਖਿਆਲ ਯੂਕਰੇਨ ਦੇ ਬਾਰਡਰ ਤੋਂ ਥੋੜੇ ਮੇਰੇ ਖਿਆਲ 120 ਕਿੰਨੇ ਮੀਲਾਂ ਹੈਗਾ ਇੰਨਾ ਕੀ ਆ ਸ਼ਹਿਰ ਮਾਸਕੋ ਸੋ ਮਕਸਦ ਇਹ ਸੀਗਾ ਪਰ ਉਹ ਪੁਟਿਨ ਸਾਹਿਬ ਜਿਹੜੇ ਸੀਗੇ ਉਹ ਖਕਸਾ ਹੀ ਸਮਝ ਗਏ ਇਹ ਤਾਂ ਆ ਗਿਆ ਮੇਰੇ ਗੁਆਂਢ ਕੇ ਤੇ ਉਸੇ ਕਰਕੇ ਲੜਾਈ ਹੋਈ ਆ ਸੋ ਉਸੇ ਲੜਾਈ ਦਾ ਮਾਮਲਾ ਹੈ ਜਿਹੜਾ ਉਹ ਇੱਥੇ ਹੁਣ ਉਹਨੇ ਰਸ਼ੀਆ ਨੇ ਤਾਂ ਮਦਦ ਚੀਨ ਨੇ ਵੀ ਕਰਨੀ ਆ ਇਰਾਨ ਦੀ ਮਦਦ ਚੀਨ ਨੇ ਵੀ ਕਰਨੀ ਆ ਔਰ ਰਸ਼ੀਆ ਨੇ ਵੀ ਕਰਨੀ ਆ ਪੂਰੀ ਉਹ ਕਰ ਰਹੇ ਆ ਆਪਾਂ ਨੂੰ ਇੱਥੇ ਖਬਰ ਨਹੀਂ ਪਹੁੰਚ ਰਹੀ
0: ਪਰ ਉਹ ਮਦਦ ਆਮ ਅਮਰੀਕਾ ਨੇ ਮਦਦ ਕੀਤੀ ਆ ਰਸ਼ੀਆ ਦੇ ਅਗੇਂਸ ਯੂਕਰੇਨ ਦੇ ਵਿਚ ਤੇ ਫਿਰ ਓਹਨੂੰ ਤੇ ਖੁੱਲੇ ਖੁੱਲਾ ਹਿੱਸਾ ਹੈਗਾ ਨਾ ਓਹਦੀ
1: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਪਹਿਲ ਤੇ ਨੀ ਨਾ ਓਹਦੀ ਹੈਗੀ ਓਹਦੀ
1: ਬਿਲਕੁਲ ਪਹਿਲ ਨੀ ਹੈਗੀ ਓਹਦੀ ਓਹਨੇ ਆਪਣੇ ਦੇਸ਼ ਨੂੰ ਜਿਹੜਾ ਰੱਖਿਆ ਵਾਸਤੇ ਲੜਨਾ ਹੀ ਆ ਇਸੇ ਤਰ੍ਹਾਂ ਇਰਾਨ ਨੇ ਵੀ ਲੜਨਾ ਆ ਟਰੰਪ ਸਾਹਿਬ ਥੋੜੀ ਜਿਹੀ ਗਲਤੀ ਕਰ ਗਏ ਇਹਨਾਂ ਨੇ ਉਹ ਕਿਹਾ ਵੀ ਚੱਲ ਆਹ ਜਿੱਦਾਂ ਹੁੰਦਾ ਉਹ ਵੈਨਜ਼ੂਏਲਾ ਦੇ ਉਹ ਪ੍ਰੈਜੀਡੈਂਟ ਮਜ਼ਦੂਰੋ ਨੂੰ ਫੜ ਕੇ ਲਿਆਂਦਾ ਇਹ ਨੀ ਸੋਚਿਆ ਸੀਗਾ ਵੀ ਮੈਂ ਇੱਦਾਂ ਉਹਨੂੰ ਵੀ ਫੜ ਲਿਆਉਣਾ ਪਰ ਉਹ ਗੱਲ ਖੱਕ ਸਾਂਝੀ ਹੋ ਰਿਹਾ ਉੱਥੇ ਉਹਨਾਂ ਦਾ ਸਿਸਟਮ ਵੀ ਜਿਹੜਾ ਰਾਜਨੀਤਿਕ ਢਾਂਚਾ ਹੈ ਉਹ ਵੀ ਬੜਾ ਸੁਪੀਰੀਅਰ ਤੌਰ ਤੇ ਹੈਗਾ ਆ ਬਿਲਕੁਲ ਬਿਲਕੁਲ ਦੇਖੀ ਸੀਗੀ
0: ਤੁਸੀਂ ਦੇਖ ਲੋ ਕਿੱਦਾਂ ਉਹਨਾਂ ਦੀ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਖਾਕਸਾ ਜੀ ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਇਹ ਉਹੀ ਫਲਸਫੇ ਤੁਰੇ ਆਉਂਦੇ ਆ ਖਾਕਸਾ ਜੀ
0: ਬਿਲਕੁਲ ਉਹੀ ਟਾਈਮ
1: ਉਹੀ ਉਹਨਾਂ ਵਾਲੀ ਆ ਉਹ ਸਾਰੀ ਜਿਹੜੀ ਆ ਇੱਕ ਬੰਦੇ ਦੇ ਕੋਲ ਜਿੱਦਾਂ ਹੁਣ ਉਹ ਆਪਣੇ ਕੀ ਸੀਗੇ ਉਹ ਨਵਾਬ ਕਪੂਰ ਸਿੰਘ ਸੀ ਉਹਨਾਂ ਦਾ ਨਾਮ ਰੱਖਿਆ ਸ਼ਹਿਰ ਤੇ ਹੋਰ ਸੀ ਕੁਛ ਜਿਹਨਾਂ ਨੇ ਜਿਹੜੇ ਉਹਨਾਂ ਨੇ ਉਹ ਨਵਾਬ ਬਣਾਤਾ ਸੀ ਤੇ ਉਹ ਪਹਿਲਾਂ ਉਹ ਘੋੜਿਆਂ ਦੇ ਉਹ ਕੰਮ ਕਰਦਾ ਹੁੰਦਾ ਸੀ ਨਾ ਘੋੜਿਆਂ ਦੇ ਖਰਖਰਾ ਫੇਰਨਾ ਉਹਨਾਂ ਦੇ ਸਾਫ਼ ਸਫ਼ਾਈ ਰੱਖਣਾ
0: ਕਪੂਰ ਸਿੰਘ ਨਹੀਂ ਸੀ ਕੁਛ ਹੋਰ ਨਾਂ ਸੀ
1: ਉਹ ਸੀਗਾ ਉਹਦਾ ਅੱਛਾ ਚਲੋ ਕੋਈ ਨੀ ਤੇ ਉਹਨੇ ਦੇਖੋ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਉਹਨੂੰ ਰਾਜਾ ਵੀ ਬਣਾਤਾ ਸੀ ਉਹ ਕਹਿੰਦਾ ਮੈਂ ਇਹ ਕੰਮ ਨਹੀਂ ਸੀ ਛੱਡਦਾ ਇਹ ਮੇਰਾ ਜੱਦੀ ਕੰਮ ਆ
0: ਚੱਕਣੀ ਹਾਂਜੀ ਬਿਲਕੁਲ
1: ਹਾਂਜੀ ਉਹਨੂੰ ਸੋ ਇਹ
0: ਇੱਕ ਸਰੋਤਿਆਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਦੋ ਕਿ ਭਾਈ ਸਾਹਿਬ ਸ਼ੂਗਰ ਦੀ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਔਰ ਮੇਰੀ ਸ਼ੂਗਰ ਜਿਹੜੀ ਸੀ ਉਹ ਕਾਫੀ ਹਾਈ ਰਹਿੰਦੀ ਸੀ ਈਵਨ ਮੈਂ ਸੈਂਸਰ ਵੀ ਲਾ ਕੇ ਰੱਖਦਾ ਵਾਂ ਪਰ ਮੇਰੀ ਸ਼ੂਗਰ ਜਿਹੜੀ ਉਹ ਕੰਟਰੋਲ ਚ ਨਹੀਂ ਸੀ ਆਉਂਦੀ ਮੈਂ ਦਵਾਈ ਵੇਚ ਨਹੀਂ ਰਿਹਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਵਾਂ ਕਿ ਪਿਛਲੇ 3-4 ਮਹੀਨੇ ਤੋਂ ਮੈਂ ਉਹ ਦਵਾਈ ਜਿਹੜੀ ਆ ਉਹ ਲੈਣੀ ਚਾਲੂ ਕੀਤੀ ਆ ਤੇ ਸੈਂਸਰ ਵੀ ਮੇਰੇ ਲੱਗਾ ਰਹਿੰਦਾ ਵਾ ਬਾਂਹ ਦੇ ਉੱਪਰ ਤੇ ਮੈਂ ਚੈੱਕ ਕਰਦਾ ਮੇਰੀ ਸ਼ੂਗਰ ਬਿਲਕੁਲ ਚੀਮਾ ਸਾਹਿਬ ਖਤਮ ਹੀ ਹੋ ਗਈ ਆ ਇੱਕ ਦਵਾਈ ਲੈਂਦਾ ਮੈਂ ਸਵੇਰੇ ਚਮਚਾ ਇੱਕ ਅੱਧਾ ਕੁ ਚਮਚਾ ਹੁੰਦਾ ਉਹ ਘੋਲ ਕੇ ਪੀ ਲਈ ਦੀ ਆ ਤੇ ਸਾਰੀ ਦਿਹਾੜੀ ਉਹ ਮੇਰੀ ਸ਼ੂਗਰ ਕੰਟਰੋਲ ਦੇ ਵਿਚ ਆ ਔਰ ਬਹੁਤ ਵਧੀਆ ਹੁਣ ਮੈਂ ਆਪਣਾ ਬਲੱਡ ਟੈਸਟ ਇਹ ਸਾਰਾ ਕਰਾ ਕੇ ਆਇਆ ਮੁੜ ਕੇ ਉਹ ਡਾਕਟਰ ਵੀ ਕਹਿੰਦੀ ਹੈਰਾਨ ਹੋ ਗਈ ਕਹਿੰਦੀ ਤੇਰੀ ਤੇ ਬਹੁਤ ਸ਼ੂਗਰ ਕੰਟਰੋਲ ਕੀਤੀ ਹੈ ਤੂੰ ਕਿਹੜੀ ਦਵਾਈ ਲੈਂਦਾ ਵਾ ਮੈਨੂੰ ਵੀ ਦੱਸ ਮੈਂ ਆਪਣੇ ਮਰੀਜ਼ਾਂ ਨੂੰ ਦੱਸਾਂ ਤੇ ਹਾਂ ਜੇ ਕਿਸੇ ਨੂੰ ਵੀ ਹੋਵੇ ਇਨਫੋਰਮੇਸ਼ਨ ਮੇਰੇ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰਕੇ ਮੈਂ ਤੁਹਾਨੂੰ ਉਹਦੀ ਕਾਪੀ ਭੇਜ ਦੂੰਗਾ ਔਰ ਤੁਸੀਂ ਇੱਥੋਂ ਇੰਡੀਆ ਤੋਂ ਮਿਲਦੀ ਆ ਇੰਡੀਆ ਆਪਣਾ ਕੀ ਕਹਿੰਦੇ ਆ ਐਮਾਜ਼ੋਨ ਤੋਂ
1: ਖਾਕ ਸਾਹਿਬ ਜੀ ਮੇਰੇ ਪਰਿਵਾਰ ਚ ਇੱਥੇ ਦੋ ਬੰਦਿਆਂ ਨੂੰ ਬਹੁਤ ਸ਼ੁਕਰ ਹੈ
0: ਤੁਹਾਨੂੰ ਕੱਲ ਨੂੰ ਉਹਦੀ ਅੱਜ ਹੀ ਭੇਜ ਦੂੰ ਜਾਂ ਕੱਲ ਨੂੰ ਭੇਜ ਦੂੰਗਾ ਉਹ ਇੱਥੋਂ ਨੀ ਮੈਂ ਇੱਥੇ ਐਮਾਜ਼ੋਨ ਚੈੱਕ ਕੀਤਾ ਸੀ ਇੱਥੋਂ ਉਹ ਨੀ ਮਿਲਦੀ ਇੱਥੇ ਹੋਰ ਹੈਗੀਆਂ ਉਦਾਂ ਦੀਆਂ ਉਹ ਨੀ ਹੈਗੀ ਉਹ ਤੁਹਾਨੂੰ ਉੱਥੋਂ ਮਿਲਦੀ ਆ ਇੰਡੀਅਨ ਐਮਾਜ਼ੋਨ ਤੋਂ ਤੁਸੀਂ ਘਰੇ ਡਿਲੀਵਰੀ ਕਰਾ ਸਕਦੇ ਆ ਮੈਂ ਮੇਰੀਆਂ ਤੇ ਉਹ ਹੈ ਤਕਰੀਬਨ 900 ਤੋਂ ਲੈ ਕੇ 1000 ਰੁਪਏ ਦੀ ਇੱਕ ਸ਼ੀਸ਼ੀ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਹ ਡੇਢ ਕੁ ਮਹੀਨਾ ਦੋ ਮਹੀਨੇ ਦੋ ਤਾਂ ਨਹੀਂ ਡੇਢ ਕੁ ਮਹੀਨਾ ਨਿਕਲ ਜਾਂਦਾ ਇੱਕ ਸ਼ੀਸ਼ੀ ਦੇ ਨਾਲ
1: ਖਾਕ ਸਾਹਿਬ ਇੱਕ ਦਵਾਈ ਆ ਜਿਹੜੀ ਹੋਰ ਆ ਉਹ ਮੈਨੂੰ ਮੇਰੇ ਕੋਲ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਇਹ ਆ ਉਹ ਕਹਿੰਦੇ ਜਾਮਣਾ ਜਿਹੜੀਆਂ ਜਾਮਣਾ ਹੁੰਦੀਆਂ ਆ ਜਾਮਣਾ ਨੂੰ ਜਾਂ ਤਾਂ ਤੁਸੀਂ ਜਾਮਣਾ ਨੂੰ ਜਾਮਣਾ ਖਾ ਲਓ ਤੇ ਉਹਦੀਆਂ ਗਿਟਕਾਂ ਸੇਵ ਕਰੀ ਜਾਓ ਜਾਂ ਫਿਰ ਉਹ ਸਣੇ ਜਾਮਣਾ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਤੇ ਉਹਨੂੰ ਜਦੋਂ ਇਹਨਾਂ ਸੁੱਕਦੇ ਆ ਉਹਦਾ ਪਾਊਡਰ ਬਣਾ ਕੇ ਕਿਸੇ ਭਾਂਡੇ ਚ ਪਾ ਲਓ ਤੇ ਉਹ ਤੁਸੀਂ ਇੱਕ ਚਮਚਾ ਸਵੇਰੇ ਲੈ ਲਓ 30 ਦਿਨ ਦੇ ਵਿੱਚ ਕਹਿੰਦੇ ਆ ਤੁਹਾਡੀ ਸ਼ੂਗਰ ਆ ਜਿਹੜੀ ਉਹ ਨਾਰਮਲ ਹੋ ਜਾਊਗੀ
0: ਉਹ ਮੈਂ ਵੀ ਕਰਕੇ ਦੇਖਿਆ ਜੀ ਚੀਮਾ ਸਾਹਿਬ ਜੋ
1: ਬਣੀ ਨੀ ਗੱਲ
0: ਇਹਦੇ ਚ 6-7 ਉਹਨਾਂ ਨੇ ਜੜੀ ਬੂਟੀਆਂ ਬਣਾਈਆਂ ਵਾ
1: ਓਕੇ
0: ਸਾਈਡ ਇਫੈਕਟ ਨੀ ਇਹ ਦਵਾਈ ਦਾ ਔਰ ਬਹੁਤ ਤਗੜਾ ਮੈਂ ਤਜਰਬਾ ਕਰਕੇ ਦੇਖ ਲਿਆ ਨਾ ਤਾਂ ਮੈਂ ਹੁਣ ਮੇਰਾ ਕਜ਼ਨ ਮਨਜੀਤ ਕੈਲੀਫੋਰਨੀਆ ਉਹ ਵੀ ਇੰਡੀਆ ਹੀ ਗਿਆ ਸੀ ਉਹ ਵੀ 4-5 ਬੋਤਲਾਂ ਲੈ ਆ
1: ਹੁਣ
0: ਉੱਥੇ ਕੋਈ ਘਰ ਕੁੜੀ ਕੰਮ ਕਰਦੀ ਆ ਉਹਨੂੰ ਉਹਨੇ 4 ਮੰਗਾ ਕੇ ਫਿਰ ਭੇਜ ਦਿੱਤੀਆਂ ਮਤਲਬ ਮੁੱਕਣ ਨਹੀਂ ਦੇਣੀ ਮਤਲਬ ਜਦੋਂ ਕੋਈ ਪਈ ਆ ਨਾ 4-5 ਸ਼ੀਸ਼ੀਆਂ ਪਈਆਂ ਹੋਣੀ ਚਾਹੀਦੀਆਂ ਹੁਣ ਮੇਰੇ ਕੋਲ 6-7 ਮਹੀਨੇ ਦੀ ਦਵਾਈ ਪਈ ਆ ਉਹਦਾ ਕੋਈ ਇਹ ਨੀ ਕੌੜੀ ਆ ਜਾਂ ਕੁਛ ਵੀ ਆ ਇੰਨਾ ਕੁ ਚਮਚਾ ਪਾਣੀ ਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਘੋਲ ਕੇ ਪੀ ਲੋ ਸਵੇਰੇ ਬਸ ਸਾਰੀ ਦਿਹਾੜੀ ਉਹ ਤੁਹਾਡਾ ਲੈਵਲ ਜਿਹੜਾ ਨਾ 130 140 125 ਰਾਤ ਨੂੰ ਤੇ ਉਹ 90-95 ਤੇ ਆ ਜਾਂਦੀ ਹੈ ਮੈਂ ਤੁਹਾਨੂੰ ਵੀ ਭੇਜੂਗਾ ਉਹਦੀ ਫੋਟੋ ਤੁਸੀਂ ਇੱਦਾਂ ਕਰੋ ਨਾ ਉੱਥੋਂ ਇੰਡੀਆ ਤੋਂ ਮੰਗਾਉਣੀ ਪੈਣੀ ਆ
1: ਹਾਂਜੀ ਇੰਡੀਆ ਤੋਂ ਮੰਗਾ ਲਾਂਗੇ ਕੋਈ ਨਾ ਉਹ ਜਾਣਾ ਇੰਡੀਆ ਚ ਉਹਨਾਂ ਦੀ ਜਿਹੜੀ ਸ਼ੂਗਰ ਜਿਹਨਾਂ ਦੀ ਆਈ ਆ ਉਹਨਾਂ ਨੇ ਜਾਣਾ ਇੰਡੀਆ ਉਹ ਲੈ ਲੈਣਗੇ ਉੱਥੋਂ ਜਾ ਕੇ
0: ਹਾਂਜੀ ਬੋਤਲਾਂ ਜੇ ਉਹ ਜਿਹੜੀਆਂ ਹੈਗੀਆਂ ਉਹ ਚੱਕ ਲਿਓ ਤੇ ਉਹ ਆ ਕੇ ਇੱਥੇ ਪੀ ਕੇ ਦੇਖੋ ਅਸੀਂ ਮੈਂ ਤੇ ਮਨਜੀਤ ਦੋਨੇ ਪੀਂਦੇ ਆ ਜੀ ਉਹ ਵੀ ਮੇਰੇ ਨਾਲ ਪੀਂਦੇ ਆ ਉਹ ਵੀ ਕਹਿੰਦਾ ਯਾਰ ਮੈਂ ਟੀਕਾ ਡੂਗਾ ਲਾਉਣਾ ਵੀ ਛੱਡ ਗਿਆ ਸਾਰਾ ਕੁਛ ਹੀ ਠੀਕ ਹੋ ਗਿਆ ਕੰਮ
1: ਹਾਂਜੀ ਬਸ ਉਹ ਟੀਕਾ ਲਾਉਣ ਤੇ ਆ ਉਹਨਾਂ ਦੀਆਂ ਗੱਲਾਂ
0: ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਟੈਕਸ ਮੈਸੇਜ ਕਰ ਦਿਓ ਵਟਸਐਪ ਦੇ ਉੱਪਰ ਭੇਜ ਦਿਓ ਮੈਂ ਉਹ ਤੁਹਾਨੂੰ ਜਿਹੜੀ ਆ ਉਹਦੀ ਫੋਟੋ ਬਣਾ ਕੇ ਉਸ ਬੋਤਲ ਦੀ ਭੇਜ ਦੂੰਗਾ ਤੇ ਐਮਾਜ਼ਾਨ ਤੋਂ ਇੰਡੀਆ ਤੋਂ ਮੰਗਾ ਲਓ ਜੀ ਚੀਮਾ ਸਾਹਿਬ
1: ਜੀ ਅਗਲੀ ਗੱਲਬਾਤ ਜਿਹੜੀ ਹੈਗੀ ਕਕਸਾ ਜੀ ਉਹ ਅਮਰੀਕਾ ਦਾ ਸੁਪਰੀਮ ਕੋਰਟ ਆ ਜਿਹੜਾ ਉਹਨਾਂ ਨੇ ਮੈਕਸੀਕੋ ਦੇ ਉੱਪਰ ਜਿਹੜੀ ਅਸਾਇਲਮ ਅਪਲਾਈ ਕਰਨ ਦੀ ਜਿਹੜੀ ਵਿਧੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਆ ਨਾ ਭਈ ਉਹ ਉਥੋਂ ਨਹੀਂ ਕਰ ਸਕਣਗੇ ਬਾਰਡਰ ਤੋਂ ਤੇ ਇਹਦਾ ਰੌਲਾ ਰੱਪਾ ਪੈ ਰਿਹਾ ਕਾਫੀ ਸਮੇਂ ਤੋਂ ਕੋਈ ਕਹਿੰਦਾ ਹੋਣੀ ਚਾਹੀਦੀ ਕੋਈ ਕਹਿੰਦਾ ਨਹੀਂ ਤੇ ਹੁਣ ਸੁਪਰੀਮ ਕੋਰਟ ਆ ਜਿਹੜੇ ਉਹਦੇ ਵਿਚ ਵੀ ਜਿਹੜੇ ਤੁਹਾਨੂੰ ਪਤਾ ਭਾਈ ਨੌ ਜਸਟਿਸ ਹੁੰਦੇ ਉਹਨਾਂ ਦੇ ਆਪਸ ਵਿਚ ਵੀ ਪੱਟ ਘਾਟ ਇਸ ਮਸਲੇ ਦੇ ਵਿਚ ਹੈਗੀ ਆ ਸੋ ਟਰੰਪ ਸਾਹਿਬ ਨੇ ਸੁਪਰੀਮ ਕੋਰਟ ਅੱਗੇ ਜਿਹੜੀ ਅਰਜ ਕੀਤੀ ਸੀਗੀ ਕਿ ਉਸ ਉਹਨੂੰ ਬਾਰਡਰ ਉਪਰ ਜਿਹੜੀ ਅਸਾਇਲਮ ਅਪਲਾਈ ਕਰਨ ਵਾਲਿਆਂ ਦੀ ਨੂੰ ਰੋਕਣ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ ਜਾਣੀ ਕਿ ਟਰੰਪ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਦੇਵੇ ਭਈ ਉਹ ਤੁਸੀਂ ਇੱਥੇ ਨਹੀਂ ਅਪਲਾਈ ਕਰ ਸਕਦੇ ਬਾਰਡਰ ਤੇ ਤੇ ਪਰ ਕੋਰਟ ਨੇ ਅਜੇ ਤੇ ਕਿਹੜੇ ਦੇ ਬਾਰੇ ਕੋਈ ਫੈਸਲਾ ਨਹੀਂ ਲਿਆ ਤੇ ਜਸਟਿਸ ਡਿਪਾਰਟਮੈਂਟ ਦੇ ਵਕੀਲ ਇੱਕ ਹੈਗੇ ਆ ਵਿਵੇਕ ਸੂਰੀ ਉਹਨਾਂ ਦਾ ਨਾਂ ਆ ਖਕ ਸਾਹਿਬ ਜੀ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਖੜੇ ਤਾਂ ਮੈਕਸੀਕੋ ਚ ਆ ਧਰਤੀ ਉੱਪਰ ਧਰਤੀ ਖੜੇ ਤਾਂ ਜਾਣੀ ਮੈਕਸੀਕੋ ਦੀ ਧਰਤੀ ਉੱਪਰ ਆ ਤੇ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਾ ਪਹੁੰਚੇ ਹੋ ਕਹਿਣ ਮਤਲਬ ਉਹਨੇ ਗੱਲ ਘੁਮਾਉਣੀ ਆ ਨਾ ਭਾਈ ਤੁਸੀਂ ਉੱਥੇ ਬਾਰਡਰ ਤੇ ਹੈਗੇ ਆ ਤੇ ਤੁਹਾਨੂੰ ਉਹ ਇਜਾਜ਼ਤ ਤੁਹਾਨੂੰ ਇਹ ਮਿਲ ਗਈ ਆ ਭਾਈ ਤੁਸੀਂ ਅਮਰੀਕਾ ਚ ਆ ਮੈਂ ਜਾਣ ਕੇ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫਿਰ ਅਮਰੀਕਾ ਚ ਹੀ ਹੋਊ ਨਾ
0: ਬਿਲਕੁਲ
1: ਹਾਂ ਸੋ ਉਹਨੇ ਤਾਂ ਇਹ ਆਪਣਾ ਛੱਡਿਆ ਪਰ ਇਮੀਗ੍ਰੇਸ਼ਨ ਰਾਈਟਸ ਗਰੁੱਪ ਆ ਜਿਹੜੇ ਉਹਨਾਂ ਦੇ ਐਡਵੋਕੇਟ ਆ ਜਿਹੜੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਜਿਹੜਾ ਦਾਅਵਾ ਕਰ ਰਿਹਾ ਇਹ ਆਪਣਾ ਵਕੀਲ ਇਹ ਜਿਹੜਾ ਆ ਭਾਈ ਇਹ ਤਾਂ ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ ਅੱਛਾ ਹੁਣ ਅਗਲੀ ਖਬਰ ਖਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਭਈ ਇਰਾਨ ਦੁਆਰਾ ਇਜ਼ਰਾਇਲ ਉਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ
0: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ ਕੋਠੇ ਢਾਏ ਸੀ ਕਈ ਸਾਲ ਲਾ ਕੇ ਤੇ ਇਰਾਨ ਨੇ ਤੇ ਮੁਨਮਦ
1: ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ ਅੱਛਾ ਹੁਣ ਅਗਲੀ ਖਬਰ ਖਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਭਈ ਇਰਾਨ ਦੁਆਰਾ ਇਜ਼ਰਾਇਲ ਉਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ
0: ਤੇ ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ ਕੋਠੇ ਢਾਏ ਸੀ ਕਈ ਸਾਲ ਲਾ ਕੇ ਤੇ ਇਰਾਨ ਨੇ ਤੇ ਮੁਨਮਦ ਦੋ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ
1: ਤਬਾਹੀ ਮਚਾਤੀ ਖਾਕ ਸਾਹਿਬ ਜੀ ਤਬਾਹੀ

0: ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ। ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ।
1: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ, ਕੋਠੇ ਢਾਏ ਸੀ ਕਈ ਸਾਲ ਲਾ ਕੇ, ਤੇ ਇਰਾਨ ਨੇ ਤੇ ਮੈਂ ਦੋ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ
0: ਤਬਾਹੀ ਮਚਾਤੀ ਖਾਕ ਸਾਹਿਬ ਜੀ, ਤਬਾਹੀ ਮਚਾਤੀ। ਔਰ ਇਰਾਨ ਜਿਹੜਾ ਇਜ਼ਰਾਇਲ ਹੈ ਉਹਨੇ ਬੈਨ ਲਾਇਆ ਤੇ ਖਬਰ ਬਾਹਰ ਨਹੀਂ ਜਾਣੀ ਚਾਹੀਦੀ, ਫਿਰ ਵੀ ਖਬਰਾਂ ਜਿਹੜੀਆਂ ਆਉਂਦੀਆਂ ਜਿੰਨੀਆਂ ਆ ਜਾਂਦੀਆਂ ਉਹਨਾਂ ਦੇ ਵੀ ਪਤਾ ਲੱਗਦਾ ਵੀ ਤਬਾਹੀ ਬਹੁਤ ਹੋਈ ਆ ਉਹਦੀ,
1: ਤਬਾਹੀ ਬਹੁਤ ਹੋਈ।
0: ਤੇ ਅਗਲੀ ਜਿਹੜੀ ਖਬਰਸਾਰ ਹੈਗੀ ਆਪਣੇ ਖਾਕ ਸਾਹਿਬ ਜੀ, ਉਹ ਇਸ ਤਰ੍ਹਾਂ ਹੈ ਵੀ ਟਰੰਪ ਸਾਹਿਬ ਨੇ ਗਾਜ਼ਾ ਵਿਚ ਸ਼ਾਂਤੀ ਲਿਆਉਣ ਵਾਸਤੇ ਖਾਕ ਸਾਹਿਬ ਜੀ ਉਹ 25 ਕੇ ਕਿੰਨੇ ਸੀਗੇ ਉਹ ਪੁਆਇੰਟ ਜਿਹਾ ਰੱਖੇ ਇੱਕ ਵਾਰੀ ਟਰੰਪ ਸਾਹਿਬ ਨੇ, ਤੁਹਾਨੂੰ ਯਾਦ ਹੋਣਾ ਉਹ 25-26 ਕੇ ਪੁਆਇੰਟ ਰੱਖੇ ਸੀ ਨਾ ਭਾਈ ਆਹਾ ਇੱਦਾਂ ਇੱਦਾਂ ਹੋਣੀ ਆ, ਪਹਿਲਾਂ ਲੜਾਈ ਬੰਦ ਹੋਊਗੀ, ਫਿਰ ਉਹ ਇਰਾਨ ਬਾਹਰ ਇਜ਼ਰਾਇਲ ਬਾਹਰ ਨਿਕਲੂਗਾ, ਫਿਰ ਉਹਨੂੰ ਸਾਰਾ ਕੁਝ ਉਹ ਕਰਾਊਗਾ।
1: ਬਿਲਕੁਲ
0: ਉਹ 25 ਪੁਆਇੰਟ ਬਣਾਏ ਸੀਗੇ ਉਹਨੇ, ਹਾਂਜੀ
1: ਅਸੀਂ ਉੱਥੇ ਜਾ ਕੇ ਬਣਾਵਾਂਗੇ ਉੱਥੇ ਅਸੀਂ ਆਪਣਾ ਸੈਟ।
0: ਹਾਂਜੀ ਹਾਂਜੀ ਹਾਂਜੀ, ਪਰ ਇਜ਼ਰਾਇਲ ਦੀ ਲੜਾਈ ਬੰਦ ਕਰਨ ਲਈ ਮੰਨ ਗਿਆ ਸੀਗਾ, ਪਰ ਕਿਸੇ ਪੁਆਇੰਟ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਗਾਜ਼ਾ ਦੀ ਪਰਜਾ ਹੈ ਜਿਹੜੀ ਅਜੇ ਤੱਕ ਉਹੀ ਸੰਤਾਪ ਭੋਗ ਰਹੀ ਆ। ਇਜ਼ਰਾਇਲ ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਭੁੱਖੇ ਚਿਹਾਏ ਮਾਰ ਰਿਹਾ, ਸੈਟਲਰ ਦੇ ਆ ਜਿਹੜੇ ਉਹ ਅਕਸਰ ਜਿਹੜੇ ਉਹ ਇਹਨਾਂ ਦੇ ਬਦਮਾਸ਼ ਰੱਖੇ ਹੋਏ ਆ ਨਾ ਵੀ ਜਾ ਕੇ ਉਹ ਘਰ ਢਾ ਦਿਓ, 15-20 ਉੱਥੇ ਜਾ ਕੇ ਆਪਾਂ ਇੱਕ ਬਿਲਡਿੰਗ ਬਣਾ ਦੇਣੀ ਬੜੀ ਸਾਰੀ, ਉਹਨਾਂ ਨੂੰ ਸੈਟਲਰ ਕਹਿੰਦੇ ਆਮ ਕਰਕੇ, ਤੇ ਉਹ ਅਜੇ ਵੀ ਜਿਹੜੇ ਆ ਪਲਸਤੀਨੀਆਂ ਦੀਆਂ ਜ਼ਮੀਨਾਂ ਜਿਹੜੀਆਂ ਖੋ ਰਹੇ ਆ ਅਤੇ ਲੋਕਾਂ ਦੇ ਘਰ ਢਾ ਰਹੇ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹ ਆ ਕਿ ਉਹ ਆਪਣੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਉਥੋਂ ਲੋਕਾਂ ਨੂੰ ਵਸਾਉਣਾ ਸ਼ੁਰੂ ਕੀਤਾ ਹੈ ਉਹਨਾਂ ਦਾ ਪਹਿਲਾਂ ਤੋਂ ਹੀ, ਤੇ ਅੱਜ ਫਿਰ ਟਰੰਪ ਸਾਹਿਬ ਨੇ 15 ਪੁਆਇੰਟ ਵਾਲੀ ਯੋਜਨਾ ਜਿਹੜੀ ਆ ਉਹ ਖਾਕ ਸਾਹਿਬ ਜੀ ਬਣਾ ਕੇ ਇਰਾਨ ਨਾਲ ਸਮਝੌਤਾ ਕਰਨ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਆ ਟਰੰਪ ਸਾਹਿਬ, ਪਰ ਲੱਗ ਰਿਹਾ ਕਿ ਇਰਾਨ ਇੰਨਾ ਕੱਚਾ ਨਹੀਂ, 15 ਪੁਆਇੰਟ ਪਲਾਨ ਅਜੇ ਪਿਛਲੇ ਸਾਲ ਮਈ ਵਿਚ ਕਿਸੇ ਸਿਰੇ ਨੀ ਚੜੀ, ਤੇ ਇਹ ਪਿਛਲੇ ਸਾਲ ਵੀ ਜਦੋਂ ਜੂਨ ਚ ਲੜਾਈ ਲੱਗੀ ਨਾ ਥੋੜੇ ਦਿਨ 2 ਵੀਕਾਂ ਤੇ ਕਿੰਨੇ ਦਿਨ 12 ਦਿਨ ਤੇ ਕਿੰਨੇ ਦਿਨ ਇਰਾਨ ਤੇ ਹਮਲਾ ਕੀਤਾ ਸੀ ਇਜ਼ਰਾਇਲ ਨੇ ਤੇ ਅਮਰੀਕਾ ਨੇ, ਇਹ ਉਦੋਂ ਦੀ ਹੀ ਪਲਾਨ ਸੀਗੀ, ਇਹ ਉਹੀ ਸੇਮ ਹੀ ਪਲਾਨ ਆ ਜਿਹੜੀ ਹੁਣ ਫੇਰ ਟਰੰਪ ਸਾਹਿਬ ਇਹਨੂੰ ਹੱਲਾਸ਼ੇਰੀ ਦੇ ਰਹੇ ਆ ਵੀ ਇਸ ਪਲਾਨ ਦੇ ਮੁਤਾਬਕ ਆਪਣਾ ਸਮਝੌਤਾ ਹੋ ਜਾਵੇ।
1: ਦੱਸੋ ਆਪਣੇ ਕੋਲ ਟਾਈਮ ਥੋੜੇ ਇੱਕ ਮਿੰਟ ਹੀ ਰਹਿ ਗਿਆ, ਗੱਲ ਕਰਨੀ ਸੀ ਮੈਂ ਕਿ ਇਹ ਜਿੱਦਾਂ ਦਾ ਸਿਸਟਮ ਸਾਡਾ ਇੰਡੀਆ ਵਿਚ ਹੈ ਕਿ MP ਰਲ ਕੇ ਕਿਸੇ ਮੈਜੋਰਿਟੀ ਦੇ ਨਾਲ ਕਿਸੇ ਵੀ ਚੀਫ ਮਿਨਿਸਟਰ ਨੂੰ ਲਾ ਸਕਦੇ ਆ, ਡਾਕਟਰ ਸਾਹਿਬ ਆ ਗਏ ਜੀ ਉਹਨਾਂ ਨੂੰ ਵੀ ਆਪਾਂ ਕਰ ਲਈਏ ਨਾਲ ਐਡ ਕਰ ਲਈਏ, ਤੇ ਇੱਥੇ ਦਾ ਜਿਹੜਾ ਨਿਜ਼ਾਮ ਆ ਉਹ ਡਿਫਰੈਂਟ ਆ, ਇੰਡੀਆ ਦਾ ਡਿਫਰੈਂਟ ਆ, ਕੱਲ ਨੂੰ ਜੇ ਚਾਹਵੇ ਤੇ MP ਇਕੱਠੇ ਹੋ ਜਾਣ ਤੇ ਉਹ ਸਰਕਾਰ ਜਿਹੜੀ ਹੈ ਡਿੱਗ ਸਕਦੇ, ਇੱਥੇ ਦਾ ਇੱਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ ਕਿਉਂਕਿ ਵੱਧ ਤੋਂ ਵੱਧ ਵੀ ਮੈਜੋਰਿਟੀ ਹੋਈ ਹੈ, ਵੋਟਾਂ ਪਈਆਂ ਕੁਝ ਵੀ ਨਹੀਂ ਹੁੰਦਾ। ਚੀਮਾ ਸਾਹਿਬ ਪੈਸਾ ਹੋਲਡ ਕਰੋ, ਚੀਮਾ ਸਾਹਿਬ ਡਾਕਟਰ ਸਾਹਿਬ ਆਪਾਂ ਇੱਥੇ ਫੇਰ ਗੱਲ ਕਰਾਂਗੇ, ਤੇ ਪਹਿਲਾਂ ਮੈਨੂੰ ਉਹ ਪੁਰਾਣੇ ਮੈਸੇਜ ਲੱਭ ਗਏ ਜੀ, ਅੱਜ ਮੈਂ ਕੋਸ਼ਿਸ਼ ਕਰਦਾ ਸੀ, ਤੇ ਆਪਾਂ ਇੱਕ ਮਿੰਟ ਹੋਲਡ ਕਰਿਓ ਡਾਕਟਰ ਸਾਹਿਬ, ਮੈਂ ਅੱਜ ਉਹ ਮੈਸੇਜ ਲਾ ਹੀ ਦਵਾਂ।
2: ਮਰਜ਼ੀ ਹੈ ਜੀ ਤੁਹਾਡੀ,
1: ਜੀ ਜੀ ਜੀ ਜੀ ਜੀ ਜੀ,
2: ਜਿਹੜਾ ਯੋਗਦਾਨ ਪਾ ਸਕਦੇ ਹੋ ਪਾ ਦਿਓ
1: ਜੀ,
0: ਜਦੋਂ ਤੱਕ ਤੁਸੀਂ ਆ ਕਰਦੇ ਆ ਮੈਂ ਥੋੜੀ ਜਿਹੀ ਹੋਰ ਖੋਲ ਦੇਣਾ ਖਬਰਾਂ ਨੂੰ ਪੁੱਛ ਕੇ
1: ਮੇਰੇ ਕੋਲ
0: ਕੱਢਣਾ।
1: ਓਕੇ
3: ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਬਸ। ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ,
2: ਇਹਨਾਂ ਦੇ ਇਲਾਜ ਕਰਨ ਲਈ
3: ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
2: ਹਾਂਜੀ
0: ਆਵਾਜ਼ ਨੀ ਆਈ ਖਾਕ ਸਾਹਿਬ ਉਹਦੀ ਮੈਸੇਜ ਦੀ, ਅੱਛਾ ਅੱਛਾ।

0: चलो सुनिया मेनू भी नहीं, मेनू नहीं पता भी दूसरे श्रोतिया ने सुनिया कि नहीं। चलो कोई गल नहीं, बाद सेट कर लियो। चलो हां जी, कल नो सेट करके रख लो। कोई नहीं, कोई ऐसी गल नहीं है कि वैसे तुसी अपने मुंह नाल जो जबानी बोल दो तो इहदे नाल भी ज्यादा वधिया। हां जी, सो खैर चलो रेडियो प्रवास, रेडियो सब रंग, यूट्यूब ते फेसबुक मीडिया ते मैनु वेखण ते सुनने वाले सारे ही श्रोतिया नु गुरदीप सिंह संधू होम्योपैथिक कंसल्टेंट वालों बड़े प्यार सत्कार नाल सत श्री अकाल
1: जी। डॉक्टर साहब सत श्री अकाल।
0: सत श्री अकाल जी, मैं हाजिर हाँ थोड़ा रोजाना दा शो हेल्थ एजुकेशन लैक्चर सीरीज लैके, और हेल्थ एजुकेशन लैक्चर सीरीज लैके एक कथा वांगू चलता होया प्रोग्राम है। जीवन किवें शुरू होया ते किस किस हालात विचो किस किस मुश्किल दे विचो लंघदे होया वी ए सरवाइव कर रहा है, बच रहा है। जीवन साडे सामने इस गल दा सबूत असी हां कि असी जिंदा हां। इहदा मतलब है वी कदी ते जीवन शुरू होया होगा ना साडी लाइन वाला वी
1: जी।
0: किनिया किनिया मुश्किल आईया होनगिया ओ हुण मेडिकल साइंस ने जाने ते जिन्हां दी शनाखत जिहड़ी ओ मैं तुहाडे सामने टाइम टू टाइम करदा आ रहा हां। लंबी डिटेल है जी, हुण फिर मैं दोबारा दोहरावां ते मैं समझना भी ओ पीरियड वैसे ही सारा लंघ जाना अपना। सो मैं इस गल ते पहुंच गया सी इस शरीर दे अंदर नौ सिस्टम काम करदे ने ते हरेक सिस्टम दे विच कई कई अंग काम करदे ने, और कई कई अंगा दे काम करदिआं करदिआं उहनां च कोई ना कोई वकार पैदा हो जांदा है
1: जी,
0: नुक्स पैदा हो जांदा है। ते ओह जिहड़ा नुक्स पैदा हो जांदा है आम तौर ते असीं समझदे आं कि डाक्टर कोल ही जाओ जी। डाक्टर अजकल दा जो मानसिकता है, पहला मानसिकता ही नहीं सी हुंदी
1: जी, बिल्कुल
0: मानसिकता है कि डाक्टर कोल जाओ, वो ब्लड टेस्ट करूगा, वो एक्सरे करूगा, वो स्कैन करूगा, उस तो बाद दसेगा भी तेरे आ अंदर लुक्स है ते वो उहदा नां रख देगा। पर हालात इस तो पहला ए सन या हुण भी ऐसे ही हन कि असी उन्हां पुरानियां पद्धतियां दे उन्हां तरीकाकारां नूं भुल गए हां जेड़े सानू बगैर इस लैबोरेटरी टेस्टां तों बिना वी सानू इह दस दिंदे सी कि अंदर की नुक्स हो रहा।
1: बिलकुल,
0: क्योंकि शरीर जदों कोई चीज कंपैक्ट हुंदी है ना भरी हुई जिहदे च खाली थां ना होवे, जिहदी बहुत सारी एग्जाम्पल मैं तुहाडे सामने दित्ती है कि इक तलाअ च तुसी रोड़ी मारो ते लहरां जिहड़ियां चक्कर उठ रहे ने ਉਹ ਤੁਹਾਨੂੰ ਥੋੜੀ ਦੂਰੀ ਤੱਕ ਤਾਂ ਦਿਸਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਦਿਸਦੇ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦ ਹੋ ਗਿਆ,
1: ਬਿਲਕੁਲ
0: ਤੁਹਾਡੀ ਸੈਂਸ ਤੁਹਾਡੀ ਨਜ਼ਰ ਉਥੋਂ ਤੱਕ ਨਹੀਂ ਜਾ ਰਹੀ, ਪਰ ਉਹ ਕਿਨਾਰੇ ਤੱਕ ਪਹੁੰਚਦੇ ਨੇ ਕਿਉਂਕਿ ਖਾਲੀ ਜਗ੍ਹਾ ਹੈ ਨੀ। ਜਿਹੜਾ ਪਾਣੀ ਹਿੱਲਿਆ ਆ ਉਹ ਸਿਰੇ ਤੱਕ ਹੀ ਹਿੱਲਿਆ ਹੈਗਾ, ਔਰ ਇਸ ਸਰੀਰ ਦੀ ਬਣਤਰ ਦੇ ਵਿਚ ਜਦੋਂ ਵੀ ਕੋਈ ਵਿਕਾਰ ਆਉਂਦਾ, ਜਦੋਂ ਕੋਈ ਰੋੜੀ ਵੱਜਦੀ, ਜਦੋਂ ਕੋਈ ਚੀਜ਼ ਐਸੀ ਹੁੰਦੀ ਹੈ, ਉਹਦੇ ਸਾਰੇ ਦੇ ਸਾਰੇ ਹਿੱਲਣ ਦੀਆਂ ਨਿਸ਼ਾਨੀਆਂ ਬਾਹਰ ਦੇ ਪਾਸੇ ਵੀ ਸਾਨੂੰ ਵਿਖਾਈ ਦਿੰਦੀਆਂ ਨੇ, ਅੰਦਰ ਨਹੀਂ ਹੁੰਦੀਆਂ ਨੇ। ਲੇਕਿਨ ਬਾਹਰ ਦੇ ਜਿਵੇਂ ਹੁਣ ਕਿਡਨੀ ਚ ਨੁਕਸ ਹੁੰਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਨਾ, ਤੇ ਬਲੱਡ ਪ੍ਰੈਸ਼ਰ ਵਧਣਾ ਸਾਨੂੰ ਦੱਸਦਾ ਵੀ ਕਿੱਥੇ ਕਿੱਥੇ ਨੁਕਸ ਹੋ ਸਕਦਾ ਹੈਗਾ। ਅਸੀਂ ਉਹਨਾਂ ਥਾਵਾਂ ਦੀ ਸ਼ਨਾਖਤ ਕਰਦੇ ਹਾਂ ਵੀ ਜ਼ੋਰ ਕਿਤੇ ਲੁਕਿਆ ਹੋ ਸਕਦਾ ਹੈਗਾ। ਇਸੇ ਤਰ੍ਹਾਂ ਹੀ ਹਰੇਕ ਬਿਮਾਰੀ, ਹਰੇਕ ਅੰਗ ਦੇ ਵਿਚ ਆਉਣ ਵਾਲਾ ਵਿਕਾਰ ਜਦੋਂ ਅੰਦਰ ਪੈਣਾ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬਾਹਰਲੇ ਕਾਰਨਾਂ ਕਰਕੇ ਹੋਵੇ ਜਾਂ ਅੰਦਰਲੇ ਕਾਰਨਾਂ ਕਰਕੇ ਹੋਵੇ, ਜਿਨ੍ਹਾਂ ਨੂੰ ਇੰਡੋਟੋਕਸਿਨ ਤੇ ਐਗਜੋਟੋਕਸਿਨ ਅਸੀਂ ਕਹਿੰਦੇ ਹਾਂ, ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ, ਉਹਦੇ ਬਾਰ ਬਾਰ ਐਕਸਪ੍ਰੈਸ਼ਨ ਜ਼ਰੂਰ ਹੁੰਦੇ ਨੇ, ਉਹਦੀਆਂ ਬਾਰ ਬਾਰ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਦੂਜੇ ਕਿਨਾਰੇ ਤੇ ਬੈਠਾ ਹੋਇਆ ਕੋਈ ਆਦਮੀ ਇਹ ਮਹਿਸੂਸ ਕਰ ਲਵੇ ਵੀ ਆਹ ਇੱਕ ਲਹਿਰ ਜੀ ਉੱਠੀ ਹੈ, ਠੀਕ ਹੈ, ਅਸੀਂ ਅੱਖਾਂ ਨਹੀਂ ਵੇਖ ਸਕਦੀਆਂ, ਪਰ ਜੇ ਉਹਦੇ ਕੋਲ ਟੈਕਨੋਲੋਜੀ ਇੰਨੀ ਹੋਵੇ ਤੇ ਉਹ ਉੱਥੇ ਮਹਿਸੂਸ ਕਰ ਸਕਦਾ ਹੈ ਵੀ ਉਹ ਲਹਿਰਾਂ ਉੱਠ ਰਹੀਆਂ ਨੇ, ਐਵੇਂ ਹੀ ਬ੍ਰਹਿਮੰਡ ਦੇ ਵਿੱਚ ਹੈਗਾ, ਐਵੇਂ ਹੀ ਸਾਡੇ ਆਮ ਪਾਣੀ ਦੀ ਗੱਲ ਮੈਂ ਐਗਜ਼ਾਮਪਲ ਦਿੱਤੀ ਹੈ, ਔਰ ਇਹੀ ਗੱਲ ਹੀ ਸਾਡੇ ਸਰੀਰ ਦੇ ਨਾਲ ਵੀ ਸੰਬੰਧਿਤ ਹੈਗੀ ਆ। ਸੋ ਇਸੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹਨਾਂ ਗੱਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ, ਜਿਹੜੀ ਕਿ ਸਾਡੀ ਪਹਿਲਾਂ ਮੈਡੀਕਲ ਸਾਇੰਸ ਦੇ ਵਿੱਚ ਸ਼ਾਮਲ ਸੀ। ਅਸੀਂ ਇਸ ਪੱਧਤੀ ਨੂੰ ਮੰਨਦੇ ਸਾਂ, ਉਹਦੇ ਮੁਤਾਬਕ ਸਾਡੇ ਕੋਲ ਇਹੀ ਇੱਕੋ ਇੱਕ ਤੇ ਆਖਰੀ ਵਸੀਲਾ ਹੁੰਦਾ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਅੰਦਰ ਨੁਕਸ ਪੈ ਗਿਆ ਹੈ, ਉਹਦਾ ਕੀ ਹੱਲ ਕਰਨਾ ਹੈ।
1: ਡਾਕਟਰ ਸਾਹਿਬ ਦੋ ਸਕਿੰਟ ਦਿਓ ਮੈਨੂੰ, ਜਿਹੜੀ ਆਪਾਂ ਇਸ ਵੇਲੇ ਫੋਨ ਤੇ ਸੈੱਲ ਫੋਨ ਤੇ ਗੱਲ ਕਰ ਰਹੇ ਹਾਂ, ਇਹ ਉਹੀ ਵੇਵ ਆ ਜਿਹੜੀ ਦਰਸ਼ਨ ਖੱਖ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਵੇਵ, ਉਹ ਮੇਰੇ ਤੀਕਰ ਪਹੁੰਚਦੀ ਆ, ਜਿਹੜੀ ਤੁਹਾਡੇ ਚ ਆ ਉਹਦੇ ਤੇ ਸਾਰੀਆਂ ਸੇਮ ਪ੍ਰਿੰਸੀਪਲ ਆ, ਇਹ ਉਹੀ ਆ।
0: ਹਾਂਜੀ, ਸ਼ੱਕ ਨੀ, ਇਹ ਉਹੀ ਵੇਵਸ ਨੇ, ਉਹੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਆਹੀ ਗੱਲ ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਜੇ ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਵੀ ਲੋਕ ਸੁਣ ਰਹੇ ਨੇ ਮੈਨੂੰ ਪਤਾ ਹੈ। ਸੋ ਇਹ ਸਾਰੀ ਉਹੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਕੋਈ ਵੀ ਛੋਟੀ ਮੋਟੀ ਵੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ, ਪਰ ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
1: ਬਿਲਕੁਲ।
0: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ, ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
1: ਬਿਲਕੁਲ।
0: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਮਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇਮਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਹੁਣ ਨਿਕਲਣੇ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉਭਰ ਕੇ ਸਾਡੇ ਸਾਹਮਣੇ ਆਉਂਦੀਆਂ। ਪਰ ਕੁਝ ਇੱਕ ਐਸੀਆਂ ਨਿਸ਼ਾਨੀਆਂ ਨੇ ਜਿਹੜੀਆਂ ਥੋੜੀ ਜਿਹੀ ਬਰੀਕ ਨੇ, ਜਿਨ੍ਹਾਂ ਵਾਸਤੇ ਸਾਨੂੰ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਆ, ਪਰ ਹੁਣ ਤੋਂ ਪਹਿਲਾਂ ਇਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ, ਹੁਣ ਸਾਡੇ ਕੋਲ ਲਿਖਤ ਸਬੂਤ ਵੀ ਉਹਨਾਂ ਦੇ ਹੈਗੇ ਨੇ, ਔਰ ਹੁਣ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕਰ ਚੁੱਕੇ ਹਾਂ। ਸੋ ਇਸ ਹਾਲਾਤ ਦੇ ਵਿੱਚ ਅਸੀਂ ਹੁਣ ਤੱਕ ਇਹ ਜਾਣਿਆ ਭਈ ਜੇ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਬਿਮਾਰੀ ਹੋ ਜਾਵੇ ਕਿਸੇ ਸਰੀਰ ਨੂੰ, ਤੇ ਉਹਦੇ ਪਹਿਲੇ ਮੁੱਢਲੇ ਕਾਰਨ ਕੀ ਸੀਗੇ? ਇਮਿਊਨਿਟੀ ਵੀਕ ਹੋ ਗਈ ਹੈ। ਇਮਿਊਨਿਟੀ ਕਿਵੇਂ ਕਿਵੇਂ ਵੀਕ ਹੋ ਗਈ ਹੈ? ਬਾਹਰੋਂ ਨਹੀਂ ਖੁਰਾਕ ਜਾ ਰਹੀ ਕਿ ਅੰਦਰ ਹਜਮ ਨਹੀਂ ਹੋ ਰਹੀ ਕਿ ਉਹਦਾ ਮੈਟਾਬੋਲਿਜ਼ਮ ਮੈਟਾਬੋਲਾਈਜੇਸ਼ਨ ਨਹੀਂ ਹੋ ਰਿਹਾ, ਇਹ ਸਾਡੇ ਕੋਲ ਪੈਮਾਨੇ ਹਨ ਇਹਨੂੰ ਜੱਜ ਕਰਨ ਦੇ, ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰਦੇ ਸਾਂ। ਫਿਰ ਦੂਸਰੀ ਗੱਲ ਆਪਾਂ ਇਹ ਕੀਤੀ ਸੀ ਵੀ ਭਾਈ ਇੰਡੋਗ੍ਰਾਈਨ ਸਿਸਟਮ ਜਿਵੇਂ ਕਿਚਨ ਚ ਸਾਰਾ ਕੁਝ ਹੈਗਾ ਹੈਗਾ, ਲੇਕਿਨ ਮਾਚਿਸ ਦੀ ਤੀਲੀ ਹੈਣੀ, ਅੱਗ ਨਹੀਂ ਪਾਲਾ ਕਿਤੇ ਸਾਰਾ ਕੁਝ ਧਰਿਆ ਧਰਿਆ ਰਹਿ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਕਰਦਿਆਂ ਹੋਇਆ ਜਿਹੜਾ ਗਾਰਬੇਜ ਪੈਦਾ ਹੋਣਾ, ਜੇ ਗਾਰਬੇਜ ਰਿਮੂਵ ਨਹੀਂ ਹੋਇਆ ਤੇ ਤਾਂ ਵੀ ਸਾਡੇ ਸਾਹਮਣੇ ਉਹਦੀਆਂ ਨਿਸ਼ਾਨੀਆਂ ਆ ਜਾਣਗੀਆਂ ਤੇ ਸਰੀਰ ਕੰਮ ਨਹੀਂ ਕਰੇਗਾ। ਸੋ ਇਹ ਤਿੰਨ ਮੁੱਖ ਕਾਰਨ ਆਪਾਂ ਲੱਭੇ ਸੀ ਜਿਹਦੀ ਪਿਛਲੀ ਪ੍ਰੋਗਰਾਮ ਦੇ ਵਿੱਚ ਸ਼ਨਾਖਤ ਅਸਾਂ ਕਰ ਦਿੱਤੀ ਸੀ। ਔਰ ਇਸੇ ਤਰ੍ਹਾਂ ਹੀ ਵੱਖ ਵੱਖ ਅੰਗਾਂ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈ ਸਕਦੇ ਨੇ, ਔਰ ਉਹਨਾਂ ਨੁਕਸਾਂ ਦੇ ਨਾਲ ਬਾਹਰ ਵਾਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ, ਹਾਲਾਂਕਿ ਆਪਾਂ ਪਹਿਲਾਂ ਪ੍ਰੋਗਰਾਮ ਇਹ ਕਰ ਚੁੱਕੇ ਹਾਂ ਜੇ ਕਿਡਨੀ ਚ ਹੋਵੇ ਤਾਂ, ਜੇ ਲਿਵਰ ਚ ਹੋਵੇ ਤਾਂ, ਜੇ ਅਲੱਗ ਅਲੱਗ ਅੰਗ ਹਾਰਟ ਚ ਹੁੰਦਾ ਤਾਂ, ਜੇ ਫੇਫੜਿਆਂ ਚ ਹੁੰਦਾ ਤਾਂ, ਉਹਦੀਆਂ ਬਹੁਤ ਸਾਰੀਆਂ ਸ਼ਨਾਖਤ ਦੀਆਂ ਨਿਸ਼ਾਨੀਆਂ ਅਸੀਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਲੱਬਿੰਗ ਨੇਲ ਸੀਗੇ, ਸਪੂਨ ਨੇਲ ਸੀਗੇ, ਬਲੈਮਿਸ਼ ਸਿਆਹੀਆਂ ਸੀਗੀਆਂ, ਜਾਂ ਤਿੱਤਰ ਬਿੱਤਰੇ ਸਪੋਟਸ ਸੀਗੇ, ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਕਰਕੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆ ਗਏ ਸਾਂ। ਅੱਜ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ ਭਈ ਇਹ ਹਿੱਟ ਐਂਡ ਟ੍ਰਾਇਲ ਮੈਥਡ ਨਾ ਕਹਾਂ ਭਈ ਮੈਂ ਪਹਿਲਾਂ ਲਿਵਰ ਦੀਆਂ ਦੱਸਦੀਆਂ ਜੀ, ਫਿਰ ਮੈਂ ਕਿਡਨੀ ਦੀਆਂ ਦੱਸਦੀਆਂ ਜੀ, ਫਿਰ ਵਿੱਚ ਰਲ ਮਿਲ ਕੇ ਸਾਰਾ ਕੁਝ ਮੋਟੇ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ ਸਾਰੇ ਵੇਖ ਸਕਦੇ ਹੋ, ਮੈਂ ਉਹਨਾਂ ਦੀ ਗੱਲ ਕੀਤੀ ਸੀਗੀ। ਇਹ ਨਹੀਂ, ਹੁਣ ਆਪਾਂ ਸਿਸਟੇਮੈਟਿਕ ਤੁਰਨਾ ਹੈਗਾ, ਸਿਸਟੇਮੈਟਿਕ ਤੁਰਨਾ ਹੈ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਸ਼ਾਨੀਆਂ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਔਰ ਅਲੱਗ ਅਲੱਗ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰੀਰ ਨੂੰ ਅਸੀਂ ਵੰਡਿਆ ਸੀ ਨਾ ਅਲੱਗ ਅਲੱਗ ਭਾਗਾਂ ਚ, ਇੱਕ ਹੈਡ ਐਂਡ ਨੈਕ ਹੋ ਗਿਆ, ਇੱਕ ਚੈਸਟ ਹੋ ਗਈ, ਇੱਕ ਐਬਡੋਮਨ ਹੋ ਗਿਆ, ਫਿਰ ਐਬਡੋਮਨ ਦੇ ਵੀ ਦੋ ਹਿੱਸੇ ਹੋ ਗਏ, ਐਬਡੋਮਨ ਪ੍ਰੋਪਰ ਹੋ ਗਿਆ ਤੇ ਪੈਲਵਿਕ ਏਰੀਆ ਹੋ ਗਿਆ, ਫਿਰ ਲੱਤਾਂ ਬਾਹਾਂ ਦੀ ਗੱਲ ਆ ਗਈ। ਸੋ ਇਹ ਸਾਰੀਆਂ ਇੱਕ ਇਸੇ ਤਰ੍ਹਾਂ ਸਿਸਟੇਮੈਟਿਕਲੀ ਜੇ ਇਹਨਾਂ ਦੇ ਅੰਦਰ ਕੋਈ ਨੁਕਸ ਪੈਂਦਾ ਹੈ, ਮਾਨਾ ਜੀ ਐਗਜਾਮਪਲ ਦੇ ਤੌਰ ਤੇ ਮੈਂ ਦੱਸ ਹੀ ਜਾਵਾਂ ਕਿ ਵੈਰੀ ਗੁੱਡ ਵੇਨਸ ਹੁੰਦੀਆਂ ਨੇ, ਹੁਣ ਵੈਰੀ ਗੁੱਡ ਵੇਨਸ ਭਾਈ ਕਿਉਂ ਹੋ ਗਈਆਂ? ਬਾਕੀ ਸਾਰੀਆਂ ਨਾਰਮਲ ਖੂਨ ਸਪਲਾਈ ਕਰੀ ਜਾਂਦੀਆਂ ਨੇ, ਆਵਾਜਾਈ ਟ੍ਰੈਫਿਕ ਚੱਲ ਰਹੀ ਹੈ, ਇਹ ਕਿਉਂ ਬਾਹਰ ਨੂੰ ਨਿਕਲ ਆਈਆਂ ਹਨ? ਹਾਂਜੀ, ਸੋ ਇਹਦਾ ਮਤਲਬ ਅੰਦਰ ਕੁਝ ਨੁਕਸ ਪਿਆ ਹੈ ਨਾ, ਅੰਦਰ ਕਿਹੜੀ ਵੇਨ ਆ, ਸੈਫਰਸ ਵੇਨ ਆ, ਉਹਦੇ ਚ ਕੀ ਬਲੋਕੇਜ ਆ ਸਕਦੀ ਹੈ, ਉਹਦਾ ਚਲਨ ਕੀ ਹੈਗਾ ਆ, ਕਿਉਂ ਉਹਦੇ ਵਿੱਚ ਬਲੋਕੇਜ ਆ ਗਈ, ਕਿਉਂ ਬਾਰ ਬਾਰ ਪ੍ਰੈਸ਼ਰ ਵੱਧ ਕੇ ਬਰੀਕ ਨਾੜੀਆਂ ਉੱਪਰ ਆਈਆਂ? ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਕਰਕੇ ਹੁਣ ਮੈਂ ਇੱਕ ਇੱਕ ਅੰਗ ਨੂੰ ਲੈ ਕੇ ਤੁਰਾਂਗਾ ਤੇ ਇੱਕ ਇੱਕ ਅੰਗ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਬਾਹਰ ਵਾਲੇ ਪਾਸੇ ਨਿਸ਼ਾਨੀਆਂ ਕੀ ਪੈਦਾ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਠੀਕ ਹੈ ਜੀ? ਪਹਿਲਾਂ ਸ਼ੁਰੂ ਕਰਦੇ ਹਾਂ, ਸਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਰ ਹੈਡ ਬ੍ਰੇਨ ਸਿਰ ਦੀ ਜਿਹੜੀ ਬਣਤਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹਦੀਆਂ ਸੱਤ ਹੱਡੀਆਂ ਹੈਗੀਆਂ ਨੇ, ਉਹਦੇ ਵਾਲੇ ਪਾਸੇ ਮੈਂ ਨਾ ਜਾਵਾਂ ਕਿਉਂਕਿ ਵਾਰ ਵਾਰ ਮੈਂ ਉਹਦੀ ਜਿਹੜੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਚੁੱਕਿਆ ਹਾਂ, ਪੈਰੀਟਲ, ਓਕਸੀਪੀਟਲ, ਸਫੇਨੋਇਡ ਵਗੈਰਾ, ਫਿਰ ਆਪਾਂ ਉਲਝ ਜਾਵਾਂਗੇ। ਮੈਂ ਕੇਵਲ ਦੱਸਾਂ ਕਿ ਹੁਣ ਇਸ ਖੋਪੜੀ ਦੇ ਅੰਦਰ ਅਸੀਂ ਵੇਖਦੇ ਹਾਂ ਕਿ ਜੋ ਵੀ ਚੀਜ਼ਾਂ ਹੈਗੀਆਂ ਨੇ, ਅਗਰ ਉਹਨਾਂ ਵਿਚ ਸਮੁੱਚੇ ਤੌਰ ਤੇ ਮੈਂ ਉਹਨਾਂ ਅੰਗਾਂ ਬਾਰੇ ਵੀ ਜਾਣਾ ਹੈਗਾ ਕਿ ਜੇ ਸਹਿਰੇ ਬ੍ਰਹਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਸਹਿਰੀ ਬੇਲਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਪੌਂਸ ਜਾਂ ਮਡੂਲਾ ਬਲਾਉਂਗਾ ਜੇ ਫਰਕ ਪੈ ਗਿਆ ਤੇ ਕੀ ਹੋਊਗਾ, ਇਹ ਵੀ ਮੈਂ ਦੱਸਣੀਆਂ ਨੇ ਗੱਲਾਂ। ਪਰ ਮੈਂ ਹੁਣ ਅਜੇ ਓਵਰਆਲ ਚੱਲ ਰਿਹਾ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਚੀਮਾ ਸਾਹਿਬ। ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਜੇ ਬਰੀਕੀ ਨਾਲ ਹੌਲੀ ਹੌਲੀ ਕਰਕੇ ਤੁਸੀਂ ਤੁਰੇ ਜਾਓਗੇ, ਸੁਹਾਗਾ ਫੇਰ ਤੇ ਤੁਰੇ ਜਾਓਗੇ ਤੇ ਬੜੀਆਂ ਗੱਲਾਂ ਨਵੀਆਂ ਤੁਹਾਡੇ ਸਾਹਮਣੇ ਆਉਣਗੀਆਂ।
1: ਬਿਲਕੁਲ
0: ਉਸੇ ਮੁਤਾਬਕ ਹੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ ਵੀ ਮੈਂ ਮੋਟੇ ਤੌਰ ਤੇ ਅਗਰ ਬ੍ਰੇਨ ਵਿਚ ਕੋਈ ਵੀ ਚੇਂਜਸ ਆਉਂਦੀ ਹੈ, ਅਗਰ ਬ੍ਰੇਨ ਦੇ ਵਿਚ ਜਿਹੜਾ ਖੋਪੜੀ ਦੇ ਵਿਚ ਰੱਖੇ ਹੋਏ ਨੇ ਜਿੰਨੇ ਵੀ ਅੰਗ ਨੇ ਉਹਨਾਂ ਵਿਚੋਂ ਕਿਸੇ ਦੇ ਵਿਚ ਵੀ ਕੁਝ ਵੀ ਵਿਕਾਰ ਪੈਦਾ ਹੋ ਜਾਂਦਾ ਆ, ਚਾਹੇ ਸੱਟ ਚੋਟ ਲੱਗ ਕੇ ਚਾਹੇ ਉਹਦੇ ਇੰਟਰਨਲ ਕਿਸੇ ਖਰਾਬੀ ਦੇ ਕਰਕੇ, ਤਾਂ ਉਸ ਹਿਸਾਬ ਤੇ ਸਾਡੇ ਕੋਲ ਜਿਹੜੀਆਂ ਬਾਹਰੀ ਨਿਸ਼ਾਨੀਆਂ ਆਉਂਦੀਆਂ ਨੇ ਮੈਂ ਉਹਨਾਂ ਦੀ ਸ਼ਨਾਖਤ ਕਰਾਂ। ਤੇ ਸਭ ਤੋਂ ਪਹਿਲੀ ਗੱਲ ਜਿਹਨੂੰ ਅਸੀਂ ਇਮੀਡੀਏਟ ਸਾਈਨਸ ਕਹਿੰਦੇ ਹਾਂ, ਤੁਹਾਡੇ ਲੱਗ ਗਈ ਆ ਜਾਂ ਹੈਮਰੇਜ ਹੋ ਗਿਆ ਆ, ਕਿਉਂ ਟਿਊਮਰ ਤਾਂ ਇੱਕੇ ਵਾਰ ਨਹੀਂ ਨਾ ਪੈਦਾ ਹੋ ਜਾਂਦਾ, ਟਿਊਮਰ ਦੇ ਹੌਲੀ ਹੌਲੀ ਵਧਣਾ ਸ਼ੁਰੂ ਹੁੰਦਾ ਹੈ, ਉਹ ਨਿਸ਼ਾਨੀਆਂ ਹੌਲੀ ਹੌਲੀ ਹੁੰਦੀਆਂ ਨੇ। ਪਰ ਇਮੀਡੀਏਟ ਹੋਣ ਵਾਲੀਆਂ ਗੱਲਾਂ ਨੇ, ਸੱਟ ਲੱਗ ਗਈ ਹੈ, ਅੰਦਰ ਬਲੀਡਿੰਗ ਹੋ ਗਈ ਹੈ, ਅੰਦਰ ਕਿਤੇ ਰੈਪਚਰ ਹੋ ਗਿਆ ਆ, ਔਰ ਇਹ ਸਾਰੀਆਂ ਗੱਲਾਂ ਉਹਨਾਂ ਦੇ ਅਲੱਗ ਅਲੱਗ ਨਾਂ ਨੇ, ਉਹਨਾਂ ਨੂੰ ਫਿਰ ਆਪਾਂ ਡਿਸਕਸ ਕਰਾਂਗੇ। ਸਭ ਅਰਗਨੋਇਡ ਹੈਮਰੇਜ ਹੁੰਦਾ ਕੀ ਹੁੰਦਾ ਹੈ, ਮਨਿੰਜਾਈਟਿਸ ਕੀ ਹੁੰਦੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਅੰਦਰ ਕੁਝ ਵੀ ਚੇਂਜ ਆ ਗਈ ਹੈ ਤੇ ਉਹਦੀਆਂ ਇਮੀਡੀਏਟ ਨਿਸ਼ਾਨੀਆਂ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਬੰਦਾ ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਦੇ ਬਰਵੱਟੇ ਜਿਹੜੇ ਨੇ ਉਹ ਹੇਠਾਂ ਡਿੱਗ ਪੈਂਦੇ ਨੇ, ਡ੍ਰੋਪਿੰਗ ਆਫ ਆਈਲਿਡਸ। ਹਾਂਜੀ, ਤੇ ਉਹਦੇ ਕਰਕੇ ਜੇ ਡਾਕਟਰ ਨੇ ਜਾਂ ਤੁਸੀਂ ਉਹਨੂੰ ਚੈੱਕ ਹੀ ਕਰਨਾ, ਤੁਸੀਂ ਕਹਿਆ ਉਹਨੂੰ ਪੁੱਛਿਆ ਹੈਗਾ, ਨਾਂ ਲਿਆ ਕਿ ਬੁਲਾਇਆ ਉਹਨੂੰ, ਬੋਲਤਾ ਪਿਆ ਆ, ਪਰ ਅਲਟੀਮੇਟਲੀ ਉਹ ਅੱਖ ਨਹੀਂ ਖੋਲ ਕੇ ਉਹਨੇ ਤੁਹਾਡੇ ਲਈ ਵੇਖਿਆ ਨੀ। ਜੇ ਕਿਸੇ ਨੂੰ ਬੁਲਾਓ ਤੇ ਉਹ ਅੱਖ ਖੋਲ ਕੇ ਵੇਂਦਾ ਨਾ ਵੀ ਫਲਾਣਾ ਸਿੰਘ ਆ ਗਿਆ,
1: ਬਿਲਕੁਲ
0: ਅੱਖ ਨਹੀਂ ਖੋਲ ਕੇ ਵੇਂਦਾ, ਤੇ ਫੇਰ ਤੁਸੀਂ ਜਦੋਂ ਉਹਦੀ ਅੱਖ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਵੇਖਦੇ ਹੋ ਜਿਹੜਾ ਉਹਦਾ ਕਾਲਾ ਹਿੱਸਾ ਹੈ ਨਾ, ਇੱਕ ਤਾਂ ਬਾਹਰਲਾ ਹਿੱਸਾ ਜਿਹਨੂੰ ਚਾਈਬਾ ਦੂਜੇ ਰੰਗ ਦਾ, ਇੱਕ ਹੁੰਦਾ ਗੋਡ ਵਿੱਚ ਵਿਚਕਾਰਲਾ ਹਿੱਸਾ, ਅੱਖ ਵਾਲਾ ਹਿੱਸਾ, ਇੱਕ ਖਿੜਕੀ ਵਾਲਾ ਹਿੱਸਾ। ਹਾਂਜੀ, ਉਸ ਥਾਂ ਦੇ ਉੱਪਰ ਉਹ ਜਿਹੜਾ ਕਾਲਾ ਘੇਰਾ ਆ, ਉਹਦੇ ਕਾਲੇ ਘੇਰੇ ਦੇ ਵਿੱਚ ਵੀ ਇੱਕ ਛੋਟਾ ਜਿਹਾ ਖਿੜਕੀ ਹੈਗੀ ਹੈ।
1: ਹਾਂਜੀ, ਨਿੱਕੀ ਜਿਹੀ, ਬਿਲਕੁਲ
0: ਪਿਊਪਲਸ। ਹਾਂਜੀ, ਪਿਊਪਲਸ ਜਿਹੜੇ ਨੇ ਉਹ ਡਾਇਲੇਟ ਕਰ ਜਾਂਦੇ ਨੇ, ਡਾਇਲੇਟ ਕਰ ਜਾਂਦੇ ਨੇ ਕਿਉਂਕਿ ਉਹਦਾ ਪਿਛਲੇ ਪਾਸੇ ਆਪਟਿਕ ਨਰਵ ਨੇ ਕੰਟਰੋਲ ਕਰਨਾ, ਉਹ ਕੰਟਰੋਲ ਨਹੀਂ ਕਰ ਰਹੇ, ਚੌੜੇ ਹੋ ਗਏ, ਜਿਵੇਂ ਢਿੱਲੇ ਹੋ ਗਏ। ਮਾਸਪੇਸ਼ੀਆਂ ਕੱਸੀਆਂ ਹੋਈਆਂ ਨੇ ਤੇ ਲੱਤਾਂ ਬਾਹਾਂ ਠੀਕ ਨੇ, ਤੇ ਜੇ ਮਾਸਪੇਸ਼ੀਆਂ ਕੱਸੀਆਂ ਨਾ ਰਹਿਣ ਤੇ ਲੱਤਾਂ ਬਾਹਾਂ ਲੁੜਕ ਜਾਂਦੀਆਂ ਕਿਸੇ ਪਾਸੇ। ਇਸੇ ਤਰ੍ਹਾਂ ਹੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਹੋਏਗੀ ਉਹ ਅਸੀਂ ਅੱਖਾਂ ਚ ਵੇਖਾਂਗੇ, ਭਾਈ ਅੱਖਾਂ ਖੋਲ ਨਹੀਂ ਸਕਦਾ ਬੰਦਾ, ਤੁਸੀਂ ਆਪ ਹੀ ਹੱਥਾਂ ਨਾਲ ਉਂਗਲਾਂ ਨਾਲ ਅੱਖਾਂ ਖੋਲਣੀਆਂ ਨੇ। ਦੂਸਰੀ ਗੱਲ, ਜਦੋਂ ਤੁਸੀਂ ਅੱਖਾਂ ਖੋਲ ਕੇ ਉਹਦੇ ਵੇਖੋਗੇ ਤੇ ਜਿਹੜਾ ਆਈ ਓਰਬਿਟ ਹੈਗਾ ਆ ਉਹ ਡਾਇਲੇਟ ਕਰ ਗਿਆ ਹੈ, ਚੌੜਾ ਹੋ ਗਿਆ, ਆਮ ਨਾਲੋਂ ਬਹੁਤਾ ਜ਼ਿਆਦਾ ਚੌੜਾ ਹੋ ਗਿਆ। ਦੂਸਰੀ ਗੱਲ, ਤੁਸੀਂ ਇਹ ਵੇਖੋਗੇ ਵੀ ਆਮ ਤੌਰ ਤੇ ਅਸੀਂ ਆਪਣੀ ਅੱਖ ਨੂੰ ਵੀ ਵੇਖੀਏ, ਜਾਂ ਆਮ ਤੁਸੀਂ ਵੇਖਿਆ ਨਾ ਡਾਕਟਰ ਹਸਪਤਾਲਾਂ ਦੇ ਵਿਚ ਟਾਰਚ ਲੈ ਕੇ ਨਾ ਤੇ ਅੱਖ ਦੇ ਉੱਤੇ ਮਾਰ ਕੇ ਵੇਖਦੇ ਨੇ, ਸੈਂਸਿਟੀਵਿਟੀ ਵੇਖਦੇ ਆ ਉਹਦੇ, ਔਰ ਜਦੋਂ ਉਹ ਸੈਂਸਿਟੀਵਿਟੀ ਵੇਖਦੇ ਆ ਨਾ ਤੇ ਉਹਦੇ ਵਿਚ ਇਹ ਜਿਹੜਾ ਸਾਡਾ ਪਿਊਪਲਸ ਵਾਲਾ ਪੋਰਸ਼ਨ ਹੈ ਨਾ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ। ਲੇਕਿਨ ਜਦੋਂ ਕਿਸੇ ਸਿਰ ਦੇ ਵਿਚ ਸੱਟ ਲੱਗ ਗਈ ਹੈ, ਸਿਰ ਦੇ ਅੰਦਰ ਕੋਈ ਚੇਂਜਸ ਹੋ ਗਈ ਹੈ, ਸਿਰ ਦੇ ਅੰਦਰ ਕੋਈ ਖੂਨ ਪੈ ਗਿਆ, ਕੁਝ ਵੀ ਅਗਰ ਹੋ ਗਿਆ ਆ, ਤਾਂ ਉਹਦੇ ਨਾਲ ਇਹ ਜਿਹੜੀ ਸੈਂਸਿਟੀਵਿਟੀ ਹੈ ਇਹ ਘੱਟ ਜਾਏਗੀ ਜਾਂ ਖਤਮ ਹੋ ਜਾਏਗੀ। ਲਾਈਟ ਮਾਰੀ ਆ ਉਸ ਪਿਊਪਲ ਨੂੰ ਕੋਈ ਫਰਕ ਨਹੀਂ ਪਿਆ, ਜਿਵੇਂ ਕਹਿੰਦੇ ਨੇ ਕਿਸੇ ਨੇ ਅਫੀਮ ਖਾਧੀ ਹੋਵੇ ਨਾ ਤੇ ਉਹ ਕਹਿੰਦੇ ਯਾਰ ਇਹਦੀ ਅੱਖ ਬੜੀ ਖੜੀ ਹੋਈ ਹੈ, ਹੈਂ
1: ਹਾਂਜੀ,
0: ਉਹ ਅੱਖ ਖੜੀ ਵਾਲੀ ਗੱਲ ਹੋ ਜਾਂਦੀਆਂ ਨੇ। ਪਰ ਅੱਖ ਖੜੀ ਦੇ ਨਾਲ ਕੀ ਹੈ, ਪਿਊਪਲ ਕੰਟ੍ਰੈਕਟ ਕਰਦਾ ਹੈ, ਮੈਂ ਇੱਥੇ ਕੀ ਕਹਿ ਰਿਹਾ ਹਾਂ, ਪਿਊਪਲ ਡਾਇਲੇਟ ਕਰਦਾ ਹੈ, ਪਿਊਪਲ ਜਿਹੜਾ ਆ ਉਹ ਡਾਇਲੇਟ ਹੋ ਗਿਆ ਹੈਗਾ ਆ, ਤੇ ਹੁਣ ਉਹਦੀ ਨਜ਼ਰ ਵੀ ਜਿਹੜੀ ਹੈ ਉਹ ਨਾਰਮਲ ਨਹੀਂ ਰਹਿਣੀ, ਨਜ਼ਰ ਧੁੰਦਰੀ ਵੀ ਹੋ ਸਕਦੀ ਹੈ, ਨਜ਼ਰ ਜਾ ਵੀ ਸਕਦੀ ਹੈ, ਨਜ਼ਰ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਕਿਸੇ ਪਾਸੇ ਕੰਟ੍ਰੈਕਟ ਕੀਤਾ, ਕਿਸੇ ਪਾਸੇ ਡਾਇਲੇਟ ਹੋਇਆ, ਤੇ ਕਿਸੇ ਨੂੰ ਆਬਜੈਕਟ ਦਾ ਜਿਹੜਾ ਬਾਹਰੋਂ ਵੇਖ ਰਿਹਾ ਚੀਜ਼ ਉਹਨੂੰ ਆਬਜੈਕਟ ਕਹਿੰਦੇ ਆ, ਆਬਜੈਕਟ ਦਾ ਉੱਪਰ ਵਾਲਾ ਹਿੱਸਾ ਜਾਂ ਥੱਲੇ ਵਾਲਾ ਹਿੱਸਾ ਜਾਂ ਸੱਜੇ ਵਾਲਾ ਹਿੱਸਾ ਜਾਂ ਖੱਬੇ ਵਾਲਾ ਹਿੱਸਾ ਉਹਨੂੰ ਦਿਖਾਈ ਨਹੀਂ ਦੇ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਅੱਖ ਦੇ ਵਿੱਚ ਸਾਈਨ ਹੋਣਗੇ। ਦੂਸਰੇ ਸਾਈਨ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਜੀ ਰਿਹਾ ਮੂੰਹ ਦੀ ਤੁਸੀਂ ਦੇਖੋਗੇ ਕਿ ਉਹਨੂੰ ਤੁਸੀਂ ਬੋਲਣ ਵਾਸਤੇ ਕਹਿੰਦੇ ਹੋ ਤੇ ਉਹਦੇ ਤੋਂ ਪਹਿਲੀ ਤੇ ਗੱਲ ਬੋਲਿਆ ਨੀ ਜਾਂਦਾ ਜੇ ਜ਼ੋਰ ਲਾ ਕੇ ਪੁੱਛਦੇ ਹੋ ਵੀ ਸੁਣਾ ਕੀ ਆ ਰਿਹਾ ਤੇ ਜੋ ਕੁਛ ਉਹਨੇ ਦੱਸਿਆ ਤੁਹਾਨੂੰ ਪਤਾ ਨੀ ਲੱਗਣਾ ਬੈਬਲਿੰਗ ਵਾਇਸ ਹਾਂਜੀ ਕੁਝ ਤਰ੍ਹਾਂ ਦੀ ਬੋਲੀ ਹੋਏਗੀ ਕਿ ਉਹਦੀ ਗੱਲ ਨੂੰ ਤੁਸੀਂ ਸਮਝ ਨੀ ਸਕੋਗੇ ਵੀ ਉਹ ਕੀ ਕਹਿ ਰਿਹਾ ਹੈਗਾ ਹਾਂਜੀ ਤੀਸਰੀ ਗੱਲ ਇਸ ਅੱਖਾਂ ਦੇ ਵਿਚ ਤੇ ਜੀਵ ਦੇ ਵਿਚ ਅੱਖਾਂ ਦੇ ਹੇਠਾਂ ਤੁਹਾਨੂੰ ਬਬਲਸ ਬਣੇ ਹੋਏ ਦਿਖਾਈ ਦੇਣਗੇ ਜਿਵੇਂ ਪਾਣੀ ਦਾ ਥੈਲਾ ਭਰ ਕੇ ਰੱਖਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਹੁੰਦਾ ਜਾਂ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਨਾ ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹਨਾਂ ਥਾਵਾਂ ਤੇ ਬਬਲ ਜੇ ਬਣੇ ਹੁੰਦੇ ਨੇ ਜਿਵੇਂ ਪਾਣੀ ਭਰ ਕੇ ਲਿਫਾਫੇ ਹੇਠਾਂ ਲਟਕਾਏ ਹੁੰਦੇ ਕਾਫੀ
1: ਟਰੰਪ ਦੇ ਟਰੰਪ ਸਾਹਿਬ ਦੇ ਏਦਾਂ ਹੀ ਆ
0: ਹਾਂਜੀ
1: ਟਰੰਪ ਸਾਹਿਬ ਦੇ ਏਦਾਂ ਹੀ ਆ
0: ਹਾਂਜੀ
1: ਉਹਨਾਂ ਦੇ ਏਦਾਂ ਹੀ ਅੱਖਾਂ ਥੱਲੇ ਬਣੇ ਹੋਏ ਆ
0: ਸੋ ਇਸ ਹਾਲਾਤ ਦੇ ਮੁਤਾਬਕ ਇਹ ਬਬਲ ਦੇ ਬਣੇ ਹੁੰਦੇ ਨੇ ਜਿਹੜੇ ਇੰਡੀਕੇਟ ਕਰਦੇ ਨੇ ਵੀ ਇਹਦੇ ਬ੍ਰੇਨ ਵਿਚ ਕੋਈ ਨੁਕਸ ਹੋਵੇ ਜਿਹੜਾ ਪਹਿਲਾਂ ਤਾਂ ਕਦੇ ਨੀ ਸੀਗਾ ਜੇ ਬਲੱਡ ਪ੍ਰੈਸ਼ਰ ਹੈ ਤੇ ਪਹਿਲਾਂ ਵੀ ਦਿਸਦਾ ਹੋਊਗਾ ਜੇ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਤੇ ਪਹਿਲਾਂ ਵੀ ਦਿਸਦਾ ਹੋਊਗਾ ਜੇ ਉਹਦੀ ਕਿਡਨੀ ਦੀ ਪ੍ਰੋਬਲਮ ਸੀ ਤੇ ਪਹਿਲਾਂ ਵੀ ਪਤਾ ਲੱਗਦਾ ਹੋਊਗਾ ਪਰ ਇਹ ਸਡਨ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ ਮੈਂ ਉਹਦੀ ਗੱਲ ਕਰ ਰਿਹਾ ਕਿ ਇਮੀਡੀਏਟ ਬ੍ਰੇਨ ਦੇ ਵਿਚ ਕੋਈ ਚੇਂਜਸ ਆ ਗਈ ਹੈ ਤੇ ਉਹਦੇ ਵਿਚ ਇਹ ਸ਼ਨਾਖਤ ਤੁਸੀਂ ਕਰਨੀ ਹੈ ਵੀ ਅੱਖਾਂ ਦੇ ਹੇਠਾਂ ਇਸੇ ਤਰ੍ਹਾਂ ਦੇ ਥੈਲੇ ਜੇ ਪਾਣੀ ਦੇ ਲਟਕ ਗਿਆ ਤੇ ਉਹਦੇ ਚ ਐਂ ਲੱਗਦਾ ਜਿਵੇਂ ਪਾਣੀ ਭਰਿਆ ਹੋਇਆ ਉਸ ਤੋਂ ਬਾਅਦ ਅੱਖਾਂ ਦੇ ਚਾਰ ਚਫੇਰੇ ਹੀ ਇੱਕ ਇਸ ਤਰ੍ਹਾਂ ਦੀ ਚਰੀਟਾ ਪਈਆਂ ਪੰਜਾਬੀ ਚ ਤੁਸੀਂ ਚਰੀਟਾ ਹੀ ਇਹਨੂੰ ਕਹਿ ਸਕਦੇ ਹੋ ਘਰੂਣ ਮਾਰੇ ਹੁੰਦੇ ਨੇ ਜਿਵੇਂ ਲੜ ਪੈਣਾ ਕੋਈ ਆਦਮੀ ਘਰੂਣ ਵੱਜਦੇ ਆ ਤੇ ਇਸੇ ਇਹਨੂੰ ਬੈਟਲ ਸਾਇੰਸ ਕਹਿੰਦੇ ਵੈਸਾ ਨਾ ਹੀ ਉਹਦਾ ਡਾਕਟਰ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ ਇਹਨੂੰ ਕਹਿੰਦੇ ਬੈਟਲ ਸਾਇੰਸ ਵੀ ਕਿਸੇ ਦੇ ਚਿਹਰੇ ਤੇ ਤੁਸੀਂ ਨੋਹਾਂ ਦੇ ਨਾਲ ਘਰੂਣ ਮਾਰ ਦਿੱਤੇ ਖਾਸ ਤੌਰ ਤੇ ਉਹ ਜਿਹੜੇ ਅੱਖਾਂ ਦੇ ਦੁਆਲੇ ਤੁਹਾਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਦੱਸਣਗੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਇਹ ਬਲੂਇਸ਼ ਕਲਰ ਦੀਆਂ ਲਕੀਰਾਂ ਹੋਣਗੀਆਂ ਜਿਵੇਂ ਖੂਨ ਖਤਮ ਹੋ ਗਿਆ ਪਹਿਲਾਂ ਲਾਲ ਹੋਈਆਂ ਸੀ ਫਿਰ ਉਸ ਤੋਂ ਬਾਅਦ ਬਲੂ ਨੇਚਰ ਵਿਚ ਆ ਗਈ ਆਕਸੀਜਨ ਚੂਸ ਲਈ ਗਈ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਲਕੀਰਾਂ ਤੁਹਾਨੂੰ ਇਹ ਦਿਖਾਈ ਦੇਣਗੀਆਂ ਚਿਹਰੇ ਦੇ ਵਿਚ ਜਿਹੜੀਆਂ ਇਹ ਸਾਬਤ ਕਰਨਗੀਆਂ ਵੀ ਹਾਂ ਇਹ ਇਹਦੇ ਅੰਦਰ ਬ੍ਰੇਨ ਦੇ ਵਿਚ ਕੋਈ ਨਾ ਕੋਈ ਨੁਕਸ ਹੋ ਰਿਹਾ ਅਗਲੀ ਵੱਡੀ ਗੱਲ ਜਿਹੜੀ ਆਮ ਤੌਰ ਤੇ ਹੁੰਦੀ ਹੈ ਕਿ ਜਿਹਨੂੰ ਬ੍ਰੇਨ ਦੇ ਵਿਚ ਕੋਈ ਭਾਵੇਂ ਸੱਟ ਹੀ ਲੱਗੀ ਹੋਵੇ ਭਾਵੇਂ ਛਾਤ ਤੋਂ ਥੱਲੇ ਡਿੱਗਿਆ ਹੋਵੇ ਸਿਰ ਭਰਨੇ ਜਾਂ ਕਿਸੇ ਤਰ੍ਹਾਂ ਵੀ ਵੱਜਿਆ ਹੋਵੇ ਉਹਨੂੰ ਸੀਜ਼ਰ ਦੌਰੇ ਪੈਣੇ ਜਿਹਨੂੰ ਕਹਿੰਦੇ ਆ ਪੰਜਾਬੀ ਚ ਦੌਰੇ ਪੈਣੇ ਸ਼ੁਰੂ ਹੋ ਜਾਣਗੇ ਜਾਂ ਦੌਰਾ ਪੈ ਗਿਆ ਹੋਏਗਾ ਜਦੋਂ ਤੁਸੀਂ ਉਸ ਨੂੰ ਵੇਖੋਗੇ ਸਡਨ ਅਨਕੰਟਰੋਲਡ ਮੂਵਮੈਂਟ ਆਫ ਦੀ ਮਸਲਸ ਇਹਨੂੰ ਇਹ ਸਮਝਦੇ ਆਪਾਂ ਠੀਕ ਹੈ ਉਹਨੂੰ ਅਸੀਂ ਦੌਰੇ ਕਹਿੰਦੇ ਹਾਂ ਜਰਕਿੰਗ ਵਗੈਰਾ ਫਿਟਸ ਵਗੈਰਾ ਇਹ ਇੰਡੀਕੇਟ ਕਰਦੇ ਨੇ ਵੀ ਕਿਸੇ ਨਾ ਕਿਸੇ ਥਾਂ ਤੇ ਕੁਝ ਨਾ ਕੋਈ ਫ੍ਰੈਕਚਰ ਕੁਝ ਨਾ ਕੁਝ ਟੁੱਟ ਭੱਜ ਅੰਦਰ ਬ੍ਰੇਨ ਦੇ ਵਿਚ ਹੋ ਗਈ ਹੈ ਇਸ ਦੇ ਨਾਲ ਹੀ ਜਦੋਂ ਵੀ ਸਿਰ ਦੇ ਵਿਚ ਕੋਈ ਐਸੀ ਕੰਡੀਸ਼ਨ ਹੁੰਦੀ ਹੈ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ 12 ਪੇਅਰਸ ਆਫ ਕ੍ਰੈਨੀਅਲ ਨਰਵਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਸਾਰੇ ਸਰੋਤਿਆਂ ਨੂੰ ਪਤਾ ਹੋਏਗਾ ਔਰ ਉਹਨਾਂ ਦੇ ਵਿਚੋਂ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਆ ਉਹ ਸਾਡੇ ਹਾਰਟ ਨੂੰ ਵੀ ਸਪਲਾਈ ਕਰਦੀ ਹੈ ਉਹ ਸਾਡੇ ਬੇਸ ਆਫ ਦੀ ਸਟੋਮਿਕ ਨੂੰ ਵੀ ਸਪਲਾਈ ਕਰਦੀ ਹੈ ਉਹ ਸਾਡੇ ਇੰਟਸਟਾਈਨਲ ਖਾਸ ਤੌਰ ਤੇ ਅਪੈਂਡਿਕਸ ਤੱਕ ਉਹਦੀ ਮਾਰ ਹੈਗੀ ਹੈ ਉੱਥੋਂ ਤੱਕ ਉਹ ਕੰਟਰੋਲ ਕਰਦੀ ਹੈ ਬਹੁਤ ਵੱਡਾ ਏਰੀਆ ਹੈਗਾ ਲੌਂਗੈਸਟ ਨਰਵ ਅਸੀਂ ਉਹਨੂੰ ਸਮਝਦੇ ਹਾਂ ਸਾਡੀ ਉਹ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਹੈ ਬਹੁਤ ਸਾਰੇ ਆਰਗਨਾਂ ਨੂੰ ਉਹ ਟੈਸਟ ਕਰਦੀ ਹੈ ਤੇ ਜਦੋਂ ਸਾਰੇ ਬ੍ਰੇਨ ਮੰਡਲ ਦੇ ਵਿਚ ਸਾਰੇ ਛੱਪੜ ਦੇ ਵਿਚ ਪੌਂਡ ਦੇ ਵਿਚ ਕੋਈ ਖਰਾਬੀ ਆ ਗਈ ਕਿਸੇ ਨੇ ਰੋੜੀ ਮਾਰ ਦਿੱਤੀ ਤੇ ਉਹਦੇ ਨਾਲ ਇਹ 10th ਕ੍ਰੈਨੀਅਲ ਦੇ ਨਰਵ ਦੇ ਵਿਚ ਸ਼ਾਮਲ ਹੈ ਨਾ ਤੇ ਫਿਰ ਇਹਦੇ ਕਰਕੇ ਕੀ ਹੋਏਗਾ ਵੋਮਿਟਿੰਗ ਔਰ ਪੇਟ ਵਿਚ ਦਰਦ ਜਾਂ ਛਾਤੀ ਵਿਚ ਦਰਦ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਣਗੀਆਂ ਹੁਣ ਇਹ ਨਹੀਂ ਹੈਗਾ ਵੀ ਕੋਈ ਇੱਕ ਸਿਮਟਮ ਆ ਗਿਆ ਤੇ ਤੁਸੀਂ ਕਹਿ ਦੇ ਵੀ ਇਹਦੇ ਬ੍ਰੇਨ ਚ ਨੁਕਸ ਪੈ ਗਿਆ ਹੁਣ ਉਲਟੀਆਂ ਆਉਂਦੀਆਂ ਨੇ ਉਲਟੀਆਂ ਪੇਟ ਦੀ ਖਰਾਬੀ ਕਰਕੇ ਵੀ ਆ ਸਕਦੀਆਂ ਨੇ ਪਰ ਇਹ ਸਾਰੀਆਂ ਨਿਸ਼ਾਨੀਆਂ ਅਗਰ ਕਲੈਕਟਿਵ ਤੌਰ ਤੇ 2-3-4 ਇਕੱਠੀਆਂ ਰਲ ਕੇ ਆ ਜਾਂਦੀਆਂ ਨੇ ਤੇ ਇਹ ਇਸ ਗੱਲ ਦੀਆਂ ਸੂਚਕ ਹਨ ਕਿ ਇਹਦੇ ਬ੍ਰੇਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨੁਕਸ ਆ ਚੁੱਕਿਆ
1: ਜੀ
0: ਉਸ ਤੋਂ ਬਾਅਦ 2 ਤਰ੍ਹਾਂ ਦੇ ਫੰਕਸ਼ਨ ਹੈਗੇ ਆ ਜੀ ਇਸ ਸਰੀਰ ਦੇ ਵਿਚ 2 ਤਰ੍ਹਾਂ ਦੇ ਫੰਕਸ਼ਨ ਹੈਗੇ ਨੇ ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਊ ਹੈ ਆਮ ਲੋਕਾਂ ਨੂੰ ਭੁਲੇਖਾ ਪਾਊ ਕਿਸ ਤਰ੍ਹਾਂ ਆ ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ, ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਉਹ ਖੱਬੇ ਪਾਸੇ ਹੋਣਗੇ। ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਛ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਛ ਹੋ ਗਿਆ ਹੈ ਤੇ ਬ੍ਰੇਨ ਦੇ ਵਿਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ। ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ, ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ, ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ। ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜਿਟ ਡਾਇਰੈਕਸ਼ਨ ਦੇ ਵਿਚ ਹੈਗੀ ਹੈ। ਰਾਈਟ ਸਾਈਡ ਦਾ ਲੈਫਟ ਸਾਈਡ ਸ਼ੋਅ ਕਰਦਾ, ਲੈਫਟ ਸਾਈਡ ਦਾ ਰਾਈਟ ਸਾਈਡ ਸ਼ੋਅ ਕਰਦਾ। ਔਰ ਇਸੇ ਤਰ੍ਹਾਂ ਹੀ ਅਗਰ ਚੋਟੀ ਚ ਕਿਸੇ ਨੂੰ ਸੱਟ ਲੱਗ ਜਾਏ ਤੇ ਉਹਦੇ ਪੈਰ ਪੈਰਾਲਾਈਸਿਸ, ਲੱਤਾਂ ਪੈਰਾਲਾਈਸਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਹੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਜੰਮਦੇ ਬੱਚਿਆਂ ਦੀ ਜਿਹੜੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਉਹ ਲੱਤਾਂ ਜਿਹੜੀਆਂ ਉਹਦੀਆਂ ਹਿਲਦੀਆਂ ਜੁਲਦੀਆਂ ਨਹੀਂ ਹੈਗੀਆਂ। ਔਰ ਕਈ ਹੁੰਦਾ ਕੀ ਹੈ, ਜਦੋਂ ਬੱਚਾ ਮਾਂ ਦੇ ਪੇਟ ਚ ਬਾਹਰ ਆਉਣਾ ਸ਼ੁਰੂ ਹੁੰਦਾ ਆ, ਸਿਰ ਘੁੱਟਿਆ ਜਾਂਦਾ ਤੇ ਇੱਥੇ ਇੱਕ ਗੁੰਮਟ ਜਿਹਾ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਫੋਬੀਆ ਕੈਪੀਟਿਸ
1: ਜੀ।
0: ਫੋਬੀਆ ਕੈਪੀਟਿਸ ਜਿਹੜਾ ਉਹ ਅੱਗੇ ਸਾਰਾ ਮੁਆਫ ਜਿਹੜਾ ਉਹਦੇ ਇਕੱਠਾ ਹੋ ਜਾਂਦਾ, ਉਹਦੀ ਜਿਹੜੀ ਸਕੈਲਪ ਹੈ ਚਮੜੀ ਹੈ ਉਹਦੇ ਵਿਚ, ਔਰ ਇੱਥੇ ਅੱਗੇ ਬਣਦਾ ਤੇ ਅਲਟੀਮੇਟਲੀ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ ਅੰਦਰ ਬ੍ਰੇਨ ਦੇ ਵਿਚ, ਔਰ ਉਹਦੇ ਕਾਰਨ ਕਈ ਵਾਰ ਡੈਮੇਜਸ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਬੱਚੇ ਜਿਹੜੇ ਆਮ ਛੇਤੀ ਸਟੈਂਡ ਨਹੀਂ ਹੋਣਾ ਸ਼ੁਰੂ ਕਰਦੇ ਬਾਹਰ ਵਿਚ ਨਹੀਂ, ਬਾਹਰ ਵਿਚ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਹਿਲਾ ਨਹੀਂ ਸਕਦਾ। ਇਹ ਨਿਸ਼ਾਨੀਆਂ ਪਰ ਆਪਾਂ ਆਮ ਬੰਦੇ ਦੀ ਗੱਲ ਕਰ ਰਹੇ ਹਾਂ, ਪਰ ਜੇ ਆਮ ਬੰਦੇ ਦੇ ਸਿਰ ਵਿਚ ਸੱਟ ਉੱਪਰ ਚੋਟੀ ਚ ਲੱਗ ਜਾਵੇ ਤਾਂ ਉਹਦੀਆਂ ਆਮ ਤੌਰ ਤੇ ਪੈਰ ਲੱਤਾਂ ਬਾਹਾਂ, ਉਹ ਕਹੇਗਾ ਮੇਰੀਆਂ ਲੱਤਾਂ ਬਾਹਾਂ ਪੈਰ ਨੇ ਮੈਨੂੰ ਸੁਣਨਾ, ਪਤਾ ਨਹੀਂ ਲੱਗਦਾ। ਆ ਡਾਕਟਰ ਕਈ ਵਾਰ ਤੁਸੀਂ ਵੇਖਿਆ ਹੁਣ ਹਥੌੜੀਆਂ ਜਿਹੀਆਂ ਮਾਰ ਕੇ ਵੇਖਦੇ ਹੁੰਦੇ ਨੇ, ਜਾਂ ਪੈਰਾਂ ਚ ਕੋਈ ਡੋਈ ਜਾਂ ਟੋਪ ਕਰਕੇ ਵੇਖਦੇ ਨੇ ਵੀ ਕੀ ਇਹ ਜਿਹੜੀ ਪਲਾਂਟਰ ਰਿਫਲੈਕਸਿਸ, ਜਿਹਨੂੰ ਕਹਿੰਦੇ ਨੇ ਪਲਾਂਟਰ ਰਿਫਲੈਕਸ, ਇਹ ਸਾਰੀਆਂ ਠੀਕ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ। ਸੋ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਪਹਿਲੀ ਤੌਰ ਤੇ ਅਗਰ ਅਸੀਂ ਮੋਟਰ ਦੇ ਲਈਏ, ਮੋਟਰ ਤੇ ਸੈਂਸਰੀ ਦੋ ਗੱਲਾਂ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ, ਮੋਟਰ ਤੇ ਸੈਂਸਰੀ ਟਾਈਪ ਦੀਆਂ ਫੰਕਸ਼ਨ ਜਿਹੜੇ ਨੇ ਉਹ ਬੰਦੇ ਦੇ ਲਾਸਟ ਹੋ ਜਾਂਦੇ ਨੇ ਜੇ ਬ੍ਰੇਨ ਵਿਚ ਕੋਈ ਇਫੈਕਟ ਹੋਵੇ। ਔਰ ਉਹਨਾਂ ਦੇ ਵਿਚੋਂ ਪਹਿਲਾਂ ਕੀ ਆ ਵੀ ਇਨਏਬਿਲਿਟੀ ਟੂ ਮੂਵ ਵੀਕਨੈਸ, ਇਸ ਤਰ੍ਹਾਂ ਆ ਵੀ ਮੈਂ ਬਾਂਹ ਨਹੀਂ ਹਿਲਾ ਸਕਦਾ ਯਾਰ, ਮੈਂ ਲੱਤ ਨਹੀਂ ਹਿਲਾ ਸਕਦਾ ਯਾਰ, ਜਾਂ ਮੈਂ ਬੋਲਣਾ ਤੇ ਚਾਹੁੰਦਾ, ਬੋਲ ਕੇ ਦੱਸਣਾ ਚਾਹੁੰਦਾ, ਦੱਸਿਆ ਨਹੀਂ ਜਾ ਰਿਹਾ, ਤੇ ਜੋ ਤੁਸੀਂ ਬੋਲ ਕੇ ਦੱਸਦੇ ਹੋ ਸਾਡੀ ਸਮਝ ਨਹੀਂ ਆ ਰਿਹਾ। ਸੋ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਆਣੀ ਸ਼ੁਰੂ ਹੋ ਜਾਵੇ, ਤੁਸੀਂ ਸਮਝੋ ਜੇ ਤਾਂ ਹਿਸਟਰੀ ਹੈਗੀ ਹੈ ਵੀ ਇਹ ਡਿੱਗਿਆ ਹੈਗਾ ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ, ਪਰ ਜੇ ਹਿਸਟਰੀ ਨਹੀਂ ਹੋਈ, ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ, ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟਰੋਕ ਕਹਿੰਦੇ ਹਾਂ ਅਸੀਂ, ਉਹਨੂੰ ਤਾਂ ਸਟਰੋਕ ਹੋ ਗਿਆ ਜੀ, ਹਾਂਜੀ, ਉਹ ਸਟਰੋਕ ਵਾਲੀ ਜਿਹੜੀ ਕੰਡੀਸ਼ਨ ਹੈ, ਕਿਹੜੇ ਪਾਸੇ ਦੀ ਲੱਤ, ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ, ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ, ਜਾਂ ਜੀਭ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ, ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ, ਜਾਂ ਜਿਹੜਾ ਬਲੱਡ ਊਜ਼ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਲਸ ਤੋਂ, ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿਚ ਵੈਂਟਰੀਕਲਸ ਹਨ, ਵੈਂਟਰੀਕਲਸ ਨੂੰ ਮੈਂ ਕਿਹਾ ਸੀਗਾ ਕਿ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ, ਤੇ ਗਲੀਆਂ ਦੇ ਵਿਚੋਂ ਹਰੇਕ ਘਰ ਦਾ ਰਸਤਾ ਹੁੰਦਾ, ਉਹਦੇ ਚ ਬਾਹਰ ਅੰਦਰ ਆਉਣਾ ਜਾਣਾ, ਖੁਰਾਕ ਆਉਣੀ ਜਾਣੀ, ਖੁਰਾਕ ਬਾਹਰ ਜਾਣੀ, ਵੇਸਟ ਬਾਹਰ ਜਾਣਾ, ਉਹ ਸਾਰਾ ਗਲੀ ਚ ਨਹੀਂ ਹੁੰਦਾ ਨਾ, ਤਾਂ ਉਹਨਾਂ ਵੈਂਟਰੀਕਲ ਦੇ ਵਿਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ, ਜਿਹਦੇ ਕਰਕੇ ਐਸਾ ਉਹਦਾ ਜਿਹੜਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ, ਜਾਂ ਉਹਦਾ ਫੰਕਸ਼ਨ ਜਿਹੜਾ ਉਹ ਲਾਸਟ ਹੋ ਸਕਦਾ ਹੈ। ਅਗਲੀ ਗੱਲ, ਲਾਸ ਆਫ ਬੈਲੈਂਸ ਅਸੀਂ ਕਹਿ ਸਕਦੇ ਹਾਂ ਬਈ ਬੰਦੇ ਨੂੰ ਖੜਾ ਕਰਕੇ ਵੇਖਦੇ, ਡਾਕਟਰ ਜੀ ਆਮ ਤੌਰ ਤੇ ਵੇਖਦੇ ਵੀ ਬੰਦੇ ਨੂੰ ਖੜਾ ਕਰਕੇ ਵੇਖੋ ਵੀ ਇਹਦਾ ਲੋਕੋਮੋਟਰੀ ਕੰਟਰੋਲ ਹੈਗਾ ਕਿ ਨਹੀਂ ਹੈਗਾ, ਔਰ ਨਹੀਂ ਖੜਾ ਹੋ ਸਕਦਾ, ਡਿੱਗ ਪੈਂਦਾ, ਔਰ ਉਹਨੂੰ ਕੰਟਰੋਲ ਕਰਨਾ ਪੈਂਦਾ, ਸੰਭਾਲਣਾ ਪੈਂਦਾ। ਸੋ ਜਾਂ ਜੇ ਉਹਨੂੰ ਕਹੋ ਤੁਸੀਂ ਤੁਰ ਕੇ ਵੇਖੋ, ਤੇ ਇੱਕ ਅੰਗਰੇਜ਼ੀ ਚ ਅਸੀਂ ਕਹਿੰਦੇ ਹਾਂ ਅਨਸਟੀਡੀ ਵਾਕ, ਮੈਂ ਪੰਜਾਬੀ ਚ ਸਮਝਾਵਾਂ, ਸ਼ਰਾਬੀ ਬੰਦਾ, ਜਿਵੇਂ ਸ਼ਰਾਬੀ ਬੰਦਾ ਤੁਰਦਾ ਹੈ ਨਾ, ਇੱਧਰ ਉੱਧਰ ਲੜਖੜਾਉਂਦਾ ਵੱਜਦਾ, ਇਸ ਤਰ੍ਹਾਂ ਦੀ ਤੋਰ ਹੋ ਜਾਂਦੀ ਹੈ ਬੰਦੇ ਦੀ ਜਿਹਨੂੰ ਸਿਰ ਚ ਸੱਟ ਵੱਜੀ ਹੋਵੇ, ਜਾਂ ਸਿਰ ਦੇ ਅੰਦਰ ਕੋਈ ਖੂਨ ਵਗ ਗਿਆ ਹੋਵੇ, ਜਾਂ ਸਿਰ ਦੇ ਅੰਦਰ ਕੋਈ ਫਲੂਇਡ ਵਗ ਗਿਆ ਹੋਵੇ ਜਿਹੜਾ ਬਾਕੀ ਅੰਗਾਂ ਨੂੰ ਉਹਨਾਂ ਦੀ ਸਪੇਸ ਲੈ ਰਿਹਾ ਜਾਂ ਉਹਨਾਂ ਨੂੰ ਪ੍ਰੈਸ ਕਰ ਰਿਹਾ, ਤੇ ਉਹਦੇ ਕਾਰਨ ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਹਦੇ ਕਾਰਨ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਅਸੀਂ ਉਹਦੀ ਸਮਝ ਨਹੀਂ ਸਕਦੇ, ਅੱਖਾਂ ਉਹਦੀਆਂ ਖੁੱਲ ਨਹੀਂ ਰਹੀਆਂ, ਜ਼ਬਰਦਸਤੀ ਸਾਨੂੰ ਖੋਲਣੀਆਂ ਪੈਂਦੀਆਂ ਨੇ, ਅੱਖਾਂ ਦੇ ਹੇਠਾਂ ਬਲਜ ਆਊਟ ਹੋ ਜਾਂਦੇ ਨੇ, ਔਰ ਅੱਖਾਂ ਦੇ ਚਾਰ ਚਿਹਰੇ ਝਰੀਟਾਂ ਵਰਗੀਆਂ ਨਿਸ਼ਾਨੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਹਦੇ ਚ ਬਲੀਡਿੰਗ ਹੋ ਗਈ ਹੈ ਔਰ ਸੀਜ਼ਰ ਦੌਰੇ ਪੈਣੇ ਜਾਂ ਉਲਟੀਆਂ ਆਉਣੀਆਂ ਇਹ ਸਾਰੀਆਂ ਨਿਸ਼ਾਨੀਆਂ ਸਾਡੇ ਨਾਲ ਰਲ ਜਾਂਦੀਆਂ ਨੇ ਤੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੱਕੇ ਤੌਰ ਤੇ ਬਈ ਇਹਦੇ ਬ੍ਰੇਨ ਚ ਸੱਟ ਲੱਗ ਗਈ ਹੈ ਜਾਂ ਇਹਦੇ ਬ੍ਰੇਨ ਚ ਕੋਈ ਘਟਨਾ ਵਾਪਰ ਗਈ ਤੇ ਫਟਾਫਟ ਇਹਨੂੰ ਉਸ ਡਿਪਾਰਟਮੈਂਟ ਵਾਲੇ ਪਾਸੇ ਲੈ ਜਾਓ ਤਾਂ ਕਿ ਤੁਹਾਨੂੰ ਸਹੂਲਤ ਹੋਵੇ ਫਟਾਫਟ ਜਾ ਕੇ ਤੁਹਾਡਾ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੋਵੇ ਹੁਣ ਇਸ ਤੋਂ ਬਾਅਦ ਇਹ ਲੋਕੋਮੋਟਰੀ ਗੱਲ ਸੀਗਾ ਕਿ ਉਹਦੇ ਜਿਹੜੇ ਕੰਮ ਕਰਨ ਦੇ ਅੰਗ ਨੇ ਲੱਤਾਂ ਬਾਹਾਂ ਤੁਰਨ ਵਾਲੀਆਂ ਨੇ ਜਾਂ ਅੱਖਾਂ ਵੇਖਣ ਵਾਲੀਆਂ ਨੇ ਬਰਵੱਟੇ ਉਤਾਂ ਚੁੱਕਣ ਵਾਲੀਆਂ ਨੇ ਜੀਵ ਜਿਹੜੀ ਬੋਲ ਕੇ ਕੁਝ ਦੱਸਣ ਵਾਲੀ ਹੈਗੀ ਹੈ ਇਹ ਸਾਰੀਆਂ ਗੱਲਾਂ ਲੋਕੋ ਮੋਸ਼ਨ ਚ ਆਉਂਦੀਆਂ ਨੇ ਠੀਕ ਹੈ ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ ਸੈਂਸਰੀ ਦੇ ਵਿੱਚ ਕੀ ਆ ਜਿਵੇਂ ਕੰਨ ਹੈ ਰਿੰਗਿੰਗ ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾਤਰ ਕੰਨਾਂ ਚ ਆਵਾਜ਼ਾਂ ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਨਾ ਉਹ ਗੋਲੀ ਲਓ ਤੁਸੀਂ ਪਿਸ਼ਾਬ ਆ ਗਿਆ ਖੂਨ ਪਿੱਛੇ ਸੰਘਣਾ ਹੋ ਗਿਆ ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ ਪਰ ਇਸੇ ਤਰ੍ਹਾਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ
1: ਬੇਸਿਕ
0: ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਨਾ ਸਿਰ ਦੇ ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਮੈਨੀਜਸ ਕਹਿੰਦੇ ਔਰ ਉਹ ਜਿਹੜੇ ਮੈਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਹੈ ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ ਜਦੋਂ ਅਸੀਂ ਬੋਲਦੇ ਹਾਂ ਹਿਲਦੇ ਹਾਂ ਔਰ ਉਸੇ ਵੇਲੇ ਸਾਡੇ ਕੰਨਾਂ ਦੇ ਵਿੱਚ ਸੁਣਨਾ ਤਾਂ ਕੰਨਾਂ ਨੇ ਨਾ ਯੰਤਰ ਹੀ ਕੰਨਾਂ ਅੱਖਾਂ ਤੇ ਨਾ ਅਸੀਂ ਦੱਸ ਸਕਣਗੀਆਂ ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ ਤੇ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ ਦੱਸੀਆਂ ਨੇ ਜੀ ਮੇਰੇ ਕੰਨਾਂ ਚ ਇਹ ਰਿੰਗਿੰਗ ਹੁੰਦੀ ਹੈ ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਝ ਨਾਰਮਲ ਹੁੰਦਾ ਕੰਨ ਨੂੰ ਤਾਂ ਕੁਝ ਹੋਇਆ ਨਹੀਂ ਹੁੰਦਾ ਕਿਉਂਕਿ ਕੰਨ ਦਾ ਰੋਗ ਨਹੀਂ ਹੈਗਾ ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ ਜਾਂ ਉਹਦੇ ਵਿੱਚ ਜ਼ਿਆਦਾ ਕੁਝ ਭਰ ਗਿਆ ਕਿਸੇ ਪਾਸਿਓਂ ਨਿਕਲਿਆ ਕਿਸੇ ਪਾਸੇ ਭਰ ਗਿਆ ਯਾਨੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰਨ ਹੈ ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ ਦੂਸਰੀ ਗੱਲ ਹੈ ਤੁਸੀਂ ਆਏ ਹੋ ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ ਖੱਕ ਸਾਹਿਬ ਆਏ ਆ ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰ ਰਿਹਾ ਅੱਖਾਂ ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿੱਚ ਜਾਂ ਉਸਨੇ ਫੜਨੀ ਹੈ ਹੱਥ ਵਿੱਚ ਜਾਂ ਤੁਹਾਨੂੰ ਕੁਛ ਕਹਿਣਾ ਵੀ ਮੈਨੂੰ ਆਹ ਫੜਾ ਜੇ ਉਹ ਇਸ਼ਾਰਾ ਵੀ ਕਰਦਾ ਹੈ ਤੇ ਉਹ ਹੱਥ ਨਾਲ ਉਸ ਨੂੰ ਫੜ ਨਹੀਂ ਸਕਦਾ ਜਿਹੜਾ ਇਸ ਦਾ ਕੋਆਰਡੀਨੇਸ਼ਨ ਹੈ ਹੱਥ ਕਰ ਦਿੱਤਾ ਲੇਕਿਨ ਉਸਦਾ ਸੈਂਸਰੀ ਫੰਕਸ਼ਨ ਉਸ ਨੂੰ ਮਹਿਸੂਸ ਨਹੀਂ ਕਰ ਰਿਹਾ ਕਿ ਗਲਾਸ ਮੇਰੇ ਹੱਥ ਜਾ ਰਿਹਾ ਇਹ ਤਾਂ ਥੋੜਾ ਜਿਹਾ ਅੰਤਰ ਰਹਿ ਜਾਂਦਾ ਆ ਕਿ ਉਹ ਜਿੰਨੇ ਵੀ ਚਾਹੇ ਉਹਦੀਆਂ ਅੱਖਾਂ ਹੋਣ ਚਾਹੇ ਉਹਦੇ ਹੱਥ ਹੋਣ ਚਾਹੇ ਉਹਦੇ ਪੈਰ ਹੋਣ ਉਹਨਾਂ ਦਾ ਜਿਹੜਾ ਫੰਕਸ਼ਨ ਹੈ ਗ੍ਰਿਪ ਵਾਲਾ ਉਹ ਗ੍ਰਿਪ ਖਤਮ ਹੋ ਜਾਂਦੀ ਕਈ ਵਾਰ ਤੁਸੀਂ ਵੇਖਿਆ ਡਾਕਟਰ ਦੇ ਅੱਛਾ ਮੇਰੇ ਹੱਥ ਨੂੰ ਹੱਥ ਫੜ ਜਿਵੇਂ ਹੱਥ ਮਿਲਾਉਣਾ ਹੁੰਦਾ ਅੱਛਾ ਘੁੱਟ ਜਾ ਰਿਹਾ ਇਹਨੂੰ ਘੁੱਟ ਤੇ ਜਿਨ੍ਹਾਂ ਦੇ ਬ੍ਰੇਨ ਵਿੱਚ ਕੋਈ ਵੀ ਥੋੜਾ ਬਹੁਤ ਡਿਫੈਕਟ ਹੋਇਆ ਹੁੰਦਾ ਆ ਉਹਨਾਂ ਦੀ ਗ੍ਰਿਪ ਓਨੀ ਨਹੀਂ ਰਹਿੰਦੀ ਗ੍ਰਿਪ ਘੱਟ ਜਾਂਦੀ ਹੈ ਜਿਹਦੇ ਤੋਂ ਡਾਕਟਰ ਇਹ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਉਹ ਸੈਂਸਰੀ ਫੰਕਸ਼ਨ ਜਿਹੜਾ ਉਹ ਲਾਸਟ ਹੋ ਚੁੱਕਿਆ ਹੈਗਾ ਹੁਣ ਗੱਡੀਆਂ ਤੁਸੀਂ ਚਲਾਉਂਦੇ ਹੋ ਸਾਰੇ ਗੱਡੀਆਂ ਚਲਾਉਂਦੇ ਹੋ ਤੇ ਸਾਡੇ ਅੱਗੇ ਮਿਰਰ ਇੱਕ ਲੱਗਾ ਹੁੰਦਾ ਜਿਹਦੇ ਅਸੀਂ ਪਿੱਛੇ ਵੇਖਦੇ ਹਾਂ ਕਿ ਗੱਡੀ ਕਿੰਨੀ ਕੁ ਦੂਰ ਆ ਗਈ ਹੈ
1: ਜੀ
0: ਪਰ ਇਹਦੇ ਵਿੱਚ ਵਿੱਚ ਇੱਕ ਹੋਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਬਲਾਈਂਡ ਸਪੋਟ
1: ਹਾਂਜੀ
0: ਉਸ ਬਲਾਈਂਡ ਸਪੋਟ ਦੇ ਵਿੱਚ ਜਿਹੜੀ ਕੋਈ ਗੱਡੀ ਆ ਜਾਂਦੀ ਆ ਤੇ ਉਹ ਨਹੀਂ ਸਾਨੂੰ ਪਤਾ ਲੱਗਦਾ ਜੇ ਅਸੀਂ ਗਲਤੀ ਨਾਲ ਕਿਤੇ ਟਰਨ ਲੈ ਲਈਏ ਤੇ ਫਿਰ ਐਕਸੀਡੈਂਟ ਹੋ ਜਾਂਦਾ ਇਸੇ ਤਰ੍ਹਾਂ ਹੀ ਸਾਡੀਆਂ ਅੱਖਾਂ ਦੀ ਜਿਹੜੀ ਬਣਤਰ ਆ ਉਹ ਬਲਾਈਂਡ ਸਪੋਟ ਹੈ ਨਹੀਂ ਇਹਦੇ ਚ ਸਾਰਾ ਕੁਝ ਜਿੰਨਾ ਇਹਦਾ ਵਿਜ਼ਨ ਏਰੀਆ ਹੈ ਇਹ ਵੇਖਦੀ ਹੈ ਪਰ ਜਦੋਂ ਅੰਦਰ ਵਾਲੇ ਪਾਸੇ ਬ੍ਰੇਨ ਚ ਕੋਈ ਨੁਕਸ ਪੈ ਗਿਆ ਹੈਗਾ ਉਸ ਵੇਲੇ ਇਹਨਾਂ ਦਾ ਬਲਾਈਂਡ ਸਪੋਟ ਜਿਹੜਾ ਆ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਭਾਈ ਦਿਸਦਾ ਨਹੀਂ ਗਾ ਸੱਜੇ ਪਾਸੇ ਕੀ ਆ ਕੌਣ ਖੜਾ ਆ ਹਾਂਜੀ ਸੋ ਇਹ ਬਲਾਈਂਡ ਸਪੋਟ ਵਾਲੀ ਕੰਡੀਸ਼ਨ ਜਿਹੜੀ ਕਿ ਸਾਡੀ ਕਾਰਾਂ ਚ ਤੇ ਆਮ ਹੁੰਦੀ ਹੈ ਸਾਡੀ ਲੇਕਿਨ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ ਜਿਹੜੀ ਸੱਟ ਚੋਟ ਲੱਗਣ ਕਰਕੇ ਜਾਂ ਬ੍ਰੇਨ ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆ ਜਾਵੇ ਤੇ ਉਹਦੇ ਕਰਕੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਗਲੀ ਗੱਲ ਅਸੀਂ ਜੀਭ ਦੀ ਕੀਤੀ ਸੀ ਬਈ ਭਾਈ ਬੋਲਣ ਤੋਂ ਅਸਮਰੱਥ, ਕਹਿਣ ਤੋਂ ਅਸਮਰੱਥ ਕਿ ਮੈਂ ਕੀ ਕਹਿਣਾ ਆ, ਮੈਨੂੰ ਕੀ ਚਾਹੀਦਾ ਹੈਗਾ ਆ, ਉਹ ਬੋਲ ਕੇ ਨਹੀਂ ਦੱਸਦਾ ਕਿਉਂਕਿ ਜੇ ਬੋਲਦਾ ਵੀ ਹੈ ਤੇ ਉਹਦੀ ਆਵਾਜ਼ ਸਾਨੂੰ ਸਮਝ ਨਹੀਂ ਆਉਂਦੀ ਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਭਾਈ ਬੜਾ ਔਖਾ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਇਸ ਜੀਵ ਦਾ ਇੱਕ ਹੋਰ ਫੰਕਸ਼ਨ ਵੀ ਹੈ, ਉਹ ਕੀ ਹੈ ਜੀ, ਟੇਸਟ, ਸਵਾਦ ਲੈਣਾ, ਟੇਸਟ ਲੈਣਾ। ਨੱਕ ਦਾ ਇੱਕ ਹੋਰ ਵੀ ਫੰਕਸ਼ਨ ਹੈਗਾ ਹੈ, ਸਮੈਲ ਕਰਨਾ, ਵਧੀਆ ਸਮੈਲ ਹੈ ਜਾਂ ਬੈਡ ਸਮੈਲ ਹੈ ਜਾਂ ਬਦਬੂ ਆ ਰਹੀ ਹੈ ਜਾਂ ਸਮੈਲ ਆ ਰਹੀ ਹੈ, ਇਹ ਨੱਕ ਤੇ ਜੀਭ ਦਾ ਇਹ ਫੰਕਸ਼ਨ ਲੋਸਟ ਹੋ ਜਾਂਦਾ ਹੈ। ਕੋਈ ਚੀਜ਼ ਉਸ ਨੂੰ ਸਮਝ ਨਹੀਂ ਲੱਗਦੀ, ਕੋਈ ਸਵਾਦ ਨਹੀਂ ਲੱਗਦੀ, ਕੋਈ ਟੇਸਟ ਨਹੀਂ ਆਉਂਦਾ। ਤੇ ਇਸੇ ਤਰ੍ਹਾਂ ਨੱਕ ਨੂੰ ਨਹੀਂ ਪਤਾ ਲੱਗਦਾ। ਹੁਣ ਆਪਣੇ ਤਾਂ ਹੈ ਨਾ, ਤੁਸੀਂ ਕਿਸੇ ਥਾਂ ਤੇ ਬੈਠੇ ਹੋ ਤੇ ਬੀਬੀਆਂ ਰਸੋਈ ਦੇ ਵਿੱਚ ਮਸਾਲਾ ਬਣਾਉਂਦੀਆਂ ਹੋਣ ਤੇ ਮਸਾਲੇ ਦੀ ਸਮੈਲ ਦੂਰ ਤੱਕ ਆਉਂਦੀ ਹੈ ਹਾਂਜੀ। ਸੋ ਇਹ ਸਾਰਾ ਕੁਝ ਲੋਸਟ ਹੋਣਾ ਸ਼ੁਰੂ ਹੋ ਜਾਂਦਾ ਪਤਾ ਨਹੀਂ। ਹਾਂਜੀ ਕੁਛ ਬੋਲ ਰਹੇ ਹੋ ਪਿੱਛੇ?
1: ਨਹੀਂ ਕੁਛ ਨਹੀਂ ਬੋਲ ਰਹੇ।
0: ਅੱਛਾ, ਮੈਨੂੰ ਐਂ ਲੱਗਿਆ ਸੀ ਜਿਵੇਂ ਕੁਛ ਤੁਸੀਂ ਬੋਲ ਰਹੇ ਹੋ। ਅੱਛਾ, ਟੇਸਟ ਤੇ ਸਮੈਲਿੰਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਲਾਸਟ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੁਣ ਤੁਸੀਂ ਕਿਸੇ ਦੇ ਚਮੜੀ ਨੂੰ ਹੱਥ ਲਗਾਓ, ਚਮੜੀ ਨੂੰ ਹੱਥ ਲਗਾਓ ਤੇ ਉਸੇ ਦੇ ਉਹ ਬੰਦਾ ਉਹਦੇ ਹੱਥੋਂ ਤੇ ਜਾਂਦਾ, ਪਤਾ ਨਹੀਂ ਕੀ ਲੱਗ ਗਿਆ, ਕੋਈ ਕੀੜੀ ਤਾਂ ਨਹੀਂ ਲੱਗੀ, ਕੋਈ ਐਸਾ ਤਾਂ ਨਹੀਂ ਹੋ ਗਿਆ। ਸਾਨੂੰ ਉਸੇ ਵੇਲੇ ਸੈਂਸਿਟੀਵਿਟੀ ਦਾ ਪਤਾ ਲੱਗਦਾ ਹੈਗਾ। ਔਰ ਸਕਿਨ ਦੇ ਵਿੱਚ ਇਹ ਤਾਂ ਨਹੀਂ ਪਤਾ ਲੱਗਦਾ ਵੀ ਕਿਸੇ ਨੇ ਹੱਥ ਲਗਾਇਆ, ਸਮਾਲ ਥੋੜਾ ਜਿਹਾ ਟੱਚ ਕੀਤਾ ਉਹਨੂੰ ਨਹੀਂ ਪਤਾ ਲੱਗਦਾ। ਲੇਕਿਨ ਸਕਿਨ ਦੇ ਅੰਦਰ ਜਿਹੜੀ ਉਹਦੀ ਇੰਟਰਨਲ ਫੀਲਿੰਗ ਹੈਗੀ ਹੈ, ਉਹ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਮਸਲ ਜੰਪ ਕਰ ਲੈਣੇ ਜਾਂ ਕਹਿ ਰਹੇ ਮਸਲ ਦੇ ਵਿੱਚ ਉਹੀ ਜਿਵੇਂ ਸੀਜ਼ਰ ਕਿਹਾ ਸੀ ਨਾ ਮੈਂ, ਮਸਲ ਜਿਹੜੇ ਨੇ ਉਹ ਸੀਜ਼ਰ ਵਾਲੀ ਗੱਲ ਵਿੱਚ ਹੁੰਦੇ ਨੇ ਕਿ ਮਸਲ ਦੇ ਵਿੱਚ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਕਿਨ ਨੂੰ ਹੱਥ ਲਾਓ ਤੇ ਉਹਨੂੰ ਪਤਾ ਨਹੀਂ ਲੱਗਦਾ। ਇਹ ਦੋਹਾਂ ਚੀਜ਼ਾਂ ਦੇ ਡਿਫਰੈਂਸ ਹੈ। ਸਾਡੀ ਸਕਿਨ ਨੂੰ ਕੋਈ ਹੱਥ ਲਾਵੇ ਤੇ ਮਾੜਾ ਜਿਹਾ ਵੀ ਟੱਚ ਕਰੇ ਤੇ ਪਤਾ ਲੱਗਦਾ ਯਾਰ ਕਿਸੇ ਨੇ ਟੱਚ ਕੀਤਾ ਵੀ ਕੀ ਗੱਲ ਹੈਗੀ, ਜਾਂ ਕੀੜੀ ਤਾਂ ਨਹੀਂ ਵੱਢ ਗਈ, ਜਾਂ ਕੀੜੀ ਤਾਂ ਨਹੀਂ ਆ ਗਈ ਇੱਥੇ ਕਿਤੇ। ਲੇਕਿਨ ਇਸ ਹਾਲਾਤ ਦੇ ਵਿੱਚ ਇਹਦਾ ਤੇ ਨਹੀਂ ਪਤਾ ਲੱਗਦਾ, ਪਰ ਜੇ ਉਹਨੂੰ ਪੁੱਛੋ ਜਾਂ ਉਹ ਐਕਸਪਲੇਨ ਕਰ ਸਕਦਾ ਹੈ ਤੇ ਉਹ ਇਹ ਦੱਸੇਗਾ ਵੀ ਮੇਰੇ ਮਸਲਸ ਦੇ ਵਿੱਚ ਟਿੰਗਲਿੰਗ ਹੁੰਦੀ ਹੈ ਔਰ ਦਰਦ ਹੁੰਦੀ ਹੈ, ਮੇਰੀਆਂ ਬਾਹਾਂ ਦੇ ਵਿੱਚ, ਮੇਰੀ ਕਾਫ ਮਸਲਸ ਦੇ ਵਿੱਚ, ਲੱਤਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਦਰਦ ਹੁੰਦੀ ਹੈ ਔਰ ਇਚਿੰਗ ਹੁੰਦੀ ਹੈ, ਖਾਰਸ਼, ਮਨ ਕਰਦਾ ਵੀ ਮੈਂ ਵਾਰ ਵਾਰ ਉਹਨੂੰ ਖੁਰਚਾਂ ਜਿਹੜੀ ਉਹ ਟਿੰਗਲਿੰਗ ਹੋ ਰਹੀ ਹੈ ਉਹਨੂੰ ਹਟਾਉਣ ਵਾਸਤੇ ਉਹ ਐਸਾ ਕਰਦਾ ਹੈ। ਸੋ ਇਹਦੇ ਨਾਲ ਨਾਲ ਹੀ ਬੈਲੈਂਸ ਦਾ ਵਿਗੜ ਜਾਣਾ, ਬਿਜ਼ੀਨੈਸ ਹੋਣੀ, ਬਿਜ਼ੀਨੈਸ ਤੇ ਬੈਲੈਂਸ ਦਾ ਵਿਗੜ ਜਾਣਾ, ਇਹ ਇਹਦੇ ਸੈਂਸਰੀ ਫੰਕਸ਼ਨ ਹਨ, ਜਿਹੜੇ ਕਿ ਸੈਂਸਰੀ ਫੰਕਸ਼ਨ ਤੇ ਲੋਕੋਮੋਟਰੀ ਫੰਕਸ਼ਨ, ਅਸੀਂ ਦੋਹਾਂ ਗੱਲਾਂ ਨੂੰ ਹੀ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਆਹ ਕੁਝ ਹੋ ਸਕਦਾ ਹੈ। ਇਸ ਹਾਲਾਤ ਦੇ ਵਿੱਚ ਬੰਦਾ ਕਈ ਵੇਰਾਂ ਤਾਂ ਅਨਕੌਂਸ਼ੀਅਸ ਹੁੰਦਾ, ਬੇਹੋਸ਼ ਹੁੰਦਾ ਪੂਰੀ ਤਰ੍ਹਾਂ, ਕਈ ਵੇਰਾਂ ਸੈਮੀ ਕੌਂਸ਼ੀਅਸ ਹੁੰਦਾ। ਸੈਮੀ ਕੌਂਸ਼ੀਅਸਨੈਸ ਇਸ ਤਰ੍ਹਾਂ ਦੀ ਗੱਲ ਆ ਕਿ ਜੇ ਤੁਸੀਂ ਆਵਾਜ਼ ਮਾਰੋ ਤੇ ਫਿਰ ਤੇ ਬੋਲਦਾ ਆ, ਤੇ ਜੇ ਆਵਾਜ਼ ਨਾ ਮਾਰੋ ਫਿਰ ਨਹੀਂ ਬੋਲਦਾ। ਪਰ ਇਹਦੇ ਰਿਵਰਸ ਇੱਕ ਐਸੀ ਕੰਡੀਸ਼ਨ ਹੁੰਦੀ ਹੈ, ਥੋੜੀ ਥੋੜੀ ਦੇਰ ਬਾਅਦ ਉਹ ਚੀਕਦਾ ਹੈ, ਥੋੜੀ ਥੋੜੀ ਬਾਅਦ ਜਿਵੇਂ ਕੋਈ ਚੀਜ਼ ਰੌਲਾ ਪਾਉਂਦਾ ਹੈ ਨਾ ਇਹ। ਔਰ ਇਹ ਕੰਡੀਸ਼ਨ ਜਿਹੜੀ ਹੈ ਖਾਸ ਤੌਰ ਤੇ ਬੱਚਿਆਂ ਵਿੱਚ, ਸਾਨੂੰ ਮੈਂ ਹੁਣੇ ਦੱਸਦਾ ਤੁਹਾਨੂੰ, ਉਹ ਬੱਚਿਆਂ ਵਿੱਚ ਵੇਖਣ ਚ ਜ਼ਿਆਦਾ ਦਿਸਦੀ ਹੈ ਸਾਨੂੰ ਕਿ ਜੇ ਕਿਸੇ ਬੱਚੇ ਤੇ ਆਮ ਤੌਰ ਤੇ ਮੰਜੇ ਤੋਂ ਡਿੱਗ ਪੈਂਦੇ ਆ, ਬੱਚੇ ਤੇ ਆਮ ਤੌਰ ਤੇ ਜਾਂਦੇ ਜਾਂਦੇ ਸੱਟ ਲੱਗ ਜਾਂਦੀ ਹੈ, ਉਸ ਹਾਲਾਤ ਵਿੱਚ ਬੱਚਿਆਂ ਦੀ ਕੀ ਕੰਡੀਸ਼ਨ ਹੁੰਦੀ ਮੈਂ ਦੱਸਦਾ ਤੁਹਾਨੂੰ। ਪਰ ਇਹ ਕੰਡੀਸ਼ਨ ਉਹਨਾਂ ਦੀ ਇਸ ਗੱਲ ਨਾਲ ਮਿਲਦੀ ਜੁਲਦੀ ਆ ਕਿ ਜੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤਾਂ ਬੱਚਾ ਸੈਮੀ ਕੌਂਸ਼ੀਅਸ ਜਾਂ ਅਨਕੌਂਸ਼ੀਅਸ ਵੀ ਹੋ ਸਕਦਾ, ਤੇ ਮਾਵਾਂ ਫਿਰ ਲੈ ਕੇ ਭੱਜਦੀ ਹੈ ਡਾਕਟਰ ਕੋਲੇ, ਮੇਰਾ ਬੱਚਾ ਤਾਂ ਹੋਸ਼ ਨਹੀਂ ਕਰਦਾ, ਡਿੱਗ ਪਿਆ ਸੀਗਾ ਹਾਂਜੀ। ਸੋ ਇਸੇ ਤਰ੍ਹਾਂ ਡਰਾਉਜ਼ੀਨੈਸ ਤੇ ਇਨਏਬਿਲਿਟੀ ਟੂ ਵੇਕ ਅਪ, ਤੁਸੀਂ ਜਗਾਉਂਦੇ ਹੋ ਵਾਰ ਵਾਰ ਉਹਨੂੰ, ਵਾਰ ਵਾਰ ਮਾਵਾਂ ਵੀ ਵਾਜਾਂ ਮਾਰੀ ਜਾਂਦੀਆਂ ਨੇ ਤੇ ਵਾਰ ਵਾਰ ਵੱਡਾ ਵੀ ਹੋਵੇ ਤੇ ਉਹਨੂੰ ਵਾਜਾਂ ਮਾਰ ਤੂੰ ਹੋਸ਼ ਕਰ ਥੋੜੀ ਜੀ, ਹੋਸ਼ ਕਰ। ਲੇਕਿਨ ਉਹ ਕੋਸ਼ ਅੰਦਰੋਂ ਉਹ ਸੁਣ ਰਿਹਾ ਪਰ ਹੋਸ਼ ਨਹੀਂ ਕਰ ਸਕਦਾ ਕਿਉਂਕਿ ਉਹ ਅੱਖਾਂ ਨਹੀਂ ਖੋਲ ਸਕਦਾ। ਇਹ ਆਮ ਤੌਰ ਤੇ ਹੋਏਗਾ ਔਰ ਸਡਨ ਫਿਊਜ਼ਨ ਇਸ ਟਾਈਪ ਦਾ ਕਿ ਪਤਾ ਨੀ ਮੈਂ ਕਿੱਥੇ ਗੁੰਮ ਹੋ ਗਿਆ, ਪਤਾ ਨੀ ਮੈਂ ਕਿਹੜੀ ਥਾਂ ਤੇ ਹੈਗਾ, ਉਹਨੂੰ ਇਸ ਗੱਲ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਕਿ ਮੈਂ ਆਮ ਤੌਰ ਤੇ ਬਹੁਤੇ ਰਿਸਰਚ ਬੁੱਕਸ ਦੇ ਵਿੱਚ ਚੀਮਾ ਸਾਹਿਬ ਖੱਕ ਸਾਹਿਬ ਨੇ ਲਿਖਿਆ ਹੋਇਆ ਮੈਂ ਘਰ ਜਾਣਾ ਚਾਹੁੰਦਾ,
1: ਹਾਂਜੀ
0: ਮੈਂ ਘਰ ਜਾਣਾ ਚਾਹੁੰਦਾ, ਹਾਲਾਂਕਿ ਉਹ ਘਰੇ ਹੀ ਹੁੰਦਾ ਆ, ਘਰੇ ਹੀ ਹੁੰਦਾ ਆ, ਪਰ ਉਹਦੇ ਦਿਮਾਗ ਜੇ ਗੱਲ ਸੈੱਟ ਆ ਵੀ ਮੈਂ ਘਰ ਜਾਣਾ ਚਾਹੁੰਦਾ ਤੇ ਉਹ ਇਸ ਤਰ੍ਹਾਂ ਦਾ ਕਨਫਿਊਜ਼ਨ ਉਹਦੇ ਦਿਮਾਗ ਦੇ ਵਿੱਚ ਹੁੰਦਾ ਤੇ ਵਾਰ ਵਾਰ ਉਹ ਇਸ ਗੱਲ ਨੂੰ ਕਰਾਈ ਕਰਦਾ ਆ ਬਿਹੇਵੀਅਰ ਇਕਦਮ ਉਹਦਾ ਚੇਂਜ ਹੋ ਜਾਂਦਾ ਵੀ ਜਾਂ ਤਾਂ ਉਹ ਅਗਰੈਸਿਵ ਹੁੰਦਾ ਜੇ ਤੁਸੀਂ ਉਹਨੂੰ ਬੁਲਾਉਂਦੇ ਹੋ ਤੇ ਇਕਦਮ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਕਿਉਂਕਿ ਬੋਲ ਕੇ ਦੱਸ ਨਹੀਂ ਸਕਦਾ ਹੁੰਦਾ ਆਪਦੀ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦਾ ਭਾਵੇਂ ਕਿ ਜੀਭ ਉਹਦੀ ਹੈਗੀ ਏ ਸਾਰਾ ਕੁਝ ਹੈਗਾ ਆ ਪਰ ਉਹ ਇਰੀਟੇਟਡ ਹੋ ਜਾਂਦਾ ਹਰ ਗੱਲ ਤੋਂ ਇਰੀਟੇਟਡ ਹੋ ਜਾਣਾ ਪਰ ਨਾਲ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਗਰੁੱਪ ਦੇ ਵਿੱਚ ਆਉਂਦੀਆਂ ਨੇ ਉਦੋਂ ਇਹ ਇੰਡੀਕੇਟਡ ਹੈਗੀਆਂ ਨੇ ਕਿ ਭਾਈ ਬ੍ਰੇਨ ਦੇ ਵਿੱਚ ਕੁਝ ਹੋ ਗਿਆ ਪਰ ਇੱਕ ਅੱਧੀ ਨਿਸ਼ਾਨੀ ਅਗਰ ਐਸੀ ਹੋ ਗਈ ਹੈ ਉਹਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਆ ਹੁਣ ਸਾਈਨ ਸਿਮਟਮ ਆਏ ਅਗਰ ਬੱਚੇ ਦੀ ਹੁਣ ਵੱਡਾ ਤਾਂ ਥੋੜਾ ਬਹੁਤ ਇਸ਼ਾਰੇ ਨਾਲ ਜਾਂ ਸੈਮੀ ਕੌਨਸ਼ੀਅਸ ਹਾਲਾਤ ਦੇ ਵਿੱਚ ਜਾਂ ਜਦੋਂ ਤੁਸੀਂ ਉਹਦੀਆਂ ਅੱਖਾਂ ਖੋਲਦੇ ਹੋ ਉਸ ਵੇਲੇ ਤੁਹਾਨੂੰ ਦੱਸ ਸਕਦਾ ਹੈਗਾ ਛੋਟਾ ਬੱਚਾ ਤੇ ਦੱਸ ਨਹੀਂ ਸਕਦਾ ਫਿਰ ਉਹਦਾ ਕੀ ਹੈ ਉਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਅਨਕਨਸੋਲਏਬਲ ਕਰਾਈ ਯਾਨੀ ਰੋਹਿਆ ਜਿਹਨੂੰ ਸੰਭਾਲਿਆ ਨਹੀਂ ਜਾ ਸਕਦਾ ਮਾਂ ਦੀ ਗੋਦੀ ਚ ਉਤਰ ਉਤਰ ਕੇ ਡਿੱਗਣ ਦੀ ਕੋਸ਼ਿਸ਼ ਕਰਦਾ ਆ ਕਿਉਂਕਿ ਉਹਨੂੰ ਅੰਦਰੋਂ ਉਸ ਗੱਲ ਦੀ ਦਰਦ ਹੋ ਰਹੀ ਹੈ ਜਿਹਨੂੰ ਉਹ ਐਕਸਪਲੇਨ ਨਹੀਂ ਕਰ ਰਿਹਾ ਜਿਹਨੂੰ ਉਹ ਕੰਸੋਲ ਹੀ ਨਹੀਂ ਕਰ ਸਕਦਾ ਨਾ ਸ਼ਾਂਤ ਹੋ ਸਕਦਾ ਇਸ ਕਰਕੇ ਰੋ ਰੋ ਕੇ ਉਹਦਾ ਗਲਾ ਵੀ ਸੁੱਕ ਜਾਂਦਾ ਹਾਂਜੀ ਔਰ ਫਿਰ ਮਾਂ ਕਹਿੰਦੀ ਵੀ ਚੱਲ ਮੈਂ ਮੂੰਹ ਚ ਦੁੱਧ ਪਾਵਾਂ ਜਾਂ ਬੋਤਲ ਮੂੰਹ ਚ ਪਾਵਾਂ ਉਹ ਮੂੰਹ ਚ ਦੁੱਧ ਬੋਤਲ ਨਹੀਂ ਪਾਉਂਦਾ ਇਹ ਨਹੀਂ ਲੈਣਾ ਚਾਹੁੰਦਾ ਹਾਂਜੀ ਲਾਸ ਉਹਦਾ ਟੇਸਟ ਵੀ ਖਤਮ ਹੋ ਗਿਆ ਹੈਗਾ ਪਲੇ ਕਰਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ ਵੀ ਉਹ ਪਲੇ ਕਰੇ ਜਾਂ ਖੇਡੇ ਜਾਂ ਕਿਸੇ ਪਾਸੇ ਨੂੰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ ਲਾਸ ਆਫ ਆਲ ਸਕਿੱਲਸ ਉਹਦੇ ਸਕਿੱਲ ਕੀ ਨੇ ਦੁੱਧ ਪੀਣਾ ਖੇਡਣਾ ਕਿਸੇ ਚੀਜ਼ ਨੂੰ ਫੜਨਾ ਖਿਡਾਉਣੇ ਨੂੰ ਜਾਂ ਉਹਨੂੰ ਸਿੱਟਣਾ ਮਾਰਨਾ ਉਹ ਸਾਰੇ ਸਕਿੱਲ ਹੀ ਖਤਮ ਹੋ ਜਾਂਦੇ ਨੇ ਤੇ ਜਿਵੇਂ ਉੱਪਰ ਆਪਾਂ ਅਡਲਟ ਵਾਲੀ ਗੱਲ ਕੀਤੀ ਹੈ ਵੀ ਉਹ ਇਕਦਮ ਐ ਲਥਾਰਜਿਕ ਹੋ ਕੇ ਮੰਜੇ ਤੇ ਪੈ ਜਾਂਦਾ ਆ ਉਹ ਇਸ ਤਰ੍ਹਾਂ ਕਰਕੇ ਮੰਜੇ ਦੇ ਉੱਪਰ ਪੈ ਜਾਂਦਾ ਇਹ ਹਿਲਜੁਲ ਨਹੀਂ ਕਰਦਾ ਜੇ ਤੁਸੀਂ ਬੁਲਾਓ ਤੇ ਜ਼ਬਰਦਸਤੀ ਬੁਲਾਓ ਤੇ ਫਿਰ ਹੀ ਭਾਵੇਂ ਥੋੜਾ ਬਹੁਤ ਹੁੰਗਾਰਾ ਭਰੇ ਜੇ ਬੋਲੇਗਾ ਤੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ ਇਹ ਆਮ ਤੌਰ ਤੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ ਇਹ ਇਮੀਡੀਏਟ ਵਾਲੀਆਂ ਯਾਦ ਰੱਖਣਾ ਇਹ ਸਾਰੀਆਂ ਉਹ ਇਮੀਡੀਏਟ ਵਾਲੀਆਂ ਨਿਸ਼ਾਨੀਆਂ ਹਨ ਵੀ ਹੁਣੇ ਕੁਛ ਹੋ ਗਿਆ ਬ੍ਰੇਨ ਨੂੰ ਸੱਟ ਲੱਗ ਗਈ ਤਾਂ ਜਾਂ ਬ੍ਰੇਨ ਹੈਮਰੇਜ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਕਰਕੇ ਤਾਂ ਜਾਂ ਇਸ ਤਰ੍ਹਾਂ ਦਾ ਮੈਨਿੰਜਸ ਦੇ ਵਿੱਚ ਕੋਈ ਸੋਜ ਆ ਗਈ ਹੈ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ ਜ਼ਰੂਰੀ ਤਾਂ ਨਹੀਂ ਵੀ ਇਸ ਤਰ੍ਹਾਂ ਹੋਵੇ ਬੈਕਟੀਰੀਅਲ ਇਨਫੈਕਸ਼ਨ ਜਿਵੇਂ ਮੈਨਿੰਜਾਈਟਿਸ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਵੀ ਹੋ ਸਕਦੀ ਹੈ ਔਰ ਟਿਊਬਰਕਲੋਸਿਸ ਵਾਲੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ ਪਰ ਉਹਨਾਂ ਦੇ ਪਿੱਛੇ ਹਿਸਟਰੀ
1: ਹਾਂਜੀ ਡਾਕਟਰ ਸਾਹਿਬ ਜਾਰੀ ਰੱਖੋਗੇ
0: ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਨਾਲ
1: ਨਹੀਂ ਇੱਧਰ ਹੋਰ ਸੀ
0: ਉਹ ਮੈਨੂੰ ਕੋਈ ਤੁਹਾਡੀ ਆਵਾਜ਼ ਇਹਦੇ ਵਿੱਚ ਆ ਰਹੀ ਹੈ ਨਾ
1: ਹਾਂਜੀ
0: ਤੋਂ ਖੈਰ ਹੁਣ ਕੁਝ ਇੱਕ ਐਸੀਆਂ ਗੱਲਾਂ ਜਿਹੜੀਆਂ ਕਿ ਇਹ ਹੋ ਗਈਆਂ ਸਾਇੰਸ ਸਿਮਟਮਸ ਜਿਹੜੇ ਸਾਡੇ ਸਾਹਮਣੇ ਆਉਣਗੇ ਉਸ ਵੇਲੇ ਜਿਹੜੇ ਸਾਇੰਸ ਹੁੰਦੇ ਨੇ ਜਿਹੜੇ ਤੁਹਾਨੂੰ ਬੋਲ ਕੇ ਉਹ ਨਹੀਂ ਦੱਸਦਾ ਸਾਇੰਸ ਸਿਮਟਮਸ ਉਹ ਨੇ ਜਿਹੜੇ ਤੁਹਾਨੂੰ ਕਹੇਗਾ ਵੀ ਮੈਨੂੰ ਐਂ ਹੁੰਦਾ ਮੈਨੂੰ ਐਂ ਹੁੰਦਾ ਉਹਦੇ ਵਿੱਚ ਪਹਿਲੀ ਗੱਲ ਹੈ ਹੈਡੇਕ ਜਦੋਂ ਵੀ ਸਿਰ ਦੇ ਵਿੱਚ ਚਾਹੇ ਸੱਟ ਲੱਗੀ ਹੈ ਚਾਹੇ ਕੋਈ ਨਾੜੀ ਫਟ ਗਈ ਹੈ ਚਾਹੇ ਕੋਈ ਸੋਜ ਹੋ ਗਈ ਹੈ ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੇ ਸਿਮਟਮਸ ਦੇ ਤੌਰ ਤੇ ਆਏਗੀ ਉਹ ਹੈਗੀ ਹੈ ਸਿਰ ਦਰਦ ਸਿਰ ਦਰਦ ਵਾਇਲੈਂਟ ਹੋਣਾ ਜਿਹਨੂੰ ਉਹ ਆਮ ਤੌਰ ਤੇ ਸੰਭਾਲ ਨਹੀਂ ਸਕਦਾ ਤੇ ਉਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ ਇੱਕ ਤਾਂ ਰੋਲਿੰਗ ਆਫ ਹੈਡ ਕਿਉਂਕਿ ਉਹ ਇਰੀਟੇਟਡ ਹੈ ਰੋਲਿੰਗ ਆਫ ਹੈਡ ਆਪਣੇ ਪਿੱਲੋ ਦੇ ਉੱਪਰ ਸਿਰ ਨੂੰ ਰੋਲ ਕਰ ਰਿਹਾ ਹੈ ਵਾਰ ਵਾਰ ਇਧਰੋ ਉਧਰ ਇਧਰੋ ਵੀ ਕਿਸੇ ਤਰ੍ਹਾਂ ਮੈਨੂੰ ਆਰਾਮ ਮਰੇ ਤੇ ਜਿਵੇਂ ਆਮ ਤੌਰ ਤੇ ਭੂਤ ਪ੍ਰੇਤ ਕਰਦੇ ਨੇ ਨਾ ਲੋਕ ਪਰ ਉਹ ਮੰਜੇ ਤੇ ਪਿਆ ਹੈਗਾ ਮੰਜੇ ਤੇ ਪਿਆ ਹੈ ਤੇ ਸਰਾਣੇ ਦੇ ਵਿੱਚ ਹੀ ਆਪਣਾ ਜਾਂ ਪਿੱਲੋ ਦੇ ਉੱਪਰ ਸਿਰ ਜਿਹੜਾ ਇਧਰੋ ਉਧਰ ਇਧਰੋ ਉਧਰ ਮਾਰ ਰਿਹਾ ਹੈਗਾ ਤੇ ਦੂਜੇ ਨੂੰ ਲੱਗਦਾ ਕਿਤੇ ਸਿਰ ਨੂੰ ਫਿਰ ਸੱਟ ਨਾ ਲਾ ਲਵੇ ਕਿਤੇ ਪਾਵੇ ਨਾਲ ਵੱਜ ਕੇ ਤੇ ਵਾਰ ਵਾਰ ਸਿਰ ਐ ਫੇਰੀ ਜਾਂਦਾ ਹੈਗਾ ਅਗਲੀ ਗੱਲ ਨੋਸੀਆ ਵੋਮਿਟਿੰਗ ਵਾਲੀ ਜਿਹੜੀ ਮੈਂ ਆਮ ਤੌਰ ਤੇ ਤੁਹਾਨੂੰ ਪਹਿਲਾਂ ਵੀ ਦੱਸੀ ਹੈਗੀ ਹੈ ਸਾਈਨ ਦੇ ਵਿੱਚ ਵੀ ਸਿਮਟਮ ਦੇ ਵਿੱਚ ਵੀ ਆ ਗਈ ਨੋਸੀਆ ਵੋਮਿਟਿੰਗ ਔਰ ਉਸ ਤੋਂ ਬਾਅਦ ਜਨਰਲ ਤੌਰ ਤੇ ਅਗਰ ਸਿਮਟਮਸ ਇੰਨੇ ਸੀਵੀਅਰ ਨਹੀਂ ਹੈਗੇ ਪਰ ਘੱਟ ਸਿਮਟਮਸ ਹੈਗੇ ਨੇ ਉਸ ਹਾਲਾਤ ਦੇ ਵਿੱਚ ਫਟੀਗ ਥਕਾਵਟ ਕੰਮ ਕਰਨ ਨੂੰ ਮਨ ਨਹੀਂ ਕਰਦਾ ਬੋਲਣ ਨੂੰ ਮਨ ਨਹੀਂ ਕਰਦਾ ਖਾਣ ਨੂੰ ਮਨ ਨਹੀਂ ਕਰਦਾ ਅੱਖਾਂ ਖੋਲਣ ਨੂੰ ਮਨ ਨਹੀਂ ਕਰਦਾ ਹੱਥ ਹਿਲਾਉਣ ਨੂੰ ਮਨ ਨਹੀਂ ਕਰਦਾ ਔਰ ਇਸ ਤਰ੍ਹਾਂ ਦੀ ਫਟੀਗ ਉਹਦੇ ਸਰੀਰ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਡਰੋਜ਼ੀਨੈਸ ਹੁੰਦੀ ਹੈ ਸਪੀਚ ਦੀ ਗੱਲ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ ਔਰ ਡਿਜ਼ੀਨੈਸ ਚੱਕਰ ਆਉਣੇ ਜੇ ਉਹ ਖੜਾ ਵੀ ਹੁੰਦਾ ਤਾਂ ਵੀ ਪਰ ਕਈਆਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਉਹ ਮੰਜੇ ਤੇ ਪਿਆ ਹੋਇਆ ਨਾ ਉਸ ਵੇਲੇ ਵੀ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਕਰਕੇ ਦੀਆਂ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਸਾਨੂੰ ਬਾਹਰੋਂ ਦਿਖਾਈ ਦੇਣਗੀਆਂ। ਉਸ ਤੋਂ ਬਾਅਦ ਪੈਰਾਲਾਈਸਿਸ, ਵੈਸੇ ਤਾਂ ਪੈਰਾਲਾਈਸਿਸ ਉਹ ਹੀ ਜਦੋਂ ਚੀਜ਼ਾਂ ਨੇ ਕੰਮ ਨਹੀਂ ਕਰਨਾ ਉਹਦਾ ਮਤਲਬ ਤਾਂ ਪੈਰਾਲਾਈਸਿਸ ਹੀ ਆ, ਪਰ ਫਿਰ ਵੀ ਇੰਡੀਵਿਜੁਅਲ ਤੌਰ ਤੇ ਡਾਕਟਰ ਲੋਕ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਗਰ ਉਹ ਕੌਨਸ਼ੀਅਸ ਹੋਵੇ ਜਾਂ ਸੈਮੀ ਕੌਨਸ਼ੀਅਸ ਹੋਵੇ ਤੁਹਾਨੂੰ ਤੋੜ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਇਹ ਸਮਝਦੇ ਨੇ ਵੀ ਪੈਰਾਂ ਨੂੰ ਤਾਂ ਪੈਰਾਲਾਈਸਿਸ ਆ, ਪੈਰ ਤੇ ਕੰਟਰੋਲ ਨਹੀਂ ਕਰ ਰਹੇ, ਭਾਰ ਨਹੀਂ ਚੁੱਕ ਰਹੇ, ਤੁਰ ਉਹ ਨਹੀਂ ਸਕਦਾ ਹੈਗਾ। ਪਰ ਇਹਦੇ ਤੋਂ ਇਲਾਵਾ ਫੇਸ਼ੀਅਲ ਪੈਰਾਲਾਈਸਿਸ, ਕਈਆਂ ਦਾ ਤੁਸੀਂ ਵੇਖੋ ਇੱਕ ਬਿਮਾਰੀ ਦਾ ਨਾਂ ਹੈਗਾ ਉਹਨੂੰ ਕਹਿੰਦੇ ਅਸੀਂ ਬੈਲਜ਼ ਪੈਲਸੀ, ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀ, ਡਾਕਟਰ ਸੀ ਇੱਕ ਬੈਲ ਜਿਹਨੇ ਸਭ ਤੋਂ ਪਹਿਲਾਂ ਵੇਖਿਆ ਫੇਸ਼ੀਅਲ ਨਰਵ ਜਿਹੜੀ ਨਾ ਵੀ ਟ੍ਰਾਈਜੈਮੀਨਲ ਨਰਵ ਜਿਹੜੀ ਫੇਸ ਨੂੰ ਸਪਲਾਈ ਕਰਦੀ ਜਿਹੜੀ ਬ੍ਰੇਨ ਚੋਂ ਨਿਕਲਦੀ ਹੈਗੀ ਹੈ, ਔਰ ਆਮ ਤੌਰ ਤੇ ਬਹੁਤਾ ਤੌਰ ਤੇ ਸਰਦੀਆਂ ਦੇ ਵਿੱਚ ਅੰਦਰ ਹੀਟ ਲੱਗੀ ਹੁੰਦੀ ਹੈ ਔਰ ਉਸ ਲੱਗੀ ਹੀਟ ਦੇ ਵਿੱਚ ਇਕਦਮ ਸਾਨੂੰ ਬਾਹਰ ਕਿਸੇ ਨੇ ਆਵਾਜ਼ ਮਾਰੀ, ਅਸੀਂ ਉਸੇ ਤਰ੍ਹਾਂ ਕੰਬਲ ਚੋਂ ਨਿਕਲੇ ਤੇ ਬਾਹਰ ਕਰੇ ਜਾਂਦੇ ਹਾਂ, ਬਾਹਰ ਠੰਡੀ ਹਵਾ ਦਾ ਐਕਸਪੋਜ਼ਰ ਲੱਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਬੈਲਜ਼ ਪੈਲਸੀ ਹੋ ਜਾਂਦੀ ਹੈ, ਕਿਸੇ ਇੱਕ ਸਾਈਡ ਦੇ ਮਸਲ ਫੇਸ ਦੇ ਜਿਹੜੇ ਨੇ ਉਹ ਪੈਰਾਲਾਈਸਿਸ ਹੋ ਜਾਂਦੇ ਔਰ ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੇ ਉਹਦੀਆਂ ਲਾਲਾਂ ਜਿਹੜੀਆਂ ਨੇ ਅਨਕੰਟਰੋਲਡ ਵਗਣ ਲੱਗ ਜਾਂਦੀਆਂ ਨੇ, ਲਾਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਦਰਦ ਨਹੀਂ ਹੁੰਦੀ ਪੈਰਾਲਾਈਸਿਸ ਦੇ ਵਿੱਚ, ਦਰਦ ਨਹੀਂ ਹੁੰਦੀ। ਇਹ ਇਸ ਟਾਈਪ ਦੀ ਕੰਡੀਸ਼ਨ ਚਿਹਰੇ ਦੀ ਫੇਸ ਦੀ ਆਮ ਤੌਰ ਤੇ ਇਸ ਹਾਲਾਤ ਵਿੱਚ ਵੀ ਹੋ ਸਕਦੀ ਆ ਕਿ ਬ੍ਰੇਨ ਦੇ ਵਿੱਚ ਕੁਝ ਵਾਪਰਿਆ, ਪਰ ਇਹ ਵੀ ਤਾਂ ਬ੍ਰੇਨ ਦੇ ਵਿੱਚ ਹੀ ਹੈ ਨਾ, ਜਿਹੜਾ ਬੈਲਜ਼ ਪੈਲਸੀ ਹੈ ਇਹ ਵੀ ਤਾਂ ਨਰਵ ਸਿੰਪਟਮ ਦੇ ਨਾਲ ਹੀ ਰਿਲੇਟਡ ਹੈ ਤੇ ਨਰਵ ਬ੍ਰੇਨ ਚੋਂ ਨਿਕਲਦੀਆਂ ਹੈਗੀਆਂ ਨੇ, ਪਰ ਇਹ ਇੱਕ ਰਿਲੇਟਡ ਕਿਹਦੇ ਨਾਲ ਗੱਲ ਹੈਗੀ ਹੈ, ਆਮ ਤੌਰ ਤੇ ਸੀਜ਼ਨ ਦੇ ਨਾਲ ਰਿਲੇਟਡ ਗੱਲ ਹੈਗੀ ਹੈ, ਔਰ ਉਸ ਸੀਜ਼ਨ ਦੇ ਵਿੱਚ ਜਦੋਂ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੁੰਦਾ ਹੈ, ਇਮੀਡੀਏਟ ਚੇਂਜ ਆਫ ਟੈਂਪਰੇਚਰ ਹੋਵੇ ਔਰ ਉਹਦਾ ਐਕਸਪੋਜ਼ਰ ਤੁਹਾਡੇ ਕਿਸੇ ਅੰਗ ਤੇ ਖਾਸ ਤੌਰ ਤੇ ਚਿਹਰੇ ਤੇ ਪੈਂਦਾ ਆ ਤੇ ਉਹ ਜਿਹੜੇ ਲੋਕਲ ਮਸਲ ਜਿਹੜੇ ਨੇ ਉਹ ਪੈਰਾਲਾਈਜ਼ ਹੋ ਜਾਂਦੇ ਨੇ, ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੋਂ ਲਾਲਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜੇ ਪਾਸੇ ਪੈਰਾਲਾਈਸਿਸ ਹੋ ਗਿਆ ਹੈਗਾ ਆ ਉਸ ਪਾਸੇ ਦੀ ਅੱਖ ਵੀ ਟੇਢੀ ਹੋ ਜਾਂਦੀ ਹੈ ਔਰ ਡਰੂਡਿੰਗ ਹੋਣੀ ਸ਼ੁਰੂ ਹੋ ਗਈ। ਇਹ ਸਾਰੇ ਸਾਈਨ ਸਿਮਟਮ ਜਿਹੜੇ ਨੇ ਆਮ ਤੌਰ ਤੇ ਬ੍ਰੇਨ ਦੇ ਕਿਸੇ ਹੋਰ ਨੁਕਸਾਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ, ਔਰ ਸਮੈਲ ਦੀ ਗੱਲ ਆਪਾਂ ਕਰੀ ਹੀ ਹੈਗੀ ਹੈ, ਸਮੈਲ ਜਾਂ ਟੇਸਟ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ, ਬਾਕੀ ਐਜ਼ ਏ ਹੋਲ ਚਿਹਰਾ, ਐਜ਼ ਏ ਹੋਲ ਚਿਹਰੇ ਦੇ ਉੱਪਰ ਐ ਲੱਗਦਾ ਪਫੀਨੈਸ ਜਿਵੇਂ ਸਵੈਲਿੰਗ ਆ ਗਈ ਹੋਵੇ, ਔਰ ਇਹ ਇਸ ਟਾਈਪ ਦੀ ਸਵੈਲਿੰਗ ਹੁੰਦੀ ਹੈ, ਇਹਨੂੰ ਕਹਿੰਦੇ ਨੇ ਪਿਚਿੰਗ ਓਨ ਪ੍ਰੈਸ਼ਰ, ਸਵੈਲਿੰਗ ਹੋ ਗਈ, ਚਿਹਰਾ ਮੋਟਾ ਹੋ ਗਿਆ, ਹਾਲਾਂਕਿ ਇਹੋ ਜਿਹਾ ਤਾਂ ਚਿਹਰੇ ਦਾ ਬੰਦੇ ਦਾ ਹੈ ਨੀ, ਸੁੱਕਿਆ ਸਿਰਿਆ ਸੀਗਾ, ਚਿਹਰਾ ਮੋਟਾ ਹੋ ਗਿਆ ਕਿਉਂਕਿ ਬ੍ਰੇਨ ਦੇ ਵਿੱਚ ਅੰਦਰ ਕਿਸੇ ਨੇ ਥਾਂ ਤੇ ਬਲੀਡਿੰਗ ਹੋ ਰਹੀ ਹੈ ਜਾਂ ਅੰਦਰ ਥਾਂ ਤੇ ਐਕਸਟਰਾ ਫਲੂਇਡ ਆ ਗਿਆ ਹੈਗਾ ਜਿਹਨੇ ਬਾਕੀ ਨਰਵਸ ਨੂੰ ਪ੍ਰੈਸ ਕਰ ਦਿੱਤਾ, ਉਹਦੇ ਨਾਲ ਆ ਚਿਹਰਾ ਜਿਹੜਾ ਆ ਉਹ ਸੁੱਜ ਗਿਆ ਆ, ਤੇ ਇਸ ਸੋਜ ਨੂੰ ਅਸੀਂ ਕਹਿੰਦੇ ਹਾਂ ਪਿਚਿੰਗ ਓਨ ਪ੍ਰੈਸ਼ਰ, ਅੱਜ ਦੀ ਗੰਨਾਂ ਦਾ ਉੱਚਾ ਉਭਰਿਆ ਹੋਇਆ ਹਿੱਸਾ ਹੈ ਨਾ, ਇਹਨੂੰ ਅਸੀਂ ਕਹਿੰਦੇ ਹਾਂ ਜਾਈਕੋਮੈਟਿਕ ਪ੍ਰੋਸੈਸ, ਹੱਡੀ ਦੀ ਇਹ ਜਿਹੜਾ ਪ੍ਰੋਸੈਸ, ਪ੍ਰੋਸੈਸ ਦਾ ਮਤਲਬ ਟਿੱਬਾ ਸਮਝ ਲਓ, ਉੱਪਰ ਨੂੰ ਉਭਰਿਆ ਥਾਂ ਸਮਝ ਲਓ, ਇਹਦੇ ਉੱਪਰ ਅਗਰ ਤੁਸੀਂ ਅੰਗੂਠੇ ਨਾਲ ਦਬਾ ਕੇ ਵੇਖੋ ਤੇ ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਦਬਾਉਣੇ ਤੇ ਉਸੇ ਚਮੜੀ ਨਾਰਮਲ ਆ ਜਾਂਦੀ, ਜਦੋਂ ਅੰਗੂਠੇ ਦਾ ਪ੍ਰੈਸ਼ਰ ਛੱਡਦੇ ਹਾਂ ਚਮੜੀ ਨਾਰਮਲ ਆ ਜਾਂਦੀ ਹੈ, ਪਰ ਜੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਜੇ ਬੰਦੇ ਨੂੰ ਅਡੀਮਾ ਹੋਵੇ, ਜੇ ਬੰਦੇ ਦੀ ਕਿਡਨੀ ਖਰਾਬ ਹੋ ਗਈ ਤੇ ਤਾਂ ਕਰਕੇ ਸੋਜ ਹੋਵੇ, ਜੇ ਬੰਦੇ ਦੇ ਹਾਰਟ ਵਿੱਚ ਨੁਕਸ ਹੈਗਾ ਤਾਂ ਕਰਕੇ ਸੋਜ ਹੋ ਗਈ ਹੋਵੇ, ਭਾਵੇਂ ਪੈਰਾਂ ਤੇ ਹੋ ਗਈ ਹੈ ਤੇ ਭਾਵੇਂ ਮੂੰਹ ਤੇ ਹੋ ਗਈ ਹੈ, ਇਸ ਪ੍ਰੈਸ਼ਰ ਅੰਗੂਠੇ ਦੇ ਪ੍ਰੈਸ਼ਰ ਨਾਲ ਜਾਂ ਉਂਗਲੀ ਦੇ ਪ੍ਰੈਸ਼ਰ ਨਾਲ ਦਬਾਓਗੇ ਤੇ ਉਹ ਜਿਹੜਾ ਟੋਇਆ ਜਿਹਾ ਬਣ ਜਾਂਦਾ ਹੈ ਨਾ, ਉਹ ਟੋਇਆ ਜਿਹਾ ਉਸੇ ਤਰ੍ਹਾਂ ਹੀ ਬਣਿਆ ਰਹਿ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਪਿਚਿੰਗ ਓਨ ਪ੍ਰੈਸ਼ਰ, ਇਸ ਗੱਲ ਦਾ ਸਾਈਨ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਭਾਈ ਇਹ ਬ੍ਰੇਨ ਦੇ ਵਿੱਚ ਕੁਝ ਨਾ ਕੁਝ ਨੁਕਸ ਆ ਗਿਆ ਹੈ। ਹੁਣ ਲੇਟਰ ਓਨ ਸਾਈਨ ਕੀ ਆ ਸਕਦਾ, ਇਹ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ, ਬੰਦਾ ਤੁਸੀਂ ਹਸਪਤਾਲ ਚ ਦਾਖਲ ਕਰ ਦਿੱਤਾ, ਉਹਦਾ ਸਾਰਾ ਕੁਝ ਕਰ ਰਹੇ ਨੇ, ਲੇਟਰ ਓਨ ਕੀ ਹੈ, ਐਂਗਜ਼ਾਇਟੀ, ਡਿਪਰੈਸ਼ਨ, ਮੂਡ ਸਵਿੰਗਸ, ਗੁੱਸਾ, ਅਨਿੰਦਰਾ, ਇਹ ਇੱਕ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਬਾਅਦ ਵਿੱਚ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਿਹਦੇ ਬ੍ਰੇਨ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸ ਪੈ ਗਿਆ ਹੈਗਾ ਆ, ਔਰ ਉਸ ਨੁਕਸ ਤੋਂ ਬਾਅਦ ਜੋ ਤੁਸੀਂ ਡਾਕਟਰ ਨੇ ਪ੍ਰਬੰਧ ਕਰ ਦਿੱਤਾ ਜੋ ਕੁਝ ਹਸਪਤਾਲਾਂ ਦੇ ਵਿੱਚ ਹੋ ਗਿਆ, ਇੱਕ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਭਈ ਐਲੋਪੈਥਿਕ ਸਟਾਈਲ ਚ ਬਹੁਤ ਸਾਰੇ ਮੇਰੇ ਵੀਰ ਡਾਕਟਰ ਨਰਸਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਈਆਂ ਦੇ ਮੈਨੂੰ ਫੋਨ ਵੀ ਇਸ ਤਰ੍ਹਾਂ ਆਉਂਦੇ ਨੇ ਵੀ ਕਈ ਇੱਕ ਯਾਦ ਦਿਹਾਨੀ ਦੀਆਂ ਗੱਲਾਂ, ਯਾਦ ਦਿਹਾਨੀ ਆ ਜਾਂਦੀ, ਇੱਕ ਚੀਜ਼ ਨੂੰ ਦੁਹਰਾਈ ਹੋ ਜਾਂਦੀ, ਸਾਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਆਹ ਗੱਲ ਇਸ ਤਰ੍ਹਾਂ ਹੀ ਹੋ ਸਕਦੀ ਹੈ। ਸੋ ਜਿਹੜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਮ ਤੌਰ ਤੇ ਸਰੀਰ ਦੇ ਵਿੱਚ ਪੈਦਾ ਹੁੰਦੀਆਂ ਨੇ, ਇਹ ਬਹੁਤਾ ਕਰਕੇ ਇਹਦੇ ਸੈਕੰਡਰੀ ਇਫੈਕਟ ਹਨ। ਕੁਝ ਵੀ ਹੋ ਗਿਆ ਹੋਣ ਤੋਂ ਬਾਅਦ, ਜਦੋਂ ਅਸੀਂ ਬਾਅਦ ਵਿਚ ਡਾਕਟਰਾਂ ਨੇ ਉਸਨੂੰ ਰਿਲੀਜ਼ ਕਰ ਦਿੱਤਾ, ਘਰ ਆ ਗਿਆ, ਪਤਾ ਵੀ ਉਹ ਸੱਟ ਲੱਗੀ ਸੀ ਜਾਂ ਹੈਮਰੇਜ ਹੋਇਆ ਸੀ ਜਾਂ ਇਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਸੀ, ਉਸ ਤੋਂ ਬਾਅਦ ਇਹਨੂੰ ਸਟ੍ਰੋਕ ਹੋ ਗਿਆ, ਫਿਰ ਅਸੀਂ ਇਹਨੂੰ ਹਸਪਤਾਲ ਚ ਲੈ ਗਏ, ਫਿਰ ਅਸੀਂ ਹਸਪਤਾਲ ਚ ਲੈ ਕੇ ਡਾਕਟਰ ਨੇ ਇਲਾਜ ਕੀਤਾ, ਹੁਣ ਡਾਕਟਰ ਨੇ ਕਹਿ ਦਿੱਤਾ ਚੰਗਾ ਭਾਈ ਇਹਨੂੰ ਘਰੇ ਲੈ ਜਾਓ, ਅਸੀਂ ਉਸਨੂੰ ਘਰੇ ਲੈ ਕੇ ਆ ਗਏ, ਤੇ ਜਦੋਂ ਅਸੀਂ ਵੇਖਿਆ ਵੀ ਇਹ ਹਮੇਸ਼ਾ ਡਿਪਰੈਸ ਰਹਿੰਦਾ, ਅੱਗੇ ਵਰਗੀ ਉਹਦੀ ਚਹਿਲ ਪਹਿਲ ਚਿਹਰੇ ਤੇ ਨਹੀਂ ਰਹੇਗੀ, ਅੱਗੇ ਵਰਗੀ ਸਾਰੀ ਗੱਲ ਉਹਦੀ ਨਹੀਂ ਰਹਿ ਗਈ, ਔਰ ਉਸ ਤੋਂ ਬਾਅਦ ਮੂਡ ਸਵਿੰਗ ਇੱਕੇ ਦਿਨ ਚਿੜਚਿੜਾ ਹੋ ਜਾਂਦਾ, ਗੁੱਸੇ ਵੱਲ ਦੂਸਰੇ ਪਾਸੇ ਹੋ ਜਾਂਦਾ ਹੈਗਾ, ਗੁੱਸਾ ਜ਼ਿਆਦਾ ਹੋ ਗਿਆ ਆਮ ਨਾਲੋਂ, ਚਿੜਚਿੜਾ ਸੁਭਾਅ ਆਮ ਨਾਲੋਂ ਜ਼ਿਆਦਾ ਹੋ ਗਿਆ। ਦੂਸਰੀ ਗੱਲ, ਇਹ ਸੌਂਦਾ ਨਹੀਂ ਗਾ, ਨਾ ਇਹ ਆਪ ਸੌਂਦਾ ਆ ਤੇ ਨਾ ਇਹ ਦੂਜਿਆਂ ਨੂੰ ਸੌਣ ਦਿੰਦਾ, ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇੱਕ ਕਰਾਈ ਮੈਨਿੰਜਸ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਰਾਈ ਉਹ ਲਗਾਤਾਰ ਉਹਦੇ ਹੁੰਦੀ ਰਹਿੰਦੀ ਹੈ, ਭਾਵੇਂ ਉਹ ਠੀਕ ਹੋ ਕੇ ਆ ਗਿਆ ਹਸਪਤਾਲ ਦੇ ਵਿੱਚੋਂ, ਭਾਈ ਡਾਕਟਰ ਨੇ ਕਹਿ ਤਾ ਚਲੋ ਬਈ ਠੀਕ ਹੁਣ ਲੈ ਜਾਓ ਤੇ ਆ ਦਵਾਈਆਂ ਨੇ, ਪਰ ਜਿਹੜੀਆਂ ਬਲੱਡ ਥਿਨਰ ਤੇ ਯੇ ਵੋ ਤੇ ਜੋ ਵੀ ਕੁਛ ਉਹਨਾਂ ਦੇਣਾ ਹੁੰਦਾ। ਮੈਂ ਦੱਸਣ ਲੱਗਿਆ ਸੀ ਤੁਹਾਨੂੰ ਗੱਲ ਬਈ ਮੇਰੇ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਦੋਂ ਸੱਟ ਚੋਟ ਲੱਗਦੀ ਹੈ ਐਲੋਪੈਥਿਕ ਸਟਾਈਲ ਦੇ ਵਿੱਚ, ਇਹ ਫਾਈਨਲਾਈਜ਼ ਕਰਨ ਵਿੱਚ ਬੜਾ ਸਮਾਂ ਲੱਗ ਜਾਂਦਾ ਆ, ਬਈ ਯਾਰ ਬਲੱਡ ਕਲੋਟਿੰਗ ਦਵਾਈ ਦੇਣੀ ਚਾਹੀਦੀ ਹੈ ਕਿ ਬਲੀਡਿੰਗ ਹੋਣ ਵਾਸਤੇ ਦਵਾਈ ਦੇਣੀ ਚਾਹੀਦੀ ਹੈ, ਇਹ ਬਲੱਡ ਕਿਸੇ ਥਾਂ ਤੇ ਜੰਮ ਗਿਆ ਹੈ, ਕਿਸੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਹੈ ਤਾਂ ਇਹ ਸਿਮਟਮ ਹੋ ਰਹੇ ਨੇ, ਜਾਂ ਬਲੀਡਿੰਗ ਹੋ ਰਹੀ ਹੈ ਵੀ ਅਸੀਂ ਇਸ ਬਲੀਡਿੰਗ ਨੂੰ ਕੰਟਰੋਲ ਕਰਨਾ ਆ ਕਿ ਅਸੀਂ ਬਲੀਡਿੰਗ ਹੋਣ ਦੇਣੀ ਹੈ, ਉਹ ਫਾਈਨਲਾਈਜ਼ ਨਹੀਂ ਕਰ ਸਕਦੇ। ਪਰ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ, 3-4 ਕੇਸਿਸ ਐਸੇ ਨੇ। ਮੈਂ ਚੰਡੀਗੜ੍ਹ ਹੁੰਦਾ ਸੀਗਾ, ਮੇਰੇ ਇੱਕ ਰੈਲੇਟਿਵ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ, ਉਹ ਬਿਜਲੀ ਬੋਰਡ ਦੇ ਵਿੱਚ ਸੀਗੇ, ਔਰ ਅਲਟੀਮੇਟ ਉਹ ਕਿਤੇ ਟਰੱਕ ਦੇ ਉੱਪਰੋਂ ਦੀ ਡਿੱਗਿਆ ਸਿਰ ਪਰ ਨੇ, ਔਰ ਸੱਟ ਲੱਗ ਗਈ, ਬੇਹੋਸ਼ ਹੋ ਗਿਆ, ਉੱਥੇ ਲੈ ਗਏ ਉਹਨਾਂ ਨੇ, ਮੈਨੂੰ ਵੀ ਰੈਲੇਟਿਵ ਤੌਰ ਤੇ ਮੈਨੂੰ ਵੀ ਕਾਲ ਕੀਤਾ, ਮੇਰੀ ਭੂਆ ਦਾ ਲੜਕਾ ਸੀਗਾ, ਮੈਂ ਉੱਥੇ ਗਿਆ, ਜਦੋਂ ਮੈਂ ਰਾਤ ਗਿਆ ਤੇ ਉਹਨੇ ਮੈਨੂੰ ਉਸ ਵੇਲੇ ਨਹੀਂ ਪਛਾਣਿਆ। ਅਲਟੀਮੇਟ ਮੈਂ ਜੋ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ, ਮੈਂ ਉਸਨੂੰ ਦੇਣੀ ਸ਼ੁਰੂ ਕੀਤੀ ਸਵੇਰ ਤੱਕ, ਜਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਟ੍ਰੀਟਮੈਂਟ ਨਹੀਂ ਤੇ ਅਸੀਂ ਕੀ ਕਰੀਏ ਇਸਨੂੰ, ਹਾਂਜੀ ਕਲਾਈ ਵਾਲੇ ਸਿਮਟਮ ਤੇ ਹੋਰ ਸਾਰੇ ਸਿਮਟਮ ਉਹਦੇ ਉਸੇ ਤਰ੍ਹਾਂ ਸੀਗੇ, ਔਰ ਸਵੇਰ ਤੱਕ ਉਸਨੇ ਮੈਨੂੰ ਪਛਾਣ ਲਿਆ ਕਿ ਵੀਰ ਜੀ ਤੁਸੀਂ ਆਏ ਹੋ, ਹਾਂਜੀ। ਸੋ ਇਹ ਪ੍ਰੋਗਰੈਸ ਹੋ ਗਈ, ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ। ਇਸੇ ਤਰ੍ਹਾਂ ਦਾ ਇੱਕ ਨਹੀਂ ਹੈਗਾ, ਮੇਰੇ ਕੋਲ ਹੋਰ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਸ ਤਰ੍ਹਾਂ ਦੇ ਬ੍ਰੇਨ ਦੇ ਹਾਲਾਤਾਂ ਵਿੱਚ ਜਿਹੜੇ ਸਡਨ ਹੋਏ, ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਆਏ ਹੋਣ, ਚਾਹੇ ਉਹ ਕਿਸੇ ਸੱਟ ਚੋਟ ਲੱਗਣ ਤੋਂ ਬਾਅਦ ਹੋਏ ਹੋਣ, ਜਦੋਂ ਕੋਈ ਵੀ ਇਸ ਤਰ੍ਹਾਂ ਦੀ ਅਨਕੌਂਸ਼ੀਅਸ ਸਡਨ ਆ ਗਈ ਹੈ ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ, ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ, ਔਰ ਉਹ ਫਿਰ ਸੱਟ ਲੱਗ ਜਾਂਦੀ ਹੈ, ਉਹਨੂੰ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ, ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ। ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ, ਕਦੀ 6 ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ, ਕਦੀ ਕਿਤੇ ਪੈ ਜਾਂਦਾ ਸੀਗਾ, ਤੇ ਹੁਣ ਦੌਰਾ ਪਿਆ ਤੇ ਸਿਰ ਪਰ ਨੇ ਡਿੱਗਿਆ, ਥੱਲੇ ਪੱਤਰ ਸੀਗਾ ਉਹ ਵੱਜਿਆ, ਉਦੋਂ ਬਾਅਦ ਇਹਨੂੰ ਤਕਲੀਫ਼ ਹੋ ਗਈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿਮਟਮ ਜਿਹੜੇ ਪੈ ਸਕਦੇ ਨੇ, ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ। ਤੇ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ, ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ। ਹੋਮਿਓਪੈਥਿਕ ਦਵਾਈਆਂ ਇਸ ਸੰਬੰਧ ਦੇ ਵਿੱਚ ਬਹੁਤ ਕਾਮਯਾਬ ਹਨ, ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ, ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ, ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ, ਇਹ ਹੋਣਾ ਚਾਹੀਦਾ ਆ। ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ, ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ। ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ, ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ, ਕਈ ਵਾਰ ਬੱਚੇ ਕਰਾਈ ਨਹੀਂ ਕਰਦੇ, ਬੜਾ ਉਸ ਵੇਲੇ ਬਫਰ ਬਣਿਆ ਹੁੰਦਾ ਵੀ ਬੱਚਾ ਜੰਮਿਆ ਆ, ਠੀਕ ਹੈ ਉਸ ਵੇਲੇ ਉਹ ਪ੍ਰੈਸ਼ਰ ਦੇ ਵਿੱਚੋਂ ਨਿਕਲਿਆ ਹੈ, ਕਈ ਵਾਰ ਲੇਬਰ ਬੜੀ ਲੰਬੀ ਹੁੰਦੀ ਹੈ, 12 ਘੰਟੇ ਕਹਿੰਦੇ ਆ, 16 ਘੰਟੇ ਤੋਂ ਵੀ ਲੰਘ ਗਿਆ, ਲੰਬੇ ਸਮੇਂ ਤੱਕ ਕੋਈ ਪੈਲਵਿਕ ਡਿਸਪ੍ਰਪੋਰਸ਼ਨ ਸੀ ਜਾਂ ਹੋਰ ਕਈ ਕਾਰਨ ਸੀ ਜਿਨ੍ਹਾਂ ਦੇ ਕਰਕੇ ਬਹੁਤ ਦੇਰ ਤੱਕ ਸਾਡੀ ਜਿਹੜੀ ਸੈਕੰਡ ਸਟੇਜ ਸੀ ਉਹ ਰੁਕ ਗਈ ਹੈ, ਉਸ ਸੈਕੰਡ ਸਟੇਜ ਦੇ ਰੁਕਣ ਕਰਕੇ ਬੱਚੇ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ, ਔਰ ਬੱਚੇ ਲੰਬਾ ਸਮਾਂ ਤੱਕ ਰੋਂਦੇ ਨਹੀਂ, ਕਰਾਈ ਨਹੀਂ ਕਰਦੇ, ਹਾਂਜੀ। ਸੋ ਉਹਨਾਂ ਦੇ ਹਾਲਾਤਾਂ ਵਿੱਚ ਵੀ ਸਾਡੀਆਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਨੇ, ਮੇਰੇ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ, ਮੈਂ ਕਿਸੇ ਦਾ ਨਹੀਂ ਕਹਿ ਰਿਹਾ, ਔਰ ਬਹੁਤ ਵੰਡਰਫੁਲ ਕੰਮ ਕਰਦੀਆਂ ਨੇ ਕਿ ਬੱਚੇ ਬਹੁਤ ਜਲਦੀ, ਹਾਲਾਂਕਿ ਹੁਣ ਉਸ ਬੱਚੇ ਨੇ ਕਹਿੰਦੇ ਜੋ ਇੱਕ ਹੁਣ ਹੁਣੇ ਤੇ ਜੰਮਿਆ ਬੱਚਿਆਂ ਨੂੰ ਦਵਾਈ ਕੀ ਦਿਓਗੇ ਤੁਸੀਂ? ਨਹੀਂ, ਸਾਡੀਆਂ ਮੈਡੀਸਨ ਜਿਹੜੀਆਂ ਨੇ, ਈਵਨ ਛੋਟੀ ਛੋਟੀ ਜਿਹੜੀ ਗੋਲੀ ਹੈ ਉਹਨੂੰ ਵੀ ਪਾਣੀ ਚਮਚੇ ਚ ਰੱਖ ਦੇ, ਉਹਦੀ ਇੱਕ ਬੂੰਦ ਹੀ ਬੁੱਲਣ ਨਾਲ ਜੁਆ ਦਿਓ, ਇਟ ਐਕਸਪਰਟ ਹੋਈ ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਦਵਾਈਆਂ ਇਸ ਤਰ੍ਹਾਂ ਦਾ ਇਫੈਕਟ ਕਰਦੀਆਂ ਨੇ। ਔਰ ਇਸ ਹਾਲਾਤ ਦੇ ਵਿੱਚ ਵੀ ਜਦੋਂ ਬ੍ਰੇਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਤੇ ਬ੍ਰੇਨ ਵਾਸਤੇ ਸਾਡੀ ਇਹ ਬਹੁਤ ਕਾਮਯਾਬ ਦਵਾਈ ਹੈ ਜਿਹੜੀ ਕਿ ਹਰੇਕ ਤਰ੍ਹਾਂ ਦੇ ਕੇਸ ਵਿੱਚ ਪ੍ਰਲਿਮਨਰੀ ਸਟੇਜ ਵਿੱਚ, ਪਹਿਲੀ ਸਟੇਜ ਵਿੱਚ, ਬਾਅਦ ਚ ਸੋਚਦੇ ਰਹੋ ਤੁਸੀਂ ਕਿ ਇਹਨੂੰ ਮਿਰਜੀ ਦਾ ਦੌਰਾ ਪੈਂਦਾ ਸੀ, ਕਿ ਇਹਨੂੰ ਹਾਈਪਰ ਟੈਨਸ਼ਨ, ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਜਾਂ ਕੁਝ ਹੋਰ ਇਹਦੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਐਸਾ ਕੁਝ ਹੋਇਆ ਸੀਗਾ। ਪਰ ਸਡਨ ਇਮੀਜੀਏਟ ਅਗਰ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨਾ ਹੈਗਾ ਨਾ, ਤੇ ਉਹਦੇ ਵਾਸਤੇ ਅਗਰ ਕਾਬਲ ਹੋਮਿਓਪੈਥਿਕ ਡਾਕਟਰ ਤੁਹਾਡੇ ਕੋਲ ਹੈਗਾ ਆ, ਤੇ ਫਿਰ ਇਹ ਉਸੇ ਵੇਲੇ ਤੁਸੀਂ ਇੱਕ ਵਾਰ ਰਿਕਵਰ ਕਰ ਸਕਦੇ ਹੋ। ਦੂਸਰੀ ਗੱਲ ਜਿਹੜੀ ਮੈਂ ਕਰਾਈ ਤੁਹਾਨੂੰ, ਮੈਨੇਜਰਸ ਦੀ ਕਰਾਈ ਤੁਹਾਨੂੰ ਦੱਸੀ ਹੈਗੀ ਹੈ, ਉਹ ਕਰਾਈ ਆਮ ਤੌਰ ਤੇ ਆਫਟਰ ਵਾਰਡ ਸਿਮਟਮ ਹੈ। ਇਮੀਜੀਏਟ ਸਿਮਟਮ ਮੈਂ ਤੁਹਾਨੂੰ ਦੱਸਦੇ ਸੀਗੇ, ਅੱਖਾਂ ਦੇ, ਜੀਭ ਦੇ, ਦੌਰੇ ਪੈਣ ਦੇ, ਵੋਮਿਟਿੰਗ ਦੇ, ਬਰੂਸ਼ਿਸ ਦੇ, ਇਹ ਸਾਰੇ ਸਿਮਟਮ ਮੈਂ ਤੁਹਾਨੂੰ ਦੱਸਦੇ ਸੀ, ਜਾਂ ਅਨਕੌਂਸ਼ੀਅਸਨੈਸ ਜਾਂ ਪੈਰਾਲਾਈਸਿਸ ਟਾਈਪ ਦੀਆਂ ਥਿੰਗ ਗੱਲਾਂ ਜਾਂ ਅਨਕੰਸੋਲੇਬਲ ਕਰਾਈ ਬੱਚਿਆਂ ਦੇ ਵਿੱਚ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਰੀਆਂ ਡਿਟੇਲ ਚ ਕਰਦੇ ਆ ਗਏ ਹਾਂ। ਪਰ ਇਨਸੋਮੇਨੀਆ ਵੱਡਿਆਂ ਦੇ ਆਮ ਡਿਫਰੈਂਟ ਟਾਈਪ ਦੀ ਹੁੰਦੀ ਹੈ ਨਾ, ਬੱਚਾ ਪਹਿਲਾਂ ਸਟਾਰਟਿੰਗ ਦੇ ਵਿੱਚ 20 ਘੰਟੇ ਲਗਾਤਾਰ ਸੌਂਦਾ ਹੈਗਾ, ਫਿਰ ਹੌਲੀ ਹੌਲੀ ਘਟਦਾ ਜਾਂਦਾ ਹੈਗਾ, ਪਰ ਵੱਡਿਆਂ ਦਾ ਤੁਸੀਂ ਸਮਝਦੇ ਨਾ ਵੀ 8 ਘੰਟੇ ਸੌਂ ਲੇਗਾ, ਥੋੜਾ ਬਹੁਤ ਜ਼ਿਆਦਾ ਸੌਂ ਲੇਗਾ, ਲੇਕਿਨ ਉਹਦਾ ਨੀਂਦ ਦਾ ਪੈਟਰਨ ਸਾਰਾ ਹੀ ਡਿਸਟਰਬ ਹੋ ਜਾਂਦਾ ਆ, ਤੇ ਅਸੀਂ ਮੈਡੀਕਲ ਟਰਮ ਯੂਜ਼ ਕਰਦੇ ਹਾਂ ਇਨਸੋਮੈਨੀਆ।
1: ਇਨਸੋਮੈਨੀਆ ਜੀ,
0: ਹਾਂ, ਇਹ ਇਨਸੋਮੈਨੀਆ ਅਗਰ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ, ਹਸਪੀਟਲ ਆਉਣ ਤੋਂ ਬਾਅਦ ਐਸਾ ਹੁੰਦਾ ਆ, ਤਾਂ ਇਹ ਉਹਨਾਂ ਸਿਮਟਮਾਂ ਦੀ ਲੜੀ ਵਿੱਚ ਸ਼ਾਮਲ ਹੈ ਜਿਹਨੂੰ ਅਸੀਂ ਆਫਟਰ ਇਫੈਕਟਸ ਕਹਿੰਦੇ ਹਾਂ। ਆਫਟਰ ਇਫੈਕਟਸ ਦੇ ਵਿੱਚ ਡਿਪਰੈਸ਼ਨ ਹੈਗਾ ਆ, ਐਂਗਜ਼ਾਇਟੀ ਹੈਗੀ ਆ, ਮੂਡ ਸਵਿੰਗ ਹੈਗਾ ਆ, ਗੁੱਸਾ ਨਾ ਕਰੋ ਜੇ ਚਿੜਚਿੜਾ ਹੋ ਗਿਆ ਤਾਂ, ਕਿਉਂਕਿ ਤੁਹਾਨੂੰ ਪਤਾ ਉਹਦੇ ਪਿਛਲੇ ਪਾਸੇ ਕਿਹੜੀ ਹਿਸਟਰੀ ਸੀ। ਔਰ ਅੱਜ ਤੁਹਾਨੂੰ ਇਹ ਦੱਸ ਰਹੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਸ ਤੋਂ ਬਾਅਦ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ, ਕਿਸੇ ਵੇਲੇ ਵੀ ਕੋਈ ਐਕਸੀਡੈਂਟ ਹੋ ਸਕਦਾ ਹੈ। ਉਸ ਹਾਲਾਤ ਦੇ ਵਿੱਚ ਅਗਰ ਹਸਪੀਟਲ ਦੇ ਆਉਣ ਤੋਂ ਬਾਅਦ ਵੀ ਡਿਪਰੈਸ਼ਨ, ਐਂਗਜ਼ਾਇਟੀ ਜਾਂ ਮੂਡ ਸਵਿੰਗ, ਗੁੱਸਾ ਔਰ ਨੀਂਦ ਦਾ ਡਿਸਟਰਬ ਹੋਣਾ, ਇਹ ਅਗਰ ਕਿਸੇ ਬੰਦੇ ਵਿੱਚ ਹੈਗਾ ਆ, ਤੇ ਉਹਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਉਹਦੇ ਤੇ ਖਿੱਚਣ ਦੀ ਲੋੜ ਨਹੀਂ ਹੈਗੀ, ਇਹ ਉਹਦੇ ਆਫਟਰ ਇਫੈਕਟਸ ਹਨ। ਇਸ ਤੋਂ ਬਾਅਦ ਸਾਡੇ ਕੋਲੇ ਕੁਛ ਗੱਲਾਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਦੇ ਵਿੱਚ ਡੀਜਨਰੇਟਿਵ ਚੇਂਜਸ ਹੋ ਗਈਆਂ, ਡੀਜਨਰੇਟਿਵ
1: ਚੇਂਜਸ
0: ਕਹਿ ਸਕਦੇ ਤੇ ਇਮੀਜੀਏਟ ਸੱਟ ਲੱਗਣ ਤੋਂ ਬਾਅਦ ਹੋਈਆਂ ਨੇ, ਨਹੀਂ ਇਮੀਜੀਏਟ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹੜੀ ਸਲੋ ਪ੍ਰੋਗਰੈਸ ਹੁੰਦੀ ਹੈ। ਔਰ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹ ਬਜ਼ੁਰਗਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਸੇ ਚ ਅਰਲੀ 50 ਤੋਂ ਬਾਅਦ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ 60-65-70 ਤੋਂ ਬਾਅਦ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵਿੱਚ ਇਹੋ ਜਿਹੀਆਂ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਡੀਜਨਰੇਟਿਵ ਚੇਂਜਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਔਰ ਅਸੀਂ ਕਹਿੰਦੇ ਹਾਂ ਅਲਜ਼ਾਈਮਰ
1: ਡਿਜ਼ੀਜ਼,
0: ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈਗੀ ਹੈ, ਖਾਸ ਤੌਰ ਤੇ ਲਾਸ ਆਫ ਮੈਮਰੀ, ਯਾਦਾਸ਼ਤ ਭੁੱਲਣ ਲੱਗ ਗਈ, ਯਾਰ ਮੈਂ ਘਰ ਨੂੰ ਜਾਣਾ ਸੀ, ਰਸਤਾ ਤਾਂ ਉਹੀ ਜੇ ਰੋਜ਼ ਮੈਂ ਜਾਣਾ, ਹੁਣ ਪਤਾ ਨੀ ਮੈਂ ਕਿੱਥੇ ਹੈਗਾ, ਪਤਾ ਨੀ ਲੱਗਿਆ। ਟੀਚਿੰਗ ਏਬਿਲਿਟੀ ਘੱਟ ਜਾਂਦੀ ਹੈ, ਬਿਲਕੁਲ ਸੋਚ ਨਹੀਂ ਸਕਦੇ, ਆਮ ਸਧਾਰਨ ਦੀ ਗੱਲ ਹੈ, ਕੈਲਕੂਲੇਸ਼ਨ ਕਰਨਾ ਹੈ, ਦੋ ਤੋਂ ਦੋ ਚਾਰ ਜਾਂ ਪਹਾੜੇ ਅਸੀਂ ਆਮ ਹੀ ਜਾਣਦੇ ਹਾਂ, ਪਰ ਉਹ ਸਾਰੀਆਂ ਗੱਲਾਂ ਕੈਲਕੂਲੇਸ਼ਨ ਵਾਲੀਆਂ ਉਹਨਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗ੍ਰੈਜੁਅਲੀ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਸਾਰੇ ਤਰ੍ਹਾਂ ਦਾ ਫੰਕਸ਼ਨ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ, ਇਹਨੂੰ ਅਸੀਂ ਡੀਜਨਰੇਟਿਵ ਚੇਂਜਸ ਕਹਿੰਦੇ ਹਾਂ, ਬਜ਼ੁਰਗਾਂ ਦੀ ਬਿਮਾਰੀ ਕਹਿੰਦੇ ਹਾਂ, ਜਿਹਦਾ ਨਾਂ ਹੈ ਅਲਜ਼ਾਈਮਰ। ਦੂਸਰੀ ਹੋਰ ਬਿਮਾਰੀ ਕਹਿ ਕੇ ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਟ੍ਰੀਟਮੈਂਟ ਕੋਲ ਸਾਰਾ ਟਾਈਮ ਵੀ ਥੋੜਾ ਜਿਹਾ ਰਹਿ ਗਿਆ, ਟ੍ਰੀਟਮੈਂਟ ਵੀ ਇਹਦਾ ਅਸੀਂ ਕੀ ਕਰਾਂਗੇ ਉਸ ਵੇਲੇ ਮੋਟੇ ਤੌਰ ਤੇ, ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ। ਪਰ ਮੈਂ ਅਗਲੀ ਬਿਮਾਰੀ ਜਿਹੜੀ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਹ ਹੈ ਪਾਰਕਿੰਸਨ
1: ਜੀ।
0: ਪਾਰਕਿੰਸਨ ਤੇ ਅਲਜ਼ਾਈਮਰ ਇੰਨਾ ਕੁ ਫਰਕ ਹੈਗਾ ਆ, ਪਾਰਕਿੰਸਨ ਵੀ ਤੇ ਅਲਜ਼ਾਈਮਰ, ਇਹ ਨਾਂ ਡਾਕਟਰਾਂ ਦੇ ਨਾਂ ਤੇ ਰੱਖੇ ਹੋਏ ਨੇ, ਜਿਹਨੇ ਕੋਈ ਲੱਭਿਆ ਆਹ ਗਰੁੱਪ ਆਫ ਸਿਮਟਮਸ ਹੈਗਾ ਆ ਤੇ ਉਹਦੇ ਨਾਂ ਤੇ ਰੱਖ ਦਿੱਤਾ ਗਿਆ, ਜਿਵੇਂ ਵੈਲਥ ਪਾਲਿਸੀ ਦੀ ਮੈਂ ਹੁਣੇ ਗੱਲ ਕਰਕੇ ਕੋਵਿਡ ਨਾਂ ਤੇ ਰੱਖ ਦਿੱਤੀ ਗਈ ਅਜੀ, ਤੇ ਇਸੇ ਤਰ੍ਹਾਂ ਕਰਕੇ ਅਲਜ਼ਾਈਮਰ ਵੀ ਡਾਕਟਰ ਦੇ ਨਾਂ ਤੇ ਰੱਖੀ ਗਈ। ਔਰ ਉਹਦੇ ਸਿਮਟਮ ਮੈਂ ਤੁਹਾਨੂੰ ਦੱਸਦੇ ਕਿ ਜ਼ਿਆਦਾਤਰ ਯਾਦਾਸ਼ਤ ਨਾਲ ਸੰਬੰਧਿਤ ਹਨ, ਪਰਕਿੰਸਨ ਦੇ ਸਿੰਪਟਮ ਜ਼ਿਆਦਾਤਰ ਤੁਹਾਡੇ ਮਸਲ ਦੇ ਨਾਲ ਸੰਬੰਧਿਤ ਹਨ ਔਰ ਮਸਲ ਦੇ ਨਾਲ ਜਿਵੇਂ ਟ੍ਰੈਮਰਸ ਹੋਣੀਆਂ ਜਰਕਿੰਗ ਹੋਣੀਆਂ ਕਿਸੇ ਮਸਲ ਦਾ ਸਖਤ ਹੋ ਜਾਣਾ ਔਰ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਜਸ ਪੰਜਾਬੀ ਵਾਲੇ ਮੇਰਾ ਪ੍ਰੋਗਰਾਮ ਲੈ ਰਹੇ ਸੀ ਤੇ ਜਦੋਂ ਮੈਂ ਉਹਦੀ ਮੈਂ ਡਿਟੇਲ ਦੱਸ ਰਿਹਾ ਸੀ ਕਿ ਅਲਜ਼ਾਈਮਰ ਤੇ ਪਰਕਿੰਸਨ ਦੇ ਹਾਲਾਤ ਕੀ ਹੁੰਦੇ ਆ ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਉਹ ਰੋ ਰਿਹਾ ਸੀ ਵੀ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਨੀਅਰ ਆਪਣੇ ਬੱਚਿਆਂ ਨੂੰ ਨਾ ਪਛਾਣੇ ਇਹ ਮੇਰੇ ਬੱਚੇ ਨੇ ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ ਪਰ ਉਹਨੂੰ ਨੀ ਪਤਾ ਵੀ ਮੇਰੇ ਇਹ ਕੀ ਲੱਗਦੇ ਨੇ ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ ਔਰ ਅਨਕੰਟਰੋਲੇਬਲ ਹਾਲਾਤ ਹੁੰਦੇ ਨੇ ਕੁਛ ਤਾਂ ਹੁੰਦੇ ਨੇ ਕੋਈ ਗੱਲ ਨੀ ਅੱਜ ਮਾਲਿਸ਼ ਕਰਦੇ ਆ ਰੱਤਾਂ ਬਾਹਾਂ ਦੀ ਠੀਕ ਹੋ ਜਾਣਗੀਆਂ ਹੁਣ ਇਹ ਜਿਹੜੀਆਂ ਰੀਟ੍ਰੋਗ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ ਸਾਨੂੰ ਉਮਰ ਨੇ ਨਹੀਂ ਦੇਣਾ ਦੂਸਰਾ ਜਿੰਨੀਆਂ ਵੀ ਮੈਡੀਸਿਨ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ ਇਹ ਕਿਵੇਂ ਰਿਪੇਅਰ ਹੋਣੀ ਹੈ ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਹੈ ਜਿਸ ਕਰਕੇ ਹਾਲਾਤ ਕੀ ਹੁੰਦੇ ਆ ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਉਹ ਰੋ ਰਿਹਾ ਸੀ ਵੀ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਨੀਅਰ ਆਪਣੇ ਬੱਚਿਆਂ ਨੂੰ ਨਾ ਪਛਾਣੇ ਇਹ ਮੇਰੇ ਬੱਚੇ ਨੇ ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ ਪਰ ਉਹਨੂੰ ਨੀ ਪਤਾ ਵੀ ਮੇਰੇ ਇਹ ਕੀ ਲੱਗਦੇ ਨੇ ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ ਔਰ ਅਨਕੰਟਰੋਲੇਬਲ ਹਾਲਾਤ ਹੁੰਦੇ ਨੇ ਕੁਛ ਤਾਂ ਹੁੰਦੇ ਨੇ ਕੋਈ ਗੱਲ ਨੀ ਅੱਜ ਮਾਲਿਸ਼ ਕਰਦੇ ਆ ਰੱਤਾਂ ਬਾਹਾਂ ਦੀ ਠੀਕ ਹੋ ਜਾਣਗੀਆਂ ਹੁਣ ਇਹ ਜਿਹੜੀਆਂ ਰੀਟ੍ਰੋਗ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ ਸਾਨੂੰ ਉਮਰ ਨੇ ਨਹੀਂ ਦੇਣਾ ਦੂਸਰਾ ਜਿੰਨੀਆਂ ਵੀ ਮੈਡੀਸਿਨ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ ਇਹ ਕਿਵੇਂ ਰਿਪੇਅਰ ਹੋਣੀ ਹੈ ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਹੈ ਜਿਸ ਕਰਕੇ ਅਸੀਂ ਵੀ ਅਸਹਾਏ ਹੋ ਜਾਂਦੇ ਹਾਂ ਡਾਕਟਰ ਲੋਕ ਵੀ ਕਹਿੰਦੇ ਨੇ ਵੀ

0: ਵਾਪਸ ਦਿੰਦੀ ਹੈ ਕਿ ਜਿਨ੍ਹਾਂ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ, ਸਾਨੂੰ ਉਮਰ ਨੇ ਨਹੀਂ ਦੇਣਾ। ਦੂਸਰਾ, ਜਿੰਨੀਆਂ ਵੀ ਮੈਡੀਸਿਨ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ ਕਿ ਕਿਵੇਂ ਰਿਪੇਅਰ ਹੋਣੀ ਹੈ, ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਹੈ, ਜਿਸ ਕਰਕੇ ਅਸੀਂ ਵੀ ਅਸਹਾਇ ਹੋ ਜਾਂਦੇ ਹਾਂ। ਡਾਕਟਰ ਲੋਕ ਵੀ ਕਹਿੰਦੇ ਨੇ ਵੀ ਸਾਡੇ ਹੱਥ ਖੜੇ ਨੇ, ਆ ਟ੍ਰੀਟਮੈਂਟ ਹੈਗਾ ਆ, ਆ ਤੁਸੀਂ ਲੈਣਾ ਸ਼ੁਰੂ ਕਰ ਦਿਓ। ਔਰ ਜਿੰਨੀ ਲੇਟ ਉਮਰ ਵਿਚ ਸਾਨੂੰ ਪਤਾ ਲੱਗਦਾ ਹੈ ਉਨਾ ਹੀ ਜ਼ਿਆਦਾ ਅਸੀਂ ਅਸਹਾਇ ਹੁੰਦੇ ਹਾਂ, ਜਿੰਨਾ ਅਰਲੀ ਸਟੇਜ ਵਿਚ ਸਾਨੂੰ ਪਤਾ ਲੱਗਦਾ ਆ ਉਨਾ ਹੀ ਅਸੀਂ ਇਸ ਚੀਜ਼ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਟੈਂਡ ਸਟਿਲ ਸਟੇਟਸ ਕੋ ਜਿਹਨੂੰ ਕਹਿੰਦੇ ਸਟੇਟਸ ਕੋ ਰੱਖਣ ਵਿਚ ਕਾਮਯਾਬ। ਹੋਮਿਓਪੈਥਿਕ ਦਵਾਈਆਂ ਹੁੰਦੀਆਂ ਨੇ ਪੀ ਨਹੀਂ, ਜਿਹੜੀ ਸਥਿਤੀ ਤੁਸੀਂ ਮੇਰੇ ਕੋਲ ਆਏ ਹੋ, ਚਾਹੇ ਉਹ ਅਲਜ਼ਾਈਮਰ ਹੈ ਜਾਂ ਪਰਕਿੰਸਨ ਹੈ। ਅਲਜ਼ਾਈਮਰ ਹੋ ਗਈ ਯਾਦਾਸ਼ਤ ਨਾਲ ਸੰਬੰਧਿਤ, ਪਰਕਿੰਸਨ ਹੋ ਗਈ ਮਸਲਸ ਨਾਲ ਸੰਬੰਧਿਤ, ਜਾਂ ਉਹਨਾਂ ਦੇ ਕੰਟ੍ਰੈਕਸ਼ਨ ਜਾਂ ਮੂਵਮੈਂਟਸ, ਜਰਕਿੰਗ ਵਗੈਰਾ, ਰਿਜਿਡਿਟੀ ਵਗੈਰਾ, ਮੋਸ਼ਨ ਮੂਵਮੈਂਟਸ ਵਗੈਰਾ, ਇਹਦੇ ਨਾਲ ਸੰਬੰਧਿਤ। ਸੋ ਅਸੀਂ ਉਹਨੂੰ ਸਟੈਂਡ ਸਟਿਲ ਕਰ ਸਕਦੇ ਹਾਂ ਕਿ ਭਾਵ ਜਿੱਥੇ ਹੈਗੇ ਹੋ ਉਹਨਾਂ ਕੋਲ ਰੁਕ ਜਾਵੇ ਉਸ ਹਾਲਾਤ ਵਿਚ ਜਦੋਂ ਕਰ ਰਹੇ ਜਾਵੇ। ਸੋ ਅੱਜ ਦਾ ਸਮਾਂ ਆਪਣਾ ਸਮਾਪਤ ਹੋ ਗਿਆ ਆ, ਮੈਂ ਅਗਲੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਗੱਲਾਂ ਨੂੰ ਥੋੜਾ ਜਿਹਾ ਮੈਂ ਦੁਹਰਾਵਾਂਗਾ ਵੀ, ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਸਾਰੇ ਸਮਝ ਸਕਣ, ਬੜਾ ਇੰਪੋਰਟੈਂਟ ਚੈਪਟਰ ਸਾਡੇ ਸਿਰ ਦਾ। ਫਿਰ ਅਲੱਗ ਅਲੱਗ ਬਿਮਾਰੀਆਂ ਦੀ ਮੈਂ ਬਾਅਦ ਸ਼ੁਰੂ ਕਰਨਾ, ਪਹਿਲਾਂ ਮੈਂ ਸਾਰੇ ਸਰੀਰ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਸ਼ੁਰੂ ਕਰਨੀਆਂ ਨੇ, ਤਾਂ ਕਿ ਤੁਸੀਂ ਬਾਹਰੋਂ ਬਾਹਰੋਂ ਨਿਸ਼ਾਨੀਆਂ ਵੇਖ ਲਓ। ਇਹ ਸਾਰੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਫਿਰ ਮੈਂ ਦੱਸਾਂਗਾ ਥੋੜੇ ਲਫ਼ਜ਼ਾਂ ਚ, ਹਾਲਾਂਕਿ ਬੜੀ ਡਿਟੇਲ ਹੈਗੀ, ਮੈਂ ਥੋੜੇ ਲਫ਼ਜ਼ਾਂ ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਮੈਨੇਜ ਕੀ ਕਰ ਸਕਦੇ, ਟ੍ਰੀਟਮੈਂਟ ਦਾ ਡਾਕਟਰ ਨੇ ਕਰਨਾ ਹੈਗਾ, ਮੈਨੇਜ ਕਿਵੇਂ ਕਰਨਾ ਹੈ ਇਹਨਾਂ ਗੱਲਾਂ ਨੂੰ। ਸੋ ਇਹ ਕੁਝ ਇੱਕ ਪੁਆਇੰਟਸ ਹਨ ਮੇਰੇ ਦਿਮਾਗ ਦੇ ਵਿੱਚ ਜਿਹੜੇ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ, ਇਲਾਜ ਕਾਮਯਾਬ ਨਹੀਂ ਹੋ ਰਿਹਾ, ਆਪਣੇ ਸੈਕਿੰਡ ਓਪੀਨੀਅਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦਾ, ਔਰ ਇੱਕ ਮੌਕਾ ਜ਼ਰੂਰ ਦਿਓ ਕਿਸੇ ਕਾਬਲ ਹੋਮਿਓਪੈਥਿਕ ਨੂੰ, ਜਿੱਥੇ ਤੁਸੀਂ ਰਹੋ ਉੱਥੋਂ ਵੀ ਕਰਵਾ ਸਕਦੇ ਹੋ, ਔਰ ਅਗਰ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਮੈਨੂੰ ਵੀ ਕਾਲ ਕਰ ਸਕਦੇ ਹੋ 4086871899। ਪਰ ਕਿਸੇ ਰੁਕ ਗਏ ਜਦੋਂ ਤੁਸੀਂ ਰਸਤੇ ਤੇ ਆ ਕੇ ਰੁਕ ਜਾਓ ਵੀ ਹੁਣ ਕਿਹੜਾ ਸਹੀ ਰਸਤਾ ਹੈਗਾ ਆ ਮੈਡੀਕਲ ਦੇ ਟ੍ਰੀਟਮੈਂਟ ਦੇ ਸੰਬੰਧ ਵਿਚ ਇਲਾਜ ਕਰਾਉਂਦੇ ਆ, ਜੇ ਤੁਹਾਡੇ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਗਈ ਤਾਂ ਵੀ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੀ ਪੁਆਇੰਟਸ ਹਨ ਜਿਹੜੇ ਅਸੀਂ ਦੇਖਣੇ ਨੇ ਤਾਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਟ੍ਰੀਟਮੈਂਟ ਸਹੀ ਤਰੀਕੇ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ। ਤੇ ਇਹਨਾਂ ਸਾਰੀਆਂ ਗੱਲਾਂ ਵਾਸਤੇ ਤੇ ਆਖਰੀ ਗੱਲ ਜਿਹੜੀ ਅਸੀਂ ਹਮੇਸ਼ਾ ਦੁਹਰਾਉਂਦੇ ਹਾਂ, ਜੇ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਵਿਚ ਕੋਈ ਸਿੱਖਿਆਦਾਇਕ ਗੱਲ, ਕੋਈ ਲਾਭਵੰਦੀ ਗੱਲ ਸਾਨੂੰ ਮਿਲਦੀ ਹੈ ਤਾਂ ਇਹ ਗੱਲ ਹੋਰ ਆਪਣੇ ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਕਹੋ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਰੇਡੀਓ ਪ੍ਰਵਾਸ ਦੇ ਨਾਲ ਜੁੜ ਸਕਦੇ ਨੇ, ਰੇਡੀਓ ਸਭ ਰੰਗ ਦੇ ਨਾਲ ਜੁੜ ਸਕਦੇ ਨੇ, ਯੂਟਿਊਬ ਮੇਰਾ ਚੈਨਲ ਹੈ, ਫੇਸਬੁੱਕ ਮੇਰਾ ਚੈਨਲ ਹੈ, ਇਹਨਾਂ ਦੇ ਨਾਲ ਜੁੜ ਸਕਦੇ ਹੋ, ਜਾਂ ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ, ਤਾਂ ਕਿ ਲਗਾਤਾਰ ਤੁਸੀਂ ਇਸ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਆਉਣ ਵਾਲੀ ਬਿਮਾਰੀਆਂ ਨੂੰ ਅਗਾਊ ਜਾਣ ਕੇ ਉਹਨਾਂ ਦਾ ਪ੍ਰਬੰਧ ਵੀ ਕਰ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬੜਾ ਧੰਨਵਾਦ ਸਰੋਤਿਓ ਤੁਹਾਡਾ ਵੀ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ, ਥੈਂਕ ਯੂ ਸੋ
2: ਜੀ, ਥੈਂਕ ਯੂ, ਥੈਂਕ ਯੂ,
1: ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ।
0: ਹਾਂਜੀ, ਚੀਮਾ ਸਾਹਿਬ ਡਬਲ ਕੰਮ ਕਰਦੇ ਰਹੇ ਨੇ, ਕਿਸੇ ਹੋਰ ਨਾਲ ਵੀ ਗੱਲਾਂ ਕਰੀ ਗਏ ਵਿੱਚ ਤੇ ਮੇਰੀ।
2: ਹਾਂਜੀ, ਮਲਟੀ ਟਾਸਕਰ ਉਹਨਾਂ ਨੂੰ ਕਹਿੰਦੇ ਡਾਕਟਰ ਸਾਹਿਬ, ਅੰਗਰੇਜ਼ੀ ਚ ਮਲਟੀ ਟਾਸਕਰ ਕਹਿੰਦੇ।
1: ਡਾਕਟਰ ਸਾਹਿਬ ਤੁਸੀਂ ਆਪੇ ਤੇ ਕਿਹਾ ਕਿ ਜਦੋਂ ਬੰਦਾ 50-60 ਤੋਂ ਉੱਪਰ,
0: ਜਦੋਂ ਬੰਦਾ ਦੋ ਬੇੜੀਆਂ ਤੇ ਪੈਰ ਰੱਖਦਾ ਤੈਨੂੰ ਪਤਾ ਹੈ ਨਾ ਉਹਦਾ ਕੀ ਹਾਲ ਹੁੰਦਾ ਹੈ।
2: ਨਹੀਂ ਨਹੀਂ, ਉਹ ਅਸੀਂ ਪਹਿਲਾਂ ਬੇੜੀਆਂ ਦੋਨਾਂ ਨੂੰ ਬੰਨ ਲਈਦਾ ਆਪਸ ਵਿੱਚ ਹੀ, ਇਕੱਠੀਆਂ ਕਰ
0: ਲਈਦੀਆਂ। ਉਹ ਤਾਂ ਨਿਹੰਗ ਵੀ ਦੋ ਦੋ ਘੋੜਿਆਂ ਤੇ ਸਵਾਰੀ ਕਰ ਲੈਂਦੇ ਨੇ।
2: ਹਾਂਜੀ ਹਾਂਜੀ, ਮੈਂ ਐਕਸਪਰਟ ਆ ਡਾਕਟਰ ਸਾਹਿਬ, ਦੇਖਿਆ ਹੋਇਆ ਸਾਰਾ ਕੁਝ, ਸ਼ਿਪਾਂ ਤੇ ਕੰਮ ਕੀਤਾ, ਨੇਵੀ ਦੇ ਵਿੱਚ, ਸਭ ਕੁਝ ਪਤਾ ਕੀ ਕਰਨਾ ਕਿੱਦਾਂ।
0: ਮਿਹਰਬਾਨੀ, ਸ਼ੁਕਰੀਆ,
1: ਬਹੁਤ ਸ਼ੁਕਰੀਆ।
0: ਮੈਂ ਆਪਣਾ ਕੰਮ ਕਰ ਜਾਣਾ, ਮੈਂ ਆਪਣਾ ਕੰਮ ਕਰ ਜਾਣਾ, ਪਰ ਮੇਰੀ ਅਰਦਾਸ ਇਹ ਹੁੰਦੀ ਹੈ ਵੀ ਮੇਰਾ ਇਹ ਕਿਹਾ ਹੋਇਆ ਬਹੁਤੇ ਲੋਕਾਂ ਤੱਕ ਪਹੁੰਚ ਜਾਵੇ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਥੈਂਕ ਯੂ, ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ,
2: ਥੈਂਕ ਯੂ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸਾਹਿਬ, ਥੈਂਕ ਯੂ, ਸਤਿ ਸ਼੍ਰੀ ਅਕਾਲ।

ਸ੍ਰੀਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ, ਨਿਊਯਾਰਕ ਸਟੂਡੀਓ ਤੋਂ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਕੱਖ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ, ਤੁਹਾਨੂੰ ਪਤਾ ਹੈ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕੱਲ੍ਹ ਨਹੀਂ ਸੀ ਕੀਤਾ, ਅੱਜ ਕੀਤਾ, ਕੱਲ੍ਹ ਨੂੰ ਫੇਰ ਨਹੀਂ ਕਰਾਂਗੇ, ਪਰਸੋਂ ਨੂੰ ਫੇਰ ਕਰਾਂਗੇ। ਸੋ ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ, ਬਹੁਤ ਮਿਹਰਬਾਨੀ। ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06, ਤੇ ਸੈਚਰਡੇ ਦਾ ਦਿਨ ਹੈ। ਅੱਜ ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿਚ, ਕੀਰਤਨ ਵੀ ਹੁੰਦੇ ਆ, ਕਥਾਵਾਂ ਵੀ ਹੁੰਦੀਆਂ, ਬਾਹਰ ਬਹੁਤ ਸਟਾਲ ਲੱਗਦੇ ਆ, ਹਜ਼ਾਰਾਂ ਦੁਨੀਆਂ ਪਤਾ ਨਹੀਂ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ। ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ, ਬਹੁਤ ਪਿਆਰਾ ਲੱਗਾ। ਸੋ ਇਹ ਹੈ ਜੀ ਬ੍ਰਿਜੂ ਆਪਣਾ ਗੁਰਦੁਆਰਾ ਸਾਹਿਬ ਕਲਾਕ ਕਾਰਟਰੇਡ ਦਾ ਨਿਊ ਜਰਸੀ, ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ। ਸੋ ਦੋਸਤੋ ਇਹ ਦਿਨ ਤਿਆਰ ਆਉਂਦੇ ਆ। ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿਚ ਹੋ ਰਹੀ ਹੈ ਵਿਸਾਖੀ ਦੀ, ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ। ਉਸ ਤੋਂ ਬਾਅਦ ਕਾਰਟਰੇਡ ਦੇ ਵਿਚ ਵੀ ਲੱਗਣੀ ਹੈ ਕਾਫੀ ਕੁਛ। ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਹੈ ਨਾ, ਉਹ ਅਮਰੀਕਾ ਦੇ ਹਰ ਸ਼ਹਿਰਾਂ ਦੇ ਵਿਚ, ਵੱਡੇ ਵੱਡੇ ਸ਼ਹਿਰਾਂ ਚ, ਕੈਨੇਡਾ ਚ, ਦੁਨੀਆਂ ਚ, ਜਿੱਥੇ ਵੀ ਸਿੱਖ ਵਸਦੇ ਆ ਉਹ ਇਹ ਦਿਨ ਮਨਾਉਂਦੇ ਆ। ਖੁਸ਼ੀਆਂ ਦੇ ਭਰੇ ਦਿਨ ਹੈ। ਸੋ ਲਓ ਆਪਾਂ ਕੁਛ ਗੀਤ ਸੁਣਦੇ ਆ, 4-5 ਗੀਤ ਲਵਾਂਗਾ ਜੀ। ਮਨਕੀਰਤ ਔਲਖ ਦਾ, ਉਸ ਤੋਂ ਬਾਅਦ ਰਣਜੀਤ ਬਾਵਾ ਹੋਣਾ ਦਾ ਆਏਗਾ, ਫਿਰ ਰਾਜਵੀਰ ਜਵੰਦਾ ਦਾ, ਤੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ। ਇਹ 4-5 ਗੀਤ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ। ਦੇਖ ਲਓ ਤੁਹਾਡੀ

0: يلا ما شاء الله.
1: ਸਾਨੂੰ ਜਿਹੜਾ ਨਾ ਉਹ ਗੁਜ਼ਾਰਾ ਕਰਨਾ ਪੈਂਦਾ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਐਸੇ ਗੀਤ ਜਿਹੜੇ ਨਾ ਲਾਏ ਜਾਣ ਜਿਹਨਾਂ ਦਾ ਵਰਗਰ ਗਾਣੇ ਹੋਣ, ਜਿਹਨਾਂ ਦੇ ਵਿੱਚ ਸੱਚਾਈ, ਜਿਹਦੇ ਵਿੱਚ ਸਮਝ ਲਓ ਕਿ ਕੁਛ ਗਲਤ ਬਲਤ ਅੱਜ ਕੱਲ੍ਹ ਚੱਲਦਾ ਬਹੁਤ ਗਾਣਿਆਂ ਦੇ ਵਿੱਚ। ਇੰਨਾ ਕਿਉਂ ਬੋਲ ਰਿਹਾ ਯਾਰ, ਮੈਂ ਕੀ ਕਰਾਂ, ਥੋੜੀ ਥੋੜਾ ਥੋੜਾ ਜਿਹਾ ਅੱਛਾ ਸੈੱਟ ਕਰ ਲਈਏ ਜੀ ਮਸਾ ਥੋੜਾ ਜਿਹਾ। ਨਹੀਂ ਇਹ ਕਹਿੰਦਾ
0: ਅੱਗੇ ਤਾਂ ਕਦੇ ਏਦਾਂ ਹੁੰਦੀ ਨੀ, ਅੱਜ ਪਹਿਲੀ ਵਾਰੀ ਏਦਾਂ ਦੀ ਆਵਾਜ਼ ਸੁਣੀ ਇਹਦੀ।
1: ਨਹੀਂ ਉਹ ਸੈਟਿੰਗ ਦੇ ਵਿੱਚ ਕਈ ਵਾਰੀ ਹੋ ਜਾਂਦਾ, ਬਟਨ ਬੁਟਨ ਥੋੜੇ ਜਿਹੇ ਜਿਆਦਾ ਚੱਕਦੀ ਨਾ ਗਾਣਿਆਂ ਚ।
0: ਓ ਠੀਕ ਹੈ,
1: ਉਹਦੇ ਵਿੱਚ ਆ ਕੇ ਫਿਰ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਲੋ ਚੀਮਾ ਸਾਹਿਬ ਜੁੜ ਗਏ ਜੀ। ਦੋਸਤੋ ਤੁਸੀਂ ਕੁਛ ਗੀਤ ਸੁਣੇ, ਪੰਜ ਛੇ ਗਾਣੇ, ਤੇ ਬਹੁਤ ਵਧੀਆ। ਆਪਣੇ ਨਾਲ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਕੋਈ ਵਧੀਆ ਗੀਤ ਜਿਹਨਾਂ ਚ ਵਧੀਆ ਹੋਵੇ ਉਹ ਲਾਏ ਜਾਣ, ਕੋਸ਼ਿਸ਼ ਤੇ ਹੁੰਦੀ। ਕਈ ਵਾਰੀ ਪਤਾ ਨੀ ਹੁੰਦਾ ਲੱਗ ਵੀ ਜਾਂਦਾ ਗਾਣਾ, ਤੇ ਉਹਦੇ ਲਈ ਖਿਮਾ ਦੇ ਜਾ ਚੱਕਾਂ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ, ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਕੀ ਹੋ ਰਿਹਾ ਦੁਨੀਆਂ ਦੇ ਉੱਪਰ। ਸਾਡੇ ਨਾਲ ਜੁੜ ਗਏ ਨੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਆ ਜਾਓ ਜੀ।
0: ਜੀ ਖੱਤ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸੋਤੇ ਵੀਰਾਂ ਨੂੰ ਤੇ ਜਿਹੜੇ ਸਾਨੂੰ ਸੁਨੇਹੇ ਭੇਜਦੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਖੱਤ ਸਾਹਿਬ ਜੀ ਵੱਲੋਂ ਵੀ, ਤੇ ਬਾਕੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਆ ਉਹਨਾਂ ਨੂੰ ਵੀ। ਤੇ ਦੋਸਤੋ ਖਬਰਾਂ ਸਾਰਾ ਆਪਾਂ ਸ਼ੁਰੂ ਕਰਦੇ ਆ, ਤੇ ਖੱਤ ਸਾਹਿਬ ਜੀ ਗੱਲ ਇਸ ਤਰ੍ਹਾਂ ਕਿ ਆਹ ਇੱਕ ਨਵੀਂ ਘਟਨਾ ਜਿਹੜੀ ਹੋਈ ਆ ਇਹ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਨੂੰ ਯਾਦ ਨਹੀਂ ਕਿ ਪਹਿਲਾਂ ਵੀ ਇਹ ਕਿਸੇ ਤਰ੍ਹਾਂ ਏਦਾਂ ਹੋਇਆ ਹੋਵੇ। ਆਪਾਂ ਸਕੂਲਾਂ ਦੇ ਵਿੱਚ ਖੱਕ ਸਾਹਿਬ ਜੀ ਆ ਜਿਹੜੀ ਮੈਂ ਸ਼ੂਟਿੰਗ ਜਿਹਨੂੰ ਕਹਿੰਦੇ ਆ ਇਹਦੀਆਂ ਖਬਰਾਂ ਤੁਹਾਨੂੰ ਪਤਾ ਪਈ ਆਉਂਦੀਆਂ ਹੀ ਰਹਿੰਦੀਆਂ ਅਮਰੀਕਾ ਦੇ ਹਿੱਸਿਆਂ ਦੇ ਵਿੱਚ। ਤੇ ਆਹ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਇਹ ਪਹਿਲੀ ਵਾਰੀ ਜਿਹੜੀ ਆ ਉਹ ਮੇਰੇ ਸੋਚ ਦੇ ਜਿੱਥੋਂ ਤੱਕ ਮੈਨੂੰ ਪਤਾ ਆ ਜਾਂ ਮੈਂ ਜਾਣਦਾ ਆ ਇਹ ਅਮਰੀਕਾ ਦਾ ਜਿਹੜਾ ਲੂਈਜ਼ੀਆਨਾ ਸੂਬਾ ਖੱਕ ਸਾਹਿਬ ਜੀ ਹੈਗਾ ਉੱਥੇ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਹੈਗਾ ਸ਼੍ਰੈਵਪੋਰਟ। ਉਹ ਸ਼ਹਿਰ ਦੇ ਵਿੱਚ ਖੱਕ ਸਾਹਿਬ ਜੀ 8 ਬੱਚਿਆਂ ਦੀ ਇੱਕ ਰਫਲ ਵਾਲੇ ਨੇ ਗਨ ਵਾਲੇ ਨੇ ਜਿਹੜੀ ਆ ਉਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਜਿਹਦੇ ਵਿੱਚ ਉਹਨੇ 10 ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ, ਜਿਹਨਾਂ ਦੇ ਵਿੱਚੋਂ 8 ਦੀਆਂ ਤਾਂ ਉਸ ਵੇਲੇ ਉੱਥੇ ਹੀ ਜਾਨਾਂ ਗਈਆਂ, ਤੇ 2 ਜਿਹੜੇ ਸੀਗੇ ਹਾਂਜੀ ਹਾਂਜੀ
1: ਪੂਰਾ ਵੀ ਸ਼ਰਮ ਜਿਹਾ ਹੈ ਨੀ ਜਾਂ ਇਹਨਾਂ ਦਾ ਦਿਮਾਗ ਨੀ ਕੰਮ ਕਰਦਾ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਾਰਦੇ ਆ। ਕਿੰਨਾ ਮਾਵਾਂ ਦੇ ਨਿੱਕੇ ਨਿੱਕੇ ਲਾੜ ਲੜੀਆਂ ਉਹਨਾਂ ਨੂੰ ਮਾਰ ਕੇ ਮਿੱਟੀ ਕਰ ਦਿੰਦੇ ਆ। ਹਰਾਮ ਜਿਆਦੇ ਲੋਕ ਐਸੇ ਦੁਨੀਆਂ ਤੇ ਵਸਦੇ ਆ ਜੀ ਜਿਹਨਾਂ ਦਾ ਬਿਲਕੁਲ ਦਿਮਾਗ ਖਰਾਬ। ਫਿਰ ਕਮ ਸੇ ਕਮ ਚੀਮਾ ਸਾਹਿਬ ਜਿਹੜੀਆਂ ਗੰਨਾ ਛੰਨਾ ਇੰਨੀ ਪੁਲਿਸ ਤੁਰੀ ਫਿਰਦੀ ਹਰ ਸ਼ਹਿਰ ਦੇ ਵਿੱਚ, ਹਰ ਪੁਲਿਸ ਆ
0: ਬਿਲਕੁਲ ਬਿਲਕੁਲ
1: ਕਿਉਂ ਨੀ ਇਹਨਾਂ ਦੀਆਂ ਚੈੱਕ ਕਰਦੇ ਕਿ ਇਹਨੂੰ ਲਾਇਸੈਂਸ ਆ, ਇਹਦੇ ਕੋਲ ਕੀ ਆ, ਇਹਦੇ ਕੋਲ ਗੱਡੀ ਜੇ ਕਿ ਇਹਨੂੰ ਖੜੀ ਕੀਤੀ ਆ ਉਹਦੀ ਕਮ ਸੇ ਕਮ ਤਲਾਸ਼ੀ ਲਈ ਜਾਵੇ ਕਿ ਇਹਦੇ ਕੋਲ ਗਨ ਸ਼ੰਤ ਨੀ ਗੱਡੀ ਦੇ ਵਿੱਚ, ਇਹ ਨਹੀਂ ਹੋ ਰਿਹਾ।
0: ਬਿਲਕੁਲ
1: ਛੋਟੀ ਜੀ ਹੈ ਨਾ ਇੱਕ ਰਿਕੁਐਸਟ ਆ, ਇੱਕ ਵੀਡੀਓ ਆ ਸਾਡੇ ਜਿਹੜਾ ਪੇਜ ਹੈ ਨਾ ਆਪਣਾ ਪ੍ਰਵਾਸ ਰੇਡੀਓ ਗਰੁੱਪ, ਉਹਦੇ ਵਿੱਚ ਪਤਾ ਲੱਗਾ ਹੋਣਾ ਕਿ ਕੁਛ ਪੰਜਾਬ ਸਰਕਾਰ ਨੇ ਕੁਝ ਫੈਸਲੇ ਕੀਤੇ ਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਂਦੇ ਆ, ਬੇਅਦਬੀ ਕਰਦੇ ਆ, ਉਹਦੇ ਲਈ ਇੱਕ ਜਿਹੜਾ ਕੀ ਹੋਇਆ ਕਿ ਅਸੈਂਬਲੀ ਦੇ ਵਿੱਚ ਮਤਾ ਪਾਸ ਹੋ ਗਿਆ ਕਿ ਹੁਣ ਕਰਨੀ ਬੜੀ ਔਖੀ ਹੋਏਗੀ। ਇੱਕ ਗੱਲ ਹੋਰ ਵੀ ਹੋਈ ਆ, ਪਰਸੋਂ ਦੀ ਗੱਲ ਆ ਜੀ, ਹਰਿਮੰਦਰ ਸਾਹਿਬ ਦੇ ਵਿੱਚ ਗੋਲਡ ਆਪਣੇ ਕਿਸੇ ਬੰਦੇ ਨੇ ਤੁਰਿਆ ਜਾਂਦਾ ਖਲੋਤਾ ਵਾ ਆਰਾਮ ਦੇ ਨਾਲ ਵਿੱਚ ਛਾਲ ਮਾਰਤੀ ਭੱਜ ਕੇ ਜ਼ੋਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਥੱਲੇ ਡੂੰਘੇ ਜਾ ਕੇ ਉਹਦੀ ਡੈਥ ਹੋ ਗਈ। ਪਤਾ ਨੀ ਲੋਕ ਕਿੱਧਰ ਨੂੰ ਦਿਮਾਗ ਤੁਰ ਪਿਆ। ਲੋ ਮੈਂ ਥੋੜੀ ਜਿਹੀ ਵੀਡੀਓ ਲਾਉਣਾ, ਇਹਦੇ ਕੁਛ ਸਾਨੂੰ
2: ਪਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੈਪਟਨ ਸੇਵਾ ਸਿੰਘ ਬੜਿਆਲ, ਚੇਅਰਮੈਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਬਿੱਲ ਪਾਸ ਹੋ ਗਿਆ ਉਹਦੇ ਵਾਸਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਨਾਲ ਦਾ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਗਵਰਨਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ, ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗਵਰਨਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਦਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ, ਲੇਕਿਨ ਇਹ ਵੀ ਆਵਾਜ਼ਾਂ ਸੁਣਨ ਦੇ ਵਿੱਚ ਆਈਆਂ ਆ ਕਿ ਬਾਕੀ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ, ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਕੀ ਪ੍ਰਬੰਧ ਕੀਤੇ ਜਾਣਗੇ, ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸੈਂਟਰਲ ਗਵਰਨਮੈਂਟ, ਬੀਜੇਪੀ ਗਵਰਨਮੈਂਟ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਇਹ ਸਾਰੇ ਸੂਬਿਆਂ ਦੇ ਵਿੱਚ ਸਿਆਸਤ ਤੋਂ ਉੱਪਰ ਉੱਠ ਕੇ ਇਹਨੂੰ ਲਾਗੂ ਕੀਤਾ ਜਾਵੇ। ਜਿਸ ਤਰ੍ਹਾਂ ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਾ ਪਰਸਨਲੀ ਉਹਨਾਂ ਦੇ ਨੰਬਰਾਂ ਦੇ ਉੱਤੇ, ਉਹਨਾਂ ਨੂੰ ਵੀ
3: ਗਰੁੱਪ ਦੇ ਸਤਿਕਾਰਤ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਰਾਮ ਰਾਮ। ਉਮੀਦ ਹੈ ਕਿ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਫੇਰ ਉਸ ਪਰਮਾਤਮਾ ਨੇ ਭਾਗਾਂ ਭਰਿਆ ਦਿਨ ਬਖਸ਼ਿਸ਼ ਕੀਤਾ ਹੈ ਤੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਦਾ, ਉਸ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਹੇ ਪਰਮਾਤਮਾ, ਸਭਨਾਂ ਦੇ ਸਿਰਾਂ ਤੇ ਮਿਹਰ ਦੀਆਂ ਚਾਦਰਾਂ ਤਾਣ ਕੇ ਰੱਖਣੀਆਂ, ਸਭਨਾਂ ਦੇ ਅੰਗ ਸੰਗ ਸਹਾਈ ਹੋਣਾ, ਸਭ ਦੇ ਕਾਰਜ ਰਾਸ ਕਰਨੇ, ਸਭ ਨੂੰ ਤੰਦਰੁਸਤੀ, ਖੁਸ਼ੀਆਂ, ਖੇੜੇ, ਕਾਮਯਾਬੀ, ਤਰੱਕੀ ਬਖਸ਼ਿਸ਼ ਕਰਨੀ।
1: ਲਓ ਜੀ ਦੋਸਤੋ, ਇਹ ਸਾਡੇ ਬਹੁਤ ਸਤਿਕਾਰਯੋਗ ਸਾਡੇ ਗਰੁੱਪ ਦੇ ਵਿੱਚ ਬਹੁਤ ਸੇਵਾ ਸਿੰਘ ਹੋਣਾ ਦਾ ਪਹਿਲਾ ਮੈਸੇਜ ਅਸੀਂ ਜਿਹੜਾ ਉਹ ਪਲੇ ਕੀਤਾ ਸੀ। ਦੂਜਾ ਗੁਰਦੀਪ ਸਿੰਘ ਦਾਨੀ ਸਾਹਿਬ ਤਕਰੀਬਨ ਮਨੋ ਮੈਂ ਤੇ 3:30 ਵਜੇ ਸਵੇਰੇ ਉੱਠ ਪੈਂਦੇ ਆ ਜੀ ਚੀਮਾ ਸਾਹਿਬ, ਤੇ ਇਹ ਫਿਰ ਮੈਸੇਜ ਕਰਦੇ ਆ ਹਰ ਰੋਜ਼, ਲਿਖਦੇ ਵੀ ਬਹੁਤ ਵਧੀਆ, ਪੁਲਿਸ ਰਿਟਾਇਰ ਹੋਏ ਆ ਜੀ ਦਾਨੀ ਸਾਹਿਬ, ਥੈਂਕ ਯੂ ਤੁਹਾਡਾ। ਸੇਵਾ ਸਿੰਘ ਜੀ ਹੋਰ ਵੀ ਬਹੁਤ ਆ, ਪਰ ਹੁਣ ਸਾਡਾ ਟਾਈਮ ਹੀ ਸਾਰਾ, ਬਹੁਤ ਸਾਰੇ ਸੱਜਣ ਹੈ, ਬੂਟਾ ਗੁਲਾਮੀ ਵਾਲਾ ਹੈਗਾ, ਉਹ ਬਹੁਤ ਸੋਹਣਾ ਲਿਖਦੇ ਆ, ਸੇਵਾ ਸਿੰਘ ਭੰਡਾਲ ਹੋਣੀ ਦੇ ਤੁਸੀਂ ਸੁਣ ਲਈ ਆ, ਤੇ ਵੀਰ ਬਹੁਤ ਜ਼ਿਆਦਾ ਹੈ ਜਿਹੜੇ ਸਾਡੇ ਨਾਲ ਇਸ ਗਰੁੱਪ ਤੇ ਜੁੜੇ ਹੋਏ ਆ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ, ਉਹਨਾਂ ਦਾ ਵੀ ਧੰਨਵਾਦ, ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਾਂਗੇ ਕਦੇ ਕਦੀ ਤੁਹਾਡੇ ਜਿਹੜੇ ਮੈਸੇਜ ਹੈ ਨਾ ਉਹ ਵੀ ਪਲੇ ਕਰਦੇ ਰਹੀਏ। ਬੜੀ ਮਿਹਰਬਾਨੀ ਆ ਚੀਮਾ ਸਾਹਿਬ
0: ਜੀ। ਗੱਕ ਸਾਹਿਬ ਜੀ, ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦਾ ਜਿਹੜਾ ਲੁਈਜ਼ੀਆਨਾ ਸੂਬਾ ਹੈਗਾ ਉੱਥੇ ਦਾ ਜਿਹੜਾ ਸ਼ਰੈਪੋਰਟ ਜਿਹੜਾ ਸ਼ਹਿਰ ਦਾ ਨਾਂ ਆ, ਉੱਥੇ ਗੱਕ ਸਾਹਿਬ ਜੀ ਇੱਕ ਗਨਮੈਨ ਜਿਹਨੂੰ ਆਪਾਂ ਰਫਲ ਵਾਲਾ ਕਹਿ ਦਿੰਦੇ ਆ, ਉਹਨੇ 10 ਨਿੱਕੇ ਨਿੱਕੇ ਬੱਚੇ ਗੱਕ ਸਾਹਿਬ ਜੀ ਜਿਹੜੇ 14 ਸਾਲ ਤੋਂ ਸਾਰੇ ਦੇ ਸਾਰੇ ਥੱਲੇ ਸੀ, ਤੇ ਉਹਨਾਂ ਦੇ ਵਿੱਚੋਂ 8 ਆ ਜਿਹੜੇ ਉਹਨਾਂ ਦੀਆਂ ਜਾਨਾਂ ਉੱਥੇ ਹੀ ਚਲੀਆਂ ਗਈਆਂ, ਜਿਹੜੇ 2 ਸੀਗੇ ਗੱਕ ਸਾਹਿਬ ਜੀ ਉਹ ਹਸਪੀਟਲ ਦੇ ਵਿੱਚ ਐਡਮਿਟ ਆ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਸਿਰਫ 1 ਸਾਲ ਦਾ ਸੀ, ਸਿਰਫ 1 ਸਾਲ, ਤੇ ਜਿਹੜਾ ਸਭ ਤੋਂ ਵੱਡਾ ਸੀ ਉਹ 14 ਸਾਲ ਦਾ ਸੀਗਾ। ਔਰ ਇਹ ਜਿਹੜੀ ਘਟਨਾ ਵਾਪਰੀ ਆ ਖੱਕ ਸਾਹਿਬ ਜੀ, ਇਹ ਕਿਸੇ ਸਕੂਲ ਚ ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਆਮ ਕਰਕੇ ਪਰਜਾ ਇਕੱਠੀ ਹੁੰਦੀ ਉੱਥੇ ਨਹੀਂ ਹੋਈ, ਇਹ ਇੱਕ ਸਟਰੀਟ ਦੇ ਉੱਤੇ ਤਿੰਨ ਵੱਖਰੇ ਵੱਖਰੇ ਘਰਾਂ ਦੇ ਵਿੱਚ ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ ਤੇ ਇਹਦੇ ਬਾਰੇ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ ਪਰ ਇਨ੍ਹਾਂ ਨੇ ਇੱਥੇ ਤੱਕ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਨ੍ਹਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ ਤੇ ਸਵੇਰ ਦੇ 6 ਵਜੇ ਸੀ ਹਜੇ ਸੋ ਸਵੇਰੇ 6 ਵਜੇ ਕਿਹੜੀ ਪੈਪਾ ਲੋਕ ਤਾਂ ਅਜੇ ਉਹ ਸੁੱਤੇ ਪਏ ਹੁੰਦੇ ਆ ਖਾਦਸਾ ਜੀ ਉਸ ਵੇਲੇ ਇਹਨਾਂ ਨੂੰ ਇਹ ਕਿੱਦਾਂ ਹੋ ਗਿਆ ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖਾਦਸਾ ਜੀ ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋਹ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ ਤੇ ਇਹਦੇ ਵਿਚ ਖਬਰਾਂ ਜਾਂ ਨਾ ਕਿਉਂਕਿ ਉਹ 14 ਸਾਲ ਤੋਂ ਥੱਲੇ ਵਾਲੇ ਬੱਚੇ ਉਹਨਾਂ ਦੇ ਨਾਂ ਤਾਂ ਮੇਰਾ ਖਿਆਲ ਨੀ ਸ਼ਾਇਦ ਮਗਰੋਂ ਨੀ ਭਾਵੇਂ ਸਾਲ ਦੋ ਬਿਲਕੁਲ ਉਹ ਨਾ ਨੀ ਬਿਲਕੁਲ 14-18 ਸਾਲ ਤੋਂ ਥੱਲੇ ਵਾਲੇ ਬੱਚਿਆਂ ਦਾ ਨਾਮ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਹਾਂਜੀ ਖਬਰ ਆਪਣੇ ਕੋਲ ਇੰਨੀ ਕੋਈ ਆ ਬਹੁਤੀ ਜਿਹੜੀ ਉਹ ਇਨਵੈਸਟੀਗੇਸ਼ਨ ਹੋਊਗੀ ਤੇ ਫੇਰ ਪਤਾ ਲੱਗੇਗਾ
1: 5 ਦਿਨ ਪੂਰੀ ਆ ਜਾਏਗੀ ਫੇਰ ਆਪਾਂ ਇਹਦੇ ਤੇ ਡਿਟੇਲ ਕਰ ਦਾਂਗੇ ਨਾ ਤੁਸੀਂ ਕਰ ਦਿਓ
0: ਹਾਂਜੀ ਤੇ ਇਹ ਇਹਦੇ ਵਿਚ ਕੱਖ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਇਹ ਹੋਇਆ ਜਿਹੜਾ ਬਹੁਤ ਕੁਝ ਇਹਦੇ ਵਿਚ ਹਜੇ ਤਾਈ ਦੱਸਿਆ ਨੀ ਗਿਆ ਪਰ ਪੁਲਿਸ ਵੱਲੋਂ ਪੀੜਤਾਂ ਨਾਲ ਹਮਦਰਦੀ ਆ ਜਿਹੜੀ ਉਹਦੇ ਤੌਰ ਤੇ ਕਰਦਾਸ ਜ਼ਰੂਰ ਕੀਤੀ ਗਈ ਆ ਇੰਨੀ ਕੋਈ ਖਬਰ ਅਜੇ ਬਾਹਰ ਆਈ ਆ ਤੇ ਕਿਉਂਕਿ ਅੱਜ ਸਵੇਰ ਦੀ ਉਹ ਖਬਰ ਆ ਉਹ ਤੁਹਾਨੂੰ ਪਤਾ ਵੀ ਇਨਵੈਸਟੀਗੇਸ਼ਨ ਹੋਊਗਾ ਤੇ ਅੱਗੇ ਉਹ ਗੱਲਬਾਤ ਮੇਰੀ ਸਾਹਮਣੇ ਆਊਗੀ ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਹੜੇ ਇਰਾਨ ਨੂੰ ਧਮਕੀਆਂ ਦੇ ਰਹੇ ਆ ਅਤੇ ਦੂਜੇ ਪਾਸੇ ਆਪਣੇ ਸ਼ਾਂਤੀ ਦੇ ਸੌਦਾਗਰਾਂ ਨੂੰ ਇਰਾਨ ਭੇਜ ਰਹੇ ਆ ਤਾਂ ਕਿ ਉਹ ਇਰਾਨ ਨਾਲ ਸੌਦਾ ਤੈਅ ਕਰ ਸਕਣ ਤੇ ਖਾਕ ਸਾਹਿਬ ਤੁਹਾਨੂੰ ਪਤਾ ਵੀ ਹਜੇ ਪਰਸੋਂ ਦੀ ਗੱਲ ਆ ਉਹ ਸਭ ਕੁਝ ਫੈਸਲਾ ਹੋ ਗਿਆ ਸੀ ਸਾਈਨ ਵੀ ਹੋਣ ਸਾਈਨ ਹੀ ਸਿਰ ਪਾਉਣ ਵਾਲੇ ਸੀ ਤੇ ਫੇਰ ਨਾ ਤਾਂ ਇਜ਼ਰਾਇਲ ਉੱਤੇ ਹਮਲੇ ਕਰਨ ਹਟਿਆ ਆਪਣੇ ਲਿਬਨਾਨ ਦੇ ਉੱਤੇ ਤੇ ਇਧਰ ਤੇ ਟਰੰਪ ਸਾਹਿਬ ਨੇ ਉਹ ਇਰਾਨ ਨੇ ਉਹ ਖੋਲ ਦਿੱਤੀ ਸੀ ਸਟੇਟ ਆਫ ਹੋਰਮੁਜ਼ ਤੇ ਟਰੰਪ ਸਾਹਿਬ ਕਹਿੰਦੇ ਵੀ ਮੈਂ ਇੱਥੋਂ ਆ ਜਿਹੜੇ ਇਰਾਨ ਦੀਆਂ ਪੋਰਟਾਂ ਤੋਂ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ ਆ ਰਹੇ ਆ ਉਹਨਾਂ ਨੂੰ ਵੀ ਮੈਂ ਨੰਬਰ ਦੇਣਾ ਬਾਕੀ ਜਿਹੜਾ ਮਰਜ਼ੀ ਆਵੇ ਤੇ ਪਰ ਇਰਾਨ ਨੇ ਫਿਰ ਕਹਿੰਦਾ ਵੀ ਚੰਗਾ ਏਦਾਂ ਤੇ ਏਦਾਂ ਸਹੀ ਤੂੰ ਮੇਰਿਆਂ ਨੂੰ ਨੰਘਣ ਦੇਣਾ ਮੈਂ ਸਾਰਿਆਂ ਦੇ ਨੂੰ ਨੰਘਣ ਦੇਣਾ ਤੇ ਉਹਨਾਂ ਨੇ ਫੇਰ ਮੁੜ ਕੇ ਉੱਥੇ ਜਿਹੜੀ ਸੀ ਉਹ ਪਾਬੰਦੀ ਲਾ ਦਿੱਤੀ ਆ ਤੇ ਇਹਦੇ ਵਿਚ ਆਪਾਂ ਅੱਗੇ ਜਾ ਕੇ ਖਬਰ ਕਰਾਂਗੇ ਕਿ ਇੰਡੀਆ ਦੇ ਭਾਰਤ ਦੇ 2 ਜਹਾਜ਼ ਜਿਹੜੇ ਸੀਗੇ ਉਹਨਾਂ ਤੇ ਥੋੜੀ ਗੋਲਾਬਾਰੀ ਵੀ ਹੋਈ ਆ ਹਾਂਜੀ ਤੇ ਉਹ ਅੱਗੇ ਵੱਖਰੀ ਖਬਰ ਆਪਣੇ ਕੋਲ ਹੈਗੀ ਹੋਣ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਆਪਣੀ ਜਿਹੜੀ ਜਿਹਨੂੰ ਕਹਿੰਦੇ ਹੁੰਦੇ ਆ ਕਿ ਮੈਂ ਜਿਹੜਾ ਆ ਉਹ ਰੌਲਾ ਰੱਪਾ ਰੱਖਣਾ ਆ ਰੌਲਾ ਅਸਲ ਚ ਇਸੇ ਗੱਲ ਦਾ ਆ ਤੇ ਬਾਕੀ ਹੋਰ ਸਾਰਾ ਜੋ ਕੁਛ ਹੋਣਾ ਉਹ ਤਾਂ ਹੋ ਚੁੱਕਿਆ ਤੇ ਜਿਹੜਾ ਥੋੜਾ ਬਹੁਤਾ ਹੋਰ ਹੋਣਾ ਹੋ ਗਿਆ ਤੇ ਇਜ਼ਰਾਇਲ ਆ ਜਿਹੜਾ ਉਹ ਵੀ ਹਟਦਾ ਨੀ ਪਰ ਉਹਦੇ ਉੱਤੇ ਵੀ ਜਿਹੜੇ ਦੁਨੀਆਂ ਦੇ ਦੇਸ਼ ਆ ਸਾਰੇ ਉਹ ਦੇਖੋ ਜਿਹੜਾ ਲਿਬਨਾਨ ਹੈਗਾ ਖਾਕ ਸਾਹਿਬ ਜੀ ਉਹਦਾ ਜਿਹੜਾ ਤੁਹਾਨੂੰ ਪਤਾ ਨਾ ਉੱਥੇ ਉਹ ਜਿਹੜਾ ਆਪਣੇ ਹੈਗਾ ਉੱਥੇ ਦਾ ਪ੍ਰੈਜੀਡੈਂਟ ਕਹਿ ਲਓ ਜਾਂ ਰਾਜਾ ਕਹਿ ਲਓ ਜੋ ਕੁਛ ਵੀ ਹੈਗੇ ਆ ਉੱਥੇ ਰਾਜ ਆ ਜਿਹੜਾ ਉਹ ਤੇ ਜਿਹੜੀ ਹਿਜ਼ਬੁੱਲਾ ਆ ਇਹ ਵੱਖਰੇ ਵੱਖਰੇ ਇੰਡੀਪੈਂਡੈਂਟ ਆ ਉਹਦੀ ਵੀ ਆਪਣੀ ਫੌਜ ਹੈਗੀ ਆ ਜਿਹੜੀ ਆ ਉੱਥੇ ਦੀ ਰਾਜਿੰਗ ਰੂਲਿੰਗ ਪਾਰਟੀ ਆ ਹਿਜ਼ਬੁੱਲਾ ਜਿਹੜਾ ਉਹ ਤੋਂ ਵੱਖਰਾ ਆ ਤੇ ਅੱਗੇ ਕਦੇ ਵੀ ਉਹ ਜਿਹੜਾ ਉਹ ਹਿਜ਼ਬੁੱਲਾ ਦੇ ਹੱਕ ਦੇ ਵਿਚ ਨਹੀਂ ਬੋਲਿਆ ਨਾ ਹੀ ਉਹ ਇਰਾਨ ਦੇ ਸੋਰੀ ਇਜ਼ਰਾਇਲ ਦੇ ਖਿਲਾਫ਼ ਵੀ ਨਹੀਂ ਬੋਲਿਆ ਬਹੁਤਾ ਪਰ ਇਸ ਵਾਰੀ ਉਹਨੇ ਵੀ ਜੋ ਕੁਛ ਇਜ਼ਰਾਇਲ ਕਰ ਰਿਹਾ ਉੱਥੇ ਖਾਕ ਸਾਹਿਬ ਜੀ ਉਹਨੇ ਵੀ ਰੌਲਾ ਪਾ ਲਿਆ ਤੇ ਇਹਦੇ ਨਾਲ ਹੁਣ ਕੱਲਾ ਇੱਥੇ ਗੱਲ ਨਹੀਂ ਮੁੱਕਦੀ ਗੱਲ ਜਿਹੜੀ ਆ ਉਹ ਸਾਰੀ ਦੁਨੀਆਂ ਆ ਜਿਹੜੀ ਉਹ ਇਜ਼ਰਾਇਲ ਦੇ ਖਿਲਾਫ਼ ਹੋ ਗਈ ਆ ਸਾਰਾ ਯੂਰਪ ਦੇ ਕਈ ਕੰਟਰੀ ਆ ਜਿਹੜੇ ਉਹ ਤਾਂ ਬਹੁਤ ਸ਼ਬਦਾਵਲੀ ਉਹ ਸਖ਼ਤ ਵਰਤ ਰਹੇ ਆ ਇਜ਼ਰਾਇਲ ਦੇ ਖਿਲਾਫ਼ ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜੋ ਕੁਛ ਗਾਜ਼ਾ ਦੇ ਵਿਚ ਕੀਤਾ ਸੀਗਾ ਖਾਕ ਸਾਹਿਬ ਜੀ ਗਾਜ਼ਾ ਦੀ ਅੱਧੀ 50% ਜਿਹੜਾ 14x10 ਮੀਲ ਤਾਂ ਉਹ ਪਹਿਲਾਂ ਹੀ ਆ 14x10 ਕਿਲੋਮੀਟਰ ਆ ਸਾਰੀ ਉਹਦੀ ਟੈਰੀਟੋਰੀ ਆ 14x140 ਸਕੁਏਅਰ ਕਿਲੋਮੀਟਰ ਆ ਜਿਹਨੂੰ ਆਪਾਂ ਵਰਗ ਕਿਲੋਮੀਟਰ ਕਹਿੰਦੇ ਆ ਗਾਜ਼ਾ ਪੱਟੀ ਆ,
1: ਗਾਜ਼ਾ ਪੱਟੀ ਦੀ ਗੱਲ ਕਰ ਰਿਹਾ ਮੈਂ, ਲਬਨਾਨ।
0: ਹਾਂਜੀ, ਗਾਜ਼ਾ ਪੱਟੀ ਦੀ ਸਿਰਫ 14x10 ਕਿਲੋਮੀਟਰ ਦੀ ਹੈਗੀ ਆ, ਉਹ ਸਾਰਾ 140 ਸਕੁਏਅਰ ਕਿਲੋਮੀਟਰ ਉਹ ਬਣਦਾ ਆ ਜਗ੍ਹਾ, ਉਨੀ ਵਿਚਾਰੇ ਹੈਗੀ ਆ, ਤੇ ਉੱਥੇ 23 ਲੱਖ ਲੋਕ ਜਿਹੜੇ ਉਹ ਰਹਿੰਦੇ ਸੀਗੇ, ਤੇ ਉਹਦੇ ਚੋਂ ਉਹਨਾਂ ਨੇ ਅੱਧੀ ਚੋਂ ਇਜ਼ਰਾਇਲ ਨੇ ਆਪਣੀ ਉਹ ਕਹਿੰਦਾ ਜੀ ਯੈਲੋ ਲਾਈਨ ਆ ਮੇਰਾ, ਇਹ ਸੇਫਟੀ ਜ਼ੋਨ ਆ, ਇਹ ਆ ਉਹ ਆ, ਤੇ ਉਹ ਦੱਬੀ ਬੈਠਾ ਉਹ। ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਲਿਬਨਾਨ ਦਾ ਇਲਾਕਾ, ਇਹਦੇ ਵਿਚ ਵੀ ਕਈ ਜਗ੍ਹਾ ਤੇ ਉਹਨੇ 10 ਕਿਲੋਮੀਟਰ ਅੰਦਰ ਚੱਕਰ, ਜਾਣੀ ਕਿ ਉਹ ਜਿਹੜਾ ਲਿਟਨੀ ਨਾਂ ਦਾ ਰਿਵਰ ਆ, ਉਹਤੋਂ ਜਿਹੜਾ ਸਾਊਥ ਵੱਲ ਦਾ ਦੱਖਣ ਵੱਲ ਦਾ ਪਾਸਾ ਆ, ਉਹ ਇਜ਼ਰਾਇਲ ਦੱਬ ਕੇ ਕਹਿੰਦਾ ਇਹ ਮੇਰਾ ਸੇਫਟੀ ਜ਼ੋਨ ਆ, ਇਦੂ ਅੱਗੇ ਨੀ ਤੁਸੀਂ ਆ ਸਕਦੇ, ਤੇ ਗੋਲਾਬਾਰੀ ਉਹ ਅੱਗੇ ਕਰ ਰਹੇ ਹਨ। ਸੋ ਇਹਦੇ ਕਰਕੇ ਜਿਹੜਾ ਆ ਉਹ ਲੜਾਈ ਬੰਦ ਹੁੰਦੀ ਨੀ ਲੱਗਦੀ, ਕਿਉਂਕਿ ਇਜ਼ਰਾਇਲ ਨੇ ਬੰਦ ਕੀਤੀ ਨੀ।
1: ਚਲੋ ਇਹ ਤਾਂ ਹੋ ਗਈਆਂ ਖਬਰਾਂ, ਮੈਂ ਪੁੱਛਦਾ ਹਾਂ ਕਿ ਕਦੀ ਹੋ ਸਕਦਾ ਕਿ ਸ਼ਾਂਤੀ ਹੋ ਜਾਏ, ਲੋਕ ਪਿਆਰ ਮੁਹੱਬਤ ਨਾਲ ਵੱਸ ਸਕਣ, ਕਦੀ ਇਹ ਕਦੀ ਸੋਚਦੇ ਆ ਆਪਾਂ, ਕਦੀ ਹੋ ਸਕਦਾ ਹੈ?
0: ਹਾਂਜੀ, ਕੋਈ ਵੀ ਗੱਲ ਹੈ ਜਿਹੜੀ ਉਹ ਅਸੰਭਵ ਨੀ ਹੁੰਦੀ, ਹਰੇਕ ਗੱਲ ਅਸੰਭਵ ਹੁੰਦੀ, ਪਰ ਉਹਦੇ ਤੇ ਸ਼ਰਤਾਂ ਹੁੰਦੀਆਂ ਕੱਖ ਸਾਹਿਬ ਜੀ, ਜਦੋਂ ਸ਼ਰਤ ਪੂਰੀ ਕਰ ਲਿਓਗੇ ਤੇ ਉਹ ਹੋ ਜਾਊਗਾ। ਹਰੇਕ ਜਿਹੜੀ ਜੋ ਕੁਛ ਵੀ ਇਸ ਦੁਨੀਆਂ ਚ ਹੁੰਦਾ ਆ ਉਹ ਸ਼ਰਤੀਆ ਹੁੰਦਾ ਆ, ਹਰੇਕ ਚੀਜ਼ ਤੇ ਸ਼ਰਤ ਹੁੰਦੀ ਆ, ਤੇ ਜੇ ਤੁਸੀਂ ਏਦਾਂ ਕਰੋਗੇ ਤਾਂ ਆ ਹੋਊਗਾ, ਜੇ ਏਦਾਂ ਕਰੋਗੇ ਤਾਂ ਆ ਹੋਊਗਾ, ਜੇ ਏਦਾਂ ਕਰੋਗੇ ਤਾਂ ਆ ਹੋਗਾ। ਸੋ ਕੋਈ ਵੀ ਚੀਜ਼ ਇਹਦੀ ਸ਼ਰਤ ਤੋਂ ਬਗੈਰ ਨੀ ਹੈਗੀ, ਉਹ ਸ਼ਰਤਾਂ ਪੂਰੀਆਂ ਕਰਨਗੇ ਉਹ ਇਜ਼ਰਾਇਲ ਆ ਜਿਹੜਾ,
1: ਸਿੱਧੀ ਇਸਰਾਇਲ ਦੀ ਤੇ ਸਿੱਧੀ ਬਦਮਾਸ਼ੀ ਹੈ ਨਾ, ਕਿ ਉਹ
0: ਬਦਮਾਸ਼ੀ ਬਿਲਕੁਲ।
1: ਹਾਂਜੀ, ਲਬਨਾਨ ਵਾਲੇ ਆਪਣੇ ਆਰਾਮ ਨਾਲ ਬੈਠੇ ਆ, ਜਦੋਂ ਤੁਸੀਂ
0: ਬਿਲਕੁਲ ਬਿਲਕੁਲ
1: ਤਾਂ ਉਹ ਅੱਗੋਂ ਤੁਹਾਡੇ ਨਾਲ ਆਕੜਦੇ ਆ, ਤੇ ਇਹੀ ਸੇਮ ਹੀ ਫਲਸਤੀਨੀ ਵਾਲੇ, ਉਹਨਾਂ ਦੇ ਨਾਲ ਤੁਸੀਂ ਪੰਗਾ ਲੈਂਦੇ ਹੋ ਤੇ ਫਿਰ ਉਹ ਮਰਦੇ ਬੰਦੇ ਕੀ ਕਰਨ? ਇਹ ਤਾਂ ਇਸਰਾਇਲ ਦੀ ਬਦਮਾਸ਼ੀ ਹੈ ਟੋਟਲ,
0: ਇਸਰਾਇਲ ਤੋਂ ਕੀ ਬਦਮਾਸ਼ੀ ਹੈ ਜੀ, ਉਹ ਜਿਹੜਾ ਹੈਗਾ ਆਪਣੇ ਦੇਖੋ ਉਹ ਜਿਹੜੇ ਸੈਟਲਰ ਆ ਉਹਨਾਂ ਦੇ ਬਦਮਾਸ਼ ਜਿਹੜੇ ਆਪਾਂ ਹੁਣ ਇਹ ਸੈਟਲਰ ਨਾਮ ਵੱਖਰਾ ਦਿੰਦੇ, ਪਰ ਹੈ ਤਾਂ ਉਹ ਬਦਮਾਸ਼ ਆ, ਡਾਕੂ ਆ, ਉਹ ਜਾ ਕੇ ਉਹਨਾਂ ਦੇ ਖੇਤਾਂ ਚ ਉਹਨਾਂ ਦੇ ਗੋਲੀਆਂ ਗਾਲੀਆਂ ਮਾਰ ਕੇ ਕੁੱਟ ਕੇ ਭਜਾ ਦਿੰਦੇ ਆ, ਫਿਰ ਉਹ ਆਪਣੀ ਉੱਥੇ ਆਪਣਾ ਬਣਾ ਕੇ ਤੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਲਾ ਕੇ ਕਹਿੰਦੇ ਯਹੂਦੀਆਂ ਨੂੰ ਹੋਰ ਦੂਸਰੇ ਦੇਸ਼ਾਂ ਚ ਲਿਆ ਕੇ ਉੱਥੇ ਵਸਾਉਂਦੇ ਆ, ਮਕਸਦ ਆ ਜਿਹੜਾ ਉਹਨਾਂ ਦਾ
1: ਹੋ ਰਿਹਾ ਨਾ, ਜੋ ਪਿਛਲੇ ਸਮੇਂ ਦੇ ਵਿੱਚ 1700-1600 ਦੇ ਵਿੱਚ ਜੋ ਕੁਛ ਮੁਗਲ ਕਰਦੇ ਸੀ ਉਹੀ ਕੁਛ ਹੁਣ ਹੋ ਰਿਹਾ, ਇਹ ਚੇਂਜ ਤਾਂ ਹੋਈ ਨੀ ਉੱਥੇ ਦੀ ਉੱਥੇ,
0: ਐਗਜੈਕਟਲੀ ਉਹੀ ਹੋ ਰਿਹਾ ਖਾਕ ਸਾਹਿਬ ਜੀ, ਜੋ ਕੁਛ ਇੱਥੇ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਕੋਲੰਬਸ ਆਇਆ 1498 ਚ ਆਇਆ ਇੱਥੇ, ਉਸ ਤੋਂ ਬਾਅਦ ਯੂਰੋਪੀਅਨ ਨੇ ਆ ਕੇ ਇੱਥੇ ਦੇ ਸਾਰੇ ਲੋਕ ਖਤਮ ਕਰ ਦਿੱਤੇ, ਉਹੀ ਕੁਛ ਉਹ ਕਰ ਰਹੇ ਆ, ਉਹੀ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਕੁਛ ਕਰ ਰਹੇ, ਉਹ ਅਰਬਾਂ ਦੀ ਧਰਤੀ ਖੋ ਕੇ ਉਹ ਆਪਣਾ ਉੱਥੇ ਬਣਾਉਣਾ ਚਾਹੁੰਦਾ, ਫਿਰ ਹੌਲੀ ਹੌਲੀ ਉਹਨਾਂ ਨੂੰ ਹਥਿਆਰ ਨੀ ਬਣਾਉਂਦੇ ਨੇ ਕਿਸੇ ਦੇ ਉੱਤੇ ਕੁਛ ਲਾਇਆ, ਜਿੱਦਾਂ ਹੁਣ ਉਹ ਜਿਹੜਾ ਕਟਰ ਵਗੈਰਾ ਜਾਂ ਉੱਥੇ ਅਮਰੀਕਾ ਦੇ ਬੇਸ ਆ, ਉਹ ਬੇਸਿਕਲੀ ਹੈ ਤਾਂ ਉਹ ਇਜ਼ਰਾਇਲ ਦੇ ਹੀ ਆ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ UNO ਆ ਉਹ ਸਭ ਕੁਛ ਆ ਜਿਹੜੀ ਉਹ ਉਹਨਾਂ ਦੇ, ਜਿਸ ਕੀ ਲਾਠੀ ਉਸ ਕੀ ਬਹਿਸ, ਉਹ ਸਾਰਾ ਕੁਛ ਇਹਨਾਂ ਦੇ ਹੀ ਹੱਕ ਦੇ ਵਿੱਚ ਆ, ਉਹ ਹੈ ਹੀ ਇਹਨਾਂ ਦੀ ਆ। ਹਾਂਜੀ, ਉਹ ਹੈ ਹੀ ਜਿਹੜੇ ਪਾਵਰਫੁਲ ਬੰਦੇ ਆ ਜਿਹੜੇ ਅਮਰੀਕਾ ਤੇ ਰਾਜ ਕਰਦੇ ਆ ਜਿਹੜੇ, ਉਹ ਉਹਨਾਂ ਦੀ ਆ, ਉਹ ਸਾਰਾ ਕੁਛ ਉਹਨਾਂ ਨੇ ਉਹਨਾਂ ਦੇ ਹੱਕ ਚ ਕਹਿਣਾ। ਸਦਮ ਹੁਸੈਨ ਹੁਣਿਆਂ ਨੂੰ ਚੱਕ ਕੇ ਉੱਥੇ ਲਿਜਾ ਕੇ ਫਾਂਸੀ ਦੇ ਦਿੱਤੀ, ਉਹ ਲੀਬੀਆ ਵਾਲੇ ਨੂੰ ਮਰਵਾਤਾ, ਤੇ ਜਿਹੜੇ ਇੱਥੇ ਟਰੰਪ ਵਰਗੇ ਉਹ ਸਾਰੀ ਦੁਨੀਆਂ ਨੂੰ ਜਾ ਕੇ ਲੁੱਟਦੇ ਆ ਮਾਰਦੇ, ਔਰ ਪਤਾ ਵੀ ਨੀ ਜੋ ਕੁਛ ਉੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਦੇਖੋ ਕੀ ਹੋ ਰਿਹਾ, ਅਫਰੀਕਨ ਕੰਟਰੀਆਂ ਦੇ ਵਿੱਚ ਕੀ, ਉਹਨਾਂ ਨੂੰ ਵੀ ਉਹਨਾਂ ਦੀ ਜਨਰੇਸ਼ਨ ਆ ਜਿਹੜੀਆਂ ਪੀੜੀਆਂ ਖਤਮ ਕਰਕੇ ਉੱਥੇ ਜਾ ਕੇ ਆਪਣੇ ਵਸਣ ਦਾ ਉਹ ਸਾਰੀ ਪਲਾਨ ਉਹੀ ਆ। ਹਾਂਜੀ, ਤੇ ਉਹ ਫਿਰ ਜਿੰਨਾ ਚਿਰ ਹੁਣ ਇੱਕ ਆਪਾਂ ਅੱਗੇ ਜਾ ਕੇ ਹੋਰ ਵੀ ਖਬਰ ਕਰ ਰਹੀ ਹੈ, ਉਹ ਵੀ ਦੇਖਿਓ ਕੀ ਹੋ ਰਿਹਾ, ਉਹ ਆਪਾਂ ਡਿਸਕਸ ਕਰਾਂ।
1: ਕਿੰਨੀਆਂ ਖਬਰਾਂ ਕਰ, ਛੋਟੀਆਂ ਕਰ ਲਓ ਨਾ।
0: ਹਾਂਜੀ, ਤੇ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਹੈਗੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਪਾਈ ਆ, ਉਹਦੇ ਵਿੱਚ ਇਰਾਨ ਨਾਲ ਸਹਿਮਤ ਨਹੀਂ ਹੈ, ਉਹ ਕਹਿੰਦੇ ਅਸੀਂ ਤੇ, ਪਰ ਉੱਥੇ ਉਹ ਹੁਣ ਫੇਰ ਟੀਮ ਭੇਜੀ ਆ ਤਿੰਨਾਂ ਦੀ, ਜਿਹਦੇ ਵਿੱਚੋਂ ਖਾਕ ਸਾਹਿਬ ਜੀ ਇੱਕ ਉਹ ਜੇਡੀ ਵੈਂਸ ਆ, ਤੇ ਇੱਕ ਜੈਰਡ ਕੁਸ਼ਨਰ ਆ, ਤੇ ਦੂਸਰਾ ਉਹ ਵਿਟਕੋਫ ਆ, ਉਹ ਜਿਹੜੇ ਦੋਨੇ ਹੀ ਆ ਕੁਸ਼ਨਰ ਤੇ ਉਹ ਆਪਣੇ ਵਿਟਕੋਫ ਆ, ਉਹ ਦੋਨੇ ਯਹੂਦੀ ਆ। ਸੋ ਜਿੱਥੇ ਵੀ ਫੈਸਲਾ ਕਰਨ ਉਹ ਇਰਾਨ ਦੇ ਨਾਲ ਭੇਜਦੇ ਆ ਉਹੀ ਜਾਂਦੇ ਆ। ਸੋ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੋਣਾ ਕੀ ਆ, ਉਹਨਾਂ ਨੇ ਇਜ਼ਰਾਇਲ ਦੇ ਹੱਕ ਦੇ ਵਿੱਚ ਮੰਗਣੇ ਆ ਉਹਨਾਂ ਤੋਂ, ਤੇ ਆਹ ਤੁਸੀਂ ਕਰ ਦਿਓ, ਉਹਨਾਂ ਨੇ ਦੇਣੇ ਨੀ ਇਰਾਨ ਨੇ, ਤੇ ਉੱਥੇ ਫੇਰ ਰੌਲਾ ਪੈਣਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ, ਉਹ 2024 ਦੀ ਚੋਣ ਨੂੰ 2 ਸਾਲ ਹੋ ਗਏ ਆ ਦੇਖੋ, ਪਰ ਉਦੋਂ ਦੇ ਜਿਹੜੀ ਉੱਥੋਂ ਜਿਹੜਾ ਹੈਗਾ ਸਟੇਟ ਆ, ਉਹ ਉੱਥੋਂ ਦੀ ਜਿਹੜੀ ਵੇਨ ਕਾਉਂਟੀ ਆ, ਉਹਦੇ ਖਾਕ ਸਾਹਿਬ ਜੀ ਵੋਟਾਂ ਦਾ ਅਜੇ ਵੀ ਰੌਲਾ ਪੈ ਰਿਹਾ ਆ, ਤੇ ਇਹ ਖਤਮ ਨਹੀਂ ਹੋਣਾ। ਤੇ ਹੁਣ ਕੀ ਆ ਕੇ ਜਿਹੜੇ ਅਸਿਸਟੈਂਟ ਜਨਰਲ ਸੈਕਟਰੀ ਆ ਹੈਗੇ ਆ, ਹਰਮੀਤ ਢਿੱਲੋਂ ਉਹਨਾਂ ਦਾ ਨਾਂ ਆ, ਉਹਨਾਂ ਵੱਲੋਂ ਖਾਕ ਸਾਹਿਬ ਜੀ ਵੇਨ ਕਾਉਂਟੀ ਆ ਜਿਹੜੀ ਉਹਦੇ ਕਾਉਂਟੀ ਕਲਰਕ ਜਿਹੜੀ ਆ ਕੈਥੀ ਗੈਰਟ ਉਹਦਾ ਨਾਂ ਹੈਗਾ ਉਹਨੂੰ ਪਿਛਲੀ ਚੋਣ ਜਿਹੜੀ ਹੋਈ ਸੀ 2024 ਦੇ ਵਿਚ ਉਦੋਂ ਦੇ ਜਿਹੜੇ ਖਾਕ ਸਾਹਿਬ ਜੀ ਬੈਲਟ ਹੁੰਦੇ ਆ ਨਾ ਬੈਲਟ ਜਿਹੜੇ ਆਪਾਂ ਭਰ ਕੇ ਵੋਟ ਪਾਈ ਦੀ ਜਿਹਦੇ ਉੱਤੇ ਉਹ ਤੇ ਉਹਨਾਂ ਦੇ ਜਿਹੜੇ ਲਿਫਾਫੇ ਜਿਹੜੇ ਬਾਈ ਮੇਲ ਲੋਕ ਭੇਜਦੇ ਆ ਉਹ ਲਿਫਾਫੇ ਦੇ ਵਿਚ ਜਿਹੜੀ ਹੁੰਦੀ ਆ ਉਹ ਵੀ ਕਹਿੰਦੇ ਸਾਨੂੰ ਨਾਲ ਪ੍ਰੋਡਿਊਸ ਕਰਕੇ ਸਾਨੂੰ ਭੇਜੋ ਉਹ ਉਹਨਾਂ ਦੀ ਮੰਗ ਉਹਨਾਂ ਨੇ ਕੀਤੀ ਆ ਤੇ ਇਹ ਚਿੱਠੀ ਆ ਜਿਹੜੀ ਇਹਦੇ ਵਿਚ ਮਿਸਟਰ ਢਿੱਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਵੱਲੋਂ 2024 ਦੇ ਬੈਰਕਸ ਅਤੇ ਲਿਫਾਫੇ ਫੈਡਰਲ ਗੌਰਮੈਂਟ ਨੂੰ ਭੇਜਣ ਦੀ ਮੰਗ ਕੀਤੀ ਗਈ ਆ ਤੇ ਜਿਹਨੇ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਆ ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਵਾਕਿਆ ਜਿਹੜੇ ਡੈਮੋਕਰੇਟ ਆ ਉਥੋਂ ਜਿੱਤੇ ਸੀਗੇ ਕਿ ਜਾਂ ਇਹਦੇ ਵਿਚ ਹੇਰਾਫੇਰੀ ਹੋਈ ਆ ਹੁਣ ਦੇਖੋ 2 ਸਾਲ ਲੰਘ ਵੀ ਗਏ ਆ ਤੇ ਹਜੇ ਤੀਕਰ ਵੀ ਉਹ ਜਿਹੜਾ ਮਸਲਾ ਉਸੇ ਤਰ੍ਹਾਂ ਹੈਗਾ ਹਾਂਜੀ ਹਾਂਜੀ ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਜਿਹੜੀ ਆ ਦੋ ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਜਿਹੜੇ ਸੀਗੇ ਉਹ ਕੱਚੇ ਤੇਲ ਨਾਲ ਲੱਦੇ ਹੋਏ ਸਟਰੇਟ ਆਫ ਹਰਮੁਜ਼ ਦੇ ਵਿਚੋਂ ਦੀ ਲੰਘ ਗਏ ਸੀ ਜਿਨ੍ਹਾਂ ਦੇ ਉਪਰ ਇਰਾਨ ਦੇ ਫੌਜੀਆਂ ਦੁਆਰਾ ਹਮਲੇ ਕੀਤੇ ਗਏ ਆ ਭਾਰਤ ਦੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੁੰਦੀ ਆ ਉਹਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਹਾਂ ਇਹ ਇਸ ਤਰ੍ਹਾਂ ਹੋਇਆ ਤੇ ਇਰਾਨ ਦੇ ਅੰਬੈਸਡਰ ਨੂੰ ਜਿਨ੍ਹਾਂ ਦਾ ਨਾਂ ਹੈਗਾ ਮੁਹੰਮਦ ਫਲਾਰੀ ਉਹਨਾਂ ਦਾ ਨਾਂ ਆ ਤੇ ਉਹਨਾਂ ਨੂੰ ਫਿਰ ਜਿਹੜੀ ਫੋਰਨ ਸੈਕਟਰੀ ਵਿਕਰਮ ਮਿਸਰੀ ਉਹਨਾਂ ਦਾ ਨਾਂ ਆ ਉਹਨਾਂ ਦੁਆਰਾ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਉਹਨਾਂ ਦੇ ਨਾਲ ਕੀਤੀ ਤੇ ਮਿਸਰੀ ਦੁਆਰਾ ਇਰਾਨੀ ਅੰਬੈਸਡਰ ਨੂੰ ਤਕਲੀਫ ਕੀਤੀ ਗਈ ਕਿ ਉਹਦੀ ਸੁਨੇਹਾ ਜਿਹੜਾ ਛੇਤੀ ਤੋਂ ਛੇਤੀ ਆਪਣੀ ਗੌਰਮੈਂਟ ਨੂੰ ਦੇ ਦੇਣ ਤਾਂ ਕਿ ਉਹ ਜਿਹੜਾ ਮਸਲਾ ਆ ਉਹ ਸੁਲਝਾਇਆ ਜਾ ਸਕੇ ਤੇ ਇਹ ਸੀ ਇੰਡੀਆ ਦੀ ਖ਼ਬਰ ਤੇ ਅਗਲੀ ਖ਼ਬਰ ਕੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਰੂਸ ਦੀ ਇੱਕ ਉਹ ਜਿਹੜੀਆਂ ਬਲੌਗਰ ਵਗੈਰਾ ਹੁੰਦੀਆਂ ਨਾ ਤੇ ਉਹਨੇ ਕੱਕ ਸਾਹਿਬ ਜੀ ਨਾਂ ਉਹਦਾ ਹੈਗਾ ਵਿਕਟੋਰੀਆ ਬੋਨੀਆ ਤੇ ਉਹ ਬਲੌਗਰ ਹੈਗੀ ਆ ਤੇ ਉਹਦਾ ਜਿਹੜੇ ਉਹ ਖ਼ਬਰ ਜਿੱਥੋਂ ਮੈਂ ਪੜ੍ਹੀ ਆ ਉਹਦੇ ਉੱਤੇ ਜੇ ਤੁਸੀਂ ਉਹਦੇ ਕੱਪੜੇ ਦੇਖੋਗੇ ਤਾਂ ਉਹ ਤੋਂ ਤਾਂ ਸਾਫ਼ ਪਤਾ ਲੱਗਦਾ ਪਈ ਗੱਲ ਉਹਦੀ ਮੰਨੀ ਆ ਲੋਕਾਂ ਨੇ ਤੇ ਕਿਉਂਕਿ ਜੋ ਕੁਛ ਉਹਨੇ ਪਾਇਆ ਉਹ ਅੱਧ ਨੰਗੀ ਹੈਗੀ ਆ ਤੇ ਉਹ ਫਿਰ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਮੂਹਰੇ ਆਉਂਦੀਆਂ ਫਿਰ ਉਹ ਪਰਜਾ ਜਿਹੜੀ ਆ ਉਹਨੂੰ ਦੇਖਦੀ ਆ ਤੇ ਉਹਦੀ ਆਪਾਂ ਗੱਲ ਕਰਨ ਲੱਗੇ ਆ ਤੇ ਉਹ ਖਾਕ ਸਾਹਿਬ ਜੀ ਉਹਦੇ ਦੁਆਰਾ ਸੁਨੇਹਾ ਜਿਹਦੇ ਵਿਚ ਉਹਨੇ ਪਿਊਟਨ ਦੇ ਬਾਰੇ ਵਿਚ ਟਿੱਪਣੀ ਕਰਦੀ ਨੇ ਕਿਹਾ ਆ ਕਿ ਲੋਕ ਤੇਰੇ ਕੋਲੋਂ ਡਰਦੇ ਆ ਕਲਾਕਾਰ ਤੇਰੇ ਕੋਲੋਂ ਡਰਦੇ ਆ ਗਵਰਨਰ ਤੇਰੇ ਕੋਲੋਂ ਡਰਦੇ ਆ ਤੇ ਇਸ ਵੀਡੀਓ ਨੂੰ ਉਹਨੇ ਇੰਸਟਾਗ੍ਰਾਮ ਤੇ ਬਣਾ ਕੇ ਖਾਕ ਸਾਹਿਬ ਜੀ 18 ਮਿੰਟ ਦੀ ਵੀਡੀਓ ਉਹਨੇ ਪਾ ਦਿੱਤੀ ਤੇ ਉਹ ਜਦੋਂ ਪੋਸਟ ਹੋ ਗਈ ਤੇ ਉਹਨੂੰ ਖਾਕ ਸਾਹਿਬ ਜੀ 26 ਮਿਲੀਅਨ ਵਿਊ ਮਿਲੇ ਤੇ 1.3 ਮਿਲੀਅਨ ਲਾਈਕ
1: ਉਹਨੂੰ ਤੇ ਲੱਖਾਂ ਡਾਲਰ ਯੂਟਿਊਬ ਨੇ ਦੇ
0: ਦੇਣਾ ਹਾਂਜੀ ਅੱਛਾ ਇਹ ਜਿਹੜੀ ਔਰਤ ਹੈਗੀ ਆ ਇਹ 206 ਵਿਚ ਰੂਸ ਪ੍ਰਸਿੱਧ ਹੋਈ ਸੀਗੀ ਤੇ ਉਹ ਰੂਸ ਵਿਚ ਬੱਚਾ ਜਿਹੜਾ ਉਹਦਾ ਨਾਂ ਜਾਣਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਐਕਟਰ ਆਪਣੇ ਹੁੰਦੇ ਇੰਡੀਆ ਦੇ ਤੁਹਾਨੂੰ ਪਤਾ ਵੀ ਉਹ ਸਾਰੇ ਇਸੇ ਤਰ੍ਹਾਂ ਦੀ ਉਹਦੀ ਹੈਗੀ ਸੀ ਗੱਲਬਾਤ ਤੇ ਉਹਨੇ ਪਿਊਟਨ ਦੇ ਜਿਹੜੇ ਪੋਲ ਸੀਗੇ ਖਾਕ ਸਾਹਿਬ ਜੀ ਉਹ ਪਿਛਲੇ 6 ਹਫ਼ਤਿਆਂ ਤੋਂ ਲਗਾਤਾਰ ਜਿਹੜੇ ਥੱਲੇ ਨੂੰ ਜਾ ਰਹੇ ਆ ਉਹਦੇ ਵੀਡੀਓ ਪਾਉਣ ਕਾਰਨ ਤੇ ਇਹ ਜਿਹੜੀ ਵਿਕਟੋਰੀਆ ਬੋਨੀਆ ਹੈਗੀ ਆ ਇਹਨੇ ਖਾਕ ਸਾਹਿਬ ਜੀ ਹੋਰ ਮੁੱਦੇ ਵੀ ਸਾਹਮਣੇ ਲਿਆਂਦੇ ਆ ਜਿਨ੍ਹਾਂ ਵਿਚ ਕਿਹਾ ਕਿ ਦਾਗਿਸਤਾਨ ਇੱਕ ਉੱਥੇ ਦਾ ਖਾਕ ਸਾਹਿਬ ਜੀ ਰੂਸ ਦੀ ਇਹ ਬੜੀ ਮਸ਼ਹੂਰ ਜਗ੍ਹਾ ਆ ਉਹ ਮੇਰਾ ਦਾਗਿਸਤਾਨ ਇੱਕ ਉੱਥੋਂ ਦੇ ਰਾਈਟਰ ਸੀਗਾ ਬਹੁਤ ਪੁਰਾਣੇ ਜਮੇ ਦੀ ਗੱਲ ਆ ਉਹਨੇ ਲਿਖਿਆ ਸੀਗਾ ਜਿਹੜੇ ਲੋਕ ਕਾਮਰੇਡ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਪੂਰਾ ਪਤਾ ਆ ਕਿ ਦਾਗਿਸਤਾਨ ਦੀ ਕੀ ਕਹਾਣੀ ਆ ਤੇ ਉਹਨੇ ਖਾਕ ਸਾਹਿਬ ਜੀ ਉੱਥੇ ਦੇ ਬਾਰੇ ਚ ਉਹਨੇ ਗੱਲ ਕੀਤੀ ਆ ਇਸ ਜਿਹੜੀ ਹੈਗੀ ਔਰਤ ਕਿ ਉੱਥੇ ਜਿਹੜਾ ਹੈਗਾ ਆਪਣੇ
1: ਡੇਢ ਰਹਿ ਗਿਆ ਗੱਲ ਦਾ ਮਜ਼ਾ ਤਾਂ ਆਉਂਦਾ ਜੀ ਗੱਲ ਨਿਬੜ ਜਾਏ
0: ਹਾਂਜੀ ਤੇ ਫੇਰ ਉਹਨੇ ਕਿਹਾ ਕਿ ਲਾਈਵ ਸਟਾਕ ਤੇ ਸਾਇਬੇਰੀਆ ਵਿਚ ਦੇ ਉਹ ਸਾਰਾ ਕੁਛ ਉਹਨੇ ਜਿਹੜਾ ਦੱਸਿਆ ਆ ਜਿਹਦੇ ਕਾਰਨ ਪੁਟਿਨ ਸਾਹਿਬ ਦੇ ਜਿਹੜੇ ਉਹ ਪੋਲ ਆ ਉਹ ਥੱਲੇ ਜਾਣੇ ਸ਼ੁਰੂ ਹੋ ਗਿਆ ਜਿਹਦੇ ਨਾਲ ਥੋੜੀ ਫਿਕਰਮੰਦੀ ਵਾਲੀ ਗੱਲ ਹੈਗੀ ਆ ਤੇ ਚਲੋ ਕੋਈ ਨੀ ਦੇਖਦੇ ਆ ਤੇ ਅਗਲੀ ਖ਼ਬਰ ਆ ਜੀ
1: ਸਾਹਿਬ ਅਗਲੀ ਖ਼ਬਰ ਤੇ ਆਪਣੇ ਕੋਲ ਹੋਣੀ ਨਹੀਂ ਤੇ ਮੈਂ ਆਪਾਂ ਇੱਕ ਮਿੰਟ ਰਹਿ ਗਿਆ ਆਪਾਂ ਇਹ ਚ ਗੱਲ ਕਰ ਲੈਂਦੇ ਆ ਉਹਦਾ ਵਿਚਾਰੀ ਦਾ ਕੀ ਬਣੇਗਾ ਜੀ ਫਿਰ ਉੱਥੇ ਉਹਨੂੰ ਮਾਰ ਮੂਰ ਨਾ ਦਿੱਤਾ ਜਾਵੇ ਜਿਹੜੀ ਜਿਹੜੀ ਜਨਾਨੀ ਨੇ ਲਿਖਿਆ ਵਾ
0: ਨਹੀਂ ਉਹ ਰੂਮ ਚ ਨੀ ਹੈਗੀ ਉਹ ਬਾਹਰ ਰਹਿੰਦੀ ਆ ਬਾਹਰ ਆ
1: ਫੇਰ ਤਾਂ ਬੰਦਾ ਜ਼ੁਰਤ ਕਰ ਸਕਦਾ
0: ਹਾਂਜੀ ਹਾਂਜੀ ਹਾਂਜੀ ਉਹ ਰਹਿੰਦੀ ਬਾਹਰ ਆ
1: ਉੱਥੇ ਬਹਿ ਕੇ ਕਰਨੀ ਕੋਈ ਸੌਖਾ ਕੰਮ ਤਾਂ ਨਹੀਂ ਹੈਗਾ ਕਿਉਂਕਿ ਸਰਕਾਰਾਂ ਥੋੜੇ ਹੁੰਦੀਆਂ ਇਸ ਹੁਣ ਪੁੱਤਰ ਨੇ ਵੀ ਧੱਕੇ ਨੇ ਸੰਭਾਲਿਆ ਨਾ ਸਾਰਾ ਕੁਝ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਵੋਟਾਂ ਪੈਣੀਆਂ ਪਰ ਫਿਰ ਵੀ ਉਹ
1: ਥੈਂਕ ਯੂ। ਲੋ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਤੇ ਉਹਨਾਂ ਦਾ ਵੀ ਵੈਲਕਮ ਜੀ ਆਇਆਂ ਨੂੰ। ਮੈਂ ਫਿਰ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਬਹੁਤ ਵੱਡੀਆਂ ਜਾਣਕਾਰੀਆਂ ਸਾਡੇ ਤੱਕ ਲੈ ਕੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ, ਔਰ ਇਹ ਸਰੀਰ ਦੇ ਸੰਬੰਧੀ ਜਾਣਕਾਰੀਆਂ ਇੰਨੀਆਂ ਗੂੜੀਆਂ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਉਹ ਕੱਲੀ ਕੱਲੀ ਹੱਡੀ ਕੱਲੀ ਕੱਲੀ ਨਾੜ ਸਰੀਰ ਦੇ ਵਿੱਚ ਕਿੱਥੇ ਕੀ ਕੰਮ ਕਰਦਾ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਨਾ, ਤੇ ਬਿਲੀਵ ਕਰੋ ਕਿ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਸੁਣ ਲਓ ਔਰ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ। ਬੜੇ ਜ਼ਰੂਰੀ ਹੈ, ਸੁਣਿਆ ਕਰੋ ਇਹ ਪ੍ਰੋਗਰਾਮ, ਬੜੇ ਇੰਪੋਰਟੈਂਟ ਲੈਕਚਰ ਹੁੰਦਾ ਡਾਕਟਰ ਸਾਹਿਬ ਦਾ, ਕੋਈ ਉਹਨਾਂ ਦਾ ਮਫਾਦ ਨਹੀਂ ਹੈ, ਕੋਈ ਕੁਛ ਨਹੀਂ, ਬਸ ਉਹਦੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ। ਉਹ ਕਹਿੰਦੇ ਆ ਕਿ ਵੀ ਜਿੰਨੀ ਕੁ ਜ਼ਿੰਦਗੀ ਬਚੀ ਹੈ ਉਹ ਮੈਂ ਲੋਕਾਂ ਦੇ ਆਪਣੇ ਲੋਕਾਂ ਦੇ ਜਿਹੜੀ ਹੈ ਉਹਨਾਂ ਨੂੰ ਦੇ ਜਾਵਾਂ। ਸੋ ਬੜੀ ਮਿਹਰਬਾਨੀ ਇਹਨਾਂ ਦੀ, ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਹੀ ਮਿਹਨਤ ਕਰਕੇ ਪ੍ਰੋਗਰਾਮਾਂ ਨੂੰ ਕਰਦੇ ਆ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ। ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ, ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ। ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕਿ ਵੱਖਰੇ ਕਰਕੇ ਵੇਖਣਾ। ਹੁਣ ਦਰਦ ਤਾਂ ਹੁੰਦੀ ਹੈ, ਛਾਤੀ ਚ ਦਰਦ ਹੁੰਦੀ ਹੈ, ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ? ਸੋ ਸਾਹ ਔਖਾ ਹੋ ਰਿਹਾ ਆ, ਹੁਣ ਸਾਹ ਇਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਕਿ ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ
0: ਜੀ।
4: ਇਸ ਤਰ੍ਹਾਂ ਕਰਕੇ
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ। ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ, ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ। ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕਿ ਵੱਖਰੇ ਕਰਕੇ ਵੇਖਣਾ। ਹੁਣ ਦਰਦ ਤਾਂ ਹੁੰਦੀ ਹੈ, ਛਾਤੀ ਚ ਦਰਦ ਹੁੰਦੀ ਹੈ, ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ? ਸੋ ਸਾਹ ਔਖਾ ਹੋ ਰਿਹਾ ਆ, ਹੁਣ ਸਾਹ ਇਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਕਿ ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ
0: ਜੀ।
4: ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ, ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ

0: ਤੇ ਕਿਹੜੇ ਹਨ, ਔਰ ਜੇ ਉਹਨਾਂ ਅੰਗਾਂ ਵਿੱਚੋਂ ਕਿਹੜੇ ਅੰਗ ਦੇ ਵਿੱਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ। ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ, ਕਿ ਵੱਖਰੇ ਕਰਕੇ ਵੇਖਣਾ। ਹੁਣ ਦਰਦ ਤਾਂ ਹੁੰਦੀ ਹੈ, ਛਾਤੀ ਚ ਦਰਦ ਹੁੰਦੀ ਹੈ, ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ? ਸੋ ਸਾਹ ਔਖਾ ਹੋ ਰਿਹਾ ਆ, ਹੁਣ ਸਾਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ, ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ। ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ, ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ ਮਾਮੂਲੀ ਜੀ ਗੱਲ ਹੈ, ਕੁਛ ਲਫ਼ਜ਼ਾਂ ਵਿੱਚ ਮੈਂ ਉਧਰ ਆ ਰਿਹਾ ਵੀ ਅਸੀਂ ਇਹ ਕਿਹਾ ਸੀ ਵੀ ਜਦੋਂ ਵੀ ਛਾਤੀ ਚ ਨੁਕਸ ਪੈ ਜਾਵੇ ਨਾ, ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦਰਦ ਹੁੰਦੀ ਹੈ। ਦਰਦ ਇੱਕ ਛੋਟੇ ਤੋਂ ਛੋਟਾ ਲਫ਼ਜ਼ ਹੈ ਸਾਡਾ ਬਿਮਾਰੀ ਨੂੰ ਬਿਆਨ ਕਰਨ ਦਾ, ਫਿਰ ਇਸ ਦਰਦ ਦਾ ਐਕਸਪਲੇਨੇਸ਼ਨ ਹੁੰਦਾ ਹੈ, ਇਹ ਦਰਦ ਕਿਉਂ ਹੋ ਰਿਹਾ, ਕਦੋਂ ਹੁੰਦਾ, ਕਿਵੇਂ ਹੁੰਦਾ, ਕਿੱਧਰ ਨੂੰ ਜਾਂਦਾ, ਰੇਡੀਏਟ ਕੀ ਕਰਦਾ ਹੈ, ਇਹ ਸਾਰੀਆਂ ਗੱਲਾਂ। ਇਹ ਅੱਗੇ ਉਸ ਦਾ ਬਿਆਨ ਹੁੰਦਾ ਵੀ ਉਹ ਦਰਦ ਕਿਵੇਂ ਦਾ ਹੈਗਾ ਤੇ ਕਿਹੜੇ ਗੱਲ ਕਰਕੇ ਹੋ ਰਿਹਾ ਹੋਊਗਾ। ਪਰ ਸਧਾਰਨ ਤੌਰ ਤੇ ਆਪਾਂ ਇਹ ਗੱਲ ਕਹੀ ਸੀ ਵੀ ਦਰਦ ਹੋਵੇ, ਇਹ ਪਹਿਲੀ ਗੱਲ ਆ। ਦੂਸਰਾ, ਛਾਤੀ ਚ ਪ੍ਰੈਸ਼ਰ ਮਹਿਸੂਸ ਹੋਵੇ, ਦੂਜੀ ਗੱਲ ਆ। ਟਾਈਟਨੈਸ ਹੋਵੇ, ਭਾਰਾ ਪਾਣੀ ਹੋਵੇ, ਅੰਦਰੋਂ ਪੂਰੀ ਚੀਜ਼ ਭਰਿਆ ਹੋਵੇ ਤੇ ਫਿਰ ਛਾਤੀ ਤਾਂ ਪਸਲੀਆਂ ਚ ਬੰਨੀ ਹੋਈ ਹੈ ਨਾ, ਤੇ ਪਸਲੀਆਂ ਤਾਂ ਟਾਈਟ ਹੋ ਜਾਣਗੀਆਂ, ਢਿੱਡ ਵਾਂਗੂ ਬਹੁਤ ਹੱਦ ਫੈਲ ਨਹੀਂ ਨਾ ਸਕਦਾ। ਇਸ ਤਰ੍ਹਾਂ ਕਰਕੇ ਟਾਈਟਨੈਸ ਹੋਏਗੀ। ਸ਼ਾਰਟਨੈਸ ਆਫ ਬ੍ਰੈਥ ਦੀ ਗੱਲ ਮੈਂ ਕਰੀ ਸੀ ਵੀ ਸਾਹ ਔਖਾ ਹੋਣਾ, ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ, ਜਾਂ ਕਈ ਵੇਰਾਂ ਲੱਤਾਂ ਜਾਂ ਬਾਹਾਂ ਦੇ ਉੱਪਰ ਜਿਹੜੇ ਡਿਸਟਲ ਪਾਰਟ ਨੇ ਬਾਡੀ ਦੇ, ਜਿਹੜੇ ਦੂਰ ਦੇ ਹਿੱਸੇ ਨੇ ਦਿਲ ਤੋਂ, ਅਸੀਂ ਦਿਲ ਨੂੰ ਸੈਂਟਰ ਮੰਨਦੇ ਹਾਂ। ਜਦੋਂ ਕਹਿੰਦੇ ਨੇ ਫਲਾਣੇ ਸ਼ਹਿਰ ਤੋਂ ਫਲਾਣਾ ਸ਼ਹਿਰ ਇਹਨੀ ਦੂਰ ਆ, ਉਹਦਾ ਮਤਲਬ ਹੈ ਉਹਦਾ ਸਿਟੀ ਹਾਲ ਕਿੱਥੇ ਹੈਗਾ ਹੈ। ਇਹ ਆਮ ਤੌਰ ਤੇ ਮਿੰਤੀ ਉਸ ਥਾਂ ਤੋਂ ਹੁੰਦੀ ਆ, ਕਿੰਨੇ ਮੀਲ ਰਹਿ ਗਏ ਫਲਾਣਾ ਸ਼ਹਿਰ। ਤੁਸੀਂ ਨੇੜੇ ਵੀ ਜਾਣਾ ਹੋ ਸਕਦਾ, ਤੁਸੀਂ ਦੂਰ ਵੀ ਜਾਣਾ ਹੋ ਸਕਦਾ, ਪਰ ਸਿਟੀ ਹਾਲ ਤੱਕ ਦੀ ਡਿਸਟੈਂਸ ਸਾਡਾ ਇਹ ਹੁੰਦਾ ਹੈ।
1: ਬਿਲਕੁਲ, ਸੈਂਟਰ ਟੂ ਸੈਂਟਰ ਆਫ ਦਾ ਸਿਟੀ ਹੁੰਦਾ ਹੈ ਜੀ, ਤੇ ਕਈ ਵਾਰੀ ਤੁਸੀਂ ਆ ਜਿਹੜੇ ਉਹ ਸੈਂਟਰ ਤੋਂ 10 ਮੀਲ ਉਰੇ ਹੁੰਦੇ ਆ ਵੀ ਤੁਹਾਨੂੰ ਐਂ ਲੱਗਦਾ ਵੀ ਯਾਰ ਹਜੇ ਤਾਂ 10 ਮੀਲ ਰਹਿੰਦੇ ਆ, ਪਰ ਤੁਸੀਂ ਪਹੁੰਚ ਗਏ ਹੁੰਦੇ ਆ ਜੀ,
0: ਪਹੁੰਚ ਗਏ ਹੁੰਦੇ ਆ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜੇ ਡਿਸਟ੍ਰਿਕਟ ਪੋਰਸ਼ਨ ਨੇ, ਦੂਰ ਵਾਲੇ ਹਿੱਸੇ ਨੇ, ਉਹਨਾਂ ਦੇ ਵਿੱਚ ਸੋਚ ਵਗੈਰਾ ਵੀ ਆ ਸਕਦੀ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਜੇ ਇਹ ਸਾਰੀਆਂ ਗੱਲਾਂ ਹੋਣਗੀਆਂ, ਖਾਸ ਤੌਰ ਤੇ ਹੁਣ ਲੱਤ ਜਾਂ ਬਾਂਹ ਚ ਦਰਦ ਹੁੰਦੀ ਹੋਵੇ ਨਾ, ਤੇ ਬੇਹੋਸ਼ੀ ਬਹੁਤੀ ਆਉਣੀ ਜਾਂ ਫਟੀਕ ਆਉਣੀ, ਇਸ ਤਰ੍ਹਾਂ ਦੀ ਕੋਈ ਗੱਲ ਆਮ ਨਹੀਂ ਹੁੰਦੀ। ਕੋਈ ਖਾਸ ਹੀ ਗੱਲ ਹੋ ਜਾਈ ਹੋਵੇ ਤੇ ਬੇਸ਼ਕ ਆ ਜਾਵੇ, ਅਦਰਵਾਈਜ਼ ਫਟੀਕ ਨਹੀਂ ਹੁੰਦੀ। ਪਰ ਮੈਂ ਛਾਤੀ ਦੇ ਨਾਲ ਇਹ ਗੱਲ ਕਹੀ ਸੀ ਬਈ ਜੇ ਇਹਦੇ ਵਿੱਚ ਕੋਈ ਨੁਕਸ ਪੈ ਗਿਆ ਤੇ ਉਸ ਵੇਲੇ ਫਟੀਕ ਹੋ ਜਾਣ ਦੀ ਸੰਭਾਵਨਾ, ਥਕਾਵਟ, ਚਲਦੇ ਚਲਦੇ ਐਵੇਂ ਹੀ ਨਹੀਂ ਵੀ ਮੈਂ ਤਾਂ ਤੁਰ ਨਹੀਂ ਸਕਦਾ, ਬਹਿ ਗਿਆ ਇਕਦਮ ਹੀ ਬੰਦਾ। ਸੋ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਫਟੀਕ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਬੇਸਿਕਲੀ ਚੀਮਾ ਸਾਹਿਬ, ਫਟੀਕ ਦਾ ਐਕਸਪਲੇਨੇਸ਼ਨ ਇਹ ਆ ਕਿ ਸਾਡੇ ਸੈੱਲਾਂ ਦੇ ਵਿੱਚ ਹਰੇਕ ਚੀਜ਼ ਨਿਯਮਬੱਧ ਲੋੜ ਅਨੁਸਾਰ ਫਿਕਸ ਕੀਤੀ ਹੋਈ ਹੈ। ਆਕਸੀਜਨ ਵੀ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਹੈ। ਔਰ ਜੇ ਆਕਸੀਜਨ ਸਭ ਤੋਂ ਪਹਿਲਾਂ ਜੇ ਉਹਦੇ ਵਿੱਚ ਕੋਈ ਚੀਜ਼ ਆ ਜਾਵੇ, ਕਾਰਬਨ ਹੀ ਵੱਧਦੀ ਆ, ਆਕਸੀਜਨ ਘਟੇਗੀ, ਸਭ ਤੋਂ ਪਹਿਲਾਂ ਆਕਸੀਜਨ ਬਾਹਰ ਨਿਕਲੇਗੀ। ਔਰ ਇਸ ਕਰਕੇ ਆਮ ਤੌਰ ਤੇ ਇਹ ਫਟੀਕ ਹੋਣੀ ਉਸ ਚੀਜ਼ ਦੀ ਨਿਸ਼ਾਨੀ ਆ ਕਿ ਸਰੀਰ ਦੇ ਵਿੱਚ ਕਿਸੇ ਵੀ ਕਾਰਨ ਜਾਂ ਖੂਨ ਹੀ ਬਹੁਤ ਜ਼ਿਆਦਾ ਵੱਗ ਗਿਆ, ਆਕਸੀਜਨ ਦੀ ਪਰਸੈਂਟੇਜ ਘੱਟ ਗਈ ਹੈ। ਸੋ ਇਸ ਤਰ੍ਹਾਂ ਕਰਕੇ ਫਟੀਕ ਦਾ ਮਤਲਬ ਇਹ ਆ ਕਿ ਸਰੀਰ ਦੇ ਵਿੱਚ ਲੋੜੀਂਦੀ ਆਕਸੀਜਨ ਨਹੀਂ ਹੈਗੀ, ਚਾਹੇ ਉਹ ਭੁੱਲ ਕੇ ਭੁੱਲਣਾ ਤਾਂ ਬਾਂਹ ਬੰਨੀ ਗਈ ਹੈ, ਚਾਹੇ ਲੱਤ ਬਾਂਹ ਕਿਤੇ ਵੱਢੀ ਗਈ ਹੈ, ਜਾਂ ਫੇਫੜਿਆਂ ਦੇ ਵਿੱਚ ਨੁਕਸ ਹੋ ਗਿਆ ਹੈ, ਜਾਂ ਇਹਦਾ ਖੂਨ ਦੀ ਸਪਲਾਈ ਨਹੀਂ, ਕੁਛ ਵੀ ਹੋਵੇ, ਤੇ ਜਦੋਂ ਫਟੀਕ ਦਾ ਮਤਲਬ ਇਹ ਆ ਕਿ ਆਕਸੀਜਨ ਦੀ ਸ਼ੋਰਟੇਜ ਹੋ ਗਈ। ਐਸਾ ਹੋ ਸਕਦਾ ਹੈ ਸਾਡੀ ਛਾਤੀ ਦੇ ਵਿੱਚ ਰੈਪਿਡ ਇਰੈਗੂਲਰ ਪਲਸ, ਅਸੀਂ ਹਾਰਟ ਦੇ ਨਾਲ ਜੋੜ ਕੇ ਵੇਖੀ ਸੀ ਵੀ ਜੇ ਹਾਰਟ ਦੇ ਵਿੱਚ ਨੁਕਸ ਹੋਇਆ ਤੇ ਪਲਸ ਬੜੀ ਤੇਜ਼ ਤੇਜ਼ ਚੱਲਣੀ ਸ਼ੁਰੂ ਹੋਈ, ਉਹਦਾ ਵੀ ਆਪਾਂ ਐਕਸਪਲੇਨੇਸ਼ਨ ਦੇ ਦਿੱਤਾ ਸੀ ਕਿ ਭਾਈ ਸਮਾਨ ਪਿੱਛੋਂ ਘੱਟ ਸਪਲਾਈ ਹੋਵੇ ਤੇ ਦਿਲ ਨੇ ਉਹ ਸਾਰੀ ਚੀਜ਼ ਨੂੰ ਅੱਗੇ ਪੂਰਾ ਕਰਨਾ ਹੋਵੇ, ਤੇ ਜਿੱਥੇ ਉਹ 72 ਤੋਂ 80 ਵਾਰ ਇੱਕ ਮਿੰਟ ਚ ਧੜਕਦਾ ਸੀ, ਉਹ 140 ਵੇਰਾਂ ਵੀ ਧੜਕਣਾ ਪੈ ਸਕਦਾ, ਵੱਧ ਵੇਰਾਂ ਵੀ ਧੜਕਣਾ ਪੈ ਸਕਦਾ। ਔਰ ਇਸੇ ਚੀਜ਼ ਦਾ ਨਾਂ ਹੈ ਪੈਲਪੀਟੇਸ਼ਨ, ਔਰ ਇਹ ਪੈਲਪੀਟੇਸ਼ਨ ਹੋ ਜਾਂਦਾ। ਪਰ ਜਦੋਂ ਬਹੁਤਾ ਤੇਜ਼ ਤੇਜ਼ ਤੁਰਦਾ, ਪੈਰ ਉਖੜ ਵੀ ਤਾਂ ਸਕਦੇ ਆ ਨਾ, ਜਿਹਨੂੰ ਅਸੀਂ ਕਹਿੰਦੇ ਇਰੈਗੂਲਰ ਪਲਸ, ਇਰੈਗੂਲਰ ਪਲਸ ਵੀ ਹੋ ਸਕਦਾ, ਇਰੈਗੂਲਰ ਹਾਰਟ ਬੀਟ ਵੀ ਹੋ ਸਕਦੀ ਹੈ, ਚਲਦਿਆਂ ਚਲਦਿਆਂ ਕਈ ਹਾਰਟ ਬੀਟਸ ਰੁਕ ਜਾਂਦੀਆਂ ਨੇ। ਹੁਣ ਇਹ ਜਿਹੜੇ ਹਾਰਟ ਬੀਟ ਰੁਕ ਜਾਣ ਦਾ ਐਕਸਪਲੇਨੇਸ਼ਨ ਚੀਮਾ ਸਾਹਿਬ ਇਹ ਆ ਕਿ ਇਹ ਹਾਰਟ ਦੀਆਂ ਵੱਖ ਵੱਖ ਟੋਨਸ ਹਨ, ਨੋਇਸਿਸ ਹਨ, ਆਵਾਜ਼ਾਂ ਹਨ
1: ਜੀ,
0: ਉਹ ਆਵਾਜ਼ਾਂ ਅਸੀਂ ਇਸ ਤਰ੍ਹਾਂ ਜਾਣਦੇ ਹਾਂ, ਮੈਂ ਇਹਦੇ ਬਾਰੇ ਉੱਥੇ ਦੁਬਾਰਾ ਐਕਸਪਲੇਨੇਸ਼ਨ ਦਿਆਂਗਾ ਕਿ ਸਰੀਰ ਦੇ ਵਿੱਚ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈਗਾ ਆ, ਉਹ ਹੈਗਾ ਪਲਸ, ਸਾਡੀ ਜਿਹੜੀ ਉੱਪਰ ਕਲੈਵੀਕਲ ਦੀ ਹੱਡੀ ਹੈ ਉਹਦੇ ਤੋਂ ਹੇਠਾਂ ਇੱਕ ਪਹਿਲੀ ਪਸਲੀ ਹੈ, ਫਿਰ ਦੂਜੀ ਪਸਲੀ ਹੈ, ਦੂਜੀ ਪਸਲੀ ਦੇ ਵਿਕਾਰ ਸੱਜੇ ਪਾਸੇ ਹੈਗਾ ਆ ਉਹਦਾ ਪਲਮੋਨਰੀ ਆਰਟਰੀ ਦਾ, ਤੇ

0: ਅਸੀਂ ਉਥੋਂ ਗਿਣਨਾ ਸ਼ੁਰੂ ਪੀ ਓਹਨੂੰ ਕਹਿੰਦਾ AMPT ਇਹ ਅਸੀਂ ਇੱਕ ਲਫ਼ਜ਼ ਬਣਾਏ ਹੁੰਦੇ ਨੇ ਯਾਦ ਰੱਖਣ ਵਾਸਤੇ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈ, ਐਓਰਟਿਕ ਵਾਲਵ ਕਿੱਥੇ ਹੈ, ਮਾਈਟਰ ਵਾਲਵ ਕਿੱਥੇ ਹੈ, ਇਹ ਸਾਰੇ ਕਰੇ ਅਸੀਂ ਮੈਂ ਤੁਹਾਨੂੰ ਦੱਸਾਂਗਾ ਕਿ ਸਰਫੇਸ ਅਨਾਟਮੀ ਤੋਂ ਅਗਰ ਤੁਸੀਂ ਲੱਭਣਾ ਹੋਵੇ ਤੇ ਛਾਤੀ ਤੋਂ ਕਿਵੇਂ ਲੱਭ ਸਕਦੇ ਹੋ ਕਿ ਸਰੀਰ ਦੇ ਕਿਹੜੇ ਵਾਲਵ ਵਿੱਚ ਨੁਕਸ ਪੈ ਗਿਆ, ਭਾਵ ਇੱਥੋਂ ਖੂਨ ਗਾਂ ਨਹੀਂ ਜਾ ਰਿਹਾ। ਜੇ ਪਲਮੋਨਰੀ ਆਰਟਰੀ ਫੇਫੜਿਆਂ ਨੂੰ ਖੂਨ ਸਪਲਾਈ ਨਹੀਂ ਕਰਦੀ ਹਾਰਟ ਤੋਂ ਤੇ ਉਹ ਜਿਹੜਾ ਸੈਮੀਲੂਨਰ ਵਾਲਵ ਆ ਉਹ ਕਿੱਥੇ ਹੋਊਗਾ, ਤੇ ਜੇ ਉਸ ਥਾਂ ਤੇ ਸਟੈਥੋਸਕੋਪ ਲਾ ਕੇ ਵੇਖਾਂਗੇ ਤੇ ਉਹਦੀ ਇਹ ਰੈਗੂਲੈਰਿਟੀ ਹੈਗੀ ਹੈ, ਇਹ ਸਾਰੀ ਸਾਨੂੰ ਦੱਸੇਗੀ ਵੀ ਨੁਕਸ ਤੇ ਫਲਾਣੀ ਥਾਂ ਤੇ ਹੈਗਾ। ਇਹ ਸਾਰੀਆਂ ਗੱਲਾਂ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਨੇ ਇਹ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸੀਆਂ ਸੀ, ਜਾਂ ਸਰੀਰ ਦੇ ਅੰਦਰ ਵਾਪਰਦੇ ਜਿਵੇਂ ਕੋਲੈਸਟ੍ਰੋਲ ਦੀ ਗੱਲ ਮੈਂ ਦੱਸੀ ਸੀ, ਕੋਲੈਸਟ੍ਰੋਲ ਵੱਧ ਜਾਂਦਾ ਆ ਤੇ ਸਰੀਰ ਦੇ ਉੱਪਰ ਪੀਲੇ ਪੀਲੇ ਰੰਗ ਦੇ ਧੱਬੇ ਜੇ ਬਣਨੇ ਸ਼ੁਰੂ ਹੋ ਜਾਂਦੇ, ਜਿਵੇਂ ਫੈਟ ਡਿਪੋਜ਼ੀਸ਼ਨ ਇਕੱਠਾ ਹੋ ਗਿਆ ਹੁੰਦਾ ਹੈ। ਕਈ ਵਾਰ ਤੁਸੀਂ ਲੱਸੀ ਤੋਂ ਮੱਖਣ ਲਾ ਲਓ ਨਾ ਤੇ ਲੱਸੀ ਦੀ ਚਾਟੀ ਦੇ ਵਿੱਚ ਲੱਸੀ ਦੇ ਉੱਤੇ ਫਿਰ ਵੀ ਥੋੜਾ ਥੋੜਾ ਮੱਖਣ ਤਰਿਆ ਫਿਰਦਾ ਦਿਸਦਾ।
1: ਬਿਲਕੁਲ ਬਿਲਕੁਲ ਜੀ,
0: ਛੋਟੇ ਛੋਟੇ ਦਾਣੇ ਜੇ ਤੁਹਾਨੂੰ ਪਤਾ ਹੋਏਗਾ ਤਾਂ ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੋਏਗੀ। ਔਰ ਇਸੇ ਤਰ੍ਹਾਂ ਛੋਟੇ ਛੋਟੇ ਕਿਣਕੇ ਇਹ ਸਾਡੇ ਕੋਲੈਸਟ੍ਰੋਲ ਦੇ ਫੈਟ ਦੇ ਲਿਪਿਡ ਅਸੀਂ ਕਹਿੰਦੇ ਹਾਂ, ਲਿਪਿਡ ਦੇ ਸਾਡੀ ਸਕਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਆ ਕੇ ਡਿਪੋਜ਼ਿਟ ਹੋ ਜਾਂਦੇ ਨੇ, ਗਾਂ ਨਹੀਂ ਤੁਰਦੇ ਤੇ ਇਹਦਾ ਰੰਗ ਹੁੰਦਾ ਪੀਲਾ
1: ਜੀ,
0: ਕਰੀਮ ਦਾ ਰੰਗ ਪੀਲਾ ਹੁੰਦਾ ਆ। ਇਸ ਕਰਕੇ ਉਹ ਪੀਲੇ ਪੀਲੇ ਜੇ ਧੱਬੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਤੇ ਖਾਸ ਤੌਰ ਸਾਹਮਣੇ ਚਿਹਰੇ ਦੇ ਉੱਪਰ ਅੱਖਾਂ ਦੇ ਨਾ ਹੋਣ ਤੇ ਅਸੀਂ ਕਹਿੰਦੇ ਭਾਈ ਇਹਦਾ ਕੋਲੈਸਟ੍ਰੋਲ ਵੱਧ ਹੋ ਗਿਆ। ਇਹਨਾਂ ਸਾਰੀਆਂ ਹੀ ਗੱਲਾਂ ਦੇ ਚੱਲਦਿਆਂ ਹੋਇਆ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਦਾਰੋ ਮਦਾਰ ਇੱਕ ਬੜੀ ਖਾਸ ਨਰਵ ਦੇ ਉੱਪਰ ਡਿਪੈਂਡ ਕਰਦਾ ਹੈ ਜਿਹਨੂੰ ਅਸੀਂ ਕਿਹਾ ਸੀ 10th ਕਰੇਨੀਅਲ ਨਰਵ ਵੇਗਸ ਨਰਵ। ਹਾਂਜੀ, ਵੇਗਸ ਨਰਵ ਬੜੀ ਇੰਪੋਰਟੈਂਟ ਨਰਵ ਹੈਗੀ ਹੈ, ਬਹੁਤ ਲੰਬਾ ਚੌੜਾ ਇਹਦਾ ਦਾਇਰਾ ਹੈਗਾ, ਬਹੁਤ ਲੰਬੇ ਚੌੜੇ ਕੰਮ ਇਹਦੇ ਜ਼ਿੰਮੇਵਾਰੀਆਂ ਦੇ ਵਿੱਚ, ਜਿਵੇਂ ਇੱਕ ਮਿਨਿਸਟਰ ਨੂੰ ਕਈ ਕੰਮ ਪੋਰਟਫੋਲੀਓ ਦੇ ਦਿੱਤੇ ਜਾਂਦੇ ਆ। ਸੋ ਉਹਦੇ ਬਾਰੇ ਮੈਂ ਦੱਸਿਆ ਸੀ ਭਾਈ ਹਾਰਟ ਨੂੰ ਵੀ ਸਪਲਾਈ ਕਰਦੀ ਹੈ, ਕੰਟਰੋਲ ਕਰਦੀ ਹੈ, ਸਟੋਮਿਕ ਨੂੰ ਵੀ ਕੰਟਰੋਲ ਕਰਦੀ ਹੈ, ਆਂਤੜੀਆਂ ਨੂੰ ਵੀ ਕੰਟਰੋਲ ਕਰਦੀ, ਇੰਨਾ ਕੁਝ ਕੰਟਰੋਲ ਕਰਦੀ। ਜਿੱਥੇ ਅਪੈਂਡਿਕਸ ਹੁੰਦਾ ਨਾ ਸੱਜੇ ਪਾਸੇ ਜਾ ਕੇ ਆਂਤੜੀਆਂ ਦੇ ਵਿੱਚ ਅਖੀਰ ਤੇ, ਜਿੱਥੇ ਛੋਟੀ ਆਂਤੜੀ ਖੱਬੀ ਆਂਤੜੀ ਦੇ ਨਾਲ ਮਿਲਦੀ ਹੈ,
1: ਸੱਜੇ
0: ਪਾਸੇ ਜਿੱਥੇ ਅਸੀਂ ਪੈਂਟ ਬਣਨੇ ਆ ਟੂਗੜਿਆਂ ਦੇ, ਉਥੋਂ ਤੱਕ ਇਸ ਦਾ ਕੰਟਰੋਲ ਹੈਗਾ ਆ। ਤੇ ਜਦੋਂ ਇਸ ਦਾ ਕੰਟਰੋਲ ਲਾਸਟ ਹੋ ਜਾਂਦਾ ਆ ਤੇ ਉਦੋਂ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਦਰਦ ਦੇ ਨਾਲ, ਦਰਦ ਅਸੀਂ ਕਹਿ ਦਿੱਤੀ ਆ, ਦਰਦ ਦੇ ਨਾਲ ਜਿਹੜੀਆਂ ਹੋਰ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ ਉਹ ਸਾਡੀਆਂ ਇਸ ਚੀਜ਼ ਦੀਆਂ ਹੁੰਦੀਆਂ ਨੇ, ਜੀ ਕੱਚਾ ਹੋਣਾ, ਉਲਟੀ ਆਉਣ ਨੂੰ ਜੀ ਕਰਨਾ। ਔਰ ਇਸੇ ਤਰ੍ਹਾਂ ਅਸੀਂ ਇਹ ਲੱਭ ਸਕਦੇ ਹਾਂ ਵੀ ਇਹ ਹੁਣ ਇਸ ਵੇਲੇ ਕੰਡੀਸ਼ਨ ਕਿਹੜੀ ਦੇ ਵਿੱਚ ਹੈਗੀ, ਜਿਹੜੀ ਦਰਦ ਹੈਗੀ ਆ ਉਹ ਕਿਹੜੀ ਕੰਡੀਸ਼ਨ ਦੀ ਹੈ। ਜਿਵੇਂ ਕੋਲੈਸਟ੍ਰੋਲ ਦੀ ਗੱਲ ਦੱਸੀ, ਫਿੰਗਰ ਦੀ ਉਂਗਲੀਆਂ ਦੀ ਜਿਹੜੇ ਦੋ ਸੀ ਸਾਡੇ, ਮੈਂ ਇਹਦੇ ਬਾਰੇ ਦੱਸਿਆ ਸੀਗਾ ਵੀ ਜੇ ਕੌਲੀ ਮੂਧੀ ਮਾਰੀ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਕਲਬਿੰਗ ਨੇਲਸ। ਕਲਬਿੰਗ ਨੇਲ ਵੈਸੇ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਮੋਟੇ ਤੌਰ ਤੇ ਕਲਬਿੰਗ ਨੇਲ ਅਗਰ ਇਸ ਤਰ੍ਹਾਂ ਦੇ ਹੋਣ ਕਿ ਕੌਲੀ ਮੂਧੀ ਮਾਰੀ ਹੋਵੇ, ਸੋ ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੀ ਛਾਤੀ ਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ। ਜਮਾਂਦਰੂ ਵੀ ਹੋ ਸਕਦਾ, ਕੰਜੈਨੀਟਲ ਵੀ ਹੋ ਸਕਦਾ ਹੈਗਾ, ਐਕਵਾਇਰਡ ਵੀ ਹੋ ਸਕਦਾ। ਐਕਵਾਇਰਡ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਆਪਣੇ ਕੀਤੇ ਕੰਮਾਂ ਦੇ ਕਰਕੇ ਐਸਾ ਹੋ ਗਿਆ, ਤੁਹਾਡੀਆਂ ਗਲਤੀਆਂ ਕਰਕੇ ਹੋ ਗਿਆ। ਕੰਜੈਨੀਟਲ ਇਹ ਹੁੰਦਾ ਕਿ ਨਹੀਂ, ਅੱਗੇ ਮਾਂ ਬਾਪ ਵੱਲੋਂ ਆਇਆ ਹੋਇਆ ਨੁਕਸ ਹੈਗਾ ਜਿਹੜਾ ਤੇਰੇ ਵਿੱਚ ਡਿਵੈਲਪ ਹੋ ਗਿਆ। ਸੋ ਮਤਲਬ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੰਬੇ ਸਮੇਂ ਵਾਸਤੇ ਛਾਤੀ ਚੱਲਦੀਆਂ ਰਹਿੰਦੀਆਂ ਨੇ ਨਾ, ਉਹਨਾਂ ਦੇ ਵਿੱਚ ਆਮ ਤੌਰ ਤੇ ਨੌਵਾਂ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਕਿ ਉਹ ਇਨਵਰਟਿਡ ਸਾਊਸਰ ਨੂੰ ਕਹਿੰਦੇ ਆ, ਅੰਗਰੇਜ਼ੀ ਦਾ ਟਰਮ ਇਹ ਆ ਇਨਵਰਟ, ਭਾਵੇਂ ਕੌਲੀ ਮੂਧੀ ਮਾਰੀ ਹੋਵੇ ਪੰਜਾਬੀ ਚ, ਤੁਸੀਂ ਇਹਨੂੰ ਸਮਝ ਸਕਦੇ ਹੋ ਵੀ ਕੌਲੀ ਮੂਧੀ ਮਾਰੀ ਵਰਗਾ ਉਹਦਾ ਇਹ ਹੁੰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਜੇ ਭਾਈ ਕੌਲੀ ਸਿੱਧੀ ਰੱਖੀ ਹੋਵੇ, ਨੌ ਟੋਏ ਵਰਗੇ ਬਣ ਗਏ ਹੁਣ, ਜਿਵੇਂ ਨੌ ਟੋਇਆ ਪਿਆ ਹੁੰਦਾ ਹੈਗਾ, ਨੌਹਾਂ ਦੇ ਜਿਹੜੇ ਪੋਟੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭਰੇ ਹੋਏ ਹੋਣ ਤੇ ਨੌ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿੱਚ ਆਇਰਨ ਘੱਟ ਹੈਗਾ ਆ। ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੌਹਾਂ ਦੇ ਉੱਪਰ ਕ੍ਰੈਕ ਆਣੇ ਸ਼ੁਰੂ ਹੋਏ, ਲੰਬੀ ਲੰਬੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਵੀ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈਗੀ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫੇਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ ਹੁੰਦੀ ਹੈ ਜੀ ਮਸਾਬ, ਉਸ ਵੇਲੇ ਦਾ ਸੁਭਾਅ ਉਹ ਨਹੀਂ ਰਹਿੰਦਾ।
1: ਬਿਲਕੁਲ,
0: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤਾਂ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛ ਲਓ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕਰਨਾ ਉਹਦਾ ਯਾਰ ਯਾ ਵੀ ਸਾਡੇ ਮੈਂ ਤੇ ਮਰਨ ਡਿਆ ਤੂੰ ਕੰਮ ਦੀ ਲਈ ਸਕਦਾ ਹੈਗਾ
1: ਬਿਲਕੁਲ ਬਿਲਕੁਲ
0: ਇਹ ਕੰਮ ਇਹ ਗੱਲ ਕਹਿਣ ਤੋਂ ਭਾਵ ਮੇਰਾ ਕੀ ਹੈ ਵੀ ਉਹਦੇ ਬਿਹੇਵੀਅਰ ਵਿੱਚ ਅੰਤਰ ਆ ਜਾਂਦਾ
1: ਜੀ
0: ਔਰ ਇਹ ਬਿਹੇਵੀਅਰ ਵਿੱਚ ਅੰਤਰ ਖਾਸ ਤੌਰ ਤੇ ਜਦੋਂ ਛਾਤੀ ਦੇ ਵਿੱਚ ਇਸ ਤਰ੍ਹਾਂ ਦੀ ਨੁਕਸ ਹੋਣ ਉਸ ਵੇਲੇ ਜ਼ਿਆਦਾਤਰ ਸਾਨੂੰ ਦਿਖਾਈ ਦਿੰਦਾ ਠੀਕ ਹੈ ਸਡਨ ਅਚਾਨਕ ਭਾਰ ਦਾ ਵਧਣਾ ਭਾਵ ਕੀ ਹੈ ਕਿ ਜਿਹੜੀ ਜਿਹੜੀ ਚੀਜ਼ ਦਾ ਨਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਸਰੀਰ ਦੇ ਵਿੱਚ ਡਿਪੋਜ਼ੀਸ਼ਨ ਹੋ ਰਹੀ ਹੈ ਔਰ ਭਾਰ ਵਧਣਾ ਸ਼ੁਰੂ ਹੋ ਜਾਏਗਾ ਜੇ ਭਾਰ ਵਧ ਗਿਆ ਇਹਦਾ ਮਤਲਬ ਸੈੱਲਾਂ ਦੇ ਵਿੱਚ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਹੈ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਤੇ ਆਕਸੀਜਨ ਘਟ ਗਈ ਹੈ ਆਕਸੀਜਨ ਘਟ ਗਈ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਏਗਾ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਤੇ ਆਕਸੀਜਨ ਪੂਰੀ ਨਹੀਂ ਹੋਈ ਤੇ ਸਾਡਾ ਜਿਹੜਾ ਉਹ ਸਾਇਨੋਸਿਸ ਫੇਸ ਦੇ ਵਿੱਚ ਬੁੱਲਾਂ ਦੇ ਵਿੱਚ ਨੱਕ ਦੇ ਵਿੱਚ ਅੱਖਾਂ ਦੇ ਹੇਠਾਂ ਸਾਨੂੰ ਆਕਸੀਜਨ ਦੀਆਂ ਕਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ ਸੋ ਇਸ ਤਰ੍ਹਾਂ ਕਰਕੇ ਸ਼ਾਰਟਨੈਸ ਆਫ ਬ੍ਰੈਥ ਨੂੰ ਮੋਟੇ ਤੌਰ ਤੇ ਅਸੀਂ ਦੋ ਗੱਲਾਂ ਨਾਲ ਜੋੜ ਕੇ ਵੇਖਦੇ ਹਾਂ ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ ਇਸੇ ਤਰ੍ਹਾਂ ਹੀ ਤੁਰ ਨਹੀਂ ਸਕਦਾ ਵੀਕਨੈਸ ਹੋ ਗਈ ਤੇ ਠੀਕ ਠਾਕ ਸੀ ਉਹਨੇ ਕੰਮ ਕਰਦਾ ਆਇਆ ਸੀ ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ ਸਡਨ ਇਸ ਤਰ੍ਹਾਂ ਦੀ ਗੱਲ ਆ ਗਈ ਸਰਕੂਲੇਸ਼ਨ ਸਲੋ ਹੋ ਗਿਆ ਔਰ ਉਹਦੇ ਵਿੱਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ ਫੇਫੜਿਆਂ ਦੇ ਵਿੱਚ ਇਹਨਾਂ ਦੀ ਸਫਾਈ ਹੁੰਦੀ ਹੈ ਸਫਾਈ ਦਾ ਮਤਲਬ ਕੀ ਹੋਇਆ ਵੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿੱਚ ਜਿਹਨੂੰ ਅਸੀਂ ਐਲਵਲਾਈਜ਼ ਦੇ ਵਿੱਚ ਡਿਪੋਜ਼ਿਸ਼ਨ ਕਹਿੰਦੇ ਐਲਵਲਾਈਜ਼ ਖੂਨ ਦੀ ਡਿਪੋਜ਼ਿਸ਼ਨ ਹੋਈ ਔਰ ਇਹਦੇ ਵਿੱਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ ਕਿਉਂਕਿ ਜੇ ਇਹ ਡਾਇਲਟ ਨਹੀਂ ਹੋਣਗੇ ਮੂੰਹ ਵੀ ਬੰਦ ਹੋਊਗਾ ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਪੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ ਐਲਵਲਾਈਜ਼ ਨੂੰ ਖੁੱਲਾ ਰੱਖਣ ਵਾਸਤੇ ਐਲਵਲਾਈਜ਼ ਦਾ ਮੂੰਹ ਖੁੱਲਾ ਰਵੇ ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ ਫੇਫੜਿਆਂ ਦੇ ਵਿੱਚ ਕਿਸੇ ਦੇ ਸਰੀਰ ਦੇ ਵਿੱਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ ਇੰਸਪੀਰੇਸ਼ਨ ਅੰਦਰ ਨੂੰ ਸਾਹ ਖਿੱਚਿਆ ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ ਔਰ ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਰੈਜੀਡੂਅਲ ਏਅਰ ਇਹ ਕਹਿੰਦੇ ਹਾਂ ਅਸੀਂ ਟਾਈਡਲ ਏਅਰ ਸੋ ਟਾਈਡਲ ਏਅਰ ਉਹ ਰੈਜੀਡੂਅਲ ਏਅਰ ਤੇ ਟੋਟਲ ਲੰਗ ਵਾਲਿਊਮ ਦੇ ਵਿਚਕਾਰ ਦਾ ਇੱਕ ਐਸਾ ਆਕਸੀਜਨ ਦਾ ਕਹਿ ਲੋ ਜਾਂ ਹਵਾ ਦਾ ਕਹਿ ਲੋ ਐਸਾ ਕੰਟੈਂਟ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਅਸੀਂ ਪਲੇ ਕਰਦੇ ਹਾਂ ਬਈ ਮੈਂ $5 ਦੇ ਤੇ ਉਦੋਂ ਚਾਰ ਆ ਵੀ ਗਏ ਚਾਰ ਚਲੇ ਗਏ ਪੰਜ ਆ ਵੀ ਗਏ ਸਾਹ ਦੀ ਕਿਰਿਆ ਦੇ ਮੁਤਾਬਕ ਇਹ ਸਾਰੀ ਕਿਰਿਆ ਚੱਲਦੀ ਰਹੀ ਜਿੰਨਾ ਇੰਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਅੰਦਰ ਖਿੱਚਦੇ ਹਾਂ ਜਿੰਨਾ ਐਕਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਬਾਹਰ ਕੱਢਦੇ ਹਾਂ ਇਸ ਦੋਹਾਂ ਦੀ ਕਿਰਿਆ ਨੂੰ ਮਿਲਾ ਕੇ ਅਸੀਂ ਕਹਿੰਦੇ ਹਾਂ ਟਾਈਡਲ ਲੰਗ ਵਾਲਿਊਮ
1: ਜੀ
0: ਟਾਈਡਲ ਲੰਗ ਵਾਲਿਊਮ ਹੈਗਾ ਆ ਹੁਣ ਅੱਜ ਕੱਲ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ ਇਹਨਾਂ ਨੂੰ ਮਿਲਣ ਵਾਸਤੇ ਸਾਡੇ ਕੋਲੇ ਬਹੁਤ ਸਾਰੇ ਤਰੀਕਾਕਾਰ ਆ ਗਏ
1: ਜੀ
0: ਔਰ ਉਸ ਤੋਂ ਬਾਅਦ ਕੁਦਰਤ ਨੇ ਆਖਿਆ ਵੀ ਭਾਵੇਂ ਤੂੰ ਟਾਈਡਲ ਏਅਰ ਦੇ ਮੁਤਾਬਕ ਵੱਧ ਤੋਂ ਵੱਧ ਐਕਸਪਾਇਰੇਸ਼ਨ ਕਰ ਦੇਵੇਂ ਵੱਧ ਤੋਂ ਵੱਧ ਫੇਫੜਿਆਂ ਚੋਂ ਹਵਾ ਕੱਢ ਵੀ ਦੇਵੇਂ ਕਿਸੇ ਯੋਗੀ ਦੇ ਸਾਹ ਦੀ ਕਿਰਿਆ ਕਰਨ ਦੇ ਮੁਤਾਬਕ ਬਹੁਤਾ ਸਾਹ ਤੂੰ ਕੱਢ ਵੀ ਦੇਵੇਂ ਫੇਰ ਵੀ ਕੁਝ ਨਾ ਕੁਝ ਇਸ ਹਵਾ ਦਾ ਹਿੱਸਾ ਫੇਫੜਿਆਂ ਦੇ ਵਿੱਚ ਰਹਿ ਜਾਂਦਾ ਹੈ ਕੁਦਰਤ ਦਾ ਨਿਯਮ ਆ ਔਰ ਇਸ ਕਰਕੇ ਜਾਂਦਾ ਆ ਵੀ ਜੇ ਇਹ ਸਾਰਾ ਹੀ ਨਿਕਲ ਗਿਆ ਤੇ ਫੇਫੜੇ ਤਾਂ ਫਿਰ ਪਿਚਕ ਜਾਣਗੇ ਅੰਗ ਨੂੰ ਦਬਾ ਦੇਣਗੇ ਤੇ ਫੇਰ ਇਹਦੇ ਚ ਹੋਰ ਆਕਸੀਜਨ ਪੈ ਨਹੀਂ ਸਕੇਗੀ ਪਰ ਕੁਦਰਤ ਨੇ ਨਿਯਮ ਬਣਾਇਆ ਕਿ ਨਹੀਂ ਸਾਰੀ ਆਕਸੀਜਨ ਨਹੀਂ ਜਾਊਗੀ ਥੋੜੀ ਜੀ ਆਕਸੀਜਨ ਬਚ ਜਾਊਗੀ ਜਿਹਦੇ ਕਰਕੇ ਇਹ ਲੰਗਸ ਦੀਆਂ ਐਲਵੋਲਾਈਜ਼ ਨੇ ਉਹ ਖੁੱਲੀਆਂ ਰਹਿ ਜਾਣਗੀਆਂ ਔਰ ਇਹਦੇ ਵਿੱਚ ਬਾਹਰੀ ਹਵਾ ਆ ਸਕਣ ਦਾ ਤੇ ਇਹਦੇ ਵਿੱਚ ਡਿੱਗ ਪੈਣ ਦਾ ਡਿੱਗ ਪੈਣ ਵਾਲੀ ਗੱਲ ਨਹੀਂ ਕਿਉਂਕਿ ਆਕਸੀਜਨ ਭਾਰੀ ਹੈ ਡਿੱਗ ਪੈਣ ਦਾ ਸਾਧਨ ਬਣਿਆ ਰਹੇਗਾ ਇਸ ਕਰਕੇ ਰੈਜੀਡੂਅਲ ਵਾਲੀਅਮ ਵੀ ਹੁੰਦਾ, ਅਦਰਵਾਈਜ਼ ਇਹਨਾਂ ਨੇ ਪਿਛਕ ਜਾਣਾ ਸੀ ਆਪਸ ਵਿਚ, ਸਾਰੀ ਆਕਸੀਜਨ ਬਾਹਰ ਨਿਕਲ ਜਾਂਦੀ ਤਾਂ. ਸੋ ਇਹ ਤਿੰਨ ਚੀਜ਼ਾਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਜਦੋਂ ਵੀ ਫੇਫੜਿਆਂ ਨਾਲ ਸੰਬੰਧਿਤ ਗੱਲ ਕੋਈ ਹੁੰਦੀ ਹੈ.
2: ਡਾਕਟਰ ਸਾਹਿਬ ਇੱਕ ਸਵਾਲ ਛੋਟਾ ਜਿਹਾ ਮੇਰੇ ਪੈਦਾ ਹੋ ਗਿਆ ਦਿਮਾਗ ਦੇ ਵਿਚ, ਉਹ ਮੈਂ ਤੁਹਾਨੂੰ ਪੁੱਛ ਲੈਣਾ. ਉਹ ਇਹ ਆ ਕਿ ਜਦੋਂ ਬੱਚਾ ਮਾਂ ਦੇ ਗਰਭ ਦੇ ਵਿਚ ਹੁੰਦਾ ਉਦੋਂ ਉਹ ਫੇਫੜੇ ਜਿਹੜੇ ਤੁਸੀਂ ਗੱਲ ਕਰਦੇ ਐਲਵੋਲਾਈ ਦੀ, ਉਹ ਉਦੋਂ ਪਿਛਕੀਆਂ ਹੁੰਦੀਆਂ?
0: ਉਦੋਂ ਪਿਛਕੀਆਂ ਹੁੰਦੀਆਂ ਨੇ. ਮੈਂ ਤੁਸੀਂ ਇੱਕ ਸਵਾਲ ਪੁੱਛ ਹੀ ਰਿਹਾ ਤੇ ਮੈਂ ਇਹਦੀ ਡਿਟੇਲ ਪਿਛਲੇ ਪ੍ਰੋਗਰਾਮਾਂ ਚ ਕਰ ਚੁੱਕਿਆ ਹਾਂ, ਮੈਂ ਫੇਰ ਤੁਹਾਨੂੰ ਦੱਸ ਦਿੰਦਾ. ਬੜਾ ਅਜੀਬੋ ਗਰੀਬ ਤਰੀਕਾ ਹੈਗਾ. ਸਾਰੇ ਹੀ ਮੇਰੇ ਸੱਜਣ ਮਿੱਤਰ ਜਿਹੜੇ ਇਹ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਜਿੰਨੀਆਂ ਵੀ ਨਾੜੀਆਂ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਦਿਲ ਤੋਂ ਬਾਹਰ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ.
1: ਜੀ,
0: ਆਰਟਰੀਆਂ ਜੀ ਟੀ ਰੋਡ ਵਰਗੀਆਂ ਹੁੰਦੀਆਂ ਨੇ ਤੇ ਇਹਨਾਂ ਚ ਰਸਤੇ ਚ ਰੁਕਾਵਟ ਨਹੀਂ, ਕੋਈ ਟ੍ਰੈਫਿਕ ਨਹੀਂ ਹੁੰਦੀ. ਜਿਹੜੀਆਂ ਵੇਨਸ ਹੁੰਦੀਆਂ ਨੇ ਉਹ ਆਮ ਤੌਰ ਤੇ ਬਾਹਰੀ ਸਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਨੂੰ ਵਾਪਿਸ ਲੈ ਕੇ ਆ ਰਹੀਆਂ ਹੁੰਦੀਆਂ ਨੇ, ਔਰ ਉਹਨਾਂ ਨੂੰ ਅਸੀਂ ਵੇਨਸ ਕਹਿੰਦੇ ਹਾਂ. ਔਰ ਉਹਨਾਂ ਦੇ ਵਿਚ ਥਾਂ ਥਾਂ ਤੇ ਰੁਕਾਵਟਾਂ ਹੁੰਦੀਆਂ ਨੇ, ਔਰ ਉਹ ਰੁਕਾਵਟਾਂ ਦੇ ਵਿਚ ਵਾਲਵ ਲੱਗੇ ਨੇ, ਜਿਵੇਂ ਸਾਡੀ ਨਲਕੇ ਦੀ ਬੋਕੀ ਹੁੰਦੀ ਹੈ ਨਾ, ਨਲਕਾ ਗੇੜਦੇ ਆ ਤੇ ਬੋਕੀ ਨਾਲ ਪਾਣੀ ਬਾਹਰ ਆਉਂਦਾ, ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਲੀਕ ਕਰ ਜਾਊਗਾ. ਇਸੇ ਕਰਕੇ ਹੀ ਕਈ ਲੋਕਾਂ ਦੇ ਪੈਰਾਂ ਤੇ ਹੱਥਾਂ ਤੇ ਗਿੱਟਿਆਂ ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਵਾਲਵ ਲੀਕ ਹੋ ਗਿਆ, ਬੈਕਵਰਡ ਪ੍ਰੈਸ਼ਰ ਜਿਹੜਾ ਜ਼ਿਆਦਾ ਵੱਧ ਗਿਆ ਹੋ ਗਿਆ. ਹੁਣ ਤੁਸੀਂ ਜਿਹੜਾ ਸਵਾਲ ਬੱਚਿਆਂ ਦੇ ਸੰਬੰਧ ਵਿਚ ਕਰਿਆ ਆ, ਆਪਾਂ ਇਹ ਗੱਲ ਕੀਤੀ ਆ ਬਈ 30 ਹਫ਼ਤਿਆਂ ਤੱਕ, 20 ਹਫ਼ਤੇ ਜਿਹਨੂੰ ਅਸੀਂ 5 ਮਹੀਨੇ ਕਹਿੰਦੇ ਆ, 20 ਹਫ਼ਤਿਆਂ ਦੇ ਵਿਚ ਸਾਰੇ ਅੰਗ ਬੱਚੇ ਦੇ ਬਣ ਚੁੱਕੇ ਹੁੰਦੇ ਨੇ, 30 ਹਫ਼ਤਿਆਂ ਦੇ ਵਿਚ ਸਾਰੇ ਅੰਗ ਇਸ ਕਾਬਲ ਹੁੰਦੇ ਨੇ ਕਿ ਹੁਣ ਇਹ ਕੰਮ ਕਰ ਸਕਣ. 32 ਹਫ਼ਤਿਆਂ ਦੇ ਵਿਚ ਉਹਨਾਂ ਦੀ ਓਰੀਐਨਟੇਸ਼ਨ ਹੋ ਚੁੱਕੀ ਹੁੰਦੀ ਹੈ ਬਈ ਹੁਣ ਇਹ ਟ੍ਰੇਨਡ ਹੋ ਗਏ ਆ, ਇਹ ਕੰਮ ਕਰ ਸਕਦੇ ਨੇ. ਜੇ ਮਾਂ ਤੋਂ ਇਹਨਾਂ ਨੂੰ ਬਾਹਰ ਵੀ ਕੱਢਣਾ ਰਹਿਣਾ ਪੈ ਜਾਵੇ ਕਿਸੇ ਵੀ ਕੰਡੀਸ਼ਨ ਦੇ ਵਿਚ, ਤੇ ਜਿਉਂ ਸਕਦਾ ਹੈਗਾ. ਹੁਣ ਇੱਥੇ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਬਈ ਜਿੰਨੀਆਂ ਵੀ ਨਾੜੀਆਂ ਖੂਨ ਦਿਲ ਤੋਂ ਲੈ ਕੇ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਆ, ਜਾਂ ਇੰਜ ਕਹੋ ਕਿ ਫਰੈਸ਼ ਖੂਨ ਜਿਹੜਾ ਹੈ ਉਹ ਆਰਟਰੀਆਂ ਵਿਚ ਰਹਿੰਦਾ ਆ, ਤੇ ਜਿਹੜਾ ਵਰਤਿਆ ਹੋਇਆ ਖੂਨ ਹੈ ਉਹ ਵੇਨ ਵਿਚ ਰਹਿੰਦਾ ਹੈਗਾ. ਪਰ ਅਸਾਂ ਇੱਕ ਤੇ ਫਰਕ ਪਾ ਲਿਆ ਕਿ ਜਿਹੜਾ ਮਾਂ ਵਾਲੇ ਪਾਸੋਂ ਖੂਨ ਆ ਰਿਹਾ ਹੈ ਬੱਚੇ ਨੂੰ, ਮਾਂ ਦੇ ਪੇਟ ਵਿਚ ਰਹਿੰਦਿਆ ਹੋਇਆ ਪਲੇਸੈਂਟਾ ਦੇ ਵਿਚੋਂ, ਉਸ ਨੂੰ ਅਸੀਂ ਵੇਨ ਕਹਿੰਦੇ ਆ, ਅੰਬਲਾਈਕਲ ਵੇਨ ਕਹਿੰਦੇ ਆ ਅਸੀਂ. ਠੀਕ ਆ, ਉਹ ਆ ਰਹੀ ਹੈ ਔਲ ਦੇ ਵਿਚੋਂ, ਪਲੇਸੈਂਟੇ ਦੇ ਵਿਚੋਂ ਆ ਰਹੀ ਹੈਗੀ ਹੈ, ਫਰੈਸ਼ ਖੂਨ ਲੈ ਕੇ ਆ ਰਹੀ ਹੈ. ਪਰ ਕਿਉਂ? ਕਿਉਂਕਿ ਉਹ ਹਾਰਟ ਨੂੰ ਤਾਂ, ਬੱਚੇ ਦੇ ਹਾਰਟ ਨੂੰ ਤਾਂ ਲੈ ਕੇ ਹੀ ਜਾ ਰਹੀ ਹੈ ਨਾ, ਬਾਹਰੋਂ ਲੈ ਕੇ ਜਾ ਰਹੀ ਹੈ ਨਾ, ਇਸ ਕਰਕੇ ਅਸੀਂ ਉਹਦਾ ਨਾਂ ਵੇਨ ਰੱਖਿਆ. ਦੂਸਰੀ ਇੱਕ ਹੋਰ ਵੀ ਗੱਲ ਹੈ ਇਹਦੇ ਪਿੱਛੇ, ਕੁਦਰਤ ਦਾ ਨਿਯਮ ਇਹ ਵੀ ਕੰਮ ਕਰਦਾ ਆ ਕਿ ਅਸੀਂ ਆਖਿਆ ਵੀ ਵੇਨਸ ਦੇ ਵਿਚ ਥਾਂ ਥਾਂ ਰੁਕਾਵਟ ਹੁੰਦੀ ਹੈ. ਹੁਣ ਪਤਾ ਨੀ ਮਾਂ ਨੂੰ ਕੋਈ ਪ੍ਰੋਬਲਮ ਐਸੀ ਹੋਵੇ, ਹਾਈਪਰ ਟੈਂਸ਼ਨ ਬਹੁਤ ਜ਼ਿਆਦਾ ਉਹਦਾ ਵੱਧ ਗਿਆ ਹੋਵੇ, ਕਲੰਸੀਆ ਵਗੈਰਾ ਦੀ ਕੰਡੀਸ਼ਨ ਹੋਵੇ, ਉਸ ਹਾਲਾਤ ਦੇ ਵਿਚ ਜਾਂ ਮਾਂ ਨੇ ਕੁਝ ਐਸੀਆਂ ਦਵਾਈਆਂ ਦੇਣੀਆਂ ਪੈ ਗਈਆਂ ਡਾਕਟਰਾਂ ਨੂੰ, ਉਹ ਦੇ ਦਿੱਤੀਆਂ ਹੋਣ ਜਿਹੜੀਆਂ ਬੱਚੇ ਵਾਸਤੇ ਨੁਕਸਾਨਦੇਹ ਹੁੰਦੀਆਂ ਹੋਣ, ਔਰ ਉਹਨਾਂ ਨੇ ਮਾਂ ਦੇ ਖੂਨ ਵਿਚ ਸਰਕੂਲੇਟ ਕਰਨਾ ਹੈਗਾ ਆ, ਪਲੇਸੈਂਟਾ ਵਿਚ ਜਾਣਾ ਆ, ਮਾਂ ਵਾਲੇ ਪਾਸਿਓਂ ਪਲੇਸੈਂਟਾ ਵੀ ਇੱਕ ਕਸਟਮ ਡਿਪਾਰਟਮੈਂਟ ਆ, ਔਰ ਇਸ ਕਸਟਮ ਡਿਪਾਰਟਮੈਂਟ ਦੇ ਵਿਚ ਜਿਹੜੀਆਂ ਚੀਜ਼ਾਂ ਬੱਚੇ ਨੂੰ ਨੁਕਸਾਨਦੇਹ ਨੇ ਉਹ ਇੱਥੇ ਫਿਲਟਰ ਹੋ ਜਾਣਗੀਆਂ, ਨਹੀਂ ਜਾਣਗੀਆਂ. ਦੂਸਰੀ ਗੱਲ ਇਹ ਆ ਕਿ ਇਕਦਮ ਮਾਂ ਦੇ ਵਧੇ ਹੋਏ ਪ੍ਰੈਸ਼ਰ ਦੇ ਨਾਲ ਕਿਤੇ ਐ ਨਾ ਹੋਵੇ ਵੀ ਬੱਚੇ ਦਾ ਜਿਹੜਾ ਸੋਫਟ ਨਰਮ ਢਾਂਚਾ ਆ ਉਹ ਰੈਪਚਰ ਹੋ ਜਾਵੇ, ਖਰਾਬ ਹੋ ਜਾਵੇ. ਇਸ ਕਰਕੇ ਇਹਨੂੰ ਵੇਨ ਦੇ ਰਾਹੀਂ ਉਹਨੇ ਭੇਜਿਆ, ਰੁਕਾਵਟ ਕਰਕੇ ਬੱਚੇ ਨੂੰ ਬੱਚੇ ਵਾਲੇ ਪਾਸੇ ਭੇਜਿਆ, ਤੂੰ ਨੀਂਦ ਵਿਚ ਪਹੁੰਚਣ ਤੱਕ ਇਹਦੇ ਵਿਚ ਰੁਕਾਵਟਾਂ ਹੈਗੀਆਂ ਨੇ, ਹੌਲੀ ਹੌਲੀ ਵੱਧਦਾ ਆ, ਪਲੱਸ ਤੂੰ ਨੀਂਦ ਤੋਂ ਅਗਲੇ ਪਾਸੇ ਜਿਹੜੀ ਵੇਨ ਇਸ ਨੂੰ ਲੈ ਕੇ ਜਾ ਰਹੀ ਹੈ ਉਹ ਦਿਲ ਨੂੰ ਲੈ ਕੇ ਜਾ ਰਹੀ, ਦਿਲ ਨੂੰ ਨਹੀਂ ਲੈ ਕੇ ਜਾ ਰਹੀ, ਉਹ ਲੈ ਕੇ ਜਾ ਰਹੀ ਹੈ ਲਿਵਰ ਨੂੰ, ਔਰ ਇਹ ਉਸ ਪਾਰਟ ਦਾ ਹਿੱਸਾ ਬਣਦੀ ਹੈ ਜਿਹਨੂੰ ਬਾਅਦ, ਜਿਵੇਂ ਹੁਣ ਸਾਡੇ ਸਰੀਰ ਦੇ ਵਿਚ ਹੈਗਾ, ਸਾਡੇ ਸਰੀਰ ਦੇ ਵਿਚ ਇੱਕ ਪੋਰਟਲ ਸਿਸਟਮ ਹੈ, ਪੋਰਟਲ ਸਿਸਟਮ ਹੈ ਉਹ ਇਹ ਆ ਜਿਹੜਾ ਬਾਕੀ ਰੂਲ ਨੂੰ ਤੋੜਦਾ ਆ. ਬਾਕੀ ਰੂਲ ਤੇ ਆਪਾਂ ਦੱਸਤਾ ਨਾ ਕਿ ਦਿਲ ਚੋਂ ਖੂਨ ਵਾਪਸ ਗਿਆ ਕਿਸੇ ਅੰਗਾਂ ਨੂੰ ਗਿਆ, ਉਹਨਾਂ ਤੋਂ ਜਦੋਂ ਵਾਪਸ ਆਇਆ ਉਹ ਵੇਨ ਦੇ ਰਾਹੀਂ ਸਿੱਧਾ ਦਿਲ ਦੇ ਵਿਚ ਗਿਆ, ਕੰਮ ਤੇ ਇੰਨਾ ਹੀ ਹੈ। ਪਰ ਜਿਹੜਾ ਸਾਡਾ ਅੰਤਰੀਆਂ ਦਾ ਖੂਨ ਹੈ ਨਾ, ਉਹ ਅੰਤਰੀਆਂ ਦਾ ਖੂਨ ਇਕੱਠਾ ਹੋ ਕੇ ਜਿਹੜਾ ਵਾਪਸੀ ਜਾਣ ਵਾਲਾ ਹੈਗਾ, ਉਹ ਖੂਨ ਇਕੱਠਾ ਹੋ ਕੇ ਲਿਵਰ ਵਿੱਚ ਜਾਂਦਾ ਹੈ। ਪਰ ਉਹ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ, ਕਿ ਹੁਣ ਜਿਹੜਾ ਮਾਂ ਵਾਲੇ ਪਾਸਿਓਂ ਆਇਆ ਸੀ ਨਾ, ਇਹ ਵੀ ਲਿਵਰ ਵਿੱਚ ਜਾਂਦਾ ਹੈਗਾ ਆ। ਜਿਹੜਾ ਬੱਚੇ ਦੇ ਸਰੀਰ ਚੋਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਸਰਕੂਲੇਟ ਕਰਕੇ ਅੰਤੜੀਆਂ ਦੇ ਵਿੱਚੋਂ ਖੂਨ ਵਾਪਸ ਜਾਣਾ ਸੀ, ਉਹ ਵੀ ਇਸ ਰਸਤੇ ਚ ਗਿਆ ਜਿਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਔਰ ਇਹ ਫਿਰ ਗਿਆ ਲਿਵਰ ਦੇ ਵਿੱਚ, ਲਿਵਰ ਫਿਰ ਸਾਡਾ ਉਸੇ ਤਰ੍ਹਾਂ ਜਿਵੇਂ ਮੈਂ ਕਬਾੜੀ ਦੀ ਦੁਕਾਨ ਦੱਸਿਆ ਹੈਗਾ, ਜਾਂ ਇੰਜ ਕਹਿ ਲੋ ਵੀ ਕਸਟਮ ਡਿਪਾਰਟਮੈਂਟ ਆ, ਇਹਨੇ ਸਾਰੀਆਂ ਚੀਜ਼ਾਂ ਖਿਲਾਰ ਕੇ ਵੱਖ ਵੱਖ ਕਰ ਦੇਣੀਆਂ ਨੇ ਭਾਈ ਕਿੰਨੀ ਕਿੰਨੀ ਦੀ ਚੀਜ਼ ਦੀ ਅੱਗੇ ਲੋੜ ਹੈ। ਪਰ ਉਸ ਵੇਲੇ ਤਾਂ ਬੱਚੇ ਦੀ ਲੋੜ ਹੀ ਬਹੁਤ ਘੱਟ ਆ। ਔਰ ਅਸੀਂ ਇਹ ਵੇਖ ਰਹੇ ਹਾਂ ਵੀ ਜਿਹੜਾ ਪੋਰਟਲ ਸਿਸਟਮ ਰਾਹੀਂ ਬੱਚੇ ਦੇ ਅੰਤੜੀਆਂ ਦੇ ਵਿੱਚੋਂ ਖੂਨ ਆ ਰਿਹਾ ਹੈਗਾ ਆ, ਉਹਦੇ ਵਿੱਚੋਂ ਤੇ ਆਕਸੀਜਨ ਚੂਸ ਲਈ ਗਈ ਹੈ, ਉਹਦੇ ਵਿੱਚੋਂ ਤੋਂ ਖੁਰਾਕ ਜਿੰਨੀ ਕੁ ਚਾਹੀਦੀ ਸ਼ਾਂਤੀ ਉਹਨੇ ਲੈ ਲਈ ਹੈਗੀ ਆ। ਪਰ ਜਿਹੜਾ ਮਾਂ ਵੱਲੋਂ ਖੂਨ ਆ ਕੇ ਇਹਦੇ ਵਿੱਚ ਮਿਕਸ ਹੋਇਆ ਹੈ, ਲਿਵਰ ਦੇ ਵਿੱਚ ਆ ਕੇ ਮਿਕਸ ਹੋ ਗਿਆ ਸਾਰਾ ਕੁਝ ਪੋਰਟਲ ਸਿਸਟਮ ਰਾਹੀਂ, ਉਹਦੇ ਵਿੱਚ ਤੇ ਆਕਸੀਜਨ ਪੂਰੀ ਮਾਂ ਨੇ ਬਣਾ ਕੇ ਭੇਜੀ ਹੈ, ਉਹਦੇ ਵਿੱਚ ਤੋਂ ਖੁਰਾਕ ਮਾਂ ਨੇ ਬਣਾ ਕੇ ਭੇਜੀ ਹੈ। ਪਰ ਬੱਚੇ ਦੀ ਲੋੜ ਹੀ ਉਸ ਵੇਲੇ ਇੰਨੀ ਕੁ ਹੁੰਦੀ ਹੈ ਜਿਸ ਨਾਲ ਬੱਚੇ ਦਾ ਮਾਂ ਦੇ ਪੇਟ ਵਿੱਚ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਨਾਰਮਲ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਕੀ ਹੈ ਕਿ ਸਾਡਾ ਇਹ ਸਾਰਾ ਇਕੱਠਾ ਖੂਨ ਸਿਰ ਵਾਲੇ ਪਾਸਿਓਂ ਵੀ ਆ ਗਿਆ, ਅੱਜ ਅੰਤੜੀਆਂ ਦਾ ਖੂਨ ਪੋਰਟਲ ਸਿਸਟਮ ਚੋਂ ਵੀ ਆ ਗਿਆ, ਬਾਕੀ ਸਾਰੇ ਸਰੀਰ ਦਾ ਖੂਨ ਜਿਹੜਾ ਹੈ ਇਨਫੀਰੀਅਰ ਵੇਨਾ ਕੇਵਾ ਦੇ ਰਾਹੀਂ ਉਹ ਵੀ ਆ ਗਿਆ। ਇਹ ਸਾਰੀਆਂ ਨਾਲੀਆਂ ਇਕੱਠੀਆਂ ਹੋ ਕੇ ਹਾਰਟ ਦੇ ਸੱਜੇ ਖਾਨੇ ਵਿੱਚ ਪੈ ਰਹੀਆਂ ਨੇ। ਹਾਰਟ ਦੇ ਸੱਜੇ ਖਾਨੇ ਚ ਜਦੋਂ ਇਹ ਪੈ ਰਹੀਆਂ ਨੇ ਤੇ ਹੁਣ ਮਾਂ ਦੇ ਪੇਟ ਵਿਚ ਰਹਿੰਦੇ ਅਸੀਂ ਇਹ ਸਮਝਦੇ ਹਾਂ ਵੀ ਬਾਕੀ ਤਾਂ ਚਾਰਜ ਫਿਰ ਜਿਹੜਾ ਵੀ ਖੂਨ ਆਇਆ ਹੈ ਉਹਦੇ ਚ ਖੁਰਾਕ ਵੀ ਘੱਟ ਆ, ਉਹਦੇ ਚ ਆਕਸੀਜਨ ਵੀ ਚੂਸ ਲਈ ਗਈ ਹੈ। ਇਹ ਆਕਸੀਜਨ ਤਾਂ ਇੰਨੀ ਕੁ ਸੀ ਨਾ ਜਿਹੜੀ ਬਾਂਹ ਵਾਲੇ ਪਾਸੋਂ ਆ ਰਹੀ ਸੀ, ਇੰਨੇ ਨਾਲ ਹੀ ਉਹਦਾ ਕੰਮ ਚੱਲ ਰਿਹਾ ਹੈਗਾ। ਔਰ ਦੂਸਰਾ ਅਸਾਂ ਇਹ ਕਿਹਾ ਸੀਗਾ ਵੀ ਨਿਯਮਤ ਤੌਰ ਤੇ ਜਿਵੇਂ ਸਾਡੇ ਸਰੀਰ ਦੇ ਵਿਚ ਸੱਜੇ ਖਾਨੇ ਚੋਂ ਖੂਨ ਹੇਠਾਂ ਸੱਜੇ ਖਾਨੇ ਜਿਹੜੇ ਵੈਂਟਰੀਕਲ ਚ ਜਾਂਦਾ ਹੈ, ਵੈਂਟਰੀਕਲ ਚੋਂ ਇਹ ਖੂਨ ਇੱਕ ਨਾੜੀ ਜਿਹੜੀ ਇਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀ ਆਕਸੀਜਨੇਟਡ ਬਲੱਡ ਹੈ, ਇਹ ਆਰਟਰੀ ਕਹਿੰਦੇ ਹਾਂ, ਇਹ ਖੂਨ ਫੇਫੜਿਆਂ ਨੂੰ ਲੈ ਕੇ ਜਾਂਦੀ ਹੈ ਕਿਉਂਕਿ ਸਾਡੇ ਤਾਂ ਫੇਫੜੇ ਖੁੱਲੇ ਆ, ਔਰ ਉਹਨਾਂ ਫੇਫੜਿਆਂ ਦੀ ਐਲਵਲਾਈਜ਼ ਦੇ ਵਿਚ ਕਾਰਬਨ ਡਾਈਆਕਸਾਈਡ ਛੱਡਦੀ ਹੈ, ਆਕਸੀਜਨ ਲੈ ਲੈਂਦੀ ਹੈ, ਇਹ ਖੂਨ ਫਿਰ ਵਾਪਸ ਹਾਰਟ ਦੇ ਵਿਚ ਆ ਜਾਂਦਾ ਹੈਗਾ। ਪਰ ਬੱਚੇ ਦੇ ਸਰੀਰ ਵਿਚ ਕਿਉਂਕਿ ਫੇਫੜੇ ਜਿਹੜੇ ਨੇ ਬੰਦ ਨੇ, ਇਹਨੂੰ ਅਸੀਂ ਬੰਦ ਕਰੀ ਕਹਿ ਸਕਦੇ ਹਾਂ, ਇਹ ਬੰਦ ਕਰੀਏ ਵੀ ਇਧਰ ਨਹੀਂ ਟ੍ਰੈਫਿਕ ਜਾ ਸਕਦੀ। ਤੇ ਹੁਣ ਜੇ ਹੇਠਾਂ ਵਾਲੀ ਬਾਲਟੀ ਭਰੀ ਹੋਊਗੀ, ਔਰ ਹੇਠਾਂ ਵਾਲੀ ਬਾਲਟੀ ਦਾ ਹੇਠਾਂ ਕੋਈ ਨਿਕਾਸ ਨਹੀਂ ਹੈਗਾ, ਅਗਲੇ ਪਾਸੇ ਨਹੀਂ ਜਾ ਰਹੀ, ਤੇ ਇਹਦਾ ਮਤਲਬ ਜਿਹੜਾ ਸੱਜੇ ਖਾਨੇ ਚ ਖੂਨ ਆਇਆ, ਸਮਝਣ ਦੀ ਕੋਸ਼ਿਸ਼ ਕਰੋ ਕਿ ਸੱਜੇ ਖਾਨੇ ਚ ਚਾਰਜ ਫੇਰਿਓ ਬਾਹਰੋਂ ਇਕੱਠਾ ਹੋ ਕੇ ਖੂਨ ਆਇਆ, ਉਹਦੇ ਵਾਸਤੇ ਕੁਦਰਤ ਨੇ ਨਿਯਮ ਬਣਾਇਆ ਕਿ ਸੱਜੇ ਤੇ ਖੱਬੇ ਖਾਨਾ ਜਿਹੜੇ ਉੱਪਰ ਵਾਲੇ ਹਨ, ਔਰ ਸੱਜੇ ਤੇ ਖੱਬੇ ਖਾਨੇ ਜਿਹੜੇ ਹੇਠਾਂ ਵਾਲੇ ਹਨ, ਇਹਨਾਂ ਦੇ ਵਿਚ ਇੱਕ ਦੀਵਾਰ ਕੀਤੀ ਹੋਈ ਹੈ, ਇੰਟਰ ਆਰਟਰੀਅਮ ਔਰ ਇੰਟਰ ਵੈਂਟਰੀਕਲ ਇੱਕ ਸੈਪਟਮ ਹੈਗੀ ਹੈ, ਇੱਕ ਦੀਵਾਰ ਖੜੀ ਕੀਤੀ ਹੈ ਕਿ ਸੱਜਾ ਪਾਸਾ ਅਲੱਗ ਰਹਿ ਜਾਂਦਾ ਹੈ ਤੇ ਖੱਬਾ ਪਾਸਾ ਅਲੱਗ ਰਹਿ ਜਾਂਦਾ ਹੈ। ਸੱਜੇ ਪਾਸੇ ਦੇ ਦੋ ਹਿੱਸੇ ਰਾਈਟ ਐਟਰੀਅਮ ਤੇ ਰਾਈਟ ਵੈਂਟਰੀਕਲ ਹੁੰਦਾ ਹੈ, ਖੱਬੇ ਪਾਸੇ ਦੇ ਦੋ ਹਿੱਸੇ ਲੈਫਟ ਐਟਰੀਅਮ ਤੇ ਲੈਫਟ ਵੈਂਟਰੀਕਲ ਹੁੰਦਾ ਹੈ। ਇਹਨਾਂ ਦੇ ਵਿਚ ਬਾਅਦ ਵਿਚ ਕੋਈ ਸਾਂਝ ਨਹੀਂ, ਸਾਡੇ ਸਰੀਰ ਵਿਚ ਇਹਨਾਂ ਦੀ ਕੋਈ ਸਾਂਝ ਨਹੀਂ ਹੈਗੀ। ਪਰ ਬੱਚੇ ਦੇ ਸਰੀਰ ਵਿਚ ਕੁਦਰਤ ਨੇ ਆਖਿਆ ਵੀ ਉਹ ਰਸਤਾ ਤਾਂ ਬੰਦ ਆ, ਤੇ ਹੁਣ ਆਲਟਰਨੇਟਿਵ ਕੀ ਕਰੋ। ਆਲਟਰਨੇਟ ਉਹਨੇ ਜਿਹੜੇ ਉੱਪਰ ਵਾਲੇ ਦੋ ਖਾਨੇ ਸੀ ਰਾਈਟ ਐਟਰੀਅਮ ਤੇ ਲੈਫਟ ਐਟਰੀਅਮ, ਉਹਦੇ ਵਿਚ ਇੱਕ ਸੁਲਾਖ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਫੋਰਾਮਿਨ ਓਵਲ। ਔਰ ਉਸ ਫੋਰਾਮਿਨ ਓਵਲ ਦੇ ਵਿਚੋਂ ਕਿਉਂਕਿ ਹੇਠਾਂ ਜਾ ਹੀ ਨਹੀਂ ਰਿਹਾ, ਬਾਲਟੀ ਉੱਪਰ ਉੱਛਲ ਰਹੀ ਹੈ, ਉੱਪਰ ਵਾਲੀ ਬਾਲਟੀ ਉੱਛਲ ਰਹੀ ਹੈ, ਉਹਦੇ ਹੇਠਾਂ ਸੁਰਾਖ ਨਹੀਂ ਹੈਗਾ, ਇਸ ਕਰਕੇ ਉੱਛਲਿਆ ਹੋਇਆ ਜਿਹੜਾ ਖੂਨ ਆ ਉਹ ਦੂਸਰੇ ਪਾਸੇ ਖੱਬੇ ਪਾਸੇ ਆਟੋਮੈਟਿਕਲੀ ਫੋਰਾਮਿਨ ਓਵਲ ਦੇ ਰਾਹੀਂ ਜਾ ਰਿਹਾ। ਤੇ ਹੁਣ ਇਸ ਦੇ ਵਿਚ ਤਿੰਨ ਤਰ੍ਹਾਂ ਦਾ ਖੂਨ ਤਾਂ ਰਲ ਗਿਆ, ਉਹ ਜਿਹਦੇ ਚ ਆਕਸੀਜਨ ਘੱਟ ਸੀ, ਸਿਰਫ ਇੱਕ ਤਰ੍ਹਾਂ ਦਾ ਹੀ ਖੂਨ ਉਹ ਸੀ ਜਿਹੜਾ ਮਾਂ ਵੱਲੋਂ ਆਇਆ ਸੀ, ਜਿਹਦੇ ਚ ਖੁਰਾਕ ਵੀ ਸੀ, ਜਿਹਦੇ ਚ ਆਕਸੀਜਨ ਵੀ ਸੀ। ਇਸੇ ਕਰਕੇ ਨਾ ਮਾਂ ਦੀਆਂ ਖੁਰਾਕ ਦੀਆਂ ਕਮੀਆਂ ਪੇਸ਼ੀਆਂ ਬੱਚੇ ਦੇ ਸਰੀਰ ਚੋਂ, ਬੱਚੇ ਦੀ ਧੜਕਣ ਤੋਂ, ਬੱਚੇ ਦੀ ਮੂਵਮੈਂਟ ਤੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਮਾਂ ਦੇ ਪੇਟ ਵਿਚ ਰਹਿੰਦੇ ਹੋਏ ਬੱਚੇ ਨੂੰ ਜੇ ਕੋਈ ਤਕਲੀਫ ਹੁੰਦੀ ਹੈ ਤੇ ਉਹ ਅਸੀਂ ਮਾਂ ਦਾ ਖੂਨ ਚੈੱਕ ਕਰਕੇ ਜਾਂ ਉਹ ਸਲਾਦ ਨੂੰ ਚੈੱਕ ਕਰਕੇ ਦੇਖ ਲੈਂਦੇ ਹਾਂ, ਪਤਾ ਕਰ ਲੈਂਦੇ ਹਾਂ ਵੀ ਕਿਤੇ ਨੁਕਸੇਗਾ। ਹੁਣ ਜਿਹੜਾ ਸਵਾਲ ਸੀਗਾ ਤੁਹਾਡਾ, ਫੇਫੜੇ ਜਿਹੜੇ ਜਾਮ ਹੁੰਦੇ ਆ, ਹੁਣ ਫੇਫੜੇ ਜਾਮ ਤੇ ਫੇਫੜੇ ਖੁੱਲਣ ਦਾ ਜਿਹੜਾ ਕੁਦਰਤ ਦਾ ਨਿਯਮ ਹੈ ਉਹ ਆਟੋਮੈਟਿਕਲ ਹੈ। ਆਟੋਮੈਟਿਕਲ ਕੀ ਆ ਕਿ ਪੇਟ ਵਿਚ ਰਹਿੰਦਿਆਂ ਹੋਇਆ ਪੇਟ ਦੀਆਂ ਤਿੰਨ ਮਸਲਸ, ਐਬਡੋਮੀਨਲ ਓਬਲੀਕ, ਐਬਡੋਮੀਨਲ ਟ੍ਰਾਂਸਵਰਸ, ਐਬਡੋਮੀਨਲ ਵਰਟੀਕਲ, ਤਿੰਨ ਰੈਕਟਸ ਮਸਲ, ਜਿਹੜਾ ਤਿੰਨ ਤਰ੍ਹਾਂ ਦੇ ਸਾਡੇ ਮਸਲਸ ਨੇ ਔਰ ਐਕਸਟਰਨਲ ਤੇ ਇੰਟਰਨਲ ਇਹਨਾਂ ਦੀਆਂ ਬ੍ਰਾਂਚਾਂ ਕਹਿ ਲਓ ਜਾਂ ਲੇਅਰ ਹੈ। ਇਹਨਾਂ ਦੇ ਨਾਲ ਸਾਡਾ ਪੇਟ ਬਣਿਆ ਹੋਇਆ, ਇਹਨਾਂ ਤਿੰਨ ਮਸਲ ਦੇ ਹੇਠਾਂ ਇੱਕ ਸਾਡਾ ਮੈਂਬਰੇਨ ਲੱਗਿਆ ਜਿਹਨੂੰ ਅਸੀਂ ਪੇਰੀਟੋਨੀਅਮ ਕਹਿੰਦੇ ਹਾਂ। ਪੇਰੀਟੋਨੀਅਮ ਦੇ ਹੇਠਾਂ ਅਸੀਂ ਬੱਚੇਦਾਨੀ ਦੀ ਗੱਲ ਕਰਨੀ ਹੈ, ਬਾਕੀ ਛੱਡ ਦਿਓ। ਬੱਚੇਦਾਨੀ ਦੀ ਜਿਹੜੇ ਨੇ ਇਹਦੇ ਉੱਪਰ ਇੱਕ ਲੇਅਰ ਚੜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਬਰਾਡ ਲਿਗਾਮੈਂਟ। ਬਰਾਡ ਲਿਗਾਮੈਂਟ ਦੇ ਹੇਠਾਂ ਮਸਕੂਲ ਲੇਅਰ ਹੈ ਬੱਚੇਦਾਨੀ ਦਾ ਜਿਹਨੂੰ ਅਸੀਂ ਕਹਿੰਦੇ ਹਾਂ ਮਾਇਓਮੈਟ੍ਰੀਅਮ। ਮਾਇਓਮੈਟ੍ਰੀਅਮ ਦੇ ਹੇਠਾਂ ਜਿਹੜਾ ਲੇਅਰ ਹੈਗਾ ਉਹਨੂੰ ਅਸੀਂ ਕਹਿੰਦੇ ਹਾਂ ਇੰਡੋਮੈਟ੍ਰੀਅਮ। ਔਰ ਇੰਡੋਮੈਟ੍ਰੀਅਮ ਦੇ ਵਿੱਚ ਇੱਕ ਗਲਾਫ ਚ ਲਪੇਟਿਆ ਹੋਇਆ ਬੱਚਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਐਮਨੀਓਨ। ਉਸ ਐਮਨੀਓਨ ਦੇ ਵਿੱਚ ਲਪੇਟਿਆ ਹੋਇਆ ਬੱਚਾ ਹੈ ਤੇ ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਜਾ ਰਹੀ ਹੈ ਜਿਹੜੀ ਮਾਂ ਵੱਲੋਂ ਖੂਨ ਲੈ ਕੇ ਆ ਰਹੀ ਤੇ ਉਸਨੂੰ ਦੇ ਰਹੀ ਹੈ। ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਹੈਗੀ ਹੈ ਜਿਹੜੀ ਬੱਚੇ ਦਾ ਵਾਪਸੀ ਆਇਆ ਖੂਨ ਜਿਹਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ ਦੋ ਹੁੰਦੀਆਂ ਨੇ ਉਹ ਬੱਚੇ ਨੂੰ ਉਹ ਮਾਂ ਨੂੰ ਵਾਪਸ ਲੈ ਕੇ ਜਾ ਰਹੀ ਹੈਗੀ। ਹੁਣ ਇੰਨਾ ਸਾਰਾ ਕੁਛ ਅਡੰਬਰ ਹੋਣ ਕਰਕੇ ਸਾਡੇ ਇਨਵਾਇਰਮੈਂਟ ਦਾ ਜਿਹੜਾ ਪ੍ਰੈਸ਼ਰ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਹਮੇਸ਼ਾ ਰਹਿੰਦਾ। ਮੱਛੀ ਪਾਣੀ ਰਹਿੰਦੀ ਹੈ ਨਾ ਤੇ ਉਹਦਾ ਇਨਵਾਇਰਮੈਂਟ ਉਹਦੇ ਚ ਜਿਉ ਸਕਦੀ ਹੈ। ਅਸੀਂ ਪਾਣੀ ਵਿਚ ਬਹੁਤੀ ਦੇਰ ਨਹੀਂ ਜਿਉ ਸਕਦੇ, ਸਾਨੂੰ ਉਥੋਂ ਓਨੀ ਆਕਸੀਜਨ ਨਹੀਂ ਮਿਲ ਸਕਦੀ ਜਿੰਨੀ ਚਾਹੀਦੀ ਹੈਗੀ। ਅਸੀਂ ਇਸ ਇਨਵਾਇਰਮੈਂਟ ਚ ਜਿਉ ਸਕਦੇ ਹਾਂ ਤੇ ਹੁਣ ਬੱਚੇ ਨੂੰ ਉਹ ਇਨਵਾਇਰਮੈਂਟ ਦਾ ਪ੍ਰੈਸ਼ਰ ਨਹੀਂ ਸੀ ਪੈ ਰਿਹਾ ਉਸ ਹਾਲਾਤ ਵਿਚ, ਉਹ ਸਿਰਫ ਮਾਂ ਦੇ ਆਸਰੇ ਤੇ ਸੀਗਾ। ਜਦੋਂ ਹੀ ਬੱਚਾ ਬਾਹਰ ਆਉਂਦਾ ਆ ਜਦੋਂ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ ਬੱਚਾ ਉਸੇ ਵੇਲੇ ਚੀਕਦਾ ਹੈ, ਪ੍ਰੈਸ਼ਰ ਇਕਦਮ ਸਡਨ ਝਟਕਾ ਲੱਗਿਆ ਔਰ ਉਹਦੇ ਚੀਕਣ ਦੇ ਨਾਲ ਬਾਹਰੀ ਪ੍ਰੈਸ਼ਰ ਦੀ ਆਕਸੀਜਨ ਜਿਹੜੀ ਹੈ ਉਹਦੇ ਅੰਦਰ ਜਾਂਦੀ ਹੈ ਔਰ ਉਹ ਫੇਫੜਿਆਂ ਵਿਚ ਵੜ ਜਾਂਦੀ। ਜਦੋਂ ਉਹ ਫੇਫੜਿਆਂ ਚ ਵੜਦੀ ਹੈ ਫੇਫੜੇ ਖੁੱਲ ਜਾਂਦੇ ਨੇ, ਬਲੈਡਰ ਚ ਇੱਕ ਵਾਰ ਫੂਕ ਮਾਰੀ ਖੁੱਲ ਗਿਆ ਔਰ ਉਹ ਇੱਕ ਸਿਸਟਮ ਜਿਹੜਾ ਚਾਲੂ ਹੋ ਜਾਂਦਾ ਔਰ ਉਹ ਸਿਸਟਮ ਦੇ ਚਾਲੂ ਹੋਣ ਨਾਲ ਦਿਲ ਦੇ ਵਿਚ ਤਾਂ ਆਲਰੇਡੀ ਹੀ ਰਸਤਾ ਪਲਮੋਨਰੀ ਆਰਟਰੀ ਦਾ ਬਣਿਆ ਹੋਇਆ ਸੀਗਾ ਜਿਹੜਾ ਵਿਚਾਰਾ ਬੰਦ ਸੀ ਕਿਉਂਕਿ ਉਹਦਾ ਅੱਗੇ ਕੰਮ ਨੀ, ਉਹ ਬੰਦ ਗਲੀ ਸੀ, ਫੇਫੜਿਆਂ ਨੂੰ ਜਾ ਨਹੀਂ ਸੀ ਸਕਦਾ, ਉਹ ਬੰਦ ਲੱਗਾ ਸੀ ਨਹੀਂ ਕਈ ਇੱਧਰ ਨਹੀਂ ਜਾ ਸਕਦਾ ਅੱਗੇ ਰਸਤਾ ਹੈ ਨੀ। ਪਰ ਹੁਣ ਕੀ ਹੋਇਆ ਹੁਣ ਰਸਤਾ ਖੁੱਲ ਗਿਆ, ਜਦੋਂ ਰਸਤਾ ਖੁੱਲ ਗਿਆ ਤੇ ਆਟੋਮੈਟਿਕਲੀ ਉਹ ਜਿਹੜਾ ਖੂਨ ਹੈ ਉਧਰ ਜਾਣਾ ਸ਼ੁਰੂ ਹੋ ਗਿਆ। ਇਹਨੂੰ ਵੇਖੋ ਪਲਮੋਨਰੀ ਆਰਟਰੀ ਜਿਹੜੀ ਰਾਈਟ ਵੈਂਟ੍ਰੀਕਲ ਦੇ ਵਿਚੋਂ ਖੂਨ ਲੈ ਕੇ ਫੇਫੜਿਆਂ ਨੂੰ ਪਹੁੰਚਾਉਂਦੀ ਹੈ, ਪਹਿਲਾਂ ਬੰਦ ਸੀ ਕਿਉਂਕਿ ਫੇਫੜੇ ਬੰਦ ਸੀ ਔਰ ਉਸ ਤੋਂ ਬਾਅਦ ਉਹਦੇ ਹੇਠਾਂ ਇੱਕ ਵਾਲਵ ਲੱਗਿਆ ਹੋਇਆ ਜਿਹਨੂੰ ਅਸੀਂ ਸੈਮੀਲੂਨਰ ਵਾਲਵ ਕਹਿੰਦੇ ਹਾਂ। ਫੇਰ ਉਹਦੇ ਹੇਠਾਂ ਰਾਈਟ ਵੈਂਟ੍ਰੀਕਲ ਸੀਗਾ, ਰਾਈਟ ਵੈਂਟ੍ਰੀਕਲ ਉੱਪਰ ਤਿੰਨ ਪੜਾ ਜਿਵੇਂ ਪੁੜ ਹੁੰਦੇ ਨੇ ਦਰਵਾਜੇ ਦੇ, ਦੋ ਪੱਲੇ ਹੁੰਦੇ ਨੇ ਕਿਸੇ ਦੇ, ਤਿੰਨ ਪੱਲੇ ਹੁੰਦੇ ਨੇ, ਤਿੰਨ ਪੱਲਾ ਵਾਲਾ ਦਰਵਾਜਾ ਸੀਗਾ ਜਿਹੜਾ ਉੱਪਰ ਵਾਲੇ ਰਾਈਟ ਐਟੀਐਮ ਤੇ ਲੈਫਟ ਰਾਈਟ ਵੈਂਟ੍ਰੀਕਲ ਨੂੰ ਆਪਸ ਚ ਮਿਲਾਉਂਦਾ ਸੀ ਪਰ ਬੰਦ ਪਿਆ ਸੀਗਾ, ਭਰਿਆ ਹੋਇਆ ਸੀਗਾ ਕਿਉਂਕਿ ਉਹਦੇ ਚ ਅਗਾਂਹ ਜਾਣ ਵਾਲਾ ਰਸਤਾ ਹੀ ਹੈ ਨਹੀਂ ਸੀਗਾ। ਖੂਨ ਉਥੋਂ ਤੱਕ ਭਰਿਆ ਸੀ ਤੇ ਐਕਸਟਰਾ ਖੂਨ ਡੁੱਲ ਕੇ ਉੱਪਰੋਂ ਤੇ ਤੁਸੀਂ ਇਹ ਕਹਿ ਲੋ ਵੀ ਇੱਕ ਪੂਰੀ ਬਾਲਟੀ ਬਣ ਗਈ ਸੀ, ਇਹ ਡੁੱਲ ਕੇ ਖੱਬੇ ਪਾਸੇ ਜਾ ਰਿਹਾ ਸੀ, ਉਹਦੇ ਨਾਲ ਬੱਚੇ ਦਾ ਕੰਮ ਚੱਲ ਰਿਹਾ ਸੀਗਾ। ਤੇ ਹੁਣ ਕੀ ਹੋਇਆ, ਹੁਣ ਇਹ ਖੂਨ ਜਾਣਾ ਸ਼ੁਰੂ ਹੋ ਗਿਆ ਤੇ ਜੇ ਕਿਸੇ ਬਾਲਟੀ ਦੇ ਤੁਸੀਂ ਹੇਠਾਂ ਥੱਲੇ ਨੂੰ ਸੁਰਾਖ ਕਰਦੇ ਹੋ ਤੇ ਆਟੋਮੈਟਿਕਲੀ ਜਿਹੜਾ ਬਾਲਟੀ ਚੋਂ ਬਾਹਰ ਡੁੱਲ ਰਿਹਾ ਸੀ ਉਹ ਨਹੀਂ ਡੁੱਲੇਗਾ ਨਾ। ਅਲਟੀਮੇਟਲੀ ਉਹ ਜਿਹੜਾ ਫੋਰਾਮਿਨ ਓਵਲ ਹੈਗਾ ਹੈ ਉਹ ਆਮ ਤੌਰ ਤੇ ਬੰਦ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਕੁਦਰਤ ਨੇ ਸਾਡੀ ਬਾਡੀ ਦੇ ਵਿਚ ਇੱਕ ਕੰਟ੍ਰੈਕਸ਼ਨ ਸਿਸਟਮ ਆਟੋਮੈਟਿਕ ਪਾਇਆ ਹੋਇਆ। ਸਾਡੇ ਹੱਥ ਚ ਮਾਂ ਦੇ ਪੇਟ ਚ ਰਹਿੰਦੇ ਆ ਐਂ ਇਕੱਠੇ ਹੋਏ ਹੁੰਦੇ ਨੇ, ਹਰ ਚੀਜ਼ ਫਲੈਕਸ਼ਨ ਦੇ ਵਿਚ ਰਹਿੰਦੀ ਹੈ, ਹਰ ਮਸਲ ਜਿਹੜਾ ਹੈ ਕੰਟ੍ਰੈਕਸ਼ਨ ਦੇ ਵਿਚ ਰਹਿੰਦਾ ਹੈਗਾ ਆ ਔਰ ਇਸੇ ਕਰਕੇ ਹੀ ਉਹ ਜਿਹੜਾ ਫੋਰਾਮਿਨ ਓਵਲ ਹੈ ਉਹ ਜਿਹੜੀ ਦੀਵਾਰ ਹੈਗੀ ਹੈ ਐਟਰੀਓ ਵੈਂਟ੍ਰੀਕੁਲਰ ਸੈਪਟਮ ਕਿ ਦੋਹਾਂ ਆਰਟਰੀਆਂ ਨੂੰ ਵੱਖਰੇ ਕਰਦੀ ਹੈ, ਆਰਟਰੀਅਮ ਨੂੰ ਵੀ ਔਰ ਦੋਹਾਂ ਵੈਂਟ੍ਰੀਕਲ ਨੂੰ ਵੀ ਵੱਖਰੇ ਕਰਦੀ ਹੈ, ਇੱਕ ਸਾਂਝੀ ਦੀਵਾਰ ਹੈਗੀ ਹੈ। ਉਸ ਦੀਵਾਰ ਚ ਜਿਹੜਾ ਸੁਰਾਖ ਸੀਗਾ ਉਹਦਾ ਹੁਣ ਕੰਮ ਨਹੀਂ ਰਹਿ ਗਿਆ, ਉਹ ਹੌਲੀ ਹੌਲੀ ਬੰਦ ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦਾ। ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਬੰਦ ਹੋ ਜਾਂਦਾ ਨਿਯਮਤ ਸਮੇਂ ਦੇ ਵਿੱਚ। ਉਹਨੂੰ ਅਸੀਂ ਕਹਿੰਦੇ ਹਾਂ ਵੀ ਛੇ ਕੁ ਮਹੀਨੇ ਚ ਬੰਦ ਹੋ ਜਾਂਦਾ, ਕਈਆਂ ਦੇ 18 ਮੰਥਸ ਤੱਕ ਵੀ ਬੰਦ ਨਹੀਂ ਹੁੰਦਾ। ਕਈਆਂ ਵਾਸਤੇ ਅੱਜ ਕੱਲ ਸਾਨੂੰ ਸਰਜਰੀ ਦੀ ਲੋੜ ਪੈਂਦੀ ਹੈ ਕਿਉਂਕਿ ਹੁਣ ਬੱਚੇ ਦੀ ਲੋੜ ਆਕਸੀਜਨ ਦੀ ਵੱਧ ਗਈ, ਬੱਚੇ ਦੀ ਲੋੜ ਖੁਰਾਕ ਤਾਂ ਬਾਹਰੋਂ ਆਣੀ ਸ਼ੁਰੂ ਹੋ ਗਈ, ਦੁੱਧ ਹੋਰ ਜੋ ਵੀ ਕੁਛ ਅਸੀਂ ਦੇਣਾ ਸ਼ੁਰੂ ਕਰਤਾ, ਪਰ ਆਕਸੀਜਨ ਦੀ ਲੋੜ ਉਹਦੀ ਪੂਰੀ ਨਹੀਂ ਹੋ ਰਹੀ ਕਿਉਂਕਿ ਇਸ ਪਾਸਿਓ ਜਿਹੜਾ ਮਿਕਸ ਖੂਨ ਆ ਰਿਹਾ ਹੈਗਾ ਆ ਆਂਤਰੀਆਂ ਚੋ ਇਕੱਠਾ ਹੋ ਕੇ ਉਹ ਲਿਵਰ ਚ ਜਾ ਰਿਹਾ ਸੀਗਾ, ਉਹ ਫਿਰ ਹੁਣ ਐਟਰੀਅਮ ਚ ਆ ਰਿਹਾ ਸੀਗਾ, ਬਾਕੀ ਸਰੀਰ ਚੋ ਵੀ ਇਕੱਠਾ ਹੋ ਰਿਹਾ ਸੀ। ਇਹ ਮਿਕਸਡ ਹੋਇਆ ਖੂਨ ਹਜੇ ਵੀ ਖੱਬੇ ਪਾਸੇ ਜਾ ਰਿਹਾ ਹੈਗਾ, ਤੇ ਜਦੋਂ ਐਸਾ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਆ ਆਟੋਮੈਟਿਕਲੀ ਜਿਹੜੀ ਅਸੀਂ ਸਪਲਾਈ ਕਰਨੇ ਆ ਉਹ ਤਾਂ ਵੀ ਅਡਲਟਰੇਸ਼ਨ ਹੋ ਗਈ ਨਾ। ਹਾਂਜੀ, ਖੰਡ ਕੁਛ ਹੋਰ ਮਿਲਾ ਕੇ ਤੁਸੀਂ ਭੇਜ ਰਹੇ ਹੋ, ਹਲਦੀ ਦੇ ਵਿੱਚ ਤੁਸੀਂ ਕੁਛ ਹੋਰ ਮਿਲਾ ਕੇ ਭੇਜ ਰਹੇ ਹੋ ਤੇ ਉਹਨੇ ਫਿਰ ਉਹ ਕੰਮ ਤੇ ਨਹੀਂ ਨਾ ਕਰਨਾ। ਸੋ ਇਸੇ ਕਰਕੇ ਇਹ ਬੱਚੇ ਜਿਹੜੇ ਇਸ ਟਾਈਪ ਦੇ ਹੁੰਦੇ ਨੇ ਉਹ ਵੀਕ ਹੁੰਦੇ ਨੇ, ਔਰ ਖਾਸ ਤੌਰ ਤੇ ਇਹਨੂੰ ਅਸੀਂ ਕਹਿੰਦੇ ਕੰਜੈਨੀਟਲ ਹਾਰਟ ਡਿਜ਼ੀਜ਼, ਬਚਪਨ ਤੋਂ ਲੈ ਕੇ ਹੀ ਜਿਹੜਾ ਡਿਫੈਕਟ ਸੀ ਉਹ ਰਹਿ ਗਿਆ। ਔਰ ਇਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਤੁਸੀਂ ਵੇਖੋਗੇ, ਅੱਜ ਜਿਵੇਂ ਕਲੱਬਿੰਗ ਨੇਲ ਦੀ ਗੱਲ ਕਰੀ ਸੀ ਨਾ ਕਿ ਜਿਵੇਂ ਟੋਲੀ ਮੂੰਹ ਦੀ ਬਾਰੀ ਹੁੰਦੀ ਆ, ਇਹ ਟੋਲੀ ਮੂੰਹ ਦੀ ਮਾਰੀ ਵਰਗੇ ਉਹਦੇ ਨੌ ਹੋਣਗੇ, ਨੌ ਨੀਲੇ ਹੋਣਗੇ, ਬੁੱਲ ਨੀਲੇ ਹੋਣਗੇ, ਜੇ ਬੁੱਟ ਤੁਸੀਂ ਉਹਦੇ ਐ ਲਿਪਸ ਹੋਣ ਪਾਸੇ ਕਰਕੇ ਵੇਖੋਗੇ ਤੇ ਉਹ ਵੀ ਕਾਲੇ ਹੋਣਗੇ, ਅੱਖਾਂ ਦੇ ਹੇਠਾਂ ਵੀ ਉਹਦੇ ਕਾਲੇ ਘੇਰੇ ਹੋਣਗੇ ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਥਾਂ ਥਾਂ ਤੇ। ਜਿਹੜੇ ਵਿਜ਼ੀਬਲ ਥਾਂ ਹੈਗੇ ਨੇ ਉਥੋਂ ਅਸੀਂ ਇਹ ਵੇਖ ਸਕਦੇ ਹਾਂ ਵੀ ਇਸ ਬੱਚੇ ਦੀ ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਥਕਾਵਟ ਆ, ਆਕਸੀਜਨ ਪੂਰੀ ਨਹੀਂ ਹੋਣੀ ਫਿਰ ਭੁੱਖ ਵੀ ਉਹਦੀ ਨਹੀਂ ਲੱਗਦੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਜਿਹੜੀ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਪੂਰੀ ਨਹੀਂ ਹੋ ਰਹੀ। ਸੋ ਇਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਉਸ ਵੇਲੇ ਇਸ ਚੀਜ਼ ਦੀ ਮੰਗ ਕਰਦਾ ਆ ਭਈ ਇਹਦਾ ਅਸੀਂ ਡਾਇਗਨੋਸ ਕਰੀਏ, ਜਾਣੀਏ ਵੀ ਕੀ ਹੈ ਜੋ ਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕਲੱਬਿੰਗ ਨੇਲ ਵਾਲੀ, ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਹਾਂ। ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿੱਚ ਹੁੰਦਾ ਹੈ, ਪਰ ਇਹ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨਹੀਂ ਗਾ, ਬੰਦਿਆਂ ਚ ਵੀ ਹੋ ਸਕਦਾ ਹੈ, ਕਿਸੇ ਹੋਰ ਕਾਰਨ ਵੀ ਰੈਕਚਰ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਚੱਲਦਾ ਚੱਲਦਾ, ਕਿਉਂਕਿ ਅੱਜ ਤਾਂ ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਪਹਿਲਾਂ ਤੇ ਐਸੀ ਨਹੀਂ ਸੀ ਨਾ, ਅੱਜ ਕੱਲ ਤਾਂ ਹਰ ਅੰਗ ਸਰੀਰ ਦਾ ਅਸੀਂ ਖੋਲ ਕੇ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਔਰ ਨਹੀਂ ਸੀ ਤੇ ਉਸ ਵੇਲੇ ਵੱਡਿਆਂ ਦੇ ਵਿੱਚ ਵੀ ਇਹੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਸੀ, ਔਰ ਫੇਰ ਉਹਦੇ ਨਾਲ ਜਿਹੜਾ ਬਲੱਡ ਹੁਣ ਦੂਸਰੇ ਪਾਸੇ ਫੇਫੜਿਆਂ ਦੇ ਵਿੱਚ ਜਾਂਦਾ ਸੀ ਤੇ ਆ ਰਿਹਾ ਹੈ, ਜਾਂਦਾ ਸੀ ਤੇ ਆ ਰਿਹਾ ਹੈ, ਉਹ ਹੁਣ ਉਨੀ ਆਕਸੀਜਨ ਨਹੀਂ ਲੈ ਕੇ ਆ ਰਿਹਾ ਕਿਉਂਕਿ ਸਾਰਾ ਜਾ ਹੀ ਨਹੀਂ ਰਿਹਾ, ਗਿਣਤੀ ਦਾ ਬਲੱਡ ਉਹਦੇ ਚ ਜਾ ਰਿਹਾ ਹੈਗਾ ਤੇ ਉਹਨਾਂ ਕੀ ਆਕਸੀਜਨ ਲੈ ਕੇ ਆ ਰਿਹਾ, ਬਾਕੀ ਸਾਰੇ ਸਰੀਰ ਚ ਰਲਿਆ ਮੇਰਾ ਖੂਨ ਇਹਦੇ ਚ ਮਿਕਸ ਹੋ ਰਿਹਾ, ਸੋ ਲੋੜ ਪੂਰੀ ਨਹੀਂ ਕਰਦਾ, ਜਿਸ ਕਰਕੇ ਆਮ ਤੌਰ ਤੇ ਇੱਕ ਹੋਰ ਸਿਮਟਮ ਪੈਦਾ ਹੁੰਦਾ ਹੈ ਸ਼ਾਰਟ ਡਰਾਈ ਕਫ, ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਸ਼ਾਰਟ ਡਰਾਈ ਕਫ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਕਸੀਜਨ, ਆਕਸੀਜਨ ਦਾ ਮਤਲਬ ਕੀ ਹੈ ਕਿ ਜੇ ਸਰੀਰ ਚ ਸਾਡੀ ਆਕਸੀਜਨ ਤੇ ਜਿਵੇਂ ਸਾਹਿਬ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਤੇ ਹੋਰ ਜਿੰਨੀਆਂ ਵੀ ਗੈਸਾਂ ਨੇ ਨਾ ਸਾਡੇ ਸਰੀਰ ਚ ਇੱਕ ਰੇਸ਼ੋ ਹੈਗੀ, ਜਦੋਂ ਉਹ ਰੇਸ਼ੋ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਟਾਇਰਡ ਫੀਲ ਕਰ ਲਿਆ ਤੇ ਫਿਰ ਅਸੀਂ ਸੌ ਜਾਂਦੇ ਹਾਂ, ਰਿਲੈਕਸ ਹੋ ਜਾਂਦਾ, ਜੇ ਹੋਰ ਕੋਈ ਬਿਮਾਰੀ ਨਹੀਂ ਤਾਂ ਰਿਲੈਕਸ ਹੋ ਜਾਂਦਾ, ਤੇ ਜਦੋਂ ਅਸੀਂ ਪੂਰੀ ਤਰ੍ਹਾਂ ਨੀਂਦ ਸੌ ਲੈਂਦੇ ਹਾਂ ਤੇ ਉਸ ਤੋਂ ਬਾਅਦ ਉੱਠਦੇ ਹਾਂ ਤਾਂ ਅਸੀਂ ਫਰੈਸ਼ ਹੁੰਦੇ ਹਾਂ ਕਿਉਂਕਿ ਉਸ ਵੇਲੇ ਕਾਰਵਾਈ ਘੱਟ ਹੋ ਰਹੀ ਹੈ, ਉਸ ਵੇਲੇ ਆਕਸੀਜਨ ਦੀ ਘੱਟ ਲੋੜ ਹੁੰਦੀ ਹੈ, ਤੇ ਚਲੋ ਜਿੰਨੀ ਵੀ ਸੀ ਉਹਦੇ ਨਾਲ ਸਾਡਾ ਕੰਮ ਚੱਲਦਾ ਸੀਗਾ ਤੇ ਅਸੀਂ ਇੱਕ ਵਾਰ ਠੀਕ ਮਹਿਸੂਸ ਕਰਨੇ ਆ, ਪਰ ਮੰਜੇ ਤੋਂ ਉੱਠੇ ਆ, ਥੋੜਾ ਬਹੁਤ ਚੱਲੇ ਆ, ਬਰਸ਼ ਕੀਤਾ, ਥਕਾਵਟ ਹੋ ਗਈ ਹੈ, ਹੋਰ ਕੰਮ ਕੀਤੇ ਨੇ, ਥਕਾਵਟ ਹੋ ਗਈ ਹੈ, ਵੱਡੇ ਬੰਦਿਆਂ ਨੂੰ ਵੀ ਅਗਰ ਇਹ ਫੋਰਾਮਿਨ ਓਵਲ ਬੰਦ ਨਹੀਂ ਹੋਇਆ ਤੇ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਆ, ਉਸ ਹਾਲਾਤ ਦੇ ਵਿੱਚ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ, ਉਸ ਹਾਲਾਤ ਵਿੱਚ ਉਹਨਾਂ ਦੀ ਬਾਡੀ ਡਿਵੈਲਪਮੈਂਟ ਨਹੀਂ ਹੁੰਦੀ, ਤੇ ਬਾਡੀ ਡਿਵੈਲਪਮੈਂਟ ਜਦੋਂ ਮੈਂ ਇੱਕ ਲਫ਼ਜ਼ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਹੀ ਕੰਮ, ਨਹੀਂ, ਨੌ ਸਿਸਟਮ ਨੇ ਤੇ ਨਵਾਂ ਸਿਸਟਮਾਂ ਦੇ ਵੱਖਰੇ ਵੱਖਰੇ ਕੰਮ ਨੇ, ਸਾਰੇ ਕੰਮ ਹੀ ਸਲੋ ਹੋ
1: ਜਾਣਗੇ।
0: ਇਸ ਕਰਕੇ ਇਹ ਜਿਹੜਾ ਤੁਹਾਡਾ ਸਵਾਲ ਸੀਗਾ ਜਿਹੜਾ ਫੇਫੜਿਆਂ ਵਾਲਾ ਸੀਗਾ, ਇਹ ਕਈ ਵਾਰ ਐਸਾ ਹੁੰਦਾ ਕਿ ਕਈ ਇੱਕ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਐਲਵਲਾਈਜ਼ ਖੁੱਲਦੀਆਂ ਨਹੀਂ, ਕਈ ਐਸੇ ਪ੍ਰੋਗਰਾਮ ਹੈਗੇ ਨੇ ਇੱਕ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਸੈਮੀਲੂਨਰ ਵਾਲਵ ਦੱਸਿਆ ਜਿਹੜਾ ਰਾਈਟ ਵੈਂਟ੍ਰੀਕਲ ਜੋ ਖੂਨ ਪਲਮੋਨਰੀ ਆਰਟਰੀ ਨੂੰ ਦਿੰਦਾ ਆ ਤੇ ਪਲਮੋਨਰੀ ਆਰਟਰੀ ਫਿਰ ਦੋ ਫੇਫੜਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਸਪਲਾਈ ਕਰਦੀ ਹੈ, ਔਰ ਉਹ ਵਾਲਵ ਹੀ ਨਹੀਂ ਖੁੱਲਦਾ, ਹਾਂਜੀ ਜੰਗ ਲੱਗ ਗਿਆ ਟੈਮ ਸਿਰ ਤੇ ਖੁੱਲਿਆ ਨੀ ਗਾ ਤੇ ਜੰਗ ਲੱਗ ਗਿਆ ਹੁਣ ਖੋਲਿਆ ਨੀ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬੱਚੇ ਦੇ ਸਰੀਰ ਵਿਚ ਵਾਪਰਦੀਆਂ ਨੇ ਤੇ ਸਿਮਟਮ ਉਹਦੇ ਮੈਂ ਤੁਹਾਨੂੰ ਦੱਸ ਦਿੱਤੇ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਕੰਮ ਨਹੀਂ ਕਰ ਸਕਦੇ ਥਕਾਵਟ ਹੁੰਦੀ ਹੈ ਐਕਸਰਸਾਈਜ਼ ਨਹੀਂ ਕਰ ਸਕਦੇ ਤਾਂ ਪਲਸ ਉਹਨਾਂ ਦੀ ਜਿਹੜੀ ਹੈ ਜ਼ਿਆਦਾਤਰ ਆਮ ਤੌਰ ਤੇ 70-80 ਨਹੀਂ ਹੋਏਗੀ 90-100 ਦੇ ਨੇੜੇ ਚੱਲਦੀ ਹੋਏਗੀ ਸੁਭਾਅ ਉਹਨਾਂ ਦਾ ਚਿੜਚਿੜਾ ਹੋਏਗਾ ਔਰ ਹਾਰਟ ਬੀਟ ਜਿਹੜੀ ਉਹ ਜ਼ਿਆਦਾ ਹੋਏਗੀ ਆਮ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਵਾਪਸੀ ਵਾਲਾ ਖੂਨ ਵੀ ਪੂਰਾ ਨਹੀਂ ਜਾ ਸਕੇਗਾ ਜਿਸ ਕਰਕੇ ਲੱਤਾਂ ਤੇ ਪੈਰਾਂ ਤੇ ਗਿੱਟਿਆਂ ਤੇ ਸੋਜ ਹੋਣੀ ਆਮ ਤੌਰ ਤੇ ਸੁਭਾਵਕ ਜਿਹੀ ਗੱਲ ਹੈਗੀ ਹੈ ਇਹ ਐਸਾ ਹੋਣਾ ਸ਼ੁਰੂ ਹੋ ਜਾਏਗਾ ਸੋ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਵੈਸੇ ਮੈਂ ਇਹਨੂੰ ਅੱਗੇ ਚੱਲ ਕੇ ਦੱਸਣਾ ਸੀਗਾ ਕਿਉਂਕਿ ਮੈਂ ਪਹਿਲਾਂ ਇਹ ਦੱਸਣਾ ਸੀਗਾ ਵੀ ਹਾਰਟ ਦਾ ਅਟੈਕ ਜਿਹੜਾ ਹੁੰਦਾ ਅਸੀਂ ਉਹਨੂੰ ਕੀ ਕਹਿੰਦੇ ਹਾਂ ਜੀ ਕਾਰਨ ਕੀ ਹੁੰਦੇ ਨੇ ਤੇ ਫਿਰ ਮੈਂ ਦੱਸਣਾ ਸੀ ਵੀ ਖੱਬੇ ਪਾਸੇ ਹਾਰਟ ਅਟੈਕ ਹੋ ਸਕਦਾ ਖੱਬੇ ਪਾਸੇ ਦਾ ਹਾਰਟ ਫੇਲੀਅਰ ਹੁੰਦਾ ਸੱਜੇ ਪਾਸੇ ਦਾ ਹਾਰਟ ਫੇਲੀਅਰ ਅਸੀਂ ਵੱਖ ਵੱਖ ਕਿਉਂ ਕਰਕੇ ਵੇਖਦੇ ਹਾਂ ਪਹਿਲਾਂ ਤਾਂ ਮੈਂ ਸਾਰੇ ਸਿਮਟਮ ਉਹ ਦੱਸੇ ਨੇ ਨਾ ਹਾਰਟ ਫੇਲ ਹੋ ਗਿਆ ਜੀ ਜਾਂ ਫੇਫੜਿਆਂ ਚ ਕੁਝ ਵੀ ਹੋ ਗਿਆ ਸਧਾਰਨ ਸਿਮਟਮ ਕੀ ਹੋਣੇ ਫੇਰ ਆਪਾਂ ਪਹੁੰਚ ਗਏ ਤੁਹਾਡੇ ਸਵਾਲ ਕਰਕੇ ਸਿੱਧੇ ਹੀ ਹਾਰਟ ਦੇ ਪਹੁੰਚ ਗਏ ਔਰ ਉਹ ਬੱਚੇ ਦੀ ਕੰਡੀਸ਼ਨ ਮੈਂ ਤੁਹਾਡੇ ਸਾਹਮਣੇ ਕਲੀਅਰ ਕਰ ਦਿੱਤੀ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜਿਸ ਕਰਕੇ ਬੱਚਿਆਂ ਦੇ ਫੇਫੜੇ ਜਿਹੜੇ ਨੇ ਉਹ ਖੁੱਲੇ ਨਹੀਂ ਹੁੰਦੇ ਬਾਹਰ ਖੁੱਲ ਜਾਂਦੇ ਨੇ ਤੇ ਫਿਰ ਉਹਦੇ ਵਿਚ ਰੈਜ਼ੀਡੂਅਲ ਏਅਰ ਕੁਝ ਨਾ ਕੁਝ ਰਹਿ ਹੀ ਜਾਂਦੀ ਹੈ ਤਾਂ ਕਿ ਉਹ ਪਕਾਨਾ ਫੁੱਲਣ ਯੋਗ ਹੋਵੇ ਉਹਦਾ ਮੂੰਹ ਖੁੱਲਿਆ ਰਹਿ ਜਾਵੇ ਤੇ ਬਾਹਰੋਂ ਜਦੋਂ ਹੈਵੀ ਆਕਸੀਜਨ ਡਿੱਗੇ ਇਹਦੇ ਮੂੰਹ ਵਿਚ ਚਲੀ ਜਾਵੇ
1: ਠੀਕ
0: ਹੈ ਸੋ ਇਸ ਕਰਕੇ ਇਹ ਪਰਪਸ ਜਿਹੜਾ ਇਸ ਤਰ੍ਹਾਂ ਇਸ ਦਾ ਸੋਲਵ ਹੁੰਦਾ ਰਹਿੰਦਾ ਹੈਗਾ ਔਰ ਇਸ ਹਾਲਾਤ ਦੇ ਵਿਚ ਆਮ ਤੌਰ ਤੇ ਤੁਸੀਂ ਬੱਚੇ ਵੀਕ ਹੁੰਦੇ ਨੇ ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਆਮ ਲੋਕਾਂ ਦੇ ਮੁਤਾਬਕ ਹੁੰਦੀ ਭਾਵੇਂ ਵੱਡਾ ਵੀ ਹੋ ਗਿਆ ਹੋਵੇ ਔਰ ਇਸ ਦੇ ਵਿਚ ਜਿਹੜੇ ਬਹੁਤੇ ਲੋਕਾਂ ਦੀ ਏਜ ਹੈ ਨਾ ਹੁਣ ਜਿਵੇਂ ਆਮ ਸਾਡੀ ਐਵਰੇਜ ਏਜ ਜਿਹੜੀ ਉਹ 70 ਸਾਲ ਦੇ ਪਹੁੰਚ ਹੀ ਗਈ ਹੈ ਨਾ ਲੇਕਿਨ ਇਹ ਬੱਚੇ ਆਮ ਤੌਰ ਤੇ 40-50 ਦੇ ਅੰਦਰ ਅੰਦਰ ਇਹਨਾਂ ਦੀ ਡੈਥ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਉਸ ਵੇਲੇ ਐਗਜ਼ਰਸ਼ਨ ਨੂੰ ਪੂਰਾ ਕਰ ਹੀ ਨਹੀਂ ਰਿਹਾ ਜਿੰਨਾ ਕੰਮ ਹੋਣਾ ਚਾਹੀਦਾ ਹੋ ਹੀ ਨਹੀਂ ਰਿਹਾ ਜਿੰਨੀ ਡਿਮਾਂਡ ਹੈ ਉਹਦੀ ਹੋਣੀ ਆਕਸੀਜਨ ਮਿਲ ਹੀ ਨਹੀਂ ਰਹੀ ਹੈਗੀ ਔਰ ਚਲਦੇ ਚਲਦੇ ਡੈਫੀਸ਼ੀਐਂਸੀ ਪੈਦਾ ਹੁੰਦਿਆਂ ਅਲਟੀਮੇਟਲੀ ਉਹ ਇੰਨੀ ਕਮੀ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਦਾ ਸਰੀਰ ਉਸ ਨੂੰ ਜਵਾਬ ਦੇ ਜਾਂਦਾ ਸੋ ਇਹ ਸਾਰੀਆਂ ਕੋਲਡ ਸਵੈਟਿੰਗ ਵਗੈਰਾ ਹੋਣੀ ਰੇਲੀਆਂ ਆਉਣੀਆਂ ਮੂੰਹ ਸੁੱਕਣਾ ਨੌਹਾਂ ਦੀ ਗੱਲ ਮੈਂ ਦੱਸਦੀ ਅੱਖਾਂ ਦੀ ਗੱਲ ਦੱਸਦੀ ਲਿਪਸ ਦੀ ਗੱਲ ਦੱਸਦੀ ਇਹ ਸਾਰੀ ਗੱਲ ਜਿਹੜੀ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਫੈਕਟ ਕਿਸੇ ਦੀ ਮਾਂ ਤੋਂ ਰਹਿ ਗਿਆ ਸੀਗਾ ਪਰ ਹੁਣ ਇੱਕ ਹੁੰਦਾ ਆ ਕੰਜੈਸਟਿਵ ਹਾਰਟ ਫੇਲੀਅਰ ਹੁਣ ਕੰਜੈਸ਼ਨ ਦਾ ਮਤਲਬ ਵੀ ਸਹੀ ਸਮਝੇ ਵੀ ਬਹੁਤ ਇਕੱਠ ਹੋ ਗਿਆ ਕਿਸੇ ਥਾਂ ਤੇ
1: ਬਿਲਕੁਲ ਜਾਮ ਲੱਗ ਗਿਆ ਜਿਹਨੂੰ ਕਹਿੰਦੇ ਆਪਾਂ ਟ੍ਰੈਫਿਕ ਜਾਮ ਲੱਗ ਗਿਆ
0: ਟ੍ਰੈਫਿਕ ਜਾਮ ਲੱਗ ਗਈ ਹੁਣ ਟ੍ਰੈਫਿਕ ਜਾਮ ਲੱਗ ਗਈ ਤਾਂ ਮਤਲਬ ਸਾਡੇ ਸਾਹਮਣੇ ਦੋ ਹੈ ਇੱਕ ਤਾਂ ਇਹ ਆ ਭਈ ਜਿਹੜਾ ਖੂਨ ਵਾਪਸੀ ਵਾਲਾ ਆ ਰਿਹਾ ਸੀ ਉਹ ਨਹੀਂ ਆ ਰਿਹਾ
1: ਜੀ
0: ਉਹਨੂੰ ਕਿਤੇ ਜਾਮ ਲੱਗ ਗਿਆ ਜਿਹਦੇ ਕਰਕੇ ਹਾਰਟ ਨੂੰ ਖੂਨ ਸਪਲਾਈ ਨਹੀਂ ਹੋ ਰਿਹਾ ਰਾਈਟ ਸਾਈਡਡ ਹਾਰਟ ਫੇਲੀਅਰ ਠੀਕ ਹੈ ਦੂਸਰਾ ਇਹ ਆ ਭਈ ਹਾਰਟ ਦੇ ਸਰਕੂਲੇਸ਼ਨ ਚ ਚੱਲ ਕੇ ਖੂਨ ਖੱਬੇ ਪਾਸੇ ਜਾਣਾ ਸੀ ਉਹ ਪਲਮੋਨਰੀ ਆਰਟਰੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਸੈਮੀਲੂਨਰ ਵਾਲਵ ਲੱਗਾ ਹੋਇਆ ਉਹਦੇ ਵਿਚ ਕੋਈ ਡਿਫੈਕਟ ਸੀ ਤੇ ਉਹ ਫੇਫੜਿਆਂ ਨੂੰ ਖੂਨ ਨੂੰ ਜਾਣ ਹੀ ਨਹੀਂ ਦਿੰਦਾ ਸਖ਼ਤ ਹੋ ਗਿਆ ਦਰਵਾਜਾ ਸਖ਼ਤ ਹੋ ਗਿਆ ਖੁੱਲਦਾ ਨੀ ਛੇਤੀ ਖੁੱਲਦਾ ਨੀ ਛੇਤੀ ਬੰਦ ਨਹੀਂ ਹੁੰਦਾ ਜਿਹਦੇ ਕਰਕੇ ਫੇਫੜਿਆਂ ਨੂੰ ਖੂਨ ਨਹੀਂ ਜਾ ਰਿਹਾ ਤੇ ਜਦੋਂ ਇਹੋ ਜਿਹੀ ਕੰਡੀਸ਼ਨ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰ ਟੈਂਸ਼ਨ ਕਿ ਉਹ ਰਸਤਾ ਜਿਹੜਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾ ਰਿਹਾ ਹੈਗਾ ਆ ਉਹ ਨਾਲੀ ਉਹਦਾ ਨਾਂ ਹੈ ਪਲਮੋਨਰੀ ਆਰਟਰੀ ਇਸ ਕਰਕੇ ਕਹਿੰਦੇ ਕਿ ਖੂਨ ਦਿਲ ਤੋਂ ਬਾਹਰ ਜਾ ਰਹੀ ਹੈ ਜਿੰਨੀਆਂ ਵੀ ਚੀਜ਼ਾਂ ਦਿਲ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ ਜਿੰਨੀਆਂ ਦਿਲ ਦੇ ਵਿਚ ਵਾਪਸ ਆਉਂਦੀਆਂ ਨੇ ਉਦੋਂ ਉਹਨੂੰ ਅਸੀਂ ਵੇਨਸ ਕਹਿੰਦੇ ਹਾਂ ਭਾਵੇਂ ਕਿ ਉਹ ਫਰੈਸ਼ ਖੂਨ ਕਿਉਂਕਿ ਜਿਹੜੀਆਂ ਫੇਫੜਿਆਂ ਵਿਚੋਂ ਖੂਨ ਲੈ ਕੇ ਵਾਪਸ ਆ ਰਹੀਆਂ ਨੇ ਚਾਰ ਨਾਲੀਆਂ ਹੁੰਦੀਆਂ ਨੇ ਜਿਹੜੀਆਂ ਲੈਫਟ ਐਟਰੀਅਮ ਚ ਪੈਂਦੀਆਂ ਨੇ ਉਹ ਲੈ ਕੇ ਤਾਂ ਹੁਣ ਫਰੈਸ਼ ਖੂਨ ਹੋ ਗਿਆ ਨਾ ਆਕਸੀਜਨ ਆ ਗਈ ਨਾ ਉਹਦੇ ਨਾਲ ਪਰ ਅਸੀਂ ਫਿਰ ਵੀ ਉਹਨੂੰ ਵੇਖ ਕਹਿੰਦੇ ਕਿਉਂ ਕਿਉਂਕਿ ਇੱਥੇ ਅਸੀਂ ਇਹ ਰੂਲ ਅਪਲਾਈ ਕਰਦੇ ਹਾਂ ਕਿ ਬਾਹਰੋਂ ਆਉਣ ਵਾਲੀਆਂ ਜਿੰਨੀਆਂ ਵੀ ਨਾੜੀਆਂ ਹਨ ਖੂਨ ਚ ਦਾਖਲ ਹੋਣ ਹਾਰਟ ਚ ਦਾਖਲ ਹੋਣ ਵਾਲੀਆਂ ਉਹ ਸਾਰੀਆਂ ਵੇਨਸ ਹਨ ਔਰ ਜਿੰਨੀਆਂ ਵੀ ਹਾਰਟ ਚੋ ਰਿਲੀਜ਼ ਹੋ ਕੇ ਬਾਹਰ ਜਾਣ ਵਾਲੀਆਂ ਨੇ ਭਾਵੇਂ ਇਹ ਪਲਮੋਨਰੀ ਆਰਟਰੀ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ ਪਰ ਕਹਾਂਗੇ ਇਹਨੂੰ ਅਸੀਂ ਆਰਟਰੀ ਹੀ ਸੋ ਇਸ ਆਰਟਰੀ ਦੇ ਵਿਚ ਬਲੋਕੇਜ ਕਿੱਥੋਂ ਹੋ ਸਕਦੀ ਹੈ ਸਾਡਾ ਉਹ ਜਿਹੜਾ ਸੈਮੀ ਲੂਨਰ ਵਾਲਵ ਆ ਓਹਦੇ ਚ ਡਿਫੈਕਟ ਹੋ ਸਕਦਾ ਹੈ, ਜਾਂ ਉਹ ਜਿਹੜੀ ਚੀਜ਼ ਜਿਹੜੀ ਅੱਗੇ ਦੋ ਫੇਫੜਿਆਂ ਨੂੰ ਬਾਈਫਰਕੇਟ ਹੋ ਕੇ ਤੇ ਸਪਲਾਈ ਕਰ ਰਹੀ ਹੈ, ਹੁਣ ਅੱਗੇ ਫੇਫੜਿਆਂ ਦੇ ਵਿਚ ਨਮੂਨੀਆ ਹੋ ਗਿਆ, ਅੱਗੇ ਫੇਫੜਿਆਂ ਦੇ ਵਿਚ ਇੱਕ ਇੰਫਾਈਸੇਮਾ ਦੀ ਕੰਡੀਸ਼ਨ ਹੁੰਦੀ ਹੈ, ਇੰਪਾਈਮਾ ਦੀ ਕੰਡੀਸ਼ਨ ਹੁੰਦੀ ਹੈ, ਬਰੌਂਕੀਐਕਟੇਸਿਸ ਦੀ ਕੰਡੀਸ਼ਨ ਹੁੰਦੀ ਹੈ। ਇਹ ਸਾਰੀਆਂ ਗੱਲਾਂ ਨੇ ਜਿਹੜੀ ਮੈਂ ਤੁਹਾਨੂੰ ਦੱਸੂਗਾ। ਸਧਾਰਨ ਤੌਰ ਤੇ ਤੁਸੀਂ ਇਹ ਸਮਝ ਲਓ ਬਈ ਫੇਫੜਿਆਂ ਦੇ ਕਿਸੇ ਏਰੀਏ ਦੇ ਵਿਚ ਉਹਦਾ ਕਨੈਕਸ਼ਨ ਦੂਸਰੇ ਏਰੀਏ ਨਾਲੋਂ ਕੱਟ ਗਿਆ, ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਸੀ ਨਾ, ਤੇ ਉਸ ਵੇਲੇ ਪੰਜਾਬ ਦਾ ਜਿਹੜਾ ਸੀ ਸਾਰੀ ਦੁਨੀਆਂ ਨਾਲੋਂ ਕਨੈਕਸ਼ਨ ਕੱਟਿਆ ਗਿਆ ਸੀਗਾ
1: ਜੀ।
0: ਕਿਸੇ ਨੂੰ ਦੁਨੀਆਂ ਨੂੰ ਨਹੀਂ ਸੀ ਪਤਾ ਲੱਗਦਾ ਵੀ ਅੰਮ੍ਰਿਤਸਰ ਕੀ ਹੋ ਰਿਹਾ, ਵਾਪਰ ਲਿਆ ਪੰਜਾਬ ਦੇ ਵਿਚ, ਸਾਰੀ ਦੁਨੀਆਂ ਨੂੰ ਨਹੀਂ ਸੀ ਪਤਾ ਲੱਗ ਰਿਹਾ। ਠੀਕ ਇਸੇ ਤਰ੍ਹਾਂ ਹੀ ਫੇਫੜਿਆਂ ਦੇ ਵਿਚ ਇੱਕ ਐਸੀ ਕੰਡੀਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਉਹਦਾ ਮਤਲਬ ਇਹ ਆ ਕਿ ਇੱਕ ਏਰੀਏ ਦੀਆਂ ਜਿਹੜੀਆਂ ਐਲਬੋਲਾਈਜ ਨੇ, ਜਿੱਥੇ ਖੂਨ ਵੀ ਆਉਂਦਾ ਹੈ ਤੇ ਆਕਸੀਜਨ ਵੀ ਆਉਂਦੀ ਹੈ, ਜਿੱਥੇ ਐਕਸਚੇਂਜ ਹੁੰਦੀ ਹੈ, ਕਾਰਬਨ ਡਾਈਆਕਸਾਈਡ ਖੂਨ ਚੋਂ ਬਾਹਰ ਨਿਕਲਦੀ ਹੈ ਤੇ ਆਕਸੀਜਨ ਖੂਨ ਦੇ ਵਿਚ ਐਂਟਰ ਕਰਦੀ ਹੈਗੀ ਹੈ, ਉਸ ਖਾਨਿਆਂ ਨੂੰ ਅਸੀਂ ਕਹਿੰਦੇ ਐਲਬੋਲਾਈ ਫੇਫੜਿਆਂ ਦੇ। ਪਰ ਐਲਬੋਲਾਈਜ ਦਾ ਕੁਝ ਇੱਕ ਹਿੱਸਾ ਸੀ, ਸਮਝੇ ਨਾ, ਵੀ ਜਿਹੜਾ ਖੱਬਾ ਫੇਫੜਾ ਹੈਗਾ ਉਹਦੇ ਦੋ ਲੋਬ ਨੇ, ਸੱਜਾ ਫੇਫੜਾ ਉਹਦੇ ਤਿੰਨ ਲੋਬ ਨੇ, ਪਰ ਜੇ ਲੋਭ ਹੀ ਨਾ ਬੰਦ ਹੋ ਗਿਆ ਹੋਵੇ ਜਾਂ ਕਿਸੇ ਲੋਭ ਦਾ ਕੋਈ ਇੱਕ ਹਿੱਸਾ ਹੀ ਜਿਹੜਾ ਉਹ ਬੰਦ ਹੋ ਗਿਆ, ਕਨੈਕਸ਼ਨ ਉਹਦਾ ਰਸਤੇ ਚੋਂ ਬੰਦ ਹੋ ਗਿਆ, ਔਰ ਜਿਹਦੇ ਕਰਕੇ ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦਾ ਖੂਨ ਉਥੇ ਹੀ ਰੁਕ ਗਿਆ, ਔਰ ਉਸ ਹਾਲਾਤ ਦੇ ਵਿਚ ਜਿਹੜੀ ਉਥੇ ਆਕਸੀਜਨ ਹੋਏਗੀ ਉਹ ਉਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ, ਤੇ ਬਾਕੀ ਰਹਿ ਗਿਆ ਕੀ ਰੂੜੀ, ਰੂੜੀ ਰਹਿ ਗਈ, ਔਰ ਰੂੜੀ ਦੇ ਵਿਚ ਜਿਹੜਾ ਹੈ ਬਦਬੂ ਵੀ ਫੈਲਣੀ, ਗਾਰਬੇਜ ਵੀ ਹੋਣੀ, ਗਲਨ ਸੜਨੀ ਹੋਣੀ ਹੈ, ਸਾਰਾ ਕੁਛ ਹੋਣਾ, ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ ਰਾਈਟ ਸਾਈਡ ਲੈਫਟ ਸਾਈਡ ਦੀ, ਕਿਸੇ ਵੀ ਥਾਂ ਦੀ, ਕਿਸੇ ਵੀ ਪੋਰਸ਼ਨ ਦੀ, ਔਰ ਉਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਤੇ ਜਦੋਂ ਇਸ ਇੰਫਾਈਸੇਮਾ ਵਾਲੀ ਕੰਡੀਸ਼ਨ ਦੇ ਵਿਚ ਪਲਸ ਫਾਰਮੇਸ਼ਨ ਰੇਸ਼ਾ ਪੈਣਾ ਸ਼ੁਰੂ ਹੋ ਗਿਆ, ਕਨੈਕਸ਼ਨ ਹੀ ਕੱਟਿਆ ਗਿਆ, ਕਨੈਕਸ਼ਨ ਆ ਹੀ ਨਹੀਂ ਰਹੀ, ਤੇ ਉਹਨੂੰ ਅਸੀਂ ਕਹਿੰਦੇ ਹਾਂ ਇੰਪਾਈਮਾ। ਠੀਕ ਹੈ, ਵੀ ਹੁਣ ਰੇਸ਼ਾ ਪੈ ਗਿਆ। ਇਹ ਕੰਡੀਸ਼ਨ ਅਗਰ ਸੱਜੇ ਪਾਸੇ ਦੇ ਹਾਰਟ ਦੇ ਵਿਚ ਹੋ ਰਹੀ ਹੈ ਤਾਂ ਉਸ ਵੇਲੇ ਦੇ ਮੁਤਾਬਕ ਸਾਡੇ ਕੋਲ ਬੈਕਵਰਡ ਸਵੈਲ, ਹੁਣ ਕੀ ਹੋਊਗਾ ਬੈਕਵਰਡ ਲੌਂਗ ਲੱਗੇਗਾ ਨਾ, ਕੋਈ ਚੀਜ਼ ਲੈ ਨਹੀਂ ਰਿਹਾ, ਜਿੰਨੀ ਅੱਗੇ ਜਾਣੀ ਚਾਹੀਦੀ ਲੈ ਨਹੀਂ ਰਿਹਾ, ਤੇ ਪਲਮੋਨਰੀ ਆਰਟਰੀ ਦੇ ਵਿਚ ਕੰਜੈਸ਼ਨ ਹੋਏਗਾ, ਉਸ ਤੋਂ ਬਾਅਦ ਰਾਈਟ ਵੈਂਟ੍ਰੀਕਲ ਚ ਕੰਜੈਸ਼ਨ ਹੋਏਗਾ, ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਹੈ ਵਾਲਵ ਉਹਦੇ ਵਿਚ ਉਹ ਉੱਪਰ ਨੂੰ ਉਬਲ ਉਬਲ ਕੇ ਜਿਸ ਕੋਈ ਚੀਜ਼ ਸੁੱਟਦੀ ਉਹ ਕਰੇਗਾ, ਲੇਕਿਨ ਉਹ ਉੱਪਰ ਨੂੰ ਜਾਂਦਿਆਂ ਕੁਦਰਤ ਦਾ ਨਿਯਮ ਹੈ, ਬੰਦ ਕਰ ਦਿੰਦਾ। ਸੈਮੀ ਲੂਨਰ ਵਾਲਵ ਦੇ ਵਿਚ ਪਲਮੋਨਰੀ ਆਰਟਰੀ ਚ ਜਿੰਨਾ ਵੀ ਖੂਨ ਅੱਗੇ ਚਲਾ ਗਿਆ ਉਹਨੇ ਵਾਪਸ ਆ ਕੇ ਰਾਈਟ ਵੈਂਟ੍ਰੀਕਲ ਚ ਨਹੀਂ ਪੈਣਾ, ਕਿਉਂ ਉਹ ਬੰਦ ਹੋ ਜਾਂਦਾ, ਦਰਵਾਜ਼ਾ ਹੀ ਬੰਦ ਹੋ ਜਾਂਦਾ। ਇਹਨੂੰ ਇੱਕ ਪਾਸੇ ਹੀ ਰਸਤਾ ਕੁਦਰਤ ਨੇ ਰੱਖਿਆ ਵੀ ਇਹ ਸੱਜੇ ਤੋਂ ਬਾਹਰ ਹੀ ਕੱਢ ਸਕਦਾ, ਅੰਦਰ ਨਹੀਂ ਲੈ ਸਕਦਾ। ਇਸੇ ਤਰ੍ਹਾਂ ਹੀ ਜਿਹੜੇ ਉੱਪਰ ਵਾਲੇ ਵਾਲਵ ਨੇ ਉਹ ਉੱਪਰੋਂ ਹੇਠਾਂ ਨੂੰ ਖੁੱਲਦੇ ਨੇ, ਸੱਜੇ ਨੂੰ ਨਹੀਂ ਖੁੱਲ, ਉੱਪਰੋਂ ਉੱਪਰ ਨੂੰ ਨਹੀਂ ਖੁੱਲਦੇ। ਸੋ ਕੀ ਹੋਏਗਾ ਉਸ ਵੇਲੇ ਜਿਹੜੀ ਸਾਡੀ ਕੰਡੀਸ਼ਨ ਹੈਗੀ ਹੈ ਉਹਨੂੰ ਅਸੀਂ ਕਹਾਂਗੇ ਹਾਈਪਰ ਟੈਂਸ਼ਨ ਵਾਲੀ, ਔਰ ਹਾਈਪਰ ਟੈਂਸ਼ਨ ਦੇ ਨਾਲ ਇੰਫਾਈਸੇਮਾ, ਇੱਕ ਤੇ ਆਕਸੀਜਨ ਜਾ ਨਹੀਂ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ, ਸਾਇਨੋਸਿਸ ਵਾਲੀਆਂ ਕੰਡੀਸ਼ਨਾਂ ਹੋਣਗੀਆਂ, ਪਲਸ ਨੂੰ ਅਸੀਂ ਕਹਿੰਦੇ ਹਾਂ ਫਲੈਟਨਿੰਗ ਹਾਰਟ ਬੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਲਸ ਰੇਟ ਜਿਹੜਾ ਇਹ ਰੈਗੂਲਰ ਚੱਲਣਾ ਸ਼ੁਰੂ ਹੋ ਜਾਂਦਾ, ਔਰ ਇਸ ਪਲਸ ਰੇਟ ਦੇ ਨਾਲ ਨਾਲ ਹੀ ਇਹ ਰੈਗੂਲੈਰਿਟੀ ਆਫ ਦੀ ਪਲਸ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਭੁੱਖ ਭੱਖ ਦਾ ਤਾਂ ਸਵਾਲ ਹੀ ਨਹੀਂ, ਇਹ ਤਾਂ ਅਸੀਂ ਸਿਮਟਮ ਨਾਲ ਵੈਸੇ ਹੀ ਜੋੜ ਦਿੰਦੇ ਹਾਂ, ਜਦੋਂ ਅੰਦਰ ਕੰਡੀਸ਼ਨ ਇਹੋ ਜਿਹੀ ਹੋ ਗਈ ਹੋਵੇ ਉਸ ਵੇਲੇ ਭੁੱਖ ਕਿੱਥੇ ਲੱਗਦੀ ਹੈ, ਭੁੱਖ ਲੱਗਣਾ ਤਾਂ ਸਵਾਲ ਹੀ ਨਹੀਂ। ਔਰ ਕਿਉਂਕਿ ਬੈਕਲੌਗ ਲੱਗ ਗਿਆ ਹੈ, ਕਿਉਂਕਿ ਸਰੀਰ ਦੇ ਵਿਚ ਤਾਂ ਖੂਨ ਸਰਕੂਲੇਟ ਕਰ ਹੀ ਰਿਹਾ ਹੈਗਾ ਨਾ, ਹੁਣ ਜੇ ਨਹੀਂ ਹਾਲ ਚ ਜਾ ਰਿਹਾ ਤੇ ਪਿੱਛੇ ਪਿੱਛੇ ਤਾਂ ਸਾਰਾ ਕੁਛ ਚੱਲ ਹੀ ਰਿਹਾ ਹੈ ਨਾ, ਤੇ ਫਿਰ ਕੁਦਰਤ ਕਹਿੰਦੀ ਆ ਵੀ ਇਹ ਜਿਹੜਾ ਇੰਨਾ ਸਾਰਾ ਪ੍ਰੈਸ਼ਰ ਬਣ ਗਿਆ ਇਹਨੂੰ ਮੈਂ ਰਿਲੀਜ਼ ਕਿਵੇਂ ਕਰਾਂ, ਤੇ ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ ਆ, ਠੰਡੀਆਂ ਤਰੇਲੀਆਂ ਲਿਆਉਣੀਆਂ ਜਾਂ ਪਿਸ਼ਾਬ ਜ਼ਿਆਦਾ ਲਿਆਉਣਾ। ਸਮਝਣ ਵਾਲੀ ਗੱਲ ਆ, ਠੰਡੀਆਂ ਤਰੇਲੀਆਂ ਆਉਣਗੀਆਂ ਪਰ ਪਸੀਨੇ ਰਾਹੀਂ ਕੁਛ ਨਾ ਕੁਛ ਮੈਂ ਬਾਹਰ ਕੱਢਣਾ, ਜਿਹੜੀ ਉਹ ਸੈਪਟਿਕ ਹੋ ਗਈ ਫੇਫੜਿਆਂ ਦੇ ਵਿਚ, ਉਹਦੇ ਚ ਪਸ ਬਣ ਗਈ ਹੈ, ਗਾਰਬੇਜ ਬਣ ਗਿਆ ਆ, ਉਹ ਸਾਰਾ ਖਰਾਬ ਹੋ ਗਿਆ ਕੰਮ, ਤੇ ਉਹ ਬੈਕਵਰਡ ਦੇ ਤੌਰ ਤੇ ਜਿਹੜਾ ਬਾਕੀ ਸਰੀਰ ਦੇ ਵਿਚ ਖੂਨ ਰੁਕਿਆ ਆ ਜਿਹੜਾ ਕਿਡਨੀ ਨੂੰ ਜਾ ਰਿਹਾ, ਉਹਨੂੰ ਕਹਿੰਦੇ ਤੂੰ ਫਟਾਫਟ ਕੱਢ, ਤੂੰ ਫਟਾਫਟ ਇਹਦੇ ਚੋਂ ਗਾਰਬੇਜ ਕੱਢ, ਤੇ ਪਿਸ਼ਾਬ ਵਾਰ ਵਾਰ ਆਉਣਾ, ਪੈਲਪੀਟੇਸ਼ਨ ਹੋਣਾ, ਉਲਟੀ ਜੀ ਕੱਚਾ ਹੋਣਾ। ਹੁਣ ਆਮ ਤੌਰ ਤੇ ਉਲਟੀ ਨੂੰ ਜੀ ਕੱਚਾ ਹੋਣਾ ਨੂੰ ਅਸੀਂ ਇਹਦੇ ਨਾਲ ਜੋੜਨੇ ਡਾਈਜੈਸਟਿਵ ਸਿਸਟਮ ਦੇ ਨਾਲ, ਪੇਟ ਚ ਕੋਈ ਖਰਾਬੀ ਹੋਊਗੀ। ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ, ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨੀ, ਇਹਨੇ ਤੇ ਕੱਲ ਦੀ ਰੋਟੀ ਨੀ ਖਾਧੀ, ਕੰਡੀਸ਼ਨ ਹੋਈ ਹੈ, ਰੋਟੀ ਨੀ ਖਾਧੀ, ਉਲਟੀ ਖਾਧੀ, ਪਰ ਜੀ ਕੱਚਾ ਹੋਈ ਜਾ ਰਿਹਾ। ਉਹਨੂੰ ਕਹਿੰਦੇ ਰੈਚਿੰਗ, ਉਹਦੇ ਵਾਸਤੇ ਕੱਲਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਰੈਚਿੰਗ, ਉਹ ਰੈਚਿੰਗ ਹੋ ਰਹੀ ਹੈ ਬਾਰ ਬਾਰ ਅੰਦਰ, ਕਿਉਂਕਿ ਮੈਂ ਇੱਕ ਗੱਲ ਚੀਮਾ ਸਾਹਿਬ ਸਾਨੂੰ ਯਾਦ ਹੋਊਗੀ, ਇੱਕ ਮੈਂ ਕਿਹਾ ਸੀ ਇੰਡੋ ਟੋਕਸਿਨ ਤੇ ਕਿਹਾ ਸੀ ਮੈਂ ਐਗਜ਼ੋ ਟੋਕਸਿਨ, ਦੋ ਲਫ਼ਜ਼ ਇਸਤੇਮਾਲ।
1: ਜੀ ਜੀ, ਇੰਡੋ ਅੰਦਰ ਵਾਲਾ ਤੇ ਜਿਹੜਾ ਦੂਸਰਾ
0: ਗਾਰਬੇਜ ਪੈਦਾ ਹੋ ਰਿਹਾ ਹੈ ਉਹਨੂੰ ਅਸੀਂ ਇੰਡੋ ਟੋਕਸਿਨ ਕਹਿੰਦੇ ਹਾਂ। ਐਗਜ਼ੋ ਟੋਕਸਿਨ ਹੈ ਜੇ ਅਸੀਂ ਖਾਦ ਖਾਦ ਪੀਤ ਜੋ ਵੀ ਕੁਛ ਕੀਤਾ ਉਹਦੇ ਰਾਹੀਂ ਅੰਦਰ ਟੋਕਸਿਨ ਗਿਆ ਹੈ, ਤੇ ਹੁਣ ਅੰਦਰੋਂ ਬਾਹਰੋਂ ਤਾਂ ਅੰਦਰ ਗਿਆ ਹੀ ਨੀ, ਰੋਟੀ ਤੋਂ ਖਾ ਨੀ ਰਿਹਾ, ਉਦੋਂ ਲੰਘਦੀ ਨੀ ਗੀ, ਅੰਦਰ ਵਾਲਾ ਹੀ ਹੈਗਾ ਤੇ ਇਹ ਇੰਡੋ ਟੋਕਸਿਨ ਆ, ਔਰ ਇਹ ਹੁਣ ਇੰਡੋ ਟੋਕਸਿਨ ਰੈਗੂਲਰਲੀ ਹੀ ਤੁਹਾਨੂੰ ਖਰਾਬ ਕਰ ਰਿਹਾ ਹੈਗਾ ਆ। ਜਦ ਤੱਕ ਇਹ ਠੀਕ ਨੀ ਹੁੰਦਾ ਤਦ ਤੱਕ ਵਾਰ ਵਾਰ ਉਲਟੀ ਆਉਣੀ, ਤਦ ਤੱਕ ਵਾਰ ਵਾਰ ਚਿਹਰਾ ਪੀਲਾ ਹੁੰਦਾ ਜਾਣਾ, ਆਕਸੀਜਨ ਨਾ ਕੱਢਣਾ, ਦਿਲ ਦਾ ਜ਼ਿਆਦਾ ਧੜਕਣਾ, ਵਿਵਹਾਰ ਪਿਸ਼ਾਬ ਜਾ ਮੈਂ ਦੱਸਿਆ ਤੁਹਾਨੂੰ ਕਿ ਵਾਰ ਵਾਰ ਆਉਣਾ, ਇਹ ਆਮ ਤੌਰ ਤੇ ਇਹੋ ਜਿਹੀਆਂ, ਔਰ ਰੈਸਟਲੈਸਨੈਸ ਇਹ ਇੱਕ ਇੰਪੋਰਟੈਂਟ ਸਿੰਪਟਮ ਆ ਕਿ ਕਿਤੇ ਚੈਨ ਨਹੀਂ ਉਹਨੂੰ ਮਿਲਦਾ, ਉਸ ਬੰਦੇ ਨੂੰ ਇਸ ਹਾਲਾਤ ਦੇ ਵਿੱਚ ਚੈਨ ਨਹੀਂ ਮਿਲਦਾ। ਔਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਹਿੰਦੇ ਰਾਈਟ ਸਾਈਡਡ ਹਾਰਟ ਫੇਲੀਅਰ, ਠੀਕ ਹੈ। ਸੋ ਸਾਨੂੰ ਪਤਾ ਇਹ ਲੱਗਦਾ ਇਹਨਾਂ ਸਿੰਪਟਮ ਦੇ ਨਾਲ ਭਾਈ ਨੁਕਸ ਕਿਹੜੇ ਪਾਸੇ ਆ, ਕਿੱਥੇ ਹੈਗਾ, ਹਾਂਜੀ। ਸੋ ਫਿਰ ਅਸੀਂ ਉਹਦੇ ਮੁਤਾਬਕ ਉਹਦੀ ਸ਼ਨਾਖਤ ਕਰਦੇ ਹਾਂ, ਔਰ ਉਹਦੇ ਮੁਤਾਬਕ ਫਿਰ ਉਹਦਾ ਕਿ ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ। ਅੱਜ ਮੈਂ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਇੱਕ ਤਾਂ ਜਨਰਲ ਸਿੰਪਟਮ ਮੈਂ ਰਿਪੀਟ ਕਰ ਦਿੱਤਾ ਸੀ, ਮੈਂ ਬਹੁਤ ਐਨਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਹੁਣ ਲੈਫਟ ਸਾਈਡ ਦਾ ਰਹਿ ਗਿਆ ਤੇ ਮੈਂ ਲੈਫਟ ਸਾਈਡ ਵੀ ਕਰਨਾ ਸ਼ੁਰੂ ਕਰਦੇ ਹਾਂ, ਜਾਂ ਕੰਜਸਟਿਵ ਹਾਰਟ ਫੇਲਰ ਵੀ, ਉਹ ਫਿਰ ਇੰਨਾ ਯਾਦ ਰੱਖਣਾ ਬੜਾ ਮੁਸ਼ਕਲ ਹੋ ਜਾਏਗਾ। ਮੈਂ ਸਿਰਫ ਇਸ ਗੱਲ ਨੂੰ ਰਿਪੀਟ ਕਰਦਾ ਵੀ ਇੱਕ ਤਾਂ ਮੈਂ ਇਹ ਗੱਲਾਂ ਕਰੀਆਂ ਨੇ ਕਿ ਜੇ ਛਾਤੀ ਦੇ ਵਿੱਚ ਕੋਈ ਨੁਕਸ ਹੋਵੇ ਤੇ ਬਹੁਤੇ ਵਧੀਆ ਸਿੰਪਟਮ ਜਿਹੜੇ ਆਮ ਪ੍ਰੋਮੀਨੈਂਟ ਹੋ ਕੇ ਆਉਂਦੇ ਨੇ, ਉਹ ਦਰਦ ਹੈ, ਪ੍ਰੈਸ਼ਰ ਹੈ, ਟਾਈਟਨੈਸ ਹੈ, ਸ਼ਾਰਟਨੈਸ ਆਫ ਬ੍ਰੈਥ ਹੈਗੀ ਹੈ, ਸਵੈਲਿੰਗ ਐਂਕਲਸ ਦੇ ਪੈਰਾਂ ਤੇ ਹੱਥਾਂ ਤੇ, ਜਾਂ ਡਿਸਟਰਿਕਟ ਪਾਰਟ ਆਫ ਦੀ ਬਾਡੀ ਜਿਹੜੇ ਦੂਰ ਦੇ ਪਾਰਟਸ ਨੇ, ਹੱਥ ਸਾਡੇ ਦੂਰ ਨੇ ਦਿਲ ਤੋਂ, ਪੈਰ ਦੂਰ ਨੇ ਸਾਡੇ ਦਿਲ ਤੋਂ, ਇਹਨਾਂ ਥਾਵਾਂ ਤੇ ਆਮ ਤੌਰ ਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ, ਉੱਪਰ ਨੂੰ ਖੂਨ ਭੇਜਣਾ ਆਟੋਮੈਟਿਕਲੀ ਔਖਾ ਤੇ ਕੀ ਹੋਊਗਾ, ਚਿਹਰੇ ਤੇ ਹੀ ਸੋਜ ਆਊਗੀ, ਹਾਂਜੀ, ਇਹ ਤਾਂ ਦੂਰ ਦਾ ਪਾਰਟ ਹੋ ਗਿਆ ਨਾ, ਪਤਾ ਖੂਨ ਭੇਜਣਾ ਔਖਾ ਹੋਊਗਾ, ਸੋ ਇਹਦੇ ਤੇ ਵੀ ਸੋਜ ਆ ਜਾਏਗੀ। ਔਰ ਇਸੇ ਕਰਕੇ ਹੀ ਡਿਜ਼ੀਨੈਸ, ਵੀਕਨੈਸ, ਹਾਜੀ ਕੱਚਾ ਹੋਣ ਵਾਲੀ ਕੰਡੀਸ਼ਨ, ਕਿਉਂਕਿ ਭੁੱਖੇ ਨੀ ਲੱਗਦੀ, ਪੇਟ ਵਾਲੀ ਤੇ ਗੱਲ ਹੀ ਨਹੀਂ, ਇੰਡੋ ਟੋਕਸਿਨ ਅੰਦਰ ਤੋਂ ਪੈਦਾ ਹੋ ਰਿਹਾ, ਅੰਦਰ ਤੋਂ ਜ਼ਰੀਲਾ ਮਾਦਾ ਬਣ ਰਿਹਾ, ਕੁਦਰਤ ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ, ਤੇ ਜਦ ਤੱਕ ਉਹ ਸਾਰਾ ਰਿਲੀਜ਼ ਨਹੀਂ ਹੁੰਦਾ ਤਦ ਤੱਕ ਇਹ ਸਾਰੀ ਗੱਲ ਹੁੰਦੀ ਰਹੇਗੀ। ਫਿਜ਼ੀਕਲ ਸਾਈਨ ਮੈਂ ਨੌਵਾਂ ਦੇ ਦੱਸ ਦਿੱਤੇ ਆ, ਫਿਜ਼ੀਕਲ ਸਾਈਨ ਨੇ ਬਾਕੀ ਸਰੀਰ ਦੇ ਵਿੱਚ ਜਿਹੜੇ ਪੈਦਾ ਹੁੰਦੇ ਨੇ ਉਹ ਦੱਸ ਦਿੱਤੇ ਨੇ, ਸਾਹ ਦੀ ਕੰਡੀਸ਼ਨ ਮੈਂ ਦੱਸ ਦਿੱਤੀ, ਬਿਹੇਵੀਅਰ ਇਕਦਮ ਚੇਂਜ ਹੋ ਜਾਂਦਾ ਹੈਗਾ, ਇਹ ਗੱਲਾਂ ਦੱਸਦੀਆਂ ਨੇ। ਇਹ ਉਹ ਜਨਰਲ ਸਾਈਨ ਨੇ ਜਿਹੜੇ ਆਮ ਹਰੇਕ ਪੇਸ਼ੈਂਟ ਦੇ ਵਿੱਚ ਪੈਦਾ ਹੁੰਦੇ ਹੀ ਹੁੰਦੇ ਨੇ। ਤੇ ਫਿਰ ਆਪਾਂ ਜਿਹੜਾ ਤੁਹਾਡਾ ਸਵਾਲ ਦਾ ਹੱਲ ਕੀਤਾ ਹੈਗਾ ਵੀ ਫੇਫੜੇ ਖੁੱਲਦੇ ਕਦੋਂ ਨੇ, ਤੇ ਫੇਫੜੇ ਸਾਹ ਲੈਣਾ ਕਿਵੇਂ ਸ਼ੁਰੂ ਕਰ ਦਿੰਦੇ ਨੇ, ਤੇ ਲੈਂਦਿਆਂ ਲੈਂਦਿਆਂ ਸਾਹ ਵੀ ਆ ਜਿਹੜੀ ਇੰਫਾਈਸੇਮਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇਹ ਵੀ ਸਰੀਰ ਦੇ ਵਿੱਚ ਵਾਪਰ ਸਕਦੀ ਹੈ, ਜਿਹਦੇ ਰਾਹੀਂ ਇੰਡੋ ਟੋਕਸਿਨ ਵਾਲੀ ਗੱਲ, ਅੰਦਰ ਤੋਂ ਪੈਦਾ ਹੋਣ ਵਾਲੇ ਗਾਰਬੇਜ ਦੀ ਗੱਲ, ਰੂੜੀ ਬਣਨੀ, ਗਲਨ ਸੜਨ ਹੋਣੀ, ਬਦਬੂ ਫੈਲਣੀ, ਅੰਦਰੋਂ ਅੰਦਰ ਹੀ ਫੈਲਣੀ, ਔਰ ਆਮ ਤੌਰ ਤੇ ਜਿੰਨੀਆਂ ਸੈਪਟਿਕ ਦੀਆਂ ਕੰਡੀਸ਼ਨਾਂ ਨੇ ਨਾ ਚੀਮਾ ਸਾਹਿਬ, ਉਹ ਹੋਰ ਗੱਲ ਜਿਹੜੀ ਮੈਂ ਆਮ ਅੱਗੇ ਵੀ ਦੱਸੀ ਸੀਗੀ, ਉਹ ਇਹ ਦੱਸੀ ਸੀ ਕਿ ਸਾਡਾ ਟੈਂਪਰੇਚਰ ਅਗਰ ਇੱਕ ਡਿਗਰੀ ਵੱਧਦਾ ਹੈਗਾ ਆ, ਸਾਹ ਦੀ ਕਿਰਿਆ ਦੋ ਵੱਧ ਜਾਂਦੀ ਹੈ, ਪਲਸ ਰੇਟ ਸਾਡਾ 3 ਵੱਧ ਜਾਂਦਾ ਹੈ, ਯਾਦ ਰੱਖਿਓ ਪਲਸ ਰੇਟ 72 ਤੋਂ 80 ਵਾਰ ਚੱਲਦਾ ਆ, ਤੇ 80 ਦੀ ਥਾਂ ਤੇ ਜੇ ਇਹ 90 ਹੋ ਗਿਆ, ਭਾਵ 10 ਵੱਧ ਗਿਆ, ਤੇ ਇਹਦਾ ਮਤਲਬ 1 ਡਿਗਰੀ ਟੈਂਪਰੇਚਰ ਵੱਧ ਗਿਆ, ਔਰ ਜੇ 1 ਡਿਗਰੀ ਟੈਂਪਰੇਚਰ ਬੁਖਾਰ ਹੋ ਗਿਆ ਹੈ 98.4 ਤੋਂ 99 ਜਾਂ 100 ਹੋ ਗਿਆ ਆ, ਤੇ ਦੂਸਰੇ ਪਾਸੇ ਸਾਹ ਦੀ ਜਿਹੜੀ ਕਿਰਿਆ ਸਾਡੀ ਉਹ ਨਾਰਮਲ 14 ਤੋਂ 16 ਵਾਰ ਹੈਗੀ ਹੈ, ਔਰ 14 ਤੋਂ 16 ਦੀ ਥਾਂ ਤੇ ਉਹ 20 ਹੋ ਸਕਦੀ ਹੈ, ਹਾਂਜੀ। ਸੋ 2 ਡਿਗਰੀ 2 ਨੰਬਰ ਰੈਸਪੀਰੇਸ਼ਨ ਦਾ ਵਧਣਾ, 1 ਡਿਗਰੀ ਬੁਖਾਰ ਦਾ ਵਧਣਾ, ਇਹ ਇੱਕ ਨਾਰਮਲ ਰੇਸ਼ੋ ਹੈਗੀ ਆ, ਜੋ ਮੈਂ ਕਹਿਣਾ ਚਾਹੁੰਦਾ ਹਾਂ ਅੱਗੇ ਸੁਣਿਓ ਭਾਈ, ਇਹ ਇੱਕ ਨਾਰਮਲ ਰੇਸ਼ੋ ਹੈਗੀ ਹੈ, ਪਲਸ ਰੇਟ ਦਾ 10 ਵਧਣਾ ਨਾਰਮਲ ਰੇਸ਼ੋ ਹੈਗੀ ਹੈ, ਇੱਕ ਰੇਸ਼ੋ ਹੋ ਗਈ ਨਾ, ਦੋ ਪਲਸ ਰੇਟ, 10 ਪਲਸ ਰੇਟ ਹੋ ਗਿਆ, 2 ਰੈਸਪੀਰੇਸ਼ਨ ਹੋ ਗਿਆ, ਟੈਂਪਰੇਚਰ 1 ਡਿਗਰੀ ਹੋ ਗਿਆ, ਇੱਕ ਰੇਸ਼ੋ ਹੋ ਗਈ। ਪਰ ਜਦੋਂ ਆ ਇੰਫਾਈਸੇਮਾ ਵਰਗੀ ਕੰਡੀਸ਼ਨ ਜਾਂ ਜਦੋਂ ਕੋਈ ਇੰਡੋਟੋਕਸਿਨ ਵਰਗੀ ਕੰਡੀਸ਼ਨ ਕਿ ਸਰੀਰ ਦੇ ਅੰਦਰ ਹੀ ਕਿਤੇ ਜ਼ਹਿਰ ਪੈਦਾ ਹੋ ਰਿਹਾ ਹੈ, ਸਰੀਰ ਦੇ ਅੰਦਰ ਕੋਈ ਗਾਰਬੇਜ ਰੁਕ ਗਿਆ ਹੈ, ਉਤੋਂ ਹੀ ਇੰਡੋਟੋਕਸਿਨ ਪੈਦਾ ਹੋ ਰਿਹਾ, ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਪੈਦਾ ਕਰ ਰਿਹਾ ਉਹ ਸੈਪਟਿਕ ਕਿਤੇ ਵੀ ਹੋ ਰਹੀ ਹੈ। ਪਰ ਆਪਾਂ ਤੇ ਗੱਲ ਕਰ ਰਹੇ ਛਾਤੀ ਦੀ, ਛਾਤੀ ਦੇ ਵਿੱਚ ਕਿਹਨੂੰ ਪੈਦਾ ਹੋ ਸਕਦਾ ਹੈ? ਜਾਂ ਤਾਂ ਟਿਊਬਰਕਲੋਸਿਸ ਹੋ ਰਿਹਾ, ਜ਼ਖਮ ਹੋ ਜਾਣ ਉਹਨਾਂ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ, ਔਰ ਸਟ੍ਰਿਕਚਰ ਉਹਨੂੰ ਕਹਿੰਦੇ ਅਸੀਂ, ਸਟ੍ਰਿਕਚਰ ਹੋ ਜਾਂਦੀ ਵੀ ਐਲਵਲਾਈਜ਼ ਆਪਸ ਚ ਜੁੜ ਗਈਆਂ ਨੇ, ਆਉਣਾ ਜਾਣਾ ਬੰਦ। ਇੰਫਾਈਸੇਮਾ ਮੈਂ ਕਿਹਾ ਹੈਗਾ ਆ ਕਿ ਇੱਕ ਥਾਂ ਦੀ ਇੱਕ ਹਿੱਸੇ ਦੀ ਇੱਕ ਬਲਾਕ ਦੀ ਆਵਾਜਾਈ ਬੰਦ ਹੋ ਗਈ ਹੈ। ਉਸ ਹਾਲਾਤ ਦੇ ਵਿੱਚ ਉਹ ਸਾਰਾ ਕੁਝ ਅੰਦਰ ਹੈਗਾ ਸੀ ਜਿਹੜਾ ਉਹ ਗਲਨ ਸੜਨ ਲੱਗ ਜਾਂਦਾ ਆ, ਔਰ ਇਸ ਕਰਕੇ ਇੰਡੋਟੋਕਸਿਨ ਅੰਦਰੋਂ ਅੰਦਰ ਪੈਦਾ ਸ਼ੁਰੂ ਹੋਣਾ ਹੋ ਗਿਆ, ਤੇ ਉਹਦੇ ਕਰਕੇ ਆਹ ਜਿਹੜੀ ਰੇਸ਼ੋ ਹੈ ਇਹ ਬਦਲ ਜਾਏਗੀ। ਠੀਕ ਹੈ, ਸਾਹ ਦੀ ਕਿਰਿਆ, ਜਿਹੜਾ ਸਾਡਾ ਟੈਂਪਰੇਚਰ ਦੀ ਕਿਰਿਆ, ਸਾਡਾ ਬੁਖਾਰ ਦੀ ਕਿਰਿਆ, ਇਹ ਜਿਹੜੀ ਹੈ ਪਲਸ ਰੇਟ ਦੀ ਕਿਰਿਆ, ਇਹ ਬਦਲ ਜਾਏਗੀ, ਇਹ ਰੇਸ਼ੋ ਨਹੀਂ ਰਹੇਗੀ। ਤੇ ਜਦੋਂ ਇਹ ਰੇਸ਼ੋ ਨਾ ਰਵੇ ਉਦੋਂ ਇਹ ਸਮਝੋ ਕਿ ਸੈਪਟਿਕ ਦੀਆਂ ਕੰਡੀਸ਼ਨਾਂ ਨੇ, ਔਰ ਅੰਦਰੋਂ ਕੋਈ ਟੌਕਸਿਨ ਪੈਦਾ ਹੋ ਰਿਹਾ, ਬਾਹਰ ਪੇਸ਼ੈਂਟ ਇਸ ਹਾਲਾਤ ਖਾ ਹੀ ਨਹੀਂ ਰਿਹਾ। ਠੀਕ ਹੈ, ਸੋ ਇਹ ਮੋਟੀਆਂ ਮੋਟੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਰਾਈਟ ਸਾਈਡਡ ਹਾਰਟ ਫੇਲਰ ਦੀਆਂ, ਕੰਜੈਸਟਿਵ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਜਿਸ ਤਰ੍ਹਾਂ ਦੇ ਵਿੱਚ ਫਿਰ ਆਪਾਂ ਉਹ ਮਾਂ ਵਾਲੀ ਕੰਡੀਸ਼ਨ ਜਿਹੜੀ ਤੁਹਾਡੇ ਸਾਹਮਣੇ ਰੱਖੀ ਸੀ। ਮੈਂ ਸਮਝਦਾ ਵੀ ਇੰਨਾ ਬਹੁਤ ਜ਼ਿਆਦਾ ਆ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਗੱਲ ਕਰਾਂਗੇ ਜੇ ਖੱਬਾ ਪਾਸਾ ਫੇਲ ਹੋ ਜਾਵੇ। ਫੇਰ ਹੁਣ ਖੱਬੇ ਪਾਸੇ ਦਾ ਤਾਂ ਕੰਮ ਇਹ ਆ ਵੀ ਡਿਪੂ ਦੇ ਖੰਡ ਆ ਗਈ, ਹਾਂਜੀ, ਤੇ ਹੁਣ ਤਾਂ ਡਿਪੂ ਵਾਲੇ ਨੇ ਵਰਤਾਉਣੀ ਹੈ, ਉਹ ਵਰਤਾ ਨਹੀਂ ਰਿਹਾ। ਹਾਂਜੀ, ਡਿਪੂ ਵਾਲੇ ਜੇ ਖੰਡ ਨਾ ਵੰਡੇ ਤੇ ਉਹਨੇ ਤਾਂ ਸਾਰੇ ਲੋਕਾਂ ਨੂੰ ਸਾਰੇ ਮਹੱਲੇ ਨੂੰ ਖੰਡ ਦੇਣੀ ਸੀ, ਇਹਦਾ ਮਤਲਬ ਕਿ ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ। ਹਾਂਜੀ, ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ, ਕਿਉਂਕਿ ਡਿਪੂ ਤੋਂ ਖੰਡ ਨਹੀਂ ਮਿਲੀ ਤਾਂ ਡੱਬੇ ਸਾਡੇ ਖਾਲੀ। ਹਾਂਜੀ, ਸੋ ਲੈਫਟ ਸਾਈਡ ਦਾ ਹਾਰਟ ਫੇਲਿਅਰ ਮੈਂ ਹੁਣ ਸਾਰਾ ਨਾ ਦੱਸਾਂ, ਮੈਂ ਸੋਚਿਆ ਕਿ ਇੰਨਾ ਕੁ ਆਪਾਂ ਰੱਖ ਲਈਏ ਜਿਹੜਾ ਕਿ ਆਪਾਂ ਅਗਲੇ ਪ੍ਰੋਗਰਾਮ ਦੇ ਚਾਲੂ ਕਰਾਂਗੇ, ਫਿਰ ਉਸ ਤੋਂ ਬਾਅਦ ਫੇਫੜਿਆਂ ਕੱਲਿਆਂ ਦੀ ਗੱਲ ਹੋਏਗੀ, ਫਿਰ ਉਸ ਤੋਂ ਬਾਅਦ ਜਿਹੜਾ ਮੀਡੀਆ ਸਟੈਂਡਰਡ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦੀ ਗੱਲ ਹੋਏਗੀ। ਸੋ ਇਹ ਬੜਾ ਡਿਟੇਲ ਬਹੁਤ ਇੰਪੋਰਟੈਂਟ ਚੈਪਟਰ ਹੈ ਸਾਡਾ ਛਾਤੀ ਦਾ, ਕਿ ਛਾਤੀ ਚ ਕਿਹੜੇ ਕਿਹੜੇ ਅੰਗ ਨੇ, ਉਹਨਾਂ ਚ ਨੁਕਸ ਪੈ ਜਾਵੇ ਤੇ ਸਾਂਝਾ ਨੁਕਸ ਮੈਂ ਦੱਸ ਦਿੱਤਾ ਆ। ਸਿਮਟਮ ਤਾਂ ਉਹਦੇ ਵਿੱਚ ਹੀ ਹੋਣੇ ਨੇ, ਸਿਮਟਮ ਤਾਂ ਉਹਦੇ ਵਿੱਚ ਹੋਣੇ ਨੇ, ਪਰ ਉਹਦੇ ਵਿੱਚੋਂ ਅਸੀਂ ਪਿਕ ਐਂਡ ਚੂਜ਼ ਕਰਨਾ ਆ ਕਿ ਜੇ ਈਸੋਫੇਗਸ ਦੀ ਗੱਲ ਹੋਈ ਤੇ ਕਿਹੜੇ ਕਿਹੜੇ ਸਿਮਟਮ ਹੋਣਗੇ ਤੇ ਉਹਨੂੰ ਕਿਵੇਂ ਆਈਡੈਂਟੀਫਾਈ ਕਰਨਾ ਹੈਗਾ। ਜੇ ਰਾਈਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਅਸੀਂ ਕਿਵੇਂ ਜੱਜ ਕੀਤਾ ਹੈਗਾ ਆ, ਤੇ ਜੇ ਲੈਫਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਿਪੂ ਤੇ ਖੰਡ ਤੇ ਆਈ ਹੈ, ਡਿਪੂ ਵਾਲਾ ਖੰਡ ਬੰਦ ਕਰਕੇ ਚਲਾ ਗਿਆ, ਕਹਿੰਦਾ ਨੀ ਜੀ ਮੈਂ ਤੇ ਨਹੀਂ ਦਿੰਦਾ, ਹਾਂਜੀ
1: ਬਿਲਕੁਲ। ਇਸ
0: ਤਰ੍ਹਾਂ ਦੀ ਸਧਾਰਨ ਲੈਂਗੁਏਜ ਦੇ ਨਾਲ ਇਹ ਬਹੁਤ ਕੰਪਲੀਕੇਟਡ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖਣੀਆਂ ਨੇ, ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਸੱਜਣ ਵਿੱਚ, ਮੈਨੂੰ ਪਤਾ ਹੈ ਨਾ ਕਿ ਮੇਰੇ ਨਾਲ ਸਾਹਮਣੇ ਜਿਹੜੇ ਬੈਠੇ ਲੋਕ ਸੁਣ ਰਹੇ ਹੋਣਗੇ, 30-35-40 ਲੋਕ ਐਵਰੇਜ ਸੁਣ ਰਹੇ ਹੁੰਦੇ ਆ, ਉਹ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ। ਹਾਲਾਂਕਿ ਬਹੁਤ ਸਾਰੀਆਂ ਬੱਚੀਆਂ ਨਰਸਿੰਗ ਦੇ ਵਿੱਚ ਹੈਗੀਆਂ ਨੇ, ਇੱਕ ਦੋ ਡਾਕਟਰ ਨੇ, ਜਾਂ ਇਸ ਤਰ੍ਹਾਂ ਹੋਮਿਓਪੈਥੀ ਮੈਡੀਕਲ ਕਾਲਜਾਂ ਦੇ ਕੁਝ ਸਟੂਡੈਂਟ ਨੇ ਇੰਡੀਆ ਤੋਂ, ਉਹਨਾਂ ਦਾ ਵੀ ਮੈਸੇਜ ਮੈਨੂੰ ਕਈ ਵਾਰ ਆਏ ਨੇ, ਉਹ ਪ੍ਰੋਗਰਾਮ ਸੁਣ ਰਹੇ ਹੁੰਦੇ ਨੇ। ਕਾਰਨ ਇਹ ਹੁੰਦਾ ਵੀ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਨੇ ਜੋ ਪੜ੍ਹਾ ਕੇ ਦੱਸ ਕੇ ਅਸੀਂ ਕਰਦੇ ਹੀ ਰਹੇ ਨਾ, ਪਰ ਮੇਰੀ ਕੰਡੀਸ਼ਨ ਹੋਰ ਹੁੰਦੀ ਸੀ। ਮੇਰੀ ਕੰਡੀਸ਼ਨ ਇਹ ਹੁੰਦੀ ਸੀ, ਮੇਰੇ ਹੁਣ ਵੀ ਸਟੂਡੈਂਟ ਕਈ ਸੁਣ ਰਹੇ ਹੋਣਗੇ, ਮੇਰੀ ਕੰਡੀਸ਼ਨ ਇਹ ਹੁੰਦੀ ਸੀ ਵੀ ਜਦੋਂ ਮੈਂ ਕਲਾਸ ਵਿੱਚ ਜਾਂਦਾ ਸੀ ਨਾ, ਉਸ ਵੇਲੇ ਸਭ ਤੋਂ ਪਹਿਲਾਂ ਚੀਮਾ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਉਹ ਕਰਨੇ ਆ ਜਿਹੜੇ ਪਹਿਲੀਆਂ ਕਲਾਸਾਂ ਵਾਲੇ ਪ੍ਰੋਫੈਸਰਾਂ ਤੋਂ ਰਹਿ ਗਏ ਆ ਤੇ ਸੈਟਿਸਫਾਈਡ ਨਹੀਂ ਹੋਏ। ਪ੍ਰੋਫੈਸਰ ਨੂੰ ਤੇ ਆਉਂਦਾ ਹੈ, ਪ੍ਰੋਫੈਸਰ ਬਣਿਆ ਹੀ ਹੈ, ਉਹਨੂੰ ਤਾਂ ਪਤਾ ਹੀ ਹੈ, ਪਰ ਯੈਸ ਹੀ ਇਜ਼ ਅਨਏਬਲ ਟੂ ਐਕਸਪਲੇਨ। ਉਹ ਇਸ ਲੈਵਲ ਤੇ ਆ ਕੇ ਕਿ ਇਹ ਬੱਚੇ ਸਾਹਮਣੇ ਬੱਚੇ ਸਮਝ ਸਕਣ, ਉਸ ਲੈਵਲ ਤੇ ਆ ਕੇ ਉਹਨਾਂ ਨੂੰ ਸਮਝਾ ਨਹੀਂ ਸਕਿਆ ਹੁੰਦਾ।
1: ਬਿਲਕੁਲ ਜੀ,
0: ਪਹਿਲਾਂ ਇਹ ਆਮ ਤੌਰ ਤੇ ਰੁਟੀਨ ਸੀ ਮੇਰੇ ਕਲਾਸਾਂ ਦੇ ਵਿੱਚ, ਸਭ ਤੋਂ ਪਹਿਲਾਂ ਜਾਂਦਿਆਂ ਉਹਨਾਂ ਨੇ ਮੈਨੂੰ ਉਹ ਕੁਸ਼ਚਨ ਕਰਨੇ ਆ ਵੀ ਆਹ ਗੱਲ ਜਿਹੜਾ ਸਾਡੇ ਸਾਹਮਣੇ ਕਰੋ, ਇਹਨਾਂ ਦਾ ਸਾਨੂੰ ਐਕਸਪਲੇਨੇਸ਼ਨ ਦਿਓ, ਤੇ ਫਿਰ ਆਪਦਾ ਚੈਪਟਰ ਸ਼ੁਰੂ ਕਰ ਲਿਓ। ਸੋ ਆਮ ਤੌਰ ਤੇ ਪਹਿਲਾਂ ਮੈਂ ਉਹ ਸਵਾਲ ਹੱਲ ਕਰਦਾ ਸੀਗਾ, ਤੇ ਆਮ ਤੌਰ ਤੇ ਕਈ ਵਾਰ ਜੇ ਮੂਡ ਨਹੀਂ ਵੀ ਨਾ ਵੀ ਅੱਜ ਕਲਾਸ ਨਹੀਂ ਕਰਨੀ ਜਾਂ ਕੋਈ ਗੱਲ ਹੋ ਗਈ, ਤੇ ਮੇਰੇ ਸਟੂਡੈਂਟ ਉਹਨਾਂ ਨੇ ਕਹਿੰਦੇ ਡਾਕਟਰ ਸਾਹਿਬ ਗੱਲਾਂ ਐਂ ਕਰਿਓ, ਤੁਸੀਂ ਅੱਜ ਪੜ੍ਹਾਇਓ ਨਾ, ਚੈਪਟਰ ਨਾ ਪੜ੍ਹਾਇਓ, ਪਰ ਯਾਰ ਕੁਛ ਗੱਲਾਂ ਹੀ ਦੱਸ ਦਿਆ ਕਰੋ ਸਾਨੂੰ ਆ ਕੇ। ਹਾਂਜੀ, ਉਹ ਮੇਰੀ ਗੱਲਾਂ ਹੀ ਸੁਣਨਾ ਚਾਹੁੰਦੇ ਸੀ। ਸੋ ਇਸ
1: ਬਿਲਕੁਲ
0: ਇਸ ਤਰ੍ਹਾਂ ਹੁੰਦੀਆਂ ਸੀਗੀਆਂ ਕਿ ਵੈਸੇ ਕਾਲਜ ਬੰਦ ਆ ਜਾਂ ਵੈਸੇ ਕੋਈ ਕਲਾਸਾਂ ਨਹੀਂ ਹੋ ਰਹੀਆਂ, ਮੇਰੀ ਕਲਾਸ ਫਿਰ ਵੀ ਹੁੰਦੀ ਹੈ, ਮੇਰੇ ਸਾਹਮਣੇ ਸਟੂਡੈਂਟ ਫਿਰ ਵੀ ਆ ਕੇ ਘੇਰਾ ਬਣ ਕੇ ਬਹਿ ਜਾਂਦੇ ਸੀ। ਸੋ ਬੜੀ ਕਿਰਪਾ ਰਹੀ ਅਕਾਲ ਪੁਰਖ ਦੀ, ਬਹੁਤ ਵੱਡਾ ਮਾਣ ਮੈਨੂੰ ਮੇਰੇ ਸਟੂਡੈਂਟਾਂ ਨੇ ਦਿੱਤਾ। ਔਰ ਸਟੂਡੈਂਟ ਮੈਨੂੰ ਉਸ ਵੇਲੇ ਇੰਸਾਈਕਲੋਪੀਡੀਆ ਕਹਿੰਦੇ ਹੁੰਦੇ ਸੀ, ਹੁਣ ਵੀ ਕਹਿੰਦੇ ਆ, ਜੇ ਓਹਾਇਓ ਬੈਠੇ ਹੋਏ ਨੇ, ਇੱਥੇ ਆਪਣੇ ਬੇ ਏਰੀਏ ਚ ਬੈਠੇ ਹੋਏ ਨੇ, ਕਈ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਮੇਰੇ ਸਟੂਡੈਂਟ ਜਿਹੜੇ ਬੈਠੇ ਨੇ, ਉਹੀ ਨੇ ਜਿਹੜੇ ਉਦੋਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਹ ਇੰਸਾਈਕਲੋਪੀਡੀਆ। ਹਾਂਜੀ, ਸੋ ਬੜੀ ਕਿਰਪਾ ਰਹੀ ਹੈ ਉਸ ਵੇਲੇ ਵੀ, ਕਿਉਂਕਿ ਮੈਂ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਹਾਂ, ਜਿਸ ਦਿਨ ਮੈਂ ਵੈਸੇ ਤੇ 19 ਕੁ ਮਹੀਨੇ ਪੜ੍ਹਾਇਆ ਉੱਥੇ ਕਾਲਜ ਦੇ ਵਿੱਚ ਜਿੱਥੇ ਮੈਂ ਸੀਗਾ, ਆਪ ਸਟੂਡੈਂਟ ਸੀ ਉਸੇ ਕਾਲਜ ਦੇ ਵਿੱਚ, ਮੈਂ 19 ਮਹੀਨੇ ਲਗਾਤਾਰ ਉੱਥੇ ਪੜ੍ਹਾਇਆ। ਫਿਰ ਜਦ ਪੰਜਾਬ ਦੇ ਵਿੱਚ ਆ ਕੇ ਪਹਿਲਾ ਕਾਲਜ ਸ਼ੁਰੂ ਕੀਤਾ ਚੰਡੀਗੜ੍ਹ, ਜਿਹੜਾ ਹੁਣ 26 ਸੈਕਟਰ ਚ ਚੱਲਦਾ ਕਾਲਜ, ਉਹ ਮੇਰੀ ਪਹਿਲੀ ਸ਼ੁਰੂਆਤ ਹੈ ਪੰਜਾਬ ਦੇ ਵਿੱਚ, ਮੈਂ ਪਹਿਲਾ ਲੈਕਚਰਰ ਹਾਂ, ਤੇ ਉਹਦੇ ਡਾਇਰੈਕਟਰ ਸੀ ਡਾਕਟਰ ਕੈਸਟਰੋ। ਡਾਕਟਰ ਕੈਸਟਰੋ ਮੈਨੂੰ ਹਜੇ ਸਾਰੀ 24 ਸਾਲ ਦੀ ਤੇ ਮੇਰੀ ਉਮਰ ਸੀਗੀ।
1: ਡਾਕਟਰ ਕੈਸਟਰੋ ਤਾਂ ਫਿਰ ਕਿਊਬਾ ਦੇ ਹੋਏ ਡਾਕਟਰ ਸਾਹਿਬ, ਉਹਨਾਂ ਦੇ ਕਾਸਟਰੋ ਤਾਂ ਉਹਨਾਂ ਦੇ ਇਹਨਾਂ ਦੇ ਨਾਂ ਹੁੰਦੇ ਸਪੈਨਿਸ਼ ਡਾਕਟਰ
0: ਜਿਹੜੇ ਕੇਰਲਾ ਦਾ ਸੀ, ਉਹਨੇ ਨਾਂ ਆਪਣਾ ਕੈਸਟਰੋ ਕੁਸਟੋ ਰੱਖਿਆ ਸੀ।
1: ਅੱਛਾ ਅੱਛਾ, ਉਹ ਫਿਰ ਉਹ ਇਹਨਾਂ ਦੇ ਹੋਣਾ ਨਾ, ਕਿਉਂਕਿ ਸਪੈਨਿਸ਼ ਕਲੋਨੀ ਸੀ ਨਾ ਉੱਥੇ ਇੰਡੀਆ ਦੇ ਵਿੱਚ ਉਸ ਵੇਲੇ, ਉਹਨਾਂ ਦੇ ਉਹ ਹੋਣੀਆਂ ਨਾ। ਹਾਂਜੀ,
0: 32 ਸੈਕਟਰ ਦੀ ਕਲੀਨਿਕ ਹੁੰਦੀ ਸੀਗੀ, ਉਹ ਡਾਇਰੈਕਟਰ ਸੀ ਬੋਰਡ ਦਾ। ਮੈਨੂੰ ਉਹ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਇੰਜ ਕਰੋ ਵੀ ਜੋ ਤੁਸੀਂ ਬੋਲਣਾ ਹੈ ਨਾ ਕਲਾਸ ਜਾ ਕੇ, ਤੁਸੀਂ ਲਿਖ ਲਓ ਉਹਦੇ ਪੂਰਾ ਲਿਖ ਲਓ ਜੀ, ਤੇ ਕਿਉਂਕਿ ਅੱਗੇ ਬਹੁਤ ਸਾਰੇ ਕਾਰਨ ਇਹ ਸੀ ਵੀ ਅੱਗੇ ਜਿਹੜੇ ਪ੍ਰੋਫੈਸਰ ਵਗੈਰਾ ਚੈੱਕ ਕਰਦੇ ਸੀ ਨਾ, ਉਹ ਵਿਚਾਰੇ ਸਟੂਡੈਂਟ ਟਿਕ ਨਹੀਂ ਦਿੰਦੇ ਉਹਨਾਂ ਨੂੰ। ਮੈਂ ਕਿਹਾ ਭਾਈ ਡਾਕਟਰ ਸਾਹਿਬ, ਜੇ ਮੈਂ ਆਪ ਖੁਦ ਹੀ ਨਹੀਂ ਸੀ ਸਮਝਦਾ ਤੇ ਮੈਂ ਇਹਨਾਂ ਨੂੰ ਸਮਝਾਉਂਗਾ ਕੀ?
1: ਬਿਲਕੁਲ,
0: ਮੈਂ ਜੋ ਕੁਛ ਉੱਥੇ ਪੜਾਉਣਾ ਆ ਮੈਨੂੰ ਮਾਣ ਹੈ ਉਸ ਗੱਲ ਤੇ, ਮੈਂ ਉਹਨੂੰ ਐਕਸਪਲੇਨ ਵੀ ਕਰ ਸਕਦਾ। ਔਰ ਇਹ ਦੇਖ ਲੋ ਵੀ ਹਰ ਥਾਂ ਤੇ ਹੀ ਜਿੱਥੇ ਜਿੱਥੇ ਵੀ ਮੈਂ ਪੜਾਇਆ ਹਰ ਥਾਂ ਤੇ ਇੰਨਾ ਮਾਣ ਮਿਲਿਆ ਵੀ ਬਹੁਤ ਜ਼ਿਆਦਾ। ਔਰ ਹੁਣ ਵੀ ਮੈਂ ਬੜਾ ਧੰਨਵਾਦੀ ਹਾਂ ਕਿ ਤੁਹਾਡੇ ਰੇਡੀਓ ਦੇ ਨਾਲ ਜਾਂ ਹੋਰ ਸਭ ਰੇਡੀਓਜ਼ ਦੇ ਨਾਲ ਜਾਂ ਮੇਰੇ ਰੇਡੀਓ ਤੋਂ ਤਕਰੀਬਨ ਮੇਰਾ ਹਰੇਕ ਲੈਕਚਰ 60-70 ਲੋਕ ਤਕਰੀਬਨ ਸੁਣ ਚੁੱਕੇ ਹੁੰਦੇ ਉਸ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਠੀਕ ਹੈ, ਕਮ ਸੇ ਕਮ ਕੁਝ ਲੋਕਾਂ ਤੱਕ ਤੇ ਨਾਲੇਜ ਪਹੁੰਚਿਆ ਨਾ।
1: ਬਿਲਕੁਲ,
0: ਲੋਕਾਂ ਤੱਕ ਪਹੁੰਚਿਆ ਤੇ ਕੋਸ਼ਿਸ਼ ਇਹ ਹੈ ਵੀ ਜਿੰਨਾ ਵੱਧ ਤੋਂ ਵੱਧ ਲੋਕ ਇਸ ਨੂੰ ਸੁਣਨ, ਇਸ ਦੀ ਜਾਣਕਾਰੀ ਹਾਸਲ ਕਰਨ ਤੇ ਉਹਦਾ ਫਾਇਦਾ ਹੋਏ ਪਬਲਿਕ ਨੂੰ।
1: ਡਾਕਟਰ ਸਾਹਿਬ, ਆਪਣੇ ਕੋਲ ਥੋੜੇ ਜਿਹਾ ਸੈਕਿੰਡ ਰਹਿ ਗਏ ਆ, ਅਗਲਾ ਲੈਕਚਰ ਜਿਹੜਾ ਤੁਹਾਡਾ ਹੋਣਾ ਨਾ ਉਹਦੇ ਵਿੱਚ ਆਪਾਂ ਗੱਲ ਕਰਨੀ ਆ ਲਿੰਫੋਮਾ ਦੇ ਉੱਤੇ।
0: ਹਾਂਜੀ,
1: ਲਿੰਫੋਮਾ, ਹਾਂਜੀ
0: ਲਾਈਕੋਮਾ,
1: ਉਹਦੇ ਤੇ ਜਿਹੜਾ ਅਗਲਾ ਲੈਕਚਰ ਹੈ, ਯਾਦ ਰੱਖਿਓ ਆਪਾਂ ਇਹਦੇ ਬਾਰੇ ਚ ਗੱਲ ਕਰਨੀ ਆ।
0: ਬਹੁਤ ਵਧੀਆ ਗੱਲ, ਮੇਰੇ ਕੋਲ ਇੱਕ ਪੇਸ਼ੈਂਟਸ ਵੀ ਨੇ, ਮੈਂ ਹੁਣੇ ਉਸ ਤੋਂ ਬਾਅਦ ਉਹਨਾਂ ਦੀ ਅਪੁਆਇੰਟਮੈਂਟ ਵੀ ਹੈ ਮੇਰੇ ਕੋਲ, ਕੈਂਸਰ ਦਾ ਪੇਸ਼ੈਂਟ ਆ, ਔਰ ਮੈਂ ਉਹਦੇ ਡਿਟੇਲ ਦੇ ਵਿੱਚ ਮੈਂ ਗੱਲ ਕਰਾਂਗਾ। ਠੀਕ ਹੈ, ਕੋਈ ਗੱਲ ਨਹੀਂ, ਨੈਕਸਟ ਚੈੱਕ ਆਪਣਾ ਸ਼ੁਰੂ ਹੋ ਚੁੱਕਾ ਹੈ। ਹੋਰ ਦੋਸਤ,
1: ਬਿਲਕੁਲ
0: ਜੀ, ਮਿਹਰਬਾਨੀ, ਓਕੇ ਜੀ, ਸਤਿ ਸ੍ਰੀ ਅਕਾਲ ਸਾਰਿਆਂ ਦਾ, ਪਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਔਰ ਇਹ ਤਾਂ ਬੇਨਤੀ ਕਰ ਹੀ ਚੁੱਕੇ ਹਾਂ ਵੀ ਭਾਈ ਹੋਰ ਸੱਜਣਾ ਮਿੱਤਰਾਂ ਨੂੰ ਵੀ ਦੱਸੋ, ਵੀ ਸੁਣ ਲੈਣ ਤੇ ਉਹ ਵੀ ਇਸ ਗੱਲ ਤੋਂ ਲਾਭ ਉਠਾ ਰਹੇ। ਸੋ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ, ਇਲਾਜ ਕਰਾਉਂਦੇ ਥੱਕ ਗਏ ਹੋ ਜਾਂ ਕੋਈ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਥੈਂਕ ਯੂ ਭੈਣੋ ਭਰਾਵੋ ਸਰੋਤਿਓ, ਤੁਹਾਡਾ ਵੀ ਧੰਨਵਾਦ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਕੋਸ਼ਿਸ਼ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ, ਕਿਉਂਕਿ ਮੁੱਢਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਕੀਮਤੀ ਚੀਜ਼ਾਂ ਜਿਹੜੀਆਂ ਸੁਣਾਈਆਂ ਜਾਂਦੀਆਂ, ਇਹਦਾ ਫਾਇਦਾ ਉਠਾਓ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਬੜੀ ਮਿਹਰਬਾਨੀ ਚੀਮਾ ਸਾਹਿਬ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ
1: ਜੀ, ਥੈਂਕ ਯੂ।
3: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ, ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ, ਦਿਲ ਦੀ ਆਵਾਜ਼ ਪ੍ਰੋਗਰਾਮ, ਨਿਊਯਾਰਕ ਨੂੰ ਜੈਜ਼ੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ, ਤੇ ਲਓ ਜੀ ਸੁਬਹ ਆਪਾਂ ਕਰਦੇ ਹਾਂ ਜੀ।

0: 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਜੀ, ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰ।
1: ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM, ਇੰਡੀਅਨ ਟਾਈਮ 4:30 AM ਟੂ 6:30 AM, ਪਰਵਾਜ਼ ਰੇਡੀਓ। ਵਟਸਐਪ ਦਾ ਨੰਬਰ ਨੋਟ ਕਰ ਲਵੋ, 732-874-3259, 732-874-3259 and 856-397-0301, 856-397-0301। ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼, ਪਰਵਾਜ਼ ਰੇਡੀਓ ਦੇ ਉੱਤੇ।

2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਜੀ। ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ। ਸੋ ਬੇਨਤੀ ਇਹੀ ਹੈ ਕਿ

2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਜੀ। ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ। ਸੋ ਬੇਨਤੀ ਇਹੀ ਹੈ ਕਿ ਪ੍ਰਵਾਜ਼ ਰੇਡੀਓ ਦੀ ਐਪ ਜਿਹੜੀ ਹੈ, ਜਿਹੜੇ ਵੀਰਾਂ ਨੇ ਨਹੀਂ ਡਾਊਨਲੋਡ ਕੀਤੀ ਉਹ ਕਰ ਲਓ, ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ, ਕਿਉਂਕਿ ਇੱਕ ਬਹੁਤ ਵਧੀਆ ਆਪਣੇ ਮੂੰਹੋਂ ਮਿੱਠੂ ਨਹੀਂ ਬਣਦੇ, ਪਰ ਇਹ ਸੱਚੀ ਗੱਲ ਹੈ ਕਿ ਅਸੀਂ ਸੱਚ ਤੇ ਪਹਿਰਾ ਦੇਣ ਵਾਲੇ, ਸੱਚੀਆਂ ਗੱਲਾਂ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਅਸੀਂ ਕਰਦੇ ਹਾਂ, ਤਾਂ ਕਿ ਤੁਹਾਡੇ ਤੱਕ ਬੈਸਟ ਜਾਣਕਾਰੀਆਂ ਜਿਹੜੀਆਂ ਉਹ ਪਹੁੰਚਾਈਆਂ ਜਾਣ, ਤਾਂ ਕਿ ਤੁਹਾਨੂੰ ਵੀ ਇਹਨਾਂ ਇਨਫੋਰਮੇਸ਼ਨ ਤੋਂ ਪਤਾ ਲੱਗਦਾ ਰਹੇ। ਸੋ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਗਾਂ ਤੋੜਦੇ ਹਾਂ ਜੀ, ਗੀਤਾਂ ਦੇ ਨਾਲ। ਅਰਵਿੰਦਰ ਗਰੇਵਾਲ ਦਾ ਪਹਿਲਾ ਗੀਤ, ਤੇ ਇਹ ਲਓ ਜੀ।

0: ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਜੀ ਖਬਰਾਂ ਤੇ ਖਬਰਾਂ ਵੱਲ ਚੱਲਦੇ ਹਾਂ ਜੀ। ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਜੀ ਓਰੀਜਨਲ ਕੈਲੀਫੋਰਨੀਆ ਤੋਂ। ਸਤਿਕਾਰਯੋਗ ਨੇ, ਵੱਡੇ ਭਰਾ ਨੇ ਔਰ ਬਹੁਤ ਮਿਹਨਤ ਕਰਕੇ ਖਬਰਾਂ ਦੀ ਤਿਆਰੀ ਕਰਦੇ ਨੇ ਤੇ ਤੁਹਾਡੇ ਤੱਕ ਕੋਸ਼ਿਸ਼ ਕਰੀਦੀ ਹੈ ਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪਹੁੰਚਾਈਆਂ ਜਾਣ। ਮੈਂ ਇੱਕ ਹੋਰ ਬੜੇ ਮਨ ਦੇ ਵਿੱਚ ਕਈ ਚਿਰਾਂ ਤੋਂ ਸੀ, ਮੈਂ ਕਦੀ ਗੱਲ ਨਹੀਂ ਕੀਤੀ ਕਿ ਇਹ ਗਾਣਾ ਮੈਂ ਲਾਇਆ ਸੀ ਸੁਖਵਿੰਦਰ ਦਾ। ਮੈਂ ਦੱਸਾਂ ਕਿ ਸਾਡੀ ਅੱਜ ਤੋਂ 10-15 ਸਾਲ ਪਹਿਲਾਂ ਤੋਂ ਸੁਪਰ ਸਵਿਫਟ ਲਿਮੋ ਬਹੁਤ ਵੱਡੀ ਕੰਪਨੀ ਸੀ, ਪਾਰਟਨਰ ਮੇਰਾ ਸੀ ਰਜੇਸ਼ ਉੱਪਰ, ਤੇ ਅਸੀਂ ਐਸਾ ਕੋਈ ਸਿੰਗਰ ਜਾਂ ਐਸਾ ਕੋਈ ਕਲਾਕਾਰ ਇੰਡੀਆ ਦਾ ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ, ਸੁਖਵਿੰਦਰ, ਜਿੰਨੇ ਵੀ ਐਕਟਰ ਸੀ, ਗਾਉਣ ਵਾਲੇ ਸੀ, ਉਹ ਸਾਡੀਆਂ ਗੱਡੀਆਂ ਦੇ ਨਾਲ ਪ੍ਰੋਗਰਾਮਾਂ ਤੇ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੂੰ, ਔਰ ਸਟੇਜ ਦੇ ਪਿਛਲੇ ਬੰਨੇ ਖਲੋ ਕੇ ਅਸੀਂ ਇੰਜੋਏ ਕਰਦੇ ਹੁੰਦੇ ਸੀ, ਨਾਲੇ ਪ੍ਰੋਗਰਾਮ ਸੁਣਦੇ ਹੁੰਦੇ ਸੀ। ਔਰ ਸੁਖਵਿੰਦਰ ਨੂੰ ਤਾਂ ਮੈਂ ਆਪ ਇੱਕ ਵਾਰੀ ਲੈ ਗਿਆ। ਪੰਜਾਬੀ ਕਲਾਕਾਰਾਂ ਵਿੱਚ ਐਸਾ ਕੋਈ ਕਲਾਕਾਰ ਨਹੀਂ ਜਿਹੜਾ ਅਸੀਂ ਉਹਨਾਂ ਨੂੰ ਆਪਣੀਆਂ ਲਿਮੋ ਸਰਵਿਸ ਨਾ ਪ੍ਰੋਵਾਈਡ ਕੀਤੀਆਂ ਹੋਣ। ਸੋ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਦੂਰ ਸਿਕੰਦਰ ਸਾਹਿਬ ਦੇ ਨਾਲ ਮੈਂ ਤੇ ਰਣਜੀਤ ਤੇਜੀ ਨੇ ਤੇ ਭੱਲਾ ਸਾਹਿਬ, ਇਹ ਉਦੋਂ ਪ੍ਰੋਗਰਾਮ ਤੇ ਆਏ ਸੀ, ਅਸੀਂ ਪ੍ਰੋਗਰਾਮ ਉਦੋਂ ਕਰਾਇਆ ਸੀ ਤੇ ਕੋਲ ਬਹਿ ਕੇ ਇਹਨਾਂ ਦੇ ਬੱਚੇ ਸਰਦੂਰ ਸਿਕੰਦਰ ਸਾਹਿਬ ਦੇ ਛੋਟੇ ਛੋਟੇ ਹੁੰਦੇ ਸੀ ਨਿਆਣੇ, ਉਦੋਂ ਬੱਚੇ ਦੋਨੇ ਹੁਣ ਤੇ ਜਵਾਨ ਤਕੜੇ ਹੋ ਗਏ ਤੇ ਕਾਫੀ ਇਹਨਾਂ ਦੇ ਕਮਰੇ ਵਿਚ ਬਹਿ ਕੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਸੀ। ਹੰਸਰਾਜ ਸਾਹਿਬ ਨੂੰ ਮੈਂ ਆਪ ਆਪਣੀ ਗੱਡੀ ਦੇ ਵਿਚ ਲੈ ਕੇ ਗਿਆ ਔਰ ਬਹੁਤ ਕਲਾਕਾਰਾਂ ਨੂੰ ਅਸੀਂ ਆਪ ਲੈ ਕੇ ਜਾਂਦੇ, ਜਿਹੜਾ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਫੇਮਸ ਆ, ਇਹਨੂੰ ਅਸੀਂ ਮੈਂ ਆਪ ਲੈ ਕੇ ਜਾਣਾ। ਔਰ ਬੜਾ ਇੰਜੋਏ ਕੀਤਾ ਪਿਛਲੇ 10-15 ਸਾਲਾਂ ਤੋਂ, ਬੜੇ ਵੱਡੇ ਸ਼ੋਅ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਵਰ ਅਸੀਂ ਗੱਡੀਆਂ ਦੇ ਰਾਹੀਂ ਕਰਦੇ ਹੁੰਦੇ। ਸਾਡੇ ਕੋਲ ਸਟ੍ਰੈਚ ਲਿਮੋ ਵੱਡੀਆਂ ਗੱਡੀਆਂ ਔਰ ਛੋਟੀਆਂ ਗੱਡੀਆਂ, ਹਰ ਤਰ੍ਹਾਂ ਦੀ ਗੱਡੀ ਹੁੰਦੀ ਸੀ। ਲਓ ਜੀ ਇਹ ਗੱਲ ਅੱਜ ਮੈਂ ਬੜੇ ਹੀ ਪਹਿਲੀ ਵਾਰ ਹੀ ਪ੍ਰੋਗਰਾਮ ਤੇ ਕਰ ਰਿਹਾ। ਕਈ ਵਾਰੀ ਹੁੰਦਾ ਕਿ ਲੋਕੀ ਕਹਿ ਦਿੰਦੇ ਹਰਾ ਯਾਰ ਛੱਡੀ ਜਾਂਦਾ, ਪਰ ਇਹ ਹੈ ਕਿ ਸੱਚਾਈ ਹੈ। ਕਿਉਂ ਜੀਵਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਬਿਲਕੁਲ ਏਦਾਂ ਹੀ ਹੈ ਜੀ, ਲੋਕ ਕਹਿੰਦੇ ਏਦਾਂ ਹੀ ਹੈ,
0: ਲੋਕ ਕਹਿ ਦਿੰਦੇ ਜੀ ਏਦਾਂ ਹੀ ਹੋਇਆ ਹੋਣਾ, ਐਵੇਂ ਮਾਰੀ ਜਾਂਦੇ, ਪਰ ਇਹ ਸਾਡੇ ਕੋਲ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹੁੰਦੀ, ਜੋ ਸੱਚੀ ਗੱਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਆਓ ਜੀ,
1: ਬਿਲਕੁਲ
0: ਜੀਵਾ ਸਾਹਿਬ ਆਓ, ਸਤਿ ਸ੍ਰੀ ਅਕਾਲ ਜੀ।
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਤੇ ਖਾਕ ਸਾਹਿਬ ਜੀ, ਗੱਲਾਂ ਬਾਤਾਂ ਇਸ ਤਰ੍ਹਾਂ ਕਿ ਅੱਜ ਕੱਲ ਲੜਾਈਆਂ ਤੁਹਾਨੂੰ ਪਤਾ ਹਰ ਪਾਸੇ ਲੱਗੀ ਹੋਆ ਤੇ ਉਹਦੀ ਗੱਲ ਆਪਾਂ ਕਰਦੇ ਆਂ ਤੇ ਉਹਦੇ ਨਾਲ ਨਾਲ ਖਾਕ ਸਾਹਿਬ ਜੀ, ਇਹ ਜਿਹੜੀਆਂ ਲੜਾਈਆਂ ਨਾ, ਜਦੋਂ ਆਪਾਂ ਕਈ ਵਾਰੀ ਸਧਾਰਨ ਗੱਲ ਕਰੀ ਦੀ ਆ, ਉਹ ਫਲਾਨਿਆਂ ਦੇ ਘਰ ਲੜਾਈ ਹੁੰਦੀ ਆ ਤੇ ਉੱਥੇ ਜੇ ਆਪਾਂ 2-4 ਬੰਦੇ ਗਰੁੱਪ ਦੇ ਵਿੱਚ ਬੈਠੇ ਆ ਤਾਂ ਕਿਸੇ ਕੋਈ ਨਾ ਕੋਈ ਕਹਿ ਦਿੰਦਾ ਯਾਰ ਇਹ ਭੁੱਖ ਲੜਦੀ ਆ। ਸੋ ਇਹੀ ਜਿਹੜੀ ਗੱਲ ਆ, ਜਿਹੜੀਆਂ ਹੁਣ ਲੜਾਈਆਂ ਜੋ ਕੁਛ ਹੋ ਰਿਹਾ, ਇਹਦਾ ਕਾਰਨ ਇਹੀ ਆ, ਭੁੱਖ ਲੜ ਰਹੀ ਹੈ।
0: ਹਾਂਜੀ,
1: ਬਿਲਕੁਲ, ਕਾਲੇ ਸੋਨੇ ਦੀ ਭੁੱਖ ਹੈ ਜਿਹੜੀ ਉਹ ਬਹੁਤ ਵੱਡੀ ਆ। ਤੇ ਇੱਕ ਇਹਦੇ ਨਾਲ ਖਾਕ ਸਾਹਿਬ ਜੀ, ਜਿਹੜਾ ਪਿਛਲੇ ਇੱਕ ਦਿਨ ਹੋ ਗਿਆ, ਐਤਵਾਰ ਵਾਲੇ ਦਿਨ, ਜਿਹੜਾ ਤੁਹਾਡੇ ਨਿਊਯਾਰਕ ਸ਼ਹਿਰ ਦਾ ਲਾਗਵਾਡੀਆ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਖਾਕ ਸਾਹਿਬ ਜੀ, ਉਹਦੇ ਉੱਪਰ ਇਹ 22 ਮਾਰਚ 2026 ਰਾਤੀ 11:45 ਤੇ ਦਿਨ, ਉਦਣ ਸੀਗਾ ਐਤਵਾਰ, ਨੂੰ ਇੱਕ ਘਟਨਾ ਵਾਪਰੀ ਆ। ਤੇ ਇਸ ਘਟਨਾ ਵਿਚ ਇੱਕ ਹਵਾਈ ਜਹਾਜ਼ ਏਅਰ ਕੈਨੇਡਾ ਦਾ ਜਿਹੜਾ ਸੀਗਾ ਤੇ ਫਲਾਈਟ ਨੰਬਰ 8646 ਅਤੇ ਏਅਰ ਕਰਾਫਟ ਜਿਹੜਾ ਆ ਉਹ ਰੈਸਕਿਊ ਐਂਡ ਫਾਇਰ ਫਾਈਟਿੰਗ ਟਰੱਕ ਜਿਹੜਾ ਹੁੰਦਾ ਖਾਕ ਸਾਹਿਬ ਜੀ, ਇਹ ਜਹਾਜ਼ ਉਹਦੇ ਨਾਲ ਟਕਰਾ ਗਿਆ।
0: ਦੇਖੋ ਜੀ, ਰਾਤ ਦਾ ਟਾਈਮ ਸੀ ਤੇ ਪਰ ਇਹ ਸਮਝ ਨਹੀਂ ਆਈ ਕਿ ਉਹ ਉੱਥੇ ਜਿਹੜੀ ਫਾਇਰ ਦੀ ਗੱਡੀ ਉੱਥੇ ਰਨਵੇ ਤੇ ਕੀ ਕਰਦੀ ਸੀ, ਜਾਂ ਜਿਹੜਾ ਟਾਵਰ ਆ ਉੱਥੋਂ ਕੀ ਇਨਫੋਰਮੇਸ਼ਨ ਮਿਲੀ। ਇਹ ਸਾਰਾ ਕੁਝ ਮਿਕਸ ਅਪ ਜੀ ਹੋਇਆ, ਜਿਹਦੇ ਤੇ ਸਾਡੇ ਗਵਰਨਰ ਵੀ ਨਹੀਂ ਰੱਖਦੇ, ਉਹਨਾਂ ਨੇ ਕਾਨਫਰੰਸ ਕੀਤੀ ਆ, ਸਾਡੇ ਮਮਦਾਨੀ ਸਾਹਿਬ ਨੇ ਵੀ ਨਾਲ ਸੀ।
1: ਬਿਲਕੁਲ ਬਿਲਕੁਲ, ਤੇ ਇਹ ਜਿਹੜੀ ਸੀਗਾ ਇਹ ਖਾਕਸਾ ਜੀ, ਉਹਦੇ ਨਾਲ ਫਾਇਰ ਟਰੱਕ ਦੇ ਨਾਲ ਟਕਰਾਇਆ ਆਇਆ। ਇਹਦੇ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਅਜੇ ਪੂਰੀ ਪੁੱਛ ਪੜਤਾਲ ਤਾਂ ਜਿਹੜੀ ਖਾਕਸਾ ਜੀ, ਉਹ ਸਾਨੂੰ ਪਤਾ ਵੀ ਬਾਅਦ ਚ ਆਉਣੀ ਹੁੰਦੀ ਆ ਕਿੰਨੇ ਚਿਰਾਂ ਦੇ ਬਾਅਦ ਦੇ ਵਿਚ, ਪਰ ਅੱਜ ਤੱਕ ਜਿਹੜੀ ਆਪਣੇ ਕੋਲ ਖਬਰ ਹੈਗੀ ਆ, ਉਹ ਖਬਰ ਉਹਦੇ ਅਨੁਸਾਰ ਖਾਕਸਾ ਜੀ, ਰਨਵੇ ਜਿਹੜਾ 4 ਆ ਉਸ ਏਅਰਪੋਰਟ ਦਾ, 4 ਨੰਬਰ ਰਨਵੇ ਆ ਜਿਹੜਾ, ਉਹਦੇ ਉੱਤੇ ਖਾਕਸਾ ਜੀ ਏਅਰ ਕੈਨੇਡਾ ਦਾ ਜਹਾਜ਼ ਜਿਹੜਾ ਆ ਉਹ ਉੱਤਰ ਰਿਹਾ ਸੀ ਤੇ ਅਜੇ ਪੂਰੀ ਦੌੜ ਦੇ ਵਿਚ ਸੀਗਾ। 100 ਤੋਂ ਉੱਤੇ ਮੇਰਾ ਖਿਆਲ 120 ਮੀਲ ਦੀ ਜਿਹੜੀ ਉਹਦੀ ਸਪੀਡ ਉਸ ਵੇਲੇ ਸੀਗੀ। ਤੇ ਇੱਥੇ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਜਿਹੜਾ ਦੇਖੋ ਹੁਣ ਤੁਹਾਨੂੰ ਪਤਾ ਪਿਆ ਬੜਾ ਰੌਲਾ ਪੈ ਰਿਹਾ ਉਹ ਟੀ ਐਸ ਏ ਦੇ ਪੂਰੇ ਮੈਂਬਰ ਨੀ ਉਹਨਾਂ ਕੋਲ ਫੰਡ ਹੈ ਨੀ ਇਹ ਹੈ ਨੀ ਉਹ ਨੀ ਉਹ ਹਰ ਪਾਸੇ ਜਿਹੜਾ ਇਫੈਕਟ ਪੈਂਦਾ ਉਸ ਗੱਲ ਦਾ
0: ਹੈਗੇ ਵੀ ਘੱਟ ਸੀ ਜੀ ਮਾਂ ਸਾਹਿਬ ਤੇ 13 ਬੰਦੇ ਆ ਟੋਟਲ 17 ਬੰਦੇ ਚਾਹੀਦੇ ਕਿੰਨੇ ਚਾਹੀਦੇ ਆ ਉਹ ਇਹਨਾਂ ਕੋਲ 3-4 ਬੰਦਿਆਂ ਦੀ ਘਾਟ ਹੈਗੀ ਸੀ
1: ਹਾਂਜੀ ਬਿਲਕੁਲ ਸੋ ਉਹਦੇ ਕਾਰਨ ਇਹ ਹੋਇਆ ਪਰ ਖੱਕ ਸਾਹਿਬ ਜੀ ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਗੌਰਮੈਂਟ ਉਹ ਕਦੇ ਵੀ ਮੰਨਦੀ ਨੀ ਹੁੰਦੀ ਪਈ ਇਹ ਸਾਡਾ ਕਸੂਰ ਆ ਉਹਨੇ ਸਿਰ ਉਹਦੇ ਲਾਉਣਾ ਜਿਹੜਾ ਉੱਥੇ ਉਹ ਕੰਟਰੋਲ ਟਾਵਰ ਤੇ ਉਸ ਵੇਲੇ ਟ੍ਰੈਫਿਕ ਕੰਟਰੋਲਰ ਸੀਗਾ ਏਅਰ ਟ੍ਰੈਫਿਕ ਕੰਟਰੋਲਰ ਜਿਹਨੂੰ ਕਹਿੰਦੇ ਆ ਤੇ ਆਮ ਕਰਕੇ ਉਹਦੇ ਸਿਰੇ ਲੱਗਦਾ ਹੁੰਦਾ ਤੇ ਚਲੋ ਉਹ ਤਾਂ ਗੱਲ ਬਾਅਦ ਦੀ ਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਦੋਂ ਉਹ ਜਹਾਜ਼ ਜਿਹੜਾ ਸੀਗਾ ਏਅਰ ਕੈਨੇਡਾ ਦਾ ਮੋਂਟਰੀਅਲ ਤੋਂ ਉਹ ਤੁਰਿਆ ਸੀਗਾ ਤੇ ਇੱਥੇ ਆ ਕੇ ਉਹ ਉਤਰ ਰਿਹਾ ਸੀਗਾ ਤੇ ਜਿਹੜਾ ਉਹ ਕੰਟਰੋਲਰ ਸੀਗਾ ਨਾ ਏਅਰਪੋਰਟ ਦੇ ਉੱਤੇ ਉਹਨੇ ਹੱਕ ਸਾਹਿਬ ਜੀ ਇਹਨੂੰ ਆਯਾਤ ਦੇ ਦਿੱਤੀ ਕਿ ਤੂੰ ਉਤਰ ਸਕਦਾ ਹੈ ਤੇ ਪਤਾ ਨੀ ਕੀ ਕਾਰਨ ਹੋਇਆ ਉਹਨੇ ਦੂਸਰੇ ਪਾਸੇ ਉਹ ਜਿਹੜਾ ਫਾਇਰ ਟਰੱਕ ਜਿਹਨੂੰ ਕਹਿੰਦੇ ਆਪਾਂ ਉਹਨੂੰ ਵੀ ਕਲੀਅਰ ਦੀ ਦੇ ਦਿੱਤੀ ਤੂੰ ਲੰਘ ਜਾ ਇਹਦੇ ਉੱਤੇ ਜਿਹੜਾ ਉਹ ਰਨਵੇ ਸੀਗਾ ਤੇ ਉਹ ਜਦੋਂ ਲੰਘ ਰਿਹਾ ਸੀਗਾ ਤੇ ਉਹ ਕੰਟਰੋਲਰ ਨੇ ਉਸੇ ਵੇਲੇ ਜਿਹੜਾ ਸੀਗਾ ਖੱਕ ਸਾਹਿਬ ਜੀ ਉਹਦੇ ਨਿਗਾਹ ਪੈ ਗਿਆ ਉਹ ਟਰੱਕ ਤੇ ਉਹਨੇ ਟਰੱਕ ਨੂੰ 5-6 ਵਾਰੀ ਕਿਹਾ ਰੁਕੋ ਰੁਕੋ ਰੁਕੋ ਰੁਕੋ ਪਰ ਉਹਨੂੰ ਜਾਂ ਤਾਂ ਉਹ ਸੁਣਿਆ ਨੀ ਜਾਂ ਪਤਾ ਨੀ ਕੀ ਹੋਇਆ ਤੇ ਉਹ ਜੀ ਜਾ ਕੇ ਉਹਦੇ ਮੂਹਰੇ ਆ ਗਿਆ ਜਹਾਜ਼ ਦੇ ਤੇ ਜਹਾਜ਼ ਤੁਹਾਨੂੰ ਪਤਾ ਪਈ ਬਹੁਤ ਜਿਹੜਾ ਤੇਜ਼ੀ ਦੇ ਨਾਲ ਉਹ ਜਾ ਰਿਹਾ ਸੀਗਾ ਤੇ ਔਰ ਇਹਦੇ ਵਿਚ ਖੱਕ ਸਾਹਿਬ ਜੀ ਖੁਸ਼ੀ ਦੀ ਗੱਲ ਤਾਂ ਆਪਾਂ ਨਹੀਂ ਕਹਿ ਸਕਦੇ ਇਹਨੂੰ ਪਰ ਦੇਖੋ ਇਸ ਤਰ੍ਹਾਂ ਦੇ ਜਿਹੜੇ ਆਮ ਕਰਕੇ ਹਵਾਈ ਜਹਾਜ਼ਾਂ ਦੇ ਜਿਹੜੇ ਹੁੰਦੇ ਆ ਨਾ ਉਹ ਐਕਸੀਡੈਂਟ ਇਸ ਤਰ੍ਹਾਂ ਉੱਥੇ ਨੁਕਸਾਨ ਜਾਨਾਂ ਦਾ ਬਹੁਤ ਜਾਨੀ ਨੁਕਸਾਨ ਬਹੁਤ ਹੁੰਦਾ ਹੁੰਦਾ
0: ਬਿਲਕੁਲ
1: ਹਾਂਜੀ ਤੇ ਹੁਣ ਇਹਦੇ ਵਿਚ ਦੋ ਤਾਂ ਪਾਇਲਟ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ ਤੇ ਬਾਕੀ ਤਾਂ ਹੋਰ ਤਾਂ ਇਹਨਾਂ ਨੇ ਕੁਛ ਏਡੀ ਵੱਡੀ ਖ਼ਬਰ ਦਿੱਤੀ ਨੀ ਕਿ ਕਿੰਨੀਆਂ ਕੁ ਹੋਰ ਜਾਨਾਂ ਪਰ ਜ਼ਖਮੀ ਜਿਹੜੇ ਲੋਕ ਹੋਏ ਆ ਜਿਨ੍ਹਾਂ ਦੇ ਵਿਚੋਂ ਕੋਈ ਏਡਾ ਬਹੁਤਾ ਉਹ ਦੱਸਿਆ ਨੀ ਗਾ ਕੁਛ ਲੋਕ ਹਾਸਪਿਟਲ ਵਿਚ ਖੈਰ ਹੈਗੇ ਐਸੀ ਗੱਲ ਨੀ ਹੈਗੀ ਤੇ ਪਰ ਅਜੇ ਤੀਕਰ ਹੋਰ ਕਿਸੇ ਦੀ ਜਾਨ ਦੀ ਜਿਹੜੀ ਆ ਬਾਹਰ ਉਹ ਗੱਲਬਾਤ
0: ਏਅਰਪੋਰਟ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਵੇਲੇ ਲਗਵਾੜੀ ਏਅਰਪੋਰਟ ਜਿਹੜਾ ਹੈਗਾ ਉਹ ਅਮਰੀਕਾ ਦੇ ਬੈਸਟ ਏਅਰਪੋਰਟਾਂ ਦੇ ਵਿਚੋਂ ਇਕ ਵਾ
1: ਹਾਂਜੀ
0: ਇਹਨੂੰ ਬਿਲਡ ਕੀਤਾ ਗਿਆ ਹਜੇ ਮੈਨੂੰ ਮੈਂ ਇੱਕ ਸਾਲ ਹੀ ਹੋਇਆ ਇਹਨੂੰ ਤਕਰੀਬਨ ਇਹਨੂੰ ਓਪਨ ਹੋਏ ਨੂੰ ਨਵਾਂ ਸਾਰਾ ਕੁਛ ਨਵਾਂ ਬਣਿਆ ਬਿਊਟੀਫੁਲ ਏਅਰਪੋਰਟ ਬਹੁਤ ਹੀ ਇੱਥੇ ਨਾ ਰਸ਼ ਹੁੰਦਾ ਸੀ ਕਿਉਂਕਿ ਨਿਊਯਾਰਕ ਸਿਟੀ ਤੋਂ ਸਿਰਫ 10 ਮੀਲ ਆ ਜੀ 10 ਵੀ ਨੀ ਹੈਗਾ 9 ਮੀਲ ਹੀ ਆ ਨਿਊਯਾਰਕ ਸਿਟੀ ਤੋਂ ਤੇ ਇਹਨੂੰ ਲੱਗਦੇ ਆ ਟ੍ਰੈਫਿਕ ਨਾ ਹੋਵੇ ਤੇ ਸਾਰੇ 15 ਮਿੰਟਾਂ ਦੇ ਵਿਚ ਤੁਸੀਂ ਸਿਟੀ ਦੇ ਵਿਚ ਜਾ ਵੜਦੇ ਆ ਹਾਈਵੇ ਦੇ ਉੱਪਰ ਤੇ ਇੰਨਾ ਪਿਆਰਾ ਸੋਹਣਾ ਏਅਰਪੋਰਟ ਬਣਿਆ ਉਹ ਕਿ ਦੇਖ ਕੇ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਏਅਰਪੋਰਟ ਸੀ ਇੱਥੇ ਵੀ ਲਗਵਾੜੀਆ ਹੁੰਦਾ ਸੀ ਸੋ ਬਿਊਟੀਫੁਲ ਬਹੁਤ ਹਰ ਚੀਜ਼ ਉਹਨਾਂ ਨੇ ਜਿਹੜੀ ਆ ਰਨਵੇ ਕੀ ਹਰ ਚੀਜ਼ ਨਵੀਂ ਬਣਾਈ ਹੁਣ ਐਕਸੀਡੈਂਟ ਹੋਣਾ ਇਹ ਤੇ ਬੇਕੂਫੀ ਦੀ ਹੱਦ ਹੀ ਹੈ ਨਾ ਕਿ ਉੱਥੇ ਗੱਡੀ ਖੜੀ ਹੈ ਤੁਸੀਂ ਉਹਨੂੰ ਰਨਵੇ 4 ਨੰਬਰ ਦੇ ਰਹੇ ਹੋ ਉਹਨੂੰ ਕੋਈ ਹੋਰ ਰਨਵੇ ਦਿੱਤਾ ਜਾ ਸਕਦਾ ਸੀ ਜਿੱਥੇ ਪਹਿਲਾਂ ਦੇਖਿਆ ਜਾ ਸਕਦਾ ਸੀ ਪਤਾ ਨੀ ਅੱਜ ਕੱਲ ਫੋਨਾਂ ਤੇ ਵੀ ਲੱਗੇ ਆ ਲੋਕ ਇਹ ਵੀ ਹੈਗੀ ਪ੍ਰੋਬਲਮ ਆਪਣੇ ਕੋਈ ਦੇਖਣ ਡਿਆ ਕੋਈ ਕੁਛ ਕਰਨ ਡਿਆ ਮਤਲਬ ਉਧਰ ਨਿਗਾਹ ਨਾ ਹੋਵੇ
1: ਬਿਲਕੁਲ ਕੁਛ ਨਾ ਕੁਛ ਤਾਂ ਹੋਇਆ ਜਾਂ ਰਾਤ ਨੂੰ ਨਜ਼ਰ ਨਹੀਂ ਆਇਆ ਟਰੱਕ ਜਿਹੜਾ ਸੀ
0: ਬਿਲਕੁਲ ਜਦੋਂ ਤੱਕ ਕਲੀਅਰ ਨੀ ਰੂਟ ਹੈਗਾ ਤੂੰ ਕਿੱਦਾਂ ਓਕੇ ਕਰ ਦਿੱਤਾ ਵੀ 4 ਦੇ ਆ ਜਾ
1: ਜੀ ਤੇ ਇਹ ਸੀ ਇਹ ਖਬਰ ਅਗਲੀ ਖਬਰ ਆਪਣੇ ਕੋਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਜਿਹੜੀ ਹੈਗੀ ਆ ਤੁਹਾਨੂੰ ਪਤਾ ਹੋਵੇ ਅਮਰੀਕਾ ਦੀਆਂ ਸਾਰੀਆਂ ਜੰਗੀ ਜਿਹੜੀਆਂ ਯੋਜਨਾਵਾਂ ਆ ਉਹ ਪੈਂਟਾਗੋਨ ਬਿਲਡਿੰਗ ਦੇ ਵਿਚੋਂ ਬਣਦੀਆਂ ਆ ਤੇ ਉਹਦੇ ਵੱਲੋਂ ਖੱਕ ਸਾਹਿਬ ਜੀ 3000 ਹੋਰ ਫੌਜੀ ਆ ਜਿਹੜੇ ਮਿਡਲ ਈਸਟ ਵੱਲ ਜਿਹੜੇ ਉਹ ਹਜੇ ਮਤਲਬ ਉਹ ਇਥੋਂ ਰਵਾਨਾ ਨੀ ਹੋਏ ਪਰ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ 3000 ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਤੇ ਉਹ ਵੀ ਜਿਹੜੇ ਅੱਜ ਦਿਨ ਤਿਆਰ ਹੋ ਗਏ ਉਹ ਜਾਣਗੇ ਤੇ ਇਹ ਜਿਹੜੇ ਖੱਕ ਸਾਹਿਬ ਜੀ ਆਰਮੀ ਦੀ ਜਿਹੜੀ 82ਵੀਂ ਏਅਰਬੋਰਨ ਡਿਵੀਜ਼ਨ ਹੁੰਦੀ ਆ ਉਹਦੇ ਨਾਲ ਇਹ ਜਿਹੜੇ ਆ ਸਬੰਧਤ ਹੈਗੇ ਆ ਤੇ ਇਸ ਤੋਂ ਪਹਿਲਾਂ ਖੱਕ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ ਵਿਚ ਪਹਿਲਾਂ ਹੀ ਉੱਥੇ ਫੌਜ ਆ ਜਿਹੜੀ ਉਧਰ ਨੂੰ ਰਵਾਨਾ ਹੋ ਚੁੱਕੀ ਆ ਸੋ ਇਸ ਫੌਜ ਤੋਂ ਇਹ ਪਤਾ ਲੱਗ ਰਿਹਾ ਕਿ ਜਿਹੜਾ ਟਰੰਪ ਸਾਹਿਬ ਆਪਣੇ ਹੈਗੇ ਆ ਇਹਨੇ ਇਰਾਨ ਦੇ ਉੱਤੇ ਜਾ ਕੇ ਉਹ ਹੱਲਾ ਕਰਕੇ ਉਸ ਦੇਸ਼ ਦੇ ਵਿਚ ਆਪਣੀ ਫੌਜ ਬਾੜਨੀ ਆ ਇਹਦੇ ਤੋਂ ਲੱਭ ਪੇ ਰਿਹਾ
0: ਜੀ ਚੀਮਾ ਸਾਹਿਬ ਚੱਕਰ ਇਹ ਆ ਕਿ ਜੰਗੀ ਲੜਾਈ ਲੜਨੀ ਜਿਹੜੀ ਵਿਚ ਜਾ ਕੇ ਨਾ ਉਹ ਬੜੀ ਔਖੀ ਹੁੰਦੀ ਆ ਨਵੇਂ ਇੱਥੇ ਦੇ ਜੋ ਮਰਜ਼ੀ ਤੁਸੀਂ ਕਰ ਲੋ ਜਿੰਨੇ ਮਰਜ਼ੀ GPS ਯੇ ਵੋ ਲਾ ਲੋ ਪਰ ਵਿਤਨਾਮ ਦੀ ਜਿਹੜੀ ਆ ਉਹ ਆਧਾਰਨ ਤਾਂ ਮੂਹਰੇ ਪਈ ਹੈ ਨਾ
1: ਅਫਗਾਨਿਸਤਾਨ ਹਜੇ ਕੱਲ ਦੀ ਗੱਲ ਆ,
0: ਕੰਬੋਡੀਆ, ਵਿਤਨਾਮ, ਅਫਗਾਨਿਸਤਾਨ, ਹੋਰ ਵੀ ਕਈ ਮੁਲਕਾਂ ਦੇ ਵਿਚ ਇਹ ਹੁਣ ਸਮਝਦੇ ਸੀ ਟਰੰਪ ਸਾਹਿਬ ਕਿ ਮੈਂ ਇੱਥੋਂ ਨੂੰ ਚੱਕ ਲਿਆਂਦਾ ਬੜੇ ਤੇ ਖਰਾ ਮੈਂ ਸਾਰਾ ਕੁਛ ਹੀ ਕਰ ਲੈਣਾ। ਪਰ ਕਈ ਵਾਰੀ ਜੰਗਾਂ ਜਿਹੜੀਆਂ ਸੀ ਉੱਥੇ ਜੰਗ ਜੇ ਆਰਮੀ ਦੇ ਆਰਮੀ ਨਾਲ ਲੱਗਦੀ ਨਾ ਜਾ ਕੇ ਇਰਾਨ ਦੇ ਵਿਚ ਤੇ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਉਹ ਕੱਚੇ ਥੋੜੋ ਬੈਠੇ ਨਹੀਂ ਕਰਨਾ ਚਾਹੀਦਾ। ਪਰ ਚੱਕਰ ਟਰੰਪ ਸਾਹਿਬ ਉਹਦੇ ਇੰਚਾਰਜ ਵੀ ਹੈ ਨਾ ਆਰਮੀ ਦੇ, ਜੋ ਕਹਿਣਗੇ ਉਹੀ ਕੁਛ ਹੋਣਾ,
1: ਇਹ ਵੀ ਉਹੀ ਕੁਛ ਹੋਣਾ। ਬਿਲਕੁਲ ਬਿਲਕੁਲ। ਤੇ ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਕਿ ਅਮਰੀਕਨ ਫੌਜਾਂ ਜਿਹੜੀਆਂ ਉਹਨਾਂ ਨੂੰ ਇਰਾਨ ਵਿਚ ਅੰਦਰ ਜਾ ਕੇ ਜਾਣ ਦੇ ਹੁਕਮ ਦਿੱਤੇ ਗਏ ਆ ਜਾਂ ਨਹੀਂ। ਤੇ ਇੰਨੇ ਜ਼ਿਆਦਾ ਫੌਜੀ ਭੇਜਣ ਤੋਂ ਇਹ ਜ਼ਰੂਰ ਸਾਬਤ ਹੈ ਕਿ ਅਮਰੀਕਨ ਫੌਜਾਂ ਇਰਾਨ ਦੀ ਧਰਤੀ ਉੱਪਰ ਲੜਾਈ ਕਰਨ ਜਾ ਰਹੀਆਂ ਹਨ। ਤੇ ਆਰਮੀ ਦੀ ਜਿਹੜੀ 82ਵੀਂ ਏਅਰਬੋਰਨ ਫੌਜ ਆ, ਇਸ ਨੂੰ ਇਹ ਖਖ ਸਾਹਿਬ ਜੀ ਇਹ ਇਨ੍ਹਾਂ ਦੀ ਤਕਰੀਬਨ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ, ਪਰ ਇੱਕ ਬਹੁਤ ਫਾਸਟ ਇਹ ਜਿਹੜੀ ਡਿਪਲੋਇਮੈਂਟ ਵਾਲੀ ਇਹ ਹੈਗੀ ਆ। ਇਹਦੇ ਬਾਰੇ ਇਹ ਕਿਹਾ ਕਿ ਜਾਣੀ ਕਿ ਝਟਪਟ ਵਾਲੀ ਫੌਜ ਜਿਹੜੀ ਆ, ਇਹਨੂੰ ਇਕਦਮ ਕਿਤੇ ਲੋੜ ਪੈਂਦੀ ਤਾਂ ਭੇਜਿਆ ਜਾ ਸਕਦਾ। ਔਰ ਇਹ ਖਖ ਸਾਹਿਬ ਜੀ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ 18 ਘੰਟਿਆਂ ਦੇ ਵਿਚ ਵਿਚ ਜਾ ਕੇ ਉੱਥੇ ਆਪਣਾ ਜਿਹੜਾ ਕਾਰੋਬਾਰ ਆ ਉਹ ਸ਼ੁਰੂ ਕਰ ਸਕਦੀ ਹੈ। ਪਰ ਇੰਨਾ ਜ਼ਰੂਰ ਕਿਹਾ ਗਿਆ ਕਿ ਇਹ ਸਭ ਕੁਝ ਜਿਹੜਾ ਆ ਇਰਾਨ ਨੂੰ ਸਟੇਟ ਆਫ ਹਰਮੂਸ ਵਿਚੋਂ ਕੱਢਿਆ ਜਾਵੇ ਤੇ ਤੇਲ ਬਾਹਰ ਲਿਆਉਣਾ ਜਿਹੜਾ ਸ਼ੁਰੂ ਕੀਤਾ ਜਾਵੇ। ਇਸ ਵਾਸਤੇ ਇਹ ਫੋਰਸ ਕਿਹਾ ਗਿਆ ਕਿ ਉੱਥੇ ਜਾ ਕੇ ਉਤੋਂ ਇਰਾਨ ਤੋਂ ਉਹ ਸਟੇਟ ਆਫ ਹਰਮੂਸ ਆ ਜਿਹੜੀ ਉਹ ਖੋ ਲੈਣੀ ਆ ਤੇ ਉੱਥੇ ਅਮਰੀਕਾ ਦਾ ਕਬਜ਼ਾ ਹੋਊਗਾ ਤੇ ਫਿਰ ਉੱਥੋਂ ਤੇਲ ਬਾਹਰ ਆਊਗਾ। ਤੇ US ਸੈਂਟਰਲ ਕਮਾਂਡ ਜਿਹੜੀ ਹੈਗੀ ਆ ਇਸ ਫੌਜੀ ਦਸਤੇ ਨਾਲ ਉਹ ਸਬੰਧਤ, ਇਹਦਾ ਮਤਲਬ ਉਹ ਇਹਦੇ ਤੇ ਕੰਟਰੋਲ ਆ ਉਹਦਾ ਸੈਂਟਰਲ ਕਮਾਂਡ ਦਾ। ਤੇ ਉਹਨਾਂ ਨੇ ਕਿਹਾ ਕਿ ਅਮਰੀਕੀ ਬੰਬਾਂ ਨਾਲ ਇਰਾਨ ਵਿਚਲੇ 9000 ਫੌਜ ਨਾਲ ਸਬੰਧਤ ਸਥਾਨ ਆ ਜਿਹੜੇ ਉਹਨਾਂ ਤੇ ਬੰਬਾਰੀ ਕਰਕੇ ਤਬਾਹ ਕਰ ਦਿੱਤੇ ਗਏ ਆ। 28 ਫਰਵਰੀ ਤੋਂ ਹੁਣ ਤੱਕ ਦੇ ਅੰਕੜੇ ਆ ਜਿਹੜੇ ਇਹ ਹੈਗੇ ਆ ਜਿਹੜੇ ਆਪਾਂ 9000 ਦੀ ਗਿਣਤੀ ਦਿੱਤੀ ਆ। ਤੇ ਫੌਜ ਵੱਲੋਂ ਦੱਸਿਆ ਗਿਆ ਕਿ ਉੱਥੇ ਦੇ ਮਿਸਲ ਲਾਂਚਰ ਆ ਜਿਹੜੇ ਕਹਿਣ ਦਾ ਮਤਲਬ ਇਰਾਨ ਦੇ ਤੇ ਉਹਨਾਂ ਦੀ ਨੇਵੀ ਆ ਜਿਹੜੀ ਤੇ ਜਿਹੜਾ ਡਿਫੈਂਸ ਇੰਡਸਟਰੀਅਲ ਬੇਸ ਆ ਜਿਹੜੇ ਉਹਨਾਂ ਦੇ ਜਿੱਥੇ ਡਿਫੈਂਸ ਦਾ ਸਮਾਨ ਸਮੂਨ ਬਣਦਾ ਆ ਗੋਲੀ ਕਾ ਜਿੱਥੇ ਬਣਦੇ ਆ ਉਹ ਅਤੇ ਦਰਜਨਾਂ ਦੇ ਚੋਟੀ ਆਗੂ ਆ ਜਿਹੜੇ ਉਹ ਅਸੀਂ ਖਤਮ ਕਰ ਦਿੱਤੇ ਆ, ਇਹ ਅਮਰੀਕਾ ਵੱਲੋਂ ਕਿਹਾ ਗਿਆ। ਤੇ ਅਮਰੀਕਾ ਦੇ 50,000 ਫੌਜੀ ਆ ਕੱਖ ਸਾਹਿਬ ਜੀ ਉਹ ਪਹਿਲਾਂ ਹੀ ਉਸ ਇਲਾਕੇ ਦੇ ਵਿਚ ਪਹੁੰਚੇ ਹੋਏ ਆ। 50,000 ਫੌਜੀ ਕੱਖ ਸਾਹਿਬ ਜੀ ਪਹਿਲਾਂ ਆ ਤੇ ਹੁਣ 2500 ਅੱਗੇ ਉਹ ਜਿਹੜਾ ਤੁਰ ਪਿਆ ਰਾਹ ਤੇ ਆ। ਤੇ ਆਹ ਜਿਹੜਾ ਹੁਣ ਆਪਾਂ ਨੰਬਰ ਦਿੱਤਾ ਸੀ ਇਹ ਹੁਣ ਫਿਰ ਤਿਆਰੀ ਇਹਨਾਂ ਦੀ ਜਾਣੀ ਕਿ ਹੋ ਰਹੀ ਆ ਤੇ ਜਿੱਦਣ ਤਿਆਰ ਹੋ ਗਏ ਤੇ ਫਿਰ ਉਧਰ ਨੂੰ ਤੁਰ ਪੈਣਗੇ। ਸੋ 50,000 60,000-65,000 ਲਾ ਲਓ ਤੁਸੀਂ ਫੌਜੀ ਆ ਜਿਹੜਾ ਉਸ ਏਰੀਏ ਦੇ ਵਿਚ ਇਕੱਠਾ ਜਿਹੜਾ ਉਹ ਕੀਤਾ ਗਿਆ ਆ। ਤੇ ਇਹ ਜਿਹੜੀ 50,000 ਦੀ ਆਪਾਂ ਗਿਣਤੀ ਦਿੱਤੀ ਆ, ਮੇਰਾ ਖਿਆਲ ਆ ਜਿੱਥੋਂ ਤੀਕਰ ਕਿ ਇਹ ਗਿਣਤੀ ਆ ਜਿਹੜੀ ਇਹ ਜਿਹੜੇ ਉੱਥੇ ਕਟਰ ਵਗੈਰਾ ਜਾਂ ਆਸੇ ਪਾਸੇ ਦੇ ਹੋਰ ਕੰਟਰੀ ਆ ਉਹਨਾਂ ਸਾਰਿਆਂ ਦੇ ਜਿਹੜੇ ਦੇਸ਼ ਆ ਇਹ ਉਹਨਾਂ ਦੀ ਗਿਣਤੀ ਸ਼ਾਇਦ ਹੋਣੀ ਆ ਮੈਨੂੰ ਲੱਗ ਰਿਹਾ। ਪਹਿਲਾਂ ਹੀ ਉੱਥੇ ਹੈਗੇ ਹਾਂਜੀ। ਤੇ ਇਹ ਅਗਲੀ ਗੱਲ ਆ ਜਿਹੜੀ ਅਮਰੀਕੀ ਅਫਸਰ ਨੇ ਆਪਣਾ ਨਾਂ ਤਾਂ ਗੁਪਤ ਰੱਖਦੇ ਹੋਏ ਕਿਹਾ ਕਿ ਅਮਰੀਕਾ ਸ਼ਾਇਦ ਸਟੇਟ ਆਫ ਹਰਮੂਸ ਆ ਜਿਹੜੀ ਉਹਦੇ ਤੇ ਕਬਜ਼ਾ ਕਰਨ ਦੀ ਯੋਜਨਾ ਲੈ ਕੇ ਜਿਹੜਾ ਉਹ ਤੁਰ ਰਿਹਾ। ਸੋ ਉੱਥੇ ਜਾ ਕੇ ਕਬਜ਼ਾ
0: ਇਹਦੇ ਵਿਚ ਇਕ ਹੋਰ ਪੰਗਾ ਨਹੀਂ ਪੈ ਸਕਦਾ, ਬਹੁਤ ਵੱਡਾ ਜਿਹੜਾ ਪੈ ਸਕਦਾ, ਕਿਉਂਕਿ ਜੇ ਰੂਸ, ਚਾਈਨਾ, ਨਾਰਥ ਕੋਰੀਆ, ਹੋਰ ਕੋਈ ਮੁਲਕ ਇਕੱਠੇ ਹੋ ਕੇ ਜੇ ਉਹ ਇਰਾਨ ਦੀ ਮਦਦ ਕਰਨੀ ਚਾਲੂ ਕਰ ਦਿੱਤੀ ਉਹਨਾਂ ਨੇ ਖੁੱਲੇ ਆਮ, ਤੇ ਫਿਰ ਤੇ ਵਰਲਡ ਵਾਰ ਹੋ ਗਈ ਜੀ।
1: ਵਰਲਡ ਵਾਰ ਤਾਂ ਆਲਰੇਡੀ ਹੈਗੀ ਆ ਜੀ, ਵਰਲਡ ਵਾਰ ਤਾਂ ਹੈਗੀ ਆ, ਹੋਣੀ ਹੈਗੀ ਆ।
0: ਹਾਂ ਇਹ ਤਾਂ ਪੂਰੀ,
1: ਕਿਉਂਕਿ ਉਧਰ ਅਮਰੀਕਾ ਨੇ ਜਿਹੜਾ ਦੇਖੋ ਤੁਸੀਂ ਉਹ ਜਿਹੜਾ ਅਮਰੀਕਾ ਨੇ ਉਧਰ ਯੂਕਰੇਨ ਨੂੰ ਖੜਾ ਕੀਤਾ ਸੀ ਤੇ ਮੈਂ ਇੱਥੇ ਆਪਣਾ ਬੇਸ ਬਣਾ ਕੇ ਤੇ ਮੇਰੀ ਹੁਣ ਮਾਸਕੋ ਤਾਂ ਉੱਥੋਂ ਮੇਰਾ ਖਿਆਲ ਹੈ ਯੂਕਰੇਨ ਦੇ ਬਾਰਡਰ ਤੋਂ ਥੋੜੇ ਮੇਰੇ ਖਿਆਲ 120 ਕਿੰਨੇ ਮੀਲ ਦਾ ਹੈਗਾ ਇੰਨਾ ਕੀ ਆ ਵੋ ਸ਼ਹਿਰ ਮਾਸਕੋ। ਸੋ ਮਕਸਦ ਇਹ ਸੀਗਾ, ਪਰ ਉਹ ਯੂਕਰੇਨ ਸਾਹਿਬ ਜਿਹੜੇ ਸੀਗੇ ਉਹ ਖਕਸਾ ਹੀ ਸਮਝ ਗਏ ਇਹ ਤਾਂ ਆ ਗਿਆ ਮੇਰੇ ਗੁਆਂਢ ਆ ਕੇ ਤੇ ਉਸੇ ਕਰਕੇ ਲੜਾਈ ਹੋਈ ਆ। ਸੋ ਉਸੇ ਲੜਾਈ ਦਾ ਮਾਮਲਾ ਹੈ ਜਿਹੜਾ ਉਹ ਇੱਥੇ ਆ ਹੁਣ ਉਹਨੇ ਰਸ਼ੀਆ ਨੇ ਤਾਂ ਮਦਦ ਚੀਨ ਨੇ ਵੀ ਕਰਨੀ ਆ ਇਰਾਨ ਦੀ, ਮਦਦ ਚੀਨ ਨੇ ਵੀ ਕਰਨੀ ਆ ਔਰ ਰਸ਼ੀਆ ਨੇ ਵੀ ਕਰਨੀ ਆ ਪੂਰੀ ਉਹ ਕਰ ਰਹੇ ਆ। ਆਪਾਂ ਨੂੰ ਇੱਥੇ ਖਬਰ ਨਹੀਂ ਪਹੁੰਚ ਰਹੀ
0: ਪਰ ਖੁੱਲੇ ਆਮ ਅਮਰੀਕਾ ਨੇ ਮਦਦ ਕੀਤੀ ਆ ਰਸ਼ੀਆ ਦੇ ਅਗੇਂਸਟ ਯੂਕਰੇਨ ਦੇ ਵਿਚ ਤੇ ਫਿਰ ਓਹਨੂੰ ਤੇ ਖੁੱਲਾ ਹਿੱਸਾ ਹੈਗਾ ਨਾ ਓਹਦੀ
1: ਬਿਲਕੁਲ
0: ਪਹਿਲ ਤਰੀ ਨਾ ਓਹਦੀ ਹੈਗੀ ਓਹਦੀ
1: ਬਿਲਕੁਲ ਪਹਿਲ ਨੀ ਹੈਗੀ ਓਹਦੀ ਓਹਨੇ ਆਪਣੇ ਦੇਸ਼ ਨੂੰ ਜਿਹੜਾ ਰੱਖਿਆ ਵਾਸਤੇ ਲੜਨਾ ਆ ਇਸੇ ਤਰ੍ਹਾਂ ਇਰਾਨ ਨੇ ਵੀ ਲੜਨਾ ਆ ਟਰੰਪ ਸਾਹਿਬ ਥੋੜੀ ਜਿਹੀ ਗਲਤੀ ਕਰ ਗਏ ਇਹਨਾਂ ਨੇ ਉਹ ਕਿਹਾ ਵੀ ਚੱਲ ਆਹ ਜਿੱਦਾਂ ਹੁੰਦਾ ਉਹ ਵੈਨਜ਼ੂਏਲਾ ਦੇ ਉਹ ਪ੍ਰੈਜੀਡੈਂਟ ਮਦੂਰੋ ਨੂੰ ਫੜ ਕੇ ਲਿਆਂਦਾ ਇਹ ਨੀ ਸੋਚਿਆ ਸੀਗਾ ਵੀ ਮੈਂ ਇੱਦਾਂ ਉਹਨੂੰ ਵੀ ਫੜ ਲਿਆਉਣਾ ਪਰ ਉਹ ਗੱਲ ਖਕਸਾ ਜੀ ਹੋ ਰਿਹਾ ਉੱਥੇ ਉਹਨਾਂ ਦਾ ਸਿਸਟਮ ਵੀ ਜਿਹੜਾ ਰਾਜਨੀਤਿਕ ਢਾਂਚਾ ਆ ਉਹ ਵੀ ਬੜਾ ਸੁਪੀਰੀਅਰ ਤੌਰ ਤੇ ਹੈਗਾ ਆ ਬਿਲਕੁਲ ਦੇਖੀ ਸੀਗੀ
0: ਤੁਸੀਂ ਦੇਖ ਲੋ ਕਿੱਦਾਂ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਖਕਸਾ ਜੀ ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਇਹ ਉਹੀ ਫਲਸਫੇ ਤੁਰੇ ਆਉਂਦੇ ਆ ਬਿਲਕੁਲ ਉਹੀ ਉਹਨਾਂ ਵਾਲੀ ਆ ਉਹ ਸਾਰੀ ਜਿਹੜੀ ਆ ਇੱਕ ਬੰਦੇ ਦੇ ਕੋਲ ਜਿੱਦਾਂ ਹੁਣ ਉਹ ਆਪਣੇ ਕੀ ਸੀਗੇ ਉਹ ਨਵਾਬਪੁਰ ਸਿੰਘ ਸੀ ਉਹਨਾਂ ਦਾ ਨਾਮ ਰੱਖਿਆ ਸ਼ਹਿਰ ਤੇ ਹੋਰ ਸੀ ਕੁਛ ਜਿਹਨਾਂ ਨੇ ਜਿਹੜੇ ਉਹਨਾਂ ਨੇ ਉਹ ਨਵਾਬ ਬਣਾਤਾ ਸੀ ਤੇ ਉਹ ਪਹਿਲਾਂ ਉਹ ਘੋੜਿਆਂ ਦੇ ਉਹ ਕੰਮ ਕਰਦਾ ਹੁੰਦਾ ਸੀ ਨਾ ਘੋੜਿਆਂ ਦੇ ਖਰਖਰਾ ਫੇਰਨਾ ਉਹਨਾਂ ਦੇ ਸਾਫ ਸਫਾਈ ਰੱਖਣਾ
0: ਕਪੂਰ ਸਿੰਘ ਨਹੀਂ ਸੀ ਕੁਛ ਹੋਰ ਨਾਂ ਸੀ
1: ਹੋਰ ਸੀਗਾ ਉਹਦਾ ਅੱਛਾ ਚਲੋ ਕੋਈ ਨੀ ਤੇ ਉਹਨੇ ਦੇਖੋ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਉਹਨੂੰ ਰਾਜਾ ਵੀ ਬਣਾ ਤਾ ਸੀ ਉਹ ਕਹਿੰਦਾ ਇਹ ਕੰਮ ਨੀ ਸੀ ਛੱਡਦਾ ਇਹ ਮੇਰਾ ਜੱਦੀ ਕੰਮ ਆ
0: ਬਿਲਕੁਲ
1: ਹਾਂਜੀ ਉਹਨੂੰ ਸੋ ਇਹ
0: ਇੱਕ ਸਰੋਤਿਆਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਦੋ ਕਿ ਭਾਈ ਸਾਹਿਬ ਸ਼ੂਗਰ ਦੀ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਔਰ ਮੇਰੀ ਸ਼ੂਗਰ ਜਿਹੜੀ ਸੀ ਉਹ ਕਾਫੀ ਹਾਈ ਰਹਿੰਦੀ ਸੀ ਈਵਨ ਮੈਂ ਸੈਂਸਰ ਵੀ ਲਾ ਕੇ ਰੱਖਦਾ ਵਾਂ ਪਰ ਮੇਰੀ ਸ਼ੂਗਰ ਜਿਹੜੀ ਉਹ ਕੰਟਰੋਲ ਚ ਨਹੀਂ ਸੀ ਆਉਂਦੀ ਮੈਂ ਦਵਾਈ ਵੇਚ ਨਹੀਂ ਰਿਹਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਵਾਂ ਕਿ ਪਿਛਲੇ 3-4 ਮਹੀਨੇ ਤੋਂ ਮੈਂ ਉਹ ਦਵਾਈ ਜਿਹੜੀ ਆ ਉਹ ਲੈਣੀ ਚਾਲੂ ਕੀਤੀ ਆ ਤੇ ਸੈਂਸਰ ਵੀ ਮੇਰੇ ਲੱਗਾ ਰਹਿੰਦਾ ਵਾ ਬਾਂਹ ਦੇ ਉੱਪਰ ਤੇ ਮੈਂ ਚੈੱਕ ਕਰਦਾ ਮੇਰੀ ਸ਼ੂਗਰ ਬਿਲਕੁਲ ਚੀਮਾ ਸਾਹਿਬ ਖਤਮ ਹੀ ਹੋ ਗਈ ਹੈ ਇੱਕ ਦਵਾਈ ਲੈਣਾ ਮੈਂ ਸਵੇਰੇ ਚਮਚਾ ਇੱਕ ਅੱਧਾ ਕੁ ਚਮਚਾ ਹੁੰਦਾ ਉਹ ਘੋਲ ਕੇ ਪੀ ਲਈ ਦੀ ਆ ਤੇ ਸਾਰੀ ਦਿਹਾੜੀ ਉਹ ਮੇਰੀ ਸ਼ੂਗਰ ਕੰਟਰੋਲ ਦੇ ਵਿਚ ਆ ਔਰ ਬਹੁਤ ਵਧੀਆ ਹੁਣ ਮੈਂ ਆਪਣਾ ਬਲੱਡ ਟੈਸਟ ਯੇ ਵੋ ਸਾਰਾ ਕਰਾ ਕੇ ਆਇਆ ਮੁੜ ਕੇ ਉਹ ਡਾਕਟਰ ਵੀ ਕਹਿੰਦੀ ਹੈਰਾਨ ਹੋ ਗਈ ਕਹਿੰਦੀ ਤੇਰੀ ਤੇ ਬਹੁਤ ਸ਼ੂਗਰ ਕੰਟਰੋਲ ਕੀਤੀ ਹੈ ਤੂੰ ਕਿਹੜੀ ਦਵਾਈ ਲੈਣਾ ਵਾ ਮੈਨੂੰ ਵੀ ਦੱਸ ਮੈਂ ਆਪਣੇ ਮਰੀਜ਼ਾਂ ਨੂੰ ਦੱਸਾਂ ਤੇ
1: ਬਿਲਕੁਲ
0: ਹਾਂ ਜੇ ਕਿਸੇ ਨੂੰ ਵੀ ਹੋਵੇ ਇਨਫੋਰਮੇਸ਼ਨ ਮੇਰੇ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰਕੇ ਮੈਂ ਤੁਹਾਨੂੰ ਉਹਦੀ ਕਾਪੀ ਭੇਜ ਦੂੰਗਾ ਔਰ ਤੁਸੀਂ ਇਥੋਂ ਇੰਡੀਆ ਤੋਂ ਮਿਲਦੀ ਆ ਇੰਡੀਆ ਆਪਣਾ ਕੀ ਕਹਿੰਦੇ ਆ ਐਮਾਜ਼ੋਨ ਤੋਂ
1: ਸਾਹਿਬ ਜੀ ਮੇਰੇ ਪਰਿਵਾਰ ਇੱਥੇ ਦੋ ਬੰਦਿਆਂ ਨੂੰ ਤਾਂ ਬਹੁਤ ਸ਼ੁਗਰ ਹਾਈ ਰਹਿੰਦੀ
0: ਹੈ ਤੁਹਾਨੂੰ ਕੱਲ ਨੂੰ ਉਹਦੀ ਅੱਜ ਹੀ ਭੇਜ ਦੂੰ ਜਾਂ ਕੱਲ ਨੂੰ ਭੇਜ ਦੂੰਗਾ ਉਹ ਇਥੋਂ ਨੀ ਮੈਂ ਇੱਥੇ ਐਮਾਜ਼ੋਨ ਚੈੱਕ ਕੀਤਾ ਸੀ ਇਥੋਂ ਉਹ ਨੀ ਮਿਲਦੀ ਇੱਥੇ ਹੋਰ ਹੈਗੀਆਂ ਉਦਾਂ ਦੀਆਂ ਉਹ ਨੀ ਹੈਗੀ ਉਹ ਤੁਹਾਨੂੰ ਉਥੋਂ ਮਿਲਦੀ ਆ ਇੰਡੀਅਨ ਐਮਾਜ਼ੋਨ ਤੋਂ ਤੁਸੀਂ ਘਰੇ ਡਿਲੀਵਰੀ ਕਰਾ ਸਕਦੇ ਆ ਮੈਂ ਮੇਰੀਆਂ ਤੇ ਉਹ ਹੈ ਤਕਰੀਬਨ 900 ਤੋਂ ਲੈ ਕੇ 1000 ਰੁਪਏ ਦੀ ਇੱਕ ਸ਼ੀਸ਼ੀ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਹ ਡੇਢ ਕੁ ਮਹੀਨਾ ਦੋ ਮਹੀਨੇ ਦੋ ਤੇ ਨਹੀਂ ਡੇਢ ਕੁ ਮਹੀਨਾ ਨਿਕਲ ਜਾਂਦਾ ਇੱਕ ਸ਼ੀਸ਼ੀ ਦੇ ਨਾਲ
1: ਖਾਕ ਸਾਹਿਬ ਇੱਕ ਦਵਾਈ ਆ ਜਿਹੜੀ ਹੋਰ ਆ ਉਹ ਮੈਨੂੰ ਮੇਰੇ ਕੋਲ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਇਹ ਆ ਉਹ ਕਹਿੰਦੇ ਆ ਜਾਮਣਾ ਜਿਹੜੀਆਂ ਨਾ ਜਾਮਣਾ ਹੁੰਦੀਆਂ ਆ ਜਾਮਣਾ ਨੂੰ ਜਾਂ ਤਾਂ ਤੁਸੀਂ ਜਾਮਣਾ ਨੂੰ ਜਾਮਣਾ ਖਾ ਲਓ ਤੇ ਉਹਦੀਆਂ ਗਿਟਕਾਂ ਸੇਵ ਕਰੀ ਜਾਓ ਜਾਂ ਫਿਰ ਉਹ ਸਣੇ ਜਾਮਣਾ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਤੇ ਉਹਨੂੰ ਜਦੋਂ ਇਹਨਾਂ ਸੁੱਕਦੇ ਆ ਉਹਦਾ ਪਾਊਡਰ ਬਣਾ ਕੇ ਕਿਸੇ ਭਾਂਡੇ ਚ ਪਾ ਲਓ ਤੇ ਉਹ ਤੁਸੀਂ ਇੱਕ ਚਮਚਾ ਸਵੇਰੇ ਲੈ ਲਓ 30 ਦਿਨ ਦੇ ਵਿੱਚ ਕਹਿੰਦੇ ਆ ਤੁਹਾਡੀ ਸ਼ੂਗਰ ਆ ਜਿਹੜੀ ਉਹ ਨਾਰਮਲ ਹੋ ਜਾਊਗੀ
0: ਉਹ ਮੈਂ ਵੀ ਕਰਕੇ ਦੇਖਿਆ ਜੀ ਚੀਮਾ ਸਾਹਿਬ ਜੋ ਇਹ
1: ਬਣੀ ਨੀ ਗੱਲ
0: ਇਹਦੇ ਚ 6-7 ਉਹਨਾਂ ਨੇ ਜੜੀ ਬੂਟੀਆਂ ਬਣਾਈਆਂ ਵਾ
1: ਓਕੇ
0: ਸਾਈਡ ਇਫੈਕਟ ਨੀ ਇਹ ਦਵਾਈ ਦਾ ਔਰ ਬਹੁਤ ਤਗੜਾ ਮੈਂ ਤਜਰਬਾ ਕਰਕੇ ਦੇਖ ਲਿਆ ਨਾ ਤਾਂ ਮੈਂ ਹੁਣ ਮੇਰਾ ਕਜ਼ਨ ਮਨਜੀਤ ਕੈਲੀਫੋਰਨੀਆ ਉਹ ਵੀ ਇੰਡੀਆ ਹੀ ਗਿਆ ਸੀ ਉਹ ਵੀ 4-5 ਬੋਤਲਾਂ ਲੈ ਆ
1: ਵੈਰੀ ਗੁੱਡ
0: ਹੁਣ ਉੱਥੇ ਕੋਈ ਘਰ ਕੁੜੀ ਕੰਮ ਕਰਦੀ ਆ ਉਹਨੇ 4 ਮੰਗਾ ਕੇ ਫਿਰ ਭੇਜ ਦਿੱਤੀਆਂ ਮਤਲਬ ਮੁੱਕਣ ਨਹੀਂ ਦੇਣੀ ਮਤਲਬ ਜਦੋਂ ਕੋਈ ਪਈ ਆ ਨਾ 4-5 ਸ਼ੀਸ਼ੀਆਂ ਪਈਆਂ ਹੋਣੀਆਂ ਚਾਹੀਦੀਆਂ ਹੁਣ ਮੇਰੇ ਕੋਲ 6-7 ਮਹੀਨੇ ਦੀ ਦਵਾਈ ਪਈ ਆ ਉਹਦਾ ਕੋਈ ਇਹ ਨੀ ਕੌੜੀ ਆ ਜਾਂ ਕੁਛ ਵੀ ਆ ਇੰਨਾ ਕੁ ਚਮਚਾ ਪਾਣੀ ਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਘੋਲ ਕੇ ਪੀ ਲੋ ਸਵੇਰੇ ਬਸ ਸਾਰੀ ਦਿਹਾੜੀ ਉਹ ਤੁਹਾਡਾ ਲੈਵਲ ਜਿਹੜਾ ਨਾ 130 140 125 ਰਾਤ ਨੂੰ ਤੇ ਉਹ 90-95 ਤੇ ਆ ਜਾਂਦੀ ਆ ਮੈਂ ਤੁਹਾਨੂੰ ਵੀ ਭੇਜੂਗਾ ਉਹਦੀ ਫੋਟੋ ਤੁਸੀਂ ਇੱਦਾਂ ਕਰੋ ਨਾ ਉੱਥੋਂ ਇੰਡੀਆ ਤੋਂ ਮੰਗਾਉਣੀ ਪੈਣੀ ਆ
1: ਹਾਂਜੀ ਇੰਡੀਆ ਤੋਂ ਮੰਗਾ ਲਾਂਗੇ ਕੋਈ ਨਾ, ਉਹ ਜਾਣਾ ਇੰਡੀਆ ਤੇ ਉਹਨਾਂ ਦੀ ਸ਼ੂਗਰ ਜਿਹਨਾਂ ਦੀ ਆਈ ਆ ਉਹਨਾਂ ਨੇ ਜਾਣਾ ਇੰਡੀਆ ਉਹ ਲੈ ਲੈਣਗੇ ਉੱਥੋਂ ਜਾ ਕੇ।
0: ਹਾਂਜੀ ਬੋਤਲਾਂ ਜੇ ਉਹ ਜਿਹੜੀਆਂ ਹੈਗੀਆਂ ਉਹ ਚੁੱਕ ਲਿਓ ਤੇ ਉਹ ਆ ਕੇ ਇੱਥੇ ਪੀ ਕੇ ਦੇਖੋ। ਅਸੀਂ ਮੈਂ ਤੇ ਮਨਜੀਤ ਦੋਨੇ ਪੀਨੇ ਆ ਜੀ, ਉਹ ਵੀ ਮੇਰੇ ਨਾਲ ਹੀ ਆ, ਉਹ ਵੀ ਕਹਿੰਦਾ ਯਾਰ ਮੈਂ ਟੀਕਾ ਡੂਗਾ ਲਾਉਣਾ ਵੀ ਛੱਡ ਗਿਆ, ਸਾਰਾ ਕੁਛ ਹੀ ਠੀਕ ਹੋ ਗਿਆ ਕੰਮ।
1: ਹਾਂਜੀ ਬਸ ਉਹ ਟੀਕਾ ਲਾਉਣ ਤੇ ਆ ਉਹਨਾਂ ਦੀਆਂ ਗੱਲਾਂ ਤੋਂ ਮਿਲਦੀ
0: ਆ। ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਟੈਕਸਟ ਮੈਸੇਜ ਕਰ ਦਿਓ, ਵਟਸਐਪ ਦੇ ਉੱਪਰ ਭੇਜ ਦਿਓ, ਮੈਂ ਉਹਦੀ ਤੁਹਾਨੂੰ ਜਿਹੜੀ ਆ ਉਹਦੀ ਫੋਟੋ ਬਣਾ ਕੇ ਉਸ ਬੋਤਲ ਦੀ ਭੇਜ ਦੂੰਗਾ ਤੇ ਐਮਾਜ਼ਾਨ ਤੋਂ ਇੰਡੀਆ ਤੋਂ ਮੰਗਾ ਲਓ ਜੀ। ਚੀਮਾ ਸਾਹਿਬ
1: ਜੀ, ਅਗਲੀ ਗੱਲਬਾਤ ਜਿਹੜੀ ਹੈਗੀ ਕਕਸਾ ਜੀ, ਉਹ ਅਮਰੀਕਾ ਦਾ ਸੁਪਰੀਮ ਕੋਰਟ ਆ ਜਿਹੜਾ ਉਹਨਾਂ ਨੇ ਮੈਕਸੀਕੋ ਦੇ ਉੱਪਰ ਜਿਹੜੀ ਅਸਾਇਲਮ ਅਪਲਾਈ ਕਰਨ ਦੀ ਜਿਹੜੀ ਵਿਧੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਆ ਨਾ, ਕਿ ਉਹ ਉਥੋਂ ਨਹੀਂ ਕਰ ਸਕਣਗੇ ਬਾਰਡਰ ਤੋਂ, ਤੇ ਇਹਦਾ ਰੌਲਾ ਰੱਪਾ ਪੈ ਰਿਹਾ ਕਾਫੀ ਸਮੇਂ ਤੋਂ, ਕੋਈ ਕਹਿੰਦਾ ਹੋਣੀ ਚਾਹੀਦੀ ਕੋਈ ਕਹਿੰਦਾ ਨਹੀਂ। ਤੇ ਹੁਣ ਸੁਪਰੀਮ ਕੋਰਟ ਆ ਜਿਹੜੇ ਉਹਦੇ ਵਿਚ ਵੀ ਜਿਹੜੇ ਤੁਹਾਨੂੰ ਪਤਾ ਵੀ ਨੌ ਜਸਟਿਸ ਹੁੰਦੇ ਉਹਨਾਂ ਦੇ ਆਪਸ ਵਿਚ ਵੀ ਭਗਤ ਭਾਰਤ ਇਸ ਮਸਲੇ ਦੇ ਵਿਚ ਹੈਗੀ ਆ। ਸੋ ਟਰੰਪ ਸਾਹਿਬ ਨੇ ਸੁਪਰੀਮ ਕੋਰਟ ਅੱਗੇ ਜਿਹੜੀ ਅਰਜ ਕੀਤੀ ਸੀਗੀ ਕਿ ਉਸ ਉਹਨੂੰ ਬਾਰਡਰ ਉਪਰ ਜਿਹੜੀ ਅਸਾਲਮ ਅਪਲਾਈ ਕਰਨ ਵਾਲਿਆਂ ਦੀ ਨੂੰ ਰੋਕਣ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ, ਯਾਨੀ ਕਿ ਟਰੰਪ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਦੇਵੇ ਭਈ ਉਹ ਤੁਸੀਂ ਇੱਥੇ ਨਹੀਂ ਅਪਲਾਈ ਕਰ ਸਕਦੇ ਬਾਰਡਰ ਤੇ। ਤੇ ਪਰ ਕੋਰਟ ਨੇ ਅਜੇ ਤੱਕ ਇਹਦੇ ਬਾਰੇ ਕੋਈ ਫੈਸਲਾ ਨਹੀਂ ਲਿਆ। ਤੇ ਜਸਟਿਸ ਡਿਪਾਰਟਮੈਂਟ ਦੇ ਵਕੀਲ ਇੱਕ ਹੈਗੇ ਆ ਵਿਵੇਕ ਸੂਰੀ, ਉਹਨਾਂ ਦਾ ਨਾਂ ਆ ਖੱਕ ਸਾਹਿਬ ਜੀ, ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਖੜੇ ਤਾਂ ਮੈਕਸੀਕੋ ਚ ਆ, ਧਰਤੀ ਉਪਰ ਧਰਤੀ ਖੜੇ ਤਾਂ ਜਾਣੀ ਮੈਕਸੀਕੋ ਦੀ ਧਰਤੀ ਉਪਰ ਆ, ਤੇ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਾ ਪਹੁੰਚੇ ਹੋ? ਕਹਿਣ ਮਤਲਬ ਉਹਨੇ ਗੱਲ ਘੁਮਾਉਣੀ ਆ ਨਾ, ਭਾਈ ਤੁਸੀਂ ਉੱਥੇ ਬਾਰਡਰ ਤੇ ਹੈਗੇ ਆ ਤੇ ਤੁਹਾਨੂੰ ਉਹ ਇਜਾਜ਼ਤ ਤੁਹਾਨੂੰ ਇਹ ਮਿਲ ਗਈ ਆ ਭਾਈ ਤੁਸੀਂ ਅਮਰੀਕਾ ਚ ਆ, ਜਾਣ ਕੇ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫਿਰ ਅਮਰੀਕਾ ਚ ਹੋਊ ਨਾ।
0: ਬਿਲਕੁਲ
1: ਹਾਂ, ਸੋ ਉਹਨੇ ਤਾਂ ਇਹ ਆਪਣਾ ਛੱਡਿਆ, ਪਰ ਇਮੀਗ੍ਰੇਸ਼ਨ ਰਾਈਟਸ ਗਰੁੱਪ ਆ ਜਿਹੜੇ ਉਹਨਾਂ ਦੇ ਐਡਵੋਕੇਟ ਆ ਜਿਹੜੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਜਿਹੜਾ ਦਾਅਵਾ ਕਰ ਰਿਹਾ ਇਹ ਆਪਣਾ ਵਕੀਲ ਇਹ ਜਿਹੜਾ ਆ ਭਾਈ ਇਹ ਤਾਂ ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ, ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ, ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ। ਅੱਛਾ ਹੁਣ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਭਈ ਇਰਾਨ ਦੁਆਰਾ ਇਜ਼ਰਾਇਲ ਉਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ, ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ।
0: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ, ਕੋਠੇ ਢਾਏ ਸੀ ਕਈ ਸਾਲ ਲਾ ਕੇ, ਤੇ ਇਰਾਨ ਨੇ ਤੇ ਮੈਂ ਦੋ ਕੁ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ,
1: ਤਬਾਹੀ ਮਚਾਤੀ ਖੱਟ ਸਾਹਿਬ ਜੀ, ਤਬਾਹੀ ਮਚਾਤੀ। ਔਰ ਇਰਾਨ ਜਿਹੜਾ ਇਜ਼ਰਾਇਲ ਉਹਨੇ ਬੈਨ ਲਾਇਆ ਕਿ ਖਬਰ ਬਾਹਰ ਨਹੀਂ ਜਾਣੀ ਚਾਹੀਦੀ, ਉਹ ਫਿਰ ਵੀ ਖਬਰਾਂ ਜਿਹੜੀਆਂ ਆਉਂਦੀਆਂ ਜਿੰਨੀਆਂ ਆ ਜਾਂਦੀਆਂ ਉਹਨਾਂ ਤੇ ਵੀ ਪਤਾ ਲੱਗਦਾ ਵੀ ਤਬਾਹੀ ਬਹੁਤ ਹੋਈ ਆ ਉਹਦੀ,
0: ਤਬਾਹੀ ਬਹੁਤ ਹੋਈ।
1: ਤੇ ਅਗਲੀ ਜਿਹੜੀ ਖਬਰਸਾਰ ਹੈਗੀ ਆਪਣੇ ਖੱਕ ਸਾਹਿਬ ਜੀ ਉਹ ਇਸ ਤਰ੍ਹਾਂ ਹੈ ਭਈ ਟਰੰਪ ਸਾਹਿਬ ਨੇ ਗਾਜ਼ਾ ਵਿਚ ਸ਼ਾਂਤੀ ਲਿਆਉਣ ਵਾਸਤੇ ਖੱਕ ਸਾਹਿਬ ਜੀ ਉਹ 25 ਕੇ ਕਿੰਨੇ ਸੀਗੇ ਉਹ ਪੁਆਇੰਟ ਜਿਹਾ ਰੱਖੇ ਇੱਕ ਵਾਰੀ ਟਰੰਪ ਸਾਹਿਬ ਨੇ, ਤੁਹਾਨੂੰ ਯਾਦ ਹੋਣਾ ਉਹ 25-26 ਕੁ ਪੁਆਇੰਟ ਰੱਖੇ ਸੀ ਨਾ ਭਈ ਆਹਾ ਇੱਦਾਂ ਇੱਦਾਂ ਹੋਣੀ ਆ, ਪਹਿਲਾਂ ਲੜਾਈ ਬੰਦ ਹੋਊਗੀ ਫਿਰ ਉਹ ਇਰਾਨ ਬਾਹਰ ਇਜ਼ਰਾਇਲ ਬਾਹਰ ਨਿਕਲੂਗਾ ਫਿਰ ਉਹਨੂੰ ਸਾਰਾ ਕੁਛ ਉਹ ਕਰਾਊਗਾ।
0: ਬਿਲਕੁਲ
1: ਉਹ ਵੀ 25 ਪੁਆਇੰਟ ਬਣਾਏ ਸੀਗੇ ਉਹਨੇ। ਹਾਂਜੀ
0: ਅਸੀਂ ਉੱਥੇ ਜਾ ਕੇ ਬਣਾਵਾਂਗੇ ਉੱਥੇ ਅਸੀਂ ਆਪਣਾ ਸੈਟ।
1: ਹਾਂਜੀ ਹਾਂਜੀ ਹਾਂਜੀ, ਪਰ ਇਜ਼ਰਾਇਲ ਦੀ ਲੜਾਈ ਬੰਦ ਕਰਨ ਲਈ ਮੰਨ ਗਿਆ ਸੀਗਾ ਪਰ ਕਿਸੇ ਪੁਆਇੰਟ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਗਾਜ਼ਾ ਦੀ ਪਰਜਾ ਹੈ ਜਿਹੜੀ ਅਜੇ ਤੱਕ ਉਹੀ ਸੰਤਾਪ ਭੋਗ ਰਹੀ ਆ। ਇਜ਼ਰਾਇਲ ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਭੁੱਖੇ ਤਿਹਾਏ ਮਾਰ ਰਿਹਾ, ਸੈਟਲਰ ਦੇ ਆ ਜਿਹੜੇ ਉਹ ਅਕਸਰ ਜਿਹੜੇ ਉਹ ਇਹਨਾਂ ਦੇ ਬਦਮਾਸ਼ ਰੱਖੇ ਹੋਏ ਆ ਨਾ ਵੀ ਜਾ ਕੇ ਉਹ ਘਰ ਢਾ ਦਿਓ, 15-20 ਉੱਥੇ ਜਾ ਕੇ ਆਪਾਂ ਇੱਕ ਬਿਲਡਿੰਗ ਬਣਾ ਦੇਣੀ ਆ ਬੜੀ ਸਾਰੀ, ਉਹਨਾਂ ਨੂੰ ਸੈਟਲਰ ਕਹਿੰਦੇ ਆਮ ਕਰਕੇ, ਤੇ ਉਹ ਅਜੇ ਵੀ ਜਿਹੜੇ ਆ ਪਲਸਤੀਨੀਆਂ ਦੀਆਂ ਜ਼ਮੀਨਾਂ ਜਿਹੜੀਆਂ ਖੋ ਰਹੇ ਆ ਅਤੇ ਲੋਕਾਂ ਦੇ ਘਰ ਢਾ ਰਹੇ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ ਇਹ ਆ ਕਿ ਉਹ ਆਪਣੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਉਥੋਂ ਲੋਕਾਂ ਨੂੰ ਵਸਾਉਣਾ ਸ਼ੁਰੂ ਕੀਤਾ ਹੈ ਉਹਨਾਂ ਦਾ ਪਹਿਲਾਂ ਤੋਂ ਹੀ, ਤੇ ਅੱਜ ਫਿਰ ਟਰੰਪ ਸਾਹਿਬ ਨੇ 15 ਪੁਆਇੰਟ ਵਾਲੀ ਯੋਜਨਾ ਜਿਹੜੀ ਆ ਉਹ ਖੱਕ ਸਾਹਿਬ ਜੀ ਬਣਾ ਕੇ ਇਰਾਨ ਨਾਲ ਸਮਝੌਤਾ ਕਰਨ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਆ ਟਰੰਪ ਸਾਹਿਬ, ਪਰ ਲੱਗ ਰਿਹਾ ਕਿ ਇਰਾਨ ਇੰਨਾ ਕੱਚਾ ਨਹੀਂ। 15 ਪੁਆਇੰਟ ਪਲਾਨ ਅਜੇ ਪਿਛਲੇ ਸਾਲ ਮਈ ਵਿਚ ਕਿਸੇ ਸਿਰੇ ਨੀ ਚੜੀ, ਤੇ ਇਹ ਪਿਛਲੇ ਸਾਲ ਵੀ ਜਦੋਂ ਜੂਨ ਚ ਲੜਾਈ ਲੱਗੀ ਨਾ ਥੋੜੇ ਦਿਨ, 2 ਵੀਕਾਂ ਚ ਕਿੰਨੇ ਦਿਨ, 12 ਦਿਨ ਚ ਕਿੰਨੇ ਦਿਨ ਇਰਾਨ ਤੇ ਹਮਲਾ ਕੀਤਾ ਸੀ ਇਰਾਨ ਨੇ ਤੇ ਅਮਰੀਕਾ ਨੇ, ਇਹ ਉਦੋਂ ਦੀ ਹੀ ਪਲਾਨ ਸੀਗੀ। ਇਹ ਉਹੀ ਸੇਮ ਹੀ ਪਲਾਨ ਆ ਜਿਹੜੀ ਹੁਣ ਫੇਰ ਟਰੰਪ ਸਾਹਿਬ ਇਹਨੂੰ ਹੱਲਾਸ਼ੇਰੀ ਦੇ ਰਹੇ ਆ ਕਿ ਇਸ ਪਲਾਨ ਦੇ ਮੁਤਾਬਕ ਆਪਣਾ ਸਮਝੌਤਾ ਹੋ ਜੇ।
0: ਦੱਸੋ ਆਪਣੇ ਕੋਲ ਟਾਈਮ ਥੋੜੇ ਇੱਕ ਮਿੰਟ ਹੀ ਰਹਿ ਗਿਆ, ਗੱਲ ਕਰਨੀ ਸੀ ਮੈਂ ਕਿ ਇਹ ਜਿੱਦਾਂ ਦਾ ਸਿਸਟਮ ਸਾਡਾ ਇੰਡੀਆ ਵਿਚ ਆ ਕਿ ਐਮ ਪੀ ਰਲ ਕੇ ਕਿਸੇ ਮੈਜੋਰਿਟੀ ਦੇ ਨਾਲ ਕਿਸੇ ਵੀ ਚੀਫ ਮਨਿਸਟਰ ਨੂੰ ਲਾ ਸਕਦੇ ਆ, ਡਾਕਟਰ ਸਾਹਿਬ ਆ ਗਏ ਜੀ, ਉਹਨਾਂ ਨੂੰ ਵੀ ਆਪਾਂ ਕਰ ਲਈਏ ਨਾਲ ਐਡ ਕਰ ਲਈਏ। ਤੇ ਇੱਥੇ ਦਾ ਜਿਹੜਾ ਨਿਜ਼ਾਮ ਆ ਉਹ ਡਿਫਰੈਂਟ ਆ, ਇੰਡੀਆ ਦਾ ਡਿਫਰੈਂਟ ਆ। ਕੱਲ ਨੂੰ ਜੇ ਚਾਹਵੇ ਤੇ ਐਮ ਪੀ ਇਕੱਠੇ ਹੋ ਜਾਣ ਤੇ ਉਹ ਸਰਕਾਰ ਜਿਹੜੀ ਆ ਡਿੱਗ ਸਕਦੇ। ਇੱਥੇ ਦਾ ਇੱਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ, ਕਿਉਂਕਿ ਵੱਧ ਤੋਂ ਵੱਧ ਵੀ ਮੈਜੋਰਿਟੀ ਹੋਈ ਹੈ, ਵੋਟਾਂ ਪਈਆਂ, ਕੁਝ ਵੀ ਨਹੀਂ ਹੁੰਦਾ। ਚੀਮਾ ਸਾਹਿਬ ਪੈਸਾ ਹੋਲਡ ਕਰੋ, ਚੀਮਾ ਸਾਹਿਬ ਆਪਾਂ ਇੱਥੇ ਫੇਰ ਗੱਲ ਕਰਾਂਗੇ। ਤੇ ਪਹਿਲਾਂ ਮੈਨੂੰ ਉਹ ਪੁਰਾਣੇ ਮੈਸੇਜ ਲੱਭ ਗਏ ਜੀ, ਅੱਜ ਮੈਂ ਕੋਸ਼ਿਸ਼ ਕਰਦਾ ਸੀ ਤੇ ਆਪਾਂ ਇੱਕ ਮਿੰਟ ਹੋਲਡ ਕਰਿਓ ਡਾਕਟਰ ਸਾਹਿਬ, ਮੈਂ ਅੱਜ ਉਹ ਮੈਸੇਜ ਲਾ ਹੀ ਦਵਾਂ।
2: ਮਰਜ਼ੀ ਹੈ ਜੀ ਤੁਹਾਡੀ,
0: ਜੀ ਜੀ ਜੀ ਜੀ ਜੀ ਜੀ,
2: ਜਿਹੜਾ ਯੋਗਦਾਨ ਪਾ ਸਕਦੇ ਹੋ ਪਾ ਦਿਓ
0: ਜੀ,
2: ਯੋਗਦਾਨ ਵੈਲਕਮ।
1: ਜਦੋਂ ਤੱਕ ਤੁਸੀਂ ਆ ਕਰਦੇ ਹੋ ਮੈਂ ਥੋੜੀ ਜਿਹੀ ਹੋਰ ਖੋਲ ਦੇ ਦਿੰਦਾ ਖਬਰਾਂ ਦੀ ਕੋਸ਼ਿਸ਼,
0: ਮੇਰੇ ਕੋਲ
1: ਕੱਢਣਾ।
0: ਓਕੇ
3: ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਬਸ। ਇਨ੍ਹਾਂ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ, ਇਨ੍ਹਾਂ ਦੇ ਇਲਾਜ ਕਰਨ ਲਈ ਸਮਰੱਥਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
2: ਹਾਂਜੀ
1: ਆਵਾਜ਼ ਨੀ ਆਈ ਗਾ ਸਾਹਿਬ ਉਹਦੀ ਮੈਸੇਜ ਦੀ।
2: ਹਾਂਜੀ
1: ਅੱਛਾ
2: ਚਲੋ ਸੁਣਿਆ, ਮੈਨੂੰ ਵੀ ਨੀ, ਮੈਨੂੰ ਨੀ ਪਤਾ ਵੀ ਦੂਸਰੇ ਸਰੋਤਿਆਂ ਨੇ ਸੁਣਿਆ ਕਿ ਨਹੀਂ। ਚਲੋ ਕੋਈ ਗੱਲ ਨੀ, ਬਾਅਦ ਸੈੱਟ ਕਰ ਲਿਓ। ਚਲੋ ਹਾਂਜੀ ਕੱਲ ਨੂੰ ਸੈੱਟ ਕਰਕੇ ਰੱਖ ਲਿਓ, ਕੋਈ ਨੀ, ਕੋਈ ਐਸੀ ਗੱਲ ਨੀ ਹੈਗੀ। ਵੈਸੇ ਤੁਸੀਂ ਆਪਣੇ ਮੂੰਹ ਨਾਲ ਜੇ ਜ਼ਬਾਨੀ ਬੋਲਦੇ ਹੋ ਤੇ ਉਹ ਇਹਦੇ ਨਾਲ ਵੀ ਜ਼ਿਆਦਾ ਵਧੀਆ। ਹਾਂਜੀ ਸੋ ਖੈਰ ਚਲੋ, ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਇੱਕ ਕਥਾ ਵਾਂਗੂ ਚੱਲਦਾ ਹੋਇਆ ਪ੍ਰੋਗਰਾਮ ਹੈ। ਜੀਵਨ ਕਿਵੇਂ ਸ਼ੁਰੂ ਹੋਇਆ ਤੇ ਕਿਸ ਕਿਸ ਹਾਲਾਤ ਵਿਚੋਂ ਕਿਸ ਕਿਸ ਮੁਸ਼ਕਿਲ ਦੇ ਵਿਚੋਂ ਲੰਘਦਿਆਂ ਹੋਇਆ ਵੀ ਇਹ ਸਰਵਾਈਵ ਕਰ ਰਿਹਾ, ਬਚ ਰਿਹਾ, ਜੀਵਨ ਸਾਡੇ ਸਾਹਮਣੇ, ਇਸ ਗੱਲ ਦਾ ਸਬੂਤ ਅਸੀਂ ਹਾਂ ਕਿ ਅਸੀਂ ਜਿੰਦਾ ਹਾਂ। ਇਹਦਾ ਮਤਲਬ ਹੈ ਵੀ ਕਦੀ ਤੇ ਜੀਵਨ ਸ਼ੁਰੂ ਹੋਇਆ ਹੋਵੇਗਾ ਨਾ ਸਾਡੀ ਲਾਈਨ ਵਾਲਾ ਵੀ। ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਉਹ ਹੁਣ ਮੈਡੀਕਲ ਸਾਇੰਸ ਨੇ ਜਾਣਿਆ, ਜਿਨ੍ਹਾਂ ਦੀ ਸ਼ਨਾਖਤ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਟਾਈਮ ਟੂ ਟਾਈਮ ਕਰਦਾ ਆ ਰਿਹਾ ਹਾਂ। ਉਹ ਲੰਬੀ ਡਿਟੇਲ ਹੈ ਜਿਹੜੀ ਹੁਣ ਫਿਰ ਮੈਂ ਦੁਬਾਰਾ ਦੁਹਰਾਵਾਂ ਤੇ ਮੈਂ ਸਮਝਣਾ ਵੀ ਉਹ ਪੀਰੀਅਡ ਵੈਸੇ ਹੀ ਸਾਰਾ ਲੰਘ ਜਾਣਾ ਆਪਣਾ। ਸੋ ਮੈਂ ਇਸ ਗੱਲ ਤੇ ਪਹੁੰਚ ਗਿਆ ਸੀ, ਇਸ ਸਰੀਰ ਦੇ ਅੰਦਰ 9 ਸਿਸਟਮ ਕੰਮ ਕਰਦੇ ਨੇ ਤੇ ਹਰੇਕ ਸਿਸਟਮ ਦੇ ਵਿਚ ਕਈ ਕਈ ਅੰਗ ਕੰਮ ਕਰਦੇ ਨੇ, ਔਰ ਕਈ ਕਈ ਅੰਗਾਂ ਦੇ ਕੰਮ ਕਰਦਿਆਂ ਉਹਨਾਂ ਚ ਕੋਈ ਨਾ ਕੋਈ ਵਿਕਾਰ ਪੈਦਾ ਹੋ ਜਾਂਦਾ, ਨੁਕਸ ਪੈਦਾ ਹੋ ਜਾਂਦਾ ਹੈ। ਤੇ ਉਹ ਜਿਹੜਾ ਨੁਕਸ ਪੈਦਾ ਹੋ ਜਾਂਦਾ ਹੈ ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਡਾਕਟਰ ਕੋਲ ਜਾਓ ਜੀ, ਡਾਕਟਰ ਅੱਜ ਕੱਲ ਦਾ ਜੋ ਮਾਨਸਿਕਤਾ, ਪਹਿਲਾਂ ਮਾਨਸਿਕਤਾ ਨਹੀਂ ਸੀ ਹੁੰਦੀ, ਮਾਨਸਿਕਤਾ ਇਹ ਆ ਵੀ ਡਾਕਟਰ ਕੋਲੇ ਜਾਓ, ਉਹ ਬਲੱਡ ਟੈਸਟ ਕਰੂਗਾ, ਉਹ ਐਕਸਰੇ ਕਰੂਗਾ, ਉਹ ਸਕੈਨ ਕਰੂਗਾ, ਉਸ ਤੋਂ ਬਾਅਦ ਦੱਸੇਗਾ ਵੀ ਤੇਰੇ ਆਹ ਅੰਦਰ ਨੁਕਸ ਹੈ ਤੇ ਉਹਦਾ ਨਾਂ ਰੱਖ ਦੇਊਗਾ। ਪਰ ਹਾਲਾਤ ਇਸ ਤੋਂ ਪਹਿਲਾਂ ਇਹ ਸਨ ਜਾਂ ਹੁਣ ਵੀ ਐਸੇ ਹੀ ਹਨ ਕਿ ਅਸੀਂ ਉਹਨਾਂ ਪੁਰਾਣੀਆਂ ਪਦਤੀਆਂ ਦੇ ਉਹਨਾਂ ਤਰੀਕਾਕਾਰਾਂ ਨੂੰ ਭੁੱਲ ਗਏ ਹਾਂ ਜਿਹੜੇ ਸਾਨੂੰ ਬਗੈਰ ਇਸ ਲੈਬਾਰਟਰੀ ਟੈਸਟਾਂ ਤੋਂ ਬਿਨਾਂ ਵੀ ਸਾਨੂੰ ਇਹ ਦੱਸ ਦਿੰਦੇ ਸੀ ਵੀ ਅੰਦਰ ਕੀ ਨੁਕਸ ਹੋ ਰਿਹਾ।
1: ਬਿਲਕੁਲ,
2: ਕਿਉਂਕਿ ਸਰੀਰ ਜਦੋਂ ਕੋਈ ਚੀਜ਼ ਕੰਪੈਕਟ ਹੁੰਦੀ ਹੈ ਨਾ, ਭਰੀ ਹੋਈ ਜਿਹਦੇ ਚ ਖਾਲੀ ਥਾਂ ਨਾ ਹੋਵੇ, ਜਿਹਦੀ ਬਹੁਤ ਜ਼ਿਆਦਾ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਦਿੱਤੀ ਵੀ ਕਿ ਤਲਾਅ ਚ ਤੁਸੀਂ ਰੋੜੀ ਮਾਰੋ ਤੇ ਲਹਿਰਾਂ ਜਿਹੜੀਆਂ ਚੱਕਰ ਉੱਠ ਰਹੇ ਨੇ ਉਹ ਤੁਹਾਨੂੰ ਥੋੜੀ ਦੂਰੀ ਤੱਕ ਤਾਂ ਦਿਸਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਦਿਸਦੇ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦ ਹੋ ਗਿਆ, ਤੁਹਾਡੀ ਸੈਂਸ ਤੁਹਾਡੀ ਨਜ਼ਰ ਉੱਥੋਂ ਤੱਕ ਨਹੀਂ ਜਾ ਰਹੀ ਪਰ ਉਹ ਕਿਨਾਰੇ ਤੱਕ ਪਹੁੰਚਦੇ ਨੇ ਕਿਉਂਕਿ ਖਾਲੀ ਜਗ੍ਹਾ ਹੈ ਨੀ, ਜਿਹੜਾ ਪਾਣੀ ਹਿੱਲਿਆ ਆ ਉਹ ਸਿਰੇ ਤੱਕ ਹੀ ਹਿੱਲਿਆ ਹੈਗਾ। ਔਰ ਇਸ ਸਰੀਰ ਦੀ ਬਣਤਰ ਦੇ ਵਿੱਚ ਜਦੋਂ ਵੀ ਕੋਈ ਵਿਕਾਰ ਆਉਂਦਾ, ਜਦੋਂ ਕੋਈ ਰੋੜੀ ਵੱਜਦੀ, ਜਦੋਂ ਕੋਈ ਚੀਜ਼ ਐਸੀ ਹੁੰਦੀ ਹੈ, ਉਹਦੇ ਸਾਰੇ ਦੇ ਸਾਰੇ ਹਿੱਲਣ ਦੀਆਂ ਨਿਸ਼ਾਨੀਆਂ ਬਾਹਰ ਦੇ ਪਾਸੇ ਵੀ ਸਾਨੂੰ ਵਿਖਾਈ ਦਿੰਦੀਆਂ, ਅੰਦਰ ਨਹੀਂ ਹੁੰਦੀਆਂ ਨੇ। ਲੇਕਿਨ ਬਾਹਰ ਦੇ ਜਿਵੇਂ ਹੁਣ ਕਿਡਨੀ ਚ ਨੁਕਸ ਹੁੰਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਨਾ, ਤੇ ਬਲੱਡ ਪ੍ਰੈਸ਼ਰ ਵੱਧਣਾ ਸਾਨੂੰ ਦੱਸਦਾ ਵੀ ਕਿੱਥੇ ਕਿੱਥੇ ਨੁਕਸ ਹੋ ਸਕਦਾ ਹੈਗਾ। ਅਸੀਂ ਉਹਨਾਂ ਥਾਵਾਂ ਦੀ ਸ਼ਨਾਖਤ ਕਰਦੇ ਵੀ ਚੋਰ ਕਿਤੇ ਲੁਕਿਆ ਹੋ ਸਕਦਾ ਹੈਗਾ। ਇਸੇ ਤਰ੍ਹਾਂ ਹੀ ਹਰੇਕ ਬਿਮਾਰੀ, ਹਰੇਕ ਅੰਗ ਦੇ ਵਿੱਚ ਆਉਣ ਵਾਲਾ ਵਿਕਾਰ ਜਦੋਂ ਅੰਦਰ ਪੈਣਾ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬਾਹਰਲੇ ਕਾਰਨਾਂ ਕਰਕੇ ਹੋਵੇ ਜਾਂ ਅੰਦਰਲੇ ਕਾਰਨਾਂ ਕਰਕੇ ਹੋਵੇ, ਜਿਨ੍ਹਾਂ ਨੂੰ ਇੰਡੋਟੋਕਸਿਨ ਤੇ ਐਗਜੋਟੋਕਸਿਨ ਅਸੀਂ ਕਹਿੰਦੇ ਹਾਂ, ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ, ਉਹਦੇ ਬਾਰ ਬਾਰ ਐਕਸਪ੍ਰੈਸ਼ਨ ਜ਼ਰੂਰ ਹੁੰਦੇ ਨੇ, ਉਹਦੀਆਂ ਬਾਰ ਬਾਰ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਦੂਜੇ ਕਿਨਾਰੇ ਤੇ ਬੈਠਾ ਹੋਇਆ ਕੋਈ ਆਦਮੀ ਇਹ ਮਹਿਸੂਸ ਕਰ ਲਵੇ ਵੀ ਆਹ ਇੱਕ ਲਹਿਰ ਜੀ ਉੱਠੀ ਹੈ, ਠੀਕ ਹੈ, ਅੱਖਾਂ ਨਹੀਂ ਵੇਖ ਸਕਦੀਆਂ ਪਰ ਜੇ ਉਹਦੇ ਕੋਲ ਟੈਕਨਾਲੋਜੀ ਇੰਨੀ ਹੋਵੇ ਤੇ ਉਹ ਉੱਥੇ ਮਹਿਸੂਸ ਕਰ ਸਕਦਾ ਕਿ ਉਹ ਲਹਿਰਾਂ ਉੱਠ ਰਹੀਆਂ ਨੇ। ਐਵੇਂ ਬ੍ਰਹਿਮੰਡ ਦੇ ਵਿੱਚ ਹੈਗਾ, ਐਵੇਂ ਹੀ ਸਾਡੇ ਆਮ ਪਾਣੀ ਦੀ ਗੱਲ ਮੈਂ ਐਗਜ਼ਾਮਪਲ ਦਿੱਤੀ ਹੈ, ਔਰ ਇਹੀ ਗੱਲ ਹੀ ਸਾਡੇ ਸਰੀਰ ਦੇ ਨਾਲ ਵੀ ਸੰਬੰਧਿਤ ਹੈਗੀ ਆ। ਸੋ ਇਸੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹਨਾਂ ਗੱਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ, ਜਿਹੜੀ ਕਿ ਸਾਡੀ ਪਹਿਲਾਂ ਮੈਡੀਕਲ ਸਾਇੰਸ ਦੇ ਵਿੱਚ ਸ਼ਾਮਲ ਸੀ। ਅਸੀਂ ਇਸ ਪਦਤੀ ਨੂੰ ਮੰਨਦੇ ਸਾਂ, ਉਹਦੇ ਮੁਤਾਬਕ ਸਾਡੇ ਕੋਲ ਇਹੀ ਇੱਕੋ ਇੱਕ ਤੇ ਆਖਰੀ ਵਸੀਲਾ ਹੁੰਦਾ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਅੰਦਰ ਨੁਕਸ ਪੈ ਗਿਆ ਹੈ, ਉਹਦਾ ਕੀ ਹੱਲ ਕਰਨਾ ਹੈ।
1: ਡਾਕਟਰ ਸਾਹਿਬ ਦੋ ਸਕਿੰਟ ਦਿਓ ਮੈਨੂੰ, ਜਿਹੜੀ ਆਪਾਂ ਇਸ ਵੇਲੇ ਫੋਨ ਤੇ ਸੈੱਲ ਫੋਨ ਤੇ ਗੱਲ ਕਰ ਰਹੇ ਹਾਂ, ਇਹ ਉਹੀ ਵੇਵ ਆ ਜਿਹੜੀ ਦਾਸ਼ਨ ਖੱਖ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਵੇਵ, ਉਹ ਮੇਰੇ ਤੱਕ ਪਹੁੰਚਦੀ ਆ, ਜਿਹੜੀ ਤੁਹਾਡੇ ਤੇ ਉਹਦੇ ਤੇ ਸਾਰੀਆਂ ਸੇਮ ਉਹ ਸੇਮ ਪ੍ਰਿੰਸੀਪਲ ਆ, ਇਹ ਉਹੀ ਆ।
2: ਹਾਂਜੀ, ਸ਼ੱਕ ਨਹੀਂ, ਇਹ ਉਹੀ ਵੇਵਸ ਨੇ, ਉਹੀ ਦੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਜੇ ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਵੀ ਲੋਕ ਸੁਣ ਰਹੇ ਨੇ, ਮੈਨੂੰ ਪਤਾ ਹੈ।
1: ਬਿਲਕੁਲ,
2: ਸੋ ਇਹ ਸਾਰੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਕੋਈ ਵੀ ਛੋਟੀ ਮੋਟੀ ਜਿਹੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ, ਪਰ ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
1: ਬਿਲਕੁਲ,
2: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
1: ਬਿਲਕੁਲ,
2: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਹੁਣ ਨਿਕਲਣੇ ਸ਼ੁਰੂ ਹੋ ਗਏ, ਇਹ ਉਹ ਸਨ
1: ਪ੍ਰਿੰਸੀਪਲ ਆ, ਇਹ ਉਹੀ ਆ। ਹਾਂਜੀ,
2: ਸ਼ੱਕ ਨਹੀਂ, ਇਹ ਉਹੀ ਵੇਸ ਨੇ,
1: ਉਹੀ
2: ਦੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਜੇ ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਵੀ ਲੋਕ ਸੁਣ ਰਹੇ ਨੇ, ਮੈਨੂੰ ਪਤਾ ਹੈ।
1: ਬਿਲਕੁਲ,
2: ਸੋ ਇਹ ਸਾਰੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਕੋਈ ਵੀ ਛੋਟੀ ਮੋਟੀ ਜਿਹੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ, ਪਰ ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
1: ਬਿਲਕੁਲ,
2: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
1: ਬਿਲਕੁਲ,
2: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਹੁਣ ਨਿਕਲਣੇ ਵੀ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉੱਭਰ ਕੇ ਸਾਡੇ ਸਾਹਮਣੇ

0: ਕਿ ਉਹ ਹਲਚਲ ਪੈਦਾ ਕਰਦੀ ਹੈ, ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
1: ਬਿਲਕੁਲ,
0: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ ਤੇ ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਹੁਣ ਨਿਕਲਣੇ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉਭਰ ਕੇ ਸਾਡੇ ਸਾਹਮਣੇ ਆਉਂਦੀਆਂ। ਪਰ ਕੁਝ ਇੱਕ ਐਸੀਆਂ ਨਿਸ਼ਾਨੀਆਂ ਨੇ ਜਿਹੜੀਆਂ ਥੋੜੀ ਜਿਹੀ ਬਰੀਕ ਨੇ, ਜਿਨ੍ਹਾਂ ਵਾਸਤੇ ਸਾਨੂੰ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਆ, ਪਰ ਹੁਣ ਤੋਂ ਪਹਿਲਾਂ ਇਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ, ਹੁਣ ਸਾਡੇ ਕੋਲ ਲਿਖਤ ਸਬੂਤ ਵੀ ਉਹਨਾਂ ਦੇ ਹੈਗੇ ਨੇ, ਔਰ ਹੁਣ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕਰ ਚੁੱਕੇ ਹਾਂ। ਸੋ ਇਸ ਹਾਲਾਤ ਦੇ ਵਿੱਚ ਅਸੀਂ ਹੁਣ ਤੱਕ ਇਹ ਜਾਣਿਆ ਭਈ ਜੇ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਬਿਮਾਰੀ ਹੋ ਜਾਵੇ ਕਿਸੇ ਸਰੀਰ ਨੂੰ, ਤੇ ਉਹਦੇ ਪਹਿਲੇ ਮੁੱਢਲੇ ਕਾਰਨ ਕੀ ਸੀਗੇ? ਇਮਿਊਨਿਟੀ ਵੀਕ ਹੋ ਗਈ ਹੈ। ਇਮਿਊਨਿਟੀ ਕਿਵੇਂ ਕਿਵੇਂ ਵੀਕ ਹੋ ਗਈ ਹੈ? ਬਾਹਰੋਂ ਨਹੀਂ ਖੁਰਾਕ ਜਾ ਰਹੀ ਕਿ ਅੰਦਰ ਹਜ਼ਮ ਨਹੀਂ ਹੋ ਰਹੀ ਕਿ ਉਹਦਾ ਮੋਟਾਬੋਲਿਜ਼ਮ ਮੈਟਾਬੋਲਾਈਜੇਸ਼ਨ ਨਹੀਂ ਹੋ ਰਿਹਾ, ਇਹ ਸਾਡੇ ਕੋਲ ਪੈਮਾਨੇ ਹਨ ਇਹਨੂੰ ਜੱਜ ਕਰਨ ਦੇ, ਤੇ ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰਦੇ ਸਾਂ। ਫਿਰ ਦੂਸਰੀ ਗੱਲ ਆਪਾਂ ਇਹ ਕੀਤੀ ਸੀ ਵੀ ਭਾਈ ਇੰਡੋਕ੍ਰਾਈਨ ਸਿਸਟਮ ਜਿਵੇਂ ਕਿਚਨ ਚ ਸਾਰਾ ਕੁਝ ਹੈਗਾ, ਲੇਕਿਨ ਮਾਚਿਸ ਦੀ ਤੀਲੀ ਹੈਨੀ, ਅੱਗ ਨੀ ਬਾਲਾ ਕਿ ਸਾਰਾ ਕੁਝ ਧਰਿਆ ਧਰਿਆ ਰਹਿ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਕਰਦਿਆਂ ਹੋਇਆ ਜਿਹੜਾ ਗਰਭ ਵਿੱਚ ਪੈਦਾ ਹੋਣਾ, ਜੇ ਗਰਭ ਵਿੱਚ ਰਿਮੂਵ ਨਹੀਂ ਹੋਇਆ ਤੇ ਤਾਂ ਵੀ ਸਾਡੇ ਸਾਹਮਣੇ ਉਹਦੀਆਂ ਨਿਸ਼ਾਨੀਆਂ ਆ ਜਾਣਗੀਆਂ ਤੇ ਸਰੀਰ ਕੰਮ ਨਹੀਂ ਕਰੇਗਾ। ਸੋ ਇਹ ਤਿੰਨ ਮੁੱਖ ਕਾਰਨ ਆਪਾਂ ਲੱਭੇ ਸੀ ਜੀ ਦੇ ਪਿਛਲੀ ਪ੍ਰੋਗਰਾਮ ਦੇ ਵਿੱਚ ਸ਼ਨਾਖਤ ਅਸਾਂ ਕਰ ਦਿੱਤੀ ਸੀ। ਔਰ ਇਸੇ ਤਰ੍ਹਾਂ ਹੀ ਵੱਖ ਵੱਖ ਅੰਗਾਂ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈ ਸਕਦੇ ਨੇ, ਔਰ ਉਹਨਾਂ ਨੁਕਸਾਂ ਦੇ ਨਾਲ ਬਾਹਰ ਵਾਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ, ਹਾਲਾਂਕਿ ਆਪਾਂ ਪਹਿਲਾਂ ਪ੍ਰੋਗਰਾਮ ਇਹ ਕਰ ਚੁੱਕੇ ਹਾਂ, ਜੇ ਕਿਡਨੀ ਚ ਹੋਵੇ ਤਾਂ, ਜੇ ਲਿਵਰ ਚ ਹੋਵੇ ਤਾਂ, ਜੇ ਅਲੱਗ ਅਲੱਗ ਅੰਗ ਹਾਰਟ ਚ ਹੁੰਦਾ ਤਾਂ, ਜੇ ਫੇਫੜਿਆਂ ਚ ਹੁੰਦਾ ਤਾਂ, ਉਹਦੀਆਂ ਬਹੁਤ ਸਾਰੀਆਂ ਸ਼ਨਾਖਤ ਦੀਆਂ ਨਿਸ਼ਾਨੀਆਂ ਅਸੀਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਲੱਬਿੰਗ ਨੇਲ ਸੀਗੇ, ਸਪੂਨ ਨੇਲ ਸੀਗੇ, ਬਲੈਮਿਸ਼ ਸਿਆਹੀਆਂ ਸੀਗੀਆਂ, ਜਾਂ ਤਿੱਤਰੇ ਬਿੱਤਰੇ ਸਪੋਟਸ ਸੀਗੇ, ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਕਰਕੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆ ਗਏ ਸਾਂ। ਅੱਜ ਮੈਂ ਸ਼ੁਰੂ ਕਰਨਾ ਚਾਹੁੰਦਾ ਆ ਭਈ ਐ ਹਿਟ ਐਂਡ ਟ੍ਰਾਇਲ ਮੈਥਡ ਨਾ ਕਹਾਂ ਭਈ ਮੈਂ ਪਹਿਲਾਂ ਲਿਵਰ ਦੀਆਂ ਦੱਸਦੀਆਂ ਜੀ, ਫਿਰ ਮੈਂ ਕਿਡਨੀ ਦੀਆਂ ਦੱਸਦੀਆਂ ਜੀ, ਫਿਰ ਵਿੱਚੇ ਰਲ ਮਿਲ ਕੇ ਸਾਰਾ ਕੁਝ ਮੋਟੇ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ ਸਾਰੇ ਵੇਖ ਸਕਦੇ ਹੋ, ਮੈਂ ਉਹਨਾਂ ਦੀ ਗੱਲ ਕੀਤੀ ਸੀਗੀ। ਐ ਨਹੀਂ, ਹੁਣ ਆਪਾਂ ਸਿਸਟੇਮੈਟਿਕ ਤੁਰਨਾ ਹੈਗਾ, ਸਿਸਟੇਮੈਟਿਕ ਤੁਰਨਾ ਹੈ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਸ਼ਾਨੀਆਂ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਔਰ ਅਲੱਗ ਅਲੱਗ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰੀਰ ਨੂੰ ਅਸੀਂ ਵੰਡਿਆ ਸੀ ਨਾ ਅਲੱਗ ਅਲੱਗ ਭਾਗਾਂ ਚ, ਇੱਕ ਹੈਡ ਐਂਡ ਨੈਕ ਹੋ ਗਿਆ, ਇੱਕ ਚੈਸਟ ਹੋ ਗਈ, ਇੱਕ ਐਬਡੋਮਨ ਹੋ ਗਿਆ, ਫਿਰ ਐਬਡੋਮਨ ਦੇ ਵੀ ਦੋ ਹਿੱਸੇ ਹੋ ਗਏ, ਐਬਡੋਮਨ ਪ੍ਰੋਪਰ ਹੋ ਗਿਆ ਤੇ ਪੈਲਵਿਕ ਏਰੀਆ ਹੋ ਗਿਆ, ਫਿਰ ਲੱਤਾਂ ਬਾਹਾਂ ਦੀ ਗੱਲ ਆ ਗਈ। ਸੋ ਇਹ ਸਾਰੀਆਂ ਇੱਕ ਇਸੇ ਤਰ੍ਹਾਂ ਸਿਸਟੇਮੈਟਿਕਲੀ ਜੇ ਇਹਨਾਂ ਦੇ ਅੰਦਰ ਕੋਈ ਨੁਕਸ ਪੈਂਦਾ ਹੈ, ਮਾਨਾ ਜੇ ਐਗਜਾਮਪਲ ਦੇ ਤੌਰ ਤੇ ਮੈਂ ਦੱਸਦੇ ਜਾਵਾਂ ਵੀ ਵੇਰੀ ਗੁੱਡ ਵੇਨਸ ਹੁੰਦੀਆਂ ਨੇ, ਹੁਣ ਵੇਰੀ ਗੁੱਡ ਵੇਨਸ ਭਾਈ ਕਿਉਂ ਹੋ ਗਈਆਂ? ਬਾਕੀ ਸਾਰੀਆਂ ਨਾਰਮਲ ਖੂਨ ਸਪਲਾਈ ਕਰੀ ਜਾਂਦੀਆਂ ਨੇ, ਆਵਾਜਾਈ ਟ੍ਰੈਫਿਕ ਚੱਲ ਰਹੀ ਹੈ, ਇਹ ਕਿਉਂ ਬਾਹਰ ਨੂੰ ਨਿਕਲ ਆਈਆਂ ਹਨ? ਹਾਂਜੀ, ਸੋ ਇਹਦਾ ਮਤਲਬ ਅੰਦਰ ਕੁਝ ਨੁਕਸ ਪਿਆ ਹੈ ਨਾ, ਅੰਦਰ ਕਿਹੜੀ ਵੇਨ ਆ, ਸੈਫਨਸ ਵੇਨ ਆ, ਉਹਦੇ ਚ ਕੀ ਬਲੋਕੇਜ ਆ ਸਕਦੀ ਹੈ, ਉਹਦਾ ਚਲਨ ਕੀ ਹੈਗਾ ਆ, ਕਿਉਂ ਉਹਦੇ ਵਿੱਚ ਬਲੋਕੇਜ ਆ ਗਈ, ਕਿਉਂ ਬਾਰ ਬਾਰ ਪ੍ਰੈਸ਼ਰ ਵੱਧ ਕੇ ਬਰੀਕ ਨਾੜੀਆਂ ਉੱਪਰ ਆਈਆਂ? ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਕਰਕੇ ਹੁਣ ਮੈਂ ਇੱਕ ਇੱਕ ਅੰਗ ਨੂੰ ਲੈ ਕੇ ਤੁਰਾਂਗਾ ਤੇ ਇੱਕ ਇੱਕ ਅੰਗ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਬਾਹਰ ਵਾਲੇ ਪਾਸੇ ਨਿਸ਼ਾਨੀਆਂ ਕੀ ਪੈਦਾ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਠੀਕ ਹੈ ਜੀ, ਪਹਿਲਾਂ ਸ਼ੁਰੂ ਕਰਦੇ ਹਾਂ, ਸਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਰ ਹੈਡ ਬ੍ਰੇਨ ਸਿਰ ਦੀ ਜਿਹੜੀ ਬਣਤਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹਦੀਆਂ ਸੱਤ ਹੱਡੀਆਂ ਹੈਗੀਆਂ ਨੇ, ਉਹਦੇ ਵਾਲੇ ਪਾਸੇ ਮੈਂ ਨਾ ਜਾਵਾਂ ਕਿਉਂਕਿ ਵਾਰ ਵਾਰ ਮੈਂ ਉਹਦੀ ਜਿਹੜੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਚੁੱਕਿਆ ਹਾਂ, ਪੈਰਾਈਟਲ, ਆਕਸੀਪੀਟਲ, ਸਫੇਨੋਇਡ ਵਗੈਰਾ, ਉਹ ਫਿਰ ਆਪਾਂ ਉਸ ਜਾਵਾਂਗੇ। ਮੈਂ ਕੇਵਲ ਦੱਸਾਂ ਕਿ ਹੁਣ ਇਸ ਖੋਪੜੀ ਦੇ ਅੰਦਰ ਅਸੀਂ ਵੇਖਦੇ ਹਾਂ ਵੀ ਜੋ ਵੀ ਚੀਜ਼ਾਂ ਹੈਗੀਆਂ ਨੇ, ਅਗਰ ਉਹਨਾਂ ਵਿੱਚ ਸਮੁੱਚੇ ਤੌਰ ਤੇ ਮੈਂ ਉਹਨਾਂ ਅੰਗਾਂ ਬਾਰੇ ਵੀ ਜਾਣਾ ਹੈਗਾ ਕਿ ਜੇ ਸੈਰੇਬ੍ਰਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਸੈਰੀਬੇਲਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਪੌਂਸ ਜਾਂ ਮਡੂਲਾ ਬਲੋਂਗਾ ਚ ਫਰਕ ਪੈ ਗਿਆ ਤੇ ਕੀ ਹੋਊਗਾ, ਇਹ ਵੀ ਮੈਂ ਦੱਸਣੀਆਂ ਨੇ ਗੱਲਾਂ। ਪਰ ਮੈਂ ਹੁਣ ਅਜੇ ਓਵਰਆਲ ਚੱਲ ਰਿਹਾ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਚੀਮਾ ਸਾਹਿਬ, ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਜੇ ਬਰੀਕੀ ਨਾਲ ਹੌਲੀ ਹੌਲੀ ਕਰਕੇ ਤੁਸੀਂ ਤੁਰੇ ਜਾਓਗੇ, ਸੁਹਾਗਾ ਫੇਰ ਤੇ ਤੁਰੇ ਜਾਓਗੇ ਤੇ ਬੜੀਆਂ ਗੱਲਾਂ ਨਵੀਆਂ ਤੁਹਾਡੇ ਸਾਹਮਣੇ ਆਉਣਗੀਆਂ।

0: ਬਿਲਕੁਲ
1: ਉਸੇ ਮੁਤਾਬਕ ਹੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ ਕਿ ਮੈਂ ਮੋਟੇ ਤੌਰ ਤੇ ਅਗਰ ਬ੍ਰੇਨ ਵਿਚ ਕੋਈ ਵੀ ਚੇਂਜਸ ਆਉਂਦੀ ਹੈ, ਅਗਰ ਬ੍ਰੇਨ ਦੇ ਵਿਚ ਜਿਹੜਾ ਖੋਪੜੀ ਦੇ ਵਿਚ ਰੱਖੇ ਹੋਏ ਨੇ ਜਿੰਨੇ ਵੀ ਅੰਗ ਨੇ ਉਹਨਾਂ ਵਿਚੋਂ ਕਿਸੇ ਦੇ ਵਿਚ ਵੀ ਕੁਝ ਵੀ ਵਿਕਾਰ ਪੈਦਾ ਹੋ ਜਾਂਦਾ ਆ, ਚਾਹੇ ਸੱਟ ਚੋਟ ਲੱਗ ਕੇ ਚਾਹੇ ਉਹਦੇ ਇੰਟਰਨਲ ਕਿਸੇ ਖਰਾਬੀ ਦੇ ਕਰਕੇ, ਤਾਂ ਉਸ ਹਿਸਾਬ ਤੇ ਸਾਡੇ ਕੋਲ ਜਿਹੜੀਆਂ ਬਾਹਰੀ ਨਿਸ਼ਾਨੀਆਂ ਆਉਂਦੀਆਂ ਨੇ ਮੈਂ ਉਹਨਾਂ ਦੀ ਸ਼ਨਾਖਤ ਕਰਾਂ। ਤੇ ਸਭ ਤੋਂ ਪਹਿਲੀ ਗੱਲ ਜਿਹਨੂੰ ਅਸੀਂ ਇਮੀਡੀਏਟ ਸਾਈਨ ਕਹਿੰਦੇ ਹਾਂ, ਤੁਹਾਡੇ ਲੱਗ ਗਈ ਆ ਜਾਂ ਹੈਮਰੇਜ ਹੋ ਗਿਆ ਆ, ਕਿਉਂ ਟਿਊਮਰ ਤਾਂ ਇੱਕੇ ਵਾਰ ਨਹੀਂ ਨਾ ਪੈਦਾ ਹੋ ਜਾਂਦਾ, ਟਿਊਮਰ ਦੇ ਹੌਲੀ ਹੌਲੀ ਵਧਣਾ ਸ਼ੁਰੂ ਹੁੰਦਾ, ਉਹ ਨਿਸ਼ਾਨੀਆਂ ਹੌਲੀ ਹੌਲੀ ਹੁੰਦੀਆਂ ਨੇ, ਪਰ ਇਮੀਡੀਏਟ ਹੋਣ ਵਾਲੀਆਂ ਗੱਲਾਂ ਨੇ। ਸੱਟ ਲੱਗ ਗਈ ਹੈ, ਅੰਦਰ ਬਲੀਡਿੰਗ ਹੋ ਗਈ ਹੈ, ਅੰਦਰ ਰੈਪਚਰ ਹੋ ਗਿਆ ਆ, ਔਰ ਇਹ ਸਾਰੀਆਂ ਗੱਲਾਂ ਉਹਨਾਂ ਦੇ ਅਲੱਗ ਅਲੱਗ ਨਾਂ ਨੇ, ਉਹਨਾਂ ਨੂੰ ਫਿਰ ਆਪਾਂ ਡਿਸਕਸ ਕਰਾਂਗੇ, ਸਭ ਅਰਗਨੋਇਡ ਹੈਮਰੇਜ ਹੁੰਦਾ ਕੀ ਹੁੰਦਾ ਹੈ, ਮਨਿੰਜਾਈਟਿਸ ਕੀ ਹੁੰਦੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਅੰਦਰ ਕੁਝ ਵੀ ਚੇਂਜ ਆ ਗਈ ਹੈ ਤੇ ਉਹਦੀਆਂ ਇਮੀਡੀਏਟ ਨਿਸ਼ਾਨੀਆਂ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਬੰਦਾ ਅੱਖਾਂ ਨਹੀਂ ਖੋਲ ਸਕਦਾ। ਅੱਖਾਂ ਦੇ ਬਰਵੱਟੇ ਜਿਹੜੇ ਨੇ ਉਹ ਹੇਠਾਂ ਡਿੱਗ ਪੈਂਦੇ ਨੇ, ਡ੍ਰੋਪਿੰਗ ਆਫ ਆਈਲਿਡਸ, ਹਾਂਜੀ। ਤੇ ਉਹਦੇ ਕਰਕੇ ਜੇ ਡਾਕਟਰ ਨੇ ਜਾਂ ਤੁਸੀਂ ਉਹਨੂੰ ਚੈੱਕ ਹੀ ਕਰਨਾ, ਤੁਸੀਂ ਕਹਿਆ ਉਹਨੂੰ ਪੁੱਛਿਆ ਹੈਗਾ, ਨਾਂ ਲਿਆ ਕਿ ਬੁਲਾਇਆ ਉਹਨੂੰ, ਬੋਲਦਾ ਪਿਆ ਆ, ਪਰ ਅਲਟੀਮੇਟਲੀ ਉਹ ਅੱਖ ਨੀ ਖੋਲ ਕੇ ਉਹਨੇ ਪੈਦੇ ਲੈ ਵੇਖਿਆ ਨੀ, ਜੇ ਕਿਸੇ ਨੂੰ ਬੁਲਾਓ ਤੇ ਉਹ ਅੱਖ ਖੋਲ ਕੇ ਵੇਹਦਾ ਨਾ ਵੀ ਫਲਾਣਾ ਸਿੰਘ ਆ ਗਿਆ, ਅੱਖ ਨੀ ਖੋਲ ਕੇ ਵੇਹਦਾ। ਤੇ ਫੇਰ ਤੁਸੀਂ ਜਦੋਂ ਉਹਦੀ ਅੱਖ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਵੇਖਦੇ ਹੋ ਜਿਹੜਾ ਉਹਦਾ ਕਾਲਾ ਹਿੱਸਾ ਹੈ ਨਾ, ਇੱਕ ਤਾਂ ਬਾਹਰਲਾ ਹਿੱਸਾ ਜਿਹਨੂੰ ਕਹਿੰਦੇ ਕੰਜਕਟਾਈਵਾ, ਚਿੱਟੇ ਰੰਗ ਦਾ ਇੱਕ ਹੁੰਦਾ ਗੋਲ ਵਿੱਚ ਵਿਚਕਾਰਲਾ ਹਿੱਸਾ, ਅੱਖ ਵਾਲਾ ਹਿੱਸਾ, ਇੱਕ ਖਿੜਕੀ ਵਾਲਾ ਹਿੱਸਾ, ਹਾਂਜੀ। ਉਸ ਥਾਂ ਦੇ ਉੱਪਰ ਉਹ ਜਿਹੜਾ ਕਾਲਾ ਘੇਰਾ ਆ, ਉਹਦੇ ਕਾਲੇ ਘੇਰੇ ਦੇ ਵਿੱਚ ਵੀ ਇੱਕ ਛੋਟਾ ਜਿਹਾ ਖਿੜਕੀ ਹੈਗੀ ਹੈ,
0: ਹਾਂਜੀ, ਨਿੱਕੀ ਜਿਹੀ, ਬਿਲਕੁਲ,
1: ਪਿਊਪਲਸ, ਹਾਂਜੀ। ਪਿਊਪਲਸ ਜਿਹੜੇ ਨੇ ਉਹ ਡਾਇਲੇਟ ਕਰ ਜਾਂਦੇ ਨੇ, ਡਾਇਲੇਟ ਕਰ ਜਾਂਦੇ ਨੇ ਕਿਉਂਕਿ ਉਹਦਾ ਪਿਛਲੇ ਪਾਸੇ ਆਪਟਿਕ ਨਰਵ ਨੇ ਕੰਟਰੋਲ ਕਰਨਾ, ਉਹ ਕੰਟਰੋਲ ਨਹੀਂ ਕਰ ਰਹੇ, ਚੌੜੇ ਜਿਵੇਂ ਢਿੱਲੇ ਹੋ ਗਏ, ਮਾਸਪੇਸ਼ੀਆਂ ਕੱਸੀਆਂ ਹੋਈਆਂ ਨੇ ਤੇ ਲੱਤਾਂ ਬਾਹਾਂ ਠੀਕ ਨੇ, ਤੇ ਜੇ ਮਾਸਪੇਸ਼ੀਆਂ ਕੱਸੀਆਂ ਨਾ ਰਹਿਣ ਤੇ ਲੱਤਾਂ ਬਾਹਾਂ ਲੁੜਕ ਜਾਂਦੀਆਂ ਨੇ ਕਿਸੇ ਪਾਸੇ। ਇਸੇ ਤਰ੍ਹਾਂ ਹੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਇਹ ਹੋਏਗੀ ਉਹ ਅਸੀਂ ਅੱਖਾਂ ਚ ਵੇਖਾਂਗੇ, ਭਾਈ ਅੱਖਾਂ ਖੋਲ ਨਹੀਂ ਸਕਦਾ ਬੰਦਾ, ਤੁਸੀਂ ਆਪ ਹੀ ਹੱਥਾਂ ਨਾਲ ਉਂਗਲਾਂ ਨਾਲ ਅੱਖਾਂ ਖੋਲਣੀਆਂ ਨੇ। ਦੂਸਰੀ ਗੱਲ, ਜਦੋਂ ਤੁਸੀਂ ਅੱਖਾਂ ਖੋਲ ਕੇ ਉਹਦੇ ਵੇਖੋਗੇ ਤੇ ਜਿਹੜਾ ਆਈ ਓਰਬਿਟ ਹੈਗਾ ਆ ਉਹ ਡਾਇਲੇਟ ਕਰ ਗਿਆ ਹੈ, ਚੌੜਾ ਹੋ ਗਿਆ, ਆਮ ਨਾਲੋਂ ਬਹੁਤਾ ਜ਼ਿਆਦਾ ਚੌੜਾ ਹੋ ਗਿਆ। ਦੂਸਰੀ ਗੱਲ, ਤੁਸੀਂ ਇਹ ਵੇਖੋਗੇ ਵੀ ਆਮ ਤੌਰ ਤੇ ਅਸੀਂ ਆਪਣੀ ਅੱਖ ਨੂੰ ਵੀ ਵੇਖੀਏ, ਜਾਂ ਆਮ ਤੁਸੀਂ ਵੇਖਿਆ ਨਾ ਡਾਕਟਰ ਹਸਪਤਾਲਾਂ ਦੇ ਵਿੱਚ ਟਾਰਚ ਲੈ ਕੇ ਨਾ ਤੇ ਅੱਖ ਦੇ ਉੱਤੇ ਮਾਰ ਕੇ ਵੇਖਦੇ ਨੇ, ਸੈਂਸਿਟੀਵਿਟੀ ਵੇਖਦੇ ਆ ਉਹਦੇ, ਔਰ ਜਦੋਂ ਉਹ ਸੈਂਸਿਟੀਵਿਟੀ ਵੇਖਦੇ ਆ ਨਾ ਤੇ ਉਹਦੇ ਵਿੱਚ ਇਹ ਜਿਹੜਾ ਸਾਡਾ ਪਿਊਪਲ ਵਾਲਾ ਪੋਰਸ਼ਨ ਹੈ ਨਾ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ। ਲੇਕਿਨ ਜਦੋਂ ਕਿਸੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ, ਸਿਰ ਦੇ ਅੰਦਰ ਕੋਈ ਚੇਂਜਸ ਹੋ ਗਈ ਹੈ, ਸਿਰ ਦੇ ਅੰਦਰ ਕੋਈ ਖੂਨ ਪੈ ਗਿਆ, ਕੁਝ ਵੀ ਅਗਰ ਹੋ ਗਿਆ ਆ, ਤਾਂ ਉਹਦੇ ਨਾਲ ਇਹ ਜਿਹੜੀ ਸੈਂਸਿਟੀਵਿਟੀ ਹੈ ਇਹ ਘੱਟ ਜਾਏਗੀ ਜਾਂ ਖਤਮ ਹੋ ਜਾਏਗੀ। ਲਾਈਟ ਮਾਰੀ ਆ ਉਸ ਪਿਊਪਲ ਨੂੰ ਕੋਈ ਫਰਕ ਨਹੀਂ ਪਿਆ, ਜਿਵੇਂ ਕਹਿੰਦੇ ਨੇ ਕਿਸੇ ਨੇ ਅਫੀਮ ਖਾਧੀ ਹੋਵੇ ਨਾ ਤੇ ਉਹ ਕਹਿੰਦੇ ਯਾਰ ਇਹਦੀ ਅੱਖ ਬੜੀ ਖੜੀ ਹੋਈ ਹੈ, ਹੈਂ,
0: ਹਾਂਜੀ,
1: ਉਹ ਅੱਖ ਖੜੀ ਵਾਲੀ ਗੱਲ ਹੋ ਜਾਂਦੀ ਹੈ, ਪਰ ਅੱਖ ਖੜੀ ਦੇ ਨਾਲ ਕੀ ਹੈ, ਪਿਊਪਲ ਕੰਟਰੈਕਟ ਕਰਦਾ ਹੈ। ਮੈਂ ਇੱਥੇ ਕੀ ਕਹਿ ਰਿਹਾ ਹਾਂ, ਪਿਊਪਲ ਡਾਇਲੇਟ ਕਰਦਾ ਹੈ, ਪਿਊਪਲ ਜਿਹੜਾ ਆ ਉਹ ਡਾਇਲੇਟ ਹੋ ਗਿਆ ਹੈਗਾ ਆ, ਤੇ ਹੁਣ ਉਹਦੀ ਨਜ਼ਰ ਵੀ ਜਿਹੜੀ ਹੈ ਉਹ ਨਾਰਮਲ ਨਹੀਂ ਰਹਿਣੀ, ਨਜ਼ਰ ਧੁੰਦਰੀ ਵੀ ਹੋ ਸਕਦੀ ਹੈ, ਨਜ਼ਰ ਜਾ ਵੀ ਸਕਦੀ ਹੈ, ਨਜ਼ਰ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਕਿਸੇ ਪਾਸੇ ਕੰਟਰੈਕਟ ਕੀਤਾ, ਕਿਸੇ ਪਾਸੇ ਡਾਇਲੇਟ ਹੋਇਆ, ਤੇ ਕਿਸੇ ਨੂੰ ਆਬਜੈਕਟ ਦਾ ਜਿਹੜਾ ਬਾਹਰੋਂ ਉਹ ਵੇਖ ਰਿਹਾ ਚੀਜ਼ ਉਹਨੂੰ ਆਬਜੈਕਟ ਕਹਿੰਦੇ ਆ, ਆਬਜੈਕਟ ਦਾ ਉੱਪਰ ਵਾਲਾ ਹਿੱਸਾ ਜਾਂ ਥੱਲੇ ਵਾਲਾ ਹਿੱਸਾ ਜਾਂ ਸੱਜੇ ਵਾਲਾ ਹਿੱਸਾ ਜਾਂ ਖੱਬੇ ਵਾਲਾ ਹਿੱਸਾ ਉਹਨੂੰ ਦਿਖਾਈ ਨਹੀਂ ਦੇ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਅੱਖ ਦੇ ਵਿੱਚ ਸਾਈਨ ਹੋਣਗੇ। ਦੂਸਰੇ ਸਾਈਨ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਜੀਭ ਆ ਮੂੰਹ ਦੀ, ਤੁਸੀਂ ਵੇਖੋਗੇ ਕਿ ਉਹਨੂੰ ਤੁਸੀਂ ਬੋਲਣ ਵਾਸਤੇ ਕਹਿੰਦੇ ਹੋ ਤੇ ਉਹਦੇ ਤੋਂ ਪਹਿਲੀ ਤੇ ਗੱਲ ਬੋਲਿਆ ਨਹੀਂ ਜਾਂਦਾ, ਜੇ ਜ਼ੋਰ ਲਾ ਕੇ ਪੁੱਛਦੇ ਹੋ ਵੀ ਸੁਣਾ ਕੀ ਆ ਰਿਹਾ, ਤੇ ਜੋ ਕੁਛ ਉਹਨੇ ਦੱਸਿਆ ਤੁਹਾਨੂੰ ਪਤਾ ਨਹੀਂ ਲੱਗਣਾ, ਬੈਬਲਿੰਗ ਵਾਇਸ, ਹਾਂਜੀ, ਕੁਝ ਤਰ੍ਹਾਂ ਦੀ ਬੋਲੀ ਹੋਏਗੀ ਕਿ ਉਹਦੀ ਗੱਲ ਨੂੰ ਤੁਸੀਂ ਸਮਝ ਨਹੀਂ ਸਕੋਗੇ ਵੀ ਉਹ ਕੀ ਕਹਿ ਰਿਹਾ ਹੈਗਾ, ਹਾਂਜੀ। ਤੀਸਰੀ ਗੱਲ, ਇਸ ਅੱਖਾਂ ਦੇ ਵਿੱਚ ਤੇ ਜੀਭ ਦੇ ਵਿੱਚ, ਅੱਖਾਂ ਦੇ ਹੇਠਾਂ ਤੁਹਾਨੂੰ ਬਬਲਸ ਬਣੇ ਹੋਏ ਦਿਖਾਈ ਦੇਣਗੇ ਜਿਵੇਂ ਪਾਣੀ ਦਾ ਥੈਲਾ ਭਰ ਕੇ ਰੱਖਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਹੁੰਦਾ ਜਾਂ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਨਾ ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹਨਾਂ ਥਾਵਾਂ ਤੇ ਬਬਲ ਜੇ ਬਣੇ ਹੁੰਦੇ ਨੇ ਜਿਵੇਂ ਪਾਣੀ ਭਰ ਕੇ ਲਿਫਾਫੇ ਹੇਠਾਂ ਨੂੰ ਲਟਕਾਏ ਹੁੰਦੇ ਕਾਫੀ
0: ਟਰੰਪ ਦੇ ਟਰੰਪ ਸਾਹਿਬ ਦੇ ਏਦਾਂ ਹੀ ਆ
1: ਹਾਂਜੀ
0: ਟਰੰਪ ਸਾਹਿਬ ਦੇ ਏਦਾਂ ਹੀ ਆ
1: ਹਾਂਜੀ
0: ਉਹਨਾਂ ਦੇ ਏਦਾਂ ਹੀ ਔਖਾ ਥੱਲੇ ਬਣੇ ਹੋਏ ਆ
1: ਸੋ ਇਸ ਹਾਲਾਤ ਦੇ ਮੁਤਾਬਕ ਇਹ ਬਬਲ ਦੇ ਬਣੇ ਹੁੰਦੇ ਨੇ ਜਿਹੜੇ ਇੰਡੀਕੇਟ ਕਰਦੇ ਨੇ ਵੀ ਇਹਦੇ ਬ੍ਰੇਨ ਵਿਚ ਕੋਈ ਨੁਕਸ ਹੋਵੇ ਜਿਹੜਾ ਪਹਿਲਾਂ ਤਾਂ ਕਦੇ ਨੀ ਸੀਗਾ ਜੇ ਬਲੱਡ ਪ੍ਰੈਸ਼ਰ ਹੈ ਤੇ ਪਹਿਲਾਂ ਵੀ ਦਿਸਦਾ ਹੋਊਗਾ ਜੇ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਤਾਂ ਪਹਿਲਾਂ ਵੀ ਦਿਸਦਾ ਹੋਊਗਾ ਜੇ ਉਹਦੀ ਕਿਡਨੀ ਦੀ ਪ੍ਰੋਬਲਮ ਸੀ ਤੇ ਪਹਿਲਾਂ ਵੀ ਪਤਾ ਲੱਗਦਾ ਹੋਊਗਾ ਪਰ ਇਹ ਸਡਨ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ ਮੈਂ ਉਹਦੀ ਗੱਲ ਕਰ ਰਿਹਾ ਕਿ ਇਮੀਡੀਏਟ ਬ੍ਰੇਨ ਦੇ ਵਿਚ ਕੋਈ ਚੇਂਜਸ ਆ ਗਈ ਹੈ ਤੇ ਉਹਦੇ ਵਿਚ ਇਹ ਸ਼ਨਾਖਤ ਤੁਸੀਂ ਕਰਨੀ ਹੈ ਵੀ ਅੱਖਾਂ ਦੇ ਹੇਠਾਂ ਇਸੇ ਤਰ੍ਹਾਂ ਦੇ ਥੈਲੇ ਜੇ ਪਾਣੀ ਦੇ ਲਟਕ ਗਿਆ ਤੇ ਉਹਦੇ ਚ ਐਂ ਲੱਗਦਾ ਜਿਵੇਂ ਪਾਣੀ ਭਰਿਆ ਹੋਇਆ ਉਸ ਤੋਂ ਬਾਅਦ ਅੱਖਾਂ ਦੇ ਚਾਰ ਚੁਫੇਰੇ ਹੀ ਇੱਕ ਇਸ ਤਰ੍ਹਾਂ ਦੀ ਝਰੀਟਾਂ ਪਈਆਂ ਪੰਜਾਬੀ ਚ ਤੁਸੀਂ ਝਰੀਟਾਂ ਇਹਨੂੰ ਕਹਿ ਸਕਦੇ ਹੋ ਘਰੂੜ ਮਾਰੇ ਹੁੰਦੇ ਨੇ ਜਿਵੇਂ ਗਿਲੜ ਪੈਣਾ ਕੋਈ ਆਦਮੀ ਖੂਨ ਵੱਜਦੇ ਆ ਤੇ ਇਸ ਇਹਨੂੰ ਬੈਟਲ ਸਾਇੰਸ ਕਹਿੰਦੇ ਵੈਸੇ ਤਾਂ ਨਾ ਹੀ ਉਹਦਾ ਡਾਕਟਰ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ ਇਹਨੂੰ ਕਹਿੰਦੇ ਬੈਟਲ ਸਾਇੰਸ ਵੀ ਕਿਸੇ ਦੇ ਚਿਹਰੇ ਤੇ ਤੁਸੀਂ ਨੋਹਾਂ ਦੇ ਨਾਲ ਖਰੂੜ ਮਾਰ ਦਿੱਤੇ ਖਾਸ ਤੌਰ ਤੇ ਉਹ ਜਿਹੜੇ ਅੱਖਾਂ ਦੇ ਦੁਆਲੇ ਤੁਹਾਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਦਿਸਣਗੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਇਹ ਬਲੂਇਸ਼ ਕਲਰ ਦੀਆਂ ਲਕੀਰਾਂ ਹੋਣਗੀਆਂ ਜਿਵੇਂ ਖੂਨ ਖਤਮ ਹੋ ਗਿਆ ਪਹਿਲਾਂ ਲਾਲ ਹੋਈਆਂ ਸੀ ਫਿਰ ਉਸ ਤੋਂ ਬਾਅਦ ਬਲੂ ਨੇਚਰ ਵਿਚ ਆ ਗਈ ਆਕਸੀਜਨ ਚੂਸ ਲਈ ਗਈ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਲਕੀਰਾਂ ਤੁਹਾਨੂੰ ਇਹ ਦਿਖਾਈ ਦੇਣਗੀਆਂ ਚਿਹਰੇ ਦੇ ਵਿਚ ਜਿਹੜੀਆਂ ਇਹ ਸਾਬਤ ਕਰਨਗੀਆਂ ਵੀ ਹਾਂ ਇਹ ਇਹਦੇ ਅੰਦਰ ਬ੍ਰੇਨ ਦੇ ਵਿਚ ਕੋਈ ਨਾ ਕੋਈ ਨੁਕਸ ਹੋ ਰਿਹਾ ਅਗਲੀ ਵੱਡੀ ਗੱਲ ਜਿਹੜੀ ਆਮ ਤੌਰ ਤੇ ਹੁੰਦੀ ਹੈ ਕਿ ਜਿਹਨੂੰ ਬ੍ਰੇਨ ਦੇ ਵਿਚ ਕੋਈ ਭਾਵੇਂ ਸੱਟ ਹੀ ਲੱਗੀ ਹੋਵੇ ਭਾਵੇਂ ਛੱਤ ਤੋਂ ਥੱਲੇ ਡਿੱਗਿਆ ਹੋਵੇ ਸਿਰ ਪਰ ਨਹੀਂ ਜਾਂ ਕਿਸੇ ਤਰ੍ਹਾਂ ਵੀ ਵੱਜਿਆ ਹੋਵੇ ਉਹਨੂੰ ਸੀਜ਼ਰ ਦੌਰੇ ਪੈਣੇ ਜਿਹਨੂੰ ਕਹਿੰਦੇ ਆ ਪੰਜਾਬੀ ਦੌਰੇ ਪੈਣੇ ਸ਼ੁਰੂ ਹੋ ਜਾਣਗੇ ਜਾਂ ਦੌਰਾ ਪੈ ਗਿਆ ਹੋਏਗਾ ਜਦੋਂ ਤੁਸੀਂ ਉਸ ਨੂੰ ਵੇਖੋਗੇ ਸਡਨ ਅਨਕੰਟਰੋਲਡ ਮੂਵਮੈਂਟ ਆਫ ਦੀ ਮਸਲਸ ਇਹਨੂੰ ਇਹ ਸਕਦੇ ਹਾਂ ਆਪਾਂ ਠੀਕ ਹੈ ਉਹਨੂੰ ਅਸੀਂ ਦੌਰੇ ਕਹਿੰਦੇ ਹਾਂ ਜਰਕਿੰਗ ਵਗੈਰਾ ਫਿਟਸ ਵਗੈਰਾ ਇਹ ਇੰਡੀਕੇਟ ਕਰਦੇ ਨੇ ਵੀ ਕਿਸੇ ਨਾ ਕਿਸੇ ਥਾਂ ਤੇ ਕੁਝ ਨਾ ਕੋਈ ਫ੍ਰੈਕਚਰ ਕੁਝ ਨਾ ਕੁਝ ਟੁੱਟ ਭੱਜ ਅੰਦਰ ਬ੍ਰੇਨ ਦੇ ਵਿਚ ਹੋ ਗਈ ਹੈ ਇਸ ਦੇ ਨਾਲ ਹੀ ਜਦੋਂ ਵੀ ਸਿਰ ਦੇ ਵਿਚ ਕੋਈ ਐਸੀ ਕੰਡੀਸ਼ਨ ਹੁੰਦੀ ਹੈ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ 12 ਪੇਅਰਸ ਆਫ ਕ੍ਰੈਨੀਅਲ ਨਰਵਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਸਾਰੇ ਸਰੋਤਿਆਂ ਨੂੰ ਪਤਾ ਹੋਏਗਾ ਔਰ ਉਹਨਾਂ ਦੇ ਵਿਚੋਂ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਆ ਉਹ ਸਾਡੇ ਹਾਰਟ ਨੂੰ ਵੀ ਸਪਲਾਈ ਕਰਦੀ ਹੈ ਉਹ ਸਾਡੇ ਬੇਸ ਆਫ ਦੀ ਸਟੋਮਿਕ ਨੂੰ ਵੀ ਸਪਲਾਈ ਕਰਦੀ ਹੈ ਉਹ ਸਾਡੇ ਇੰਟਸਟਾਈਨਲ ਖਾਸ ਤੌਰ ਤੇ ਅਪੈਂਡਿਕਸ ਤੱਕ ਉਹਦਾ ਉਹਦੀ ਮਾਰ ਹੈਗੀ ਹੈ ਉੱਥੋਂ ਤੱਕ ਉਹ ਕੰਟਰੋਲ ਕਰਦੀ ਹੈ ਬਹੁਤ ਵੱਡਾ ਏਰੀਆ ਹੈਗਾ ਲੌਂਗੈਸਟ ਨਰਵ ਅਸੀਂ ਉਹਨੂੰ ਸਮਝਦੇ ਹਾਂ ਸਾਡੀ ਉਹ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਹੈ ਬਹੁਤ ਸਾਰੇ ਆਰਗਨਾਂ ਨੂੰ ਉਹ ਟੈਸਟ ਕਰਦੀ ਹੈ ਤੇ ਜਦੋਂ ਸਾਰੇ ਬ੍ਰੇਨ ਮੰਡਲ ਦੇ ਵਿਚ ਸਾਰੇ ਛੱਪੜ ਦੇ ਵਿਚ ਪੌਣ ਦੇ ਵਿਚ ਹੀ ਕੋਈ ਖਰਾਬੀ ਆ ਗਈ ਕਿਸੇ ਨੇ ਰੋੜੀ ਮਾਰ ਦਿੱਤੀ ਤੇ ਉਹਦੇ ਨਾਲ ਇਹ 10th ਕ੍ਰੈਨੀਅਲ ਨਰਵ ਵੀ ਤਾਂ ਵਿਚ ਸ਼ਾਮਲ ਹੈ ਨਾ ਤੇ ਫਿਰ ਇਹਦੇ ਕਰਕੇ ਕੀ ਹੋਏਗਾ ਵੋਮਿਟਿੰਗ ਔਰ ਪੇਟ ਵਿਚ ਦਰਦ ਜਾਂ ਛਾਤੀ ਵਿਚ ਦਰਦ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਣਗੀਆਂ ਹੁਣ ਇਹ ਨਹੀਂ ਹੈਗਾ ਵੀ ਕੋਈ ਇੱਕ ਸਿਮਟਮ ਆ ਗਿਆ ਤੇ ਤੁਸੀਂ ਕਹਿ ਦੇ ਵੀ ਇਹਦੇ ਬ੍ਰੇਨ ਚ ਨੁਕਸ ਪੈ ਗਿਆ ਹੁਣ ਉਲਟੀਆਂ ਆਉਂਦੀਆਂ ਨੇ ਉਲਟੀਆਂ ਪੇਟ ਦੀ ਖਰਾਬੀ ਕਰਕੇ ਵੀ ਆ ਸਕਦੀਆਂ ਨੇ ਪਰ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਅਗਰ ਕਲੈਕਟਿਵ ਤੌਰ ਤੇ 2-3-4 ਇਕੱਠੀਆਂ ਰਲ ਕੇ ਆ ਜਾਂਦੀਆਂ ਨੇ ਤੇ ਇਹ ਇਸ ਗੱਲ ਦੀਆਂ ਸੂਚਕ ਹਨ ਕਿ ਇਹਦੇ ਬ੍ਰੇਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨੁਕਸ ਆ ਚੁੱਕਿਆ
0: ਜੀ
1: ਉਸ ਤੋਂ ਬਾਅਦ 2 ਤਰ੍ਹਾਂ ਦੇ ਫੰਕਸ਼ਨ ਹੈਗੇ ਆ ਜੀ ਇਸ ਸਰੀਰ ਦੇ ਵਿਚ 2 ਤਰ੍ਹਾਂ ਦੇ ਫੰਕਸ਼ਨ ਹੈਗੇ ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਊ ਹੈ ਆਮ ਲੋਕਾਂ ਨੂੰ ਭੁਲੇਖਾ ਪਾਊ ਕਿਸ ਤਰ੍ਹਾਂ ਆ ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ ਭਈ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ ਉਹ ਖੱਬੇ ਪਾਸੇ ਹੋਣਗੇ ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਝ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਝ ਹੋ ਗਿਆ ਹੈ ਤੇ ਬ੍ਰੇਨ ਦੇ ਵਿਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜਿਆਦਾ ਨੁਕਸ ਪੈ ਗਿਆ, ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਹੈਗੀ ਹੈ। ਰਾਈਟ ਸਾਈਡ ਦਾ ਲੈਫਟ ਸਾਈਡ ਸ਼ੋ ਕਰਦਾ, ਲੈਫਟ ਸਾਈਡ ਦਾ ਰਾਈਟ ਸਾਈਡ ਸ਼ੋ ਕਰਦਾ, ਔਰ ਇਸੇ ਤਰ੍ਹਾਂ ਹੀ ਅਗਰ ਚੋਟੀ ਚ ਕਿਸੇ ਨੂੰ ਸੱਟ ਲੱਗ ਜਾਏ ਤੇ ਉਹਦੇ ਪੈਰ ਪੈਰਾਲਾਈਸਿਸ, ਲੱਤਾਂ ਪੈਰਾਲਾਈਸਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਹੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਜੰਮਦੇ ਬੱਚਿਆਂ ਦੀ ਜਿਹੜੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਉਹ ਲੱਤਾਂ ਜਿਹੜੀਆਂ ਉਹਦੀਆਂ ਹਿਲਦੀਆਂ ਜੁਲਦੀਆਂ ਨਹੀਂ ਹੈਗੀਆਂ। ਔਰ ਕਈ ਹੁੰਦਾ ਕੀ ਹੈ, ਜਦੋਂ ਬੱਚਾ ਮਾਂ ਦੇ ਪੇਟ ਚ ਬਾਹਰ ਆਉਣਾ ਸ਼ੁਰੂ ਹੁੰਦਾ ਆ, ਸਿਰ ਘੁੱਟਿਆ ਜਾਂਦਾ ਤੇ ਇੱਥੇ ਇੱਕ ਗੁੰਮਟ ਜਿਹਾ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਫੋਬੀਆ ਕੈਪੀਟਿਸ
0: ਜੀ।
1: ਫੋਬੀਆ ਕੈਪੀਟਿਸ ਜਿਹੜਾ ਉਹ ਅੱਗੇ ਸਾਰਾ ਮੁਹਾਸ ਜਿਹੜਾ ਉਹਦੇ ਇਕੱਠਾ ਹੋ ਜਾਂਦਾ, ਉਹਦੀ ਜਿਹੜੀ ਸਕੈਲਪ ਹੈ ਚਮੜੀ ਹੈ ਉਹਦੇ ਵਿੱਚ, ਔਰ ਇਸ ਅੱਗੇ ਬਣਦਾ ਤੇ ਅਲਟੀਮੇਟਲੀ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ ਅੰਦਰ ਬ੍ਰੇਨ ਦੇ ਵਿੱਚ, ਔਰ ਉਹਦੇ ਕਰਕੇ ਕਈ ਵਾਰ ਡੈਮੇਜਸ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਬੱਚੇ ਜਿਹੜੇ ਆਮ ਛੇਤੀ ਸਟੈਂਡ ਨਹੀਂ ਹੋਣਾ ਸ਼ੁਰੂ ਕਰਦੇ ਬਾਹਰ ਵਿੱਚ ਵੀ, ਬਾਹਰ ਵਿੱਚ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਹਿਲਾ ਨਹੀਂ ਸਕਦਾ, ਇਹ ਨਿਸ਼ਾਨੀਆਂ। ਪਰ ਆਪਾਂ ਆਮ ਬੰਦੇ ਦੀ ਗੱਲ ਕਰ ਰਹੇ ਹਾਂ, ਪਰ ਜੇ ਆਮ ਬੰਦੇ ਦੇ ਸਿਰ ਵਿੱਚ ਸੱਟ ਉੱਪਰ ਚੋਟੀ ਚ ਲੱਗ ਜਾਵੇ ਤਾਂ ਉਹਦੀਆਂ ਆਮ ਤੌਰ ਤੇ ਪੈਰ ਲੱਤਾਂ ਬਾਹਾਂ, ਉਹ ਕਹੇਗਾ ਮੇਰੀਆਂ ਲੱਤਾਂ ਬਾਹਾਂ ਪੈਰ ਨੇ ਮੈਨੂੰ ਸੁਣਨਾ, ਪਤਾ ਨਹੀਂ ਲੱਗਦਾ। ਆ ਡਾਕਟਰ ਕਈ ਵਾਰ ਤੁਸੀਂ ਵੇਖਿਆ ਹੋਣਾ ਹਥੌੜੀਆਂ ਜੀਆਂ ਮਾਰ ਕੇ ਵੇਖਦੇ ਹੁੰਦੇ ਨੇ, ਜਾਂ ਪੈਰਾਂ ਚ ਕੋਈ ਟੋਈ ਜਾਂ ਚੋਬ ਕਰਕੇ ਵੇਖਦੇ ਨੇ ਵੀ ਕੀ ਇਹ ਜਿਹੜੀ ਪਲਾਂਟਰ ਰਿਫਲੈਕਸਿਸ, ਜਿਹਨੂੰ ਕਹਿੰਦੇ ਨੇ ਪਲਾਂਟਰ ਰਿਫਲੈਕਸ, ਇਹ ਸਾਰੀਆਂ ਠੀਕ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ। ਸੋ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਪਹਿਲੀ ਤੌਰ ਤੇ ਅਗਰ ਅਸੀਂ ਮੋਟਰ ਦੇ ਲਈਏ, ਮੋਟਰ ਤੇ ਸੈਂਸਰੀ ਦੋ ਗੱਲਾਂ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ, ਮੋਟਰ ਤੇ ਸੈਂਸਰੀ ਟਾਈਪ ਦੀਆਂ ਫੰਕਸ਼ਨ ਜਿਹੜੇ ਨੇ ਉਹ ਬੰਦੇ ਦੇ ਲਾਸਟ ਹੋ ਜਾਂਦੇ ਨੇ ਜੇ ਬ੍ਰੇਨ ਵਿੱਚ ਕੋਈ ਇਫੈਕਟ ਹੋਵੇ। ਔਰ ਉਹਨਾਂ ਦੇ ਵਿੱਚੋਂ ਪਹਿਲਾ ਕੀ ਆ ਵੀ ਇਨਏਬਿਲਿਟੀ ਟੂ ਮੂਵ ਵੀਕਨੈਸ, ਇਸ ਤਰ੍ਹਾਂ ਆ ਵੀ ਮੈਂ ਬਾਂਹ ਨਹੀਂ ਹਿਲਾ ਸਕਦਾ ਯਾਰ, ਮੈਂ ਲੱਤ ਨਹੀਂ ਹਿਲਾ ਸਕਦਾ ਯਾਰ, ਜਾਂ ਮੈਂ ਬੋਲਣਾ ਤੇ ਚਾਹੁੰਦਾ, ਬੋਲ ਕੇ ਦੱਸਣਾ ਚਾਹੁੰਦਾ, ਦੱਸਿਆ ਨਹੀਂ ਜਾ ਰਿਹਾ, ਤੇ ਜੋ ਤੁਸੀਂ ਬੋਲ ਕੇ ਦੱਸਦੇ ਹੋ ਸਾਡੀ ਸਮਝ ਨਹੀਂ ਆ ਰਿਹਾ। ਸੋ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਆਣੀ ਸ਼ੁਰੂ ਹੋ ਜਾਵੇ, ਤੁਸੀਂ ਸਮਝੋ ਜੇ ਤਾਂ ਹਿਸਟਰੀ ਹੈਗੀ ਹੈ ਵੀ ਇਹ ਡਿੱਗਿਆ ਹੈਗਾ ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ, ਪਰ ਜੇ ਹਿਸਟਰੀ ਨਹੀਂ ਹੋਈ, ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ, ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟਰੋਕ ਕਹਿੰਦੇ ਹਾਂ ਅਸੀਂ, ਉਹਨੂੰ ਤਾਂ ਸਟਰੋਕ ਹੋ ਗਿਆ ਜੀ, ਹਾਂਜੀ, ਉਹ ਸਟਰੋਕ ਵਾਲੀ ਜਿਹੜੀ ਕੰਡੀਸ਼ਨ ਹੈ, ਕਿਹੜੇ ਪਾਸੇ ਦੀ ਲੱਤ, ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ, ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ, ਜਾਂ ਜੀਵ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ, ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ, ਜਾਂ ਜਿਹੜਾ ਬਲੱਡ ਊਜ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਿਸ ਤੋਂ, ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟ੍ਰੀਕਲਸ ਹਨ, ਵੈਂਟ੍ਰੀਕਲਸ ਨੂੰ ਮੈਂ ਕਿਹਾ ਸੀਗਾ ਕਿ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ, ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ, ਉਹਦੇ ਚੋਂ ਬਾਹਰ ਅੰਦਰ ਆਉਣਾ ਜਾਣਾ, ਖੁਰਾਕ ਆਉਣੀ ਜਾਣੀ, ਖੁਰਾਕ ਬਾਹਰ ਜਾਣੀ, ਵੇਸਟ ਬਾਹਰ ਜਾਣਾ, ਉਹ ਸਾਰਾ ਗਲੀ ਚ ਰਹੀ ਹੁੰਦਾ ਨਾ, ਤਾਂ ਉਹਨਾਂ ਵੈਂਟ੍ਰੀਕਲਸ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ, ਜਿਹਦੇ ਕਰਕੇ ਐਸਾ ਉਹਦਾ ਜਿਹੜਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ, ਜਾਂ ਉਹਦਾ ਫੰਕਸ਼ਨ ਜਿਹੜਾ ਉਹ ਲਾਸਟ ਹੋ ਸਕਦਾ ਹੈ। ਅਗਲੀ ਗੱਲ, ਲਾਸ ਆਫ ਬੈਲੈਂਸ ਅਸੀਂ ਕਹਿ ਸਕਦੇ ਹਾਂ ਬਈ ਬੰਦੇ ਨੂੰ ਖੜਾ ਕਰਕੇ ਵੇਖਦੇ, ਡਾਕਟਰ ਜੀ ਆਮ ਤੌਰ ਤੇ ਵੇਖਦੇ ਵੀ ਬੰਦੇ ਨੂੰ ਖੜਾ ਕਰਕੇ ਦੇਖੋ ਵੀ ਇਹਦਾ ਲੋਕੋਮੋਟਰੀ ਕੰਟਰੋਲ ਹੈਗਾ ਕਿ ਨਹੀਂ ਹੈਗਾ, ਔਰ ਨਹੀਂ ਖੜਾ ਹੋ ਸਕਦਾ, ਡਿੱਗ ਪੈਂਦਾ, ਔਰ ਉਹਨੂੰ ਕੰਟਰੋਲ ਕਰਨਾ ਪੈਂਦਾ, ਸੰਭਾਲਣਾ ਪੈਂਦਾ। ਸੋ ਜਾਂ ਜੇ ਉਹਨੂੰ ਕਹੋ ਤੁਸੀਂ ਤੁਰ ਕੇ ਵੇਖੋ, ਤੇ ਇੱਕ ਅੰਗਰੇਜ਼ੀ ਚ ਅਸੀਂ ਕਹਿੰਦੇ ਹਾਂ ਅਨਸਟੀਡੀ ਵਾਕ, ਮੈਂ ਪੰਜਾਬੀ ਚ ਸਮਝਾਵਾਂ, ਸ਼ਰਾਬੀ ਬੰਦਾ, ਜਿਵੇਂ ਸ਼ਰਾਬੀ ਬੰਦਾ ਤੁਰਦਾ ਹੈ ਨਾ, ਇੱਧਰ ਉੱਧਰ ਲੜ ਖੜਾਉਂਦਾ ਵੱਜਦਾ, ਇਸ ਤਰ੍ਹਾਂ ਦੀ ਤੋਰ ਹੋ ਜਾਂਦੀ ਹੈ ਬੰਦੇ ਦੀ ਜਿਹਨੂੰ ਸਿਰ ਚ ਸੱਟ ਵੱਜੀ ਹੋਵੇ, ਜਾਂ ਸਿਰ ਦੇ ਅੰਦਰ ਕੋਈ ਖੂਨ ਵਗ ਗਿਆ ਹੋਵੇ, ਜਾਂ ਸਿਰ ਦੇ ਅੰਦਰ ਕੋਈ ਫਲੂਇਡ ਵਗ ਗਿਆ ਹੋਵੇ ਜਿਹੜਾ ਬਾਕੀ ਅੰਗਾਂ ਨੂੰ ਉਹਨਾਂ ਦੀ ਸਪੇਸ ਲੈ ਰਿਹਾ ਹੈ, ਜਾਂ ਉਹਨਾਂ ਨੂੰ ਪ੍ਰੈਸ ਕਰ ਰਿਹਾ ਹੈ, ਤੇ ਉਹਦੇ ਕਾਰਨ ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਹਦੇ ਕਾਰਨ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਅਸੀਂ ਉਹਦੀ ਸਮਝ ਨਹੀਂ ਸਕਦੇ, ਅੱਖਾਂ ਉਹਦੀਆਂ ਖੁੱਲ ਨਹੀਂ ਰਹੀਆਂ, ਜ਼ਬਰਦਸਤੀ ਸਾਨੂੰ ਖੋਲਣੀਆਂ ਪੈਂਦੀਆਂ ਨੇ, ਅੱਖਾਂ ਦੇ ਹੇਠਾਂ ਬਲਜ ਆਊਟ ਹੋ ਜਾਂਦੇ ਨੇ, ਔਰ ਅੱਖਾਂ ਦੇ ਚਾਰ ਚਫੇਰੇ ਚਰੀਟਾਂ ਵਰਗੀਆਂ ਨਿਸ਼ਾਨੀਆਂ ਸਾਨੂੰ ਦਿਖਾਈ ਦਿੰਦੀਆਂ ਨੇ, ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਹਦੇ ਚ ਬਲੀਡਿੰਗ ਹੋ ਗਈ ਹੈ, ਔਰ ਸੀਜ਼ਰ ਦੌਰੇ ਪੈਣੇ ਜਾਂ ਉਲਟੀਆਂ ਆਉਣੀਆਂ, ਇਹ ਅਗਰ ਸਾਰੀਆਂ ਨਿਸ਼ਾਨੀਆਂ ਸਾਡੇ ਨਾਲ ਰਲ ਜਾਂਦੀਆਂ ਨੇ, ਤੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੱਕੇ ਤੌਰ ਤੇ ਬਈ ਇਹਦੇ ਬ੍ਰੇਨ ਚ ਸੱਟ ਲੱਗ ਗਈ ਹੈ, ਜਾਂ ਇਹਦੇ ਬ੍ਰੇਨ ਚ ਕੋਈ ਘਟਨਾ ਵਾਪਰ ਗਈ, ਤੇ ਫਟਾਫਟ ਇਹਨੂੰ ਉਸ ਡਿਪਾਰਟਮੈਂਟ ਵਾਲੇ ਪਾਸੇ ਲੈ ਜਾਓ ਤਾਂ ਕਿ ਤੁਹਾਨੂੰ ਸਹੂਲਤ ਹੋਵੇ, ਫਟਾਫਟ ਜਾ ਕੇ ਤੁਹਾਡਾ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੋਵੇ। ਹੁਣ ਇਸ ਤੋਂ ਬਾਅਦ ਇਹ ਲੋਕੋਮੋਟਰੀ ਗੱਲ ਸੀਗਾ ਕਿ ਉਹਦੇ ਜਿਹੜੇ ਕੰਮ ਕਰਨ ਦੇ ਅੰਗ ਨੇ, ਲੱਤਾਂ ਬਾਹਾਂ ਤੁਰਨ ਵਾਲੀਆਂ ਨੇ, ਜਾਂ ਅੱਖਾਂ ਵੇਖਣ ਵਾਲੀਆਂ ਨੇ, ਬਰਵੱਟੇ ਉਤਾਂ ਚੁੱਕਣ ਵਾਲੀਆਂ ਨੇ, ਜੀਵ ਜਿਹੜੀ ਬੋਲ ਕੇ ਕੁਝ ਦੱਸਣ ਵਾਲੀ ਹੈਗੀ ਆ, ਇਹ ਸਾਰੀਆਂ ਗੱਲਾਂ ਲੋਕੋਮੋਸ਼ਨ ਚ ਆਉਂਦੀਆਂ ਨੇ। ਠੀਕ ਹੈ, ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ। ਸੈਂਸਰੀ ਦੇ ਵਿੱਚ ਕੀ ਆ, ਜਿਵੇਂ ਕੰਨ ਹੈ, ਰਿੰਗਿੰਗ, ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ। ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾਤਰ ਕੰਨਾਂ ਚ ਆਵਾਜ਼ਾਂ, ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਨਾ, ਉਹ ਗੋਲੀ ਲਓ ਤੁਸੀਂ, ਪਿਸ਼ਾਬ ਆ ਗਿਆ, ਖੂਨ ਪਿੱਛੇ ਸੰਘਣਾ ਹੋ ਗਿਆ, ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ। ਪਰ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ, ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ, ਬੇਸਿਕਲੀ ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ, ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ। ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਸਿਰ ਦੇ, ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਅਸੀਂ ਮਨੀਜਸ ਕਹਿੰਦੇ ਹਾਂ। ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ, ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਹੈ। ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ, ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ, ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ, ਜਦੋਂ ਅਸੀਂ ਬੋਲਦੇ ਹਾਂ, ਹਿਲਦੇ ਹਾਂ, ਔਰ ਉਸੇ ਵੇਲੇ ਸਾਡੇ ਕੰਨਾਂ ਦੇ ਵਿੱਚ, ਸੁਣਨਾ ਤਾਂ ਕੰਨਾਂ ਨੇ ਨਾ, ਯੰਤਰ ਹੀ ਕੰਨਾਂ, ਅੱਖਾਂ ਤੇ ਨਾ ਦੱਸ ਸਕਣਗੀਆਂ, ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ। ਤੇ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ, ਦੱਸਿਆ ਨਾ ਜੀ ਮੇਰੇ ਕੰਨਾਂ ਚ ਕੀ ਰਿੰਗਿੰਗ ਹੁੰਦੀ ਹੈ। ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਛ ਨਾਰਮਲ ਹੁੰਦਾ, ਕੰਨ ਨੂੰ ਤਾਂ ਕੁਛ ਹੋਇਆ ਨੀ ਹੁੰਦਾ, ਕਿਉਂਕਿ ਕੰਨ ਦਾ ਰੋਗ ਨੀ ਹੈਗਾ। ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ, ਜਾਂ ਉਹਦੇ ਵਿੱਚ ਜ਼ਿਆਦਾ ਕੁਛ ਭਰ ਗਿਆ, ਕਿਸੇ ਪਾਸਿਓਂ ਨਿਕਲਿਆ, ਕਿਸੇ ਪਾਸੇ ਭਰ ਗਿਆ, ਯਾਨੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ। ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰਨ ਹੈ ਭੋਲ ਰਹੇ, ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਖ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰ ਰਿਹਾ। ਅੱਖਾਂ ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ, ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ। ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿੱਚ, ਜਾਂ ਉਸਨੇ ਫੜਨੀ ਹੈ ਹੱਥ ਵਿੱਚ, ਜਾਂ ਤੁਹਾਨੂੰ ਕੁਛ ਕਹਿਣਾ ਵੀ ਮੈਨੂੰ ਆ ਫੜਾ, ਜੇ ਉਹ ਇਸ਼ਾਰਾ ਵੀ ਕਰਦਾ ਤੇ ਉਹ ਹੱਥ ਨਾਲ ਉਸ ਨੂੰ ਫੜ ਨਹੀਂ ਸਕਦਾ। ਜਿਹੜਾ ਇਸ ਦਾ ਕੋਆਰਡੀਨੇਸ਼ਨ ਹੈ, ਹੱਥ ਕਰ ਦਿੱਤਾ, ਲੇਕਿਨ ਉਸਦਾ ਸੈਂਸਰੀ ਫੰਕਸ਼ਨ ਉਸ ਨੂੰ ਮਹਿਸੂਸ ਨਹੀਂ ਕਰ ਰਿਹਾ ਵੀ ਇਹ ਗਲਾਸ ਮੇਰੇ ਹੱਥ ਜਾ ਰਿਹਾ। ਇਹ ਤਾਂ ਥੋੜਾ ਜਿਹਾ ਅੰਤਰ ਰਹਿ ਜਾਂਦਾ ਆ ਕਿ ਉਹ ਜਿੰਨੇ ਵੀ, ਚਾਹੇ ਉਹਦੀਆਂ ਅੱਖਾਂ ਹੋਣ, ਚਾਹੇ ਉਹਦੇ ਹੱਥ ਹੋਣ, ਚਾਹੇ ਉਹਦੇ ਪੈਰ ਹੋਣ, ਉਹਨਾਂ ਦਾ ਜਿਹੜਾ ਫੰਕਸ਼ਨ ਹੈ ਗ੍ਰਿਪ ਵਾਲਾ, ਉਹ ਗ੍ਰਿਪ ਖਤਮ ਹੋ ਜਾਂਦੀ। ਕਈ ਵਾਰ ਤੁਸੀਂ ਵੇਖਿਆ ਨਾ ਡਾਕਟਰਾਂ ਦੇ, ਅੱਛਾ ਮੇਰੇ ਹੱਥ ਨੂੰ ਹੱਥ ਫੜ, ਹੱਥ ਮਿਲਾਉਣਾ ਹੁੰਦਾ, ਅੱਛਾ ਕੁੱਟ ਜਾ ਰਿਹਾ ਇਹਨੂੰ ਕੁੱਟ, ਤੇ ਜਿਨ੍ਹਾਂ ਦੇ ਬ੍ਰੇਨ ਵਿੱਚ ਕੋਈ ਵੀ ਥੋੜਾ ਬਹੁਤ ਡਿਫੈਕਟ ਹੋਇਆ ਹੁੰਦਾ ਆ, ਉਹਨਾਂ ਦੀ ਗ੍ਰਿਪ ਓਨੀ ਨਹੀਂ ਰਹਿੰਦੀ, ਗ੍ਰਿਪ ਘੱਟ ਜਾਂਦੀ ਹੈ, ਜਿਹਦੇ ਤੋਂ ਡਾਕਟਰ ਇਹ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਉਹ ਸੈਂਸਰੀ ਫੰਕਸ਼ਨ ਜਿਹੜਾ ਉਹ ਲਾਸਟ ਹੋ ਚੁੱਕਿਆ ਹੈਗਾ। ਹੁਣ ਗੱਡੀਆਂ ਤੁਸੀਂ ਚਲਾਉਂਦੇ ਹੋ, ਸਾਰੇ ਗੱਡੀਆਂ ਚਲਾਉਂਦੇ ਹੋ, ਤੇ ਸਾਡੇ ਅੱਗੇ ਮਿਰਰ ਇੱਕ ਲੱਗਾ ਹੁੰਦਾ ਜਿਹਦੇ ਅਸੀਂ ਪਿੱਛੇ ਵੇਖਦੇ ਹਾਂ ਕਿ ਗੱਡੀ ਕਿੰਨੀ ਕੁ ਦੂਰ ਆ ਗਈ ਹੈ। ਪਰ ਇਹਦੇ ਵਿੱਚ ਵਿੱਚ ਇੱਕ ਹੋਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਬਲਾਇੰਡ ਸਪੋਟ।
0: ਹਾਂਜੀ,
1: ਉਸ ਬਲਾਇੰਡ ਸਪੋਟ ਦੇ ਵਿੱਚ ਜੇ ਵੀ ਕੋਈ ਗੱਡੀ ਆ ਜਾਂਦੀ ਆ ਤੇ ਉਹ ਹੋਰ ਹੀ ਸਾਨੂੰ ਪਤਾ ਲੱਗਦਾ, ਤੇ ਜੇ ਅਸੀਂ ਗਲਤੀ ਨਾਲ ਕਿਤੇ ਟਰਨ ਲੈ ਲਈਏ ਤੇ ਫਿਰ ਐਕਸੀਡੈਂਟ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡੀਆਂ ਅੱਖਾਂ ਦੀ ਜਿਹੜੀ ਬਣਤਰ ਆ ਉਹ ਬਲਾਇੰਡ ਸਪੋਟ ਹੈ ਨੀ, ਇਹਦੇ ਚ ਸਾਰਾ ਕੁਝ ਜਿੰਨਾ ਇਹਦਾ ਵਿਜ਼ਨ ਏਰੀਆ ਹੈ ਇਹ ਵੇਖਦੀ ਹੈ, ਪਰ ਜਦੋਂ ਅੰਦਰ ਵਾਲੇ ਪਾਸੇ ਬ੍ਰੇਨ ਚ ਕੋਈ ਨੁਕਸ ਪੈ ਗਿਆ ਹੈਗਾ ਉਸ ਵੇਲੇ ਇਹ ਇਹਨਾਂ ਦਾ ਬਲਾਇੰਡ ਸਪੋਟ ਜਿਹੜਾ ਆ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਭਾਈ ਦਿਸਦਾ ਨੀ ਗਾ ਸੱਜੇ ਪਾਸੇ ਕੀ ਆ, ਕੌਣ ਖੜਾ ਆ। ਹਾਂਜੀ, ਸੋ ਇਹ ਬਲਾਇੰਡ ਸਪੋਟ ਵਾਲੀ ਕੰਡੀਸ਼ਨ ਜਿਹੜੀ ਕਿ ਸਾਡੀ ਕਾਰਨ ਚ ਤੇ ਆਮ ਹੀ ਹੁੰਦੀ ਹੈ ਸਾਡੀ, ਲੇਕਿਨ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ ਜਿਹੜੀ ਸੱਟ ਚੋਟ ਲੱਗਣ ਕਰਕੇ ਜਾਂ ਬ੍ਰੇਨ ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆ ਜਾਵੇ ਤੇ ਉਹਦੇ ਕਰਕੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਗਲੀ ਗੱਲ ਅਸੀਂ ਜੀਭ ਦੀ ਕੀਤੀ ਸੀ ਬਈ ਭਾਈ ਬੋਲਣ ਤੋਂ ਅਸਮਰੱਥ, ਕਹਿਣ ਤੋਂ ਅਸਮਰੱਥ ਕਿ ਮੈਂ ਕੀ ਕਹਿਣਾ ਆ, ਮੈਨੂੰ ਕੀ ਚਾਹੀਦਾ ਹੈਗਾ ਆ, ਉਹ ਬੋਲ ਕੇ ਨਹੀਂ ਦੱਸਦਾ, ਕਿਉਂਕਿ ਜੇ ਬੋਲਦਾ ਵੀ ਹੈ ਤੇ ਉਹਦੀ ਆਵਾਜ਼ ਸਾਨੂੰ ਸਮਝ ਨਹੀਂ ਆਉਂਦੀ, ਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਭਾਈ ਬੜਾ ਔਖਾ ਹੋ ਜਾਂਦਾ। ਔਰ ਇਸੇ ਤਰ੍ਹਾਂ ਹੀ ਇਸ ਜੀਵ ਦਾ ਇੱਕ ਹੋਰ ਫੰਕਸ਼ਨ ਵੀ ਹੈ, ਉਹ ਕੀ ਹੈ ਜੀ? ਟੇਸਟ, ਸਵਾਦ ਲੈਣਾ, ਟੇਸਟ ਲੈਣਾ। ਨੱਕ ਦਾ ਇੱਕ ਹੋਰ ਵੀ ਫੰਕਸ਼ਨ ਹੈਗਾ, ਸਮੈਲ ਕਰਨਾ, ਵਧੀਆ ਸਮੈਲ ਹੈ ਜਾਂ ਬੈਡ ਸਮੈਲ ਹੈ ਜਾਂ ਬਦਬੂ ਆ ਰਹੀ ਹੈ ਜਾਂ ਸਮੈਲ ਆ ਰਹੀ ਹੈ, ਇਹ ਨੱਕ ਤੇ ਜੀਭ ਦਾ ਇਹ ਫੰਕਸ਼ਨ ਲਾਸਟ ਹੋ ਜਾਂਦਾ। ਕੋਈ ਚੀਜ਼ ਉਸ ਨੂੰ ਸਮਝ ਨਹੀਂ ਲੱਗਦੀ, ਕੋਈ ਸਵਾਦ ਨਹੀਂ ਲੱਗਦੀ, ਕੋਈ ਟੇਸਟ ਨਹੀਂ ਆਉਂਦਾ, ਤੇ ਇਸੇ ਤਰ੍ਹਾਂ ਨੱਕ ਨੂੰ ਨਹੀਂ ਪਤਾ ਲੱਗਦਾ। ਹੁਣ ਆਪਣੇ ਤੇ ਨਾ ਤੁਸੀਂ ਕਿਸੇ ਥਾਂ ਤੇ ਬੈਠੇ ਹੋ ਤੇ ਬੀਬੀਆਂ ਰਸੋਈ ਦੇ ਵਿੱਚ ਮਸਾਲਾ ਬਣਾਉਂਦੀਆਂ ਹੋਣ ਤੇ ਮਸਾਲੇ ਦੀ ਸਮੈਲ ਦੂਰ ਤੱਕ ਆਉਂਦੀ ਹੈ। ਹਾਂਜੀ, ਸੋ ਇਹ ਸਾਰਾ ਕੁਝ ਲਾਸਟ ਹੋਣਾ ਸ਼ੁਰੂ ਹੋ ਜਾਂਦਾ ਪਤਾ ਨੀ। ਹਾਂਜੀ, ਕੁਛ ਬੋਲ ਰਹੇ ਹੋ ਪਿੱਛੇ?
0: ਨਹੀਂ ਕੁਛ ਨੀ ਬੋਲ ਰਹੇ।
1: ਅੱਛਾ, ਮੈਨੂੰ ਐ ਲੱਗਿਆ ਸੀ ਜਿਵੇਂ ਕੁਛ ਤੁਸੀਂ ਬੋਲ ਰਹੇ ਹੋ। ਅੱਛਾ, ਟੇਸਟ ਤੇ ਸਮੈਲਿੰਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਲਾਸਟ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੁਣ ਤੁਸੀਂ ਕਿਸੇ ਦੇ ਚਮੜੀ ਨੂੰ ਹੱਥ ਲਗਾਓ, ਚਮੜੀ ਨੂੰ ਹੱਥ ਲਗਾਓ ਤੇ ਉਸੇ ਦੇ ਬੰਦਾ ਉਹਦੇ ਹੱਥ ਉੱਤੇ ਜਾਂਦਾ, ਪਤਾ ਨੀ ਕੀ ਲੱਗ ਗਿਆ, ਕੋਈ ਕੀੜੀ ਤਾਂ ਨੀ ਲੱਗ ਗਈ, ਕੋਈ ਐਸਾ ਤਾਂ ਨੀ ਹੋ ਗਿਆ। ਸਾਨੂੰ ਉਸੇ ਵੇਲੇ ਸੈਂਸਿਟੀਵਿਟੀ ਦਾ ਪਤਾ ਲੱਗਦਾ ਹੈਗਾ, ਔਰ ਸਕਿਨ ਦੇ ਵਿੱਚ ਇਹ ਤਾਂ ਨੀ ਪਤਾ ਲੱਗਦਾ ਵੀ ਕਿਸੇ ਨੇ ਹੱਥ ਲਗਾਇਆ, ਸਮਾਲ ਥੋੜਾ ਜਿਹਾ ਟੱਚ ਕੀਤਾ ਉਹਨੂੰ ਨਹੀਂ ਪਤਾ ਲੱਗਦਾ। ਲੇਕਿਨ ਸਕਿਨ ਦੇ ਅੰਦਰ ਜਿਹੜੀ ਉਹਦੀ ਇੰਟਰਨਲ ਫੀਲਿੰਗ ਹੈਗੀ ਹੈ, ਉਹ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਮਸਲ ਜੰਪ ਕਰ ਰਹੇ ਨੇ, ਜਾਂ ਕਹਿ ਰਹੇ ਮਸਲ ਦੇ ਵਿੱਚ ਉਹੀ ਜਿਵੇਂ ਸੀਜ਼ਰ ਕਿਹਾ ਸੀ ਨਾ ਮੈਂ, ਮਸਲ ਜਿਹੜੇ ਨੇ ਉਹ ਸੀਜ਼ਰ ਵਾਲੀ ਗੱਲ ਵਿੱਚ ਹੁੰਦੇ ਨੇ, ਤੇ ਮਸਲ ਦੇ ਵਿੱਚ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਕਿਨ ਨੂੰ ਹੱਥ ਲਾਓ ਤੇ ਉਹਨੂੰ ਪਤਾ ਨੀ ਲੱਗਦਾ। ਇਹ ਦੋਹਾਂ ਚੀਜ਼ਾਂ ਦੇ ਡਿਫਰੈਂਸ ਹੈ। ਸਾਡੀ ਸਕਿਨ ਨੂੰ ਕੋਈ ਹੱਥ ਲਾਵੇ ਤੇ ਮਾੜਾ ਜਿਹਾ ਵੀ ਟੱਚ ਕਰੇ ਤੇ ਪਤਾ ਲੱਗਦਾ ਯਾਰ ਕਿਸੇ ਨੇ ਟੱਚ ਕੀਤਾ ਵੀ ਕੀ ਗੱਲ ਹੈਗੀ, ਜਾਂ ਕੀੜੀ ਤਾਂ ਨਹੀਂ ਵੱਢ ਗਈ, ਜਾਂ ਕੀੜੀ ਤਾਂ ਨਹੀਂ ਆ ਗਈ ਇੱਥੇ ਕਿਤੇ। ਲੇਕਿਨ ਇਸ ਹਾਲਾਤ ਦੇ ਵਿੱਚ ਇਹਦਾ ਤੇ ਨਹੀਂ ਪਤਾ ਲੱਗਦਾ, ਪਰ ਜੇ ਉਹਨੂੰ ਪੁੱਛੋ ਜਾਂ ਉਹ ਐਕਸਪਲੇਨ ਕਰ ਸਕਦਾ ਹੈ ਤੇ ਉਹ ਇਹ ਦੱਸੇਗਾ ਵੀ ਮੇਰੇ ਮਸਲ ਦੇ ਵਿੱਚ ਟਿੰਗਲਿੰਗ ਹੁੰਦੀ ਹੈ ਔਰ ਦਰਦ ਹੁੰਦੀ ਹੈ, ਮੇਰੀਆਂ ਬਾਹਾਂ ਦੇ ਵਿੱਚ, ਮੇਰੀ ਕਾਫ ਮਸਲ ਦੇ ਵਿੱਚ, ਲੱਤਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਦਰਦ ਹੁੰਦੀ ਹੈ ਔਰ ਇਚਿੰਗ ਹੁੰਦੀ ਹੈ, ਖਾਰਸ਼, ਮਨ ਕਰਦਾ ਵੀ ਮੈਂ ਵਾਰ ਵਾਰ ਉਹਨੂੰ ਖੁਰਚਾਂ ਜਿਹੜੀ ਉਹ ਟਿੰਗਲਿੰਗ ਹੋ ਰਹੀ ਹੈ ਉਹਨੂੰ ਹਟਾਉਣ ਵਾਸਤੇ ਉਹ ਐਸਾ ਕਰਦਾ ਹੈ। ਸੋ ਇਹਦੇ ਨਾਲ ਨਾਲ ਹੀ ਬੈਲੰਸ ਦਾ ਵਿਗੜ ਜਾਣਾ, ਬਿਜ਼ੀਨੈਸ ਹੋਣੀ, ਬਿਜ਼ੀਨੈਸ ਤੇ ਬੈਲੰਸ ਦਾ ਵਿਗੜ ਜਾਣਾ, ਇਹ ਇਹਦੇ ਸੈਂਸਰੀ ਫੰਕਸ਼ਨ ਹਨ, ਜਿਹੜੇ ਕਿ ਸੈਂਸਰੀ ਫੰਕਸ਼ਨ ਤੇ ਲੋਕੋਮੋਟਰੀ ਫੰਕਸ਼ਨ, ਅਸੀਂ ਦੋਹਾਂ ਗੱਲਾਂ ਨੂੰ ਹੀ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਆਹ ਕੁਝ ਹੋ ਸਕਦਾ ਹੈ। ਇਸ ਹਾਲਾਤ ਦੇ ਵਿੱਚ ਬੰਦਾ ਕਈ ਵੇਰਾਂ ਤਾਂ ਅਨਕੌਂਸ਼ੀਅਸ ਹੁੰਦਾ ਹੈ, ਬੇਹੋਸ਼ ਹੁੰਦਾ ਹੈ ਪੂਰੀ ਤਰ੍ਹਾਂ, ਕਈ ਵੇਰਾਂ ਸੈਮੀ ਕੌਂਸ਼ੀਅਸ ਹੁੰਦਾ ਹੈ। ਸੈਮੀ ਕੌਂਸ਼ੀਅਸਨੈਸ ਇਸ ਤਰ੍ਹਾਂ ਦੀ ਗੱਲ ਆ ਕਿ ਜੇ ਤੁਸੀਂ ਆਵਾਜ਼ ਮਾਰੋ ਤੇ ਫਿਰ ਤੇ ਬੋਲਦਾ ਆ, ਤੇ ਜੇ ਆਵਾਜ਼ ਨਾ ਮਾਰੋ ਫਿਰ ਨਹੀਂ ਬੋਲਦਾ। ਪਰ ਇਹਦੇ ਰਿਵਰਸ ਇੱਕ ਐਸੀ ਕੰਡੀਸ਼ਨ ਹੁੰਦੀ ਹੈ, ਥੋੜੀ ਥੋੜੀ ਦੇਰ ਬਾਅਦ ਉਹ ਚੀਕਦਾ ਹੈ, ਥੋੜੀ ਥੋੜੀ ਦੇਰ ਬਾਅਦ ਜਿਵੇਂ ਕੋਈ ਚੀਜ਼ ਰੌਲਾ ਪਾਉਂਦਾ ਹੈ ਨਾ ਇਹ, ਔਰ ਇਹ ਕੰਡੀਸ਼ਨ ਜਿਹੜੀ ਖਾਸ ਤੌਰ ਤੇ ਬੱਚਿਆਂ ਵਿੱਚ, ਸਾਨੂੰ ਮੈਂ ਹੁਣੇ ਦੱਸਦਾ ਤੁਹਾਨੂੰ, ਉਹ ਬੱਚਿਆਂ ਵਿੱਚ ਵੇਖਣ ਚ ਜ਼ਿਆਦਾ ਦਿਸਦੀ ਹੈ ਸਾਨੂੰ, ਕਿ ਜੇ ਕਿਸੇ ਬੱਚੇ ਤੇ ਆਮ ਤੌਰ ਤੇ ਮੰਜੇ ਤੋਂ ਡਿੱਗ ਪੈਂਦੇ ਆ, ਬੱਚੇ ਤੇ ਆਮ ਤੌਰ ਤੇ ਜਾਂਦੇ ਜਾਂਦੇ ਸੱਟ ਲੱਗ ਜਾਂਦੀ ਹੈ, ਉਸ ਹਾਲਾਤ ਵਿੱਚ ਬੱਚਿਆਂ ਦੀ ਕੀ ਕੰਡੀਸ਼ਨ ਹੁੰਦੀ ਮੈਂ ਦੱਸਦਾ ਤੁਹਾਨੂੰ। ਪਰ ਇਹ ਕੰਡੀਸ਼ਨ ਉਹਨਾਂ ਦੀ ਇਸ ਗੱਲ ਨਾਲ ਮਿਲਦੀ ਜੁਲਦੀ ਆ ਕਿ ਜੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤਾਂ ਬੱਚਾ ਸੈਮੀ ਕੌਂਸ਼ੀਅਸ ਜਾਂ ਅਨਕੌਂਸ਼ੀਅਸ ਵੀ ਹੋ ਸਕਦਾ, ਤੇ ਮਾਵਾਂ ਫਿਰ ਲੈ ਕੇ ਭੱਜਦੀ ਹੈ ਡਾਕਟਰ ਕੋਲੇ, ਮੇਰਾ ਬੱਚਾ ਤਾਂ ਹੋਸ਼ ਨਹੀਂ ਕਰਦਾ, ਡਿੱਗ ਪਿਆ ਸੀਗਾ। ਹਾਂਜੀ, ਸੋ ਇਸੇ ਤਰ੍ਹਾਂ ਡਰਾਊਜ਼ੀਨੈਸ ਤੇ ਇਨਏਬਿਲਿਟੀ ਟੂ ਵੇਕ ਅਪ, ਤੁਸੀਂ ਜਗਾਉਂਦੇ ਹੋ ਵਾਰ ਵਾਰ ਉਹਨੂੰ, ਵਾਰ ਵਾਰ ਮਾਵਾਂ ਵੀ ਵਾਜਾਂ ਮਾਰੀ ਜਾਂਦੀਆਂ ਨੇ ਤੇ ਵਾਰ ਵਾਰ ਵੱਡਾ ਵੀ ਹੋਵੇ ਤੇ ਉਹਨੂੰ ਵਾਜਾਂ ਮਾਰ ਕੇ ਹੋਸ਼ ਕਰ ਥੋੜੀ ਜੀ, ਹੋਸ਼ ਕਰ, ਲੇਕਿਨ ਉਹ ਕੋਸ਼ ਅੰਦਰੋਂ ਉਹ ਸੁਣ ਰਿਹਾ ਪਰ ਹੋਸ਼ ਨਹੀਂ ਕਰ ਸਕਦਾ ਕਿਉਂਕਿ ਉਹ ਅੱਖਾਂ ਨਹੀਂ ਖੋਲ ਸਕਦਾ। ਇਹ ਆਮ ਤੌਰ ਤੇ ਹੋਏਗਾ ਔਰ ਸਡਨ ਫਿਊਜ਼ਨ ਇਸ ਟਾਈਪ ਦਾ ਕਿ ਪਤਾ ਨੀ ਮੈਂ ਕਿੱਥੇ ਗੁੰਮ ਹੋ ਗਿਆ, ਪਤਾ ਨੀ ਮੈਂ ਕਿਹੜੀ ਥਾਂ ਤੇ ਹੈਗਾ, ਉਹਨੂੰ ਇਸ ਗੱਲ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਕਿ ਮੈਂ ਆਮ ਤੌਰ ਤੇ ਬਹੁਤੇ ਰਿਸਰਚ ਬੁੱਕਸ ਦੇ ਵਿੱਚ ਜੀਮਾ ਸਾਹਿਬ ਖਾਕ ਸਾਹਿਬ ਨੇ ਲਿਖਿਆ ਹੋਇਆ ਮੈਂ ਘਰ ਜਾਣਾ ਚਾਹੁੰਦਾ,
0: ਹਾਂਜੀ
1: ਮੈਂ ਘਰ ਜਾਣਾ ਚਾਹੁੰਦਾ, ਹਾਲਾਂਕਿ ਉਹ ਘਰੇ ਹੀ ਹੁੰਦਾ ਆ, ਘਰੇ ਹੀ ਹੁੰਦਾ ਆ, ਪਰ ਉਹਦੇ ਦਿਮਾਗ ਜੇ ਗੱਲ ਸੈੱਟ ਆ ਵੀ ਮੈਂ ਘਰ ਜਾਣਾ ਚਾਹੁੰਦਾ ਤੇ ਉਹ ਇਸ ਤਰ੍ਹਾਂ ਦਾ ਕਨਫਿਊਜ਼ਨ ਉਹਦੇ ਦਿਮਾਗ ਦੇ ਵਿੱਚ ਹੁੰਦਾ ਤੇ ਵਾਰ ਵਾਰ ਉਹ ਇਸ ਗੱਲ ਨੂੰ ਕਰਾਈ ਕਰਦਾ ਆ, ਬਿਹੇਵੀਅਰ ਇਕਦਮ ਉਹਦਾ ਚੇਂਜ ਹੋ ਜਾਂਦਾ, ਜਾਂ ਤਾਂ ਉਹ ਅਗਰੈਸਿਵ ਹੁੰਦਾ ਜੇ ਤੁਸੀਂ ਉਹਨੂੰ ਬੁਲਾਉਂਦੇ ਹੋ ਤੇ ਇਕਦਮ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਕਿਉਂਕਿ ਬੋਲ ਕੇ ਦੱਸ ਨਹੀਂ ਸਕਦਾ ਹੁੰਦਾ, ਆਪਦੀ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦਾ, ਭਾਵੇਂ ਕਿ ਜੀਭ ਉਹਦੀ ਹੈਗੀ ਹੈ ਸਾਰਾ ਕੁਝ ਹੈਗਾ ਆ, ਪਰ ਉਹ ਇਰੀਟੇਟਡ ਹੋ ਜਾਂਦਾ, ਹਰ ਗੱਲ ਤੋਂ ਇਰੀਟੇਟਡ ਹੋ ਜਾਣਾ। ਪਰ ਨਾਲ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਗਰੁੱਪ ਦੇ ਵਿੱਚ ਆਉਂਦੀਆਂ ਨੇ ਉਦੋਂ ਇਹ ਇੰਡੀਕੇਟਡ ਹੈਗੀਆਂ ਨੇ ਕਿ ਭਾਈ ਬ੍ਰੇਨ ਦੇ ਵਿੱਚ ਕੁਝ ਹੋ ਗਿਆ, ਪਰ ਇੱਕ ਅੱਧੀ ਨਿਸ਼ਾਨੀ ਅਗਰ ਐਸੀ ਹੋ ਗਈ ਹੈ ਉਹਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਆ। ਹੁਣ ਸਾਈਨ ਸਿਮਟਮ ਆਏ ਅਗਰ ਬੱਚੇ ਦੀ, ਹੁਣ ਵੱਡਾ ਤਾਂ ਥੋੜਾ ਬਹੁਤ ਇਸ਼ਾਰੇ ਨਾਲ ਜਾਂ ਸੈਮੀ ਕੌਨਸ਼ੀਅਸ ਹਾਲਾਤ ਦੇ ਵਿੱਚ ਜਾਂ ਜਦੋਂ ਤੁਸੀਂ ਉਹਦੀਆਂ ਅੱਖਾਂ ਖੋਲਦੇ ਹੋ ਉਸ ਵੇਲੇ ਤੁਹਾਨੂੰ ਦੱਸ ਸਕਦਾ ਹੈਗਾ, ਛੋਟਾ ਬੱਚਾ ਤੇ ਦੱਸ ਨਹੀਂ ਸਕਦਾ। ਫਿਰ ਉਹਦਾ ਕੀ ਹੈ, ਉਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਅਨਕਨਸੋਲਏਬਲ ਕਰਾਈ, ਯਾਨੀ ਰੋਗੀ ਆ ਜਿਹਨੂੰ ਸੰਭਾਲਿਆ ਨਹੀਂ ਜਾ ਸਕਦਾ, ਮਾਂ ਦੀ ਗੋਦੀ ਚੋਂ ਉਤਰ ਉਤਰ ਕੇ ਡਿੱਗਣ ਦੀ ਕੋਸ਼ਿਸ਼ ਕਰਦਾ ਆ ਕਿਉਂਕਿ ਉਹਨੂੰ ਅੰਦਰੋਂ ਉਸ ਗੱਲ ਦੀ ਦਰਦ ਹੋ ਰਹੀ ਹੈ ਜਿਹਨੂੰ ਉਹ ਐਕਸਪਲੇਨ ਨਹੀਂ ਕਰ ਰਿਹਾ, ਜਿਹਨੂੰ ਉਹ ਕੰਸੋਲ ਹੀ ਨਹੀਂ ਕਰ ਸਕਦਾ, ਨਾ ਸ਼ਾਂਤ ਹੋ ਸਕਦਾ, ਇਸ ਕਰਕੇ ਰੋ ਰੋ ਕੇ ਉਹਦਾ ਗਲਾ ਵੀ ਸੁੱਕ ਜਾਂਦਾ। ਹਾਂਜੀ, ਔਰ ਫਿਰ ਮਾਂ ਕਹਿੰਦੀ ਵੀ ਚੱਲ ਮੈਂ ਮੂੰਹ ਚ ਦੁੱਧ ਪਾਵਾਂ ਜਾਂ ਬੋਤਲ ਮੂੰਹ ਚ ਪਾਵਾਂ, ਉਹ ਮੂੰਹ ਚ ਦੁੱਧ ਬੋਤਲ ਨਹੀਂ ਪਾਉਂਦਾ, ਇਹ ਨਹੀਂ ਲੈਣਾ ਚਾਹੁੰਦਾ। ਹਾਂਜੀ, ਗਲਾਸ ਉਹਦਾ ਟੇਸਟ ਵੀ ਖਤਮ ਹੋ ਗਿਆ ਹੈਗਾ, ਪਲੇ ਕਰਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ, ਵੀ ਉਹ ਪਲੇ ਕਰੇ ਜਾਂ ਖੇਡੇ ਜਾਂ ਕਿਸੇ ਪਾਸੇ ਨੂੰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਲਾਸ ਆਫ ਆਲ ਸਕਿੱਲਸ, ਉਹਦੇ ਸਕਿੱਲ ਕੀ ਨੇ, ਦੁੱਧ ਪੀਣਾ, ਖੇਡਣਾ, ਕਿਸੇ ਚੀਜ਼ ਨੂੰ ਫੜਨਾ ਖਿਡਾਉਣੇ ਨੂੰ ਜਾਂ ਉਹਨੂੰ ਸਿੱਟਣਾ ਮਾਰਨਾ, ਉਹ ਸਾਰੇ ਸਕਿੱਲ ਹੀ ਖਤਮ ਹੋ ਜਾਂਦੇ ਨੇ। ਤੇ ਜਿਵੇਂ ਉੱਪਰ ਆਪਾਂ ਅਡਲਟ ਵਾਲੀ ਗੱਲ ਕੀਤੀ ਹੈ ਵੀ ਉਹ ਇਕਦਮ ਐ ਲਸਾਰਜਿਕ ਹੋ ਕੇ ਮੰਜੇ ਤੇ ਪੈ ਜਾਂਦਾ ਆ, ਉਹ ਇਸ ਤਰ੍ਹਾਂ ਕਰਕੇ ਮੰਜੇ ਦੇ ਉੱਪਰ ਪੈ ਜਾਂਦਾ, ਬਿਹਜੁਲ ਨਹੀਂ ਕਰਦਾ। ਜੇ ਤੁਸੀਂ ਬੁਲਾਓ ਤੇ ਜ਼ਬਰਦਸਤੀ ਬੁਲਾਓ ਤੇ ਫਿਰ ਹੀ ਭਾਵੇਂ ਥੋੜਾ ਬਹੁਤ ਹੁੰਗਾਰਾ ਭਰੇ, ਜੇ ਬੋਲੇਗਾ ਤੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ। ਇਹ ਆਮ ਤੌਰ ਤੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ ਇਹ ਇਮੀਡੀਏਟ ਵਾਲੀਆਂ, ਯਾਦ ਰੱਖਣਾ ਇਹ ਸਾਰੀਆਂ ਉਹ ਇਮੀਡੀਏਟ ਵਾਲੀਆਂ ਨਿਸ਼ਾਨੀਆਂ ਹਨ ਵੀ ਹੁਣੇ ਕੁਛ ਹੋ ਗਿਆ, ਬ੍ਰੇਨ ਨੂੰ ਸੱਟ ਲੱਗ ਗਈ ਤਾਂ, ਜਾਂ ਬ੍ਰੇਨ ਹੈਮਰੇਜ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਕਰਕੇ ਤਾਂ, ਜਾਂ ਇਸ ਤਰ੍ਹਾਂ ਦਾ ਮੈਨਿੰਜਸ ਦੇ ਵਿੱਚ ਕੋਈ ਸੋਜ ਆ ਗਈ ਹੈ। ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ, ਜ਼ਰੂਰੀ ਤਾਂ ਨਹੀਂ ਵੀ ਇਸ ਤਰ੍ਹਾਂ ਹੋਵੇ, ਬੈਕਟੀਰੀਅਲ ਇਨਫੈਕਸ਼ਨ ਜਿਵੇਂ ਮੈਨਜਾਈਟਿਸ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਵੀ ਹੋ ਸਕਦੀ ਹੈ, ਔਰ ਟਿਊਬਰਕਲੋਸਿਸ ਵਾਲੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਪਰ ਉਹਨਾਂ ਦੇ ਪਿੱਛੇ ਹਿਸਟਰੀ
2: ਪਾਣੀ
0: ਲਾਉਂਦੇ
1: ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਨਾਲ?
0: ਨਹੀਂ ਇੱਧਰ ਹੋਰ ਸੀ,
1: ਉਹ ਮੈਨੂੰ ਕੋਈ ਤੁਹਾਡੀ ਆਵਾਜ਼ ਇਹਦੇ ਵਿੱਚ ਆ ਰਹੀ ਹੈ ਨਾ। ਖੈਰ ਹੁਣ ਕੁਝ ਐਸੀਆਂ ਗੱਲਾਂ ਜਿਹੜੀਆਂ ਕਿ ਇਹ ਹੋ ਗਈਆਂ ਸਾਇੰਸ ਸਿਮਟਮਸ ਜਿਹੜੇ ਸਾਡੇ ਸਾਹਮਣੇ ਆਉਣਗੇ ਉਸ ਵੇਲੇ, ਜਿਹੜੇ ਸਾਇੰਸ ਹੁੰਦੇ ਨੇ ਜਿਹੜੇ ਤੁਹਾਨੂੰ ਬੋਲ ਕੇ ਉਹ ਨਹੀਂ ਦੱਸਦਾ, ਸਾਇੰਸ ਸਿਮਟਮਸ ਉਹ ਨੇ ਜਿਹੜੇ ਤੁਹਾਨੂੰ ਕਹੇਗਾ ਵੀ ਮੈਨੂੰ ਐ ਹੁੰਦਾ ਮੈਨੂੰ ਐ ਹੁੰਦਾ। ਉਹਦੇ ਵਿੱਚ ਪਹਿਲੀ ਗੱਲ ਹੈ ਹੈਡੇਕ, ਜਦੋਂ ਵੀ ਸਿਰ ਦੇ ਵਿੱਚ ਚਾਹੇ ਸੱਟ ਲੱਗੀ ਹੈ ਚਾਹੇ ਕੋਈ ਨਾੜੀ ਫਟ ਗਈ ਹੈ ਚਾਹੇ ਕੋਈ ਸੋਜ ਹੋ ਗਈ ਹੈ ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੈ, ਤੇ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੇ ਸਿਮਟਮਸ ਦੇ ਤੌਰ ਤੇ ਆਏਗੀ ਉਹ ਹੈਗੀ ਹੈ ਸਿਰ ਦਰਦ। ਸਿਰ ਦਰਦ ਵਾਇਲੈਂਟ ਹੋਣਾ, ਜਿਹਨੂੰ ਉਹ ਆਮ ਤੌਰ ਤੇ ਸੰਭਾਲ ਨਹੀਂ ਸਕਦਾ, ਤੇ ਉਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ, ਇੱਕ ਤਾਂ ਰੋਲਿੰਗ ਆਫ ਹੈਡ ਕਿਉਂਕਿ ਉਹ ਇਰੀਟੇਟਡ ਹੈ, ਰੋਲਿੰਗ ਆਫ ਹੈਡ ਆਪਣੇ ਪਿੱਲੋ ਦੇ ਉੱਪਰ ਸਿਰ ਨੂੰ ਰੋਲ ਕਰ ਰਿਹਾ ਹੈ ਵਾਰ ਵਾਰ ਇਧਰੋ ਉਧਰ ਇਧਰੋ, ਵੀ ਕਿਸੇ ਤਰ੍ਹਾਂ ਮੈਨੂੰ ਆਰਾਮ ਮਰੇ, ਤੇ ਜਿਵੇਂ ਆਮ ਤੌਰ ਤੇ ਭੂਤ ਪ੍ਰੇਤ ਕਰਦੇ ਨੇ ਨਾ ਲੋਕ, ਪਰ ਮੰਜੇ ਤੇ ਪਿਆ ਹੈਗਾ, ਮੰਜੇ ਤੇ ਪਿਆ ਹੈ ਤੇ ਸਰਾਣੇ ਦੇ ਵਿੱਚ ਹੀ ਆਪਣਾ ਜਾਂ ਪਿੱਲੋ ਦੇ ਉੱਪਰ ਸਿਰ ਜਿਹੜਾ ਇਧਰੋ ਉਧਰ ਇਧਰੋ ਉਧਰ ਮਾਰ ਰਿਹਾ ਹੈਗਾ, ਤੇ ਦੂਜੇ ਨੂੰ ਲੱਗਦਾ ਕਿਤੇ ਸਿਰ ਨੂੰ ਫਿਰ ਸੱਟ ਨਾ ਲਾ ਲਵੇ, ਕਿਤੇ ਪਾਲੇ ਨਾਲ ਵੱਜ ਕੇ ਤੇ ਵਾਰ ਵਾਰ ਸਿਰ ਐ ਫੇਰੀ ਜਾਂਦਾ ਹੈਗਾ। ਅਗਲੀ ਗੱਲ ਨੋਸੀਆ ਵੋਮਿਟਿੰਗ ਵਾਲੀ, ਜਿਹੜੀ ਮੈਂ ਆਮ ਤੌਰ ਤੇ ਤੁਹਾਨੂੰ ਪਹਿਲਾਂ ਨੀ ਦੱਸੀ ਹੈਗੀ ਹੈ, ਸਾਈਨ ਦੇ ਵਿੱਚ ਵੀ ਸਿਮਟਮ ਦੇ ਵਿੱਚ ਵੀ ਆ ਗਈ ਨੋਸੀਆ ਵੋਮਿਟਿੰਗ, ਔਰ ਉਸ ਤੋਂ ਬਾਅਦ ਜਨਰਲ ਤੌਰ ਤੇ ਅਗਰ ਸਿਮਟਮਸ ਇੰਨੇ ਸੀਵੀਅਰ ਨਹੀਂ ਹੈਗੇ ਪਰ ਘੱਟ ਸਿਮਟਮਸ ਹੈਗੇ ਨੇ, ਉਸ ਹਾਲਾਤ ਦੇ ਵਿੱਚ ਫਟੀਗ ਥਕਾਵਟ, ਕੰਮ ਕਰਨ ਨੂੰ ਮਨ ਨਹੀਂ ਕਰਦਾ, ਬੋਲਣ ਨੂੰ ਮਨ ਨਹੀਂ ਕਰਦਾ, ਖਾਣ ਨੂੰ ਮਨ ਨਹੀਂ ਕਰਦਾ, ਅੱਖਾਂ ਖੋਲਣ ਨੂੰ ਮਨ ਨਹੀਂ ਕਰਦਾ, ਹੱਥ ਹਿਲਾਉਣ ਨੂੰ ਮਨ ਨਹੀਂ ਕਰਦਾ, ਔਰ ਇਸ ਤਰ੍ਹਾਂ ਦੀ ਫਟੀਗ ਉਹਦੇ ਸਰੀਰ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ, ਡਰੋਜ਼ੀਨੈਸ ਹੁੰਦੀ ਹੈ, ਸਪੀਚ ਦੀ ਗੱਲ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ, ਔਰ ਡਿਜ਼ੀਨੈਸ ਚੱਕਰ ਆਉਣੇ ਜੇ ਉਹ ਖੜਾ ਵੀ ਹੁੰਦਾ ਤਾਂ ਵੀ, ਪਰ ਕਈਆਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਉਹ ਮੰਜੇ ਤੇ ਪਿਆ ਹੋਇਆ ਨਾ ਉਸ ਵੇਲੇ ਵੀ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਕਰਕੇ ਦੀਆਂ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਸਾਨੂੰ ਬਾਹਰੋਂ ਦਿਖਾਈ ਦੇਣਗੀਆਂ। ਉਸ ਤੋਂ ਬਾਅਦ ਪੈਰਾਲਾਈਸਿਸ, ਵੈਸੇ ਤਾਂ ਪੈਰਾਲਾਈਸਿਸ ਉਹ ਹੀ ਹੈ ਜਦੋਂ ਚੀਜ਼ਾਂ ਨੇ ਕੰਮ ਨਹੀਂ ਕਰਨਾ, ਉਹਦਾ ਮਤਲਬ ਤਾਂ ਪੈਰਾਲਾਈਸਿਸ ਹੀ ਹੈ, ਪਰ ਫਿਰ ਵੀ ਇੰਡੀਵਿਜੁਅਲ ਤੌਰ ਤੇ ਡਾਕਟਰ ਲੋਕ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਗਰ ਉਹ ਕੌਨਸ਼ੀਅਸ ਹੋਵੇ ਜਾਂ ਸੈਮੀ ਕੌਨਸ਼ੀਅਸ ਹੋਵੇ ਤੁਹਾਨੂੰ ਤੋਰ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਸਮਝਦੇ ਨੇ ਵੀ ਪੈਰਾਂ ਨੂੰ ਤਾਂ ਪੈਰਾਲਾਈਸਿਸ ਆ, ਪੈਰ ਤੇ ਕੰਟਰੋਲ ਨਹੀਂ ਕਰ ਰਹੇ, ਭਾਰ ਨਹੀਂ ਚੁੱਕ ਰਹੇ, ਤੁਰ ਹੋ ਨਹੀਂ ਸਕਦਾ ਹੈਗਾ। ਪਰ ਇਹਦੇ ਤੋਂ ਇਲਾਵਾ ਫੇਸ਼ੀਅਲ ਪੈਰਾਲਾਈਸਿਸ, ਕਈਆਂ ਦਾ ਤੁਸੀਂ ਵੇਖੋ ਇੱਕ ਬਿਮਾਰੀ ਦਾ ਨਾਂ ਹੈਗਾ, ਉਹਨੂੰ ਕਹਿੰਦੇ ਅਸੀਂ ਬੈਲਸ ਪੈਲਸੀ, ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀ, ਡਾਕਟਰ ਸੀ ਇੱਕ ਬੈਲ ਜਿਹਨੇ ਸਭ ਤੋਂ ਪਹਿਲਾਂ ਵੇਖਿਆ ਫੇਸ਼ੀਅਲ ਨਰਵ ਜਿਹੜੀ ਨਾ ਟ੍ਰਾਈਜੈਮੀਨਲ ਨਰਵ ਜਿਹੜੀ ਫੇਸ ਨੂੰ ਸਪਲਾਈ ਕਰਦੀ ਜਿਹੜੀ ਬ੍ਰੇਨ ਚੋਂ ਨਿਕਲਦੀ ਹੈਗੀ ਹੈ, ਔਰ ਆਮ ਤੌਰ ਤੇ ਬਹੁਤਾ ਤੌਰ ਤੇ ਸਰਦੀਆਂ ਦੇ ਵਿੱਚ ਅੰਦਰ ਹੀਟ ਲੱਗੀ ਹੁੰਦੀ ਹੈ ਔਰ ਉਸ ਲੱਗੀ ਹੀਟ ਦੇ ਵਿੱਚ ਇਕਦਮ ਸਾਨੂੰ ਬਾਹਰ ਕਿਸੇ ਨੇ ਆਵਾਜ਼ ਮਾਰੀ, ਅਸੀਂ ਉਸੇ ਤਰ੍ਹਾਂ ਕੰਬਲ ਚੋਂ ਨਿਕਲੇ ਤੇ ਬਾਹਰ ਚਲੇ ਜਾਂਦੇ ਹਾਂ, ਬਾਹਰ ਠੰਡੀ ਹਵਾ ਦਾ ਐਕਸਪੋਜ਼ਰ ਲੱਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਬੈਲਸ ਪੈਲਸੀ ਹੋ ਜਾਂਦੀ ਹੈ, ਕਿਸੇ ਇੱਕ ਸਾਈਡ ਦੇ ਮਸਲ ਫੇਸ ਦੇ ਜਿਹੜੇ ਨੇ ਉਹ ਪੈਰਾਲਾਈਸਿਸ ਹੋ ਜਾਂਦੇ ਔਰ ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੇ ਉਹਦੀਆਂ ਲਾਲਾਂ ਜਿਹੜੀਆਂ ਨੇ ਅਨਕੰਟਰੋਲਡ ਵਗਣ ਲੱਗ ਜਾਂਦੀਆਂ ਨੇ, ਲਾਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਦਰਦ ਨਹੀਂ ਹੁੰਦੀ ਪੈਰਾਲਾਈਸਿਸ ਦੇ ਵਿੱਚ, ਦਰਦ ਨਹੀਂ ਹੁੰਦੀ। ਇਹ ਇਸ ਟਾਈਪ ਦੀ ਕੰਡੀਸ਼ਨ ਚਿਹਰੇ ਦੀ ਫੇਸ ਦੀ ਆਮ ਤੌਰ ਤੇ ਇਸ ਹਾਲਾਤ ਵਿੱਚ ਵੀ ਹੋ ਸਕਦੀ ਆ ਕਿ ਬ੍ਰੇਨ ਦੇ ਵਿੱਚ ਕੁਝ ਵਾਪਰਿਆ, ਪਰ ਇਹ ਵੀ ਤਾਂ ਬ੍ਰੇਨ ਦੇ ਵਿੱਚ ਹੀ ਹੈ ਨਾ, ਜਿਹੜਾ ਬੈਲਸ ਪੈਲਸੀ ਹੈ ਇਹ ਵੀ ਤਾਂ ਨਰਵ ਸਿਮਟਮ ਦੇ ਨਾਲ ਹੀ ਰਿਲੇਟਡ ਹੈ ਤੇ ਨਰਵ ਬ੍ਰੇਨ ਚੋਂ ਨਿਕਲਦੀਆਂ ਹੈਗੀਆਂ ਨੇ, ਪਰ ਇਹ ਇੱਕ ਰਿਲੇਟਡ ਕਿਹਦੇ ਨਾਲ ਗੱਲ ਹੈਗੀ ਹੈ, ਆਮ ਤੌਰ ਤੇ ਸੀਜ਼ਨ ਦੇ ਨਾਲ ਰਿਲੇਟਡ ਗੱਲ ਹੈਗੀ ਹੈ, ਔਰ ਉਸ ਸੀਜ਼ਨ ਦੇ ਵਿੱਚ ਜਦੋਂ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੁੰਦਾ ਹੈ, ਇਮੀਡੀਏਟ ਚੇਂਜ ਆਫ ਟੈਂਪਰੇਚਰ ਹੋਵੇ ਔਰ ਉਹਦਾ ਐਕਸਪੋਜ਼ਰ ਤੁਹਾਡੇ ਕਿਸੇ ਅੰਗ ਤੇ ਖਾਸ ਤੌਰ ਤੇ ਚਿਹਰੇ ਤੇ ਪੈਂਦਾ ਆ ਤੇ ਉਹ ਜਿਹੜੇ ਲੋਕਲ ਮਸਲ ਜਿਹੜੇ ਨੇ ਉਹ ਪੈਰਾਲਾਈਜ਼ ਹੋ ਜਾਂਦੇ ਨੇ, ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੇ ਲਾਲਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜੇ ਪਾਸੇ ਪੈਰਾਲਾਈਸਿਸ ਹੋ ਗਿਆ ਹੈਗਾ ਆ ਉਸ ਪਾਸੇ ਦੀ ਅੱਖ ਵੀ ਟੇਢੀ ਹੋ ਜਾਂਦੀ ਹੈ ਔਰ ਬਲੂਡਿੰਗ ਹੋਣੀ ਸ਼ੁਰੂ ਹੋ ਗਈ। ਇਹ ਸਾਰੇ ਸਾਈਨ ਸਿਮਟਮ ਜਿਹੜੇ ਨੇ ਆਮ ਤੌਰ ਤੇ ਬ੍ਰੇਨ ਦੇ ਕਿਸੇ ਹੋਰ ਨੁਕਸਾਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ, ਔਰ ਸਮੈਲ ਦੀ ਗੱਲ ਆਪਾਂ ਕਰੀ ਹੀ ਹੈਗੀ ਹੈ, ਸਮੈਲ ਜਾਂ ਟੇਸਟ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ। ਬਾਕੀ ਐਜ ਏ ਹੋਲ ਚਿਹਰਾ, ਐਜ ਏ ਹੋਲ ਚਿਹਰੇ ਦੇ ਉੱਪਰ ਐ ਲੱਗਦਾ ਪਫੀਨੈਸ, ਜਿਵੇਂ ਸਵੈਲਿੰਗ ਆ ਗਈ ਹੋਵੇ, ਔਰ ਇਸ ਟਾਈਪ ਦੀ ਸਵੈਲਿੰਗ ਹੁੰਦੀ ਹੈ, ਇਹਨੂੰ ਕਹਿੰਦੇ ਨੇ ਪਿਟਿੰਗ ਓਨ ਪ੍ਰੈਸ਼ਰ, ਸਵੈਲਿੰਗ ਉਹ ਵੀ ਚਿਹਰਾ ਮੋਟਾ ਹੋ ਗਿਆ, ਹਾਲਾਂਕਿ ਇਹੋ ਜਿਹਾ ਤਾਂ ਚਿਹਰੇ ਦਾ ਬੰਦੇ ਦਾ ਹੈ ਨੀ, ਇਹਦਾ ਸੁੱਕਿਆ ਸਿਹਰਾ ਸੀਗਾ, ਚਿਹਰਾ ਮੋਟਾ ਹੋ ਗਿਆ ਕਿਉਂਕਿ ਬ੍ਰੇਨ ਦੇ ਵਿੱਚ ਅੰਦਰ ਕਿਸੇ ਨੇ ਥਾਂ ਤੇ ਬਲੀਡਿੰਗ ਹੋ ਰਹੀ ਹੈ ਜਾਂ ਅੰਦਰ ਥਾਂ ਤੇ ਐਕਸਟਰਾ ਫਲੂਡ ਆ ਗਿਆ ਹੈਗਾ ਜਿਹਨੇ ਬਾਕੀ ਨਰਵਸ ਨੂੰ ਪ੍ਰੈਸ ਕਰ ਦਿੱਤਾ, ਉਹਦੇ ਨਾਲ ਆ ਚਿਹਰਾ ਜਿਹੜਾ ਆ ਉਹ ਸੁੱਜ ਗਿਆ ਆ, ਤੇ ਇਸ ਸੋਜ ਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਅੱਜ ਜੀ ਗੰਨਾ ਦਾ ਉੱਚਾ ਉਭਰਿਆ ਹੋਇਆ ਹਿੱਸਾ ਹੈ ਨਾ, ਇਹਨੂੰ ਅਸੀਂ ਕਹਿੰਦੇ ਹਾਂ ਜਾਈਗੋਮੈਟਿਕ ਪ੍ਰੋਸੈਸ, ਹੱਡੀ ਦੀ ਇਹ ਜਿਹੜਾ ਪ੍ਰੋਸੈਸ, ਪ੍ਰੋਸੈਸ ਦਾ ਮਤਲਬ ਟਿੱਬਾ ਸਮਝ ਲਓ, ਉੱਪਰ ਨੂੰ ਉਭਰਿਆ ਥਾਂ ਸਮਝ ਲਓ, ਇਹਦੇ ਉੱਪਰ ਅਗਰ ਤੁਸੀਂ ਅੰਗੂਠੇ ਨਾਲ ਦਬਾ ਕੇ ਵੇਖੋ ਤੇ ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਦਬਾਉਂਦੇ ਹਾਂ ਤੇ ਉਸੇ ਚਮੜੀ ਨਾਰਮਲ ਆ ਜਾਂਦੀ, ਜਦੋਂ ਅੰਗੂਠੇ ਦਾ ਪ੍ਰੈਸ਼ਰ ਛੱਡਦੇ ਹਾਂ ਚਮੜੀ ਨਾਰਮਲ ਆ ਜਾਂਦੀ ਹੈ। ਪਰ ਜੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਜੇ ਬੰਦੇ ਨੂੰ ਅਡੀਮਾ ਹੋਵੇ, ਜੇ ਬੰਦੇ ਦੀ ਕਿਡਨੀ ਖਰਾਬ ਹੋ ਗਈ ਤੇ ਤਾਂ ਕਰਕੇ ਸੋਜ ਹੋਵੇ, ਤੇ ਜੇ ਬੰਦੇ ਦੇ ਹਾਰਟ ਵਿੱਚ ਨੁਕਸ ਹੈਗਾ ਤਾਂ ਕਰਕੇ ਸੋਜ ਹੋ ਗਈ ਹੋਵੇ, ਭਾਵੇਂ ਪੈਰਾਂ ਤੇ ਹੋ ਗਈ ਹੈ ਤੇ ਭਾਵੇਂ ਮੂੰਹ ਤੇ ਹੋ ਗਈ ਹੈ, ਇਸ ਪ੍ਰੈਸ਼ਰ ਅੰਗੂਠੇ ਦੇ ਪ੍ਰੈਸ਼ਰ ਨਾਲ ਜਾਂ ਉਂਗਲੀ ਦੇ ਪ੍ਰੈਸ਼ਰ ਨਾਲ ਦਬਾਓਗੇ ਤੇ ਉਹ ਜਿਹੜਾ ਟੋਇਆ ਜਿਹਾ ਬਣ ਜਾਂਦਾ ਹੈ ਨਾ, ਉਹ ਟੋਇਆ ਜਿਹਾ ਉਸੇ ਤਰ੍ਹਾਂ ਹੀ ਬਣਿਆ ਰਹਿ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਇਸ ਗੱਲ ਦਾ ਸਾਈਨ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਭਾਈ ਇਹ ਬ੍ਰੇਨ ਦੇ ਵਿੱਚ ਕੁਝ ਨਾ ਕੁਝ ਨੁਕਸ ਆ ਗਿਆ ਹੈ। ਹੁਣ ਲੇਟਰ ਓਨ ਸਾਈਨ ਕੀ ਆ ਸਕਦੇ, ਇਹ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ, ਬੰਦਾ ਤੁਸੀਂ ਹਸਪਤਾਲ ਚ ਦਾਖਲ ਕਰ ਦਿੱਤਾ, ਉਹਦਾ ਸਾਰਾ ਕੁਝ ਕਰ ਰਹੇ ਨੇ, ਲੇਟਰ ਓਨ ਕੀ ਹੈ, ਐਂਗਜ਼ਾਇਟੀ, ਡਿਪਰੈਸ਼ਨ, ਮੂਡ ਸਵਿੰਗਸ, ਗੁੱਸਾ, ਅਨਿੰਦਰਾ, ਇਹ ਇੱਕ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਬਾਅਦ ਵਿੱਚ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਿਹਦੇ ਬ੍ਰੇਨ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸ ਪੈ ਗਿਆ ਹੈਗਾ ਆ, ਔਰ ਉਸ ਨੁਕਸ ਤੋਂ ਬਾਅਦ ਜੋ ਤੁਸੀਂ ਡਾਕਟਰ ਨੇ ਪ੍ਰਬੰਧ ਕਰ ਦਿੱਤਾ ਜੋ ਕੁਝ ਹਸਪਤਾਲਾਂ ਦੇ ਵਿੱਚ ਹੋ ਗਿਆ। ਇੱਕ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਭਈ, ਐਲੋਪੈਥਿਕ ਸਟਾਈਲ ਚ ਬਹੁਤ ਸਾਰੇ ਮੇਰੇ ਵੀਰ ਡਾਕਟਰ ਨਰਸਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ, ਕਈਆਂ ਦੇ ਮੈਨੂੰ ਫੋਨ ਵੀ ਇਸ ਤਰ੍ਹਾਂ ਆਉਂਦੇ ਨੇ ਵੀ ਕਈ ਇੱਕ ਯਾਦ ਦਿਹਾਨੀ ਦੀਆਂ ਗੱਲਾਂ, ਯਾਦ ਦਿਹਾਨੀ ਆ ਜਾਂਦੀ, ਇੱਕ ਚੀਜ਼ ਨੂੰ ਦੁਹਰਾਈ ਹੋ ਜਾਂਦੀ, ਸਾਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਆਹ ਗੱਲ ਇਸ ਤਰ੍ਹਾਂ ਹੀ ਹੋ ਸਕਦੀ ਹੈ। ਸੋ ਜਿਹੜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਮ ਤੌਰ ਤੇ ਸਰੀਰ ਦੇ ਵਿੱਚ ਪੈਦਾ ਹੁੰਦੀਆਂ ਨੇ, ਇਹ ਬਹੁਤਾ ਕਰਕੇ ਇਹਦੇ ਸੈਕੰਡਰੀ ਇਫੈਕਟ ਹਨ, ਕੁਝ ਵੀ ਹੋ ਗਿਆ ਹੋਣ ਤੋਂ ਬਾਅਦ ਜਦੋਂ ਅਸੀਂ ਬਾਅਦ ਵਿਚ ਡਾਕਟਰਾਂ ਨੇ ਉਸਨੂੰ ਰਿਲੀਜ਼ ਕਰ ਦਿੱਤਾ, ਘਰ ਆ ਗਿਆ, ਪਤਾ ਵੀ ਉਹ ਸੱਟ ਲੱਗੀ ਸੀ ਜਾਂ ਹੈਮਰੇਜ ਹੋਇਆ ਸੀ ਜਾਂ ਇਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਸੀ, ਉਸ ਤੋਂ ਬਾਅਦ ਇਹਨੂੰ ਸਟ੍ਰੋਕ ਹੋ ਗਿਆ, ਫਿਰ ਅਸੀਂ ਇਹਨੂੰ ਹਸਪਤਾਲ ਚ ਲੈ ਗਏ, ਫਿਰ ਅਸੀਂ ਹਸਪਤਾਲ ਚ ਲੈ ਕੇ ਡਾਕਟਰ ਨੇ ਇਲਾਜ ਕੀਤਾ, ਹੁਣ ਡਾਕਟਰ ਨੇ ਕਹਿ ਦਿੱਤਾ ਚੰਗਾ ਭਾਈ ਇਹਨੂੰ ਘਰੇ ਲੈ ਜਾਓ, ਅਸੀਂ ਉਸਨੂੰ ਘਰੇ ਲੈ ਕੇ ਆ ਗਏ ਤੇ ਜਦੋਂ ਅਸੀਂ ਵੇਖਿਆ ਵੀ ਇਹ ਹਮੇਸ਼ਾ ਡਿਪਰੈਸ ਰਹਿੰਦਾ, ਅੱਗੇ ਵਰਗੀ ਉਹਦੀ ਚਹਿਲ ਪਹਿਲ ਚਿਹਰੇ ਤੇ ਨਹੀਂ ਰਹੇਗੀ, ਅੱਗੇ ਵਰਗੀ ਸਾਰੀ ਗੱਲ ਉਹਦੀ ਨਹੀਂ ਰਹੇਗੀ, ਔਰ ਉਸ ਤੋਂ ਬਾਅਦ ਮੂਡ ਸਵਿੰਗ ਇੱਕੇ ਦਿਨ ਚਿੜਚਿੜਾ ਹੋ ਜਾਂਦਾ, ਗੁੱਸੇ ਵੱਲ ਦੂਸਰੇ ਪਾਸੇ ਹੋ ਜਾਂਦਾ ਹੈਗਾ, ਗੁੱਸਾ ਜ਼ਿਆਦਾ ਹੋ ਗਿਆ ਆਮ ਨਾਲੋਂ, ਚਿੜਚਿੜਾ ਸੁਭਾਅ ਆਮ ਨਾਲੋਂ ਜ਼ਿਆਦਾ ਹੋ ਗਿਆ। ਦੂਸਰੀ ਗੱਲ, ਇਹ ਸੌਂਦਾ ਨਹੀਂ ਗਾ, ਨਾ ਇਹ ਆਪ ਸੌਂਦਾ ਆ ਤੇ ਨਾ ਇਹ ਦੂਜਿਆਂ ਨੂੰ ਸੌਣ ਦਿੰਦਾ, ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇੱਕ ਕਰਾਈ ਮੈਨਿੰਜਸ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਰਾਈ ਉਹ ਲਗਾਤਾਰ ਉਹਦੇ ਹੁੰਦੀ ਰਹਿੰਦੀ ਹੈ, ਭਾਵੇਂ ਉਹ ਠੀਕ ਹੋ ਕੇ ਆ ਗਿਆ ਹਸਪਤਾਲ ਦੇ ਵਿੱਚੋਂ, ਭਾਈ ਡਾਕਟਰ ਨੇ ਕਹਿਤਾ ਚਲੋ ਭਾਈ ਠੀਕ ਹੁਣ ਲੈ ਜਾਓ ਤੇ ਆ ਦਵਾਈਆਂ ਨੇ, ਪਰ ਜਿਹੜੀਆਂ ਬਲੱਡ ਥਿਨਰ ਤੇ ਯੇ ਵੋ ਤੇ ਜੋ ਵੀ ਕੁਛ ਉਹਨਾਂ ਦੇਣਾ ਹੁੰਦਾ। ਮੈਂ ਦੱਸਣ ਲੱਗਿਆ ਸੀ ਤੁਹਾਨੂੰ ਗੱਲ ਬਈ ਮੇਰੇ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਦੋਂ ਸੱਟ ਚੋਟ ਲੱਗਦੀ ਹੈ ਐਲੋਪੈਥਿਕ ਸਟਾਈਲ ਦੇ ਵਿੱਚ, ਇਹ ਫਾਈਨਲਾਈਜ਼ ਕਰਨ ਵਿੱਚ ਬੜਾ ਸਮਾਂ ਲੱਗ ਜਾਂਦਾ ਆ, ਭਈ ਯਾਰ ਬਲੱਡ ਕਲੋਟਿੰਗ ਦਵਾਈ ਜਿਹਨੂੰ ਚਾਹੀਦੀ ਹੈ ਕਿ ਬਲੀਡਿੰਗ ਹੋਣ ਵਾਸਤੇ ਦਵਾਈ ਦੇਣੀ ਚਾਹੀਦੀ ਹੈ, ਇਹ ਬਲੱਡ ਕਿਸੇ ਥਾਂ ਤੇ ਜੰਮ ਗਿਆ ਹੈ, ਕਿਸੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਤਾਂ ਇਹ ਸਿਮਟਮ ਹੋ ਰਹੇ ਨੇ, ਜਾਂ ਬਲੀਡਿੰਗ ਹੋ ਰਹੀ ਹੈ ਵੀ ਅਸੀਂ ਇਸ ਬਲੀਡਿੰਗ ਨੂੰ ਕੰਟਰੋਲ ਕਰਨਾ ਆ ਕਿ ਅਸੀਂ ਬਲੀਡਿੰਗ ਹੋਣ ਦੇਣੀ ਹੈ, ਉਹ ਫਾਈਨਲਾਈਜ਼ ਨਹੀਂ ਕਰ ਸਕਦੇ। ਪਰ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ, ਤਿੰਨ ਚਾਰ ਕੇਸਿਸ ਐਸੇ ਨੇ, ਮੈਂ ਚੰਡੀਗੜ੍ਹ ਹੁੰਦਾ ਸੀਗਾ, ਮੇਰੇ ਇੱਕ ਰੈਲੇਟਿਵ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਸੀਗੇ, ਔਰ ਅਲਟੀਮੇਟ ਉਹ ਕਿਤੇ ਟਰੱਕ ਦੇ ਉੱਪਰੋਂ ਦੀ ਡਿੱਗਿਆ ਸਿਰ ਪਰ ਨੇ, ਔਰ ਸੱਟ ਲੱਗ ਗਈ, ਬੇਹੋਸ਼ ਹੋ ਗਿਆ, ਉੱਥੇ ਲੈ ਗਏ ਉਹਨਾਂ ਨੇ, ਮੈਨੂੰ ਵੀ ਰੈਲੇਟਿਵ ਤੌਰ ਤੇ ਮੈਨੂੰ ਵੀ ਕਾਲ ਕੀਤਾ, ਮੇਰੀ ਭੂਆ ਦਾ ਲੜਕਾ ਸੀਗਾ, ਮੈਂ ਉੱਥੇ ਗਿਆ, ਜਦੋਂ ਮੈਂ ਰਾਤ ਗਿਆ ਤੇ ਉਹਨੇ ਮੈਨੂੰ ਉਸ ਵੇਲੇ ਨਹੀਂ ਪਛਾਣਿਆ, ਅਲਟੀਮੇਟ ਮੈਂ ਜੋ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ ਮੈਂ ਉਸ ਨੂੰ ਦੇਣੀ ਸ਼ੁਰੂ ਕੀਤੀ ਸਵੇਰ ਤੱਕ, ਜਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਟ੍ਰੀਟਮੈਂਟ ਨਹੀਂ ਤੇ ਅਸੀਂ ਕੀ ਕਰੀਏ ਇਸ ਨੂੰ, ਹਾਂਜੀ ਵਾਲੇ ਸਿਮਟਮ ਤੇ ਹੋਰ ਸਾਰੇ ਸਿਮਟਮ ਉਹਦੇ ਉਸੇ ਤਰ੍ਹਾਂ ਸੀਗੇ, ਔਰ ਸਵੇਰ ਤੱਕ ਉਸਨੇ ਮੈਨੂੰ ਪਛਾਣ ਲਿਆ ਕਿ ਵੀਰ ਜੀ ਤੁਸੀਂ ਆਏ ਹੋ, ਹਾਂਜੀ ਸੋ ਇਹਦੀ ਪ੍ਰੋਗਰੈਸ ਹੋ ਗਈ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ। ਇਸੇ ਤਰ੍ਹਾਂ ਦਾ ਇੱਕ ਨਹੀਂ ਹੈਗਾ, ਮੇਰੇ ਕੋਲ ਹੋਰ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਸ ਤਰ੍ਹਾਂ ਦੇ ਬ੍ਰੇਨ ਦੇ ਹਾਲਾਤਾਂ ਵਿੱਚ ਜਿਹੜੇ ਸਡਨ ਹੋਏ, ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਆਏ ਹੋਣ, ਚਾਹੇ ਉਹ ਕਿਸੇ ਸੱਟ ਚੋਟ ਲੱਗਣ ਤੋਂ ਬਾਅਦ ਹੋਏ ਹੋਣ, ਜਦੋਂ ਕੋਈ ਵੀ ਇਸ ਤਰ੍ਹਾਂ ਦੀ ਅਨਕੌਂਸ਼ਨਸ ਸਡਨ ਆ ਗਈ ਹੈ ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ, ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ ਔਰ ਉਹ ਫਿਰ ਸੱਟ ਲੱਗ ਜਾਂਦੀ ਹੈ, ਉਹਨੂੰ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ, ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ, ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ, ਕਦੇ ਛੇ ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ, ਕਦੀ ਕਿਤੇ ਪੈ ਜਾਂਦਾ ਸੀਗਾ, ਤੇ ਹੁਣ ਦੌਰਾ ਪਿਆ ਤੇ ਸਿਰ ਪਰ ਨੇ ਹੇਠ ਗਿਆ, ਥੱਲੇ ਪੱਤਨ ਸੀਗਾ ਉਹ ਵਧਿਆ, ਉਦੋਂ ਬਾਅਦ ਇਹਨੂੰ ਤਕਲੀਫ ਹੋ ਗਈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿਮਟਮ ਜਿਹੜੇ ਪੈ ਸਕਦੇ ਨੇ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ। ਸੋ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ, ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ। ਹੋਮਿਓਪੈਥਿਕ ਦਵਾਈਆਂ ਇਸ ਸਬੰਧ ਦੇ ਵਿੱਚ ਬਹੁਤ ਕਾਮਯਾਬ ਹਨ, ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ, ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ, ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ, ਇਹ ਹੋਣਾ ਚਾਹੀਦਾ ਆ। ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ। ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ, ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ, ਕਈ ਵਾਰ ਬੱਚੇ ਕਰਾਈ ਨਹੀਂ ਕਰਦੇ, ਬੜਾ ਬਫਟਰ ਬਣਿਆ ਹੁੰਦਾ ਵੀ ਬੱਚਾ ਜੰਮਿਆ ਆ ਠੀਕ ਹੈ, ਉਸ ਵੇਲੇ ਉਹ ਪ੍ਰੈਸ਼ਰ ਦੇ ਵਿੱਚੋਂ ਨਿਕਲਿਆ, ਕਈ ਵਾਰ ਲੇਬਰ ਬੜੀ ਲੰਬੀ ਹੁੰਦੀ ਹੈ, ਇਸ ਤੇ 12 ਘੰਟੇ ਕਹਿੰਦੇ ਆ, ਇਹ 16 ਘੰਟੇ ਤੋਂ ਵੀ ਲੰਘ ਗਿਆ, ਲੰਬੇ ਸਮੇਂ ਤੱਕ ਕੋਈ ਪੈਲਵਿਕ ਡਿਸਪ੍ਰਪੋਰਸ਼ਨ ਸੀ ਜਾਂ ਹੋਰ ਕਈ ਕਾਰਨ ਸੀ ਜਿਨ੍ਹਾਂ ਦੇ ਕਰਕੇ ਬਹੁਤ ਦੇਰ ਤੱਕ ਸਾਡੀ ਜਿਹੜੀ ਸੈਕੰਡ ਸਟੇਜ ਸੀ ਉਹ ਰੁਕ ਗਈ ਹੈ, ਉਸ ਸੈਕੰਡ ਸਟੇਜ ਦੇ ਰੁਕਣ ਕਰਕੇ ਬੱਚੇ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਔਰ ਬੱਚੇ ਲੰਬਾ ਸਮਾਂ ਤੱਕ ਰੋਂਦੇ ਨਹੀਂ, ਕਰਾਈ ਨਹੀਂ ਕਰਦੇ, ਹਾਂਜੀ। ਸੋ ਉਹਨਾਂ ਦੇ ਹਾਲਾਤਾਂ ਵਿੱਚ ਵੀ ਸਾਡੀਆਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਨੇ, ਮੇਰੇ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ ਮੈਂ, ਕਿਸੇ ਦਾ ਨਹੀਂ ਕਹਿ ਰਿਹਾ, ਔਰ ਬਹੁਤ ਵੰਡਰਫੁਲ ਕੰਮ ਕਰਦੀਆਂ ਨੇ ਕਿ ਬੱਚੇ ਬਹੁਤ ਜਲਦੀ, ਹਾਲਾਂਕਿ ਹੁਣ ਉਸ ਬੱਚੇ ਨੇ ਕਹਿੰਦੇ ਜੋ ਇੱਕ ਹੁਣੇ ਤੇ ਜੰਮਿਆ ਬੱਚਾ, ਇਹਨੂੰ ਦਵਾਈ ਕੀ ਦਿਓਗੇ ਤੁਸੀਂ? ਨਹੀਂ, ਸਾਡੀਆਂ ਮੈਡੀਸਨ ਜਿਹੜੀਆਂ ਨੇ, ਈਵਨ ਛੋਟੀ ਛੋਟੀ ਜਿਹੜੀ ਗੋਲੀ ਹੈ ਉਹਨੂੰ ਵੀ ਪਾਣੀ ਉਸ ਚਮਚੇ ਚ ਰੱਖ ਦਿਓ, ਉਹਦੀ ਇੱਕ ਬੂੰਦ ਹੀ ਬੁੱਲਣ ਨਾਲ ਜੁਆ ਦਿਓ, ਇਟ ਐਕਸ ਬਣ ਗਈ। ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਦਵਾਈਆਂ ਇਸ ਤਰ੍ਹਾਂ ਦਾ ਇਫੈਕਟ ਕਰਦੀਆਂ ਨੇ, ਔਰ ਇਸ ਹਾਲਾਤ ਦੇ ਵਿੱਚ ਵੀ ਜਦੋਂ ਬ੍ਰੇਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ, ਤੇ ਬ੍ਰੇਨ ਵਾਸਤੇ ਸਾਡੀ ਇਹ ਬਹੁਤ ਕਾਮਯਾਬ ਦਵਾਈ ਹੈ ਜਿਹੜੀ ਕਿ ਹਰੇਕ ਤਰ੍ਹਾਂ ਦੇ ਕੇਸ ਵਿਚ ਪ੍ਰਲਿਮਨਰੀ ਸਟੇਜ ਵਿਚ ਪਹਿਲੀ ਸਟੇਜ ਵਿਚ ਬਾਅਦ ਸੋਚਦੇ ਰਹੋ ਤੁਸੀਂ ਕਿ ਇਹਨੂੰ ਅੰਗਰੇਜ਼ੀ ਦਾ ਦੌਰਾ ਪੈਂਦਾ ਸੀ ਕਿ ਇਹਨੂੰ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਜਾਂ ਕੁਝ ਹੋਰ ਇਹਦੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਐਸਾ ਕੁਝ ਹੋਇਆ ਸੀਗਾ ਪਰ ਸਡਨ ਇਮੀਜੀਏਟ ਅਗਰ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨਾ ਹੈਗਾ ਨਾ ਤੇ ਉਹਦੇ ਵਾਸਤੇ ਅਗਰ ਕਾਬਲ ਹੋਮਿਓਪੈਥਿਕ ਡਾਕਟਰ ਤੁਹਾਡੇ ਕੋਲ ਹੈਗਾ ਆ ਤੇ ਫਿਰ ਇਹ ਉਸੇ ਵੇਲੇ ਤੁਸੀਂ ਇੱਕ ਵਾਰ ਰਿਕਵਰ ਕਰ ਸਕਦੇ ਹੋ। ਦੂਸਰੀ ਗੱਲ ਜਿਹੜੀ ਮੈਂ ਕਰਾਈ ਤੁਹਾਨੂੰ ਮਨਿੰਜਸ ਦੀ ਕਰਾਈ ਤੁਹਾਨੂੰ ਦੱਸੀ ਹੈਗੀ ਹੈ ਉਹ ਕਰਾਈ ਆਮ ਤੌਰ ਤੇ ਆਫਟਰ ਵਾਰਡ ਸਿਮਟਮ ਹੈ। ਇਮੀਜੀਏਟ ਸਿਮਟਮ ਮੈਂ ਤੁਹਾਨੂੰ ਦੱਸਦੇ ਸੀਗੇ ਅੱਖਾਂ ਦੇ ਜੀਭ ਦੇ ਦੌਰੇ ਪੈਣ ਦੇ ਵੋਮਿਟਿੰਗ ਦੇ ਬਰੂਸ਼ਿਸ ਦੇ ਇਹ ਸਾਰੇ ਸਿਮਟਮ ਮੈਂ ਤੁਹਾਨੂੰ ਦੱਸਦੇ ਸੀ ਜਾਂ ਅਨਕੋਨਸ਼ੀਅਸਨੈਸ ਜਾਂ ਪੈਰਾਲਾਈਸਿਸ ਟਾਈਪ ਦੀਆਂ ਥਿੰਗਸ ਗੱਲਾਂ ਜਾਂ ਅਨਕੰਸੋਲੇਬਲ ਕਰਾਈ ਬੱਚਿਆਂ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਰੀਆਂ ਡਿਟੇਲ ਚ ਕਰਦੇ ਆ ਗਏ ਹਾਂ ਪਰ ਇਨਸੋਮੈਨੀਆਂ ਵੱਡਿਆਂ ਦੇ ਆਮ ਡਿਫਰੈਂਟ ਟਾਈਪ ਦੀ ਹੁੰਦੀ ਹੈ ਨਾ ਬੱਚਾ ਪਹਿਲਾਂ ਸਟਾਰਟਿੰਗ ਦੇ ਵਿੱਚ 20 ਘੰਟੇ ਲਗਾਤਾਰ ਸੌਂਦਾ ਹੈਗਾ ਫਿਰ ਹੌਲੀ ਹੌਲੀ ਘਟਦਾ ਜਾਂਦਾ ਹੈਗਾ ਪਰ ਵੱਡਿਆਂ ਦਾ ਤਾਂ ਅਸੀਂ ਸਮਝਦੇ ਨਾ ਵੀ 8 ਘੰਟੇ ਸੌਂ ਲਏਗਾ ਪੂਰਾ ਬਹੁਤ ਜ਼ਿਆਦਾ ਸੌਂ ਲਏਗਾ ਲੇਕਿਨ ਉਹਦਾ ਨੀਂਦ ਦਾ ਪੈਟਰਨ ਸਾਰਾ ਹੀ ਡਿਸਟਰਬ ਹੋ ਜਾਂਦਾ ਆ ਤੇ ਅਸੀਂ ਮੈਡੀਕਲ ਟਰਮ ਯੂਜ਼ ਕਰਦੇ ਹਾਂ ਇਨਸੋਮੈਨੀਆ।
0: ਇਨਸੋਮੈਨੀਆ ਜੀ
1: ਹਾਂ ਇਹ ਇਨਸੋਮੈਨੀਆ ਅਗਰ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ ਹਸਪੀਟਲ ਆਉਣ ਤੋਂ ਬਾਅਦ ਐਸਾ ਹੁੰਦਾ ਆ ਤਾਂ ਇਹ ਉਹਨਾਂ ਸਿਮਟਮਾਂ ਦੀ ਲੜੀ ਵਿਚ ਸ਼ਾਮਲ ਹੈ ਜਿਹਨੂੰ ਅਸੀਂ ਆਫਟਰ ਇਫੈਕਟਸ ਕਹਿੰਦੇ ਆਫਟਰ ਇਫੈਕਟਸ ਦੇ ਵਿਚ ਡਿਪਰੈਸ਼ਨ ਹੈਗਾ ਆ ਐਗਜ਼ਾਇਟੀ ਹੈਗੀ ਆ ਮੂਡ ਸਵਿੰਗ ਹੈਗਾ ਆ ਗੁੱਸਾ ਨਾ ਕਰੋ ਜੇ ਚਿੜਚਿੜਾ ਹੋ ਗਿਆ ਤਾਂ ਕਿਉਂਕਿ ਤੁਹਾਨੂੰ ਪਤਾ ਉਹਦੇ ਪਿਛਲੇ ਪਾਸੇ ਕਿਹੜੀ ਹਿਸਟਰੀ ਸੀ ਔਰ ਅੱਜ ਤੁਹਾਨੂੰ ਇਹ ਦੱਸ ਰਿਹਾ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਸ ਤੋਂ ਬਾਅਦ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ ਕਿਸੇ ਵੇਲੇ ਕੋਈ ਐਕਸੀਡੈਂਟ ਹੋ ਸਕਦਾ ਉਸ ਹਾਲਾਤ ਦੇ ਵਿਚ ਅਗਰ ਹਾਸਪਿਟਲ ਦੇ ਆਉਣ ਤੋਂ ਬਾਅਦ ਵੀ ਡਿਪਰੈਸ਼ਨ ਐਗਜ਼ਾਇਟੀ ਜਾਂ ਮੂਡ ਸਵਿੰਗ ਗੁੱਸਾ ਔਰ ਨੀਂਦ ਦਾ ਡਿਸਟਰਬ ਹੋਣਾ ਇਹ ਅਗਰ ਕਿਸੇ ਬੰਦੇ ਵਿਚ ਹੈਗਾ ਆ ਤੇ ਉਹਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ ਉਹਦੇ ਤੇ ਖਿੱਚਣ ਦੀ ਲੋੜ ਨਹੀਂ ਹੈਗੀ ਇਹ ਉਹਦੇ ਆਫਟਰ ਇਫੈਕਟਸ ਹਨ। ਇਸ ਤੋਂ ਬਾਅਦ ਸਾਡੇ ਕੋਲੇ ਕੁਛ ਐਸੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਦੇ ਵਿਚ ਡੀਜਨਰੇਟਿਵ ਚੇਂਜਸ ਹੋ ਗਈਆਂ ਡੀਜਨਰੇਟਿਵ ਚੇਂਜਸ ਕਹਿ ਸਕਦੇ ਇਮੀਜੀਏਟ ਸੱਟ ਲੱਗਣ ਤੋਂ ਬਾਅਦ ਹੋਈਆਂ ਨੇ ਨਹੀਂ ਇਮੀਜੀਏਟ ਹੋਣ ਵਾਲੀਆਂ ਨਹੀਂ ਹੈਗੀਆਂ ਜਿਹੜੀ ਸਲੋ ਪ੍ਰੋਗਰੈਸ ਹੁੰਦੀ ਹੈ ਔਰ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹ ਬਜ਼ੁਰਗਾਂ ਦੇ ਵਿਚ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਸੇ ਚ ਅਰਲੀ 50 ਤੋਂ ਬਾਅਦ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ 60-65-70 ਤੋਂ ਬਾਅਦ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵਿਚ ਇਹੋ ਜਿਹੀਆਂ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਡੀਜਨਰੇਟਿਵ ਚੇਂਜਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਔਰ ਅਸੀਂ ਕਹਿੰਦੇ ਹਾਂ ਅਲਜ਼ਾਈਮਰ ਡਿਜ਼ੀਜ਼ ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈਗੀ ਹੈ ਖਾਸ ਤੌਰ ਤੇ ਲਾਸ ਆਫ ਮੈਮਰੀ ਯਾਦਾਸ਼ਤ ਭੁੱਲਣ ਲੱਗ ਗਈ ਯਾਰ ਮੈਂ ਘਰ ਨੂੰ ਜਾਣਾ ਸੀ ਰਸਤਾ ਤਾਂ ਉਹੀ ਜੇ ਰੋਜ਼ ਮੈਂ ਜਾਣਾ ਹੁਣ ਪਤਾ ਨੀ ਮੈਂ ਕਿੱਥੇ ਹੈਗਾ ਪਤਾ ਨੀ ਲੱਗਿਆ ਥਿੰਕਿੰਗ ਏਬਿਲਿਟੀ ਘੱਟ ਜਾਂਦੀ ਹੈ ਬਿਲਕੁਲ ਸੋਚ ਨਹੀਂ ਸਕਦੇ ਆਮ ਸਧਾਰਨ ਜੀ ਗੱਲ ਹੈ ਕੈਲਕੂਲੇਸ਼ਨ ਕਰਨਾ ਹੈ ਦੋ ਤੋਂ ਦੋ ਚਾਰ ਜਾਂ ਪਹਾੜੇ ਅਸੀਂ ਆਮ ਹੀ ਜਾਣਦੇ ਹਾਂ ਪਰ ਉਹ ਸਾਰੀਆਂ ਗੱਲਾਂ ਕੈਲਕੂਲੇਸ਼ਨ ਵਾਲੀਆਂ ਉਹਨਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਗ੍ਰੈਜੁਅਲੀ ਲਾਸ ਹੋਣਾ ਸ਼ੁਰੂ ਹੋ ਜਾਂਦਾ ਔਰ ਇਸੇ ਤਰ੍ਹਾਂ ਹੀ ਸਾਰੇ ਤਰ੍ਹਾਂ ਦਾ ਫੰਕਸ਼ਨ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ ਇਹਨੂੰ ਅਸੀਂ ਡੀਜਨਰੇਟਿਵ ਚੇਂਜਸ ਕਹਿੰਦੇ ਹਾਂ ਬਜ਼ੁਰਗਾਂ ਦੀ ਬਿਮਾਰੀ ਕਹਿੰਦੇ ਹਾਂ ਜਿਹਦਾ ਨਾਂ ਹੈ ਅਲਜ਼ਾਈਮਰ ਦੂਸਰੀ ਹੋਰ ਬਿਮਾਰੀ ਕਹਿ ਕੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਟ੍ਰੀਟਮੈਂਟ ਕੋਲ ਸਾਡਾ ਟਾਈਮ ਵੀ ਥੋੜਾ ਜਿਹਾ ਰਹਿ ਗਿਆ ਟ੍ਰੀਟਮੈਂਟ ਵੀ ਇਹਦਾ ਅਸੀਂ ਕੀ ਕਰਾਂਗੇ ਉਸ ਵੇਲੇ ਮੋਟੇ ਤੌਰ ਤੇ ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ ਪਰ ਮੈਂ ਅਗਲੀ ਬਿਮਾਰੀ ਜਿਹੜੀ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਹ ਹੈ ਪਾਰਕਿੰਸਨ ਪਾਰਕਿੰਸਨ ਤੇ ਅਲਜ਼ਾਈਮਰ ਇੰਨਾ ਕੁ ਫਰਕ ਹੈਗਾ ਆ ਪਾਰਕਿੰਸਨ ਵੀ ਤੇ ਅਲਜ਼ਾਈਮਰ ਇਹ ਨਾਂ ਡਾਕਟਰਾਂ ਦੇ ਨਾਂ ਤੇ ਰੱਖੇ ਹੋਏ ਨੇ ਜਿਹਨੇ ਕੋਈ ਲੱਭਿਆ ਆਹ ਗਰੁੱਪ ਆਫ ਸਿਮਟਮਸ ਹੈਗਾ ਆ ਤੇ ਉਹਦੇ ਨਾਂ ਤੇ ਰੱਖ ਦਿੱਤਾ ਗਿਆ ਜਿਵੇਂ ਵੈਲਥ ਪਾਲਿਸੀ ਦੀ ਮੈਂ ਹੁਣੇ ਗੱਲ ਕਰਕੇ ਕੋਵਿਡ ਨਾਂ ਤੇ ਰੱਖ ਦਿੱਤੀ ਗਈ ਅਜੀ ਤੇ ਇਸੇ ਤਰ੍ਹਾਂ ਕਰਕੇ ਅਲਜ਼ਾਈਮਰ ਵੀ ਡਾਕਟਰ ਦੇ ਨਾਂ ਤੇ ਰੱਖੀ ਗਈ ਔਰ ਉਹਦੇ ਸਿਮਟਮ ਮੈਂ ਤੁਹਾਨੂੰ ਦੱਸ ਰਿਹਾ ਕਿ ਜ਼ਿਆਦਾਤਰ ਯਾਦਾਸ਼ਤ ਨਾਲ ਸੰਬੰਧਿਤ ਹਨ ਪਾਰਕਿੰਸਨ ਦੇ ਸਿਮਟਮ ਜ਼ਿਆਦਾਤਰ ਤੁਹਾਡੇ ਮਸਲ ਦੇ ਨਾਲ ਸੰਬੰਧਿਤ ਹਨ ਔਰ ਮਸਲ ਦੇ ਨਾਲ ਜਿਵੇਂ ਟ੍ਰੈਮਰਸ ਹੋਣੀਆਂ ਜਰਕਿੰਗ ਹੋਣੀਆਂ ਕਿਸੇ ਮਸਲ ਦਾ ਸਖ਼ਤ ਹੋ ਜਾਣਾ ਔਰ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਜਸ ਪੰਜਾਬੀ ਵਾਲੇ ਮੇਰਾ ਪ੍ਰੋਗਰਾਮ ਲੈ ਰਹੇ ਸੀ ਤੇ ਜਦੋਂ ਮੈਂ ਉਹਦੀ ਮੈਂ ਡਿਟੇਲ ਦੱਸ ਰਿਹਾ ਸੀ ਕਿ ਅਲਜ਼ਾਈਮਰ ਤੇ ਪਾਰਕਿੰਸਨ ਦੇ ਹਾਲਾਤ ਕੀ ਹੁੰਦੇ ਆ ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਰੋ ਰਹੇ ਸੀ ਵੀ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਆਪਣੇ ਬੱਚਿਆਂ ਨੂੰ ਨਾ ਪਛਾਣੇ ਇਹ ਮੇਰੇ ਬੱਚੇ ਨੇ ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ ਪਰ ਉਹਨੂੰ ਨੀ ਪਤਾ ਵੀ ਮੇਰੇ ਅੱਗੇ ਕੀ ਲੱਗਦੇ ਨੇ ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ ਔਰ ਅਨਕੰਟਰੋਲਡ ਹਾਲਾਤ ਹੁੰਦੇ ਨੇ ਕੁਛ ਤਾਂ ਹੁੰਦੇ ਨੇ ਕੋਈ ਗੱਲ ਨੀ ਅੱਜ ਮਾਲਿਸ਼ ਕਰਦੇ ਆ ਲੱਤਾਂ ਬਾਹਾਂ ਦੀ ਠੀਕ ਹੋ ਜਾਣਗੀਆਂ ਹੁਣ ਇਹ ਜਿਹੜੀਆਂ ਰੀਟ੍ਰੋਗ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ ਸਾਨੂੰ ਉਮਰ ਨੇ ਨਹੀਂ ਦੇਣਾ ਦੂਸਰਾ ਜਿੰਨੀਆਂ ਵੀ ਮੈਡੀਸਿਨ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ ਇਹ ਕਿਵੇਂ ਰਿਪੇਅਰ ਹੋਣੀ ਹੈ ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਹੈ ਜਿਸ ਕਰਕੇ ਅਸੀਂ ਵੀ ਅਸਹਾਏ ਹੋ ਜਾਂਦੇ ਹਾਂ ਡਾਕਟਰ ਲੋਕ ਵੀ ਕਹਿੰਦੇ ਨੇ ਵੀ ਸਾਡੇ ਹੱਥ ਖੜੇ ਨੇ ਆਹ ਟ੍ਰੀਟਮੈਂਟ ਹੈਗਾ ਆ ਆਹ ਤੁਸੀਂ ਲੈਣਾ ਸ਼ੁਰੂ ਕਰ ਦਿਓ ਔਰ ਜਿੰਨੀ ਲੇਟ ਉਮਰ ਵਿਚ ਸਾਨੂੰ ਪਤਾ ਲੱਗਦਾ ਹੈ ਉਨਾ ਹੀ ਜ਼ਿਆਦਾ ਅਸੀਂ ਅਸਹਾਏ ਹੁੰਦੇ ਹਾਂ ਜਿੰਨਾ ਅਗਲੀ ਸਟੇਜ ਵਿਚ ਸਾਨੂੰ ਪਤਾ ਲੱਗਦਾ ਆ ਉਨਾ ਹੀ ਅਸੀਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਟੈਂਡ ਸਟਿਲ ਸਟੇਟਸ ਕੋ ਜਿਹਨੂੰ ਕਹਿੰਦੇ ਆ ਸਟੇਟਸ ਕੋ ਰੱਖਣ ਵਿਚ ਕਾਮਯਾਬ ਹੋਮਿਓਪੈਥਿਕ ਦਵਾਈਆਂ ਹੁੰਦੀਆਂ ਨੇ ਤੇ ਨਹੀਂ ਜਿਹੜੀ ਸਥਿਤੀ ਤੁਸੀਂ ਮੇਰੇ ਕੋਲ ਆਏ ਹੋ ਚਾਹੇ ਉਹ ਅਲਜ਼ਾਈਮਰ ਹੈ ਜਾਂ ਪਰਕਿੰਸਨ ਹੈ ਅਲਜ਼ਾਈਮਰ ਹੋ ਗਈ ਯਾਦਾਸ਼ਤ ਨਾਲ ਸੰਬੰਧਿਤ ਪਰਕਿੰਸਨ ਹੋ ਗਈ ਮਸਲਸ ਨਾਲ ਸੰਬੰਧਿਤ ਜਾਂ ਉਹਨਾਂ ਦੇ ਕੰਟ੍ਰੈਕਸ਼ਨ ਜਾਂ ਮੂਵਮੈਂਟਸ ਜਰਕਿੰਗ ਵਗੈਰਾ ਰਿਜਿਡਿਟੀ ਵਗੈਰਾ ਮੋਸ਼ਨ ਮੂਵਮੈਂਟਸ ਵਗੈਰਾ ਇਹਦੇ ਨਾਲ ਸੰਬੰਧਿਤ ਤੋ ਅਸੀਂ ਉਹਨੂੰ ਸਟੈਂਡ ਸਟਿਲ ਕਰ ਸਕਦੇ ਹਾਂ ਕਿ ਭਾਵ ਜਿੱਥੇ ਹੈਗੇ ਹੋ ਉਹਨਾਂ ਕੋਲ ਰੁਕ ਜਾਵੇ ਉਸ ਹਾਲਾਤ ਵਿੱਚ ਰੁਕਾ ਰਹਿ ਜਾਵੇ ਤੋ ਅੱਜ ਦਾ ਸਮਾਂ ਆਪਣਾ ਸਮਾਪਤ ਹੋ ਗਿਆ ਆ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਮੈਂ ਗੱਲਾਂ ਨੂੰ ਥੋੜਾ ਜਿਹਾ ਮੈਂ ਦੁਹਰਾਵਾਂਗਾ ਵੀ ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਸਾਰੇ ਸਮਝ ਸਕਣ ਬੜਾ ਇੰਪੋਰਟੈਂਟ ਚੈਪਟਰ ਸਾਡੇ ਸਿਰ ਦਾ ਫਿਰ ਅਲੱਗ ਅਲੱਗ ਬਿਮਾਰੀਆਂ ਦੀ ਮੈਂ ਬਾਅਦ ਸ਼ੁਰੂ ਕਰਨਾ ਪਹਿਲਾਂ ਮੈਂ ਸਾਰੇ ਸਰੀਰ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਸ਼ੁਰੂ ਕਰਨੀਆਂ ਨੇ ਤਾਂ ਕਿ ਤੁਸੀਂ ਬਾਹਰੋਂ ਬਾਹਰੋਂ ਨਿਸ਼ਾਨੀਆਂ ਵੇਖ ਲਓ ਇਹ ਸਾਰੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਫਿਰ ਮੈਂ ਦੱਸਾਂਗਾ ਥੋੜੇ ਲਫ਼ਜ਼ਾਂ ਚ ਹਾਲਾਂਕਿ ਬੜੀ ਡਿਟੇਲ ਹੈਗੀ ਮੈਂ ਥੋੜੇ ਲਫ਼ਜ਼ਾਂ ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਮੈਨੇਜ ਕੀ ਕਰ ਸਕਦੇ ਟ੍ਰੀਟਮੈਂਟ ਦਾ ਡਾਕਟਰ ਨੇ ਕਰਨਾ ਹੈਗਾ ਮੈਨੇਜ ਕਿਵੇਂ ਕਰਨਾ ਹੈ ਇਹਨਾਂ ਗੱਲਾਂ ਨੂੰ ਸੋ ਇਹ ਕੁਝ ਇੱਕ ਪੁਆਇੰਟਸ ਹਨ ਮੇਰੇ ਦਿਮਾਗ ਦੇ ਵਿੱਚ ਜਿਹੜੇ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ ਇਲਾਜ ਕਾਮਯਾਬ ਨਹੀਂ ਹੋ ਰਿਹਾ ਆਪਣੇ ਸੈਕਿੰਡ ਓਪੀਨੀਅਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899 ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦਾ ਔਰ ਇੱਕ ਮੌਕਾ ਜ਼ਰੂਰ ਦਿਓ ਕਿਸੇ ਕਾਬਲ ਹੋਮਿਓਪੈਥਿਕ ਨੂੰ ਜਿੱਥੇ ਵੀ ਤੁਸੀਂ ਹੋ ਉੱਥੋਂ ਵੀ ਕਰਵਾ ਸਕਦੇ ਹੋ ਔਰ ਅਗਰ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਮੈਨੂੰ ਵੀ ਕਾਲ ਕਰ ਸਕਦੇ ਹੋ 4086871899 ਪਰ ਕਿਸੇ ਰੁਕ ਗਏ ਜਦੋਂ ਤੁਸੀਂ ਰਸਤੇ ਤੇ ਆ ਕੇ ਰੁਕ ਜਾਓ ਵੀ ਹੁਣ ਕਿਹੜਾ ਸਹੀ ਰਸਤਾ ਹੈਗਾ ਆ ਮੈਡੀਕਲ ਦੇ ਟ੍ਰੀਟਮੈਂਟ ਦੇ ਸੰਬੰਧ ਵਿਚ ਇਲਾਜ ਕਰਾਉਂਦੇ ਜੇ ਤੁਹਾਡੀ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਗਈ ਤਾਂ ਵੀ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੀ ਪੁਆਇੰਟ ਹਨ ਜਿਹੜੇ ਅਸੀਂ ਵੇਖਣੇ ਨੇ ਤਾਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਟ੍ਰੀਟਮੈਂਟ ਸਹੀ ਤਰੀਕੇ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ ਤੇ ਇਹਨਾਂ ਸਾਰੀਆਂ ਗੱਲਾਂ ਵਾਸਤੇ ਤੇ ਆਖਰੀ ਗੱਲ ਜਿਹੜੀ ਅਸੀਂ ਹਮੇਸ਼ਾ ਦੁਹਰਾਉਂਦੇ ਹਾਂ ਜੇ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਵਿਚ ਕੋਈ ਸਿੱਖਿਆਦਾਇਕ ਗੱਲ ਕੋਈ ਲਾਭਵੰਦੀ ਗੱਲ ਸਾਨੂੰ ਮਿਲਦੀ ਹੈ ਤਾਂ ਇਹ ਗੱਲ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਕਹੋ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ ਰੇਡੀਓ ਪ੍ਰਵਾਸ ਦੇ ਨਾਲ ਜੁੜ ਸਕਦੇ ਨੇ ਰੇਡੀਓ ਸਭ ਰੰਗ ਦੇ ਨਾਲ ਜੁੜ ਸਕਦੇ ਨੇ ਯੂਟਿਊਬ ਮੇਰਾ ਚੈਨਲ ਹੈ ਫੇਸਬੁੱਕ ਮੇਰਾ ਚੈਨਲ ਹੈ ਇਹਨਾਂ ਦੇ ਨਾਲ ਜੁੜ ਸਕਦੇ ਹੋ ਜਾਂ ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ ਤਾਂ ਕਿ ਲਗਾਤਾਰ ਤੁਸੀਂ ਇਹ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਆਉਣ ਵਾਲੀ ਬਿਮਾਰੀਆਂ ਨੂੰ ਅਗਾਊਂ ਜਾਣ ਕੇ ਉਹਨਾਂ ਦਾ ਪ੍ਰਬੰਧ ਵੀ ਕਰ ਸਕੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
2: ਸ਼ੁਕਰੀਆ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਬੜਾ ਧੰਨਵਾਦ ਸਰੋਤਿਓ ਤੁਹਾਡਾ ਵੀ ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ ਸੋ
3: ਜੀ ਥੈਂਕ ਯੂ
2: ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ
1: ਅੱਜ ਚੀਮਾ ਸਾਹਿਬ ਡਬਲ ਕੰਮ ਕਰਦੇ ਰਹੇ ਨੇ ਕਿਸੇ ਹੋਰ ਨਾਲ ਵੀ ਗੱਲਾਂ ਕਰੀ ਗਏ ਵਿੱਚ ਤੇ ਮੇਰੀ
3: ਹਾਂਜੀ ਮਲਟੀ ਟਾਸਕਰ ਉਹਨਾਂ ਨੂੰ ਕਹਿੰਦੇ ਡਾਕਟਰ ਸਾਹਿਬ ਅੰਗਰੇਜ਼ੀ ਚ ਮਲਟੀ ਟਾਸਕਰ ਕਹਿੰਦੇ
2: ਡਾਕਟਰ ਸਾਹਿਬ ਤੁਸੀਂ ਆਪੇ ਤੇ ਕਿਹਾ ਕਿ ਜਦੋਂ ਬੰਦਾ 50-60 ਤੋਂ ਉੱਪਰ
1: ਜਦੋਂ ਬੰਦਾ ਦੋ ਬੇੜੀਆਂ ਤੇ ਪੈਰ ਰੱਖਦਾ ਤੈਨੂੰ ਪਤਾ ਹੈ ਨਾ ਉਹਦਾ ਕੀ ਹਾਲ ਹੁੰਦਾ ਹੈ
3: ਨਹੀਂ ਨਹੀਂ ਉਹ ਅਸੀਂ ਪਹਿਲਾਂ ਬੇੜੀਆਂ ਤੋਂ ਉਹਨਾਂ ਨੂੰ ਬੰਨ ਲਈ ਦਾ ਆਪਸ ਵਿੱਚ ਹੀ
2: ਕੱਟੀਆਂ ਕਰ
1: ਲਈਆਂ ਉਹ ਤਾਂ ਨਿਹੰਗ ਵੀ ਦੋ ਦੋ ਘੋੜਿਆਂ ਤੇ ਸਵਾਰੀ ਕਰ ਲੈਂਦੇ ਨੇ।
3: ਹਾਂਜੀ ਹਾਂਜੀ ਮੈਂ ਐਕਸਪਰਟ ਆ ਡਾਕਟਰ ਸਾਹਿਬ ਦੇਖਿਆ ਹੋਇਆ ਸਾਰਾ ਕੁਝ ਸ਼ਿਪਾਂ ਤੇ ਕੰਮ ਕੀਤਾ ਨੇਵੀ ਦੇ ਵਿੱਚ ਸਭ ਕੁਝ ਪਤਾ ਕੀ ਕਰਨਾ ਕਿੱਦਾਂ
1: ਮਿਹਰਬਾਨੀ
2: ਸ਼ੁਕਰੀਆ ਬਹੁਤ ਸ਼ੁਕਰੀਆ
1: ਜੀ ਮੈਂ ਆਪਣਾ ਕੰਮ ਕਰ ਜਾਣਾ ਪਰ ਮੇਰੀ ਅਰਦਾਸ ਇਹ ਹੁੰਦੀ ਹੈ ਵੀ ਮੇਰਾ ਇਹ ਕਿਆ ਹੋਇਆ ਬਹੁਤੇ ਲੋਕਾਂ ਤੱਕ ਪਹੁੰਚ ਜਾਵੇ
3: ਬਿਲਕੁਲ
2: ਥੈਂਕ ਯੂ ਸ਼ੁਕਰੀਆ ਧੰਨਵਾਦ ਜੀ ਮਿਹਰਬਾਨੀ
3: ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ।

ਆਪ ਤੁਸੀਂ ਸਾਰੇ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

0: Sí, me tropeareo. Thank you so much. ਦੋਈ ਥੋੜੀ ਬਾਜ ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ ਸਤਿ ਸ੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਰਹੀ ਹੈ। ਹੈਲੋ ਹੈਲੋ ਹੈਲੋ, ਯੈਸ, ਹੁਣ ਠੀਕ ਹੈ ਜੀ। ਤੇ ਖਬਰਾਂ ਵੱਲ ਚੱਲਦੇ ਹਾਂ ਸਾਥੀਓ, ਮਿੱਤਰੋ ਪਿਆਰਿਓ। ਤੇ ਚੀਮਾ ਸਾਹਿਬ, ਲਾਲ ਸਿੰਘ ਚੀਮਾ ਜੀ ਫਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਸੀਨੀਅਰ ਟੀਮ ਮੈਂਬਰ ਨੇ, ਖਬਰਾਂ ਦੀ ਸ਼ਾਨਬਾਨ ਕਰਕੇ ਤੇ ਉਹ ਆਪਣੇ ਤੱਕ ਪਹੁੰਚਾਉਂਦੇ ਆ, ਸਾਡੇ ਤੱਕ ਪਹੁੰਚਾਉਂਦੇ ਆ, ਔਰ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਉਹਨਾਂ ਦਾ ਵੀ ਵੈਲਕਮ ਕਰਦੇ ਆ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਆਜੋ ਜੀ।
1: ਜੀ ਸਤਿ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ। ਤੇ ਗੱਲਬਾਤ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਮੈਂ ਹੁਣੇ ਉਹ ਤੁਹਾਨੂੰ ਪਤਾ ਪਈ ਅੱਜ ਜਿਹੜੀ ਇੱਕ ਹੋਰ ਨਾ ਨੋਟਿਸ ਕਰਨ ਵਾਲੀ ਧਿਆਨ ਚ ਲਿਆਉਣ ਵਾਲੀ ਗੱਲ ਆ, ਉਹ ਪਰਜਾ ਦੇ ਸਾਹਮਣੇ ਆਉਣ ਵਾਲੀ ਗੱਲ ਆ, ਉਹ ਇਹ ਆ ਕਿ ਭਾਰਤ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਿੱਦਾਂ ਉਹ ਨਾ ਅੱਗੇ ਹੁੰਦਾ ਹਮੇਸ਼ਾ ਵਾਸਤੇ ਪਈ ਉਹ ਜਿਹੜੇ ਆਪਣੀ ਬੀਜੇਪੀ ਪਾਰਟੀ ਆ ਉਹ ਦੂਸਰੇ ਧਰਮਾਂ ਨੂੰ ਜਾਂ ਸਿੱਖ ਧਰਮਿਆਂ ਜਾਂ ਦੂਸਰਾ ਉਹਨਾਂ ਨੂੰ ਗਰਾਉਣ ਦੀ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ। ਪਰ ਪਿਛਲੇ ਸਾਲ ਤੋਂ ਨਾ ਕੁਛ ਲੋਕ ਆ ਜਿਹੜੇ ਉਹ ਹਿੰਦੂ ਤਬਕੇ ਦੇ ਲੋਕ ਆ, ਉਹ ਇੱਥੋਂ ਤੀਕਰ ਵੀ ਨਜ਼ਰ ਆਉਂਦਾ ਕਿ ਉਹ ਹੈ ਕਿਸੇ ਹੋਰ ਸੂਬੇ ਦੇ ਆ, ਪਰ ਉਹ ਸਿੱਖੀ ਨੂੰ ਤੇ ਇਸਲਾਮ ਨੂੰ ਦੁਬਾਰਾ ਤੋਂ ਜਿੱਦਾਂ ਪ੍ਰਮੋਟ ਕਰਦੇ ਹੁੰਦੇ ਆ ਇੱਦਾਂ ਲੱਗ ਰਿਹਾ।
0: ਉਹ ਕਿੱਦਾਂ ਜੀ?
1: ਉਹ ਨਾ ਕਈ ਵੀਡੀਓ ਆਉਂਦੀਆਂ, ਉਹ ਵੀਡੀਓ ਹੁੰਦੀਆਂ ਵੀ ਜਿਹੜੀਆਂ ਕੋਈ ਘੰਟੇ ਦੀ, ਕੋਈ ਡੇਢ ਘੰਟੇ ਦੀ, ਕੋਈ ਦੋ ਘੰਟੇ ਤੱਕ ਵੀ ਲੰਬੀਆਂ ਵੀਡੀਓ ਹੁੰਦੀਆਂ ਉਹ। ਉਹਦੇ ਵਿੱਚ ਅੱਜ ਸਵੇਰੇ ਮੈਂ ਇੱਕ ਦੇਖਦਾ ਸੀਗਾ ਵੀਡੀਓ, ਉਹ ਸੀਗੀ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ। ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਲਿਖਿਆ, ਮਤਲਬ ਉਹ ਵੀਡੀਓ ਬਣਾਈ ਹੋਈ ਆ, ਵੋਇਸ ਹੀ ਆ ਬੇਸਿਕਲੀ, ਆਡੀਓ ਕੱਲੀ ਆ ਤੇ ਪਰ ਉਹਦੇ ਵਿੱਚ ਉਹ ਸੀਨ ਜ਼ਰੂਰ ਦਿਖਾਉਂਦੇ ਆ। ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਬਾਰੇ ਵੀ ਆਉਂਦਾ ਆ ਤੇ ਗੱਲਾਂ ਬਾਤਾਂ ਇਸ ਤਰ੍ਹਾਂ, ਜਿਹੜਾ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਦੇਸ਼ ਆ ਉਹ ਮੁੜ ਕੇ ਫੇਰ ਤੋਂ ਜਿਹੜੀ ਇਹ ਪਾਲਿਆ ਪਿਆ ਹੋਇਆ ਨਾ ਵੱਖਰੇ ਵੱਖਰੇ ਖਿੱਤਿਆਂ ਦੇ ਲੋਕਾਂ ਦੇ ਵਿੱਚ ਪਿਛਲੇ 200-300 ਸਾਲ ਤੋਂ, 400 ਸਾਲ ਤੋਂ ਲਾ ਲਓ, ਬ੍ਰਿਟਿਸ਼ ਨੇ ਜਾ ਕੇ ਜਿਹੜਾ ਉੱਥੇ ਉਹ ਸਾਧ ਖੜੇ ਕੀਤੇ ਹੋਏ ਆ। ਮੇਰਾ ਖਿਆਲ ਆ ਵੀ ਭਾਰਤ ਦਾ ਸਮਾਜ ਆ ਜਿਹੜਾ ਉਧਰੋਂ ਥੋੜਾ ਜਿਹਾ ਮੋੜਾ ਪਾ ਕੇ ਸਾਰੇ ਭਾਰਤ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦਾ ਜਿਹੜੀ ਕੋਈ ਨਾ ਕੋਈ।
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੇ ਚ ਹੈ ਲੋਕ ਬਹੁਤ ਵਧੀਆ, ਉਹ ਗੱਲਬਾਤ ਵੀ ਕਰਦੇ ਆ, ਸਿੱਖ ਧਰਮ ਬਾਰੇ ਵੀ ਕਰਦੇ ਆ, ਬਹੁਤੇ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ।
1: ਬਿਲਕੁਲ,
0: ਐਕਚੁਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ,
1: ਹਾਂਜੀ,
0: ਉਧਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ, ਇਹ ਅੰਦਰੋਂ ਨਾਲ ਆ ਇਹ ਆ ਉਹ ਕਰਦੇ ਆ, ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ। ਪੰਜਾਬ ਦੇ ਵਿਚ ਵੀ ਚੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਇੱਥੇ ਵੀ ਆਏ ਆ, ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਆ ਉਹ ਬੈਨ ਕੀਤੇ ਅਮਰੀਕਾ ਦੇ ਵਿਚ, ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਟ ਭਰਿਆ ਹੁੰਦਾ ਕਹਿੰਦੇ, ਉਹ ਇਹਨਾਂ ਦੇ ਵਿਚ ਹੈਗਾ ਵਾ, ਉਹ ਗਾਂ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ, ਆਰ ਐਸ ਐਸ ਸੀ ਕਰਾ ਦੀ ਆ। ਬਾਕੀ ਮੈਂ ਦੇਖ ਰਿਹਾ ਵਾਂ ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ ਜਿਹੜੇ ਪੜਿਆ ਲਿਖਿਆ ਤਬਕਾ ਹੈਗਾ ਜਿਹੜਾ ਆਰ ਐਸ ਐਸ ਦੇ ਨਾਲ ਨਹੀਂ ਹੈਗਾ, ਉਹ ਸਾਡੇ ਧਰਮ ਦੇ ਸਿੱਖ ਧਰਮ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਜੀ।
1: ਹਾਂਜੀ, ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ, ਮੈਂ ਇੱਕ ਤਾਂ ਬੁੱਲੇ ਸ਼ਾਹ ਦੀ ਦੇਖੀ ਸੀ, ਉਹ ਮੇਰਾ ਖਿਆਲ ਡੇਢ ਘੰਟੇ ਦੀ ਵੀਡੀਓ ਸੀਗੀ ਤੇ ਉਹ ਦੇਖੀ ਸੀ ਕਿ ਬੁੱਲੇ ਸ਼ਾਹ ਹੈ ਕੌਣ ਸੀਗਾ ਤੇ ਉਹਨੇ ਕੀ ਕੀਤਾ, ਉਹ ਵੀ ਬੜੇ ਸੱਚੇ ਢੰਗ ਦੇ ਨਾਲ ਉਹਦੀ ਜਿਹੜੀ ਵੀਡੀਓ ਪਾਈ ਸੀ। ਤੇ ਉਦੋਂ ਬਾਅਦ ਖੱਕ ਸਾਹਿਬ ਜੀ ਇੱਕ ਹੋਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿਚ ਗੁਰੂ ਨਾਨਕ ਦੀ ਗੱਲ ਕੀਤੀ ਗਈ ਆ। ਜਦੋਂ ਉਹ ਉਧਰ ਗਏ ਸੀਗੇ ਸਾਊਥ ਵੱਲ ਨੂੰ, ਭਾਰਤ ਦੇ ਮਤਲਬ ਦੱਖਣੀ ਪਾਸਾ ਆ ਜਿਹੜਾ, ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ, ਤੇ ਉਥੇ ਉਹ ਆਪਣੀ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉਥੇ ਕੌਡਾ ਰਾਕਸ਼ ਰਹਿੰਦਾ ਸੀਗਾ
0: ਤੇ ਕਹਾਣੀਆਂ ਹੀ ਆ ਬਾਕੀ ਵਿਚ। ਗੁਰੂ ਨਾਨਕ ਦੇਵ ਸਾਹਿਬ ਨੇ ਤੇ ਇਹੋ ਜਿਹੀ ਕਰਾਮਾਤ ਕੀਤੀ ਨੀ, ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾ, ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾ ਮਾਲ ਜਾਣਦੇ ਹੁੰਦੇ ਉਹਨਾਂ ਨੇ ਬੱਕਰੀ ਬਣਾਤੀ ਪਤਾ ਨੀ ਕੀ
1: ਬੰਗਾਲ ਦੇ ਵਿਚ ਬੰਗਾਲ ਦੀ ਗੱਲ ਸੀ ਉਹ ਬੰਗਾਲ ਦੀ ਕਹਾਣੀ
0: ਜਿਹੜੀਆਂ ਨਾ ਘੱਟ ਗੱਲਾਂ ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨੀ ਹੈ ਮੈਨੂੰ ਕੋਈ ਮੈਂ ਕੋਈ ਇਹੋ ਜਿਹੀ ਚੀਜ਼ਾਂ ਕਰ ਸਕਦਾ ਹੈਗਾ ਉਹ ਤਾਂ ਹੱਥੀ ਕਿਰਤ ਕੀਤੀ ਉਹਨਾਂ ਨੇ ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿਚੋਂ ਮਿਲਦਾ ਨਾ ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ ਇੱਕ ਨੇਚਰ ਗੱਲਾਂ ਨਾ ਇਹ
1: ਤੇ
0: ਗੁਰੂ ਨਾਨਕ ਦੇਵ ਸਾਹਿਬ ਨੇ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ
1: ਹਾਂਜੀ ਤੇ ਪਰ ਖੱਖ ਸਾਹਿਬ ਜੀ ਅਸਲ ਦੇ ਵਿਚ ਕੀ ਆ ਕਿ ਅਸੀਂ ਜਿਹੜੇ ਲੋਕ ਆ ਆਪਾਂ ਭਾਰਤ ਦੇ ਲੋਕ ਆ ਸਾਰੇ ਵਿਚ ਹਿੰਦੂ ਵੀ ਆ ਜਾਂਦੇ ਵਿਚ ਭਾਰਤੀ ਮੁਸਲਮਾਨ ਵੀ ਆ ਜਾਂਦੇ ਆ ਉਹਦੇ ਵਿਚ ਖੱਖ ਸਾਹਿਬ ਜੀ ਜਿਹੜੀਆਂ ਕੁਛ ਗੱਲਾਂ ਆ ਉਹ ਜਦੋਂ ਉਹ ਕਹਾਣੀ ਆ ਜਿਹੜੀ ਉਹ ਸ਼ੁਰੂ ਹੋਈ ਸੀ ਜਾਂ ਸਾਖੀ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਦਾ ਮਤਲਬ ਹੋਰ ਕੱਢਿਆ ਜਾਂਦਾ ਸੀਗਾ ਤੇ ਹੁਣ 500 ਸਾਲ ਬਾਅਦ ਉਹਦੇ ਜਿਹੜੇ ਆ ਬਹੁਤੇ ਲੋਕ ਆ ਜਿਹੜੇ ਭਾਰਤ ਦੇ ਵਾਸੀ ਆ ਉਹ ਉਹਦੇ ਅਰਥ ਸਮਝਣ ਦੀ ਬਜਾਏ ਕਿ ਉਹ ਕਹਿ ਕੀ ਰਹੇ ਆ ਉਹਨੂੰ ਜਦੋਂ ਉਹ ਹਨੇਰੇ ਵੱਲ ਨੂੰ ਲੈ ਤੁਰਦੇ ਆ ਤੇ ਉਹ ਫਿਰ ਗੱਲ ਵਿਗੜਦੀ ਆ ਫਿਰ ਉਹ ਤੁਹਾਨੂੰ ਯਕੀਨ ਹੁਣ ਹਟ ਜਾਂਦਾ ਉਹਦੇ ਉੱਤੇ। ਅੱਛਾ ਹੁਣ ਜਿਹੜੀ ਇਹ ਗੁਰੂ ਨਾਨਕ ਜੀ ਤੇ ਕੌਡੇ ਰਾਕਸ਼ ਦੀ ਕਹਾਣੀ ਆ ਇਹ ਇਸ ਕਹਾਣੀ ਦੇ ਵਿਚ ਵੀ ਅਸਲੀਅਤ ਹੈ ਖੱਖ ਸਾਹਿਬ ਜੀ ਪਰ ਉਹ ਗੱਲ ਇਸ ਤਰ੍ਹਾਂ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਸੀਗੇ ਲੰਕਾ ਵੱਲ ਨੂੰ ਔਰ ਦੇਖੋ ਜਦੋਂ ਆਪਣੇ ਰਾਮ ਚੰਦਰ ਗਏ ਆ ਉਦੋਂ ਵੀ ਜਿਹੜੇ ਰਾਵਣ ਹੋਣੀ ਸੀ ਉਹਨਾਂ ਨੂੰ ਉਹ ਰਾਕਸ਼ ਕਹਿੰਦੇ ਸੀ ਰਾਕਸ਼ ਆ ਇਹ ਲੋਕ
0: ਕਿਹਨਾਂ ਨੂੰ ਕਹਿੰਦੇ ਕੌਣ ਕਹਿੰਦੇ
1: ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਨਾ ਰਾਵਣ ਨੂੰ ਵੀ ਉਹ ਰਾਕਸ਼ ਹੀ ਕਹਿੰਦੇ ਸੀ ਰਾਵਣ ਨੂੰ ਵੀ ਉਹ ਰਾਕਸ਼ ਕਹਿੰਦੇ ਸੀਗੇ
0: ਰਾਵਣ ਹੋਇਆ ਜੀ ਇਦਾਂ ਦੀ ਕੋਈ ਗੱਲ ਹੋਈ ਹੈ
1: ਰਾਮ ਚੰਦਰ ਹੋਇਆ ਹਾਂ ਹਾਂ
0: ਨਹੀਂ ਰਾਵਣ
1: ਹਾਂਜੀ ਰਾਵਣ ਬਿਲਕੁਲ ਹੋਇਆ ਉਹ ਸਕਾਲਰ ਸੀ ਬਹੁਤ ਵੱਡਾ ਮਹਾਂ ਸਕਾਲਰ ਸੀ ਵਿਦਵਾਨ ਸੀ ਬਹੁਤ ਵੱਡਾ ਚਾਰ ਵੇਦ ਪੜੇ ਹੋਏ ਸੀ ਉਹਨੇ ਖਾਲਸਾ ਜੀ ਰੌਲਾ ਉੱਥੇ ਇਸ ਗੱਲ ਦਾ ਸੀਗਾ
0: ਜਿੱਥੇ ਤੱਕ ਗੱਲਾਂ ਪਹੁੰਚਦੀ ਹੈ ਨਾ ਕਿ ਇਹ ਸਾਰੀਆਂ ਮਨਘੜਤ ਕਹਾਣੀਆਂ ਪਰ ਇਹ ਤਾਂ ਹੋ ਵੀ ਸਕਦਾ ਜੀ ਕਿਉਂਕਿ
1: ਨਹੀਂ ਖਾਲ ਸਾਹਿਬ ਜੀ ਤੁਸੀਂ ਮੈਨੂੰ ਸੋਹਣਾ ਸਮਾਂ ਦਿਓ ਆਪਾਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਕਿ ਉਹ ਹੈ ਕੀ ਆ ਰੌਲਾ ਜਿਹੜਾ ਆ ਉਹ ਜੋ ਕੁਛ ਅੱਜ ਹੋ ਰਿਹਾ ਅੱਜ ਵੀ ਜਿਹੜੇ ਪੱਛਮੀ ਸਭਿਅਤਾ ਦੇ ਦੇਸ਼ ਆ ਇੰਗਲੈਂਡ ਲਾ ਲਓ ਫਰਾਂਸ ਲਾ ਲਓ ਜਰਮਨ ਲੈ ਲਓ ਅਮਰੀਕਾ ਲਾ ਲਓ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਅੱਜ ਵੀ ਇਹ ਜਿਹੜੇ ਲੋਕ ਆ ਇਹ ਜਿਹੜੇ ਕਾਲੇ ਲੋਕ ਆ ਅਫਰੀਕਾ ਦੇ ਵਿਚ ਰਹਿਣ ਵਾਲੇ ਜਾਂ ਆਪਾਂ ਇੰਡੀਅਨ ਵੀ ਆ ਆਪਾਂ ਨੂੰ ਇਹ ਘਟੀਆ ਸਮਝਦੇ ਆਪਣੇ ਨਾਲ ਔਰ ਜਿਹੜੇ ਲੋਕ ਘਟੀਆ ਛੋਟੀਆਂ ਜਮਾਤਾਂ ਦੇ ਸੀਗੇ ਲੋਕ ਉਹਨਾਂ ਨੂੰ ਹੀ ਰਾਕਸ਼ ਕਹਿੰਦੇ ਸੀ ਇਹਨਾਂ ਨੇ ਨਾ ਹੀ ਉਹਨਾਂ ਦਾ ਰਾਕਸ਼ ਰੱਖਿਆ ਸੀਗਾ ਜਿਹੜੇ ਇਹਨਾਂ ਦੇ ਹਿਸਾਬ ਦੇ ਨਾਲ ਪੜ੍ਹੇ ਲਿਖੇ ਨਹੀਂ ਸੀਗੇ ਹਾਲਾਂਕਿ ਉਹ ਲੋਕ ਬੜੇ ਵਿਦਵਾਨ ਸੀ ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਸੀ ਰਾਕਸ਼ ਦਾ ਮਤਲਬ ਪੰਜਾਬੀ ਚ ਆਪਾਂ ਟ੍ਰਾਂਸਲੇਟ ਕਰਾਂਗੇ ਉਹਦਾ ਜਿਹੜਾ ਮਤਲਬ ਹੈਗਾ ਅਨਸਿਵਲਾਈਜ਼ਡ ਲੋਕ ਅਨਸਿਵਲਾਈਜ਼ਡ ਜਿਹਨਾਂ ਨੂੰ ਕਹਿੰਦੇ ਆ ਇਹ ਉਹ ਅੱਜ ਵੀ ਅਨਸਿਵਲਾਈਜ਼ਡ ਕਹਿੰਦੇ ਆ ਜਿਹੜੇ ਹੁਣ ਅਫਰੀਕਾ ਦੇ ਜੰਗਲਾਂ ਦੇ ਵਿਚ ਰਹਿੰਦੇ ਆ ਜਾਂ ਭਾਰਤ ਦੇ ਖੱਖ ਸਾਹਿਬ ਜੀ ਇੱਕ ਥੱਲੇ ਦੇ ਪਾਸੇ ਇੱਕ ਟਾਪੂ ਦਾ ਨਾਂ ਹੈਗਾ ਸੈਂਟੀਨਲ ਆਈਲੈਂਡ ਆ ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਆ ਉਥੇ ਭਾਰਤ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੇ ਬੈਨ ਕੀਤਾ ਆ ਕਿ ਕੋਈ ਵੀ ਬੰਦਾ ਉਥੇ ਜਾਵੇ ਨਾ ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਜਿਹੜੇ ਲੋਕ
0: ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਉਥੇ ਕੋਈ ਜਪਾਨੀ ਜਾਂ ਪਨੀ ਕੋਈ ਗਿਆ ਸੀ ਉਹਨੂੰ
1: ਉਹ ਬੰਦਾ ਜਿਹੜਾ
0: ਆਪਾਂ ਇਹ ਬਹੁਤ ਵਾਰੀ ਕਰ ਚੁੱਕੇ ਹਾਂਜੀ ਹਾਂਜੀ
1: ਹਾਂਜੀ ਉਹ ਜਿਹੜੀ ਕਹਾਣੀ ਆ ਉਹੀ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਆ ਉਹ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਦੇ ਜਿਹੜੇ ਲੋਕ ਸੀਗੇ ਜਿਹੜੇ ਕਣਕ ਬੰਨੇ ਰੰਗ ਦੇ ਲੋਕ ਸੀਗੇ ਇਹਨਾਂ ਲੋਕਾਂ ਨੂੰ ਉਹ ਜਿਹੜੇ ਲੋਕ ਸੀਗੇ ਉਹ ਦੁਸ਼ਮਣ ਸਮਝਦੇ ਸੀ ਜਿਹੜੇ ਭਾਰਤ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀਗੇ ਔਰ ਅਜੇ ਵੀ ਜੇ ਤੁਸੀਂ ਲੰਕਾ ਜਾਓ ਉਹ ਅਜੇ ਵੀ ਦੇਖੋ ਭਾਰਤੀਆਂ ਨਾਲੋਂ ਕਿੰਨੇ ਕਾਲੇ ਰੰਗ ਦੇ ਜਿੱਦਾਂ ਜਿੱਦਾਂ ਤੁਸੀਂ ਸਾਊਥ ਵੱਲ ਨੂੰ ਜਾਓਗੇ
0: ਨਹੀਂ ਹੈਗੇ ਚੀਮਾ ਸਾਹਿਬ ਆਪਣੇ ਜਿੱਦਾਂ ਸਾਊਥ ਦੇ ਹੈਗੇ ਨਾ ਰੰਗ ਥੋੜੇ ਜਿਹੇ ਕਾਲੇ ਆ ਪਰ ਉਹਨਾਂ ਦੇ ਵਾਲ ਉਹ ਆਪਣੇ ਵਰਗੇ ਹੀ ਆ ਪਰ
1: ਵਾਲ ਕੁੰਡਰਾ ਵਾਲੇ ਵੀ ਆ
0: ਕੁੰਡਰਾ ਆਪਣੇ ਵਰਗੇ ਆ ਜਿੱਦਾਂ ਆਪਣੇ ਵਾਲ ਆ ਰੰਗ ਥੋੜੇ ਜਿਹੇ ਉਹਨਾਂ ਦੇ ਪੱਕੇ ਆ ਪਰ
1: ਬਿਲਕੁਲ ਬਿਲਕੁਲ
0: ਨਹੀਂ ਹੈਗੇ ਵਿੱਚ ਬਹੁਤ ਵਧੀਆ ਜੇ ਸ੍ਰੀਲੰਕਾ ਚ ਵੀ ਜਾਓ ਤਾਂ ਬਹੁਤ ਡਿਫਰੈਂਟ ਕਲਰ ਜਿੱਦਾਂ ਇੰਡੀਆ ਦੇ ਵਿੱਚ ਇੱਦਾਂ ਸ੍ਰੀਲੰਕਾ ਚ ਵੀ ਹੈਗੇ ਸਾਰੇ ਕਾਲੇ ਨਹੀਂ ਹੈਗੇ ਰੰਗ ਦੇ
1: ਖਾਖ ਸਾਹਿਬ ਜੀ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਆਪਾਂ ਗੱਲ ਕਰਦੇ ਹਾਂ ਵੱਖਰੇ ਵੱਖਰੇ ਰੰਗਾਂ ਦੀ ਉਹ ਗੋਰੇ ਤੇ ਕਾਲਿਆਂ ਦੀ ਮਿਕਸ ਜਿਹੜੀ ਹੋਈ ਆ ਮਿਕਸ ਜਨਰੇਸ਼ਨਾਂ ਉਹਨਾਂ ਦੀ ਗਾਹਾਂ ਉਹ ਪੈਦਾਇਸ਼ ਹੈਗੇ ਆ ਇਹ ਕਾਰਨ ਆ ਔਰ 500 ਸਾਲ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹਨਾਂ ਨੂੰ ਘਟੀਆ ਮੰਨਿਆ ਜਾਂਦਾ ਸੀਗਾ।
0: ਆਪਾਂ ਮੈਨੂੰ ਮੈਂ ਨਹੀਂ ਕਰ ਸਕਦੇ ਚੀਮਾ ਸਾਹਿਬ ਕਿ ਉਹਨਾਂ ਦੀ ਪੈਦਾਇਸ਼ ਆ, ਇਕ ਮੇਰੇ ਹਿਸਾਬ ਨਾਲ ਇਹ ਗਲਤ ਹੈਗਾ ਕਿ
1: ਖੱਕ ਸਾਹਿਬ ਜਿਹੜੀ ਦੁਨੀਆਂ ਦੀ ਸਟੱਡੀ ਆ ਐਜੂਕੇਸ਼ਨ ਆ ਉਹ ਇਹੀ ਕਹਿੰਦੀ ਆ ਜਿੱਥੋਂ ਮਰਜ਼ੀ ਇਤਿਹਾਸ ਪੜ ਲਓ, ਕਿਉਂਕਿ ਜਿਹੜੇ ਲੋਕ ਆ ਇੱਥੇ ਦੇਖ ਲਓ ਕਿੰਨੇ ਜਿਹੜੇ ਕਿੰਨੀ ਤਰ੍ਹਾਂ ਦੇ ਲੋਕ ਆ, ਕਈ ਗੋਰੇ ਵੀ ਹੈਗੇ ਆ ਉਹ ਹੁਣ ਜਿਹੜੇ ਆਪਣੇ ਇੱਥੋਂ ਫੌਜੀ ਜਾਂਦੇ ਆ ਅਮਰੀਕਾ ਦੇ ਫੌਜੀ ਜਾ ਕੇ ਦੂਸਰੀਆਂ ਕੰਟਰੀਆਂ ਦੇ ਵਿੱਚ ਵੀਅਤਨਾਮ ਵਗੈਰਾ ਜਾਂ ਕੰਬੋਡੀਆ ਉਧਰ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਲੜ ਕੇ ਆਏ ਆ, ਉਥੋਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਿਆਉਂਦੇ ਆ, ਉਹ ਇੱਥੇ ਆ ਕੇ ਦੇਖੋ ਉਹਨਾਂ ਦੀ ਗਾਹਾਂ ਦੀ ਸੰਤਾਨ ਹੋਰ ਤਰ੍ਹਾਂ ਦੀ ਹੋ ਜਾਂਦੀ ਆ। ਇਹ ਜਿਹੜੀ ਆ ਮਿਕਸ ਰੇਸ
0: ਆਈਏ ਚੀਮਾ ਸਾਹਿਬ, ਇਹ ਸਬਜੈਕਟ ਜਿਹੜਾ ਨਾ ਮੈਂ ਤੁਹਾਡੀ ਗੱਲ ਸਹੀ ਹੈ, ਇਹਦੇ ਚ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਬਹੁਤ ਜ਼ਿਆਦਾ।
1: ਚਲੋ ਕੋਈ ਗੱਲ ਨੀ, ਡਰਦੇ ਆ ਤਾਂ ਕੋਈ ਗੱਲ ਨੀ, ਪਰ ਜਿਹੜੀ ਅਸਲੀਅਤ ਹੈ ਚਾਹੀਦੀ।
0: ਆਪਾਂ ਇੱਕ ਸਟੇਸ਼ਨ ਤੇ ਬੈਠੇ ਆ ਚੀਮਾ ਸਾਹਿਬ, ਤੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਲੱਗੇ ਕਿ ਜਾਂ ਕੱਲ ਨੂੰ ਕੋਈ ਬੰਦਾ ਕਵੇ ਕਿ ਵਾਕਿਆ ਤੁਸੀਂ ਗਲਤ ਬੋਲ ਰਹੇ ਹੋ, ਆਪਾਂ ਉਹ ਅਸਲੀਅਤ ਭਾਵਾਂ ਅਸਲੀਅਤ ਤੁਹਾਡੀ ਗੱਲ ਮੈਂ ਮੰਨਦਾ, ਪਰ ਜਦੋਂ ਅਸੀਂ ਗੱਲ ਕਰਦੇ ਨਾ ਇਹੋ ਜਿਹੀ ਉਹਦੇ ਚ ਫਿਰ ਪਾੜੇ ਪੈਂਦੇ ਆ, ਉਹਦੇ ਵਿਚ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ। ਤੇ ਚਲੋ ਆਪਾਂ ਇਹ ਜ਼ਿਆਦਾ ਡੰਗਾਈ ਵਾਲਾ ਕੰਮ ਆ ਚੀਮਾ ਸਾਹਿਬ, ਇਹਨੂੰ ਆਮ ਲੋਕ ਜਿਹੜੇ ਨਾ ਉਹ ਕਿੰਤੂ ਪ੍ਰਿੰਤੂ ਕਰਨਾ ਚਾਲੂ ਕਰ ਦਿੰਦੇ ਆ ਕਿ ਤੁਹਾਨੂੰ ਕੀ ਪਤਾ ਉਹਨੂੰ ਕੀ। ਬੁੱਕਾਂ ਤੇ ਠੀਕ ਆ ਲਿਖਿਆ ਹੁੰਦਾ, ਕਿਤਾਬਾਂ ਦੇ ਵਿਚ ਬਹੁਤ ਕੁਛ ਲਿਖਿਆ, ਕਈ ਕਿਤਾਬਾਂ ਐਸੀਆਂ ਵੀ ਹੈਗੀਆਂ ਸਾਡੇ ਸਿੱਖ ਧਰਮ ਚ ਇਹੋ ਜਿਹੀਆਂ ਕਿਤਾਬਾਂ ਪਈਆਂ ਜਿਹੜੀਆਂ ਸਾਡੇ ਸ਼੍ਰੋਮਣੀ ਕਮੇਟੀ ਨੇ ਉਹ ਆਪ ਛਾਪੀਆਂ ਜਿਹਦੇ ਵਿਚ ਇੰਨਾ ਕੁਛ ਬਕਵਾਸ ਕੀਤਾ ਗਿਆ ਵਾ। ਪਰ ਇਹ ਚੀਜ਼ਾਂ ਹੁਣ ਆਪਾਂ ਬੋਲਾਂਗੇ, ਜਿੱਦਾਂ ਹੁਣ ਤੁਸੀਂ ਲਾ ਲਓ ਦਸਮ ਗ੍ਰੰਥ ਆ, ਲੋਕੀ ਵਿਰੋਧ ਵੀ ਕਰਦੇ ਆ ਬਹੁਤ ਕਿ ਦਸਮ ਗ੍ਰੰਥ ਹੈ ਹੀ ਕੋਈ ਨੀ, ਕਈ ਜਿਹੜੇ ਬਹੁਤੇ ਹੋਰ ਵੀ ਆ ਉਹਨੂੰ ਮੰਨੇ ਵੀ ਜਾਂਦੇ ਆ। ਤੁਸੀਂ ਕਹੋਗੇ ਕਿ ਤੁਸੀਂ ਮੜ ਜਾਂਗੇ ਇਸ ਬੋਲ, ਜਿਹੜੇ ਮੰਨਣ ਵਾਲੇ ਆ ਉਹ ਤੁਹਾਡੇ ਮਗਰ ਹੋ ਜਾਣਗੇ, ਤੁਹਾਡੇ ਦੁਆਲੇ ਹੋ ਜਾਣਗੇ। ਇੱਕ ਭੰਬੜ ਦੇ ਵਿਚ ਨਾ ਦੁਨੀਆਂ ਪਈ ਹੋਈ ਆ, ਤੇ ਇਹਨੂੰ ਸੁਧਾਰਨਾ, ਹੁਣ ਸੁਧਾਰਨਾ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ, ਜਿਹਨਾਂ ਦੇ ਰਾਈਟਸ ਹੈਗੇ ਜਿਹੜੇ ਕਰ ਸਕਦੇ ਆ, ਉਹ ਵੀ ਵਿਕੇ ਹੋਏ ਆ। ਸ਼੍ਰੋਮਣੀ ਕਮੇਟੀ ਵੀ ਉਹ ਵੋਟਾਂ ਦੀ ਖਾਤਰ ਆਪਣੇ ਪੱਤੇ ਖੇਲਦੀ ਰਹਿੰਦੀ, ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ, ਇਹਨਾਂ ਨੂੰ ਨਹੀਂ ਕਰਨਾ, ਉਹਨੂੰ ਕਰਨਾ, ਇਹਨੂੰ ਨਹੀਂ ਕਰਨਾ, ਇਹ ਸਾਰਾ ਕੁਝ ਜਿਹੜਾ ਨਾ ਇਹ ਚੱਲ ਰਿਹਾ ਵਾ। ਪਰ ਇਹਨਾਂ ਚੀਜ਼ਾਂ ਦੇ ਵਿਚ ਪੈ ਕੇ ਨਾ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ। ਆਪਾਂ ਖਬਰਾਂ ਵੱਲ ਕਰਦੇ ਚੀਮਾ ਸਾਹਿਬ, ਬਹੁਤ ਵੱਡੀ ਖਬਰ ਜਿਹੜੀ ਕੱਲ ਦੀ ਆ,
1: ਹਾਂਜੀ,
0: ਉਹਦੇ ਵਿਚ ਸਾਡੇ ਪ੍ਰੈਜੀਡੈਂਟ ਸਾਹਿਬ ਦੇ ਉਪਰ ਇਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਕ ਮੁੰਡਾ ਵੀ ਅਮੈਰੀਕਨ ਹੀ ਆ ਉਹ, ਪਰ ਇਹ ਆ ਕਿ ਜਿਹੜੀ ਉੱਥੇ ਸਿਕਿਉਰਿਟੀ ਆ ਉਹਨਾਂ ਨੇ ਕਰਕੇ ਤੇ ਬਚਾਅ ਕਰ ਲਿਆ ਉਹ। ਪਰ ਇਕ ਵੱਡੀ ਜਿਹੜੀ ਆ, ਏਡੀ ਵੱਡੀ ਉਸੇ ਹੋਟਲ ਦੇ ਵਿਚ ਉਹ ਬੰਦਾ ਕਮਰਾ ਲੈ ਕੇ ਬਹਿ ਰਿਹਾ, ਉਥੇ ਤੱਕ ਵੜ ਗਿਆ, ਇਹ ਇਕ ਫੇਲੀਅਰ ਨਹੀਂ ਹੈਗਾ ਉਹਨਾਂ ਦਾ ਏਜੰਸੀਆਂ ਦਾ?
1: ਖੱਕ ਸਾਹਿਬ ਜੀ ਦੇਖੋ, ਉਹ ਜਿਹੜਾ ਬੰਦਾ ਸੀਗਾ, ਚਲੋ ਉਹ ਗੱਲ ਵੱਖਰੀ ਆ ਕਿ ਉਸੇ ਹੋਟਲ ਦੇ ਵਿਚ ਉਹ ਰਹਿੰਦਾ ਸੀ, ਉਹਨੇ ਜਾ ਕੇ ਉਥੇ ਬੁੱਕ ਕਰਾਇਆ ਸੀਗਾ ਕਮਰਾ, ਪਰ ਉਹ ਗਿਆ ਤਾਂ ਗੇਟ ਦੇ ਬਾਹਰਲੇ ਪਾਸੇ ਨੱਠ ਕੇ ਗਿਆ। ਉਹ ਜਿਹੜਾ ਹੋਟਲਾਂ ਦੇ ਵਿਚ ਮੇਨ ਲੋਬੀ ਦੇ ਵਿਚ ਜਿੱਥੇ ਆਪਾਂ ਜਾਈਦਾ, ਉਹ ਉਧਰੋਂ ਅੰਦਰ ਵੜਿਆ।
0: ਉੱਥੇ ਕੋਈ ਬੰਦਾ ਨਹੀਂ ਸੀ ਬੈਠਾ ਜਿਸ ਦੀ ਉਹ ਵੜਿਆ ਉੱਥੇ ਗਿਆ? ਦੇਖੋ ਨਾ ਸਾਰੇ
1: ਨਹੀਂ, ਉੱਥੇ 9-10 ਜਣੇ ਉੱਥੇ ਸਿਕਿਉਰਿਟੀ ਉਹ ਸੀਗੇ, ਪੁਲਿਸ ਸੀਗੀ, ਉਹ FBI ਦੇ ਬੰਦੇ ਸੀਗੇ, ਸੀਕ੍ਰੇਟ ਸਰਵਿਸ ਸੀਗੀ, ਉਹ ਸਾਰੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਦੇ ਉੱਥੇ 10-12 ਬੰਦੇ ਮੋੜੇ ਸੀ, ਜਿੱਥੇ ਦੀ ਉਹਨੇ ਬਾਹਰੋਂ ਨਾ ਇਕਦਮ ਇੰਨੀ ਕਾਲੀ ਛੂਟ ਵੱਟੀ ਉਹ ਉਹਨਾਂ ਦੇ ਵਿਚ ਦੀ ਲੰਘ ਗਿਆ।
0: ਅੱਛਾ,
1: ਹਾਂ, ਪਹਿਲਾਂ ਤਾਂ ਉਹਨਾਂ ਨੇ ਜਿੱਦਾਂ ਨਾ ਬੰਦਾ ਹੁੰਦਾ ਉਹ, ਕਿਉਂਕਿ ਜਿਹੜੇ ਲੋਕ ਸੀਗੇ ਨੇ ਜਿਹਨਾਂ ਨੇ ਐਂਟਰੀ ਕਰਨੀ ਸੀ ਉੱਥੇ, ਉਹ ਸਾਰੇ ਅੰਦਰ ਜਾ ਚੁੱਕੇ ਸੀ।
0: ਅੱਛਾ, ਬਾਅਦ ਚ ਗਿਆ?
1: ਹਾਂਜੀ, ਉਹ ਸਾਰੇ ਅੰਦਰ ਜਾ ਚੁੱਕੇ ਸੀਗੇ, ਤੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੇ, ਉਹ ਜਿਹੜਾ ਮੈਗਨੋਮੀਟਰ ਨੀ ਹੁੰਦਾ ਜਿਹਦੇ ਵਿੱਚ ਉਹ ਲਗਾਉਂਦੇ ਆ ਆਪਾਂ ਨੂੰ ਕਿ ਇਹਦੇ ਕੋਲ ਹਥਿਆਰ ਨਾ ਹੋਵੇ, ਉਹ ਮਤਲਬ ਉੱਥੇ ਖੜੇ ਸੀ 9-10 ਜਣੇ, ਟੈਕਨੀਕ 9-10 ਜਣੇ, ਉਹਨਾਂ ਕੋਲ ਪੂਰੇ ਹਥਿਆਰ ਸੀ, ਸਾਰਾ ਕੁਛ ਰੈਡੀ ਸੀਗੇ ਵੀ ਕੋਈ ਘਟਨਾ ਵਾਪਰ ਨਾ ਜਾਵੇ। ਇਹ ਜਿਹੜਾ ਬੰਦਾ ਸੀਗਾ ਇਹ ਬਾਹਰੋਂ ਇਕਦਮ ਮਤਲਬ ਗੋਲੀ ਵਾਂਗੂ ਗਿਆ ਇਹ।
0: ਅੱਛਾ,
1: ਉਹਨਾਂ ਦੇ ਵਿਅਕਤੀ ਲੰਘ ਗਿਆ ਸਾਰਿਆਂ ਦੇ। ਅੱਛਾ, ਉਹ ਜਦੋਂ ਵਿਅਕਤੀ ਲੰਘ ਤੁਰਿਆ, ਉਹ ਪਹਿਲਾਂ ਤਾਂ ਉਹਨਾਂ ਨੂੰ ਇਕਦਮ ਸ਼ੌਕ ਲੱਗਿਆ ਵੀ ਇਹ ਹੋ ਕੀ ਗਿਆ, ਜਦੋਂ ਉਹਨਾਂ ਨੂੰ ਹੋਸ਼ ਆਇਆ ਵੀ ਇਹ ਤਾਂ ਚੱਲਿਆ ਅੰਦਰ ਨੂੰ, ਫੇਰ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੱਢ ਕੇ ਤੇ ਫੇਰ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਤੇ। ਪਰ ਦੇਖੋ ਹੁਣ ਗੱਲ ਇਹ ਵੀ ਆ ਕਿ ਇੱਕ ਜਿਹੜਾ ਸੀਗਾ ਉਹ, ਚਾਹੇ ਤੁਸੀਂ ਪੁਲਿਸ ਦਾ ਲਾ ਲਓ ਚਾਹੇ ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਸੀਗਾ, ਉਹਦੇ ਗੋਲੀ ਵੱਜੀ ਆ, ਉਹ ਗੋਲੀ ਕਹਿੰਦੇ ਆ ਉਹਨੇ ਮਾਰੀ ਆ।
0: ਅੱਛਾ ਜੀ,
1: ਪਰ ਉਹਦੇ ਕੋਈ ਗੋਲੀ ਨਹੀਂ ਵੱਜੀ।
0: ਓਹਦੇ ਕੋਈ ਨੀ ਵੱਜੀ
1: ਓਹਦੇ ਕੋਈ ਗੋਲੀ ਨੀ ਵੱਜੀ ਗੋਲੀ ਸਿਰਫ ਇੱਕ ਹੈ ਜਿਹੜੀ ਉਹ ਉਹਨਾਂ ਦੀ ਹੀ ਜਿਹੜੀ ਸਿਕਿਉਰਿਟੀ ਦੇ ਮੈਂਬਰ ਸੀਗੇ ਚਾਹੇ ਉਹ ਕਿਸੇ ਵੀ ਏਜੰਸੀ ਨਾਲ ਜੁੜਿਆ ਹੋਵੇ FBI ਆਈ ਦੇ ਨਾਲ ਹੋਵੇ ਹਾਂ ਉਹਨਾਂ ਦੇ ਵਿੱਚੋਂ ਇੱਕ ਤੇ ਗੋਲੀ ਵੱਜੀ ਆ ਉਹ ਗੋਲੀ ਆ ਜਿਹੜੀ ਉਹਦੀ ਜਿਹੜੀ ਉਹ ਪਾਈ ਸੀਗੀ ਨਾ ਵੈਸਟ ਹੁੰਦੀ ਆ ਜਿਹੜੀ ਇਹਨਾਂ ਨੇ ਪਾਈ ਉਹਦੇ ਵਿੱਚ ਲੱਗੀ ਆ ਤੇ ਉਹਦਾ ਅੱਗੇ ਤਿੱਕਰ ਪੂਰਾ ਜਿਹੜਾ ਉਹ ਮਤਲਬ ਡੈਮੇਜ ਕਿੰਨਾ ਨੁਕਸਾਨ ਉਹਦਾ ਹੋਇਆ ਉਹਦੇ ਬਾਰੇ ਅੱਗੇ ਤਿੱਕਰ
0: ਹੁੰਦੀਆਂ ਜੀ ਜਿਹੜੀ ਜੈਕਟ ਹੁੰਦੀ ਨਾ ਉਹ ਬੁਲਟ ਜੈਕਟ ਹੁੰਦੀ ਇਹਦੀਆਂ ਤਿੰਨ ਚਾਰ ਲਹਿਰਾਂ ਹੁੰਦੀਆਂ ਇੱਕ ਦੇ ਵਿੱਚ ਰੁਕਦੀ ਫਿਰ ਦੂਜੇ ਚ ਰੁਕਦੀ ਜਾ ਕੇ ਰੁਕ ਜਾਂਦੀ ਹੈ ਬੜੀ ਮਜ਼ਬੂਤ ਹੁੰਦੀ ਹੈ ਪੁਲਿਸ ਵਾਲਿਆਂ ਨੇ ਪਾਈ ਹੁੰਦੀ ਹੈ
1: ਹਾਂਜੀ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜੇ ਉਹ ਨਾ ਹੁੰਦੀ ਪਾਈ ਹੋਈ ਤੇ ਉਹਦੀ ਸ਼ਾਇਦ ਜਾਨ ਵੀ ਚਲੇ ਜਾਂਦੀ ਪਰ ਉਹਨੇ ਰੋਕ ਲਿਆ ਪਰ ਨੁਕਸਾਨ ਫੇਰ ਵੀ ਕਹਿੰਦੇ ਆ ਉਹਦੇ ਸੱਟ ਜਿੱਦਾਂ ਵੱਜਦੀ ਆ ਗੋਲੀ ਬਹੁਤ ਤੇਜ਼ ਹੁੰਦੀ ਆ ਉਹਦੀ ਸਪੀਡ ਹੁੰਦੀ ਹੈ ਨਹੀਂ ਪਰ ਫੇਰ ਵੀ ਉਹਦੇ ਵਿੱਚ ਗਈ ਥੋੜਾ ਬਹੁਤਾ ਨੁਕਸਾਨ ਜੇ ਕਿਸੇ
0: ਕਰਦੀ ਸੀ ਮਸਲ ਜੇ ਚੀਜ਼ ਜ਼ੋਰ ਨਾਲ ਵੱਜਦੀ ਹੈ ਤੁਹਾਡੇ ਚਾਹੇ ਕਵਰ ਕੀਤਾ ਹੋਇਆ ਉਹਨੇ ਜਾ ਕੇ ਦਿਲ ਤੇ ਹਾਰਟ ਤੇ ਅੰਦਰ ਜਾ ਕੇ ਖੜਕ
1: ਬਿਲਕੁਲ ਬਿਲਕੁਲ ਬਿਲਕੁਲ ਉਹ ਬੰਦੇ ਨੂੰ ਹੋਸਪਿਟਲ ਚ ਲੈ ਗਿਆ ਸੀਗੇ ਪਰ ਇਹ ਜਿਹੜਾ ਬੰਦਾ ਸੀਗਾ ਆਪਣੇ ਐਲਨ ਇਹਦਾ ਨਾਂ ਸੀਗਾ ਟੋਮਸ ਐਲਨ ਇਹ ਕੈਲੀਫੋਰਨੀਆ ਉਹ ਲੋਸ ਏਂਜਲਸ ਏਰੀਏ ਦਾ ਸੀਗਾ ਤੇ ਔਰ ਉਹ ਬੰਦਾ ਖੱਕ ਸਾਹਿਬ ਜੀ ਕੋਈ ਜਿਹਨੂੰ ਆਪਾਂ ਕਹਿੰਦੇ ਆ ਐਵੇਂ ਸਧਾਰਨ ਜਿਹਾ 10-12 ਜਮਾਤਾਂ ਪੜ੍ਹਿਆ ਸਕੂਲ ਦਾ ਅਨਪੜ੍ਹ ਜਿਹਾ ਏਦਾਂ ਦੀ ਕੋਈ ਗੱਲ ਨਹੀਂ ਸੀਗੀ ਬੰਦਾ ਉਹ ਇੰਜੀਨੀਅਰ ਪੜ੍ਹਿਆ ਲਿਖਿਆ ਸੀ ਇੰਜੀਨੀਅਰ ਸੀਗਾ ਤੇ ਕੋਈ ਨਾ ਕੋਈ ਗੱਲ ਹੈਗੀ ਆ ਪਰ ਮੈਂ ਖੱਕ ਸਾਹਿਬ ਜੀ ਉਹ ਦੇਖਦਾ ਸੀਗਾ ਦੋ ਤਿੰਨ ਵਾਰੀ ਮੈਂ ਉਹ ਟਰਾਈ ਕੀਤੀ ਆ ਗੂਗਲ ਤੇ ਸਰਚ ਮਾਰਨ ਦੀ ਕਿ ਉਹ ਸੀ ਕੌਣ ਉਹਦਾ ਨਾਂ ਤਾਂ ਉਹਨਾਂ ਨੇ ਦੱਸਤਾ ਪਰ ਉਹਦੇ ਵਾਲ ਆ ਜਿਹੜੇ ਉਹ ਥੋੜੇ ਘੁੰਗਰਾਲੇ ਆ ਤੇ ਇਹ ਨੀ ਉਹ ਕਿਸੇ ਵੀ ਮੈਂ ਦੋ ਤਿੰਨ ਵਾਰੀ ਉਹ ਕਰ ਹਟਿਆ ਪਤਾ ਨੀ ਦੱਸਦੇ ਕਿ ਉਹ ਕਿਹੜੇ ਰੰਗ ਦਾ ਕਿਹੜੇ ਦਾ ਸੀਗਾ ਉਹ ਕਾਲੇ ਰੰਗ ਦਾ ਸੀ ਜਾਂ ਉਹ ਗੋਰੇ ਰੰਗ ਦਾ ਸੀ ਜਾਂ ਉਹ ਹਿਸਪੈਨਿਕ ਸੀ ਜਾਂ ਉਹ ਏਸ਼ੀਅਨ ਰੰਗਾਂ ਦਾ ਸੀਗਾ ਇਹ ਅਜੇ ਤਿੱਕਰ ਗੱਲਬਾਤ ਪੂਰੀ ਬਾਹਰ
0: ਜਦੋਂ ਥੱਲੇ ਫਲੋਰ ਤੇ ਪਿਆ ਨਾ ਉਹਦੇ ਵਾਲ ਦੀਦੇ ਆ ਤੁਹਾਡੀ ਗੱਲ ਸਹੀ ਆ ਉਹਦੇ ਕੁੰਡਲੇ ਜੇ ਵਾਲ ਆ
1: ਹਾਂਜੀ ਵਾਲ ਕੁੰਡਲੇ ਆ ਪਰ ਰੰਗ ਉਹਦਾ ਜਿਹੜਾ ਆ ਉਹ ਕਾਲਾ ਨੀ ਲੱਗਿਆ ਉਹ ਰੰਗ ਜਿਹੜਾ ਆ ਉਹ ਸਾਂਵਲੇ ਰੰਗ ਦਾ ਬੰਦਾ ਹੈਗਾ ਤੇ ਮੈਂ ਉਹ ਕੋਸ਼ਿਸ਼ ਕੀਤੀ ਸੀ ਲੱਭਣ ਦੀ ਕਿ ਇਹ ਹਿਸਪੈਨਿਕ ਆ ਮੈਕਸੀਕੋ ਤੋਂ ਆ ਜਾਂ ਹੋਰ ਜਿਹੜੇ ਹਿਸਪੈਨਿਕ
0: ਥੋੜੇ ਦਿਨਾਂ ਤੱਕ ਕਲੀਅਰ
1: ਹਾਂ ਥੋੜੇ ਦਿਨਾਂ ਤੇ ਬਾਹਰ ਆਊਗੀ ਤੇ ਪਰ ਖੱਕ ਸਾਹਿਬ ਜੀ ਤੁਸੀਂ ਦੇਖਣ ਵਾਲਾ ਉਹ ਜਿਹੜਾ ਸੀਨ ਸੀਗਾ ਉਹਦਾ ਬਾਰ ਬਾਰ ਟੀਵੀ ਤੇ ਮੈਂ ਉਹ ਰਾਤੀ ਮੈਨੂੰ ਸੌਣ ਨੂੰ ਵੀ ਬਹੁਤ ਲੇਟ ਹੋ ਗਿਆ ਸੀਗਾ ਮੈਂ ਕਹਿੰਦਾ ਸੀਗਾ ਵੀ ਇਹ ਅਖੀਰੀ ਮੈਂ ਰਾਤੀ 1:30 ਵੱਜ ਗਿਆ ਸੀ ਸੌਣ ਦੇ ਨੂੰ ਤੇ ਟੀਵੀ ਮੁਹਰੇ ਹਿਲ ਨੀ ਸੀ ਹੁੰਦਾ ਪੇ ਹੁਣ ਗਾਹਾਂ ਚ ਹੁੰਦਾ ਗਾਹਾਂ ਚ ਹੁੰਦਾ ਪਰ ਦੇਖੋ ਉੱਥੇ ਜਿਹੜਾ ਗੱਲਬਾਤ ਹੋਈ ਹੈ ਨਾ ਜਦੋਂ ਉਹਨਾਂ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਹੈ ਨਾ ਖੱਕ ਸਾਹਿਬ ਜੀ ਉਹਨੂੰ ਤੁਸੀਂ ਉਹ ਸੀਨ ਜੇ ਦੇਖੋਗੇ ਨਾ ਹੈਰਾਨ ਹੁੰਦਾ ਉਹਨਾਂ ਨੇ ਪਿੱਛੋਂ ਫੜ ਕੇ ਉਹਨਾਂ ਨੂੰ
0: ਮੈਂ ਦੇਖਿਆ ਜੀ ਜਿੱਦਾਂ ਚੱਕ ਕੇ ਨੀ ਲੈ ਗਏ ਹੁੰਦੇ ਕੋਟ ਚੱਪਾ ਲਿਆ ਧੂ ਕੇ ਲੈ ਗਏ
1: ਹਾਂਜੀ ਹਾਂਜੀ ਉਹ ਮੋਹਣ ਵਾਲੀ ਉਹਨੇ ਜਦੋਂ ਖੜਾ ਕਰ ਲਿਆ ਉਹਨੂੰ ਕੁਰਸੀ ਦੇ ਉੱਤੋਂ ਉਦੋਂ ਮੇਰਾ ਖਿਆਲ ਹੈ
0: ਗੱਲਬਾਤ ਕੋਈ ਹੋਈ ਹੈ ਹਾਂਜੀ
1: ਹਾਂਜੀ ਉਦੋਂ ਕੰਨ ਚ ਜਦੋਂ ਦੱਸਿਆ ਨਾ ਵੀ ਆਹ ਗੱਲ ਹੋ ਗਈ ਤਾਂ ਫਿਰ ਉਹ ਦਬਾ ਦਬ ਤੁਰ ਪਿਆ ਮੋਹਰੇ ਪਰ ਪਹਿਲਾਂ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਆਪਾਂ ਕਿਸੇ ਜਵਾਕ ਨੂੰ ਨੀ ਛੋਟੇ ਜਿਹੇ ਚੱਕ ਕੇ ਖਿੱਚ ਲਈ ਪਿੱਛੇ ਫੜ ਕੇ ਇਸ ਤਰ੍ਹਾਂ ਦੇ ਜਿਹੜਾ ਉਹ ਸੀਨ ਸੀਗਾ ਤੇ
0: ਮਕਸਦ ਹੁੰਦਾ ਕਿ ਇਹਨਾਂ ਵੀ
1: ਇਹਨੂੰ ਬਚਾਉਣਾ ਆ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ
0: ਹੋ ਸਕਦਾ ਪਿੱਛੇ ਦੋ ਤਿੰਨ ਹੋਰ ਹੁੰਦੇ ਉਹਨਾਂ ਨੂੰ ਥੋੜਾ ਪਤਾ ਸੀ ਇਹ ਗੱਲ ਦਾ
1: ਬਿਲਕੁਲ ਬਿਲਕੁਲ
0: ਐਂਟਰ ਹੋ ਗਿਆ ਵਾ ਇਹਨੇ ਕੋਈ ਪੰਗਾ ਗੋਲੀਆਂ ਚਲਾ ਦੇਗਾ ਯਾਰ ਇਹ ਚੀਮਾ ਸਾਹਿਬ ਦੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ ਤੇ ਪਤਾ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨੇ ਛਾਨੀ ਕਰ ਦੇਣਾ ਉਹਨਾਂ ਨੇ
1: ਛਾਨੀ ਕਰ ਦੇਣਾ ਬਿਲਕੁਲ
0: ਤੇ ਉਹ ਬੰਦਾ ਫੇਰ ਵੀ ਆਪਣੀ ਹਿੰਮਤ ਬਣਾ ਕੇ ਕਿ ਪਤਾ ਨੀ ਇਹ ਲੋਕ ਕਿਹੜੀ ਮਿੱਟੀ ਦੇ ਕੋਈ ਬਈ ਵੀ ਨੀ ਕੋਈ ਪੜ੍ਹ ਬੰਦਾ ਪੜ੍ਹਿਆ ਲਿਖਿਆ ਬੰਦਾ
1: ਪੜ੍ਹਿਆ ਲਿਖਿਆ ਇੰਜੀਨੀਅਰ ਆ ਉਹ ਇੰਜੀਨੀਅਰ ਆ ਉਹ ਪੜ੍ਹਾਉਂਦਾ ਵੀ ਆ ਹਾਂਜੀ ਕਾਲਜ ਵਿੱਚ ਪੜ੍ਹਾਉਂਦਾ ਆ ਉਹ
0: ਦੁੱਖ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ
1: ਹਾਂਜੀ ਹਾਂਜੀ ਏਦਾਂ ਦੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਸੀਗੀ ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ ਤੇ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ ਤਾਂ ਕਿ ਉਹਦੇ ਜੇ ਪਿੱਛੋਂ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਿੱਦੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੋਹਰੇ ਕਰਕੇ ਤੋੜ ਲਿਆ ਸੀਗਾ ਤਾਂ ਕਿ ਜੇ ਪਿੱਛੋਂ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ ਬੜੀ ਸਿਕਿਉਰਿਟੀ ਦੇ ਨਾਲ ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ, ਮੇਰਾ ਖਿਆਲ ਹੈ 200-400 ਬੰਦਾ ਤਾਂ ਉਹ ਉਹਨਾਂ ਨੇ ਹੁਣ ਕਿੱਦਾਂ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ। ਤੇ ਹੈਰਾਨਗੀ ਦੀ ਗੱਲ ਇਹ ਆ ਵੀ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹੜਾ ਨਾਂ ਸੀਗਾ ਉਹਦੇ ਕੋਈ ਗੋਲੀ ਵੀ ਨੀ ਵੱਜੀ, ਕੁਛ ਵੀ ਨੀ, ਉਹਨੂੰ ਓਦਾਂ ਹੀ ਫੜ ਲਿਆ ਫੜ ਕੇ, ਹਾਂ ਓਦਾਂ ਹੀ ਫੜ ਲਿਆ। ਮੇਰਾ ਖਿਆਲ ਆ ਉਹ ਅੰਦਰ ਨੂੰ ਵੜਨ ਲੱਗਾ, ਜਦੋਂ ਮੋਹਰਿਆਂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ, ਤੇ ਉਦੋਂ ਉਹਨਾਂ ਨੇ ਉਹਨੂੰ ਉਹ ਸੀ ਨੀ ਦਿਖਾ ਲਿਆ ਅਜੇ ਤਿੱਕਰ ਕਿ ਉਹਨਾਂ ਨੇ ਉਹਨੂੰ ਢਾਇਆ ਕਿੱਦਾਂ,
0: ਉਹਨੂੰ ਜਿਆਦਾ ਗਾਹ ਨੀ ਆਉਣ ਦਿੱਤਾ।
1: ਹਾਂਜੀ ਗਾਹ ਨੀ ਆਉਣ ਦਿੱਤਾ, ਉੱਥੇ ਹੀ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ। ਤੇ ਕਮਾਲ ਦੀ ਗੱਲ ਹੈ ਖਾਕ ਸਾਹਿਬ ਜੀ, ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ।
0: ਹੁਣ ਤੱਕ 2-3 ਵਾਰ ਹੋ ਗਏ ਜੀ,
1: ਤੀਜਾ ਚਾਂਸ ਹੋ ਹਟਿਆ ਇਹ ਜੀ, ਤੀਜਾ ਸੀਗਾ ਇਹ, ਹਾਂਜੀ ਤੀਜਾ ਹੋ ਗਿਆ।
0: ਥੋੜਾ ਜਿਹਾ ਜਿਹੜਾ ਨਾ ਉਹ ਜਿੱਦਾਂ ਹੁਣ ਇੰਡੀਆ ਦੇ ਖਿਲਾਫ਼ ਇੱਕ ਬਹੁਤ ਭੈੜਾ ਬਿਆਨ ਦਿੱਤਾ ਉਹਨਾਂ ਨੇ ਕਿ ਇਹ ਦੇਸ਼ ਨਰਕ ਵਾ, ਪਤਾ ਨੀ ਇਹੋ ਜੀ ਚਾਈਨਾ ਨੂੰ ਵੀ ਕਿਹਾ ਤੇ ਇੰਡੀਆ ਨੂੰ ਵੀ ਕਿਹਾ।
1: ਹਾਂਜੀ ਹਾਂਜੀ ਉਹ ਬੋਲ ਬਲਕਿਆ ਖਾਕ ਸਾਹਿਬ ਜੀ, ਉਹਨੇ ਸਾਰੀ
0: ਉਹਦੇ ਨਾਲ ਕੀ ਹੋਇਆ ਕੌਣ ਫਿਰ ਇੰਡੀਆ ਤੋਂ ਵੀ ਗੱਲਾਂ ਉਹ ਵੀ ਕਰਨਗੇ। ਦੂਜੀ ਇੱਕ ਖਬਰ ਹੋਰ ਹੈ ਚੀਮਾ ਸਾਹਿਬ, ਅੱਜ ਮੈਂ ਦੇਖ ਰਿਹਾ ਸੀ ਇਹ ਪਾਕਿਸਤਾਨ ਜਿਹੜਾ ਨਾ ਹਟਦਾ ਨੀ ਗਾ ਪੰਗੇ ਲੈਣੋ, ਫਿਰ ਕੱਲ ਨੂੰ ਇੰਡੀਆ ਨੇ ਕੁਛ ਚਾਲੂ ਕੀਤਾ ਤੇ ਫਿਰ ਬਹੁਤ ਹਾਲਤ ਖਰਾਬ ਹੋਣੀ ਆ ਪਾਕਿਸਤਾਨ,
1: ਹਾਲਤ ਖਰਾਬ ਹੋਣੀ ਆ ਬਿਲਕੁਲ ਬਿਲਕੁਲ।
0: ਜਿਹੜੀ ਬੰਗਲਾਦੇਸ਼ ਦੀ ਆਰਮੀ ਹੈ ਨਾ ਉਹਦੇ ਵਿਚ 100-200 ਬੰਦਾ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦਾ ਉਹਦੇ ਵਿਚ ਫਿੱਟ ਹੋਇਆ ਪਿਆ ਸੀ।
1: ਓਕੇ
0: ਹੁਣ ਦੀ ਗੱਲ ਕੱਲ ਫਿਰ ਉਹ ਸਾਡੇ ਜਿਹੜੇ ਮਿਨਿਸਟਰ ਸਾਹਿਬ ਆ ਉਹ ਡੋਵਲ ਸਾਹਿਬ ਉਹ ਗਏ ਉੱਥੇ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸੀ, ਜਾ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਹੋ ਰਿਹਾ ਜੀ। ਉਹ ਇਹ ਬੰਗਾਲ ਦੇ ਵਿਚ ਇਹਨਾਂ ਨੇ ਇਕ ਸਟੱਡੀ ਬਣਾਈ ਸੀ ਆਪਣੇ ਇੰਡੀਆ ਦੇ ਉੱਥੇ ਕੋਈ ਸ਼ੂਟਿੰਗ ਕਰਕੇ ਤੇ ਉਹਨੇ ਕੁਛ ਇਦਾਂ ਦਾ ਕੰਮ ਕਰਨਾ ਸੀ, ਤੇ ਇਹ ਫਿਰ ਉੱਥੇ ਜਾ ਕੇ ਉੱਥੇ ਦੇ ਮਿਨਿਸਟਰਾਂ ਨੂੰ ਮਿਲੇ ਆ, ਪ੍ਰਧਾਨ ਮੰਤਰੀ ਨੂੰ ਮਿਲੇ ਆ, ਤੇ ਉਹਨੇ ਫਿਰ ਦਵਾ ਦਾਗੋ ਬੰਦੇ ਰੈਸਟ ਕਰ ਲਏ। ਆਰਮੀ ਦੇ ਵਿਚ ਬੈਠੇ ਆ ਜੀ ਉਹਨਾਂ ਦੀ ਆਰਮੀ ਦੇ ਵਿਚ, ਦੇਖੋ ਇਹ ਕਿਹੋ ਜਿਹੀਆਂ ਸ਼ਰਾਰਤਾਂ ਲੋਕ ਕਰਦੇ ਆ
1: ਜੀ। ਬਿਲਕੁਲ ਬਿਲਕੁਲ ਖਾਕਸਾ ਜੀ, ਉਹ ਫੇਰ ਇਹਨਾਂ ਦਾ ਧਾਰਮਿਕ ਆ ਨਾ ਬੰਗਾਲੀਆਂ ਦਾ, ਤੇ ਇਹਨਾਂ ਦਾ ਧਾਰਮਿਕ ਆ ਨਾ, ਉਹ ਵੀ ਮੁਸਲਮਾਨ ਹੈ, ਇਹ ਵੀ ਮੁਸਲਮਾਨ ਆ, ਜਿਹੜਾ ਉਹ ਜਿਹਨੂੰ ਪੱਛਮੀ ਬੰਗਾਲ ਕਹਿੰਦੇ ਆ ਨਾ, ਜਿਹੜਾ ਆਪਣੇ ਇੰਡੀਆ ਦੇ ਨਾਲ ਆ, ਜਿਹੜਾ ਉਹ ਬੰਗਾਲ ਆ ਉਹਦੇ ਦੋ ਹਿੱਸੇ ਹੋ ਗਏ ਸੀਗੇ ਨਾ ਜਦੋਂ
0: ਪੰਜਾਬ ਦੇ ਹੋਏ, ਉਹਦੇ ਵੀ ਹੋਏ ਸੀ ਉਦੋਂ,
1: ਉਹਦੇ ਵੀ ਹੋਏ ਸੀਗੇ, ਤੇ ਉਹ ਜਿਹੜਾ ਪੱਛਮੀ ਬੰਗਾਲ ਜਿਹਨੂੰ ਕਹਿੰਦੇ ਆ, ਕਲਕੱਤਾ ਵਗੈਰਾ ਜਿਹੜਾ ਉਹ ਹੈਗਾ ਆ ਏਰੀਆ, ਉਹ ਜਿਹੜੇ ਲੋਕ ਆ ਉਹ ਉੱਥੇ ਜਿਹੜੀ ਆ ਮੁਸਲਮਾਨਾਂ ਦੀ ਗਿਣਤੀ ਥੋੜੀ ਜਿਹੀ ਘੱਟ ਆ, ਤੇ ਜਿਹੜਾ ਉਹ ਦੂਜਾ ਬਣ ਗਿਆ ਪੂਰਬੀ ਬੰਗਾਲ ਆ ਜਿੱਥੇ ਢਾਕਾ ਜਿਹੜੀ ਰਾਜਧਾਨੀ ਆ, ਉਹ ਫਿਰ ਉੱਥੇ ਖਾਕਸਾ ਜੀ ਮੁਸਲਮਾਨਾਂ ਦੀ ਮੈਜੋਰਟੀ ਜ਼ਿਆਦਾ ਆ, ਇਸੇ ਕਰਕੇ ਅੰਗਰੇਜ਼ਾਂ ਨੇ
0: ਕਾਫੀ ਹੈਗੇ ਆ ਪਰ
1: ਹੈਗੇ ਆ ਬਿਲਕੁਲ ਮੈਜੋਰਟੀ ਮੁਸਲਮਾਨਾਂ ਦੀ, ਇਸੇ ਕਰਕੇ ਅੰਗਰੇਜ਼ ਨੇ ਜਦੋਂ ਉਹਦੇ ਫਿਰ ਦੋ ਹਿੱਸੇ ਕਰ
0: ਦਿੱਤੇ। ਅੰਗਰੇਜ਼ ਸ਼ਾਤਰ ਸੀ, ਮੈਂ ਹੈਰਾਨ ਇਹਨਾਂ ਦਾ, ਇਹਨਾਂ ਲੋਕਾਂ ਦਾ ਕਿ ਕਿੰਨੇ ਸ਼ਾਤਰ ਲੋਕ ਸੀ ਜਦੋਂ ਵੰਡ ਕਰਕੇ ਗਏ ਆ ਸਾਡੇ ਇੰਡੀਆ ਪਾਕਿਸਤਾਨ ਦੀ ਬੰਗਲਾਦੇਸ਼, ਚਲੋ ਇੰਡੀਆ ਨੇ ਬਣਾ ਦਿੱਤਾ, ਪਰ ਉਹਦੇ ਵਿਚ ਉਹਨਾਂ ਨੇ ਏਦਾਂ ਦਾ ਸਿਸਟਮ ਬਣਾਇਆ ਕਿ ਕਿਸੇ ਬੰਨੇ ਮੈਜੋਰਟੀ ਨਾ ਆਵੇ ਇਹਨਾਂ ਦੀ, ਹੈ ਨਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਸਿੱਖ ਬੜੇ ਉਸ ਵੇਲੇ ਉੱਥੇ ਪਾਕਿਸਤਾਨ ਦੇ ਵਿਚ, ਹੁਣ ਤਾਂ ਗਿਣਤੀ ਦੇ ਉਂਗਲਾਂ ਤੇ ਗਿਣਨ ਵਾਲੇ ਇੰਨੇ ਕੁ ਘਰ ਰਹਿ ਗਏ, ਹਿੰਦੂਆਂ ਦੇ
1: ਵੀ
0: ਆ ਉੱਥੇ ਬਹੁਤ ਜ਼ਿਆਦਾ, ਬਹੁਤੇ ਹਿੰਦੂ ਤੋਂ ਛੱਡ ਕੇ ਆ ਗਏ ਇੰਡੀਆ ਦੇ ਵਿਚ ਵੀ ਆ ਗਏ।
1: ਬਿਲਕੁਲ ਬਿਲਕੁਲ,
0: ਉਥੋਂ ਦੂਜਾ ਤੁਸੀਂ ਦੇਖ ਲੋ ਅਫਗਾਨਿਸਤਾਨ ਦੇ ਵਿਚ ਬਹੁਤ ਸਿੱਖ ਸੀ ਉਸ ਜ਼ਮਾਨੇ ਦੇ ਵਿਚ,
1: ਗੁਰਦੁਆਰੇ
0: ਸਭ ਕੁਛ, ਜਦੋਂ ਤਾਲਿਬਾਨ ਲਿਆ ਸਾਰੇ ਵਿਚਾਰੇ ਭੱਜ ਭੁੱਜ ਕੇ, ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ, ਸ਼ੁਕਰ ਆਪਣੇ ਖਿੱਤੇ ਦੇ ਵਿਚ ਬੈਠੇ ਆ ਜਿੱਥੇ, ਚਲੋ ਮੈਜੋਰਿਟੀ ਤੇ ਸਾਡੀ ਸਿੱਖਾਂ ਦੀ ਹੈਗੀ ਨਾ ਪੰਜਾਬ ਦੇ ਵਿਚ, ਜਿੱਥੇ ਅਸੀਂ ਆਪਣੀ ਸਰਕਾਰਾਂ ਵੀ ਹੁਣ ਤੱਕ ਆਪਣੇ ਮੁੱਖ ਮੰਤਰੀ ਆਪਣੇ ਸਿੱਖਾਂ ਦੇ ਬਣਦੇ ਰਹੇ ਆ, ਚਲੋ ਉੱਥੇ ਸਾਂਝੀਵਾਲਤਾ ਵੀ ਬਹੁਤ ਆ ਪੰਜਾਬ ਦੇ ਵਿਚ, ਤੁਸੀਂ ਦੇਖੋ ਨਾ ਚੀਮਾ ਸਾਹਿਬ ਉੱਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਮਿਲ ਕੇ ਜ਼ਿੰਦਗੀ ਬਤੀਤ ਕਰਦੇ, ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਆਉਣ ਜਾਣੇ ਨਾ ਸਾਰੇ ਲੋਕਾਂ ਦਾ, ਭਾਈਚਾਰਕ ਸਾਂਝ ਬਹੁਤ ਜ਼ਿਆਦਾ, ਪਰ ਉਹਦੇ ਵਿਚ ਵੀ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੁਛ ਲੋਕ ਕਰਦੇ ਆ
1: ਕਰਦੇ ਆ, ਬਿਲਕੁਲ ਉਹ ਨਹੀਂ ਹਟਣੀਆਂ ਖਾਕ ਸਾਹਿਬ ਜੀ, ਉਹ ਤਾਂ ਜਿੰਨਾ ਚਿਰ ਜਿਹੜੇ ਆ ਅੰਗਰੇਜ਼ ਜੀ ਜਿੰਦਾ ਹੈ ਓਨਾ ਚਿਰ ਉਹ ਨਹੀਂ ਹਟਣੀਆਂ, ਕਿਉਂਕਿ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਆ ਉਹੀ ਇਹਦੇ ਤੋਂ ਹੀ ਉਹ ਕਮਾਉਂਦੇ ਆ, ਲੋਕਾਂ ਨੂੰ ਜਿਹੜਾ ਪਾੜ ਕੇ ਉਹਦੇ ਉੱਤੇ ਰਾਜ ਕਰਨਾ, ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ, ਇਹ ਕੱਲਾ ਉੱਥੇ ਭਾਰਤ ਵਿਚ ਨੀ ਸਾਰੀ ਦੁਨੀਆਂ ਚ ਇਹ ਹੋ ਰਿਹਾ, ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰ ਮਰੀਆ ਹੋ ਰਿਹਾ, ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ, ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ, ਹੁਣ ਉੱਥੇ ਲਿਬਨਾਨ ਦੇ ਵਿਚ ਕੀ ਹੋ ਰਿਹਾ, ਇਹ ਸਾਰਾ ਕੁਛ ਆ ਜਿਹੜਾ ਬਹੁਤ ਵੱਡੀ ਜਿਹੜੀ ਮਤੀ ਸਾਜਿਸ਼ ਹੈਗੀ ਆ ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਲਾਉਣ ਲੱਗ ਪੈਂਦੇ ਆ ਜਿੰਨਾ ਚਿਰ ਜਿਹੜੀ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿੱਚ ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਕਿ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਤੱਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਉਸ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ
0: ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ
1: ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ ਇਹ ਕੱਲਾ ਉੱਥੇ ਭਾਰਤ ਵਿਚ ਨੀ ਸਾਰੀ ਦੁਨੀਆਂ ਚ ਇਹ ਹੋ ਰਿਹਾ ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰ ਮਰੀਆ ਹੋ ਰਿਹਾ ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ ਹੁਣ ਉੱਥੇ ਲਿਬਨਾਨ ਦੇ ਵਿਚ ਕੀ ਹੋ ਰਿਹਾ ਇਹ ਸਾਰਾ ਕੁਛ ਆ ਜਿਹੜਾ ਬਹੁਤ ਵੱਡੀ ਜਿਹੜੀ ਮਤੀ ਸਾਜਿਸ਼ ਹੈਗੀ ਆ ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਤਾਂ ਲਾਉਣ ਲੱਗ ਪੈਂਦੇ ਆ ਜਿੰਨਾ ਚਿਰ ਜਿਹੜੀ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿਚ ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਕਿ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਤੱਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਉਸ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
0: ਗੱਲਬਾਤ ਵੀ ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ

0: ਉੱਥੇ ਦੇਸ਼ਾਂ ਦੇ ਵਿੱਚ, ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਕਿ ਕੀ ਹੋ ਰਿਹਾ ਤੇ ਕੌਣ ਕਰ ਰਿਹਾ। ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ, ਇੱਥੇ ਤੱਕ ਸਾਹਿਬ ਵੀ ਇਸੇ ਗੱਲ ਦੀ ਆ, ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ੀਅਨ ਆ ਜਿਹੜੇ, ਉਹਨਾਂ ਨੂੰ ਪਤਾ ਆ ਇਸ ਗੱਲ ਦਾ। ਸੋ ਉਸ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ। ਤੇ
1: ਗੱਲਬਾਤ ਵੀ ਜਿਹੜੀ ਖਬਰ, ਚਲੋ ਸਾਰੀ ਦੁਨੀਆਂ ਨੇ, ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ, ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ, ਕਿ ਆਮ ਆਦਮੀ ਪਾਰਟੀ ਦੇ 6 ਤੋਂ 7 ਜਿਹੜੇ ਹੈਗੇ ਕੀ ਕਹਿੰਦੇ ਉਹਨਾਂ ਨੂੰ, ਦੋ ਹਾਂਜੀ, ਇੱਕ ਤਾਂ ਅਸੈਂਬਲੀ ਆ ਜਿਹਦੇ ਵਿੱਚ ਚੁਣ ਕੇ ਜਾਂਦੇ ਆ, ਇੱਕ ਜਿਹੜੀ ਦੂਜੀ ਹੁੰਦੀ ਕੀ ਕਹਿੰਦੇ ਉਹਨੂੰ,
0: ਰਾਜ ਸਭਾ 2 ਹੁੰਦੀਆਂ। ਹਾਂਜੀ
1: ਹਾਂਜੀ, ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ 6 ਬੰਦੇ ਜਿਹੜੇ ਆ ਛੱਡ ਕੇ ਤੇ ਸਿੱਧੇ ਜਾ ਕੇ ਬੀਜੇਪੀ ਚ ਹੋ ਗਏ, ਤੇ 10 ਸੀ ਉਹਨਾਂ ਦੇ ਟੋਟਲ ਬੰਦੇ। ਉਹ ਬੰਦੇ ਵੀ ਜਿਹੜੇ ਆ ਜੋ ਕਹਿ ਰਹੇ, ਜਿੱਦਾਂ ਗੱਲਾਂ ਚੱਲ ਰਹੀਆਂ ਕਿ ਉਹ ਜੋ ਵੀ ਅਮੀਰ ਬੰਦਾ ਸੀ ਨਾ, ਉਹਨਾਂ ਨੂੰ ਭੇਜਿਆ ਗਿਆ ਸੀ, ਪੰਜਾਬ ਦੇ ਟੌਪ ਦੇ ਅਮੀਰ ਬੰਦੇ, ਲਵਲੀ ਯੂਨੀਵਰਸਿਟੀ ਵਾਲਾ ਸੀ, ਹੋਰ ਸੀ, ਉਹਨਾਂ ਕੋਲੋਂ ਠੱਗਿਆ ਗਿਆ, ਉਹਨਾਂ ਨੂੰ ਪੈਸੇ ਪਤਾ ਨੀ ਕਿੰਨੇ ਕਿੰਨੇ ਕਰੋੜ ਰੁਪਇਆ ਲੈ ਕੇ ਉਹਨਾਂ ਨੂੰ ਉਹ ਦਿੱਤੀਆਂ ਗਈਆਂ, ਕਿਉਂਕਿ ਉਹਦੇ ਚ ਤੁਸੀਂ ਪੁਆਇੰਟ ਹੀ ਕਰਨੇ ਹੁੰਦੇ ਨਾ, ਉਹਦੇ ਚ ਕੋਈ ਇਲੈਕਸ਼ਨ ਲੜਨੀ ਹੁੰਦੀ ਉਹਨਾਂ ਨੇ। ਉਹ ਬੀਜੇਪੀ ਨੇ ਇੱਕ ਦੋ ਦੇ ਉਪਰ ਛਾਪੇ ਪਵਾਏ ਆ, ਤੇ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਇਹਨਾਂ ਨੂੰ ਛੱਡ ਕੇ ਜਾਣ ਨੂੰ, ਤੇ ਉਹ ਆ ਕੇ ਬੀਜੇਪੀ ਚ ਰਲ ਗਏ ਆ। ਤੇ ਹੁਣ ਪੰਜਾਬ ਦੀ ਆਮ ਜਿਹੜੀ ਪਾਰਟੀ, ਆਮ ਪਾਰਟੀ, ਉਹਦੀ ਹਾਲਾਤ ਪਤਲੀ ਬਹੁਤ ਹੁੰਦੀ ਜਾ ਰਹੀ ਆ। ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਦੇ 40-50 MLA ਜਿਹੜੇ ਆ ਉਹ ਵੀ ਭੱਜਣ ਦੀ ਤਿਆਰੀ ਦੇ ਵਿਚ ਆ। ਇਹਨਾਂ ਨੇ ਚੀਮਾ ਸਾਹਿਬ, ਜਿੰਨਾ ਚਿਰ ਇਹਨਾਂ ਦੀ ਸਿਆਸਤ ਰਹੀ, ਇਹਨਾਂ 4 ਸਾਲ, 4.5 ਸਾਲ ਹੋ ਚਲੇ, ਸਭਾ 4 ਸਾਲ ਹੋਏ, ਇਹਨਾਂ ਨੇ ਹਰ ਕਿਉਂਕਿ ਗੱਲ ਸੁਣ ਰਿਹਾ ਸੀ ਕਿਸੇ ਦੀ, ਬਾਦਲ ਸਾਹਿਬ ਦੀ ਗੱਲ ਸੁਣਦਾ ਸੀ, ਉਹ ਕਹਿੰਦੇ ਸੀ ਕਿ ਇੰਨੀ ਕੁ ਮੈਜੋਰਟੀ ਰੱਖੋ, 5-7 ਜਾਣੇ ਜ਼ਿਆਦਾ ਹੋਣ, ਹੈਨਾ। ਜਿੱਦਾਂ ਹੁਣ ਮੈਜੋਰਟੀ ਦੇ ਉਪਰ ਤੁਹਾਨੂੰ ਕਿੰਨੇ ਚਾਹੀਦੇ, 50 ਚਾਹੀਦੇ ਆ, 66-67 ਚਾਹੀਦੇ ਹੁੰਦੇ ਆ ਮੈਜੋਰਟੀ ਲੈਣ ਨੂੰ, ਹੈਨਾ, MLA, ਤੇ 2-4 ਉਪਰ ਥੱਲੇ ਹੁਣ ਜ਼ਿਆਦਾ ਪਾ ਰੱਖ ਲੋਗੇ ਤੇ ਫਿਰ ਸਾਨੂੰ ਤੰਗ ਕਰਨਗੇ ਕਿ ਭਾਈ ਮੈਨੂੰ ਮਿਨਿਸਟਰੀ ਦਿਓ, ਉਹ ਦਿਓ, ਇਹ ਦਿਓ। ਇਨ੍ਹਾਂ ਨੇ ਇਸ ਖੁਸ਼ੀਆਂ ਮਨਾਈਆਂ ਕਿ ਅਸੀਂ 95 ਆ, ਉਹਨਾਂ ਦੇ ਵਿਚ ਉਹ ਸਾਰੇ ਜਿਹੜੇ ਆ ਉਹ ਕਰਪਸ਼ਨ ਦੇ ਚੱਕਰਾਂ ਚ ਤੁਰ ਪਏ। ਉਹ ਕਹਿੰਦੇ 5 ਸਾਲ ਹੈਗੇ, ਜਿੰਨਾ ਲੁੱਟ ਹੁੰਦਾ ਲੁੱਟ ਲੋ, ਮੁੜ ਕੇ ਕਿਸੇ ਨੇ ਤੁਹਾਨੂੰ ਲਾਗੇ ਨੀ ਲੱਗਣ ਦੇਣਾ, ਤੇ ਉਹ ਲੋਟੂ ਬਣ ਗਏ। ਜੇ ਅੱਜ ਤੁਸੀਂ ਗੱਲ ਕਰਨ, ਇਹਨਾਂ ਦੇ ਬਹੁਤਿਆਂ ਦੇ ਨਾਂ ਡਰੱਗ ਦੇ ਵਿਚ ਆਉਂਦੇ ਆ, ਵਕਾਉਣ ਦੇ ਵਿਚ ਤੇ ਸਾਰਾ ਕੁਛ ਕਰਨ ਦੇ ਵਿਚ। ਫਿਰ ਇਹਨਾਂ ਨੇ ਕੱਲੇ ਕੱਲੇ MLA ਨੇ ਛੱਲਾਂ ਲਾਈਆਂ, ਉਹਦਾ ਹਿੱਸਾ ਪੱਤੀ ਜਿਹੜਾ ਹੈਗਾ ਉਹ ਫਿਰ ਉਪਰਲੀ ਸਰਕਾਰ ਜਿਹੜੀ ਬੈਠੀ ਆ, ਕੇਜਰੀਵਾਲ ਸਾਹਿਬ ਬੈਠੇ ਆ, ਉਹ ਆ ਉੱਥੇ ਤੱਕ ਜਾਂਦਾ ਸੀ ਉਹਨਾਂ ਨੂੰ ਖਾ ਲਓ, ਉਹਨਾਂ ਨੂੰ ਸੀ ਕਿ ਖਾ ਲਓ। ਦੇਖੋ ਹੁਣ ਚੀਮਾ ਸਾਹਿਬ ਪਿਛਲੇ 4-5 ਸਾਲਾਂ ਦੇ ਵਿਚ ਇੰਨਾ ਜ਼ਿਆਦਾ ਡਰੱਗ ਹੋ ਗਿਆ ਕਿ ਘਰ ਭਰਤੀ ਮੁੰਡੇ ਮਰ ਰਹੇ ਲੋਕਾਂ ਦੇ,
0: ਮਰ ਰਹੇ ਆ ਬਿਲਕੁਲ।
1: 3 ਬੱਚੇ, ਇੱਕ ਮਾਂ ਰੋਂਦੀ ਸੀ, 3 ਬੱਚੇ ਉਹਦੇ ਮੁੰਡੇ, 3 ਮਰ ਗਏ।
0: ਹਾਂਜੀ,
1: ਹਾਲਾਤ ਇਦਾਂ ਦੀ ਪੈਦਾ ਕਰ ਦਿੱਤੀ, ਰੇਤਾ ਬਜਰੀ ਚੋਰੀ ਹੋ ਗਿਆ, ਪੰਜਾਬ ਦੇ ਹਾਲਾਤ ਇੰਨੇ ਬੁਰੇ ਹੋ ਗਏ ਇਸ ਵੇਲੇ ਕਿ ਚੋਰੀਆਂ ਹੋ ਰਹੀਆਂ, ਡਾਕੇ ਪੈ ਰਹੇ ਆ ਤੁਹਾਡੇ ਘਰਾਂ ਦੇ ਵਿਚ, ਸ਼ਰੇਆਮ। ਅੱਜ ਮੈਂ ਦੇਖ ਰਿਹਾ ਸੀ ਜਲੰਧਰ ਦੇ ਵਿਚ ਸੀ, 2 ਬੰਦੇ, ਕੋਈ ਬੰਦਾ ਬਾਹਰ ਅੱਗੇ ਬਿਠਾ, ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਚਾਬੀਆਂ ਦੇ ਗਿਆ ਕਿ ਮੇਰੀ ਕੋਠੀ ਦਾ ਖਿਆਲ ਰੱਖੀ, ਕਦੀ ਸਫਾਈ ਸਫੂਈ ਕਰਾ ਦਿਆ ਕਰੀ। ਤੇ ਉਹ ਆਪ 12-14 ਮੀਲ ਕਿਸੇ ਪਿੰਡ ਚ ਰਹਿੰਦਾ ਸੀ, ਆ ਕੇ ਆਉਂਦਾ ਹੋਏਗਾ, 2-3 ਦਿਨ ਕੋਈ ਸਫਾਈ ਸਫੂਈ ਕਰਾ ਜਾਂਦਾ ਸੀ। ਉਹਦੇ ਘਰ ਕੋਠੀ ਦੇ ਵਿਚ 2 ਜਣੇ ਵੜ ਗਏ, ਉਹ ਕਰ ਕੀ ਰਹੇ ਆ। ਫਿਰ ਪਿੰਡ ਵਾਲਿਆਂ ਕਿਸੇ ਨੇ ਦੇਖ ਲਿਆ, ਉਹਨਾਂ ਨੇ ਉਹਨੂੰ ਕਾਲ ਕੀਤੀ ਕਿ ਭਾਈ ਇਹ ਤੁਹਾਡੀ ਹੈ ਜਗ੍ਹਾ ਦੇ ਉੱਪਰ ਹੋ ਰਿਹਾ। ਉਹਨੇ ਦਵਾ ਪੁਲਿਸ ਨੂੰ ਕਾਲ ਕੀਤੀ, ਲੋਕਾਂ ਨੇ ਘੇਰਾ ਪਾ ਲਿਆ ਕੋਠੀ ਨੂੰ, ਪੁਲਿਸ ਵੀ ਆ ਗਈ ਤੇ ਉਹ ਅਲਮਾਰੀਆਂ ਚ ਲੁਕੇ ਹੋਏ ਤੇ ਉਥੋਂ ਕੱਢੇ, ਲਾਇਆ ਕੀ ਸੀ ਉਹਨਾਂ ਨੇ, ਟੂਟੀਆਂ ਲਾ ਕੇ ਝੋਲਿਆਂ ਚ ਪਾਈਆਂ ਹੋਈਆਂ ਸੀ, ਟੂਟੀਆਂ। ਇਹੋ ਜੇ ਕੰਮ ਪੰਜਾਬ ਦੇ ਵਿਚ ਨਹੀਂ ਸੀ ਹੁੰਦੇ ਚੀਮਾ ਸਾਹਿਬ, ਪਹਿਲਾਂ ਜਦੋਂ ਅਸੀਂ ਉੱਥੇ ਰਹੇ ਹਾਂ। ਬਾਹਰ ਲੋਕੀ ਕੋਠਿਆਂ ਦੇ ਸੋਨੇ ਹੀ ਬੰਦ ਹੋ ਗਏ, ਕੀ ਪਤਾ ਕਹਿੰਦੇ ਆ ਕੇ ਕੋਠੇ ਤੇ ਚੜ ਕੇ ਗਲਾ ਫੜ ਜਾਣਾ ਕਿਹਦਾ।
0: ਇਹ ਵੀ ਸਾਰਾ ਕੁਛ ਹੈ ਖਾਕ ਸਾਹਿਬ ਜੀ, ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹਾਂ ਇਹ ਸਾਰਾ ਕੁਛ ਹੈ ਜਿਹੜਾ, ਇਹ ਵੀ ਇੱਕ ਰਾਜਨੀਤੀ ਦਾ ਕੂਟ, ਰਾਜਨੀਤੀ ਜਿਹਨੂੰ ਆਪਾਂ ਕਹਾਂਗੇ, ਉਹਦਾ ਹਿੱਸਾ ਆ। ਦੇਖੋ ਉਹ ਜਿਹੜੇ ਲੋਕ ਸੀਗੇ ਉਹਨਾਂ ਸਮਿਆਂ ਦੇ ਵਿਚ ਬਾਹਰ ਆਮ ਕਰਕੇ ਲੋਕ ਜਿਹੜੇ ਸੀਗੇ ਜੱਟ ਜ਼ਿਮੀਦਾਰ, ਉਹ ਖੂਹਾਂ ਤੇ ਹੀ ਸੌਂਦੇ ਹੁੰਦੇ ਸੀ, ਖੂਹਾਂ ਤੇ ਉਹਨਾਂ ਦੇ ਡੰਗਰ ਬਾਹਰ ਬੰਨੇ ਹੁੰਦੇ ਸੀਗੇ, ਖੇਤਾਂ ਦੇ ਵਿੱਚ ਬੰਨ ਲੈਂਦੇ ਸੀਗੇ, ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਦੇਣੇ।

0: ਕੇ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਦੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ ਉਹ ਮੂਵਮੈਂਟ ਚੱਲੀ ਸੀਗੀ
1: ਹਾਂਜੀ, ਮਹੀਨੇ ਚੱਲੀ ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾਤੇ ਸੀ। ਪਰ ਹੁਣ ਹਾਲਾਤ ਹੋਏ ਨਾ, ਹੁਣ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜਿਆਦਾ। ਜਿਹੜਾ ਬੰਦਾ ਕੱਟ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ, ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਮੈਂ ਕਿਹੇ ਤਰੀਕੇ ਨਾਲ ਲੈ ਲਵਾਂ। ਉਹ ਫਿਰ ਦੇਖਦਾ ਨੀਗਾ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ। ਜਿੱਥੇ ਵੀ ਉਹਦਾ ਹੱਥ ਵਸਿਆ ਉਹਨੇ ਉਨਾ ਕ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
0: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ। ਤੇ ਜਦੋਂ
1: ਆਲਾ ਚੀਮਾ ਸਾਹਿਬ ਜਿਹੜੇ ਆ ਕੁਆੜੀ ਹੈ ਨਾ, ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ ਦੀਆਂ
0: ਸਮਾਨ ਆਉਂਦਾ ਬਿਲਕੁਲ
1: ਲੈ ਜਾਂਦੇ, ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁੱਗ ਲੱਗੇ ਹੁੰਦੇ ਸਭ ਕੁਝ ਲਾ ਕੇ ਲੈ ਜਾਂਦੇ, ਮੋਟਰਾਂ ਚ
0: ਲਾ ਕੇ ਲੈ ਜਾਂਦੇ।
1: ਹੱਦ ਹੋ ਗਈ, ਇੱਦਾਂ ਹੁੰਦੀ ਸੀ ਕਿਤੇ ਪੰਜਾਬ ਚ?
0: ਨਹੀਂ ਸੀ ਹੁੰਦੀ ਕਾਕਾ ਜੀ, ਜੇ ਤੁਸੀਂ ਪੰਜਾਬ ਦੀ ਉਹ ਹਿਸਟਰੀ ਪਿਛਲੀ ਦੇਖੋ, ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹਦੇ ਰਾਜ ਦੇ ਵਿੱਚ, ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜਾਲ ਨੀ ਜੀ ਕਿਸੇ ਦੀ ਲਾ ਲਵੇ।
1: ਬਿਲਕੁਲ
0: ਇੱਥੋਂ ਤੀਕਰ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ। ਉਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਸਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ, ਤੁਹਾਡੇ ਹੱਥ ਚੱਲਦੇ ਆ ਕੰਮ ਕਰਨ ਨੂੰ, ਤੇ ਉੱਤੇ ਜੀ ਤੁਹਾਡੇ ਕੋਲ ਜਿਹੜੀ ਵਿਦਿਆ ਆ, ਨਾਮ ਵਿਦਿਆ ਨੂੰ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਤਾਂ ਤੁਸੀਂ ਵਧੀਆ ਕੰਮ ਕਰੋਗੇ, ਕੋਈ ਵਪਾਰ ਕਰ ਲਓਗੇ, ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਣੀ।
1: ਬਿਲਕੁਲ,
0: ਹੁਣ ਜਿਹੜੀ ਐਜੂਕੇਸ਼ਨ ਹੈ ਭਾਰਤ ਦੇ ਵਿੱਚ, ਉਹਦਾ ਜਿਹੜਾ ਲੈਵਲ ਹੈ ਐਜੂਕੇਸ਼ਨ ਦਾ ਭਾਰਤ ਦੀ, ਉਹ ਇੰਨਾ ਗਿਰ ਚੁੱਕਿਆ ਕਿ ਉਹ ਕੋਈ ਨੌਕਰੀ ਕਰਨ ਦੇ ਕਾਬਿਲ ਵੀ ਹੈ ਨਹੀਂ, ਉਹਨਾਂ ਕੋਲ ਸਰਟੀਫਿਕੇਟ ਜ਼ਰੂਰ ਹੁੰਦਾ ਹੈ ਬਾਹਰ ਦਾ।
1: ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਲਵਲੀ ਯੂਨੀਵਰਸਿਟੀ ਆ ਜਾਂ ਹੋਰ ਪ੍ਰਾਈਵੇਟ ਸਕੂਲ ਆ, ਇਹਨਾਂ ਦੀ ਤੇ ਕੱਲ ਨੂੰ ਪੜ੍ਹ ਵੀ ਜਾਣੇ, ਇਹਨਾਂ ਪੁੱਛਦਾ ਹੀ ਕੋਈ ਨੀਗਾ। ਜੇ ਸਰਕਾਰੀ ਸਕੂਲ ਚ ਪੜ੍ਹਿਆ, ਚੰਗੇ ਨੰਬਰ ਆ, ਉਹਨਾਂ ਨੂੰ ਜਾਬਾਂ ਮਿਲਦੀਆਂ, ਇਹਨਾਂ ਦੀ ਡਿਗਰੀਆਂ ਉਹ ਮਿਲਦੇ ਨੀ, ਬਣਦੇ ਉਹ ਕਹਿੰਦੇ ਡਿਗਰੀਆਂ ਹੈ ਨੀ, ਸਾਡੇ ਮੁਤਾਬਕ ਡਿਗਰੀ ਨੀ ਹੈਗੀ ਉਹ।
0: ਹਾਂਜੀ, ਸੋ ਇਹ ਜਿਹੜੀ ਆ ਸਾਰੀ ਐਜੂਕੇਸ਼ਨ ਦੀ ਘਾਟ ਆ, ਉਹ ਜਿੰਨਾ ਚਿਰ ਐਜੂਕੇਸ਼ਨ ਨਹੀਂ ਸਹੀ ਮਿਲਦੀ ਉਨਾ ਚਿਰ ਲੋਕਾਂ ਨੇ ਏਦਾਂ ਹੀ ਰਹਿਣਾ ਆ। ਉਹ ਜਿਹੜਾ ਪੰਜਾਬ ਜਿਹਦੀ ਧਰਤੀ ਆ, ਉਹ ਕਾਕ ਸਾਹਿਬ ਜੀ ਇੱਕ ਕਿਸਮ ਦੀ ਸਮਝ ਲਓ ਤੁਸੀਂ, ਜਿਹਨੂੰ ਬ੍ਰਿੰਕ ਕਹਿੰਦੇ ਆ, ਬ੍ਰਿੰਕ ਦੇ ਉੱਤੇ ਜਿਹੜੀ ਕਹਿੰਦੇ ਹੁੰਦੇ ਆ ਕੰਢੇ ਤੇ ਆ, ਉਹ ਕਿਸੇ ਵੇਲੇ ਵੀ ਉਹ ਹਾਲਾਤ ਆ ਜਿਹੜੇ ਉਹਦੇ ਇੱਥੋਂ ਤੀਕਰ ਬਣ ਸਕਦੇ, ਜਿਹਨੂੰ ਕਹਿੰਦੇ ਨਾ ਬੰਬ ਵਾਂਗੂ ਪਟਾਕਾ ਪੈਂਦਾ ਇਕਦਮ, ਉੱਥੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਪੈਦਾ ਹੋਏ ਆ। ਉੱਥੇ ਜਦੋਂ ਮਰਜ਼ੀ ਕੋਈ ਸ਼ੈਤਾਨ ਦਾ ਚਰਖਾ ਜਿਹੜਾ, ਉੱਥੇ ਜਦੋਂ ਮਰਜ਼ੀ ਕੋਈ ਚੰਗਿਆੜੀ ਲਾ ਦੇਵੇ, ਤੇ ਜਿਹੜੀ ਪਰਜਾ ਆ ਉਹਨੇ ਖਾਕ ਸਾਹਿਬ ਜੀ ਬਹੁਤ ਬਹੁਤ ਖੂਨ ਖਰਾਬਾ ਹੋਣਾ ਉੱਥੇ, ਜਿਹੜੇ ਹਾਲਾਤ ਉੱਥੇ ਦੇ
1: ਥੋੜਾ ਹੋਇਆ ਵਾ ਅੱਗੇ ਵੀ ਖਰਾਬਾ ਸਾਡੇ ਦੇ ਉੱਪਰ ਤੇ ਇਹ ਲੱਗਾ ਧੱਬਾ ਹੀ ਲੱਗਾ ਹੈਗਾ, ਅੱਜ ਮਾਰ ਦਿਓ ਉਹਨੂੰ ਮਾਰ ਦਿਓ ਮੁੰਡਾ,
0: ਬਿਲਕੁਲ ਬਿਲਕੁਲ
1: ਜਾ ਕੇ ਬਿਨਾਂ ਗੱਲ ਤੋਂ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਮੁਕਾਬਲਾ ਬਣਾ ਕੇ ਮਾਰੀ ਜਾਂਦੇ ਆ, ਇਹ ਸਾਰਾ
0: ਹੋ
1: ਰਿਹਾ, ਇਹ ਹੁੰਦਾ ਹੀ ਰਹਿਣਾ ਇਹਦੇ ਤੇ। ਮੈਂ ਹਮੇਸ਼ਾ ਗੱਲ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਐਸਾ ਕੋਈ ਬੰਦਾ ਪੰਜਾਬ ਚੋਂ ਉੱਠੇ ਜਿਹੜਾ ਇਹ ਸੋਚ ਕੇ ਆਵੇ ਕਿ ਇੱਕ ਰੁਪਈਆ ਕਰਪਸ਼ਨ ਨਹੀਂ ਕਰਨੀ, ਨਾ ਮੈਂ ਆਪਣੇ MPਾਂ ਨੂੰ MLAਂ ਨੂੰ ਕਰਨ ਦੇਣੀ, ਸਰਕਾਰ ਟੁੱਟ ਜਾਏ ਭੱਜ ਜਾਏ ਜੋ ਜਿੰਨਾ ਚਿਰ ਵੀ ਮੈਂ ਰਹਾਂ, ਤੇ ਮੈਂ ਇੱਕ ਵਾਰੀ ਸਾਰਾ ਕੁਛ ਕਲੀਨ ਕਰ ਦਵਾਂ, ਲਬੇਰਾ ਇੰਨਾ ਹੀ ਰਹਿ ਜਾਵੇ ਕਿ ਦੁਨੀਆਂ ਤੇ ਨਾਂ ਰਹਿ ਜਾਏ ਕਿ ਭਾਈ ਇਹ ਬੰਦਾ ਵੀ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ ਜਿਹੜਾ ਸਵਾਰ ਗਿਆ। ਕਰ ਸਕਦਾ ਕੋਈ ਵੀ ਵਿਚੋਂ ਕੁਛ, ਪਰ ਇਹ ਹੈ ਕਿ ਪਤਾ ਨੀ ਇਹਦੀ ਇਹਦਾ ਨਸ਼ਾ ਹੀ ਇੰਨਾ ਇਸ ਚੌਧਰ ਦਾ ਕਿ ਮੈਂ ਬਣ ਗਿਆ ਤਾਂ ਬਸ ਕੋਠੀਆਂ ਤਾਂ ਮਗਰ ਗੱਡੀਆਂ, 200-400 ਗੱਡੀਆਂ ਮਗਰ ਹੋਣੀਆਂ ਚਾਹੀਦੀਆਂ। ਇੱਕ ਮੁੱਖ ਮੰਤਰੀ ਦੇ ਨਾਲ ਚੀਮਾ ਸਾਹਿਬ ਐਬੂਲੈਂਸ ਚੱਲਦੀ ਤੇ ਫਾਇਰ ਦੀਆਂ ਗੱਡੀਆਂ ਚੱਲਦੀਆਂ ਐਬੂਲੈਂਸਾਂ ਵੀ।
0: ਬਿਲਕੁਲ
1: ਯਾਰ, ਇੱਥੋਂ ਗਿਆ ਨਾ, ਇਹਨਾਂ ਘਰਾਂ ਚ ਉੱਠ ਕੇ ਗਿਆ ਤੂੰ।
0: ਹਾਂਜੀ ਹਾਂਜੀ,
1: ਇਸ ਵੇਲੇ ਕਿਹੜੀ ਏਡੀ ਅੱਗ ਲੱਗ ਗਈ ਕਿ ਤੈਨੂੰ ਤੇਰੇ ਮਗਰ ਗੋਲੀਆਂ ਲੈ ਕੇ ਲੋਕ ਤੁਰੇ ਫਿਰਦੇ ਆ।
0: ਉਹੀ ਤਾਂ ਗੱਲ ਆ ਖਾਕ ਸਾਹਿਬ ਜੀ, ਉਹੀ ਤਾਂ ਗੱਲ ਆ, ਜਿਹੜਾ ਇਹ ਸਾਰਾ ਕੁਛ ਆ, ਜਿਹੜਾ ਸਾਰਾ ਕੁਛ ਜਿਹੜਾ ਸਿਸਟਮ ਦਾ ਖਾਕ ਸਾਹਿਬ ਜੀ, ਉਹ ਜਿਹਨੂੰ ਕਹਿੰਦੇ ਪੱਠਾ ਬੈਠ ਗਿਆ, ਉੱਥੋਂ ਇਹਦਾ ਕੋਈ ਸਿਸਟਮ ਨਹੀਂ ਹੈਗਾ। ਦੇਖੋ ਸਿੰਗਾਪੁਰ ਤੁਸੀਂ ਦੇਖ ਲਓ ਖਾਕ ਸਾਹਿਬ ਜੀ, ਉਹ ਛੋਟਾ ਜਿਹਾ ਮੇਰਾ ਖਿਆਲ ਆ, ਉਹਦਾ ਜਿਹੜੀ ਸਾਰਾ ਇੱਕ ਪਾਸੇ ਨੂੰ ਸ਼ਾਇਦ ਉਹ 12 ਕਮੀਲ ਆ ਤੇ ਦੂਜੇ ਪਾਸੇ ਨੂੰ 18 ਕਮੀਲ ਆ, ਇੰਨੇ ਕਮੀਲ ਦਾ ਉਹ ਸਾਰਾ ਇੱਕ ਦੇਸ਼ ਆ ਪੂਰਾ।
1: ਇੱਕ ਜ਼ਿਲ੍ਹੇ ਸਾਡੇ ਵੱਡੇ ਜ਼ਿਲ੍ਹੇ
0: ਏਡਾ ਕਿਆ, ਔਰ ਉੱਥੇ ਦੇ ਜਿਹੜੇ ਕਾਨੂੰਨ ਆ, ਲਾ ਆ, ਜਿਹੜਾ ਉਹ ਕਹਿੰਦੇ ਆ ਕਿ ਅਸੀਂ ਤੈਨੂੰ ਤਨਖਾਹ, ਜਿਹੜੇ ਇਹ MLA ਵਗੈਰਾ ਉਹਨਾਂ ਦੀ ਗਵਰਨਮੈਂਟ ਦੇ ਦੂਜੇ ਹੁੰਦੇ ਆ, ਨੁਮਾਇੰਦੇ ਹੁੰਦੇ, ਉਹ ਕਹਿੰਦੇ ਤੈਨੂੰ ਇੰਨੀ ਤਨਖਾਹ ਦੇਣੀ ਆ ਜਿਹਦੇ ਨਾਲ ਤੂੰ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕੇਗਾ, ਤੈਨੂੰ ਵੱਡੀ ਕਰਪਸ਼ਨ ਦੀ ਲੋੜ ਨਹੀਂ ਪਊਗੀ, ਹੋਰ ਪੈਸੇ ਦੀ ਲੋੜ। ਪਰ ਨਾਲ ਉਹਦੀ ਤਨਖਾਹ ਇੰਨੀ ਦੇਣ ਦੇ ਨਾਲ ਉਹਨੂੰ ਇਹ ਸ਼ਰਤ ਵੀ ਰੱਖੀ ਹੈ ਕਿ ਜੇ ਤੂੰ ਕਰਪਸ਼ਨ ਲੈਂਦਾ ਫੜਿਆ ਗਿਆ ਤਾਂ ਤੈਨੂੰ ਅਸੀਂ ਤੰਗ ਦੇਣਾ। ਜਦੋਂ ਇਸ ਤਰ੍ਹਾਂ ਦੇ ਸਟ੍ਰਿਕ ਲਾ ਆ ਜਿਹੜੇ ਉਹ ਨਹੀਂ ਉਹ ਬਣਨਗੇ ਤਾਂ ਉਹਨਾਂ ਚਿਰ ਇੱਥੇ ਕੋਈ ਸੁਧਾਰ ਨਹੀਂ ਹੋਣਾ।
1: ਪਾਰਟੀਆਂ ਕਰਾਉਂਦੀਆਂ ਚੀਮਾ ਸਾਹਿਬ
0: ਬਿਲਕੁਲ ਉਹੀ ਕਰਾਉਂਦੀਆਂ, ਪਰ
1: ਜਿਹੜੇ ਉਹਨਾਂ ਦੇ ਵੱਡੇ ਗੁਰਗੇ ਹੈਗੇ ਆ ਉਹ ਕਰਾਉਂਦੇ ਆ ਕਿ ਸਾਨੂੰ ਇਲੈਕਸ਼ਨ ਕਰਨੀ ਅਗਲੀ ਵਾਰੀ ਜਾਂ ਇਹਦੇ ਪੈਸੇ।
0: ਹਾਂਜੀ, ਪੈਸੇ ਇਕੱਠੇ ਕਰਕੇ ਦਿਓ ਬਸ ਬਸ।
1: ਸੇਵਾ ਕਰਨ ਥੋੜੋ ਆਉਂਦੇ ਆ, ਜਿਹੜਾ ਵੀ ਆਇਆ
0: ਨਾ ਨਾ ਸੇਵਾ ਕਰਨੀ ਉਹਨੇ
1: ਲੁੱਟਣੀ ਆ, ਲੁੱਟ ਕੇ
0: ਲੁੱਟਣ ਆਉਂਦੇ ਆ ਜੀ। ਬਿਲਕੁਲ
1: 4 ਲੱਖ ਕਰੋੜ ਰੁਪਇਆ ਉਸ ਕਰਜ਼ਾ 4.5 ਦੇ ਹੋ ਜਾਣਾ ਜਦੋਂ ਤੱਕ ਇਹਨੇ ਭਗਵੰਤ ਮਾਨ ਨੇ ਜਾਣਾ ਉਦੋਂ।
0: ਹਾਂਜੀ ਹਾਂਜੀ ਬਿਲਕੁਲ,
1: ਬੁਰਾ ਹਾਲ ਕਰਤਾ ਪੰਜਾਬ ਦਾ,
0: ਬੁਰਾ ਹਾਲ ਕਰ ਦਿੱਤਾ ਜੀ। ਇਹਦੇ ਚ ਕੋਈ ਸ਼ੱਕ ਨਹੀਂ, ਲੋਕਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਅਕਾਲੀ ਪਾਰਟੀ ਦੇ ਲੋਕ ਦੁਖੀ ਸੀਗੇ ਕਿ ਸ਼ਾਇਦ ਇਹਨਾਂ ਨੇ ਕਰਪਸ਼ਨ ਕੱਲਿਆਂ ਨੇ ਕੀਤੀ ਹੋਈ ਆ, ਪਰ ਉਹ ਵਿੱਚ ਬਾਕੀ ਜੀ ਅਸੀਂ ਸਾਰੇ ਸੀਗੇ। ਉਹ ਲੋਕਾਂ ਨੇ ਇਕਦਮ ਜਿਹਨੂੰ ਕਹਿੰਦੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ ਵੀ ਨਵੀਂ ਪਾਰਟੀ ਆ।
1: ਕੇਜਰੀਵਾਲ ਨੇ ਤਾਰੇ ਹੀ ਐਸੇ ਦਿਖਾਏ ਲੋਕਾਂ ਨੂੰ, ਕਰ ਦੇਣਾ ਅਸੀਂ ਉਹ ਕਰ ਦੇਣਾ, ਲੋਕ ਅਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਕਹਿੰਦੇ
0: ਅੱਕੇ ਹੋਏ ਸੀ ਬਿਲਕੁਲ,
1: ਕਾਂਗਰਸ ਅਕਾਲੀ ਵੀ ਉਹ ਕਰਦੇ, ਦਿਓ ਇਹਨਾਂ ਨੂੰ ਚਾਂਸ। ਚਾਂਸ ਦੇਤਾ ਵੱਡਾ, ਚਾਂਸ ਹਮੇਸ਼ਾ ਦੇਣਾ ਚਾਹੀਦਾ ਕਿ ਬਰਾਬਰ ਜੀ ਰਵੇ ਬੰਦਾ। ਦੇਖੋ ਆਪੋਜੀਸ਼ਨ ਵੀ ਸਟਰਾਂਗ ਹੋਵੇ, ਬਰਾਬਰ ਦੇ 2-4 ਸੀਟਾਂ ਘੱਟ ਹੋਣ ਤੇ ਦੂਜੇ ਹੋਣ, ਉਹਨਾਂ ਨੂੰ ਡਰ ਹੁੰਦਾ ਫਿਰ ਕਿ ਅਸੀਂ ਜੇ ਕੀਤਾ ਤੇ ਇਹ ਸਾਨੂੰ ਘੇਰ ਲੈਣਗੇ, ਸਾਡੇ ਬੰਦੇ ਦੋ ਤੋੜ ਕੇ ਸਰਕਾਰ ਸਿੱਟ ਸਕਦੇ ਆ। ਪਰ ਲੋਕਾਂ ਨੇ 95 ਜਿਤਾ ਤੇ ਜੀ 117 ਚੋਂ।
0: ਖਾਕ ਸਾਹਿਬ ਦੇਖੋ ਜਿਹੜਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਆ ਇਹ ਉਹ ਇੱਥੇ ਆਮ ਕਰਕੇ ਅਮਰੀਕਾ ਦੇ ਵਿੱਚ ਕਹਾਵਤ ਆ, ਉਹ ਕਹਿੰਦੇ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਾਂ ਇੱਕ ਵਕੀਲ ਆ ਜਾਂ ਇੱਕ ਚਰਚ ਦਾ ਪਾਦਰੀ ਆ, ਇਹ ਜਿਹੜੇ ਲੋਕ ਹੁੰਦੇ ਆ ਜਾਂ ਇੱਕ ਪੋਲੀਟੀਸ਼ਨ ਆ, ਇਹ ਜਿਹੜੇ ਲੋਕ ਹੁੰਦੇ ਆ ਇਹ ਹੁੰਦੇ ਹੀ ਕਰਪਟ ਆ, ਇੱਥੇ ਇਹ ਗੱਲ ਮੰਨਣੀ ਆ। ਔਰ ਜਿਹੜਾ ਵਪਾਰੀ ਆ, ਵਪਾਰੀ ਵੀ ਉਹ ਕਹਿੰਦੇ ਵਪਾਰੀ ਜਿਹੜੇ ਨੂੰ ਮਰਜ਼ੀ, ਇੱਥੇ ਅਮਰੀਕਾ ਦੀ ਇਹ ਗੱਲ ਕਾਕ ਸਾਹਿਬ ਜੀ, ਉਹ ਕਹਿੰਦੇ ਵਪਾਰੀ ਨੂੰ ਜਿਹੜੇ ਨੂੰ ਮਰਜ਼ੀ ਜਦ ਮਰਜ਼ੀ ਤੁਸੀਂ ਜਾ ਕੇ ਕੜੀਆਂ ਲਾ ਕੇ ਉਹਨੂੰ ਜੇਲ੍ਹ ਚ ਲੈ ਜਾਓ ਤੇ ਜਦੋਂ ਤੁਸੀਂ ਉਹਨੂੰ ਸਵਾਲ ਕਰੋਗੇ ਉਹਦੇ ਚ ਹੇਰਾ ਫੇਰੀਆਂ ਜਿਹੜੀਆਂ ਤੁਹਾਨੂੰ ਲੱਭਣੀਆਂ ਹੀ ਲੱਭਣੀਆਂ। ਇਹੀ ਗੱਲ ਆ ਜਿਹੜੀ ਰਾਜਨੀਤਿਕ ਆਗੂਆਂ ਦੀ, ਉਹ ਕਹਿੰਦੇ ਰਾਜਨੀਤਿਕ ਆਗੂ ਆ ਜਿਹੜਾ ਜਿਹਨੂੰ ਮਰਜ਼ੀ ਚੱਕ ਲਓ, ਚੱਕ ਕੇ ਲਿਆ ਕੇ ਉਹਦਾ ਇਨਵੈਸਟੀਗੇਸ਼ਨ ਕਰੋ ਤੇ ਉਹਦੇ ਚ ਤੁਹਾਨੂੰ ਹੇਰਾ ਫੇਰੀ ਲੱਭਣੀ ਲੱਭਣੀ ਆ।
1: ਇਸੇ ਤਰ੍ਹਾਂ ਇੰਨਾ ਕੁਛ ਬਣਾਤਾ ਸਾਇੰਸਦਾਨ ਨੇ ਕੰਨਾਂ ਦੇ ਲਾ ਕੇ ਤੇ ਸਾਰਾ ਕੁਛ ਹੀ ਬੋਲੀ ਜਾਵੇ ਕਿ ਮੈਂ ਇੱਥੇ ਵੀ ਲੁੱਟਿਆ, ਮੈਂ ਇਹਨੂੰ ਵੀ ਲੁੱਟਿਆ, ਇਹੋ ਜਿਹਾ ਥਰਮੋਮੀਟਰ ਕੋਈ ਬਣਨਾ ਚਾਹੀਦਾ ਸੀ।
0: ਉਹ ਬਣਾ ਲੈਣਾ ਹੌਲੀ ਹੌਲੀ ਜੀ, ਬਣਾ ਲੈਣਾ ਉਹ
1: ਬਣਾਏਗਾ ਜਾਂ ਜਪਾਨ ਬਣਾਏਗਾ, ਇਹੋ ਜਿਹਾ ਬਣ ਜਾਣਾ ਕਿ ਬੰਦੇ ਦੇ ਇੱਥੇ ਲਾ ਦਿਓ ਕਦੇ ਹਾਰਟ ਦੇ ਲਾਗੇ ਛਾਗੇ, ਉਹ ਸਾਰਾ ਕੁਛ ਆਪਣੇ ਆਪ ਹੀ ਬਕੀ ਜਾਵੇ। ਹਾਂਜੀ
0: ਬਕੀ ਜਾਵੇ,
1: ਇਹ ਦੇਖੋ ਲਈ ਜਾਂਦਾ, ਇਹਦੇ ਕੋਲ ਮੈਂ 10 ਰੁਪਏ ਖੋਏ, ਮੈਂ ਕੀਤਾ ਸਾਰਾ ਕੁਛ, ਉਹ ਆ ਜਾਏਗਾ ਬਾਹਰ। ਪਰ ਇਹੋ ਜਿਹੀਆਂ ਚੀਜ਼ਾਂ ਬਣ ਜਾਣਗੀਆਂ ਜੀ, ਜਿੱਦਾਂ ਟੈਕਨੋਲੋਜੀ ਵੱਧ ਗਈ ਨਾ, ਇਹ ਚੀਜ਼ ਕੋਈ ਵੱਡੀ ਗੱਲ ਨਹੀਂ ਹੈ, ਇਹ ਵੀ ਬਣ ਜਾਏਗੀ ਥੋੜੇ ਦਿਨਾਂ,
0: ਬਣ ਜਾਣੀਆਂ ਜੀ, ਬਿਲਕੁਲ ਬਣ ਜਾਣੀਆਂ। ਤੇ ਖੱਤ ਸਾਹਿਬ ਜੀ ਕੁਝ ਖਬਰਾਂ ਆਪਣੇ ਕੋਲ ਹੈਗੀਆਂ ਉਹ ਵੀ ਕਰ ਲਈਏ। ਅਮਰੀਕਾ ਦਾ ਜਿਹੜਾ ਜੋਰਜੀਆ ਸੂਬਾ ਖੱਤ ਸਾਹਿਬ ਜੀ, ਦੱਖਣ ਵੱਲ ਦੇ ਪਾਸੇ 2 ਵੱਡੀਆਂ ਅੱਗਾਂ ਲੱਗਣ ਕਾਰਨ 40,000 ਏਕੜ ਆ ਜਿਹੜਾ ਖੱਖ ਸਾਹਿਬ ਜੀ ਉਹ ਸੜਿਆ, ਤੇ ਖੱਖ ਸਾਹਿਬ ਜੀ 120 ਘਰ ਆ ਜਿਹੜੇ ਉਹਨਾਂ ਦਾ ਸੜ ਕੇ ਜਿਹੜੀ ਆ ਸੁਆਹ ਜਿਹਨੂੰ ਕਹਿੰਦੇ ਆ ਹੋ ਗਈ ਆ, ਤੇ ਕਿਹਾ ਗਿਆ ਕਿ ਅੱਗਾਂ ਭਿਆਨਕ ਔੜ ਲੱਗਣ ਕਾਰਨ ਕਹਿੰਦੇ ਇਹਦਾ ਜਿਹੜਾ ਉਹ ਬਣਿਆ, ਕਿਉਂਕਿ ਦਰਖਤ ਆ ਜਿਹੜੇ ਉਹ ਸੁੱਕ ਜਾਂਦੇ ਆ, ਹੋਰ ਜਿਹੜੀ ਛੋਟੀ ਬਨਸਪਤੀ ਆ ਉਹ ਸੁੱਕ ਜਾਂਦੀ ਆ, ਸੁੱਕਣ ਤੇ ਉੱਥੇ ਫਿਰ ਸਿਰਫ ਇੱਕ ਚਿੰਗਿਆਲੀ ਦੀ ਲੋੜ ਹੁੰਦੀ ਆ। ਚਿੰਗਿਆਲੀ ਮੜੀ ਜੇ ਲੱਗੀ ਨਹੀਂ ਤਾਂ ਉਹ ਫਿਰ ਸੁੱਕਾ ਬਾਲਣ ਹੁੰਦਾ, ਤੁਹਾਨੂੰ ਪਤਾ ਪਈ ਉਹ ਫਿਰ ਪੈਟਰੋਲ ਵਰਗਾ ਹੁੰਦਾ। ਬਿਲਕੁਲ ਬਿਲਕੁਲ ਖੱਖ ਸਾਹਿਬ ਜੀ, ਇਹ ਆਪਣੇ ਭਾਰਤ ਦੇ ਵਿਚ ਉਹ ਹੋਇਆ ਇੱਕ ਬਹੁਤ ਵੱਡਾ ਉਹ ਸਾਇੰਸਦਾਨ ਸੀਗਾ, ਹੁਣ ਮੈਨੂੰ ਉਹਦਾ ਨਾਂ ਨੀ ਆਉਣਾ, ਮੈਥਮੈਟਿਕਸ ਦਾ ਵੀ ਉਹ ਬਹੁਤ ਮਾਹਰ ਸੀਗਾ, ਪੁਰਾਣੇ ਸਮਿਆਂ ਦੀ ਗੱਲ ਆ, ਸਿਕੰਦਰ ਵੇਲੇ ਦੀ। ਤੇ ਉਹਨੇ ਵੀ ਇਹ ਕਿਹਾ ਸੀਗਾ, ਉਹ ਕਹਿੰਦਾ ਕਿ ਜਦੋਂ ਦਰਖਤ ਜੰਗਲ ਦੇ ਵਿਚ ਇੱਕ ਸੁੱਕਾ ਦਰਖਤ ਹੋਵੇ ਨਾ, ਉਹਨੂੰ ਅੱਗ ਲਾ ਦੇ ਸਾਰਾ ਜੰਗਲ ਤੜ ਕੇ ਸੁਆਹ ਕਰ ਦਿੰਦਾ। ਸੋ ਇਹ ਜਿਹੜੀ ਆ ਬਨਸਪਤੀ ਸੁੱਕੀ ਆ, ਇਹਦੇ ਕਾਰਨ ਇਹ ਜਿਹੜੀ ਲੱਗੀ ਸੀ ਅੱਗ।
1: ਚੀਮਾ ਸਾਹਿਬ, ਇਸ ਕੰਟਰੀ ਦੇ ਵਿਚ ਇੰਸ਼ੋਰੈਂਸ ਹੈਗੀ ਆ, ਘਰਾਂ ਦੀ ਇੰਸ਼ੋਰੈਂਸ ਹੁੰਦੀ ਆ, ਤੁਹਾਡੀਆਂ ਫਸਲਾਂ ਦੀ ਇੰਸ਼ੋਰੈਂਸ ਹੈਗੀ ਆ,
0: ਹਾਂਜੀ ਹਾਂਜੀ,
1: ਇਹਨਾਂ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੋ ਜਾਣੀ ਆ। ਜਿਹੜਾ ਸਾਡਾ ਮੁਲਕ ਆ ਇੱਥੇ ਹੁਣ ਉੱਥੇ ਹੁਣ ਪਿੱਛੇ ਜੇ ਇੱਕ ਮੈਂ ਕਣਕ ਦੇਖ ਰਿਹਾ ਸੀ, ਵਿਚਾਰੇ ਦੇਖ ਰਿਹਾ 15-20 ਏਕੜ ਜ਼ਮੀਨ ਦੇ ਵਿਚ ਸਾਰੀ ਕਣਕ ਸੜ ਗਈ, ਟਰੈਕਟਰ ਵੀ ਬੁਝਾਉਂਦੇ ਆ ਟਰੈਕਟਰ ਵੀ ਸੜ ਗਿਆ, ਉਹਦਾ ਤੇ ਪੱਲਾ ਖਤਮ ਹੋ ਗਿਆ ਜੀ ਉਹ ਵਿਚਾਰੇ।
0: ਹਾਂਜੀ, ਉਹਦੀ ਇੱਕ ਸਾਲ ਦੀ
1: ਉੱਠ ਹੀ ਨਹੀਂ ਸਕਣਾ ਉਹਨੇ ਅਗਲੇ 10-15,
0: ਉਹਨੇ ਉੱਠ ਹੀ ਨਹੀਂ ਸਕਣਾ ਬਿਲਕੁਲ, ਉਹਨੇ ਕਰਜ਼ਾ ਪਹਿਲਾਂ ਹੀ ਚੱਕਿਆ, ਹੁਣ ਉਹ ਤੋਂ ਉੱਠ ਹੀ ਨਹੀਂ ਹੋਣਾ, ਇਹਦੇ ਵਿਚ ਕੋਈ ਤੱਕ ਨਹੀਂ ਹੈਗੀ। ਹਾਂਜੀ, ਜਿਹੜੀ ਅੱਗ ਸੀਗੀ ਖਾਲਸਾ ਜੀ ਤੇਜ ਹਵਾਵਾਂ ਕਾਰਨ ਕਾਬੂ ਪਾਉਣਾ ਇਹਦੇ ਤੇ ਜਿਹੜਾ ਉਹ ਵੱਡੀ ਵੱਡੀ ਮੁਸੀਬਤ ਬਣ ਗਈ ਸੀਗੀ ਤੇ ਬ੍ਰੈਂਟਲੀ ਕਾਉਂਟੀ ਆ ਜਿਹੜੀ ਉਹਦੇ ਮੈਨੇਜਰ ਜਿਹੜਾ ਆ ਉਹਨਾਂ ਨੇ ਕਿਹਾ ਜਿਹਦਾ ਨਾਂ ਜੋਏ ਕੈਸਨ ਹੈਗਾ ਤੇ ਉਹਨਾਂ ਨੇ ਕਿਹਾ ਕਿ ਅੱਗਾਂ ਨੂੰ ਬਦਲੇ ਹੋਏ ਹਾਲਾਤ ਉਹਨਾਂ ਨੇ ਦੱਸਿਆ ਕਹਿੰਦੇ ਪਈ ਇਹ ਹਵਾ ਜਿੱਧਰੋਂ ਕਦੇ ਉਧਰੋਂ ਆ ਜਾਂਦੀ ਕਦੇ ਉਧਰੋਂ ਆਉਣ ਲੱਗ ਪੈਂਦੀ ਆ ਉਹਦੇ ਕਾਰਨ ਇਹ ਜਿਹੜੀ ਆ ਕਾਬੂ ਨਹੀਂ ਆ ਰਹੀ ਤੇ ਉਹਦੇ ਜਿਹੜੇ ਘਰ ਸੀਗੇ ਕਾਕ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਲੋਕਾਂ ਨੂੰ ਕਿਹਾ ਵੀ ਜਿਹਦੇ ਤੋਂ ਵੀ ਘਰ ਨੂੰ ਛੱਡ ਕੇ ਜਿਹੜਾ ਸਮਾਨ ਆ ਚੱਕਣ ਦੇ ਵਿਚ ਬਹੁਤਾ ਸਮਾਂ ਵੇਸਟ ਨਾ ਕਰਿਓ ਛੱਡ ਕੇ ਤੇ ਭੱਜ ਜਾਓ ਇਹੀ ਹਾਲਾਤ ਉੱਥੇ ਬਣੇ ਹੋਏ ਸੀਗੇ ਤੇ ਇਹ ਵੀ ਕਿਹਾ ਗਿਆ ਕਿ ਹਾਲਾਤ ਬੇਕਾਬੂ ਹਨ ਜਾਣੀ ਕਿ ਕਹਿਣ ਦਾ ਮਤਲਬ ਹਵਾ ਦੇ ਉਹ ਅੱਗ ਦੇ ਉੱਤੇ ਅਜੇ ਤੱਕ ਕੋਈ ਕੰਟਰੋਲ ਨਹੀਂ ਸੀਗਾ ਤੇ ਖਾਕ ਸਾਹਿਬ ਜੀ ਆਹ ਜਿਹੜੀ ਅਗਲੀ ਗੱਲ ਆਪਾਂ ਕਰਨ ਲੱਗੇ ਆ ਇਹ ਕਹਾਣੀ ਇਸ ਤਰ੍ਹਾਂ ਕਿ ਕੋਰਟ ਨੇ ਤੁਰੰਤ ਖਾਕ ਸਾਹਿਬ ਜੀ ਜਦੋਂ ਉਹਨੂੰ ਪਤਾ ਲੱਗਿਆ ਆਪਣੇ 4 ਬੱਚੇ ਤੇ 10 ਕੁੱਤੇ ਸੀਗੇ ਉਹਦੇ ਕੋਲ ਤੇ ਲੈ ਕੇ ਤੇ ਛੱਡ ਕੇ ਨਿਕਲ ਗਈ ਇਕਦਮ ਉਹਨੇ ਦੇਖਿਆ ਵੀ ਹੁਣ ਮੇਰੀ ਪੇਸ਼ ਨਹੀਂ ਜਾਣੀ ਤੇ ਨਿਕਲ ਕੇ ਤੇ ਖਾਕ ਸਾਹਿਬ ਜੀ ਹੁਣ ਇੱਥੇ ਤੁਹਾਨੂੰ ਪਤਾ ਵੀ ਆਪਣੇ ਉਹ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿੱਚ ਕੈਮਰੇ ਲਾਏ ਹੋਏ ਆ ਡੋਰਵੈਲ ਕੈਮਰਾ ਜਿਹਨੂੰ ਉਹ ਡੋਰਵੈਲ ਨੇ ਉਹ ਕੈਮਰਾ ਅੰਦਰ ਤੁਹਾਡੇ ਫੋਨ ਦੇ ਨਾਲ ਉਹ ਕਨੈਕਟ ਹੁੰਦਾ ਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਜਿੱਥੇ ਮਰਜ਼ੀ ਹੋਵੋ ਫੋਨ ਦੇ ਉੱਤੇ ਤੇ ਇਸ ਔਰਤ ਨੇ ਖਾਕ ਸਾਹਿਬ ਜੀ ਉਹ ਜਿਹੜਾ ਸਾਰਾ ਕੁਝ ਸੀਗਾ ਬੱਚਿਆਂ ਨੂੰ ਲੈ ਕੇ ਤੇ ਕੁੱਤਿਆਂ ਨੂੰ ਲੈ ਕੇ ਆਪਣੀ ਗੱਡੀ ਦੇ ਵਿਚ ਬੈਠ ਕੇ ਉਹ ਉਥੋਂ ਰਵਾਨਾ ਹੋ ਗਈ ਤੇ ਉਹ ਜਿਹੜਾ ਡੋਰਵੈਲ ਕੈਮਰਾ ਸੀਗਾ ਉਹ ਆਪਣੇ ਸਾਹਮਣੇ ਉਹਨੇ ਰੱਖ ਕੇ ਤੇ ਉਹ ਦੇਖਦੀ ਸੀਗੀ ਮੇਰੇ ਘਰ ਨੂੰ ਕੀ ਹੋ ਰਿਹਾ ਤੇ ਖਾਕ ਸਾਹਿਬ ਜੀ ਉਹਨੇ ਜਦੋਂ ਜਿਹੜੀ ਸੀਗੀ ਉਹਦੀ ਫੋਨ ਦੀ ਸਕਰੀਨ ਜਦੋਂ ਕਾਲੀ ਹੋ ਗਈ ਤੇ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਸਭ ਕੁਛ ਜਿਹੜਾ ਸੀਗਾ ਉਹ ਉੱਜੜ ਗਿਆ ਕਿਉਂਕਿ ਉਹ ਅੰਦਰ ਜਿਹੜੇ ਕੈਮਰੇ ਸੀਗੇ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ ਸੜਕੇ ਤੇ ਅੰਦਰ ਹਨੇਰਾ ਹੋ ਗਿਆ ਤੇ ਉਥੋਂ ਦੀ ਇੱਕ ਕਹਾਣੀ ਹੋਰ ਹੈ ਛੋਟੀ ਜਿਹੀ ਜੈਸੀ ਮੋਰਗਨ ਨਾਂ ਦਾ ਬੰਦਾ ਸੀਗਾ ਉਹਨਾਂ ਨੇ ਖਾਕ ਸਾਹਿਬ ਜੀ 1996 ਵਿਚ ਜਿਹੜੀਆਂ ਕਾਰਾਂ ਵੇਚਣ ਦਾ ਜਿਹੜਾ ਆਹ ਹੁੰਦਾ ਇਹ ਬਿਜ਼ਨਸ ਖੋਲਿਆ ਸੀਗਾ ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੰਜਰ ਹੁੰਦੇ ਨਾ ਕਾਰ ਦੀ ਜਿਹੜੀ ਬਾਡੀ ਹੁੰਦੀ ਆ ਕਾਲੇ ਰੰਗ ਦੀ ਹੋ ਕੇ ਉਹ ਰਹਿ ਗਈ ਸੀਗੀ ਤੇ ਉਹਨੇ ਖਾਕ ਸਾਹਿਬ ਜੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਵੀ ਅਸੀਂ ਤੇਰੀਆਂ ਕਾਰਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਇਹ ਕਵਰ ਨਹੀਂ ਕਰਨੀਆਂ ਕਾਰਾਂ ਕਿਉਂਕਿ ਇਹ ਰੱਬ ਦੀ ਕੀਤੀ ਹੋਈ ਜਿਹੜੀ ਉਹ ਕਾਰਵਾਈ
1: ਇੰਸ਼ੋਰੈਂਸ ਕਰਾਈ ਆ
0: ਹਾਂਜੀ
1: ਫੇਰ ਤਾਂ ਜੋ ਮਰਜ਼ੀ ਹੋ ਜਾਏ ਇੰਸ਼ੋਰੈਂਸ ਭਾਵੇਂ ਜਿੱਥੇ ਮਰਜ਼ੀ ਭੱਜ ਲੈ ਕੋਰਟ ਦੇ ਥਰੂ ਪੈਸੇ ਦੇਣੇ ਪੈਣੇ ਆ ਤੇ ਜੇ ਨਹੀਂ ਕਰਾਈ ਜਾਂ ਕੋਈ ਹੋਰ ਚੱਕਰ ਹੈਗਾ ਉਹ ਫਿਰ ਇੰਸ਼ੋਰੈਂਸ ਨਹੀਂ ਵੀ ਕਰੇਗੀ ਇਹ ਤਾਂ ਹੁੰਦਾ ਹੀ ਹੈ ਨਾ
0: ਹਾਂਜੀ ਉਹ ਤਾਂ ਉਹੀ ਕਹਿ ਦਿੱਤਾ ਕਿ ਇੰਸ਼ੋਰੈਂਸ ਮੇਰੀ ਹੈਗੀ ਸੀ ਕਰਾਈ ਪਰ ਜਿਹੜੀ ਆ ਇੰਸ਼ੋਰੈਂਸ ਨੇ ਜਵਾਬ ਦੇ ਦਿੱਤਾ ਕਿ ਇਹ ਜਿਹੜਾ ਆ ਇਹ ਕੁਦਰਤੀ ਜਿਹੜੀ ਆਫਤ ਆ ਉਹਦੀ ਅਸੀਂ ਇੰਸ਼ੋਰੈਂਸ ਕਵਰ
1: ਜਿਆਦੇ ਪੈਸੇ ਕਿਸ ਚੀਜ਼ ਦੇ ਲੈਂਦੇ ਸੀ ਇਹਦੇ ਕੋਲੋਂ ਇੰਸ਼ੋਰੈਂਸ ਦੇ ਜੀ
0: ਖਾਕ ਸਾਹਿਬ ਜੀ ਸਾਰੀ ਦੁਨੀਆਂ ਚ ਕਰਪਟ ਲੋਕ ਆ ਕੀ ਕਹੀਏ
1: ਇੱਥੇ ਨੀ ਅਰਗਰਦੀ ਇੰਨੀ ਹੈ ਨੀ ਗੀ ਅਮਰੀਕਾ ਦੇ ਵਿਚ ਇੱਥੇ ਕੋਰਟ ਦੇ ਥਰੂ ਬਹੁਤ ਕੁਛ ਹੁੰਦਾ ਜੀ ਇੱਥੇ ਫਿਰ
0: ਹਾਂਜੀ ਬਿਲਕੁਲ ਹੁੰਦਾ ਆ ਪਰ ਸਭ ਕੁਛ ਇੱਥੇ ਵੀ ਚੱਲਦਾ ਤੇ ਚਲੋ
1: ਹੈ ਨੀ ਇੰਡੀਆ ਨੀ ਹੈਗਾ ਚੀਮਾ ਸਾਹਿਬ ਜਾਂ ਪਾਕਿਸਤਾਨ ਜਾਂ ਇੱਕ ਕੰਟਰੀ ਨੀ ਹੈਗੀ ਇੱਥੇ ਇੰਸ਼ੋਰੈਂਸ ਹੈਗੀ ਆ ਤੇ ਇੰਸ਼ੋਰੈਂਸ ਹੈਗੀ ਆ ਤੁਹਾਡੀ ਫਿਰ ਮਰਜ਼ੀ ਭੱਜ ਲੈ ਜੋ ਮਰਜ਼ੀ ਕਰ ਲੈ ਉਹ ਇੰਸ਼ੋਰੈਂਸ
0: ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਹੁੰਦੇ ਆ ਇਹ ਇੰਸ਼ੋਰੈਂਸ ਕੰਪਨੀਆਂ ਇਹਨਾਂ ਦੇ ਮੈਂ ਤੁਹਾਨੂੰ ਇੱਕ ਦੱਸਦਾ ਅਖਬਾਰ ਦੀ ਗੱਲ ਉਹ ਸੋਰੀ ਟੀਵੀ ਤੇ ਨਿਊਜ਼ ਉਹ ਕਹਿੰਦੇ ਆ ਕਿ ਕੰਪਨੀ ਨੇ ਕਿਸੇ ਨਾਲ ਉਹ ਇਦਾਂ ਦੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕੋਰਟ ਦੇ ਵਿਚ ਲੈ ਗਿਆ ਤੇ ਉਹਨੇ ਜਿਹੜੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਸੀਗੇ ਉਹਨੇ ਜੱਜ ਨੂੰ ਦਿਖਾ ਦਿੱਤੇ ਆ ਮੇਰੇ ਕੋਲ ਐਗਰੀਮੈਂਟ ਆ ਤੇ ਇਹਦੇ ਵਿਚ ਦਿਖਾਓ ਕਿੱਥੇ ਲਿਖਿਆ ਆ ਇਹ ਅਕਸਰ ਵੀ ਕੋਰਟਾਂ ਦੀ ਗੱਲ ਆ ਤੇ ਜਿਹੜਾ ਉਹ ਕੰਪਨੀ ਦਾ ਵਕੀਲ ਸੀਗਾ ਉਹਨੇ ਆਪਣੇ ਕੋਲ ਰੱਖਿਆ ਸੀਗਾ ਮੈਗਨੀਫਾਈ ਲੈਂਸ ਜਿਹਨੂੰ ਕਹਿੰਦੇ ਆ ਜਿਹੜੇ ਉਹ ਛੋਟੇ ਅੱਖਰ ਨੂੰ ਵੱਡੇ ਕਰਕੇ ਦਿਖਾ
1: ਉਹਦੇ ਵਿਚ ਪਾ ਦਿੰਦੇ ਨਾ ਤੁਸੀਂ ਕਿਹੜਾ ਪੜ ਸਕਦੇ ਹੁਣ ਜਦੋਂ ਤੁਸੀਂ ਗੱਡੀ ਲੈਣੇ ਆ ਲੋਨ ਦੇ ਉੱਪਰ
0: ਬਿਲਕੁਲ ਬੰਦਾ ਪੜਦਾ ਨੀ
1: 20-25 ਪੇਜ ਹੁੰਦੇ ਆ ਚੀਮਾ ਸਾਹਿਬ
0: ਹਾਂਜੀ ਉਹ ਕੋਈ ਨੀ ਪੜਦਾ
1: ਕਹਿੰਦਾ ਕਿੱਥੇ ਸਾਈਨ ਕਰਨੇ ਮੈਨੂੰ ਦੱਸੀ ਜਾ
0: ਬਿਲਕੁਲ ਸੋ ਉਹ ਜਿਹੜਾ ਆ ਲੀਗਲਾਈਜ਼ ਕਰਪਸ਼ਨ ਜਿਹਨੂੰ ਕਹਿੰਦੇ ਆ ਉਹ ਇੱਥੇ ਵੀ ਹੈਗੀ ਆ ਤੇ ਅਗਲੀ ਜਿਹੜੀ ਗੱਲਬਾਤ ਹੈਗੀ ਖਾਕ ਸਾਹਿਬ ਜੀ ਉਹ ਸੀਗੀ ਆਪਣੇ ਕੋਲ ਟਰੰਪ ਦੁਆਰਾ ਆਪਣੇ ਜਵਾਈ ਜੈਰਡ ਕੁਸ਼ਨਰ ਅਤੇ ਆਪਣੇ ਦੂਤ ਸਟੀਵ ਵਿਟਕੋਫ ਨੂੰ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਹੈਗੀ ਆ ਉੱਥੇ ਭੇਜਿਆ ਗਿਆ ਸੀਗਾ ਤੇ ਉਹ ਖਾਕ ਸਾਹਿਬ ਜੀ ਦੀ ਕੋਈ ਗੱਲਬਾਤ ਬਣੀ ਨਹੀਂ ਸੀਗੀ ਭੇਜਣਾ ਸੀਗਾ ਉਹ ਪਲਾਨ ਬਣੀ ਹੋਈ ਸੀ ਹਾਂਜੀ
1: ਕਰਦਾ ਕਿ ਮੈਂ ਆਰਾਮ ਨੇ ਕਰਨਾ ਮੈਂ ਫੋਨ ਤੇ ਗੱਲ ਕਰ ਲਓ
0: ਹਾਂਜੀ
1: ਉੱਥੇ ਨਹੀਂ ਜਾਣਾ ਉਹ ਪਤਾ ਕੀ ਚੀਮਾ ਸਾਹਿਬ
0: ਉਹ ਮੰਨ ਨਹੀਂ ਰਿਹਾ ਇਜ਼ਰਾਈਲ ਜੀ ਇਹ
1: ਖਤਰਾ ਹੈਗਾ ਸੀ ਚੀਮਾ ਸਾਹਿਬ ਇਹ ਏਜੰਸੀਆਂ ਦਾ ਹੋਣਾ ਕੱਲ ਨੂੰ ਕੋਈ ਮਿਜ਼ਾਇਲ ਵੱਜ ਜਹਾਜ਼ ਦੇ ਉੱਪਰ ਅਜਾਇਆ ਹੋ ਜਾਏ ਕੁਛ ਵੀ ਹੋ ਸਕਦਾ ਮਤਲਬ ਲੜਾਈ ਤੇ ਚੱਲ ਰਹੀ ਹੈ, ਤੁਸੀਂ ਜਿਉਂ ਜਾ ਕੇ ਆਪਾਂ ਉੱਥੇ ਦੀ ਉਹਨਾਂ ਦੇ ਰਾਂ ਦਾ ਸਤਿਆਨਾਸ਼ ਜੋ ਵੀ ਕਰਦੇ ਆ ਇਸਰਾਇਲ ਤੇ ਰਲ ਕੇ, ਕੱਲ ਨੂੰ ਹੋ ਸਕਦਾ ਜੀ ਉਧਰੋਂ ਕੁਛ ਐਸੀ ਮਿਜ਼ਾਇਲ ਆ ਜਾਏ ਜਿਹੜੀ ਕਵਰ ਤਾਂ ਹੁੰਦੇ ਇਹਨਾਂ ਦੇ ਬਹੁਤ ਜਹਾਜ਼ ਨਾਲ, ਇਕੱਲਾ ਜਹਾਜ਼ ਨੀ ਜਾਂਦਾ,
0: ਹਾਂਜੀ ਨਾਲ ਫਾਈਟਰ ਜੈਟ ਹੁੰਦੇ ਆ, ਸਾਰਾ ਕੁਛ ਹੁੰਦਾ, ਐਸੀ ਗੱਲ ਨੀ,
1: ਸਾਰਾ ਕੁਛ ਹੁੰਦਾ ਵਾ, ਏਡੀ ਗੱਲ ਕੋਈ ਨੀ, ਪਰ ਫੇਰ ਵੀ ਉਹਦਾ ਫਾਇਦਾ ਕੋਈ ਨੀ ਨਾ ਹੋਣਾ, ਭੇਜ ਕੇ ਜਾ ਹੀ ਆਏ ਦੋ ਵਾਰੀ,
0: ਬਿਲਕੁਲ ਬਿਲਕੁਲ, ਗੱਲ ਇਹ ਸੀਗੀ ਕਿ ਉਹ ਜੋ ਕੁਛ ਇਰਾਨ ਨੂੰ ਮਨਾਉਣਾ ਚਾਹੁੰਦੇ ਆ ਅਮਰੀਕਨ ਗਵਰਨਮੈਂਟ, ਉਹ ਨਹੀਂ ਮੰਨ ਰਿਹਾ, ਉਹ ਕਹਿੰਦਾ ਮੈਨੂੰ ਇਹ ਸ਼ਰਤਾਂ ਤੇਰੀਆਂ ਕਬੂਲ ਨੀ ਹੈਗੀਆਂ। ਟਰੰਪ ਨੇ ਕਿਹਾ ਕਿ ਉਹ ਇਹ ਯਾਤਰਾ ਖਾਰਜ ਉਸ ਨੂੰ ਤਾਂ ਕਰਨੀ ਪਈ ਕਿਉਂਕਿ ਉਸ ਦੀਆਂ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਇਰਾਨ ਦੁਆਰਾ ਠੁਕਰਾ ਦਿੱਤਾ ਗਿਆ, ਇਸ ਕਰਕੇ ਉਹਨੇ ਉਹਨਾਂ ਦੀ ਜਿਹੜੇ ਟ੍ਰਿਪ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ। ਤੇ ਇਹਦੇ ਮਾਮਲੇ ਦੇ ਵਿੱਚ ਹੁਣ ਖਾਕ ਸਾਹਿਬ ਜੀ ਟਰੰਪ ਸਾਹਿਬ ਬੁਰੀ ਤਰ੍ਹਾਂ ਮੈਨੂੰ ਲੱਗਦਾ ਫਸ ਗਏ ਵਾ, ਕਿਉਂਕਿ ਛਡਾਉਣਾ ਛੜਾ ਚਾਹੁੰਦੇ ਆ ਤੇ ਇਰਾਨ ਹੁਣ ਛੱਡ ਨਹੀਂ ਰਿਹਾ। ਤੇ ਪ੍ਰੈਜੀਡੈਂਟ ਸਾਹਿਬ ਨੇ ਇਹ ਕਿਹਾ ਕਿ ਯਾਤਰਾ ਉਦੋਂ ਕਰਾਂਗੇ ਜਦੋਂ ਸਾਡੇ ਵਿੱਚ ਕੁਛ ਨਾ ਕੁਛ ਪੱਲੇ ਪਵੇਗਾ, ਪਰ ਇਰਾਨ ਵਾਲੇ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਆ ਜਿਹੜਾ ਹੈਗਾ ਨਾ ਉਹ ਨਿਊਕਲੀਅਰ ਜਿਹੜੀ ਆ ਐਨਰਜੀ ਆ ਉਹ ਅਸੀਂ ਨਹੀਂ ਮੰਨਣੀ, ਅਸੀਂ ਉਹ ਕਰਨਾ ਹੀ ਕਰਨਾ ਆ, ਜੋ ਮਰਜ਼ੀ ਤੁਸੀਂ ਕਰੋ, ਅਸੀਂ ਉਹਦੇ ਤੇ ਸਾਈਨ ਨਹੀਂ ਕਰਨੇ, ਕਿਉਂਕਿ ਉਹ ਪਹਿਲਾਂ ਵੀ ਸਾਈਨ ਹੋਏ ਸੀਗੇ ਤੇ ਉਹ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਸੀਗੀ ਜਦੋਂ ਪਹਿਲਾਂ ਉਹ ਸੀਗਾ ਪ੍ਰੈਜੀਡੈਂਟ, ਉਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਸੀਗਾ। ਇਰਾਨ ਵਾਲੇ ਆ ਕਹਿੰਦੇ ਸਾਨੂੰ ਫਿਰ ਇਸ ਗਵਰਨਮੈਂਟ ਦੇ ਉੱਤੇ ਯਕੀਨ ਹੀ ਨਹੀਂ ਅਮਰੀਕਾ ਦੇ ਉੱਤੇ, ਤੇ ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ। ਤੇ ਇਹ ਖਾਕ ਸਾਹਿਬ ਜੀ ਉਦਣ ਦੀ ਗੱਲ ਆ ਜਿਹੜੀ ਇਹ ਚੱਲੀ ਜਾ ਰਹੀ ਆ, ਕਦੇ ਆਨ ਤੇ ਕਦੇ ਆਫ ਜਿਹਨੂੰ ਕਹਿ ਦਿੰਦੇ ਆ, ਕਦੇ ਉਹ ਜਾਂਦੇ ਆ ਤੇ ਫਿਰ ਨਹੀਂ ਵੀ ਜਾਂਦੇ, ਫਿਰ ਜਾਂਦੇ ਆ ਫਿਰ ਨਹੀਂ ਵੀ ਜਾਂਦੇ, ਅੱਜ ਦੀ ਖ਼ਬਰ ਦੇ ਮੁਤਾਬਕ ਵੀ ਇਹੀ ਹੋ ਰਿਹਾ। ਜਿਹੜੇ ਉਥੋਂ ਦੇ ਫੋਰਨ ਮਿਨਿਸਟਰ ਹੈਗੇ, ਵਿਦੇਸ਼ ਮੰਤਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ, ਉਹ ਉਥੇ ਦੇਖੋ ਪਹਿਲਾਂ ਗਏ ਸੀਗੇ ਉਹ ਆਪਣੇ ਇਸਲਾਮਾਬਾਦ ਦੇ ਵਿੱਚ, ਉਥੋਂ ਫਿਰ ਗੱਲ ਨਹੀਂ ਕੋਈ ਬਣੀ ਤੇ ਫਿਰ ਉਹ ਗਏ ਸੀਗੇ, ਜਾਣਾ ਸੀਗਾ ਉਹ ਨਹੀਂ ਓਮਾਨ ਜਾਣਾ ਸੀਗਾ ਤੇ ਉਥੋਂ ਜਾਣਾ ਸੀਗਾ ਫਿਰ ਉਹਨਾਂ ਨੇ ਰੂਸ ਆਪਣੇ ਮਾਸਕੋ। ਤੇ ਹੁਣ ਹੋਇਆ ਕੀ ਆ, ਉਹ ਉਥੋਂ ਗੱਲ ਨਹੀਂ ਬਣੀ ਤੇ ਉਹ ਚਲੇ ਗਏ ਆਪਣੇ ਓਮਾਨ, ਓਮਾਨ ਤੋਂ ਉਹਨਾਂ ਨੇ ਅੱਗੇ ਮਾਸਕੋ ਵਾਲਾ ਜਿਹੜਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਮੁੜ ਕੇ ਫਿਰ ਉਹ ਪਾਕਿਸਤਾਨ ਇਸਲਾਮਾਬਾਦ ਹੁਣ ਗਏ ਆ ਤੇ ਉਥੇ ਥੋੜੇ ਚਿਰ ਲਈ ਠਹਿਰੇ ਆ ਤੇ ਠਹਿਰ ਕੇ ਉਥੋਂ ਫਿਰ ਦੁਬਾਰਾ ਜਿਹੜਾ ਆ ਉਹ ਵਾਪਸ ਗਏ ਆ। ਸੋ ਇਹਦੇ ਵਿੱਚ ਇਥੋਂ ਇਹ ਲੱਗ ਰਿਹਾ ਕਿ ਅਜੇ ਤਿਕਰ ਵੀ ਉਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੈਗੀ ਆ, ਕੁਛ ਨਾ ਕੁਛ ਆ ਜਿਹੜਾ ਉਹ ਚੱਲ ਰਿਹਾ, ਜਿਹੜਾ ਅਜੇ
1: ਚੱਲਦੀ ਰਹੇ ਤੇ ਕੋਈ ਮਸਲਾ ਹੱਲ ਹੋ ਵੀ ਸਕਦਾ, ਥੋੜੇ ਬਹੁਤੀਆਂ ਸ਼ਰਤਾਂ ਹੁੰਦੀਆਂ, ਇਧਰ ਵੀ ਘੱਟ ਹੋ ਜਾਣ ਉਧਰ ਵੀ ਘੱਟ ਹੋ ਜਾਣ,
0: ਹਾਂਜੀ ਹਾਂਜੀ,
1: ਉਹਨਾਂ ਨੂੰ ਕੰਪਰੋਮਾਈਜ਼ ਕਰਕੇ ਤੇ ਤੁਸੀਂ ਕਿਸੇ ਮਸਲੇ ਤੇ ਪਹੁੰਚ ਸਕਦੇ ਆ। ਜਿਹੜਾ ਇਸਰਾਇਲ ਆ ਨਾ ਇਹਨੇ ਗੰਦ ਪਾਇਆ ਵੀ ਸਹੀ,
0: ਬਿਲਕੁਲ ਬਿਲਕੁਲ ਖਾਲਸਾ ਜੀ, ਉਹ ਜਿਹੜੇ ਆ ਉਹਨਾਂ ਨੂੰ ਹੁਣ ਇਰਾਨ ਇਸ ਗੱਲ ਤੋਂ ਪੱਕਾ ਹੋ ਗਿਆ, ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਜੇ ਅਸੀਂ ਨਿਊਕਲੀਅਰ ਹਥਿਆਰ ਬਣਾਉਣੇ ਬੰਦ ਕਰਤੇ ਇਹਨਾਂ ਨਾਲ ਸੰਧੀ ਕਰ ਲਈ ਤੇ ਇਸਰਾਇਲ ਆ ਜਿਹੜਾ ਉਹਨੇ ਹਟਣਾ ਨੀ, ਉਹਨੇ ਫੇਰ ਹਥਿਆਰ ਇਕੱਠੇ ਕਰਕੇ ਦੋਨਾਂ ਛੇ ਮਹੀਨੇ ਨੇ ਜਦ ਦੇਖਿਆ ਉਧਰੋਂ ਲੜਾਈ ਬੰਦ ਹੋ ਗਈ ਲਬਨਾਨ ਵੱਲੋਂ ਗਾਜ਼ਾ ਦਾ, ਹੁਣ ਉਹਨੇ ਤਬਾਹੀ ਮਚਾ ਦਿੱਤੀ ਆ ਉਹਨਾਂ ਨੂੰ, ਇਰਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਡਰ ਹੋ ਗਿਆ ਉਹਨਾਂ ਨੂੰ ਕਿ ਜੇ ਅਸੀਂ ਇਹ ਹਥਿਆਰ ਬਣਾਉਣੇ ਛੱਡ ਦਿੱਤੇ ਤੇ ਫੇਰ ਸਾਨੂੰ ਆ ਕੇ ਨੀ ਢਾਉਣਾ ਹੀ ਢਾਉਣਾ ਆ। ਸੋ ਇਸ ਕਰਕੇ ਉਹਨਾਂ ਨੇ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਣੀ, ਉਹਨਾਂ ਨੇ ਸਹਿਮਤ ਹੋਣਾ ਨੀ ਇਸ ਮਸਲੇ ਦੇ ਵਿੱਚ। ਸੋ ਇਹ ਜਿਹੜੇ ਆ ਉਹ ਸ਼ਰੇਆਮ ਕਹੀ ਵੀ ਜਾਂਦੇ ਆ, ਉਹ ਕਹਿੰਦੇ ਅਸੀਂ ਕਿੰਨੇ ਜਿਹੜੇ ਸਮਝੌਤੇ ਆ ਅਮਰੀਕਾ ਦੇ ਨਾਲ ਕਰ ਚੁੱਕੇ ਆ, ਇਜ਼ਰਾਇਲ ਦੇ ਨਾਲ ਕਰ ਚੁੱਕੇ ਆ, ਇਹ ਮੁੜਦੇ ਘਿਰਦੇ ਫੇਰ ਆ ਕੇ ਸਾਡੇ ਤੇ ਹਮਲਾ, ਕਦੇ ਆਹ ਕਰ ਦਿਓ ਕਦੇ ਉਹ ਕਰ ਦਿਓ, ਇਹ ਕਰੀ ਰੱਖਦੇ, ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਤੇ ਅਸੀਂ ਇਹ ਗੱਲਬਾਤ ਨਹੀਂ ਕਰਨੀ। ਤੇ ਅਭੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ, ਉਹ ਟਰੰਪ ਸਾਹਿਬ ਅਮਰੀਕਨ ਪ੍ਰੈਸ ਤੋਂ ਤੁਹਾਨੂੰ ਪਤਾ ਵੀ ਕਾਫੀ ਦੁਖੀ ਰਹਿੰਦੇ ਆ, ਉਹਨਾਂ ਨੂੰ ਵੀ ਉਹ ਕਹਿੰਦੇ ਕਦੇ ਫੇਕ ਨਿਊਜ਼ ਤੇ ਕਦੇ ਕੁਛ ਤੇ ਕਦੇ ਉਹ ਤੇ ਕਦੇ ਉਹ ਕਹਿੰਦੇ ਰਹਿੰਦੇ ਆ। ਤੇ ਟਰੰਪ ਸਾਹਿਬ ਨੇ ਹੁਣ ਕੱਲ ਦੀ ਜਿਹੜੀ ਸਿਚੁਏਸ਼ਨ ਸੀਗੀ ਖਾਕ ਸਾਹਿਬ ਜੀ, ਟਰੰਪ ਸਾਹਿਬ ਇਹ ਪਹਿਲੀ ਵਾਰੀ ਜਿਹੜੀ ਇਹ ਨਾ ਪ੍ਰੈਸ ਸਲਾਨਾ ਹੁੰਦੀ ਹੈ, ਹਰ ਸਾਲ ਇਹ ਜਿਹੜੀ ਪ੍ਰੈਸ ਦੀ ਉੱਥੇ ਕਾਨਫਰੰਸ ਹੁੰਦੀ ਆ, ਤੇ ਪਰ ਟਰੰਪ ਆ ਜਿਹੜੇ ਪਹਿਲੇ ਪ੍ਰੈਜੀਡੈਂਟ ਆ ਜਿਹੜੇ ਉਹਦੇ ਚ ਨਹੀਂ ਗਏ, ਇਹਨਾਂ ਨੇ ਉਹ ਇਸ ਲਈ ਮੈਂ ਜਾਣਾ ਹੀ ਨੀਗਾ। ਤੇ ਫੇਰ ਕੱਲ ਇਹ ਪਹਿਲੀ ਵਾਰੀ ਉਹ ਮੀਟਿੰਗ ਦੇ ਵਿਚ ਜਿਹੜੀ ਕਾਨਫਰੰਸ ਸੀਗੀ ਉਹਦੇ ਵਿਚ ਇਹ ਸ਼ਾਮਲ ਹੋਏ ਸੀਗੇ, ਤੇ ਉਹਦੇ ਵਿਚ ਫਿਰ ਆਹ ਜਿਹੜੀ ਗੱਲਬਾਤ ਸੀਗੀ ਇਹ ਉਥੇ ਰਾਤੀ ਫਿਰ ਜਿਹੜਾ ਜੋ ਕੁਛ ਹੋਇਆ ਉਹ ਆਪਾਂ ਨੂੰ ਪਤਾ ਹੀ ਆ, ਦੇਖ ਲਿਆ ਸਾਰੀ ਪਰਜਾ ਨੇ, ਮੇਰਾ ਖਿਆਲ ਭਾਰਤ ਜਿਕਰ ਵੀ ਪਹੁੰਚ ਗਏ ਹੋਣੇ ਸਾਰੀ ਦੁਨੀਆਂ ਚ, ਹਾਂਜੀ ਉਹ ਪਹੁੰਚ ਗਈਆਂ ਹੋਣੀਆਂ ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉਥੇ ਹੋਈਆਂ ਆ। ਉਹ
1: ਆਪਣਾ ਟਰੰਪ ਸਾਹਿਬ ਨੂੰ ਥੋੜਾ ਕੂਲ ਡਾਊਨ ਹੋਣਾ ਚਾਹੀਦਾ ਹੁਣ, ਥੋੜਾ ਲੜਾਈ ਵੀ ਕਿਸੇ ਕੋਈ ਤੇ ਨੰਬਰ ਨਹੀਂ ਘਟਣ ਲੱਗੇ ਟਰੰਪ ਸਾਹਿਬ ਦੇ, ਕੋਈ ਅਸੀਂ ਮੇਨ ਪਾਵਰ ਹੈਗੀ ਆ, ਵੱਡੀ ਪਾਵਰ ਹੈਗੀ ਆ ਅਮਰੀਕਾ, ਪਾਵਰ ਰਹਿਣਾ ਹੀ ਆ ਇਹਨਾਂ ਕੋਲ ਜਿੰਨਾ ਸਾਡੇ ਕੋਲ ਅਸਲਾ ਅਮਰੀਕਾ ਦੇ ਕੋਲ,
0: ਬਿਲਕੁਲ ਬਿਲਕੁਲ,
1: ਇਹਨੂੰ ਕੋਈ ਘਟਾ ਨਹੀਂ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਪਰ ਇਹ ਹੈ ਕਿ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੇ ਚੱਕਰ ਇਸਰਾਇਲ ਦਾ ਖੇੜਾ ਛੱਡ ਕੇ ਉਹਨੂੰ ਕਿਹਾ ਤੂੰ ਲੜਨਾ ਲੜ, ਅਸੀਂ ਨੀ ਤੇਰੇ ਨਾਲ ਲੜਦੇ ਹੋਏ।
0: ਬਸ ਬਿਲਕੁਲ ਗੱਲ ਤਾਂ
1: ਇੰਨੀ ਗੱਲ ਆ, ਇਸਰਾਇਲ ਨੂੰ ਖਾਲੀ ਕਰ ਦੋ, ਉਹਨੇ ਡਰਦੇ ਨੇ ਉਧਰ ਮਾਰਨਾ ਹੀ ਨੀਗਾ, ਦੇਖ ਲਿਓ ਇਰਾਨ ਦੇ ਉੱਪਰ ਬੰਬ ਕਿਉਂ,
0: ਬਿਲਕੁਲ ਉਹਨੇ ਮਾਰਨਾ ਹੀ ਨੀ ਜੀ, ਉਹਨੇ ਮਾਰਨਾ ਹੀ ਨੀ, ਉਹਨੇ ਮਾਰਨਾ ਹੀ ਨੀ,
1: ਮਾਰਿਆ ਉਧਰੋਂ 20 ਆਉਣੇ ਆ ਇਕੱਠੀਆਂ ਮਜ਼ਾਕ।
0: ਹਾਂਜੀ ਹਾਂਜੀ ਬਿਲਕੁਲ,
1: ਲੜਾਈ ਨੂੰ ਬੰਦ ਹੋ ਜਾਵੇ ਤੇ ਚੰਗੀ,
0: ਬੰਦ ਹੋ ਜਾਣੀ ਚਾਹੀਦੀ ਆ ਬਿਲਕੁਲ,
1: ਖਬਰਾਂ ਵੀ ਹੋ ਗਈਆਂ, ਸਾਰਾ ਕੁਛ ਹੋ ਗਿਆ ਬਹੁਤ।
0: ਇੱਕ ਹੋਰ ਖਬਰ ਖੱਕ ਸਕਦੀ ਆਪਣੇ ਕੋਲ ਹੈਗੀ ਆ, ਇਹ ਆਪਾਂ ਕੱਲ ਨੇ ਆਪਣੇ ਕੋਲ ਟਾਈਮ ਕਿਹਾ ਹਜੇ 6 ਵਜੇ ਤੀਕਰ, ਤੇ ਇਹ ਖੱਕ ਸਾਹਿਬ ਦੀ ਗੱਲਬਾਤ ਹੈ ਜਿਹੜੀ ਇਸ ਤਰ੍ਹਾਂ ਆ ਕਿ ਇਰਾਨ ਤੇ ਅਮਰੀਕਾ ਦਾ ਰੌਲਾ ਜਿਹੜਾ ਹੈਗਾ, ਇਹ ਰੌਲਾ ਅਸਲ ਵਿਚ ਆ ਜਿਹੜਾ ਕੀ ਆ, ਇਹਦੇ ਤੇ ਆਪਾਂ ਗੱਲਬਾਤ ਕਰਦੇ ਆ। ਦੁਨੀਆਂ ਵਿਚਲੇ ਹਰ 18 ਸਾਲਾਂ ਦੇ ਬੱਚੇ ਤੋਂ ਲੈ ਕੇ ਐਟਮ ਬੰਬ ਦਾ ਨਾਂ ਜਿਹੜਾ ਉਹ ਜ਼ਰੂਰ ਸੁਣਿਆ ਹੋਣਾ, 18 ਸਾਲਾਂ ਤੋਂ ਜਿੰਨੇ ਵੀ ਉੱਪਰ ਦੇ ਲੋਕ ਆ ਉਹਨਾਂ ਨੂੰ ਪਤਾ ਆ ਵੀ ਐਟਮ ਬੰਬ ਦਾ ਤਾਂ ਨਾਂ ਸੁਣਿਆ ਹੋਣਾ, ਚਾਹੇ ਉਹ ਪਿੰਡ ਦਾ ਕਿਸੇ ਦਾ, ਜਿੱਦਾਂ ਕਈ ਦੇਸ਼ ਹੈਗੇ ਆ ਜਿੱਥੇ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਬਾਹਰਲੀ ਦੁਨੀਆ ਦਾ, ਉਹਨਾਂ ਨੂੰ ਵੀ ਜਿਹੜਾ ਐਟਮ ਬੰਬ ਦਾ ਨਾਂ ਜ਼ਰੂਰ ਸੁਣਿਆ ਹੋਣਾ।
1: ਬਿਲਕੁਲ,
0: ਤੇ ਹੁਣ ਕੀ ਆ ਇਹ ਜਿਹੜਾ ਬੰਬ ਆ, ਇਹ ਆਪਾਂ ਨੂੰ ਇਸ ਗੱਲ ਦਾ ਵੀ ਸਾਰਿਆਂ ਨੂੰ ਬਹੁਤੇ ਲੋਕਾਂ ਨੂੰ ਪਤਾ ਹੈ ਕਿ 2 ਬੰਬ ਆ ਜਿਹੜੇ ਇਹ ਜਪਾਨ ਦੀ ਧਰਤੀ ਉੱਤੇ ਅਮਰੀਕਾ ਵੱਲੋਂ ਵਰਤੇ ਗਏ ਸੀਗੇ, ਜਿਹੜੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਨ੍ਹਾਂ ਨੇ ਤਬਾਹੀ ਮਚਾਈ ਸੀ। ਖੱਕ ਸਾਹਿਬ ਜੀ, ਇਹ ਜਿਹੜੀ ਉਸ ਵੇਲੇ ਦੇ ਸੀਨ ਆ ਨਾ, ਉਹ ਜੇ ਤੁਸੀਂ ਕਦੇ ਸਰਚ ਮਾਰ ਕੇ ਦੇਖੋ ਖੱਕ ਸਾਹਿਬ ਜੀ, ਦੌੜੇ ਜਾਂਦੇ ਲੋਕਾਂ ਦੀ ਜਿਹੜੀ ਚਮੜੀ ਕਹਿ ਲਓ ਜਾਂ ਜਿੰਨੀ ਵੀ ਫਲੈਸ਼ ਜਿਹਨੂੰ ਕਹਿੰਦੇ ਆ, ਉੱਤੇ ਹੱਡੀਆਂ ਦਾ ਢਾਂਚਾ, ਦੌੜੇ ਜਾਂਦਿਆਂ ਦਾ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ, ਸਾਰਾ ਜਿਹੜੇ ਮਾਲ ਸੀਗਾ ਪਕੜ ਕੇ ਉਹ ਥੱਲੇ ਡਿੱਗ ਪਿਆ ਸੀਗਾ। ਇਹ ਹਾਲਾਤ ਉਸ ਵੇਲੇ ਲੋਕਾਂ ਦੇ ਉੱਤੇ ਹੋਏ ਸੀਗੇ, ਤੇ ਇਹ ਖਾਕਸਾ ਵੀ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਹੈ ਕਿ ਹੀਰੋਸ਼ੀਮਾ ਉੱਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਬੰਬ ਵਿਚ 64 ਕਿਲੋਗ੍ਰਾਮ, ਖਾਕਸਾ ਜੀ ਉਹਦੇ ਵਿਚ 64 ਕਿਲੋਗ੍ਰਾਮ ਜਿਹੜਾ ਯੂਰੇਨੀਅਮ 235 ਜਿਹਨੂੰ ਕਹਿੰਦੇ ਆ ਉਹ ਵਰਤਿਆ ਗਿਆ ਸੀ, ਸਿਰਫ 64 ਕਿਲੋ। ਇਹ ਥੋੜਾ ਜਿਹਾ ਆਪਣੀ ਜੇਬ ਚ ਰੱਖਿਓ, ਇਹ ਜਿਹੜੀ ਫਿਗਰ ਆ ਨੰਬਰ ਆ ਜਿਹੜਾ 64 ਕਿਲੋ ਵਾਲਾ, ਤੇ ਇਹ ਬੰਬ ਖਾਕ ਸਾਹਿਬ ਜੀ ਜਿਹੜਾ ਸੀਗਾ ਇਹਦੇ ਵਿਚ ਜਿਹੜਾ ਉਹਨਾਂ ਨੇ 64 ਕਿਲੋ ਪਾਇਆ ਸੀਗਾ ਉਹਦੇ ਵਿਚੋਂ ਲਗਭਗ 0.7 ਜਾਣੀ ਕਿ ਪੌਣੇ ਤੋਂ ਲਾ ਕੇ ਤੇ 0.9 ਜਾਣੀ 10ਵੇਂ ਹਿੱਸੇ ਤੋਂ ਥੋੜਾ ਜਿਹਾ ਘੱਟ, 64 ਕਿਲੋ ਦਾ ਸਿਰਫ 2% ਇਹ ਬਣਦਾ ਆ, ਤੇ ਇਹ ਜਿਹੜਾ ਸਿਰਫ ਇਹ 64 ਕਿਲੋ ਦੇ 2% ਤੋਂ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉਹਦੇ ਵਿਚ ਬਰੂਦ ਸੀਗਾ ਉਹ ਸਿਰਫ ਇੰਨਾ ਹੀ ਫਟਿਆ ਸੀ, ਬਾਕੀ ਦਾ ਨੀ ਫਟਿਆ 64 ਕਿਲੋ ਦੇ ਵਿਚੋਂ।
1: ਇੰਨਾ ਜ਼ਹਿਰੀਲਾ ਚੀਮਾ ਸਾਹਿਬ ਇਹ, ਬੱਲੇ ਬੱਲੇ ਬੱਲੇ ਬੱਲੇ,
0: ਹਾਂਜੀ
1: 2% ਤਾਂ ਕੁਛ ਵੀ ਨਾ ਹੋਇਆ ਉਹਦਾ,
0: ਕੁਛ ਵੀ ਨੀ, ਕੁਛ ਵੀ 64 ਦੇ ਵਿਚ। ਹਾਂ ਉਹ 100 ਜੇ ਹੁੰਦਾ ਨਾ, ਜੇ 100 ਕਿਲੋ ਹੁੰਦਾ 100 ਦੇ ਵਿਚੋਂ 2 ਹੋਣਾ ਸੀ, ਹੁਣ 64 ਦੇ ਵਿਚੋਂ ਲਾ ਲਓ ਤੁਸੀਂ 2 ਤੋਂ ਵੀ ਮਤਲਬ ਥੱਲੇ ਸੀਗਾ ਜਿਹੜਾ।
1: ਅੱਛਾ ਜੀ,
0: ਅੱਛਾ ਹੁਣ ਕੀ ਆ ਇਹ ਜਿਹੜਾ ਸਿਰਫ 0.5 ਜਾਂ 0.6 ਗ੍ਰਾਮ ਬਣਦਾ ਆ, ਇਹਦੇ ਨਾਲ ਖੱਤ ਸਾਹਿਬ ਜਿਹੜੀ ਜਿਹਦੀ ਐਨਰਜੀ ਵਿਚ ਐਨਰਜੀ ਪੈਦਾ ਹੋਈ ਸੀ ਇਹਦੇ ਤੋਂ, ਉਹ ਇਹਨਾਂ ਦੀ ਇੰਗਲਿਸ਼ ਦੀ ਇੱਕ ਇਕੁਏਸ਼ਨ ਆ, E=MC² ਹੁੰਦੀ ਆ ਉਹ।
1: ਅੱਛਾ ਜੀ,
0: ਤੇ ਇਹਦੇ ਮੁਤਾਬਕ ਜਿਹੜਾ 16 ਕਿਲੋ ਟਨ ਐਨਰਜੀ ਜਿਹੜੀ ਉਹ ਪੈਦਾ ਹੋਈ ਸੀਗੀ। ਹੁਣ ਖੱਤ ਸਾਹਿਬ ਦੀ ਜਿਹੜੀ ਅਗਲੀ ਗੱਲਬਾਤ ਆ ਉਹ ਇਸ ਤਰ੍ਹਾਂ ਆ ਕਿ ਇੱਕ ਯੂਕਰੇਨ ਯੂਰੇਨੀਅਮ ਵਿਚੋਂ ਜਿਹੜਾ ਆ 80% ਜਿਹੜਾ ਉਹ ਯੂਕਰੇਨੀਅਮ ਹੁੰਦਾ ਜਦੋਂ ਖਾਨਾ ਚੋਂ ਕੱਢਦੇ ਆ ਨਾ ਇਹਨੂੰ ਫਿਰ ਪਿਊਰੀਫਿਕੇਸ਼ਨ ਕਰਦੇ ਇਹਦੀ, ਉਹਨੂੰ ਜਾਣੀ ਕਿ ਜਿੱਦਾਂ ਲੋਹਾ ਵੀ ਆ ਸਾਰੀਆਂ ਚੀਜ਼ਾਂ ਦੇ, ਤੁਹਾਨੂੰ ਪਤਾ ਵੀ ਜ਼ਮੀਨ ਚੋਂ ਤਾਂ ਉਹਦੇ ਵਿਚ ਮਿੱਟੀ ਕੱਟਾ ਹੋਰ ਪਤਾ ਨੀ ਕੀ ਰਲਿਆ ਹੁੰਦਾ, ਬਾਅਦ ਦੇ ਵਿਚ ਫਿਰ ਉਹਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਯੂਰੇਨੀਅਮ ਆ ਇਹ ਜਦੋਂ 80% ਜਿਹੜਾ ਪਿਊਰੀਫਿਕੇਸ਼ਨ ਹੋ ਜਾਂਦੀ ਆ ਉਹਦਾ, ਉਹਨੂੰ ਫਿਰ ਕਹਿੰਦੇ U-235 ਉਹਨੂੰ ਕਹਿੰਦੇ ਆ, U-235 ਯੂਰੇਨੀਅਮ ਹੁੰਦਾ ਉਹ। ਤੇ ਹੁਣ ਕੀ ਆ ਖੱਕ ਸਾਹਿਬ ਜੀ, ਜਿਹੜੀ ਇਸ ਵੇਲੇ ਮੁਸੀਬਤ ਖੜੀ ਹੋਈ ਆ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਆਪਣੇ ਚਰਨੋਬਿਲ, ਤੁਸੀਂ ਸੁਣਿਆ ਹੋਣਾ ਬਹੁਤੇ ਲੋਕਾਂ ਨੇ ਇਹ ਸੁਣਿਆ ਆ, ਇਹ 1981 ਦੇ ਵਿਚ ਜਿਹੜੀ ਤਰੀਕ 26 ਅਪ੍ਰੈਲ ਖੱਕ ਸਾਹਿਬ ਜੀ, ਇਸ ਤਰੀਕ ਨੂੰ 26 ਅਪ੍ਰੈਲ ਨੂੰ ਉਹ ਜਿਹੜਾ ਯੂਕਰੇਨ ਆ ਉੱਥੇ ਪਹਿਲਾਂ ਤੋਂ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਸਾਰਾ, ਤੇ ਉੱਥੇ ਜਿਹੜਾ ਇੱਕ ਉਹ ਮੈਲਟ ਡਾਊਨ ਹੋ ਗਏ ਸੀ ਜਿਹੜਾ ਨਿਊਕਲੀਅਰ ਪਲਾਂਟ ਸੀਗਾ ਉੱਥੇ, ਯੂਕਰੇਨ ਦੇ ਵਿਚ ਤੇ ਓਹਦੇ ਵਿਚ ਮੁਖਾਕ ਸਾਲ ਦੀ ਹੋਇਆ ਕੀ ਸੀਗਾ ਹੁਣ ਓਹਨੂੰ ਪੂਰੇ ਪੂਰੇ 40 ਸਾਲ ਹੋ ਗਏ ਤੇ ਓਹਦੇ ਜਿਹੜਾ 2600 ਵਰਗ ਕਿਲੋਮੀਟਰ ਦੀ ਜਗ੍ਹਾ ਆ ਜਿਹੜੀ ਉਹਦੇ ਆਲੇ ਦੁਆਲੇ ਉੱਥੇ ਅਜੇ ਤਿਕਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਉੱਥੇ ਰੇਡੀਏਸ਼ਨ ਆ ਜਿਹੜੀ ਉਹ ਅਜੇ ਤਿਕਰ ਵੀ
1: 40 ਸਾਲਾਂ ਬਾਅਦ ਵੀ ਹੈ ਉਹਦਾ ਰੇਡੀਏਸ਼ਨ
0: ਹਾਂਜੀ 40 ਸਾਲ ਵੀ ਹੈਗਾ ਔਰ ਉਹਦੇ ਦੁਆਲੇ 2600 ਵਰਗ ਕਿਲੋਮੀਟਰ ਦੇ ਆਸੇ ਪਾਸੇ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ ਜੇ ਕਿਸੇ ਨੇ ਜਾਣਾ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਇੱਥੇ ਮੁੜ ਕੇ ਆਉਣਾ ਕਿ ਨਹੀਂ ਆਉਣਾ ਤੇ ਇਹ ਜਿਹੜਾ ਹੁਣ ਖਾਕਸਾ ਜੀ ਇਹ ਖੇਤਰ ਏਡਾ ਵੱਡਾ ਆ ਇਹ ਇਹਦੇ ਮੈਂ ਉਹ 2600 ਜਿਹੜਾ ਸਕੁਏਅਰ ਵਰਗ ਕਿਲੋਮੀਟਰ ਇਹ ਆਪਾਂ ਫਿਗਰ ਦਿੱਤੀ ਆ ਇਹਦੇ ਜੇ ਆਪਾਂ ਬਾਹੀਆਂ ਗਿਣੀਆਂ ਇਹਨਾਂ ਜੀ ਜੀ ਠੀਕ ਆ ਤੇ ਇਹਦੇ ਵਿਚੋਂ ਇਹ 36.67 ਜਿਹੜਾ ਆ ਉਹ ਬਾਹੀਆਂ ਇਹਦੀਆਂ ਜੇ ਕੱਢਣੀਆਂ ਹੋਣ ਚਾਰ ਤੇ ਉਹ ਬਣਦੀਆਂ ਜਾਣ ਕੇ 36 ਕਿਲੋਮੀਟਰ ਉਧਰ ਨੂੰ 36 ਉਧਰ ਨੂੰ 36 ਇਧਰ ਨੂੰ ਤੇ ਇੰਨੀ ਜਗ੍ਹਾ ਜਿਹੜੀ ਇੱਥੇ ਅਜੇ ਤਿੱਕਰ ਵੀ ਜਿਹੜੀ ਆ ਉਹ ਮਾੜਾ ਮੋਟਾ ਉਹ ਘਾਹ ਫੂਸ ਜਿਹਾ ਹੁੰਦਾ ਆ ਅਸੀਂ ਗੱਲ ਨੀ ਉੱਥੇ ਜਾਨਵਰ ਵੀ ਵੇਲੇ ਵੇਲੇ ਜਾਂਦੇ ਆ ਕੁੱਤੇ ਵਗੈਰਾ ਜਿਹੜੇ ਹੈਗੇ ਆਵਾਰਾ ਉਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਆ ਤੇ ਪਹਿਲਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਉਹਦੇ ਦੁਆਲੇ ਇੱਕ ਦੋਸਤੋ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ ਬਹੁਤ ਵੱਡਾ ਕੌਂਕਰੀਟ ਜਿਹੜੀ ਹੁੰਦੀ ਆ ਬਹੁਤ ਮੋਟੀ 2-3 ਫੁੱਟ ਦੀ ਸ਼ਾਇਦ ਮੋਟਾਈ ਦੀ ਉਹ ਜਿਹੜੀ ਕੌਂਕਰੀਟ ਆ ਉਹਦਾ ਇੱਕ ਕਿਸਮ ਦਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ ਜਾਣ ਕੇ ਜਿੱਦਾਂ ਉਹਦੇ ਉੱਤੇ ਆਪਾਂ ਇੱਕ ਰਜਾਈ ਵਾਂਗੂ ਕੋਈ ਬਹੁਤ ਵੱਡੀ ਚੀਜ਼ ਆ ਜਿਹੜੀ ਕੌਂਕਰੀਟ ਦੀ ਬਣਾ ਕੇ ਉਹ ਉਹਦੇ ਆਸੇ ਪਾਸੇ ਲਾ ਦੇਈਏ ਤਾਂ ਕਿ ਉਹਦੇ ਵਿਚੋਂ ਰੇਡੀਏਸ਼ਨ ਆ ਜਿਹੜੀ ਉਹ ਲੀਕ ਨਾ ਹੋ ਸਕੇ ਤੇ ਦੋਸਤੋ ਇਹਦੇ ਵਿਚ ਹੋਇਆ ਕੀ ਆ ਕਿ ਕਿਹਾ ਜਾਂਦਾ ਕਿ ਰੂਸ ਤੇ ਯੂਕਰੇਨ ਦੀ ਲੜਾਈ ਲੱਗਣ ਸਮੇਂ ਰੂਸ ਨੇ ਕਹਿੰਦੇ ਆ ਭਈ ਇੱਕ ਉਹਦੇ ਵਿਚ ਡਰੋਨ ਜਿਹੜਾ ਉਹ ਮਾਰਿਆ ਸੀਗਾ ਜਿਹਦੇ ਕਾਰਨ ਉਹ ਚੀਜ਼ ਆ ਜਿਹੜੀ ਉਹ ਉਹਦੇ ਉੱਤੇ ਇੱਕ ਕਿਸਮ ਦਾ ਤੁਸੀਂ ਕਹਿ ਜੋ ਗਲਾਫ ਚਾੜਿਆ ਸੀਮੈਂਟ ਦਾ ਕੌਂਕਰੀਟ ਦਾ ਉਹਦੇ ਵਿਚ ਥੋੜਾ ਜਿਹਾ ਜਿਹੜੀ ਇੱਕ ਗਲੀ ਵਗੈਰਾ ਥੋੜੀ ਬਹੁਤੀ ਹੋ ਗਈ ਸੀਗੀ ਤੇ ਉਹਦੇ ਨਾਲ ਕਹਿੰਦੇ ਸੀਗੇ ਭਈ ਰੇਡੀਏਸ਼ਨ ਕੋਈ ਲੀਕ ਨਹੀਂ ਹੋਈ ਉਹਦੇ ਵਿਚੋਂ ਨਵੀਂ ਤੇ ਪਰ ਉਹਨਾਂ ਨੇ ਫੇਰ ਕਹਿੰਦੇ ਆ ਭਈ ਉਹਦੇ ਉੱਤੇ ਜਿਹੜਾ ਇੱਕ ਹੋਰ ਸਟੀਲ ਦਾ ਜਿਹੜਾ ਸੀ ਉਸੇ ਦੇ ਉੱਪਰ ਵੀ ਇੱਕ ਹੋਰ ਸਟੀਲ ਦਾ ਜਿਹੜਾ ਉਹ ਕਵਰ ਜਿਹੜਾ ਚਾੜ ਦਿੱਤਾ ਸੀਗਾ ਤੇ ਇਹਦੇ ਵਿਚ ਹੁਣ ਜਿਹੜਾ ਆ ਗੱਲਬਾਤ ਸੱਜਣੋ ਆ ਸੁਣਨੇ ਵਾਲੀ ਆਪਾਂ ਪਿੱਛੇ ਉਹ ਦੱਸ ਕੇ ਗਏ ਆ ਕਿ ਇੰਨਾ ਕੁ ਯੂਰੇਨੀਅਮ ਨੇ ਇੰਨਾ ਨੁਕਸਾਨ ਕੀਤਾ ਸੀਗਾ ਤੇ ਇਹ ਜਿਹੜਾ ਰਿਐਕਟਰ ਹੈਗਾ ਆ ਚੇਰਨੋਬਿਲ ਦੇ ਵਿਚ ਇਹਦੇ ਵਿਚ 190 ਤੋਂ 192 ਮੈਟ੍ਰਿਕ ਟਨ ਦੋਸਤੋ ਜਿਹੜਾ ਮੈਟ੍ਰਿਕ ਟਨ ਹੁੰਦਾ ਆ ਉਹ 10 ਕੁਇੰਟਲ ਦਾ ਇੱਕ ਟਨ ਹੁੰਦਾ ਆ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜਾ 190 ਟਨ ਜਿਹੜਾ ਹੈਗਾ ਆ 1900 ਕੁਇੰਟਲ ਉਹਦਾ ਬਣ ਗਿਆ ਜੇ ਜਿਹੜੀ ਆਪਾਂ ਪਿੱਛੇ ਫਿਗਰ ਦੱਸ ਕੇ ਗਏ ਆ ਕਿ ਜਿਹੜਾ ਸਿਰਫ ਜਿਹੜਾ 2% 64 ਕਿਲੋ ਦਾ 2% ਜਿਹੜਾ ਉੱਥੇ ਉਹ ਫੀਜ਼ਨ ਜਿਹਨੂੰ ਕਹਿੰਦੇ ਆ ਹੋਈ ਸੀਗੀ ਤੇ ਜੇ ਕਿਤੇ ਇਹ ਜਿਹੜਾ 190 ਕਿਲੋ ਟਨ ਆ ਜਿਹੜਾ ਯਾਨੀ ਕਿ 1900 ਕੁਇੰਟਲ ਜਿਹੜਾ ਯੂਰੇਨੀਅਮ ਆ ਜੇ ਇਹ ਕਿਤੇ ਉਸ ਹਾਲਾਤ ਦੇ ਵਿਚ ਪਹੁੰਚ ਕੇ ਉੱਥੇ ਐਕਸਪਲੋਜਨ ਹੋ ਜਾਵੇ ਉਹ ਫਟ ਜਾਵੇ ਜਿਹੜਾ ਉਹ ਉਨ ਕੈਪਸੂਲ ਬਣਾ ਕੇ ਉਹਦੇ ਉੱਤੇ ਚਾੜਿਆ ਹੋਇਆ ਇੱਕ ਸੀਮੈਂਟ ਦਾ ਕੌਂਕਰੀਟ ਦਾ ਤੇ ਉਹਦੇ ਉੱਪਰ ਵੀ ਇੱਕ ਹੋਰ ਸਟੀਲ ਦਾ ਤੇ ਉਹ ਭਾਈ ਤੁਸੀਂ ਅੰਦਾਜ਼ਾ ਜਿਹੜੇ ਕੈਲਕੂਲੇਸ਼ਨ ਲਾ ਸਕਦੇ ਆ ਕਿ 190 ਕੁਇੰਟਲ ਤੇ ਦੂਸਰੇ ਪਾਸੇ ਸਿਰਫ 64 ਕਿਲੋ ਦਾ 2% ਯੂਰੇਨੀਅਮ ਜਿਹੜਾ ਸੀਗਾ ਉਹਨੇ ਨੁਕਸਾਨ ਕਿੰਨਾ ਕੀਤਾ ਸੀਗਾ ਉੱਥੇ ਹੀਰੋਸ਼ੀਮਾ ਦੇ ਵਿਚ ਤੇ ਜੇ ਹੁਣ 1900 ਕੁਇੰਟਲ ਜੇ ਉੱਥੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਜਾਵੇ ਤੇ ਦੁਨੀਆਂ ਦਾ ਬਣਨਾ ਕੀ ਆ ਇਹ ਕੈਲਕੂਲੇਸ਼ਨਾਂ ਜਿਹੜੀਆਂ ਆਪਾਂ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਕਰਦੇ ਆ ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਦੋਸਤੋ ਹੈਗੀ ਆ ਉਹ ਇਹ ਆ ਕਿ ਇਰਾਨ ਆ ਜਿਹੜਾ ਉਹਦੇ ਕੋਲ 450 ਕਿਲੋ ਜਿਹੜਾ ਆ ਉਹ ਯੂਰੇਨੀਅਮ ਹੈਗਾ ਆ ਔਰ ਇਹਦੇ ਬਾਰੇ ਦੇ ਵਿਚ ਕੋਈ ਆਪਣੇ ਕੋਲ ਪੱਕੀ ਡੈਫੀਨੇਟਿਵ ਫਿਗਰ ਆ ਜਿਹੜੀ ਉਹ ਨਹੀਂ ਹੈਗੀ ਕਿ ਇਹ ਜਿਹੜਾ 450 ਕਿਲੋ ਯੂਰੇਨੀਅਮ ਇਰਾਨ ਦੇ ਕੋਲ ਹੈਗਾ ਆ ਇਹਦੀ ਪਿਊਰੀਫਿਕੇਸ਼ਨ ਕਿੰਨੀ ਕਿ ਆ 80% ਤੇ ਪਹੁੰਚੀ ਹੋਈ ਆ ਜਿਹਦੇ ਤੋਂ ਇਜ਼ਰਾਇਲ ਤੇ ਅਮਰੀਕਾ ਡਰ ਰਹੇ ਆ ਜਾਂ ਅਜੇ ਉਹ ਪੂਰਾ ਇੰਨਾ ਸਾਫ਼ ਸੁਥਰਾ ਨਹੀਂ ਬਣਿਆ ਹੋਇਆ ਤੇ ਅਜੇ ਉਹਨੂੰ ਸਾਫ਼ ਸੁਥਰਾ ਬਣਾਉਣ ਦੀ 80% ਤਿਕਰ ਪ੍ਰਤੀਸ਼ਤ ਤਿਕਰ ਉਹਦੀ ਜਿਹੜੀ ਆ ਉਹ ਕਰ ਰਿਹਾ ਕੋਸ਼ਿਸ਼ ਇਰਾਨ ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਸਾਰੀ ਦੱਬੀ ਘੁੱਟੀ ਆ ਤੇ ਆਪਣੇ ਕੋਲ ਜੇ ਇਨਫੋਰਮੇਸ਼ਨ ਆਈ ਤੇ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ ਪਰ ਦੂਸਰਾ ਪਾਸਾ ਜੇ ਦੋਸਤੋ ਦੇਖਿਆ ਜਾਵੇ ਤਾਂ ਇਹ ਵੀ ਆਪਾਂ ਜਿਹੜੀ ਆ ਗੱਲ ਕਰਨੀ ਆਪਣੀ ਬਣਦੀ ਆ, ਆਪਣੇ ਸਰੋਤਿਆਂ ਨੂੰ ਦੱਸਣ ਦੀ ਗੱਲ ਬਣਦੀ ਆ ਕਿ ਦੂਸਰਾ ਪਾਸਾ ਜੇ ਦੇਖਿਆ ਜਾਵੇ ਇਜ਼ਰਾਇਲ ਕੋਲ ਤਾਂ ਐਟਮ ਬੰਬ ਤਿਆਰ ਪਏ ਆ ਤੇ ਉਹਦੇ ਕੋਲ ਮੇਰਾ ਖਿਆਲ ਹੈ 80-90 ਕੋਈ 100 ਦੇ ਨੇੜੇ ਆ ਜਿਹੜੇ ਉਹ ਐਟਮ ਬੰਬ ਇਜ਼ਰਾਇਲ ਦੇ ਕੋਲ ਕਿਹਾ ਜਾਂਦਾ ਕਿ ਹੈਗੇ ਆ ਔਰ ਇਜ਼ਰਾਇਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਪਰ ਜਿਹੜੀਆਂ ਦੁਨੀਆਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਹਿੰਦੇ ਆ ਭਾਈ ਹਾਂ ਇਜ਼ਰਾਇਲ ਕੋਲ ਇੰਨੇ ਕੁ ਹੈਗੇ ਆ। ਸੋ ਮੇਰੇ ਕਹਿਣ ਦਾ ਮਤਲਬ ਬੰਬ ਆ ਜਿਹੜੇ ਉਹ ਇਜ਼ਰਾਇਲ ਕੋਲ ਵੀ ਹੈਗੇ ਆ ਤੇ ਉਹ ਜਿਹੜੇ ਆ ਅਮਰੀਕਾ ਕੋਲ ਵੀ ਹੈਗੇ ਆ, ਉਹ ਯੂਕੇ ਕੋਲ ਵੀ ਆ, ਉਹ ਫਰਾਂਸ ਕੋਲ ਵੀ ਆ, ਨਾਰਥ ਕੋਰੀਆ ਕੋਲ ਵੀ ਆ, ਇੰਡੀਆ ਕੋਲ ਵੀ ਆ ਤੇ ਪਾਕਿਸਤਾਨ ਕੋਲ ਵੀ ਆ ਤੇ ਚੀਨ ਕੋਲ ਵੀ ਹੈਗੇ ਜਿਨ੍ਹਾਂ ਦੇ ਕੋਲ ਐਟਮ ਬੰਬ ਤਿਆਰ ਪਏ ਆ। ਸੋ ਇੱਥੇ ਹੁਣ ਸੋਚਣ ਵਾਲੀ ਦੋਸਤੋ ਗੱਲ ਇਹ ਆ ਕਿ ਇਹ ਜਿਹੜੇ ਇੰਨੇ ਦੇਸ਼ਾਂ ਕੋਲ ਬੰਬ ਪਏ ਆ ਔਰ ਇਹਨਾਂ ਕੋਲ ਮੇਰਾ ਖਿਆਲ ਆ ਭਾਈ ਭਾਰਤ ਦੇ ਕੋਲ 200 ਦੇ ਨੇੜੇ ਐਟਮ ਬੰਬ ਹੈਗੇ ਆ ਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਵੀ ਥੋੜੇ ਜ਼ਿਆਦਾ ਆ, ਕੁਛ ਉਹਨਾਂ ਦੇ ਕੋਲ ਜ਼ਿਆਦਾ ਆ ਉਹਨਾਂ ਨੇ ਰੱਖੇ ਹੋਏ ਆ ਤਾਂ ਕਿ ਉਹ ਕਿਉਂਕਿ ਉਹ ਆਪਣੇ ਆਪ ਨੂੰ ਸੋਚਦੇ ਆ ਭਾਈ ਸਾਡਾ ਦੇਸ਼ ਛੋਟਾ ਆ ਤੇ ਅਸੀਂ ਉਹਨੇ ਕਹਿ ਜਿਹੜੇ ਉਹ ਐਟਮ ਬੰਬ ਜ਼ਿਆਦਾ ਬਣਾ ਲੈਣੀ ਆ। ਹੁਣ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਦੇਸ਼ਾਂ ਦੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਐਟਮ ਬੰਬ ਪਏ ਆ, ਉਹਨਾਂ ਤੋਂ ਤਾਂ ਕਦੇ ਇਰਾਨ ਨੂੰ ਜਾਂ ਇਰਾਕ ਨੂੰ ਜਾਂ ਹੋਰ ਕਿਸੇ ਨੂੰ ਖਤਰਾ ਹੁੰਦਾ ਨਹੀਂ ਤੇ ਜਿਹੜਾ ਇਰਾਨ ਬਣਾਉਣ ਦੀ ਹਜੇ ਕੋਸ਼ਿਸ਼ਾਂ ਵਿੱਚ ਆ ਉਹਦੇ ਤੋਂ ਪਤਾ ਨਹੀਂ ਦੁਨੀਆਂ ਨੂੰ ਕਾਹਤੇ ਇੰਨਾ ਖਤਰਾ ਹੋ ਗਿਆ ਕਿ ਉਹਨੂੰ ਜਾ ਕੇ ਢਾਹ ਢੇਰੀ ਜਿਹੜਾ ਉਹ ਕਰਨ ਲੱਗੇ ਆ ਕਿ ਇਹ ਵੀ ਐਟਮ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਆ। ਸੋ ਦੋਸਤੋ ਦੋਨਾਂ ਪਾਸਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਆ। ਐਵੇਂ ਜੇ ਇੱਕ ਧਰਿਆ ਜਿਹੜੀ ਉਹ ਦੂਸਰੇ ਤੇ ਚਿੱਕੜ ਸਿੱਟਦੀ ਆ ਤੇ ਉਹਨੂੰ ਲੈ ਕੇ ਜਿਹੜਾ ਆ ਉਹ ਐਵੇਂ ਅਫਵਾਹਾਂ ਦੇ ਵਿੱਚ ਫਸ ਕੇ ਜਿਹੜਾ ਆਪਣਾ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਤੇ ਦੋਸਤੋ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਉਹ ਪਹਿਲਾਂ ਪਾਕਿਸਤਾਨ ਗਏ, ਫੇਰ ਦੁਬਾਰਾ ਫੇਰ ਪਾਕਿਸਤਾਨ ਗਏ ਤੇ ਫੇਰ ਪਾਕਿਸਤਾਨ ਤੋਂ ਉਹਨਾਂ ਨੇ ਅੱਗੇ ਇਸਲਾਮਾਬਾਦ ਦੇ ਵਿੱਚ ਜਦੋਂ ਕੋਈ ਨਹੀਂ ਗੱਲ ਬਣ ਸਕੀ ਉਸ ਤੋਂ ਬਾਅਦ ਫੇਰ ਉਹਨਾਂ ਦਾ ਟ੍ਰਿਪ ਜਿਹੜਾ ਸੀਗਾ ਪਾਕਿਸਤਾਨ ਤੋਂ ਉਹਨਾਂ ਨੇ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਉਥੋਂ ਉਹਨਾਂ ਨੇ ਫੇਰ ਜਾਣਾ ਸੀਗਾ ਓਮਾਨ ਤੇ ਓਮਾਨ ਤੋਂ ਅੱਗੇ ਫੇਰ ਉਹਨਾਂ ਨੇ ਜਾਣਾ ਸੀਗਾ ਰੂਸ ਤੇ ਉਹਨਾਂ ਨੇ ਕਿਸੇ ਕਾਰਨ ਪਾਕਿਸਤਾਨ ਤੋਂ ਓਮਾਨ ਚਲੇ ਗਏ ਤੇ ਅੱਗੇ ਜਿਹੜਾ ਰੂਸ ਦਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਉਹ ਮੁੜ ਕੇ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਫੇਰ ਉਹ ਦੁਬਾਰਾ ਤੋਂ ਗਏ ਆ ਤੇ ਇੱਥੇ ਹੁਣ ਗੱਲਬਾਤ ਕੀ ਹੋਈ ਆ ਇਹਦੇ ਬਾਰੇ ਅਜੇ ਤਿੱਕਰ ਕੋਈ ਪਤਾ ਨਹੀਂ ਪਰ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਤਾਂ ਇੱਦਾਂ ਲੱਗ ਰਿਹਾ ਵੀ ਇਹ ਜਿਹੜੇ ਮੁੜ ਕੇ ਫੇਰ ਗਏ ਆ ਕੋਈ ਨਾ ਕੋਈ ਗੱਲ ਆ ਜਿਹੜੀ ਉੱਥੇ ਟਰੰਪ ਸਾਹਿਬ ਨੇ ਆਪਣਾ ਮਾਇੰਡ ਚੇਂਜ ਕਰ ਲਿਆ ਹੋਣਾ ਬਦਲ ਲਿਆ ਹੋਣਾ ਇਹਦੇ ਬਾਰੇ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ ਪਰ ਕੁਛ ਨਾ ਕੁਛ ਉਹਦੇ ਵਿੱਚ ਜਿਹੜਾ ਹੋਇਆ ਆ ਉਹ ਆਪਣੇ ਸਾਹਮਣੇ 1-2-4-5-7 ਦਿਨਾਂ ਦੇ ਵਿੱਚ ਜਿਹੜਾ ਉਹ ਆ ਕਲੀਅਰ ਹੋ ਜਾਏਗਾ ਤੇ ਉਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਲੜਾਈ ਬੰਦ ਹੁੰਦੀ ਆ ਕਿ ਨਹੀਂ ਹੁੰਦੀ। ਸੋ ਇਸ ਗੱਲਬਾਤ ਦੇ ਨਾਲ ਆਪਾਂ ਜਿਹੜਾ ਖਬਰਾਂ ਦਾ ਸਮਾਂ ਆ ਉਹ ਸਮਾਪਤ ਕਰਦੇ ਆ ਤੇ ਪਰਸੋਂ ਨੂੰ ਫੇਰ ਆਪਾਂ ਇਸ ਸਟੇਸ਼ਨ ਦੇ ਉੱਤੇ ਮਿਲਾਂਗੇ ਤੇ ਅਗਲੀ ਗੱਲਬਾਤ ਆ ਜਦੋਂ ਤੀਕਰ ਖਬਰਾਂ ਜਿਹੜੀਆਂ ਹੋਰ ਬਾਹਰ ਆ ਜਾਣੀਆਂ ਤੇ ਉਦੋਂ ਤੀਕਰ ਫੇਰ ਆਪਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ।
1: ਥੈਂਕ ਯੂ ਸੋ ਮਚ ਸਰੋਤਿਓ, ਤੁਹਾਡਾ ਵੀ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਜੀ ਵੱਲੋਂ, ਸਾਰੇ ਸਤਿਕਾਰ ਜੋ ਸਰੋਤਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।

ਰਿਸ਼ਤੇ ਕਾਇਮ ਕਰਨ ਵਾਲੇ ਬਾਗਾਂ ਤੇ ਬਹਾਰਾਂ ਵਿੱਚ ਗਲੀਆਂ ਤੇ ਬਾਜ਼ਾਰਾਂ ਵਿੱਚ ਤੁਹਾਡੇ ਘਰਾਂ ਤੇ ਕਾਰਾਂ ਵਿੱਚ ਦੋਸਤੀ ਮੁਹੱਬਤ ਅਤੇ ਪਿਆਰ ਨਾਲ ਲਬਰੇ।

ਦਿੱਤੇ ਤੇ ਖਾਰਾਂ ਦੇ ਰਿਸ਼ਤੇ ਪੰਜਾਬ ਅਤੇ ਪੰਜਾਬੀ ਦਾ ਪਹਿਰੇਦਾਰ।

बिल्कुल दोस्तों, दैट्स द ब्यूटी ऑफ योर लवली रेडियो स्टेशन टू लिसन अस वर्ल्ड वाइड. लॉग ऑन www.parvazradio.com. दोस्तों आज है जी शायरो शायरी का प्रोग्राम. कल ते असा ईरान ते यूएसए ते गलबात कीती सी ते सरदार सूबा सिंह जी खैरा होना शहीद भगत सिंह दी सोच ते गलबात कीती सी ते आज जी शायरो शायरी दा प्रोग्राम. दोस्तों तुसी मैनू सिर्फ एक मिस कॉल मारनी है ते मैं टर्न बाय टर्न पेश होवांगा जी तुहाडे कोल. ते जेड़े सज्जन शायर शायर नहीं, नो प्रॉब्लम, वो आण के कोई इधर उधर दी अपने इलाके दी कोई कोई जमीन तो लैके तारियां तक किसे किस्म दी भी गलबात कर सकते ने साडे नाल. सांझ पाओ अपने आले दुआले दी भी सांझ पाओ नाले किथे तुसी सुन रहे हो सानू. दैट्स दी ब्यूटी ऑफ योर लवली रेडियो स्टेशन टू लिसन अस वर्ल्ड वाइड. लॉग ऑन www.parvazradio.com. ये सारे लफ्ज छोटे ने जी. parvazradio.com. Parvaz Radio is a one word. ते साड़ी लोगो जड़ा दो स्पीकर होंगे येलो कलर दे ते तुसी वो अपने प्ले स्टोर ते जाके डाउनलोड कर लो. आप ते तुसी सुन दे हो ते दूसरे दोस्तों अपने सज्जना मित्रा नु भी डाउनलोड करवाओ. आप सब दी मेहरबानी होगी. ते मैं हां जी आपका होस्ट ते दोस्त सुच्चा सिंह बाजवा. स्वीकार करो जी मेरी प्यार भरी सत श्री अकाल, अस्सलाम वालेकुम, नमस्कार एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट. नेता चंद्रे रुजगारी मारे जंद्रे अकला झूर दियां. नेता चंद्रे रुजगारी मारे जंद्रे अकला झूर दियां. व्याह के छड़ गए विदेशी भज गए यादां दूर दियां. चारों तरफ सजावां बाजार विच जावां नजरां घूर दियां. अखां बिलियां सदा ही रहण गिलियां तेरी हूर दियां. अखां बिलियां सदा ही रहण गिलियां तेरी हूर दियां. देश च रोजगार नहीं तो फिर सज्जना लोगों ने भजना ही है. वेरी गुड आफ्टरनून. तुसी सुन रहे हो जी प्रवास रेडियो फ्रैंकफर्ट. ते सज्जनों अज है जी 5 अप्रैल. ते टेंपरेचर थोड़ा जा उपर गया है 17 पर अजे ना धुप माड़ी जी लगी है झलक आली. तो गर्मिया आनिया शुरू हो गई ने पर अजे गर्मी नहीं अजे ठंड ही लगती है बाहर जाके बहिए. टाइम दोस्तों साड़ी स्टूडियो की सोनी जी घड़ी ते इस वक्त जर्मन दे 3:17 हो गए ने जी. ते प्यारे जर्मन वाले हो तुसी पहला साढ़े तो 4.5 घंटे अगे सी. हुण यूरोप का टाइम चेंज हो गया हुण तुसी 3.5 घंटे अगे हो. जदों 3:30 ने दोपहर दे तुहाडे 6:30 होंगे. ठीक है जी. ते टेंपरेचर अज 17. ते साडा जिहड़ा स्टूडियो अपना स्टूडियो का नंबर है जी वह 0049-171-4869-514 0049-171-4869-514. ते तुसी मैनू दोस्तों एक सिर्फ मिस कॉल मारनी है ते मैं वारी वारी तुहाडे कोल आवांगा. ते तुसी अज साडे नाल अपने दिल दी गलबात करो. तुहाडे ख्यालात किस तरह दे ने, सोचदे तुसी की हो, की लिखदे की हो. लिख के जे तुसी अपनियां अलमारियां च धर छड्डना ते किसे ने नहीं पढ़ना. हांजी ओ किताब जिहनूं पढ़दा कोई नहीं ते अलमारी च पई रहिंदी है बिल्कुल ओदी वेख लो ओदी किन्नी इंपॉर्टेंस हो सकदी है. ते तुहाडा भी लिखिया जिहड़ा तुसी किस तरह का लिखदे हो आओ
ਆਣ ਕੇ ਸਟੇਜ ਤੇ ਰੇਡੀਓ ਤੇ ਗੱਲਬਾਤ ਕਰੋ, ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿਸ ਤਰ੍ਹਾਂ ਦਾ ਲਿਖਦੇ ਹੋ ਤੇ ਤੁਹਾਨੂੰ ਪਤਾ ਲੱਗੇ ਕਿ ਲੋਕੀ ਕਿਸ ਤਰ੍ਹਾਂ ਦਾ ਲਿਖਦੇ ਨੇ, ਤੇ ਜ਼ਰੂਰ ਲਿਖੋ ਆਪਣੇ ਭਾਵਾਂ ਨੂੰ, ਮਨੋ ਭਾਵ ਜਿਹੜੇ ਤੁਹਾਡੇ ਨੇ ਉਹਨੂੰ ਐਕਸਪ੍ਰੈਸ ਕਰਨਾ, ਖਿਆਲਾਤਾਂ ਨੂੰ ਲਫ਼ਜ਼ ਦੇਣੇ ਇੱਕ ਬੜੀ ਵੱਡੀ ਕਲਾ ਹੁੰਦੀ ਹੈ। ਤੇ ਜ਼ਰੂਰ ਇੱਕ ਤੇ ਜ਼ਰੂਰ ਪੜ੍ਹਨਾ ਚਾਹੀਦਾ ਇੱਕ ਦਿਨ ਦੇ ਵਿੱਚ, ਭਾਵੇਂ ਅੱਧਾ ਘੰਟਾ ਪੜ੍ਹੋ, ਤੇ ਤੁਸੀਂ ਇੱਕ ਵਾਰੀ ਪੜ੍ਹਨ ਦੀ ਆਦਤ ਪਾ ਲਈ, ਪੜ੍ਹਨ ਤੋਂ ਬਗੈਰ ਫਿਰ ਤੁਹਾਡਾ ਗੁਜ਼ਾਰਾ ਨਹੀਂ ਹੈ। ਤੇ ਆਪਣੇ ਘਰ ਦਾ ਕੰਮ ਵੀ ਕਰਨਾ, ਕੋਈ ਨਾ ਕੋਈ ਕੋਈ ਨਾ ਕੋਈ ਕੋਈ ਮੈਂ ਵਿਹਲੜਿਆਂ ਨੂੰ ਕਹਿਣ ਡਿਆ, ਕੰਮ ਕਰਨ ਵਾਲੇ ਤਾਂ ਬੜਾ ਕੰਮ ਕਰਦੇ ਨੇ। ਜਿਸ ਦਿਨ ਤੁਸੀਂ ਕੋਈ ਕੰਮ ਨਹੀਂ ਕੀਤਾ ਤੇ ਪੜ੍ਹਿਆ ਵੀ ਕੁਛ ਨਹੀਂ, ਸਿੱਖਿਆ ਵੀ ਕੁਛ ਨਹੀਂ, ਉਹ ਦਿਨ ਬੇਕਾਰ ਗਿਆ। ਅੰਨ ਦੇ ਵੈਰੀ ਧਰਤੀ ਤੇ ਭਾਰ ਉਹ ਲੋਕ ਨੇ ਸਾਰੇ ਦੇ ਸਾਰੇ, ਤੁਹਾਡੇ ਬਹੁਤ ਫਰਜ਼ ਬਣਦੇ ਨੇ, ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਬਣਦੇ ਨੇ। ਤੇ ਜੇ ਅਸੀਂ ਥੋੜਾ ਥੋੜਾ ਭਾਰ ਵੀ ਵਡਾਉਣਾ ਸ਼ੁਰੂ ਕਰ ਦਈਏ, ਤੇ ਜਿਸ ਤਰ੍ਹਾਂ ਥੋੜਾ ਥੋੜਾ ਮੀਂਹ ਨਹੀਂ ਪੈਂਦਾ ਹੁੰਦਾ ਕਦੀ ਕਦੀ, ਸਾਵਨ ਭਾਦੋਂ ਚ ਕਣੀ ਕਣੀ ਜੋ ਦੋ ਤਿੰਨ ਦਿਨ ਪੈਂਦਾ ਰਹਿੰਦਾ, ਤੇ ਉਹ ਸਾਰੇ ਟੋਭੇ ਫੁੱਲ ਕਰ ਦਿੰਦਾ, ਨਦੀਆਂ ਨਾਲੇ ਫੁੱਲ ਕਰ ਦਿੰਦਾ। ਇਸੇ ਤਰ੍ਹਾਂ ਹੀ ਕੰਮ ਕਰਨਾ, ਭਾਵੇਂ ਤੁਸੀਂ ਰੋਜ਼ ਥੋੜਾ ਹੀ ਕਰਦੇ ਹੋ, ਉਹਦੇ ਚ ਬੜੀ ਬਰਕਤ ਆ, ਤੇ ਸਿੱਖਣਾ ਕੁਛ ਉਹਦੇ ਵਿੱਚ ਵੀ ਬੜੀ ਬਰਕਤ। ਹਿਸਾਬ ਲਾਓ ਤੁਸੀਂ ਇੱਕ ਦਿਨ ਦੇ ਵਿੱਚ ਕੁਛ ਨਾ ਕੁਛ ਸਿੱਖਿਆ, ਇੱਕ ਹਫ਼ਤੇ ਚ, ਇੱਕ ਮਹੀਨੇ ਚ, ਛਿਆ ਮਹੀਨਿਆਂ ਤੇ ਇੱਕ ਸਾਲ ਚ ਤੁਹਾਡਾ ਕਿੰਨਾ ਨੌਲੇਜ ਹੋ ਜਾਏਗਾ। ਠੀਕ ਹੈ ਜੀ। ਤੇ ਦੋਸਤੋ ਗੱਲ ਇਸ ਤਰ੍ਹਾਂ ਕਿ ਮੈਂ ਨਾ ਤੁਹਾਨੂੰ ਗਾਣਾ ਸੁਣਾਉਣ ਤੋਂ ਪਹਿਲਾਂ ਭਾਈ, ਸਾਡੇ ਇੱਥੇ ਇੱਕ ਬਹੁਤ ਪੁਰਾਣੀ ਵਰਕਸ਼ਾਪ ਹੈ ਮਿਊਲਹੈਮ ਦੇ ਵਿੱਚ ਕਾਰਾਂ ਦੀ, ਆਟੋ ਰਾਈਫਲ ਆ ਐਪਸੀਲੋਨ ਫਰੀਡਮ ਸਟਾਸ ਹੈ 106 ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਕੋਈ ਵੀ ਨੁਕਸ ਹੈ, ਬਿਨਾਂ ਝਿਜਕ ਇੱਥੇ ਲੈ ਕੇ ਆਓ, ਤੇ ਇਹਨਾਂ ਦਾ ਸਿੱਕੇਬੰਦ ਕੰਮ ਹੈ, ਵਾਜਬ ਕੀਮਤਾਂ ਨੇ, ਕੋਈ ਵੀ ਡਿਫੈਕਟ ਹੋਏ ਤੁਹਾਡੀ ਕਾਰ ਦੇ ਵਿੱਚ, ਤੇ ਤੁਸੀਂ ਕੋਈ ਟੋਪ ਵਗੈਰਾ ਕਰਵਾਉਣੀ ਹੋਏ, ਚਾਬੀਆਂ ਇਹਨਾਂ ਨੂੰ ਦੇ ਜਾਓ, ਅਗਲੇ ਦਿਨ ਆਪਣੀ ਕਾਰ ਲੈ ਜਾਓ ਆਣ ਕੇ। ਨਾਲੇ ਕੀਮਤਾਂ ਜਿਹੜੀਆਂ ਨੇ ਤੁਸੀਂ ਫਰਗਲਾਈਸ਼ਨ ਕਰ ਸਕਦੇ ਹੋ ਦੂਸਰੀਆਂ ਵਰਕ ਸਟੈਂਡਸ ਦੇ ਨਾਲ। ਤੇ ਗੱਲ ਇਸ ਤਰ੍ਹਾਂ ਬਈ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਵੀ ਕਰਨਗੇ। ਇਹ ਨੇ ਜੀ ਫਰੀਡਮ ਸਟਰਾਸ 106 ਤੇ ਦੋਸਤੋ ਮੈਂ ਜਿਹੜਾ ਅੱਜ ਤੁਹਾਨੂੰ ਗਾਣਾ ਸੁਣਾਉਣ ਲੱਗਾ, ਉਹ ਗਾਣਾ ਕਿੱਥੇ ਹੈ ਜੀ? ਹਾਂ ਆ ਲਓ ਜੀ। ਤੇ ਇਹ ਗਾਣਾ ਤੁਸੀਂ ਤੂੰਬੀ ਵੀ ਪਛਾਣ ਲੈਣੀ ਹੈ ਤੇ ਗਾਣਾ ਵੀ ਪਛਾਣ, ਗਾਉਣ ਵਾਲਾ ਵੀ ਪਛਾਣ ਲੈਣਾ ਜੀ। ਗੱਲ ਮੈਨੂੰ ਇੰਟਰੋਡਕਸ਼ਨ ਲੋੜ ਦੇਣ ਦੀ ਕੋਈ ਲੋੜ ਹੀ ਨਹੀਂ, ਦਰਵੇਸ਼ ਕਲਾਕਾਰ ਜਿਹੜੇ ਹੈਗੇ ਨੇ। ਲਓ ਜੀ ਗਾਣਾ ਹਾਜ਼ਰ ਹੈ ਦੋਸਤੋ, ਆ ਲਓ।

0: ਅੱਗ ਅਧਰਮੀ ਕਿਉਂ ਹੰਕਾਰ ਚ ਲੁੱਡੀਆਂ ਪਾਉਂਦੇ ਨੇ? ਭਾਈ ਮੈਂ ਭੁੱਖ ਨੰਗ ਨਾਲ ਮਰਦੇ ਵੇਖੇ ਭਜਨ ਜੋ ਤੇਰੇ ਗਾਉਂਦੇ ਨੇ, ਲੱਖਾਂ ਦੇ ਕਾਤਲ ਠੱਗ ਅਧਰਮੀ ਕਿਉਂ ਹੰਕਾਰ ਚ ਲੁੱਡੀਆਂ ਪਾਉਂਦੇ ਨੇ? ਕਿਹੜੇ ਕਾਨੂੰਨ ਨਾਲ ਰਾਜ ਤੂੰ ਕਰਨਾ? ਆ ਵਹੀਆਂ ਖਾਤੇ ਸੰਵਿਧਾਨ ਵਿਖਾ। ਮੈਂ ਕਿਹਾ ਜੀ ਵਹੀਆਂ ਖਾਤੇ ਸੰਵਿਧਾਨ ਵਿਖਾ। ਆ ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ ਸਿੱਧੀ ਅੱਖ ਨਾਲ ਅੱਖ ਮਰਾ। ਜੇ ਤੇਰੇ ਹੁਕਮ ਬਿਨ ਪੱਤਾ ਨਹੀਂ ਹਿੱਲਦਾ, ਕਿਉਂ ਜੱਗ ਦੁੱਖਾਂ ਨਾਲ ਭਰ ਗਿਆ? ਜੇ ਤੇਰੇ ਹੁਕਮ ਬਿਨ ਪੱਤਾ ਨਹੀਂ ਹਿੱਲਦਾ, ਕਿਉਂ ਜੱਗ ਦੁੱਖਾਂ ਨਾਲ ਭਰ ਗਿਆ? ਕਿਉਂ ਇਨਸਾਨਾਂ ਚੋਂ ਇਨਸਾਨੀਅਤ ਮੁੱਕ ਗਈ? ਉਹ ਕਿਉਂ ਬੰਦੇ ਚੋਂ ਬੰਦਾ ਮਰ ਗਿਆ? ਕਿਉਂ ਇਨਸਾਨਾਂ ਚੋਂ ਇਨਸਾਨੀਅਤ ਮੁੱਕ ਗਈ? ਕਿਉਂ ਬੰਦੇ ਚੋਂ ਬੰਦਾ ਮਰ ਗਿਆ? ਜੇ ਹੋਂਦ ਤੇਰੀ ਫਿਰ ਕਿਉਂ ਰੁਕਦਾ ਫਿਰਨਾ? ਚੌਂਕ ਚ ਆ ਕੇ ਮੰਜੀ ਦਾ ਤੇਰੇ ਨਾਲ ਕੋਈ ਵੱਡਾ ਥੋੜਾ? ਜੇ ਹੋਂਦ ਤੇਰੀ ਕਿਉਂ ਲੁਕਦਾ ਫਿਰਦਾ? ਆ ਚੌਂਕ ਚ ਆ ਕੇ ਮੰਜੀ ਦਾ ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ ਸਿੱਧੀ ਅੱਖ ਨਾਲ ਅੱਖ ਮਿਲਾ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤੇ ਕਰ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤਾਂ ਕਰ। ਕੀ ਇਹ ਦੁਨੀਆ ਤੂੰ ਬਣਾਈ ਜਾਂ ਦੁਨੀਆ ਬਣਾਏ ਤੇਰੇ ਪਰ? ਜਾਂ ਦੁਨੀਆ ਬਣਾਏ ਤੇਰੇ ਪਰ? ਉਹ ਹਾਂ ਜਾਂ ਨਾ ਵਿੱਚ ਗੱਲ ਮੁਕਾ, ਪਿੱਟ ਸਿਆਪਾ ਪਾਸੇ ਲਾ। ਸੋਹਣਿਆ ਰੱਬਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ ਸਿੱਧੀ ਅੱਖ ਨਾਲ ਅੱਖ ਮਿਲਾ। ਜਿੰਨਾ ਤੇਰੀਆਂ ਖੈਰਾਂ ਮੰਗੀਆਂ, ਤੂੰ ਖੈਰ ਉਹਨਾਂ ਨੂੰ ਪਾਇਆ ਨਾ। ਜਿੰਨਾ ਤੇਰੀਆਂ ਖੈਰਾਂ ਮੰਗੀਆਂ, ਤੂੰ ਖੈਰ ਉਹਨਾਂ ਨੂੰ ਪਾਇਆ ਨਾ। ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ, ਤੂੰ ਹਿੱਕ ਕੇ ਪੈਰ ਟਿਕਾਇਆ ਨਾ। ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ, ਤੂੰ ਹਿੱਕ ਤੇ ਪੈਰ ਟਿਕਾਇਆ ਨਾ। ਸੋਚ ਤੇ ਸੁੱਚਾ ਵਿੱਚ ਘੁੰਮਣ ਘੇਰੀ, ਓ ਬੇੜੀ ਨੂੰ ਇੱਕ ਪਾਸੇ ਲਾ। ਸੋਹਣਿਆ ਰੱਬਾ ਜਰਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਵਿਚੋਲੇ ਆਪਣੇ ਕਰਕੇ ਲਾਂਭੇ ਆ ਸਿੱਧੀ ਅੱਖ ਨਾਲ ਅੱਖ ਬੜਾ। ਵਿਚੋਲੇ ਆਪਣੇ ਕਰਕੇ ਲਾਂਭੇ ਸਿੱਧੀ ਅੱਖ ਨਾਲ ਅੱਖ ਬੜਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਸੁਧਾ ਸਿੰਘ ਜੀ, ਤੁਸੀਂ ਅਗਰ ਰੇਡੀਓ ਸੁਣ ਰਹੇ ਹੋ ਤੇ ਬੰਦ ਕਰਦੇ ਹੋ, ਮੈਂ ਬਸ ਸਕਿੰਟਾਂ ਦੇ ਵਿੱਚ ਹੀ ਤੁਹਾਡੇ ਕੋਲ ਆਉਣ ਵਾਲਾ। ਲਓ ਜੀ, ਸਾਨੂੰ ਸਰਦਾਰ ਸੁਬਾ ਸਿੰਘ ਜੀ ਦੀ ਕਾਲ ਆਈ ਹੈ ਤੇ ਅਸੀਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਭਾਈ ਉਹ ਕੀ ਕਹਿਣਾ ਚਾਹੁੰਦੇ ਨੇ। ਆ ਲਓ ਜੀ, ਸੁਬਾ ਸਿੰਘ ਹੋਰਾਂ ਨਾਲ ਚਲੇ ਚੱਲੇ ਹਾਂ ਜੀ ਅਸੀਂ। ਹਾਂਜੀ ਸਰਦਾਰ ਸੁਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਾ ਸਾਹਿਬ, ਸਤਿ ਸ੍ਰੀ ਅਕਾਲ
0: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੇ ਆ ਜਾਓ
1: ਧੰਨਵਾਦ ਜੀ। ਮੈਂ ਸਰ ਜਿਹੜਾ ਜੀ ਜੀ ਬਹੁਤ ਚੰਗਾ ਬਹੁਤ ਚੰਗਾ, ਮੈਂ ਬੜੇ ਮਸਤ ਹੋ ਗਏ ਤੁਹਾਡੀ ਕਿਰਪਾ ਸੁਣ ਲਿਆ ਸੀਗਾ
0: ਖਿਆਲ ਨੇ
1: ਤੇ ਦਿਮਾਗ ਦੇ ਦੋ ਕੰਨ ਲੱਗੇ ਆ ਨਾ, ਇੱਕ ਕੰਨ ਵਾਲੇ ਪਾਸੋਂ ਦਿਮਾਗ ਦੇ ਇੱਕ ਹਿੱਸੇ ਚ ਨਾ ਮੇਰੇ ਰੀਲ ਚੱਲਣ ਲੱਗ ਪਈ ਜਿਹੜਾ ਬਾਜਵਾ ਸਾਹਿਬ 55 ਤੋਂ ਲੈ ਕੇ 50 ਤੋਂ ਲੈ ਕੇ 70-75 ਤੱਕ ਦਾ ਜਿਹੜਾ ਯੁੱਗ ਹੈ ਨਾ ਪੰਜਾਬੀ ਸਾਹਿਤ ਦੇ ਵਿੱਚ, ਕਵਿਤਾ ਚ ਖਾਸ ਕਰਕੇ, ਇਹਨੂੰ ਅੰਮ੍ਰਿਤਾ ਮੋਹਨ ਸਿੰਘ ਯੁੱਗ ਕਿਹਾ ਜਾਂਦਾ। ਕਿਉਂਕਿ ਇੱਕ ਪਾਸੇ ਅੰਮ੍ਰਿਤਾ ਪ੍ਰੀਤ ਤੇ ਦੂਜੇ ਪਾਸੇ ਪ੍ਰੋਫੈਸਰ ਮੋਹਨ ਸਿੰਘ, ਚਲੋ ਸ਼ਿਵ ਕੁਮਾਰ ਬਟਾਲਵੀ ਸੀਗਾ, ਲੇਕਿਨ ਮਤਲਬ ਇਹਨੂੰ ਆਮ ਤੌਰ ਤੇ ਸਾਹਿਤ ਦੇ ਵਿੱਚ ਦੋਨਾਂ ਦਾ ਯੁੱਗ ਮੰਨਿਆ ਜਾਂਦਾ ਹੈ। ਹਾਂਜੀ ਹਾਂਜੀ, ਤੇ ਉਸ ਯੁੱਗ ਦਾ ਜਿੱਦਾਂ ਅੰਮ੍ਰਿਤਾ ਪ੍ਰੀਤਮ ਬੜੀ ਮਹਾਨ ਕਵਿਤਰੀ ਸੀ, ਕੋਈ ਸ਼ੱਕ ਨਹੀਂ, ਬੜੀਆਂ ਵਿਵਾਦਾਂ ਦੇ ਬਾਵਜੂਦ ਪਰਸਨਲ ਨਿੱਜੀ ਲੈਵਲ ਦੇ ਉਹਦੇ ਵਿਵਾਦ ਵੀ ਰਹੇ ਨੇ, ਲੇਕਿਨ ਕਵਿਤਾ ਕਵਿਤਰੀ ਬੜੀ ਸ਼ਾਨਦਾਰ ਸੀ। ਤੇ ਪ੍ਰੋਫੈਸਰ ਮੋਹਨ ਸਿੰਘ ਵੀ ਬੜਾ ਸ਼ਾਨਦਾਰ, ਪੰਜਾਬੀ ਦੇ ਵਿੱਚ ਬੜਾ ਸ਼ਾਇਰ ਹੋਇਆ ਸਰ, ਬਹੁਤ ਵੱਡਾ ਸ਼ਾਇਰ ਆ ਜੀ, ਉਹ ਹੋਇਆ ਕਰਦਾ ਰਹੇਗਾ ਜੀ, ਰਹੇਗਾ ਜੀ, ਰਹੇਗਾ। ਮੈਂ ਉਹ ਤੁਹਾਡੀ ਕਵਿਤਾ ਦੇ ਪੈਰਲਲ ਜਿੱਦਾਂ ਦੋ ਚੀਜ਼ਾਂ ਬਰਾਬਰ ਬਰਾਬਰ ਨੀ ਰੇਲ ਗੱਡੀ ਦੀ ਲਾਈਨ ਖੜਦੀਆਂ, ਏਦਾਂ ਮੈਂ ਇੱਕ ਸ਼ੇਰ ਉਹਨਾਂ ਦਾ ਸਾਂਝਾ ਕਰਦਾ ਦੇ ਨਾਲ। ਹਾਂਜੀ ਹਾਂਜੀ ਹਾਂਜੀ, ਉਹਨਾਂ ਦਾ ਸ਼ੇਰ ਹੈ ਇੱਕ ਕਵਿਤਾ ਦਾ ਬਾਜਾ ਸਾਹਿਬ ਕੀ, ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜਿਵੇਂ ਹੈਲੋ ਜੀ ਬਲਪਰ ਚੋ, ਅੱਛਾ ਉਹ ਨੈਟਵਰਕ ਦੀ ਪ੍ਰੋਬਲਮ ਮੈਨੂੰ ਬੰਦ ਹੋ ਗਈ ਸੀ ਤਾਂ ਕਰਕੇ
0: ਥੋੜਾ ਜਿਹਾ।
1: ਜੀ ਜੀ, ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੀਚ ਇਸ ਤੇ ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜਿਵੇਂ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਜਿੱਦਾਂ ਤੁਸੀਂ ਗੱਲ ਕੀਤੀ ਨਾ, ਇੱਕ ਤਰਕ ਜਿਹੜਾ ਜਿਹੜਾ ਜਿਹਨੂੰ ਆਪਾਂ ਤਰਕ ਦੇ ਆਧਾਰ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਇਹ ਗੱਲਾਂ ਜਿਹੜੀਆਂ ਮਤਲਬ ਹਰ ਇੱਕ ਦੀ ਆਪਣੀ ਵਿਚਾਰਧਾਰਾ। ਸਾਡਾ ਇੱਕ ਹੋਰ ਪੰਜਾਬੀ ਦਾ ਸ਼ਾਇਰ ਜਿਹੜਾ ਬਾਬਾ ਬਲਵੰਤ, ਜੇ ਤੁਸੀਂ ਦੇ ਨਾਂ ਸੁਣਿਆ ਹੋਵੇ ਉਹਦਾ, ਇਨਕਲਾਬੀ ਸ਼ਾਇਰ ਹੋਇਆ ਉਹਨੇ, ਤੇ ਫਿਰ ਚਲੋ ਪ੍ਰੋਫੈਸਰ ਮੋਹਨ ਸਿੰਘ ਨੇ ਤੇ ਮਤਲਬ ਉਹਨਾਂ ਉਗੜ ਕੇ ਲਲਕਾਰ ਕੇ ਨੀ ਆਖਿਆ, ਮਤਲਬ ਇੱਕ ਸੁਝਾਅ ਹੀ ਦਿੱਤਾ ਵਾ ਤਰਕ ਦੇ ਆਧਾਰ ਤੇ, ਲੇਕਿਨ ਉਹਨੇ ਲਲਕਾਰ ਕੇ ਕਹਿਤਾ ਸੀਗਾ ਭਈ ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ, ਆਦਮੀ ਦਾ ਅਸਲ ਚ ਦਾਰੂ ਹੀ ਆਦਮੀ।
0: ਦੁਬਾਰਾ ਬੋਲਿਓ
1: ਐਲਾਨੀਆ, ਮਤਲਬ ਇਸ ਚੀਜ਼ ਨੂੰ, ਮਤਲਬ
0: ਦੁਬਾਰਾ ਬੋਲਿਓ ਸਾਰਾ ਸ਼ੇਰ,
1: ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ, ਆਦਮੀ ਦਾ ਅਸਲ ਚ ਦਾਰੂ ਹੀ ਆਦਮੀ। ਹਾਂ, ਉਹ ਕਹਿੰਦਾ ਸੀ ਆਦਮੀ ਜਿਹੜਾ ਨਾ ਇਹ ਆਦਮੀ ਦਾ, ਆਦਮੀ ਭੱਜ ਕੇ ਕਿਸੇ ਦੀ ਬਾਂਹ ਫੜ ਸਕਦਾ, ਰੱਬ ਫੜ ਕੇ ਪੁੱਟ ਸਕਦਾ, ਆਦਮੀ ਦਾ ਦਾਰੂ ਆਦਮੀ ਦੇ,
0: ਆਦਮੀ ਦਾ ਦਾਰੂ ਹੀ ਆਦਮੀ,
1: ਤੇ ਇਹੋ ਹੀ ਆਪਣੀ ਹੱਥੀ ਆਪਣੇ ਹੱਥਾਂ ਨਾਲ ਆਪਣੀ ਕਿਸਮਤ ਜਿੱਦਾਂ ਦੀ ਮਰਜ਼ੀ ਬਣਾ ਸਕਦਾ,
0: ਆਪਣੇ ਹੱਥੀ ਨਾਨਕਾ ਆਪਣੇ ਕਾਜ ਆਪੇ,
1: ਆਪਣਾ ਆਪਣੇ ਹੱਥੀ ਆਪਣਾ ਆਪੇ ਹੀ ਕਾਜ
0: ਸਾਰੀ।
1: ਹਾਂ, ਤੇ ਇਹ ਵਾਕਿਆ ਚਲੋ ਇੱਕ ਜਿੱਦਾਂ ਮੇਰੇ ਖਿਆਲ ਤੁਸੀਂ ਰੇਡੀਓ ਦੇ ਉੱਤੇ ਮੈਂ ਤੁਹਾਡੇ ਕੋਲ ਸੁਣਿਆ ਹੋਇਆ ਵੀ ਸੰਸਾਰ ਪੱਧਰ ਤੇ ਜੇ 100% ਲੋਕਾਂ ਨੂੰ ਖਰੀਏ ਡਿਵਰਸੀਫਾਈ ਕਰੀਏ ਤੇ ਸ਼ਾਇਦ 52% ਜਿਹੜੇ ਨਾ ਮੰਨਣ ਵਾਲੇ ਤੇ 47% ਆਸਤਿਕ ਨੇ, 52 ਨਾਸਤਿਕ ਨੇ,
0: ਇੱਕ ਕਿਤੇ ਕਿਤੇ ਮੇਰੇ ਵੀਰ 80% ਲੋਕ ਵੀ ਜੇ ਸਵੀਡਨ ਵਰਗੇ ਨਾਰਵੇ,
1: ਹਾਂ ਤੇ ਹਾਂਜੀ ਹਾਂਜੀ
0: 80% ਤੱਕ ਕੋਈ ਲੋਕ ਹੈਗੇ ਨੇ।
1: ਜੀ ਜੀ ਜੀ ਜੀ,
0: ਇੰਨੇ ਕੁ ਜੈਂਟਲ ਲੋਕ ਜੇ ਸੂਬਾ ਸਿੰਘ ਜੀ, ਮੈਂ ਤੁਹਾਡਾ ਲਾਂਗਾ, ਮੈਂ ਤੁਹਾਨੂੰ ਕੀ ਦੱਸਾਂ ਕਿ ਉਹਨਾਂ ਦੀ ਸ਼ਰਾਫਤ, ਇੱਕ ਕੋਈ ਇੰਡਸਟਰੀਅਲਿਸਟ ਆਦਮੀ ਬਹੁਤ ਵੱਡਾ ਨਹੀਂ, ਮਾਮੂਲੀ ਜਿਹਾ ਸਵੀਡਨ ਦਾ,
1: ਅੱਛਾ,
0: ਉਹ ਆਪਣਾ ਟੈਕਸ ਟੂਕ ਸਾਰਾ ਕਟਾ ਰਿਹਾ ਤੇ ਉਹਨੂੰ ਠੀਕ ਠਾਕ ਪ੍ਰੋਫਿਟ ਹੋਇਆ,
1: ਠੀਕ ਹੈ,
0: ਉਹਨੇ ਜਾ ਕੇ ਸਰਕਾਰੀ ਖਜ਼ਾਨੇ ਜਮਾ ਕਰਾ ਦਿੱਤਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਹੀ ਨਹੀਂ, ਇਹਦੀ ਜ਼ਰੂਰਤ ਸਾਡੇ ਦੇਸ਼ ਨੂੰ ਮੇਰੇ ਨਾਲ।
1: ਬਿਲਕੁਲ ਬਿਲਕੁਲ,
0: ਖੁਦ ਰੱਬ ਮੈਨੂੰ ਲੱਗਣ ਡੇ ਨੇ ਆਪਣੇ ਮੁਲਕ ਵਾਸਤੇ,
1: ਬੜੇ ਅਫਸੋਸ ਦੀ ਗੱਲ ਆ ਵੀ ਅਸੀਂ ਰੱਬ ਨੂੰ ਮੰਨਣ ਵਾਲੇ ਨਾ ਅੱਸੀ ਰੁਪਈਏ ਚੁੱਕਦੇ ਵੇਖੇ ਆਪਣੀਆਂ
0: ਬਾਬੇ ਦੇ ਵਿੱਚੋਂ ਜਿਹੜਾ ਹੂਰ ਨਹੀਂ ਹੁੰਦਾ
1: ਜੀ ਜੀ ਜੀ
0: ਸਟਿੰਗ ਕਰਦਾ ਅੰਦਰ ਨੂੰ ਖਿੱਚਣ ਡੇ ਇੰਗਲੈਂਡ ਦੀ ਗੱਲ ਜੇ
1: ਠੀਕ ਠੀਕ ਠੀਕ ਹੈ ਚਲੋ ਖੈਰ ਇਹ ਬਹਿਸ ਦਾ ਵਿਸ਼ਾ ਬਾਰੇ ਤੁਹਾਨੂੰ ਧਾਰਮਿਕ ਵਿਸ਼ਾ ਇਹਦੇ ਤੇ ਨਾ ਮਤਲਬ ਆਪਾਂ
0: ਬਹਿਸ ਦਾ ਵਿਸ਼ਾ ਜ਼ਰੂਰ ਹੈ
1: ਆਪਣੇ ਵਿਚਾਰ ਜ਼ਰੂਰ ਪੇਸ਼ ਕਰਦੇ ਨੇ
0: ਕਿ ਗੱਲ ਕਰਨ ਡੇ ਆ ਜਿਹੜੇ ਸੋਹਣੀਆਂ ਵਰਦੀਆਂ ਪਾ ਕੇ ਸੇਵਾਦਾਰ ਦੇ ਰੂਪ ਵਿੱਚ ਉਹ ਰੱਬ ਕੋਲੋਂ ਡਰਦੇ ਹੀ ਨਹੀਂ
1: ਪਖੰਡ ਕਰਦੇ ਰੱਬ ਦੇ ਨਾਂ ਤੇ ਜਿਹੜਾ ਪਖੰਡ ਕਰਦੇ ਉਹਦੇ ਉਹਦੀ ਗੱਲ ਹੈ ਵਾਕਈ ਉਹਦੀ ਗੱਲ ਹੈ
0: ਛੱਡੋ ਸਾਰਿਆਂ ਦੇ ਚਰਚਾਂ ਚ ਵੇਖ ਲੋ ਕੀ ਹੁੰਦਾ ਰਿਹਾ ਮੰਦਰਾਂ ਚ ਕੀ ਹੁੰਦਾ ਵਾ ਗੁਰਦੁਆਰਿਆਂ ਚ
1: ਹਰ ਧਰਮ ਦੇ ਸਰ ਜਿਹੜੇ ਪਾਦਰੀ ਪੁਜਾਰੀ ਵਰਗੇ ਹੈ ਨਾ ਹਰ ਧਰਮ ਦਾ ਜੀ ਇਹ ਤੇ ਅੱਜ ਤੋਂ ਜੇ ਤੁਸੀਂ ਬਾਜੋ ਸਾਹਿਬ ਜਿਹੜਾ ਲਬਨਾਨ ਦਾ ਅਮਰੀਕਾ ਚ ਚਲ ਗਿਆ ਸੀ ਲੇਖਕ ਖਲੀਲ ਜਿਬਰਾਨ ਨੂੰ ਪੜੋ ਸੀ ਉਹਦੇ ਸਾਰੇ ਉਹਦੇ ਸਾਹਿਤ ਦਾ ਅੱਧਾ ਜਿਹੜਾ ਹਿੱਸਾ ਹੀ ਮਤਲਬ ਨਾ ਵੀ ਧਰਮ ਦੇ ਨਾਂ ਤੇ ਜਿਹੜਾ ਨਾ ਇੱਕ ਖਾਸ ਧਰਮ ਦੇ ਉਹ ਆਪਣੇ ਮਤਲਬ ਧਰਮ ਦੇ ਬਾਬਾ ਬੁੱਲੇ ਸ਼ਾਹ ਵਾਂਗੂ
0: ਵੇਖੋ ਮੰਦਰਾਂ ਦਾ ਮਸਜਿਦਾਂ ਦੇ ਤੇ ਚਰਚ ਦਾ ਤੇ ਨਾਂ ਲੈਤਾ ਤੇ ਮਲਾਣਿਆਂ ਦਾ ਲੈਣਾ ਭੁੱਲ ਗਿਆ ਤੁਹਾਨੂੰ ਪਤਾ ਹੀ ਹੈ
1: ਹਾਂਜੀ ਹਾਂਜੀ ਹਾਂਜੀ ਇਹ ਪ੍ਰੋਫੈਸਰ ਮੋਹਨ ਸਿੰਘ ਨੇ ਨਾ ਇੱਕ ਇਹਦੀ ਕਵਿਤਾ ਹੋਰ ਮੈਂ ਤੁਹਾਨੂੰ ਸਾਂਝੀ ਕਰਦਾ ਆ ਮਤਲਬ ਪੰਜਾਬ ਦੀ ਸਿਫਤ ਕੀਤੀ ਹੋਈ ਆ ਵੀ ਭਾਰਤ ਹੈ ਵਾਂਗ ਮੰਦਰੀ ਵਿੱਚ ਨਗ ਪੰਜਾਬ ਦਾ ਭਾਰਤ ਹੈ ਜੇ ਸ਼ਰਾਬ ਇਹ ਨਸ਼ਾ ਪੰਜਾਬ ਦਾ ਹਾਂਜੀ ਇਹ ਨਸ਼ਾ ਸ਼ਰਾਬ ਦਾ ਮਤਲਬ ਏਦਾਂ ਭਾਰਤ ਦਾ ਜਿਹੜਾ ਅੰਗ ਆ ਤੇ ਉਹਦੇ ਚ ਨਾ ਸਾਹਿਬ ਉਹ ਕਹਿੰਦਾ ਵਾ ਭਾਈਆਂ ਤੇ ਪੰਡਤਾਂ ਦੀਆਂ ਗੱਲਾਂ ਤੇ ਨਾ ਜਾਇਓ ਦੋਸਤੋ ਇਹਨਾਂ ਨੇ ਕਦੋਂ ਕੀਤਾ ਕੋਈ ਕੰਮ ਸਵਾਬ ਦਾ ਉਹਨੇ ਐਲਾਨੀਆ ਤੌਰ ਤੇ ਮਤਲਬ ਇਹ ਜਿਹੜੇ ਹੈਗੇ ਨਾ ਪੁਜਾਰੀ ਵਰਗ ਜਿਹੜਾ ਹਰ ਧਰਮ ਦਾ ਕਿਸੇ ਖੇਕ ਦੀ ਗੱਲ ਨੀ ਕਰਦੇ ਉਹਨੇ ਉਹਦਾ ਜਿਹੜਾ ਨਾ ਇਹਨਾਂ ਨੇ ਧੰਦਾ ਮਤਲਬ ਧਰਮ ਦੀ ਆੜ ਦੇ ਵਿੱਚ ਨਾ ਉਹਦੇ ਧੰਦਾ ਬਣਾਇਆ ਹੋਇਆ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਹੋ ਸਕਦਾ ਕੱਟੜ ਧਾਰਮਿਕ ਬੰਦਾ ਚੱਕ ਕੇ ਸਾਡੇ ਤੇ ਫਤਵਾ ਲਾਗੂ ਕਰਦੇ ਵੀ ਇਹ ਜੀ ਧਰਮ ਦੇ ਵਿਰੁੱਧ ਨੇ ਇਹ ਰੱਬ ਦੇ ਵਿਰੁੱਧ ਨੇ ਇਹ ਹੰਕਾਰੀ ਨੇ ਇਹ ਕਰਕੇ ਪਤਾ ਨੀ ਕੀ ਕੀ ਫਤਵੇ ਜਿਹੜੇ ਤੁਹਾਡੇ ਉਲਟ ਜਾਰੀ ਹੋ ਸਕਦਾ ਤੁਹਾਨੂੰ ਪੰਥ ਕੇ ਦੇਖੇ ਜਾ
0: ਸਕਦਾ
1: ਜੀ ਜੀ ਜੀ
0: ਸੁਧਾ ਸਿੰਘ ਜੀ ਤੁਹਾਨੂੰ ਸੈਨ ਫਰਾਂਸਿਸਕੋ ਤੋਂ ਸੁਖਦੇਵ ਸਿੰਘ ਜੀ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ
1: ਸਤਿ ਸ੍ਰੀ ਅਕਾਲ ਭਾਜੀ ਸੁਖਦੇਵ ਸਿੰਘ ਜੀ ਅਮਰੀਕਾ ਦੇ ਵਿੱਚ ਬੈਠੇ ਹੋ ਤੇ ਬਾਜੋ ਸਾਹਿਬ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਮਤਲਬ ਨਾ ਜਿਹੜਾ ਅਪ੍ਰੈਲ ਦਾ ਮਹੀਨਾ ਹੈ ਸਾਡਾ ਚੜਿਆ ਨਾ ਇਹਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਜੀਵਨ ਦੇ ਵਿੱਚ ਇਹਦਾ ਬਹੁਤ ਵੱਡੀ ਮਹਾਨਤਾ ਆ ਹਾਂ ਪੰਜਾਬੀ ਜੀਵਨ ਦੇ ਵਿੱਚ ਜੇ ਕਹਿ ਲਈਏ ਵੀ ਇਹ ਸਭ ਤੋਂ ਰੰਗੀਨ ਸਭ ਤੋਂ ਅੱਛਾ ਤੇ ਦੋਵੇਂ ਪਾਸਿਆਂ ਤੋਂ ਸੱਭਿਆਚਾਰਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਸਹੀ ਧਾਰਮਿਕ ਤੌਰ ਤੇ ਪਹਿਲਾਂ ਗੱਲ ਕਰ ਲਈਏ ਗੁਰੂ ਸਾਹਿਬ ਦੀ ਵੀ ਜਿਹੜਾ 13 April 1999 ਨੂੰ ਖਾਲਸਾ ਦੀ ਸਾਜਨਾ ਕੀਤੀ ਸੀ ਸਦੀਆਂ ਦਾ ਜਿਹੜਾ ਜ਼ੁਲਮ ਦਾ ਰਾਜ ਸੀਗਾ ਉਹਨੂੰ ਜੜੋਂ ਪੁੱਟਣ ਵਾਸਤੇ ਉਹਨਾਂ ਨੇ ਇੱਕ ਸ਼ੇਰਾਂ ਦੀ ਕੌਮ ਜਿਹੜੀ ਸੀ ਇੱਕ ਜਿਹੜੇ ਜਿਹੜੇ ਮਤਲਬ ਚੁੱਪ ਕਰਕੇ ਜ਼ੁਲਮ ਜਰੀ ਜਾ ਰਹੇ ਸੀਗੇ ਗੁਲਾਮੀ ਜਰੀ ਜਾ ਰਹੇ ਸੀਗੇ ਉਹਨਾਂ ਨੂੰ ਖਾਤਾ ਦੇ ਕੇ ਤੇ ਉਹਨਾਂ ਦੇ ਸ਼ੇਰਾਂ ਵਰਗਾ ਹੌਸਲਾ ਦ੍ਰਿੜਤਾ ਅਣਖ ਗੈਰਤ ਭਰ ਦਿੱਤੀ ਸੀ ਗੁਰੂ ਸਾਹਿਬ ਨੇ ਤੇ ਇਹ ਮਤਲਬ ਇਹ ਵਿਸਾਖੀ ਦੇ ਦਿਹਾੜੇ ਵਿਸਾਖੀ ਵਾਲੇ ਦਿਨ ਦੀ ਇੱਕ ਬੜੀ ਮਹਾਨ ਇਤਿਹਾਸਕ ਘਟਨਾ ਹੈ ਜਿਹਨੇ ਇੱਕ ਨਵਾਂ ਮੋੜ ਜਿਹੜਾ ਭਾਰਤ ਦੇ ਇਤਿਹਾਸ ਨੂੰ ਦਿੱਤਾ ਜੀ ਹਾਂ ਤੇ ਦੂਸਰਾ ਸਰ ਸੱਭਿਆਚਾਰ ਦੇ ਵਿੱਚ ਜਿਹੜਾ ਜਿਹੜੀ ਸਾਡਾ ਪੰਜਾਬ ਦਾ ਪੰਜਾਬ ਨੂੰ ਮਤਲਬ ਨਾ ਕਹਿੰਦੇ ਹੀ ਐਗਰੀਕਲਚਰ ਖੇਤੀਬਾੜੀ ਦਾ ਦੇਸ਼ ਕਹਿੰਦੇ ਆ ਕਈ ਤੇ ਪੰਜਾਬ ਦੇ ਸਾਨੂੰ ਉਲਾਮਾ ਵੀ ਦਿੰਦੇ ਆ ਵੀ ਇੱਥੇ ਕਲਚਰ ਹੈ ਨੀ ਗਾ ਐਗਰੀਕਲਚਰ ਹੀ ਆ ਕੱਲੀ ਮਤਲਬ ਅਸੀਂ ਬਹੁਤ ਢੁੱਡ ਮਾਰ ਜਾਈਏ ਸਾਡੀ ਕਲਾ ਤਹਿਤ ਨਾ ਸਾਡਾ ਕੋ ਪੋਤਾ ਬਾਬਾ ਤੇ ਕੁਛ ਹੱਦ ਤੱਕ ਗੱਲ ਠੀਕ ਆ ਅਸੀਂ ਗੁੱਸਾ ਨੀ ਕਰਦੇ ਇਸ ਗੱਲ ਦਾ ਤੇ ਮਤਲਬ ਸਾਹਿਬ ਕਣਕ ਦੀ ਵਾਢੀ ਜਿਹੜੀ ਆ ਸਾਡੇ ਜਿਹੜੀ ਸਾਲ ਭਰ ਸਾਡੇ ਘਰਾਂ ਦੇ ਵਿੱਚ ਜਿਹੜਾ ਰੋਟੀ ਪਾਣੀ ਦਾ ਜਿਹੜਾ ਜਗਾੜ ਹਰ ਇੱਕ ਦਾ ਮਜ਼ਦੂਰ ਤੋਂ ਲੈ ਕੇ ਕਿਸਾਨ ਸਾਰੇ ਜੇ ਕਹਿੰਦੀ ਜੀਆਂ ਪਰਿੰਦਿਆਂ ਵਾਸਤੇ ਵੀ ਅੰਨ ਦਾਣਾ ਜਿਹੜਾ ਨਾ ਇਸ ਮਹੀਨੇ ਚ ਪੈਦਾ ਹੁੰਦਾ।
0: ਬਿਲਕੁਲ ਠੀਕ, ਬਿਲਕੁਲ ਸਹੀ।
1: ਤੇ ਇਸ ਮਹੀਨੇ ਦੀ ਜੇ ਤੁਸੀਂ ਨਾ ਇੱਕ ਕਵਿਤਾ ਦੇ ਵਿੱਚ ਫੋਟੋ ਵੇਖਣੀ ਹੋਣੀ, ਜਿੱਦਾਂ ਲਾਲਾ ਭਵੀ ਰਾਮ ਚਾਤਰਕ ਵੀ ਪੰਜਾਬੀ ਦੇ, ਜਿੱਦਾਂ ਮੈਂ ਜਿਹੜੀ ਗੱਲ ਕੀਤੀ ਅਮਰਤਾ ਮੋਹਨ ਸਿੰਘ ਦੀ, ਉਸ ਸਮੇਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ, ਲਾਲਾ ਭਵੀ ਰਾਮ ਚਾਤਰਕ, ਭਾਈ ਵੀਰ ਸਿੰਘ ਜੀ, ਬੜੇ ਮਹਾਨ ਮਤਲਬ ਹੋਰ ਜਿਹੜੇ ਪੰਜਾਬੀ ਦੇ ਸ਼ਾਇਰ ਹੋਏ ਆ, ਲੇਖਕ ਹੋਏ, ਕਵੀ ਹੋਏ ਆ, ਉਹਨਾਂ ਨੇ ਇੱਕ ਕਵਿਤਾ ਲਿਖੀ ਹੋਈ ਇਸ ਮਹੀਨੇ ਦੇ, ਬੜੀ ਸਰਲ ਸਾਦੀ ਦੀ, ਮਤਲਬ ਬੈਤ ਸ਼ਬਦ ਦੇ ਵਿੱਚ, ਭਈ ਉਹ ਕਵਿਤਾ ਪੜ੍ਹੀ ਤੇ ਇੱਕ ਨਾ ਸਾਡੇ ਅੱਖਾਂ ਸਾਹਮਣੇ, ਜਿੱਦਾਂ ਆਪਾਂ ਅੱਜ ਕੱਲ ਟੀਵੀ ਦੇ ਦ੍ਰਿਸ਼ ਵੇਖਦੇ ਹਾਂ ਨਾ, ਨਾਲ ਨਾਲ ਜਿੱਦਾਂ ਗਾਉਣ ਵਾਲੇ ਬੋਲਣ ਵਾਲੇ ਨਾਲ ਨਾਲ ਉਹ ਦ੍ਰਿਸ਼ ਵੀ ਪੇਸ਼ ਕਰੀ ਜਾਂਦੇ ਆ, ਉਹ ਕਵਿਤਾ ਪੜ੍ਹਦੇ ਆ ਦ੍ਰਿਸ਼ ਆਪਣੀਆਂ ਅੱਖਾਂ ਮੂਹਰੇ ਆਪਣੇ ਆਪ ਘੁੰਮੀ ਜਾਂਦਾ ਆ, ਮਤਲਬ ਤੂੜੀ ਤੰਦ ਸਾਂਭਾੜੀ ਵੇਚ ਵੱਟ ਕੇ ਲੰਬੜਾ ਤੇ ਛਾਂ ਦਾ ਹਿਸਾਬ ਕੱਟ ਕੇ, ਤੂੜੀ ਤੰਦਾ ਸਾਹਮਣੇ ਨੂੰ ਕਾਮਾ ਛੱਡ ਕੇ, ਤੇ ਕੱਛੇ ਮਾਲ ਵੰਜਲੀ ਆਨੰਦ ਛਾ ਗਿਆ ਤੇ ਮਾਰਦਾ ਸਾਹਮਣੇ ਜੀ ਜੀ ਜੀ ਜੀ ਤੇ ਸੱਚਮੁੱਚ ਹੀ ਉਸ ਵੇਲੇ ਪੰਜਾਬ ਦੇ ਮੇਲੇ ਜਿਹੜੇ ਆ ਨਾ, ਏਡੇ ਰੰਗੀਨ, ਏਡੇ ਸ਼ਾਨਦਾਰ, ਔਰ ਇੰਨੇ ਮਤਲਬ ਅਸੀਂ ਦੇਖਦੇ ਰਹੇ ਛੋਟੇ ਹੁੰਦੇ ਸੀ ਖਜਾਲੇ ਜਿਹੜੇ ਨਾ ਰਾਮ ਸੰਮਣ ਦੇ, ਵੀ ਅਸੀਂ ਬਲਦਾਂ ਦੀਆਂ ਜਿਹੜੀਆਂ ਖੂਹ ਦੇ ਉੱਤੇ ਜਿਹੜੀਆਂ ਜੂਕਾਂ ਦੀਆਂ ਬਲਦਾਂ ਦੀਆਂ ਜਿਹੜੀਆਂ ਖੂਹ ਗੇੜਦੇ ਦੀਆਂ ਦੌੜਾਂ, ਜਿਹੜੀਆਂ ਦੌੜਾਂ ਚ ਕਹਿ ਲਈਏ ਜਾਂ ਮਤਲਬ ਤੇਜ਼ੀਆਂ ਜਿਹੜੀਆਂ ਦੇਖੀਆਂ ਹੋਈਆਂ ਮੇਲੇ ਦੇ ਵਿੱਚ, ਬਲਸਰੀਆਂ ਅਸੀਂ ਮਤਲਬ ਲਗੋਜੇ ਲਾਕੇ ਮਠਿਆਈਆਂ, ਉਹ ਦ੍ਰਿਸ਼ ਅਸੀਂ ਆਪਣੀਆਂ ਅੱਖਾਂ ਨਾਲ ਵੇਖੇ ਹੋਏ ਆ, ਔਰ ਉਹ ਦ੍ਰਿਸ਼ ਜਿਹੜਾ ਸੀ ਜੀ ਜੀ ਜੀ
0: ਜੀ
1: ਹਾਂਜੀ ਹਾਂਜੀ ਔਰ ਇਹ ਜਿਹੜੀ ਜਿਹੜਾ ਪਿਛੋਕੜ ਆ ਸਾਡਾ, ਜਿਹੜਾ ਪੁਰਾਣਾ ਜਿਹੜਾ ਵਿਰਸਾ ਆ, ਅਸੀਂ ਇਹ ਨੀ ਕਹਿੰਦੇ ਤੁਸੀਂ ਆਪਾਂ ਪਿੱਛੇ ਲੱਗ ਨੀ ਹੈਗੇ, ਪਛਾਣ ਉਹਨੂੰ ਖਿੱਚਦੇ ਕਿਸੇ ਨੂੰ, ਲੇਕਿਨ ਆਪਾਂ ਪਿੱਛਾ ਚੌੜ ਤੇ ਅੱਗਾ ਦੌੜਦੇ ਵੀ ਹੱਕ ਚ ਨਹੀਂ ਆ, ਵੀ ਆਪਾਂ ਆਪਣਾ ਪਿੱਛੇ ਝਾਕੀ ਨਾ
0: ਵੇਖੀ। ਮੈਂ ਨਾ ਅੱਜ ਤੋਂ 15 ਸਾਲ ਪੁਰਾਣੀ, ਜਿਸ ਤੋਂ ਜਿਆਦਾ ਪੁਰਾਣੀ ਗੱਲ ਹੋਣੀ ਆ
1: ਜੀ,
0: ਲੰਡਨ ਦੇ ਰੇਡੀਓ ਸਟੇਸ਼ਨ ਤੇ ਇੱਕ ਪੰਜਾਬਣ ਕੁੜੀ, ਮੇਰਾ ਖਿਆਲ ਰਣਧੀਰ ਕੌਰ ਸੀ,
1: ਠੀਕ ਹੈ ਠੀਕ ਠੀਕ,
0: ਬੜੇ ਬੜੇ ਸੋਹਣੇ ਪੁਰਾਣੇ ਗਾਣੇ ਲਾਏ ਜਿਹੜੇ ਅਸੀਂ ਨਿੱਕਿਆਂ ਹੁੰਦਿਆਂ ਸੁਣਦੇ ਰਹੇ ਆ, ਔਰ ਬਹਿ ਜਾ ਕਰਾਈ ਜਾਏ,
1: ਠੀਕ ਠੀਕ,
0: ਨਾਲ ਕਮੈਂਟਰੀ ਵੀ ਬੜੀ ਸੋਹਣੀ ਕਰੇ, ਮੈਂ ਉਹਨੂੰ
1: ਟੈਸਟ,
0: ਮੈਡਮ ਜੀ ਤੁਹਾਡੀ ਪਸੰਦ ਬਹੁਤ ਹੀ ਜ਼ਬਰਦਸਤ ਹੈ,
1: ਕਹਿੰਦੀ
0: ਹੈ ਕਿ ਇਹਦਾ ਕਾਰਨ ਇਹ ਵੀ ਹੈ, ਮੈਂ ਜਦੋਂ ਛੋਟੀ ਹੁੰਦੀ ਹਾਂ ਮੇਰੇ ਜੀ ਮੈਨੂੰ ਮੋਢਿਆਂ ਤੇ ਚੁੱਕ ਕੇ ਮੇਲਿਆਂ ਚ ਖੜਦੇ ਹੁੰਦੇ, ਗਾਣੇ ਸੁਣਦੀ ਹੁੰਦੀ ਹਾਂ,
1: ਬਿਲਕੁਲ ਬਿਲਕੁਲ ਬਿਲਕੁਲ,
0: ਕਿੰਨੇ ਸਵੀਟ ਵਰਡ,
1: ਉਹਨਾਂ ਦਿਨਾਂ ਦੇ ਵਿੱਚ ਬਾਜਾ ਸਾਹਿਬ ਇਹ ਗਾਣੇ ਤੁਹਾਨੂੰ ਮੇਲਿਆਂ ਚ ਹੀ ਵੱਜਦੇ ਸੀ, ਜਾਂ ਕਿ ਵਿਆਹ ਸ਼ਾਦੀ ਜਾਂ ਮਤਲਬ ਐਵੇਂ ਨੀ ਸੀ ਥਾਂ ਦਾ, ਜਿੱਦਾਂ ਅੱਜ ਕੱਲ ਸ਼ੋਰ ਪਿਆ ਹੋਇਆ ਨਾ ਤੇ ਚਾਰ ਸਵੇਰੇ ਲਾਲਾ ਲਾਲਾ ਮੱਚੀ ਹੋਈ ਆ, ਉਦਾਂ ਨੀ ਸੀ, ਔਰ ਲੋਕ ਇਹਨਾਂ ਨੂੰ ਸੁਣ ਕੇ ਤੇ ਬੜਾ ਆਨੰਦ ਲੈਂਦੇ ਸੀ ਤੇ ਪਸੰਦ ਕਰਦੇ ਸੀ, ਤੇ ਬੜੇ ਸਾਫ਼ ਸੁਥਰੇ ਗਾਣੇ ਹੁੰਦੇ ਸੀਗੇ ਜਿਹੜੇ, ਜਿੱਦਾਂ ਤੁਸੀਂ
0: ਨਾਲੇ ਵੇਖੋ
1: ਪਲੇ ਕੀਤਾ,
0: ਉਸ ਡੈਡੀ ਦੀ ਤਸਵੀਰ ਦਿਮਾਗ ਚ ਲਿਆਓ ਜਿਹੜਾ ਆਪਣੀ,
1: ਹਾਂਜੀ ਹਾਂਜੀ,
0: ਤੇ ਚੁੱਕ ਕੇ ਤੇ ਮੇਲੇ ਦੇ ਵਿੱਚ,
1: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਤੁਸੀਂ ਕਦੇ, ਮੈਂ ਚਾਹੂੰਗਾ ਸਿਫਾਰਿਸ਼ ਕਰੂੰਗਾ ਤੁਹਾਨੂੰ ਵੀ ਰੇਡੀਓ ਤੇ ਆਸਾ ਸਿੰਘ ਮਸਤਾਨਾ ਜੀ ਦਾ ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀਏ, ਮਤਲਬ ਉਸ ਵੇਲੇ ਪੰਜਾਬ ਦੀ ਧੀ ਦੀ ਕੁੜੀ ਦੀ ਸਿਫਤ ਕੀਤੀ ਹੋਈ, ਉਹਦੇ ਹੁਸਨ ਦੀ ਵੀ ਸਿਫਤ ਕੀਤੀ, ਪਰ ਉਹਦੇ ਵਿੱਚ ਜਰਾ ਜਿੰਨੀ ਵਲਗਾਰਟੀ, ਉਹਨੂੰ ਸ਼ਾਬਾਸ਼ ਦਿੱਤੀ ਸੀ, ਉਹਦੇ ਕੰਮ ਦੀ ਤਾਰੀਫ ਕੀਤੀ ਸੀ, ਉਹਦੇ ਹੁਸਨ ਦੀ ਵੀ ਤਾਰੀਫ ਕੀਤੀ, ਉਹਦੇ ਗਹਿਣਿਆਂ ਦੀ ਤਾਰੀਫ ਕੀਤੀ, ਲੇਕਿਨ ਉਹਦੇ ਵਿੱਚ ਮਤਲਬ ਨਾ ਉਹ ਇੰਜ ਲੱਗਦਾ ਸੀ ਜਿੱਦਾਂ ਇੱਕ ਮਾਣ ਕਰਦੇ ਆਪਾਂ ਆਪਣੀ ਧੀ ਦਾ, ਭੈਣ ਦਾ, ਬੱਚਿਆਂ ਦਾ, ਇਸ ਤਰ੍ਹਾਂ ਦੇ ਗੀਤ ਸੀਗੇ ਉਹ, ਔਰ ਸਾਰਾ ਪਰਿਵਾਰ ਸੁਣਦਾ ਸੀ, ਤੇ ਮੈਂ ਚਾਹੁੰਦਾ ਵੀ ਕਦੇ ਉਹ ਵੀ ਆਪਣੇ ਰੇਡੀਓ ਦੇ ਉੱਤੋਂ ਜਿਹੜਾ ਨਾ ਆਸਾ ਸਿੰਘ ਮਸਤਾਨਾ ਜਾਂ ਬੱਲੇ ਨੀ ਆਨੰਦ ਲਾਲ ਨੂਰਪੁਰੀ ਜੀ ਦਾ, ਇਹ ਆਨੰਦ ਲਾਲ ਨੂਰਪੁਰੀ ਜੀ, ਹਾਂ ਨੋ ਨੂਰਪੁਰੀ ਜੀ ਦਾ ਗੀਤ ਆ ਜੀ, ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ, ਅਸੀਂ ਬੱਚਿਆਂ ਨੂੰ 11-12 ਪੜ੍ਹਾਉਂਦੇ ਰਹੇ ਹਾਂ,
0: ਅਗਲੇ ਹਫ਼ਤੇ ਲਾ,
1: ਹਾਂਜੀ, ਆਨੰਦ ਲਾਲ ਨੂਰਪੁਰੀ ਜੀ ਨੂੰ ਗੀਤਾਂ ਦਾ ਬਾਦਸ਼ਾਹ ਕਹਿੰਦੇ ਸੀ, ਤੁਸੀਂ ਕਦੀ ਸੁਣਿਆ ਗਲੀਆਂ ਦੇ ਵਿੱਚ,
0: ਬਹੁਤ
1: ਗਲੀਆਂ ਦੇ ਵਿੱਚ ਡੰਡ ਪਾਉਣ ਦੀਆਂ ਗਈਆਂ, ਹਾਂਜੀ ਹਾਂਜੀ ਜੀ ਜੀ ਜੀ, ਇੱਕ ਉਹਨਾਂ ਦਾ ਮੈਂ ਰੋਂਦੇ ਵੇਖੇ, ਉਹਨਾਂ ਦਾ ਗੀਤ ਗਾ ਕੇ ਨਾ, ਆਪਣੇ ਪਿੰਡ ਦਾ ਇੱਕ ਬੰਦਾ ਜਿਹੜਾ ਸੀ, ਜਦੋਂ ਖੇਤਾਂ ਨੂੰ ਘਰ ਆਉਂਦਾ ਹੁੰਦਾ ਸੀ ਡੰਗਰ ਲੈ ਕੇ, ਉਦੋਂ ਸਰ ਇੱਥੋਂ ਉੱਡ ਜਾ ਭੋਲਿਆ ਪੰਛੀਆ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਗੱਡੀਆਂ, ਤੂੰ ਗਲ ਚ ਫਾਈ ਨਾ ਪਾਓ, ਮਤਲਬ ਆਜ਼ਾਦੀ ਦਿਹਾੜੇ ਨੂੰ, ਆਜ਼ਾਦੀ ਦੇ ਉਜਾੜੇ ਨੂੰ ਮੁੱਖ ਰੱਖ ਕੇ ਉਹਨੇ ਮਤਲਬ ਕਿਹਾ ਸੀਗਾ। ਬੜਾ ਪਿਆਰਾ ਓਹਦਾ ਗੀਤ ਸੀਗਾ ਨੰਦ ਲਾਲ ਨੂਰਪੁਰੀ ਜੀ ਦਾ। ਜੀ ਜੀ ਜੀ ਜੀ ਗੁਰੂ ਸਾਹਿਬ ਦੇ ਮਤਲਬ ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਾਂ ਉਹਨਾਂ ਦੇ ਘੋੜੀਆਂ ਜਿਹੜੀਆਂ ਸੀ ਉਹਨੇ ਬੜੀਆਂ ਪਿਆਰੀਆਂ ਜਿਹੜੀਆਂ ਸੀ ਨਰਿੰਦਰ ਬੀਬਾ ਦੇ ਸ਼ਾਇਦ ਗਾਈਆਂ ਜਾਂ ਵੱਡੇ ਗਾਇਕਾਵਾਂ ਜਿਹੜੀਆਂ ਸੁਰਿੰਦਰ ਕੌਰ ਸੀ ਗਾਈਆਂ। ਇਹ ਜਿਹੜੀ ਹੈ ਨਾ ਸਾਡੀ ਨਵੀਂ ਪੀੜੀ ਜਿਹੜੀ ਹੈ ਨਾ ਉਹ ਨਿਰੀ ਜਿਹੜੀ ਆਧੁਨਿਕਤਾ ਜਿਹੜੀ ਹੈ ਨਾ ਬਹੁਤੀ ਵੀ ਜਿਹੜੀ ਸਾਨੂੰ ਇਹ ਰਾਸ ਨੀ ਆਈ ਇਹਦੇ ਚ ਜ਼ਿਆਦਾ ਵਹਿ ਗਈ ਆ ਸਾਡੇ ਬੱਚੇ। ਸਾਨੂੰ ਥੋੜਾ ਜਿਹਾ ਇਹਨਾਂ ਨੂੰ ਖਿੱਚ ਕੇ ਨਾ ਉਹਨਾਂ ਦੇ ਕੰਨਾਂ ਦੇ ਲਾਗੇ ਚੀਜ਼ਾਂ ਜਿਹੜੀਆਂ ਨਾ ਜਿਹੜੀਆਂ ਥੋੜੀ ਜਿਹੀਆਂ ਚਲਾਉਣੀਆਂ ਚਾਹੀਦੀਆਂ ਸੁਣਾਉਣੀਆਂ ਚਾਹੀਦੀਆਂ ਤਾਂ ਕਿ ਇਹਦੇ ਬਹਾਨੇ ਉਹਦੇ ਥੋੜਾ ਜਿਹਾ ਕੰਨਾਂ ਚ ਆਪਣਾ ਜਿਹੜਾ ਅਮੀਰ ਵਿਰਾਸਤ ਆ ਵਿਰਸਾ ਆ ਉਹਦੇ ਬੋਲ ਜਿਹੜੇ ਪੈਂਦੇ ਰਹਿਣ ਤੇ ਇਹ ਤੁਸੀਂ ਆਪਣੇ ਰੇਡੀਓ
0: ਇੱਕ ਹੋਰ ਵਿਰਸਾ ਚੇਤੇ ਆਉਣ ਡਿਆ ਅੱਜ।
1: ਜੀ ਜੀ
0: ਜਿਹੜੇ ਸਾਡੇ ਅੱਜ ਕੱਲ ਦੇ ਗੀਤ ਸਨ ਮੈਂ ਵੇਖਣ ਡਿਆ ਉਹਨਾਂ ਦੇ ਜਿਹੜੀ ਉਹਨਾਂ ਨੇ ਵੀਡੀਓ ਜੀ ਵੀ ਬਣਾਈ ਹੁੰਦੀ ਆ ਮੁੰਡੇ ਬੈਠੇ ਹੁੰਦੇ ਨੇ ਅੱਠ ਦਸ ਨੀ ਪੰਜ ਸੱਤ ਦਨਾਲੀਆਂ ਖੂਨ ਪਿਸਤਲ ਅਤੇ ਬੈਟ ਉਹ ਇੱਕ ਮੁੰਡਾ ਜਾ ਕੇ ਤੇ ਕੁੜੀ ਨੂੰ ਮਤਲਬ ਅੱਗੇ ਹੋ ਕੇ ਉਹਦੇ ਖਲੋ ਜਾਂਦਾ ਤੇ ਉਹ ਗਾਣਾ ਸ਼ੁਰੂ ਹੁੰਦਾ ਪਤਾ ਨੀ ਕਿੰਨੀ ਤੂੰ ਤੇਰੀ ਤੂੰ ਮੇਰੀ ਮੰਗ ਹੈ ਮੈਂ ਤੈਨੂੰ ਵਿਆਹ ਕੇ ਖੜਨਾ ਜੇ ਨਾ ਤੇਰੇ ਘਰ ਦੇ ਮੰਨਣਗੇ ਮੈਂ ਚੁੱਕ ਕੇ ਲੈ ਜਾਣਾ ਕੋਈ ਏਦਾਂ ਦੀ ਜਿਹੜੇ ਛੋਟੇ ਛੋਟੇ ਬੱਚੇ ਵੇਖ ਰਹੇ
1: ਹੋਣਗੇ ਬਿਲਕੁਲ ਬਿਲਕੁਲ ਅਹਿੰਸਕ ਜੀ ਜਾਂ ਸਰ ਜਿਹੜਾ ਨਾ ਇੱਕ ਵਪਾਰਕ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਵਪਾਰਕ ਧਿਰਾਂ ਨੇ ਨਾ ਸਾਡਾ ਇਸ ਸੱਭਿਆਚਾਰ ਨੂੰ ਵੀ ਨਾ ਮਤਲਬ ਵਪਾਰ ਦਾ ਕੇਂਦਰ ਬਣਾ ਲਿਆ ਇਹਦੇ ਤੋਂ ਇਹਨਾਂ ਨੇ ਅੱਜ ਤਾਂ ਸਾਡੇ ਫਿਲਮਾਂ ਦੇ ਵਿੱਚ ਵੇਖਿਆ ਵੀ ਪੰਜਾਬੀ ਬੈਕਗਰਾਉਂਡ ਦੇ ਬੀਟ ਤੇ ਜਿਆਦਾ ਗੀਤ ਚੱਲਦੇ ਆ ਤੇ ਉਹਨਾਂ ਨੇ ਇਹ ਚੱਕ ਕੇ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ। ਇੱਕ ਹੁਣੇ ਹੁਣੇ ਜੀ ਕੋਈ ਫਿਲਮ ਰਿਲੀਜ਼ ਹੋਈ ਇਹਦੇ ਵਿੱਚ ਨਾ ਮੁਹੰਮਦ ਸਦੀਕ ਰਣਜੀਤ ਕੌਰ ਜੀ ਦਾ ਗੀਤ ਆ ਨਾ ਦਿਲ ਦੇ ਪਰਦੇਸੀ ਨੂੰ ਉਹਦਾ ਉਹਦੇ ਨਾਲ ਕੋਈ ਲਿੰਕ ਨੀ ਹੈਗਾ ਕੋਈ ਉਹਦਾ ਲੈਣਾ ਦੇਣਾ ਹੀ ਨੀ ਹੈਗਾ ਉਹ ਵੱਢ ਘੱਟ ਫੱਟ ਕਰੀ ਜਾਂਦੇ ਤੇ ਪਿੱਛੇ ਮੁਹੰਮਦ ਸਦੀਕ ਦੀ ਰਣਜੀਤ ਮਤਲਬ ਉਹਨੂੰ ਜੀ ਠੀਕ ਠੀਕ ਠੀਕ ਆ ਠੀਕ ਠੀਕ ਆ ਤੇ ਬਾਜਾ ਸਾਹਿਬ ਇਹ ਆਪਾਂ ਨੰਦ ਲਾਲ ਨੂਰਪੁਰੀ ਜੀ ਨੂੰ ਯਾਦ ਕੀਤਾ ਤੇ ਨਾਲ ਹੀ ਆਪਾਂ ਆਪਣੇ ਪੰਜਾਬੀਆਂ ਦੀ ਸਾਡੀ ਆਪਣੀ ਸਭ ਦੀ ਨਵਿਆਂ ਪੁਰਾਣਿਆਂ ਦੀ ਸਾਡੇ ਸਾਹਿਤਕਾਰਾਂ ਪ੍ਰਤੀ ਲੇਖਕਾਂ ਪ੍ਰਤੀ ਬੁੱਧੀਜੀਵੀਆਂ ਪ੍ਰਤੀ ਚਿੰਤਕਾਂ ਪ੍ਰਤੀ ਇੱਕ ਬੇਰੁਖ ਵੀ ਬੜੀ ਜ਼ਬਰਦਸਤ ਆ ਸ਼ਾਇਰ ਜਿਹੜਾ ਸੀ ਨਾ ਗਰੀਬੀ ਗੁਰਬਤ ਤੇ ਬਿਮਾਰੀ ਦੇ ਹੱਥੋਂ ਚਾਰਾ ਬੁੱਢੇ ਬਜ਼ੁਰਗ ਬਾਰੇ ਤੁਰਿਆ ਨਹੀਂ ਉਹਦੇ ਕਹਿੰਦਾ ਖੂੰਡੀ ਜਲੰਧਰ ਦੇ ਵਿੱਚ ਨਾ ਮਾਡਲ ਹਾਊਸ ਜਿੱਥੇ ਨਕੋਦਰ ਰੋਡ ਨੂੰ ਮੁੜਦੇ ਆ ਉੱਥੇ ਇੱਕ ਖੂਹੀ ਆ ਮੈਂ ਵੇਖੀ ਹੋਈ ਮੈਂ ਗਿਆ ਸੀਗਾ ਉੱਥੇ ਉਹਦੇ ਚ ਉਹਨੇ ਛਾਲ ਮਾਰ ਕੇ ਤੇ ਖੁਦਕਸ਼ੀ ਕਰ ਲਈ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀਗਾ ਉਹਦੇ ਮੁੱਖ ਮੰਤਰੀ ਸੀ ਪੰਜਾਬ ਦਾ ਔਰ ਉਹਨੇ ਬੜੀ ਵਾਰੀ ਨੂੰ ਮਤਲਬ ਉਹਨਾਂ ਚਿੱਠੀਆਂ ਚਿੱਠੀਆਂ ਲਿਖੀਆਂ ਹੋਈਆਂ ਮਦਦ ਵਾਸਤੇ ਭਾਈ ਕਿੰਨੀ ਸੀ ਕਿਸੇ ਨੇ ਮਤਲਬ ਉਹਦੀ ਬਾਂਹ ਨੀ ਸੀ ਫੜੀ ਏਡਾ ਹੀਰਾ ਪੰਜਾਬ ਦਾ ਜਿਹੜਾ ਸੀਗਾ ਉਹ ਕਿਸ ਤਰ੍ਹਾਂ ਨਾ ਸਰਕਾਰੇ ਨਾ ਦਰਬਾਰੇ ਨਾ ਕਿਸੇ ਨੇ ਕਿਸ ਤਰ੍ਹਾਂ ਦੀ ਕੋਈ ਵਾਰ ਨਹੀਂ ਕੀਤੀ ਇਹ ਬੇਰੁਖੀ ਜਿਹੜੀ ਆ ਸਾਡੀ ਸਾਡੇ ਕੌਮ ਸਿਰ ਆਦਿ ਵੀ ਹੈ
0: ਸੂਬਾ ਸਿੰਘ ਜੀ ਹੁਣ ਤੇ ਫਿਰ ਵੀ ਥੋੜੀ ਜਿਹੀ ਐਜੂਕੇਸ਼ਨ ਸ਼ੁਰੂ ਹੋ ਗਈ ਆ ਪੰਜਾਬ ਚ ਪੜ੍ਹੇ
1: ਜੀ
0: ਉਹ ਇਹਨਾਂ ਦੇ ਵੇਲੇ ਬਹੁਤ ਘੱਟ ਸੀ ਡਾਊਨ ਸਿਰਫ ਲੋਕੀ ਜਿਸ ਤਰ੍ਹਾਂ ਖੇਤੀਬਾੜੀ ਤਬਕਾ ਜਿਹਾ ਆਮ ਲੋਕ
1: ਬਿਲਕੁਲ ਬਿਲਕੁਲ ਘੱਟ ਸੀ ਕੋਈ
0: ਹੀਰਿਆਂ ਦੀ ਡੂੰਘਾਈ ਨੂੰ ਕਿੱਥੇ ਮਾਪ ਸਕਦੇ ਸਨ
1: ਨਹੀਂ ਭਾਈ ਸਾਹਿਬ ਇਹਨਾਂ ਦੀ ਪਾਪੂਲੈਰਿਟੀ ਉਦੋਂ ਮਤਲਬ ਅੱਜ ਵਾਲੇ ਸ਼ਹਿਰਾਂ ਦੇਖਣ ਨਾਲੋਂ ਜ਼ਿਆਦਾ ਹੁੰਦੀ ਸੀ ਕਿਉਂਕਿ ਰੇਡੀਓ ਜਿਹੜਾ ਸੀ ਰੇਡੀਓ ਹੀ ਮਨੋਰੰਜਨ ਦਾ ਜ਼ਰੀਆ ਸੀ ਟੀਵੀ ਅਜੇ ਆਇਆ ਨਹੀਂ ਸੀ ਉਹ ਚ ਵੱਜਦੇ ਹੋਏ ਇਹਨਾਂ ਦੇ ਗੀਤ ਸੁਣ ਕੇ ਝੂਮਦੇ ਮੈਂ ਦੇਖੇ ਨੇ ਲੋਕ ਸੋਤੇ ਹੁੰਦਿਆਂ ਲੇਕਿਨ ਉਹ ਗੱਲ ਕੀ ਉਹ ਚਲੋ ਆਪਣੇ ਜਿਹੜੇ ਪੜ੍ਹੇ ਲਿਖੇ ਨਹੀਂ ਸੀਗੇ ਉਹ ਇਸ ਚੀਜ਼ ਨੀ ਜਿਹੜੇ ਜਿਹੜੇ ਮੈਂ ਆਮ ਲੋਕਾਂ ਦੀ ਗੱਲ ਕਰਨ ਦੀ ਬਜਾਏ ਸਰਕਾਰ ਦੀ ਜ਼ਰੂਰ ਲਾਮਾ ਦੇ ਰਿਹਾ ਵੀ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀਗੇ ਸੁੱਖ ਨਾਲ ਆਪਣੇ ਬਾਦਲ ਸਾਹਿਬ ਉਹਨੂੰ ਇਹਨੇ ਬੜੀ ਮਦਦ ਕੀਤੀ ਸੀਗੀ ਅਪੀਲਾਂ ਕੀਤੀਆਂ ਸੀ ਉਹਨੇ ਵੀ ਕਿਤੇ ਉਹਨੂੰ ਥੋੜਾ ਬਹੁਤ ਉਹਦੇ ਇਲਾਜ ਦੀ ਬਾਤ ਨਹੀਂ ਸੀ ਔਰ ਜਦੋਂ ਉਹਦੀ ਹੋ ਗਈ ਸੀ ਜਦੋਂ ਡੈਥ ਹੋਈ ਉਹਦੀ, ਜਦੋਂ ਉਹਨੂੰ ਕੱਢਿਆ ਗਿਆ ਖੂਹ ਚ, ਤੇ ਉਦੋਂ ਆਇਆ ਸੀ ਤੇ ਉਹਨਾਂ ਦਿਨਾਂ ਚ 300 ਰੁਪਇਆ ਉਹਦੀ ਘਰ ਵਾਲੀ ਦੇ ਹੱਥ ਤੇ ਰੱਖਿਆ ਸੀ। ਲੇਕਿਨ ਉਹਦੀ ਘਰ ਵਾਲੀ ਨੇ ਕਿਹਾ ਜੀ ਇਹੋ 300 ਮੈਨੂੰ ਤੁਸੀਂ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਇਹਨਾਂ ਦੀ ਜਾਨ ਬਚ ਜਾਂਦੀ।
0: ਕਿੰਨਾ ਵੈਸੇ ਸੈਡ ਹੈ ਜੀ, ਤਰਸੋਂ
1: ਜੀ
0: ਜੀ ਗੱਲ ਸੁਣ ਕੇ ਜੀ ਅਫਸੋਸ ਹੋਣ ਡਿਆ। ਜਮਾਨਾ ਕਿਸ ਤਰ੍ਹਾਂ
1: ਇੱਥੇ ਵੈਸਟਰਨ ਦੇ ਵਿੱਚ ਜਿਹੜਾ ਇਹਨਾਂ ਦੀ ਜਿਹੜੀਆਂ ਸਿਫਤਾਂ ਹੈਗੀਆਂ ਉਹਦੇ ਵਿੱਚ ਇਹ ਵੀ ਇਹਨਾਂ ਦੀ ਸਿਫਤ ਹੈ ਕਿ ਆਪਣੇ ਲੇਖਾਂ ਦੀਆਂ ਲਿਖਤਾਂ ਦੀਆਂ ਬੜੀ ਕਦਰ ਕਰਦੇ ਨੇ। ਭਾਈ ਦੱਸਦੇ ਨੇ ਬਾਦਲ ਸਾਹਿਬ, ਸਾਡੇ ਅਧਿਆਪਕ ਸਾਨੂੰ ਦੱਸ ਦਿੰਦੇ ਵੀ ਕਿਸੇ ਨੇ ਕਿਸੇ ਅੰਗਰੇਜ਼ ਨੂੰ ਪੁੱਛਿਆ ਸੀਗਾ ਵੀ ਜੇ ਤੁਹਾਨੂੰ ਆਪਣੇ ਦੇਸ਼ ਵਿਚੋਂ ਤੇ ਵਿਲੀਅਮ ਸ਼ੇਕਸਪੀਅਰ ਜਿਹੜਾ ਤੁਹਾਡਾ ਲੇਖਕ ਆ ਭਾਸ਼ਾ ਦਾ, ਇਹਦੇ ਚੋਂ ਇੱਕ ਨੂੰ ਚੁਣਨਾ ਪਵੇ ਤਾਂ ਤੁਸੀਂ ਕਿਹਨੂੰ ਚੁਣੋਗੇ? ਕਹਿੰਦੇ ਤੁਸੀਂ ਆਪਣੇ ਭਾਸ਼ਾ ਨੂੰ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਲੇਖਕ ਨੂੰ ਮਤਲਬ ਪਹਿਲ ਦੇਵਾਂਗੇ ਆਪਣੇ ਦੇਸ਼ ਦੀ ਬਜਾਏ ਮਤਲਬ। ਔਰ ਉਹ ਵਿਲੀਅਮ ਸ਼ੇਕਸਪੀਅਰ ਦੀ ਅੱਜ ਦੱਸਦੇ ਨੇ ਵੀ ਉਸੇ ਤਰ੍ਹਾਂ ਉਹਦਾ ਘਰ ਯਾਦਗਾਰ ਸਾਂਭੀ ਹੋਈ ਆ ਵੀ ਅਸੀਂ ਦੇਖੀ ਨੂੰ ਦੇਖਣ ਵਾਲੇ ਦੱਸ।
0: ਸਾਡੇ ਫਰੈਂਕਫਰਟ ਵਿਚ ਗੋਇਥੇ ਦੇ ਆਫਿਸ ਜਿਹੜਾ ਜਿਸ ਤਰ੍ਹਾਂ ਦਾ ਟੇਬਲ ਪੈਨ ਕੁਰਸੀਆਂ ਉਸੇ ਤਰ੍ਹਾਂ ਪਈਆਂ ਨੇ ਗੋਇਥੇ ਦੀਆਂ।
1: ਠੀਕ ਠੀਕ ਠੀਕ ਠੀਕ ਠੀਕ ਹੈ। ਹਾਂਜੀ ਹਾਂਜੀ ਹਾਂਜੀ ਇੱਥੇ ਇਹ ਜਿਹੜੀ ਆ ਸਾਡੇ ਜਿਹੜੀ ਆ ਨਾ ਆਪਣੇ ਆ ਜਿਹੜੀ ਸਾਡੀ ਨਵੀਂ ਪੀੜ੍ਹੀ ਦੀਵਾਨੀ ਹੋਈ ਫਿਰਦੀ ਸੋਸ਼ਲ ਮੀਡੀਆ ਦੀ, ਇੱਕ ਮਿੰਟ ਦਾ ਐਵੇਂ ਤਮਾਸ਼ ਜੀ ਨੀ ਜੀ, ਇਹ ਤੋਂ ਵੱਧ ਕੁਛ ਨੀ। ਹਾਲਾਂਕਿ ਇਹਦੇ ਵਿੱਚ ਬਹੁਤ ਅੱਛੀਆਂ ਗੱਲਾਂ ਨੇ, 100% ਕਿਸੇ ਕੋਈ ਵੀ ਚੀਜ਼ ਮਾੜੀ ਨੀ ਆ। ਇਹਦੀ ਵਰਤੋਂ ਜਿਹੜੀ ਗਲਤ ਹੋ ਰਹੀ ਆ ਮਤਲਬ ਫੂਡ ਪੁਣੇ ਲਈ ਜ਼ਿਆਦਾਤਰ ਵਰਤੋਂ ਹੋ ਰਹੀ, ਤਮਾਸ਼ਬੀਨੀ ਲਈ ਜ਼ਿਆਦਾ ਹੋ ਰਹੀ ਆ, ਗਲਤ ਨੈਗੇਟਿਵਲੀ ਮਤਲਬ ਇਹਦੀ ਜਿਹੜਾ ਨਾ ਪੱਖੀ ਜਿਹੜੀ ਇਹਦੇ ਹੈਗਾ ਨਾ ਇਹਦੀ ਵਰਤੋਂ ਉਹ ਜ਼ਿਆਦਾ ਹੋ ਰਹੀ ਆ ਤੇ ਹਾਂ ਪੱਖੀ ਘੱਟ ਹੋ ਰਹੀ ਆ।
0: ਬਿਲਕੁਲ ਬਿਲਕੁਲ,
1: ਇਹ ਬੜੀ ਸ਼ਾਨਦਾਰ ਚੀਜ਼ ਹੈ, ਇਸ ਚ ਕੋਈ ਸ਼ੱਕ ਨੀ। ਲੇਕਿਨ ਇਹਦੀ ਜਿਹੜੀ ਸਾਡਾ ਭਾਈਚਾਰਾ, ਮੈਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰੂੰਗਾ, ਮੈਂ ਸਾਰਿਆਂ ਦੀ ਗੱਲ ਨੀ ਕਰਦਾ, ਮੈਂ ਜੋ ਵੇਖਿਆ ਆਪਣੀ ਅੱਖਾਂ ਨਾਲ ਬਾਜੋ ਅਸੀਂ ਦੇਖਦੇ ਰਹਿੰਦੇ ਹਾਂ। ਇਹਦਾ ਨਾ ਪੱਖੀ ਜਿਹੜਾ ਨਾ ਮਤਲਬ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਹੋਵੇ, ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲਣਾ ਹੋਵੇ, ਬਿਨਾਂ ਵਜ੍ਹਾ ਹੀ ਕਿਸੇ ਚ ਜਾ ਕੇ ਟੰਗ ਅੜਾਉਣੀ ਹੋਵੇ, ਉਹ ਇਹ ਲੋਕਾਂ ਦੀ ਜ਼ਿਆਦਾ ਮਤਲਬ ਹੈਗਾ ਬਜਾਏ ਇਹਦੇ ਕਿ ਇਹਦੇ ਵਿੱਚੋਂ ਕੋਈ ਸਾਰਥਕ ਕੋਈ ਗਿਆਨਵਾਨ ਗੱਲ ਕੋਈ ਸਿੱਖਣ ਦੀ ਵੇਖਣ ਦੀ ਬਜਾਏ ਕਰਦੇ ਆ। ਤੇ ਇਹਦੀ ਬਜਾਏ ਜੇ ਆਪਾਂ ਆਪਣਾ ਜਿਹੜਾ ਪੁਸਤਕ ਸੱਭਿਆਚਾਰ ਆ ਨਾ, ਮੈਂ ਅਸੀਂ ਦੇਖਿਆ ਪੁਸਤਕ ਦਾ ਅਜੇ ਇਹ ਚੀਜ਼ ਹੱਲ ਨੀ ਬਣਿਆ। ਅਸੀਂ ਕਹਿ ਦਿੰਦੇ ਵੀ ਸੋਸ਼ਲ ਮੀਡੀਆ ਕਰਕੇ ਪੁਸਤਕਾਂ ਜਿਹੜੀਆਂ ਵਾ ਪੜ੍ਹਨੀਆਂ ਤੇ ਵੇਖਣੀਆਂ ਤੇ ਵਿਕਣੀਆਂ ਘੱਟ ਹੋਈਆਂ, ਇਹਦਾ ਇਹਦੇ ਨਾਲ ਕੋਈ ਲਿੰਕ ਨੀ। ਪੁਸਤਕ ਦਾ ਕੋਈ ਮੁਕਾਬਲਾ ਨੀ ਹੈਗਾ ਸੋਸ਼ਲ ਮੀਡੀਆ ਦੇ ਵਿੱਚ। ਪੁਸਤਕ ਆਪਣੀ ਥਾਂ ਦੇ ਉੱਤੇ ਇੱਕ ਬੜੀ ਸ਼ਾਨਦਾਰ ਮਤਲਬ
0: ਦਸਤਾਵੇਜ਼ ਹੈ। ਤੁਹਾਡੀਆਂ ਦੋਸਤ ਨੇ
1: ਬਿਲਕੁਲ ਜੀ, ਸਾਡੀ ਸ਼ਾਨ ਸਦੀਆਂ ਨਾਲ ਪਾਸਦੀ ਹੈ ਜੀ, ਮਤਲਬ ਸਦੀਆਂ ਦੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨਾਲ ਸਾਡੀਆਂ ਗੱਲਾਂ ਕਰਾ ਦਿੰਦੀਆਂ, ਉਹਨਾਂ ਨਾਲ ਸਾਡਾ ਸੰਵਾਦ ਕਰਾ ਦਿੰਦੀਆਂ। ਸਾਡੇ ਜਦੋਂ ਮਨ ਨੂੰ ਉਹਨਾਂ ਦੀ ਗੱਲ ਕੋਈ ਚੁੰਬਦੀ ਹੈ ਅੱਛਾ ਅੱਛਾ ਕਰੋ ਪਿਓਰ ਮਤਲਬ
0: ਤੁਹਾਡੇ ਨਾਲ ਵੀ ਕਰਵਾ ਦਿੰਦੀਆਂ,
1: ਸਾਡੇ ਨਾਲ ਕਰਾਉਂਦੀ ਹੈ, ਉਹ ਆਪਣੇ ਆਪ ਨਾਲ ਹੀ ਹੋਣੀ ਕਿ ਅਸਲ ਚ ਆਪਾਂ ਕਹਿੰਦੇ ਆਪ ਨਾਲ ਮਨੁੱਖ ਹੈ ਨਾ।
0: ਬਿਲਕੁਲ, ਦੇਖੋ ਕਿੰਨਾ ਮਜ਼ਾ ਆਉਂਦਾ ਤੁਸੀਂ ਮਤਲਬ ਕਿ ਮੈਂ
1: ਜੀ ਜੀ
0: ਤੇ 15-20 ਦਿਨਾਂ ਬਾਅਦ ਜਰੂਰ ਕਹਿੰਦਾ ਮੈਂ ਵੀ ਦਿਹਾੜੀ ਚ ਭਾਵੇਂ ਅੱਧਾ ਕੀ ਸਾਈ ਪੜੋ।
1: ਜਰੂਰ ਜੀ ਜਰੂਰ ਜਰੂਰ ਜਰੂਰ,
0: ਇੱਥੇ ਤੁਸੀਂ ਬਾਹਰ ਅੰਦਰ ਆਉਂਦੇ ਜਾਂਦੇ ਹੋ
1: ਜੀ ਜੀ,
0: ਵੇਖੋ ਗੱਡੀ ਭਰੀ ਟ੍ਰੇਨ ਚ ਬੈਠੇ ਆ।
1: ਬਿਲਕੁਲ ਜੀ ਬਿਲਕੁਲ,
0: ਬੋਲ ਨਹੀਂ ਰਿਹਾ ਹੁੰਦਾ, ਭੂਕ ਲੋਕਾਂ ਕੋਲ ਕਿਤਾਬਾਂ ਮੈਗਜ਼ੀਨ ਜਾਂ ਆਪਣੇ ਕੰਪਿਊਟਰਾਂ ਤੇ ਲੱਗੇ ਹੁੰਦੇ।
1: ਹਾਂਜੀ ਹਾਂਜੀ ਹਾਂਜੀ,
0: ਜਦੋਂ ਇਹ ਸਫ਼ਰ ਕਰਨ ਜਾਂਦੇ ਨੇ ਕਿਤੇ ਆਉਣਾ ਜਾਣਾ ਹੋਏ ਤੇ ਕਿਤਾਬ ਆਪਣੇ ਬੈਗ ਚ ਜ਼ਰੂਰ ਪਾਉਣਗੇ।
1: ਹੁੰਦੇ ਹੁੰਦੇ
0: ਇਸ ਤਰ੍ਹਾਂ ਯੂਟੀਲਾਈਜ਼ ਕਰਨਾ ਤੇ ਕਿਤੇ ਇਹ ਬੋਲ ਹੀ ਨੀ ਕੋਈ ਰਿਹਾ ਹੁੰਦਾ ਸਾਰੀ ਟ੍ਰੇਨ ਦੇ।
1: ਉਹਨਾਂ ਦੀ ਜਿਹੜੀ ਬਾਜਵਾ ਸਾਹਿਬ ਜ਼ਿੰਦਗੀ ਪ੍ਰਤੀ ਸਿਆਣਪ ਤੇ ਇਮਾਨਦਾਰੀ ਪਿੱਛੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਇੱਕ ਕਾਰਨ ਹੈ
0: ਜਿਹੜਾ
1: ਪੁਸਤਕਾਂ ਦੇ ਨਾਲ ਜੁੜਿਆ ਰਹਿੰਦਾ ਤੇ ਜਿਹੜੇ ਵੱਡੇ ਮਹਾਨ ਵਿਅਕਤੀਆਂ ਦੇ ਜਦੋਂ ਵਿਚਾਰ ਪੜੀ ਤੇ ਆਪਣੇ ਅੰਦਰ ਵੀ ਕੁਛ ਨਾ ਕੁਛ ਥੋੜਾ ਬਹੁਤ ਮਹਿਸੂਸ ਕਰੀਦਾ, ਚਿਣਕਾ ਮਾਤਰ ਵੀ ਉਹਦਾ ਥੋੜਾ ਜਿਹਾ ਕਿਤੇ ਕੋਈ ਅਸਰ ਹੋ ਜਾਵੇ ਤੇ ਉਹ ਵੀ ਇੱਕ ਬੜਾ ਮੁੱਲਵਾਨ ਹੁੰਦਾ ਜੀ।
0: ਬਿਲਕੁਲ ਬਿਲਕੁਲ, ਨੋ ਡਾਊਟ।
1: ਤੁਸੀਂ
0: ਕੱਲ ਵੀ ਜਿਹੜੀ ਗੱਲਬਾਤ ਕੀਤੀ ਹੈ ਬਹੁਤ ਚੰਗਾ, ਬਹੁਤ ਸੋਹਣਾ ਲੱਗਾ ਸੀ ਗੱਲਬਾਤ
1: ਕਰਨ
0: ਭਗਤ ਸਿੰਘ ਦੇ ਉੱਤੇ ਤੇ ਬਹੁਤ ਦੁਨੀਆਂ ਗੱਲਬਾਤ ਕਰਦੀ, ਪਰ ਉਹਨਾਂ ਦੀ ਸੋਚ ਤੇ ਜਿਹੜੀ ਤੁਸੀਂ ਗੱਲਬਾਤ ਕੀਤੀ ਉਹ ਵੀ ਵੰਡਰਫੁਲ, ਤੁਸੀਂ ਵਧਾਈ ਦੇ ਹੱਕਦਾਰ।
1: ਇੱਦਾਂ ਸੀ ਬਾਬਾ ਸਾਹਿਬ ਕਿ ਜਿੱਦਾਂ ਭਗਤ ਸਿੰਘ ਨੂੰ ਉਪਰੇ ਉਪਰੇ ਤੌਰ ਤੇ ਜਿਹੜਾ ਨਾ ਇੱਕ ਸਾਜ਼ਸ਼ੀ ਚੁੱਪ ਜਿਹੜੀ ਆ ਤੇ ਇੱਕ ਪ੍ਰਚਾਰਿਆ ਜਾ ਰਿਹਾ, ਜਦ ਕਿ ਉਹਦੀ ਅਸਲ ਜਿਹੜੀ ਸੋਚ ਤੋਂ ਲੋਕਾਂ ਨੂੰ ਅਜੇ ਤੱਕ ਨਾ ਉਹਨੂੰ ਕਿਤੇ ਸਰਕਾਰੀ ਤੌਰ ਤੇ ਪ੍ਰਚਾਰਿਆ ਜਾ ਰਿਹਾ, ਮੈਂ ਉਹਦੀ ਗੱਲ ਹੀ ਕੀਤੀ ਜਾ ਰਹੀ ਆ। ਉਹ ਅਸਲ ਦੇ ਵਿੱਚ ਇੱਕ ਬਹੁਤ ਮਹਾਨ ਮਤਲਬ ਇੱਕ ਚਿੰਤਕ ਸੀਗਾ। ਉਹ ਕਹਿੰਦਾ ਸੀਗਾ ਵੀ ਜਿਹੜੇ ਇਨਕਲਾਬ ਹੈ ਇਹ ਵਿਚਾਰਾਂ ਦੀ ਸਾਣ ਤੇ ਆਉਂਦੇ ਆ, ਤਲਵਾਰਾਂ ਨਾਲ ਨੀ, ਮਤਲਬ ਉਹਨੂੰ ਉਲਟਾ ਸਗੋਂ ਜਿਹੜੀ ਜਿਹੜਾ ਸਾਡਾ ਜਿਹੜੇ ਘੱਟ ਸਮਝ ਵਾਲੇ ਨੌਜਵਾਨ ਆ ਉਹ ਸਿਰਫ ਬੰਬਾਂ ਪਿਸਤੌਲਾਂ ਵਾਲਾ ਕਰਕੇ ਹੀ ਉਹਦੇ ਹੱਥ ਚ ਫੜਾ ਕੇ ਫੋਟੋ ਖਿੱਚ ਕੇ ਤੇ
0: ਫੋਟੋ ਲਾਈ ਹੁੰਦੀ
1: ਜੀ ਜੀ ਜੀ ਉਹ ਏਦਾਂ ਦਾ ਬਿਲਕੁਲ ਨਹੀਂ ਸੀ ਹੈਗਾ।
0: ਫੋਟੋ ਹੁੰਦੀ ਆ ਜੇ ਇੱਕ ਹੱਥ ਮੁੱਛ ਤੇ ਤੇ ਇੱਕ ਹੱਥ ਚ ਪਿਸਤੌਲ ਲੱਗਦਾ ਦੁਬਾਰਾ ਆਉਣਾ ਪੈਣਾ। ਤੁਸੀਂ ਲੰਗਰ ਛਕਣ
1: ਸ਼ਹੀਦ ਕੁਰਬਾਨੀ ਦਿੰਦਾ ਕੌਮ ਨੂੰ ਇੱਕ ਰਸਤਾ ਦਿਖਾਉਣ ਵਾਸਤੇ ਵੀ ਏਦਾਂ ਬਈ ਅਣਖਣੇ ਗੈਰਤ ਦੇ ਨਾਲ ਏਦਾਂ ਜ਼ੁਲਮ ਦੇ ਨਾਲ ਲੜੀਦਾ ਤੇ ਉਹਨੂੰ
0: ਇੱਕ ਗਾਣਾ ਸੀ
1: ਚਲੋ
0: ਜੀ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ ਭਗਤ ਸਿੰਘ ਆ ਜਾ ਤੇਰੀ ਜ਼ਰੂਰਤ ਹੈ ਕੋਈ
1: ਉਹ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਬਾਜਾਂ ਵਾਲਿਆ ਬਾਜ ਭੇਜ ਮੁੜ ਕੇ ਤਿੱਤਰ ਫੇਰ
0: ਉਡਾਰੀਆਂ ਮਾਰਦੇ ਨੇ ਬੱਲੇ ਬੱਲੇ ਬੱਲੇ ਤੇ ਤੁਸੀਂ ਲੰਗਰ ਛਕੋ
1: ਆਪਣੇ ਬੱਚੇ ਬਾਹਰ ਕੁਰਬਾਨੀ ਕਰਨ
0: ਸਾਰਾ ਖਾਨਦਾਨ ਕੁਰਬਾਨ ਕਰ ਛੱਡਿਆ ਉਮਰ ਵਿਚਾਰਿਆਂ ਦੁੱਖ ਭੋਗਿਆ
1: ਜੀ ਜੀ ਜੀ
0: ਤੁਹਾਡੀ ਖਾਤਰ
1: ਉਹਨਾਂ ਇੱਕ ਮਿਸਾਲ ਪੇਸ਼ ਕੀਤੀ ਹੈ ਵੀ ਇਸ ਤਰ੍ਹਾਂ ਮਤਲਬ ਤੁਸੀਂ ਜੀਣਾ ਆ ਵੀ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਜ਼ੁਲਮ ਅੱਗੇ ਡਰ ਅੱਗੇ ਦਬਾਅ ਅੱਗੇ ਮਤਲਬ ਤੁਸੀਂ ਕਿਸੇ ਬੇਇਨਸਾਫੀ ਅੱਗੇ ਝੁਕਣਾ ਨਹੀਂ ਆ। ਐ ਮੌਤ ਦੇ ਅੱਗੇ ਮਤਲਬ ਏਦਾਂ ਹਿੱਕ ਡਾ ਕੇ ਅਟਲ ਹੋ ਕੇ ਇਹਦੋਂ ਵੱਡੀ ਮੌਤ ਤੋਂ ਬਾਅਦ ਚ ਵੱਡਾ ਕੁਛ ਨੀ ਹੈਗਾ, ਕੁਛ ਨੀ ਆਉਣ
0: ਲੱਗਾ। ਪਿੱਛੋਂ ਜਿਹੜੀ ਸਿਚੁਏਸ਼ਨ ਚੱਲਦੀ ਰਹੀ ਆ ਉਹਦੇ ਤੇ ਮੈਨੂੰ ਇੱਕ ਸ਼ੇਰ ਯਾਦ ਆਇਆ
1: ਜੀ।
0: ਵੈਰੀ ਭੱਜਿਆ ਤੇ ਦੁਸ਼ਮਣਾਂ ਬਾਦ
1: ਜਿਹੜੀਆਂ
0: ਖਾਲਸੇ ਤੇਗਾਂ ਮਾਰੀਆਂ ਨੀ
1: ਪੁਰਾਣ
0: ਜਿੱਤੇ ਤੇ ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ।
1: ਬਿਲਕੁਲ ਜੀ ਬਿਲਕੁਲ
0: ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੀਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ ਅਸਾਂ ਜੰਗਾਂ ਜਿੱਤੀਆਂ ਬਾਜੀਆਂ ਹਾਰੀਆਂ।
1: ਬਿਲਕੁਲ ਜੀ ਬਿਲਕੁਲ ਜਿਹੜੀ ਸ਼ਾਹ ਮੁਹੰਮਦ ਨੇ ਵੀ ਆਪਣੇ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਦਾ ਅਸੀਂ ਪੜਿਆ ਸਿੰਘਾਂ ਦੇ ਮਰਗੀਆਂ ਨੇ ਅਖੀਰ ਦੇ ਵਿੱਚ ਇਹੋ ਕੀਰਨਾ ਪਾਇਆ ਅੱਜ ਜੇਕਰ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੇ
0: ਭਾਈ ਸ਼ਾਹ ਮੁਹੰਮਦ ਨੂੰ ਲੱਖਾਂ ਸਲਾਮ
1: ਜੀ ਜੀ ਜੀ
0: ਤੁਹਾਡੇ ਤੇ ਇਲਾਕੇ ਦਾ ਸੀ ਤੁਹਾਡੇ ਤੇ ਲਾਗੇ
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਟਾਲਾ ਵੀਰਮ
0: ਪਿੰਡ ਸੀ ਮੈਂ ਗਿਆ ਜੀ ਉੱਥੇ ਬਟਾਲੇ ਵੀਰਮ
1: ਹੁਣ ਆਇਓ ਕਦੇ ਫੇਰ ਇੱਕ ਵਾਰੀ
0: ਦਰਸ਼ਨ ਮੈਂ ਬਕਾਇਦਾ ਜਾ ਕੇ ਉਹਨਾਂ ਦਾ ਘਰ ਵੇਖਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਮਿਸਾਲ ਵੇਖਣ ਦੀ ਕੋਸ਼ਿਸ਼ ਕੀਤੀ ਤੇ ਅਫਸੋਸ ਉਹਨਾਂ ਦਾ ਜਿੱਥੇ ਘਰ ਹੈ ਉੱਥੇ ਕਲੋਨੀ ਬਣ ਗਈ ਆ ਹੋਰ ਘਰ ਪਾ ਪੂ ਗਏ ਨੇ ਨਵੇਂ ਤੇ ਜਿੱਥੇ ਉਹਨਾਂ ਦੀ ਮਜ਼ਾਰ ਸੀ ਉੱਥੇ ਸ਼ਹਿਰ ਚਲਾ ਗਿਆ ਪਤਾ ਹੀ ਨਹੀਂ ਕਿਸੇ ਨੂੰ ਕਿੱਥੇ ਹੈ ਮਜ਼ਾਰ ਹੋਣਾ ਸ਼ਾਹ ਮੁਹੰਮਦ ਹੁੰਦੀ ਸੀ ਉੱਥੇ ਬਾਹਰ ਸੀ ਉਹ ਪੱਥਰ ਵਗੈਰਾ ਵੀ ਮੈਨੂੰ ਜਿਹੜਾ ਬੰਦਾ ਮਿਲਿਆ ਉਹਨੇ ਦੱਸਿਆ ਕਿ
1: ਇੱਥੇ
0: ਅਸੀਂ ਆਪਣੇ ਹੀਰਿਆਂ ਦਾ ਹਾਲ ਕਰਨ ਡੇ ਆ ਬੜੇ ਮੁਕੱਦਰ ਵਾਲੇ ਤੁਹਾਡੇ ਲਾਗੇ ਆਪਣਾ ਉਹ ਜਿਹੜੇ ਸ਼ਾਇਰ ਸਨ ਲੁਧਿਆਣਵੀ ਜੀ
1: ਬਟਾਲਵੀ
0: ਹਾਂਜੀ
1: ਉਹਦਾ
0: ਵੀ ਹਾਲ ਹੈ ਤੁਹਾਡੇ ਕੋਲ
1: ਹਾਂ ਬੜਾ ਸ਼ਾਨਦਾਰ ਬਣਿਆ ਹੋਇਆ ਯਾਦਗਾਰ
0: ਮਹਾਰਾਜੇ
1: ਬਣੀ ਤੇ ਬੜੀ ਜੀ ਬਣੀ ਤੇ ਬੜੀ ਸਭ ਉਹ ਬੜੇ ਯੁੱਧਾਂ ਨਾਲ ਤੇ ਬੜੀਆਂ ਰਾਜਨੀਤੀ ਨਾਲ ਤੇ ਬੜੀ ਦੇਰ ਬਾਅਦ ਆ ਲੇਕਿਨ ਬਣ ਗਈ ਅਖੀਰ ਬਣ ਗਈ। ਕੱਲ ਵੀ ਉੱਥੇ ਅਸੀਂ ਜਾ ਕੇ ਆਏ ਸੀਗੇ ਕੋਈ ਫੰਕਸ਼ਨ ਸੱਭਿਆਚਾਰਕ ਬਣ ਗਈ ਲੇਕਿਨ ਚਲੋ ਇੱਕ ਯਾਦ ਜਿਹੜੀ ਕਲਾਮਾਂ ਜਿਹੜਾ ਉਹਨੇ ਨਾ ਆਪ ਆਪ ਲਿਖਿਆ ਸੀ ਜਿੱਥੇ ਭੱਜਾ ਮਿਲੂ ਨਾ ਦੀਵਾ ਉੱਥੇ ਮੇਰਾ ਮਜ਼ਾਰ ਹੋਊਗਾ ਸਾਰੇ ਜਿਹੜੇ ਗੇਰਨ ਕਾਲਜ ਆ ਨਾ ਜਿਹੜਾ ਤੁਸੀਂ ਦੇਖਿਆ ਵਾ ਇਹਦੇ ਚ ਜਿਹੜੇ ਮਹਾਨ ਸਾਰੇ ਮਹਾਨ ਸੀਗੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤੇ ਉਹਨਾਂ ਸਭ ਤੋਂ ਪਹਿਲਾਂ ਜਿਹੜੀ ਸਿੱਖ ਵਿਰਾਸਤ ਦੇ ਉੱਤੇ ਇੱਕ ਮੋਹਰ ਲਾ ਦਿੱਤੀ ਆਪਣੇ ਕ੍ਰਿਸਚੀਅਨ ਬੇਰਿੰਗ ਜੂਨੀਅਰ ਨੇ ਕ੍ਰਿਸਚੀਅਨ ਕਾਲਜ ਖੋਲ ਦਿੱਤਾ ਉਹ ਇਹਨਾਂ ਨੇ ਬਹੁਤ ਉੱਚੀਆਂ ਉੱਚੀਆਂ ਕੰਧਾਂ ਸੀ ਜਿਹੜੀਆਂ ਜਲੰਧਰ ਸੜਕ ਜਾਂਦੀ ਬਟਾਲੇ ਤੋਂ ਤੇਰੇ ਪਿੱਛੇ ਜੇ ਜੁਨੈਸਕੋ ਨੇ ਜਿਹੜੀ ਆਰਕੋਲੋਜੀ ਡਿਪਾਰਟਮੈਂਟ ਆ ਨਾ ਉਹਨਾਂ ਨੇ ਕਿਹਾ ਵੀ ਇਹ ਕੰਧ ਢਾ ਕੇ ਸਿੱਖਾਂ ਕਰੋ ਉਹਨੂੰ ਜਾਣੀ ਜਿੱਦਾਂ ਵੀ ਦਿਸਣੀ ਚਾਹੀਦੀ ਆ ਫਿਰ ਉਹਨਾਂ ਨੇ ਉਹ ਐਂਗਲ ਲਾਏ ਹੋਏ ਸਿੱਖਾਂ ਲਾਈਆਂ ਹੋਈਆਂ ਹੁਣ ਉਹ ਬਾਹਰੋਂ ਸੜਕ ਦੇ ਉੱਤੋਂ ਅੰਦਰ ਤੱਕ ਉਹ ਮਹਾਨ ਦੇਖਦੇ ਆ ਕਾਲਜ ਦੇ ਅੰਦਰ ਬਾਰਵੀਂ ਨੇ ਤਲਾਬ ਦੇ ਵਿੱਚ ਜਿਹੜਾ ਸਾਹਮਣੇ ਦੌਰਾਨ
0: ਸ਼ੇਰ ਸਿੰਘ ਰਾਤ ਨੂੰ ਸੌਂਦੇ ਹੁੰਦੇ ਸੀ
1: ਉਹ ਜਦੋਂ ਲਾਹੌਰ ਗਿਆ ਨਾ ਜਦੋਂ ਉਹਨੂੰ ਮਾਰਿਆ ਗਿਆ ਉਹ ਇੱਥੋਂ ਗਿਆ ਸੀ ਬਟਾਲੇ ਦਾ ਹੈਗਾ
0: ਸੀਗਾ ਰਣਜੀਤ ਸਿੰਘ ਦਾ ਜਵਾਨ ਪੁੱਤਰ ਘੁਲਦਾ ਹੁੰਦਾ ਸੀ ਤੇ ਹੈ ਵੀ ਸ਼ੇਰ ਸੀ ਉਹ
1: ਜੀ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਧੋਖੇ ਨਾਲ ਭੁਲੇਖੇ ਨਾਲ ਮਾਰਿਆ ਸੀ ਹੈ ਬਹਾਦਰ ਸੀਗਾ ਉਹ
0: ਬਹੁਤ
1: ਲੇਕਿਨ ਉਹ ਤੇ ਜਿੱਦਾਂ ਜਿੱਥੇ ਤੁਹਾਨੂੰ ਧੋਖਾ ਜਿੱਦਾਂ ਦੋਸਤੀ ਚ ਤੁਹਾਨੂੰ ਧੋਖਾ ਦਿੰਦਾ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹਦੇ ਨਾਲ ਕੋਈ ਇਸ ਤਰ੍ਹਾਂ ਕਰ ਸਕਦਾ ਉਹ ਧੋਖੇਬਾਜ਼ੀ ਦੇ ਵਿੱਚ ਮਾਰਿਆ ਗਿਆ
0: ਜੀ ਬਿਲਕੁਲ ਬਿਲਕੁਲ ਤੇ ਸ਼ਾਹ ਮੁਹੰਮਦ ਨੇ ਜਿਹੜੀ ਵਾਕਿਆ ਸਿੱਖਾਂ ਦੀ ਤਸਵੀਰ ਖਿੱਚੀ ਆ ਕਿਤੇ ਕਮਾਲ ਕਰਕੇ ਧਰ ਦਿੱਤੀ ਆ ਕਿਤਾਬ ਦੇ ਉੱਤੇ ਸ਼ਾਹ ਮੁਹੰਮਦ ਨੇ ਵਾਹ ਵਾਹ
1: ਤੇ ਬੜੀ ਦਰਦਨਾਕ
0: ਵਾਰੇ ਸ਼ਾਹ
1: ਦਰਦਨਾਕ ਮਤਲਬ ਨਾ ਉਹਦੀ ਤਸਵੀਰ ਉਹਨਾਂ ਨੇ ਪੇਸ਼ ਕੀਤੀ ਔਰ ਅਸਲੀ ਤਸਵੀਰ ਪੇਸ਼ ਕੀਤੀ ਔਰ ਵੱਡੀ ਸਿਫਤ ਇਹ ਹੈ ਬਾਜਵਾ ਸਾਹਿਬ ਕਿ ਆਮ ਤੌਰ ਤੇ ਨਾ ਕਿਹਾ ਜਾਂਦਾ ਵੀ ਜਿਹੜਾ ਆਪਣੇ ਧਰਮ ਦਾ ਕੋਈ ਹੁੰਦਾ ਨਾ ਉਹਦੀ ਗੱਲ ਨੀ ਇੱਕ ਮੁਸਲਿਮ ਹੋ ਕੇ ਮਤਲਬ ਚਲੋ ਇਨਸਾਨ ਸੀ ਸ਼ਾਇਰ ਸੀਗਾ ਸ਼ਾਇਰ ਦਾ ਤੇ ਕੋਈ ਧਰਮ ਨਹੀਂ ਹੁੰਦਾ ਲੇਕਿਨ ਉਹਦੀ ਵੱਡੀ ਬਹਾਦਰੀ ਇਸ ਗੱਲੋਂ ਵੀ ਆ ਵੀ ਉਹਨੇ ਸਿੱਖ ਕੀਤੀ ਮਤਲਬ ਸਿੱਖ ਰਾਜ ਨੂੰ ਯਾਦ ਕੀਤਾ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਕੋਈ ਆਪਾਤ ਆਈ ਸ਼ਾਹ ਮੁਹੰਮਦ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ ਅੰਗਰੇਜ਼ਾਂ ਨੂੰ ਤੀਸਰੀ ਜਾਤ
0: ਸੁਭਾ ਸਿੰਘ ਜੀ
1: ਜੀ
0: ਜਗਤਪਾਲ ਜਗਤਪਾਲ ਜੀ ਹੁਣਾਂ ਨੇ ਦੋਵੇਂ ਹੱਥ ਜੋੜ ਕੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਭਾਜੀ ਬਹੁਤ ਬਹੁਤ ਧੰਨਵਾਦ ਜੀ ਸਤਿਕਾਰ ਪਿਆਰ
0: ਤੁਸੀਂ ਬਹੁਤ ਖੂਬਸੂਰਤ ਸੋਹਣੀਆਂ ਗੱਲਾਂ ਕਰਦੇ ਹੋ
1: ਵੰਡਰਫੁਲ
0: ਧੰਨਵਾਦ
1: ਠੀਕ ਆ ਇਹ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਇਹੋ ਸ਼ੁਰੂ ਕੀਤੀ ਸੀ ਵੀ ਇਸ ਜਿਹੜੇ ਆਪਾਂ ਉਸੇ ਵਿਸ਼ੇ ਨੂੰ ਹੀ ਅੱਗੇ ਥੋੜੇ ਜਿਹਾ ਤੋਰਦੇ ਆ ਭਾਈ ਬਾਜਵਾ ਸਾਹਿਬ ਜਿਹੜੀ ਸਾਡੀ ਪੀੜ੍ਹੀ ਆ ਨਾ ਜਿਹੜੀ ਅੱਧ ਖੜ ਉਮਰ ਚ ਜਿਹੜੀ ਗੈਰ ਤੱਕ ਹੋਇਆ
0: ਜੀ
1: ਥੋੜਾ ਜਿਹਾ ਕਸੂਰ ਇਹਦਾ ਵੀ ਹੈਗਾ ਅਸੀਂ ਆਪਣੇ ਬੱਚਿਆਂ ਨੂੰ ਨਾ ਮਤਲਬ ਕੋਸ਼ਿਸ਼ ਨਹੀਂ ਕਰਦੇ ਅਸੀਂ ਆਪਣੀ ਜਿਹੜੀ ਘਰ ਕਬੀਲਦਾਰੀਆਂ ਦੇ ਜਾਂ ਆਪਣੇ ਮੌਜ ਮਸਤੀਆਂ ਜਿਹੜੀਆਂ ਨਾ ਉਹਦੇ ਵਿੱਚ ਲੱਗੇ ਰਹਿੰਦੇ ਹਾਂ ਜਿਹੜਾ ਅਸੀਂ ਬੱਚਿਆਂ ਦਾ ਓਨਾ ਕਸੂਰ ਨਹੀਂ ਜਿੰਨਾ ਸਾਡਾ ਮੈਂ ਜ਼ਿਆਦਾ ਕਸੂਰ ਇਸ ਕਰਕੇ ਮੰਨਦਾ ਕਿ ਸਾਨੂੰ ਪਤਾ ਹੈ ਤੇ ਬੱਚਿਆਂ ਦੀ ਇੱਕ ਜਵਾਨ ਉਮਰ ਆ ਉਹਨਾਂ ਦੀ ਇਸ ਉਮਰ ਦੇ ਵਿੱਚ ਉਹਨਾਂ ਨੂੰ ਕੁਦਰਤੀਆਂ ਮਤਲਬ ਕਿ ਮਨੋਰੰਜਨ ਜਿਹੜਾ ਆ ਜਾਂ ਇਸ ਤਰ੍ਹਾਂ ਦੀਆਂ ਜਿਹੜੀ ਰੰਗ ਤਮਾਸ਼ੇ ਆ ਮੌਜ ਮਸਤੀਆਂ ਖਿੱਚਦੀਆਂ ਆਪਣੇ ਵੱਲ ਤੇ ਅਸੀਂ ਜਿਹੜਾ ਵਾ ਦੁਨੀਆਦਾਰੀ ਵੇਖੀ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਦੱਸਣਾ ਹੁੰਦਾ ਅਸੀਂ ਮਤਲਬ ਇਹ ਸਭ ਕੁਛ ਵੇਖ ਕੇ ਹਨਾ ਤੇ ਅਸੀਂ ਵੀ ਥੋੜੀ ਜਿਹੀ ਇਸ ਗੱਲੋਂ ਸਾਡੀ ਪੀੜ੍ਹੀ ਵੀ ਅਵੇਸਲੀ ਹੈਗੀ ਆ ਕਿਉਂਕਿ ਉਹਨਾਂ ਦੀ ਉਮਰ ਆ ਉਹਨਾਂ ਨੂੰ ਦੱਸਣਾ ਸਾਡਾ ਫਰਜ਼ ਆ ਚਲੋ ਖੈਰ ਜਿੱਦਾਂ ਅੱਜ ਮੈਂ ਬੇਨਤੀ ਕੀਤੀ ਆ ਬਈ ਜਿੱਥੇ ਸਾਡੇ ਨਾ ਇੱਕ ਗੱਲ ਸ਼ੁਗਲ ਦੀ ਵੀ ਹੈ ਬਹੁਤ ਹੀ ਇੱਥੇ ਸਾਡੇ ਸਾਹਿਤ ਇੱਕ ਫੰਕਸ਼ਨ ਹੋਇਆ ਬਟਾਲੇ ਦੇ ਵਿੱਚ ਕਿਸੇ ਦੋਸਤ ਨੇ ਪੁਸਤਕ ਲਿਖੀ ਤੇ ਪੁਸਤਕ ਦੇ ਵਿੱਚ ਕੁਦਰਤੀ ਤੌਰ ਤੇ ਲੇਖਕ ਨੇ ਸਮਾਜ ਦੀ ਜਿਹੜੀ ਨਾ ਬਰਾਬਰੀ ਆ ਕਹਾਣੀ ਮੰਨਦਿਆ ਲੁੱਟ ਖਸੁੱਟ ਆ ਉਹਨੂੰ ਵੀ ਪੇਸ਼ ਕਰਨਾ ਹੁੰਦਾ ਕਿਉਂਕਿ ਹਨਾ ਕੁਦਰਤੀ ਤੌਰ ਤੇ ਸੰਵੇਦਨਸ਼ੀਲ ਬੰਦਾ ਜੋ ਵੇਖਦਾ ਉਹ ਹੀ ਲਿਖਦਾ ਤੇ ਉੱਥੇ ਨਾ ਬਾਜਵਾ ਸਾਹਿਬ ਗੋਸ਼ਟੀ ਹੋਈ ਤੇ ਗੋਸ਼ਟੀ ਦੇ ਵਿੱਚ ਬੜੇ ਵਿਚਾਰ ਚਰਚਾ ਹੋਈ ਤੇ ਉਹ ਜਿਹੜਾ ਮੁੱਖ ਮਹਿਮਾਨ ਸੀਗਾ ਉਹ ਸੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਸਰਦਾਰ ਸਵਰਨ ਸਿੰਘ ਪ੍ਰਿੰਸੀਪਲ ਸਾਹਿਬ ਬੜੇ ਆਪਣੇ ਮਿੱਤਰ
0: ਭਾਈ ਜਿਹੜੇ ਸੱਜਣਾ ਦਾ ਟੈਲੀਫੋਨ ਨੰਬਰ ਦਾ ਪਿਛਲਾ ਹਿੰਸਾ 300 ਹੈ ਉਹ ਮੈਂ 3-4 ਮਿੰਟ ਦੇ ਬਾਅਦ ਤੁਹਾਡੇ ਕੋਲ ਪਹੁੰਚ ਰਿਹਾ
1: ਬਾਜਵਾ ਸਾਹਿਬ ਗੱਲ ਹੋਈ ਤੇ ਉਹ ਨਾ ਉਹ ਪ੍ਰਧਾਨਗੀ ਸੀ, ਉਹ ਪ੍ਰਧਾਨਗੀ ਮੰਡਲ ਸੀ, ਉਹਨੇ ਸਭ ਤੋਂ ਬਾਅਦ ਚ ਬੋਲਣਾ ਸੀਗਾ। ਤੇ ਸ਼ਹਿਰ ਦੇ ਵਿੱਚ ਨਾ ਇੱਕ ਪੈਲਸ ਦੇ ਵਿੱਚ ਇੱਕ ਹੋਟਲ ਟਾਈਪ ਜਿਹਾ ਪੈਲਸ ਸੀ, ਉਹਦੇ ਵਿੱਚ ਉਹਨਾਂ ਨੇ ਫੰਕਸ਼ਨ ਰੱਖਿਆ, 35-40 ਬੰਦੇ ਬੈਠੇ ਗੱਲਾਂ ਬਾਤਾਂ ਕਰਦੇ ਰਹੇ। ਤੇ ਉਹਦੀ ਵਾਰੀ ਆ ਗਈ ਅਖੀਰ ਤੇ, ਉਹ ਥੋੜਾ ਜਿਹਾ ਜਿੱਦਾਂ ਸਿੱਧੀ ਗੱਲ ਆ ਨਾ, ਮਤਲਬ ਉਹਨੂੰ ਆਪਾਂ ਪੰਜਾਬੀ ਚਾਲੇ ਲੱਕੜਬਾੜ ਕਹਿ ਦਿੰਦੇ, ਬੜਾ ਲੱਕੜਬਾੜ ਆ ਸਿੱਧੀ ਗੱਲ ਕਰ। ਉਹ ਕਹਿੰਦਾ ਉਹ ਮੇਰੀ ਸੁਣੋ ਇਹ ਗੱਲ ਵੀਰੋ, ਮੇਰੇ ਭਰਾਓ ਲੇਖੋ ਕਵੀਓ ਦੀਪੋ, ਕਹਿੰਦਾ ਜਿਹੜੇ ਤੁਸੀਂ ਗੱਲਾਂ ਕਰਦੇ ਤੇ ਪਿੰਡਾਂ ਦੇ ਲੋਕਾਂ ਦੀਆਂ ਉਹਨਾਂ ਚ ਜਾ ਕੇ ਕਰਨ ਦੀਆਂ, ਜਿਹੜੇ ਮਤਲਬ ਪਿੰਡ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਦਾ ਲਿਖਿਆ ਤੇ ਬੈਠੇ ਤੁਸੀਂ ਸ਼ਹਿਰ ਚ, ਕਹਿੰਦਾ ਆਹ ਤੇ ਸਾਰੇ ਪੱਕੇ ਕੱਦੂ ਆ, ਇਹਨਾਂ ਤੇ ਹੁਣ ਕੋਈ ਅਸਰ ਨਹੀਂ ਹੋਣਾ। ਹੁਣ ਸਾਨੂੰ ਤੇ ਪਤਾ ਹੋ ਗਿਆ ਸੀ ਪੱਕੇ ਕੱਦੂ ਆ ਜਿਨ੍ਹਾਂ ਲੋਕਾਂ ਦੀ ਗੱਲ, ਉਹਨਾਂ ਚ ਬਹਿ ਕੇ ਪਿੰਡ ਦੇ ਵਿੱਚ ਜਾ ਕੇ ਕਿਤੇ ਆਪਾਂ ਇਹਨੂੰ ਇਸ ਮਜਲਿਸ ਲਾਈਏ, ਉਹਨਾਂ ਨੂੰ ਇਕੱਠੇ ਕਰੀਏ ਤੇ ਉਹ ਖੁਸ਼ ਹੋਣਗੇ ਵੀ ਸਾਡੇ ਵੀ ਕੋਈ ਗੱਲ ਕਰਨ ਵਾਲਾ, ਗੱਲ ਲਿਖਣ ਵਾਲਾ, ਸਾਡੇ ਤੋਂ ਧਿਆਨ ਦੇਣ ਵਾਲਾ। ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡੀ ਇਸ ਵਰਗ ਨੇ ਜਿਹੜਾ ਨਾ ਦੱਸਣਾ, ਤੇ ਲੇਕਿਨ ਸਾਡਾ ਇਹ ਵਰਗ ਵੀ ਜਿਹੜਾ ਨਾ ਥੋੜੀ ਜਿਹੀ ਇਹਦੇ ਤੇ ਵੀ ਜਿਹੜੀ ਆ ਸਮੇਂ ਦੀ ਦੌੜ ਆ, ਚੂਹੇ ਦੌੜ ਕਹਿ ਲੋ ਜਾਂ ਆਤੰਕਤਾ ਦੀ ਮਾਰ ਕਹਿ ਲੋ ਤੇ ਜਾਂ ਸ਼ਕੀਨੀ ਕਹਿ ਲੋ ਜਾਂ ਮਤਲਬ ਥੋੜੀ ਜਿਹੀ ਉਹ ਕੰਫਰਟ ਜੋਨ ਕਹਿ ਲੋ, ਇਹਦੇ ਵਿੱਚੋਂ ਮਤਲਬ ਨਿਕਲਣਾ ਨਾ। ਇੱਕ ਸੋਭਾ ਸਿੰਘ ਹੁਣ ਜਿਹੜੀ ਨਾ ਇਹਨਾਂ ਨੇ ਲੇਖਕਾਂ ਨੇ ਰੱਖ ਲਈ ਡਲਹੌਜ਼ੀ ਦੇ ਵਿੱਚ ਮੀਟਿੰਗ ਆਯਾਤਕਾਰਾਂ ਨੇ, ਉਹ ਬਹਾਨਾ ਹੁੰਦਾ ਚਲੋ ਗਰਮੀਆਂ ਵਾ, ਦੋ ਤਿੰਨ ਉੱਥੇ ਠੰਡੇ ਤੇ ਉਹ ਸਾਰੇ ਬੋਰ ਬਾਲ ਹਟੇ ਤੇ ਸੋਭਾ ਸਿੰਘ ਹੋਣਾ ਦੀ ਵਾਰੀ ਆਈ ਤੇ ਉਹ ਕਹਿੰਦਾ ਮੇਰੀ ਗੱਲ ਸੁਣੋ, ਜੇ ਇਹਨਾਂ ਨੇ ਤੁਹਾਡੇ ਲੇਖਕਾਂ ਕੋਲ ਕੁਛ ਲਿਖਾਉਣਾ ਹੈ ਨਾ ਤੁਸੀਂ, ਜੇ ਕੁਛ ਇਹਨਾਂ ਕੋਲ ਕਰਾਉਣਾ ਤੇ ਇਹਨਾਂ ਨੂੰ ਜੇਲ ਚ ਸੱਤੋ, ਏਦਾਂ ਪਹਾੜਾਂ ਚ ਠੰਡੀਆਂ ਹਵਾਵਾਂ ਚ ਬੈਠਿਆ ਇਹਨੇ ਸੁਖਰਾਮ ਚ ਕੁਛ ਨੀ ਲਿਖਿਆ ਜਾਂਦਾ ਜਿਹੜਾ
0: ਬਹੁਤ ਸਾਰੇ ਲੋਕਾਂ ਨੇ ਜੇਲ ਚ ਵੰਡਰਫੁਲ ਕਿਤਾਬਾਂ ਲਿਖੀਆਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ। ਤੇ ਇਸ ਤਰ੍ਹਾਂ ਜਿਹੜਾ ਇੱਥੇ ਥੋੜਾ ਜਿਹੜਾ ਨਾ ਮੈਂ ਕਿਸੇ ਵੇਲੇ ਇੱਕ ਵਾਰੀ ਲਿਖਿਆ ਸੀ ਕਿ ਇਹਦੇ ਵਿੱਚ ਸਾਡੀ ਪੀੜ੍ਹੀ ਵੀ ਜ਼ਿੰਮੇਵਾਰ ਹੈਗੀ ਸਾਰਾ ਕਸੂਰ। ਅਸੀਂ ਪਤਾ ਕੀ ਕਰਦੇ ਨੌਜਵਾਨਾਂ ਫਿਰ ਬੜੇ ਵਿਗੜ ਗਏ, ਬੜਾ ਇੱਧਰ ਹੋ ਗਏ, ਇਹਨਾਂ ਨੂੰ ਅਕਲ ਨਹੀਂ ਦੋ ਜੀ, ਤੇ ਇਹਨਾਂ ਨੂੰ ਅਕਲ ਦੇਣੀ ਜਿਹਨਾਂ ਨੇ, ਅਸੀਂ ਵੀ ਬੜਾ ਇਹਨਾਂ ਨੂੰ ਨਾ ਮਤਲਬ ਸਿਰਫ ਇਹਨਾਂ ਦਾ ਤਵਾ ਲਾ ਕੇ ਇਹਨਾਂ ਨੂੰ ਮਾੜੇ ਕਹਿ ਕੇ ਤੇ ਆਪਣਾ ਹੀ ਆਪ ਸੱਚੇ ਹੋ ਜਾਂਦੇ ਆ, ਤੇ ਇਹਨਾਂ ਨੂੰ ਬੱਚਿਆਂ ਨੂੰ ਕਹਿ ਦਿੰਦੇ
0: ਸਾਡੇ ਵੀ ਬਹੁਤ ਫਰਜ਼ ਬਣਦੇ ਨੇ ਜੀ ਸਮਾਜ,
1: ਇਹ ਬਣਦੇ ਸਾਡੇ ਜਿਆਦਾ ਬਣਦੇ
0: ਜੀ।
1: ਇਹ ਮੈਂ
0: ਬਹੁਤ ਬਹੁਤ ਮਿਹਰਬਾਨੀ ਸੂਬਾ ਸਿੰਘ ਜੀ, ਥੈਂਕ ਯੂ,
1: ਧੰਨਵਾਦ,
0: ਮੇਰੀਆਂ ਗੁੱਡ ਵਿਸ਼ਸ ਤੁਹਾਡੇ ਨਾਲ, ਥੈਂਕ ਯੂ। ਤੇ ਆ ਲਓ ਜੀ ਬਲਬੀਰ ਬੱਬੀ ਜੀ, ਮੈਂ ਆ ਰਿਹਾ ਜੇ ਤੁਹਾਡੇ ਨਾਲ, ਤੇ ਬਾਬੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਵਾਜਵਾ ਜੀ ਮੇਰੇ ਵੱਲੋਂ ਤੁਹਾਨੂੰ ਤੇ ਪ੍ਰਵਾਸ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਨੇ ਜੀ ਜੁੜੇ ਹੋਏ ਨੇ ਜੀ, ਤੇ ਆ ਭਾਈ ਸਾਹਿਬ ਜੀ ਗੱਲਬਾਤ ਕਰ ਰਹੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਾਰਿਆਂ ਵੱਲੋਂ ਬੱਬੀ ਜੀ ਆਪ ਜੀ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਹੋਰ ਸੁਣਾਓ ਵਾਜਵਾ ਠੀਕ ਠਾਕ ਹੋ?
0: ਮੈਂ ਕਿਹਾ ਵੇਖ ਲਓ ਚੜ੍ਹਦੀ ਕਲਾ ਜੋ ਕਿੱਡੀਆਂ ਪਿਆਰੀਆਂ ਗੱਲਾਂ ਕਰਨ ਡਏ ਅਸੀਂ। ਹਾਂਜੀ ਤੇ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ, ਹਾਂਜੀ ਵੱਧ ਹੀ ਹੋ ਸਕੋ। ਤੇ ਸੁਣਾਓ ਕੀ ਨਵੀਂ ਤਾਜ਼ੀ ਆ ਤੁਹਾਡੇ ਕੋਲ, ਤੁਸੀਂ ਗੱਲਬਾਤ ਕਰਨੀ ਚਾਹੋਗੇ, ਕੋਈ ਆਪਣੀ ਰਚਨਾ ਸੁਣਾਉਣੀ ਚਾਹੋਗੇ, ਜੋ ਤੁਹਾਡਾ ਦਿਲ ਕਰਦਾ।
2: ਹਾਂਜੀ ਵਾਈ ਵਾਈ ਰਚਨਾ ਵੀ ਸੁਣਾਉਣੀ, ਗੱਲਬਾਤ ਵੀ ਕਰਨੀ,
0: ਗੱਲਬਾਤ ਕਰੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ?
2: ਪਹਿਲਾਂ ਤਾਂ ਜੀ ਮੈਂ ਇੱਕ ਥੋੜੀ ਜਿਹੀ ਜਿਹੜੀ ਪੰਜਾਬ ਦੀ ਮੌਸਮ ਦੀ ਤ੍ਰਾਸਦੀ ਆ ਉਹਦੀ ਗੱਲ ਕਰਨੀ ਆ।
0: ਅੱਛਾ,
2: ਕਿਉਂਕਿ ਸਰੋਂ
0: ਕਣਕਾਂ
2: ਪੂਰੀ ਪੱਕੀ ਹੋਈ ਆ ਤੇ ਕਣਕਾਂ ਵੀ ਵਿਸਾਖੀ ਦਾ ਤੁਹਾਨੂੰ ਪਤਾ ਸਮਾਂ ਚੱਲ ਰਿਹਾ, ਤੇ ਐਸੀ ਬਾਜਵਾ ਜੀ ਕੁਦਰਤੀ ਕਰੋਪੀ ਹੋਈ ਕਿ ਪੰਜਾਬ ਦੇ ਇੱਕ ਨਹੀਂ ਅਨੇਕਾਂ ਇਲਾਕਿਆਂ ਦੇ ਵਿੱਚ ਚੱਖੜ ਚੱਲਿਆ। ਉਸ ਤੋਂ ਬਾਅਦ ਜੀ ਗੋਲੇ ਪਏ ਤੇ ਗੋਲੇ ਇਸ ਤਰ੍ਹਾਂ ਪਏ, ਕੋਈ ਗੋਲੇ ਅਸੀਂ ਗੋਲੇ ਕਹਿੰਦੇ ਹਾਂ, ਕੋਈ ਗੜੇ ਕਹਿੰਦਾ, ਕੋਈ ਕਾਂਗੜੇ ਕਹਿੰਦਾ,
0: ਗੋਲੇ ਕਹਿੰਦੇ ਕੋਈ ਗੱਲ।
2: ਕਈ ਥਾਵਾਂ ਤੇ ਜੀ ਬਰਫ਼ ਵਾਂਗੂ ਜੰਮੇ ਹੋਏ ਨਜ਼ਰ ਆਏ, ਤੇ ਜਿਵੇਂ ਹੁਣ ਜਿਹੜੀਆਂ ਸਬਜ਼ੀਆਂ ਇਸ ਵੇਲੇ ਚੱਲ ਰਹੀਆਂ ਨੇ, ਅਗਲਾ ਲਾਉਂਦਾ ਵੀ ਅਗੇਤੀ ਸਬਜ਼ੀ, ਤੇ ਇੱਕ ਕਿਸਾਨ ਵੀਰ ਦੀ ਸ਼ਿਮਲਾ ਮਿਰਚ ਆ ਜੀ ਉਹ ਬੁਰੀ ਤਰ੍ਹਾਂ ਭੰਨੀ ਹੋਈ ਸਾਹਮਣੇ ਆਈ ਤੇ ਬੜਾ ਦੁੱਖ ਹੋਇਆ। ਤੇ
0: ਦੁੱਖ ਵਾਲੀ ਗੱਲ ਹੈ ਜੀ, ਵਾਕਿਆ ਹੀ ਦੁੱਖ ਵਾਲੀ ਗੱਲ ਹੈ। ਤੁਸੀਂ ਤਾਂ ਜਿੰਨੇ ਲਾਈ ਹੈ, ਉਮੀਦਾਂ ਰੱਖੀਆਂ ਨੇ, ਇਸੇ ਤਰ੍ਹਾਂ ਹੀ ਕਣਕਾਂ ਵਾਲੇ, ਇਸੇ ਤਰ੍ਹਾਂ ਹੀ ਸਰੋਂ, ਇਸੇ ਤਰ੍ਹਾਂ ਹੀ ਦੂਜੀਆਂ ਫਸਲਾਂ ਵਾਲੇ ਸਾਰੇ।
2: ਸੋ ਇਹ ਤਾਜ਼ੀ ਜਿਹੜੀ ਮੌਸਮ ਅਪਡੇਟ ਆ ਬਾਜਵਾ ਜੀ, ਉਹ ਖਰਾਬੀ ਵਾਲੀ ਆ। ਤੇ ਚਲੋ ਬਾਕੀ ਜੋ ਜੇ ਲੋਕ ਖਰਾਬ ਨੇ ਜੀ ਤਾਂ ਆਪਾਂ ਰੱਬ ਵੀ ਕਹਿੰਦੇ ਖਰਾਬ ਹੀ ਚੱਲਦਾ ਅੱਜ ਕੱਲ੍ਹ।
0: ਗੱਲ ਇਸ ਤਰ੍ਹਾਂ ਬੱਬੀ ਵੀਰ ਜੀ, ਇਹ ਮੀਂਹ ਪਵਾਇਆ ਗਿਆ ਪਰ ਅੱਜ ਮੈਂ ਇਹਦੇ ਤੇ ਗੱਲਬਾਤ ਨਹੀਂ ਕਰਾਂਗਾ। ਪਤਾ ਨਹੀਂ ਇੱਥੋਂ ਤੱਕ ਗੱਲ ਪਹੁੰਚੀ ਹੈ ਕਿ ਨਹੀਂ ਪਹੁੰਚੀ। ਇਹ ਕੋਈ ਟੈਸਟ
2: ਨਹੀਂ ਪਹੁੰਚੀ, ਪਹੁੰਚੀ ਆ ਜੀ, ਆਪਾਂ ਤਾਂ ਹੀ ਥੋੜੀ ਸਾਂਝੀ ਕੀਤੀ ਆ।
0: ਬਿਲਕੁਲ ਇਹੋ ਹੀ, ਇਹ ਪਾਇਆ ਗਿਆ ਮੀਂਹ, ਕੋਈ ਟੈਸਟ ਕੀਤਾ ਗਿਆ।
2: ਤੇ ਉਸ ਤੋਂ ਬਾਅਦ ਹਾਂਜੀ, ਉਸ ਤੋਂ ਬਾਅਦ ਜੀ ਬਾਜਵਾ ਜੀ, ਜਿਹੜਾ ਭਾਈ ਸਾਹਿਬ ਪਹਿਲਾਂ ਗੱਲ ਕਰਦੇ ਸੀ ਨਾ ਕਿਤਾਬਾਂ ਦੀ, ਉਹ ਤਾਂ ਚਲੋ ਵੈਸੇ ਹੁਣ ਪਤਾ ਹੀ ਆ ਵੀ ਅੰਗਰੇਜ਼ਾਂ ਦੇ ਘਰਾਂ ਦੇ ਵਿੱਚ ਕਿੰਨੀਆਂ ਕਿਤਾਬਾਂ ਨੇ। ਕੇਰਲ ਵਾਲੇ ਇਲਾਕੇ ਦੇ ਵਿੱਚ, ਸਾਡੇ ਦੱਖਣ ਦੇ ਵਿੱਚ ਬੜੇ ਲੋਕ ਅਖਬਾਰ ਨੂੰ ਪਕੌੜਿਆਂ ਵਾਂਗੂ ਚਿੰਬੜ ਜਾਂਦੇ ਨੇ। ਤੇ ਸਾਡੇ ਕੋਠੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਣੀਆਂ ਉਹਨਾਂ ਦੇ ਵਿੱਚ ਕੀ ਦੇਖ ਰਹੇ ਆ, ਬੀਅਰ ਬਾਰ ਹੈ, ਦਾਰੂ ਬਾਰ ਹੈ, ਤੇ ਘਰ ਤੁਹਾਨੂੰ ਕੋਈ ਕਿਤਾਬ ਨਹੀਂ। ਹਾਂਜੀ, ਮੈਂ ਬੜਾ ਦੇਖ ਕੇ ਹੈਰਾਨ ਹੋ ਜਾਂਦਾ ਕਈ ਵਾਰ ਜੇ ਮੈਂ ਅਜਿਹੀ ਜਗ੍ਹਾ ਤੇ
0: ਜਾਂਦਾ। ਤੁਸੀਂ ਨਾਂ ਲਿਆ ਬੱਬੀ ਜੀ, ਕੇਰਲਾ ਵੀ ਤੇ ਭਾਰਤ ਦੀ ਸਟੇਟ ਹੀ ਹੈ ਨਾ ਵੇਖ।
2: ਹਾਂਜੀ,
0: ਸੋਹਣੀ ਸਾਫ ਸੁਥਰੀ ਬਿਨਾਂ ਕਰਾਈ।
2: ਉਸ ਤੋਂ ਬਾਅਦ ਫਿਰ ਹਾਂਜੀ ਪਿੰਡ ਪਾਂਡੇ ਜੀ, ਆਂਧਰਾ ਪ੍ਰਦੇਸ਼, ਬੜੇ ਲੋਕ ਕੁਦਰਤ ਨਾਲ ਜੁੜੇ ਹੋਏ ਨੇ।
0: ਸਾਡੇ ਇੱਕ ਸੱਜਣ ਵਿੱਚ ਮਿੱਤਰ ਨੇ ਕਿਸ਼ਨ ਚੰਦ ਜੀ, ਉਹਨਾਂ ਦਾ ਟੈਲੀਫੋਨ ਆਇਆ ਮੈਨੂੰ, ਕੁਛ ਥੋੜੇ ਦਿਨ ਹੋਏ ਨੇ ਉਹ ਇੱਥੇ ਗਏ ਸਨ। ਉਹਨਾਂ ਨੇ ਜੋ ਸਿਫਤ ਕੀਤੀ ਇਸ ਇਲਾਕੇ ਦੀ, ਮੈਂ ਤੁਹਾਨੂੰ ਕੀ ਦੱਸਾਂ।
2: ਇਸ ਤਰ੍ਹਾਂ ਬਾਜ ਬਾਜ ਮੈਂ ਵੀ ਗੱਲ ਥੋੜੀ ਤਾਂ ਹੀ ਛੋਈ ਆ, ਆਪਣੇ ਵੀ ਸੱਜਣ ਨੇ ਘਮੱਕੜ ਨਾਮੇ ਵਾਲੇ ਮਨਜੀਤ ਸਿੰਘ ਰਾਜਪੁਰਾ, ਉਹ ਇੱਧਰ ਰਹਿੰਦੇ ਨੇ ਇਸ ਪਾਸੇ, ਨਾਲੇ ਘੁੰਮੇ ਆਉਂਦੇ ਨੇ ਤੇ ਨਾਲੇ ਫਿਰ ਉੱਥੋਂ ਉਹ ਆਪਣੀ ਕਿਤਾਬ ਜੋਗਾ ਮੈਟਰ ਵੀ ਇਕੱਠਾ ਕਰ ਲਿਆਉਂਦੇ ਨੇ। ਤੇ ਉਹ ਲੋਕ ਬਾਜਵਾ ਜੀ,
0: ਕੀ ਗੱਲ ਹੈ
2: ਸਾਨੂੰ ਬਾਜਵਾ ਜੀ, ਉਹ ਬੰਦੇ ਕੁਦਰਤ ਦੇ ਬਹੁਤ ਨੇੜੇ ਨੇ, ਕੁਦਰਤ ਦੀ ਗੋਦ ਚ ਨੇ, ਕੁਦਰਤ ਦੇ ਅਸੂਲਾਂ ਦੇ ਨੇ, ਕਿਉਂਕਿ ਉਹਨਾਂ ਦੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਨਹੀਂ ਹੈਗਾ। ਸਾਡੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਰ ਧਰਤ ਮਾਤ ਬਾਬੇ ਨਾਨਕ ਨੇ ਦਿੱਤਾ, ਤੇ ਅਸੀਂ ਉਹਨੂੰ ਪੜ੍ਹਦੇ ਹਾਂ ਪੂਰਾ, ਇਹਨੂੰ ਚਾਹੇ ਗੁੱਸਾ ਕਰੋ ਤੁਸੀਂ ਮੇਰੀ ਗੱਲ ਦਾ, ਰਿੰਗ ਰਿੰਗ ਕੇ ਰਿੰਗ ਰਿੰਗ ਕੇ
0: ਗੁੱਸਾ ਕਰਨਾ, ਇਹਦੇ ਵਿੱਚ ਗੁੱਸੇ ਵਾਲੀ ਗੱਲ ਹੀ ਕਿਹੜੀ।
2: ਰਿੰਗ ਰਿੰਗ ਕੇ ਪੜ੍ਹਦੇ ਨੇ ਪੂਰਾ, ਦੋ ਵਾਰ ਨੀ ਤਿੰਨ ਵਾਰ ਪਤਾ ਨੀ ਕਿੰਨੀ ਵਾਰ, ਪਰ ਜਿਹੜੇ ਉੱਥੇ ਪੜ੍ਹਦੇ ਨੇ ਉੱਚੀ ਉੱਚੀ, ਤੇ ਉਹ ਫਿਰ ਉਦੋਂ ਪਤਾ ਲੱਗਦਾ ਬਾਜਵਾ ਜੀ, ਜਦੋਂ ਨਿਆਈ ਵਾਲੇ ਖੇਤ ਦੇ ਵਿੱਚ ਕੰਬਾਈਨ ਦੇ ਨਾਲ ਕਣਕ ਵੱਢੀ ਹੋਵੇ ਤੇ ਉਹ ਨਾੜ ਨੂੜ ਉੱਥੇ ਮਾੜਾ ਮੋਟਾ ਖੜਾ ਹੋਵੇ ਤੇ ਉਹਨੂੰ ਜਦੇ ਤੇਲ ਹੀ ਲਾਉਂਦੇ ਨੇ। ਇਸੇ ਤਰ੍ਹਾਂ ਹੀ ਫਿਰ ਬਾਜਵਾ ਜੀ ਜਾ ਕੇ ਪਰਾਲੀ ਦੇ ਹਾਲ ਦੇ ਵਿੱਚ ਹੁੰਦਾ, ਪਹਿਲਾਂ ਤਾਂ ਸੀਗੀਆਂ ਦੋ ਵਾਰ ਅੱਗ ਲੱਗਦੀ ਕਣਕ ਦੇ ਨਾੜ ਤੋਂ ਬਾਅਦ, ਹਾਲਾਂਕਿ ਹੁਣ ਮਸ਼ੀਨਰੀ ਇਹੋ ਜਿਹੀ ਚੱਲੀ ਹੋਈ ਆ, ਉਹ ਕਣਕ ਦੇ ਨਾੜ ਧਰਤੀ ਤੋਂ ਚੱਕਦੀ ਆ, ਉਹਦੇ ਵਿੱਚ ਕੁਝ ਬਚਦਾ ਹੀ ਨਹੀਂ। ਪਰ ਸਾਡੇ ਆਲੇ ਫਿਰ ਜਿਹੜੇ ਸਿੰਘ ਸਵੀਏ ਨੇ ਉਹ ਕਹਿੰਦੇ ਨੇ ਜੀ ਨਹੀਂ, ਅਸੀਂ ਤਾਂ ਧਰਤੀ ਦੇ ਵਿੱਚੋਂ ਜਿਹੜੇ ਸਾਡੇ ਕੀੜੇ ਮਿੱਤਰ ਦੁਸ਼ਮਣ ਆਪਣੇ ਮਿੱਤਰ ਕੀੜੇ ਨੇ ਉਹ ਵੀ ਨਹੀਂ ਛੱਡਣੇ, ਇਹ ਗੱਲਾਂ ਬਾਤਾਂ ਚੱਲ ਰਹੀਆਂ।
0: ਲਾਭਕਾਰੀ ਤੱਤ ਨੇ ਉਹ ਵੀ ਸੜ ਜਾਣਗੇ, ਕੀੜੇ ਵੀ ਸੜ
2: ਜਾਣਗੇ, ਉਹ ਵੀ ਸੜ ਜਾਣਾ। ਤੇ ਇਸ ਤਰ੍ਹਾਂ ਫਿਰ
0: ਪਿੱਛੇ ਜੇ ਬੱਬੀ ਜੀ ਥੋੜੀ ਦੇਰ ਹੋ ਗਈ ਆ, ਸਰਕਾਰੀ ਅਫਸਰ ਆਇਆ ਕੋਈ, ਉਹਦੀ ਮੈਂ ਵੀਡੀਓ ਵੇਖੀ, ਉਹਦੇ ਦੁਆਲੇ ਜੱਟ ਹੋ ਗਏ ਤੇ ਉਹ ਕਿਤੇ ਅੱਗ ਲਾਉਣ ਤੋਂ ਮਨਾ ਕਰਨ ਵਾਸਤੇ ਆਏ ਸੀ, ਉਹ ਇੰਨਾ ਕੁ ਘਬਰਾ ਗਿਆ, ਸਾਰੇ ਜਿਹੜੇ ਉਹਦੇ ਦੁਆਲੇ ਹੋਏ ਤੇ ਅੱਗ ਉਹਦੇ ਕੋਲੋਂ ਲਵਾਈ ਫਿਰ ਪਰਾਲੀ ਨੂੰ।
2: ਹਾਂਜੀ ਹਾਂ, ਇਹ ਆਪਾਂ ਪ੍ਰੋਗਰਾਮ ਚ ਵੀ ਗੱਲ ਸਾਂਝੀ ਕੀਤੀ ਸੀ ਤੇ ਵੀਡੀਓ ਵੀ ਚੱਲੀ ਸੀ,
0: ਵੀਡੀਓ ਵੀ ਚੱਲੀ। ਦੱਸੋ ਸਰਕਾਰੀ ਅਫਸਰ ਜਿਹੜਾ ਆਇਆ ਉਹਦੇ ਤੁਸੀਂ ਦੁਆਲੇ, ਦੋ ਜਣੇ ਹਨ, ਉਹ ਵਿਚਾਰੇ ਡਰ ਡੁਰ ਗਏ, ਫਿਰ ਉਹਨੂੰ ਅੱਗ ਆਪ ਲਾਉਣੀ ਪਈ, ਉਹਨੂੰ ਇੰਨਾ ਮਜਬੂਰ ਕੀਤਾ ਗਿਆ, ਇਹ ਬਹੁਤ ਸ਼ਰਮ ਵਾਲੀ ਔਰ ਭੈੜੀ ਗੱਲ।
2: ਉਸ ਤੋਂ ਬਾਅਦ ਬਾਜਵਾ ਜੀ,
0: ਅਗਰ ਇਹਨਾਂ ਦੀਆਂ ਕੋਈ ਡਿਮਾਂਡਸ ਨੇ ਵੀ ਗੌਰਮੈਂਟ ਨਾਲ ਕਿ ਸਾਨੂੰ ਪਹਿਲਾਂ ਪੈਸੇ ਦੇਣ, ਅਸੀਂ ਇਉਂ ਕਰ ਲਈਏ ਇਉਂ ਕਰ ਲਈਏ, ਉਹ ਗੌਰਮੈਂਟ ਨਾਲ ਕਰਨ ਗੱਲ ਜਾ ਕੇ, ਪਰ ਆਹ ਜਿਹੜਾ ਬੰਦਾ ਆਇਆ, ਦੱਸੋ ਇਹ ਕਾਨੂੰਨ ਨੂੰ ਅੱਗ ਲਾਉਣ ਵਾਲੀ ਗੱਲ ਹੈ।
2: ਤੇ ਬਾਜਵਾ ਜੀ ਮੈਂ ਮੁੜ ਕੇ ਫੇਰ ਗੱਲ ਤੇ ਆਉਣਾ ਵੀ ਜਿਹੜੀ ਕਿਤਾਬਾਂ ਵਾਲੀ ਗੱਲ ਸੀ, ਤਾਜ਼ਾ ਘਟਨਾ ਕਰਮ ਬਿਲਕੁਲ ਤਾਜ਼ਾ ਫਰੈਸ਼, ਮੈਂ ਸਥਾਨ ਦਾ ਨਾਮ ਹਾਲੇ ਨਹੀਂ ਦੱਸਣਾ ਚਾਹੁੰਦਾ। ਤੇ ਹਾਂ, ਕਿ ਦੀਵਾਨ ਲੱਗਦਾ ਇੱਕ ਬਾਬਾ ਜੀ ਦਾ, ਕਾਫੀ ਲੱਗ ਰਹੇ ਨੇ ਅੱਜ ਕੱਲ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤੁਹਾਡੇ ਬਾਹਰ ਵੀ ਰੌਣਕ ਮੇਲਾ ਵਾਹਵਾ ਹੁੰਦਾ। ਉੱਥੇ ਇੱਕ ਮਿੱਤਰ ਨੇ ਇਤਿਹਾਸ ਦੀ ਕਿਤਾਬਾਂ ਦੀ ਦੁਕਾਨ ਲਾ ਲਈ ਜੀ, ਸਟਾਲ ਛੋਟੀ ਚੱਕਵੀ ਟੇਬਲ ਤੇ, ਇੱਕ ਨੇ ਪੰਜਾਬੀ ਮਾਂ ਬੋਲੀ ਦੇ ਝੋਲਿਆਂ ਦੀ ਲਾਤੀ ਤੇ ਇੱਕ ਨੇ ਮਹਾਰਾਜਾ ਰਣਜੀਤ ਸਿੰਘ ਵਾਲੀ ਲਾਈ, ਜਿਹੜੇ ਪਹਿਲੇ ਦੀ ਮੈਂ ਗੱਲ ਕਰ ਰਿਹਾ। ਅਖਬਾਰ ਦੇ ਵਿੱਚ ਖਬਰਾਂ ਲੱਗੀਆਂ ਬਈ 25-25 ਹਜ਼ਾਰ ਬੰਦਾ ਜਿਹੜਾ ਦੀਵਾਨ ਦੇ ਵਿੱਚ ਪਹੁੰਚਿਆ। ਉਸ ਤੋਂ ਬਾਅਦ ਲੰਗਰ ਵਾਲੇ ਕਹਿੰਦੇ ਜੀ 30-25-30 ਹਜ਼ਾਰ ਰੁਪਇਆ ਆਪਣੇ ਬੰਦਾ ਲੰਗਰ ਛੱਕ ਕੇ ਗਿਆ। ਤੇ ਉਹ ਬਾਬੇ ਦੇ ਜਿਹੜੇ ਸਟੂਡੀਓ ਨੇ ਉਹਨਾਂ ਨੇ ਜੀ ਐਨ ਪੂਰੀ ਸੰਗਤ ਤੇ ਸੰਗਤ ਦਿਖਾਤੀ, ਸਾਰੇ ਪਾਸੇ ਬੈਠੀ ਵੀ ਇੰਨੀ ਸੰਗਤ ਪਹੁੰਚੀ ਹੋਈ ਆ। ਜਿਹੜੇ ਕਿਤਾਬ ਵਾਲੇ ਨੇ ਜੀ ਦੁਕਾਨ ਲਾਈ ਸੀ ਮਹਾਰਾਜਾ ਰਣਜੀਤ ਸਿੰਘ ਦੀ, ਮਹਾਰਾਣੀ ਜਿੰਦ ਕੌਰ ਦੀ, ਇਹੋ ਜਿਹਾ ਇਤਿਹਾਸ। ਉਹ ਮੈਨੂੰ ਫੋਨ ਆਇਆ ਕਹਿੰਦਾ ਪੱਤਰਕਾਰ ਸਾਹਿਬ ਤੁਸੀਂ ਵੀ ਖਬਰ ਲਾਤੀ, ਵੀਡੀਓ ਵੀ ਦੇਖ ਲਈ, ਸਾਰਾ ਕੁਛ ਹੋ ਗਿਆ, ਕੋਈ 25 ਹਜ਼ਾਰ ਦੱਸ ਰਿਹਾ, ਕੋਈ 30 ਹਜ਼ਾਰ ਦੱਸ ਰਿਹਾ, ਇਕੱਠ ਹੂੰ ਬਹੁਤ ਹੋਇਆ। ਪਰ ਮੇਰੀਆਂ ਕਿਤਾਬਾਂ ਵਿਕੀਆਂ ਦੋ। ਸੱਚੀ ਗੱਲ ਜੀ, ਝੂਠ ਵਾਲੀ ਮਾਮਲਾ ਹੀ ਨਹੀਂ ਹੈ।
0: ਨਹੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ
2: ਸੋ ਇਹ ਤਾਂ ਮਾਮਲਾ ਚੱਲ ਰਿਹਾ ਬਾਜਵਾ ਜੀ,
0: ਅਸੀਂ ਕਰਾਇਆ ਕਵੀ ਸੰਮੇਲਨ ਇੰਡੀਆ ਦੇ ਵਿੱਚ, ਮੇਰੀਆਂ ਉਦੋਂ 2 ਕਿਤਾਬਾਂ ਪਬਲਿਸ਼ ਹੋਈਆਂ ਸਨ ਉਸ ਵੇਲੇ, ਪੁਰਾਣੀ ਗੱਲ। ਉਹ 3 ਬੰਦਿਆਂ ਚੋਂ ਬੰਦਿਆਂ ਨੂੰ ਸਵਾ ਕਿਤਾਬ ਛੇੜੀ ਕਿਸੇ ਨੇ ਨਹੀਂ, ਸਾਰਾ ਢੇਰ ਦਾ ਢੇਰ ਲੱਖਾ ਰਿਹਾ। ਮੈਂ 2 ਮੁੰਡਿਆਂ ਨੂੰ ਕਿਹਾ ਵੀ ਕਿਤਾਬਾਂ ਚੁੱਕੋ ਤੇ ਹਰ ਇੱਕ ਦੀ ਗੋਦ ਵਿੱਚ ਮੇਰੀਆਂ 2-2 ਕਿਤਾਬਾਂ ਚਲੀ ਜਾਓ।
2: ਇਹੀ ਕੁਝ ਚੱਲਦਾ ਵੀ ਲਓ ਬਾਜਵਾ ਜੀ ਦੇ ਖਿਡੌਣੇ, ਨਹੀਂ ਬਾਜਵਾ ਜੀ ਦੇ ਖਿਡੌਣੇ ਫੜੋ, ਖਿਡਾਈ ਜਾਓ, ਖੇਡੀ ਜਾਓ।
0: ਉਹਨਾਂ ਨੇ ਨਾ ਵਧੋ ਵਧੀ ਲੋਕਾਂ ਦੇ ਅੱਗੇ ਕਿਤਾਬਾਂ ਧਰੀਆਂ, ਫਿਰ ਉਹ ਲੈ ਗਏ ਅੱਗੋਂ, ਖਰੇ ਉਹਨਾਂ ਨੇ ਕੀ ਕੀਤਾ ਹੋਏਗਾ, ਕੀ ਨਹੀਂ ਕੀਤਾ। ਆ ਜੇ ਕਿਤਾਬਾਂ ਦੀ ਹਾਲਤ, ਮੁਫ਼ਤ ਦੇਣ ਮੁਫ਼ਤ, ਉਹ ਵੀ ਕੋਈ ਚੁੱਕਦਾ ਨੀ।
2: ਤੇ ਹੁਣ ਜੇਕਰ ਬਾਜਵਾ ਜੀ ਥੋੜਾ ਜਿਹਾ ਅੱਗੇ ਮੈਂ ਸਮਾਂ ਜ਼ਿਆਦਾ ਨਾ ਲਵਾਂ, ਥੋੜਾ ਜਿਹਾ ਪੰਜਾਬ ਦੀ ਸਿਆਸੀ
0: ਮਰਜ਼ੀ ਲਾਓ, ਨੋ ਪ੍ਰੋਬਲਮ।
2: ਹਾਂ ਤੇ ਫਿਰ ਪੰਜਾਬ ਦੀ ਸਿਆਸੀ ਧਰਾਤਰ ਵੱਲ ਆਈਏ ਤਾਂ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਜਿਨ੍ਹਾਂ ਦੇ ਕੋਲ ਸਰਕਾਰੀ ਮਹਿਕਮਾ ਤੇ ਨਾਲੇ ਫਿਰ ਉਹਨਾਂ ਦੇ ਮਤਲਬ ਕਿ ਵੀ ਜੇਲ੍ਹ ਮੰਤਰੀ ਵੀ ਨੇ ਜੀ ਉਹ, ਤੇ ਉਹਨਾਂ ਦਾ ਹਲਕਾ ਹੈਗਾ ਤਰਨ ਤਾਰਨ ਮਾਝੇ ਦਾ ਸਰਹੱਦੀ ਇਲਾਕਾ ਖੇਮਕਰਨ ਪੱਟੀ ਵਾਲਾ, ਤੇ ਉਥੋਂ MLA ਨੇ ਜੀ ਜਿਹੜੇ ਉਹ ਹੈਗੇ ਨੇ ਭੁੱਲਰ ਸਾਹਿਬ। ਇਹ ਉਹ ਭੁੱਲਰ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਬਾਪ ਨੂੰ ਆਪਣੇ ਬਾਪੂ ਨੂੰ ਟੈਂਡਰ ਪਾਸ ਕਰਨ ਦੇ ਲਈ ਇੱਕ ਡਿਸਟ੍ਰਿਕਟ ਮੈਨੇਜਰ ਨੂੰ ਧਮਕੀਆਂ ਤੱਕ ਨਹੀਂ ਮਾਰੀਆਂ, ਆਪਣੇ ਘਰ ਲਿਆ ਕੇ ਕੁੱਟਿਆ ਤੇ ਉਹ ਫਿਰ ਵਿਚਾਰਾ ਇਸ ਸੰਸਾਰ ਨੂੰ ਛੱਡ ਗਿਆ।
0: ਵੇਖੋ ਉਹਨੂੰ ਕਿੰਨਾ ਜਲੀਲ ਕੀਤਾ ਹੋਏਗਾ, ਬੰਦਾ ਕਦੋਂ ਸੁਸਾਈਡ ਕਰਦਾ ਜਦੋਂ ਕੋਈ ਚਾਰਾ ਹੀ ਨਾ ਰਹਿ ਜਾਵੇ।
2: ਉਸ ਤੋਂ ਬਾਅਦ ਬਾਜਵਾ ਜੀ ਫਿਰ ਕਾਬੂ ਆਏ ਮੰਤਰੀ ਸਾਹਿਬ, ਤੇ ਕਾਬੂ ਆਉਣ ਤੋਂ ਉਹਨਾਂ ਦਾ 3 ਦਿਨ ਦਾ ਰਿਮਾਂਡ ਮਿਲਿਆ। ਕਹਿੰਦੇ ਜੀ ਅਸੀਂ ਮੋਬਾਇਲ ਕਢਾਉਣਾ, ਇਹ ਕਢਾਉਣਾ, ਉਹ ਕਢਾਉਣਾ, ਕੁਛ ਨੀ ਨਿਕਲਿਆ। ਤੇ 5 ਦਿਨ ਪਹਿਲਾਂ 5 ਦਿਨ ਦਾ ਮਿਲਿਆ, ਫਿਰ 3 ਦਿਨ ਦਾ ਮਿਲਿਆ। ਤੇ ਹੁਣ ਉਹ ਜੇਲ੍ਹ ਮੰਤਰੀ ਸਾਹਿਬ ਨੇ ਜਿਹੜੇ ਪਿਛਲੇ 3 ਦਿਨ ਪਹਿਲਾਂ ਉਹ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਨੇ, ਤੇ ਉਹਦੇ ਵਿੱਚ ਫਿਰ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਤਾਜ਼ੀ ਗੱਲਬਾਤ ਹੁੰਦੀ ਅੱਜ ਦੀ ਗੱਲ ਆ ਜਿਹੜੀ ਉਹ ਫਿਰ ਆਪਾਂ ਲਿਖੀ ਆ ਜੀ। ਉਹ ਕਹਿੰਦਾ ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿੱਚ। ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿੱਚ, ਜਿਹੜੀ ਮਰਜ਼ੀ ਚੀਜ਼ ਬਣਾ ਲਵੋ ਸਹੀ ਬਣਦੀ ਹੈ ਸਰੋਂ ਵਾਲੇ ਤੇਲ ਦੇ ਵਿੱਚ।
0: ਸਰੋਂ ਦਾ ਤੇਲ ਬੈਸਟ ਤੇਲ,
2: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ ਹੈ
0: ਜੀ,
2: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ, ਲੱਗੀ ਹੋਈ ਕਿਸੇ ਨਾ ਕਿਸੇ ਸੇਲ ਦੇ ਵਿੱਚ। ਜਹਾਜ਼ ਉੱਤੇ ਬਾਜਵਾਜੀ ਲੱਖ ਜਾਂਦੇ, ਜਹਾਜ਼ ਉੱਤੇ ਬਾਜਵਾਜੀ ਲੱਖ ਜਾਂਦੇ, ਪਰ ਨਜ਼ਾਰਾ ਆਉਂਦਾ ਪੂਰਾ ਰੇਲ ਦੇ ਵਿੱਚ।
0: ਵਾਕਿਆ ਹੀ ਆਲੇ ਦੁਆਲੇ ਵੀ ਨਜ਼ਰ ਆਉਂਦਾ ਸਾਰਾ। ਵੈਸੇ ਜਿਹੜਾ ਜਹਾਜ਼ ਦਾ ਸਫ਼ਰ ਹੁੰਦਾ ਜੇ, ਬੋਰ ਸਫ਼ਰ ਹੁੰਦਾ ਜੇ, ਮੈਂ ਤੁਹਾਨੂੰ ਦੱਸ ਦਿੰਦਾ,
2: ਜੋ ਵਿਛੜ ਕੇ ਮਿਲਦਾ ਪੁੱਛੋ ਉਸ ਨੂੰ, ਜੋ ਵਿਛੜ ਕੇ ਮਿਲਦਾ ਪੁੱਛੋ ਉਸ ਨੂੰ, ਕਿਹਾ ਆਨੰਦ ਆਉਂਦਾ ਫਿਰ ਮੇਲ ਦੇ ਵਿੱਚ। ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ, ਕਿਉਂਕਿ ਗਨਾਹ ਐਸੇ ਕੀਤੇ ਨੇ ਨਾ, ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ, ਉਲਝਦੇ ਫਿਰ ਵੀ ਰਹਿੰਦੇ ਨੇ ਬੇਲ ਦੇ ਵਿੱਚ। ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ, ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ, ਜੇਲ ਮੰਤਰੀ ਨੂੰ ਜਾਣਾ ਪੈ ਗਿਆ ਜੇਲ ਦੇ ਵਿੱਚ, ਜੇਲ ਮੰਤਰੀ ਨੂੰ ਜਾਣਾ ਪੈ ਗਿਆ ਜੇਲ ਦੇ ਵਿੱਚ।
0: ਜਦੋਂ ਜੱਗੋਂ ਤੇਰਵੀਂ ਇਹ ਕਰਨਗੇ ਤੇ ਇਹਨਾਂ ਨਾਲ ਵੀ ਤੇ ਤੇਰਵੀਂ ਹੋਣੀ ਆ। ਪਰ ਮੈਂ ਇੱਕ ਸੰਦੇਸ਼, ਪਤਾ ਨਹੀਂ ਉਹ ਚੰਗਾ ਜਾਂ ਮਾੜਾ, ਇਹ ਤੁਹਾਡੀ ਗੱਲਬਾਤ ਦੇ ਵਿੱਚੋਂ ਹੀ ਦੇਣਾ ਚਾਹੁੰਦਾ। ਸੱਜਣੋ, ਜਿਹੜਾ ਉਹ ਇਨਸਾਨ ਜਿਹੜਾ ਤੁਹਾਨੂੰ ਸੁਸਾਈਡ ਕਰਨ ਤੇ ਮਜਬੂਰ ਕਰ ਦਿੰਦਾ, ਏਦਾਂ ਕਰੋ ਜੇ ਤੁਸੀਂ ਮਜਬੂਰ ਹੋ ਗਏ ਹੋ ਸੁਸਾਈਡ ਕਰਨ ਤੇ ਉਹਨੂੰ ਨਾਲ ਲੈ ਕੇ ਜਾਓ, ਉਹਨੂੰ ਪਿੱਛੇ ਨਾ ਛੱਡਣਾ, ਉਹ ਵੀ ਤੁਹਾਡੇ ਨਾਲ ਜਾਏ। ਆਹ ਕਦੀ ਗੱਲ ਹੋਈ ਕਿ ਤੁਸੀਂ ਨਹਿਰਾਂ ਚ ਛਾਲਾਂ ਮਾਰ ਦਿਓ, ਤੁਸੀਂ ਸੁਸਾਈਡ ਕਰ ਲਓ, ਤੁਸੀਂ ਖੂਹ ਚ ਛਾਲ ਮਾਰ ਦਿਓ, ਤੁਸੀਂ ਗੋਲੀਆਂ ਖਾ ਲਓ, ਉਹਨੂੰ ਨਾਲ ਲੈ ਕੇ ਜਾਓ ਜਿਹਨੇ ਤੁਹਾਨੂੰ ਮਜਬੂਰ ਕੀਤਾ ਇਹ ਦੁਨੀਆਂ ਛੱਡਣ ਵਾਸਤੇ।
2: ਇਹ ਸੀ ਵਾਜਵਾਜੀ ਗੱਲਬਾਤ ਜਿਹੜੀ ਮੈਂ ਮੋਟੀ ਮੋਟੀ ਜੀ ਵੀ ਅੱਜ ਹਾਜ਼ਰੀ ਲਾਈ ਆ, ਤੁਸੀਂ ਸਮਾਂ ਬਖਸ਼ਿਆ, ਪਾਠਕਾਂ ਨਾਲ ਸਾਂਝ ਪਵਾਈ, ਧੰਨਵਾਦ।
0: ਬਹੁਤ ਬਹੁਤ ਮਿਹਰਬਾਨੀ, ਜਦੋਂ ਵੀ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਥੈਂਕ ਯੂ ਵੈਰੀ ਮਚ।
2: ਤੇ ਹਾਂ, ਸੁਣਦੇ ਆ ਜੀ ਪ੍ਰੋਗਰਾਮ।
0: ਮਿਹਰਬਾਨੀ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਬਾਬੀ ਜੀ,
2: ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ। ਇਹ ਸਨ ਸਾਡੇ ਪੱਤਰਕਾਰ, ਬਹੁਤ ਵਧੀਆ ਇਨਸਾਨ ਬਬੀਰ ਬੱਬੀ ਜੀ ਹੋਈ, ਜਿਹੜੇ ਮਤਲਬ ਕਿ ਗੱਲ ਇਸ ਤਰ੍ਹਾਂ ਵਾ ਕਿ ਮੈਂ ਨਾ ਤੁਹਾਨੂੰ ਜਿੰਨੀ ਦੇਰ ਕੋਈ ਅਗਲਾ ਸੱਜਣ ਦੀ ਇੱਕ ਦੋ ਕਾਲਾਂ ਪਹਿਲਾਂ ਆਈਆਂ ਹਨ। ਦੋਸਤੋ, ਅਗਰ ਤੁਸੀਂ ਘਰ ਚ ਪ੍ਰੈਜ਼ੀਡੈਂਟ ਹੋ, ਪ੍ਰੈਜ਼ੈਂਟ ਹੋ ਹੁਣੇ, ਤੇ ਮੈਨੂੰ ਇੱਕ ਵਾਰੀ ਕਾਲ ਫੇਰ ਮਾਰ ਦਿਓ, ਦੇਰ ਹੋ ਗਈ ਹੈ ਮੈਨੂੰ, ਤੇ ਮੈਂ ਤੁਹਾਨੂੰ ਉਸ ਫੌਰਨ ਅਟੇ ਟਾਈਮ ਲੈ ਲਾਂਗਾ। ਤੇ ਓਨੀ ਦੇਰ ਮੈਂ ਨਾ ਤੁਹਾਨੂੰ ਜਗਜੀਤ ਸਿੰਘ ਤੇ ਚਿਤਰਾ, ਉਹਨਾਂ ਦੇ ਬਾਰੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ। ਵੰਡਰਫੁਲ ਲੋਕ, ਉੱਚੀ ਸੁਸਾਇਟੀ ਦੇ ਸੋਹਣੇ ਗਵਈਏ, ਕਿਆ ਬਾਤਾਂ ਨੇ ਉਹਨਾਂ ਦੀਆਂ, ਲੋਕ ਉਹਨਾਂ ਨੂੰ ਵੇਖਣ ਵਾਸਤੇ ਮਤਲਬ ਕਿ
2: ਸੁਣਦੇ ਆ ਪ੍ਰੋਗਰਾਮ।

ਤੇ ਮੈਂ ਤੁਹਾਨੂੰ ਉਸ ਫੌਰਨ ਅਟੇ ਟਾਈਮ ਹੀ ਲੈ ਲਾਂਗਾ ਤੇ ਓਨੀ ਦੇਰ ਮੈਂ ਨਾ ਤੁਹਾਨੂੰ ਜਗਜੀਤ ਸਿੰਘ ਤੇ ਚਿਤਰਾ ਉਹਨਾਂ ਦੇ ਬਾਰੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ। ਵੰਡਰਫੁਲ ਲੋਕ, ਉੱਚੀ ਸੁਸਾਇਟੀ ਦੇ ਸੋਹਣੇ ਗਵਈਏ, ਕਿਆ ਬਾਤਾਂ ਨੇ ਉਹਨਾਂ ਦੀਆਂ। ਲੋਕ ਉਹਨਾਂ ਨੂੰ ਵੇਖਣ ਵਾਸਤੇ ਮਤਲਬ ਕਿ ਕੋਸ਼ਿਸ਼ ਕਰਦੇ ਹੁੰਦੇ ਸਨ, ਉਹਨਾਂ ਦੇ ਕੰਸਰਟ ਵੇਖਣ ਵਾਸਤੇ, ਜਾਂ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ, ਪ੍ਰੈਜ਼ੀਡੈਂਟ ਤੱਕ ਉਹਨਾਂ ਦੇ ਉਹਨਾਂ ਨੂੰ ਸੁਣਨ ਵਾਸਤੇ ਆਉਂਦੇ ਹੁੰਦੇ ਸਨ। ਪਰ ਉਹ ਜੋੜੀ ਬੜੀ ਭਾਗੀ, ਜਿਸ ਤਰ੍ਹਾਂ ਰੱਬ ਦੇ ਮਾਂ ਮਾਰ ਕੇ ਕਿਤੇ ਆਏ ਹੋਣ, ਉਹਨਾਂ ਬਾਰੇ ਤੁਹਾਨੂੰ ਥੋੜਾ ਬਹੁਤਾ ਮੈਂ ਨਾ ਕੋਈ ਦੱਸਣ ਦੀ ਕੋਸ਼ਿਸ਼ ਕਰਨਾ। ਪਰ ਉਸ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਉਹਨਾਂ ਦਾ ਇੱਕ ਗਾਣਾ ਸੁਣਾਉਣਾ, ਤੇ ਉਹ ਗਾਣੇ ਦੇ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਉਹਨਾਂ ਬਾਰੇ ਕਰਾਂਗਾ। ਲਓ ਜੀ, ਜਗਜੀਤ ਤੇ ਚਿਤਰਾ ਜੀ ਹੁਣਾਂ ਦਾ ਇੱਕ ਗਾਣਾ, ਲਓ ਗਾਣਾ ਸੁਣੋ ਜੀ ਪਹਿਲਾਂ ਉਹਨਾਂ ਦਾ, ਫਿਰ ਮੈਂ ਉਹਨਾਂ ਬਾਰੇ ਗੱਲਬਾਤ ਕਰਨਾ। ਤੇ ਜਿਹੜੇ ਸੱਜਣਾ ਮੈਨੂੰ ਪਹਿਲਾਂ ਟੈਲੀਫੋਨ ਸਟਾਰਚ ਕੀਤਾ ਸੀ ਉਹ ਦੁਬਾਰਾ ਕਰ ਸਕਦੇ ਨੇ, ਮੈਂ ਆਪਣੀ ਗੱਲਬਾਤ ਬੰਦ ਕਰ ਦਿਆਂਗਾ ਤੇ ਉਹਨਾਂ ਦੀ ਗੱਲਬਾਤ ਸੁਣਾਂਗਾ। ਠੀਕ ਹੈ ਜੀ।

0: Wow, Jeeva, wonderful song. Doya stage te gaunde, beautiful, beautiful lag rahe si. Te galbaat main inna di baat karanga, apna Kishan Chand ji, main Italy ton pehla call lai na, 5 minute baad main, 10 minute baad tuhade wala hona. Shah ji ready ho jo, main tuhade wala aa rahiya. Te Shah ji ne ji aithe. ਸਤਿ ਸ਼੍ਰੀ ਅਕਾਲ ਸ਼ਾਹ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਠਾਕ ਜੀ, ਤੁਸੀਂ ਸੁਣਾਓ ਸਰਦਾਰ ਜੀ?
0: ਮੈਂ ਅੱਲਾ ਮੀਆਂ ਹਮੇਸ਼ਾ ਤੁਹਾਡੇ ਤੇ ਮਿਹਰ ਦਾ ਹੱਥ ਰੱਖੇ, ਤੁਸੀਂ ਠੀਕ ਠਾਕ ਰਹੋ। ਇਹ ਸਾਡੀਆਂ ਸ਼ੁਭ ਇੱਛਾਵਾਂ ਨੇ ਤੁਹਾਡੇ ਵਾਸਤੇ, ਰੌਣਕਾਂ ਲੱਗੀਆਂ ਨੇ, ਤੁਹਾਡਾ ਇੰਤਜ਼ਾਰ ਸੀ ਤੇ ਆ ਜਾਓ, ਲੰਘ ਆਓ। ਅੱਜ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
1: ਜੀ? ਮੈਂ ਇੱਕ ਦੋ ਬਸ ਨਜ਼ਮਾਂ ਪੜਾਂਗਾ, ਛੋਟੀਆਂ ਛੋਟੀਆਂ।
0: ਮੈਂ ਕਿਹਾ ਜੀ, ਤੁਸੀਂ ਜਿੰਨੀਆਂ ਮਰਜ਼ੀ ਨਜ਼ਮਾਂ ਪੜੋ, ਤੁਹਾਡੇ ਤੇ ਉਹ ਅਮਰੀਕਾ ਤੱਕ ਫੈਨ ਨੇ ਲੋਕ, ਪਿਆਰ ਭਰੇ ਸੁਨੇਹੇ ਆਉਂਦੇ ਹੁੰਦੇ ਨੇ ਤੁਹਾਡੇ ਬਾਰੇ ਜੀ।
1: ਜੀ ਸ਼ੁਕਰੀਆ ਜੀ।
0: ਤੇ ਇਟਲੀ ਦਾ ਸੁਣਾਓ, ਵੈਦਰ ਕਿੱਦਾਂ ਦਾ ਹੈ ਸਾਡੇ?
1: ਜੀ ਬੜਾ ਅੱਛਾ, ਅੱਜ ਸੋਹਣਾ ਵੈਦਰ ਹੈ, ਧੁੱਪ ਚੜੀ ਹੈ।
0: ਅੱਛਾ ਅੱਛਾ, ਧੁੱਪ ਸਾਡੇ ਵੱਲ ਵੀ ਚੜੀ ਹੈ, ਲੇਕਿਨ ਹਵਾ ਚੱਲਣ ਡਈ ਹੈ।
1: ਅੱਛਾ, ਸਾਡੇ ਵੱਲ ਆਵਾਜ਼ ਪਾ, ਕੋਈ ਨੀ, ਵੈਦਰ ਬਹੁਤ ਸੋਹਣਾ ਹੈ ਜੀ, ਬਹੁਤ ਸੋਹਣਾ ਜੀ। ਪਹਿਲੋਂ ਹੈ ਗਜ਼ਲ ਹੈ ਜੀ। ਜ਼ਾਲਮ ਦਾ ਦਸਤੂਰ ਕਦੇ ਵੀ ਨਹੀਂ ਮੰਨਦਾ, ਜ਼ਾਲਮ ਦਾ ਦਸਤੂਰ ਕਦੇ ਵੀ ਨਹੀਂ ਮੰਨਦਾ, ਭਾਵੇਂ ਆ ਮਜਬੂਰ ਕਦੇ ਵੀ ਨਹੀਂ ਮੰਨਦਾ। ਵੇਲੇ ਦੇ ਚੰਗੇਜ਼ ਦਿਆਂ ਮੈਂ ਹੁਕਮਾਂ ਨੂੰ, ਵੇਲੇ ਦੇ ਚੰਗੇਜ਼ ਦਿਆਂ ਮੈਂ ਹੁਕਮਾਂ ਨੂੰ, ਸੂਣੀ ਜੇ ਮਨਜ਼ੂਰ ਕਦੇ ਵੀ ਨਹੀਂ ਮੰਨਦਾ। ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਏ, ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਏ, ਚੋਰਾਂ ਦਾ ਮਨਸ਼ੂਰ ਕਦੇ ਵੀ ਨਹੀਂ ਮੰਨਦਾ। ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਏ, ਚੋਰਾਂ ਦਾ ਮਨਸ਼ੂਰ ਕਦੇ ਵੀ ਨਹੀਂ ਮੰਨਦਾ। ਮੈਂ ਮਿੱਟੀ ਨੂੰ ਸੋਨਾ ਯਾਰੋ ਕਿੰਝ ਆਖਾਂ, ਮੈਂ ਮਿੱਟੀ ਨੂੰ ਸੋਨਾ ਯਾਰੋ ਕਿੰਝ ਆਖਾਂ, ਕਿੱਕਰ ਨੂੰ ਅੰਗੂਰ ਕਦੇ ਵੀ ਨਹੀਂ ਮੰਨਦਾ। ਮਿਨ ਬਾਗੀ ਹੁਣ ਕਹਿ ਕੇ ਸੂਲੀ ਝਾੜ ਦਿਓ, ਮਿਨ ਬਾਗੀ ਹੁਣ ਕਹਿ ਕੇ ਸੂਲੀ ਝਾੜ ਦਿਓ, ਮੈਂ ਜ਼ੁਲਮਤ ਨੂੰ ਨੂਰ ਕਦੇ ਵੀ ਨਹੀਂ ਮੰਨਦਾ, ਮੈਂ ਜ਼ੁਲਮਤ ਨੂੰ ਨੂਰ ਕਦੇ ਵੀ ਨਹੀਂ
0: ਮੰਨਦਾ।
1: ਜੀ ਜੀ ਜੀ, ਆ ਨਜ਼ਮ ਦਾ ਨਵਾਨ ਹੈ ਟੱਗੇ।
0: ਟੱਗੇ
1: ਟੱਗੇ ਦਾਂਦ ਬੈਲ,
0: ਅੱਛਾ ਬੈਲ ਟੱਗੇ, ਬਲਦ।
1: ਸਾਡੇ ਵੱਲ ਟੱਗਾ ਵੀ ਆਉਂਦੇ ਨੇ ਜੀ, ਬੈਲ ਜਿਹੜਾ ਹੁੰਦਾ ਨਾ ਦਾਂਦ,
0: ਟੱਗੇ ਬਲਦ ਬੈਲ ਤੇ ਆਸਾਨ ਟਾਈਪ ਜਿਹੜੇ ਹੁੰਦੇ ਨੇ, ਆਸਾਨ ਤੇ ਹੋਰ ਚੀਜ਼ ਹੋ ਜਾਂਦਾ ਨਾ
1: ਜੀ। ਨਜ਼ਮ ਟੱਗੇ ਨਜ਼ਮ ਦਾ ਨਵਾਨ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਹੈ। ਜ਼ਾਲਮ ਸਾਈਆਂ ਨੇ ਤੇ ਢੋਲ ਸਿਪਾਹੀਆਂ ਨੇ, ਸਰਕੀ ਜੋਣਾ ਹੈ ਤੇ ਸ਼ਾਮੀ ਛੱਡਣਾ ਹੈ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਹੈ। ਧੌਣ ਪੰਜਾਲੀ ਏ ਤੇ ਨੱਠ ਵੀ ਮਾਰੀ ਏ, ਜੇ ਪਿੱਛੇ ਅਟਣਾ ਏ ਤੇ ਫਾਲਾ ਲੱਗਣਾ ਏ, ਅਸੀਂ ਤੇ ਟੱਗੇ ਆ, ਅਸਾਂ ਤੇ ਵਗਣਾ ਏ। ਉਹ ਪਰਾਲੀ ਏ ਤੇ ਜ਼ਿੰਦਗੀ ਗਾਲੀ ਏ, ਜੇ ਮੱਠਾ ਟੁਰਨਾ ਏ ਤੇ ਡੰਡਾ ਵੱਜਣਾ ਏ, ਅਸੀਂ ਤੇ ਟੱਗੇ ਆ, ਅਸਾਂ ਤੇ ਵਗਣਾ ਏ। ਕਿਵੇਂ ਕਸਾਈਆਂ ਨੇ ਤੇ ਦੌਲਤ ਚਾਹੀਆਂ ਨੇ, ਨਜ਼ਰ ਜਮਾਈ ਏ ਕਲੇਜਾ ਕੱਢਣਾ ਏ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਏ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ। ਜੀ ਜੀ
0: ਸ਼ਾਹ ਜੀ, ਤੁਸੀਂ ਕਦੀ ਹਾਰ ਵਾਇਆ?
1: ਜੀ ਮੇਰੀਆਂ ਕੋਸ਼ਿਸ਼ ਕੀਤੀ ਏ ਤੇ ਸਾਡਾ ਉਹ ਡੇਰੇ ਤੇ ਜਾਈਦਾ ਸੀ ਉਹ ਦੌਰ ਵੇਖਿਆ ਵੇ ਦਾਨ ਵੀ ਸਨ ਆਲ ਵਗਦ ਬੰਦਿਆਂ ਵੱਡੇ ਭਰਾਊ ਨੂੰ ਤੇ ਪਿੱਛੇ ਪਿੱਛੇ ਨਾਲ ਟੁਰਦਿਆਂ ਪਨੀਰੀਆਂ ਪੱਟੀਆਂ ਨੇ ਮੁੰਜੀਆਂ ਲਾਈਆਂ ਨੇ ਕਣਕਾਂ ਵੱਢੀਆਂ ਨੇ
0: ਸਾਰਾ ਇਹ ਖੇਤੀਬਾੜੀ ਦਾ ਕੰਮ ਕਰਦਾ ਰਿਹਾ ਪੜਦੇ ਨਾਲ ਹੀ ਘਰਦਿਆਂ ਦੇ ਤੇ ਆਪਣੇ ਕੰਮ ਕਰਨ ਵਾਲੇ ਵੀ ਰੱਖੇ ਹੁੰਦੇ ਨੇ ਨਾ ਇੱਕ ਦੋ ਨਾਲ ਮੈਂ ਵੀ ਬਿਲਕੁਲ ਹਾਲ ਲਾਉਂਦਾ ਰਿਹਾ ਉਹਨਾਂ ਦੇ ਨਾਲ ਜਦੋਂ ਛੁੱਟੀਆਂ ਹੁੰਦੀਆਂ ਸਨ ਮੈਨੂੰ ਨਹੀਂ ਵੀ ਛੁੱਟੀਆਂ ਹੁੰਦੀਆਂ ਸੀ ਤੇ ਜਿੰਨਾ ਕੁ ਅਸੀਂ ਕੰਮ ਉਦੋਂ ਨਾ ਬੱਚੇ ਵੀ ਨਾਲ ਘਰ ਦਾ ਪੂਰਾ ਕੰਮ ਕਰਾਉਂਦੇ ਹੁੰਦੇ ਸਨ
1: ਜੀ
0: ਡੰਗਰਾਂ ਦੀਆਂ ਪੱਠੇ ਵੱਢ ਕੇ ਲਿਆਉਣੇ ਕੁਤਰਨੇ ਡੰਗਰਾਂ ਨੂੰ ਪਾਉਣੇ ਜਾਂ ਜੋ ਵੀ ਪਾਣੀ ਲਾਉਣੇ ਹਾਲ ਵਾਹੁਣਾ ਪੱਠੇ ਬੀਜਣੇ ਤੇ ਇਹ ਉਹ ਸਾਰਾ ਕੁਛ ਸੁਹਾਗਾ ਵਾਹੁਣਾ ਕੱਦੂ ਕਰਨੇ ਝੋਨੇ ਲਾਉਣੇ ਗੋਡੀਆਂ ਕਰਨੀਆਂ ਇਹ ਸਾਰਾ ਕੁਛ ਮੈਂ ਕੀਤਾ ਤੇ ਤੁਸੀਂ ਕਿਹਾ ਨਾ ਫਾਲਾ ਲੱਗਣਾ ਏ ਉਹ ਫਾਲੇ ਵੀ ਲੱਗ ਜਾਂਦੇ ਹੁੰਦੇ ਸਨ ਕਦੀ ਕਦੀ ਸਾਡੀ ਗਲਤੀ ਨਾਲ ਹੀ ਲੱਗਦੇ ਹੁੰਦੇ ਸਨ
1: ਹਾਂਜੀ ਬਿਲਕੁਲ ਜੀ ਬਿਲਕੁਲ
0: ਡੰਗਰਾਂ ਦੇ ਕਿਤਰਾਂ ਵਿਚਾਰੇ ਡੰਗਰ ਸਾਰੀ ਸਾਰੀ ਦਿਹਾੜੀ ਵੇਖੋ ਇੱਕ ਹਾਲ ਨਾਲ ਵੀ ਲੋਕ ਕਿੱਲਾ ਕਿੱਲਾ ਵਾਹ ਕੇ ਆਉਂਦੇ ਹੁੰਦੇ ਸੀ ਤੇ ਕਿੰਨਾ ਤੁਰਦੇ ਹੋਣਗੇ ਤੇ ਡੰਗਰ ਕਿੰਨਾ ਤੁਰਦੇ ਹੋਣ ਜਿਹੜਾ ਮਨੇਰੇ ਬੰਦਾ ਚਲੇ ਜਾਂਦਾ ਹੁੰਦਾ ਸੀ ਤਿੰਨ ਵਜੇ ਹੀ ਉਹ ਹਿਸਾਬ ਲਾਓ ਕਿ ਇੱਕ ਕਿੱਲਾ ਦੁਪਹਿਰ ਨੂੰ ਵਾਹ ਕੇ ਆਉਂਦਾ ਹੁੰਦਾ ਸੀ ਤੇ ਵੇਖੋ ਬੰਦਾ ਕਿੰਨਾ ਤੁਰਿਆ ਡੰਗਰ ਕਿੰਨੇ ਤੁਰੇ ਜਿਹੜੇ ਡੰਗਰ ਖਰਾਸੇ ਜੁੱਤੇ ਹੁੰਦੇ ਸਨ ਉਹ ਉਹਨਾਂ ਦੀ ਹਾਲਤ ਜਿਹੜੇ ਡੰਗਰ ਖੂਹ ਵਾਹੁੰਦੇ ਹੁੰਦੇ ਸੀ ਖੂਹ ਅੱਗੇ ਜੁੱਤੇ ਹੁੰਦੇ
1: ਸਨ
0: ਤੇ ਅੱਜ ਕੱਲ ਮਸ਼ੀਨਰੀ ਨਾਲ ਕਿੰਨਾ ਈਜ਼ੀ ਹੋ ਗਿਆ ਸਾਰਾ ਕੁਛ
1: ਬਿਲਕੁਲ ਸਹੀ ਕਿਹਾ ਜੀ ਬਹੁਤ ਜੀ ਬਹੁਤ ਬਹੁਤ ਬਹੁਤ
0: ਕਿੰਨੀ ਸੁਵਿਧਾ ਹੋ ਗਈ ਹੈ ਕਿੰਨੇ ਅਰਮਾਨਦਾਇਕ ਜ਼ਿੰਦਗੀ ਪਹਿਲਾਂ ਨਾਲੋਂ ਹੋ ਗਈ ਹੈ ਪਹਿਲਾਂ
1: ਜੀ ਸਰ ਜੀ ਜੀ
0: ਮਿਹਨਤ ਵੇਖੋ ਕਿਸਾਨਾਂ ਦੀ ਮਿਹਨਤ ਪਹਿਲਾਂ ਕਿੰਨੀ ਹੁੰਦੀ ਸੀ
1: ਜੀ ਤੁਸੀਂ ਵੇਖੋ ਨਾ ਦੁਨੀਆ ਸਾਰੀ ਤੋਂ ਅੱਧਾ ਗੰਦਾ ਜਿਹੜਾ ਅਮਰੀਕਾ ਪੈਦਾ ਕਰ ਰਿਹਾ ਨਾ ਅਮਰੀਕਾ ਜੀ ਦੀ ਸਭ ਤੋਂ ਜ਼ਿਆਦਾ ਜ਼ਰਾਇਤ ਹੈ ਉਹਦੀ ਵੀ ਸਿਰਫ 6% ਲੇਬਰ ਜਿਹੜੀ ਏ ਉਹ ਜ਼ਰਾਤ ਨਾਲ ਅਟੈਚਡ ਹੈ ਤੇ ਉਹ ਇੰਨਾ ਗੱਲਾ ਯਾਨੀ ਕਿ ਮਸ਼ੀਨੀ ਜ਼ਰਾਤ ਦੇ ਜ਼ਰੀਏ ਇੰਨਾ ਗੱਲਾ ਇੰਨੀ ਹਰ ਚੀਜ਼ ਜ਼ਰੀ ਪੈਦਾਵਾਰ ਕਰ ਰਿਹਾ
0: ਜੀ ਤੁਸੀਂ ਸ਼ਾਹ ਜੀ ਅਮਰੀਕਾ ਗਏ ਹੋ ਕਦੀ
1: ਨਹੀਂ ਮੈਂ ਨਹੀਂ ਜਾ ਸਕਿਆ ਆਪਣੇ ਸਾਰੇ ਮੇਰੀ ਭੈਣ ਉੱਥੇ ਵੇ ਮੇਰੇ ਪਨੂਜੇ ਮੇਰੇ ਪਨੇ ਹੋਰ ਰਿਸ਼ਤੇਦਾਰ
0: ਜਰੂਰ ਚੱਕਰ ਮਾਰਿਓ ਵੇਖਣ ਵਾਲਾ ਮੁਲਕ ਹੈ ਵੰਡਰਫੁਲ ਮੁਲਕ ਹੈ ਜੀ ਟਮਾਟਰਾਂ ਦੀ ਮਤਲਬ ਕਿ ਫਸਲ ਸ਼ੁਰੂ ਹੋ ਜਾਏਗੀ ਤੇ ਤੁਸੀਂ ਇੱਕ ਘੰਟਾ ਹਾਈਵੇ ਤੇ ਚਲਾ ਰਹੇ ਹੋ ਨਾ ਕਾਰ ਟਮਾਟਰ ਵੀ ਆਈ ਜਾਣਗੇ ਜੇ ਅੰਗੂਰ ਤੇ ਅੰਗੂਰ ਬਾਗ ਤੇ ਜੇ ਆ ਗਾਈਆਂ ਨਹੀਂ ਜਿਹੜੀਆਂ ਇਹਨਾਂ ਦਾ ਕੀ ਸਟਾਲ ਵਗੈਰਾ ਹੁੰਦੇ ਖੁਰੇ 50-50 ਕਿਲੋਮੀਟਰ ਤੱਕ ਗਾਈਆਂ ਹੀ ਗਾਈਆਂ ਨਜ਼ਰ ਆਈ ਚਲੀਆਂ ਜਾਣਗੀਆਂ ਤੇ ਤੁਹਾਨੂੰ ਦੂਸਰਾ ਕੁਛ ਜੇ ਬਾਗ ਆ ਗਏ ਨੇ ਤੇ ਪਤਾ ਹੀ ਨਹੀਂ ਜਿੱਥੋਂ ਤੱਕ ਨਜ਼ਰ ਜੇ ਟਮਾਟਰ ਆ ਗਏ ਨੇ ਤੇ ਮੈਂ ਆਪਣੇ ਨਾਲ ਦੇ ਨੂੰ ਪੁੱਛਿਆ ਵੀ ਇਹ ਟਮਾਟਰ ਇਤਨਾ ਤੋੜਦੇ ਕਿੱਦਾਂ ਹੋਣਗੇ ਕਹਿੰਦੇ ਨੇ ਇੱਕੋ ਵਾਰੀ ਲੱਗਦੇ ਤੇ ਇੱਕੋ ਵਾਰੀ ਪੱਕਦੇ ਨੇ ਤੇ ਇੱਕੋ ਵਾਰੀ ਮਸ਼ੀਨ ਇਹਨਾਂ ਨੂੰ ਤੋੜ ਲੈਂਦੀ ਆ ਤੇ ਹੁਣ ਸਾਰੀ ਦੁਨੀਆਂ ਨੂੰ ਕੇਚਪ ਐਵੇਂ ਨੀ ਸਪਲਾਈ ਕਰਨ ਡੇ ਹੈਗੇ ਜਿਹੜੀ ਉਹਨਾਂ ਦੀ ਬਾਗਬਾਨੀ ਹੈ ਨਾ ਤੁਸੀਂ ਵੇਖ ਕੇ ਹੈਰਾਨ ਹੀ ਰਹਿ ਜਾਓਗੇ ਤੇ ਮਸ਼ੀਨਰੀ ਵੇਖ ਕੇ ਹੈਰਾਨ ਪਹਾੜ ਪਹਾੜ ਜਿੱਡੀਆਂ ਉਹਨਾਂ ਕੋਲ ਮਸ਼ੀਨਰੀ ਦੀਆਂ ਕਰੇਨਾਂ ਹੀ ਨੇ ਜਿਹੜੀਆਂ ਮਿੰਟ ਚ ਨਾਲੇ ਕੱਢ ਦਿੰਦੀਆਂ ਨੇ ਨਹਿਰਾਂ ਕੱਢ ਦਿੰਦੀਆਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ
1: ਜੀ ਉੱਥੇ 1800 ਵਿੱਚ ਘੋੜਿਆਂ ਨਾਲ ਮਸ਼ੀਨਾਂ ਚੱਲਦੀਆਂ ਸਨ ਜਿਹੜੀਆਂ ਕਣਕ ਵੱਢਦੀਆਂ ਹਨ 1800 ਵਿੱਚ ਫਿਰ 1840-50 ਵਿੱਚ ਉਹ ਟਰੈਕਟਰ ਸ਼ੁਰੂ ਹੋ ਗਏ ਸਨ ਜਿਹੜੇ ਬਾਪ ਦੇ ਇੰਜਣ ਨਾਲ ਚੱਲਦੇ ਸਨ ਬਾਪ ਨਾਲ
0: ਜੀ ਜੀ
1: ਜਾ ਵੱਡੇ ਇੰਜਣ ਜੀ ਜੀ
0: ਜੀ ਬਿਲਕੁਲ ਵਾਕਿਆ ਕਹਤੇ ਤੁਸੀਂ ਵੇਖੋਗੇ ਬਾਕੀ ਗੱਲਾਂ ਸਾਰੀਆਂ ਛੱਡ ਦਿਓ ਮਤਲਬ ਕਿ ਰਾਜਨੀਤੀ ਪੋਲੀਟਿਕਸ ਛੱਡ ਦਿਓ ਤੇ ਅਮਰੀਕਾ ਚ ਇੱਕ ਸ਼ਹਿਰ ਵੇਖੋਗੇ ਤੇ ਤੁਸੀਂ ਕਹੋਗੇ ਕਮਾਲ ਹੈ ਬੜਾ ਸੋਹਣਾ ਸ਼ਹਿਰ ਹੈ ਬੜਾ ਪੈਸਾ ਹੈ ਦੂਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ ਤੀਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ ਫਿਰ ਤੁਸੀਂ ਹੈਰਾਨੀ ਪ੍ਰਗਟ ਕਰੋਗੇ ਕਿ ਅਮਰੀਕਾ ਐਵੇਂ ਨਹੀਂ ਸਰਪੰਚ ਬਣਿਆ ਇਹਦੇ ਕੋਲ ਕਿੰਨਾ ਪੈਸਾ ਹੈ ਕਿੰਨੀ ਇੱਥੇ ਜਾਇਦਾਦ ਜਾਂ ਕਿੰਨੀ ਇੱਥੇ ਰਿਚਨੈਸ ਹੈ ਸਾਰੀ ਦੁਨੀਆਂ ਚ ਇਹਨਾਂ ਦਾ ਡਾਲਰ ਹੈ ਹਾਂਜੀ ਬਾਕੀ ਉਹ ਚੰਗਾ ਮਾੜਾ ਉਹਨੂੰ ਇੱਕ ਲਾਂਭੇ ਅਸੀਂ ਰੱਖਦੇ ਹਾਂ ਹਾਲੇ
1: ਠੀਕ ਹੈ ਪ੍ਰੋਡਕਸ਼ਨ ਚ ਬਹੁਤ
0: ਬੱਲੇ ਬੱਲੇ
1: ਸਾਇੰਸੀ ਜਾਇਦਾਦ ਪ੍ਰੋਡਕਸ਼ਨ
0: ਦੁਨੀਆਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਉੱਥੇ ਦੁਨੀਆਂ ਦੇ ਸਭ ਤੋਂ ਵੱਡੇ ਪੋਲ ਉੱਥੇ ਦੁਨੀਆਂ ਦੀ ਸਭ ਤੋਂ ਵੱਡੀ ਮਸ਼ੀਨਰੀ ਮਿਊਜ਼ੀਅਮ ਮੈਂ ਤੁਹਾਨੂੰ ਕੀ ਦੱਸਾਂ ਹੈਰਾਨ ਬਿਲਡਿੰਗਾਂ ਦੁਨੀਆਂ ਦੀ ਸਭ ਤੋਂ ਵੱਡੀਆਂ ਹੈਰਾਨ ਹੋਣ
1: ਜੀ ਜੀ ਦੁਨੀਆਂ ਦੀਆਂ 1600 ਵੱਡੀਆਂ ਇਜਾਦਾਤ ਅਮਰੀਕਾ ਚੋਂ ਜਿਹੜੀਆਂ ਚੀਜ਼ਾਂ ਨੇ 1600 ਜੀ ਜੀ ਯਾਰ
0: ਜੀ ਵਾਕਿਆ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸੈਕਿੰਡ ਵਰਲਡ ਵਾਰ ਦੇ ਵਿੱਚ ਦੁਨੀਆਂ ਸਾਰੇ ਜਿਹੜੇ ਜਰਮਨ ਦੇ ਇੰਟੈਲੀਜੈਂਟ ਇੰਜੀਨੀਅਰ ਤੇ ਪੜ੍ਹੇ ਲਿਖੇ ਸਨ ਸਾਰੇ ਜਿਹੜੇ ਉਹਨਾਂ ਨੂੰ ਜਹਾਜ਼ ਸੰਭਾਲ ਕੇ ਲੈ ਗਿਆ ਸੀ ਤੇ ਦੁਨੀਆਂ ਭਰ ਤੋਂ ਪੜ੍ਹਿਆ ਲਿਖਿਆ ਨੂੰ ਇਹ ਆਪਣੇ ਕੰਟਰੀ ਦੇ ਵਿੱਚ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਪੜਿਆ ਲਿਖਿਆ ਲੋਕਾਂ ਨੂੰ ਖਿੱਚ ਧੂ ਕੇ ਆਪਣੇ ਮੁਲਕ
1: ਜੀ ਪੂਰੀ ਦੁਨੀਆਂ ਚੋਂ ਪੂਰੀ ਦੁਨੀਆਂ ਵਿਚੋਂ ਸੋਵੀਅਤ ਯੂਨੀਅਨ ਟੁੱਟਿਆ ਜਿਹੜੇ ਉਹਨਾਂ ਸਾਰੇ ਸਾਇੰਸਦਾਨ ਇਹਨਾਂ ਚੁੱਕ ਲਏ ਮਤਲਬ
0: ਸਾਡੇ ਇੱਕ ਖੁਰਾਣਾ ਸਾਹਿਬ ਸਨ ਉਹਨਾਂ ਨੂੰ ਉਹਨੇ ਇੰਡੀਆ ਗਵਰਨਮੈਂਟ ਨੂੰ ਵੀ ਮੈਨੂੰ ਇੱਕ ਬਣਾ ਦਿਓ ਲੈਬੋਰੇਟਰੀ ਜਿਹੀ ਛੋਟੀ ਜਿਹੀ ਮੈਂ ਕੋਈ ਟੈਸਟ ਕਰ ਲੈਂਦਾ ਸਾਡੇ ਜਵਾਬ ਹੀ ਉਹਨੂੰ ਕਿਸੇ ਨੇ ਨਹੀਂ ਦਿੱਤਾ ਉਹ ਇਧਰ ਚਲੇ ਗਏ ਜਾਂ ਇਹ ਉਹਨਾਂ ਨੂੰ ਲੈ ਗਏ ਉਹਨਾਂ ਨੇ ਪਤਾ ਨੀ ਇਸ ਵੇਲੇ ਮੈਨੂੰ ਯਾਦ ਨੀ ਕੀ ਆਜ਼ਾਦ ਕੀਤਾ ਅਮਰੀਕਾ ਚ ਜਾ ਕੇ
1: ਉਹ ਨੋਬਲ ਇਨਾਮ ਦੇ ਖਰਾਣਾ ਸਾਹਿਬ ਪੰਜਾਬੀ ਦੇ ਪਿੱਛੋਂ ਪੰਜਾਬੀ ਸਾਡੇ ਪੰਜਾਬ ਦੇ ਜੇ ਉਧਰ ਉਹਨਾਂ ਦੀ ਫੈਮਿਲੀ ਗਈ
0: ਇੰਡੀਆ ਗਵਰਨਮੈਂਟ ਜਦੋਂ ਵਾਪਸ ਆਏ ਇੰਡੀਆ ਗਵਰਨਮੈਂਟ ਨੇ ਉਹਨਾਂ ਦੀ ਇੱਜ਼ਤ ਮਾਣ ਵਿਚ ਇੱਕ ਪਾਰਟੀ ਦਿੱਤੀ ਪਹਿਲਾਂ ਤੇ ਉਹਨੇ ਜਾਣ ਤੋਂ ਹੀ ਇਨਕਾਰ ਕਰ ਦਿੱਤਾ ਪਰ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਪਾਰਟੀ ਚ ਗਏ ਤੇ ਉਹਨੇ ਫਿਰ ਸਰਕਾਰ ਨੂੰ ਗੱਲਾਂ ਸੁਣਾਈਆਂ ਉਹ ਉਦਣ ਕਿੱਥੇ ਸੀ ਜਿੱਦਣ ਤੁਸੀਂ ਅੱਜ ਮੈਨੂੰ ਕਾਹਦੀ ਪਾਰਟੀ ਦੇਣ ਡਏ ਹੋ ਉਦਣ ਕਿੱਥੇ ਸੀ ਜਿੱਦਣ ਮੈਂ ਕਿਹਾ ਸੀ ਮੈਨੂੰ ਮਾੜੀ ਜੀ ਲੈਬੋਰੇਟਰੀ ਜੀ ਬਣਾ ਦਿਓ ਮੈਂ ਕੋਈ ਚੈੱਕ ਕਰਨ ਤੁਸੀਂ ਮੈਨੂੰ 3 ਸਾਲ ਜਵਾਬ ਹੀ ਨਹੀਂ ਦਿੱਤਾ ਤੇ ਮੈਂ ਕੋਈ 30 ਚਿੱਠੀਆਂ ਲਿਖੀਆਂ ਮੈਨੂੰ ਤੁਹਾਡਾ ਇਹੋ ਜਿਹਾ ਇੱਜ਼ਤ ਮਾਣ ਨਹੀਂ ਚਾਹੀਦਾ ਪਰ ਮੈਂ ਤੁਹਾਡੀ ਇੰਨੀ ਇੱਜ਼ਤ ਰੱਖੀ ਹੈ ਕਿ ਮੈਂ ਤੁਹਾਡੀ ਪਾਰਟੀ ਚ ਆ ਗਿਆ ਲਾਂਤਾਂ ਪਾ ਕੇ ਗਏ
1: ਜਿਹੜਾ ਤੁਹਾਡਾ ਸਦਰ ਰਿਹਾ ਜੀ ਅਬਦੁਲ ਕਲਾਮ ਤੁਹਾਡੇ 8ਵੀਂ ਪ੍ਰੋਗਰਾਮ ਦਾ ਬਾਨੀ ਇਹ ਪਾਕਿਸਤਾਨ ਵੀ ਵਿਚਾਰਾ ਕੰਮ ਢੂੰਡਦਾ ਰਿਹਾ ਜੀ ਇਹਨੂੰ ਕਿਸੇ ਨੇ ਸੀ ਦਿੱਤਾ ਡਾਕਟਰ ਕਬੀਰ ਜਿਹੜਾ ਸਾਡੇ ਮੁਲਕ ਦਾ ਹੈ ਉਹਦੇ ਬਾਰੇ ਚ ਉਹ ਇੰਡੀਆ ਢੂੰਡਦਾ ਰਿਹਾ ਉਸ ਕੰਮ ਕਿਸੇ ਦੌਰ ਚ
0: ਉੱਥੇ
1: ਨੇ ਸਾਨੂੰ ਪੁੱਛਿਆ
0: ਸਾਡੇ ਤੇ ਚਾਰ ਪਲੂਸ ਜਿਹੜੇ ਨੇ ਉਹ ਉੱਚੀਆਂ ਪੋਸਟਾਂ ਰਿਸ਼ਵਤਾਂ ਲੈਣ ਵਾਲੇ ਚਾਚੇ ਭਤੀਜੇ ਫਲਾਣ ਧੀ ਪਰ ਗੱਲ ਚੱਲੀ ਸੀ ਅਮਰੀਕਾ ਤੋਂ ਅਮਰੀਕਾ ਦੁਨੀਆਂ ਦੇ ਅਕਲਮੰਦ ਲੋਕਾਂ ਨੂੰ ਵੀਜ਼ਾ ਨਹੀਂ ਵੀਜ਼ਾ ਹੀ ਨਹੀਂ ਦਿੰਦਾ ਆਪ ਇਨਵਾਈਟ ਕਰਦਾ ਵੀ ਆਓ ਸਾਡੇ ਕੋਲ
1: ਬਿਲਕੁਲ ਬਿਲਕੁਲ ਬਿਲਕੁਲ
0: ਗੱਲ ਹੋਈ ਤੇ ਸ਼ਾਹ ਜੀ ਮੈਂ ਨਾ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ ਜ਼ਰੂਰ
0: ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ ਮਨੁੱਖਤਾ ਤੋਂ ਹੀ ਮਿਹਨਤੀ ਤੋਂ ਜਿਹੜੇ ਕੁਰਬਾਨ ਹੋਏ ਨੇ ਲੋਕ ਹਾਂਜੀ ਆਦਮੀਆਂ ਤੋਂ ਮਨੁੱਖਤਾ ਤੋਂ ਹਿਊਮੈਨਿਟੀ ਤੋਂ ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਦੇ ਨਾਇਕ ਮੇਰੇ ਨੇ ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਸਭ ਗੋਰੇ ਕਾਲੇ ਮੇਰੇ ਨੇ
1: ਵਾਹ ਵਾਹ ਦੁਬਾਰਾ ਪੜੋ ਜੀ ਦੁਬਾਰਾ ਦੁਬਾਰਾ
0: ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਸਭ ਗੋਰੇ ਕਾਲੇ ਮੇਰੇ ਨੇ ਮੈਂ ਸਭ ਦਾ ਤੇ ਸਭ ਮੇਰੇ ਨੇ ਕੁਦਰਤ ਦੇ ਨਜ਼ਾਰੇ ਮੇਰੇ ਨੇ ਮੈਂ ਸਭ ਦਾ ਤੇ ਸਭ ਮੇਰੇ ਨੇ ਕੁਦਰਤ ਦੇ ਨਜ਼ਾਰੇ ਮੇਰੇ ਨੇ ਆ ਸਾਰੀ ਧਰਤੀ ਸੁੱਚਾ ਸਿੰਘ ਦੀ ਜੇ ਇਹ ਚੰਨ ਤੇ ਤਾਰੇ ਮੇਰੇ ਨੇ ਸਾਰੀ
1: ਸਾਰੀ
0: ਧਰਤੀ ਸੁੱਚਾ ਸਿੰਘ ਦੀ ਜੇ ਇਹ ਚੰਨ ਤੇ ਤਾਰੇ ਮੇਰੇ ਨੇ ਮੇਰਾ ਮੁਲਕ ਇੰਡੀਆ ਹੀ ਨਹੀਂ ਜੀ ਇਹ ਪਲੈਨਟ ਮੇਰਾ ਮੁਲਕ ਹੈ ਸਾਰੇ ਦਾ ਸਾਰਾ
1: ਜੀ ਬਿਲਕੁਲ ਸਾਰੀ ਇਨਸਾਨੀਅਤ ਨਾਲ ਪਿਆਰ ਕਰਨਾ ਚਾਹੀਦਾ ਸਾਰੀ ਇਨਸਾਨੀਅਤ ਨਾਲ ਬੇਗੁਨਾ ਬੰਦਾ ਕੋਈ ਇੰਡੀਆ ਵਿਚ ਮਰੇ ਪਾਕਿਸਤਾਨ ਚ ਮਰੇ ਇਸਰਾਇਲ ਚ ਮਰੇ ਜਰਮਨੀ ਚ ਮਰੇ ਓਹਦੀ ਮੁਜ਼ੰਮਤ ਕਰਨੀ ਚਾਹੀਦੀ ਹੈ ਜੀ ਤੇ ਜ਼ਾਲਮ ਜਿੱਥੋਂ ਦਾ ਵੀ ਹੈ ਓਹਦੀ ਮੁਖਾਲਫਤ ਕਰਨੀ ਚਾਹੀਦੀ
0: ਬਹੁਤ ਬਹੁਤ ਮਿਹਰਬਾਨੀ ਥੈਂਕ ਯੂ
1: ਜੀ ਸ਼ੁਕਰੀਆ ਜੀ ਸ਼ੁਕਰੀਆ
0: ਜੀ ਖੁਦਾ
1: ਓਕੇ ਜੀ ਓਕੇ ਜੀ ਅੱਲਾ
0: ਇਹ ਸਨ ਜੀ ਸ਼ਾਹ ਜੀ ਹੁਣ ਇਟਲੀ ਤੋਂ ਹੁਣ ਅਸੀਂ ਕਿਸ਼ਨ ਚੰਦ ਜੀ ਮੈਂ ਆਪ ਜੀ ਵੱਲ ਆ ਰਿਹਾ ਤੇ ਰੈਡੀ ਹੋ ਜਾਓ ਤੁਸੀਂ। ਵਾਹ ਜੀ ਵਾਹ।
2: ਹੈਲੋ
0: ਕਿਸ਼ਨ ਚੰਦ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ ਤੇ।
2: ਸਤਿ ਸ੍ਰੀ ਅਕਾਲ ਵੀਰ ਜੀ, ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਸਭ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਮੈਂ ਮਾਫ਼ੀ ਚਾਹੁੰਦਾ, ਮੈਂ ਤੁਹਾਡੇ ਤੱਕ ਪਹੁੰਚਣ ਤੱਕ ਅੱਜ ਕਾਫ਼ੀ ਲੇਟ ਹੋ ਗਿਆ ਤੇ।
2: ਨਹੀਂ ਕੋਈ ਗੱਲ ਨੀ।
0: ਇਹ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ ਰਾਜੀ? ਕੁਛ ਹੋ ਤੁਸੀਂ?
2: ਬਸ ਵਧੀਆ, ਸਭ ਵਧੀਆ, ਸਭ ਮੇਰਾ ਨੇ, ਸਭ ਮੇਰਾ।
0: ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਲ ਰੱਖੇ ਜੀ। ਹਾਂਜੀ, ਖੁਸ਼ ਰਹੋ, ਤੁਸੀਂ ਖੁਸ਼ੀਆਂ ਵੰਡਣ ਵਾਲੇ ਲੋਕ ਹੋ, ਤੁਹਾਡੇ ਕੋਲ ਖੁਸ਼ੀਆਂ ਦਾ ਕਦੇ ਘਾਟਾ ਨਾ
2: ਹੋਵੇ।
0: ਕੀ ਕਹਿਣਾ ਚਾਹੋਗੇ ਸਰ ਤੁਸੀਂ?
2: ਕਹਿਣਾ ਕੀ ਆ ਸਾਹਿਬ, ਇਸ ਤਰ੍ਹਾਂ ਕਿ ਤੁਸੀਂ ਵੇਖ ਨਹੀਂ ਗਏ ਹੋ, ਕਈ ਦਿਨਾਂ ਦਾ 35-36 ਦਿਨ ਹੋ ਗਏ ਨੇ ਲੜਾਈ ਨੂੰ।
0: ਹਾਂਜੀ, ਇਹ ਤੇ ਬਹੁਤ ਸੈਡ ਹੈ।
2: ਇਰਾਨ ਔਰ ਅਮਰੀਕਾ ਦੀ ਔਰ ਇਜ਼ਰਾਈਲ ਦੀ ਲੜਾਈ ਲੱਗੀ ਹੋਈ ਆ। ਮੈਂ ਕਦੇ ਕਦੇ ਸੋਚਦਾ ਵੀ ਕਿਹੜੇ ਪਾਸੇ ਜਾਊਗੀ ਇਹ, ਕੀ ਵਰਲਡ ਵਾਰ 3 ਦੇ ਵਿੱਚ ਤਬਦੀਲ ਹੋ ਜਾਊਗੀ?
0: ਨਹੀਂ ਜੀ, ਵਰਲਡ ਵਾਰ 'ਚ ਤਾਂ ਤਬਦੀਲ ਨਹੀਂ ਹੋਏਗੀ। ਪਰ ਮਤਲਬ ਇਹ ਮੇਰੇ ਕੋਈ ਲਾਸਟ ਵਰਡ ਨਹੀਂ ਕਿ ਮੈਂ ਕੋਈ ਐਨਾਲਿਸਿਸ ਕਰਕੇ, ਲੇਕਿਨ ਅੰਦਾਜ਼ਾ ਹੁੰਦਾ ਨਾ।
2: ਹਾਂਜੀ,
0: ਵਰਲਡ ਵਾਰ ਨਹੀਂ, ਸਵਾਲ ਹੀ ਪੈਦਾ।
2: ਕਿਉਂਕਿ ਦੇਖੋ, ਦੁਨੀਆ ਘਬਰਾ ਜਾਂਦੀ ਹੈ ਜਦੋਂ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਲੜਾਈ ਹੁੰਦੀ ਆ, ਤੇ ਦੁਨੀਆ ਤੇ ਘਬਰਾ ਜਾਂਦੀ ਆ। ਮਤਲਬ ਕਿ ਮਰਦੀ
0: ਗੱਲ ਲੜਾਈਵਾਰ ਤੇ ਤਾਂ ਲੱਗੇ ਜੇ ਕੋਈ ਇੱਕ ਦੋ ਬੰਦੇ ਤਗੜੇ ਹੋਣ ਵਿੱਚ, ਤੇ ਬਾਕੀ ਸਾਰੀ ਹੈ। ਹੁਣ ਜਿਸ ਤਰ੍ਹਾਂ ਦਾ ਬੰਬ ਤੁਹਾਡੇ ਕੋਲ ਹੈ, ਉਦੋਂ ਦਾ ਹੀ ਮੇਰੇ ਕੋਲ ਹੈ, ਤੇ ਤੁਸੀਂ ਮਾਰ ਕੇ ਆਪ ਵੀ ਨਹੀਂ ਬਚ ਸਕਦੇ। ਤੇ ਨੰਬਰ ਦੋ, ਦੋ ਬਦਮਾਸ਼ ਹੋਣਗੇ, ਉਹਨਾਂ ਦਾ ਗਰੁੱਪ ਹੁੰਦਾ, ਉਹ ਗਰੁੱਪਾਂ ਦੇ ਵਿੱਚੋਂ ਬੰਦੇ ਕਤਲ ਹੁੰਦੇ ਰਹਿਣਗੇ ਉਹਨਾਂ ਦੀ ਲੜਾਈ ਦੇ ਵਿੱਚੋਂ, ਲੇਕਿਨ ਉਹ ਬਦਮਾਸ਼ ਇੱਕ ਦੂਜੇ ਨਾਲ ਲੜਨ ਮੈਦਾਨ ਚ ਨਹੀਂ ਆਉਂਦੇ ਹੁੰਦੇ।
2: ਉਹ ਤੇ ਗੱਲ ਹੈ,
0: ਬਿਲਕੁਲ ਬਿਲਕੁਲ।
2: ਵਰਲਡ ਵਾਰ ਲੜਦੀ ਦੇ ਫੌਜ ਆ, ਲੀਡਰ ਦੇ ਆਪਣੀ ਆਪਣੀ ਜਗ੍ਹਾ ਤੇ ਸੁਰੱਖਿਅਤ ਬੈਠੇ ਰਹਿੰਦੇ ਆ।
0: ਚੁੰਚੇ
2: ਮਰਨੀ ਧਾਨ ਤੇ ਆਮ ਜਨਤਾ ਦਾ ਹੀ ਹੋਣਾ ਜੀ।
0: ਪਰ ਆ ਟਰੰਪ ਦੀ ਜਿਹੜੀ ਹੈਗੀ ਆ ਬਦਮਾਸ਼ੀ ਤੇ ਗੁੰਡਾਗਰਦੀ ਤੇ ਮੂਰਖ ਪੁਣਾ, ਸਾਰੇ ਜਮਾਨੇ ਨੇ ਦੁਨੀਆਂ ਨੇ
2: ਵੈਸੇ ਮੂਰਖ ਪੁਣਾ ਹੀ ਆ ਉਸ ਬੰਦੇ ਦਾ। ਸਗੋਂ ਤੂੰ ਏਡੇ ਵੱਡੇ ਕੰਟਰੀ ਦਾ, ਇੰਨੇ ਰਿਸਪੈਕਟਡ ਕੰਟਰੀ ਦਾ ਤੂੰ ਪ੍ਰੈਜੀਡੈਂਟ ਬਣਿਆ ਸੀਗਾ, ਤੂੰ ਦੁਨੀਆਂ ਦੇ ਵਿੱਚ ਇੱਜ਼ਤ ਕਮਾ ਸਕਦਾ ਸੀਗਾ, ਤੇ ਤੂੰ ਆਉਂਦਿਆਂ ਹੀ ਕਹਿਣ ਲੱਗ ਪਿਆ ਕੈਨੇਡਾ ਨੂੰ ਮੈਂ ਆਪਣਾ ਸਟੇਟ ਬਣਾ ਲਵਾਂਗਾ, ਮੈਂ ਗ੍ਰੀਨਲੈਂਡ ਤੇ ਕਬਜ਼ਾ ਕਰ ਲਾਂਗਾ, ਮੈਂ ਪੁਰਾਣੀ ਜਗ੍ਹਾ ਤੇ ਕਬਜ਼ਾ ਕਰ ਲਾਂਗਾ। ਇਹ ਕੋਈ ਚੀਜ਼ਾਂ ਠੀਕ ਥੋੜੀਆਂ ਨੇ
0: ਨਾ, ਇਹ ਲੈਂਗੁਏਜ ਗੁੰਡਿਆਂ ਵਾਲੀ ਤੇ ਮੂਰਖਾਂ ਵਾਲੀ ਤੇ ਅਕਲੋਂ ਪੈਦਲ
2: ਵਾਲਿਆ। ਅੱਜ ਯਾਰ ਕਿਹੜਾ ਟਾਈਮ ਹੈ, ਕਿਹੜਾ ਟਾਈਮ ਹੈ ਕਿ ਤੁਸੀਂ ਇੱਦਾਂ ਦੀ ਗੱਲ ਕਰੋ ਔਰ ਸਰਵਾਈਵ ਕਰ ਜੋ?
0: ਜਿਹੜੇ
2: ਦੁਨੀਆਂ ਤੁਹਾਨੂੰ ਸਿੱਧਾ ਨਹੀਂ ਕਰ ਸਕਦੀ, ਦੁਨੀਆਂ ਬਿਲਕੁਲ ਸਿੱਧਾ ਕਰ ਸਕਦੀ।
0: ਇਹ ਟਰੰਪ ਸਾਹਿਬ ਹੁਣੀ ਰਾਤ ਨੂੰ ਹੋਰ ਗੱਲ ਕਰਦੇ ਨੇ, ਸਵੇਰੇ ਹੋਰ ਲੋਕੇ।
2: ਦੇਖੋ ਜੀ, ਹਿੰਦੁਸਤਾਨ ਦਾ ਔਰ ਅਮਰੀਕਾ ਦੇ ਟ੍ਰੇਡ ਵਾਰ ਜਿਹੜੀ ਹੋਈ ਹੈ ਪਿੱਛੇ, ਹੁਣ ਤਾਂ ਚਲੋ ਥੋੜੀ ਠੰਡੀ ਪੈ ਗਈ ਆ, ਹਾਲੇ ਵੀ ਠੰਡੀ ਨਹੀਂ ਪਈ, ਅੰਦਰੋਂ ਅੰਦਰ ਸੁਲਗ ਰਹੀ ਆ। ਉਹਦੇ ਵਿੱਚ ਕਿੰਨੇ ਪੈਂਤੜੇ ਬੰਦੇ ਨੇ ਚੇਂਜ ਕੀਤੇ ਆ, ਇਸ ਵਜੋਂ ਬੰਦੇ ਦੀ ਕੀ ਕ੍ਰੈਡੀਬਿਲਟੀ ਆ? ਕੋਈ ਕ੍ਰੈਡੀਬਿਲਟੀ ਨਹੀਂ ਮੇਰੇ ਹਿਸਾਬ ਨਾਲ।
0: ਖਾਦੀ ਕ੍ਰੈਡੀਬਿਲਟੀ ਦੇਖੋ ਜੀ, ਇਹਦੇ ਅਗੇਂਸਟ ਅਮੈਰੀਕਨ ਇਹਦੇ ਅਗੇਂਸਟ ਇੰਨੇ ਹੋ ਚੁੱਕੇ।
2: ਅਰੇ ਇਹਦੀ ਆਰਮੀ ਉਹਦੇ ਅਗੇਂਸਟ ਹੋ ਗਈ ਯਾਰ, 5-6 ਜਨਰਲ ਪੜ ਦਿੱਤੇ ਜਾਂ ਉਹਨਾਂ ਅਸਤੀਫਾ ਦੇ ਦਿੱਤਾ, ਜੋ ਵੀ ਹੋਇਆ।
0: ਕੰਸਟੀਚੁਐਂਸੀ ਚੋਂ ਇਹਨਾਂ ਦਾ ਹੀ ਕੈਂਡੀਡੇਟ ਹਾਰ ਗਿਆ ਇਲੈਕਸ਼ਨਾਂ ਦੇ ਵਿੱਚ, ਤੇ ਲੋਕੀ ਡਿਸਲਾਈਕ ਦਾ ਨੋ ਵਾਰ, ਮਤਲਬ ਕਿ ਕੋਈ ਕਿੰਗਸ਼ਿਪ ਜਾਂ ਰਾਜਾ ਸ਼ਾਹੀ ਨਹੀਂ ਚੱਲ, ਇਹ ਅਮੈਰੀਕਨ ਨਾਰੇ ਲਾ ਰਹੇ ਨੇ ਸਾਰੇ। ਹਾਂਜੀ,
2: ਨਹੀਂ ਉਹ ਪੜ੍ਹੇ ਲਿਖੇ ਲੋਕ ਨੇ, ਉਹ ਬੋਲਣਗੇ ਇਹਦੇ ਅਗੇਂਸਟ, ਤੇ ਉਹਨਾਂ ਨੇ ਇਹਨੂੰ ਲਿਆਂਦਾ ਵੀ ਸੱਤਾ ਵਿੱਚ, ਤੇ ਇਹਨੂੰ ਉਤਾਰ ਵੀ ਸਕਦੇ ਸੱਤਾ ਤੋਂ।
0: ਗੱਲ ਏਦਾਂ ਕਿ ਮੈਂ ਹਾਸੇ ਦੇ ਵਿੱਚ ਨਾ, ਪਰ ਪਿਛਲੇ 2 ਹਫ਼ਤਾ ਹੋ ਗਿਆ ਅਮਰੀਕਾ ਚ ਗੱਲ ਕਰ ਰਿਹਾ ਹਾਂ ਆਪਣੇ ਇੱਕ ਦੋਸਤ ਨੂੰ।
2: ਹਾਂਜੀ,
0: ਤੇ ਮੈਂ ਉਹਨੂੰ ਕਿਹਾ ਗੱਲ ਸੁਣ ਯਾਰ, ਏਡਾ ਸੋਹਣਾ ਪੜ੍ਹਿਆ ਲਿਖਿਆ ਤੇ ਵਧੀਆ ਮੁਲਕ ਆ, ਟਰੰਪ ਕਿੱਦਾਂ ਬਣ ਗਿਆ ਤੁਹਾਡੇ ਮੁਲਕ ਦਾ ਪ੍ਰੈਜੀਡੈਂਟ? ਤੇ ਉਹ ਅੱਗੋਂ ਹੱਸ ਕੇ ਕਹਿੰਦਾ ਜਿੱਦਾਂ ਮੋਦੀ ਬਣ ਗਿਆ ਤੁਹਾਡੇ ਮੁਲਕ ਦਾ।
2: ਚਲੋ ਮੈਂ ਤੇ ਇਸ ਗੱਲ ਨਾਲ ਇੰਨਾ ਜ਼ਿਆਦਾ ਸਹਿਮਤ ਨਹੀਂ ਹੁੰਦਾ ਭਾਈ।
0: ਤੁਸੀਂ ਮਤਲਬ ਕਿ ਮੈਂ ਗੱਲ ਸੁਣਾਈ ਆ ਤੁਹਾਨੂੰ, ਆਪੋ ਆਪਣਾ ਪੁਆਇੰਟ
2: ਠੀਕ ਆ, ਉਹ ਤਾਂ ਦੇਖੋ ਦੁਨੀਆਂ ਵਿਚ ਕੋਈ ਵੀ ਬੰਦਾ ਕਿਸੇ ਨੂੰ ਵੀ ਕੁਝ ਬੋਲ ਸਕਦਾ
0: ਜੀ ਬਿਲਕੁਲ
2: ਸਭ ਨੂੰ ਕੋਈ ਤੁਹਾਡੇ ਬੋਲਣ ਦੇ ਉੱਤੇ ਤਾਂ ਕੋਈ ਰੋਕ ਟੋਕ ਨਹੀਂ ਹੈ
0: ਪਰ
2: ਹਿੰਦੁਸਤਾਨ ਦੀ ਅਗਰ ਗੱਲ ਕਰਾਂ ਤਾਂ ਲੋਕਾਂ ਨੇ ਪਹਿਲੀਆਂ ਗੌਰਮੈਂਟਾਂ ਦਾ ਵੀ ਦੇਖਿਆ ਇਹ ਗੌਰਮੈਂਟ ਵੀ ਦੇਖੀ ਹੈ ਇਟ ਇਜ਼ ਸਮਥਿੰਗ ਡਿਫਰੈਂਟ ਤੁਸੀਂ ਮੈਂ ਹਥਿਆਰ ਖਰੀਦਣ ਵਾਸਤੇ ਤੁਹਾਡੇ ਕੋਲ ਇੱਕ ਨਿੱਕਾ ਪੈਸਾ ਨਹੀਂ ਯਾਰ ਬੰਦੇ ਨੇ ਆ ਰਿਹਾ ਹਥਿਆਰ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤੇ ਇਸ ਚੀਜ਼ ਦੀ ਕ੍ਰੈਡੀਬਿਲਟੀ ਮੈਂ ਉਸ ਬੰਦੇ ਨੂੰ ਦਿੰਦਾ ਮੋਦੀ ਸਾਹਿਬ ਨੂੰ
0: ਠੀਕ ਹੈ ਜੀ ਆਪੋ ਆਪਣੇ ਵਿਚਾਰ ਨੇ ਕਿਸੇ ਦੀ ਗੱਲ ਦੱਸੀ
2: ਤੁਹਾਨੂੰ ਦੁਨੀਆਂ ਤਾਂ ਜੀਣ ਦੇਗੀ ਜੇ ਤੁਹਾਡੀਆਂ ਬਾਹਾਂ ਦੇ ਵਿੱਚ ਦਮ ਹੋਏਗਾ ਤੁਹਾਡੇ ਕੋਲ ਲੇਟੈਸਟ ਟੈਕਨੋਲੋਜੀ ਹੋਏਗੀ ਤੁਹਾਨੂੰ ਦੁਨੀਆਂ ਪੁੱਜੇਗੀ ਉਦਾਂ ਨੀ ਕੋਈ ਪੁੱਛੇਗਾ
0: ਬਿਲਕੁਲ ਬਿਲਕੁਲ ਬਈ ਵੇਖੋ ਇੱਕ ਬੰਦਾ ਕਈਆਂ ਦੀਆਂ ਨਜ਼ਰਾਂ ਚ ਚੰਗਾ ਕਈਆਂ ਦੀਆਂ ਨਜ਼ਰਾਂ ਚ ਮਾੜਾ ਮੈਂ ਤਾਂ ਇੱਕ ਗੱਲ ਕੀਤੀ ਹਾਂਜੀ ਹੁਣ ਮਤਲਬ ਜਿਹੜਾ ਮਤਲਬ ਕਿ ਟਰੰਪ ਹੈ ਇਸੇ ਤਰ੍ਹਾਂ ਹੀ ਉਹਦੇ ਹੱਕ ਚ ਵੀ ਲੋਕ ਹੈਗੇ ਨੇ
2: ਹਾਂ ਹੈਗੇ ਨੇ ਉਹਦੇ ਹੱਕ ਚ ਹੈਗੇ ਨੇ ਲੋਕ ਜਿਹੜੇ ਕਹਿੰਦੇ ਕਿ ਹਾਂ ਵੀ ਅਮਰੀਕਨਸ ਨੂੰ ਜਾਬ ਮਿਲਣੀਆਂ ਚਾਹੀਦੀਆਂ ਨੇ ਉਹਦੇ ਹੱਕ ਚ ਨੇ
0: ਤੁਸੀਂ ਕੀ ਕਹੋਗੇ ਉਹਨਾਂ ਬਾਰੇ ਇਸ ਕਰਕੇ ਵੀ ਹਰ ਇੱਕ ਦੀ ਚੋਇਸ ਆਪੋ ਆਪਣੀ ਹੈ ਉਹਦੀ ਸੋਚ ਡਿਫਰੈਂਟ ਹੈ ਠੀਕ ਹੈ ਪਰ ਜੋ ਅਮਰੀਕਾ ਜੋ ਟਰੰਪ ਸਾਹਿਬ ਨੇ ਕਰ ਰਹੇ ਨੇ ਸਾਰੀ ਦੁਨੀਆਂ ਨੇ
2: ਇਹਦੀ ਥੂ ਥੂ ਕਰ ਰਹੀ ਸਾਰੀ ਦੁਨੀਆਂ
0: ਸਾਰੀ ਦੁਨੀਆਂ ਥੂ ਥੂ ਕਰ ਰਹੀ ਹੈ
2: ਜਿਹੜਾ ਮਤਲਬ ਤੇਰੇ ਕੋਲ ਪਾਵਰ ਹੈ ਤੇ ਮਤਲਬ ਤੂੰ ਕਿਸੇ ਨੂੰ ਵੀ ਮਾਰ ਦੇਗਾ ਯੂ ਡੋਂਟ ਹੈਵ ਐਨੀ ਰਾਈਟ
0: ਇਹਨਾਂ ਨੇ ਇਰਾਨ ਇਰਾਕ ਤੇ ਉਹ
2: ਸੀਰੀਆ ਸਭ ਕੁਝ
0: ਤ੍ਰਿਪੋਲੀ ਤੇ ਸੀਰੀਆ ਤੇ ਉਹ
2: ਲੈਬਨਾਨ
0: ਕੀ ਨਾਮ ਸੀ ਉਹਨਾਂ ਦਾ ਦੋ ਤਿੰਨ ਕੰਟਰੀ ਜਿਹੜੇ ਹੋਰ ਨੇ ਕਿੰਨੇ ਕੰਟਰੀ ਜਿਹੜਾ ਹੈਗਾ ਸੀ ਇਰਾਕ ਚੰਗਾ ਭਲਾ ਵਸਦਾ
2: ਇਰਾਕ ਬਹੁਤ ਅੱਛਾ ਕੰਟਰੀ ਸੀਗਾ ਬਹੁਤ ਅੱਛੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ
0: ਹਾਂਜੀ ਅੱਜ ਉਹਦੀ ਕੋਈ ਹੋਂਦ ਹੀ ਹੈ ਨੀ
2: ਕੋਈ ਉੱਥੇ ਮਿਲਿਆ ਨੀ ਫਿਰ ਵੱਡੀ ਗੱਲ ਇਹ ਲੜਾਈ ਅੱਡੀ ਵੇਲੇ ਲੜਨ ਦੇ ਬਾਵਜੂਦ ਇਹਦੇ ਕੋਲ ਕੁਝ ਨੀ ਮਿਲਿਆ
0: ਮਿਲਿਆ ਉਹਦੇ ਤੇ ਵੀ ਤੇ ਇਹਨਾਂ ਨੇ ਕਿਹਾ ਸੀ ਨਾ ਕਿ
2: ਵੈਪਨਸ ਆਫ ਡਿਸਟ੍ਰਕਸ਼ਨ ਮਿਲੇ ਹੀ ਨੀ ਬਸ
0: ਤੇ ਹੁਣ ਜਿਹੜਾ
2: ਸਾਰਾ
0: ਕੀ ਸੀ ਜਿਹਦੀ ਰਾਜਧਾਨੀ
2: ਸਾਰਾ ਤੇਲ ਦਾ ਤ੍ਰਿਪੋਲੀ ਉਹ ਕਿਹਨੂੰ ਹੁੰਦੇ ਨੇ ਆਪਣੇ
0: ਚਲੋ ਕੋਈ ਵੀ ਉਹ
2: ਕਰਨਲ ਗਦਾਫੀ
0: ਉਹ ਵੀ ਉਹ ਉੱਥੇ ਪਾਣੀ ਬਿਜਲੀ ਮੁਫ਼ਤ ਹੁੰਦਾ ਸੀ ਗਦਾਫੀ ਦੇ ਵੇਲੇ
2: ਬਿਲਕੁਲ ਬਿਲਕੁਲ
0: ਤੇ ਅੱਜ ਉਥੋਂ ਦੇ ਮੈਂ ਕਹਿੰਦਾ ਕਿ ਉੱਥੇ ਹੈ ਰਿਹਾ ਹੀ ਕੁਛ ਨੀ ਆਪਸ ਵਿਚ ਹੀ ਟੱਕਰਾਂ ਤੇ ਲੜਾਈਆਂ ਤੇ ਮਾਰ ਧਾੜ ਉਦੋਂ ਦੀ ਚੱਲਣ ਡਈ ਆ
2: ਉਹ ਦੇਖੋ ਜੀ ਇਹ ਜੇ ਮੈਂ ਕਹਿਣਾ ਨੀ ਚਾਹੁੰਦਾ ਇਹ ਜਿਹੜੀ ਮੁਸਲਮਾਨ ਕੌਮ ਹੈ ਨਾ ਇਹਨਾਂ ਨੂੰ ਆਰਾਮ ਨਾਲ ਖਾਣਾ ਨੀ ਆਉਂਦਾ ਜੇ ਆਰਾਮ ਨਾਲ ਖਾਣਗੇ ਤੇ ਆਪਸ ਵਿਚ ਹੀ ਲੜ ਪੈਣਗੇ ਇਹ ਵੀ ਚੀਜ਼ ਹੈਗੀ ਆ
0: ਅਸੀਂ ਸਾਰੀਆਂ ਕੌਮਾਂ ਘੱਟ ਨਹੀਂ
2: ਮੈਂ ਕਹਿਣਾ ਨੀ ਚਾਹੁੰਦਾ ਸਾਰੀਆਂ ਇੱਕੋ ਜਿਹੀਆਂ ਨੇ ਪਰ ਇਹਨਾਂ ਵਿਚ ਕੁਝ ਜ਼ਿਆਦਾ ਹੀ ਆ
0: ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਆਪਣੇ ਵੇਲੇ ਇਹ ਜੋ ਅਕਾਲੀ ਹੈ ਜਬ ਪਾਵਰ ਮੇ ਹੋਤੇ ਹੈ ਤੋ ਆਪਸ ਮੇ ਲੜਤੇ ਹੈ ਜਬ ਜਬ ਅਪੋਜੀਸ਼ਨ ਮੇ ਹੋਤੇ ਹੈ ਤੋ ਆਪਸ ਮੇ ਲੜਤੇ ਹੈ ਇਨਕਾ ਕਾਮ ਹੈ ਅਸੀਂ ਸਾਰੀਆਂ ਕੌਮਾਂ ਦੇ ਲੱਛਣ ਥੋੜੇ ਥੋੜੇ ਥੋੜੇ ਥੋੜੇ ਰਲਦੇ ਨੇ ਸਾਡੇ ਸਾਰੇ
2: ਹਾਂ ਉਹ ਤਾਂ ਹੈ ਹੀ
0: ਜਿਹੜੇ ਨਹੀਂ ਹੁਣ ਦੇਖੋ ਨਾ ਉਹਨਾਂ ਦੇ ਵੀ ਬਹੱਤਰ ਫਿਰਕੇ ਨੇ ਮੁਸਲਮਾਨ ਠੀਕ ਹੈ ਪੁਸਤਕ ਨੂੰ ਮੰਨਣ ਵਾਲੇ ਲੋਕ ਨੇ
2: ਉਹ
0: ਡਿਫਰੈਂਸ ਨੇ ਇਹ ਹਰ ਹਰ ਕੌਮ ਚ ਹੈਗੇ ਨੇ ਹਰ ਮੁਲਕ ਚ ਹੈਗੇ ਨੇ
2: ਯਾਰ
0: ਸਾਡੀ ਕੌਮ ਟੇਬਲ ਤੇ ਬੈਠੀ ਹੈ ਕਦੀ ਤੁਹਾਡੀ ਕੌਮ
2: ਟੇਬਲ ਤੇ ਬੈਠੀ ਕਦੇ ਨਹੀਂ ਬੈਠੀ ਕਦੀ ਬੈਠੇ ਕਿ ਨਹੀਂ ਕਦੀ ਬੈਠਣ ਦੇ ਨਹੀਂ ਇਹ ਤਾਂ ਕੌਮਾਂ ਨੂੰ ਚਲਾਉਣ ਵਾਲੇ ਜਿਹੜੇ ਉਹਨਾਂ ਦੇ ਸਿਫਾ ਸਲਾਰ ਨੇ ਉਹਨਾਂ ਦੇ ਆਪਣੇ ਆਪਣੇ ਇੰਟਰਸਟ ਨੇ ਉਹ ਤੁਹਾਨੂੰ ਆਰਾਮ ਨਾਲ ਬਹਿਣ ਨਹੀਂ ਦੇਣ
0: ਤੁਸੀਂ ਰੁਮਾਨ ਨਾਲ ਬਹਿ ਗਏ ਨਾ ਤੇ ਫਿਰ ਉਹਨਾਂ ਵੱਲ ਵੇਖਣ ਲੱਗ ਜਾਓਗੇ
2: ਬਿਲਕੁਲ
0: ਤੁਹਾਡਾ ਧਿਆਨ ਉਹਨਾਂ ਵੱਲ ਚਲੇ ਜਾਏਗਾ ਫਿਰ ਤੁਸੀਂ ਕੁਐਸਚਨ ਉਹਨਾਂ ਨੂੰ ਉਹਨਾਂ ਤੁਹਾਨੂੰ ਬਿਜੀ ਰੱਖਣਗੇ ਆਪਸ ਵਿੱਚ ਤਾਂ ਕਿ ਉਹ ਰਿਲੈਕਸ ਹੋ ਕੇ ਆਪਣਾ ਕੰਮ ਕਰ ਸਕਣ ਜਦੋਂ ਤੁਸੀਂ ਇੱਕ ਦੂਜੇ ਨਾਲ ਝਗੜਦੇ ਰਹੋਗੇ ਨਿੱਕੀਆਂ ਨਿੱਕੀਆਂ ਗੱਲਾਂ
2: ਹਾਂ ਬਿਲਕੁਲ ਬਿਲਕੁਲ ਉਹ ਤਾਂ ਹੈ ਜਦੋਂ ਖੁਦ ਝਗੜੋਗੇ ਲੋਕੀ ਸਾਰਾ ਚੁੱਪਣਗੇ ਤੁਹਾਡਾ
0: ਜਿਹੜਾ ਇਰਾਨ ਹੈ ਉਹਦਾ ਕਿਸ਼ਨ ਚੰਦ ਜੀ ਬਹੁਤ ਨੁਕਸਾਨ ਹੋ ਚੁੱਕਿਆ ਤੇ ਮੈਂ
2: ਬਹੁਤ ਨੁਕਸਾਨ ਹੋ ਚੁੱਕਿਆ ਜੀ ਔਰ ਨੁਕਸਾਨ ਇਜ਼ਰਾਇਲ ਦਾ ਵੀ ਬਹੁਤ ਹੋ ਚੁੱਕਿਆ
0: ਬਹੁਤ ਲੜਾਈ
2: ਨੁਕਸਾਨ ਇਸ ਟਾਈਮ ਤੇ ਇਜ਼ਰਾਇਲ ਦਾ ਵੀ ਕਾਫੀ ਹੋ ਚੁੱਕਿਆ ਇਹੋ ਜਿਹੀ ਗੱਲ ਨਹੀਂ ਹੈ ਜੀ
0: ਹਾਲਾਂਕਿ ਉਹਨਾਂ ਨੇ ਜਿਹੜਾ ਦਾਅਵੇ ਕੀਤੇ ਸੀ ਕਿ ਸਾਡਾ ਐਂਟੀ
2: ਜਿਹੜਾ
0: ਇਸ ਲੜਾਈ ਤੋਂ ਪਹਿਲਾਂ ਜਾਨ ਜਿਹੜਾ ਸੀ ਉਹਦੀ ਇਕੋਨੋਮੀ ਡਾਊਨ ਹੋ ਚੁੱਕੀ ਸੀ ਬੜੀ ਦੇਰ ਤੋਂ ਉਹਦੇ ਤੇ ਸੈਂਕਸ਼ਨ ਲੱਗੀਆਂ ਸਨ ਇਕੋਨੋਮੀ ਕਾਫੀ ਡਾਊਨ ਹੋ ਗਈ ਸੀ ਲੋਕਾਂ ਨੇ ਹੜਤਾਲ ਕੀਤੀ ਸੀ ਸਰਕਾਰ ਨੇ ਇੱਕ ਇੱਕ ਲੱਖ ਰੁਪਇਆ ਹਰ ਫੈਮਿਲੀ ਨੂੰ ਦਿੱਤਾ ਸੀ ਲੋਕ ਕਹਿੰਦੇ ਸਾਡੇ ਘਰ ਖਾਣ ਨੂੰ ਹੈ ਨਹੀਂ ਦੁਕਾਨਾਂ ਤੇ ਕੁਝ ਨਹੀਂ ਆਉਂਦਾ ਵੇਖੋ ਨਾ ਉਹਦੀ ਮੈਂ ਆਮ ਲੱਗਾ ਗੱਲ ਤੁਹਾਨੂੰ ਪੋਜੀਸ਼ਨ ਦੱਸਾਂ ਪਹਿਲਾਂ ਹੀ ਵਿਚਾਰੇ ਡਾਊਨ ਵੇਖੋ ਹੁਣ ਲੜਾਈ ਦੇ ਵਿੱਚ ਇਹ ਥੋੜਾ ਹੁਣ ਲੜਾਈ ਚ ਕਹਿਣਾ ਹੀ ਆ ਫਿਰ ਜਦ ਅਸੀਂ ਆਪ ਸਾਨੂੰ
2: ਮਾਰਨੀ ਆ ਬਿਲਕੁਲ
0: ਦੇਖਿਓ ਇਹ ਲੜਾਈ ਤੋਂ ਬਾਅਦ ਇਰਾਨ ਬਹੁਤ ਦੇਰ ਲੱਗੇਗੀ ਇਰਾਨ ਨੂੰ ਆਪਣੇ ਪੈਰਾਂ ਤੇ
2: ਯਾਰ ਵਾਸਤੇ ਤੇ ਆਫਟਰ ਆਲ ਇਨਸਾਨ ਹੀ ਹੈ ਨਾ ਉੱਥੇ ਕਿਸੇ ਵੀ ਕੰਟਰੀ ਵਿੱਚ ਤੇ ਇਨਸਾਨਾਂ ਦੀ ਹਾਲਤ ਲੱਗਦੀ ਆ ਮੈਂ ਤਾਂ ਸਿੱਧੀ ਗੱਲ ਕਰਦਾ
0: ਜੇ ਇਸ ਤਰ੍ਹਾਂ ਲੋਕੀ ਸੋਚਣ ਲੱਗਣ ਆਪਣਾ ਕਿਸ਼ਨ ਚੰਦ ਜੀ ਦੁਨੀਆ ਬੜੀ ਸੁਰੀਲੀ ਤੇ ਮਿੱਠੀ ਕੋਆਪਰੇਟਿਵ ਹੋ
2: ਜਾਏ ਹਾਂ ਬਿਲਕੁਲ ਬਿਲਕੁਲ ਅਸੀਂ ਇਸ ਦੁਨੀਆ ਨੂੰ ਬੜਾ ਪਿਆਰਾ ਬਣਾ ਸਕਦੇ ਹਾਂ ਜੇ ਪ੍ਰੇਮ ਮੁਹੱਬਤ ਨਾਲ ਰਹੀਏ ਲੇਕਿਨ ਕਈ ਕਹਿੰਦੇ ਆ ਕਿ ਨਹੀਂ ਜੀ ਇਹ ਸਾਨੂੰ ਸਿਰਫ ਜੀਣ ਦਾ ਅਧਿਕਾਰ ਆ ਬਾਕੀ ਸਾਰੇ ਇੱਥੇ ਹੋਣੇ ਹੀ ਚਾਹੀਦੇ ਅਸੀਂ ਵੇਖ ਹੀ ਨਹੀਂ ਸਕਦੇ ਉਹਨਾਂ ਨੂੰ
0: ਇੰਨਾ ਜਦੋਂ ਵਿਤਨਾਮ ਕੰਬੋਡੀਆ ਸਾਰੇ ਇਹਨਾਂ ਦਾ ਰਿਕਾਰਡ ਵੇਖ ਲਓ ਸਾਰੇ ਦਾ ਸਾਰਾ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਉਹਦੀਆਂ ਜੜਾਂ ਹੀ ਪੁੱਟ ਕੇ ਕਰਦੇ
2: ਗਲਤ ਚੀਜ਼
0: ਤਾਕਤਵਰ ਮੁਲਕ ਹੈ ਨਾ ਇਹ ਸੋਚਦਾ ਕਿ ਮੈਂ ਸਰਪੰਚ ਹਾਂ ਮੈਂ ਜੋ ਚਾਹਵਾਂ ਕਰ ਸਕਦਾ
2: ਤੁਸੀਂ ਆਪਣੀ ਤਾਕਤ ਨੂੰ ਦੁਨੀਆਂ ਵਿੱਚ ਅਮਨ ਚੈਨ ਕਰਨ ਕਾਇਮ ਕਰਨ ਵਾਸਤੇ ਵੀ ਲਗਾ ਸਕਦੇ ਹੋ
0: ਸਰਪੰਚ ਸਾਹਿਬ ਉਹਨਾਂ ਨੂੰ ਹੁਣ ਪਤਾ ਲੱਗਿਆ ਕਿ ਮੇਰੀ ਲੋਕੀ ਸਾਰੇ ਮੇਰੇ ਨਾਲ ਲਾਂਭੇ ਹੋ ਗਏ
2: ਹਾਂ ਯੂਰਪ ਵਾਲੇ ਕਿੱਥੇ ਉਹਦੇ ਨਾਲ ਆਏ
0: ਬਿਲਕੁਲ
2: ਨਾਟੋ ਨੂਟੋ ਜਿਹੜਾ ਬਣਾਈ ਫਿਰਦੇ ਸੀਗੇ ਇਹ ਸਭ ਤੋਂ ਹੀ ਟੁੱਟ ਗਿਆ ਮੇਰੇ ਹਿਸਾਬ ਨਾਲ
0: ਮੀਟਿੰਗਾਂ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਵੱਖਰੀਆਂ ਇਹ ਯੂਰਪ ਵਰਲਡ ਵਾਰ ਨਹੀਂ ਚਾਹੁੰਦਾ
2: ਬਿਲਕੁਲ ਨਹੀਂ ਚਾਹੁੰਦਾ
0: ਅਮਰੀਕਾ ਨੂੰ ਇਹ ਪ੍ਰਿਵਿਲੇਜ ਸੀ ਨਾ ਉੱਥੇ ਬੰਬ ਨਹੀਂ ਸਨ ਪਹੁੰਚਦੇ ਰਾਕਟ ਨਹੀਂ ਸਨ
2: ਪਹੁੰਚਦੇ ਮਿਜ਼ਾਇਲ ਜਾ ਕੇ ਡਿੱਗੀ ਟਿਕਾਣੇ ਦੇ ਉੱਤੇ ਸਭ ਕੁਝ ਤਬਾਹ ਕਰਨਾ
0: ਬਿਲਕੁਲ ਬਿਲਕੁਲ ਤੇ ਰੱਬ ਕਰੇ ਇੱਥੋਂ ਤੱਕ ਗੱਲ ਨਾ ਹੀ ਪਹੁੰਚੇ ਤੇ ਗੱਲ ਬਹੁਤੀ ਮੈਂ ਕਰਦਾ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਸੀ
2: ਮੈਂ ਤੇ ਇਹੀ ਕਹਿੰਦਾ ਯਾਰ ਅਮਨ ਚੈਨ ਨਾਲ ਰਹਿਣਾ ਚਾਹੀਦਾ ਸਾਰੀ ਦੁਨੀਆਂ ਦੇ ਵਿੱਚ
0: ਯਾਰ ਕੌਣ
2: ਮਰਨਾ ਤੇ ਇਨਸਾਨ ਹੀ ਹੈ ਤੁਸੀਂ ਲੜਾਈਆਂ ਜਿੰਨੀਆਂ ਮਰਜ਼ੀ ਲੜ ਲਓ ਦੇਸ਼ ਦੇ ਜਿੰਨੇ ਵੀ ਲੀਡਰ ਨੇ ਉਹ ਆਪਣੀ ਆਪਣੀ ਮੁੱਛ ਦੇ ਤਾਅ ਦਿੰਦੇ ਰਹਿਣ ਤੇ ਉਹ ਤਾਂ ਦੂਜੀਆਂ ਮਾਵਾਂ ਦੇ ਮਰਦੇ ਰਹਿਣ ਉਹਨਾਂ ਦਾ ਆਪਣਾ ਤਾਂ ਕਦੀ ਕੋਈ ਗੇਮ ਦੇ ਵਿੱਚ ਗਿਆ ਨੀ ਨਾ ਲੜਾਈ ਦੇ ਵਿੱਚ ਗਿਆ ਨੀ ਨਾ
0: ਹੁਣ ਵੇਖਿਓ
2: ਕਿ ਲਾਸ਼ ਆਏ ਤੇ ਪਤਾ ਲੱਗੇ ਉਹਨੂੰ ਕਿ ਹਾਂ ਵੀ ਦਰਦ ਕੀ ਹੁੰਦਾ
0: ਇਹਨੇ ਆਪਣੇ ਸੈਨਿਕ ਜ਼ਮੀਨ ਤੇ ਉਤਾਰ ਦਿੱਤੇ ਕਿੰਨੇ ਇਹਦੇ ਵੀ ਸੈਨਿਕ ਮਰਨਗੇ
2: ਬਿਲਕੁਲ ਮਰਨਗੇ ਇਹਨਾਂ ਦਾ ਬਿਲਕੁਲ ਮਰਨਗੇ ਤੁਸੀਂ ਦੂਜੇ ਦੇ ਘਰ ਵਿੱਚ ਜਾ ਕੇ ਜਦੋਂ ਲੜੇ ਗਏ ਕਿਤੇ ਨਾ ਕਿਤੇ ਸ਼ਸਤਰ ਤੁਹਾਡੇ ਉੱਤੇ ਵਾਰ ਕਰੇ ਗਏ ਕਰੇ
0: ਆਪਣੇ ਬੱਚੇ ਵੀ ਤਾਂ ਮਰਵਾ ਰਿਹਾ ਨੰਬਰ ਦੋ ਦੇ ਉੱਤੇ ਕਿਸ਼ਨ ਚੰਦ ਜੀ ਜਿਹੜਾ ਇਹਨਾਂ ਦਾ ਜਹਾਜ਼ ਡਿੱਗਿਆ
2: ਹਾਂਜੀ
0: ਉਹਦਾ ਪਾਇਲਟ ਇਰਾਨੀਆਂ ਨੇ ਕਾਬੂ ਕਰ ਲਿਆ
2: F-15 ਹਾਂਜੀ ਹਾਂਜੀ
0: ਪੜਿਆ ਮਾਂ ਨੇ ਅਪੀਲ ਕੀਤੀ ਹੈ ਵਾਸਤਾ ਮੇਰਾ ਪੁੱਤਰ ਜਿਹੜਾ ਉਹਨੂੰ ਕੋਈ ਸਜ਼ਾ ਜਾਂ ਉਹਨੂੰ ਮਾਰਿਆ ਨਾ ਜਾਏ ਜਾਂ ਕੁਛ ਵੀ ਇਹ ਉਹ ਵੀ ਮੈਂ ਅਪੀਲ ਕਰਦੀ ਹਾਂ ਮਨੁੱਖਤਾ ਦੇ
2: ਵੇਖੋ ਜੀ ਮਾਂ ਤੇ ਕਿਸੇ ਦੀ ਹੋਏਗੀ ਅਪੀਲ ਕਰੇਗੀ ਕਰੇਗੀ
0: ਉਹਨੇ ਆਪਣੇ ਬੇਟੇ ਵਾਸਤੇ ਅਪੀਲ ਕੀਤੀ ਆ ਇਤਨਾ ਹੀ ਪੁੱਤਰ
2: ਮਾਂ ਤੇ ਚੀਜ਼
0: ਇੱਦਾਂ ਹੀ ਕਹਿ ਰਹੇ ਤੇ ਇਰਾਨ ਨੇ ਜਵਾਬ ਵੀ ਦੇ ਦਿੱਤਾ ਉਹਨੂੰ ਵੀ ਤੇਰੇ ਪੁੱਤਰ ਨੂੰ ਕੁਛ ਨੀ ਪਏਗਾ ਅਸੀਂ ਕੁਛ ਨੀ ਕਹਾਂਗੇ
2: ਹਾਂਜੀ ਹਾਂਜੀ ਗੁੱਡ ਸੋ ਨਾਈਸ ਇਨਸਾਨੀ ਚੀਜ਼ਾਂ ਤੇ ਰਹਿਣੀਆਂ ਚਾਹੀਦੀਆਂ ਸੰਸਾਰ ਦੇ ਵਿੱਚ ਤਦੀ ਤੇ ਸੰਸਾਰ ਚੱਲੇਗਾ
0: ਇਹੋ ਜਿਹੀਆਂ ਲੜਾਈਆਂ ਘਾਤਕ ਬੰਦ ਹੋਣੀਆਂ ਚਾਹੀਦੀਆਂ ਨੇ ਹਾਂਜੀ ਤੇ ਇਹ
2: ਬਿਲਕੁਲ
0: ਜਿਹੜੇ ਦੁਨੀਆਂ ਦੇ ਸੋਰਸਿਸ ਨੇ ਖਣਿਜ ਪਦਾਰਥ ਨੇ ਇਹ ਖੂਨ ਲੈ ਰਹੇ
2: ਦੇਖੋ ਜੀ ਇਹਦੇ ਉੱਤੇ ਅਗਰ ਦੇਖ ਜਾਏ ਤਾਂ ਸਭ ਦਾ ਅਧਿਕਾਰ ਹੈ ਕਿਸੇ ਖਾਸ ਕੰਟਰੀ ਦਾ ਅਧਿਕਾਰ ਨਹੀਂ ਹੈਗਾ ਮਤਲਬ ਜੇ ਤੁਸੀਂ ਟ੍ਰੇਡ ਵੀ ਕਰਦੇ ਹੋ ਤੇ ਉਹ ਵੀ ਇੱਕ ਅਧਿਕਾਰ ਵਾਲੀ ਗੱਲ ਆ ਤੁਸੀਂ ਇਧਰੋਂ ਕੁਛ ਦਿਓਗੇ ਤੇ ਦੂਜੇ ਪਾਸੇ ਕੁਛ ਲਓਗੇ ਕੱਠੇ ਲਓਗੇ ਨਾ, ਤੇ ਉਹ ਚੀਜ਼ਾਂ ਨੇ ਜੇ ਅਗਰ ਤੁਸੀਂ ਇਹਨਾਂ ਨੂੰ ਬਰਬਾਦ ਕਰ ਦਿਓਗੇ ਤੇ ਮਾਨਵਤਾ ਖਰਾਬ ਹੋ ਜਾਏਗੀ, ਬਰਬਾਦ ਹੋ ਜਾਏਗੀ ਮਾਨਵਤਾ।
0: ਮੈਂ ਤੁਹਾਡੇ ਕੋਲੋਂ ਖੋਵਾਂਗਾ ਤੇ ਤੁਸੀਂ ਭੁੱਲਣ ਦੇ ਹੋ ਕਿ ਮੈਂ ਅੱਜ ਤੇ ਮੈਂ ਤੁਹਾਡੇ ਕੋਲ ਖੋਵਾਂਗਾ।
2: ਨਹੀਂ ਜੀ ਨਹੀਂ ਭੁੱਲਦਾ,
0: ਮੇਰੇ ਕੋਲੋਂ ਕੁਛ ਖੋਵੋਗੇ?
2: ਇਨਸਾਨ ਨਹੀਂ ਭੁੱਲਦਾ।
0: ਨਾਲੇ ਦੁਨੀਆਂ ਕਿੰਨੀ ਬਦਸੂਰਤ ਹੋਏਗੀ ਜੇ ਅਸੀਂ ਖੋਣ ਖਾਣ ਲੱਗ ਗਏ ਇੱਕ ਦੂਜੇ ਕੋਲੋਂ, ਮਾਰਨ ਲੱਗ ਗਏ, ਕੁੱਟਣ ਲੱਗ ਗਏ।
2: ਹਾਂ ਉਹ ਤਾਂ ਹੈ, ਪਰ ਹੋ ਤੇ ਇਹ ਰਿਹਾ ਨਾ, ਹੁਣ ਤਾਂ ਹੋ ਹੀ ਰਿਹਾ।
0: ਬਿਲਕੁਲ ਬਿਲਕੁਲ ਹੋ ਰਿਹਾ ਜੀ। ਪਰ ਇਹ ਅਮਰੀਕਾ ਨੂੰ ਕੰਨ ਹੁੰਦੇ ਜਾਣਗੇ ਪਹਿਲਾਂ ਵਾਲਾ, ਕਿਉਂਕਿ ਮੇਰੀ ਸਰਪੰਚੀ ਜਿਹੜੀ ਹੈਗੀ ਆ, ਮੈਨੂੰ ਜਿਹੜਾ ਹੰਕਾਰ ਆ ਉਹ ਥੋੜਾ ਥੱਲੇ ਜ਼ਰੂਰ ਪਹਿਲਾਂ ਨਾਲੋਂ।
2: ਜੀ ਜੀ ਜੀ ਜੀ। ਨਹੀਂ ਮੈਂ ਇੱਕ ਗੱਲ ਸਮਝਦਾ ਕਿ ਅਮਰੀਕਾ ਵਿੱਚ ਆਉਣ ਵਾਲੇ ਜਿਹੜੇ ਨੇਤਾ ਨੇ ਜਿਹੜੇ ਅਮਰੀਕਾ ਨੂੰ ਚਲਾਉਣਗੇ, ਟਰੰਪ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਦਾ ਬਿਲਕੁਲ ਭਾਨ ਰਹੇਗਾ ਕਿ ਹਾਂ ਯਾਰ ਦੁਨੀਆ ਅੱਜ ਪਹਿਲੇ ਵਾਲੀ ਨਹੀਂ ਹੈਗੀ।
0: ਬਿਲਕੁਲ ਦੁਨੀਆ
2: ਪਹਿਲੇ ਵਾਲੀ, ਦੇ ਸ਼ੁਡ ਥਿੰਕ ਓਵਰ ਇਟ।
0: ਨੋ ਡਾਊਟ, ਸੋ ਇਸ ਕਰਕੇ ਤਾਂ ਦੂਜੀ ਗੱਲ ਮੈਂ ਇੱਕ ਹੋਰ ਜਿਹੜੀ ਵਿਦਵਾਨਾਂ ਨੇ ਸਰਚ ਆਊਟ ਕੀਤੀ ਹੈ ਉਹ ਇਹ ਵੀ ਹੈ ਕਿ ਚੀਜ਼ਾਂ ਖੋਣੀਆਂ, ਦੂਜਾ ਕ੍ਰਿਸਚੀਐਨਿਟੀ ਦੀ ਤੇ ਮੁਸਲਿਮ ਧਰਮ ਦੀ ਮੁੱਢ ਕਦੀਮ ਤੋਂ ਲੜਾਈਆਂ ਹੁੰਦੀਆਂ ਆਈਆਂ ਨੇ, ਕਦੀ ਇਹਨਾਂ ਕੋਲ ਅੱਧਾ ਦੁਨੀਆਂ ਹੁੰਦੀ, ਕਦੀ ਉਹਨਾਂ ਕੋਲ ਅੱਧੀ ਦੁਨੀਆਂ। ਇਹਨਾਂ ਇੱਕ ਦੂਜੇ ਦਾ ਬੜਾ ਕਤਲੇਆਮ ਕੀਤਾ ਤੇ ਇਹਨਾਂ ਨੇ ਰਿਕਾਰਡ ਸਾਂਭ ਕੇ ਰੱਖੇ ਨੇ, ਇੱਕ ਦੂਜੇ ਨਾਲ ਖੁੰਦਕ ਵੀ ਖਾਂਦੇ ਨੇ।
2: ਹਾਂ ਬਿਲਕੁਲ ਬਿਲਕੁਲ,
0: ਹਾਂ 5 ਤੋਂ 5 ਹਜ਼ਾਰ ਸਾਲ।
2: ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਔਰ ਉਹ ਸ਼ਾਇਦ ਜਿੰਨੇ ਵੀ ਧਰਮ ਚਲਾਉਣ ਵਾਲੇ ਬੰਦੇ ਆ ਉਹਨਾਂ ਨੂੰ ਵੀ ਪਤਾ ਕਿ ਜਦੋਂ ਕਿਸੇ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਜਾਏਗੀ ਨਾ, ਤੇ ਗੌਰਮੈਂਟ ਦੀਆਂ ਗੋਲੀਆਂ ਵੀ ਘੱਟ ਪੈ ਜਾਣਗੀਆਂ, ਤੁਸੀਂ ਕੁਛ ਨਹੀਂ ਕਰ ਸਕਦੇ, ਔਰ ਅਲਟੀਮੇਟਲੀ ਤੁਸੀਂ ਉਸ ਧਰਮ ਦੇ ਵਿੱਚ ਕਨਵਰਟ ਹੋ ਜਾਓਗੇ। ਮੈਂ ਕੀ ਬੋਲਿਆ ਤੁਸੀਂ ਮੇਰਾ ਖਿਆਲ ਸਮਝ ਗਏ? ਉਹ ਟਾਈਮ ਹੈਗਾ ਦੁਨੀਆਂ ਨੂੰ ਇਸ ਚੀਜ਼ ਨੂੰ ਸਾਰੇ ਮਤਭੇਦ ਭੁਲਾ ਕੇ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਵੇਅਰ ਵੀ ਆਰ ਗੋਇੰਗ।
0: ਠੀਕ ਹੈ ਜੀ, ਬਿਲਕੁਲ, ਤੇ ਸੋਚਣਗੇ ਵੀ ਵੈਸੇ ਏਡੀ ਨੀ ਕੋਈ ਜਿਹੜੇ ਆਉਣ ਵਾਲੇ ਲੋਕ ਨੇ, ਮਤਲਬ ਕਿ ਦੇਖੋ ਤੁਸੀਂ ਜੇ ਅੰਦਾਜ਼ਾ ਲਾਓ ਨਾ ਤੇ ਕਿਸੇ ਕਿਸੇ ਟੱਬਰ ਦੇ ਵਿੱਚ ਇੱਕ ਅਜਿਹਾ ਅਰਬ ਬੱਚਾ ਜੰਮਿਆ ਹੁੰਦਾ ਜਿਹਨੇ ਸਾਰੇ ਟੱਬਰ ਨੂੰ ਵਕਤ ਪਾਇਆ ਹੁੰਦਾ, ਤੇ ਉਹ ਹੁੰਦਾ ਹੀ ਨਹੀਂ, ਸਾਰਾ ਟੱਬਰ ਉਹਨੂੰ ਲਾਹਨ ਤਾਂ ਪਾਈ ਜਾਏਗਾ ਲੇਕਿਨ ਉਹ ਆਪਣੀ ਅੜੀ ਦੇ ਉੱਤੇ ਪੱਕਾ ਹੀ ਰਹੇ।
2: ਬਿਲਕੁਲ,
0: ਇਹ ਲੱਛਣ ਪਾਏ ਜਾਂਦੇ ਨੇ ਕਿਸ਼ਨ ਚੰਦ ਜੀ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਹਾਜ਼ਰੀ ਲਾਈ, ਇਹਦੇ ਨਾਲ ਹੀ ਸਾਡਾ ਹੁਣ ਟਾਈਮ ਹੀ ਓਵਰ ਹੋ ਗਿਆ।
2: ਸ਼ੁਕਰੀਆ ਜੀ ਵੀਰ ਜੀ, ਸਭ ਨੂੰ
0: ਸਾਡੀਆਂ ਗੁੱਡ ਵਿਸ਼
2: ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਨੂੰ, ਤੁਹਾਨੂੰ ਵੀ
0: ਸਾਰਿਆਂ ਵੱਲੋਂ। ਸੋ ਦੋਸਤੋ, ਇਹ ਸਨ ਡਾਕਟਰ ਕਿਸ਼ਨ ਚੰਦ ਜੀ ਹੁਣੀ ਜਿਹੜੇ ਆਪਣੇ ਵਿਚਾਰ ਪੇਸ਼ ਕਰਕੇ ਗਏ ਨੇ, ਤੇ ਮੈਂ ਤੁਹਾਨੂੰ ਜਗਜੀਤ ਤੇ ਚਿਤਰਾ ਜੀ ਦੀ ਅੱਜ ਲੱਗਾ ਸਨ ਲਾਈਫ ਬਾਰੇ ਦੱਸਣ, ਬੜੇ ਮੰਦ ਭਾਗੇ ਸਨ ਵਿਚਾਰੇ, ਪਰ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗਾ। ਤੇ ਗੱਲ ਇਸ ਤਰ੍ਹਾਂ ਜੀ, ਜਾਂਦਿਆਂ ਜਾਂਦਿਆਂ ਜ਼ਿੰਦਗੀ ਹਸੀਨ ਹੁੰਦੀ ਕਿਸੇ ਦੇ ਖਿਆਲਾਂ ਵਿੱਚ, ਉੱਤਰ ਸਾਰੇ ਭੁੱਲ ਜਾਂਦੇ ਉਸ ਦੇ ਸਵਾਲਾਂ ਵਿੱਚ, ਜਿੰਦ ਜਿਵੇਂ ਹਾਰ ਜਾਂਦੀ ਸੂਕ ਦੇ ਭੁਚਾਲਾਂ ਵਿੱਚ, ਦਰਾਨੇ ਜੰਗ ਖੁੱਭਦੇ ਨੇ ਤੀਰ ਜਿਵੇਂ ਢਾਲਾਂ ਵਿੱਚ, ਜਿਸਮ ਜਿਵੇਂ ਨੱਚ ਪੈਂਦਾ ਢੋਲ ਦੀਆਂ ਤਾਲਾਂ ਵਿੱਚ, ਔਰ ਨੇਤਾ ਜਿਵੇਂ ਲੁੱਟ ਲੈਂਦੇ ਝੂਠ ਦੀਆਂ ਚਾਲਾਂ ਵਿੱਚ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਅੱਜ ਸਾਡਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ, ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣ ਰਹੇ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜਲਦੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।

ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਜੀ, ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ। ਸੋ ਬੇਨਤੀ ਇਹੀ ਹੈ ਕਿ ਪ੍ਰਵਾਸ ਰੇਡੀਓ ਦੀ ਐਪ ਜਿਹੜੀ ਹੈ, ਜਿਹੜੇ ਵੀਰਾਂ ਨੇ ਨਹੀਂ ਡਾਊਨਲੋਡ ਕੀਤੀ ਉਹ ਕਰ ਲਓ, ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ, ਕਿਉਂਕਿ ਇੱਕ ਬਹੁਤ ਵਧੀਆ ਆਪਣੇ ਮੂੰਹੋਂ ਮਿੱਠੂ ਨਹੀਂ ਬਣਦੇ, ਪਰ ਇਹ ਸੱਚੀ ਗੱਲ ਹੈ ਕਿ ਅਸੀਂ ਸੱਚ ਤੇ ਪਹਿਰਾ ਦੇਣ ਵਾਲੇ, ਸੱਚੀਆਂ ਗੱਲਾਂ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਅਸੀਂ ਕਰਦੇ ਹਾਂ, ਤਾਂ ਕਿ ਤੁਹਾਡੇ ਤੱਕ ਬੈਸਟ ਜਾਣਕਾਰੀਆਂ ਜਿਹੜੀਆਂ ਉਹ ਪਹੁੰਚਾਈਆਂ ਜਾਣ, ਤਾਂ ਕਿ ਤੁਹਾਨੂੰ ਵੀ ਇਹਨਾਂ ਇਨਫੋਰਮੇਸ਼ਨ ਤੋਂ ਪਤਾ ਲੱਗਦਾ ਰਹੇ। ਸੋ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਗਾਂ ਤੋੜਦੇ ਹਾਂ ਜੀ, ਗੀਤਾਂ ਦੇ ਨਾਲ। ਅਰਵਿੰਦਰ ਗਰੇਵਾਲ ਦਾ ਪਹਿਲਾ ਗੀਤ ਤੇ ਇਹ ਲਓ।

ਵਪਾਰੀ ਸਿਕੰਦਰ ਵੈਰੀ ਗੁੱਡ ਪਰਸਨ, ਦੋਸਤਾਂ ਦਾ ਦੋਸਤ, ਸਾਡਾ ਵੀ ਦੋਸਤ ਹੈ ਜੀ। ਲੋ ਇੱਕ ਗੀਤ ਹੋਰ ਸੁਣਦੇ ਜੀ, ਮਾਹੀ ਵੇ।

0: ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਜੀ ਖਬਰਾਂ ਤੇ ਖਬਰਾਂ ਵੱਲ ਚੱਲਦੇ ਹਾਂ ਜੀ। ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਜੀ ਓਰੀਜਨਲ ਕੈਲੀਫੋਰਨੀਆ ਤੋਂ। ਸਤਿਕਾਰਯੋਗ ਨੇ, ਵੱਡੇ ਭਰਾ ਨੇ ਔਰ ਬਹੁਤ ਮਿਹਨਤ ਕਰਕੇ ਖਬਰਾਂ ਦੀ ਤਿਆਰੀ ਕਰਦੇ ਨੇ ਤੇ ਤੁਹਾਡੇ ਤੱਕ ਕੋਸ਼ਿਸ਼ ਕਰੀ ਦੀ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਪਹੁੰਚਾਈਆਂ ਜਾਣ। ਮੈਂ ਇੱਕ ਹੋਰ ਬੜੇ ਮਨ ਦੇ ਵਿੱਚ ਕਈ ਚਿਰਾਂ ਤੋਂ ਸੀ, ਮੈਂ ਕਦੀ ਗੱਲ ਨਹੀਂ ਕੀਤੀ ਕਿ ਗਾਣਾ ਮੈਂ ਲਾਇਆ ਸੀ ਸੁਖਵਿੰਦਰ ਦਾ। ਮੈਂ ਦੱਸਾਂ ਕਿ ਸਾਡੀ ਅੱਜ ਤੋਂ 10-15 ਸਾਲ ਪਹਿਲਾਂ ਤੋਂ ਸੁਪਰ ਸਵਿਫਟ ਲਿਮੋ ਬਹੁਤ ਵੱਡੀ ਕੰਪਨੀ ਸੀ, ਪਾਰਟਨਰ ਮੇਰਾ ਸੀ ਰਜੇਸ਼ ਉੱਪਰ, ਤੇ ਅਸੀਂ ਐਸਾ ਕੋਈ ਸਿੰਗਰ ਜਾਂ ਐਸਾ ਕੋਈ ਕਲਾਕਾਰ ਇੰਡੀਆ ਦਾ ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ, ਸੁਖਵਿੰਦਰ, ਜਿੰਨੇ ਵੀ ਐਕਟਰ ਸੀ, ਗਾਉਣ ਵਾਲੇ ਸੀ, ਉਹ ਸਾਡੀਆਂ ਗੱਡੀਆਂ ਦੇ ਨਾਲ ਪ੍ਰੋਗਰਾਮਾਂ ਤੇ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੂੰ, ਔਰ ਸਟੇਜ ਦੇ ਪਿਛਲੇ ਬੰਨੇ ਖਲੋ ਕੇ ਅਸੀਂ ਇੰਜੋਏ ਕਰਦੇ ਹੁੰਦੇ ਸੀ, ਨਾਲੇ ਪ੍ਰੋਗਰਾਮ ਸੁਣਦੇ ਹੁੰਦੇ ਸੀ। ਔਰ ਸੁਖਵਿੰਦਰ ਨੂੰ ਤਾਂ ਮੈਂ ਆਪ ਇੱਕ ਵਾਰੀ ਲੈ ਗਿਆ। ਪੰਜਾਬੀ ਕਲਾਕਾਰਾਂ ਵਿੱਚ ਐਸਾ ਕੋਈ ਕਲਾਕਾਰ ਨਹੀਂ ਜਿਹੜਾ ਅਸੀਂ ਉਹਨਾਂ ਨੂੰ ਆਪਣੀਆਂ ਲਿਮ ਸਰਵਿਸ ਨਾ ਪ੍ਰੋਵਾਈਡ ਕੀਤੀਆਂ ਹੋਣ। ਸੋ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਦੂਲ ਸਿਕੰਦਰ ਸਾਹਿਬ ਦੇ ਨਾਲ ਮੈਂ ਤੇ ਰਣਜੀਤ ਤੇਜੀ ਨੇ ਤੇ ਭੱਲਾ ਸਾਹਿਬ, ਇਹ ਉਦੋਂ ਪ੍ਰੋਗਰਾਮ ਤੇ ਆਏ ਸੀ, ਅਸੀਂ ਪ੍ਰੋਗਰਾਮ ਉਦੋਂ ਕਰਾਇਆ ਸੀ ਤੇ ਕੋਲ ਬਹਿ ਕੇ ਇਹਨਾਂ ਦੇ ਬੱਚੇ ਸਰਦੂਲ ਸਿਕੰਦਰ ਸਾਹਿਬ ਦੇ ਛੋਟੇ ਛੋਟੇ ਹੁੰਦੇ ਸੀ ਨਿਆਣੇ, ਉਦੋਂ ਬੱਚੇ ਦੋਨੇ ਹੁਣ ਤੇ ਜਵਾਨ ਤਕੜੇ ਹੋ ਗਏ, ਤੇ ਕਾਫੀ ਇਹਨਾਂ ਦੇ ਕਮਰੇ ਵਿਚ ਬਹਿ ਕੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਸੀ। ਹੰਸ ਰਾਜ ਸਾਹਿਬ ਨੂੰ ਮੈਂ ਆਪ ਆਪਣੀ ਗੱਡੀ ਦੇ ਵਿਚ ਲੈ ਕੇ ਗਿਆ ਔਰ ਬਹੁਤ ਕਲਾਕਾਰਾਂ ਨੂੰ ਅਸੀਂ ਆਪ ਲੈ ਕੇ ਜਾਂਦੇ, ਜਿਹੜਾ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਫੇਮਸ ਆ, ਇਹਨੂੰ ਅਸੀਂ ਮੈਂ ਆਪ ਲੈ ਕੇ ਜਾਣਾ। ਔਰ ਬੜਾ ਇੰਜੋਏ ਕੀਤਾ ਪਿਛਲੇ 10-15 ਸਾਲਾਂ ਤੋਂ। ਬੜੇ ਵੱਡੇ ਸ਼ੋਅ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਵਰ ਅਸੀਂ ਗੱਡੀਆਂ ਦੇ ਰਾਹੀਂ ਕਰਦੇ ਹੁੰਦੇ। ਸਾਡੇ ਕੋਲ ਸਟ੍ਰੈਚ ਲਿਮੋ, ਵੱਡੀਆਂ ਗੱਡੀਆਂ ਔਰ ਛੋਟੀਆਂ ਗੱਡੀਆਂ, ਹਰ ਤਰ੍ਹਾਂ ਦੀ ਗੱਡੀ ਹੁੰਦੀ ਸੀ। ਲਓ ਜੀ, ਇਹ ਗੱਲ ਅੱਜ ਮੈਂ ਬੜੇ ਹੀ ਪਹਿਲੀ ਵਾਰ ਹੀ ਪ੍ਰੋਗਰਾਮ ਤੇ ਕਰ ਰਿਹਾ। ਕਈ ਵਾਰੀ ਹੁੰਦਾ ਕਿ ਲੋਕੀ ਕਹਿ ਦਿੰਦੇ ਹਰ ਯਾਰ ਮੈਂ ਛੱਡੀ ਜਾਂਦਾ, ਪਰ ਇਹ ਹੈ ਕਿ ਸੱਚਾਈ ਹੈ। ਕਿਉਂ ਜੀ ਮਸਾਹ, ਸਤਿ ਸ੍ਰੀ ਅਕਾਲ ਜੀ।
1: ਬਿਲਕੁਲ ਏਦਾਂ ਹੀ ਹੈ ਜੀ, ਲੋਕ ਕਹਿੰਦੇ ਏਦਾਂ ਹੀ
0: ਹੋਇਆ, ਲੋਕ ਕਹਿ ਦਿੰਦੇ ਜੀ ਏਦਾਂ ਹੀ ਹੋਇਆ ਹੋਣਾ, ਐਵੇਂ ਮਾਰੀ ਜਾਂਦੇ ਆ। ਪਰ ਇਹ ਸਾਡੇ ਕੋਲ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹੁੰਦੀ, ਜੋ ਸੱਚੀ ਗੱਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਆਓ ਜੀ,
1: ਬਿਲਕੁਲ
0: ਜੀ ਮਸਾਹ, ਆਓ, ਸਤਿ ਸ੍ਰੀ ਅਕਾਲ ਜੀ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਤੇ ਖੱਟ ਸਾਹਿਬ ਜੀ, ਗੱਲਾਂ ਬਾਤਾਂ ਇਸ ਤਰ੍ਹਾਂ ਕਿ ਅੱਜ ਕੱਲ ਲੜਾਈਆਂ ਤੁਹਾਨੂੰ ਪਤਾ ਹਰ ਪਾਸੇ ਲੱਗੀ ਹੋਆ, ਤੇ ਉਹਦੀ ਗੱਲ ਆਪਾਂ ਕਰਦੇ ਆਂ। ਤੇ ਉਹਦੇ ਨਾਲ ਨਾਲ ਖੱਟ ਸਾਹਿਬ ਜੀ, ਇਹ ਜਿਹੜੀਆਂ ਲੜਾਈਆਂ ਨਾ, ਜਦੋਂ ਆਪਾਂ ਕਈ ਵਾਰੀ ਸਧਾਰਨ ਗੱਲ ਕਰੀ ਦੀ ਆ, ਉਹ ਫਲਾਨਿਆਂ ਦੇ ਘਰ ਲੜਾਈ ਹੁੰਦੀ ਆ, ਤੇ ਉੱਥੇ ਜੇ ਆਪਾਂ 2-4 ਬੰਦੇ ਗਰੁੱਪ ਦੇ ਵਿੱਚ ਵੇਖੇ ਆ, ਤਾਂ ਕਿਸੇ ਕੋਈ ਨਾ ਕੋਈ ਕਹਿ ਦਿੰਦਾ ਯਾਰ ਇਹ ਭੁੱਖ ਲੱਗਦੀ ਆ। ਸੋ ਇਹੀ ਜਿਹੜੀ ਗੱਲ ਆ, ਜਿਹੜੀਆਂ ਹੁਣ ਲੜਾਈਆਂ ਜੋ ਕੁਛ ਹੋ ਰਿਹਾ, ਇਹਦਾ ਕਾਰਨ ਇਹੀ ਆ, ਭੁੱਖ ਲੜ ਰਹੀ ਹੈ।
0: ਹਾਂਜੀ,
1: ਬਿਲਕੁਲ, ਕਾਲੇ ਸੋਨੇ ਦੀ ਭੁੱਖ ਹੈ ਜਿਹੜੀ, ਉਹ ਬਹੁਤ ਵੱਡੀ ਆ। ਤੇ ਇੱਕ ਇਹਦੇ ਨਾਲ ਖੱਟ ਸਾਹਿਬ ਜੀ, ਜਿਹੜਾ ਪਿਛਲੇ ਇੱਕ ਦਿਨ ਹੋ ਗਿਆ, ਐਤਵਾਰ ਵਾਲੇ ਦਿਨ, ਜਿਹੜਾ ਤੁਹਾਡੇ ਨਿਊਯਾਰਕ ਸ਼ਹਿਰ ਦਾ ਲਾਗਵਾਡੀਆ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਖੱਟ ਸਾਹਿਬ ਜੀ, ਉਹਦੇ ਉੱਪਰ ਇਹ 22 March 2026 ਰਾਤੀ 11:45 ਤੇ, ਦਿਨ ਉਦਣ ਸੀਗਾ ਐਤਵਾਰ ਨੂੰ, ਇੱਕ ਘਟਨਾ ਵਾਪਰੀ ਆ। ਤੇ ਇਸ ਘਟਨਾ ਵਿਚ ਇੱਕ ਹਵਾਈ ਜਹਾਜ਼ ਏਅਰ ਕੈਨੇਡਾ ਦਾ ਜਿਹੜਾ ਸੀਗਾ, ਤੇ ਫਲਾਈਟ ਨੰਬਰ 8646 ਅਤੇ ਏਅਰ ਕਰਾਫਟ ਜਿਹੜਾ ਆ ਉਹ ਰੈਸਕਿਊ ਐਂਡ ਫਾਇਰ ਫਾਈਟਿੰਗ ਟਰੱਕ ਜਿਹੜਾ ਖੱਟ ਸਾਹਿਬ ਜੀ, ਇਹ ਜਹਾਜ਼ ਉਹਦੇ ਨਾਲ ਟਕਰਾ ਗਿਆ।
0: ਦੇਖੋ ਜੀ, ਰਾਤ ਦਾ ਟਾਈਮ ਸੀ ਤੇ ਪਰ ਇਹ ਸਮਝ ਨਹੀਂ ਆਈ ਕਿ ਉਹ ਉੱਥੇ ਜਿਹੜੀ ਫਾਇਰ ਦੀ ਗੱਡੀ ਉੱਥੇ ਰਨਵੇ ਤੇ ਕੀ ਕਰਦੀ ਸੀ, ਜਾਂ ਜਿਹੜਾ ਟਾਵਰ ਆ ਉੱਥੋਂ ਕੀ ਇਨਫੋਰਮੇਸ਼ਨ ਮਿਲੀ। ਇਹ ਸਾਰਾ ਕੁਝ ਮਿਕਸ ਅਪ ਜੀ ਹੋਇਆ, ਜਿਹਦੇ ਤੇ ਸਾਡੇ ਗਵਰਨਰ ਵੀ ਨਿਊਯਾਰਕ ਦੇ, ਉਹਨਾਂ ਨੇ ਕਾਨਫਰੰਸ ਕੀਤੀ ਆ, ਸਾਡੇ ਮਮਦਾਨੀ ਸਾਹਿਬ ਨੇ ਵੀ ਨਾਲ ਸੀ।
1: ਬਿਲਕੁਲ ਬਿਲਕੁਲ, ਤੇ ਇਹ ਜਿਹੜੀ ਸੀਗਾ ਇਹ ਖਾਕਸਾ ਜੀ, ਉਹਦੇ ਨਾਲ ਜਿਹੜਾ ਫਾਇਰ ਟਰੱਕ ਦੇ ਨਾਲ ਟਕਰਾਇਆ ਆਇਆ। ਇਹਦੇ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਅਜੇ ਪੂਰੀ ਪੁੱਛ ਪੜਤਾਲ ਤਾਂ ਜਿਹੜੀ ਖੱਟ ਸਾਹਿਬ ਜੀ, ਤੁਹਾਨੂੰ ਪਤਾ ਵੀ ਬਾਅਦ ਚ ਆਉਣੀ ਹੁੰਦੀ ਆ ਕਿੰਨੇ ਚਿਰਾਂ ਦੇ ਬਾਅਦ ਦੇ ਵਿਚ, ਪਰ ਅੱਜ ਤੱਕ ਦੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ, ਉਹ ਖਬਰ ਉਹਦੇ ਅਨੁਸਾਰ ਖੱਟ ਸਾਹਿਬ ਜੀ, ਰਨਵੇ ਜਿਹੜਾ 4 ਆ ਉਸ ਏਅਰਪੋਰਟ ਦਾ, 4 ਨੰਬਰ ਰਨਵੇ ਆ ਜਿਹੜਾ, ਉਹਦੇ ਉੱਤੇ ਖੱਟ ਸਾਹਿਬ ਜੀ ਏਅਰ ਕੈਨੇਡਾ ਦਾ ਜਹਾਜ਼ ਜਿਹੜਾ ਆ ਉਹ ਉੱਤਰ ਰਿਹਾ ਸੀ, ਤੇ ਅਜੇ ਪੂਰੀ ਦੌੜ ਦੇ ਵਿਚ ਸੀਗਾ। 100 ਤੋਂ ਉੱਤੇ ਮੇਰਾ ਖਿਆਲ 120 ਮੀਲ ਦੀ ਜਿਹੜੀ ਉਹਦੀ ਸਪੀਡ ਉਸ ਵੇਲੇ ਸੀਗੀ। ਤੇ ਇੱਥੇ ਖੱਟ ਸਾਹਿਬ ਜੀ ਹੋਇਆ ਕੀ ਆ ਕਿ ਜਿਹੜਾ ਦੇਖੋ ਹੁਣ ਤੁਹਾਨੂੰ ਪਤਾ ਪਿਆ ਬੜਾ ਰੌਲਾ ਪੈ ਰਿਹਾ ਉਹ ਟੀ ਐਸ ਏ ਦੇ ਪੂਰੇ ਮੈਂਬਰ ਨੀ ਉਹਨਾਂ ਕੋਲ ਫੰਡ ਹੈ ਨੀ ਇਹ ਹੈ ਨੀ ਉਹ ਨੀ ਉਹ ਹਰ ਪਾਸੇ ਜਿਹੜਾ ਇਫੈਕਟ ਪੈਂਦਾ ਉਸ ਗੱਲ ਦਾ
0: ਹੈਗੇ ਵੀ ਘੱਟ ਸੀ ਜੀ ਮਾਂ ਸਾਹਿਬ ਤੇ 13 ਬੰਦੇ ਆ ਟੋਟਲ 17 ਬੰਦੇ ਚਾਹੀਦੇ ਕਿੰਨੇ ਚਾਹੀਦੇ ਆ ਉਹ ਇਹਨਾਂ ਕੋਲ 3-4 ਬੰਦਿਆਂ ਦੀ ਘਾਟ ਹੈਗੀ ਸੀ
1: ਹਾਂਜੀ ਬਿਲਕੁਲ ਸੋ ਉਹਦੇ ਕਾਰਨ ਇਹ ਹੋਇਆ ਪਰ ਖੱਕ ਸਾਹਿਬ ਜੀ ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਗੌਰਮੈਂਟ ਉਹ ਕਦੇ ਵੀ ਮੰਨਦੀ ਨੀ ਹੁੰਦੀ ਪਈ ਇਹ ਸਾਡਾ ਕਸੂਰ ਆ ਉਹਨੇ ਲਾਉਣਾ ਜਿਹੜਾ ਉੱਥੇ ਉਹ ਕੰਟਰੋਲ ਟਾਵਰ ਤੇ ਉਸ ਵੇਲੇ ਟ੍ਰੈਫਿਕ ਕੰਟਰੋਲਰ ਸੀਗਾ ਏਅਰ ਟ੍ਰੈਫਿਕ ਕੰਟਰੋਲਰ ਜਿਹਨੂੰ ਕਹਿੰਦੇ ਆ ਤੇ ਆਮ ਕਰਕੇ ਉਹਦੇ ਸਿਰੇ ਲੱਗਦਾ ਹੁੰਦਾ ਤੇ ਚਲੋ ਉਹ ਤਾਂ ਗੱਲ ਬਾਅਦ ਦੀ ਆ ਤੇ ਇਹਦੇ ਵਿੱਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਦੋਂ ਉਹ ਜਹਾਜ਼ ਜਿਹੜਾ ਸੀਗਾ ਏਅਰ ਕੈਨੇਡਾ ਦਾ ਮੋਂਟਰੀਅਲ ਤੋਂ ਉਹ ਤੁਰਿਆ ਸੀਗਾ ਤੇ ਇੱਥੇ ਆ ਕੇ ਉਹ ਉਤਰ ਰਿਹਾ ਸੀਗਾ ਤੇ ਜਿਹੜਾ ਉਹ ਕੰਟਰੋਲਰ ਸੀਗਾ ਨਾ ਏਅਰਪੋਰਟ ਦੇ ਉੱਤੇ ਉਹਨੇ ਹੱਕ ਸਾਹਿਬ ਜੀ ਇਹਨੂੰ ਆਯਾਸ ਦੇ ਦਿੱਤੀ ਕਿ ਤੂੰ ਉਤਰ ਸਕਦਾ ਹੈ ਤੇ ਪਤਾ ਨੀ ਕੀ ਕਾਰਨ ਹੋਇਆ ਉਹਨੇ ਦੂਸਰੇ ਪਾਸੇ ਉਹ ਜਿਹੜਾ ਫਾਇਰ ਟਰੱਕ ਜਿਹਨੂੰ ਕਹਿੰਦੇ ਆਪਾਂ ਉਹਨੂੰ ਵੀ ਕਲੀਅਰ ਦੀ ਦੇ ਦਿੱਤੀ ਤੂੰ ਲੰਘ ਜਾ ਇਹਦੇ ਉੱਤੇ ਜਿਹੜਾ ਉਹ ਰਨਵੇ ਸੀਗਾ ਤੇ ਉਹ ਜਦੋਂ ਲੰਘ ਰਿਹਾ ਸੀਗਾ ਤੇ ਉਹ ਕੰਟਰੋਲਰ ਨੇ ਉਸੇ ਵੇਲੇ ਜਿਹੜਾ ਸੀਗਾ ਖੱਕ ਸਾਹਿਬ ਜੀ ਉਹਦੇ ਨਿਗਾਹ ਪੈ ਗਿਆ ਉਹ ਟਰੱਕ ਤੇ ਉਹਨੇ ਟਰੱਕ ਨੂੰ 5-6 ਵਾਰੀ ਕਿਹਾ ਰੁਕੋ ਰੁਕੋ ਰੁਕੋ ਰੁਕੋ ਪਰ ਉਹਨੂੰ ਜਾਂ ਤਾਂ ਉਹ ਸੁਣਿਆ ਨੀ ਜਾਂ ਪਤਾ ਨੀ ਕੀ ਹੋਇਆ ਤੇ ਉਹ ਜੀ ਜਾ ਕੇ ਉਹਦੇ ਮੂਹਰੇ ਆ ਗਿਆ ਜਹਾਜ਼ ਦੇ ਤੇ ਜਹਾਜ਼ ਤੁਹਾਨੂੰ ਪਤਾ ਪਈ ਬਹੁਤ ਜਿਹੜਾ ਤੇਜ਼ੀ ਦੇ ਨਾਲ ਉਹ ਜਾ ਰਿਹਾ ਸੀਗਾ ਤੇ ਔਰ ਇਹਦੇ ਵਿਚ ਖੱਕ ਸਾਹਿਬ ਜੀ ਖੁਸ਼ੀ ਦੀ ਗੱਲ ਤਾਂ ਆਪਾਂ ਨਹੀਂ ਕਹਿ ਸਕਦੇ ਇਹਨੂੰ ਪਰ ਦੇਖੋ ਇਸ ਤਰ੍ਹਾਂ ਦੇ ਜਿਹੜੇ ਆਮ ਕਰਕੇ ਹਵਾਈ ਜਹਾਜ਼ਾਂ ਦੇ ਜਿਹੜੇ ਹੁੰਦੇ ਆ ਨਾ ਉਹ ਐਕਸੀਡੈਂਟ ਇਸ ਤਰ੍ਹਾਂ ਉੱਥੇ ਨੁਕਸਾਨ ਜਾਨਾਂ ਦਾ ਬਹੁਤ ਜਾਨੀ ਨੁਕਸਾਨ ਬਹੁਤ ਹੁੰਦਾ ਹੁੰਦਾ
0: ਬਿਲਕੁਲ
1: ਹਾਂਜੀ ਤੇ ਹੁਣ ਇਹਦੇ ਵਿਚ ਦੋ ਤਾਂ ਪਾਇਲਟ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ ਤੇ ਬਾਕੀ ਤਾਂ ਹੋਰ ਤਾਂ ਇਹਨਾਂ ਨੇ ਕੁਛ ਏਡੀ ਵੱਡੀ ਖ਼ਬਰ ਦਿੱਤੀ ਨੀ ਕਿ ਕਿੰਨੀਆਂ ਕੁ ਹੋਰ ਜਾਨਾਂ ਪਰ ਜ਼ਖਮੀ ਜਿਹੜੇ ਲੋਕ ਹੋਏ ਆ ਜਿਨ੍ਹਾਂ ਦੇ ਵਿਚੋਂ ਕੋਈ ਏਡਾ ਬਹੁਤਾ ਉਹ ਦੱਸਿਆ ਨੀ ਗਾ ਕੁਛ ਲੋਕ ਹਾਸਪਿਟਲ ਦੇ ਵਿਚ ਖੈਰ ਹੈਗੇ ਐਸੀ ਗੱਲ ਨੀ ਹੈਗੀ ਤੇ ਪਰ ਅਜੇ ਤੀਕਰ ਹੋਰ ਕਿਸੇ ਦੀ ਜਾਨ ਦੀ ਜਿਹੜੀ ਹੈ ਬਾਹਰ ਉਹ ਗੱਲਬਾਤ
0: ਏਅਰਪੋਰਟ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਵੇਲੇ ਲਗਵਾੜੀ ਏਅਰਪੋਰਟ ਜਿਹੜਾ ਹੈਗਾ ਉਹ ਅਮਰੀਕਾ ਦੇ ਬੈਸਟ ਏਅਰਪੋਰਟਾਂ ਦੇ ਵਿਚੋਂ ਇਕ ਵਾ
1: ਹਾਂਜੀ ਬਿਲਕੁਲ
0: ਇਹਨੂੰ ਬਿਲਡ ਕੀਤਾ ਗਿਆ ਹਜੇ ਮੈਨੂੰ ਮੈਂ ਇੱਕ ਸਾਲ ਹੀ ਹੋਇਆ ਇਹਨੂੰ ਤਕਰੀਬਨ ਇਹਨੂੰ ਓਪਨ ਹੋਏ ਨੂੰ ਨਵਾਂ ਸਾਰਾ ਕੁਛ ਨਵਾਂ ਬਣਿਆ ਬਿਊਟੀਫੁਲ ਏਅਰਪੋਰਟ ਬਹੁਤ ਹੀ ਇੱਥੇ ਨਾ ਰਸ਼ ਹੁੰਦਾ ਸੀ ਕਿਉਂਕਿ ਨਿਊਯਾਰਕ ਸਿਟੀ ਤੋਂ ਸਿਰਫ 10 ਮੀਲ ਆ ਜੀ 9-10 ਵੀ ਨੀ ਹੈਗਾ 9 ਮੀਲ ਹੀ ਆ ਨਿਊਯਾਰਕ ਸਿਟੀ ਤੋਂ ਤੇ ਇਹਨੂੰ ਲੱਗਦੇ ਆ ਟ੍ਰੈਫਿਕ ਨਾ ਹੋਵੇ ਤੇ ਸਾਰੇ 15 ਮਿੰਟਾਂ ਦੇ ਵਿਚ ਤੁਸੀਂ ਸਿਟੀ ਦੇ ਵਿਚ ਜਾ ਵੜਦੇ ਆ ਹਾਈਵੇ ਦੇ ਤੇ ਇੰਨਾ ਪਿਆਰਾ ਸੋਹਣਾ ਏਅਰਪੋਰਟ ਬਣਿਆ ਉਹ ਕਿ ਦੇਖ ਕੇ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਏਅਰਪੋਰਟ ਸੀ ਇੱਥੇ ਵੀ ਲਗਵਾੜੀਆ ਹੁੰਦਾ ਸੀ ਸੋ ਬਿਊਟੀਫੁਲ ਬਹੁਤ ਹਰ ਚੀਜ਼ ਉਹਨਾਂ ਨੇ ਜਿਹੜੀ ਆ ਰਨਵੇ ਕੀ ਹਰ ਚੀਜ਼ ਨਵੀਂ ਬਣਾਈ ਹੁਣ ਐਕਸੀਡੈਂਟ ਹੋਣਾ ਇਹ ਤਾਂ ਬੇਕੂਫੀ ਦੀ ਹੱਦ ਹੀ ਹੈ ਨਾ ਕਿ ਉੱਥੇ ਗੱਡੀ ਖੜੀ ਹੈ ਤੁਸੀਂ ਉਹਨੂੰ ਰਨਵੇ 4 ਨੰਬਰ ਦੇ ਰਹੇ ਹੋ ਉਹਨੂੰ ਕੋਈ ਹੋਰ ਰਨਵੇ ਦਿੱਤਾ ਜਾ ਸਕਦਾ ਸੀ ਜਿੱਥੇ ਪਹਿਲਾਂ ਦੇਖਿਆ ਜਾ ਸਕਦਾ ਸੀ ਪਤਾ ਨੀ ਅੱਜ ਕੱਲ ਫੋਨਾਂ ਤੇ ਵੀ ਲੱਗੇ ਆ ਲੋਕ ਇਹ ਵੀ ਹੈਗੀ ਪ੍ਰੋਬਲਮ ਆਪਣੇ ਕੋਈ ਦੇਖਣ ਡਿਆ ਕੋਈ ਕੁਛ ਕਰਨ ਡਿਆ ਮਤਲਬ ਉਧਰ ਨਿਗਾਹ ਨਾ ਹੋਵੇ
1: ਬਿਲਕੁਲ ਕੁਛ ਨਾ ਕੁਛ ਤਾਂ ਹੋਇਆ ਜਾਂ ਰਾਤ ਨੂੰ ਨਜ਼ਰ ਨਹੀਂ ਆਇਆ ਟਰੱਕ ਜਿਹੜਾ ਸੀ
0: ਬਿਲਕੁਲ ਜਦੋਂ ਤੱਕ ਕਲੀਅਰ ਨੀ ਰੂਟ ਹੈਗਾ ਤੂੰ ਕਿੱਦਾਂ ਓਕੇ ਕਰ ਦਿੱਤਾ ਵੀ 4 ਦੇ ਆ ਜਾ
1: ਜੀ ਤੇ ਇਹ ਸੀ ਇਹ ਖਬਰ ਅਗਲੀ ਖਬਰ ਆਪਣੇ ਕੋਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਜਿਹੜੀ ਹੈਗੀ ਆ ਤੁਹਾਨੂੰ ਪਤਾ ਵੀ ਅਮਰੀਕਾ ਦੀਆਂ ਸਾਰੀਆਂ ਜੰਗੀ ਜਿਹੜੀਆਂ ਯੋਜਨਾਵਾਂ ਆ ਉਹ ਪੈਂਟਾਗੋਨ ਬਿਲਡਿੰਗ ਦੇ ਵਿਚੋਂ ਬਣਦੀਆਂ ਆ ਤੇ ਉਹਦੇ ਵੱਲੋਂ ਖੱਕ ਸਾਹਿਬ ਜੀ 3000 ਹੋਰ ਫੌਜੀ ਆ ਜਿਹੜੇ ਮਿਡਲ ਈਸਟ ਵੱਲ ਜਿਹੜੇ ਉਹ ਹਜੇ ਮਤਲਬ ਉਹ ਇਥੋਂ ਰਵਾਨਾ ਨੀ ਹੋਏ ਪਰ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ 3000 ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਤੇ ਉਹ ਵੀ ਜਿਹੜੇ ਅੱਜ ਦਿਨ ਤਿਆਰ ਹੋ ਗਏ ਉਹ ਜਾਣਗੇ ਤੇ ਇਹ ਜਿਹੜੇ ਖੱਕ ਸਾਹਿਬ ਜੀ ਆਰਮੀ ਦੀ ਜਿਹੜੀ 82 ਏਅਰਬੋਰਨ ਡਿਵੀਜ਼ਨ ਹੁੰਦੀ ਆ ਉਹਦੇ ਨਾਲ ਇਹ ਜਿਹੜੇ ਆ ਸਬੰਧਤ ਹੈਗੇ ਆ ਤੇ ਇਸ ਤੋਂ ਪਹਿਲਾਂ ਖੱਕ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ ਵਿਚ ਪਹਿਲਾਂ ਹੀ ਉੱਥੇ ਫੌਜ ਆ ਜਿਹੜੀ ਉਧਰ ਨੂੰ ਰਵਾਨਾ ਹੋ ਚੁੱਕੀ ਆ ਸੋ ਇਸ ਫੌਜ ਤੋਂ ਇਹ ਪਤਾ ਲੱਗ ਰਿਹਾ ਕਿ ਜਿਹੜਾ ਟਰੰਪ ਸਾਹਿਬ ਆਪਣੇ ਹੈਗੇ ਆ ਇਹਨੇ ਇਰਾਨ ਦੇ ਉੱਤੇ ਜਾ ਕੇ ਉਹ ਹੱਲਾ ਕਰਕੇ ਉਸ ਦੇਸ਼ ਦੇ ਵਿਚ ਆਪਣੀ ਫੌਜ ਮਾਰਨੀ ਆ ਇਹਦੇ ਤੋਂ ਲੱਗ ਪੇ ਰਿਹਾ
0: ਜੀ ਚੀਮਾ ਸਾਹਿਬ ਚੱਕਰ ਇਹ ਆ ਕਿ ਜੰਗੀ ਲੜਾਈ ਲੜਨੀ ਜਿਹੜੀ ਵਿਚ ਜਾ ਕੇ ਨਾ ਉਹ ਬੜੀ ਔਖੀ ਹੁੰਦੀ ਆ ਨਵੇਂ ਇੱਥੇ ਦੇ ਜੋ ਮਰਜ਼ੀ ਤੁਸੀਂ ਕਰ ਲੋ ਜਿੰਨੇ ਮਰਜ਼ੀ GPS ਜੇ ਉਹ ਲਾ ਲੋ ਪਰ ਬਿਲਕੁਲ ਵੀਰ ਬਦਨਾਮ ਦੀ ਜਿਹੜੀ ਆ ਉਹ ਆਧਾਰਨ ਤਾਂ ਮੂਹਰੇ ਪਈ ਹੈ ਨਾ
1: ਅਫਗਾਨਿਸਤਾਨ ਹਜੇ ਕੱਲ ਦੀ ਗੱਲ ਆ,
0: ਇੰਡੀਆ, ਵਿਤਨਾਮ, ਅਫਗਾਨਿਸਤਾਨ, ਹੋਰ ਵੀ ਕਈ ਮੁਲਕਾਂ ਦੇ ਵਿਚ ਇਹ ਹੁਣ ਸਮਝਦੇ ਸੀ ਟਰੰਪ ਸਾਹਿਬ ਕੇ ਮੈਥੋਂ ਨੂੰ ਚੱਕ ਲਿਆਂਦਾ ਬੜੇ ਤੇ ਖਰਾ ਮੈਂ ਸਾਰਾ ਕੁਛ ਹੀ ਕਰ ਲੈਣਾ, ਪਰ ਕਈ ਵਾਰੀ ਜੰਗਾਂ ਜਿਹੜੀਆਂ ਸੀ ਉੱਥੇ ਜੰਗ ਜੇ ਆਰਮੀ ਦੇ ਆਰਮੀ ਨਾਲ ਲੱਗਦੀ ਨਾ ਜਾ ਕੇ ਇਰਾਨ ਦੇ ਵਿਚ ਤੇ ਬਹੁਤ ਵੱਡਾ ਨੁਕਸਾਨ ਹੋਇਆ, ਕਿਉਂਕਿ ਉਹ ਕੱਚੇ ਥੋੜੋ ਬੈਠੇ, ਨਹੀਂ ਕਰਨਾ ਚਾਹੀਦਾ। ਪਰ ਚੱਕਰ ਟਰੰਪ ਸਾਹਿਬ ਉਹਦੇ ਇੰਚਾਰਜ ਵੀ ਹੈ ਨਾ ਆਰਮੀ ਦੇ, ਜੋ ਕਹਿਣਗੇ ਉਹੀ ਕੁਛ ਹੋਣਾ,
1: ਬਿਲਕੁਲ ਬਿਲਕੁਲ। ਤੇ ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਕਿ ਅਮਰੀਕਨ ਫੌਜਾਂ ਜਿਹੜੀਆਂ ਉਹਨਾਂ ਨੂੰ ਇਰਾਨ ਵਿਚ ਅੰਦਰ ਜਾ ਕੇ ਜਾਣ ਦੇ ਹੁਕਮ ਦਿੱਤੇ ਗਏ ਆ ਜਾਂ ਨਹੀਂ, ਤੇ ਇੰਨੇ ਜ਼ਿਆਦਾ ਫੌਜੀ ਭੇਜਣ ਤੋਂ ਇਹ ਜ਼ਰੂਰ ਸਾਬਤ ਹੈ ਕਿ ਅਮਰੀਕਨ ਫੌਜਾਂ ਇਰਾਨ ਦੀ ਧਰਤੀ ਉਪਰ ਲੜਾਈ ਕਰਨ ਜਾ ਰਹੀਆਂ ਹਨ। ਤੇ ਆਰਮੀ ਦੀ ਜਿਹੜੀ 82ਵੀਂ ਏਅਰਬੋਰਨ ਫੌਜ ਆ, ਇਸ ਨੂੰ ਇਹ ਖਖ ਸਾਹਿਬ ਜੀ ਇਹ ਇਨ੍ਹਾਂ ਦੀ ਤਕਰੀਬਨ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ, ਪਰ ਇੱਕ ਬਹੁਤ ਫਾਸਟ ਇਹ ਜਿਹੜੀ ਡਿਪਲੋਇਮੈਂਟ ਵਾਲੀ ਇਹ ਹੈਗੀ ਆ, ਇਹਦੇ ਬਾਰੇ ਇਹ ਕਿਹਾ ਕਿ ਜਾਣੀ ਕਿ ਝਟਪਟ ਵਾਲੀ ਫੌਜ ਜਿਹੜੀ ਆ ਇਹਨੂੰ ਇਕਦਮ ਕਿਤੇ ਲੋੜ ਪੈਂਦੀ ਤਾਂ ਭੇਜਿਆ ਜਾ ਸਕਦਾ। ਔਰ ਇਹ ਖਖ ਸਾਹਿਬ ਜੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿਚ 18 ਘੰਟਿਆਂ ਦੇ ਵਿਚ ਜਾ ਕੇ ਉਥੇ ਆਪਣਾ ਜਿਹੜਾ ਕਾਰੋਬਾਰ ਆ ਉਹ ਸ਼ੁਰੂ ਕਰ ਸਕਦੀ ਹੈ। ਪਰ ਇੰਨਾ ਜ਼ਰੂਰ ਕਿਹਾ ਗਿਆ ਕਿ ਇਹ ਸਭ ਕੁਝ ਜਿਹੜਾ ਆ ਇਰਾਨ ਨੂੰ ਸਟੇਟ ਆਫ ਹਰਮੂਸ ਵਿਚੋਂ ਕੱਢਿਆ ਜਾਵੇ ਤੇ ਤੇਲ ਬਾਹਰ ਲਿਆਉਣਾ ਜਿਹੜਾ ਸ਼ੁਰੂ ਕੀਤਾ ਜਾਵੇ, ਇਸ ਵਾਸਤੇ ਇਹ ਫੋਰਸ ਕਿਹਾ ਗਿਆ ਕਿ ਉਥੇ ਜਾ ਕੇ ਉਤੋਂ ਇਰਾਨ ਤੋਂ ਉਹ ਸਟੇਟ ਆਫ ਹਰਮੂਸ ਆ ਜਿਹੜੀ ਉਹ ਖੋ ਲੈਣੀ ਆ ਤੇ ਉਥੇ ਅਮਰੀਕਾ ਦਾ ਕਬਜ਼ਾ ਹੋਊਗਾ ਤੇ ਫਿਰ ਉਥੋਂ ਤੇਲ ਬਾਹਰ ਆਊਗਾ। ਤੇ US ਸੈਂਟਰਲ ਕਮਾਂਡ ਜਿਹੜੀ ਹੈਗੀ ਆ ਇਸ ਫੌਜੀ ਦਸਤੇ ਨਾਲ ਉਹ ਸਬੰਧਤ, ਇਹਦਾ ਮਤਲਬ ਉਹ ਇਹਦੇ ਤੇ ਕੰਟਰੋਲ ਆ ਉਹਦਾ ਸੈਂਟਰਲ ਕਮਾਂਡ ਦਾ। ਤੇ ਉਹਨਾਂ ਨੇ ਕਿਹਾ ਕਿ ਅਮਰੀਕੀ ਬੰਬਾਂ ਨਾਲ ਇਰਾਨ ਵਿਚਲੇ 9000 ਫੌਜ ਨਾਲ ਸਬੰਧਤ ਸਥਾਨ ਆ ਜਿਹੜੇ ਉਹਨਾਂ ਤੇ ਬੰਬਾਰੀ ਕਰਕੇ ਤਬਾਹ ਕਰ ਦਿੱਤੇ ਗਏ ਆ। 28 ਫਰਵਰੀ ਤੋਂ ਹੁਣ ਤੱਕ ਦੇ ਅੰਕੜੇ ਆ ਜਿਹੜੇ ਇਹ ਹੈਗੇ ਆ ਜਿਹੜੇ ਆਪਾਂ 9000 ਦੀ ਗਿਣਤੀ ਦਿੱਤੀ ਆ। ਤੇ ਫੌਜ ਵੱਲੋਂ ਦੱਸਿਆ ਗਿਆ ਕਿ ਉਥੇ ਦੇ ਮਿਸਲ ਲਾਂਚਰ ਆ ਜਿਹੜੇ ਕਹਿਣ ਦਾ ਮਤਲਬ ਇਰਾਨ ਦੇ ਤੇ ਉਹਨਾਂ ਦੀ ਨੇਵੀ ਆ ਜਿਹੜੀ ਤੇ ਜਿਹੜਾ ਡਿਫੈਂਸ ਇੰਡਸਟਰੀਅਲ ਬੇਸ ਆ ਜਿਹੜੇ ਉਹਨਾਂ ਦੇ ਜਿੱਥੇ ਡਿਫੈਂਸ ਦਾ ਸਮਾਨ ਸਮੂਨ ਬਣਦਾ ਆ ਗੋਲੀ ਕਾ ਜਿੱਥੇ ਬਣਦੇ ਆ ਉਹ ਅਤੇ ਦਰਜਨਾਂ ਦੇ ਚੋਟੀ ਆਗੂ ਆ ਜਿਹੜੇ ਉਹ ਅਸੀਂ ਖਤਮ ਕਰ ਦਿੱਤੇ ਆ, ਇਹ ਅਮਰੀਕਾ ਵੱਲੋਂ ਕਿਹਾ ਗਿਆ। ਤੇ ਅਮਰੀਕਾ ਦੇ 50,000 ਫੌਜੀ ਆ ਕੱਖ ਸਾਹਿਬ ਜੀ ਉਹ ਪਹਿਲਾਂ ਹੀ ਉਸ ਇਲਾਕੇ ਦੇ ਵਿਚ ਪਹੁੰਚੇ ਹੋਏ ਆ, 50,000 ਫੌਜੀ ਕੱਖ ਸਾਹਿਬ ਜੀ ਪਹਿਲਾਂ ਆ ਤੇ ਹੁਣ 2500 ਅੱਗੇ ਉਹ ਜਿਹੜਾ ਤੁਰ ਪਿਆ ਰਾਹ ਚ ਆ। ਤੇ ਆਹ ਜਿਹੜਾ ਹੁਣ ਆਪਾਂ ਨੰਬਰ ਦਿੱਤਾ ਸੀ ਇਹ ਹੁਣ ਫਿਰ ਤਿਆਰੀ ਇਹਨਾਂ ਦੀ ਜਾਣੀ ਕਿ ਹੋ ਰਹੀ ਆ ਤੇ ਜਿੱਦਣ ਤਿਆਰ ਹੋ ਗਏ ਤੇ ਫਿਰ ਉਧਰ ਨੂੰ ਤੁਰ ਪੈਣਗੇ। ਸੋ 50,000 60,000-65,000 ਲਾ ਲਓ ਤੁਸੀਂ ਫੌਜੀ ਆ ਜਿਹੜਾ ਉਸ ਏਰੀਏ ਦੇ ਵਿਚ ਇਕੱਠਾ ਜਿਹੜਾ ਉਹ ਕੀਤਾ ਗਿਆ ਆ। ਤੇ ਇਹ ਜਿਹੜੀ 50,000 ਦੀ ਆਪਾਂ ਗਿਣਤੀ ਦਿੱਤੀ ਆ, ਮੇਰਾ ਖਿਆਲ ਆ ਜਿੱਥੋਂ ਤੀਕਰ ਕਿ ਇਹ ਗਿਣਤੀ ਆ ਜਿਹੜੀ ਇਹ ਜਿਹੜੇ ਉੱਥੇ ਕਟਰ ਵਗੈਰਾ ਜਾਂ ਆਸੇ ਪਾਸੇ ਦੇ ਹੋਰ ਕੰਟਰੀ ਆ ਉਹਨਾਂ ਸਾਰਿਆਂ ਦੇ ਜਿਹੜੇ ਦੇਸ਼ ਆ ਇਹ ਉਹਨਾਂ ਦੀ ਗਿਣਤੀ ਸ਼ਾਇਦ ਹੋਣੀ ਆ ਮੈਨੂੰ ਲੱਗ ਰਿਹਾ, ਪਹਿਲਾਂ ਹੀ ਉੱਥੇ ਹੈਗੇ ਆ ਜੀ। ਤੇ ਇਹ ਅਗਲੀ ਗੱਲ ਆ ਜਿਹੜੀ ਅਮਰੀਕੀ ਅਫਸਰ ਨੇ ਆਪਣਾ ਨਾਂ ਤਾਂ ਗੁਪਤ ਰੱਖਦੇ ਹੋਏ ਕਿਹਾ ਕਿ ਅਮਰੀਕਾ ਸ਼ਾਇਦ ਸਟੇਟ ਆਫ ਹਰਮੂਸ ਆ ਜਿਹੜੀ ਉਹਦੇ ਤੇ ਕਬਜ਼ਾ ਕਰਨ ਦੀ ਯੋਜਨਾ ਲੈ ਕੇ ਜਿਹੜਾ ਉਹ ਤੁਰ ਰਿਹਾ। ਸੋ ਉੱਥੇ ਜਾ ਕੇ ਕਬਜ਼ਾ
0: ਇਹਦੇ ਵਿਚ ਇਕ ਹੋਰ ਪੰਗਾ ਨਹੀਂ ਪੈ ਸਕਦਾ, ਬਹੁਤ ਵੱਡਾ ਜਿਹੜਾ ਪੈ ਸਕਦਾ, ਕਿਉਂਕਿ ਜੇ ਰੂਸ, ਚਾਈਨਾ, ਨਾਰਥ ਕੋਰੀਆ, ਹੋਰ ਕੋਈ ਮੁਲਕ ਇਕੱਠੇ ਹੋ ਕੇ ਜੇ ਉਹ ਇਰਾਨ ਦੀ ਮਦਦ ਕਰਨੀ ਚਾਲੂ ਕਰ ਦਿੱਤੀ ਉਹਨਾਂ ਨੇ ਖੁੱਲੇ ਆਮ, ਤੇ ਫਿਰ ਤੇ ਵਰਲਡ ਵਾਰ ਹੋ ਗਈ ਜੀ।
1: ਵਰਲਡ ਵਾਰ ਤਾਂ ਆਲਰੇਡੀ ਹੈਗੀ ਆ ਜੀ, ਵਰਲਡ ਵਾਰ ਤਾਂ ਹੈਗੀ ਆ, ਹੋਣੀ ਹੈਗੀ ਆ, ਕਿਉਂਕਿ ਉਧਰ ਅਮਰੀਕਾ ਨੇ ਜਿਹੜਾ ਦੇਖੋ ਤੁਸੀਂ ਉਹ ਜਿਹੜਾ ਅਮਰੀਕਾ ਨੇ ਉਧਰ ਯੂਕਰੇਨ ਨੂੰ ਖੜਾ ਕੀਤਾ ਸੀ ਤੇ ਮੈਂ ਇੱਥੇ ਆਪਣਾ ਬੇਸ ਬਣਾ ਕੇ ਤੇ ਹੁਣ ਮਾਸਕੋ ਤਾਂ ਉਥੋਂ ਮੇਰਾ ਖਿਆਲ ਹੈ ਯੂਕਰੇਨ ਦੇ ਬਾਰਡਰ ਤੋਂ ਥੋੜੇ ਮੇਰੇ ਖਿਆਲ 120 ਕਿੰਨੇ ਮੀਲਾਂ ਹੈਗਾ ਇੰਨਾ ਕੀ ਆ ਬਸ ਸ਼ਾਇਦ ਮਾਸਕੋ। ਸੋ ਉਹ ਮਕਸਦ ਇਹ ਸੀਗਾ, ਪਰ ਉਹ ਪੁਟਿਨ ਸਾਹਿਬ ਜਿਹੜੇ ਸੀਗੇ ਉਹ ਖਖ ਸਾਹਿਬ ਸਮਝ ਗਏ ਇਹ ਤਾਂ ਆ ਗਿਆ ਮੇਰੇ ਗੁਆਂਢ ਆ ਕੇ ਤੇ ਉਸੇ ਕਰਕੇ ਉਹ ਲੜਾਈ ਹੋਈ ਆ। ਸੋ ਉਸੇ ਲੜਾਈ ਦਾ ਮਾਮਲਾ ਹੈ ਜਿਹੜਾ ਉਹ ਇੱਥੇ ਆ ਹੁਣ, ਉਹਨੇ ਰਸ਼ੀਆ ਨੇ ਤਾਂ ਮਦਦ ਚੀਨ ਨੇ ਵੀ ਕਰਨੀ ਆ ਇਰਾਨ ਦੀ, ਮਦਦ ਚੀਨ ਨੇ ਵੀ ਕਰਨੀ ਆ ਔਰ ਰਸ਼ੀਆ ਨੇ ਵੀ ਕਰਨੀ ਆ, ਪੂਰੀ ਉਹ ਕਰ ਰਹੇ ਆ, ਆਪਾਂ ਨੂੰ ਇੱਥੇ ਖਬਰ ਨਹੀਂ ਪਹੁੰਚ ਰਹੀ।
0: ਪਰ ਖੁੱਲੇ ਆਮ ਅਮਰੀਕਾ ਨੇ ਮਦਦ ਕੀਤੀ ਆ ਰਸ਼ੀਆ ਦੇ ਅਗੇਂਸਟ ਯੂਕਰੇਨ ਦੇ ਵਿਚ ਤੇ ਫਿਰ ਓਹਨੂੰ ਤੇ ਖੁੱਲਾ ਹਿੱਸਾ ਹੈਗਾ ਨਾ ਓਹਦੀ
1: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਪਹਿਲ ਤਰੀ ਨਾ ਓਹਦੀ ਹੈਗੀ ਓਹਦੀ
1: ਬਿਲਕੁਲ ਪਹਿਲ ਨੀ ਹੈਗੀ ਓਹਦੀ ਓਹਨੇ ਆਪਣੇ ਦੇਸ਼ ਨੂੰ ਜਿਹੜਾ ਰੱਖਿਆ ਵਾਸਤੇ ਲੜਨਾ ਆ ਇਸੇ ਤਰ੍ਹਾਂ ਇਰਾਨ ਨੇ ਵੀ ਲੜਨਾ ਆ ਟਰੰਪ ਸਾਹਿਬ ਥੋੜੀ ਜਿਹੀ ਗਲਤੀ ਕਰ ਗਏ ਇਹਨਾਂ ਨੇ ਉਹ ਕਿਹਾ ਵੀ ਚੱਲ ਆਹ ਜਿੱਦਾਂ ਹੁੰਦਾ ਉਹ ਵੈਨਜ਼ੂਏਲਾ ਦੇ ਉਹ ਪ੍ਰੈਜੀਡੈਂਟ ਮਦੂਰੋ ਨੂੰ ਫੜ ਕੇ ਲਿਆਂਦਾ ਇਹ ਨੀ ਸੋਚਿਆ ਸੀਗਾ ਵੀ ਮੈਂ ਇੱਦਾਂ ਉਹਨੂੰ ਵੀ ਫੜ ਲਿਆਉਣਾ ਪਰ ਉਹ ਗੱਲ ਖਕਸਾ ਜੀ ਹੋ ਰਿਹਾ ਉੱਥੇ ਉਹਨਾਂ ਦਾ ਸਿਸਟਮ ਵੀ ਜਿਹੜਾ ਰਾਜਨੀਤਿਕ ਢਾਂਚਾ ਹੈ ਉਹ ਵੀ ਬੜਾ ਸੁਪੀਰੀਅਰ ਤੌਰ ਤੇ ਹੈਗਾ ਆ ਬਿਲਕੁਲ ਬਿਲਕੁਲ ਦੇਖੀ ਸੀਗੀ
0: ਤੁਸੀਂ ਦੇਖ ਲੋ ਕਿੱਦਾਂ ਉਹਨਾਂ ਦੀ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਕਕਸ਼ਾ ਜੀ ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਇਹ ਉਹੀ ਫਲਸਫੇ ਤੁਰੇ ਆਉਂਦੇ ਆ ਕਕਸ਼ਾ ਜੀ
0: ਬਿਲਕੁਲ ਉਹੀ ਟਾਈਮ
1: ਉਹੀ ਉਹਨਾਂ ਵਾਲੀ ਆ ਉਹ ਸਾਰੀ ਜਿਹੜੀ ਆ ਇੱਕ ਬੰਦੇ ਦੇ ਕੋਲ ਜਿੱਦਾਂ ਹੁਣ ਉਹ ਆਪਣੇ ਕੀ ਸੀਗੇ ਉਹ ਨਵਾਬਪੁਰ ਸਿੰਘ ਸੀ ਉਹਨਾਂ ਦਾ ਨਾਮ ਰੱਖਿਆ ਸ਼ਹਿਰ ਤੇ ਹੋਰ ਸੀ ਕੁਛ ਜਿਨ੍ਹਾਂ ਨੇ ਜਿਹੜੇ ਉਹਨਾਂ ਨੇ ਉਹ ਨਵਾਬ ਬਣਾਤਾ ਸੀ ਤੇ ਉਹ ਪਹਿਲਾਂ ਉਹ ਘੋੜਿਆਂ ਦੇ ਉਹ ਕੰਮ ਕਰਦਾ ਹੁੰਦਾ ਸੀ ਨਾ ਘੋੜਿਆਂ ਦੇ ਖਰਖਰਾ ਫੇਰਨਾ ਉਹਨਾਂ ਦੇ ਸਾਫ ਸਫਾਈ ਰੱਖਣਾ
0: ਕਪੂਰ ਸਿੰਘ ਨਹੀਂ ਸੀ ਕੁਛ ਹੋਰ ਨਾ ਸੀ
1: ਹੋਰ ਸੀ ਨਾ ਉਹਦਾ ਅੱਛਾ ਚਲੋ ਕੋਈ ਨੀ ਤੇ ਉਹਨੇ ਦੇਖੋ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਉਹਨੂੰ ਰਾਜਾ ਵੀ ਬਣਾ ਤਾ ਸੀ ਉਹ ਕਹਿੰਦਾ ਮੈਂ ਇਹ ਕੰਮ ਨੀ ਸੀ ਛੱਡਦਾ ਇਹ ਮੇਰਾ ਜੱਦੀ ਕੰਮ ਆ
0: ਚੱਕਣੀ ਹਾਂਜੀ ਬਿਲਕੁਲ
1: ਹਾਂਜੀ ਉਹਨੂੰ ਸੋ ਇਹ
0: ਇੱਕ ਸਰੋਤਿਆਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਵਾਂ ਕਿ ਭਾਈ ਸਾਹਿਬ ਸ਼ੂਗਰ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਔਰ ਮੇਰੀ ਸ਼ੂਗਰ ਜਿਹੜੀ ਸੀ ਉਹ ਕਾਫੀ ਹਾਈ ਰਹਿੰਦੀ ਸੀ ਈਵਨ ਮੈਂ ਸੈਂਸਰ ਵੀ ਲਾ ਕੇ ਰੱਖਦਾ ਵਾਂ ਪਰ ਮੇਰੀ ਸ਼ੂਗਰ ਜਿਹੜੀ ਉਹ ਕੰਟਰੋਲ ਚ ਨਹੀਂ ਸੀ ਆਉਂਦੀ ਮੈਂ ਦਵਾਈ ਵੇਚ ਨਹੀਂ ਰਿਹਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਵਾਂ ਕਿ ਪਿਛਲੇ 3-4 ਮਹੀਨੇ ਤੋਂ ਮੈਂ ਉਹ ਦਵਾਈ ਜਿਹੜੀ ਆ ਉਹ ਲੈਣੀ ਚਾਲੂ ਕੀਤੀ ਆ ਤੇ ਸੈਂਸਰ ਵੀ ਮੇਰੇ ਲੱਗਾ ਰਹਿੰਦਾ ਵਾ ਬਾਂਹ ਦੇ ਉੱਪਰ ਤੇ ਮੈਂ ਚੈੱਕ ਕਰਦਾ ਮੇਰੀ ਸ਼ੂਗਰ ਬਿਲਕੁਲ ਚੀਮਾ ਸਾਹਿਬ ਖਤਮ ਹੀ ਹੋ ਗਈ ਆ ਇੱਕ ਦਵਾਈ ਲੈਣਾ ਮੈਂ ਸਵੇਰੇ ਚਮਚਾ ਇੱਕ ਅੱਧਾ ਕੁ ਚਮਚਾ ਹੁੰਦਾ ਉਹ ਘੋਲ ਕੇ ਪੀ ਲਈ ਦੀ ਆ ਤੇ ਸਾਰੀ ਦਿਹਾੜੀ ਉਹ ਮੇਰੀ ਸ਼ੂਗਰ ਕੰਟਰੋਲ ਦੇ ਵਿਚ ਆ ਔਰ ਬਹੁਤ ਵਧੀਆ ਹੁਣ ਮੈਂ ਆਪਣਾ ਬਲੱਡ ਟੈਸਟ ਇਹ ਉਹ ਸਾਰਾ ਕਰਾ ਕੇ ਆਇਆ ਮੁੜ ਕੇ ਉਹ ਡਾਕਟਰ ਵੀ ਕਹਿੰਦੀ ਹੈਰਾਨ ਹੋ ਗਈ ਕਹਿੰਦੀ ਤੇਰੀ ਤੇ ਬਹੁਤ ਸ਼ੂਗਰ ਕੰਟਰੋਲ ਕੀਤੀ ਹੈ ਤੂੰ ਕਿਹੜੀ ਦਵਾਈ ਲੈਣਾ ਵਾ ਮੈਨੂੰ ਵੀ ਦੱਸ ਮੈਂ ਆਪਣੇ ਮਰੀਜ਼ਾਂ ਨੂੰ ਦੱਸਾਂ ਤੇ
1: ਬਿਲਕੁਲ
0: ਹਾਂ ਜੇ ਕਿਸੇ ਨੂੰ ਵੀ ਹੋਵੇ ਇਨਫੋਰਮੇਸ਼ਨ ਮੇਰੇ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰਕੇ ਮੈਂ ਤੁਹਾਨੂੰ ਉਹਦੀ ਕਾਪੀ ਭੇਜ ਦੂੰਗਾ ਔਰ ਤੁਸੀਂ ਇੱਥੋਂ ਇੰਡੀਆ ਤੋਂ ਮਿਲਦੀ ਆ ਇੰਡੀਆ ਆਪਣਾ ਕੀ ਕਹਿੰਦੇ ਆ ਐਮਾਜ਼ੋਨ ਤੋਂ
1: ਸਾਹਿਬ ਜੀ ਮੇਰੇ ਪਰਿਵਾਰ ਇੱਥੇ ਦੋ ਬੰਦਿਆਂ ਨੂੰ ਤਾਂ ਬਹੁਤ ਸ਼ੁਗਰ ਹਾਈ ਰਹਿੰਦੀ
0: ਹੈ ਤੁਹਾਨੂੰ ਕੱਲ ਨੂੰ ਉਹਦੀ ਅੱਜ ਹੀ ਭੇਜ ਦੂੰ ਜਾਂ ਕੱਲ ਨੂੰ ਭੇਜ ਦੂੰਗਾ ਉਹ ਇੱਥੋਂ ਨਹੀਂ ਮੈਂ ਇੱਥੇ ਐਮਾਜ਼ੋਨ ਚੈੱਕ ਕੀਤਾ ਸੀ ਇੱਥੋਂ ਉਹ ਨਹੀਂ ਮਿਲਦੀ ਇੱਥੇ ਹੋਰ ਹੈਗੀਆਂ ਉਦਾਂ ਦੀਆਂ ਉਹ ਨਹੀਂ ਹੈਗੀ ਉਹ ਤੁਹਾਨੂੰ ਉੱਥੋਂ ਮਿਲਦੀ ਆ ਇੰਡੀਅਨ ਐਮਾਜ਼ੋਨ ਤੋਂ ਤੁਸੀਂ ਘਰੇ ਡਿਲੀਵਰੀ ਕਰਾ ਸਕਦੇ ਆ ਮੈਂ ਮੇਰੀਆਂ ਤੇ ਉਹ ਹੈ ਤਕਰੀਬਨ 900 ਤੋਂ ਲੈ ਕੇ 1000 ਰੁਪਏ ਦੀ ਇੱਕ ਸ਼ੀਸ਼ੀ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਹ ਡੇਢ ਕੁ ਮਹੀਨਾ ਦੋ ਮਹੀਨੇ ਦੋ ਤੇ ਨਹੀਂ ਡੇਢ ਕੁ ਮਹੀਨਾ ਨਿਕਲ ਜਾਂਦਾ ਇੱਕ ਸ਼ੀਸ਼ੀ ਦੇ ਨਾਲ
1: ਖਾਕ ਸਾਹਿਬ ਇੱਕ ਦਵਾਈ ਆ ਜਿਹੜੀ ਹੋਰ ਆ ਉਹ ਮੈਨੂੰ ਮੇਰੇ ਕੋਲ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਇਹ ਆ ਉਹ ਕਹਿੰਦੇ ਜਾਮਣਾ ਜਿਹੜੀਆਂ ਨਾ ਜਾਮਣਾ ਹੁੰਦੀਆਂ ਆ ਜਾਮਣਾ ਨੂੰ ਜਾਂ ਤਾਂ ਤੁਸੀਂ ਜਾਮਣਾ ਨੂੰ ਜਾਮਣਾ ਖਾ ਲਓ ਤੇ ਉਹਦੀਆਂ ਗਿਟਕਾਂ ਸੇਵ ਕਰੀ ਜਾਓ ਜਾਂ ਫਿਰ ਉਹ ਸਣੇ ਜਾਮਣਾ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਤੇ ਉਹਨੂੰ ਜਦੋਂ ਇਹਨਾਂ ਸੁੱਕ ਗਏ ਉਹਦਾ ਪਾਊਡਰ ਬਣਾ ਕੇ ਕਿਸੇ ਭਾਂਡੇ ਚ ਪਾ ਲਓ ਤੇ ਉਹ ਤੁਸੀਂ ਇੱਕ ਚਮਚਾ ਸਵੇਰੇ ਲੈ ਲਓ 30 ਦਿਨ ਦੇ ਵਿੱਚ ਕਹਿੰਦੇ ਆ ਤੁਹਾਡੀ ਸ਼ੂਗਰ ਆ ਜਿਹੜੀ ਉਹ ਨਾਰਮਲ ਹੋ ਜਾਊਗੀ
0: ਉਹ ਮੈਂ ਵੀ ਕਰਕੇ ਦੇਖਿਆ ਜੀ ਚੀਮਾ ਸਾਹਿਬ ਜੋ ਇਹ
1: ਬਣੀ ਨੀ ਗੱਲ
0: ਇਹਦੇ ਚ 6-7 ਉਹਨਾਂ ਨੇ ਜੜੀ ਬੂਟੀਆਂ ਬਣਾਈਆਂ ਵਾ
1: ਓਕੇ
0: ਸਾਈਡ ਇਫੈਕਟ ਨੀ ਇਹ ਦਵਾਈ ਦਾ ਔਰ ਬਹੁਤ ਤਗੜਾ ਮੈਂ ਤਜਰਬਾ ਕਰਕੇ ਦੇਖ ਲਿਆ ਨਾ ਤਾਂ ਮੈਂ ਹੁਣ ਮੇਰਾ ਕਜ਼ਨ ਮਨਜੀਤ ਕੈਲੀਫੋਰਨੀਆ ਉਹ ਵੀ ਇੰਡੀਆ ਹੀ ਗਿਆ ਸੀ ਉਹ ਵੀ 4-5 ਬੋਤਲਾਂ ਲੈ ਆ
1: ਵੈਰੀ ਗੁੱਡ
0: ਹੁਣ ਉੱਥੇ ਕੋਈ ਘਰ ਕੁੜੀ ਕੰਮ ਕਰਦੀ ਆ ਉਹਨੇ 4 ਮੰਗਾ ਕੇ ਫਿਰ ਭੇਜ ਦਿੱਤੀਆਂ ਮਤਲਬ ਮੁੱਕਣ ਨਹੀਂ ਦੇਣੀ ਮਤਲਬ ਜਦੋਂ ਕੋਈ ਪਈ ਆ ਨਾ 4-5 ਸ਼ੀਸ਼ੀਆਂ ਪਈਆਂ ਹੋਣੀਆਂ ਚਾਹੀਦੀਆਂ ਹੁਣ ਮੇਰੇ ਕੋਲ 6-7 ਮਹੀਨੇ ਦੀ ਦਵਾਈ ਪਈ ਆ ਉਹਦਾ ਕੋਈ ਇਹ ਨੀ ਕੌੜੀ ਆ ਜਾਂ ਕੁਛ ਵੀ ਆ ਇਨ੍ਹਾਂ ਵਿੱਚ ਚਮਚਾ ਪਾਣੀ ਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਘੋਲ ਕੇ ਪੀ ਲਓ ਸਵੇਰੇ ਬਸ ਸਾਰੀ ਦਿਹਾੜੀ ਉਹ ਤੁਹਾਡਾ ਲੈਵਲ ਜਿਹੜਾ ਨਾ 130 140 125 ਰਾਤ ਨੂੰ ਤੇ ਉਹ 90-95 ਤੇ ਆ ਜਾਂਦੀ ਆ
1: ਵੈਰੀ ਗੁੱਡ
0: ਮੈਂ ਤੁਹਾਨੂੰ ਵੀ ਭੇਜੂਗਾ ਉਹਦੀ ਫੋਟੋ ਤੁਸੀਂ ਇੱਦਾਂ ਕਰੋ ਨਾ ਉੱਥੋਂ ਇੰਡੀਆ ਤੋਂ ਮੰਗਾਉਣੀ ਪੈਣੀ ਆ
1: ਹਾਂਜੀ ਇੰਡੀਆ ਤੋਂ ਮੰਗਾ ਲਾਂਗੇ ਕੋਈ ਨਾ, ਉਹ ਜਾਣਾ ਇੰਡੀਆ ਚ ਉਹਨਾਂ ਦੀ ਜਿਹੜੀ ਸ਼ੂਗਰ ਜਿਹਨਾਂ ਦੀ ਆਈ ਆ ਉਹਨਾਂ ਨੇ ਜਾਣਾ ਇੰਡੀਆ ਉਹ ਲੈ ਲੈਣਗੇ ਉੱਥੋਂ ਜਾ ਕੇ।
0: ਹਾਂਜੀ ਬੋਤਲਾਂ ਜੇ ਉਹ ਜਿਹੜੀਆਂ ਹੈਗੀਆਂ ਉਹ ਚੱਕ ਲਿਓ ਤੇ ਉਹ ਆ ਕੇ ਇੱਥੇ ਪੀ ਕੇ ਦੇਖੋ। ਅਸੀਂ ਮੈਂ ਤੇ ਮਨਜੀਤ ਦੋਨੇ ਪੀਨੇ ਆ ਜੀ, ਉਹ ਵੀ ਮੇਰੇ ਨਾਲ ਗਿਆ, ਉਹ ਵੀ ਕਹਿੰਦਾ ਯਾਰ ਮੈਂ ਟੀਕਾ ਡੂਗਾ ਲਾਉਣਾ ਵੀ ਛੱਡ ਗਿਆ, ਸਾਰਾ ਕੁਛ ਹੀ ਠੀਕ ਹੋ ਗਿਆ ਕੰਮ।
1: ਹਾਂਜੀ ਬਸ ਉਹ ਟੀਕਾ ਲਾਉਣ ਤੇ ਆ ਉਹਨਾਂ ਦੀਆਂ ਗੱਲਾਂ ਤੋਂ।
0: ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਟੈਕਸ ਮੈਸੇਜ ਕਰ ਦਿਓ, ਵਟਸਐਪ ਦੇ ਉੱਪਰ ਭੇਜ ਦਿਓ, ਮੈਂ ਉਹਦੀ ਤੁਹਾਨੂੰ ਜਿਹੜੀ ਆ ਉਹਦੀ ਫੋਟੋ ਬਣਾ ਕੇ ਉਸ ਬੋਤਲ ਦੀ ਭੇਜ ਦੂੰਗਾ ਤੇ ਐਮਾਜ਼ਾਨ ਤੋਂ ਇੰਡੀਆ ਤੋਂ ਮੰਗਾ ਲਓ ਜੀ। ਚੀਮਾ ਸਾਹਿਬ
1: ਜੀ, ਅਗਲੀ ਗੱਲਬਾਤ ਜਿਹੜੀ ਹੈਗੀ ਕਕਸਾ ਜੀ, ਉਹ ਅਮਰੀਕਾ ਦਾ ਸੁਪਰੀਮ ਕੋਰਟ ਆ ਜਿਹੜਾ ਉਹਨਾਂ ਨੇ ਮੈਕਸੀਕੋ ਦੇ ਉੱਪਰ ਜਿਹੜੀ ਅਸਾਇਲਮ ਅਪਲਾਈ ਕਰਨ ਦੀ ਜਿਹੜੀ ਵਿਧੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਆ ਨਾ, ਭਈ ਉਹ ਉਥੋਂ ਨਹੀਂ ਕਰ ਸਕਣਗੇ ਬਾਰਡਰ ਤੋਂ, ਤੇ ਇਹਦਾ ਰੌਲਾ ਰੱਪਾ ਪੈ ਰਿਹਾ ਕਾਫੀ ਸਮੇਂ ਤੋਂ, ਕੋਈ ਕਹਿੰਦਾ ਹੋਣੀ ਚਾਹੀਦੀ ਕੋਈ ਕਹਿੰਦਾ ਨਹੀਂ। ਤੇ ਹੁਣ ਸੁਪਰੀਮ ਕੋਰਟ ਆ ਜਿਹੜੇ ਉਹਦੇ ਵਿਚ ਵੀ ਜਿਹੜੇ ਤੁਹਾਨੂੰ ਪਤਾ ਭਈ ਨੌ ਜਸਟਿਸ ਹੁੰਦੇ ਉਹਨਾਂ ਦੇ ਆਪਸ ਵਿਚ ਵੀ ਪੱਟ ਉਤਾਰ ਕੇ ਇਸ ਮਸਲੇ ਦੇ ਵਿਚ ਹੈਗੀ ਆ। ਸੋ ਟਰੰਪ ਸਾਹਿਬ ਨੇ ਸੁਪਰੀਮ ਕੋਰਟ ਅੱਗੇ ਜਿਹੜੀ ਅਰਜ ਕੀਤੀ ਸੀਗੀ ਕਿ ਉਹਨੂੰ ਬਾਰਡਰ ਉਪਰ ਜਿਹੜੀ ਅਸਾਇਲਮ ਅਪਲਾਈ ਕਰਨ ਵਾਲਿਆਂ ਦੀ ਨੂੰ ਰੋਕਣ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ, ਯਾਨੀ ਕਿ ਟਰੰਪ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਦੇਵੇ ਭਈ ਉਹ ਤੁਸੀਂ ਇੱਥੇ ਨਹੀਂ ਅਪਲਾਈ ਕਰ ਸਕਦੇ ਬਾਰਡਰ ਤੇ। ਤੇ ਪਰ ਕੋਰਟ ਨੇ ਅਜੇ ਤੇ ਕਿਹੜੇ ਦੇ ਬਾਰੇ ਕੋਈ ਫੈਸਲਾ ਨਹੀਂ ਲਿਆ। ਤੇ ਜਸਟਿਸ ਡਿਪਾਰਟਮੈਂਟ ਦੇ ਵਕੀਲ ਇੱਕ ਹੈਗੇ ਆ ਵਿਵੇਕ ਸੂਰੀ, ਉਹਨਾਂ ਦਾ ਨਾਂ ਆ ਖੱਕ ਸਾਹਿਬ ਜੀ, ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਖੜੇ ਤਾਂ ਮੈਕਸੀਕੋ ਚ ਆ, ਧਰਤੀ ਉਪਰ ਧਰਤੀ ਖੜੇ ਤਾਂ ਜਾਣੀ ਮੈਕਸੀਕੋ ਦੀ ਧਰਤੀ ਉਪਰ ਆ, ਤੇ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਾ ਪਹੁੰਚੇ ਹੋ? ਕਹਿਣ ਮਤਲਬ ਉਹਨੇ ਗੱਲ ਘੁਮਾਉਣੀ ਆ ਨਾ, ਭਈ ਤੁਸੀਂ ਉੱਥੇ ਬਾਰਡਰ ਤੇ ਹੈਗੇ ਆ ਤੇ ਤੁਹਾਨੂੰ ਉਹ ਇਜਾਜ਼ਤ ਤੁਹਾਨੂੰ ਇਹ ਮਿਲ ਗਈ ਆ ਭਈ ਤੁਸੀਂ ਅਮਰੀਕਾ ਚ ਆ, ਜਾਣੀ ਕਿ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫਿਰ ਅਮਰੀਕਾ ਚ ਹੋਊ ਨਾ।
0: ਬਿਲਕੁਲ
1: ਹਾਂ, ਸੋ ਉਹਨੇ ਤਾਂ ਇਹ ਆਪਣਾ ਛੱਡਿਆ, ਪਰ ਇਮੀਗ੍ਰੇਸ਼ਨ ਰਾਈਟਸ ਗਰੁੱਪ ਆ ਜਿਹੜੇ ਉਹਨਾਂ ਦੇ ਐਡਵੋਕੇਟ ਆ ਜਿਹੜੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਜਿਹੜਾ ਦਾਅਵਾ ਕਰ ਰਿਹਾ ਇਹ ਆਪਣਾ ਵਕੀਲ ਇਹ ਜਿਹੜਾ ਆ ਭਈ ਇਹ ਤਾਂ ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ, ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ, ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ। ਅੱਛਾ, ਹੁਣ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਭਈ ਇਰਾਨ ਦੁਆਰਾ ਇਜ਼ਰਾਇਲ ਉਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ, ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ।
0: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ, ਕੋਠੇ ਢਾਏ ਸੀ ਕਈ ਸਾਲ ਲਾ ਕੇ, ਤੇ ਇਰਾਨ ਨੇ ਤੇ ਮੁਤਮਦ ਦੋ ਕੁ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ,
1: ਤਬਾਹੀ ਮਚਾਤੀ ਖੱਕ ਸਾਹਿਬ ਜੀ, ਤਬਾਹੀ ਮਚਾਤੀ। ਔਰ ਇਰਾਨ ਉਹ ਜਿਹੜਾ ਇਜ਼ਰਾਇਲ ਆ ਉਹਨੇ ਬੈਨ ਲਾਇਆ ਕਿ ਖਬਰ ਬਾਹਰ ਨਹੀਂ ਜਾਣੀ ਚਾਹੀਦੀ, ਔਰ ਫਿਰ ਵੀ ਖਬਰਾਂ ਜਿਹੜੀਆਂ ਆਉਂਦੀਆਂ ਉਹ ਜਿੰਨੀਆਂ ਕੋ ਆ ਜਾਂਦੀਆਂ ਉਹਨਾਂ ਤੇ ਵੀ ਪਤਾ ਲੱਗਦਾ ਵੀ ਤਬਾਹੀ ਬਹੁਤ ਹੋਈ ਆ ਉਹਦੀ,
0: ਤਬਾਹੀ ਬਹੁਤ ਹੋਈ।
1: ਤੇ ਅਗਲੀ ਜਿਹੜੀ ਖਬਰਸਾਰ ਹੈਗੀ ਆਪਣੇ ਖੱਕ ਸਾਹਿਬ ਜੀ ਉਹ ਇਸ ਤਰ੍ਹਾਂ ਹੈ ਭੀ ਟਰੰਪ ਸਾਹਿਬ ਨੇ ਗਾਜ਼ਾ ਵਿਚ ਸ਼ਾਂਤੀ ਲਿਆਉਣ ਵਾਸਤੇ ਖੱਕ ਸਾਹਿਬ ਜੀ ਉਹ 25 ਕੇ ਕਿੰਨੇ ਸੀਗੇ ਉਹ ਪੁਆਇੰਟ ਜਿਹਾ ਰੱਖੇ ਇੱਕ ਵਾਰੀ ਟਰੰਪ ਸਾਹਿਬ ਨੇ, ਤੁਹਾਨੂੰ ਯਾਦ ਹੋਣਾ ਉਹ 25-26 ਕੇ ਪੁਆਇੰਟ ਰੱਖੇ ਸੀ ਨਾ ਭਾਈ ਆਹਾ ਇੱਦਾਂ ਇੱਦਾਂ ਹੋਣੀ ਆ, ਪਹਿਲਾਂ ਲੜਾਈ ਬੰਦ ਹੋਊਗੀ ਫਿਰ ਉਹ ਇਰਾਨ ਬਾਹਰ ਇਜ਼ਰਾਇਲ ਬਾਹਰ ਨਿਕਲੂਗਾ ਫਿਰ ਉਹਨੂੰ ਸਾਰਾ ਕੁਛ ਉਹ ਕਰਾਊਗਾ।
0: ਬਿਲਕੁਲ
1: ਉਹ ਵੀ 25 ਪੁਆਇੰਟ ਬਣਾਏ ਸੀਗੇ ਉਹਨੇ। ਹਾਂਜੀ
0: ਅਸੀਂ ਉੱਥੇ ਜਾ ਕੇ ਬਣਾਵਾਂਗੇ ਉੱਥੇ ਅਸੀਂ ਆਪਣਾ ਸੈਟ।
1: ਹਾਂਜੀ ਹਾਂਜੀ ਹਾਂਜੀ, ਪਰ ਇਜ਼ਰਾਇਲ ਦੀ ਲੜਾਈ ਬੰਦ ਕਰਨ ਲਈ ਮੰਨ ਗਿਆ ਸੀਗਾ ਪਰ ਕਿਸੇ ਪੁਆਇੰਟ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਗਾਜ਼ਾ ਦੀ ਪਰਜਾ ਹੈ ਜਿਹੜੀ ਅਜੇ ਤੱਕ ਉਹੀ ਸੰਤਾਪ ਭੋਗ ਰਹੀ ਆ। ਇਜ਼ਰਾਇਲ ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਭੁੱਖੇ ਤਿਹਾਏ ਮਾਰ ਰਿਹਾ, ਸੈਟਲਰ ਦੇ ਆ ਜਿਹੜੇ ਉਹ ਅਕਸਰ ਜਿਹੜੇ ਉਹ ਇਹਨਾਂ ਦੇ ਬਦਮਾਸ਼ ਰੱਖੇ ਹੋਏ ਆ ਨਾ ਵੀ ਜਾ ਕੇ ਉਹ ਘਰ ਢਾ ਦਿਓ 15 ਵੀਕ ਉੱਥੇ ਜਾ ਕੇ ਆਪਾਂ ਇੱਕ ਬਿਲਡਿੰਗ ਬਣਾ ਦੇਣੀ ਆ ਬੜੀ ਸਾਰੀ, ਉਹਨਾਂ ਨੂੰ ਸੈਟਲਰ ਕਹਿੰਦੇ ਆਮ ਕਰਕੇ, ਤੇ ਉਹ ਅਜੇ ਵੀ ਜਿਹੜੇ ਆ ਪਲਸਤੀਨੀਆਂ ਦੀਆਂ ਜ਼ਮੀਨਾਂ ਜਿਹੜੀਆਂ ਖੋ ਰਹੇ ਆ ਅਤੇ ਲੋਕਾਂ ਦੇ ਘਰ ਢਾ ਰਹੇ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ ਇਹ ਆ ਕਿ ਉਹ ਆਪਣੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਉਥੋਂ ਲੋਕਾਂ ਨੂੰ ਵਸਾਉਣਾ ਸ਼ੁਰੂ ਕੀਤਾ ਹੈ ਉਹਨਾਂ ਦਾ ਪਹਿਲਾਂ ਤੋਂ ਹੀ, ਤੇ ਅੱਜ ਫਿਰ ਟਰੰਪ ਸਾਹਿਬ ਨੇ 15 ਪੁਆਇੰਟ ਵਾਲੀ ਯੋਜਨਾ ਜਿਹੜੀ ਆ ਉਹ ਖੱਕ ਸਾਹਿਬ ਜੀ ਬਣਾ ਕੇ ਇਰਾਨ ਨਾਲ ਸਮਝੌਤਾ ਕਰਨ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਆ ਟਰੰਪ ਸਾਹਿਬ, ਪਰ ਲੱਗ ਰਿਹਾ ਕਿ ਇਰਾਨ ਇੰਨਾ ਕੱਚਾ ਨਹੀਂ। 15 ਪੁਆਇੰਟ ਪਲਾਨ ਅਜੇ ਪਿਛਲੇ ਸਾਲ ਮਈ ਵਿਚ ਕਿਸੇ ਸਿਰੇ ਨੀ ਚੜੀ, ਤੇ ਇਹ ਪਿਛਲੇ ਸਾਲ ਵੀ ਜਦੋਂ ਜੂਨ ਚ ਲੜਾਈ ਲੱਗੀ ਨਾ ਥੋੜੇ ਦਿਨ, 2 ਵੀਕਾਂ ਚ ਕਿੰਨੇ ਦਿਨ, 12 ਦਿਨ ਚ ਕਿੰਨੇ ਦਿਨ ਇਰਾਨ ਤੇ ਹਮਲਾ ਕੀਤਾ ਸੀ ਇਰਾਨ ਨੇ ਤੇ ਅਮਰੀਕਾ ਨੇ, ਇਹ ਉਦੋਂ ਦੀ ਹੀ ਪਲਾਨ ਸੀਗੀ। ਇਹ ਉਹੀ ਸੇਮ ਹੀ ਪਲਾਨ ਆ ਜਿਹੜੀ ਹੁਣ ਫੇਰ ਟਰੰਪ ਸਾਹਿਬ ਇਹਨੂੰ ਹੱਲਾਸ਼ੇਰੀ ਦੇ ਰਹੇ ਆ ਕਿ ਇਸ ਪਲਾਨ ਦੇ ਮੁਤਾਬਕ ਆਪਣਾ ਸਮਝੌਤਾ ਹੋ ਜਾਵੇ।
0: ਦੱਸੋ ਆਪਣੇ ਕੋਲ ਟਾਈਮ ਥੋੜੇ, 1 ਮਿੰਟ ਹੀ ਰਹਿ ਗਿਆ। ਗੱਲ ਕਰਨੀ ਸੀ ਮੈਂ ਕਿ ਜਿੱਦਾਂ ਦਾ ਸਿਸਟਮ ਸਾਡਾ ਇੰਡੀਆ ਵਿਚ ਆ ਕਿ ਐਮ ਪੀ ਰਲ ਕੇ ਕਿਸੇ ਮੈਜੋਰਿਟੀ ਦੇ ਨਾਲ ਕਿਸੇ ਵੀ ਚੀਫ ਮਨਿਸਟਰ ਨੂੰ ਲਾ ਸਕਦੇ ਆ, ਇੰਡੀਆ ਦਾ ਡਿਫਰੈਂਟ ਆ। ਕੱਲ ਨੂੰ ਜੇ ਚਾਹਵੇ ਤੇ ਐਮ ਪੀ ਇਕੱਠੇ ਹੋ ਜਾਣ ਤੇ ਉਹ ਸਰਕਾਰ ਜਿਹੜੀ ਡਿੱਗ ਸਕਦੇ। ਇੱਥੇ ਦਾ ਇੱਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ, ਕਿਉਂਕਿ ਵੱਧ ਤੋਂ ਵੱਧ ਵੀ ਮੈਜੋਰਿਟੀ ਹੋਈ, ਵੋਟਾਂ ਪਈਆਂ, ਕੁਝ ਵੀ ਨਹੀਂ ਹੁੰਦਾ। ਚੀਮਾ ਸਾਹਿਬ ਪੈਸਾ ਹੋਲਡ ਕਰੋ, ਚੀਮਾ ਸਾਹਿਬ ਆਪਾਂ ਇੱਥੇ ਫੇਰ ਗੱਲ ਕਰਾਂਗੇ। ਤੇ ਪਹਿਲਾਂ ਮੈਨੂੰ ਉਹ ਪੁਰਾਣੇ ਮੈਸੇਜ ਲੱਭ ਗਏ ਜੀ, ਅੱਜ ਮੈਂ ਕੋਸ਼ਿਸ਼ ਕਰਦਾ ਸੀ ਤੇ ਆਪਾਂ 1 ਮਿੰਟ ਹੋਲਡ ਕਰਿਓ ਡਾਕਟਰ ਸਾਹਿਬ, ਮੈਂ ਅੱਜ ਉਹ ਮੈਸੇਜ ਲਾ ਹੀ ਦਵਾਂ।
2: ਮਰਜ਼ੀ ਹੈ ਜੀ ਤੁਹਾਡੀ, ਜਿਹੜਾ ਯੋਗਦਾਨ ਪਾ ਸਕਦੇ ਹੋ ਪਾ ਦਿਓ
1: ਜੀ,
2: ਯੋਗਦਾਨ ਵੈਲਕਮ।
1: ਜਦੋਂ ਤੱਕ ਤੁਸੀਂ ਆ ਕਰਦੇ ਆ, ਮੈਂ ਥੋੜੀ ਜਿਹੀ ਹੋਰ ਖੋਲ ਦੇ ਦਿੰਦਾ ਖਬਰਾਂ ਮੇਰੇ ਕੋਲ ਕੱਢਣਾ। ਓਕੇ
3: ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਬਸ। ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ,
2: ਇਨ੍ਹਾਂ
3: ਦੇ ਇਲਾਜ ਕਰਨ ਸਮਰੱਥਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4086718999।
2: ਹਾਂਜੀ
1: ਆਵਾਜ਼ ਨੀ ਆਈ ਗਾ ਸਾਹਿਬ ਉਹਦੀ ਮੈਸੇਜ ਦੀ।
2: ਹਾਂਜੀ
1: ਅੱਛਾ
2: ਚਲੋ ਸੁਣਿਆ, ਮੈਨੂੰ ਵੀ ਨਹੀਂ, ਮੈਨੂੰ ਨਹੀਂ ਪਤਾ ਦੂਸਰੇ ਸਰੋਤਿਆਂ ਨੇ ਸੁਣਿਆ ਕਿ ਨਹੀਂ। ਚਲੋ ਕੋਈ ਗੱਲ ਨੀ, ਬਾਅਦ ਸੈੱਟ ਕਰ ਲਿਓ। ਚਲੋ ਹਾਂਜੀ ਕੱਲ ਨੂੰ ਸੈੱਟ ਕਰਕੇ ਰੱਖ ਲਿਓ, ਕੋਈ ਨੀ, ਕੋਈ ਐਸੀ ਗੱਲ ਨੀ ਹੈਗੀ। ਵੈਸੇ ਤੁਸੀਂ ਆਪਣੇ ਮੂੰਹ ਨਾਲ ਜੇ ਜ਼ਬਾਨੀ ਬੋਲਦੇ ਹੋ ਤੇ ਉਹ ਇਹਦੇ ਨਾਲ ਵੀ ਜ਼ਿਆਦਾ ਵਧੀਆ। ਹਾਂਜੀ ਸੋ ਖੈਰ ਚਲੋ, ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਇੱਕ ਕਥਾ ਵਾਂਗੂ ਚੱਲਦਾ ਹੋਇਆ ਪ੍ਰੋਗਰਾਮ ਹੈ। ਜੀਵਨ ਕਿਵੇਂ ਸ਼ੁਰੂ ਹੋਇਆ ਤੇ ਕਿਸ ਕਿਸ ਹਾਲਾਤ ਵਿਚੋਂ, ਕਿਸ ਕਿਸ ਮੁਸ਼ਕਿਲ ਦੇ ਵਿਚੋਂ ਲੰਘਦੇ ਹੋਇਆ ਵੀ ਇਹ ਸਰਵਾਈਵ ਕਰ ਰਿਹਾ, ਬਚ ਰਿਹਾ ਜੀਵਨ ਸਾਡੇ ਸਾਹਮਣੇ, ਇਸ ਗੱਲ ਦਾ ਸਬੂਤ ਅਸੀਂ ਹਾਂ ਕਿ ਅਸੀਂ ਜਿੰਦਾ ਹਾਂ। ਇਹਦਾ ਮਤਲਬ ਹੈ ਵੀ ਕਦੀ ਤੇ ਜੀਵਨ ਸ਼ੁਰੂ ਹੋਇਆ ਹੋਏਗਾ ਨਾ ਸਾਡੀ ਲਾਈਨ ਵਾਲਾ ਵੀ। ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਉਹ ਹੁਣ ਮੈਡੀਕਲ ਸਾਇੰਸ ਨੇ ਜਾਣਿਆ, ਜਿਨ੍ਹਾਂ ਦੀ ਸ਼ਨਾਖਤ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਟਾਈਮ ਟੂ ਟਾਈਮ ਕਰਦਾ ਆ ਰਿਹਾ ਹਾਂ। ਉਹ ਲੰਬੀ ਡਿਟੇਲ ਹੈ ਜਿਹੜੀ ਹੁਣ ਫਿਰ ਮੈਂ ਦੁਬਾਰਾ ਦੁਹਰਾਵਾਂ ਤੇ ਮੈਂ ਸਮਝਣਾ ਵੀ ਉਹ ਪੀਰੀਅਡ ਵੈਸੇ ਹੀ ਸਾਰਾ ਲੰਘ ਜਾਣਾ ਆਪਣਾ। ਸੋ ਮੈਂ ਇਸ ਗੱਲ ਤੇ ਪਹੁੰਚ ਗਿਆ ਸੀ, ਇਸ ਸਰੀਰ ਦੇ ਅੰਦਰ 9 ਸਿਸਟਮ ਕੰਮ ਕਰਦੇ ਨੇ ਤੇ ਹਰੇਕ ਸਿਸਟਮ ਦੇ ਵਿਚ ਕਈ ਕਈ ਅੰਗ ਕੰਮ ਕਰਦੇ ਨੇ, ਔਰ ਕਈ ਕਈ ਅੰਗਾਂ ਦੇ ਕੰਮ ਕਰਦਿਆਂ ਉਹਨਾਂ ਚ ਕੋਈ ਨਾ ਕੋਈ ਵਿਕਾਰ ਪੈਦਾ ਹੋ ਜਾਂਦਾ, ਨੁਕਸ ਪੈਦਾ ਹੋ ਜਾਂਦਾ ਹੈ। ਤੇ ਉਹ ਜਿਹੜਾ ਨੁਕਸ ਪੈਦਾ ਹੋ ਜਾਂਦਾ ਹੈ, ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਡਾਕਟਰ ਕੋਲ ਹੀ ਜਾਓ ਜੀ, ਡਾਕਟਰ ਅੱਜ ਕੱਲ ਦਾ ਜੋ ਮਾਨਸਿਕਤਾ, ਪਹਿਲਾਂ ਮਾਨਸਿਕਤਾ ਨਹੀਂ ਸੀ ਹੁੰਦੀ, ਮਾਨਸਿਕਤਾ ਇਹ ਆ ਵੀ ਡਾਕਟਰ ਕੋਲੇ ਜਾਓ, ਉਹ ਬਲੱਡ ਟੈਸਟ ਕਰੂਗਾ, ਉਹ ਐਕਸਰੇ ਕਰੂਗਾ, ਉਹ ਸਕੈਨ ਕਰੂਗਾ, ਉਸ ਤੋਂ ਬਾਅਦ ਦੱਸੇਗਾ ਵੀ ਤੇਰੇ ਆਹ ਅੰਦਰ ਨੁਕਸ ਹੈ ਤੇ ਉਹਦਾ ਨਾਂ ਰੱਖ ਦੇਊਗਾ। ਪਰ ਹਾਲਾਤ ਇਸ ਤੋਂ ਪਹਿਲਾਂ ਇਹ ਸਨ ਜਾਂ ਹੁਣ ਵੀ ਐਸੇ ਹੀ ਹਨ ਕਿ ਅਸੀਂ ਉਹਨਾਂ ਪੁਰਾਣੀਆਂ ਪਦਤੀਆਂ ਦੇ ਉਹਨਾਂ ਤਰੀਕਾਕਾਰਾਂ ਨੂੰ ਭੁੱਲ ਗਏ ਹਾਂ ਜਿਹੜੇ ਸਾਨੂੰ ਬਗੈਰ ਇਸ ਲੈਬਾਰਟਰੀ ਟੈਸਟਾਂ ਤੋਂ ਬਿਨਾਂ ਵੀ ਸਾਨੂੰ ਇਹ ਦੱਸ ਦਿੰਦੇ ਸੀ ਵੀ ਅੰਦਰ ਕੀ ਨੁਕਸ ਹੋ ਰਿਹਾ।
1: ਬਿਲਕੁਲ,
2: ਕਿਉਂਕਿ ਸਰੀਰ ਜਦੋਂ ਕੋਈ ਚੀਜ਼ ਕੰਪੈਕਟ ਹੁੰਦੀ ਹੈ ਨਾ, ਭਰੀ ਹੋਈ ਜਿਹਦੇ ਚ ਖਾਲੀ ਥਾਂ ਨਾ ਹੋਵੇ, ਜਿਹਦੀ ਬਹੁਤ ਸਾਰੀ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਦਿੱਤੀ ਵੀ ਇੱਕ ਤਲਾਅ ਚ ਤੁਸੀਂ ਰੋੜੀ ਮਾਰੋ ਤੇ ਲਹਿਰਾਂ ਜਿਹੜੀਆਂ ਚੱਕਰ ਉੱਠ ਰਹੇ ਨੇ ਉਹ ਤੁਹਾਨੂੰ ਥੋੜੀ ਦੂਰੀ ਤੱਕ ਤਾਂ ਦਿਸਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਦਿਸਦੇ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦ ਹੋ ਗਿਆ, ਤੁਹਾਡੀ ਸੈਂਸ ਤੁਹਾਡੀ ਨਜ਼ਰ ਉੱਥੋਂ ਤੱਕ ਨਹੀਂ ਜਾ ਰਹੀ ਪਰ ਉਹ ਕਿਨਾਰੇ ਤੱਕ ਪਹੁੰਚਦੇ ਨੇ ਕਿਉਂਕਿ ਖਾਲੀ ਜਗ੍ਹਾ ਨੇ, ਜਿਹੜਾ ਪਾਣੀ ਹਿੱਲਿਆ ਆ ਉਹ ਸਿਰੇ ਤੱਕ ਹੀ ਹਿੱਲਿਆ ਹੈਗਾ। ਔਰ ਇਸ ਸਰੀਰ ਦੀ ਬਣਤਰ ਦੇ ਵਿੱਚ ਜਦੋਂ ਵੀ ਕੋਈ ਵਿਕਾਰ ਆਉਂਦਾ, ਜਦੋਂ ਕੋਈ ਰੋੜੀ ਵੱਜਦੀ, ਜਦੋਂ ਕੋਈ ਚੀਜ਼ ਐਸੀ ਹੁੰਦੀ ਹੈ, ਉਹਦੇ ਸਾਰੇ ਦੇ ਸਾਰੇ ਹਿੱਲਣ ਦੀਆਂ ਨਿਸ਼ਾਨੀਆਂ ਬਾਹਰ ਦੇ ਪਾਸੇ ਵੀ ਸਾਨੂੰ ਵਿਖਾਈ ਦਿੰਦੀਆਂ ਨੇ, ਅੰਦਰ ਨਹੀਂ ਹੁੰਦੀਆਂ ਨੇ। ਲੇਕਿਨ ਬਾਹਰ ਦੇ ਜਿਵੇਂ ਹੁਣ ਕਿਡਨੀ ਚ ਨੁਕਸ ਹੁੰਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਨਾ, ਤੇ ਬਲੱਡ ਪ੍ਰੈਸ਼ਰ ਵੱਧਣਾ ਸਾਨੂੰ ਦੱਸਦਾ ਵੀ ਕਿੱਥੇ ਕਿੱਥੇ ਨੁਕਸ ਹੋ ਸਕਦਾ ਹੈਗਾ। ਅਸੀਂ ਉਹਨਾਂ ਥਾਵਾਂ ਦੀ ਸ਼ਨਾਖਤ ਕਰਦੇ ਵੀ ਚੋਰ ਕਿਤੇ ਲੁਕਿਆ ਹੋ ਸਕਦਾ ਹੈਗਾ। ਇਸੇ ਤਰ੍ਹਾਂ ਹੀ ਹਰੇਕ ਬਿਮਾਰੀ, ਹਰੇਕ ਅੰਗ ਦੇ ਵਿੱਚ ਆਉਣ ਵਾਲਾ ਵਿਕਾਰ ਜਦੋਂ ਅੰਦਰ ਪੈਣਾ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬਾਹਰਲੇ ਕਾਰਨਾਂ ਕਰਕੇ ਹੋਵੇ ਜਾਂ ਅੰਦਰਲੇ ਕਾਰਨਾਂ ਕਰਕੇ ਹੋਵੇ, ਜਿਨ੍ਹਾਂ ਨੂੰ ਇੰਡੋਟੌਕਸਿਨ ਤੇ ਐਗਜ਼ੋਟੌਕਸਿਨ ਅਸੀਂ ਕਹਿੰਦੇ ਹਾਂ, ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ, ਉਹਦੇ ਬਾਰ ਬਾਰ ਐਕਸਪ੍ਰੈਸ਼ਨ ਜ਼ਰੂਰ ਹੁੰਦੇ ਨੇ, ਉਹਦੀਆਂ ਬਾਰ ਬਾਰ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਦੂਜੇ ਕਿਨਾਰੇ ਤੇ ਬੈਠਾ ਹੋਇਆ ਕੋਈ ਆਦਮੀ ਇਹ ਮਹਿਸੂਸ ਕਰ ਲਵੇ ਵੀ ਆਹ ਇੱਕ ਲਹਿਰ ਜੀ ਉੱਠੀ ਹੈ, ਠੀਕ ਹੈ, ਅੱਖਾਂ ਨਹੀਂ ਵੇਖ ਸਕਦੀਆਂ ਪਰ ਜੇ ਉਹਦੇ ਕੋਲ ਟੈਕਨੋਲੋਜੀ ਇੰਨੀ ਹੋਵੇ ਤੇ ਉਹ ਉੱਥੇ ਮਹਿਸੂਸ ਕਰ ਸਕਦਾ ਵੀ ਉਹ ਲਹਿਰਾਂ ਉੱਠ ਰਹੀਆਂ ਨੇ। ਐਵੇਂ ਬ੍ਰਹਿਮੰਡ ਦੇ ਵਿੱਚ ਹੈਗਾ, ਐਵੇਂ ਹੀ ਸਾਡੇ ਆਮ ਪਾਣੀ ਦੀ ਗੱਲ ਮੈਂ ਐਗਜ਼ਾਮਪਲ ਦਿੱਤੀ ਹੈ ਔਰ ਇਹੀ ਗੱਲ ਹੀ ਸਾਡੇ ਸਰੀਰ ਦੇ ਨਾਲ ਵੀ ਸੰਬੰਧਿਤ ਹੈਗੀ ਆ। ਸੋ ਇਸੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਇਹਨਾਂ ਗੱਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ ਜਿਹੜੀ ਕਿ ਸਾਡੀ ਪਹਿਲਾਂ ਮੈਡੀਕਲ ਸਾਇੰਸ ਦੇ ਵਿੱਚ ਸ਼ਾਮਲ ਸੀ। ਅਸੀਂ ਇਸ ਪਦਤੀ ਨੂੰ ਮੰਨਦੇ ਸਾਂ, ਉਹਦੇ ਮੁਤਾਬਕ ਸਾਡੇ ਕੋਲ ਇਹੀ ਇੱਕੋ ਇੱਕ ਤੇ ਆਖਰੀ ਵਸੀਲਾ ਹੁੰਦਾ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਅੰਦਰ ਨੁਕਸ ਪੈ ਗਿਆ ਹੈ, ਉਹਦਾ ਕੀ ਹੱਲ ਕਰਨਾ ਹੈ।
1: ਡਾਕਟਰ ਸਾਹਿਬ ਦੋ ਸਕਿੰਟ ਦਿਓ ਮੈਨੂੰ, ਜਿਹੜੀ ਆਪਾਂ ਇਸ ਵੇਲੇ ਫੋਨ ਤੇ ਸੈੱਲ ਫੋਨ ਤੇ ਗੱਲ ਕਰ ਰਹੇ ਹਾਂ, ਇਹ ਉਹੀ ਵੇਵ ਆ ਜਿਹੜੀ ਦਰਸ਼ਨ ਖੱਖ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਵੇਵ, ਉਹ ਮੇਰੇ ਤੀਕਰ ਪਹੁੰਚਦੀ ਆ, ਜਿਹੜੀ ਤੁਹਾਡੇ ਤੇ ਉਹਦੇ ਤੇ ਸਾਰੀਆਂ ਸੇਮ, ਉਹ ਸੇਮ ਪ੍ਰਿੰਸੀਪਲ ਆ, ਉਹੀ ਆ।
2: ਹਾਂਜੀ, ਸ਼ੱਕ ਨੀ, ਇਹ ਉਹੀ ਵੇਵਸ ਨੇ, ਉਹੀ ਦੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਜੇ ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਲੋਕ ਸੁਣ ਰਹੇ ਨੇ, ਮੈਨੂੰ ਪਤਾ ਹੈ।
1: ਬਿਲਕੁਲ,
2: ਸੋ ਇਹ ਸਾਰੀ ਉਹੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਕੋਈ ਵੀ ਛੋਟੀ ਮੋਟੀ ਵੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ, ਪਰ ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
1: ਬਿਲਕੁਲ,
2: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
1: ਬਿਲਕੁਲ,
2: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ ਤੇ ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਹੁਣ ਨਿਕਲਣ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉਭਰ ਕੇ ਸਾਡੇ ਸਾਹਮਣੇ ਆਉਂਦੀਆਂ। ਪਰ ਕੁਝ ਇੱਕ ਐਸੀਆਂ ਨਿਸ਼ਾਨੀਆਂ ਨੇ ਜਿਹੜੀਆਂ ਥੋੜੇ ਜਿਹੀਆਂ ਬਰੀਕ ਨੇ, ਜਿਨ੍ਹਾਂ ਵਾਸਤੇ ਸਾਨੂੰ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਆ, ਪਰ ਹੁਣ ਤੋਂ ਪਹਿਲਾਂ ਇਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ, ਹੁਣ ਸਾਡੇ ਕੋਲ ਲਿਖਤ ਸਬੂਤ ਵੀ ਉਹਨਾਂ ਦੇ ਹੈਗੇ ਨੇ ਔਰ ਹੁਣ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕਰ ਚੁੱਕੇ ਹਾਂ। ਸੋ ਇਸ ਹਾਲਾਤ ਦੇ ਵਿੱਚ ਅਸੀਂ ਹੁਣ ਤੱਕ ਇਹ ਜਾਣਿਆ ਭਈ ਜੇ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਬਿਮਾਰੀ ਹੋ ਜਾਵੇ ਕਿਸੇ ਸਰੀਰ ਨੂੰ ਤੇ ਉਹਦੇ ਪਹਿਲੇ ਮੁੱਢਲੇ ਕਾਰਨ ਕੀ ਸੀਗੇ, ਇਮਿਊਨਿਟੀ ਵੀਕ ਹੋ ਗਈ ਹੈ। ਇਮਿਊਨਿਟੀ ਕਿਵੇਂ ਕਿਵੇਂ ਵੀਕ ਹੋ ਗਈ ਹੈ, ਬਾਹਰੋਂ ਨਹੀਂ ਖੁਰਾਕ ਜਾ ਰਹੀ ਕਿ ਅੰਦਰ ਹਜ਼ਮ ਨਹੀਂ ਹੋ ਰਹੀ ਕਿ ਉਹਦਾ ਮੋਟਾਬੋਲਿਜ਼ਮ ਮੈਟਾਬੋਲਾਈਜੇਸ਼ਨ ਨਹੀਂ ਹੋ ਰਿਹਾ, ਇਹ ਸਾਡੇ ਕੋਲ ਪੈਮਾਨੇ ਹਨ ਇਹਨੂੰ ਜੱਜ ਕਰਨ ਦੇ ਤੇ ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰਦੇ ਸਾਂ। ਫਿਰ ਦੂਸਰੀ ਗੱਲ ਆਪਾਂ ਇਹ ਕੀਤੀ ਸੀ ਵੀ ਭਾਈ ਇੰਡੋਕ੍ਰਾਈਨ ਸਿਸਟਮ ਜਿਵੇਂ ਕਿਚਨ ਚ ਸਾਰਾ ਕੁਝ ਹੈਗਾ ਹੈਗਾ ਲੇਕਿਨ ਮਾਚਿਸ ਦੀ ਤੀਲੀ ਹੈਣੀ, ਅੱਗ ਨਹੀਂ ਪਾਲਾ ਕਿ ਸਾਰਾ ਕੁਝ ਧਰਿਆ ਧਰਿਆ ਰਹਿ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਕਰਦਿਆਂ ਹੋਇਆ ਜਿਹੜਾ ਗਰਭ ਚ ਪੈਦਾ ਹੋਣਾ, ਜੇ ਗਰਭ ਚ ਰਿਮੂਵ ਨਹੀਂ ਹੋਇਆ ਤੇ ਤਾਂ ਵੀ ਤੇ ਸਾਡੇ ਸਾਹਮਣੇ ਉਹਦੀਆਂ ਨਿਸ਼ਾਨੀਆਂ ਆ ਜਾਣਗੀਆਂ ਤੇ ਸਰੀਰ ਕੰਮ ਨਹੀਂ ਕਰੇਗਾ। ਸੋ ਇਹ ਤਿੰਨ ਮੁੱਖ ਕਾਰਨ ਆਪਾਂ ਲੱਭੇ ਸੀ ਜਿਹਦੀ ਪਿਛਲੀ ਪ੍ਰੋਗਰਾਮ ਦੇ ਵਿੱਚ ਸ਼ਨਾਖਤ ਅਸਾਂ ਕਰ ਦਿੱਤੀ ਸੀ। ਔਰ ਇਸੇ ਤਰ੍ਹਾਂ ਹੀ ਵੱਖ ਵੱਖ ਅੰਗਾਂ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈ ਸਕਦੇ ਨੇ ਔਰ ਉਹਨਾਂ ਨੁਕਸਾਂ ਦੇ ਨਾਲ ਬਾਹਰ ਬਾਹਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ। ਹਾਲਾਂਕਿ ਆਪਾਂ ਪਹਿਲਾਂ ਪ੍ਰੋਗਰਾਮ ਇਹ ਕਰ ਚੁੱਕੇ ਹਾਂ, ਜੇ ਕਿਡਨੀ ਚ ਹੋਵੇ ਤਾਂ, ਜੇ ਲਿਵਰ ਚ ਹੋਵੇ ਤਾਂ, ਜੇ ਅਲੱਗ ਅਲੱਗ ਅੰਗ ਹਾਰਟ ਚ ਹੁੰਦਾ ਤਾਂ, ਜੇ ਫੇਫੜਿਆਂ ਚ ਹੁੰਦਾ ਤਾਂ, ਉਹਦੀਆਂ ਬਹੁਤ ਸਾਰੀਆਂ ਸ਼ਨਾਖਤ ਦੀਆਂ ਨਿਸ਼ਾਨੀਆਂ ਅਸੀਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਲੱਬਿੰਗ ਨੇਲ ਸੀਗੇ, ਸਪੂਨ ਨੇਲ ਸੀਗੇ, ਬਲੈਮਿਸ਼ ਸਿਆਹੀਆਂ ਸੀਗੀਆਂ, ਜਾਂ ਤਿੱਤਰ ਬਿੱਤਰੇ ਸਪੋਟਸ ਸੀਗੇ। ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਕਰਕੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆ ਗਏ ਸਾਂ। ਅੱਜ ਮੈਂ ਸ਼ੁਰੂ ਕਰਨਾ ਚਾਹੁੰਦਾ ਆ ਵੀ ਐ ਹਿਟ ਐਂਡ ਟ੍ਰਾਇਲ ਮੈਥਡ ਨਾ ਕਹਾਂ ਵੀ ਮੈਂ ਪਹਿਲਾਂ ਲਿਵਰ ਦੀਆਂ ਦੱਸਦੀ ਜੀ, ਫਿਰ ਮੈਂ ਕਿਡਨੀ ਦੀਆਂ ਦੱਸਦੀ ਜੀ, ਫਿਰ ਵਿੱਚ ਰਲ ਮਿਲ ਕੇ ਸਾਰਾ ਕੁਛ ਮੋਟੇ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ ਸਾਰੇ ਵੇਖ ਸਕਦੇ ਹੋ, ਮੈਂ ਉਹਨਾਂ ਦੀ ਗੱਲ ਕੀਤੀ ਸੀਗੀ। ਐ ਨਹੀਂ, ਹੁਣ ਆਪਾਂ ਸਿਸਟੇਮੈਟਿਕ ਤੁਰਨਾ ਹੈਗਾ, ਸਿਸਟੇਮੈਟਿਕ ਤੁਰਨਾ ਹੈ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਸ਼ਾਨੀਆਂ ਵੇਖਣ ਦੀ ਕੋਸ਼ਿਸ਼ ਕਰਨੀ ਹੈ ਔਰ ਅਲੱਗ ਅਲੱਗ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰੀਰ ਨੂੰ ਅਸੀਂ ਵੰਡਿਆ ਸੀ ਨਾ ਅਲੱਗ ਅਲੱਗ ਭਾਗਾਂ ਚ, ਇੱਕ ਹੈਡ ਐਂਡ ਨੈਕ ਹੋ ਗਿਆ, ਇੱਕ ਚੈਸਟ ਹੋ ਗਈ, ਇੱਕ ਐਬਡੋਮਨ ਹੋ ਗਿਆ, ਫਿਰ ਐਬਡੋਮਨ ਦੇ ਵੀ ਦੋ ਹਿੱਸੇ ਹੋ ਗਏ, ਐਬਡੋਮਨ ਪ੍ਰੋਪਰ ਹੋ ਗਿਆ ਤੇ ਪੈਲਵਿਕ ਏਰੀਆ ਹੋ ਗਿਆ, ਫਿਰ ਲੱਤਾਂ ਬਾਹਾਂ ਦੀ ਗੱਲ ਆ ਗਈ। ਸੋ ਇਹ ਸਾਰੀਆਂ ਇੱਕ ਇਸੇ ਤਰ੍ਹਾਂ ਸਿਸਟੇਮੈਟਿਕਲੀ ਜੇ ਇਹਨਾਂ ਦੇ ਅੰਦਰ ਕੋਈ ਨੁਕਸ ਪੈਂਦਾ ਹੈ, ਮਾਨਾ ਜੀ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸ ਹੀ ਜਾਵਾਂ ਵੀ ਵੈਰੀ ਗੁੱਡ ਵੇਨਸ ਹੁੰਦੀਆਂ ਨੇ, ਹੁਣ ਵੈਰੀ ਗੁੱਡ ਵੇਨਸ ਭਾਈ ਕਿਉਂ ਹੋ ਗਈਆਂ, ਬਾਕੀ ਸਾਰੀਆਂ ਨਾਰਮਲ ਖੂਨ ਸਪਲਾਈ ਕਰੀ ਜਾਂਦੀਆਂ ਨੇ, ਆਵਾਜਾਈ ਟ੍ਰੈਫਿਕ ਚੱਲ ਰਹੀ ਹੈ, ਇਹ ਤੋਂ ਬਾਹਰ ਨੂੰ ਨਿਕਲ ਆਈਆਂ ਹਨ। ਹਾਂਜੀ, ਸੋ ਇਹਦਾ ਮਤਲਬ ਅੰਦਰ ਕੁਝ ਨੁਕਸ ਪਿਆ ਹੈ ਨਾ, ਅੰਦਰ ਕਿਹੜੀ ਵੇਨ ਆ, ਸੈਫਨਸ ਵੇਨ ਆ, ਉਹਦੇ ਚ ਕੀ ਬਲੋਕੇਜ ਆ ਸਕਦੀ ਹੈ, ਉਹਦਾ ਚਲਨ ਕੀ ਹੈਗਾ ਆ, ਕਿਉਂ ਉਹਦੇ ਵਿੱਚ ਬਲੋਕੇਜ ਆ ਗਈ, ਕਿਉਂ ਬਾਰ ਬਾਰ ਪ੍ਰੈਸ਼ਰ ਵੱਧ ਕੇ ਬਰੀਕ ਨਾੜੀਆਂ ਉੱਪਰ ਆਈਆਂ। ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਕਰਕੇ ਹੁਣ ਮੈਂ ਇੱਕ ਇੱਕ ਅੰਗ ਨੂੰ ਲੈ ਕੇ ਤੁਰਾਂਗਾ ਤੇ ਇੱਕ ਇੱਕ ਅੰਗ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਬਾਹਰ ਵਾਲੇ ਪਾਸੇ ਨਿਸ਼ਾਨੀਆਂ ਕੀ ਪੈਦਾ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਠੀਕ ਹੈ ਜੀ, ਪਹਿਲਾਂ ਸ਼ੁਰੂ ਕਰਦੇ ਹਾਂ, ਸਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਰ ਹੈਡ ਬ੍ਰੇਨ, ਸਿਰ ਦੀ ਜਿਹੜੀ ਬਣਤਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹਦੀਆਂ ਸੱਤ ਹੱਡੀਆਂ ਹੈਗੀਆਂ ਨੇ, ਉਹਦੇ ਵਾਲੇ ਪਾਸੇ ਮੈਂ ਨਾ ਜਾਵਾਂ ਕਿਉਂਕਿ ਵਾਰ ਵਾਰ ਮੈਂ ਉਹਦੀ ਜਿਹੜੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਚੁੱਕਿਆ ਹਾਂ, ਪੈਰਾਈਟਲ, ਆਕਸੀਪੀਟਲ, ਸਫੇਨੋਇਡ ਵਗੈਰਾ, ਉਹ ਫਿਰ ਆਪਾਂ ਉਲਝ ਜਾਵਾਂਗੇ। ਮੈਂ ਕੇਵਲ ਦੱਸਾਂ ਕਿ ਹੁਣ ਇਸ ਖੋਪੜੀ ਦੇ ਅੰਦਰ ਅਸੀਂ ਵੇਖਦੇ ਹਾਂ ਵੀ ਜੋ ਵੀ ਚੀਜ਼ਾਂ ਹੈਗੀਆਂ ਨੇ, ਅਗਰ ਉਹਨਾਂ ਵਿੱਚ ਸਮੁੱਚੇ ਤੌਰ ਤੇ ਮੈਂ ਉਹਨਾਂ ਅੰਗਾਂ ਬਾਰੇ ਵੀ ਜਾਣਾ ਹੈਗਾ ਕਿ ਜੇ ਸੈਰੇਬ੍ਰਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਸੈਰੀਬੇਲਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਪੌਂਸ ਜਾਂ ਮਡੂਲਾ ਬਲੋਂਗ ਚ ਫਰਕ ਪੈ ਗਿਆ ਤੇ ਕੀ ਹੋਊਗਾ, ਇਹ ਵੀ ਮੈਂ ਦੱਸਣੀਆਂ ਨੇ ਗੱਲਾਂ। ਪਰ ਮੈਂ ਹੁਣ ਅਜੇ ਓਵਰਆਲ ਚੱਲ ਰਿਹਾ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਚੀਮਾ ਸਾਹਿਬ, ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਜੇ ਬਰੀਕੀ ਨਾਲ ਹੌਲੀ ਹੌਲੀ ਕਰਕੇ ਤੁਸੀਂ ਤੁਰੇ ਜਾਓਗੇ, ਸੁਹਾਗਾ ਫੇਰ ਤੇ ਤੁਰੇ ਜਾਓਗੇ ਤੇ ਬੜੀਆਂ ਗੱਲਾਂ ਨਵੀਆਂ ਤੁਹਾਡੇ ਸਾਹਮਣੇ ਆਉਣਗੀਆਂ।
1: ਬਿਲਕੁਲ,
2: ਉਸੇ ਮੁਤਾਬਕ ਹੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ ਵੀ ਮੈਂ ਮੋਟੇ ਤੌਰ ਤੇ ਅਗਰ ਬ੍ਰੇਨ ਵਿੱਚ ਕੋਈ ਵੀ ਚੇਂਜਸ ਆਉਂਦੀ ਹੈ, ਅਗਰ ਬ੍ਰੇਨ ਦੇ ਵਿੱਚ ਜਿਹੜਾ ਖੋਪੜੀ ਦੇ ਵਿੱਚ ਰੱਖੇ ਹੋਏ ਨੇ ਜਿੰਨੇ ਵੀ ਅੰਗ ਨੇ ਉਹਨਾਂ ਵਿੱਚੋਂ ਕਿਸੇ ਦੇ ਵਿੱਚ ਵੀ ਕੁਝ ਵੀ ਵਿਕਾਰ ਪੈਦਾ ਹੋ ਜਾਂਦਾ ਆ, ਚਾਹੇ ਸੱਟ ਚੋਟ ਲੱਗ ਕੇ, ਚਾਹੇ ਉਹਦੇ ਇੰਟਰਨਲ ਕਿਸੇ ਖਰਾਬੀ ਦੇ ਕਰਕੇ, ਤਾਂ ਉਸ ਹਿਸਾਬ ਤੇ ਸਾਡੇ ਕੋਲ ਜਿਹੜੀਆਂ ਬਾਹਰੀ ਨਿਸ਼ਾਨੀਆਂ ਆਉਂਦੀਆਂ ਨੇ ਮੈਂ ਉਹਨਾਂ ਦੀ ਸ਼ਨਾਖਤ ਕਰਾਂ। ਤੇ ਸਭ ਤੋਂ ਪਹਿਲੀ ਗੱਲ ਜਿਹਨੂੰ ਅਸੀਂ ਇਮੀਡੀਏਟ ਸਾਈਨ ਕਹਿੰਦੇ ਹਾਂ, ਤੁਹਾਡੇ ਲੱਗ ਗਈ ਆ ਜਾਂ ਹੈਮਰੇਜ ਹੋ ਗਿਆ ਆ, ਕਿਉਂ ਟਿਊਮਰ ਤਾਂ ਇੱਕੇ ਵਾਰ ਨਹੀਂ ਨਾ ਪੈਦਾ ਹੋ ਜਾਂਦਾ, ਟਿਊਮਰ ਜੇ ਹੌਲੀ ਹੌਲੀ ਵਧਣਾ ਸ਼ੁਰੂ ਹੁੰਦਾ ਉਹ ਨਿਸ਼ਾਨੀਆਂ ਹੌਲੀ ਹੌਲੀ ਹੁੰਦੀਆਂ ਨੇ, ਪਰ ਇਮੀਡੀਏਟ ਹੋਣ ਵਾਲੀਆਂ ਗੱਲਾਂ ਨੇ, ਸੱਟ ਲੱਗ ਗਈ ਹੈ, ਅੰਦਰ ਬਲੀਡਿੰਗ ਹੋ ਗਈ ਹੈ, ਅੰਦਰ ਕਿਤੇ ਰੈਪਚਰ ਹੋ ਗਿਆ ਆ, ਔਰ ਇਹ ਸਾਰੀਆਂ ਗੱਲਾਂ ਉਹਨਾਂ ਦੇ ਅਲੱਗ ਅਲੱਗ ਨਾਂ ਨੇ, ਉਹਨਾਂ ਨੂੰ ਫਿਰ ਆਪਾਂ ਡਿਸਕਸ ਕਰਾਂਗੇ, ਸਭ ਅਰਗਨੋਇਡ ਹੈਮਰੇਜ ਹੁੰਦਾ ਕੀ ਹੁੰਦਾ ਹੈ, ਮਨਿੰਜਾਈਟਿਸ ਕੀ ਹੁੰਦੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਅੰਦਰ ਕੁਝ ਵੀ ਚੇਂਜ ਆ ਗਈ ਹੈ ਤੇ ਉਹਦੀਆਂ ਇਮੀਡੀਏਟ ਨਿਸ਼ਾਨੀਆਂ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਬੰਦਾ ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਦੇ ਬਰਵੱਟੇ ਜਿਹੜੇ ਨੇ ਉਹ ਹੇਠਾਂ ਡਿੱਗ ਪੈਂਦੇ ਨੇ, ਡ੍ਰੋਪਿੰਗ ਆਫ ਆਈਲਿਡਸ। ਹਾਂਜੀ, ਤੇ ਉਹਦੇ ਕਰਕੇ ਜੇ ਡਾਕਟਰ ਨੇ ਜਾਂ ਤੁਸੀਂ ਉਹਨੂੰ ਚੈੱਕ ਹੀ ਕਰਨਾ, ਤੁਸੀਂ ਕਹਿਆ ਉਹਨੂੰ ਪੁੱਛਿਆ ਹੈਗਾ, ਨਾਂ ਲਿਆ ਕਿ ਬੁਲਾਇਆ ਉਹਨੂੰ, ਬੋਲਤਾ ਪਿਆ ਆ, ਪਰ ਅਲਟੀਮੇਟਲੀ ਉਹ ਅੱਖ ਨੀ ਖੋਲ ਕੇ ਉਹਨੇ ਤੁਹਾਡੇ ਲਈ ਵੇਖਿਆ ਨੀ, ਜੇ ਕਿਸੇ ਨੂੰ ਬੁਲਾਓ ਤੇ ਉਹ ਅੱਖ ਖੋਲ ਕੇ ਵੇਹਦਾ ਨਾ ਵੀ ਫਲਾਣਾ ਸਿੰਘ ਆ ਗਿਆ,
1: ਬਿਲਕੁਲ
2: ਅੱਖ ਨੀ ਖੋਲ ਕੇ ਵੇਹਦਾ, ਤੇ ਫੇਰ ਤੁਸੀਂ ਜਦੋਂ ਉਹਦੀ ਅੱਖ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਵੇਖਦੇ ਹੋ, ਜਿਹੜਾ ਉਹਦਾ ਕਾਲਾ ਹਿੱਸਾ ਹੈ ਨਾ, ਇੱਕ ਤਾਂ ਬਾਹਰਲਾ ਹਿੱਸਾ ਜਿਹਨੂੰ ਰੰਗ ਦਾ, ਇੱਕ ਹੁੰਦਾ ਗੋਲ ਵਿੱਚ ਵਿਚਕਾਰਲਾ ਹਿੱਸਾ ਵਾਲਾ ਹਿੱਸਾ, ਇੱਕ ਖਿੜਕੀ ਵਾਲਾ ਹਿੱਸਾ, ਹਾਂਜੀ। ਉਸ ਥਾਂ ਦੇ ਉੱਪਰ ਉਹ ਜਿਹੜਾ ਕਾਲਾ ਘੇਰਾ ਆ, ਉਹਦੇ ਕਾਲੇ ਘੇਰੇ ਦੇ ਵਿੱਚ ਵੀ ਇੱਕ ਛੋਟਾ ਜਿਹਾ ਖਿੜਕੀ ਹੈਗੀ ਹੈ,
1: ਹਾਂਜੀ, ਨਿੱਕੀ ਜਿਹੀ ਬਿਲਕੁਲ।
2: ਪਿਊਪਲਸ, ਹਾਂਜੀ, ਪਿਊਪਲਸ ਜਿਹੜੇ ਨੇ ਉਹ ਡਾਇਲੇਟ ਕਰ ਜਾਂਦੇ ਨੇ, ਡਾਇਲੇਟ ਕਰ ਜਾਂਦੇ ਨੇ ਕਿਉਂਕਿ ਉਹਦਾ ਪਿਛਲੇ ਪਾਸੇ ਆਪਟਿਕ ਨਰਵ ਨੇ ਕੰਟਰੋਲ ਕਰਨਾ, ਉਹ ਕੰਟਰੋਲ ਨਹੀਂ ਕਰ ਰਹੇ, ਚੌੜੇ ਹੋ ਗਏ, ਜਿਵੇਂ ਢਿੱਲੇ ਹੋ ਗਏ। ਮਾਸਪੇਸ਼ੀਆਂ ਕੱਸੀਆਂ ਹੋਈਆਂ ਨੇ ਤੇ ਲੱਤਾਂ ਬਾਹਾਂ ਠੀਕ ਨੇ, ਤੇ ਜੇ ਮਾਸਪੇਸ਼ੀਆਂ ਕੱਸੀਆਂ ਨਾ ਰਹਿਣ ਤੇ ਲੱਤਾਂ ਬਾਹਾਂ ਲੁੜਕ ਜਾਂਦੀਆਂ ਕਿਸੇ ਪਾਸੇ, ਇਸੇ ਤਰ੍ਹਾਂ ਹੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਇਹ ਹੋਏਗੀ ਉਹ ਅਸੀਂ ਅੱਖਾਂ ਚ ਵੇਖਾਂਗੇ, ਭਾਈ ਅੱਖਾਂ ਖੋਲ ਨਹੀਂ ਸਕਦਾ ਬੰਦਾ, ਤੁਸੀਂ ਆਪ ਹੀ ਹੱਥਾਂ ਨਾਲ ਉਂਗਲਾਂ ਨਾਲ ਅੱਖਾਂ ਖੋਲਣੀਆਂ ਨੇ। ਦੂਸਰੀ ਗੱਲ, ਜਦੋਂ ਤੁਸੀਂ ਅੱਖਾਂ ਖੋਲ ਕੇ ਉਹਦੇ ਵੇਖੋਗੇ ਤੇ ਜਿਹੜਾ ਆਈ ਓਰਬਿਟ ਹੈਗਾ ਆ ਉਹ ਡਾਇਲੇਟ ਕਰ ਗਿਆ ਹੈ, ਚੌੜਾ ਹੋ ਗਿਆ, ਆਮ ਨਾਲੋਂ ਬਹੁਤਾ ਜ਼ਿਆਦਾ ਚੌੜਾ ਹੋ ਗਿਆ। ਦੂਸਰੀ ਗੱਲ, ਤੁਸੀਂ ਇਹ ਵੇਖੋਗੇ ਵੀ ਆਮ ਤੌਰ ਤੇ ਅਸੀਂ ਆਪਣੀ ਅੱਖ ਨੂੰ ਵੀ ਵੇਖੀਏ, ਜਾਂ ਆਮ ਤੁਸੀਂ ਵੇਖਿਆ ਨਾ ਡਾਕਟਰ ਹਸਪਤਾਲਾਂ ਦੇ ਵਿੱਚ ਟੌਰਚ ਲੈ ਕੇ ਨਾ ਤੇ ਅੱਖ ਦੇ ਉੱਤੇ ਮਾਰ ਕੇ ਵੇਖਦੇ ਨੇ, ਸੈਂਸਿਟੀਵਿਟੀ ਵੇਖਦੇ ਉਹਦੇ, ਔਰ ਜਦੋਂ ਉਹ ਸੈਂਸਿਟੀਵਿਟੀ ਵੇਖਦੇ ਆ ਨਾ ਤੇ ਉਹਦੇ ਵਿੱਚ ਇਹ ਜਿਹੜਾ ਸਾਡਾ ਪਿਊਪਲਸ ਵਾਲਾ ਪੋਰਸ਼ਨ ਹੈ ਨਾ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ। ਲੇਕਿਨ ਜਦੋਂ ਕਿਸੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ, ਸਿਰ ਦੇ ਅੰਦਰ ਕੋਈ ਚੇਂਜਸ ਹੋ ਗਈ ਹੈ, ਸਿਰ ਦੇ ਅੰਦਰ ਕੋਈ ਖੂਨ ਪੈ ਗਿਆ, ਕੁਝ ਵੀ ਅਗਰ ਹੋ ਗਿਆ ਆ, ਤਾਂ ਉਹਦੇ ਨਾਲ ਇਹ ਜਿਹੜੀ ਸੈਂਸਿਟੀਵਿਟੀ ਹੈ ਇਹ ਘੱਟ ਜਾਏਗੀ ਜਾਂ ਖਤਮ ਹੋ ਜਾਏਗੀ। ਲਾਈਟ ਮਾਰੀ ਆ ਉਸ ਪਿਊਪਲ ਨੂੰ ਕੋਈ ਫਰਕ ਨਹੀਂ ਪਿਆ, ਜਿਵੇਂ ਕਹਿੰਦੇ ਨੇ ਕਿਸੇ ਨੇ ਅਫੀਮ ਖਾਧੀ ਹੋਵੇ ਨਾ ਤੇ ਉਹ ਕਹਿੰਦੇ ਯਾਰ ਇਹਦੀ ਅੱਖ ਬੜੀ ਖੜੀ ਹੋਈ ਹੈ, ਹੈਂ,
1: ਹਾਂਜੀ,
2: ਉਹ ਅੱਖ ਖੜੀ ਵਾਲੀ ਗੱਲ ਹੋ ਜਾਂਦੀਆਂ ਨੇ, ਪਰ ਅੱਖ ਖੜੀ ਦੇ ਨਾਲ ਕੀ ਹੈ, ਪਿਊਪਲ ਕੰਟਰੈਕਟ ਕਰਦਾ ਹੈ। ਮੈਂ ਇੱਥੇ ਕੀ ਕਹਿ ਰਿਹਾ ਹਾਂ, ਪਿਊਪਲ ਡਾਇਲੇਟ ਕਰਦਾ ਹੈ, ਪਿਊਪਲ ਜਿਹੜਾ ਆ ਉਹ ਡਾਇਲੇਟ ਹੋ ਗਿਆ ਹੈਗਾ ਆ, ਤੇ ਹੁਣ ਉਹਦੀ ਨਜ਼ਰ ਵੀ ਜਿਹੜੀ ਹੈ ਉਹ ਨਾਰਮਲ ਨਹੀਂ ਰਹਿਣੀ, ਨਜ਼ਰ ਧੁੰਦਰੀ ਵੀ ਹੋ ਸਕਦੀ ਹੈ, ਨਜ਼ਰ ਜਾ ਵੀ ਸਕਦੀ ਹੈ, ਨਜ਼ਰ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਕਿਸੇ ਪਾਸੇ ਕੰਟੈਕਟ ਕੀਤਾ, ਕਿਸੇ ਪਾਸੇ ਡਾਇਲੇਟ ਹੋਇਆ, ਤੇ ਕਿਸੇ ਨੂੰ ਆਬਜੈਕਟ ਦਾ ਜਿਹੜਾ ਬਾਹਰੋਂ ਉਹ ਵੇਖ ਰਿਹਾ ਚੀਜ਼ ਉਹਨੂੰ ਆਬਜੈਕਟ ਕਹਿੰਦੇ ਆ, ਆਬਜੈਕਟ ਦਾ ਉੱਪਰ ਵਾਲਾ ਹਿੱਸਾ ਜਾਂ ਥੱਲੇ ਵਾਲਾ ਹਿੱਸਾ ਜਾਂ ਸੱਜੇ ਵਾਲਾ ਹਿੱਸਾ ਜਾਂ ਖੱਬੇ ਵਾਲਾ ਹਿੱਸਾ ਉਹਨੂੰ ਦਿਖਾਈ ਨਹੀਂ ਦੇ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਅੱਖ ਦੇ ਵਿੱਚ ਸਾਈਨ ਹੋਣਗੇ। ਦੂਸਰੇ ਸਾਈਨ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਜੀ ਰਿਹਾ ਮੂੰਹ ਦੀ, ਤੁਸੀਂ ਦੇਖੋਗੇ ਕਿ ਉਹਨੂੰ ਤੁਸੀਂ ਬੋਲਣ ਵਾਸਤੇ ਕਹਿੰਦੇ ਹੋ ਤੇ ਉਹਦੇ ਪਹਿਲੀ ਤੇ ਗੱਲ ਬੋਲਿਆ ਨਹੀਂ ਜਾਂਦਾ, ਜੇ ਜ਼ੋਰ ਲਾ ਕੇ ਪੁੱਛਦੇ ਹੋ ਵੀ ਸੁਣਾ ਕੀ ਆ ਰਿਹਾ, ਤੇ ਜੋ ਕੁਛ ਉਹਨੇ ਦੱਸਿਆ ਤੁਹਾਨੂੰ ਪਤਾ ਨਹੀਂ ਲੱਗਣਾ, ਬੈਬਲਿੰਗ ਵਾਇਸ, ਹਾਂਜੀ, ਕੁਝ ਤਰ੍ਹਾਂ ਦੀ ਬੋਲੀ ਹੋਏਗੀ ਕਿ ਉਹਦੀ ਗੱਲ ਨੂੰ ਤੁਸੀਂ ਸਮਝ ਨਹੀਂ ਸਕੋਗੇ ਵੀ ਉਹ ਕੀ ਕਹਿ ਰਿਹਾ ਹੈਗਾ, ਹਾਂਜੀ। ਤੀਸਰੀ ਗੱਲ, ਇਸ ਅੱਖਾਂ ਦੇ ਵਿੱਚ ਤੇ ਜੀਭ ਦੇ ਵਿੱਚ ਅੱਖਾਂ ਦੇ ਹੇਠਾਂ ਤੁਹਾਨੂੰ ਬਬਲਸ ਬਣੇ ਹੋਏ ਦਿਖਾਈ ਦੇਣ ਕਿ ਜਿਵੇਂ ਪਾਣੀ ਦਾ ਥੈਲਾ ਭਰ ਕੇ ਰੱਖਿਆ, ਤਾਂ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਹੁੰਦਾ ਜਾਂ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਨਾ, ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹਨਾਂ ਥਾਵਾਂ ਤੇ ਬਬਲ ਜੇ ਬਣੇ ਹੁੰਦੇ ਨੇ, ਜਿਵੇਂ ਪਾਣੀ ਭਰ ਕੇ ਲਿਫਾਫੇ ਹੇਠਾਂ ਲਟਕਾਏ ਹੁੰਦੇ, ਕਾਫੀ
1: ਟਰੰਪ ਦੇ ਟਰੰਪ ਸਾਹਿਬ ਦੇ ਏਦਾਂ ਹੀ ਆ,
2: ਹਾਂਜੀ,
1: ਟਰੰਪ ਸਾਹਿਬ ਦੇ ਏਦਾਂ ਹੀ ਆ,
2: ਹਾਂਜੀ,
1: ਉਹਨਾਂ ਦੇ ਏਦਾਂ ਹੀ ਔਖਾਂ ਥੱਲੇ ਬਣੇ ਹੋਏ ਆ।
2: ਸੋ ਇਸ ਹਾਲਾਤ ਦੇ ਮੁਤਾਬਕ ਇਹ ਬਬਲ ਦੇ ਬਣੇ ਹੁੰਦੇ ਨੇ, ਜਿਹੜੇ ਇੰਡੀਕੇਟ ਕਰਦੇ ਨੇ ਵੀ ਇਹਦੇ ਬ੍ਰੇਨ ਵਿੱਚ ਕੋਈ ਨੁਕਸ ਹੋਵੇ, ਜਿਹੜਾ ਪਹਿਲਾਂ ਤਾਂ ਕਦੇ ਨੀ ਸੀਗਾ, ਜੇ ਬਲੱਡ ਪ੍ਰੈਸ਼ਰ ਹੈ ਤੇ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਤਾਂ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਦੀ ਕਿਡਨੀ ਦੀ ਪ੍ਰੋਬਲਮ ਸੀ ਤੇ ਪਹਿਲਾਂ ਵੀ ਪਤਾ ਲੱਗਦਾ ਹੋਊਗਾ, ਪਰ ਇਹ ਸਡਨ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ ਮੈਂ ਉਹਦੀ ਗੱਲ ਕਰ ਰਿਹਾ ਕਿ ਇਮੀਡੀਏਟ ਬ੍ਰੇਨ ਦੇ ਵਿੱਚ ਕੋਈ ਚੇਂਜਸ ਆ ਗਈ ਹੈ ਤੇ ਉਹਦੇ ਵਿੱਚ ਇਹ ਸ਼ਨਾਖਤ ਤੁਸੀਂ ਕਰਨੀ ਹੈ ਵੀ ਅੱਖਾਂ ਦੇ ਹੇਠਾਂ ਇਸੇ ਤਰ੍ਹਾਂ ਦੇ ਸਾਇਲੇ ਜੇ ਪਾਣੀ ਦੇ ਲਟਕ ਗਿਆ ਤੇ ਉਹਦੇ ਚ ਐਂ ਲੱਗਦਾ ਜਿਵੇਂ ਪਾਣੀ ਭਰਿਆ ਹੋਇਆ। ਉਸ ਤੋਂ ਬਾਅਦ ਅੱਖਾਂ ਦੇ ਚਾਰ ਚਫੇਰੇ ਹੀ ਇੱਕ ਇਸ ਤਰ੍ਹਾਂ ਦੀ ਚਰੀਟਾਂ ਪਈਆਂ, ਪੰਜਾਬੀ ਚ ਤੁਸੀਂ ਚਰੀਟਾ ਹੀ ਇਹਨੂੰ ਕਹਿ ਸਕਦੇ ਹੋ, ਘਰੂੜ ਮਾਰੇ ਹੁੰਦੇ ਨੇ ਜਿਵੇਂ ਲੜ ਪੈਣਾ ਕੋਈ ਆਦਮੀ, ਘਰੂੜ ਵੱਜਦੇ ਆ ਤੇ ਇਸੇ ਇਹਨੂੰ ਬੈਟਰ ਸਾਇੰਸ ਕਹਿੰਦੇ, ਵੈਸੇ ਤਾਂ ਨਾ ਹੀ ਉਹਦਾ ਡਾਕਟਰ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ, ਇਹਨੂੰ ਕਹਿੰਦੇ ਬੈਟਰ ਸਾਇੰਸ ਵੀ ਕਿਸੇ ਦੇ ਚਿਹਰੇ ਤੇ ਤੁਸੀਂ ਨੋਹਾਂ ਦੇ ਨਾਲ ਘਰੂੜ ਮਾਰ ਦਿੱਤੇ, ਖਾਸ ਤੌਰ ਤੇ ਉਹ ਜਿਹੜੇ ਅੱਖਾਂ ਦੇ ਦੁਆਲੇ ਤੁਹਾਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਦਿਸਣਗੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਇਹ ਬਲੂਇਸ਼ ਕਲਰ ਦੀਆਂ ਲਕੀਰਾਂ ਹੋਣਗੀਆਂ, ਜਿਵੇਂ ਖੂਨ ਖਤਮ ਹੋ ਗਿਆ, ਪਹਿਲਾਂ ਲਾਲ ਹੋਈਆਂ ਸੀ ਫਿਰ ਉਸ ਤੋਂ ਬਾਅਦ ਬਲੂ ਨੇਚਰ ਵਿੱਚ ਆ ਗਈ, ਆਕਸੀਜਨ ਚੂਸ ਲਈ ਗਈ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਲਕੀਰਾਂ ਤੁਹਾਨੂੰ ਇਹ ਦਿਖਾਈ ਦੇਣਗੀਆਂ ਚਿਹਰੇ ਦੇ ਵਿੱਚ, ਜਿਹੜੀਆਂ ਇਹ ਸਾਬਤ ਕਰਨਗੀਆਂ ਵੀ ਹਾਂ ਇਹ ਇਹਦੇ ਅੰਦਰ ਬ੍ਰੇਨ ਦੇ ਵਿੱਚ ਕੋਈ ਨਾ ਕੋਈ ਨੁਕਸ ਹੋ ਰਿਹਾ। ਅਗਲੀ ਵੱਡੀ ਗੱਲ ਜਿਹੜੀ ਆਮ ਤੌਰ ਤੇ ਹੁੰਦੀ ਹੈ ਕਿ ਜਿਹਨੂੰ ਬ੍ਰੇਨ ਦੇ ਵਿੱਚ ਕੋਈ ਭਾਵੇਂ ਸੱਟ ਹੀ ਲੱਗੀ ਹੋਵੇ, ਭਾਵੇਂ ਛੱਤ ਤੋਂ ਥੱਲੇ ਡਿੱਗਿਆ ਹੋਵੇ ਸਿਰ ਪਰ ਨਹੀਂ ਜਾਂ ਕਿਸੇ ਤਰ੍ਹਾਂ ਵੀ ਵੱਜਿਆ ਹੋਵੇ, ਉਹਨੂੰ ਸੀਜ਼ਰ ਦੌਰੇ ਪੈਣੇ ਜਿਹਨੂੰ ਕਹਿੰਦੇ ਆ ਪੰਜਾਬੀ ਚ, ਦੌਰੇ ਪੈਣੇ ਸ਼ੁਰੂ ਹੋ ਜਾਣਗੇ ਜਾਂ ਦੌਰਾ ਪੈ ਗਿਆ ਹੋਏਗਾ ਜਦੋਂ ਤੁਸੀਂ ਉਸ ਨੂੰ ਵੇਖੋਗੇ। ਸਡਨ ਅਨਕੰਟਰੋਲਡ ਮੂਵਮੈਂਟ ਆਫ ਦੀ ਮਸਲਸ, ਇਹਨੂੰ ਇਹ ਸਕਦੇ ਹਾਂ ਆਪਾਂ, ਠੀਕ ਹੈ, ਉਹਨੂੰ ਅਸੀਂ ਦੌਰੇ ਕਹਿੰਦੇ ਹਾਂ। ਜਰਕਿੰਗ ਵਗੈਰਾ, ਫਿਟਸ ਵਗੈਰਾ, ਇਹ ਇੰਡੀਕੇਟ ਕਰਦੇ ਨੇ ਵੀ ਕਿਸੇ ਨਾ ਕਿਸੇ ਥਾਂ ਤੇ ਕੁਝ ਨਾ ਕੁਝ ਫ੍ਰੈਕਚਰ, ਕੁਝ ਨਾ ਕੁਝ ਟੁੱਟ ਭੱਜ ਅੰਦਰ ਬ੍ਰੇਨ ਦੇ ਵਿੱਚ ਹੋ ਗਈ ਹੈ। ਇਸ ਦੇ ਨਾਲ ਹੀ ਜਦੋਂ ਵੀ ਸਿਰ ਦੇ ਵਿੱਚ ਕੋਈ ਐਸੀ ਕੰਡੀਸ਼ਨ ਹੁੰਦੀ ਹੈ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ 12 ਪੇਅਰਸ ਆਫ ਕ੍ਰੈਨੀਅਲ ਨਰਵਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸਾਰੇ ਸਰੋਤਿਆਂ ਨੂੰ ਪਤਾ ਹੋਏਗਾ, ਔਰ ਉਹਨਾਂ ਦੇ ਵਿੱਚੋਂ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਆ ਉਹ ਸਾਡੇ ਹਾਰਟ ਨੂੰ ਵੀ ਸਪਲਾਈ ਕਰਦੀ ਹੈ, ਉਹ ਸਾਡੇ ਬੇਸ ਆਫ ਦੀ ਸਟੋਮਿਕ ਨੂੰ ਵੀ ਸਪਲਾਈ ਕਰਦੀ ਹੈ, ਉਹ ਸਾਡੇ ਇੰਟਸਟਾਈਨਲ ਖਾਸ ਤੌਰ ਤੇ ਅਪੈਂਡਿਕਸ ਤੱਕ ਉਹਦਾ ਉਹਦੀ ਮਾਰ ਹੈਗੀ ਹੈ, ਉੱਥੋਂ ਤੱਕ ਉਹ ਕੰਟਰੋਲ ਕਰਦੀ ਹੈ। ਬਹੁਤ ਵੱਡਾ ਏਰੀਆ ਹੈਗਾ, ਲੌਂਗੈਸਟ ਨਰਵ ਅਸੀਂ ਨੂੰ ਸਮਝਦੇ ਹਾਂ ਸਾਡੀ, ਉਹ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਹੈ ਬਹੁਤ ਸਾਰੇ ਆਰਗਨਾਂ ਨੂੰ ਉਹ ਟੈਸਟ ਕਰਦੀ ਹੈ, ਤੇ ਜਦੋਂ ਸਾਰੇ ਬ੍ਰੇਨ ਮੰਡਲ ਦੇ ਵਿੱਚ ਸਾਰੇ ਛੱਪੜ ਦੇ ਵਿੱਚ ਪੌਂਡ ਦੇ ਵਿੱਚ ਹੀ ਕੋਈ ਖਰਾਬੀ ਆ ਗਈ, ਕਿਸੇ ਨੇ ਰੋੜੀ ਮਾਰ ਦਿੱਤੀ, ਤੇ ਉਹਦੇ ਨਾਲ ਇਹ 10th ਕ੍ਰੈਨੀਅਲ ਨਰਵ ਵੀ ਤਾਂ ਵਿੱਚ ਸ਼ਾਮਲ ਹੈ ਨਾ, ਤੇ ਫਿਰ ਇਹਦੇ ਕਰਕੇ ਕੀ ਹੋਏਗਾ, ਵੋਮਿਟਿੰਗ ਔਰ ਪੇਟ ਵਿੱਚ ਦਰਦ ਜਾਂ ਛਾਤੀ ਵਿੱਚ ਦਰਦ, ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਇਹ ਨਹੀਂ ਹੈਗਾ ਵੀ ਕੋਈ ਇੱਕ ਸਿਮਟਮ ਆ ਗਿਆ ਤੇ ਤੁਸੀਂ ਕਹਿ ਦੇ ਵੀ ਇਹਦੇ ਬ੍ਰੇਨ ਚ ਨੁਕਸ ਪੈ ਗਿਆ, ਹੁਣ ਉਲਟੀਆਂ ਆਉਂਦੀਆਂ ਨੇ, ਉਲਟੀਆਂ ਪੇਟ ਦੀ ਖਰਾਬੀ ਕਰਕੇ ਵੀ ਆ ਸਕਦੀਆਂ ਨੇ, ਪਰ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਅਗਰ ਕਲੈਕਟਿਵ ਤੌਰ ਤੇ 2-3-4 ਇਕੱਠੀਆਂ ਰਲ ਕੇ ਆ ਜਾਂਦੀਆਂ ਨੇ ਤੇ ਇਹ ਇਸ ਗੱਲ ਦੀਆਂ ਸੂਚਕ ਹਨ ਕਿ ਇਹਦੇ ਬ੍ਰੇਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨੁਕਸ ਆ ਚੁੱਕਿਆ
1: ਜੀ।
2: ਉਸ ਤੋਂ ਬਾਅਦ 2 ਤਰ੍ਹਾਂ ਦੇ ਫੰਕਸ਼ਨ ਹੈਗੇ ਜੀ ਇਸ ਸਰੀਰ ਦੇ ਵਿੱਚ, 2 ਤਰ੍ਹਾਂ ਦੇ ਫੰਕਸ਼ਨ ਹੈਗੇ ਨੇ, ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਊ ਹੈ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਭੁਲੇਖਾ ਪਾਊ ਕਿਸ ਤਰ੍ਹਾਂ ਆ, ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ। ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ, ਭਈ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ, ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਉਹ ਖੱਬੇ ਪਾਸੇ ਹੋਣਗੇ, ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਝ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਝ ਹੋ ਗਿਆ ਹੈ ਤੇ ਬ੍ਰੇਨ ਦੇ ਵਿੱਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ, ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ, ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ, ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ, ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ 2 ਤਰ੍ਹਾਂ ਦੇ ਫੰਕਸ਼ਨ ਹੈਗੇ ਨੇ, ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਊ ਹੈ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਭੁਲੇਖਾ ਪਾਊ ਕਿਸ ਤਰ੍ਹਾਂ ਆ, ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ। ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ, ਭਈ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ, ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਉਹ ਖੱਬੇ ਪਾਸੇ ਹੋਣਗੇ, ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਝ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਝ ਹੋ ਗਿਆ ਹੈ ਤੇ ਬ੍ਰੇਨ ਦੇ ਵਿੱਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ, ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ, ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ, ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ, ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਹੈਗੀ ਹੈ।

0: ਤੱਕੀ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਛ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਛ ਹੋ ਗਿਆ ਹੈ ਤੇ ਬ੍ਰੇਨ ਦੇ ਵਿੱਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ। ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ। ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਹੈਗੀ ਹੈ। ਰਾਈਟ ਸਾਈਡ ਦਾ ਲੈਫਟ ਸਾਈਡ ਸ਼ੋ ਕਰਦਾ, ਲੈਫਟ ਸਾਈਡ ਦਾ ਰਾਈਟ ਸਾਈਡ ਸ਼ੋ ਕਰਦਾ। ਔਰ ਇਸੇ ਤਰ੍ਹਾਂ ਹੀ ਅਗਰ ਚੋਟੀ ਚ ਕਿਸੇ ਨੂੰ ਸੱਟ ਲੱਗ ਜਾਏ ਤੇ ਉਹਦੇ ਪੈਰ ਪੈਰਾਲਾਈਸਿਸ, ਲੱਤਾਂ ਪੈਰਾਲਾਈਸਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਹੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਜੰਮਦੇ ਬੱਚਿਆਂ ਦੀ ਜਿਹੜੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਉਹ ਲੱਤਾਂ ਜਿਹੜੀਆਂ ਉਹਦੀਆਂ ਹਿਲਦੀਆਂ ਜੁਲਦੀਆਂ ਨਹੀਂ ਹੈਗੀਆਂ। ਔਰ ਕਈ ਹੁੰਦਾ ਕੀ ਹੈ, ਜਦੋਂ ਬੱਚਾ ਮਾਂ ਦੇ ਪੇਟ ਚ ਬਾਹਰ ਆਉਣਾ ਸ਼ੁਰੂ ਹੁੰਦਾ ਆ, ਸਿਰ ਘੁੱਟਿਆ ਜਾਂਦਾ ਤੇ ਇੱਥੇ ਇੱਕ ਗੁੰਮਟ ਜਿਹਾ ਬਣ ਜਾਂਦਾ ਜਿਹਨੂੰ ਕਹਿੰਦੇ ਨੇ ਫੋਬੀਆ ਕੈਪੀਟਿਸ
1: ਜੀ।
0: ਉਹ ਫੋਬੀਆ ਕੈਪੀਟਿਸ ਜਿਹੜਾ ਉਹ ਅੱਗੇ ਸਾਰਾ ਮੁਆਫ ਜਿਹੜਾ ਉਹਦੇ ਇਕੱਠਾ ਹੋ ਜਾਂਦਾ, ਉਹਦੀ ਜਿਹੜੀ ਸਕੈਲਪ ਹੈ ਚਮੜੀ ਹੈ ਉਹਦੇ ਵਿੱਚ, ਔਰ ਇਹ ਅੱਗੇ ਬਣਦਾ ਤੇ ਅਲਟੀਮੇਟਲੀ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ ਅੰਦਰ ਬ੍ਰੇਨ ਦੇ ਵਿੱਚ, ਔਰ ਉਹਦੇ ਕਾਰਨ ਕਈ ਵਾਰ ਡੈਮੇਜਸ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਬੱਚੇ ਜਿਹੜੇ ਆਮ ਛੇਤੀ ਸਟੈਂਡ ਨਹੀਂ ਹੋਣਾ ਸ਼ੁਰੂ ਕਰਦੇ ਬਾਹਰ ਵਿੱਚ ਨਹੀਂ, ਬਾਹਰ ਵਿੱਚ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਹਿਲਾ ਨਹੀਂ ਸਕਦਾ। ਇਹ ਨਿਸ਼ਾਨੀਆਂ ਪਰ ਆਪਾਂ ਆਮ ਬੰਦੇ ਦੀ ਗੱਲ ਕਰ ਰਹੇ ਹਾਂ ਵੀ ਜੇ ਆਮ ਬੰਦੇ ਦੇ ਸਿਰ ਵਿੱਚ ਸੱਟ ਉੱਪਰ ਚੋਟੀ ਚ ਲੱਗ ਜਾਵੇ ਤਾਂ ਉਹਦੀਆਂ ਆਮ ਤੌਰ ਤੇ ਪੈਰ ਲੱਤਾਂ ਬਾਹਾਂ, ਉਹ ਕਹੇਗਾ ਮੇਰੀਆਂ ਲੱਤਾਂ ਬਾਹਾਂ ਪੈਰ ਨੇ ਮੈਨੂੰ ਸੁਣਨਾ ਪਤਾ ਨਹੀਂ ਲੱਗਦਾ। ਆ ਡਾਕਟਰ ਕਈ ਵਾਰ ਤੁਸੀਂ ਵੇਖਿਆ ਹੋਣਾ ਹਥੌੜੀਆਂ ਜਿਹੀਆਂ ਮਾਰ ਕੇ ਵੇਖਦੇ ਹੁੰਦੇ ਨੇ ਜਾਂ ਪੈਰਾਂ ਚ ਕੋਈ ਥੋਈ ਜਾਂ ਟੋਪ ਕਰਕੇ ਵੇਖਦੇ ਨੇ ਵੀ ਕੀ ਇਹ ਜਿਹੜੀ ਪਲਾਂਟਰ ਰਿਫਲੈਕਸਿਸ ਜਿਹਨੂੰ ਕਹਿੰਦੇ ਨੇ ਪਲਾਂਟਰ ਰਿਫਲੈਕਸ, ਇਹ ਸਾਰੀਆਂ ਠੀਕ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ। ਸੋ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਪਹਿਲੀ ਤੌਰ ਤੇ ਅਗਰ ਅਸੀਂ ਮੋਟਰ ਦੇ ਲਈਏ, ਮੋਟਰ ਤੇ ਸੈਂਸਰੀ ਦੋ ਗੱਲਾਂ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ, ਮੋਟਰ ਤੇ ਸੈਂਸਰੀ ਟਾਈਪ ਦੀਆਂ ਫੰਕਸ਼ਨ ਜਿਹੜੇ ਨੇ ਉਹ ਬੰਦੇ ਦੇ ਲਾਸਟ ਹੋ ਜਾਂਦੇ ਨੇ ਜੇ ਬ੍ਰੇਨ ਵਿੱਚ ਕੋਈ ਇਫੈਕਟ ਹੋਵੇ। ਔਰ ਉਹਨਾਂ ਦੇ ਵਿੱਚੋਂ ਪਹਿਲਾ ਕੀ ਆ ਵੀ ਇਨਏਬਿਲਿਟੀ ਟੂ ਮੂਵ ਵੀਕਨੈਸ, ਇਸ ਤਰ੍ਹਾਂ ਆ ਵੀ ਮੈਂ ਬਾਂਹ ਨਹੀਂ ਹਿਲਾ ਸਕਦਾ ਯਾਰ, ਮੈਂ ਲੱਤ ਨਹੀਂ ਹਿਲਾ ਸਕਦਾ ਯਾਰ, ਜਾਂ ਮੈਂ ਬੋਲਣਾ ਤੇ ਚਾਹੁੰਦਾ, ਬੋਲ ਕੇ ਦੱਸਣਾ ਚਾਹੁੰਦਾ, ਦੱਸਿਆ ਨਹੀਂ ਜਾ ਰਿਹਾ ਤੇ ਜੋ ਤੁਸੀਂ ਬੋਲ ਕੇ ਦੱਸਦੇ ਹੋ ਸਾਡੀ ਸਮਝ ਨਹੀਂ ਆ ਰਿਹਾ। ਸੋ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਆਣੀ ਸ਼ੁਰੂ ਹੋ ਜਾਵੇ ਤੁਸੀਂ ਸਮਝੋ ਜੇ ਤਾਂ ਹਿਸਟਰੀ ਹੈਗੀ ਹੈ ਵੀ ਇਹ ਡਿੱਗਿਆ ਹੈਗਾ ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ, ਪਰ ਜੇ ਹਿਸਟਰੀ ਨਹੀਂ ਹੋਈ, ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ, ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟ੍ਰੋਕ ਕਹਿੰਦੇ ਹਾਂ ਅਸੀਂ, ਉਹਨੂੰ ਤਾਂ ਸਟ੍ਰੋਕ ਹੋ ਗਿਆ ਜੀ, ਹਾਂਜੀ, ਉਹ ਸਟ੍ਰੋਕ ਵਾਲੀ ਜਿਹੜੀ ਕੰਡੀਸ਼ਨ ਹੈ ਕਿਹੜੇ ਪਾਸੇ ਦੀ ਲੱਤ, ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ, ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ ਜਾਂ ਜੀਭ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ, ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ ਜਾਂ ਜਿਹੜਾ ਬਲੱਡ ਊਜ਼ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਲਸ ਤੋਂ, ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟ੍ਰੀਕਲਸ ਹਨ, ਵੈਂਟ੍ਰੀਕਲਸ ਨੂੰ ਮੈਂ ਕਿਹਾ ਸੀਗਾ ਕਿ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ, ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ, ਉਹਦੇ ਚ ਬਾਹਰ ਅੰਦਰ ਆਉਣਾ ਜਾਣਾ, ਖੁਰਾਕ ਆਉਣੀ ਜਾਣੀ, ਖੁਰਾਕ ਬਾਹਰ ਜਾਣੀ, ਵੇਸਟ ਬਾਹਰ ਜਾਣਾ, ਉਹ ਸਾਰਾ ਗਲੀ ਚ ਨਹੀਂ ਹੁੰਦਾ ਨਾ, ਤਾਂ ਉਹਨਾਂ ਵੈਂਟ੍ਰੀਕਲ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ ਜਿਹਦੇ ਕਰਕੇ ਐਸਾ ਉਹਦਾ ਜਿਹੜਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ ਜਾਂ ਉਹਦਾ ਫੰਕਸ਼ਨ ਜਿਹੜਾ ਉਹ ਲਾਸਟ ਹੋ ਸਕਦਾ ਹੈ। ਅਗਲੀ ਗੱਲ, ਲਾਸ ਆਫ ਬੈਲੈਂਸ ਅਸੀਂ ਕਹਿ ਸਕਦੇ ਹਾਂ ਬਈ ਬੰਦੇ ਨੂੰ ਖੜਾ ਕਰਕੇ ਵੇਖਦੇ, ਡਾਕਟਰ ਜੀ ਆਮ ਤੌਰ ਤੇ ਵੇਖਦੇ ਵੀ ਬੰਦੇ ਨੂੰ ਖੜਾ ਕਰਕੇ ਦੇਖੋ ਵੀ ਇਹਦਾ ਲੋਕੋਮੋਟਰੀ ਕੰਟਰੋਲ ਹੈਗਾ ਕਿ ਨਹੀਂ ਹੈਗਾ, ਔਰ ਨਹੀਂ ਖੜਾ ਹੋ ਸਕਦਾ ਡਿੱਗ ਪੈਂਦਾ, ਔਰ ਉਹਨੂੰ ਕੰਟਰੋਲ ਕਰਨਾ ਪੈਂਦਾ, ਸੰਭਾਲਣਾ ਪੈਂਦਾ। ਸੋ ਜਾਂ ਜੇ ਉਹਨੂੰ ਕਹੋ ਤੁਸੀਂ ਤੁਰ ਕੇ ਵੇਖੋ ਤੇ ਇੱਕ ਅੰਗਰੇਜ਼ੀ ਚ ਅਸੀਂ ਕਹਿੰਦੇ ਹਾਂ ਅਨਸਟੀਡੀ ਵਾਕ, ਮੈਂ ਪੰਜਾਬੀ ਚ ਸਮਝਾਵਾਂ, ਸ਼ਰਾਬੀ ਬੰਦਾ, ਜਿਵੇਂ ਸ਼ਰਾਬੀ ਬੰਦਾ ਤੁਰਦਾ ਹੈ ਨਾ ਇੱਧਰ ਉੱਧਰ ਲੜਖੜਾਉਂਦਾ ਵੱਜਦਾ, ਇਸ ਤਰ੍ਹਾਂ ਦੀ ਤੋਰ ਹੋ ਜਾਂਦੀ ਹੈ ਬੰਦੇ ਦੀ ਜਿਹਨੂੰ ਸਿਰ ਚ ਸੱਟ ਵੱਜੀ ਹੋਵੇ ਜਾਂ ਸਿਰ ਦੇ ਅੰਦਰ ਕੋਈ ਖੂਨ ਵਗ ਗਿਆ ਹੋਵੇ ਜਾਂ ਸਿਰ ਦੇ ਅੰਦਰ ਕੋਈ ਫਲੂਇਡ ਵਗ ਗਿਆ ਹੋਵੇ ਜਿਹੜਾ ਬਾਕੀ ਅੰਗਾਂ ਨੂੰ ਉਹਨਾਂ ਦੀ ਸਪੇਸ ਲੈ ਰਿਹਾ ਜਾਂ ਉਹਨਾਂ ਨੂੰ ਪ੍ਰੈਸ ਕਰ ਰਿਹਾ, ਤੇ ਉਹਦੇ ਕਾਰਨ ਭਾਵੇਂ ਕਿਸੇ ਵੀ ਥਾਂ ਤੇ ਹੋਵੇ ਉਹਦੇ ਕਾਰਨ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਅਸੀਂ ਉਹਦੀ ਸਮਝ ਨਹੀਂ ਸਕਦੇ, ਅੱਖਾਂ ਉਹਦੀਆਂ ਖੁੱਲ ਨਹੀਂ ਰਹੀਆਂ, ਜ਼ਬਰਦਸਤੀ ਸਾਨੂੰ ਖੋਲਣੀਆਂ ਪੈਂਦੀਆਂ ਨੇ, ਅੱਖਾਂ ਦੇ ਹੇਠਾਂ ਬਲਜ ਆਊਟ ਹੋ ਜਾਂਦੇ ਨੇ, ਆਰ ਅੱਖਾਂ ਦੇ ਚਾਰਜ ਫੇਰੇ ਚਰੀਕਾਂ ਵਰਗੀਆਂ ਨਿਸ਼ਾਨੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਹਦੇ ਚ ਬਲੀਡਿੰਗ ਹੋ ਗਈ ਹੈ, ਔਰ ਸੀਜ਼ਰ ਦੌਰੇ ਪੈਣੇ ਜਾਂ ਉਲਟੀਆਂ

0: ਨਿਸ਼ਾਨੀਆਂ, ਇਹ ਅਗਰ ਸਾਰੀਆਂ ਨਿਸ਼ਾਨੀਆਂ ਸਾਡੇ ਨਾਲ ਰਲ ਜਾਂਦੀਆਂ ਨੇ ਤੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੱਕੇ ਤੌਰ ਤੇ ਬਈ ਇਹਦੇ ਬ੍ਰੇਨ ਚ ਸੱਟ ਲੱਗ ਗਈ ਹੈ ਜਾਂ ਇਹਦੇ ਬ੍ਰੇਨ ਚ ਕੋਈ ਘਟਨਾ ਵਾਪਰ ਗਈ ਤੇ ਫਟਾਫਟ ਇਹਨੂੰ ਉਸ ਡਿਪਾਰਟਮੈਂਟ ਵਾਲੇ ਪਾਸੇ ਲੈ ਜਾਓ ਤਾਂ ਕਿ ਤੁਹਾਨੂੰ ਸਹੂਲਤ ਹੋਵੇ, ਫਟਾਫਟ ਜਾ ਕੇ ਤੁਹਾਡਾ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੋਵੇ। ਹੁਣ ਇਸ ਤੋਂ ਬਾਅਦ ਇਹ ਲੋਕੋਮੋਟਰੀ ਗੱਲ ਸੀਗਾ ਕਿ ਉਹਦੇ ਜਿਹੜੇ ਕੰਮ ਕਰਨ ਦੇ ਅੰਗ ਨੇ, ਲੱਤਾਂ ਬਾਹਾਂ ਤੁਰਨ ਵਾਲੀਆਂ ਨੇ, ਅੱਖਾਂ ਵੇਖਣ ਵਾਲੀਆਂ ਨੇ, ਬਰਵੱਟੇ ਉਤਾਂ ਚੁੱਕਣ ਵਾਲੀਆਂ ਨੇ, ਜੀਵ ਜਿਹੜੀ ਬੋਲ ਕੇ ਕੁਝ ਦੱਸਣ ਵਾਲੀ ਹੈਗੀ ਆ, ਇਹ ਸਾਰੀਆਂ ਗੱਲਾਂ ਲੋਕੋਮੋਸ਼ਨ ਚ ਆਉਂਦੀਆਂ ਨੇ, ਠੀਕ ਹੈ। ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ। ਸੈਂਸਰੀ ਦੇ ਵਿੱਚ ਕੀ ਆ, ਜਿਵੇਂ ਕੰਨ ਹੈ, ਰਿੰਗਿੰਗ ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ। ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾਤਰ ਕੰਨਾਂ ਚ ਆਵਾਜ਼ਾਂ, ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਨਾ, ਉਹ ਗੋਲੀ ਲਓ ਤੁਸੀਂ, ਪਿਸ਼ਾਬ ਆ ਗਿਆ, ਖੂਨ ਪਿੱਛੇ ਸੰਘਣਾ ਹੋ ਗਿਆ, ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ। ਪਰ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ, ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ, ਬੇਸਿਕ ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ, ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ। ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਨਾ ਸਿਰ ਦੇ, ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਮਨੀਜਸ ਕਹਿੰਦੇ ਆ। ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ, ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਹੈ। ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ, ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ, ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ, ਜਦੋਂ ਅਸੀਂ ਬੋਲਦੇ ਹਾਂ ਹਿਲਦੇ ਹਾਂ, ਔਰ ਉਸੇ ਵੇਲੇ ਸਾਡੇ ਕੰਨਾਂ ਦੇ ਵਿੱਚ, ਸੁਣਨਾ ਤਾਂ ਕੰਨਾਂ ਨੇ ਨਾ, ਯੰਤਰ ਹੀ ਕੰਨਾਂ, ਅੱਖਾਂ ਤੇ ਨਾ ਅਸੀਂ ਦੱਸ ਸਕਣਗੀਆਂ, ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ। ਤਾਂ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ, ਦੱਸਿਆ ਨਾ ਜੀ ਮੇਰੇ ਕੰਨਾਂ ਚ ਇਹ ਰਿੰਗਿੰਗ ਹੁੰਦੀ ਹੈ। ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਛ ਨਾਰਮਲ ਹੁੰਦਾ, ਕੰਨ ਨੂੰ ਤਾਂ ਕੁਛ ਹੋਇਆ ਨੀ ਹੁੰਦਾ, ਕਿਉਂਕਿ ਕੰਨ ਦਾ ਰੋਗ ਨੀ ਹੈਗਾ। ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ ਹੈ, ਜਾਂ ਉਹਦੇ ਵਿੱਚ ਜ਼ਿਆਦਾ ਕੁਛ ਭਰ ਗਿਆ, ਕਿਸੇ ਪਾਸਿਓਂ ਨਿਕਲਿਆ, ਕਿਸੇ ਪਾਸੇ ਭਰ ਗਿਆ, ਯਾਨੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ। ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰਨ ਹੈ ਭੋਲ ਰਿਹਾ, ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਕ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰ ਰਿਹਾ। ਅੱਖਾਂ ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ, ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ। ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿੱਚ, ਜਾਂ ਉਸਨੇ ਫੜਨੀ ਹੈ ਹੱਥ ਵਿੱਚ, ਜਾਂ ਤੁਹਾਨੂੰ ਕੁਛ ਕਹਿਣਾ ਵੀ ਮੈਨੂੰ ਆਹ ਫੜਾ, ਜੇ ਉਹ ਇਸ਼ਾਰਾ ਵੀ ਕਰਦਾ ਤੇ ਉਹ ਹੱਥ ਨਾਲ ਉਸ ਨੂੰ ਫੜ ਨਹੀਂ ਸਕਦਾ। ਜਿਹੜਾ ਇਸ ਦਾ ਕੋਆਰਡੀਨੇਸ਼ਨ ਹੈ, ਹੱਥ ਕਰ ਦਿੱਤਾ ਲੇਕਿਨ ਉਸਦਾ ਸੈਂਸਰੀ ਫੰਕਸ਼ਨ ਉਸਨੂੰ ਮਹਿਸੂਸ ਨਹੀਂ ਕਰ ਰਿਹਾ ਵੀ ਇਹ ਗਲਾਸ ਮੇਰੇ ਹੱਥ ਜਾ ਰਿਹਾ। ਇਹ ਤਾਂ ਥੋੜਾ ਜਿਹਾ ਅੰਤਰ ਰਹਿ ਜਾਂਦਾ ਆ ਕਿ ਉਹ ਜਿੰਨੇ ਵੀ, ਚਾਹੇ ਉਹਦੀਆਂ ਅੱਖਾਂ ਹੋਣ, ਚਾਹੇ ਉਹਦੇ ਹੱਥ ਹੋਣ, ਚਾਹੇ ਉਹਦੇ ਪੈਰ ਹੋਣ, ਉਹਨਾਂ ਦਾ ਜਿਹੜਾ ਫੰਕਸ਼ਨ ਹੈ ਗ੍ਰਿਪ ਵਾਲਾ, ਉਹ ਗ੍ਰਿਪ ਖਤਮ ਹੋ ਜਾਂਦੀ। ਕਈ ਵਾਰ ਤੁਸੀਂ ਵੇਖਿਆ ਨਾ ਡਾਕਟਰ ਨੇ ਅੱਛਾ ਮੇਰੇ ਹੱਥ ਨੂੰ ਹੱਥ ਫੜ, ਜਿਵੇਂ ਹੱਥ ਮਿਲਾਉਣਾ ਹੁੰਦਾ, ਅੱਛਾ ਘੁੱਟ ਜਾ ਰਿਹਾ ਇਹਨੂੰ ਘੁੱਟ, ਤੇ ਜਿਨ੍ਹਾਂ ਦੇ ਬ੍ਰੇਨ ਵਿੱਚ ਕੋਈ ਵੀ ਥੋੜਾ ਬਹੁਤ ਡਿਫੈਕਟ ਹੋਇਆ ਹੁੰਦਾ ਆ, ਉਹਨਾਂ ਦੀ ਗ੍ਰਿਪ ਓਨੀ ਨਹੀਂ ਰਹੀ, ਗ੍ਰਿਪ ਘੱਟ ਜਾਂਦੀ ਹੈ, ਜਿਹਦੇ ਤੋਂ ਡਾਕਟਰ ਇਹ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਉਹ ਸੈਂਸਰੀ ਫੰਕਸ਼ਨ ਜਿਹੜਾ ਉਹ ਲਾਸਟ ਹੋ ਚੁੱਕਿਆ ਹੈਗਾ। ਹੁਣ ਗੱਡੀਆਂ ਤੁਸੀਂ ਚਲਾਉਂਦੇ ਹੋ ਸਾਰੇ, ਗੱਡੀਆਂ ਚਲਾਉਂਦੇ ਹੋ ਤੇ ਸਾਡੇ ਅੱਗੇ ਮਿਰਰ ਇੱਕ ਲੱਗਾ ਹੁੰਦਾ ਜਿਹਦੇ ਤੁਸੀਂ ਪਿੱਛੇ ਵੇਖਦੇ ਕਿ ਗੱਡੀ ਕਿੰਨੀ ਕੁ ਦੂਰ ਆ ਗਈ ਹੈ। ਪਰ ਇਹਦੇ ਵਿੱਚ ਵਿੱਚ ਇੱਕ ਹੋਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਬਲਾਈਂਡ ਸਪੋਟ।
1: ਹਾਂਜੀ,
0: ਉਸ ਬਲਾਈਂਡ ਸਪੋਟ ਦੇ ਵਿੱਚ ਜਿਹੜੀ ਕੋਈ ਗੱਡੀ ਆ ਜਾਂਦੀ ਆ ਤੇ ਉਹ ਹੋਰ ਹੀ ਸਾਨੂੰ ਪਤਾ ਲੱਗਦਾ, ਤੇ ਜੇ ਅਸੀਂ ਗਲਤੀ ਨਾਲ ਕਿਤੇ ਕਰਨ ਲੈ ਲਈਏ ਤੇ ਫਿਰ ਐਕਸੀਡੈਂਟ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡੀਆਂ ਅੱਖਾਂ ਦੀ ਜਿਹੜੀ ਬਣਤਰ ਆ ਉਹ ਬਲਾਈਂਡ ਸਪੋਟ ਹੈ ਨੀ, ਇਹਦੇ ਚ ਸਾਰਾ ਕੁਛ ਜਿੰਨਾ ਇਹਦਾ ਵਿਜ਼ਨ ਏਰੀਆ ਹੈ ਇਹ ਵੇਖਦੀ ਹੈ, ਪਰ ਜਦੋਂ ਅੰਦਰ ਵਾਲੇ ਪਾਸੇ ਬ੍ਰੇਨ ਚ ਕੋਈ ਨੁਕਸ ਪੈ ਗਿਆ ਹੈਗਾ ਉਸ ਵੇਲੇ ਇਹਨਾਂ ਦਾ ਬਲਾਈਂਡ ਸਪੋਟ ਜਿਹੜਾ ਆ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਭਾਈ ਦਿਸਦਾ ਨੀ ਗਾ ਸੱਜੇ ਪਾਸੇ ਕੀ ਆ, ਕੌਣ ਖੜਾ ਆ। ਹਾਂਜੀ, ਸੋ ਇਹ ਬਲਾਈਂਡ ਸਪੋਟ ਵਾਲੀ ਕੰਡੀਸ਼ਨ ਜਿਹੜੀ ਕਿ ਸਾਡੀ ਕਾਰਾਂ ਚ ਤੇ ਆਮ ਹੀ ਹੁੰਦੀ ਹੈ ਸਾਡੀ, ਲੇਕਿਨ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ, ਜਿਹੜੀ ਸੱਟ ਚੋਟ ਲੱਗਣ ਕਰਕੇ ਜਾਂ ਬ੍ਰੇਨ ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆ ਜਾਵੇ ਤੇ ਉਹਦੇ ਕਰਕੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਗਲੀ ਗੱਲ ਅਸੀਂ ਜੀਭ ਦੀ ਕੀਤੀ ਸੀ ਬਈ ਭਾਈ ਬੋਲਣ ਤੋਂ ਅਸਮਰੱਥ, ਕਹਿਣ ਤੋਂ ਅਸਮਰੱਥ, ਕਿ ਮੈਂ ਕੀ ਕਹਿਣਾ ਆ, ਮੈਨੂੰ ਕੀ ਚਾਹੀਦਾ ਹੈਗਾ ਆ, ਉਹ ਬੋਲ ਕੇ ਨਹੀਂ ਦੱਸਦਾ, ਕਿਉਂਕਿ ਜੇ ਬੋਲਦਾ ਵੀ ਹੈ ਤੇ ਉਹਦੀ ਆਵਾਜ਼ ਸਾਨੂੰ ਸਮਝ ਨਹੀਂ ਆਉਂਦੀ, ਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਭਾਈ ਬੜਾ ਔਖਾ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਇਸ ਜੀਵ ਦਾ ਇੱਕ ਹੋਰ ਫੰਕਸ਼ਨ ਵੀ ਹੈ, ਉਹ ਕੀ ਹੈ ਜੀ, ਟੇਸਟ, ਸਵਾਦ ਲੈਣਾ, ਟੇਸਟ ਲੈਣਾ। ਨੱਕ ਦਾ ਇੱਕ ਹੋਰ ਵੀ ਫੰਕਸ਼ਨ ਹੈਗਾ ਹੈ, ਸਮੈਲ ਕਰਨਾ, ਵਧੀਆ ਸਮੈਲ ਹੈ ਜਾਂ ਬੈਡ ਸਮੈਲ ਹੈ ਜਾਂ ਬਦਬੂ ਆ ਰਹੀ ਹੈ ਜਾਂ ਸਮੈਲ ਆ ਰਹੀ ਹੈ, ਇਹ ਨੱਕ ਤੇ ਜੀਭ ਦਾ ਇਹ ਫੰਕਸ਼ਨ ਲੋਸਟ ਹੋ ਜਾਂਦਾ ਹੈ। ਕੋਈ ਚੀਜ਼ ਉਸ ਨੂੰ ਸਮਝ ਨਹੀਂ ਲੱਗਦੀ, ਕੋਈ ਸਵਾਦ ਨਹੀਂ ਲੱਗਦੀ, ਕੋਈ ਟੇਸਟ ਨਹੀਂ ਆਉਂਦਾ, ਤੇ ਇਸੇ ਤਰ੍ਹਾਂ ਨੱਕ ਨੂੰ ਨਹੀਂ ਪਤਾ ਲੱਗਦਾ। ਹੁਣ ਆਪਣੇ ਤਾਂ ਹੈ ਨਾ, ਤੁਸੀਂ ਕਿਸੇ ਥਾਂ ਤੇ ਬੈਠੇ ਹੋ ਤੇ ਬੀਬੀਆਂ ਰਸੋਈ ਦੇ ਵਿੱਚ ਮਸਾਲਾ ਬਣਾਉਂਦੀਆਂ ਹੋਣ ਤੇ ਮਸਾਲੇ ਦੀ ਸਮੈਲ ਦੂਰ ਤੱਕ ਆਉਂਦੀ ਹੈ ਜੀ। ਸੋ ਇਹ ਸਾਰਾ ਕੁਝ ਲੋਸਟ ਹੋਣਾ ਸ਼ੁਰੂ ਹੋ ਜਾਂਦਾ ਹੈ, ਪਤਾ ਨਹੀਂ। ਹਾਂਜੀ, ਕੁਝ ਬੋਲ ਰਹੇ ਹੋ ਪਿੱਛੇ?
2: ਨਹੀਂ ਕੁਝ ਨਹੀਂ ਬੋਲ ਰਹੇ।
0: ਅੱਛਾ, ਮੈਨੂੰ ਐਂ ਲੱਗਿਆ ਸੀ ਜਿਵੇਂ ਕੁਝ ਤੁਸੀਂ ਬੋਲ ਰਹੇ ਹੋ। ਅੱਛਾ, ਟੇਸਟ ਤੇ ਸਮੈਲਿੰਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਲਾਸਟ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੁਣ ਤੁਸੀਂ ਕਿਸੇ ਦੇ ਚਮੜੀ ਨੂੰ ਹੱਥ ਲਗਾਓ, ਚਮੜੀ ਨੂੰ ਹੱਥ ਲਗਾਓ ਤੇ ਉਸੇ ਵੇਲੇ ਉਹ ਬੰਦਾ ਉਹਦੇ ਹੱਥ ਉੱਤੇ ਜਾਂਦਾ, ਪਤਾ ਨਹੀਂ ਕੀ ਲੱਗ ਗਿਆ, ਕੋਈ ਕੀੜੀ ਤਾਂ ਨਹੀਂ ਲੱਗੀ, ਕੁਝ ਐਸਾ ਤਾਂ ਨਹੀਂ ਹੋ ਗਿਆ। ਸਾਨੂੰ ਉਸੇ ਵੇਲੇ ਸੈਂਸਿਟੀਵਿਟੀ ਦਾ ਪਤਾ ਲੱਗਦਾ ਹੈਗਾ। ਔਰ ਸਕਿਨ ਦੇ ਵਿੱਚ ਇਹ ਤਾਂ ਨਹੀਂ ਪਤਾ ਲੱਗਦਾ ਵੀ ਕਿਸੇ ਨੇ ਹੱਥ ਲਗਾਇਆ, ਸਮਾਲ ਥੋੜਾ ਜਿਹਾ ਟੱਚ ਕੀਤਾ ਉਹਨੂੰ ਨਹੀਂ ਪਤਾ ਲੱਗਦਾ, ਲੇਕਿਨ ਸਕਿਨ ਦੇ ਅੰਦਰ ਜਿਹੜੀ ਉਹਦੀ ਇੰਟਰਨਲ ਫੀਲਿੰਗ ਹੈਗੀ ਹੈ, ਉਹ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਮਸਲ ਜੰਪ ਕਰ ਰਹੇ ਨੇ, ਜਾਂ ਕਹਿ ਰਹੇ ਮਸਲ ਦੇ ਵਿੱਚ ਉਹੀ ਜਿਵੇਂ ਸੀਜ਼ਰ ਕਿਹਾ ਸੀ ਨਾ ਮੈਂ, ਮਸਲ ਜਿਹੜੇ ਨੇ ਉਹ ਸੀਜ਼ਰ ਵਾਲੀ ਗੱਲ ਵਿੱਚ ਹੁੰਦੇ ਨੇ, ਤੇ ਮਸਲ ਦੇ ਵਿੱਚ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਕਿਨ ਨੂੰ ਹੱਥ ਲਾਓ ਤੇ ਉਹਨੂੰ ਪਤਾ ਨਹੀਂ ਲੱਗਦਾ। ਇਹ ਦੋਹਾਂ ਚੀਜ਼ਾਂ ਦੇ ਡਿਫਰੈਂਸ ਹੈ। ਸਾਡੀ ਸਕਿਨ ਨੂੰ ਕੋਈ ਹੱਥ ਲਾਵੇ ਤੇ ਮਾੜਾ ਜਿਹਾ ਵੀ ਟੱਚ ਕਰੇ ਤੇ ਪਤਾ ਲੱਗਦਾ ਯਾਰ ਕਿਸੇ ਨੇ ਟੱਚ ਕੀਤਾ ਵੀ ਕੀ ਗੱਲ ਹੈਗੀ, ਜਾਂ ਕੀੜੀ ਤਾਂ ਨਹੀਂ ਵੱਢ ਗਈ, ਜਾਂ ਕੀੜੀ ਤਾਂ ਨਹੀਂ ਆ ਗਈ ਇੱਥੇ ਕਿਤੇ, ਲੇਕਿਨ ਇਸ ਹਾਲਾਤ ਦੇ ਵਿੱਚ ਇਹਦਾ ਤੇ ਨਹੀਂ ਪਤਾ ਲੱਗਦਾ। ਪਰ ਜੇ ਉਹਨੂੰ ਪੁੱਛੋ ਜਾਂ ਉਹ ਐਕਸਪਲੇਨ ਕਰ ਸਕਦਾ ਹੈ ਤੇ ਉਹ ਇਹ ਦੱਸੇਗਾ ਵੀ ਮੇਰੇ ਮਸਲਸ ਦੇ ਵਿੱਚ ਟਿੰਗਲਿੰਗ ਹੁੰਦੀ ਹੈ ਔਰ ਦਰਦ ਹੁੰਦੀ ਹੈ, ਮੇਰੀਆਂ ਬਾਹਾਂ ਦੇ ਵਿੱਚ, ਮੇਰੀ ਕਾਫ ਮਸਲਸ ਦੇ ਵਿੱਚ, ਲੱਤਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਦਰਦ ਹੁੰਦੀ ਹੈ ਔਰ ਇਚਿੰਗ ਹੁੰਦੀ ਹੈ, ਖਾਰਸ਼, ਮਨ ਕਰਦਾ ਵੀ ਮੈਂ ਵਾਰ ਵਾਰ ਉਹਨੂੰ ਖੁਰਚਾਂ ਜਿਹੜੀ ਉਹ ਟਿੰਗਲਿੰਗ ਹੋ ਰਹੀ ਹੈ ਉਹਨੂੰ ਹਟਾਉਣ ਵਾਸਤੇ ਉਹ ਐਸਾ ਕਰਦਾ ਹੈ। ਸੋ ਇਹਦੇ ਨਾਲ ਨਾਲ ਹੀ ਬੈਲੈਂਸ ਦਾ ਵਿਗੜ ਜਾਣਾ, ਬਿਜ਼ੀਨੈਸ ਹੋਣੀ, ਬਿਜ਼ੀਨੈਸ ਤੇ ਬੈਲੈਂਸ ਦਾ ਵਿਗੜ ਜਾਣਾ, ਇਹ ਇਹਦੇ ਸੈਂਸਰੀ ਫੰਕਸ਼ਨ ਹਨ, ਜਿਹੜੇ ਕਿ ਸੈਂਸਰੀ ਫੰਕਸ਼ਨ ਤੇ ਲੋਕੋਮੋਟਰੀ ਫੰਕਸ਼ਨ, ਅਸੀਂ ਦੋਹਾਂ ਗੱਲਾਂ ਨੂੰ ਹੀ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਆਹ ਕੁਝ ਹੋ ਸਕਦਾ ਹੈ। ਇਸ ਹਾਲਾਤ ਦੇ ਵਿੱਚ ਬੰਦਾ ਕਈ ਵੇਰਾਂ ਤਾਂ ਅਨਕੌਂਸ਼ੀਅਸ ਹੁੰਦਾ, ਬੇਹੋਸ਼ ਹੁੰਦਾ ਪੂਰੀ ਤਰ੍ਹਾਂ, ਕਈ ਵੇਰਾਂ ਸੈਮੀ ਕੌਂਸ਼ੀਅਸ ਹੁੰਦਾ। ਸੈਮੀ ਕੌਂਸ਼ੀਅਸਨੈਸ ਇਸ ਤਰ੍ਹਾਂ ਦੀ ਗੱਲ ਆ ਕਿ ਜੇ ਤੁਸੀਂ ਆਵਾਜ਼ ਮਾਰੋ ਤੇ ਫਿਰ ਤੇ ਬੋਲਦਾ ਆ, ਤੇ ਜੇ ਆਵਾਜ਼ ਨਾ ਮਾਰੋ ਫਿਰ ਨਹੀਂ ਬੋਲਦਾ। ਪਰ ਇਹਦੇ ਰਿਵਰਸ ਇੱਕ ਐਸੀ ਕੰਡੀਸ਼ਨ ਹੁੰਦੀ ਹੈ, ਥੋੜੀ ਥੋੜੀ ਦੇਰ ਬਾਅਦ ਉਹ ਚੀਕਦਾ ਹੈ, ਥੋੜੀ ਥੋੜੀ ਦਿਮਾਗ ਜਿਵੇਂ ਕੋਈ ਚੀਜ਼ ਰੌਲਾ ਪਾਉਂਦਾ ਹੈ ਨਾ ਇਹ, ਔਰ ਇਹ ਕੰਡੀਸ਼ਨ ਜਿਹੜੀ ਹੈ ਖਾਸ ਤੌਰ ਤੇ ਬੱਚਿਆਂ ਵਿੱਚ, ਸਾਨੂੰ ਮੈਂ ਹੁਣੇ ਦੱਸਦਾ ਤੁਹਾਨੂੰ, ਉਹ ਬੱਚਿਆਂ ਵਿੱਚ ਵੇਖਣ ਚ ਜ਼ਿਆਦਾ ਦਿਸਦੀ ਹੈ ਸਾਨੂੰ ਕਿ ਜੇ ਕਿਸੇ ਬੱਚੇ ਤੇ ਆਮ ਤੌਰ ਤੇ ਮੰਜੇ ਤੋਂ ਡਿੱਗ ਪੈਂਦੇ ਆ, ਬੱਚੇ ਤੇ ਆਮ ਤੌਰ ਤੇ ਜਾਂਦੇ ਜਾਂਦੇ ਸੱਟ ਲੱਗ ਜਾਂਦੀ ਹੈ, ਉਸ ਹਾਲਾਤ ਵਿੱਚ ਬੱਚਿਆਂ ਦੀ ਕੀ ਕੰਡੀਸ਼ਨ ਹੁੰਦੀ ਮੈਂ ਦੱਸਦਾ ਤੁਹਾਨੂੰ। ਪਰ ਇਹ ਕੰਡੀਸ਼ਨ ਉਹਨਾਂ ਦੀ ਇਸ ਗੱਲ ਨਾਲ ਮਿਲਦੀ ਜੁਲਦੀ ਆ ਕਿ ਜੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤਾਂ ਬੱਚਾ ਸੈਮੀ ਕੌਂਸ਼ੀਅਸ ਜਾਂ ਅਨਕੌਂਸ਼ੀਅਸ ਵੀ ਹੋ ਸਕਦਾ, ਤੇ ਮਾਵਾਂ ਫਿਰ ਬਹਿ ਕੇ ਭੱਜਦੀ ਹੈ ਡਾਕਟਰ ਕੋਲ, ਮੇਰਾ ਬੱਚਾ ਤਾਂ ਹੋਸ਼ ਨਹੀਂ ਕਰਦਾ, ਡਿੱਗ ਪਿਆ ਸੀਗਾ। ਹਾਂਜੀ, ਸੋ ਇਸੇ ਤਰ੍ਹਾਂ ਡਰਾਊਜ਼ੀਨੈਸ ਤੇ ਇਨਏਬਿਲਿਟੀ ਟੂ ਵੇਕ ਅਪ, ਤੁਸੀਂ ਜਗਾਉਂਦੇ ਹੋ ਵਾਰ ਵਾਰ ਉਹਨੂੰ, ਵਾਰ ਵਾਰ ਮਾਵਾਂ ਵੀ ਵਾਜਾਂ ਮਾਰੀ ਜਾਂਦੀਆਂ ਨੇ ਤੇ ਵਾਰ ਵਾਰ ਵੱਡਾ ਵੀ ਹੋਵੇ ਤੇ ਉਹਨੂੰ ਵਾਜਾਂ ਮਾਰ ਕੇ ਹੋਸ਼ ਕਰ ਥੋੜੀ ਜੀ, ਹੋਸ਼ ਕਰ, ਲੇਕਿਨ ਉਹ ਕੋਸ਼ ਅੰਦਰੋਂ ਉਹ ਸੁਣ ਰਿਹਾ ਪਰ ਹੋਸ਼ ਨਹੀਂ ਕਰ ਸਕਦਾ ਕਿਉਂਕਿ ਉਹ ਅੱਖਾਂ ਨਹੀਂ ਖੋਲ ਸਕਦਾ। ਇਹ ਆਮ ਤੌਰ ਤੇ ਹੋਏਗਾ ਔਰ ਸਡਨ ਫਿਊਜ਼ਨ ਇਸ ਟਾਈਪ ਦਾ ਕਿ ਪਤਾ ਨੀ ਮੈਂ ਕਿੱਥੇ ਗੁੰਮ ਹੋ ਗਿਆ, ਪਤਾ ਨੀ ਮੈਂ ਕਿਹੜੀ ਥਾਂ ਤੇ ਹੈਗਾ, ਉਹਨੂੰ ਇਸ ਗੱਲ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਕਿ ਮੈਂ ਆਮ ਤੌਰ ਤੇ ਬਹੁਤੇ ਰਿਸਰਚ ਬੁੱਕਸ ਦੇ ਵਿੱਚ ਚੀਮਾ ਸਾਹਿਬ ਖਾਕ ਸਾਹਿਬ ਨੇ ਲਿਖਿਆ ਹੋਇਆ ਘਰ ਜਾਣਾ ਚਾਹੁੰਦਾ,
2: ਹਾਂਜੀ
0: ਮੈਂ ਘਰ ਜਾਣਾ ਚਾਹੁੰਦਾ, ਹਾਲਾਂਕਿ ਉਹ ਘਰੇ ਹੀ ਹੁੰਦਾ ਆ, ਘਰੇ ਹੀ ਹੁੰਦਾ ਆ, ਪਰ ਉਹਦੇ ਦਿਮਾਗ ਚ ਗੱਲ ਸੈੱਟ ਆ ਵੀ ਮੈਂ ਘਰ ਜਾਣਾ ਚਾਹੁੰਦਾ, ਤੇ ਉਹ ਇਸ ਤਰ੍ਹਾਂ ਦਾ ਕਨਫਿਊਜ਼ਨ ਉਹਦੇ ਦਿਮਾਗ ਦੇ ਵਿੱਚ ਹੁੰਦਾ ਤੇ ਵਾਰ ਵਾਰ ਉਹ ਇਸ ਗੱਲ ਨੂੰ ਕਰਾਈ ਕਰਦਾ ਆ, ਬਿਹੇਵੀਅਰ ਇਕਦਮ ਉਹਦਾ ਚੇਂਜ ਹੋ ਜਾਂਦਾ, ਜਾਂ ਤਾਂ ਉਹ ਅਗਰੈਸਿਵ ਹੁੰਦਾ ਜੇ ਤੁਸੀਂ ਉਹਨੂੰ ਬੁਲਾਉਂਦੇ ਹੋ ਤੇ ਇਕਦਮ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਕਿਉਂਕਿ ਬੋਲ ਕੇ ਦੱਸ ਨਹੀਂ ਸਕਦਾ ਹੁੰਦਾ, ਆਪਦੀ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦਾ, ਭਾਵੇਂ ਕਿ ਜੀਭ ਉਹਦੀ ਹੈਗੀ ਹੈ, ਸਾਰਾ ਕੁਝ ਹੈਗਾ ਆ, ਪਰ ਉਹ ਇਰੀਟੇਟਡ ਹੋ ਜਾਂਦਾ, ਹਰ ਗੱਲ ਤੋਂ ਇਰੀਟੇਟਡ ਹੋ ਜਾਣਾ। ਪਰ ਨਾਲ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਗਰੁੱਪ ਦੇ ਵਿੱਚ ਆਉਂਦੀਆਂ ਨੇ, ਉਦੋਂ ਇਹ ਇੰਡੀਕੇਟਡ ਹੈਗੀਆਂ ਨੇ ਕਿ ਭਾਈ ਬ੍ਰੇਨ ਦੇ ਵਿੱਚ ਕੁਝ ਹੋ ਗਿਆ। ਪਰ ਇੱਕ ਅੱਧੀ ਨਿਸ਼ਾਨੀ ਅਗਰ ਐਸੀ ਹੋ ਗਈ ਹੈ, ਉਹਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਆ। ਹੁਣ ਸਾਈਨ ਸਿਮਟਮ ਆਏ ਅਗਰ ਬੱਚੇ ਦੀ, ਹੁਣ ਵੱਡਾ ਤਾਂ ਥੋੜਾ ਬਹੁਤ ਇਸ਼ਾਰੇ ਨਾਲ ਜਾਂ ਸੈਮੀ ਕੌਂਸ਼ੀਅਸ ਹਾਲਾਤ ਦੇ ਵਿੱਚ ਜਾਂ ਜਦੋਂ ਤੁਸੀਂ ਉਹਦੀਆਂ ਅੱਖਾਂ ਖੋਲਦੇ ਹੋ, ਉਸ ਵੇਲੇ ਤੁਹਾਨੂੰ ਦੱਸ ਸਕਦਾ ਹੈਗਾ। ਛੋਟਾ ਬੱਚਾ ਤੇ ਦੱਸ ਨਹੀਂ ਸਕਦਾ, ਫਿਰ ਉਹਦਾ ਕੀ ਹੈ? ਉਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਅਨਕੰਸੋਲਏਬਲ ਕਰਾਈ, ਯਾਨੀ ਰੋਇਆ ਜਿਹਨੂੰ ਸੰਭਾਲਿਆ ਨਹੀਂ ਜਾ ਸਕਦਾ। ਮਾਂ ਦੀ ਗੋਦੀ ਚ ਉਤਰ ਉਤ ਕੇ ਡਿੱਗਣ ਦੀ ਕੋਸ਼ਿਸ਼ ਕਰਦਾ ਆ, ਕਿਉਂਕਿ ਉਹਨੂੰ ਅੰਦਰੋਂ ਉਸ ਗੱਲ ਦੀ ਦਰਦ ਹੋ ਰਹੀ ਹੈ ਜਿਹਨੂੰ ਉਹ ਐਕਸਪਲੇਨ ਨਹੀਂ ਕਰ ਰਿਹਾ, ਜਿਹਨੂੰ ਉਹ ਕੰਸੋਲ ਹੀ ਨਹੀਂ ਕਰ ਸਕਦਾ, ਨਾ ਸ਼ਾਂਤ ਹੋ ਸਕਦਾ। ਇਸ ਕਰਕੇ ਰੋ ਰੋ ਕੇ ਉਹਦਾ ਗਲਾ ਵੀ ਸੁੱਕ ਜਾਂਦਾ ਹੈ। ਔਰ ਫਿਰ ਮਾਂ ਕਹਿੰਦੀ ਵੀ ਚੱਲ ਮੈਂ ਮੂੰਹ ਚ ਦੁੱਧ ਪਾਵਾਂ ਜਾਂ ਬੋਤਲ ਮੂੰਹ ਚ ਪਾਵਾਂ, ਉਹ ਮੂੰਹ ਚ ਦੁੱਧ ਬੋਤਲ ਨਹੀਂ ਪਾਉਂਦਾ, ਇਹ ਨਹੀਂ ਲੈਣਾ ਚਾਹੁੰਦਾ। ਹਾਂਜੀ, ਗਲਾਸ ਉਹਦਾ ਟੇਸਟ ਵੀ ਖਤਮ ਹੋ ਗਿਆ ਹੈਗਾ, ਪਲੇ ਕਰਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ ਵੀ ਉਹ ਪਲੇ ਕਰੇ ਜਾਂ ਖੇਡੇ ਜਾਂ ਕਿਸੇ ਪਾਸੇ ਨੂੰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਲਾਸ ਆਫ ਆਲ ਸਕਿੱਲਸ, ਉਹਦੇ ਸਕਿੱਲ ਕੀ ਨੇ? ਦੁੱਧ ਪੀਣਾ, ਖੇਡਣਾ, ਕਿਸੇ ਚੀਜ਼ ਨੂੰ ਫੜਨਾ ਖਿਡਾਉਣੇ ਨੂੰ ਜਾਂ ਉਹਨੂੰ ਸਿੱਟਣਾ ਮਾਰਨਾ, ਉਹ ਸਾਰੇ ਸਕਿੱਲ ਹੀ ਖਤਮ ਹੋ ਜਾਂਦੇ ਨੇ। ਤੇ ਜਿਵੇਂ ਉੱਪਰ ਆਪਾਂ ਅਡਲਟ ਵਾਲੀ ਗੱਲ ਕੀਤੀ ਹੈ ਵੀ ਉਹ ਇਕਦਮ ਐ ਲਥਾਰਜਿਕ ਹੋ ਕੇ ਮੰਜੇ ਤੇ ਪੈ ਜਾਂਦਾ ਆ, ਉਹ ਇਸ ਤਰ੍ਹਾਂ ਕਰਕੇ ਮੰਜੇ ਦੇ ਉੱਪਰ ਪੈ ਜਾਂਦਾ ਹੈ ਕਿ ਹਿਲਜੁਲ ਨਹੀਂ ਕਰਦਾ। ਜੇ ਤੁਸੀਂ ਬੁਲਾਓ ਤੇ ਜ਼ਬਰਦਸਤੀ ਬੁਲਾਓ ਤੇ ਫਿਰ ਹੀ ਭਾਵੇਂ ਥੋੜਾ ਬਹੁਤ ਹੁੰਗਾਰਾ ਭਰੇ, ਜੇ ਬੋਲੇਗਾ ਤੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ। ਇਹ ਆਮ ਤੌਰ ਤੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ ਇਹ ਇਮੀਜੀਏਟ ਵਾਲੀਆਂ, ਯਾਦ ਰੱਖਣਾ ਇਹ ਸਾਰੀਆਂ ਉਹ ਇਮੀਜੀਏਟ ਵਾਲੀਆਂ ਨਿਸ਼ਾਨੀਆਂ ਹਨ ਵੀ ਹੁਣੇ ਕੁਛ ਹੋ ਗਿਆ, ਬ੍ਰੇਨ ਨੂੰ ਸੱਟ ਲੱਗ ਗਈ ਤਾਂ, ਜਾਂ ਬ੍ਰੇਨ ਹੈਮਰੇਜ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਕਰਕੇ ਤਾਂ, ਜਾਂ ਇਸ ਤਰ੍ਹਾਂ ਦਾ ਮੈਨਿੰਜਸ ਦੇ ਵਿੱਚ ਕੋਈ ਸੋਜ ਆ ਗਈ ਹੈ। ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ, ਜ਼ਰੂਰੀ ਤਾਂ ਨਹੀਂ ਵੀ ਇਸ ਤਰ੍ਹਾਂ ਹੋਵੇ। ਬੈਕਟੀਰੀਅਲ ਇਨਫੈਕਸ਼ਨ ਜਿਵੇਂ ਮੈਨਿੰਜਾਈਟਿਸ ਜਿਹਨੂੰ ਅਸੀਂ ਕਹਿੰਦੇ ਹਾਂ, ਇਸ ਤਰ੍ਹਾਂ ਵੀ ਹੋ ਸਕਦੀ ਹੈ, ਔਰ ਟਿਊਬਰਕਲੋਸਿਸ ਵਾਲੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਪਰ ਉਹਨਾਂ ਦੇ ਪਿੱਛੇ ਹਿਸਟਰੀ
3: ਹੁੰਦੀ
0: ਹੈ। ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਨਾਲ?
2: ਇੱਧਰ ਹੋਰ ਸੀ,
0: ਉਹ ਮੈਨੂੰ ਕੋਈ ਤੁਹਾਡੀ ਆਵਾਜ਼ ਇਹਦੇ ਵਿੱਚ ਆ ਰਹੀ ਹੈ ਨਾ। ਖੈਰ, ਹੁਣ ਕੁਝ ਐਸੀਆਂ ਗੱਲਾਂ ਜਿਹੜੀਆਂ ਕਿ ਇਹ ਹੋ ਗਈਆਂ ਸਾਇੰਸ ਸਿਮਟਮਸ ਜਿਹੜੇ ਸਾਡੇ ਸਾਹਮਣੇ ਆਉਣਗੇ ਉਸ ਵੇਲੇ, ਜਿਹੜੇ ਸਾਇੰਸ ਹੁੰਦੇ ਨੇ ਜਿਹੜੇ ਤੁਹਾਨੂੰ ਬੋਲ ਕੇ ਉਹ ਨਹੀਂ ਦੱਸਦਾ। ਸਾਇੰਸ ਸਿਮਟਮਸ ਉਹ ਨੇ ਜਿਹੜੇ ਤੁਹਾਨੂੰ ਕਹੇਗਾ ਵੀ ਮੈਨੂੰ ਐਂ ਹੁੰਦਾ, ਮੈਨੂੰ ਐਂ ਹੁੰਦਾ। ਉਹਦੇ ਪਹਿਲੀ ਗੱਲ ਹੈ ਹੈਡੇਕ, ਜਦੋਂ ਵੀ ਸਿਰ ਦੇ ਵਿੱਚ ਚਾਹੇ ਸੱਟ ਲੱਗੀ ਹੈ, ਚਾਹੇ ਕੋਈ ਨਾੜੀ ਫਟ ਗਈ ਹੈ, ਚਾਹੇ ਕੋਈ ਸੋਜ ਹੋ ਗਈ ਹੈ, ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੈ, ਤੇ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੇ ਸਿਮਟਮਸ ਦੇ ਤੌਰ ਤੇ ਆਏਗੀ ਉਹ ਹੈਗੀ ਹੈ ਸਿਰ ਦਰਦ। ਸਿਰ ਦਰਦ ਵਾਇਲੈਂਟ ਹੋਣਾ, ਜਿਹਨੂੰ ਉਹ ਆਮ ਤੌਰ ਤੇ ਸੰਭਾਲ ਨਹੀਂ ਸਕਦਾ, ਤੇ ਉਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਤਾਂ ਰੋਲਿੰਗ ਆਫ ਹੈਡ, ਕਿਉਂਕਿ ਉਹ ਇਰੀਟੇਟਡ ਹੈ, ਰੋਲਿੰਗ ਆਫ ਹੈਡ, ਆਪਣੇ ਪਿੱਲੋ ਦੇ ਉੱਪਰ ਸਿਰ ਨੂੰ ਰੋਲ ਕਰ ਰਿਹਾ ਹੈ ਵਾਰ ਵਾਰ, ਇਧਰੋ ਉਧਰ ਇਧਰੋ, ਵੀ ਕਿਸੇ ਤਰ੍ਹਾਂ ਮੈਨੂੰ ਆਰਾਮ ਮਰੇ। ਤੇ ਜਿਵੇਂ ਆਮ ਤੌਰ ਤੇ ਭੂਤ ਪ੍ਰੇਤ ਕਰਦੇ ਨੇ ਨਾ ਲੋਕ, ਪਰ ਮੰਜੇ ਤੇ ਪਿਆ ਹੈਗਾ, ਮੰਜੇ ਤੇ ਪਿਆ ਹੈ ਤੇ ਸਰਾਣੇ ਦੇ ਵਿੱਚ ਹੀ ਆਪਣਾ ਜਾਂ ਪਿੱਲੋ ਦੇ ਉੱਪਰ ਸਿਰ ਜਿਹੜਾ ਇਧਰੋ ਉਧਰ ਇਧਰੋ ਉਧਰ ਮਾਰ ਰਿਹਾ ਹੈਗਾ, ਤੇ ਦੂਜੇ ਨੂੰ ਲੱਗਦਾ ਕਿਤੇ ਸਿਰ ਨੂੰ ਫਿਰ ਸੱਟ ਨਾ ਲਾ ਲਵੇ, ਕਿਤੇ ਪਾਵੇ ਨਾਲ ਵੱਜ ਕੇ, ਤੇ ਵਾਰ ਵਾਰ ਸਿਰ ਐ ਫੇਰੀ ਜਾਂਦਾ ਹੈਗਾ। ਅਗਲੀ ਗੱਲ ਨੋਸੀਆ ਵੋਮਿਟਿੰਗ ਵਾਲੀ, ਜਿਹੜੀ ਮੈਂ ਆਮ ਤੌਰ ਤੇ ਤੁਹਾਨੂੰ ਪਹਿਲਾਂ ਨੀ ਦੱਸੀ ਹੈਗੀ ਹੈ, ਸਾਈਨ ਦੇ ਵਿੱਚ ਵੀ ਸਿਮਟਮ ਦੇ ਵਿੱਚ ਵੀ ਆ ਗਈ ਨੋਸੀਆ ਵੋਮਿਟਿੰਗ। ਔਰ ਉਸ ਤੋਂ ਬਾਅਦ ਜਨਰਲ ਤੌਰ ਤੇ ਅਗਰ ਸਿਮਟਮਸ ਇੰਨੇ ਸੀਵੀਅਰ ਨਹੀਂ ਹੈਗੇ ਪਰ ਘੱਟ ਸਿਮਟਮਸ ਹੈਗੇ ਨੇ, ਉਸ ਹਾਲਾਤ ਦੇ ਵਿੱਚ ਫਟੀਗ, ਥਕਾਵਟ, ਕੰਮ ਕਰਨ ਨੂੰ ਮਨ ਨਹੀਂ ਕਰਦਾ, ਬੋਲਣ ਨੂੰ ਮਨ ਨਹੀਂ ਕਰਦਾ, ਖਾਣ ਨੂੰ ਮਨ ਨਹੀਂ ਕਰਦਾ, ਅੱਖਾਂ ਖੋਲਣ ਨੂੰ ਮਨ ਨਹੀਂ ਕਰਦਾ, ਹੱਥ ਹਿਲਾਉਣ ਨੂੰ ਮਨ ਨਹੀਂ ਕਰਦਾ, ਔਰ ਇਸ ਤਰ੍ਹਾਂ ਦੀ ਫਟੀਗ ਉਹਦੇ ਸਰੀਰ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ, ਡਰੋਜ਼ੀਨੈਸ ਹੁੰਦੀ ਹੈ, ਸਪੀਚ ਦੀ ਗੱਲ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ, ਔਰ ਡਿਜ਼ੀਨੈਸ, ਚੱਕਰ ਆਉਣੇ, ਜੇ ਉਹ ਖੜਾ ਵੀ ਹੁੰਦਾ ਤਾਂ ਵੀ। ਪਰ ਕਈਆਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਜਦੋਂ ਉਹ ਮੰਜੇ ਤੇ ਪਿਆ ਹੋਇਆ ਨਾ, ਉਸ ਵੇਲੇ ਵੀ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਕਰਕੇ ਦੀਆਂ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਸਾਨੂੰ ਬਾਹਰੋਂ ਦਿਖਾਈ ਦੇਣਗੀਆਂ। ਉਸ ਤੋਂ ਬਾਅਦ ਪੈਰਾਲਾਈਸਿਸ, ویسے تو پیرالائسس ہو ہی ہے، چیزاں نے کام نہیں کرنا، وہ مطلب تو پیرالائسس ہی ہے، پر پھر بھی انڈیویجول طور پہ ڈاکٹر لوگ اس طرح کے پیشنٹ نو اگر وہ کانشیس ہو گئے یا سیمی کانشیس ہو گئے تو انہوں توڑ کے دیکھنے کی کوشش کرتے ہیں کہ وہ یہ سمجھتے ہیں بھائی پیروں نو تو پیرالائسس ہے، پیر تو کنٹرول نہیں کر رہے، کار نہیں چک رہے، تو وہ نہیں سکتا ہے گا. پر یہ تو علاوہ فیشیل پیرالائسس ਇਹਨਾਂ ਦਾ ਤੁਸੀਂ ਵੇਖ ਇੱਕ ਬਿਮਾਰੀ ਦਾ ਨਾਂ ਹੈਗਾ ਉਹਨੂੰ ਕਹਿੰਦੇ ਅਸੀਂ ਬੈਲਸ ਪੈਲਸੀ ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀ ਡਾਕਟਰ ਸੀ ਇੱਕ ਬੈਲ ਜਿਹਨੇ ਸਭ ਤੋਂ ਪਹਿਲਾਂ ਵੇਖਿਆ ਫੇਸ਼ੀਅਲ ਨਰਵ ਜਿਹੜੀ ਨਾ ਟ੍ਰਾਈਜੈਮੀਨਲ ਨਰਵ ਹੈ ਜਿਹੜੀ ਫੇਸ ਨੂੰ ਵੀ ਸਪਲਾਈ ਕਰਦੀ ਜਿਹੜੀ ਬ੍ਰੇਨ ਚੋਂ ਨਿਕਲਦੀ ਹੈਗੀ ਹੈ ਔਰ ਆਮ ਤੌਰ ਤੇ ਬਹੁਤਾ ਤੌਰ ਤੇ ਸਰਦੀਆਂ ਦੇ ਵਿੱਚ ਅੰਦਰ ਹੀਟ ਲੱਗੀ ਹੁੰਦੀ ਹੈ ਔਰ ਉਸ ਲੱਗੀ ਹੀਟ ਦੇ ਵਿੱਚ ਇਕਦਮ ਸਾਨੂੰ ਬਾਹਰ ਕਿਸੇ ਨੇ ਆਵਾਜ਼ ਮਾਰੀ ਅਸੀਂ ਉਸੇ ਤਰ੍ਹਾਂ ਕੰਬਲ ਚੋਂ ਨਿਕਲੇ ਤੇ ਬਾਹਰ ਚਲੇ ਜਾਂਦੇ ਹਾਂ ਬਾਹਰ ਠੰਡੀ ਹਵਾ ਦਾ ਐਕਸਪੋਜ਼ਰ ਲੱਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਬੈਲਸ ਪੈਲਸੀ ਹੋ ਜਾਂਦੀ ਹੈ ਕਿਸੇ ਇੱਕ ਸਾਈਡ ਦੇ ਮਸਲ ਫੇਸ ਦੇ ਜਿਹੜੇ ਨੇ ਉਹ ਪੈਰਾਲਾਈਸਿਸ ਹੋ ਜਾਂਦੇ ਔਰ ਮੂੰਹ ਵਿੰਗਾ ਹੋ ਜਾਂਦਾ ਹੈ ਇੱਕ ਪਾਸੇ ਉਹਦੀਆਂ ਲਾਲਾਂ ਜਿਹੜੀਆਂ ਨੇ ਅਨਕੰਟਰੋਲਡ ਵਗਣ ਲੱਗ ਜਾਂਦੀਆਂ ਨੇ ਲਾਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਦਰਦ ਨਹੀਂ ਹੁੰਦੀ ਪੈਰਾਲਾਈਸਿਸ ਦੇ ਵਿੱਚ ਦਰਦ ਨਹੀਂ ਹੁੰਦੀ ਇਹ ਇਸ ਟਾਈਪ ਦੀ ਕੰਡੀਸ਼ਨ ਚਿਹਰੇ ਦੀ ਫੇਸ ਦੀ ਆਮ ਤੌਰ ਤੇ ਇਸ ਹਾਲਾਤ ਵਿੱਚ ਵੀ ਹੋ ਸਕਦੀ ਆ ਕਿ ਬ੍ਰੇਨ ਦੇ ਵਿੱਚ ਕੁਝ ਵਾਪਰਿਆ ਪਰ ਇਹ ਵੀ ਤਾਂ ਬ੍ਰੇਨ ਦੇ ਵਿੱਚ ਹੀ ਹੈ ਨਾ ਜਿਹੜਾ ਬੈਲਸ ਪੈਲਸੀ ਹੈ ਇਹ ਵੀ ਤਾਂ ਨਰਵ ਸਿੰਪਟਮ ਦੇ ਨਾਲ ਹੀ ਰਿਲੇਟਡ ਹੈ ਤੇ ਨਰਵ ਬ੍ਰੇਨ ਚੋਂ ਨਿਕਲਦੀਆਂ ਹੈਗੀਆਂ ਨੇ ਪਰ ਇਹ ਇੱਕ ਰਿਲੇਟਡ ਕਿਹਦੇ ਨਾਲ ਗੱਲ ਹੈਗੀ ਹੈ ਆਮ ਤੌਰ ਤੇ ਸੀਜ਼ਨ ਦੇ ਨਾਲ ਰਿਲੇਟਡ ਗੱਲ ਹੈਗੀ ਹੈ ਔਰ ਉਸ ਸੀਜ਼ਨ ਦੇ ਵਿੱਚ ਜਦੋਂ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੁੰਦਾ ਹੈ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੋਵੇ ਔਰ ਉਹਦਾ ਐਕਸਪੋਜ਼ਰ ਤੁਹਾਡੇ ਕਿਸੇ ਅੰਗ ਤੇ ਖਾਸ ਤੌਰ ਤੇ ਚਿਹਰੇ ਤੇ ਪੈਂਦਾ ਆ ਤੇ ਉਹ ਜਿਹੜੇ ਲੋਕਲ ਮਸਲ ਜਿਹੜੇ ਨੇ ਉਹ ਪੈਰਾਲਾਈਜ ਹੋ ਜਾਂਦੇ ਨੇ ਮੂੰਹ ਵਿੰਗਾ ਹੋ ਜਾਂਦਾ ਆ ਇੱਕ ਪਾਸੋਂ ਲਾਲਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੇ ਪਾਸੇ ਪੈਰਾਲਾਈਸਿਸ ਹੋ ਗਿਆ ਹੈਗਾ ਆ ਉਸ ਪਾਸੇ ਦੀ ਅੱਖ ਵੀ ਟੇਢੀ ਹੋ ਜਾਂਦੀ ਹੈ ਔਰ ਡਰੂਲਿੰਗ ਹੋਣੀ ਸ਼ੁਰੂ ਹੋ ਗਈ ਇਹ ਸਾਰੇ ਸਾਈਨ ਸਿੰਪਟਮ ਜਿਹੜੇ ਨੇ ਆਮ ਤੌਰ ਤੇ ਬ੍ਰੇਨ ਦੇ ਕਿਸੇ ਹੋਰ ਨੁਕਸਾਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਔਰ ਸਮੈਲ ਦੀ ਗੱਲ ਆਪਾਂ ਕਰੀ ਹੀ ਹੈਗੀ ਹੈ ਸਮੈਲ ਜਾਂ ਟੇਸਟ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ ਬਾਕੀ ਐਜ਼ ਏ ਹੋਲ ਚਿਹਰਾ ਐਸੇ ਹੋਲ ਚਿਹਰੇ ਦੇ ਉੱਪਰ ਐ ਲੱਗਦਾ ਪਫੀਨੈਸ ਜਿਵੇਂ ਸਵੈਲਿੰਗ ਆ ਗਈ ਹੋਵੇ ਔਰ ਇਸ ਟਾਈਪ ਦੀ ਸਵੈਲਿੰਗ ਹੁੰਦੀ ਹੈ ਇਹਨੂੰ ਕਹਿੰਦੇ ਨੇ ਪਿਟਿੰਗ ਓਨ ਪ੍ਰੈਸ਼ਰ ਸਵੈਲਿੰਗ ਉਹ ਵੀ ਚਿਹਰਾ ਮੋਟਾ ਹੋ ਗਿਆ ਹਾਲਾਂਕਿ ਇਹੋ ਜਿਹਾ ਤਾਂ ਚਿਹਰੇ ਦਾ ਬੰਦੇ ਦਾ ਹੈ ਨੀ ਤਾਂ ਸੁੱਕਿਆ ਚਿਹਰੇ ਸੀਗਾ ਜਿਹੜਾ ਮੋਟਾ ਹੋ ਗਿਆ ਕਿਉਂਕਿ ਬ੍ਰੇਨ ਦੇ ਵਿੱਚ ਅੰਦਰ ਕਿਸੇ ਨੇ ਥਾਂ ਤੇ ਬਲੀਡਿੰਗ ਹੋ ਰਹੀ ਹੈ ਜਾਂ ਅੰਦਰ ਥਾਂ ਤੇ ਐਕਸਟਰਾ ਫਲੂਡ ਆ ਗਿਆ ਹੈਗਾ ਜਿਹਨੇ ਬਾਕੀ ਨਰਵਸ ਨੂੰ ਪ੍ਰੈਸ ਕਰ ਦਿੱਤਾ ਉਹਦੇ ਨਾਲ ਆ ਚਿਹਰਾ ਜਿਹੜਾ ਆ ਉਹ ਸੁੱਜ ਗਿਆ ਆ ਤੇ ਇਸ ਸੋਜ ਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਅੱਜ ਦੀ ਗੰਨਾ ਦਾ ਉੱਚਾ ਉਭਰਿਆ ਹੋਇਆ ਹਿੱਸਾ ਹੈ ਨਾ ਇਹਨੂੰ ਅਸੀਂ ਕਹਿੰਦੇ ਹਾਂ ਜਾਈਗੋਮੈਟਿਕ ਪ੍ਰੋਸੈਸ ਹੱਡੀ ਦੀ ਇਹ ਜਿਹੜਾ ਪ੍ਰੋਸੈਸ ਦਾ ਮਤਲਬ ਟਿੱਬਾ ਸਮਝ ਲਓ ਉੱਪਰ ਨੂੰ ਉਭਰਿਆ ਥਾਂ ਸਮਝ ਲਓ ਇਹਦੇ ਉੱਪਰ ਅਗਰ ਤੁਸੀਂ ਅੰਗੂਠੇ ਨਾਲ ਦਬਾ ਕੇ ਵੇਖੋ ਤੇ ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਦਬਾਉਂਦੇ ਹਾਂ ਤੇ ਉਸੇ ਚਮੜੀ ਨਾਰਮਲ ਆ ਜਾਂਦੀ ਜਦੋਂ ਅੰਗੂਠੇ ਦਾ ਪ੍ਰੈਸ਼ਰ ਛੱਡਦੇ ਹਾਂ ਚਮੜੀ ਨਾਰਮਲ ਆ ਜਾਂਦੀ ਹੈ ਪਰ ਜੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਜੇ ਬੰਦੇ ਨੂੰ ਅਡੀਮਾ ਹੋਵੇ ਜੇ ਬੰਦੇ ਦੀ ਕਿਡਨੀ ਖਰਾਬ ਹੋ ਗਈ ਤੇ ਤਾਂ ਕਰਕੇ ਸੋਜ ਹੋਵੇ ਜੇ ਬੰਦੇ ਦੇ ਹਾਰਟ ਵਿੱਚ ਨੁਕਸ ਹੈਗਾ ਤਾਂ ਕਰਕੇ ਸੋਜ ਹੋ ਗਈ ਹੋਵੇ ਭਾਵੇਂ ਪੈਰਾਂ ਤੇ ਹੋ ਗਈ ਹੈ ਤੇ ਭਾਵੇਂ ਮੂੰਹ ਤੇ ਹੋ ਗਈ ਹੈ ਇਸ ਪ੍ਰੈਸ਼ਰ ਅੰਗੂਠੇ ਦੇ ਪ੍ਰੈਸ਼ਰ ਨਾਲ ਜਾਂ ਉਂਗਲੀ ਦੇ ਪ੍ਰੈਸ਼ਰ ਨਾਲ ਦਬਾਓਗੇ ਤੇ ਉਹ ਜਿਹੜਾ ਟੋਇਆ ਜਿਹਾ ਬਣ ਜਾਂਦਾ ਹੈ ਨਾ ਉਹ ਟੋਇਆ ਜਿਹਾ ਉਸੇ ਤਰ੍ਹਾਂ ਹੀ ਬਣਿਆ ਰਹਿ ਜਾਂਦਾ ਜਿਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਇਸ ਗੱਲ ਦਾ ਸਾਈਨ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਭਾਈ ਇਹ ਬ੍ਰੇਨ ਦੇ ਵਿੱਚ ਕੁਝ ਨਾ ਕੁਝ ਨੁਕਸ ਆ ਗਿਆ ਹੈ ਹੁਣ ਲੇਟਰ ਓਨ ਸਾਈਨ ਕੀ ਆ ਸਕਦਾ ਇਹ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ ਬੰਦਾ ਤੁਸੀਂ ਹਸਪਤਾਲ ਚ ਦਾਖਲ ਕਰ ਦਿੱਤਾ ਉਹਦਾ ਸਾਰਾ ਕੁਝ ਕਰ ਰਹੇ ਨੇ ਲੇਟਰ ਓਨ ਕੀ ਹੈ ਐਂਗਜ਼ਾਇਟੀ ਡਿਪਰੈਸ਼ਨ ਮੂਡ ਸਵਿੰਗਸ ਗੁੱਸਾ ਅਨਿੰਦਰਾ ਇਹ ਇੱਕ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਬਾਅਦ ਵਿੱਚ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਿਹਦੇ ਬ੍ਰੇਨ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸ ਪੈ ਗਿਆ ਹੈਗਾ ਆ ਔਰ ਉਸ ਨੁਕਸ ਤੋਂ ਬਾਅਦ ਜੋ ਤੁਸੀਂ ਡਾਕਟਰ ਨੇ ਪ੍ਰਬੰਧ ਕਰ ਦਿੱਤਾ ਜੋ ਕੁਝ ਹਸਪਤਾਲਾਂ ਦੇ ਵਿੱਚ ਹੋ ਗਿਆ ਇੱਕ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਭਈ ਐਲੋਪੈਥਿਕ ਸਟਾਈਲ ਚ ਬਹੁਤ ਸਾਰੇ ਮੇਰੇ ਵੀਰ ਡਾਕਟਰ ਨਰਸਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਈਆਂ ਦੇ ਮੈਨੂੰ ਫੋਨ ਵੀ ਇਸ ਤਰ੍ਹਾਂ ਆਉਂਦੇ ਨੇ ਵੀ ਕਈ ਇੱਕ ਯਾਦ ਦਿਹਾਨੀ ਦੀਆਂ ਗੱਲਾਂ ਯਾਦ ਦਿਹਾਨੀ ਆ ਜਾਂਦੀ ਇੱਕ ਚੀਜ਼ ਨੂੰ ਦੁਹਰਾਈ ਹੋ ਜਾਂਦੀ ਸਾਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਆਹ ਗੱਲ ਇਸ ਤਰ੍ਹਾਂ ਹੀ ਹੋ ਸਕਦੀ ਹੈ ਸੋ ਜਿਹੜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਮ ਤੌਰ ਤੇ ਸਰੀਰ ਦੇ ਵਿਚ ਪੈਦਾ ਹੁੰਦੀਆਂ ਨੇ, ਇਹ ਬਹੁਤਾ ਕਰਕੇ ਇਹਦੇ ਸੈਕੰਡਰੀ ਇਫੈਕਟ ਹਨ। ਕੁਝ ਵੀ ਹੋ ਗਿਆ ਹੋਣ ਤੋਂ ਬਾਅਦ, ਜਦੋਂ ਅਸੀਂ ਬਾਅਦ ਵਿਚ ਡਾਕਟਰ ਨੇ ਉਸ ਨੂੰ ਰਿਲੀਜ਼ ਕਰ ਦਿੱਤਾ, ਘਰ ਆ ਗਿਆ, ਪਤਾ ਵੀ ਉਹ ਸੱਟ ਲੱਗੀ ਸੀ ਜਾਂ ਹੈਮਰੇਜ ਹੋਇਆ ਸੀ ਜਾਂ ਇਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਸੀ, ਉਸ ਤੋਂ ਬਾਅਦ ਇਹਨੂੰ ਸਟ੍ਰੋਕ ਹੋ ਗਿਆ, ਫਿਰ ਅਸੀਂ ਇਹਨੂੰ ਹਸਪਤਾਲ ਚ ਲੈ ਗਏ, ਫਿਰ ਅਸੀਂ ਹਸਪਤਾਲ ਚ ਲੈ ਕੇ ਡਾਕਟਰ ਨੇ ਇਲਾਜ ਕੀਤਾ, ਹੁਣ ਡਾਕਟਰ ਨੇ ਕਹਿ ਦਿੱਤਾ ਚੰਗਾ ਭਾਈ ਇਹਨੂੰ ਘਰੇ ਲੈ ਜਾਓ, ਅਸੀਂ ਉਸਨੂੰ ਘਰੇ ਲੈ ਕੇ ਆ ਗਏ, ਤੇ ਜਦੋਂ ਅਸੀਂ ਵੇਖਿਆ ਵੀ ਇਹ ਹਮੇਸ਼ਾ ਡਿਪਰੈਸ ਰਹਿੰਦਾ, ਅੱਗੇ ਵਰਗੀ ਉਹਦੀ ਚਹਿਲ ਪਹਿਲ ਚਿਹਰੇ ਤੇ ਨਹੀਂ ਰਹੇਗੀ, ਅੱਗੇ ਵਰਗੀ ਸਾਰੀ ਗੱਲ ਉਹਦੀ ਨਹੀਂ ਰਹੇਗੀ, ਔਰ ਉਸ ਤੋਂ ਬਾਅਦ ਮੂਡ ਸਵਿੰਗ ਇੱਕੇ ਦਿਨ ਚਿੜਚਿੜਾ ਹੋ ਜਾਂਦਾ, ਗੁੱਸੇ ਵੱਲ ਦੂਸਰੇ ਪਾਸੇ ਹੋ ਜਾਂਦਾ ਹੈਗਾ, ਗੁੱਸਾ ਜ਼ਿਆਦਾ ਹੋ ਗਿਆ ਆਮ ਨਾਲੋਂ, ਚਿੜਚਿੜਾ ਸੁਭਾਅ ਆਮ ਨਾਲੋਂ ਜ਼ਿਆਦਾ ਹੋ ਗਿਆ। ਦੂਸਰੀ ਗੱਲ, ਇਹ ਸੌਂਦਾ ਨਹੀਂ ਗਾ, ਨਾ ਇਹ ਆਪ ਸੌਂਦਾ ਆ ਤੇ ਨਾ ਇਹ ਦੂਜਿਆਂ ਨੂੰ ਸੌਣ ਦਿੰਦਾ, ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇੱਕ ਕਰਾਈ ਮੈਨਿੰਜਸ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਰਾਈ ਉਹ ਲਗਾਤਾਰ ਉਹਦੇ ਹੁੰਦੀ ਰਹਿੰਦੀ ਹੈ, ਭਾਵੇਂ ਉਹ ਠੀਕ ਹੋ ਕੇ ਆ ਗਿਆ ਹਸਪਤਾਲ ਦੇ ਵਿੱਚੋਂ, ਭਾਈ ਡਾਕਟਰ ਨੇ ਕਹਿਤਾ ਚਲੋ ਬਈ ਠੀਕ ਹੁਣ ਲੈ ਜਾਓ ਤੇ ਦਵਾਈਆਂ ਨੇ, ਪਰ ਜਿਹੜੀਆਂ ਬਲੱਡ ਥਿਨਰ ਤੇ ਇਹ ਉਹ ਤੇ ਜੋ ਵੀ ਕੁਛ ਉਹਨਾਂ ਦੇਣਾ ਹੁੰਦਾ। ਮੈਂ ਦੱਸਣ ਲੱਗਿਆ ਸੀ ਤੁਹਾਨੂੰ ਗੱਲ ਬਈ ਮੇਰੇ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਦੋਂ ਸੱਟ ਚੋਟ ਲੱਗਦੀ ਹੈ ਐਲੋਪੈਥਿਕ ਸਟਾਈਲ ਦੇ ਵਿੱਚ, ਇਹ ਫਾਈਨਲਾਈਜ਼ ਕਰਨ ਵਿੱਚ ਬੜਾ ਸਮਾਂ ਲੱਗ ਜਾਂਦਾ ਆ, ਭਈ ਯਾਰ ਬਲੱਡ ਕਲੋਟਿੰਗ ਦਵਾਈ ਜਿਹਨੂੰ ਕਹੀ ਗਈ ਹੈ ਕਿ ਬਲੀਡਿੰਗ ਹੋਣ ਵਾਸਤੇ ਦਵਾਈ ਦੇਣੀ ਚਾਹੀਦੀ ਹੈ, ਇਹ ਬਲੱਡ ਕਿਸੇ ਥਾਂ ਤੇ ਜੰਮ ਗਿਆ ਹੈ, ਕਿਸੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਤਾਂ ਇਹ ਸਿਮਟਮ ਹੋ ਰਹੇ ਨੇ, ਜਾਂ ਬਲੀਡਿੰਗ ਹੋ ਰਹੀ ਹੈ ਵੀ ਅਸੀਂ ਇਸ ਬਲੀਡਿੰਗ ਨੂੰ ਕੰਟਰੋਲ ਕਰਨਾ ਆ ਕਿ ਅਸੀਂ ਬਲੀਡਿੰਗ ਹੋਣ ਦੇਣੀ ਹੈ, ਉਹ ਫਾਈਨਲਾਈਜ਼ ਨਹੀਂ ਕਰ ਸਕਦੇ। ਪਰ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ, ਤਿੰਨ ਚਾਰ ਕੇਸਿਸ ਐਸੇ ਨੇ, ਮੈਂ ਚੰਡੀਗੜ੍ਹ ਹੁੰਦਾ ਸੀਗਾ, ਮੇਰੇ ਇੱਕ ਰੈਲੇਟਿਵ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਸੀਗੇ, ਔਰ ਅਲਟੀਮੇਟ ਉਹ ਕਿਤੇ ਟਰੱਕ ਦੇ ਉੱਪਰੋਂ ਵੀ ਡਿੱਗਿਆ, ਸਿਰ ਭਰਨੇ ਔਰ ਸੱਟ ਲੱਗ ਗਈ, ਬੇਹੋਸ਼ ਹੋ ਗਿਆ, ਉੱਥੇ ਲੈ ਗਏ ਉਹਨਾਂ ਨੇ, ਮੈਨੂੰ ਵੀ ਰੈਲੇਟਿਵ ਤੌਰ ਤੇ ਮੈਨੂੰ ਵੀ ਕਾਲ ਕੀਤਾ, ਮੇਰੀ ਭੂਆ ਦਾ ਲੜਕਾ ਸੀਗਾ, ਮੈਂ ਉੱਥੇ ਗਿਆ, ਜਦੋਂ ਮੈਂ ਰਾਤ ਗਿਆ ਤੇ ਉਹਨੇ ਮੈਨੂੰ ਉਸ ਵੇਲੇ ਨਹੀਂ ਪਛਾਣਿਆ, ਅਲਟੀਮੇਟ ਮੈਂ ਜੋ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ ਮੈਂ ਉਸ ਨੂੰ ਦੇਣੀ ਸ਼ੁਰੂ ਕੀਤੀ ਸਵੇਰ ਤੱਕ, ਜਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਟ੍ਰੀਟਮੈਂਟ ਨਹੀਂ ਤੇ ਅਸੀਂ ਕੀ ਕਰੀਏ ਇਸ ਨੂੰ, ਹਾਂਜੀ ਕਲਾਈ ਵਾਲੇ ਸਿਮਟਮ ਤੇ ਹੋਰ ਸਾਰੇ ਸਿਮਟਮ ਉਹਦੇ ਉਸੇ ਤਰ੍ਹਾਂ ਸੀਗੇ, ਔਰ ਸਵੇਰ ਤੱਕ ਉਸਨੇ ਮੈਨੂੰ ਪਛਾਣ ਲਿਆ ਕਿ ਵੀਰ ਜੀ ਤੁਸੀਂ ਆਏ ਹੋ, ਹਾਂਜੀ, ਸੋ ਇਹਦੀ ਪ੍ਰੋਗਰੈਸ ਹੋ ਗਈ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ। ਇਸੇ ਤਰ੍ਹਾਂ ਦਾ ਇੱਕ ਨਹੀਂ ਹੈਗਾ, ਮੇਰੇ ਕੋਲ ਹੋਰ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਸ ਤਰ੍ਹਾਂ ਦੇ ਬ੍ਰੇਨ ਦੇ ਹਾਲਾਤਾਂ ਵਿੱਚ ਜਿਹੜੇ ਸਡਨ ਹੋਏ, ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਆਏ ਹੋਣ, ਚਾਹੇ ਉਹ ਕਿਸੇ ਸੱਟ ਚੋਟ ਲੱਗਣ ਤੋਂ ਬਾਅਦ ਹੋਏ ਹੋਣ, ਜਦੋਂ ਕੋਈ ਵੀ ਇਸ ਤਰ੍ਹਾਂ ਦੀ ਅਨਕੌਂਸ਼ੀਅਸ ਸਡਨ ਆ ਗਈ ਹੈ ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ, ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ ਔਰ ਉਹ ਫਿਰ ਸੱਟ ਲੱਗ ਜਾਂਦੀ ਹੈ, ਉਹਨੂੰ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ, ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ, ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ, ਕਦੀ ਛੇ ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ, ਕਦੀ ਕਿਤੇ ਪੈ ਜਾਂਦਾ ਸੀਗਾ, ਤੇ ਹੁਣ ਦੌਰਾ ਪਿਆ ਤੇ ਸਿਰ ਪਰ ਨੇ ਡਿੱਗ ਗਿਆ, ਥੱਲੇ ਪੱਤਰ ਸੀਗਾ ਉਹ ਵੱਜਿਆ, ਉਦੋਂ ਬਾਅਦ ਇਹਨੂੰ ਤਕਲੀਫ ਹੋ ਗਈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿਮਟਮ ਜਿਹੜੇ ਪੈ ਸਕਦੇ ਨੇ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ। ਸੋ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ, ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ। ਹੋਮਿਓਪੈਥਿਕ ਦਵਾਈਆਂ ਇਸ ਸਬੰਧ ਦੇ ਵਿੱਚ ਬਹੁਤ ਕਾਮਯਾਬ ਹਨ, ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ, ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ, ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ, ਇਹ ਹੋਣਾ ਚਾਹੀਦਾ ਆ। ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ। ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ, ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ, ਕਈ ਵਾਰ ਬੱਚੇ ਕਰਾਈ ਨਹੀਂ ਕਰਦੇ, ਬੜਾ ਉਸ ਵੇਲੇ ਬਫਰ ਬਣਿਆ ਹੁੰਦਾ ਵੀ ਬੱਚਾ ਜੰਮਿਆ ਆ ਔਰ ਠੀਕ ਹੈ, ਉਸ ਵੇਲੇ ਉਹ ਪ੍ਰੈਸ਼ਰ ਦੇ ਵਿੱਚੋਂ ਨਿਕਲਿਆ ਹੈ, ਕਈ ਵਾਰ ਲੇਬਰ ਬੜੀ ਲੰਬੀ ਹੁੰਦੀ ਹੈ, ਇਸ ਤੇ 12 ਘੰਟੇ ਕਹਿੰਦੇ ਆ, ਇਹ 16 ਘੰਟੇ ਤੋਂ ਵੀ ਲੰਘ ਗਿਆ, ਲੰਬੇ ਸਮੇਂ ਤੱਕ ਕੋਈ ਪੈਲਵਿਕ ਡਿਸਪ੍ਰਪੋਰਸ਼ਨ ਸੀ ਜਾਂ ਹੋਰ ਕਈ ਕਾਰਨ ਸੀ ਜਿਨ੍ਹਾਂ ਦੇ ਕਰਕੇ ਬਹੁਤ ਦੇਰ ਤੱਕ ਸਾਡੀ ਜਿਹੜੀ ਸੈਕੰਡ ਸਟੇਜ ਸੀ ਉਹ ਰੁਕ ਗਈ ਹੈ। ਉਸ ਸੈਕੰਡ ਸਟੇਜ ਦੇ ਰੁਕਣ ਕਰਕੇ ਬੱਚੇ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਔਰ ਬੱਚੇ ਲੰਬਾ ਸਮਾਂ ਤੱਕ ਰੋਂਦੇ ਨਹੀਂ, ਕਰਾਈ ਨਹੀਂ ਕਰਦੇ, ਹਾਂਜੀ। ਤੋ ਉਹਨਾਂ ਦੇ ਹਾਲਾਤਾਂ ਵਿੱਚ ਵੀ ਸਾਡੀਆਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਨੇ, ਮੇਰੇ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ ਮੈਂ, ਕਿਸੇ ਦਾ ਨਹੀਂ ਕਹਿ ਰਿਹਾ, ਔਰ ਬਹੁਤ ਵੰਡਰਫੁਲ ਕੰਮ ਕਰਦੀਆਂ ਨੇ ਕਿ ਬੱਚੇ ਬਹੁਤ ਜਲਦੀ, ਹਾਲਾਂਕਿ ਹੁਣ ਉਸ ਬੱਚੇ ਨੇ ਕਹਿੰਦੇ ਜੋ ਇੱਕ ਹੁਣੇ ਤੇ ਜੰਮਿਆ ਬੱਚਾ, ਇਹਨੂੰ ਦਵਾਈ ਕੀ ਦਿਓਗੇ ਤੁਸੀਂ? ਨਹੀਂ, ਸਾਡੀਆਂ ਮੈਡੀਸਨ ਜਿਹੜੀਆਂ ਨੇ, ਈਵਨ ਛੋਟੀ ਛੋਟੀ ਜਿਹੜੀ ਗੋਲੀ ਹੈ ਉਹਨੂੰ ਵੀ ਪਾਣੀ ਚਮਚੇ ਚ ਰੱਖ ਦੇ, ਉਹਦੀ ਇੱਕ ਬੂੰਦ ਹੀ ਬੁੱਲਣ ਨਾਲ ਜੁਆ ਦਿਓ, ਇਟ ਐਕਸ ਵੰਡਰਫੁਲ। ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਦਵਾਈਆਂ ਇਸ ਤਰ੍ਹਾਂ ਦਾ ਇਫੈਕਟ ਕਰਦੀਆਂ ਨੇ। ਔਰ ਇਸ ਹਾਲਾਤ ਦੇ ਵਿੱਚ ਵੀ ਜਦੋਂ ਬ੍ਰੇਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਤੇ ਬ੍ਰੇਨ ਵਾਸਤੇ ਸਾਡੀ ਇਹ ਬਹੁਤ ਕਾਮਯਾਬ ਦਵਾਈ ਹੈ ਜਿਹੜੀ ਕਿ ਹਰੇਕ ਤਰ੍ਹਾਂ ਦੇ ਕੇਸ ਵਿੱਚ ਪ੍ਰਲਿਮਨਰੀ ਸਟੇਜ ਵਿੱਚ ਪਹਿਲੀ ਸਟੇਜ ਵਿੱਚ ਬਾਅਦ ਸੋਚਦੇ ਰਹੋ ਤੁਸੀਂ ਕਿ ਇਹਨੂੰ ਮਿਰਜੀ ਦਾ ਦੌਰਾ ਪੈਂਦਾ ਸੀ ਕਿ ਇਹਨੂੰ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਜਾਂ ਕੁਝ ਹੋਰ ਇਹਦੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਐਸਾ ਕੁਝ ਹੋਇਆ ਸੀਗਾ। ਪਰ ਸਡਨ ਇਮੀਜੀਏਟ ਅਗਰ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨਾ ਹੈਗਾ ਨਾ ਤੇ ਉਹਦੇ ਵਾਸਤੇ ਅਗਰ ਕਾਬਲ ਹੋਮਿਓਪੈਥਿਕ ਡਾਕਟਰ ਤੁਹਾਡੇ ਕੋਲ ਹੈਗਾ ਆ ਤੇ ਫਿਰ ਇਹ ਉਸੇ ਵੇਲੇ ਤੁਸੀਂ ਇੱਕ ਵਾਰ ਰਿਕਵਰ ਕਰ ਸਕਦੇ ਹੋ। ਦੂਸਰੀ ਗੱਲ ਜਿਹੜੀ ਮੈਂ ਕਰਾਈ ਤੁਹਾਨੂੰ ਮੈਨੇਜਰਸ ਦੀ ਕਰਾਈ ਤੁਹਾਨੂੰ ਦੱਸੀ ਹੈਗੀ ਹੈ ਉਹ ਕਰਾਈ ਆਮ ਤੌਰ ਤੇ ਆਫਟਰ ਵਾਰਡ ਸਿਮਟਮ ਹੈ। ਇਮੀਜੀਏਟ ਸਿਮਟਮ ਮੈਂ ਤੁਹਾਨੂੰ ਦੱਸਦੇ ਸੀਗੇ ਅੱਖਾਂ ਦੇ, ਜੀਭ ਦੇ, ਦੌਰੇ ਪੈਣ ਦੇ, ਵੋਮਿਟਿੰਗ ਦੇ, ਬਰੂਸ਼ਿਸ ਦੇ, ਇਹ ਸਾਰੇ ਸਿਮਟਮ ਮੈਂ ਤੁਹਾਨੂੰ ਦੱਸਦੇ ਸੀ ਜਾਂ ਅਨਕੌਂਸ਼ੀਅਸਨੈਸ ਜਾਂ ਪੈਰਾਲਾਈਸਿਸ ਟਾਈਪ ਦੀਆਂ ਥਿੰਗ ਗੱਲਾਂ ਜਾਂ ਅਨਕੰਸੋਲੇਬਲ ਕਰਾਈ ਬੱਚਿਆਂ ਦੇ ਵਿੱਚ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਰੀਆਂ ਡਿਟੇਲ ਚ ਕਰਦੇ ਆ ਗਏ ਹਾਂ। ਪਰ ਇਨਸੋਮੈਨੀਆ ਵੱਡਿਆਂ ਦੇ ਆਮ ਡਿਫਰੈਂਟ ਟਾਈਪ ਦੀ ਹੁੰਦੀ ਹੈ ਨਾ, ਬੱਚਾ ਪਹਿਲਾਂ ਸਟਾਰਟਿੰਗ ਦੇ ਵਿੱਚ 20 ਘੰਟੇ ਲਗਾਤਾਰ ਸੌਂਦਾ ਹੈਗਾ, ਫਿਰ ਹੌਲੀ ਹੌਲੀ ਘਟਦਾ ਜਾਂਦਾ ਹੈਗਾ, ਪਰ ਵੱਡਿਆਂ ਦਾ ਤੁਸੀਂ ਸਮਝਦੇ ਨਾ ਵੀ 8 ਘੰਟੇ ਸੌਂ ਲੇਗਾ, ਥੋੜਾ ਬਹੁਤ ਜ਼ਿਆਦਾ ਸੌਂ ਲੇਗਾ, ਲੇਕਿਨ ਉਹਦਾ ਨੀਂਦ ਦਾ ਪੈਟਰਨ ਸਾਰਾ ਹੀ ਡਿਸਟਰਬ ਹੋ ਜਾਂਦਾ ਆ ਤੇ ਅਸੀਂ ਮੈਡੀਕਲ ਟਰਮ ਯੂਜ਼ ਕਰਦੇ ਹਾਂ ਇਨਸੋਮੈਨੀਆ।
2: ਇਨਸੋਮੈਨੀਆ ਜੀ,
0: ਹਾਂ, ਇਹ ਇਨਸੋਮੈਨੀਆ ਅਗਰ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ ਹਸਪੀਟਲ ਆਉਣ ਤੋਂ ਬਾਅਦ ਐਸਾ ਹੁੰਦਾ ਆ ਤਾਂ ਇਹ ਉਹਨਾਂ ਸਿਮਟਮਾਂ ਦੀ ਲੜੀ ਵਿੱਚ ਸ਼ਾਮਲ ਹੈ ਜਿਹਨੂੰ ਅਸੀਂ ਆਫਟਰ ਇਫੈਕਟਸ ਕਹਿੰਦੇ ਹਾਂ। ਆਫਟਰ ਇਫੈਕਟਸ ਦੇ ਵਿੱਚ ਡਿਪਰੈਸ਼ਨ ਹੈਗਾ ਆ, ਐਂਗਜ਼ਾਇਟੀ ਹੈਗੀ ਆ, ਮੂਡ ਸਵਿੰਗ ਹੈਗਾ ਆ, ਗੁੱਸਾ ਨਾ ਕਰੋ ਜੇ ਚਿੜਚਿੜਾ ਹੋ ਗਿਆ ਤਾਂ, ਕਿਉਂਕਿ ਤੁਹਾਨੂੰ ਪਤਾ ਉਹਦੇ ਪਿਛਲੇ ਪਾਸੇ ਕਿਹੜੀ ਹਿਸਟਰੀ ਸੀ। ਔਰ ਅੱਜ ਤੁਹਾਨੂੰ ਇਹ ਦੱਸ ਰਹੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਸ ਤੋਂ ਬਾਅਦ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ, ਕਿਸੇ ਵੇਲੇ ਵੀ ਕੋਈ ਐਕਸੀਡੈਂਟ ਹੋ ਸਕਦਾ ਹੈ। ਉਸ ਹਾਲਾਤ ਦੇ ਵਿੱਚ ਅਗਰ ਹਸਪੀਟਲ ਦੇ ਆਉਣ ਤੋਂ ਬਾਅਦ ਵੀ ਡਿਪਰੈਸ਼ਨ, ਐਂਗਜ਼ਾਇਟੀ ਜਾਂ ਮੂਡ ਸਵਿੰਗ, ਗੁੱਸਾ ਔਰ ਨੀਂਦ ਦਾ ਡਿਸਟਰਬ ਹੋਣਾ, ਇਹ ਅਗਰ ਕਿਸੇ ਬੰਦੇ ਵਿੱਚ ਹੈਗਾ ਆ ਤੇ ਉਹਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਉਹਦੇ ਤੇ ਖਿਜਣ ਦੀ ਲੋੜ ਨਹੀਂ ਹੈਗੀ, ਇਹ ਉਹਦੇ ਆਫਟਰ ਇਫੈਕਟਸ ਹਨ। ਇਸ ਤੋਂ ਬਾਅਦ ਸਾਡੇ ਕੋਲੇ ਕੁਛ ਐਸੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਦੇ ਵਿੱਚ ਡੀਜਨਰੇਟਿਵ ਚੇਂਜਸ ਹੋ ਗਈਆਂ, ਡੀਜਨਰੇਟਿਵ
2: ਚੇਂਜਸ
0: ਕਹਿ ਸਕਦੇ ਤੇ ਇਮੀਜੀਏਟ ਸੱਟ ਲੱਗਣ ਤੋਂ ਬਾਅਦ ਹੋਈਆਂ ਨਹੀਂ, ਇਮੀਜੀਏਟ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹੜੀ ਸਲੋ ਪ੍ਰੋਗਰੈਸ ਹੁੰਦੀ ਹੈ। ਔਰ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹ ਬਜ਼ੁਰਗਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਸੇ ਚ ਅਰਲੀ 50 ਤੋਂ ਬਾਅਦ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ 60-65-70 ਤੋਂ ਬਾਅਦ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵਿੱਚ ਇਹੋ ਜਿਹੀਆਂ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਡੀਜਨਰੇਟਿਵ ਚੇਂਜਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਔਰ ਅਸੀਂ ਕਹਿੰਦੇ ਹਾਂ ਅਲਜ਼ਾਈਮਰ ਡਿਜ਼ੀਜ਼, ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈਗੀ ਹੈ ਖਾਸ ਤੌਰ ਤੇ ਲਾਸ ਆਫ ਮੈਮਰੀ, ਯਾਦਾਸ਼ਤ ਭੁੱਲਣ ਲੱਗ ਗਈ, ਯਾਰ ਮੈਂ ਘਰ ਨੂੰ ਜਾਣਾ ਸੀ ਰਸਤਾ ਤਾਂ ਉਹੀ ਜੇ ਰੋਜ਼ ਮੈਂ ਜਾਣਾ, ਹੁਣ ਪਤਾ ਨੀ ਮੈਂ ਕਿੱਥੇ ਹੈਗਾ, ਪਤਾ ਨੀ ਲੱਗਿਆ। ਟੀਚਿੰਗ ਏਬਿਲਿਟੀ ਘੱਟ ਜਾਂਦੀ ਹੈ ਬਿਲਕੁਲ, ਸੋਚ ਨਹੀਂ ਸਕਦੇ, ਆਮ ਸਧਾਰਨ ਦੀ ਗੱਲ ਹੈ, ਕੈਲਕੂਲੇਸ਼ਨ ਕਰਨਾ ਹੈ, ਦੋ ਤੋਂ ਦੋ ਚਾਰ ਜਾਂ ਪਹਾੜੇ ਅਸੀਂ ਆਮ ਹੀ ਜਾਣਦੇ ਹਾਂ, ਪਰ ਉਹ ਸਾਰੀਆਂ ਗੱਲਾਂ ਕੈਲਕੂਲੇਸ਼ਨ ਵਾਲੀਆਂ ਉਹਨਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗ੍ਰੈਜੁਅਲੀ ਲਾਸ ਹੋਣਾ ਸ਼ੁਰੂ ਹੋ ਜਾਂਦਾ। ਔਰ ਇਸੇ ਤਰ੍ਹਾਂ ਹੀ ਸਾਰੇ ਤਰ੍ਹਾਂ ਦਾ ਫੰਕਸ਼ਨ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ, ਇਹਨੂੰ ਅਸੀਂ ਡੀਜਨਰੇਟਿਵ ਚੇਂਜਸ ਕਹਿੰਦੇ ਹਾਂ, ਬਜ਼ੁਰਗਾਂ ਦੀ ਬਿਮਾਰੀ ਕਹਿੰਦੇ ਹਾਂ ਜਿਹਦਾ ਨਾਂ ਹੈ ਅਲਜ਼ਾਈਮਰ। ਦੂਸਰੀ ਹੋਰ ਬਿਮਾਰੀ ਕਹਿ ਕੇ ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਟ੍ਰੀਟਮੈਂਟ ਕੋਲ ਸਾਡਾ ਟਾਈਮ ਵੀ ਥੋੜਾ ਜਿਹਾ ਰਹਿ ਗਿਆ, ਟ੍ਰੀਟਮੈਂਟ ਵੀ ਇਹਦਾ ਅਸੀਂ ਕੀ ਕਰਾਂਗੇ ਉਸ ਵੇਲੇ ਮੋਟੇ ਤੌਰ ਤੇ, ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ। ਪਰ ਮੈਂ ਅਗਲੀ ਬਿਮਾਰੀ ਜਿਹੜੀ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਹ ਹੈ
2: ਪਾਰਕਿੰਸਨ
0: ਤੇ ਅਲਜ਼ਾਈਮਰ, ਇੰਨਾ ਕੁ ਫਰਕ ਹੈਗਾ ਆ। ਪਾਰਕਿੰਸਨ ਵੀ ਤੇ ਅਲਜ਼ਾਈਮਰ ਇਹ ਨਾਂ ਡਾਕਟਰਾਂ ਦੇ ਨਾਂ ਤੇ ਰੱਖੇ ਹੋਏ ਨੇ, ਜਿਹਨੇ ਕੋਈ ਲੱਭਿਆ ਆਹ ਗਰੁੱਪ ਆਫ ਸਿਮਟਮਸ ਹੈਗਾ ਆ ਤੇ ਉਹਦੇ ਨਾਂ ਤੇ ਰੱਖ ਦਿੱਤਾ ਗਿਆ, ਜਿਵੇਂ ਵੈਲਥ ਪਾਲਿਸੀ ਦੀ ਮੈਂ ਹੁਣੇ ਗੱਲ ਕਰਕੇ ਭੂਮਿਕਾ ਦੇ ਨਾਂ ਤੇ ਰੱਖ ਦਿੱਤੀ ਗਈ ਅਜੀ, ਤੇ ਇਸੇ ਤਰ੍ਹਾਂ ਕਰਕੇ ਅਲਜ਼ਾਈਮਰ ਵੀ ਡਾਕਟਰ ਦੇ ਨਾਂ ਤੇ ਰੱਖੀ ਗਈ। ਔਰ ਉਹਦੇ ਸਿਮਟਮ ਮੈਂ ਤੁਹਾਨੂੰ ਦੱਸ ਰਹੇ ਕਿ ਜ਼ਿਆਦਾਤਰ ਯਾਦਾਸ਼ਤ ਨਾਲ ਸੰਬੰਧਿਤ ਹਨ, ਪਾਰਕਿੰਸਨ ਦੇ ਸਿਮਟਮ ਜ਼ਿਆਦਾਤਰ ਤੁਹਾਡੇ ਮਸਲ ਦੇ ਨਾਲ ਸੰਬੰਧਿਤ ਹਨ, ਔਰ ਮਸਲ ਦੇ ਨਾਲ ਜਿਵੇਂ ਟ੍ਰੈਮਰਸ ਹੋਣੀਆਂ, ਜਰਕਿੰਗ ਹੋਣੀਆਂ, ਕਿਸੇ ਮਸਲ ਦਾ ਸਖਤ ਹੋ ਜਾਣਾ। ਔਰ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਜਸ ਪੰਜਾਬੀ ਵਾਲੇ ਮੇਰਾ ਪ੍ਰੋਗਰਾਮ ਲੈ ਰਹੇ ਸੀ ਤੇ ਜਦੋਂ ਮੈਂ ਉਹਦੀ ਮੈਂ ਡਿਟੇਲ ਦੱਸ ਰਿਹਾ ਸੀ ਕਿ ਅਲਜ਼ਾਈਮਰ ਤੇ ਪਾਰਕਿੰਸਨ ਦੇ ਹਾਲਾਤ ਕੀ ਹੁੰਦੇ ਆ ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਉਹ ਰੋ ਰਿਹਾ ਸੀ ਵੀ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਨੀਅਰ ਆਪਣੇ ਬੱਚਿਆਂ ਨੂੰ ਨਾ ਪਛਾਣੇ ਇਹ ਮੇਰੇ ਬੱਚੇ ਨੇ ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ ਪਰ ਉਹਨੂੰ ਨੀ ਪਤਾ ਵੀ ਮੇਰੇ ਇਹ ਕੀ ਲੱਗਦੇ ਨੇ ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ ਔਰ ਅਨਕੰਟਰੋਲੇਬਲ ਹਾਲਾਤ ਹੁੰਦੇ ਨੇ ਕੁਛ ਤਾਂ ਹੁੰਦੇ ਨੇ ਕੋਈ ਗੱਲ ਨੀ ਅੱਜ ਮਾਲਿਸ਼ ਕਰਦੇ ਆ ਰੱਤਾਂ ਬਾਹਾਂ ਦੀ ਠੀਕ ਹੋ ਜਾਣਗੀਆਂ ਹੁਣ ਇਹ ਜਿਹੜੀਆਂ ਰੀਟ੍ਰੋਪ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ ਸਾਨੂੰ ਉਮਰ ਨੇ ਨਹੀਂ ਦੇਣਾ ਦੂਸਰਾ ਜਿੰਨੀਆਂ ਵੀ ਮੈਡੀਸਿਨ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ ਇਹ ਕਿਵੇਂ ਰਿਪੇਅਰ ਹੋਣੀ ਹੈ ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਹੈ ਜਿਸ ਕਰਕੇ ਅਸੀਂ ਵੀ ਅਸਹਾਏ ਹੋ ਜਾਂਦੇ ਹਾਂ ਡਾਕਟਰ ਲੋਕ ਵੀ ਕਹਿੰਦੇ ਨੇ ਵੀ ਸਾਡੇ ਹੱਥ ਖੜੇ ਨੇ ਆਹ ਟ੍ਰੀਟਮੈਂਟ ਹੈਗਾ ਆ ਆਹ ਤੁਸੀਂ ਲੈਣਾ ਸ਼ੁਰੂ ਕਰ ਦਿਓ ਔਰ ਜਿੰਨੀ ਲੇਟ ਉਮਰ ਵਿਚ ਸਾਨੂੰ ਪਤਾ ਲੱਗਦਾ ਹੈ ਉਨਾ ਹੀ ਜ਼ਿਆਦਾ ਅਸੀਂ ਅਸਹਾਏ ਹੁੰਦੇ ਹਾਂ ਜਿੰਨਾ ਅਰਲੀ ਸਟੇਜ ਵਿਚ ਸਾਨੂੰ ਪਤਾ ਲੱਗਦਾ ਆ ਉਨਾ ਹੀ ਅਸੀਂ ਇਸ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਟੈਂਡ ਸਟਿਲ ਸਟੇਟਸ ਕੋ ਜਿਹਨੂੰ ਕਹਿੰਦੇ ਆ ਸਟੇਟਸ ਕੋ ਰੱਖਣ ਵਿਚ ਕਾਮਯਾਬ ਹੋਮਿਓਪੈਥਿਕ ਦਵਾਈਆਂ ਹੁੰਦੀਆਂ ਨੇ ਕਿ ਨਹੀਂ ਜਿਹੜੀ ਸਥਿਤੀ ਤੁਸੀਂ ਮੇਰੇ ਕੋਲ ਆਏ ਹੋ ਚਾਹੇ ਉਹ ਅਲਜ਼ਾਈਮਰ ਹੈ ਜਾਂ ਪਾਰਕਿੰਸਨ ਹੈ ਅਲਜ਼ਾਈਮਰ ਹੋ ਗਈ ਯਾਦਾਸ਼ਤ ਨਾਲ ਸੰਬੰਧਿਤ ਪਾਰਕਿੰਸਨ ਹੋ ਗਈ ਮਸਲਸ ਨਾਲ ਸੰਬੰਧਿਤ ਜਾਂ ਉਹਨਾਂ ਦੇ ਕੰਟ੍ਰੈਕਸ਼ਨ ਜਾਂ ਮੂਵਮੈਂਟਸ ਜਰਕਿੰਗ ਵਗੈਰਾ ਰਿਜਿਡਿਟੀ ਵਗੈਰਾ ਮੋਸ਼ਨ ਮੂਵਮੈਂਟਸ ਵਗੈਰਾ ਇਹਦੇ ਨਾਲ ਸੰਬੰਧਿਤ ਤੋ ਅਸੀਂ ਉਹਨੂੰ ਸਟੈਂਡ ਸਟਿਲ ਕਰ ਸਕਦੇ ਹਾਂ ਕਿ ਭਾਵ ਜਿੱਥੇ ਹੈਗੇ ਹੋ ਉਹਨਾਂ ਕੋਲ ਰੁਕ ਜਾਵੇ ਉਸ ਹਾਲਾਤ ਵਿੱਚ ਜਦੋਂ ਕਰ ਰਹੇ ਤੋ ਅੱਜ ਦਾ ਸਮਾਂ ਆਪਣਾ ਸਮਾਪਤ ਹੋ ਗਿਆ ਆ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਮੈਂ ਦੁਹਰਾਵਾਂਗਾ ਵੀ ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਸਾਰੇ ਸਮਝ ਸਕਣ ਬੜਾ ਇੰਪੋਰਟੈਂਟ ਚੈਪਟਰ ਸਾਡੇ ਸਿਰ ਦਾ ਫਿਰ ਅਲੱਗ ਅਲੱਗ ਬਿਮਾਰੀਆਂ ਦੀ ਮੈਂ ਬਾਅਦ ਸ਼ੁਰੂ ਕਰਨਾ ਪਹਿਲਾਂ ਮੈਂ ਸਾਰੇ ਸਰੀਰ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਸ਼ੁਰੂ ਕਰਨੀਆਂ ਨੇ ਤਾਂ ਕਿ ਤੁਸੀਂ ਬਾਹਰੋਂ ਬਾਹਰੋਂ ਨਿਸ਼ਾਨੀਆਂ ਦੇਖ ਲਓ ਇਹ ਸਾਰੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਫਿਰ ਮੈਂ ਦੱਸਾਂਗਾ ਥੋੜੇ ਲਫ਼ਜ਼ਾਂ 'ਚ ਹਾਲਾਂਕਿ ਬੜੀ ਡਿਟੇਲ ਹੈਗੀ ਹੈ ਮੈਂ ਥੋੜੇ ਲਫ਼ਜ਼ਾਂ 'ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਮੈਨੇਜ ਕੀ ਕਰ ਸਕਦੇ ਟ੍ਰੀਟਮੈਂਟ ਤਾਂ ਡਾਕਟਰ ਨੇ ਕਰਨਾ ਹੈਗਾ ਮੈਨੇਜ ਕਿਵੇਂ ਕਰਨਾ ਹੈ ਇਹਨਾਂ ਗੱਲਾਂ ਨੂੰ ਸੋ ਇਹ ਕੁਝ ਇੱਕ ਪੁਆਇੰਟਸ ਹਨ ਮੇਰੇ ਦਿਮਾਗ ਦੇ ਵਿੱਚ ਜਿਹੜੇ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ ਇਲਾਜ ਕਾਮਯਾਬ ਨਹੀਂ ਹੋ ਰਿਹਾ ਆਪਣੇ ਸੈਕਿੰਡ ਓਪੀਨੀਅਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899 ਜਾਂ ਹੋਮਿਓਪੈਥਿਕ ਦੇ ਸੈਂਟੀਫਿਕ ਅਪਰੋਚ ਦੇ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦਾ ਔਰ ਇੱਕ ਮੌਕਾ ਜ਼ਰੂਰ ਦਿਓ ਕਿਸੇ ਕਾਬਲ ਹੋਮਿਓਪੈਥਿਕ ਨੂੰ ਜਿੱਥੇ ਵੀ ਤੁਸੀਂ ਰਹੋ ਉੱਥੋਂ ਵੀ ਕਰਵਾ ਸਕਦੇ ਹੋ ਔਰ ਅਗਰ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਮੈਨੂੰ ਵੀ ਕਾਲ ਕਰ ਸਕਦੇ ਹੋ 4086871899 ਪਰ ਕਿਸੇ ਰੁਕ ਗਏ ਜਦੋਂ ਤੁਸੀਂ ਰਸਤੇ ਤੇ ਆ ਕੇ ਰੁਕ ਜਾਓ ਵੀ ਹੁਣ ਕਿਹੜਾ ਸਹੀ ਰਸਤਾ ਹੈਗਾ ਆ ਮੈਡੀਕਲ ਦੇ ਟ੍ਰੀਟਮੈਂਟ ਦੇ ਸੰਬੰਧ ਵਿੱਚ ਇਲਾਜ ਕਰਾਉਂਦੇ ਆ ਜੇ ਤੁਹਾਡੀ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਗਈ ਤਾਂ ਵੀ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੀ ਪੁਆਇੰਟਸ ਹਨ ਜਿਹੜੇ ਅਸੀਂ ਦੇਖਣੇ ਨੇ ਤਾਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਟ੍ਰੀਟਮੈਂਟ ਸਹੀ ਤਰੀਕੇ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ ਤੇ ਇਹਨਾਂ ਸਾਰੀਆਂ ਗੱਲਾਂ ਵਾਸਤੇ ਤੇ ਆਖਰੀ ਗੱਲ ਜਿਹੜੀ ਅਸੀਂ ਹਮੇਸ਼ਾ ਦੁਹਰਾਉਂਦੇ ਹਾਂ ਜੇ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਕੋਈ ਸਿੱਖਿਆਦਾਇਕ ਗੱਲ ਕੋਈ ਲਾਭਵੰਦੀ ਗੱਲ ਸਾਨੂੰ ਮਿਲਦੀ ਹੈ ਤਾਂ ਇਹ ਗੱਲ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਕਹੋ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ ਰੇਡੀਓ ਪ੍ਰਵਾਸ ਦੇ ਨਾਲ ਜੁੜ ਸਕਦੇ ਨੇ ਰੇਡੀਓ ਸਭ ਰੰਗ ਦੇ ਨਾਲ ਜੁੜ ਸਕਦੇ ਨੇ ਯੂਟਿਊਬ ਮੇਰਾ ਚੈਨਲ ਹੈ ਫੇਸਬੁੱਕ ਮੇਰਾ ਚੈਨਲ ਹੈ ਇਹਨਾਂ ਦੇ ਨਾਲ ਜੁੜ ਸਕਦੇ ਹੋ ਜਾਂ ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ ਤਾਂ ਕਿ ਲਗਾਤਾਰ ਤੁਸੀਂ ਇਸ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਆਉਣ ਵਾਲੀਆਂ ਬਿਮਾਰੀਆਂ ਨੂੰ ਅਗਾਊਂ ਜਾਣ ਕੇ ਉਹਨਾਂ ਦਾ ਪ੍ਰਬੰਧ ਵੀ ਕਰ ਸਕੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
3: ਸ਼ੁਕਰੀਆ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਬੜਾ ਧੰਨਵਾਦ ਸਰੋਤਿਓ ਤੁਹਾਡਾ ਵੀ ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ
2: ਜੀ ਥੈਂਕ ਯੂ
3: ਮਿਲਦੇ ਹਾਂ ਜੀ ਪਰਸੋਂ ਨੂੰ ਫਿਰ ਦਿਓ ਇਜਾਜ਼ਤ
0: ਚੀਮਾ ਸਾਹਿਬ ਡਬਲ ਕੰਮ ਕਰਦੇ ਰਹੇ ਨੇ, ਕਿਸੇ ਹੋਰ ਨਾਲ ਵੀ ਗੱਲਾਂ ਕਰੀ ਗਏ ਵਿੱਚ ਤੇ ਮੇਰੀ।
4: ਹਾਂਜੀ ਮਲਟੀਟਾਸਕਰ ਉਹਨਾਂ ਨੂੰ ਕਹਿੰਦੇ, ਡਾਕਟਰ ਸਾਹਿਬ ਅੰਗਰੇਜ਼ੀ ਚ ਮਲਟੀਟਾਸਕਰ ਕਹਿੰਦੇ।
3: ਡਾਕਟਰ ਸਾਹਿਬ ਤੁਸੀਂ ਆਪੇ ਤੇ ਕਿਹਾ ਕਿ ਜਦੋਂ ਬੰਦਾ 50-60 ਤੋਂ ਉੱਪਰ,
0: ਜਦੋਂ ਬੰਦਾ ਦੋ ਬੇੜੀਆਂ ਤੇ ਪੈਰ ਰੱਖਦਾ ਤੈਨੂੰ ਪਤਾ ਹੈ ਨਾ ਉਹਦਾ ਕੀ ਹਾਲ ਹੁੰਦਾ।
4: ਨਹੀਂ ਨਹੀਂ ਉਹ ਅਸੀਂ ਪਹਿਲਾਂ ਬੇੜੀਆਂ ਤੋਂ ਬੰਨ ਲਈਦਾ ਆਪਸ ਵਿੱਚ ਹੀ
3: ਇਕੱਠੀਆਂ ਕਰ
4: ਲਈਦੀਆਂ ਕਰ ਲਈਦਾ।
0: ਉਹ ਤਾਂ ਨਿਹੰਗ ਵੀ ਦੋ ਦੋ ਘੋੜਿਆਂ ਤੇ ਸਵਾਰੀ ਕਰ ਲੈਂਦੇ ਨੇ।
4: ਹਾਂਜੀ ਹਾਂਜੀ ਮੈਂ ਐਕਸਪਰਟ ਆ ਡਾਕਟਰ ਸਾਹਿਬ, ਦੇਖਿਆ ਹੋਇਆ ਸਾਰਾ ਕੁਝ, ਸ਼ਿਪਾਂ ਤੇ ਕੰਮ ਕੀਤਾ, ਨੇਵੀ ਦੇ ਵਿੱਚ ਸਭ ਕੁਝ ਪਤਾ ਕੀ ਕਰਨਾ ਕਿੱਦਾਂ।
0: ਮਿਹਰਬਾਨੀ, ਸ਼ੁਕਰੀਆ,
3: ਬਹੁਤ ਸ਼ੁਕਰੀਆ।
0: ਮੈਂ ਆਪਣਾ ਕੰਮ ਕਰ ਜਾਣਾ। ਪਰ ਮੇਰੀ ਅਰਦਾਸ ਇਹ ਹੁੰਦੀ ਹੈ ਵੀ ਮੇਰਾ ਇਹ ਕਿਹਾ ਹੋਇਆ ਬਹੁਤੇ ਲੋਕਾਂ ਤੱਕ ਪਹੁੰਚ ਜਾਵੇ।
4: ਬਿਲਕੁਲ।
3: ਥੈਂਕ ਯੂ, ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ।
4: ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ।

0: ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਜ਼ ਰੇਡੀਓ ਫਰੈਂਕਫੋਰਟ ਜਰਮਨੀ। ਸੋ ਅੱਜ ਦਾ ਪ੍ਰੋਗਰਾਮ ਸਪੈਸ਼ਲ ਪ੍ਰੋਗਰਾਮ ਹੈ ਜੀ। ਅੱਜ ਵਿਸਾਖੀ ਦਾ ਦਿਹਾੜਾ ਹੈ। ਸਾਰੇ ਹੀ ਸਤਿਕਾਰਯੋਗ ਜਿੰਨੇ ਵੀ ਵੀਰ ਭੈਣ ਭਰਾ ਸਾਡੇ ਪ੍ਰੋਗਰਾਮਾਂ ਨਾਲ ਜੁੜਦੇ ਨੇ ਜਾਂ ਬਾਅਦ ਚ ਵੀ ਸੁਣਦੇ ਨੇ, ਉਹਨਾਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਕਿਉਂਕਿ ਸਾਡੇ ਵਿਸਾਖੀ ਕੱਲ ਨੂੰ ਹੋਣੀ ਹੈ ਜੀ। ਅੱਜ ਸ਼ਾਮ ਹੋ ਗਈ, 7 ਪੂਰੇ ਵੱਜ ਗਏ, 7:00 ਸ਼ਾਮ ਦੇ ਇਹ ਟਾਈਮ ਹੋ ਗਿਆ ਆਪਣਾ 7 ਵਜੇ ਦਾ। ਤੇ ਤੁਹਾਡੇ ਜਿਹੜਾ ਮੈਨੂੰ ਮੈਂ 4:30 ਹੋ ਗਏ ਹੁਣ ਸੁਬਹ ਦੇ। ਸੋ ਵਿਸਾਖੀ ਦਾ ਦਿਹਾੜਾ ਜੀ ਅੱਜ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਅਸੀਂ ਜਿਹੜਾ ਹੈਗਾ ਉਹ ਕੱਲ ਨੂੰ ਫੇਰ ਮਨਾਵਾਂਗੇ। ਕੱਲ ਨੂੰ ਗੁਰਦੁਆਰਾ ਸਾਹਿਬ ਜਾਵਾਂਗੇ, ਮੱਥਾ ਟੇਕਾਂਗੇ ਤੇ ਇਹ ਪ੍ਰੋਗਰਾਮ ਕੱਲ ਦਾ। ਤੇ ਦੋਸਤੋ ਵਿਸਾਖੀ ਦੇ ਦਿਹਾੜੇ ਤੇ ਫੇਰ ਮੇਰੇ ਵੱਲੋਂ, ਮੇਰੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਤੋ ਆਪਾਂ ਅੱਜ ਪ੍ਰੋਗਰਾਮ, ਤੁਹਾਨੂੰ ਪਤਾ ਕਿ ਜਦੋਂ ਵੀ ਅਸੀਂ ਸਾਡੇ ਗੁਰੂਆਂ ਦਾ ਕੋਈ ਪ੍ਰੋਗਰਾਮ ਆਉਂਦੇ ਆ, ਜਨਮ ਦਿਨ ਆਉਂਦਾ ਜਾਂ ਕੋਈ ਵੀ ਪ੍ਰੋਗਰਾਮ ਹੁੰਦੇ, ਸ਼ਹੀਦੀ ਦਿਹਾੜਾ ਹੁੰਦਾ, ਅਸੀਂ ਉਹਨਾਂ ਦੇ ਉੱਪਰ ਪ੍ਰੋਗਰਾਮ ਜ਼ਰੂਰੀ ਕਰਦੇ ਹਾਂ। ਬਹੁਤ ਚਿਰ ਤੋਂ ਇਹੀ ਸਾਡੀ ਇੱਕ ਕੰਮ ਚੱਲ ਰਿਹਾ, ਕਿਉਂਕਿ ਰੇਡੀਓ ਦਾ ਫਰਜ਼ ਇਹ ਨਹੀਂ ਹੁੰਦਾ ਇਕੱਲਾ ਤੁਸੀਂ ਖਬਰਾਂ ਹੀ ਕਰੀ ਜਾਓ ਜਾਂ ਉਹ ਵੀ ਕਰੀ ਜਾਓ, ਸਾਰੇ ਕੰਮ ਤੁਹਾਨੂੰ ਕਰਨੇ ਪੈਂਦੇ ਆ, ਕਿਉਂਕਿ ਇਹ ਵੀ ਸਾਡੇ ਇੱਕ ਪ੍ਰੋਗਰਾਮ ਜਿਹੜੇ ਜ਼ਰੂਰੀ ਹੁੰਦੇ ਆ ਤਾਂ ਕਿ ਸਾਡੀ ਸੁਣਨ ਵਾਲਿਆਂ ਤੱਕ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਵੀ ਯਾਦ ਰੱਖੀਆਂ ਜਾ ਸਕਣ। ਸੋ ਬੜਾ ਧੰਨਵਾਦ ਸਾਰੇ ਵੀਰ ਭੈਣ ਭਰਾਵਾਂ ਦਾ। ਤੇ ਕੁਛ ਗੀਤ ਸੁਣਾਂਗੇ, ਕੁਛ ਸ਼ਬਦ ਵੀ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਲਾਲ ਸਿੰਘ ਚੀਮਾ ਹੋਣੀ ਆਉਣਗੇ, ਉਹ ਵੀ ਅੱਜ ਵਿਸਾਖੀ ਤੇ ਹੀ ਕੋਈ ਗੱਲਬਾਤ ਕਰਨਗੇ, ਨਾਲੇ ਖਬਰਾਂ ਵੀ ਕਰਨਗੇ। ਹੋ ਸਕਦਾ ਜੀ ਡਾਕਟਰ ਸਾਹਿਬ ਵੀ ਅੱਜ ਵਿਸਾਖੀ ਤੇ ਹੀ ਗੱਲ ਕਰਨ, ਤੇ ਆਪਾਂ ਹਮੇਸ਼ਾ ਕਰਦੇ ਹਾਂ। ਲਓ ਆਪਾਂ ਸੁਣਦੇ ਹਾਂ ਜੀ ਕੁਛ ਵਿਸਾਖੀ।

0: ਦੋਸਤੋ, ਜਿੰਨੇ ਕੁ ਮੇਰੇ ਕੋਲ ਵਿਸਾਖੀ ਦੇ ਗੀਤ ਸੀ ਉਹ ਮੈਂ ਸੁਣਾਤੇ ਸੀ। ਜ਼ਿਆਦਾ ਗੀਤ ਨਹੀਂ ਹੈਗੇ। ਕਲਾਕਾਰਾਂ ਨੇ ਨਾ ਆਪਣੇ ਜਿੱਥੇ ਵੀ ਆ ਉਹ ਕੁਛ ਵਾਰਡ ਦਿੱਤਾ ਉਹਨਾਂ ਨੇ ਵਿੱਚ ਉਹਦੇ, ਤੇ ਪਤਾ ਲੱਗਦਾ ਨੀ ਉੱਤੇ ਵਿਸਾਖੀ ਲਿਖਿਆ ਹੁੰਦਾ ਤੇ ਵਿੱਚ ਕੁਛ ਹੋਰ। ਵਿਸਾਖੀ ਦਾ ਇੱਕ ਤਿਉਹਾਰ ਜਿਹੜਾ ਬੜਾ ਪਵਿੱਤਰ ਤਿਉਹਾਰ ਹੈ। ਸਾਡੇ ਕਿਸਾਨ ਜਿਹੜੇ ਆ ਫਸਲਾਂ ਲੈ ਕੇ ਮੰਡੀਆਂ ਚ ਪਹੁੰਚਦੇ ਆ, ਵਾਢੀਆਂ ਦਾ ਟਾਈਮ ਹੋ ਜਾਂਦਾ, ਮਸ਼ੀਨਾਂ ਭੱਜੀਆਂ ਫਿਰਦੀਆਂ ਖੇਤਾਂ ਦੇ ਵਿੱਚ। ਔਰ ਇਤਿਹਾਸਕ ਵੀ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ। ਸੋ ਵਿਸਾਖੀ ਦੇ ਦਿਹਾੜੇ ਤੇ ਮੈਂ ਫੇਰ ਸਾਰੇ ਹੀ ਸਤਿਕਾਰਯੋਗ ਜਿੰਨੇ ਵੀ ਸਾਡੇ ਸਰੋਤਾ ਜਾਨ ਹੈਗੇ ਆ, ਜਿੰਨੇ ਵੀ ਵੀਰ ਭੈਣ ਭਰਾ ਸਾਡੇ ਪ੍ਰੋਗਰਾਮਾਂ ਨਾਲ ਜੁੜਦੇ ਆ, ਉਹਨਾਂ ਦਾ ਫਿਰ ਦਿਲੋਂ ਧੰਨਵਾਦ, ਬਹੁਤ ਮਿਹਰਬਾਨੀ। ਸੋ ਇਸ ਪ੍ਰੋਗਰਾਮਾਂ ਦੇ ਨਾਲ ਤੁਸੀਂ ਸਾਥ ਦਿੰਦੇ ਹੋ, ਔਰ ਮੇਰੇ ਨਾਲ ਅੱਜ ਜਿਸ ਤਰ੍ਹਾਂ ਹਰ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਖਬਰ ਸਾਥ ਲੈ ਕੇ ਲਾਲ ਸਿੰਘ ਚੀਮਾ ਸਾਹਿਬ ਪਹੁੰਚਦੇ ਆ, ਤੇ ਉਹਨਾਂ ਦਾ ਵੀ ਸਵਾਗਤ ਹੈ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਗੱਲਾਂ ਬਾਤਾਂ। ਹੋ ਸਕਦਾ ਜੀ ਡਾਕਟਰ ਸਾਹਿਬ ਕੋਲੋਂ ਵੀ ਅੱਜ ਵਿਸਾਖੀ ਦੇ ਉੱਪਰ ਹੀ ਕੁਛ ਗੱਲਬਾਤ ਸੁਣ ਲਈਏ। ਤੇ ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਰੇ ਵੀਰਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ, ਤੇ ਸਾਡੇ ਜਿਹੜੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਜੀ ਆਇਆਂ। ਤੇ ਅੱਜ ਖੱਖ ਸਾਹਿਬ ਜੀ, ਭਾਰਤੀ ਇਤਿਹਾਸ ਦੇ ਵਿੱਚ ਜਿਹੜਾ ਇੱਕ ਤਿਉਹਾਰ ਵਿਸਾਖੀ ਦਾ ਮਨਾਇਆ ਜਾਂਦਾ 13 ਅਪ੍ਰੈਲ ਨੂੰ ਹੁੰਦਾ ਉਹ ਆਮ ਕਰਕੇ, ਪਰ ਉਹ ਕਈ ਵਾਰੀ ਜਿਹੜੀਆਂ ਉਹ ਪੁਰਾਣੇ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ ਖੱਖ ਸਾਹਿਬ ਜੀ, ਉਹ ਪਹਿਲਾਂ ਨਾ ਜਿਹੜਾ ਹੁਣ ਆਪਾਂ ਕੈਲੰਡਰ ਵਰਤਦੇ ਆ, ਇਸ ਤੋਂ ਪਹਿਲਾਂ ਖੱਖ ਸਾਹਿਬ ਜੀ ਜਿਹੜਾ ਦੁਨੀਆਂ ਸੀਗੀ ਨਾ, ਚਾਈਨਾ ਵਗੈਰਾ ਚ ਵੀ ਸਾਰੇ ਦੇਸ਼ਾਂ ਦੇ ਵਿੱਚ ਉਹ ਜਿਹੜੇ ਇਹ ਕੈਲੰਡਰ ਸੀਗਾ ਇਹ ਚੰਦ ਦੇ ਹਿਸਾਬ ਦੇ ਨਾਲ ਚੱਲਦਾ ਹੁੰਦਾ ਸੀਗਾ, ਜਿਹੜਾ ਮਹੀਨਾ 28 ਦਿਨ ਦਾ ਉਹ ਗਿਣਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ, 28 ਦਿਨਾਂ ਦਾ ਮਹੀਨਾ ਹੁਣ ਗਿਣਗੇ ਤਾਂ ਫਿਰ ਉਹ ਸਾਲ ਦੇ ਵਿੱਚ ਮਹੀਨੇ ਵੱਧ ਜਾਣੇ ਆ ਨਾ, ਕਿਉਂਕਿ ਉਹ ਕਿੱਥੇ ਤਾਂ 30 ਦਿਨ ਦੀ ਐਵਰੇਜ ਆਉਂਦੀ ਆ, ਕਿੱਥੇ ਫਿਰ ਉਹ 28 ਦਿਨ ਦੀ ਰਹਿ ਜਾਣੀ ਆ। ਸੋ ਉਹ ਫਿਰ ਕੀ ਕਰਦੇ ਸੀਗੇ ਖੱਖ ਸਾਹਿਬ ਜੀ, ਉਹ ਕਿੰਨੇ ਸਾਲਾਂ ਬਾਅਦ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਜਿਹੜਾ ਕੁੰਭ ਦਾ ਮੇਲਾ ਆਉਂਦਾ ਉਹਦੇ ਪਿੱਛੇ, ਸ਼ਾਇਦ ਮੈਂ ਕਹਿ ਰਿਹਾ, ਸ਼ਾਇਦ ਇਹੀ ਕਹਾਣੀ ਹੋਵੇ ਕਿ ਉਹ 12 ਸਾਲਾਂ ਬਾਅਦ ਆਉਂਦਾ, ਕਿਉਂਕਿ ਉਹ ਫਿਰ ਉਹ ਜਮ੍ਹਾਂ ਕਰੀ ਜਾਂਦੇ ਸੀ ਤੇ ਫਿਰ 12 ਸਾਲਾਂ ਬਾਅਦ ਜਾ ਕੇ ਫਿਰ ਉਹ ਇੱਕ ਮਹੀਨਾ 12 ਮਹੀਨੇ ਜਾਂ 13 ਮਹੀਨੇ ਉਸ ਸਾਲ ਦੇ ਵਿੱਚ ਗਿਣ ਲੈਂਦੇ ਸੀਗੇ, ਜਿਹਦੇ ਕਾਰਨ ਇਹ ਜਿਹੜਾ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ, ਇਹਦੇ ਵਿੱਚ ਤੇ ਜਿਹੜੇ ਹੁਣ ਆਪਾਂ ਕੈਲੰਡਰ ਮੰਨਦੇ ਆ ਇਹਨਾਂ ਦੇ ਵਿੱਚ ਉਹ ਦਿਨ ਆ ਜਿਹੜੇ ਵਿਸਾਖੀ ਦੇ ਵੱਧ ਜਾਂਦੇ ਆ, ਪਰ ਉਹ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਉਹ 13 ਜਿਹੜਾ ਮਹੀਨਾ ਹੁੰਦਾ ਵਿਸਾਖ ਦਾ, ਉਸ ਦਿਨ ਉਹ ਆਉਂਦੀ ਹੁੰਦੀ ਆ। ਤੇ ਪਰ ਹੁਣ ਤੁਹਾਨੂੰ ਪਤਾ ਮਾਡਰਨ ਟੈਕਨੋਲੋਜੀ ਆ ਜਿਹੜੀ ਖੱਖ ਸਾਹਿਬ ਜੀ, ਇਹਦੇ ਹਿਸਾਬ ਦੇ ਨਾਲ ਬਹੁਤ ਕੁਛ ਉੱਥਲ ਪੁੱਥਲ ਜਿਹੜੀ ਹੁੰਦੀ ਆ, ਔਰ ਇਹ ਜਿਹੜੀ ਉੱਥਲ ਪੁੱਥਲ ਹੁੰਦੀ ਆ ਖੱਖ ਸਾਹਿਬ ਜੀ, ਇਹ ਕਈ ਸਮਾਜ ਆ ਜਿਹੜੇ ਇਹ ਜਾਣ ਬੁੱਝ ਕੇ ਤੁਹਾਡਾ ਜਿਹੜਾ ਪਿਛੋਕੜ ਆ ਉਹਨੂੰ ਬਦਲਦੀਆਂ, ਜਿਹੜੀਆਂ ਨੀਤੀਆਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ। ਤੇ ਇਹ ਖੱਖ ਸਾਹਿਬ ਜੀ ਜਿਹੜੀ ਆ ਵਿਸਾਖੀ ਦੀ ਕਹਾਣੀ ਆ, ਇਹਦੇ ਕੋਲ ਆਪਣੇ ਕੋਲ ਇੱਕ ਛੋਟਾ ਜਿਹਾ ਲੇਖ ਆ, ਜਲਿਆਂ ਵਾਲੇ ਬਾਗ ਦਾ ਸਾਕਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਸੇ ਦਿਨ ਵਾਪਰਿਆ ਸੀ
1: ਜੀ। ਬਿਲਕੁਲ, ਤੇ ਹਿੰਦੁਸਤਾਨ ਨੂੰ ਅੰਗਰੇਜ਼ੀ ਸਾਮਰਾਜ ਦੀ ਹਕੂਮਤ ਤੋਂ ਮੁਕਤ ਕਰਾਉਣ ਲਈ ਸੈਂਕੜੇ ਅੰਦੋਲਨ ਹੋਏ ਸਨ। ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਦਰਜਨਾਂ, ਸੈਂਕੜੇ ਜਾਂ ਹਜ਼ਾਰਾਂ ਨਹੀਂ, ਲੱਖਾਂ ਹਿੰਦੁਸਤਾਨੀਆਂ ਨੇ ਕੁਰਬਾਨੀਆਂ ਦਿੱਤੀਆਂ, ਲੰਬੀਆਂ ਜੇਲਾਂ ਕੱਟੀਆਂ, ਜਲਾਵਤਨੀਆਂ ਦੇ ਸੰਤਾਪ ਸਰੀਰਾਂ ਉੱਤੇ ਹੰਢਾਏ ਸਨ। ਹਿੰਦੁਸਤਾਨ ਦੇਸ਼ ਦੀ ਆਜ਼ਾਦੀ ਦਾ ਹਾਸਲ ਕ੍ਰਾਂਤੀਕਾਰੀਆਂ ਦੇ ਖੂਨ ਤੇ ਮਿੱਝ ਨੂੰ ਕੁਰਬਾਨ ਕਰਕੇ ਮਿਲਿਆ ਹੈ। ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਖੱਖ ਸਾਹਿਬ ਜੀ ਲੋਕਾਂ ਨੇ ਇਸ ਦੇਸ਼ ਲਈ, ਪਰ ਅੱਜ ਕੱਲ ਜੋ ਕੁਛ ਹੋ ਰਿਹਾ ਉਹਦੇ ਵਿੱਚ ਸਭ ਕੁਛ ਆ ਜਿਹੜਾ ਮਿਟਾਉਣ ਤੇ ਜ਼ੋਰ ਲੱਗਿਆ ਹੋਇਆ। ਤੇ ਅੰਗਰੇਜ਼ ਹਕੂਮਤ ਨੂੰ ਦੇਸ਼ ਚੋਂ ਕੱਢ ਕੇ ਮਿਲੀ ਹੋਈ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅਤੇ ਆਜ਼ਾਦੀ ਘੁਲਾਟੀਆਂ ਦੇ ਦ੍ਰਿਸ਼ਟੀਕੋਣ ਦਾ ਦੇਸ਼ ਬਣਾਉਣ ਲਈ ਅੱਜ ਵੀ ਸੰਘਰਸ਼ ਚੱਲ ਰਹੇ ਹਨ, ਜਿਨ੍ਹਾਂ ਦਾ ਹਰ ਅਗਾਂਹ ਵਧੂ ਸੋਚ ਵਾਲੇ ਦੇਸ਼ ਹਿਤੈਸ਼ੀਆਂ ਨੂੰ ਸਮਾਗਮਾਂ ਦਾ ਹਿੱਸਾ ਬਣਨਾ ਚਾਹੀਦਾ ਹੈ। 107 ਸਾਲ ਹੋ ਗਏ ਹਨ ਜਦੋਂ ਅੰਗਰੇਜ ਸਾਮਰਾਜ ਦੀ ਹਕੂਮਤ ਨੇ ਮਾਰਚ 1919 ਨੂੰ ਰੋਜ ਐਕਟ ਨਾਮ ਦਾ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਪਹਿਲਾ ਨਾਂ, ਉਹ ਜਿਹੜਾ ਬੰਦਾ ਸੀ ਗੱਕ ਸਾਹਿਬ ਜੀ, ਉਹਦਾ ਪਹਿਲਾ ਜਿਹੜਾ ਨਾਂ ਸੀਗਾ ਰੱਖਿਆ, ਉਹ ਡਿਫੈਂਸ ਆਫ ਇੰਡੀਆ ਐਕਟ ਨਾਂ ਰੱਖਿਆ ਸੀਗਾ। ਤੇ ਫੇਰ ਇਹ ਗੱਕ ਸਾਹਿਬ ਜੀ ਜਿਹੜਾ ਸੀਗਾ, ਉਹਨੇ ਜਿਹਨੇ ਪ੍ਰਪੋਜ ਕੀਤਾ ਸੀ ਲਾ, ਫੇਰ ਇਹਦਾ ਜਿਹੜਾ ਨਾਂ ਸੀ ਬਦਲ ਕੇ ਉਹਦੇ ਨਾਂ ਦੇ ਉੱਤੇ ਰੱਖ ਦਿੱਤਾ ਸੀਗਾ, ਜਿਹੜਾ ਰੋਲਟ ਉਹਦਾ ਨਾਂ ਸੀ। ਸੋ ਇਹ ਸੀ ਤੇ ਜੋ ਗਦਰੀ ਬਾਬਿਆਂ ਨਾਲ ਸਿੱਝਣ ਲਈ ਗੋਰੀ ਸਰਕਾਰ ਨੇ ਬਣਾਇਆ ਸੀ, ਸਿਡਨੀ ਰੋਲਟ ਉਹ ਬੰਦੇ ਦਾ ਨਾਂ ਸੀ ਜਿਹਦੇ ਨਾਂ ਤੇ ਇਹ ਐਕਟ ਦਾ ਨਾਂ ਰੱਖਿਆ ਗਿਆ। ਬਾਦਸ਼ਾਹ ਦਾ ਸਲਾਹਕਾਰ ਸੀ ਉਹ, ਇੰਗਲੈਂਡ ਦਾ ਜਿਹੜਾ ਬਾਦਸ਼ਾਹ ਸੀ ਉਸ ਵੇਲੇ ਦਾ ਰਾਜਾ ਸੀ ਉਹਦਾ ਉਹ ਸਲਾਹਕਾਰ ਸੀ, ਜਿਸ ਨੇ ਇੰਗਲੈਂਡ ਦੇ ਬਾਦਸ਼ਾਹ ਦੇ ਕਹਿਣ ਤੇ ਸਖ਼ਤ ਕਾਨੂੰਨ ਰੋਲਟ ਐਕਟ ਪਾਸ ਕਰਾਇਆ ਸੀ। ਇਸ ਕਾਨੂੰਨ ਦੀਆਂ ਧਾਰਾਵਾਂ ਗੁਲਾਮੀ ਯੁੱਧ ਦੀ ਡਿਟੋ ਕਾਪੀ ਸੀ। ਬਿਨਾਂ ਵਾਰੰਟ ਕਿਸੇ ਨੂੰ ਵੀ ਚੁੱਕ ਕੇ ਪੁਲਿਸ ਅੰਦਰ ਕਰ ਸਕਦੀ ਸੀ। ਦੋ ਸਾਲ ਕੋਈ ਉਗ ਸੁਗ ਨਹੀਂ, ਮੀਡੀਆ ਵਾਲੇ ਜਾਂ ਪੱਤਰਕਾਰਾਂ ਨੂੰ ਅਣਮਿੱਥੇ ਸਮੇਂ ਲਈ ਬਿਨਾਂ ਕੇਸ ਚਲਾਏ ਹਿਰਾਸਤ ਵਿਚ ਰੱਖਿਆ ਜਾ ਸਕਣਾ। ਨਾ ਦਲੀਲ, ਨਾ ਅਪੀਲ, ਨਾ ਵਕੀਲ। ਦੇਖੋ ਗੱਕ ਸਾਹਿਬ ਜੀ, ਨਾ ਤੁਸੀਂ ਦਲੀਲ ਦੇ ਸਕਦੇ ਸੀ ਆਪਣੇ ਹੱਕ ਦੇ ਵਿਚ, ਨਾ ਤੁਸੀਂ ਅਪੀਲ ਕਰ ਸਕਦੇ ਸੀ, ਨਾ ਤੁਸੀਂ ਵਕੀਲ ਕਰ ਸਕਦੇ ਸੀ। ਆਦਿ ਧਾਰਾ ਰੋਲਟ ਐਕਟ ਦੀਆਂ ਹੀ ਹਨ। ਇਸ ਕਾਲੇ ਕਾਨੂੰਨ ਦੇ ਵਿਰੋਧ ਵਿਚ ਸ੍ਰੀ ਅੰਮ੍ਰਿਤਸਰ ਅਤੇ ਲਾਹੌਰ ਵਿਚ ਮੁਜ਼ਾਹਰੇ ਤੇ ਅੰਦੋਲਨ ਹੋਏ ਸਨ। ਡਾਕਟਰ ਸਤਿਆ ਪਾਲ ਪੰਡਿਤ, ਮਦਨ ਮੋਹਨ ਮਾਲਵੀਆ ਅਤੇ ਡਾਕਟਰ ਸੈਫੂਦੀਨ ਕਿਚਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਣਜਾਣ ਥਾਂ ਤੇ ਰੱਖਿਆ ਗਿਆ ਸੀ। ਅੰਦੋਲਨਕਾਰੀਆਂ ਦੇ ਆਗੂ ਗ੍ਰਿਫ਼ਤਾਰ ਹੋਏ ਸਨ, ਲੋਕਾਂ ਦੇ ਰੋਹ ਨੂੰ ਭਾਂਪਦਿਆਂ ਅਗਵਾਈ ਕਰ ਰਹੇ ਆਗੂਆਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਫੈਸਲਾ ਸ੍ਰੀ ਅੰਮ੍ਰਿਤਸਰ ਵਿਖੇ ਜਲਿਆਂ ਵਾਲੇ ਬਾਗ ਵਿਚ ਕਰਨ ਦਾ ਕੀਤਾ ਗਿਆ ਸੀ। 13 ਅਪ੍ਰੈਲ ਗੁਰੂ ਦੀ ਨਗਰੀ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਨੇ ਹੱਥੇ ਅੰਦੋਲਨਕਾਰੀਆਂ ਉਤੇ ਜ਼ਾਲਮ ਜਨਰਲ ਡਾਇਰ ਵੱਲੋਂ ਬੰਦੂਕਾਂ ਨਾਲ ਗੋਲੀਆਂ ਚਲਾਈਆਂ ਗਈਆਂ। ਅਫੜਾ ਤਫੜੀ ਮਚੀ, ਜਿਸ ਕਰਕੇ ਸੈਂਕੜੇ ਬੇਦੋਸ਼ ਜੁਝਾਰੂਆਂ ਦੇ ਖੂਨ ਨਾਲ ਗੁਰੂ ਨਗਰੀ ਦੀ ਧਰਤੀ ਨੂੰ ਲੱਥਪੱਥ ਕਰ ਦਿੱਤਾ ਗਿਆ। ਅੱਜ ਵੀ ਅੰਗਰੇਜ਼ ਸਾਮਰਾਜ ਦੀ ਦਰਿੰਦਗੀ ਦੇ ਨਿਸ਼ਾਨ ਜਲਿਆਂ ਵਾਲੇ ਬਾਗ ਸ੍ਰੀ ਅੰਮ੍ਰਿਤਸਰ ਵਿਖੇ ਗਵਾਹੀ ਦੇ ਰੂਪ ਵਿਚ ਦੇਖੇ ਜਾ ਸਕਦੇ ਹਨ। ਨੌਜਵਾਨ, ਬਜੁਰਗ ਅਤੇ ਬੀਬੀਆਂ, ਬੱਚੇ ਸ਼ਹੀਦੀਆਂ ਦੇ ਗਏ। ਕਈ ਮਾਵਾਂ ਦੇ ਪੁੱਤਰ, ਧੀਆਂ ਦੇ ਸੁਹਾਗ ਉਜੜ ਗਏ। ਉਸ ਅਣਮਨੁੱਖੀ ਦ੍ਰਿਸ਼ ਨੂੰ ਸੋਚਦਿਆਂ ਅੰਗਰੇਜ਼ ਸਾਮਰਾਜ ਦੇ ਜ਼ੁਲਮ ਦਾ ਅਸਲੀ ਚਿਹਰਾ ਦਿਸਦਾ ਹੈ। ਅੱਜ ਵੀ ਹੱਕ, ਸੱਚ ਤੇ ਇਨਸਾਫ ਦੇ ਪੱਖ ਵਿਚ ਸੰਘਰਸ਼ ਚੱਲ ਰਹੇ ਹਨ। ਹਿੰਦੁਸਤਾਨ ਦੇਸ਼ ਦੀਆਂ ਆਪਣੀਆਂ ਸਰਕਾਰਾਂ ਕਿਰਤੀ ਲੋਕਾਂ ਹੱਕੀ ਮਸਲਿਆਂ ਦੇ ਹੱਲ ਲਈ ਅਸਮਰਥ ਹਨ। ਲੋਕ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦਿਆਂ ਆਪਣੇ ਹੱਕੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹਨ, ਪਰ ਆਜ਼ਾਦੀ ਦੇ ਸ਼ਹੀਦਾਂ ਨੂੰ ਅੱਜ ਦੀਆਂ ਰਾਜਨੀਤਿਕ ਸੱਤਾਧਾਰੀ ਪਾਰਟੀਆਂ ਜਾਣ ਬੁੱਝ ਕੇ ਭੁਲਾਉਣ ਦੀਆਂ ਕੋਸ਼ਿਸ਼ਾਂ ਤੇ ਲੁਕਵੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ। ਸਰਕਾਰਾਂ ਵੱਲੋਂ ਅੱਜ ਵੀ ਕਿਰਤੀ ਵਰਗ ਦੇ ਹੱਕ ਸੱਚ ਨੂੰ ਦਬਾਉਣ ਲਈ UAPA, ਟਾਡਾ, ਨੀਸਾ, ਨਾਸਾ ਆਦਿ ਕਾਲੇ ਕਾਨੂੰਨ ਬਣਾਏ ਜਾਂਦੇ ਹਨ। ਅਗਾਂਹ ਵਧੂ ਸੋਚ ਦੇ ਕਿਰਤੀ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਬੜੀ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਦੇਸ਼ ਕੌਮ ਲਈ ਕੁਰਬਾਨੀ ਦੇ ਗਏ ਸ਼ਹੀਦਾਂ, ਕੁਰਬਾਨੀ ਦੇ ਗਏ ਸ਼ਹੀਦਾਂ ਨੂੰ ਸਮਰਪਿਤ ਛੋਟੇ ਛੋਟੇ ਪ੍ਰੋਗਰਾਮ ਉਲੀਕੇ ਜਾਣ ਤਾਂ ਜੋ ਜਨਤਾ ਨੂੰ ਹੱਕ, ਸੱਚ ਤੇ ਇਨਸਾਫ਼ ਲਈ ਜਾਗਰੂਕ ਕੀਤਾ ਜਾ ਸਕੇ। ਸਮਾਜ ਦੇ ਵੱਲੋਂ ਕੀਤੇ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰਾਉਣਾ ਚਾਹੀਦਾ ਹੈ, ਜੋ ਜ਼ਰੂਰੀ ਹੈ। ਸ਼ਹੀਦਾਂ ਨੂੰ ਨਮਨ ਕਰਦੇ ਹਾਂ ਅਤੇ ਸ਼ਰਧਾਂਜਲੀ ਭੇਟ ਕਰਦੇ ਹਾਂ। ਇਹ ਪੁੰਨੀ ਸਾਹਿਬ ਆਪਣੇ ਬਹੁਤ ਹੀ ਵਧੀਆ ਦੋਸਤ ਜਿਹੜੇ ਹੈਗੇ ਆ ਮੇਰੇ ਵਾਸਤੇ, ਉਹ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਰਹਿੰਦੇ ਆ। ਉਹਨਾਂ ਨੇ ਜਿਹੜਾ ਉਹ ਨਿਊਯਾਰਕ ਦੇ ਵਿਚ ਤੁਹਾਡੇ ਏਰੀਏ ਦੇ ਵਿਚ ਜਿਹੜਾ ਇੰਡੋ ਅਮਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਹੈ ਜਿਹੜੀ, ਉਹਦੇ ਉਹ ਬਾਨੀ ਵੀ ਆ, ਉਹਨਾਂ ਨੇ ਉਹ ਸ਼ੁਰੂ ਵੀ ਕੀਤੀ ਸੀ। ਤੇ ਅਪ੍ਰੈਲ 13, 2026 ਜਿਹੜਾ ਹੈਗਾ ਅੱਜ ਉਹ ਦਿਨ ਹੈਗਾ। ਤੇ ਖਾਕ ਸਾਹਿਬ ਜੀ ਆਪਣੇ ਕੋਲ
0: ਇੱਕ ਟਾਈਮ ਦਿਓ ਜੀ, ਇੱਕ ਕਵਿਤਾ ਮੈਂ ਬੂਟਾ ਗੁਲਾਮੀ ਵਾਲੇ ਨੇ ਸਾਡਾ ਜੀ ਦੋਸਤੋ ਪ੍ਰਵਾਸ ਰੇਡੀਓ ਗਰੁੱਪ ਆ ਉਹਦੇ ਵਿਚ ਬਹੁਤ ਸਾਥੀ ਬਹੁਤ ਜਿਆਦਾ ਭੈਣਾਂ ਵੀਰ ਜੁੜੇ ਹੋਏ ਆ ਬਹੁਤ ਆਪਣਾ ਰੋਜ਼ ਦੇ ਰੋਜ਼ ਪ੍ਰੋਗਰਾਮ ਪੇਸ਼ ਆਪਣੀ ਕਵਿਤਾ ਜਾਂ ਕੋਈ ਅੱਛੇ ਮੈਸੇਜ ਦਿੰਦੇ ਆ ਤੇ ਕਿਸੇ ਨੇ ਵੀ ਜੁੜਨਾ ਹੋਵੇ ਤੇ ਤੁਸੀਂ ਰਿਕੁਐਸਟ ਭੇਜ ਸਕਦੇ ਹੋ ਤੇ ਅਸੀਂ ਤੁਹਾਨੂੰ ਜੋ ਕੋਈ ਹੁੰਦਾ ਨਾ ਕਈਆਂ ਨੂੰ ਲਿਖਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਗਾਉਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਲਿਖਣ ਦਾ ਜਾਂ ਕੋਈ ਲੇਖ ਲਿਖਣ ਦਾ ਬਹੁਤ ਸੋਹਣੇ ਸੋਹਣੇ ਲੇਖ ਆਉਂਦੇ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਤੇ ਮੈਂ ਉਹਨਾਂ ਦੀ ਇੱਕ ਰਚਨਾ ਹੈਗੀ ਆ ਉਹਨਾਂ ਨੇ ਭੇਜੀ ਆ ਉਹ ਆਪਾਂ
2: ਘਰ ਦਾਣੇ ਵੀ ਲਿਆਈ ਨੀ ਵਸਖ ਜੇ ਆ ਜਾਂਦੀ ਗਰਮੀ ਤੇ ਮੁੱਕਦਾ ਸਿਆਲ ਏ ਘਰ ਘਰ ਵਿੱਚ ਦਾਣੇ ਆਉਣੇ ਤੇਰੇ ਨਾਲ ਏ ਖੁਸ਼ੀਆਂ ਦਾ ਫੇਰਾ ਖੁਸ਼ੀਆਂ ਦੇ ਨਾਲ ਫੇਰਾ ਪਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਸਾਡੇ ਘਰ ਆਟੇ ਵਾਲੇ ਪੀਤੇ ਹੋਏ ਖਾਲੀ ਨੀ ਚਾਵਾਂ ਵਾਲੀ ਅੱਗ ਅਸੀਂ ਕਦੇ ਵੀ ਨਾ ਬਾਲੀ ਨੀ ਖੁਸ਼ੀਆਂ ਦਾ ਦੀਵਾ ਤੂੰ ਜਗਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਅਸੀਂ ਵੀ ਅੱਖਾਂ ਵਿਚ ਸੁਪਨੇ ਨੇ ਬੁਣਨੇ ਝਾੜ ਝਾੜ ਡਿੱਗੇ ਜਿਹੜੇ ਸਿੱਟੇ ਅਸੀਂ ਚੁਣਨੇ ਸਭ ਦੇ ਭੜੋਲੇ ਤੂੰ ਪੜਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਵਿਸਾਖ ਦੇ ਮਹੀਨੇ ਚ ਹਨੇਰੀ ਜਾਵੇ ਝੁਲਣਾ ਸਾਨੂੰ ਕਿਤੇ ਪੈ ਜਾਵੇ ਆਟਾ ਲੈਣਾ ਮੁੱਲਣਾ ਐਸੀ ਤੂੰ ਹਨੇਰੀ ਨਾ ਝੁਲਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਗੁਲਾਮੀ ਵਾਲਾ ਆਖੇ ਭਰੀ ਸਭ ਦੇ ਭੜੋਲੇ ਤੂੰ ਰੋਟੀ ਨਾ ਗਰੀਬ ਕੋਲੋਂ ਕਰੀ ਕਿਤੇ ਓਹਲੇ ਤੂੰ ਹਰ ਘਰ ਵਿੱਚ ਕੇ ਪਹੁੰਚਾਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ ਵੀਡੀਓ ਚੰਗੀ ਲੱਗੇ ਕਵਿਤਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ
0: ਬਹੁਤ ਵਧੀਆ ਜੀ ਥੈਂਕ ਯੂ ਬੂਟਾ ਜੀ ਬਹੁਤ ਮਿਹਰਬਾਨੀ ਬੂਟਾ ਸਾਹਿਬ ਸਾਡੇ ਟੀਮ ਦੇ ਮੈਂਬਰ ਵੀ ਹੈ ਹੋ ਸਕਦਾ ਥੋੜੇ ਚਿਰਾਂ ਬਾਅਦ ਤੁਹਾਨੂੰ ਸਾਡੇ ਰੇਡੀਓ ਤੇ ਵੀ ਦਿਖਾਈ ਦਿਆ ਕਰਨਗੇ ਤੇ ਉਹਨਾਂ ਦਾ ਵੀ ਧੰਨਵਾਦ ਤੇ ਚੀਮਾ ਸਾਹਿਬ ਆ ਜਾਓ ਜੀ
1: ਜੀ ਖਾਕ ਸਾਹਿਬ ਜੀ ਇਹਦੇ ਨਾਲ ਜਿਹੜੇ ਦੇਖੋ ਦੇਸ਼ਾਂ ਦੇ ਵਿਚ ਹਮੇਸ਼ਾ ਕ੍ਰਾਂਤੀਆਂ ਆਉਂਦੀਆਂ ਰਹਿੰਦੀਆਂ ਇਸੇ ਤਰ੍ਹਾਂ ਭਾਰਤ ਵਿਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕ੍ਰਾਂਤੀ ਸ਼ੁਰੂ ਕੀਤੀ ਸੀ ਤੇ ਫੇਰ ਉਹ ਕ੍ਰਾਂਤੀ ਜਿਹੜੀ ਆ ਉਹ ਵਿਸਾਖੀ ਵਾਲੇ ਦਿਨ ਹੀ ਅੱਜ ਦੀ ਤਰੀਕ ਨੂੰ 1699 ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਜਿਹੜੀ ਕ੍ਰਾਂਤੀ ਚੱਲ ਰਹੀ ਸੀ ਉਹਨੂੰ ਫੇਰ ਖਾਕ ਸਾਹਿਬ ਜੀ ਸਿਪਾਹੀ ਜਿਹੜੇ ਸੀਗੇ ਉਹਨਾਂ ਦੀ ਲੋੜ ਸੀ ਉਹਨਾਂ ਨੇ ਫੇਰ ਉਹ ਫੌਜ ਖਾਲਸਾ ਫੌਜ ਜਿਹਨੂੰ ਆਪਾਂ ਕਹਿੰਦੇ ਹਾਂ ਤਿਆਰ ਕੀਤੀ ਸੀ ਖਾਕ ਸਾਹਿਬ ਜੀ ਜਿਹਦੇ ਮੁਕਾਬਲੇ ਦੇ ਵਿਚ ਦੁਨੀਆਂ ਦੀ ਹੋਰ ਕੋਈ ਵੀ ਫੌਜ ਨਹੀਂ ਨਜ਼ਰ ਨਹੀਂ ਆ ਰਹੀ ਉਹਨਾਂ ਨੇ ਐਸਾ ਜਿਹੜੀ ਗੁੜਤੀ ਦਿੱਤੀ ਸੀ ਅੰਮ੍ਰਿਤ ਛਕਾ ਕੇ ਤੇ ਉਹਦੇ ਵਿਚ ਫਿਰ ਖਾਕ ਸਾਹਿਬ ਜੀ ਉਸੇ ਗੁੜਤੀ ਦੇ ਜਿਹੜੇ ਪੈਦਾਇਸ਼ ਸੀਗੀ ਹਰੀ ਸਿੰਘ ਨਲੂਏ ਵਰਗੇ ਤੇ ਅਕਾਲੀ ਫੂਲਾ ਸਿੰਘ ਵਰਗੇ ਜਰਨੈਲ ਮਹਾਰਾਜਾ ਰਣਜੀਤ ਸਿੰਘ ਵਰਗੇ ਖਾਕ ਸਾਹਿਬ ਜੀ ਇਹਨਾਂ ਤਲਵਾਰ ਦੇ ਅੱਗੇ ਦੁਨੀਆਂ ਦੀ ਕੋਈ ਹਸਤੀ ਜਿਹੜੀ ਉਹ ਖੜ ਨਹੀਂ ਸੀ ਸਕੀ ਸੋ ਇਹ ਵੀ ਇਸੇ ਵਿਸਾਖੀ ਦੇ ਦਿਨ ਨਾਲ ਹੀ ਜੁੜਦੀ ਜਿਹੜੀ ਕਹਾਣੀ ਹੈਗੀ ਆ ਸਾਡੇ ਗੁਰੂ ਸਾਹਿਬਾਂ ਦੀ ਤੇ ਚਲੋ ਆਪਾਂ ਖਾਕ ਸਾਹਿਬ ਜੀ ਖਬਰਾਂ ਵੱਲ ਨੂੰ ਚੱਲਦੇ ਆ ਤੇ ਅੱਜ ਕੱਲ ਜਿਹੜਾ ਹੋ ਰਿਹਾ ਕੁਛ ਇਹ ਸੰਘਰਸ਼ ਖਾਕ ਸਾਹਿਬ ਜੀ ਚੱਲਦੇ ਰਹਿੰਦੇ ਆ ਤੇ ਇਹ ਕਦੇ ਖਤਮ ਨਹੀਂ ਹੋਣੇ ਜਿੰਨਾ ਚਿਰ ਜਿਹੜੇ ਲੋਕ ਆ ਉਹ ਸਿਆਣੇ ਨਹੀਂ ਹੁੰਦੇ ਸਿਆਣਪ ਦੀ ਲੋੜ ਹੁੰਦੀ ਆ ਚਲਾਕ ਚੁਸਤ ਜਿਹੜੇ ਹੁੰਦੇ ਆ ਉਹ ਫਿਰ ਇਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਦਿੰਦੇ ਤੇ ਅਗਲੀ ਗੱਲਬਾਤ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਅਮਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਨੇ AI ਦੁਆਰਾ ਆਪਣੀ ਇੱਕ ਤਸਵੀਰ ਬਣਾਈ ਜਿਸ ਵਿਚ ਉਸਨੇ ਸਫੇਦ ਚੋਲਾ ਪਹਿਨਿਆ ਹੋਇਆ ਹੈ ਲਾਲ ਰੰਗ ਦੀ ਚਾਦਰ ਦੋਹਾਂ ਮੋਢਿਆਂ ਉਪਰ ਦੀ ਅੱਗੇ ਲਟਕਾਈ ਹੋਈ ਹੈ ਇੱਕ ਹੱਥ ਵਿਚ ਚਾਨਣ ਇੱਕ ਹੱਥ ਵਿਚੋਂ ਚਾਨਣ ਨਿਕਲ ਰਿਹਾ ਤੇ ਮੰਜੇ ਉਪਰ ਪਏ ਇੱਕ ਮਰੀਜ਼ ਪਾਇਆ ਹੋਇਆ ਤੇ ਉਹਦੇ ਖੱਬੇ ਪਾਸੇ ਇੱਕ ਫੌਜੀ ਵੀ ਨਜ਼ਰ ਆ ਰਿਹਾ ਤੇ ਟਰੰਪ ਉਪਰ ਟਿਕੀ ਹੋਈ ਨਜ਼ਰ ਆ ਉਹਦੀ ਤੇ ਫੌਜੀ ਅੱਗੇ ਇੱਕ ਜਵਾਨ ਲੜਕੀ ਨੀਲੇ ਰੰਗ ਦੀ ਡਾਕਟਰਾਂ ਵਾਲੀ ਵਰਦੀ ਪਾਈ ਹੋਈ ਗਲ ਵਿਚ ਸਟੈਥੋਸਕੋਪ ਜਿਹੜਾ ਹੁੰਦਾ ਖਾਕ ਸਾਹਿਬ ਜੀ ਡਾਕਟਰਾਂ ਨੇ ਤੁਹਾਨੂੰ ਪਤਾ ਪਾਇਆ ਨਾ ਉਹ ਹਾਰਟ ਬੀਟ ਜਾਂਦੂ ਕਿਸੇ ਦੇਖਣ ਵਾਸਤੇ ਉਹ ਵੀ ਉਹਦੇ ਪਾਇਆ ਉਹ ਤੇ ਉਹਦੀ ਨਜ਼ਰ ਵੀ ਟਰੰਪ ਉਪਰ ਟਿਕੀ ਹੋਈ ਆ ਤੇ ਸੱਜੇ ਪਾਸੇ ਇੱਕ ਚਿੱਟੀ ਦਾੜੀ ਵਾਲਾ ਅੱਧ ਖੜ ਗੋਰੇ ਰੰਗ ਦਾ ਬੰਦਾ ਅਤੇ ਉਸ ਅੱਗੇ ਇੱਕ ਨੌਜਵਾਨ ਮੁਟਿਆਰ ਦੋਨੋਂ ਹੱਥ ਜੋੜੀ ਖੜੀ ਹੈ ਟਰੰਪ ਸਾਹਿਬ ਮੰਜੇ ਤੇ ਪਏ ਮਰੀਜ਼ ਦੇ ਮੱਥੇ ਉਪਰ ਆਪਣਾ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦੇ ਰਹੇ ਹਨ ਜਿੱਦਾਂ ਕਿਤੇ ਟਰੰਪ ਸਾਹਿਬ ਦੇ ਹੱਥ ਨਾਲ ਉਸ ਮਰੀਜ਼ ਨੇ ਉੱਠ ਕੇ ਖੜਾ ਹੋ ਜਾਣਾ ਹੋਵੇ ਟਰੰਪ ਦੇ ਪਿਛਲੇ ਪਾਸੇ ਖੱਬੀ ਦਿੱਤਾ ਤਿੰਨ ਫਾਈਟਰ ਜੈਟ ਹਨ ਓਹਦੇ ਉਪਰ ਇਕ ਅਮਰੀਕਾ ਦਾ ਜਿਹੜਾ ਉਹ ਈਗਲ ਆ ਖਾਕ ਸਾਹਿਬ ਜੀ ਗੋਲਡਨ ਈਗਲ ਜਿਹਨੂੰ ਕਹਿੰਦੇ ਆ ਉਹ ਉੱਡ ਰਿਹਾ ਜਹਾਜ਼ਾਂ ਦੇ ਉਪਰਲੇ ਪਾਸੇ ਤੇ ਦੂਸਰੇ ਪਾਸੇ ਅਮਰੀਕਾ ਇਕ ਝੰਡਾ ਜਿਹੜਾ ਹੈਗਾ ਓਹਦੇ ਵਿਚ ਨੀਲੀਆਂ ਚਿੱਟੀਆਂ ਧਾਰੀਆਂ ਪੱਟੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਆ ਤੇ ਉਪਰ ਇਕ ਚੌਰਸ ਨੀਲੇ ਰੰਗ ਦੇ ਵਿਚ ਤਾਰੇ ਹਨ ਅਤੇ ਇਕ ਅਮਰੀਕਨ ਈਗਲ ਵੀ ਪਿੱਛੇ ਹੈ ਪਿੱਛੇ ਕੁਝ ਫੌਜੀ ਵੀ ਹਨ ਸੋ ਇਸ ਸਾਰੇ ਡਰਾਮੇ ਵਿਚ ਟਰੰਪ ਸਾਹਿਬ ਆਪਣੇ ਆਪ ਨੂੰ ਜੀਜਸ ਕ੍ਰਾਈਸਟ ਵਰਗਾ ਦਿਖਾ ਰਿਹਾ ਇਸ ਡਰਾਮੇ ਨੇ ਲੋਕਾਂ ਨੂੰ ਟਰੰਪ ਖਿਲਾਫ ਭੜਕਾ ਦਿੱਤਾ ਅਤੇ ਟਰੰਪ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਟਰੰਪ ਸਾਹਿਬ ਨੇ ਆਪਣੀ ਪੋਸਟ ਟਰੁੱਥ ਸੋਸ਼ਲ ਉਪਰੋਂ ਉਤਾਰ ਦਿੱਤੀ ਹੈ ਇੱਥੇ ਬਸ ਨਹੀਂ ਟਰੰਪ ਨੇ ਇਟਲੀ ਵਿਚਲੇ ਵੈਟੀਕਨ ਸਿਟੀ ਦੇ ਪੋਪ ਨਾਲ ਵੀ ਕਸਮਕਸੀ ਕੀਤੀ ਹੈ ਵੈਟੀਕਨ ਸਿਟੀ ਵਿਚ ਮੌਜੂਦਾ ਪੋਪ ਪਹਿਲਾ ਪੋਪ ਹੈ ਅਸਲ ਵਿਚ ਅਮਰੀਕਨ ਇਹ ਖਾਲਸਾ ਵੀ ਹੈਗਾ ਅਮਰੀਕਾ ਦੀ ਇਹਨਾਂ ਦਾ ਬਰਥ ਇੱਥੇ ਦਾ ਆ ਤੇ ਇੱਥੋਂ ਪੜ੍ਹੇ ਲਿਖੇ ਆ ਤੇ ਅਮਰੀਕਾ ਵਿਚ ਇਹ ਜਨਮ ਹੋਇਆ ਤੇ ਐਜੂਕੇਸ਼ਨ ਵੀ ਇੱਥੋਂ ਹੀ ਲਈ ਅਮਰੀਕਾ ਵਿਚੋਂ ਹੀ ਤੇ ਫੇਰ ਉਹ ਅਰਜਨਟਾਈਨਾ ਜਾ ਕੇ ਰਹਿਣ ਲੱਗ ਪਏ ਸੀਗੇ ਤੇ ਫੇਰ ਉਹਨਾਂ ਨੂੰ ਜਦੋਂ ਪਿਛਲੇ ਪੋਪ ਜਿਹੜੇ ਸੀਗੇ ਉਹ ਇਸ ਦੁਨੀਆਂ ਤੋਂ ਗਏ ਤੇ ਉਹ ਫੇਰ ਇਹਨਾਂ ਦੀ ਜਿਹੜੀ ਉਹਨਾਂ ਨੇ ਇਹਨਾਂ ਨੂੰ ਬਣਾਇਆ ਪੋਪ ਦੀ ਚੁਣੌਤੀ ਜਿਹੜੀ ਉਹ ਕੀਤੀ ਗਈ ਸੀ ਤੇ ਉਹਨਾਂ ਦੇ ਨਾਲ ਵੀ ਟਰੰਪ ਸਾਹਿਬ ਪਤਾ ਨੀ ਖਾਕ ਸਾਹਿਬ ਜੀ ਇਹਨਾਂ ਦਾ ਕੁਛ ਮੈਨੂੰ ਲੱਗਦਾ ਬੁਢੇਪੇ ਚ ਜਿਆਦਾ ਚਲ ਗਏ ਤੇ ਇਹਨਾਂ ਨੂੰ ਸਮਝ ਨੀ ਲੱਗ ਗਈ ਵੀ ਮੈਂ ਕਹਿਣਾ ਕੀ ਆ ਤੇ ਕਿਹਨੂੰ ਕਹਿਣਾ ਤੇ ਉਹਦੇ ਨਾਲ ਖਾਕ ਸਾਹਿਬ ਜੀ ਹੁਣ ਜਿਹੜੀ ਆ ਅਮਰੀਕਾ ਦੀ ਪਬਲਿਕ ਵੀ ਆ ਜਿਹੜੀ ਤੇ ਦੂਸਰੀ ਪਬਲਿਕ ਵੀ ਆ ਜਿਹੜੀ ਉਹ ਟਰੰਪ ਦੇ ਵਿਰੁੱਧ ਪਤਾ ਨੀ ਕਿਉਂ ਇਹ ਖਾਕ ਸਾਹਿਬ ਜੀ ਜਾਣ ਬੁੱਝ ਕੇ ਹਰੇਕ ਨੂੰ ਆਪਣੇ ਵਿਰੁੱਧ ਕਰਨਾ ਚੰਗੀ ਗੱਲ ਨੀ ਹੁੰਦੀ ਖਾਸ ਤੌਰ
0: ਜਿੰਨੇ ਵੀ ਪ੍ਰੈਜ਼ੀਡੈਂਟ ਅਮਰੀਕਾ ਚ ਹੋਏ ਆ ਆਏ ਆ ਪਿੱਛੋਂ ਵੀ ਉਹ ਕਦੀ ਵੀ ਜਿਆਦਾ ਨਿਊਜ਼ ਦੇ ਵਿਚ ਸਾਹਮਣੇ ਨਹੀਂ ਸੀ ਆਉਂਦੇ
1: ਬਿਲਕੁਲ
0: ਆਪਣੇ ਕੰਮ ਨੂੰ ਕੰਮ ਰੱਖਦੇ ਸੀ ਕਦੀ ਹੋਇਆ ਕੋਈ ਬਹੁਤ ਵੱਡਾ ਮਸਲਾ ਹੋਇਆ ਜਾਂ ਕੋਈ ਬਾਹਰਲੀ ਕੰਟਰੀ ਚੋਂ ਕੋਈ ਪ੍ਰਧਾਨ ਮੰਤਰੀ ਜਾਂ ਕੋਈ ਪ੍ਰੈਜ਼ੀਡੈਂਟ ਆਇਆ ਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿਚ ਬਸ ਇੰਨਾ ਕੁ ਦਿਖਾਉਂਦੇ ਹੁੰਦੇ ਸੀ
1: ਬਿਲਕੁਲ
0: ਗੱਲਾਂ ਹੁੰਦੀਆਂ ਟਰੰਪ ਸਾਹਿਬ ਦਾ ਇੱਕ ਕੰਮ ਨਿਰਾਲਾ ਹੀ ਆ ਜੀ ਦੁਨੀਆ ਤੋਂ
1: ਨਿਰਾਲਾ ਹੀ ਆ ਬਿਲਕੁਲ ਬਿਲਕੁਲ ਨਿਰਾਲਾ ਹੀ ਆ ਹਰੇਕ ਨੂੰ ਆਦਤ ਬਣ ਚੁੱਕੀ ਆ ਖਾਕ ਸਾਹਿਬ ਉਹਨਾਂ ਦੀ ਬਾਅਦ ਉਹਨਾਂ ਨੇ ਜਦੋਂ ਤੋਂ ਉਹ ਜੰਮੇ ਪਲੇ ਆ ਉਹ ਤੁਹਾਨੂੰ ਪਤਾ ਇੱਕ ਉਹ ਨਾ ਖਾਕ ਸਾਹਿਬ ਜੀ ਉਹਨੂੰ ਕਹਿੰਦੇ ਆ ਬੋਨਸ ਪਰ ਉਹਨੂੰ ਕਹਿੰਦੇ ਆ ਬੋਨਸ ਪਰ ਕਹਿੰਦੇ ਉਹਨੂੰ ਉਹ ਕਈ ਵਾਰੀ ਕੀ ਹੁੰਦਾ ਨਾ ਆਪਣੇ ਇੰਡੀਆ ਚ ਤਾਂ ਉਹ ਆਮ ਹੀ ਹੋ ਜਾਂਦਾ ਸੀ ਜਦੋਂ ਕੋਠਿਆਂ ਕਾਠਿਆਂ ਤੇ ਚੜ ਕੇ ਛਾਲਾਂ ਛੁਲਾਂ ਮਾਰਦੇ ਸੀ ਨਾ ਉਹ ਥੱਲੇ ਕਈ ਵਾਰੀ ਪੱਕੀ ਮਿੱਟੀ ਹੁੰਦੀ ਸੀ ਉਹ ਮੀਂਹ ਪੈ ਕੇ ਸਖ਼ਤ ਹੋਈ ਤੇ ਉਹ ਜਿਹੜੀ ਅੱਡੀ ਹੁੰਦੀ ਨਾ ਅੱਡੀ ਦੇ ਥੱਲੇ ਉਹ ਮਾਸ ਫਟ ਜਾਂਦਾ ਹੁੰਦਾ ਕਿਉਂਕਿ ਜਿਹੜੀ ਅੱਡੀ ਦੇ ਥੱਲੇ ਹੱਡੀ ਹੁੰਦੀ ਨਾ ਹੱਡੀ ਉੱਤੋਂ ਛੋੜਨਾ ਛਾਰ ਮਾਰੀ ਹੁੰਦੀ ਉਹ ਹੱਡੀ ਉਹ ਮਾਸ ਦੇ ਵਿੱਚ ਚੁੱਭ ਜਾਂਦੀ ਆ ਉਹਨੂੰ ਬੋਨਸ ਪਰ ਕਹਿ ਦਿੰਦੇ ਉਹ ਛੇਤੀ ਕਿਤੇ ਹਟਦਾ ਨੀ ਹੁੰਦਾ ਕਿਉਂਕਿ ਉਹ ਅੱਡੀ ਥੱਲੇ ਲੱਗਣੀ ਆ ਉਹਨੇ ਫੇਰ ਜ਼ਖਮ ਕਰ ਦੇਣਾ ਸੋ ਟਰੰਪ ਸਾਹਿਬ ਨੂੰ ਜਦੋਂ ਆਪ ਨਾ ਇਹਨੇ ਜਾਣਾ ਸੀ ਫੌਜ ਦੇ ਵਿੱਚ ਜਦੋਂ ਇਹਦੀ ਵਾਰੀ ਆਈ ਸੀ ਤੇ ਉਹ ਇਹਨੇ ਇਹੀ ਬਹਾਨਾ ਮਾਰਿਆ ਸੀ ਮੇਰੇ ਕਹਿੰਦਾ ਬੋਨਸ ਮਾਰਿਆ ਮੈਂ ਨੀ ਜਾ ਕੇ ਲੜ ਸਕਦਾ ਸੋ ਇਹ ਪਹਿਲਾਂ ਤੋਂ ਜਿਹੜੀ ਆ ਇਹਦੀ ਨੀਤੀ ਕੁਛ ਏਦਾਂ ਦੀ ਹੈਗੀ ਆ ਚਲਾਕੀ ਚੁਸਤੀ ਵਾਲੀ ਪਰ ਇਹ ਜਿਹੜੀ ਆ ਲੌਂਗ ਟਰਮ ਦੇ ਵਿੱਚ ਠੀਕ ਨਹੀਂ ਹੁੰਦੀ ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਇਹ ਆ ਕਿ ਯੂਰੋਪੀਅਨ ਜਿਹੜੀ ਹੈਗੀ ਆ ਉਹ ਈਯੂ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇਸ਼ਾਂ ਦੇ ਵਿੱਚੋਂ ਖਾਕ ਸਾਹਿਬ ਜੀ ਇੱਕ ਦੇਸ਼ ਹੰਗਰੀ ਆ ਤੇ ਪਿਛਲੇ 16 ਕੁ ਸਾਲਾਂ ਤੋਂ ਉਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹ ਬਣਦੇ ਆ ਰਹੇ ਆ ਤੇ ਜਿਨ੍ਹਾਂ ਦਾ ਨਾਂ ਹੈਗਾ ਵਿਕਟਰ ਓਰਬਾਨ ਤੇ ਉਹਨਾਂ ਨੂੰ ਖਾਕ ਸਾਹਿਬ ਜੀ ਇਸ ਵੇਲੇ ਇਸ ਵਾਰੀ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਉਥੇ ਦੀ ਜਿਹੜੀ ਆ ਹਾਲਾਤ ਖਰਾਬ ਆ ਤੇ ਉਹ ਹਮੇਸ਼ਾ ਵਾਸਤੇ ਰੂਸ ਵੱਲ ਜਿਹੜਾ ਉਹ ਝੁਕਾ ਉਹਨਾਂ ਦਾ ਸੀਗਾ ਤੇ ਇਹੀ ਕਾਰਨ ਸ਼ਾਇਦ ਹੋਵੇ ਉਹਨਾਂ ਦੀ ਹਾਰ ਦਾ ਵੀ ਪਰ ਉਹ ਪਰਜਾ ਜਿਹੜੀ ਖਾਕ ਸਾਹਿਬ ਜੀ ਉਹ ਫਿਰ ਦੇਖਦੀ ਨੀ ਹੁੰਦੀ ਉਹ ਇੱਕ ਪਾਸੇ ਨੂੰ ਤੁਰਨ ਲੱਗੀ ਤੇ ਫੇਰ ਵੈਸੇ ਵੀ 16 ਸਾਲ ਜਿਹਨੇ ਰਾਜ ਕੀਤਾ ਖਾਕ ਸਾਹਿਬ ਜੀ ਉਹ ਕੋਈ ਨਾ ਕੋਈ ਤਾਂ ਹਾਂਜੀ ਰਿਜ਼ਲਟ ਆ ਗਿਆ ਬਿਲਕੁਲ ਤੇ ਉਹ ਹੁਣ ਜਿਹੜਾ ਸੀ ਓਰਬਾਨ ਜਿਹੜੇ ਪਿਛਲੇ 16 ਸਾਲਾਂ ਤੋਂ ਰਾਜ ਕਰ ਰਹੇ ਸੀ ਉਹਨਾਂ ਨੂੰ ਹਾਰ ਮੰਨਣੀ ਪਈ ਤੇ ਜਿਹੜੇ ਝੁਕਾ ਹੁਣ ਜਿਹੜਾ ਸ਼ਾਇਦ ਉਹ ਬਦਲਣ ਦੀ ਹੁਣ ਖਾਕ ਸਾਹਿਬ ਜੀ ਇੱਥੇ ਇਹ ਵੀ ਗੱਲ ਆ ਕਿ ਉਹ ਜਿੱਦਣ ਇਲੈਕਸ਼ਨ ਹੋਈ ਆ ਫਰਾਈਡੇ ਨੂੰ ਉਸ ਤੋਂ ਮੇਰਾ ਖਿਆਲ ਇੱਕ ਜਾਂ ਦੋ ਦਿਨ ਪਹਿਲਾਂ ਉੱਥੇ ਆਪਣੇ ਵਾਈਸ ਪ੍ਰੈਜੀਡੈਂਟ ਵੈਂਸ ਵੀ ਜਾ ਕੇ ਆਏ ਆ ਸੋ ਇਹਨਾਂ ਨੇ ਵੀ ਕੋਈ ਗੰਢ ਤੁੱਪ ਸ਼ਾਇਦ ਕੀਤਾ ਹੋਣਾ ਆ ਵਿਰੋਧੀ ਪਾਰਟੀ ਦੇ ਨਾਲ ਤੇ ਜਿਹਦੇ ਕਾਰਨ ਇਹ ਹੋਇਆ ਤੇ ਉੱਥੇ ਵੀ ਸ਼ਾਇਦ ਹੁਣ ਅੱਗੇ ਜਿਹੜਾ ਉਹ ਯੂਕਰੇਨ ਦਾ ਮਸਲਾ ਤਾਂ ਅਜੇ ਨਿਬੜਿਆ ਨੀ ਤੇ ਹੋ ਸਕਦਾ ਇੱਥੇ ਹੰਗਰੀ ਵਿਚ ਵੀ ਮੁੜ ਕੇ ਫੇਰ ਉਹ ਜਿਹੜਾ ਉਸ ਤਰ੍ਹਾਂ ਦਾ ਯੂਕਰੇਨ ਵਰਗਾ ਮਸਲਾ ਜਿਹੜਾ ਉਹ ਹੋ ਜਾਵੇ ਤੇ ਪਰ ਆਪਾਂ ਤਾਂ ਰੱਬ ਕੋਲੋਂ ਪਰਮਾਤਮਾ ਕੋਲੋਂ ਦੁਆ ਮੰਗਦੇ ਹਾਂ ਵੀ ਸੁੱਖ ਸ਼ਾਂਤੀ ਸਾਰੀ ਦੁਨੀਆਂ ਦੇ ਵਿਚ ਰਵੇ। ਤੇ ਇਹ ਖੱਕ ਸਾਹਿਬ ਜੀ ਅਸਲ ਦੇ ਵਿਚ ਜਿਹੜੇ ਇਹ ਨਵੇਂ ਪ੍ਰੈਜੀਡੈਂਟ ਬਣੇ ਆ ਇਹ ਪ੍ਰਾਈਮ ਮਿਨਿਸਟਰ ਸੋਰੀ ਚੁਣੇ ਗਏ ਆ ਇਹ ਪਹਿਲਾਂ ਵਿਕਟਰ ਓਰਬਨ ਜਿਹੜੇ ਪਹਿਲਾਂ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਦਾ ਹੀ ਇਹ ਬਹੁਤ ਵੱਡਾ ਉਪਾਸ਼ਕ ਸੀ ਉਹਨਾਂ ਦੇ ਨਾਲ ਸੀ ਉਹਨਾਂ ਦੇ ਹੱਕ ਦੀਆਂ ਗੱਲਾਂ ਵੀ ਕਰਦਾ ਸੀਗਾ ਤੇ ਉਹਦੇ ਨਾਲ ਜੁੜਿਆ ਹੋਇਆ ਸੀਗਾ ਤੇ ਫੇਰ 2024 ਵਿਚ ਇਹ ਖੱਕ ਸਾਹਿਬ ਜੀ ਉਹਦੀ ਪਾਰਟੀ ਚੋਂ ਨਿਕਲ ਕੇ ਆ ਗਿਆ ਤੇ ਉਹਦੇ ਨਾਲ ਨਾਤਾ ਤੋੜ ਲਿਆ ਤੇ ਨਾਤਾ ਤੋੜ ਕੇ ਫੇਰ ਹੁਣ ਉਹਦੇ ਖਿਲਾਫ ਵੋਟਾਂ ਦੇ ਵਿਚ ਖੜਾ ਹੋਇਆ ਤੇ ਫੇਰ ਇਹ ਜਿਹੜਾ ਇਲੈਕਸ਼ਨ ਖੱਕ ਸਾਹਿਬ ਜੀ ਜਿੱਤ ਗਿਆ ਤੇ ਉਹਦੀ ਜਗ੍ਹਾ ਫੇਰ ਇਹਨੇ ਲੈ ਲਈ ਆ ਤੇ ਇਹ ਖੱਕ ਸਾਹਿਬ ਜੀ 1990 ਤੋਂ ਕਹਿੰਦੇ ਆ ਵੀ ਕੌਮਨਿਜ਼ਮ ਦੇ ਜਿਹੜਾ ਢਾਂਚਾ ਜਦੋਂ ਢਹਿ ਢੇਰੀ ਹੋਇਆ ਸੀਗਾ ਉਹ ਸਾਰੇ ਦੇਸ਼ ਜਿਹੜੇ ਸੀ ਉਹ ਟੁੱਟ ਗਏ ਸੀ ਵੱਖਰੇ ਵੱਖਰੇ ਹੋ ਗਏ ਸੀ ਇਸ ਵਾਰੀ ਕਹਿੰਦੇ ਆ ਪਹਿਲੀ ਵਾਰ ਇੰਨੇ ਲੋਕਾਂ ਦੀ ਰਾਜਨੀਤੀ ਦੇ ਖਿਲਾਫ ਜਿਹੜੇ ਉਹ ਖੜੇ ਹੋਏ ਆ ਉਦੋਂ ਦੀ ਗਵਰਨਮੈਂਟ ਵਿਚ ਕਹਿੰਦੇ ਆ ਵੀ ਵੱਡੇ ਪੈਮਾਨੇ ਦੀ ਵੱਡੀ ਖੋਰੀ ਜਿਹੜੀ ਇੱਥੇ ਖੱਕ ਸਾਹਿਬ ਜੀ ਸ਼ੁਰੂ ਹੋ ਗਈ ਸੀਗੀ ਜੇ ਇਹ ਵੀ ਕਾਰਨ ਹੋ ਸਕਦਾ ਆ ਤੇ ਨਵਾਂ ਚੁਣਿਆ ਨੇਤਾ ਜਿਹੜਾ ਇਹ ਸੈਂਟਰ ਰਾਈਟ ਪਾਰਟੀ ਦਾ ਜਿਹੜਾ ਇਹਨੂੰ ਮੰਨਿਆ ਜਾਂਦਾ ਆ ਤੇ ਇਹ ਸੀਗੀ ਕਹਾਣੀ ਖੱਕ ਸਾਹਿਬ ਜੀ ਉਥੋਂ ਦੀ ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਚਲੋ ਕਹਿ ਤਾਂ ਦਿੰਦੇ ਆ ਪਰ ਇਹਦੇ ਵਿਚ ਖੱਕ ਸਾਹਿਬ ਜੀ ਇਹ ਵੀ ਹੋ ਸਕਦਾ ਜਿਹੜਾ ਇਹ ਬੰਦਾ ਹੁਣ ਨਵਾਂ ਪ੍ਰਾਈਮ ਮਿਨਿਸਟਰ ਉਥੋਂ ਦਾ ਬਣਿਆ ਆ ਉਹਦੀ ਪਾਰਟੀ ਦਾ ਵੀ ਹੋ ਸਕਦਾ ਉਹਨੇ ਹੀ ਇਹਨੂੰ ਤਿਆਰ ਜਿੱਦਾਂ ਰੂਸ ਦੇ ਵਿਚ ਪੁਟਿਨ ਨੂੰ ਵੀ ਤਿਆਰ ਕੀਤਾ ਗਿਆ ਸੀਗਾ ਨਾ ਪਹਿਲਾਂ ਜਿਹੜਾ ਹਾਂਜੀ ਹੋ ਸਕਦਾ ਇਹਨੇ ਵੀ ਉਹਦੀ ਪਾਰਟੀ ਦਾ ਉਸੇ ਸੋਚ ਵਾਲਾ ਬੰਦਾ ਹੋਵੇ ਪਰ ਉਹਨੇ ਇਹਨੇ ਫਿਰ ਮਤਲਬ ਆਪਸ ਵਿਚ ਦੋਨਾਂ ਨੇ ਗੱਲ ਕਰ ਲੈਣੀ ਹੋਣੀ ਆ ਕਿ ਮੈਂ ਤੈਨੂੰ ਮੋਹਰੇ ਲਿਆਊਂਗਾ ਇਹ ਵੀ ਹੋ ਸਕਦਾ ਪਰ ਅਜੇ ਤਿਕਰ ਉਹ ਗੱਲ ਬਾਹਰ ਨਹੀਂ ਆਈ ਇਹ ਆਪਣਾ ਇੱਕ ਅੰਦਾਜ਼ਾ ਆਪਾਂ ਲਾ ਰਹੇ ਹਾਂ ਕਿ ਏਦਾਂ ਦੀਆਂ ਗੱਲਾਂ ਬਾਤਾਂ ਵੀ ਰਾਜਨੀਤੀ ਜਿਹੜੀ ਹੁੰਦੀ ਆ ਬਹੁਤ ਕੁਛ ਹੁੰਦਾ ਬਸ ਬਸ ਬਸ ਬਹੁਤ ਕੁਛ ਹੁੰਦਾ ਹਾਂਜੀ ਹਾਂਜੀ ਸੋ ਇਹ ਆਪਾਂ ਆਪਣਾ ਕਮੈਂਟ ਹੈ ਕਿਹਦੇ ਉੱਤੇ ਤੇ ਅਗਲੀ ਖਬਰ ਖੱਕ ਸਾਹਿਬ ਦੀ ਹੈਗੀ ਆ ਜਿਹੜੀ ਉਹ ਸ਼ਾਂਤ ਮਹਾਂਸਾਗਰ ਜਿਹਨੂੰ ਪੈਸੀਫਿਕ ਓਸ਼ਨ ਅੰਗਰੇਜ਼ੀ ਦੇ ਵਿਚ ਕਹਿ ਦਿੰਦੇ ਆ ਖੱਕ ਸਾਹਿਬ ਜੀ ਇਹਦੇ ਵਿਚ ਬਹੁਤ ਵੱਡਾ ਖੂਨ ਦਾ ਤੂਫਾਨ ਜਿਹੜਾ ਉਹ ਆ ਰਿਹਾ ਹੈ ਤੇ ਅਮਰੀਕਾ ਦੇ ਉਹ ਛੋਟੇ ਛੋਟੇ ਟਾਪੂ ਆ ਨਾ ਇੱਥੇ ਸਮੁੰਦਰ ਦੇ ਵਿਚ ਬਹੁਤ ਸਾਰੇ ਕਾਫੀ ਹੈਗੇ ਆ ਉਹਨਾਂ ਦੇ ਨਾਮ ਮਾਰੀਆਨਾ ਵਗੈਰਾ ਟਾਪੂ ਆ ਜਿਹੜੇ ਉਹਨਾਂ ਦੇ ਹੈਗੇ ਆ ਤੇ ਹਵਾਈ ਵਗੈਰਾ ਉਹਨਾਂ ਦੇ ਵਿਚ ਆ ਤੇ ਹੋਰ ਛੋਟੇ ਛੋਟੇ ਟਾਪੂ ਹੈਗੇ ਆ ਤੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਖਤਰਨਾਕ ਹਨੇਰੀਆਂ ਤੇ ਬਹੁਤ ਭਾਰਾ ਮੀਂਹ ਤੇ ਹੜ੍ਹ ਆਉਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ ਤੇ ਵੈਦਰ ਰਿਪੋਰਟ ਅਨੁਸਾਰ ਇਹਨਾਂ ਟਾਪੂਆਂ ਉਪਰ ਬਿਜਲੀ ਦੀਆਂ ਸੇਵਾਵਾਂ ਕਹਿੰਦੇ ਲੰਮੇ ਸਮੇਂ ਲਈ ਬੰਦ ਰਹਿ ਸਕਣ ਦੀ ਸੰਭਾਵਨਾ ਵੀ ਹੈਗੀ ਆ ਤੇ ਇਹਦੇ ਨਾਲ ਕਹਿੰਦੇ ਆ US ਟੈਰੀਟਰੀ ਗੁਆਮ ਆ ਜਿਹੜੀ ਖੱਕ ਸਾਹਿਬ ਜੀ ਗੁਆਮ ਆਪਣੇ ਲੋਕ ਇੱਥੋਂ ਬਹੁਤ ਸਾਰੇ ਸਟੂਡੈਂਟ ਉੱਥੇ ਪੜ੍ਹਨ ਵੀ ਜਾਂਦੇ ਆ ਤੇ ਜਿੱਥੇ ਅਮਰੀਕਨ ਫੌਜ ਦਾ ਉੱਥੇ ਖੱਕ ਸਾਹਿਬ ਜੀ ਵੱਡਾ ਸਾਰਾ ਅੱਡਾ ਵੀ ਆ ਜਿਹਨੂੰ ਬੇਸ ਆਪਾਂ ਕਹਿ ਦਿੰਦੇ ਹਾਂ ਮਿਲਟਰੀ ਦਾ ਬੇਸ ਹੈ ਅਮਰੀਕਾ ਦਾ ਤੇ ਇਹਦੀ ਬਸੋਂ ਖੱਕ ਸਾਹਿਬ ਜੀ ਕੋਈ 1,70,000 ਹੈਗੀ ਆ ਤੇ ਜਿਹਦੇ ਵਿਚੋਂ ਮੀਂਹ ਅਤੇ ਹਨੇਰੀ ਨਾਲ ਵੱਡੇ ਪੈਮਾਨੇ ਤੇ ਨੁਕਸਾਨ ਪਹੁੰਚਣ ਦੀਆਂ ਚੇਤਾਵਨੀਆਂ ਜਿਹੜੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਵੀ ਭਾਈ ਡਰ ਜਾਓ ਇੱਕ ਥਾਂ ਆਪਣਾ ਧਿਆਨ ਰੱਖਿਓ ਤਾਂ ਕਿ ਇਹ ਤੂਫਾਨ ਆ ਜਿਹੜਾ ਇਹ ਲੰਘ ਜਾਵੇ ਉੱਪਰ ਦੀ ਤੁਹਾਡੇ ਤੇ ਇਹ ਤੂਫਾਨ ਇਸ ਸਾਲ ਦੇ ਸਭ ਤੋਂ ਵੱਡੇ ਤੇ ਖਤਰਨਾਕ ਦੱਸਿਆ ਜਾ ਰਿਹਾ ਇਹਨੂੰ ਖੱਕ ਸਾਹਿਬ ਜੀ ਜਿਹਦੇ ਵਿਚ ਹਵਾ ਦੀ ਰਫ਼ਤਾਰ ਖੱਕ ਸਾਹਿਬ ਜੀ ਆ ਗੱਲ ਜਿਹੜੀ ਧਿਆਨ ਨਾਲ ਥੋੜਾ ਜਿਹਾ ਨੰਬਰ ਇਹ ਸੁਣਨੇ ਵਾਲਾ ਆ 173 ਮੀਲ 173 ਮੀਲ ਜਿਹਦੇ 278 ਕਿਲੋਮੀਟਰ ਬਣਦੇ ਆ ਖੱਕ ਸਾਹਿਬ ਜੀ ਇੰਨੀ ਇਥੋਂ ਤੀਕਰ ਹਵਾ ਦੀ ਜਿਹੜੀ ਹਨੇਰੀ ਦੀ ਰਫ਼ਤਾਰ ਆ ਉਹ ਹੋ ਸਕਣ ਦੀ ਸੰਭਾਵਨਾ ਹੈਗੀ ਆ ਤੇ ਇੰਨੀ ਹਨੇਰੀ ਦੇ ਵਿਚ ਹੁਣ ਤੁਸੀਂ ਦੇਖ ਲਓ ਭਾਈ ਹਾਲ ਕੀ ਹੁੰਦਾ ਹੁਣ ਤੇ ਇਹਦੇ ਨਾਲ ਉਹਦੇ ਜਿਹੜੇ ਉਹ ਕਿੰਨੇ ਟਾਪੂਆਂ ਦਾ ਗਰੁੱਪ ਆ ਖੱਕ ਸਾਹਿਬ ਜੀ ਇਹਦੇ ਵਿਚ ਇੱਕ ਸਾਈਪੈਨ ਨਾਂ ਦਾ ਟਾਪੂ ਵੀ ਆ ਜਿਹੜਾ ਇਹਦੇ ਵਿਚ ਵੀ ਕਾਫੀ ਵੱਡਾ ਖਤਰਾ ਕਹਿੰਦੇ ਦੱਸਿਆ ਗਿਆ ਆ ਤੇ ਇੱਥੇ ਖੱਕ ਸਾਹਿਬ ਜੀ ਇਹ ਜਿਹੜਾ ਟਾਪੂ ਆ ਇਹਦੀ ਇੱਕ ਹੋਰ ਮਹੱਤਤਾ ਇਹ ਆ ਕਿ ਇੱਥੇ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ ਜਪਾਨੀ ਤੇ ਅਮਰੀਕਨ ਦੋਨਾਂ ਨੂੰ ਰਲਾ ਕੇ ਦੋਨਾਂ ਫੌਜਾਂ ਦਾ 50,000 ਕੋਈ ਜਿਹੜਾ ਫੌਜੀ ਇੱਥੇ ਖੱਕ ਸਾਹਿਬ ਜੀ ਜਿਨ੍ਹਾਂ ਦੀਆਂ ਜਾਨਾਂ ਇੱਥੇ ਗਈਆਂ ਸੀ ਇਹਨੂੰ ਜਿੱਤਣ ਦੇ ਮਾਮਲੇ ਦੇ ਵਿਚ ਤੇ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਨੇਟੋ ਦੇ ਯੂਰੋਪੀਅਨ ਮੈਂਬਰਾਂ ਨੇ ਅਮਰੀਕਾ ਦੁਆਰਾ ਇਰਾਨੀਅਨ ਬੰਦਰਗਾਹਾਂ ਤੋਂ ਬਾਹਰ ਜਾ ਰਹੇ ਤੇਲ ਨੂੰ ਰੋਕਣ ਵਿਚ ਅਮਰੀਕਾ ਦੀ ਮਦਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਹ ਕਹਿੰਦੇ ਭਾਈ ਅਸੀਂ ਨੀ ਤੁਹਾਡੇ ਨਾਲ ਲੱਗਣਾ ਤੇ ਤੁਸੀਂ ਰਹਿਣ ਦਿਓ, ਤੁਸੀਂ ਆਪੇ ਕਰ ਲਓ ਜੇ ਤੁਸੀਂ ਏਦਾਂ ਦੀ ਗੱਲਬਾਤ ਕਰਨੀ ਆ। ਤੇ ਹੁਣ ਖੱਤ ਸਾਹਿਬ ਜੀ ਇਹਨਾਂ ਤੋਂ ਜਿਹੜੇ ਜਹਾਜ਼ ਹੈ, ਟਰੰਪ ਸਾਹਿਬ ਨੇ ਕਿਹਾ ਵੀ ਨਾ ਮੈਂ ਬਾਹਰ ਕੋਈ ਜਾਣ ਦੇਣਾ ਤੇ ਨਾ ਮੈਂ ਬਾਹਰੋਂ ਆਉਣ ਦੇਣਾ। ਤੇ ਇਹਦੇ ਵਿਚ ਹੁਣ ਟਰੰਪ ਸਾਹਿਬ ਨੇ ਪਹਿਲਾਂ ਤਾਂ ਇਹ ਕਿਹਾ ਸੀ ਕਿ ਮੈਂ ਕੋਈ ਵੀ ਜਹਾਜ਼ ਨਹੀਂ ਬਾਹਰ ਨਿਕਲਣ ਦੇਣਾ ਨਾ ਜਾਣ ਦੇਣਾ, ਤੇ ਫੇਰ ਟਰੰਪ ਸਾਹਿਬ ਨੇ ਆਪਣੇ ਬਿਆਨ ਆ ਜਿਹੜੇ ਉਹਨਾਂ ਨੂੰ ਬਦਲਦੇ ਹੋਏ ਇਹ ਕਹਿਤਾ ਕਿ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਜਹਾਜ਼ ਆ ਉਹਨਾਂ ਨੂੰ ਮੈਂ ਬਾਹਰ ਨਹੀਂ ਜਾਣ ਦੇਣਾ, ਜਾਂ ਜਿਹੜੇ ਉਹਨਾਂ ਨੂੰ ਜਾ ਰਹੇ ਉਹਨਾਂ ਬੰਦਰਗਾਹਾਂ ਨੂੰ ਉਹਨਾਂ ਨੂੰ ਵੀ ਮੈਂ ਅੰਦਰ ਨਹੀਂ ਵੜਨ ਦੇਣਾ। ਤੇ ਇਹਦੇ ਵਿਚ ਖੱਤ ਸਾਹਿਬ ਜੀ ਹੁਣ ਜਿਹੜਾ ਤੁਹਾਨੂੰ ਪਤਾ ਪਈ ਮਾਮਲਾ ਜਿਹੜਾ ਉਹ ਵਧਦਾ ਜਾ ਰਿਹਾ ਆ, ਤੇ ਪਾਕਿਸਤਾਨ ਵਿਚ ਅਮਰੀਕਾ ਅਤੇ ਇਰਾਨ ਵਿਚ ਜਿਹੜਾ ਸਮਝੌਤਾ ਨਾ ਹੋਣ ਕਾਰਨ ਟਰੰਪ ਸਾਹਿਬ ਨੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਤੇਲ ਵਾਲੇ ਜਹਾਜ਼ਾਂ ਨੂੰ ਬੰਦ ਕਰਨ ਆਪਣੀ ਸਮੁੰਦਰੀ ਫੌਜ ਲਗਾ ਦਿੱਤੀ ਆ। ਤੇ ਪਹਿਲਾਂ ਟਰੰਪ ਸਾਹਿਬ ਨੇ ਇੱਕ ਵੀ ਜਹਾਜ਼ ਨਾ ਬਾਹਰ ਤੇ ਨਾ ਅੰਦਰ ਜਾਣ ਦੀ ਧਮਕੀ ਦਿੱਤੀ ਸੀਗੀ, ਫੇਰ ਉਹਨੇ ਉਹ ਬਦਲ ਲਿਆ ਤੇ ਇਹ ਮਸਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ। ਤੇ ਨੇਟੋ ਐਲਾਈ ਜਿਹੜੇ ਹੈਗੇ ਆ ਉਹਨਾਂ ਦੇ ਵਿਚ ਖਾਤਸਾ ਵੀ ਆਮ ਕਰਕੇ ਜਿਹੜੇ ਨਾਂ ਆ ਉਹ ਤਿੰਨ ਦੇਸ਼ਾਂ ਦੇ ਮੂਹਰੇ ਆਉਂਦੇ ਹੁੰਦੇ ਜ਼ਿਆਦਾ, ਬ੍ਰਿਟੇਨ ਤੇ ਫਰਾਂਸ ਤੇ ਜਰਮਨੀ, ਪਰ ਇਸ ਵਾਰੀ ਉਹਨਾਂ ਨੇ ਖੱਕ ਸਾਹਿਬ ਜੀ ਜਰਮਨ ਦਾ ਨਾਮ ਵਿਚ ਨਹੀਂ ਲਿਖਿਆ, ਪਰ ਫਰਾਂਸ ਤੇ ਬ੍ਰਿਟੇਨ ਆ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਇਸ ਲੜਾਈ ਦੀ ਲਪੇਟ ਵਿਚ ਨਹੀਂ ਆਉਣਗੇ। ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹਨਾਂ ਨੇ ਭਾਈ ਇਹਦੇ ਵਿਚ ਕੋਈ ਹਿੱਸਾ ਨਹੀਂ ਲੈਣਾ। ਪਰ ਉੱਪਰੋਂ ਗੱਲਾਂ ਬਾਤਾਂ ਰਾਹੀਂ ਬੈਠ ਕੇ ਉਹ ਕਹਿੰਦੇ ਆ ਵੀ ਇਹਦੀ ਬਜਾਏ ਤੁਸੀਂ ਬੈਠ ਕੇ ਗੱਲਾਂ ਬਾਤਾਂ ਦੇ ਨਾਲ ਇਹ ਜਿਹੜਾ ਮਸਲਾ ਸਮਝਾ ਲਓ। ਯੂਰਪੀਅਨ ਦੇਸ਼ਾਂ ਨੇ ਟਰੰਪ ਦੁਆਰਾ ਨੇਟੋ ਵਿਚੋਂ ਬਾਹਰ ਨਿਕਲਣ ਦੀ ਧਮਕੀ ਕਾਰਨ ਅਤੇ ਕੁਝ ਦੇਸ਼ਾਂ ਵਿਚੋਂ ਆਪਣੇ ਆਪਣੀਆਂ ਫੌਜਾਂ ਨੂੰ ਜਿਹੜੇ ਅੱਡੇ ਆ ਦੇਸ਼ ਆ ਉੱਥੇ ਉਹਨਾਂ ਨੂੰ ਬਾਹਰ ਕੱਢਣ ਵਾਪਸ ਲਿਆਉਣ ਦੀ ਗੱਲਬਾਤ ਕੀਤੀ ਆ, ਜਿਨ੍ਹਾਂ ਨੇ ਅਮਰੀਕੀ ਫੌਜਾਂ ਨੂੰ ਆਪਣੇ ਹਵਾਈ ਅੱਡਿਆਂ ਨੂੰ ਵਰਤ ਕੇ ਇਰਾਨ ਖਿਲਾਫ਼ ਜਿਨ੍ਹਾਂ ਨੇ ਉਹ ਇਨਕਾਰ ਦਿੱਤਾ ਸੀ ਕਿ ਅਸੀਂ ਆਪਣੇ ਅੱਡੇ ਨਹੀਂ ਵਰਤਣ ਦੇਣੇ, ਉਹਨਾਂ ਵਿਚੋਂ ਧਮਕੀ ਦਿੱਤੀ ਆ ਕਿ ਅਸੀਂ ਅੱਡੇ ਕੱਢ ਲੈਣੇ, ਪਰ ਉਹ ਤਾਂ ਅੱਗੇ ਯੂਰਪੀਅਨ ਤਾਂ ਚਾਹੁੰਦੇ ਆ ਵੀ ਤੁਸੀਂ ਲੈ ਜਾਓ ਕੱਢ ਕੇ। ਤੇ ਇਹਦੇ ਵਿਚ ਵੀ ਕੋਈ ਲੁਕੀ ਉਹ ਹੋ ਸਕਦੀ ਆ ਕਿ ਉਹ ਕਹਿੰਦੇ ਹੋਣ ਕਿ ਤੂੰ ਨਿਕਲ ਜਾ ਤੇ ਇਹ ਕਹਿੰਦੇ ਹੋਣੇ ਆ ਤੇ ਅਸੀਂ ਕੱਢਣੇ ਆ, ਸੋ ਰਾਜਨੀਤੀ ਏਦਾਂ ਚੱਲਦੀ ਆ। ਤੇ ਅਗਲੀ ਖ਼ਬਰ ਆਪਣੇ ਕੋਲ ਖੱਤ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਦੱਖਣੀ ਕੋਰੀਆ ਦੇ ਪ੍ਰੈਜੀਡੈਂਟ ਖੱਤ ਸਾਹਿਬ ਜੀ, ਲੜਾਈ ਆ ਜਿਹੜੀ ਦੇਖੋ ਮੂੰਹ ਚੋਂ ਗੱਲ ਨਹੀਂ ਨਿਕਲਣ ਦਿੰਦੇ ਇਜ਼ਰਾਈਲੀ ਆ, ਜਿਹੜੀ ਇਜ਼ਰਾਈਲ ਦੀ ਗਵਰਨਮੈਂਟ ਆ ਉਹ ਕਿਸੇ ਦੇ ਮੂੰਹ ਚੋਂ ਗੱਲ ਨਿਕਲਣ ਨਹੀਂ ਦਿੰਦੇ, ਉਹ ਕਹਿੰਦੇ ਮੂੰਹ ਬੰਦ ਰੱਖੋ। ਤੇ ਉਹਨਾਂ ਨੇ ਹੁਣ ਹੋਇਆ ਕੀ ਆ ਖੱਤ ਸਾਹਿਬ ਜੀ, ਦੱਖਣੀ ਕੋਰੀਆ ਦੇ ਜਿਹੜੇ ਪ੍ਰੈਜੀਡੈਂਟ ਆ ਹੁਣ ਦੱਖਣੀ ਕੋਰੀਆ ਜਿਹੜਾ ਖੱਤ ਸਾਹਿਬ ਜੀ ਤੁਹਾਨੂੰ ਪਤਾ ਭਾਈ ਅਮਰੀਕਾ ਹੀ ਉੱਥੇ ਸਾਰਾ ਕੁਝ ਚਲਾ ਰਿਹਾ, ਤੇ ਉਹਦੇ ਪ੍ਰੈਜੀਡੈਂਟ ਜਿਹੜੇ ਹੈਗੇ ਆ ਲੀ ਜੇ ਮਿਆਂਗ ਉਹਨਾਂ ਦਾ ਨਾਂ ਹੈਗਾ, ਉਹਦੇ ਉਹਨਾਂ ਦੇ ਵੱਲੋਂ ਇੱਕ ਪਾਲਸਤੀਨੀਆਂ ਦੇ ਹੱਕ ਦੇ ਵਿਚ ਨਾਰਾ ਜਿਹੜਾ ਹਾਲਾ ਨਾਰਾ ਆਪਾਂ ਕਹਿੰਦੇ ਆ ਉਹ ਮਾਰਨ ਕਾਰਨ ਕਿਹਾ, ਉਸਨੇ ਕਿਹਾ ਕਿ ਇਜ਼ਰਾਇਲ ਵੀ ਤਾਂ ਪਾਲਸਤੀਨੀਆਂ ਦੀ ਹੋਲੋਕਾਸਟ ਹੀ ਕਰ ਰਿਹਾ। ਕਾਫੀ ਸੇਖਿਆ ਜਿਸ ਕਾਰਨ ਉਸ ਦੇਸ਼ ਦੀ ਪਰਜਾ ਨੇ ਬੁਰਾ ਮਨਾਇਆ। ਬੀਤੇ ਸ਼ੁੱਕਰਵਾਰ ਲੀ ਨੇ ਕਿਹਾ ਕਿ ਇਜ਼ਰਾਈਲ ਦੁਆਰਾ ਗਾਜ਼ਾ ਵਿਚ ਮਾਰੇ ਜਾ ਰਹੇ ਪਾਲਸਤੀਨੀਆਂ ਦਾ ਮਾਮਲਾ ਨਾਜ਼ੀ ਦੁਆਰਾ ਮਾਰੇ ਗਏ ਯਹੂਦੀਆਂ ਦੇ ਮਾਮਲੇ ਦੇ ਬਰਾਬਰ ਹੈ। ਉਸ ਨੇ ਦੁਆਰਾ ਪੋਸਟ ਵਿਚ ਇਜ਼ਰਾਈਲੀ ਫੌਜੀਆਂ ਦੁਆਰਾ ਇਕ ਪਾਲਸਤੀਨੀ ਨੂੰ ਤਸੀਹੇ ਦਿੱਤੇ ਤੇ ਫੇਰ ਉਸ ਨੂੰ ਇਕ ਬਿਲਡਿੰਗ ਦੀ ਜਿਹੜੀ ਛੱਤ ਸੀਗੀ ਉਹਦੇ ਉਪਰੋਂ ਥੱਲੇ ਸਿੱਟ ਦਾ ਵੀਡੀਓ ਜਿਹੜਾ ਉਹਨੇ ਪੋਸਟ ਕੀਤਾ। ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਕਿਹਾ, ਐਕਸ ਉਪਰ ਉਹਨੇ ਆਪਣੀ ਪੋਸਟ ਪਾਈ ਆ, ਉਹ ਕਹਿੰਦਾ ਕਿ ਇਹ ਇਕ ਪੋਸਟ ਵਿਚ ਕਿਹਾ ਗਿਆ ਕਿ ਮੈਨੂੰ ਲੱਗਦਾ ਲੀ ਨੇ ਕਿਸੇ ਅਜੀਬ ਕਾਰਨ ਕਰਕੇ 2024 ਦੀ ਕਹਾਣੀ ਨੂੰ ਕਵਰ ਵਿਚੋਂ ਕੱਢ ਕੇ ਪੋਸਟ ਕੀਤਾ। ਇਕੋ ਲੈਣ ਹੈਗੀ ਜਿਸ ਵਿਚ ਇਕ ਟੈਰੋਰਿਸਟ ਦੀ ਕਹਾਣੀ ਸੀ ਅਤੇ ਉਸ ਦੀ ਪੂਰੀ ਤਰ੍ਹਾਂ ਛਾਣਬੀਨ ਕਰ ਲਈ ਗਈ ਸੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
3: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੁਸੀਂ ਸਿਨੋਪਸਿਸ ਤਿਆਰ ਕਰਿਆ ਕਰੋ, ਬੜਾ ਕਿਸੇ ਬੰਦੇ ਤੁਸੀਂ ਤੇ ਲਰਨਡ ਆਦਮੀ ਹੋ, ਖਬਰ ਬਣਾ ਲਈ ਉਹਦਾ ਸਿਨੋਪਸਿਸ ਬਣਾ ਕੇ ਤੇ ਲੋਕਾਂ ਨੂੰ ਦੱਸਿਆ ਕਰੋ, ਜਿਆਦਾ ਵਧੀਆ।
0: ਮੈਂ ਕਹਿੰਦਾ ਹੁੰਦਾ ਚੀਮਾ ਸਾਹਿਬ ਬਿਲਕੁਲ।
3: ਹਾਂਜੀ
0: ਜੀ
3: ਜਾਣਕਾਰੀ ਰੱਖਦੇ
0: ਹੋ
3: ਜੇ ਮੈਂ ਕਿਤਾਬ ਪੜ੍ਹਨ ਲੱਗ ਗਿਆ ਨਾ ਤੇ ਫੇਰ ਤਾਂ ਮੈਂ ਇੱਕ ਵਰਕਾ ਹੀ ਪੜੂੰਗਾ ਸਾਰੇ ਇਸ ਪ੍ਰੋਗਰਾਮ ਚ
1: ਨਹੀਂ ਨਹੀਂ ਏਦਾਂ ਦੀ ਗੱਲ ਕੋਈ ਨੀ ਹੈ
3: ਮੈਂ ਵੀ ਇੱਕ ਦਿਨ ਅੱਗੇ ਛੁੱਟੀ ਹੋ ਗਈ ਇੱਕ ਦਿਨ ਕੱਲ ਵੀ ਹੋ ਗਈ ਕਿ ਕੁਦਰਤੀ ਕਿਸੇ ਤਰ੍ਹਾਂ ਦਾ ਅੱਜ ਫਿਰ ਮੈਂ ਹਾਜ਼ਰ ਹੋ ਗਿਆ ਮੈਂ ਕਿਹਾ ਵੀ ਨਹੀਂ ਨੀਂਦ ਨਹੀਂ ਆਉਂਦੀ ਜਦ ਪ੍ਰੋਗਰਾਮ ਨਾ ਕਰੋ
1: ਹਾਂਜੀ
3: ਸੋ ਅਸੀਂ ਜੀਵਨ ਦੀ ਸਿਲਸਿਲੇਵਾਰ ਚੱਲਦੀ ਇਸ ਲਈ ਦੇ ਗਿਆਨ ਦੇ ਵਿੱਚ ਇੱਥੇ ਪਹੁੰਚ
1: ਡਾਕਟਰ ਸਾਹਿਬ ਅੱਜ ਵਿਸਾਖੀ ਦਾ ਦੇ ਰਹੇ ਹਾਂ ਤੁਸੀਂ ਵੀ ਥੋੜਾ ਜਿਹਾ ਆਪਣਾ ਹਿੱਸਾ ਪਾ ਦਿਓ ਇਹਦੇ ਵਿੱਚ
3: ਵਿਸਾਖੀ ਵਾਲੇ ਜੇ ਮੈਂ ਬੋਲੀ ਤੇ ਫਿਰ ਲੋਕਾਂ
0: ਦਾ ਬੋਲੋ 5 ਮਿੰਟ ਬਾਕੀ ਦਾ ਪ੍ਰੋਗਰਾਮ
3: ਹਾਂਜੀ
0: 5-7 ਮਿੰਟ ਬੋਲ ਲਓ ਨਾ ਵਿਸਾਖੀ ਤੇ ਬਸ ਬਾਕੀ ਤੁਸੀਂ ਆਪਣਾ ਪ੍ਰੋਗਰਾਮ ਕਰ ਲਓ
3: ਵਿਸਾਖੀ ਦੇ ਹੀ ਬੋਲ ਲੈਂਦੇ ਹਾਂ
1: ਹਾਂਜੀ ਤੁਹਾਡੇ ਕੋਲ ਕਿਹੜਾ ਗਿਆਨ ਦੀ ਘਾਟ ਆ
3: ਹਾਂਜੀ
1: ਤੁਹਾਡੇ ਕੋਲ ਕਿਹੜਾ ਵਿਦਿਆ ਦੀ ਘਾਟ ਆ ਮੈਂ ਕਿਹਾ
3: ਨਹੀਂ ਨਹੀਂ ਘਾਟ ਵਾਲੀ ਤੇ ਗੱਲ ਬੜੇ ਧਰਤੀ ਹੋਰ ਪਰੇ ਹੋਰ ਬੜੇ ਸਿਆਣੇ ਤੋਂ ਸਿਆਣੇ ਵਿਦਵਾਨ ਬੈਠੇ ਨੇ ਅੱਜ ਦੇ ਗੁਰਦੁਆਰਿਆਂ ਦੇ ਵਿੱਚ ਸਿਆਣਿਆਂ ਦੀ ਕੋਈ ਕਮੀ ਨਹੀਂ ਰਹੀ ਹੋਣੀ ਹਰ ਪਾਸੇ ਹੀ
1: ਹਾਂਜੀ
3: ਗਿਆਨ ਵਰਸਦਾ ਪਿਆ ਹੋਣਾ ਤੇ ਚਲੋ ਖੈਰ ਮੈਂ ਇਹ ਸਮਝਦਾ ਵੀ ਇਸ ਇਤਿਹਾਸਿਕ ਦਿਹਾੜੇ ਤੇ ਤੁਸੀਂ ਉਹਦੇ ਬਾਰੇ ਜਾਣਕਾਰੀ ਪਾ ਦਿੰਦੇ 1699 ਦੀ ਵਿਸਾਖੀ ਇੱਕ ਤਰ੍ਹਾਂ ਦਾ ਕਿਉਂਕਿ ਤੁਹਾਨੂੰ ਪਤਾ ਨਾ ਵੀ ਮੇਰੇ ਵਿਚਾਰ ਆਮ ਤੌਰ ਤੇ ਥੋੜੇ ਜੇ ਵੱਖਰੇ ਹੁੰਦੇ ਆ ਲੋਕਾਂ
1: ਨਾਲੋਂ
3: ਇਤਿਹਾਸ ਜਦੋਂ ਵੀ ਲਿਖਿਆ ਜਾਂਦਾ ਹੈ ਨਾ ਉਸ ਮੌਕੇ ਦੇ ਮੁਤਾਬਕ ਜਿਹੜੀ ਜੇਤਰੀ ਪਾਰਟੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖ ਕੇ ਤੇ ਸਾਰਾ ਇਤਿਹਾਸ ਲਿਖਿਆ ਜਾਂਦਾ ਹੈ
1: ਬਿਲਕੁਲ ਜਿਹੜੀ ਜੇਤੂ ਪਾਰਟੀ ਆ ਉਹੀ ਲਿਖਾਉਂਦੀ ਉਹ ਆਈ
3: ਹਾਂਜੀ ਜ਼ਿਆਦਾਤਰ ਜੇ ਮੈਂ ਐਗਜ਼ਾਮਪਲ ਕਈ ਵਾਰ ਦਿਆ ਕਰਦਾ ਹਾਂ ਵੀ ਜੇ ਰਾਵਣ ਜਿੱਤ ਜਾਂਦਾ ਤੇ ਰਾਵਣ ਦਾ ਕਿਸੇ ਨਾਮ ਹੀ ਨਹੀਂ ਸੀ ਲੈਣਾ ਤੇ ਅੱਜ ਰਾਵਣ ਜਿਹੜਾ ਆ ਉਹ ਦੈਂਤ ਬਣ ਗਿਆ ਦੁਸ਼ਮਣ ਬਣ ਗਿਆ ਇਸ ਤਰ੍ਹਾਂ ਦਾ
1: ਬਿਲਕੁਲ
3: ਜੇ ਵੇਖਦੇ ਹਾਂ ਤੇ ਅਸੀਂ ਚਾਰ ਵੇਦਾਂ ਦਾ ਗਿਆਤਾ ਸੀ ਤੇ ਇੱਕ ਪਾਸੇ ਅਸੀਂ ਰਾਮ ਨੂੰ ਕਹਿ ਦਿੰਦੇ ਵੀ ਉਹ ਮੇਰਾ ਮਰਿਆਦਾ ਪੁਰਸ਼ੋਤਮ ਹੈ ਭਲੇ ਮਾਨਸੋ ਮਰਿਆਦਾ ਪੁਰਸ਼ੋਤਮ ਜਿਆਦਾ ਹੋਇਆ ਵੀ ਆਪਣਾ ਰਾਜ ਆਪਣਾ ਹੱਕ ਛੱਡ ਕੇ ਤੁਰ ਪਿਆ ਉਸ ਤੋਂ ਬਾਅਦ ਜਦੋਂ ਉਧਰੋਂ ਜਿੱਤ ਜੇ ਹੋ ਗਈ ਵਾਂਦਰ ਸੈਨਾ ਦੇ ਨਾਲ ਤੇ ਫੇਰ ਭਰਤ ਨੂੰ ਡਰ ਪੈ ਗਿਆ ਤੇ ਉਹਨੇ ਛੱਡਤਾ ਰਾਜ ਵੀ ਹੁਣ ਲੜਾਈ ਲੈਣ ਚ ਫਾਇਦਾ ਕੋਈ ਨੀ ਇਹਦੇ ਮਗਰ ਲੋਕ ਜਿਆਦਾ ਨੇ ਰਾਮ ਛੱਡ ਦਿੱਤਾ ਤੇ ਫੇਰ ਕਿਸੇ ਨੇ ਕਹਿ ਦਿੱਤਾ ਯਾਰ ਤੇਰੀ ਘਰ ਵਾਲੀ ਤਾਂ ਉਹਦੇ ਰਾਵਣ ਦੇ ਘਰੇ ਰਹਿ ਕੇ ਆਈ ਹੈ ਹੁਣ ਵਿਚਾਰੀ ਕੈਚ ਰਹਿ ਕੇ ਆਈ ਹੈ ਤੇਰੇ ਨਾਲ ਉਹਨੇ ਬਨਵਾਸ ਕੱਟਿਆ ਸਾਰਾ ਕੁਝ ਕੀਤਾ ਤੇ ਅੱਜ ਤੂੰ ਉਹਨੂੰ ਪ੍ਰੈਗਨੈਂਟ ਨੂੰ ਘਰੋਂ ਕੱਢਣਾ ਹੈ
1: ਮਰਿਆਦਾ ਬਿਲਕੁਲ ਬਿਲਕੁਲ ਬਿਲਕੁਲ ਜਿਹੜੇ ਸਿਆਣੇ ਲੋਕ ਆ ਕਕਸ਼ਾ ਜੀ ਉਹਨਾਂ ਨੂੰ ਉਹ ਇਹ ਗੱਲਾਂ ਲਿਆਉਂਦੇ ਆ ਸਾਹਮਣੇ ਪਈ ਉਹਦਾ ਕੈਰੇਕਟਰ ਜਿਹੜਾ ਸੀ ਰਾਮ ਚੰਦਰ ਦਾ ਉਹ ਕੀ ਸੀ
3: ਮੈਂ ਇਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਜਿਹੜੇ ਮੇਰੇ ਆਪਣੇ ਵਿਚਾਰ ਨੇ ਉਹ ਇਹੀ ਪੇਸ਼ ਕਰਨਾ ਚਾਹੁੰਦਾ ਕਿ ਇੱਕ ਉਸ ਦਿਨ ਵਿਲੱਖਣ ਵਰਤਾਰਾ ਵਾਪਰਿਆ ਉਸ ਵੇਲੇ ਦੀ ਲੋਕਾਂ ਦੀ ਬੁੱਧੀ ਅਨੁਸਾਰ ਵਾਪਰਿਆ ਇਤਿਹਾਸ ਸਿੱਖ ਇਤਿਹਾਸ ਸਾਰੇ ਲੋਕ ਹੀ ਜਾਣਦੇ ਨੇ ਸਾਡੇ ਨਾਲ ਕੀ ਹੋਇਆ ਕਿਸ ਤਰ੍ਹਾਂ ਹੋਇਆ 6ਵੇਂ ਪਾਤਸ਼ਾਹ ਤੋਂ ਲੈ ਕੇ ਇਹ ਜਿਹੜੀਆਂ ਲੜਾਈਆਂ ਜਾਂ ਕਹਿ ਲੋ ਕਿ 5ਵੇਂ ਪਾਤਸ਼ਾਹ ਤੋਂ ਕਿਉਂਕਿ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ
1: 6ਵੇਂ ਪਾਤਸ਼ਾਹ
3: ਤੋਂ ਲੈ ਕੇ ਇਹ ਲੜਾਈਆਂ ਸਾਡੇ ਪੱਲੇ ਪਈਆਂ ਤੇ ਕੁਝ ਸਮਾਂ ਵਿੱਚੋਂ ਜੇ 7ਵੇਂ ਤੇ 8ਵੇਂ ਪਾਤਸ਼ਾਹ ਦੇ ਸਮੇਂ ਸ਼ਾਂਤੀ ਰਹੀ ਉਹਨਾਂ ਨੇ ਲੜਾਈ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਤੇ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦਾ ਇਤਿਹਾਸ ਹੀ ਇਹੀ ਸੀ ਸ਼ੁਰੂਆਤੀ ਦੌਰ ਤੋਂ
1: ਬਿਲਕੁਲ
3: 9ਵੇਂ ਪਾਤਸ਼ਾਹ ਦਾ ਇਤਿਹਾਸ ਤੇ ਅੱਜ ਅਸੀਂ ਪਹੁੰਚ ਗਏ ਵਿਸਾਖੀ ਵਾਲੇ 1699 ਦੀ ਵਿਸਾਖੀ ਵਾਲੇ ਇਤਿਹਾਸ ਦੇ ਵਿੱਚ ਪਰ ਉਸ ਵੇਲੇ ਵਿਚਾਰ ਇਹ ਸੀ ਵੀ ਇਹ ਲੋਕ ਮੁਰਦਿਆਂ ਦੀ ਜ਼ਿੰਦਗੀ ਜੀ ਰਹੇ ਹਨ ਸਾਰਾ ਕੁਝ ਜੀਆ ਹੋਇਆ ਵੀ ਇਹ ਗੁਲਾਮੀ ਦੀ ਜ਼ਿੰਦਗੀ ਕਿਉਂ ਜੀ ਰਹੇ ਹਨ ਜਾਂ ਇਹਨਾਂ ਨੂੰ ਮਰ ਜਾਣਾ ਚਾਹੀਦਾ ਤੇ ਜਾਂ ਇਹਨਾਂ ਨੂੰ ਜਿਉਣਾ ਚਾਹੀਦਾ ਤੇ ਜਿਵੇਂ ਕੋਈ ਭੁੱਬਲ ਦੇ ਵਿੱਚੋਂ ਵੇਖਦਾ ਹੈ ਨਾ ਕਿ ਕੋਈ ਚੰਗਿਆਰੀ ਐਸੀ ਹੈਗੀ ਹੈ ਜਿਹਨੂੰ ਅੱਗ ਬਾਲੀ ਜਾ ਸਕਦੀ ਹੋਵੇ
1: ਜੀ
3: ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਇੱਕ ਕੌਤਕ ਰਚਿਆ
1: ਬਿਲਕੁਲ
3: ਅੱਜ ਕੱਲ ਦੇ ਜਿਹੜੇ ਦਸਮ ਗ੍ਰੰਥੀ ਨੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਟਕਸਾਲਾਂ ਵਾਲੇ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਕਿ ਉਹਨਾਂ ਕੋਲ ਕੋਈ ਸਬੂਤ ਵੀ ਨਹੀਂ ਕਿਉਂਕਿ ਉਹਨਾਂ ਦੇ ਮਗਰ ਲੱਗਣ ਵਾਲੀ ਜਨਤਾ ਉਹ ਆ ਜਿਹੜੀ ਦਿਮਾਗ ਆਪਣਾ ਬੰਦ ਕਰਕੇ ਬੈਠੀ ਹੋਈ ਆ
1: ਬਿਲਕੁਲ ਬਿਲਕੁਲ ਡਾਕਟਰ
3: ਸਾਹਿਬ ਵਿਚਾਰਦੇ ਨੇ ਪਰ ਸਾਨੂੰ ਤਾਂ ਪਹਿਲੀ ਪਾਤਸ਼ਾਹੀ ਨੇ ਤਰਕ ਦਿੱਤਾ ਹੈਗਾ
1: ਦਲੀਲ ਦਿੱਤੀ ਆ ਜੀ
3: ਨਾਲ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆਉਂਦੀਆਂ ਮਨਮਤਾਂ ਨੂੰ ਅਸੀਂ ਉਹਨਾਂ ਨੇ ਨਕਾਰ ਦਿੱਤਾ, ਤਰਕ ਸੰਗਤ ਨਕਾਰਿਆ
1: ਜੀ,
3: ਤੇ ਅਸੀਂ ਉਸ ਨੂੰ ਮੰਨਦੇ ਆ ਸਾਰੀ ਬਾਣੀ ਗੁਰੂ ਨਾਨਕ ਦੇ ਨਾਂ ਨਾਲ ਜਿਹੜੇ ਵੀ ਗੁਰੂ ਨੇ ਲਿਖੀ ਨੇ ਮਹਿਲਾ ਦੇ ਤੌਰ ਤੇ, ਅਸੀਂ ਗੁਰੂ ਨਾਨਕ ਦੇ ਨਾਂ ਦੀ ਮੋਹਰ ਲਾਈ ਉਸਨੇ, ਵਿਚਾਰਧਾਰਾ ਨੂੰ ਪਰਵਾਈ ਹੋਈ ਸੀਗੀ, ਪਰ ਫੇਰ ਵੀ ਇਸ ਹਾਲਾਤ ਵਿਚ ਪਹੁੰਚ ਕੇ ਗੁਰੂ ਸਾਹਿਬ ਦਸਵੇਂ ਗੁਰੂ ਨੇ ਵੇਖਿਆ ਵੀ ਮੈਂ ਵੇਖਾਂ ਤਾਂ ਸਹੀ ਸਾਰਾ ਪਰਿਵਾਰ ਇੰਨੀਆਂ ਪੀੜੀਆਂ ਸਾਡੀਆਂ ਹੋ ਗਈਆਂ ਇਸ ਗੱਲ ਵਾਸਤੇ ਕਰਦੇ ਆ ਵੀ ਇਹਨਾਂ ਨੂੰ ਕਿਵੇਂ ਜਗਾਇਆ ਜਾ ਸਕੇ
1: ਜੀ,
3: ਉਹ ਜਗਾਇਆ ਕਿਸੇ ਨੂੰ ਵੀ ਪੜਾਇਆ ਜਾਵੇ ਜਾਂ ਕਿਸੇ ਨੂੰ ਵੀ ਉਕਸਾਹਟਮੰਡ ਕੀਤੀ ਜਾਵੇ ਤੇ ਉਹਦੀ ਮਨ ਬੁੱਧੀ ਦੇ ਲੈਵਲ ਤੇ ਆ ਕੇ ਕੀਤੀ ਜਾਂਦੀ ਹੈ ਨਾ,
1: ਬਿਲਕੁਲ
3: ਇਸ ਦੀ ਮਨ ਬੁੱਧੀ ਕੀ ਹੈਗੀ ਆ ਉਹਦੇ ਮੁਤਾਬਕ ਇਹਨੂੰ ਸਮਝਾਇਆ ਜਾ ਸਕਦਾ ਹੈਗਾ। ਹੁਣ ਪਹਿਲੀ ਜਾਂ ਦੂਜੀ ਦੇ ਬੱਚੇ ਨੂੰ ਤੁਸੀਂ ਐਸਟ੍ਰੋਨਾਟ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰੋ ਤੇ ਪਤੇ ਨਹੀਂ ਨਾ ਪੈਣੀਆਂ,
1: ਬਿਲਕੁਲ
3: ਲੈਵਲ ਹੁੰਦਾ ਆਈਕਿਊ ਲੈਵਲ ਹੁੰਦਾ ਪੜ੍ਹਾਈ ਦਾ, ਤੇ ਜਿਸ ਵਾਸਤੇ ਗੁਰੂ ਸਾਹਿਬ ਨੇ ਜਾਣਿਆ ਵੀ ਇਹਨਾਂ ਦੇ ਆਈਕਿਊ ਲੈਵਲ ਇਹੀ ਹੈ ਵੀ ਇਹਨਾਂ ਨੂੰ ਇਸ ਤਰੀਕੇ ਤੇ ਸਮਝਾਇਆ ਜਾਵੇ, ਔਰ ਉਹਨਾਂ ਨੇ ਇਹ ਕੌਤਕ ਰਚਿਆ
1: ਜੀ।
3: ਜਦੋਂ ਅਸੀਂ ਪਹਿਲੀਆਂ ਜਮਾਤਾਂ ਚ ਪੜ੍ਹਦੇ ਸੀ ਨਾ ਹਾਈ ਸਕੂਲ ਤੋਂ ਹੇਠਾਂ,
1: ਉਹ
3: ਸਾਰੀਆਂ ਕਿਤਾਬਾਂ ਦੇ ਵਿਚ ਕੌਤਕ ਹੀ ਲਿਖਿਆ ਆਉਂਦਾ ਸੀਗਾ
1: ਜੀ,
3: ਤੇ ਉਹਨਾਂ ਨੇ ਇੱਕ ਕੌਤਕ ਰਚਿਆ। ਕੌਤਕ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਸੱਚ ਲੱਗੇ
1: ਜੀ,
3: ਸੱਚ ਨਾ ਹੋਵੇ
1: ਜੀ। ਵਿਚਿੱਤਰ ਨਾਟਕ ਜਿਹੜਾ ਉਹਨਾਂ ਨੇ ਵਿਚਿੱਤਰ ਨਾਟਕ ਦੀ ਰਚਨਾ ਜੋ ਕੀਤੀ ਹੈ ਜੀ, ਉਹਦੇ ਵਿਚ ਇਹੀ ਲਿਖਿਆ
3: ਹਾਂ, ਸੱਚ ਨਾ ਹੋਵੇ ਲੇਕਿਨ ਸੱਚ ਲੱਗੇ
1: ਜੀ,
3: ਹਿਸਾਬ ਦਾ ਉਹਨਾਂ ਨੇ ਕੌਤਕ ਰਚਿਆ ਤੇ ਜਿਹੜੀ ਕਹਾਣੀ ਬਣਾਈ। ਹੁਣ ਬਹੁਤ ਸਾਰੇ ਲੋਕ ਆਂਦੇ ਲੋ ਜੀ ਉਹ ਤਾਂ ਮਹਾਂਪੁਰਸ਼, ਉਹ ਤਾਂ ਰੱਬ ਸੀਗੇ, ਜਦੋਂ ਇਹੀ ਗੱਲ ਕਹੇ ਉਹ ਤੇ ਕਹਿੰਦੇ ਨੇ ਕਿ ਜੋ ਮੁਝਕੋ ਨਾਰਾਇਣ ਸਿੰਘ ਦੇ ਤੇ ਨਰਕਲਬ ਗੁੱਟ ਮੈਂ ਭਰੇ, ਤੇ ਤੁਸੀਂ ਉਹਨਾਂ ਨੂੰ ਕਿਸੇ ਹੋਰ ਸ਼੍ਰੇਣੀ ਚ ਰੱਖੀ ਜਾ ਰਹੇ ਹੋ
1: ਜੀ ਜੀ।
3: ਉਹ ਲੋਕ ਸੁਪਰਮੈਨ ਸਨ, ਇੱਕ ਤਰ੍ਹਾਂ ਇਹ ਕਹਿ ਸਕਦੇ ਹੋ ਤੁਸੀਂ, ਉਹਨਾਂ ਦੀ ਵਿਚਾਰਧਾਰਾ ਕਰਕੇ ਉਹ ਆਮ ਲੋਕਾਂ ਨਾਲੋਂ ਬਹੁਤ ਜ਼ਿਆਦਾ ਉੱਪਰ ਸਨ,
1: ਬਹੁਤ ਜ਼ਿਆਦਾ ਉੱਪਰ ਸੀ ਬਿਲਕੁਲ।
3: ਸਿਆਣੇ ਲੋਕਾਂ ਨੂੰ ਹਾਲਾਤ ਬਣਾਉਂਦੇ ਨੇ, ਜਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤੇ ਕੁਛ ਤਾਂ ਉਹਨਾਂ ਹਾਲਾਤਾਂ ਤੋਂ ਦਿਲ ਛੱਡ ਕੇ ਤੇ ਬੈਠ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਕੁਝ ਲੋਕ ਨੇ ਜਿਹੜੇ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਦਿਆਂ ਉਸ ਹਾਲਾਤਾਂ ਦੇ ਮੁਤਾਬਕ ਸਿਆਣੇ ਹੋ ਜਾਂਦੇ ਨੇ,
1: ਬਿਲਕੁਲ।
3: ਜਦੋਂ ਉਹ ਸਿਆਣੇ ਹੋ ਜਾਂਦੇ ਨੇ ਫਿਰ ਉਸੇ ਤਰ੍ਹਾਂ ਦੀ ਉਹਨਾਂ ਦੀ ਬੁੱਧੀ ਆਈ ਕਿਊ ਲੈਵਲ ਉਹਨਾਂ ਦਾ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ,
1: ਬਿਲਕੁਲ।
3: ਆਪਣੇ ਇਹ ਵੇਖਿਆ ਵੀ ਜਿਨ੍ਹਾਂ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ, ਉਹਨਾਂ ਚ ਕੋਈ ਜਿਉਣ ਦੀ ਸਮਰੱਥਾ ਵੀ ਹੈਗੀ ਹੈ ਕਿ ਨਹੀਂ ਹੈਗੀ,
1: ਬਿਲਕੁਲ।
3: ਬਾਲਣ ਜੋਗੀ ਇਸ ਭੁੱਬਲ ਦੇ ਵਿਚ ਚਿੰਗ ਵੀ ਹੈਗੀ ਹੈ ਕਿ ਨਹੀਂ ਹੈਗੀ, ਇਸ ਚੀਜ਼ ਨੂੰ ਕਰਨ ਵਾਸਤੇ ਇਹ ਪੰਜ ਪਿਆਰੇ ਰਚਣ ਵਾਲਾ ਜਿਹੜਾ ਸਿਸਟਮ ਸੀ ਉਹ ਉਹਨਾਂ ਨੇ ਜਿਹੜਾ ਤਿਆਰ ਕੀਤਾ, ਅੰਮ੍ਰਿਤ ਦਾ ਵਾਟਾ ਤੇ ਸਾਰਾ ਕੁਝ ਇਸ ਤਰ੍ਹਾਂ ਹੋਇਆ, ਉਹ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਸੀ
1: ਜੀ।
3: ਬਹੁਤ ਸਾਰੇ ਲੋਕ ਆਂਦੇ ਨਹੀਂ ਜੀ ਉਹਨਾਂ ਨੇ ਸਿਰ ਵੱਢ ਦਿੱਤੇ, ਸਿਰ ਵੱਢ ਕੇ ਇਸ ਤਰ੍ਹਾਂ ਭਲੇ ਮਾਨ ਸੋ ਸਾਢੇ 300-400 ਸਾਲ ਦੀ ਗੱਲ ਆ, ਐਡਾ ਕਿਹੜਾ ਜਾਦੂ ਸੀ ਜਿਹੜਾ ਸਿਰ ਵੱਢ ਕੇ ਜੋੜ ਦੇਵੇ। ਹਜੇ ਤੱਕ ਤਾਂ ਹਿਸਟਰੀ ਦੇ ਵਿੱਚ ਜਾਂ ਮੈਡੀਕਲ ਸਾਇੰਸ ਦੇ ਵਿੱਚ ਐਸਾ ਨਹੀਂ ਆਇਆ ਕਿ 3-5 ਮਿੰਟ ਬਾਅਦ ਕਿਸੇ ਚੀਜ਼ ਨੂੰ ਫਿਰ ਜਿੰਦਾ ਰੱਖਿਆ ਜਾ ਸਕਦਾ, ਜੇ ਸਿਰ ਜੇ ਹਵਾ ਆਕਸੀਜਨ ਨਾ ਮਿਲੇ ਸੈੱਲ ਨੂੰ ਤੇ ਉਹ ਡੈਡ ਆ, ਚੱਲਣਾ ਬੰਦ ਹੋ ਗਿਆ ਤੇ ਫਿਰ ਉਹ ਡੈਡ ਆ। ਔਰ ਤੁਸੀਂ ਵਿਚਾਰਧਾਰਾ ਲੋਕਾਂ ਵਿਚ ਪਰਨਾ ਰਹੇ ਹੋ ਉਹ ਵੀ 21ਵੀਂ ਸਦੀ ਦੇ ਵਿਚ, ਪਰ ਟਕਸਾਲਾਂ ਦਾ ਹੈਗਾ ਆ, ਟਕਸਾਲਾਂ ਵਾਲੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹ ਸਾਰੇ ਦੇ ਸਾਰੇ ਹੀ ਸਨਾਤਨ ਧਰਮ ਨੂੰ ਪਰਨਾਏ ਹੋਏ ਆ
1: ਜੀ।
3: ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਇਹ ਮਤਬੰਨੇ ਪੁੱਤਰ ਆ ਉਹਨਾਂ ਦੇ, ਉਹਨਾਂ ਦਾ ਉਸੇ ਤਰ੍ਹਾਂ ਜੋ ਕਹਿੰਦੇ ਨੇ ਜੋ ਉਹਨਾਂ ਨੂੰ ਡਾਇਰੈਕਸ਼ਨ ਆਉਂਦੀ ਹੈ ਉਹੀ ਕੁਛ ਉਹ ਕਰੀ ਜਾ ਰਹੇ
1: ਜੀ।
3: ਉਸ ਧਰਮ ਨੂੰ ਜਿਹਦੇ ਵਿਚੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਸ ਮਨਮਤ ਦੇ ਵਿਚੋਂ, ਇਹ ਉਹੀ ਮਨਮਤ ਜਿਹੜੀ ਫਿਰ ਪ੍ਰਚਾਰੀ ਜਾ ਰਹੇ ਨੇ,
1: ਫਿਰ ਪ੍ਰਚਾਰੀ ਜਾ ਰਹੀ ਆ ਐਗਜੈਕਟਲੀ
3: ਹਾਂਜੀ। ਸ਼ੁਰੂ ਤਾਂ ਸਮਝਦੇ ਹੋ ਨਾ ਵੀ ਉਹ ਜਨੇਊ ਪਾਉਣ ਤੋਂ ਹੋਈ, ਅਸੀਂ ਤਾਂ ਇਤਿਹਾਸ ਦੇ ਮੁਤਾਬਕ ਇਹੀ ਸਮਝਦੇ ਵੀ ਜਨੇਊ ਪਾਉਣ ਤੋਂ ਮੁਖਾਲਫਤ ਸ਼ੁਰੂ ਹੋਈ, ਪਰ ਮਾਨਸਿਕਤਾ ਸੀ ਨਾ ਗੁਰੂ ਨਾਨਕ ਦੀ, ਉਹ ਮਾਨਸਿਕਤਾ ਅੱਗੇ ਚੱਲਦੀ ਆਈ ਇਸ ਹਾਲਾਤ ਵਿਚ ਇੱਥੇ ਪਹੁੰਚ ਗਈ, ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਕੌਤਕ ਉਹਨਾਂ ਨੇ ਰਚਿਆ ਔਰ ਉਸ ਕੌਤਕ ਦੇ ਹਾਲਾਤ ਦੇ ਮੁਤਾਬਕ ਇਹ ਵੇਖਿਆ ਬਈ ਕੋਈ ਯਾਰ ਜਾਨ ਦੇਣ ਨੂੰ ਵੀ ਤਿਆਰ ਹੈ ਕਿ ਨਹੀਂ ਹੈਗਾ, ਜਾਨ ਦੇ ਕੇ ਹੀ ਜਿੰਦਾ ਰਿਹਾ ਜਾ ਸਕਦਾ ਹੈ, ਤੇ ਜੇ ਡਰ ਕੇ ਹੋਏ ਤੇ ਫਿਰ ਤੇ ਜਾਨ ਜਾਣੀ ਜਾਣੀ, ਜਿਹੜਾ ਮਰਜ਼ੀ ਜਦੋਂ ਮਰਜ਼ੀ ਲੈ ਲਵੇ,
1: ਬਿਲਕੁਲ।
3: ਇਸ ਹਾਲਾਤ ਦੇ ਮੱਦੇ ਨਜ਼ਰ ਇਹ ਸਾਰਾ ਕੌਤਕ ਤੇ ਸਭ ਕੁਝ ਵਾਪਰਿਆ ਸੀ, ਲਿਖਾਰੀਆਂ ਨੇ ਖਾਸ ਤੌਰ ਤੇ ਸੂਰਜ ਪ੍ਰਕਾਸ਼ ਨੇ ਸਾਡਾ ਬਹੁਤ ਸੱਤਿਆਨਾਸ਼ ਕੀਤਾ, ਬਹੁਤ ਨੁਕਸਾਨ ਕੀਤਾ। ਇਹ ਟਕਸਾਲਾਂ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ, ਸਾਡੇ ਸ਼੍ਰੋਮਣੀ ਕਮੇਟੀ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ, ਇਹਦੀ ਕਥਾ ਉੱਥੇ ਕਰਵਾਉਂਦੇ ਨੇ ਜਿੱਥੇ ਲੋਕਾਂ ਦੇ ਗੁਰੂਆਂ ਦੇ ਖਿਲਾਫ਼ ਇੰਨਾ ਸਾਰਾ ਕੁਛ ਕੀਤਾ ਗਿਆ ਹੈਗਾ, ਇੰਨੀ ਬੇਹੂਦਾ ਲੈਂਗੁਏਜ ਗੁਰੂਆਂ ਦੇ ਵਾਸਤੇ ਵਰਤੀ ਗਈ ਹੈ, ਉਹਦੀ ਕਥਾ ਇਹ ਉੱਥੇ ਮੰਜੀ ਸਾਹਿਬ ਦੀਵਾਨ ਹਾਲ ਚ ਕਰਵਾ ਰਹੇ ਨੇ। ਟੋਲਾ ਮੈਂ ਕਹੂੰਗਾ, ਉਹੀ ਟੋਲਾ ਇਸ ਗੱਲ ਨੂੰ ਪ੍ਰਮੋਟ ਕਰ ਰਿਹਾ ਆ ਕਿ ਉਹ ਰੱਬ ਸੀਗੇ। ਗੱਲ ਨਹੀਂ ਸੀ ਕਹਿੰਦੇ ਵੀ ਮੈਂ ਰੱਬ ਹਾਂ। ਦੂਸਰੀ ਗੱਲ, ਸਾਡੇ ਜਿੰਨੇ ਵੀ ਪ੍ਰਚਾਰਕ ਆ, ਅੱਜ ਵਿਸਾਖੀ ਦੇ ਦਿਹਾੜੇ ਦੇ ਵਿੱਚ ਇਹ ਗੱਲ ਕਰਨੀ ਬਣਦੀ ਆ ਬਈ ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ, ਸਾਡੇ ਜਿੰਨੇ ਵੀ ਜਿਹੜੇ ਜੜੇ ਹੋਏ ਪ੍ਰਚਾਰਕ ਹੈਗੇ ਨੇ, ਉਹ ਹਮੇਸ਼ਾ ਸਟੇਜਾਂ ਤੇ ਅੱਜ ਵੀ ਤੁਸੀਂ ਵੇਖ ਲਓ ਕੁਰਬਾਨੀ ਨੂੰ ਪ੍ਰਚਾਰੀ ਜਾ ਰਹੇ ਆ, ਕੁਰਬਾਨੀ ਨੂੰ ਵਡਾਈ ਜਾ ਰਹੇ ਵੀ ਤੁਸੀਂ ਕੁਰਬਾਨੀ ਕਰੋ ਜੀ, ਕੁਰਬਾਨੀ ਕਰੋ। ਉਹ ਭਲੇ ਮਾਨਸੋ ਉਹਨਾਂ ਨੇ ਕਿਹਾ ਸੀਗਾ ਦਿਮਾਗ ਵਰਤੋ ਤੇ ਦਿਮਾਗ ਵਰਤਣ ਦੇ ਜ਼ਿੰਦਗੀ ਦੇ ਰਸਤੇ ਦੇ ਵਿੱਚ ਜਦੋਂ ਮੌਤ ਆ ਜਾਵੇ ਉਹਨੂੰ ਹੱਸ ਕੇ ਪ੍ਰਵਾਨ ਕਰੋ।
1: ਬਿਲਕੁਲ ਬਿਲਕੁਲ।
3: ਔਰ ਇਸ ਗੱਲ ਦਾ ਉਹਨਾਂ ਦਾ ਜੀਵਨ ਫਲਸਫਾ ਜਿਹੜਾ ਸੀਗਾ, ਉਹਨਾਂ ਦਾ ਜੀਵਨ ਚੱਲਣ ਜਿਵੇਂ ਉਹਨਾਂ ਚੱਲਦਾ ਦੇਖਦੇ ਹਾਂ ਅਸੀਂ, ਉਹਦੇ ਮੁਤਾਬਕ ਉਹਨਾਂ ਨੇ ਇਸ ਗੱਲ ਤੋਂ ਸਾਬਤ ਕੀਤਾ ਕਿ ਭਾਈ ਇਕੱਲਾ ਕੁਰਬਾਨ ਹੋ ਜਾਣਾ ਹੀ ਕੰਮ ਨਹੀਂ ਹੈ, ਜਿਉਣ ਵਾਸਤੇ ਆਏ ਹੋ ਤੁਸੀਂ, ਤੁਸੀਂ ਜਿਉਣ ਵਾਸਤੇ ਜੋ ਕਰ ਸਕਦੇ ਉਹ ਕਰੋ। ਜੇ ਭਲਾ ਕੁਰਬਾਨੀ ਨੂੰ ਹੀ ਉਹਨਾਂ ਨੇ ਇਹ ਪ੍ਰਮੋਟ ਕਰਨਾ ਹੁੰਦਾ ਤੇ ਆਨੰਦਪੁਰ ਦੇ ਕਿਲੇ ਜੋ ਉਹ ਬਾਹਰ ਨਿਕਲਦੇ ਤੇ ਉੱਥੇ ਜੰਗ ਕਰਦੇ ਲੜਾਈ ਕਰਦੇ ਸ਼ਹੀਦ ਹੋ ਜਾਂਦੇ,
1: ਬਿਲਕੁਲ
3: ਕੁਰਬਾਨੀ ਹੋ ਜਾਂਦੀ। ਲੇਕਿਨ ਉਤੋਂ ਉਹ ਨਿਕਲੇ, ਉਸ ਤੋਂ ਬਾਅਦ ਜੋ ਹਾਲਾਤ ਵਾਪਰਿਆ ਉਹ ਸਾਰੇ ਲੋਕ ਜਾਣਦੇ ਆ। ਦਸੰਬਰ ਦੇ ਦਿਨਾਂ ਦੀ ਸਾਰੀ ਕਹਾਣੀ ਅਸੀਂ ਕਰਦੇ ਹਾਂ। ਅਲਟੀਮੇਟ ਜੇ ਉਹ ਚਮਕੌਰ ਦੀ ਗੜੀ ਵਿਚ ਗਏ ਤੇ ਉਥੋਂ ਵੀ ਬਚ ਨਿਕਲਣ ਦਾ ਇਤਿਹਾਸ ਦੁਨੀਆਂ ਦੇ ਵਿਚ ਇਕ ਵਿਲੱਖਣ ਗੱਲ ਹੈਗੀ ਹੈ ਕਿ ਅਸਾਮੀ ਜੰਗ ਦੁਨੀਆਂ ਚ ਏਡੂ ਵੱਡੀ ਅਜੇ ਤੱਕ ਨਹੀਂ ਹੋਈ। ਔਰ ਇਹਦੇ ਵਿਚ ਵੀ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਵੀ ਆਮ ਤੌਰ ਤੇ ਜੰਗਾਂ ਦਾ ਰੂਲ ਕੀ ਹੁੰਦਾ, ਜੇ ਤੁਸੀਂ ਕਿਸੇ ਦਾ ਕਮਾਂਡਰ ਮਾਰ ਦਿੱਤਾ ਜਾਂ ਫੜ ਲਿਆ ਤੇ ਜੇ ਤੁਹਾਡੀ ਆ,
1: ਬਿਲਕੁਲ
3: ਨਿਕਲ ਕੇ ਚਲੇ ਗਿਆ ਤੇ ਤੁਹਾਡੀ ਹਾਰ ਆ
1: ਜੀ।
3: ਇਸ ਗੱਲ ਨੂੰ ਉਹਨਾਂ ਨੇ ਸਾਬਤ ਕੀਤਾ ਤੇ ਨਾਲੇ ਵੀ ਸਾਬਤ ਕੀਤਾ ਕਿ ਇਕੱਲੀ ਕੁਰਬਾਨੀ ਕਰ ਦੇਣ ਨਾਲ ਉੱਥੇ ਖਤਮ ਹੋ ਜਾਂਦਾ। ਕਹਿੰਦਾ ਸੀ ਸਿੱਖਾਂ ਦਾ ਇੱਕ ਸੰਤ ਸੀਗਾ, ਸੰਤ ਸੀਗਾ ਤੇ ਉਹ ਮਾਰ ਦਿੱਤਾ, ਉਹ ਭੱਜ ਕੇ ਨਿਕਲ ਗਿਆ ਸੀ ਸਰਕਾਰ ਤੋਂ, ਤਾਂ ਆਨੰਦਪੁਰ ਚੋਂ ਨਿਕਲਿਆ ਸੀਗਾ, ਉਦੋਂ ਬਾਅਦ ਅੱਗੇ ਜਾ ਕੇ ਉਹਨੇ ਫੜ ਲਿਆ ਤੇ ਮਾਰ ਦਿੱਤਾ। ਆਹੀ ਇਸਤੇਮਾਲ ਕੀਤੇ ਜਾਣੇ ਸੀਗੇ। ਉਹਨਾਂ ਨੇ ਇੱਕ ਐਸਾ ਵਿਲੱਖਣ ਇਤਿਹਾਸ ਰਚਿਆ, ਜਿਉਣ ਨੂੰ ਪਹਿਲ ਦਿੱਤੀ, ਮਰਨ ਨੂੰ ਪਹਿਲ ਨਹੀਂ ਦਿੱਤੀ। ਹਾਂ, ਮਰਨ ਵਾਸਤੇ ਉਹ ਹਮੇਸ਼ਾ ਤਿਆਰ ਰਹੇ। ਜਿਸ ਹਾਲਾਤ ਵਿੱਚ ਨੰਗੇ ਤੁਸੀਂ ਵੇਖਦੇ ਹੋ, ਉਸ ਹਾਲਾਤ ਦੇ ਵਿੱਚ ਜਿਹੜਾ ਵੀ ਉਹਨਾਂ ਦਾ ਹਿਸਟਰੀ ਹੈ ਉਹਦੇ ਮੁਤਾਬਕ ਚੱਲਦੀ ਹੈ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਸੱਜਣ ਇਸ ਵੇਲੇ ਸੁਣ ਰਹੇ ਨੇ, ਉਹਨਾਂ ਨੂੰ ਇਸ ਗੱਲ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਕਿ ਸਾਡੇ ਜਿੰਨੇ ਵੀ ਪ੍ਰਚਾਰਕ ਨੇ, ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ, ਉਹ ਹਮੇਸ਼ਾ ਕੁਰਬਾਨੀ ਨੂੰ ਕਿਉਂ ਅੱਗੇ ਲੱਗਦੇ? ਕਿਉਂਕਿ ਲੋਕਾਂ ਨੂੰ ਐਕਸਾਈਟਮੈਂਟ ਕਰਕੇ ਅਸਲ ਸੱਚ ਵਾਲੇ ਪਾਸੇ ਤੋਂ ਲਾਂਭੇ ਕਰਨ ਵਾਲੀ ਗੱਲ ਆ।
1: ਬਿਲਕੁਲ ਬਿਲਕੁਲ, ਉਹਨਾਂ ਦੀਆਂ ਜੇਬਾਂ ਖਾਲੀ ਕਰਨ ਵਾਲੀ ਵੀ ਗੱਲ,
3: ਤੁਸੀਂ ਇਸ ਪਾਸੇ ਲੱਗੇ ਰਹੋ ਤਾਂ ਕਿ ਤੁਹਾਨੂੰ ਅਸਲ ਆਪਦੀ ਜਿਹੜੀ ਜ਼ਰੂਰਤ ਹੈ ਜਾਂ ਆਪਦੀ ਹੋਂਦ ਹੈਗੀ ਆ ਉਹਨੂੰ ਬਚਾਉਣ ਵਾਸਤੇ ਤੁਹਾਡਾ ਖਿਆਲ ਨਾ ਆਵੇ। ਤੁਸੀਂ ਤੁਸੀਂ ਮਰ ਗਏ ਤੇ ਤੁਹਾਨੂੰ ਕੀ ਮਤਲਬ ਹੋਇਆ ਉਹਦੇ ਨਾਲ?
1: ਬਿਲਕੁਲ,
3: ਤੁਸੀਂ ਤੇ ਮਰ ਗਏ, ਬਲਕਿ ਅਗਲੀ ਜਿਹੜੀ ਬਾਕੀ ਰਹਿੰਦੀ ਕੌਮ ਹੈ ਉਹਨੂੰ ਤੁਸੀਂ ਇਹ ਕਹਿ ਲੋ ਵੀ ਮਤਰਿਆ ਕਰ ਗਏ,
1: ਉਹਨੂੰ
3: ਛੱਡ ਗਏ ਕਿਸੇ ਹੋਰ ਦੇ ਹਵਾਲੇ ਤੇ। ਬਿਹਤਰ ਇਹ ਆ ਕਿ ਤੁਹਾਡੀ ਜਿੰਨੀ ਵੱਧ ਤੋਂ ਵੱਧ ਸ਼ਕਤੀ ਹੈਗੀ ਆ ਉਸ ਨੂੰ ਇਨਵੈਸਟ ਕਰਕੇ ਜਿਉਣ ਦੇ ਰਸਤੇ ਤੇ ਤੁਰੋ ਤੇ ਠੀਕ ਹੈ। ਜੇ ਰਸਤੇ ਹੁਣ ਬਹੁਤ ਸਾਰੇ ਸਾਡੇ ਸ਼ਹੀਦ ਹੋਏ ਨੇ ਨਾ 84 ਤੋਂ ਬਾਅਦ,
1: ਬਿਲਕੁਲ
3: 84 ਤੋਂ ਪਹਿਲੇ ਦੇ ਹਾਲਾਤ ਵਿੱਚ ਵੀ ਐਸਾ ਹੋਇਆ ਨਾ, ਠੀਕ ਆ, ਉਹ ਆਪਣੇ ਰਸਤੇ ਤੇ ਤੁਰੇ, ਜਸਵੰਤ ਸਿੰਘ ਵੀ ਖਾਲਰਾ ਵੀ ਹੈਗੇ ਨੇ ਉਹ ਆਪਣੇ ਰਸਤੇ ਤੇ ਤੁਰੇ ਤੇ ਰਸਤੇ ਤੇ ਤੁਰਦੇ ਹੋਏ ਆ। ਜੇ ਉਹਨਾਂ ਦੇ ਸਾਹਮਣੇ ਕੋਈ ਗੱਲ ਐਸੀ ਆ ਗਈ ਆ ਤੇ ਠੀਕ ਹੈ, ਉਹਨਾਂ ਨੇ ਉਹ ਬਰਦਾਸ਼ਤ ਕਰ ਲਈ ਆ, ਉਹਨਾਂ ਨੇ ਉਹਦੇ ਮੁਤਾਬਕ ਇਸ ਚੀਜ਼ ਨੂੰ ਜਿਉਂ ਲਿਆ ਵੀ ਚਲੋ ਠੀਕ ਹੈ ਜੋ ਵੀ ਆ ਗਿਆ। ਪਰ ਸਾਡੇ ਪ੍ਰਚਾਰਕ ਇਸ ਤਰ੍ਹਾਂ ਦੀ ਗੱਲ ਬੋਲੀ ਬੋਲਦੇ ਨੇ, ਇਸ ਤਰ੍ਹਾਂ ਦਾ ਗੱਲ ਕਰਦੇ ਨੇ ਕਿ ਜੋਸ਼ ਇਸ ਤਰ੍ਹਾਂ ਦਾ ਆਵੇ ਕਿ ਬੱਚੇ ਵੀ ਨੌਜਵਾਨ ਜਾਂ ਕੌਣ ਆ ਉਹ ਮਰਨ ਵਾਸਤੇ ਤਿਆਰ ਹੋ ਜਾਵੇ।
1: ਬਿਲਕੁਲ,
3: ਮੈਂ ਇਹ ਚਾਹੁੰਦਾ ਕਿ ਜੇ ਲੋਕ ਸੋਚਣਾ ਸ਼ੁਰੂ ਕਰਨ ਤੇ ਉਹ ਇਸ ਪਾਸੇ ਸੋਚਣਾ ਸ਼ੁਰੂ ਕਰਨ ਕਿ ਵੱਧ ਤੋਂ ਵੱਧ ਜਿਉਣ ਦੇ ਵਸੀਲੇ ਕਿਵੇਂ ਪੈਦਾ ਕੀਤੇ ਜਾ ਸਕਦੇ, ਜਿਉਣ ਦੀ ਸੋਚ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ। ਔਰ ਇਹ ਇਸ ਤਰ੍ਹਾਂ ਹੈ ਕਿ ਜੇ ਅਸੀਂ ਇਸ ਸਿਰ ਨੂੰ ਵਰਤੀਏ, ਸਿਰ
1: ਜੀ
3: ਕੁਰਬਾਨ ਕਰਨ ਵਾਲੇ ਪਾਸੇ ਨਾ ਜਾਈਏ, ਸਿਰ ਕਟਾਉਣ ਵਾਲੇ ਪਾਸੇ ਨਾ ਜਾਈਏ। ਔਰ ਮੈਂ ਕਈ ਵਾਰ ਇਸੇ ਤਰ੍ਹਾਂ ਦੇ ਪ੍ਰਚਾਰਕਾਂ ਦੇ ਸਮੇਂ ਤੇ ਮੈਂ ਗਿਆਨ ਦਿੰਦਾ ਹੁੰਦਾ ਸੀਗਾ ਪ੍ਰਚਾਰ ਦੇ ਵਿੱਚ, ਬਈ ਕੂਕੇ ਸਿੰਘ ਬਹਾਦਰ ਸੀ, ਯੋਧੇ ਸੀ, ਪਰ ਮੈਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਅੱਡੀਆਂ ਚੁੱਕ ਕੇ, ਕਿਉਂਕਿ ਉਹਨਾਂ ਤੋਂ ਉਤਸ਼ਾਹ ਇਸ ਤਰ੍ਹਾਂ ਦਾ ਭਰਿਆ ਗਿਆ, ਅੱਡੀਆਂ ਚੁੱਕ ਕੇ ਜਿਹੜੇ ਤੋਪ ਦੇ ਦਹਾਨੇ ਦੇ ਬਰਾਬਰ ਨਹੀਂ ਸੀ ਆਉਂਦੇ ਉਹ ਵੀ ਅੱਡੀਆਂ ਚੁੱਕ ਕੇ ਸ਼ਹੀਦ ਹੋਣ ਨੂੰ ਤਿਆਰ ਹੋਏ। ਐਸਾ ਹੋਇਆ ਇਹ ਤੁਸੀਂ ਸਮਝਦੇ ਹੋ ਵੀ ਕੂਕਿਆਂ ਦੇ ਇਤਿਹਾਸ ਵਿਚ। ਸੋ ਉਸ ਕੁਰਬਾਨੀ ਨੂੰ ਇਸ ਤਰ੍ਹਾਂ ਨਾ ਵਜਾਓ, ਇਸ ਸਰੀਰ ਨੂੰ ਇਸ ਤਰ੍ਹਾਂ ਨਾ ਜਾਣ ਦਿਓ ਵੀ ਤੁਸੀਂ ਹੋਰ ਮਰ ਗਏ ਤੇ ਤੁਸੀਂ ਹੋਰ ਕੀ ਕੀਤਾ, ਕੁਛ ਵੀ ਨਹੀਂ ਕੀਤਾ,
1: ਕੁਛ ਵੀ ਨਹੀਂ ਕੀਤਾ, ਮਿਲਦੇ
3: ਰਹੇ ਤੇ ਤੁਸੀਂ ਕੁਛ ਹੋਰ ਕਰ ਸਕਦੇ ਹੋ। ਨੰਬਰ 2, ਜਿਉਣ ਵਾਲਿਆਂ ਨੇ ਦੂਜਿਆਂ ਨੂੰ ਮੁਖਾਲਫਤ ਵਾਲਿਆਂ ਨੂੰ ਇਹ ਸਾਬਤ ਕਰ ਦਿੱਤਾ ਕਿ ਸਾਡੇ ਕੋਲ ਜਿਉਣ ਦਾ ਮਾਦਾ ਹੈਗਾ ਤੇ ਅਸੀਂ ਫਿਰ ਤੁਹਾਨੂੰ ਟੱਕਰਾਂਗੇ। ਅੱਜ ਤਾਕਤਵਰ ਹੋ, ਕੱਲ ਨੂੰ ਸਮਾਂ ਆਏਗਾ ਅਸੀਂ ਫਿਰ ਹੋਵਾਂ। ਸਿੱਖ ਕੌਮ ਤੋਂ ਕਿਉਂ ਲੋਕ ਡਰਦੇ ਆਏ ਆ? ਇਸੇ ਕਰਕੇ ਡਰਦੇ ਆਏ ਆ ਭਾਈ ਇਹਨਾਂ ਨੇ ਮਰਨ ਤੋਂ ਡਰਨਾ ਨਹੀਂ। ਇਹਨਾਂ ਜੇ ਮੌਤ ਆ ਗਈ ਮਰ ਗਏ ਤਾਂ ਠੀਕ ਹੈ, ਪਰ ਇਹਨਾਂ ਦਾ ਮੁਕਾਬਲਾ ਕਰਨਾ ਸਧਾਰਨ ਜੀ ਗੱਲ ਹੈ। ਚੀਮਾ ਸਾਹਿਬ, ਪਿੰਡ ਦੇ ਵਿੱਚ ਕੋਈ ਬੰਦਾ ਬਦਮਾਸ਼ ਹੋਵੇ ਨਾ, ਉਹ ਆਪਣੀ ਲਾਹ ਕਿਤੇ ਕਸਮੇ ਮਾਰ ਲਵੇ ਨਾ,
1: ਬਿਲਕੁਲ
3: ਬਾਕੀ ਸਾਰੇ ਡਰਨ ਲੱਗ ਜਾਂਦੇ ਆ।
1: ਸਾਰੇ ਡਰਨ ਲੱਗ ਜਾਂਦੇ, ਬਿਲਕੁਲ ਬਿਲਕੁਲ।
3: ਕੌਮ ਦੀ ਬਹਾਦਰੀ ਇਸ ਟਾਈਪ ਦੀ ਹੈਗੀ ਆ ਕਿ ਉਸ ਬਹਾਦਰੀ ਦਾ ਅੱਜ ਸਾਰੀ ਦੁਨੀਆਂ ਤੇ ਨਾਂ ਲਾਇਆ ਜਾਂਦਾ ਵੀ ਇਹ ਇਸ ਟਾਈਪ ਦੇ ਨੇ। ਦੂਸਰੀ ਗੱਲ, ਸਾਡੇ ਲੰਗਰ ਦੀ ਪ੍ਰਥਾ ਹੈਗੀ ਹੈ, ਇਹਨੂੰ ਲੈ ਕੇ ਵੀ ਸਾਰੀ ਦੁਨੀਆਂ ਦੇ ਉੱਪਰ, ਹਾਲਾਂਕਿ ਇਹ ਠੀਕ ਆ ਕਿ ਲੰਗਰ ਪ੍ਰਥਾ ਦਾ ਮਕਸਦ ਕੁਝ ਹੋਰ ਸੀ,
1: ਹੋਰ ਸੀ,
3: ਸਾਡਾ ਇਹ ਸਿੰਬਲ ਬਣ ਗਿਆ ਹੈਗਾ। ਪਰ ਕੋਈ ਵੀ ਪ੍ਰਥਾ ਜਿਹੜੀ ਇਸ ਤਰ੍ਹਾਂ ਦੀ ਚੱਲ ਜਾਂਦੀ ਹੈ ਨਾ, ਜੇ ਉਹਦੇ ਵਿੱਚ ਵਕਾਰ ਆ ਜਾਣ ਤੇ ਉਹਨੂੰ ਥੋੜਾ ਜਿਹਾ ਸੁਧਾਰ ਲੈਣ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ,
1: ਮਾੜੀ ਗੱਲ ਨਹੀਂ ਹੈ, ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਿਲਕੁਲ।
3: ਸੋ ਇਹ ਗੱਲਾਂ ਵਿਸਾਖੀ ਦੇ ਇਹਨਾਂ ਦਿਨਾਂ ਦੇ ਉੱਪਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਇਤਿਹਾਸ ਤੇ ਹੁਣ ਮੇਰੇ ਕੋਲ, ਮੈਂ ਜੇ ਬੋਲਣਾ ਸ਼ੁਰੂ ਕਰਾਂ ਤੇ 1535 ਤੋਂ ਲੈ ਕੇ ਤੇ ਅੱਜ ਤੱਕ ਦਾ ਮੈਂ ਥੋੜਾ ਜਿਹਾ ਟੋਟਾ ਮੇਰਾ ਵੀ ਹਿੱਸਾ ਹੈਗਾ ਉਹਦੇ ਵਿੱਚ, ਮੈਂ ਵੀ ਉਸ ਨੂੰ ਕਹਿ ਸਕਦਾ ਹਾਂ ਕਿ ਬਈ 1980 ਤੋਂ ਲੈ ਕੇ 1986 ਤੱਕ ਮੈਂ ਲਗਾਤਾਰ ਐਕਟਿਵ ਇਹਦਾ ਹਿੱਸਾ ਰਿਹਾ ਹਾਂ ਇਸ ਇਤਿਹਾਸ ਦਾ। ਹਾਂਜੀ
1: ਜੀ,
3: ਸੋ ਸ਼ਰਧਾ ਦੇ ਫੁੱਲ ਇਸ ਤਰ੍ਹਾਂ ਹੀ ਭੇਟ ਕਰਦੇ ਹਾਂ ਭਲੇ ਮਾਨਸੋ ਲਗਾਤਾਰ। ਅੱਛਾ, ਜਦੋਂ ਬਾਬਾ ਜਗਿੰਦਰ ਸਿੰਘ ਹੋਰਾਂ ਦੇ ਨਾਲ ਪਾਰਟੀ ਦੇ ਜਾਂਦੇ ਸੀ ਨਾ, ਮੈਂ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ, ਇੱਕ ਇੱਕ ਦਿਨ ਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ, ਔਰ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਅੰਮ੍ਰਿਤ ਛਕਣ ਵਾਲੇ ਸੀ
1: ਜੀ।
3: ਉਹ ਇੱਕ ਤਰ੍ਹਾਂ ਨਾਲ ਭਾਵਨਾਤਮਕ ਤੌਰ ਤੇ ਆਉਂਦੇ ਸੀਗੇ, ਉਹਨਾਂ ਕੀਰਤਨ ਪ੍ਰੋਗਰਾਮਾਂ ਦੇ ਵਿੱਚ ਅੰਮ੍ਰਿਤ ਛਕਦੇ ਸੀ, ਪਰ ਉਸ ਤੋਂ ਬਾਅਦ ਕੀ ਹੋਇਆ, ਉਹ ਕਿੱਥੇ ਗਏ ਇਹਨੇ? ਇਸੇ ਤਰ੍ਹਾਂ ਹੀ ਜਦੋਂ ਅਕਾਲ ਤਖ਼ਤ ਦੇ ਉੱਪਰ ਲੱਖਾਂ ਦੀ ਤਾਦਾਦ ਦੇ ਵਿੱਚ ਮਰਜੀਵੜੇ ਤਿਆਰ ਕੀਤੇ ਗਏ ਸੀ, ਭਾਵਨਾਤਮਕ ਤੌਰ ਤੇ ਉਹ ਆਏ, ਅੰਦਰ ਉਹਨਾਂ ਦੇ ਅਸਲ ਜਜ਼ਬਾ ਨਹੀਂ ਸੀ, ਉਹ ਵਕਤੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਇਤਿਹਾਸ ਤੇ ਹੁਣ ਮੇਰੇ ਕੋਲ, ਮੈਂ ਜੇ ਬੋਲਣਾ ਸ਼ੁਰੂ ਕਰਾਂ ਤੇ 1535 ਤੋਂ ਲੈ ਕੇ ਤੇ ਅੱਜ ਤੱਕ ਦਾ ਮੈਂ ਥੋੜਾ ਜਿਹਾ ਟੋਟਾ ਮੇਰਾ ਵੀ ਹਿੱਸਾ ਹੈਗਾ ਉਹਦੇ ਵਿੱਚ, ਮੈਂ ਵੀ ਉਸ ਨੂੰ ਕਹਿ ਸਕਦਾ ਹਾਂ ਕਿ ਬਈ 1980 ਤੋਂ ਲੈ ਕੇ 1986 ਤੱਕ ਮੈਂ ਲਗਾਤਾਰ ਐਕਟਿਵ ਇਹਦਾ ਹਿੱਸਾ ਰਿਹਾ ਹਾਂ ਇਸ ਇਤਿਹਾਸ ਦਾ। ਹਾਂਜੀ
1: ਜੀ,
3: ਸੋ ਸ਼ਰਧਾ ਦੇ ਫੁੱਲ ਇਸ ਤਰ੍ਹਾਂ ਹੀ ਭੇਟ ਕਰਦੇ ਹਾਂ ਭਲੇ ਮਾਨਸੋ ਲਗਾਤਾਰ। ਅੱਛਾ, ਜਦੋਂ ਬਾਬਾ ਜਗਿੰਦਰ ਸਿੰਘ ਹੋਰਾਂ ਦੇ ਨਾਲ ਪਾਰਟੀ ਦੇ ਜਾਂਦੇ ਸੀ ਨਾ, ਮੈਂ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ, ਇੱਕ ਇੱਕ ਦਿਨ ਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ, ਔਰ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਅੰਮ੍ਰਿਤ ਛਕਣ ਵਾਲੇ ਸੀ
1: ਜੀ।
3: ਉਹ ਇੱਕ ਤਰ੍ਹਾਂ ਨਾਲ ਭਾਵਨਾਤਮਕ ਤੌਰ ਤੇ ਆਉਂਦੇ ਸੀਗੇ, ਉਹਨਾਂ ਕੀਰਤਨ ਪ੍ਰੋਗਰਾਮਾਂ ਦੇ ਵਿੱਚ ਅੰਮ੍ਰਿਤ ਛਕਦੇ ਸੀ, ਪਰ ਉਸ ਤੋਂ ਬਾਅਦ ਕੀ ਹੋਇਆ, ਉਹ ਕਿੱਥੇ ਗਏ ਇਹਨੇ? ਇਸੇ ਤਰ੍ਹਾਂ ਹੀ ਜਦੋਂ ਅਕਾਲ ਤਖ਼ਤ ਦੇ ਉੱਪਰ ਲੱਖਾਂ ਦੀ ਤਾਦਾਦ ਦੇ ਵਿੱਚ ਮਰਜੀਵੜੇ ਤਿਆਰ ਕੀਤੇ ਗਏ ਸੀ, ਭਾਵਨਾਤਮਕ ਤੌਰ ਤੇ ਉਹ ਆਏ, ਅੰਦਰ ਉਹਨਾਂ ਦੇ ਅਸਲ ਜਜ਼ਬਾ ਨਹੀਂ ਸੀ, ਉਹ ਵਕਤੀ ਜਜ਼ਬਾ ਸੀਗਾ, ਉਸ ਤੋਂ ਬਾਅਦ ਖਤਮ ਹੋ ਗਿਆ, ਉਹ ਕਿੱਥੇ ਗਏ?
1: ਬਿਲਕੁਲ

0: ਫੈਂਕੜਿਆਂ ਦੀ ਤਾਦਾਦ ਵਿਚ ਲੋਕ ਅੰਮ੍ਰਿਤ ਛਕਣ ਵਾਲੇ ਸੀ
1: ਜੀ,
0: ਉਹ ਇੱਕ ਤਰ੍ਹਾਂ ਨਾਲ ਭਾਵਨਾਤਮਕ ਦੇ ਤੌਰ ਤੇ ਆਉਂਦੇ ਸੀਗੇ ਉਹਨਾਂ ਕੀਰਤਨ ਪ੍ਰੋਗਰਾਮਾਂ ਦੇ ਵਿਚ ਅੰਮ੍ਰਿਤ ਛਕਦੇ ਸੀ, ਪਰ ਉਸ ਤੋਂ ਬਾਅਦ ਕੀ ਹੋਇਆ, ਉਹ ਕਿੱਥੇ ਗਏ ਨੇ? ਇਸੇ ਤਰ੍ਹਾਂ ਜਦੋਂ ਅਕਾਲ ਤਖ਼ਤ ਦੇ ਉੱਪਰ ਲੱਖਾਂ ਦੀ ਤਾਦਾਦ ਦੇ ਵਿਚ ਮਰਜੀਵੜੇ ਤਿਆਰ ਕੀਤੇ ਗਏ ਸੀ, ਭਾਵਨਾਤਮਕ ਤੌਰ ਤੇ ਉਹ ਆਏ, ਅੰਦਰ ਉਹਨਾਂ ਦੇ ਅਸਲ ਜਜ਼ਬਾ ਨਹੀਂ ਸੀ, ਉਹ ਵਕਤੀ ਜਜ਼ਬਾ ਸੀਗਾ, ਉਸ ਤੋਂ ਬਾਅਦ ਖਤਮ ਹੋ ਗਿਆ, ਉਹ ਕਿੱਥੇ ਗਏ?
1: ਬਿਲਕੁਲ,
0: ਜੇ ਅਸੀਂ ਆਪਣੀ ਕੌਮ ਨੂੰ ਇਸ ਤਰ੍ਹਾਂ ਬਿਲਟ ਅਪ ਕਰੀਏ ਵੀ ਉਹਦੀ ਨੀਂਹ ਪੱਕੀ ਕਰੀਏ,
1: ਬਿਲਕੁਲ ਬਿਲਕੁਲ
0: ਕਰਕੇ, ਤੇ ਫੇਰ ਅਸੀਂ ਇਸ ਜਜ਼ਬੇ ਤੱਕ ਪਹੁੰਚੀਏ ਤੇ ਸ਼ਾਇਦ ਸਾਰੀ ਦੁਨੀਆਂ ਤੇ ਸਾਡਾ ਰਾਜ ਹੋ ਸਕਦਾ। ਦੋ ਪੱਖ ਸਾਡੇ ਸਾਹਮਣੇ ਆਉਂਦੇ ਆ, ਗੁਰੂ ਸਾਹਿਬ ਦੀ ਇਸ ਗੱਲ ਵਾਸਤੇ ਮਜਬੂਰੀ ਬਣ ਗਈ ਸੀ ਬਈ, ਕਿਉਂਕਿ ਇਹ ਜਿਹੜੇ ਸਾਹਮਣੇ ਵਾਲੇ ਲੋਕ ਨੇ ਜਿਨ੍ਹਾਂ ਨਾਲ ਲੜਾਈ ਹੈਗੀ ਹੈ, ਖਾਸ ਤੌਰ ਤੇ ਮੈਂ ਬਾਈ ਧਾਰ ਦੇ ਰਾਜੇ ਨੂੰ, ਕਿਉਂਕਿ ਆਪਣਾ ਜਿਹੜਾ ਦੋਸਤ ਹੁੰਦਾ ਨਾ ਉਹ ਦੁਸ਼ਮਣ ਬਣਦਾ, ਉਹ ਸਭ ਤੋਂ ਵੱਧ ਨੁਕਸਾਨ ਕਰਦਾ,
1: ਬਿਲਕੁਲ
0: ਸਾਰਾ ਕੁਝ ਜਾਣਦਾ ਹੁੰਦਾ ਆ, ਇਸ ਲਈ ਉਹ ਵੱਧ ਨੁਕਸਾਨ ਕਰਦਾ ਹੈਗਾ। ਬਾਦਸ਼ਾਹਤ ਤੋਂ ਇੰਨਾ ਡਰ ਨਹੀਂ ਸੀ ਜਿੰਨਾ ਬਾਈ ਧਾਰ ਦੇ ਰਾਜਿਆਂ ਤੋਂ ਖਤਰਾ ਸੀਗਾ ਵੀ ਇਹਨੇ ਸਾਡਾ ਨੁਕਸਾਨ ਕਰਨਾ, ਉਹ ਕੀਤਾ ਵੀ ਇਤਿਹਾਸ ਦੇ ਵਿਚ ਦਰਜ ਵੀ ਹੈਗਾ ਆ।
1: ਬਿਲਕੁਲ ਜੀ,
0: ਇਸੇ ਤਰ੍ਹਾਂ ਹੀ ਜੇ ਅਸੀਂ ਆਪਣੀ ਇਸ ਪਨੀਰੀ ਨੂੰ ਇਸ ਤਰਤੀਬ ਦੇ ਮੁਤਾਬਕ ਡਿਵੈਲਪ ਕਰੀਏ ਵੀ ਉਹ ਆਪਣਾ ਲੌਜੀਕਲੀ ਤਰਕ ਸੰਗਤ ਮੌਕੇ ਮੁਤਾਬਕ ਦਿਮਾਗ ਵੀ ਵਰਤਣ ਤੇ ਉਹਦੇ ਮੁਤਾਬਕ ਜਿਉਣ ਦੀ ਇੱਛਾ ਪਾਲਣ
1: ਜੀ,
0: ਵਾਲੀ ਨਹੀਂ, ਇਹਦਾ ਮਤਲਬ ਇਹ ਭਾਵ ਨਹੀਂ ਕਿ ਤੁਸੀਂ ਬੁਲਟਲ ਹੋ ਜਾਓ, ਜਿਉਣ ਦੀ ਇੱਛਾ ਪਾਲਣ ਤੇ ਉਸਦੇ ਮੁਤਾਬਕ ਵਿਚਰਨ ਕਰਨ ਦੁਨੀਆਂ ਦੇ ਵਿਚ, ਤੇ ਉਹ ਹਮੇਸ਼ਾ ਸਾਡੀ ਸਿੱਖ ਕੌਮ ਦੀ ਜਿੱਤ ਹੋਏਗੀ। ਗੁਰੂ ਨਾਨਕ ਸਾਹਿਬ ਨੇ ਜਿਹੜਾ ਫਲਸਫਾ ਚਲਾਇਆ ਸੀ ਨਾ, ਜਿੰਨੇ ਵੀ ਸਿਧਾਂਤ ਉਹਨਾਂ ਨੇ ਗੁਰਬਾਣੀ ਦੇ ਵਿਚ ਸਿਰਜੇ ਨੇ, ਉਹ ਕੱਲੇ ਸਿੱਖਾਂ ਵਾਸਤੇ ਥੋੜੇ ਸੀ, ਸਾਰੇ ਦੇ ਸਾਰੇ ਗੁਰੂ ਤਾਂ ਸਾਡੇ ਸਨਾਤਨ ਧਰਮ ਦੇ ਵਿਚੋਂ ਹੀ ਹੋਏ ਨੇ ਨਾ,
1: ਬਿਲਕੁਲ
0: ਹਿੰਦੂ ਧਰਮ ਦੇ ਵਿਚੋਂ ਹੀ ਹੋਏ ਨੇ ਨਾ,
1: ਬਿਲਕੁਲ
0: ਹਿੰਦੂ ਧਰਮ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ,
1: ਬਿਲਕੁਲ,
0: ਤੇ ਜਿਨ੍ਹਾਂ ਨੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਉਹਨਾਂ ਦਾ ਇੱਕ ਨਾਂ ਰੱਖ ਦਿੱਤਾ ਗਿਆ ਵੀ ਉਹ ਸਿੱਖ ਨੇ, ਇੱਕ ਵੱਖਰੀ ਵੱਖਰੀ ਵਿਚਾਰਧਾਰਾ ਵਾਲੇ ਲੋਕ ਨੇ ਵੱਖਰਾ ਕੁਝ ਕਰ ਦਿੱਤਾ। ਅਲਟੀਮੇਟ ਜੇ ਅਸੀਂ ਉਸ ਵਿਚਾਰਧਾਰਾ ਨੂੰ ਲੈ ਕੇ ਵਿਚਾਰੀਏ ਤੇ ਸਾਨੂੰ ਇਹ ਪਤਾ ਲੱਗਦਾ ਵੀ ਉਹ ਕੱਲੇ ਸਿੱਖਾਂ ਵਾਸਤੇ ਨਹੀਂ, ਉਹ ਕੱਲੇ ਭਾਰਤ ਵਾਸਤੇ ਨਹੀਂ, ਉਹ ਸਾਰੀ ਦੁਨੀਆਂ ਵਾਸਤੇ ਆ,
1: ਸਾਰੀ ਦੁਨੀਆਂ ਵਾਸਤੇ ਆ। ਬਿਲਕੁਲ, ਮੈਂ ਤੁਹਾਡੇ ਨਾਲ 100% ਤੋਂ ਵੀ ਵੱਧ ਐਗਰੀ ਆ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਡੂੰਘੀਆਂ ਗੱਲਾਂ ਕਰਦੇ ਹੋ ਔਰ ਮੇਰੀ ਵਿਚਾਰ ਆ ਜਿਹੜੀ ਉਹ ਤੁਹਾਡੇ ਨਾਲ ਮੋਹਰੇ ਤਾਂ ਮੈਂ ਨਹੀਂ ਲੰਘ ਸਕਦਾ ਪਰ ਤੁਹਾਡੇ ਨਾਲ ਮਿਲਦੀ ਜੁਲਦੀ ਆ।
0: ਹਾਂਜੀ, ਸੋ ਮਤਲਬ ਇਸ ਮੁਤਾਬਕ ਅਸੀਂ ਹੁਣ ਲੜਦੇ ਫਿਰਦੇ ਆ ਜੀ, ਸਾਨੂੰ ਪੰਜਾਬ ਚ ਹੱਕ ਨੀ ਮਿਲਦੇ ਪਏ ਜੀ, ਸਾਡਾ ਇਹ ਨੀ ਕਰਦਾ ਜੀ, ਕਿਉਂ? ਕਿਉਂਕਿ ਸਾਡੇ ਵਿਚ ਬੁਜਦਰੀ ਆ ਗਈ, ਸਾਡੇ ਦੇ ਵਿਚ ਸਾਡੇ ਆਪਣੇ ਹੀ ਜਿਹੜੇ ਨੇ ਉਹ ਦੁਸ਼ਮਣਾਂ ਨਾਲ ਮਿਲ ਗਏ,
1: ਅੱਗੇ
0: ਦੁਸ਼ਮਣਾਂ ਨਾਲ ਮਿਲ ਜਾਣ ਉਸ ਵੇਲੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ, ਹੁਣ ਤੱਕ ਕਿਉਂ ਨੀ ਹੋਇਆ? ਇਸੇ ਕਰਕੇ ਹੀ ਨਹੀਂ ਹੋਇਆ, ਕਿੱਥੇ ਬਲਦੇਵ ਸਿੰਘ ਤੋਂ ਲੈ ਕੇ ਆਜ਼ਾਦੀ ਦੇ ਵੇਲੇ ਤੋਂ ਉਹਦੀਆਂ ਕੀਤੀਆਂ ਗਲਤੀਆਂ ਸੀ, ਅਜੇ ਤੱਕ ਭੁਗਤਣ ਰਹੇ ਹਾਂ ਤੇ ਹਜੇ ਤੱਕ ਸਾਡਾ ਉਹ ਕੁਛ ਨੀ ਬਣ ਗਿਆ ਜੀ।
1: ਜੀ,
0: ਸੋ ਇਸੇ ਤਰ੍ਹਾਂ ਹੀ ਜੇ ਅਸੀਂ ਅਗਲੀ ਆਉਣ ਵਾਲੀ ਪਨੀਰ ਨੂੰ ਦੇਖੋ, ਸਾਡੇ ਸਕੂਲਾਂ ਦੇ ਇਤਿਹਾਸ ਦੇ ਵਿਚ ਅਸੀਂ ਪੜ੍ਹਦੇ ਸਾਂ ਭਗਤ ਸਿੰਘ ਦੀ ਕੁਰਬਾਨੀ, ਅਸੀਂ ਪੜ੍ਹਦੇ ਸਾਂ ਕਰਤਾਰ ਸਿੰਘ ਹੋਰਾਂ ਦੀ ਕੁਰਬਾਨੀ ਕਿ ਕਿਵੇਂ ਕਿਵੇਂ ਕਿਸ ਕਿਸ ਪਾਸੇ ਤੁਰੇ, ਊਧਮ ਸਿੰਘ ਨੂੰ ਅਸੀਂ ਪੜ੍ਹਦੇ ਰਹੇ ਹਾਂ, ਅੱਜ ਦੇ ਬੱਚਿਆਂ ਨੂੰ ਤੇ ਇਸ ਗੱਲ ਬਾਰੇ ਪਤਾ, ਅਸੀਂ ਉਨਾ ਹੀ ਜਿੰਨਾ ਇਹ ਪੜ੍ਹਦੇ ਸਾਂ ਉਨਾ ਅਸੀਂ ਰਮਾਇਣ ਵੀ ਪੜ੍ਹਦੇ ਸਾਂ, ਉਹਨਾਂ ਉਹ ਵੀ ਕਹਾਣੀਆਂ ਬਰਾਬਰ ਤੇ ਹੁੰਦੀਆਂ ਸੀ ਔਰ ਉਹਨਾਂ ਦੇ ਵਿਚੋਂ ਚੰਗੀਆਂ ਚੰਗੀਆਂ ਗੱਲਾਂ ਲੈ ਕੇ ਤੇ ਸਾਡੇ ਟੀਚਰ ਜਾਂ ਸਾਰੇ ਸੀ, ਸਾਨੂੰ ਸਾਡਾ ਮਾਨਸਿਕ ਜਿਹੜਾ ਬਿਲਟ ਅਪ ਸੀ ਉਹ ਉੱਥੋਂ ਹੋਇਆ ਸੀ, ਅਸੀਂ ਉਹਦੇ ਮੁਤਾਬਕ ਬਣੇ ਹੋਏ ਹਾਂ, ਪਰ ਅੱਜ ਕੀ ਹੋਇਆ, ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਇਤਿਹਾਸ ਸਾਡੇ ਪੰਜਾਬ ਦੇ ਵਿਚੋਂ ਸਕੂਲਾਂ ਦੀ ਜਿਹੜੀ ਹੈਗੀ ਸਿਲੇਬਸ ਹੈ ਉਹਦੇ ਵਿਚੋਂ ਉਡਾ ਦਿੱਤਾ ਗਿਆ,
1: ਉਹਦੇ ਵਿਚੋਂ ਉਡਾ ਤਾਂ ਹੈ ਹੀ ਨੀ ਜੀ, ਉੱਥੇ ਕੁਛ ਵੀ ਨਹੀਂ ਹੈ, ਕੁਛ ਵੀ ਹੈ ਕੁਛ ਵੀ ਨਹੀਂ
0: ਆ, ਸਾਡੀ ਨੀਂਹ ਖੋਖਲੀ ਕਰ ਦਿੱਤੀ ਗਈ, ਸਾਡੇ ਖੋਖਲੀ ਕਰ ਦਿੱਤੀ ਗਈ, ਤੇ ਜਿਹੜੇ ਲੋਕ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਉਸ ਬਾਰੇ ਕਾ ਗਿਆਨ ਹੀ ਨਹੀਂ ਹੈਗੀ,
1: ਬਿਲਕੁਲ
0: ਕੋਈ ਗਿਆਨ ਨਹੀਂ, ਕੋਈ ਪਤਾ ਨਹੀਂ, ਸਾਰਾ ਪਿੱਛੇ ਦਾ ਇਤਿਹਾਸ ਕੀ ਸੀ ਉਹ ਮਰਜ਼ੀ ਆਖੀ ਜਾਓ, ਤੇ ਜਿਹੜੇ ਅੱਗੇ ਆ ਕੇ ਜਿਨ੍ਹਾਂ ਨੂੰ ਤੁਸੀਂ ਅੰਮ੍ਰਿਤ ਛਕਾ ਕੇ ਤੇ ਇਸ ਤਰ੍ਹਾਂ ਦੀ ਕੁਰਬਾਨੀਆਂ ਵਾਲੀਆਂ ਗੱਲਾਂ ਕਰ ਕਰਕੇ ਤੇ ਉਤਸ਼ਾਹਟ ਪੈਦਾ ਕਰਦੇ ਹੋ, ਬੇਸ ਤਾਂ ਉਹਨਾਂ ਵਿਚਾਰਿਆਂ ਦਾ ਹੈ ਨੀ,
1: ਬੇਸ ਹੈ ਨੀ, ਬਿਲਕੁਲ
0: ਬੇਸ ਤੇ ਹੈ ਨੀ, ਹੁਣ ਉਕਸਾਹਟ ਵਿੱਚ ਆ ਕੇ ਜੋ ਵੀ ਉਹ ਕਰਨਗੇ ਉਹ ਉਸੇ ਤਰ੍ਹਾਂ ਹੀ ਹੋਏਗਾ ਜਿਵੇਂ ਝੱਗ ਆਈ ਸਮੁੰਦਰ ਦੀ ਤੇ ਉਸ ਤੋਂ ਬਾਅਦ ਝੱਗ ਖਤਮ ਹੋ ਗਈ,
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਣੀ ਹੈ।
0: ਇਸ ਗੱਲ ਨੂੰ ਸਾਡੇ ਜਿਹੜੇ ਵੀ ਨੀਤੀਵਾਨ ਨੇ ਸਿੱਖ ਧਰਮ ਦੇ ਜਿਹੜੇ ਵੀ ਨੀਤੀਵਾਨ ਨੇ ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਭਾਈ ਅਸੀਂ ਆਪਣੀ ਕੌਮ ਨੂੰ, ਕਿਉਂਕਿ ਉਹਦੇ ਵਿਚ ਤੁਸੀਂ ਵੀ ਤਾਂ ਸ਼ਾਮਲ ਹੋ ਨਾ, ਉਹਦੇ ਵਿਚ ਸਾਡੀ ਆਉਣ ਵਾਲੀ ਪਨੀਰ ਵੀ ਤਾਂ ਸ਼ਾਮਲ ਹੈਗੀ ਨਾ, ਤੁਸੀਂ ਇਹ ਤਾਂ ਨਹੀਂ ਨਾ ਵੀ ਜੇ ਅੱਜ ਤੁਸੀਂ ਕੌਮ ਨਾਲ ਗਦਾਰੀ ਕਰ ਰਹੇ ਹੋ ਤੇ ਕੱਲ ਨੂੰ ਤੁਹਾਡੇ ਆਉਣ ਵਾਲੇ ਬੱਚੇ ਹਮੇਸ਼ਾ ਬਾਦਸ਼ਾਹ ਹੀ ਰਹਿਣਗੇ?
1: ਨਹੀਂ ਰਹਿਣੇ ਜੀ, ਬਿਲਕੁਲ ਇਹੀ ਇਸ ਇੱਥੋਂ ਦਾ ਮਾਰਕ
0: ਜ਼ਰੂਰੀ ਇਹ ਆ, ਜੇ ਅਗਲੀਆਂ ਪੀੜ੍ਹੀਆਂ ਦਾ ਸੁਧਾਰ ਚਾਹੁੰਦੇ ਹੋ ਨਾ ਤੇ ਸਾਡੇ ਸਭ ਤੋਂ ਪਹਿਲਾਂ ਇਸ

0: ਵਿਸਾ ਨੂੰ ਸਹੀ ਕਰੋ। ਅੱਜ ਦੇ ਵਿਸਾਖੀ ਦੇ ਦਿਹਾੜੇ ਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਸੁਣ ਰਹੇ ਨੇ ਕਿ ਲੋਕ ਸਾਰੇ ਇਸ ਪਾਸੇ ਉੱਠਣ ਕਿ ਸਾਡੇ ਸਕੂਲਾਂ ਦਾ ਸਿਲੇਬਸ ਸਾਡੇ ਇਤਿਹਾਸ ਦੇ ਨਾਲ ਸਹਿਮਤ ਹੋਵੇ, ਸਾਡੇ ਇਤਿਹਾਸ ਦੀ ਲਿਖਤੋਂ ਦੇ ਵਿੱਚ ਆਵੇ ਤੇ ਸਾਡੇ ਬੱਚਿਆਂ ਨੂੰ ਬੇਸਿਕ ਤੌਰ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਪਯੋਗ ਕੀਤੀ ਜਾਵੇ ਗੱਲ ਤੇ ਕਿਵੇਂ ਹੋਇਆ ਕੀ ਹੋਇਆ ਔਰ ਉਸ ਮੁਤਾਬਕ ਸਾਡੀ ਪਨੀਰੀ ਜਦੋਂ ਜਵਾਨ ਹੋਏਗੀ ਨਾ ਤੇ ਆਟੋਮੈਟਿਕਲੀ ਸਾਡਾ ਸਾਰਾ ਕੁਝ ਜੋ ਸਾਨੂੰ ਚਾਹੀਦਾ ਉਹ ਮਿਲੇਗਾ।
1: ਬਿਲਕੁਲ,
0: ਸਾਡੇ ਚ ਗਦਾਰ ਬਹੁਤ ਜ਼ਿਆਦਾ ਨੇ, ਇਸ ਕਰਕੇ ਸਾਡੀ ਜਿਹੜੀ ਕੌਮ ਹੈ ਉੱਥੇ ਦੀ ਉੱਥੇ ਖੜੀ ਹੈ, ਬਲਕਿ ਨਿਗਾਰ ਜ਼ਿਆਦਾ ਆ ਗਿਆ,
1: ਨਿਗਾਰ ਜ਼ਿਆਦਾ ਆ ਗਿਆ।
0: ਹਾਂਜੀ, ਸੋ ਵਿਸਾਖੀ ਦੇ ਦਿਨ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਹਾਂ ਕਿ ਸਭ ਤੋਂ ਪਹਿਲੀ ਗੱਲ ਆਪਣੇ ਸਕੂਲਾਂ ਦਾ ਇਤਿਹਾਸ, ਆਪਣੇ ਸਕੂਲਾਂ ਦਾ ਜਿਹੜਾ ਸਿਲੇਬਸ ਆ ਉਹਨੂੰ ਬਦਲਾਉਣ ਵਾਸਤੇ ਕੋਸ਼ਿਸ਼ ਕਰੋ। ਹੁਣ ਜੇ ਸਿੱਖ ਕੌਮ ਦੇ ਨੁਮਾਇੰਦਾ ਜਿਹਨੂੰ ਅਸੀਂ ਸ਼੍ਰੋਮਣੀ ਕਮੇਟੀ ਕਹਿੰਦੇ ਹਾਂ, ਜੇ ਇੰਨੇ ਜਾਣਕਾਰ ਹੁੰਦੇ ਤੇ ਜਿਹੜੀਆਂ ਕਿਤਾਬਾਂ ਅੱਜ ਉੱਥੇ ਸ਼੍ਰੋਮਣੀ ਕਮੇਟੀ ਦੀ ਮੋਹਰ ਥੱਲੇ ਛਾਪ ਰਹੀਆਂ ਨੇ ਉੱਥੇ ਸਾਰੀਆਂ ਸਿੱਖ ਧਰਮ ਨੂੰ ਭੰਡਣ ਵਾਲੀਆਂ ਨੇ।
1: ਬਿਲਕੁਲ,
0: ਉਹਦੇ ਵਿੱਚ ਤੇ ਗੁਰੂਆਂ ਨੂੰ ਭੰਡਣ ਵਾਲੀਆਂ ਗੱਲਾਂ ਨੇ ਤੇ ਤੁਹਾਡੀ ਮੋਹਰ ਥੱਲੇ ਉਹ ਛਾਪ ਰਹੀਆਂ ਨੇ। ਏਦੂ ਵੱਡੀ ਤੁਹਾਡੀ ਮੂਰਖਤਾ ਤੇ ਬੁਜ਼ਦਲੀ ਕੀ ਹੋ ਸਕਦੀ ਹੈ? ਬੁਜ਼ਦਲੀ ਹੈ ਕਿ ਤੁਸੀਂ ਕਿਸੇ ਤੋਂ ਡਰਦਿਆਂ ਛਾਪ ਰਹੇ ਹੋ, ਮੂਰਖਤਾ ਆ ਕਿ ਤੁਸੀਂ ਖੁਦ ਪੜ੍ਹਿਆ ਹੀ ਨਹੀਂ ਵੀ ਹੈ ਕੀ, ਅਸਲ ਕੀ ਹੈਗਾ, ਲਿਖ ਕੀ ਰਹੇ ਹੋ
1: ਜੀ।
0: ਸੋ ਇਸ ਚੀਜ਼ ਨੂੰ ਜਗਾਉਣ ਵਾਸਤੇ ਜ਼ਰੂਰੀ ਗੱਲ ਇਹ ਆ, ਅੱਜ ਨਹੀਂ ਹੋ ਸਕਦਾ ਕਿ ਅੱਜ ਗੁਰਦੀਪ ਸਿੰਘ ਕਹਿ ਦੇਵੇ। ਮੈਂ ਤਾਂ ਸਟੇਜਾਂ ਤੇ ਲਗਾਤਾਰ 3 ਸਾਲ ਮੈਂ ਕਮਾਂਡ ਰਹੀ ਹੈ, ਜਨਰਲ ਸੈਕਟਰੀ ਰਿਹਾ ਹਾਂ ਤੇ ਲਗਾਤਾਰ ਸਟੇਜਾਂ ਤੇ ਇਹ ਗੱਲਾਂ ਬੋਲਦਾ ਰਿਹਾ ਹਾਂ, ਪਰ ਉਸ ਤੋਂ ਬਾਅਦ ਵਾਪਸ ਆਉਣ ਤੋਂ ਬਾਅਦ ਅਗਾਂਹ ਅਗਲੀ ਪਨੀਰੀ ਵੀ ਤਿਆਰ ਹੋਵੇ ਤੇ ਤਾਂ ਹੀ ਨਾ।
1: ਬਿਲਕੁਲ ਜੀ,
0: ਅੱਜ ਸਾਰੀ ਕੌਮ ਦੀ ਪਨੀਰੀ ਸਕੂਲਾਂ ਚੋਂ ਤਿਆਰ ਹੋਵੇ, ਜੇ ਅਸੀਂ ਚਾਹੁੰਦੇ ਹਾਂ ਅਸੀਂ ਆਪਣੇ ਹੱਕ ਲੈਣੇ, ਜੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸੰਸਾਰ ਜਿਹੜਾ ਗੁਰੂ ਨਾਨਕ ਨੇ ਚਿਤਰਿਆ ਸੀਗਾ ਉਸ ਤਰ੍ਹਾਂ ਦਾ ਬਣ ਸਕੇ, ਕਿਉਂਕਿ ਗੁਰੂ ਸਾਹਿਬ ਨੇ ਵੀ ਤੇ ਕੋਈ ਦੁਸ਼ਮਣਾਂ ਕੋਈ ਮੁਸਲਮਾਨਾਂ ਨਾਲ ਦੁਸ਼ਮਣੀ ਤਾਂ ਨਹੀਂ ਨਾ ਕੀਤੀ?
1: ਨਹੀਂ ਡਾਕਟਰ ਸਾਹਿਬ, ਦੇਖੋ ਜਿਹੜੀ ਇਹ ਜਿਹੜਾ ਡਾਕਟਰ ਸਾਹਿਬ ਇੱਕ ਮਿੰਟ ਮੈਨੂੰ ਦਿਓ, ਜਿਹੜੇ ਇਹ ਮੁਸਲਮਾਨ ਦਾ ਤੇ ਹਿੰਦੂ ਦਾ ਤੇ ਸਿੱਖ ਦਾ ਮਸਲਾ ਨਾ, ਇਹ ਉਸ ਵੇਲੇ ਨਹੀਂ ਸੀ, ਇਹ ਬਾਅਦ ਦੇ ਵਿੱਚ ਪੈਦਾ ਕੀਤਾ ਗਿਆ। ਜਿਹੜੇ ਸ਼ੈਤਾਨ ਲੋਕ ਆ ਉਹਨਾਂ ਨੇ ਇਹ ਪੈਦਾ ਕੀਤਾ। ਜਿਹੜੀ ਲੜਾਈ ਸੀ ਖੱਕ ਸਾਹਿਬ ਆਪਣੇ ਡਾਕਟਰ ਸਾਹਿਬ ਦੀ, ਉਹ ਮੁਸਲਮਾਨਾਂ ਦੇ ਨਾਲ ਨਹੀਂ ਸੀ, ਜਿਹੜੀ ਲੜਾਈ ਸੀ ਉਹ ਮੁਗਲ ਬਾਦਸ਼ਾਹ ਜਿਹੜੇ ਆ ਕੇ ਉੱਥੇ ਬਗੀਚੀਆਂ ਕਰਦੇ ਸੀ ਉਹਨਾਂ ਦੇ ਖਿਲਾਫ਼ ਸੀ,
0: ਵਿਚਾਰਧਾਰਾ ਦੇ ਖਿਲਾਫ਼ ਸੀਗੀ।
1: ਹਾਂਜੀ,
0: ਵਿਚਾਰਧਾਰਾ ਦੇ ਖਿਲਾਫ਼ ਸੀ, ਨਹੀਂ ਤੇ ਬਾਬਾ ਜੀ ਤੇ ਮਰਦਾਨਾ ਨੂੰ ਲੈ ਕੇ ਤੁਰੇ ਨਾ ਪਹਿਲਾਂ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
0: ਬਾਲੇ ਦਾ ਕੋਈ ਇਤਿਹਾਸ ਹੀ ਨਹੀਂ ਹੈਗਾ, ਕਿੱਥੋਂ ਸੁਣਿਆ ਸੀ, ਕਿੱਥੋਂ ਪੜਿਆ ਸੀ, ਬਾਲੇ ਦੀਆਂ ਸਾਖੀਆਂ ਵੀ ਬਣਾ ਦਿੱਤੀਆਂ, ਕਿਤਾਬਾਂ ਵੀ ਬਣਾ ਦਿੱਤੀਆਂ, ਔਰ ਉਹ ਕਿਉਂ ਕਰ ਦਿੱਤਾ ਸਾਡੇ ਵਿੱਚ?
1: ਬਿਲਕੁਲ ਬਿਲਕੁਲ,
0: ਰਜਨੀ ਇੱਕ ਪ੍ਰਮੋਟ ਕਰ ਦਿੱਤੀ ਗਈ, ਮਤਲਬ ਮਨਮਤ ਨੂੰ ਪ੍ਰਚਾਰ ਨੂੰ ਵਾਸਤੇ ਇੰਨਾ ਕੁਛ ਹੋ ਰਿਹਾ ਆ, ਪਰ ਅਸੀਂ ਇੰਨੇ ਵੀ ਬੁੱਧੂ ਨਾ ਰਹੀਏ, ਇੰਨੇ ਵੀ ਬੁੱਧੂ ਨਾ ਰਹੀਏ ਕਿ ਸਾਡੇ ਤੇ ਕੌਤਕ ਦੀ ਅਜ਼ਮਾਈ ਹੁੰਦੀ ਰਹੇ।
1: ਡਾਕਟਰ ਸਾਹਿਬ,
0: ਸਾਨੂੰ ਇੰਨੇ ਕੁ ਸਿਆਣੇ ਤਾਂ ਹੋਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਤਾਂ ਅਸੀਂ ਯਾਦ ਰੱਖੀਏ, ਗੁਰਬਾਣੀ ਤੇ ਕਿੰਨਾ ਸਾਰਾ ਕੁਝ ਸੀ, ਔਰ ਉਹੀ ਸਾਡੇ ਬੱਚੇ ਪੜ੍ਹਨਗੇ ਤੇ ਉਸੇ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਬਣਨਗੇ। ਸੋ ਨਹੀਂ ਬਣ ਸਕੇ ਤੇ ਇਸ ਕਰਕੇ ਸਾਡੇ ਪ੍ਰਚਾਰਕ ਜਾਂ ਸਾਡੇ ਜ਼ਿੰਮੇਵਾਰ ਬੰਦੇ ਜਿਹੜੇ ਨੇ ਉਹ ਇਹ ਨਹੀਂ ਚਾਹੁੰਦੇ, ਉਹ ਇਹ ਨਹੀਂ ਚਾਹੁੰਦੇ ਤੇ ਜਾਂ ਉਹਨਾਂ ਦੀ ਮੱਤ ਆਪਣੀ ਇੰਨੀ ਹੈਗੀ ਹੈ,
1: ਮੱਤ ਆਪਣੀ ਇੰਨੀ ਹੈਗੀ ਆ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਗੱਲ ਇਸ ਤਰ੍ਹਾਂ ਆ ਕਿ ਜਿਹੜਾ ਨਾ ਆਹ ਮੈਂ ਹੁਣ ਪਿੱਛੇ ਜਿਹੇ ਕੀ ਦੇਖਣ ਲੱਗਿਆ, ਪਿਛਲੇ 10-15 ਸਾਲ ਤੋਂ ਲਾ ਲਓ, ਤੇ ਮੈਂ ਉਹ ਸੋਚਦਾ ਹੁੰਦਾ ਸੀਗਾ ਵੀ ਯਾਰ ਆਪਾਂ ਜਿੰਨੀ ਵਾਰੀ ਇੱਕ ਦੂਸਰੇ ਨੂੰ ਮਿਲਦੇ ਆ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਹੀ ਆ, ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਜਦੋਂ ਇਹ ਮੇਰੇ ਦਿਮਾਗ ਦੇ ਵਿੱਚ ਆਉਣਗੀ ਵੀ ਇਹਦੇ ਅਰਥ ਕੀ ਹੋਣਗੇ, ਤੇ ਮੈਨੂੰ ਕਦੇ ਕਿਸੇ ਕੋਲੋਂ ਇਹਦੇ ਸਹੀ ਅਰਥ ਨਹੀਂ ਮਿਲੇ, ਸਤਿ ਸ੍ਰੀ ਅਕਾਲ ਦੇ ਅਰਥ ਨਹੀਂ ਲੱਭੇ ਕਿਤੇ ਵੀ। ਅੱਛਾ, ਹੁਣ ਕੀ ਹੋਇਆ, ਹੁਣ ਆ ਪਿੱਛੇ ਜੇ ਥੋੜੇ ਸਾਲਾਂ ਤੋਂ ਇੱਕ ਦੋ ਕੋ ਗੋਰੀ ਇੱਕ ਜਨਾਨੀ ਜਿਹੀ ਆ ਤੇ ਇੱਕ ਉਹ ਇੰਡੀਆ ਤੋਂ ਵੀ ਹੈਗਾ ਬੰਦਾ, ਉਹਨੇ ਸਤਿ ਸ੍ਰੀ ਅਕਾਲ ਦੇ ਅਰਥ ਲਿਖੇ, ਉਹਨੇ ਪਤਾ ਨੀ ਕਿਧਰੋਂ ਕਿਧਰੋਂ ਊਟ ਪਟਾਂਗ ਕੱਢ ਕੇ ਲਿਆਂਦੇ ਆ ਉਹ, ਤੇ ਅਰਥ ਉਹਨਾਂ ਦਾ ਉਹ ਬਣਦੇ ਹੀ ਨੀ। ਅੱਛਾ, ਹੁਣ ਆਪਾਂ ਡਾਕਟਰ ਸਾਹਿਬ, ਮੈਂ ਆਪਣੀ ਜਿਹੜੀ ਮੇਰੇ ਵਿਚਾਰ ਆ ਸਤਿ ਸ੍ਰੀ ਅਕਾਲ ਦੇ ਅਰਥ ਕੀ ਹੁੰਦੇ ਆ ਤੇ ਉਹ ਪੈਦਾ ਕਿਉਂ ਹੋਏ ਤੇ ਉਹ ਹੈ ਕੀ ਸੀ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਾਡੇ ਸਰੋਤੇ ਜਿਹੜੇ ਗੀਤ ਸੁਣਦੇ ਆ। ਦੇਖੋ ਡਾਕਟਰ ਸਾਹਿਬ, ਮੈਂ ਤੁਹਾਨੂੰ ਇਹ ਦੱਸਣ ਲੱਗਿਆ ਕਿ ਜਿਹੜਾ ਭਾਰਤ ਆ ਉਹਦੇ ਵਿੱਚ ਦੋ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ, ਜਿਹਦੇ ਵਿੱਚ ਇੱਕ ਕ੍ਰਾਂਤੀ ਕ੍ਰਿਸ਼ਨ ਜੀ ਨੇ ਲਿਆਂਦੀ ਤੇ ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਿਆਂਦੀ। ਇਹਨਾਂ ਦੋਹਾਂ ਹੀ ਕ੍ਰਾਂਤੀਆਂ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ, ਜੇ ਆਪਾਂ ਕ੍ਰਿਸ਼ਨ ਦੀ ਗੱਲ ਕਰੀਏ, ਧਿਆਨ ਦੇ ਨਾਲ ਨਿਗਾਹ ਮਾਰੀਏ ਤੇ ਕ੍ਰਿਸ਼ਨ ਜੀ ਨੇ ਜਦੋਂ ਉਹ ਯੁੱਧ ਮਹਾਭਾਰਤ ਦਾ ਜਿੱਤਿਆ ਸੀਗਾ ਤੇ ਉਸ ਵੇਲੇ ਉਹਨੇ ਜਿਹੜੇ 5 ਪਾਂਡਵ ਸੀ, ਜਦੋਂ ਜਿਹੜਾ ਸੀਗਾ ਉਹ ਕੌਰਵ ਦਾ ਬਾਦਸ਼ਾਹ, ਓਹਦਾ ਮੁਕਤ ਜਿਹੜਾ ਸੀ ਓਹਨੂੰ ਕਿਹਾ ਤੂੰ ਲਾ ਕੇ ਪਾਂਡਵ ਦੇ ਸਿਰ ਤੇ ਰੱਖ ਦੇ। ਤੇ ਉਸ ਵੇਲੇ ਜਦੋਂ ਉਹ ਉੱਥੇ ਰਸਮ ਉਹ ਹੋਈ ਸੀ, ਕ੍ਰਿਸ਼ਨ ਜੀ ਨੇ ਉਸ ਵੇਲੇ ਤਿੰਨ ਗੱਲਾਂ ਕਹੀਆਂ ਸੀ। ਉਹ ਕਹਿੰਦੇ ਭਈ ਇਹ ਜਿਹੜਾ ਦੇਸ਼ ਆ, ਅੱਜ ਤੋਂ ਬਾਅਦ ਇਹਨੂੰ ਭਾਰਤ ਨਹੀਂ ਕਹਿਣਾ, ਅੱਜ ਤੋਂ ਬਾਅਦ ਮੈਂ ਇਹਨੂੰ ਮਹਾਭਾਰਤ ਬਣਾ ਕੇ ਚੱਲਿਆ, ਕਿਉਂਕਿ ਉਹਨਾਂ ਨੇ ਇੱਕ ਬਾਦਸ਼ਾਹ ਉੱਥੇ ਪੈਦਾ ਕੀਤਾ ਸੀ, ਬਾਕੀ ਸਾਰਿਆਂ ਨੂੰ ਖਤਮ ਕੀਤਾ ਸੀ। ਉਸ ਵੇਲੇ 18 ਬਾਦਸ਼ਾਹ ਵੱਖਰੇ ਵੱਖਰੇ ਜਿਹੜੇ ਉੱਥੇ ਰਾਜ ਕਰਦੇ ਸੀ ਭਾਰਤ ਦੀ ਧਰਤੀ ਦੇ ਉੱਤੇ। ਅੱਛਾ, ਹੁਣ ਕੀ ਸੀਗਾ ਇਹ ਜਿਹੜਾ ਮਹਾਭਾਰਤ ਦਾ ਯੁੱਧ ਸੀਗਾ, ਇੱਥੇ ਉਹੋ ਹੀ ਮੰਗੋਲੀਅਨ ਲੋਕ ਨਾ ਸੋਰੀ ਮੰਗੋਲੀਅਨ ਨਹੀਂ ਕੋਰੀਅਨ ਲੋਕ ਜਿਹੜੇ ਕੋਰੀਆ ਤੋਂ ਆਏ ਹੋਏ ਸੀ, ਉਹੀ ਲੋਕ ਜਿਹੜੇ ਉਹਨਾਂ ਦੇ ਵਿੱਚੋਂ ਆ ਕੇ ਵਸ ਗਿਆ ਸੀ ਕੰਧਾਰ ਦੇ ਵਿੱਚ, ਉਹੀ ਲੋਕ ਦੁਬਾਰਾ ਫੇਰ ਇੰਡੀਆ ਦੀ ਇਨਵੇਜਨ ਕਰਨ ਲੱਗੇ। ਤੇ ਦੂਸਰੇ ਪਿੱਛੋਂ ਦੂਸਰੇ ਪਾਸੇ ਤੋਂ ਚੀਨ ਦੇ ਆ ਗਏ, ਜਿਹਨਾਂ ਨੂੰ ਆਪਾਂ ਪਾਂਡੋ ਕਹਿੰਦੇ ਹਾਂ। ਤੇ ਪਾਂਡੋ ਤੇ ਕੌਰੋ ਦੀ ਜਿਹੜੀ ਲੜਾਈ ਹੋਈ ਆ, ਉਹ ਅਸਲ ਦੇ ਵਿੱਚ ਚਾਈਨੀਜ਼ ਤੇ ਕੋਰੀਅਨ ਦੀ ਲੜਾਈ ਸੀ ਉਹ। ਤੇ ਕ੍ਰਿਸ਼ਨ ਜੀ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਹਰਾਇਆ, ਹਰਾ ਕੇ ਜਦੋਂ ਉਹਨਾਂ ਨੇ ਮੁਕਤ ਰੱਖਿਆ ਪਾਂਡੋ ਦੇ ਸਿਰ ਤੇ, ਕ੍ਰਿਸ਼ਨ ਜੀ ਨੂੰ ਪਤਾ ਸੀ ਇਹ ਤਾਂ ਸਿਰਫ ਪੰਜ ਆ, ਇਹ ਇੱਧਰ ਬਹੁਤ ਆ। ਸੋ ਉਹਨਾਂ ਨੇ ਉਹਨਾਂ ਨੂੰ ਮਰਵਾ ਕੇ, ਤੇ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਇਹ ਵੀ ਪਤਾ ਸੀ ਤੇਰਾ ਪੰਜਾਂ ਨੂੰ ਤਾਂ ਮੈਂ ਜਦ ਮਰਜ਼ੀ ਢਾਲਵਾ, ਇਹ ਗੱਲ ਸੀਗੀ। ਸੋ ਕ੍ਰਿਸ਼ਨ ਜੀ ਨੇ ਜਦੋਂ ਯੁੱਧ ਜਿੱਤਿਆ ਤੇ ਉਸ ਵੇਲੇ ਉਹਨਾਂ ਨੇ ਜਦੋਂ ਪਾਂਡੋ ਦੇ ਸਿਰ ਤੇ ਤਾਜ ਰੱਖਿਆ ਤੇ ਉਹਨਾਂ ਨੇ ਇਹ ਕਿਹਾ ਇਹ ਦੇਸ਼ ਆ ਜਿਹੜਾ ਮੈਂ ਅੱਜ ਤੋਂ ਇਹਨੂੰ ਮਹਾਭਾਰਤ ਦਾ ਕਰਾਰ ਦਿੰਦਾ। ਤੇ ਦੂਸਰੀ ਗੱਲ ਕਹਿੰਦੇ ਆ ਤੇ ਇਹ ਜਿਹੜਾ ਭਾਰਤ ਦੇਸ਼ ਆ ਇੱਥੇ ਇੱਕੋ ਹੀ ਰਾਜੇ ਦਾ ਰਾਜ ਹੋਊਗਾ। ਤੀਸਰੀ ਗੱਲ ਕਹੀ ਸੀ ਭਈ ਇਹ ਸੱਚ ਦਾ ਰਾਜ ਹੋਊਗਾ। ਹੁਣ ਜਦੋਂ ਆਪਾਂ ਇਸ ਗੱਲ ਨੂੰ ਅੱਗੇ ਥੋੜਾ ਜਿਹਾ ਡੂੰਘਾਈ ਤੇ ਸੋਚਣ ਦੀ ਕੋਸ਼ਿਸ਼ ਕਰਾਂਗੇ ਤੇ ਅਸਲ ਦੇ ਵਿੱਚ ਕੀ ਹੋਇਆ ਸੀ, ਜਿਹੜੇ ਲੋਕ ਕਥਾ ਪੰਡ ਸੁਣਾਉਂਦੇ ਹੁੰਦੇ ਸੀ ਉਹ ਕਹਿੰਦੇ ਸੀ ਭਈ ਭਾਈ ਕ੍ਰਿਸ਼ਨ ਜੀ ਨੇ ਜਿਹੜਾ ਯੁੱਗ ਬਦਲ ਦਿੱਤਾ ਸੀਗਾ, ਤ੍ਰੇਤੇ ਤੋਂ ਦੁਆਪਰ ਲੈ ਜਾਂਦਾ ਸੀ, ਉਹਦੇ ਉਹਨਾਂ ਦੇ ਕਹਿਣ ਦੇ ਅਰਥ ਇਹ ਹੀ ਆ ਕਿ ਉਸ ਵੇਲੇ ਲੋਕ ਝੂਠ ਵੱਲ ਨੂੰ ਝੂਠ ਦੀ ਤੀਸਰੀ ਸਟੇਜ ਤੇ ਪਹੁੰਚ ਸੀਗੇ, ਜਿਹੜੇ ਪਹੁੰਚ ਗਏ ਸੀਗੇ ਜਿਹਨੂੰ ਆਪਾਂ ਤ੍ਰੇਤਾ ਕਹਿੰਦੇ ਹਾਂ। ਸੋ ਕ੍ਰਿਸ਼ਨ ਜੀ ਨੇ ਕੀ ਕੀਤਾ, ਉੱਥੇ ਸੱਚ ਦਾ ਰਾਜ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਤੋਂ ਤ੍ਰੇਤੇ ਤੋਂ ਦੁਆਪਰ ਤਾਂ ਉਹਨਾਂ ਨੇ ਲੈਣ ਦਾ, ਕਹਿਣ ਦਾ ਮਤਲਬ ਝੂਠ ਜਿਹੜਾ ਤੀਸਰੀ ਸਟੇਜ ਤੇ ਪਹੁੰਚ ਸੀਗਾ ਪਹੁੰਚ ਗਿਆ ਸੀਗਾ।
0: ਤਰਕ ਬਣਦਾ ਇਸ ਗੱਲ ਦੇ ਵਿੱਚ ਵੀ ਇਹ ਸਮਾਂ ਤਾਂ ਨਹੀਂ ਬਦਲ ਸਕਦਾ, ਸਮਾਂ ਤੇ ਪਿੱਛੇ ਨਹੀਂ ਜਾ ਸਕਦਾ ਨਾ।
1: ਬਿਲਕੁਲ ਬਿਲਕੁਲ ਹਾਂਜੀ, ਉਹ ਯੁੱਗ ਨਹੀਂ ਬਦਲ ਸਕਦਾ। ਸੋ ਉਹਨਾਂ ਦਾ ਜਿਹੜਾ ਮਕਸਦ ਸੀ ਕਹਿਣ ਦਾ ਇਹ ਹੀ ਸੀਗਾ ਕਿ ਲੋਕ ਝੂਠ ਤੂਫਾਨ ਵੱਲ ਨੂੰ ਤੁਰ ਪਏ ਸੀ, ਉਹ ਤੀਸਰੀ ਸਟੇਜ ਤੇ ਪਹੁੰਚ ਚੁੱਕੇ ਸੀਗੇ ਤੇ ਕ੍ਰਿਸ਼ਨ ਜੀ ਤੋਂ ਮੁੜ ਕੇ ਉਹਨਾਂ ਨੂੰ ਪਹਿਲੇ ਪੂਰੇ ਸੱਚ ਕੇ, ਜੇ ਸਮਾਜ ਦੇ ਵਿੱਚ ਹਰ ਬੰਦਾ ਸੱਚ ਬੋਲੇ ਉੱਥੇ ਤਾਂ ਨਹੀਂ ਲਿਆ ਸਕੇ, ਪਰ ਉਹ ਤੀਸਰੀ ਤੇ ਪਹਿਲੀ ਸਟੇਜ ਦੇ ਵਿਚਾਲੇ ਲਿਆਂਦੀ ਸੀ, ਜਿਹਨੂੰ ਉਹ ਕਹਿੰਦੇ ਆ ਦੁਆਪਰ ਜਿਹੜਾ ਸੀ ਉਹ ਲਿਆ ਦਿੰਦਾ ਸੀ। ਹੁਣ ਇਹ ਸੀ ਪਹਿਲੀ ਕ੍ਰਾਂਤੀ ਭਾਰਤ ਦੇ ਵਿੱਚ ਜਿੱਥੋਂ ਕ੍ਰਿਸ਼ਨ ਜੀ ਨੇ ਲਿਆਂਦੀ। ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਆਂਦੀ, ਉਹਨੇ ਵੀ ਇਹੀ ਗੱਲ ਕਹੀ ਸੀਗੀ। ਤੁਸੀਂ ਉਹਨਾਂ ਦੀ ਪਹਿਲੀ ਪੌੜੀ ਆ ਜਿਹੜੀ ਜਾਪੀ ਸਾਹਿਬ ਜੀ ਦੀ, ਉਹ ਪਹਿਲੀ ਪੌੜੀ ਨੂੰ ਪੜ੍ਹੋ ਤੇ ਉਹਦੇ ਵਿੱਚ ਲਿਖਿਆ ਹੀ ਇਹ ਆ ਜਿੱਥੇ ਉਹ ਆਉਂਦਾ ਆ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਉਹਦੇ ਅਰਥ ਇਹੀ ਆ। ਉਹ ਕਹਿੰਦੇ ਭਾਈ ਲੋਕਾਂ ਨੂੰ ਸੱਚ ਦੇ ਆਰੇ ਕਿੱਦਾਂ ਲਾਇਆ ਜਾਵੇ, ਕਿਵ ਸਚਿਆਰਾ ਹੋਈ ਹੈ, ਸੱਚ ਤੇ ਆਰ ਸ਼ਬਦ ਨੂੰ ਜੋੜਾਂਗੇ ਤਾਂ ਸ਼ਬਦ ਬਣੇਗਾ ਸਚਿਆਰਾ। ਸੋ ਉਹ ਕਹਿ ਰਹੇ ਆ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਕਹਿੰਦੇ ਝੂਠਿਆਂ ਦੀਆਂ ਤਾਂ ਲਾਈਨਾਂ ਦੀਆਂ ਲਾਈਨਾਂ ਕਤਾਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ, ਇਹਨਾਂ ਨੂੰ ਸੱਚ ਦੇ ਰਾਹੇ ਕਿੱਦਾਂ ਪਾਏ, ਕ੍ਰਾਂਤੀ ਸ਼ੁਰੂ ਹੀ ਇੱਥੋਂ ਹੁੰਦੀ ਆ। ਸੋ ਇਹ ਦੋ ਵੱਡੀਆਂ ਜਿਹੜੀਆਂ ਕ੍ਰਾਂਤੀਆਂ ਆਈਆਂ, ਇਹਨਾਂ ਦੇ ਵਿੱਚ ਲੋਕਾਂ ਨੂੰ ਝੂਠ ਤੂਫਾਨ ਹੇਰਾ ਫੇਰੀਆਂ ਧੋਖੇ ਠੱਗੀਆਂ ਤੋਂ ਹਟਾ ਕੇ ਸੱਚ ਦੀ ਕਿਰਤ ਜਿਹੜੀ ਆ ਕਰਨ ਦੇ ਬਾਰੇ ਚ ਇਹਨਾਂ ਨੂੰ ਲਾਇਆ ਗਿਆ ਸੀਗਾ। ਤੇ ਇਸ ਪੱਖ ਤੋਂ ਜੇ ਆਪਾਂ ਦੇਖਦੇ ਹਾਂ ਤਾਂ ਜਿਹੜਾ ਇਹ ਸਤਿ ਸ੍ਰੀ ਅਕਾਲ ਆਪਾਂ ਕਹਿੰਦੇ ਆ, ਡਾਕਟਰ ਸਾਹਿਬ ਧਿਆਨ ਨਾਲ ਸੁਣਨ ਵਾਲੀ ਗੱਲ ਆ ਸਾਡੇ ਸਰੋਤਿਓ, ਇਹਨੂੰ ਆਪਣੇ ਜੀਨ ਦੇ ਵਿੱਚ ਵਸਾ ਲਓ। ਉਹਨਾਂ ਨੇ ਕਿਹਾ ਜੋ ਬੋਲੇ ਸੋ ਨਿਹਾਲ, ਇਹਦੇ ਅਰਥ ਇਹ ਆ ਕਿ ਭਾਈ ਜੋ ਕੁਛ ਮੈਂ ਅੱਗੇ ਕਹਿਣ ਲੱਗਿਆ, ਜਿਹੜਾ ਇਸ ਤਰ੍ਹਾਂ ਕਰੂਗਾ ਕਹੂਗਾ ਉਹ ਹਮੇਸ਼ਾ ਵਾਸਤੇ ਖੁਸ਼ਹਾਲ ਰਹੇਗਾ, ਤਰੱਕੀ ਕਰੇਗਾ। ਜੋ ਬੋਲੇ ਸੋ ਨਿਹਾਲ, ਉਹ ਹਮੇਸ਼ਾ ਤਰੱਕੀ ਕਰੇਗਾ, ਉਹ ਹਮੇਸ਼ਾ ਖੁਸ਼ ਰਹੇਗਾ। ਕੀ ਕਹਿਣ ਦੇ ਨਾਲ, ਸਤਿ ਸ੍ਰੀ ਅਕਾਲ, ਸੱਤ ਮਹੀਨੇ ਹੁੰਦੀ ਆ ਅਸਲੀਅਤ ਫੈਕਟ ਸੱਚ, ਤੇ ਆਕਾਲ ਹੁੰਦਾ ਜਿਹੜਾ ਸਮਾਂ ਆ ਗਿਆ ਜਿਹਨੂੰ ਅੱਜ ਆਪਾਂ ਵਰਤਮਾਨ ਕਹਿੰਦੇ ਆ ਉਹਨੂੰ ਆਕਾਲ ਕਹਿੰਦੇ ਆ। ਸੋ ਸਤਿ ਸ੍ਰੀ ਅਕਾਲ, ਸ੍ਰੀ ਮਹੀਨੇ ਹੁੰਦਾ ਸੁਪਰੀਮ ਸ਼੍ਰੋਮਣ, ਜਦੋਂ ਆਪਾਂ ਕਵਾਂਗੇ ਸਤਿ ਸ੍ਰੀ ਅਕਾਲ ਕਹਿਣ ਦਾ ਮਤਲਬ ਭਈ ਸੱਚ ਦੇ ਪ੍ਰਧਾਨ ਹੋਣ ਦਾ ਸਮਾਂ ਆ ਗਿਆ ਆ, ਸੱਚ ਬੋਲਣਾ ਸ਼ੁਰੂ ਕਰੋ, ਇਹ ਸਤਿ ਸ੍ਰੀ ਅਕਾਲ ਦੇ ਅਰਥ ਹੈ। ਡਾਕਟਰ ਸਾਹਿਬ ਤੁਸੀਂ ਆਪਣੀ ਜਿਹੜੀ ਇਨਪੁਟ ਦਿਓ ਕਿ ਮੈਂ ਕਿੱਥੋਂ ਤਿੱਕਰ ਸਹੀ ਹਾਂ ਤੇ ਕਿੱਥੋਂ ਤਿੱਕਰ ਗਲਤ ਹਾਂ।
0: ਤੁਸੀਂ ਹਮੇਸ਼ਾ ਹੀ ਠੀਕ ਹੁੰਦੇ ਹੋ, ਤੁਸੀਂ ਕਾਫੀ ਕੁਛ ਪੜਿਆ ਹੋਇਆ ਹੈ और मैं इस गल उपर कमेंट नहीं करना। अपना अज विसाखी का प्रोग्राम से विसाखी के गल्ला कीतियां मैं उस संबंध से गुरु गोबिंद सिंह जी के जीवन नाल संबंधित आप गल्ला करके इस प्रोग्राम नू अज समाप्त करदे हां। गुरु साहब ने पहली गल जिहड़ी मैं कही है ओ यही आ जो मैं उन्हां दे जीवन तो समझिया भाई
1: बिलकुल
0: कुर्बानियां नू प्रमोट नहीं कीता जीवन नू प्रमोट कीता आ जे समा आ गया या ते फिर वो हस के उस पासे तुरन वास्ते दलेरी पैदा की थी।
1: बिल्कुल बिल्कुल बिल्कुल
0: ओ दलेरी पैदा की थी उन्होंने। और दूसरी गल 42 साल दे समय दे विच बड़ा अफसोस की गल आ भाई साडे जुम्मेवार लोग इना नहीं समझदे भी जिहदा दादा शहीद होया होवे
1: जी
0: प्यो शहीद होया होवे जिहदा तकरीबन मैं समझदा सारे खानदान दा नाम लै लो
1: सारे खानदान का बिलकुल बिलकुल बिलकुल सारा खानदान
0: शहीद हो गया।
1: हाँ जी हाँ जी
0: अनूप कौर वर्गिया औरतां कोले जान दा समा कदों सी
1: जी।
0: एक पासे तुसी ये कह रहे हो कि माता साहब कौर नाल उन्हां दा कोई शरीरिक संबंध नहीं सी ते ठीक है वो आ गया ते दूसरे पासे अनूप कौर को कोई बंदा की करन जाऊगा।
1: बिलकुल
0: सो एहो जिहियां गल्लां सानू तर्क संगत विचार के ते सिख इतिहास नू दोबारा रीराइट करना चाहिदा आ और इन्हां नू डट के निकारना चाहिदा है। और
1: जिहड़ी
0: साडी इस वेले जुम्मेवार पीढ़ी है ओ इस ना ते उन्हां कोल उम्मीद कीती जा सकदी है ना उन्हां कोल दलेरी है ते ना अकली है।
1: बिलकुल
0: अकल हुंदी ते ओह समझदे आप दियां जड़ां वढ रहे हैं यार कोई इन्ना भी मूर्ख हो सकदा है
1: आपदियां
0: जड़ां वढे। खैर इन्हां ने जो इन्हां करना सी ओह कर दिता और उस तों बाद असि ये समझते हैं भी जेडी पार्टी शुरू करने की कोशिश की गई के हिंदू सादा सिखा दा ते मुसलमाना दा आपस में दुश्मनी साबित करने की कोशिश की गई और गुरु नानक साहब लैके ही मरदाने नु पहला तुरे आ।
1: बिलकुल बिलकुल बिलकुल
0: सैयद भीखन शाह शुरुआत दे विच पटने साहब उन्हां नु मिले ते उहदा इतिहास साडे कोल हैगा आ। पीर बुद्धू शाह जिन्ने अपने पुत्र उते उस गल जंग दे विच सत दी खातर मार दिते गए उह साडे कोल हैगे आ।
1: जी
0: खान ते नबी खान दा इतिहास साडे कोल हैगा आगा। इसे तरह ही तुसी डल्ले दा इतिहास भी जानदे ही हो खैर भावे बाद विच उहनूं इस गल दी अकल आ गई पर ठीक है सहयोगी ते सी ना तो बहुत सारे इतिहास इस तरह दे हन जिहड़े इह साबित करदे ने के उस वेले दे सनातनी विचारधारा दे लोक मैं किसे इक दा नां ना लवां सनातनी विचारधारा दे लोकां नालों इह जिहड़े लोक सी सच ते खड़े सी सच ते पहरा दिंदे होयां गुरु गोबिंद सिंह दा साथ दित्ता।
1: जी बिलकुल
0: एक विचारधारा गुरु साहब दे नाल जुड़ी हुई यही गल चल रही है बहुत सारी और उन्हूं भी तर्क संगत मैं उन्हूं फैसला नहीं कह रहा मैं कह रहा भी उन्हूं विचारन दी लोड़ हैगी आ। एक ता आपा वार वार इन्हां प्रोग्रामां च जदों भी मेरे नाल तुहाडी सांझ पई है उस वेले मैं एक गल कही आ कि जदों 4 सितंबर 1604 ईस्वी दे विच पहली पोथी साहब दा प्रकाश होया सीगा उस वेले एदे अंग 947 सन 1430 अंग किवें बन गए हजे तक किसे सज्जन ने इस संबंध विच कोई विचार नहीं दित्ती। हां कनेडा तो एक सज्जन हैगे ने जिन्हां ने आख्या भी हां मेरे कोल सबूत ने इस गल दे कि ए 947 सन और बाद विच सारी अडल्ट्रेशन कीती गई है। हुण अडल्ट्रेशन दा समा कदों हो सकदा लड़ाइयां खत्म होण बाकी सारा कुछ सही होवे उस वेले कीती जा सकदी ना ते चाबियां दे मोर्चे तों बाद 157 साल दा समा ऐसा रहा आ जिहड़ा ए साडे जिहड़े अजकल टकसाल कहिंदे आ जी
1: मेरे
0: निर्मले सूर सिंह हुरी ते सारे सीगे इन्हां दे कोल चाबियां दे मोर्चे तों बाद जिम्मेवारी आई और जिम्मेवारी दे विच उन्हां ने सारा कुछ अडल्ट्रेशन कीती। मैनूं इह दसो भी जिहड़े पिंड ही नहीं मैं जाणा मैं क्यों पुछूंगा भी फिरदरों किहड़े पासे जाणा हैगा किहड़ी रोड जाऊगी
1: जी
0: जिहड़ी चीज मेरी विचारधारा दी नहीं हैगी मैं उहनूं विच ऐड क्यों करांगा
1: जी
0: मैं ते अपनी सिख्या देनी मैं ते अपनी गल करनी हैगी है और उस तुसी दसो भाई जिन्नी भी वेद हैगे आ मैं एक सज्जन ने साडे यूट्यूब दे उपर वेदां दे संबंध च काफी व्याख्यान कर रही ते मैं ओहदी भी स्टडी कर रहा हां किसे वेद दे विच किसे होर चीज दी एग्जाम्पल दित्ती है नहीं दित्ती। गुरु ग्रंथ साहिब दे विच सानू एग्जाम्पल देण दी लोड़ की है जब तुसी समझदे हो भी डाक्टर गुरदीप सिंह यार जो गल करदा ठीक करदा मेडिकल साइंस दे तौर ते तुसी उस नू उसे तरह मनोगे ते मैनू एक एग्जाम्पल देण दी की लोड़ है ਮੈਨੂੰ ਪਤਾ ਕੋਈ ਕਮੀਆਂ ਪੇਸ਼ੀਆਂ ਨੇ ਤਾਂ
2: ਬਿਲਕੁਲ
0: ਸਾਹਿਬ ਦੇ ਜੋ ਵੀ ਲਫ਼ਜ਼ ਨੇ ਜੋ ਉਹਨਾਂ ਨੇ ਆਪਣੇ ਸ਼ਾਗਿਰਦਾਂ ਨੂੰ ਪ੍ਰਚਾਰਨੇ ਚਾਹੀਏ ਦੱਸਣੇ ਚਾਹੇ ਉਹ ਲਫ਼ਜ਼ ਉਹਨਾਂ ਨੇ ਗੁਰਬਾਣੀ ਚ ਲਿਖੇ ਜਿਹਨੂੰ ਅੱਜ ਅਸੀਂ ਗੁਰਬਾਣੀ ਕਹਿੰਦੇ ਹਾਂ ਕਿਸੇ ਹੋਰ ਦੀ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੀ ਲੋੜ ਸੀ
1: ਨਹੀਂ ਲੋੜ ਬਿਲਕੁਲ
0: ਨਹੀਂ ਲੋੜ ਨਾ ਕਿਉਂਕਿ ਸਾਨੂੰ ਪਤਾ ਸਾਡਾ ਗੁਰੂ ਹੈ ਅਸੀਂ ਇਹਨੂੰ ਸੱਤ ਕਰਕੇ ਮੰਨਦੇ ਹਾਂ ਜੋ ਇਹ ਕਹਿ ਰਿਹਾ ਸੱਤ ਵਚਨ
2: ਬਿਲਕੁਲ
0: ਸੱਤ ਵਚਨ ਤੇ ਫਿਰ ਗੁਰੂ ਸਾਹਿਬ ਨੂੰ ਹੋਰ ਇਹੋ ਜਿਹੀਆਂ ਐਗਜ਼ਾਮਪਲਾਂ ਜਿਹੜੀਆਂ ਮਨਮਤ ਵਾਲੀਆਂ ਨੇ ਜਾਂ ਜਿਹੜੀਆਂ ਸਨਾਤਨ ਧਰਮ ਨਾਲ ਸੰਬੰਧਿਤ ਨੇ ਸਾਨੂੰ ਵਾਰਨ ਦੀ ਲੋੜ ਨਹੀਂ ਸੀ ਜਿਸ ਕਰਕੇ ਮੇਰਾ ਇਸ ਗੱਲ ਦਾ ਦਾਅਵਾ ਆ ਕਿ ਇਹ ਚੀਜ਼ਾਂ ਸਾਰੀਆਂ ਬਾਅਦ ਵਿੱਚ ਵਾੜੀਆਂ ਗਈਆਂ ਤੇ 1430 ਅੰਗ ਕਰ ਦਿੱਤੇ ਗਏ ਇਸੇ ਤਰ੍ਹਾਂ ਹੀ ਸਾਡੀ ਹੋਰ ਇਤਿਹਾਸ ਦੇ ਵਿੱਚ ਜਿੰਨੀ ਵੀ ਮਨਮਤ ਹੋਈ ਹੈ ਅੱਜ ਜਿਹੜਾ ਹੁਣ ਤੁਸੀਂ ਖਬਰ ਤੁਸੀਂ ਤਾਂ ਮੇਰੇ ਨਾਲ ਜਿਆਦਾ ਪੜ੍ਹਦੇ ਹੋ ਭਾਈ ਜਿਹੜਾ ਵੀ ਸਮਾਨ ਬਲੂ ਸਟਾਰ ਦੇ ਸਮੇਂ ਤੇ ਚੋਰੀ ਹੋ ਗਿਆ ਜਾਂ ਫੌਜ ਲੈ ਗਈ
1: ਲੁੱਟਿਆ ਗਿਆ
0: ਬਹੁਤ ਕੁਝ ਫੌਜ ਨੇ ਵਾਪਸ ਕਰ ਦਿੱਤਾ ਗਿਆ ਔਰ ਜਿਹਦੇ ਵਿੱਚ ਗੁਰੂ ਸਾਹਿਬ ਦੇ ਹੱਥ ਲਿਖਤ ਬਹੁਤ ਸਾਰੀਆਂ ਚੀਜ਼ਾਂ ਸੀ ਉਹਨੂੰ ਤਾਂ ਤੁਸੀਂ ਮੁੱਕਰ ਨਹੀਂ ਹੋ ਸਕਦੇ ਤੇ ਪਤਾ ਸੀ ਭਾਈ ਇਹ ਚੀਜ਼ਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਹੋਰ ਪਾਸੇ ਲਾਂਭੇ ਕਰ ਦੇਣਗੇ ਇਹਨਾਂ ਨੂੰ ਉਹਨਾਂ ਨੇ ਚੋਰੀ ਕਰ ਲਈ ਔਰ ਸਾਡੇ ਜੁੰਮੇਵਾਰਾਂ ਨੂੰ ਉਹ ਮਿਲੀਆਂ ਅੱਜ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਹੋ ਗਈ ਨਾ ਗੱਲ ਸ਼ਾਇਦ ਤੁਸੀਂ ਸੁਣੀ ਹੋਣੀ ਹੈ ਔਰ ਉਹਨਾਂ ਨੇ ਆਖਿਆ ਵੀ ਉਹ ਦੱਸੋ ਕਿਹੜਾ ਕਿਹੜਾ ਸਮਾਨ ਤੁਹਾਨੂੰ ਮਿਲ ਗਿਆ ਤੇ ਕਿਹੜਾ ਨਹੀਂ ਮਿਲ ਗਿਆ ਔਰ ਉਹਨਾਂ ਨੇ ਦਸਖਤ ਵਿਖਾ ਦਿੱਤੇ ਕਿ ਆਹ ਦੇਖੋ ਦਸਖਤ ਤੁਹਾਡੇ ਜੁੰਮੇਵਾਰਾਂ ਦੇ ਅਵਿਨਾਸ਼ੀ ਸਿੰਘ ਦੇ ਹੋਰ ਸਾਰੇ ਦਸਖਤ ਤੁਹਾਡੇ ਹੋਏ ਨੇ ਤੁਸੀਂ ਵਾਪਸ ਲਿਆ ਹੈ ਹਾਂਜੀ ਇਹਨਾਂ ਨੇ ਚੋਰੀ ਵੇਚ ਦਿੱਤਾ ਕਿਉਂ ਵੇਚ ਦਿੱਤਾ ਕਿਉਂਕਿ ਉਹ ਸਨਾਤਨ ਧਰਮ ਦੇ ਪ੍ਰੈਸ਼ਰ ਥੱਲੇ ਸੀਗੇ ਔਰ ਪ੍ਰੈਸ਼ਰ ਦੇ ਕਰਕੇ ਵੀ ਇਹ ਚੀਜ਼ਾਂ ਅਗਰ ਕੱਲ ਨੂੰ ਪੜਚੋਲ ਵਾਲਾ ਕੋਈ ਤਰਕ ਸੰਗਤ ਵਿਚਾਰੇਗਾ ਇਸ ਗੱਲ ਨੂੰ ਤੇ ਸਾਡੇ ਤੋਂ ਇਹ ਦੂਰ ਹੋ ਜਾਣਗੇ ਹਾਂਜੀ ਅਜਿਹੀਆਂ ਨੇ ਅੱਗੇ ਸਾਧਾਰੀ ਸਿੱਖ ਨੇ ਤੇ ਸਾਡੇ ਵਿੱਚੋਂ ਹੀ ਹੈਗੇ ਨੇ ਤੇ ਇਸ ਸਾਰੀ ਗੱਲ ਦੇ ਕਰਕੇ ਸਾਨੂੰ ਬਹੁਤ ਸਾਰਾ ਕੁਝ ਕੋਈ ਇੱਕ ਇੱਕ ਗੱਲ ਕਿਹੜੀ ਕਿਹੜੀ ਚੀਜ਼ ਨਾਲ ਸਾਫ਼ ਕੀਤੀ ਜਾਵੇ ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਤਰਕ ਸੰਗਤ ਵਿਚਾਰਨ ਦੀ ਲੋੜ ਹੈ ਕਿ ਇਹ ਹੋ ਵੀ ਸਕਦੀ ਹੈ ਕਿ ਨਹੀਂ ਹੋ ਸਕਦੀ
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦਲੀਲ ਆ ਜਿਹੜੀ ਦਲੀਲ ਦੀ ਤੱਕੜੀ ਦੇ ਵਿੱਚ ਪਾ ਕੇ ਹਰ ਇੱਕ ਚੀਜ਼ ਨੂੰ ਤੋਲਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਇਹਨੂੰ ਹੀ
0: ਖਾਸ ਤੌਰ ਤੇ ਸਿੱਖ ਧਰਮ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਸਿੱਖ ਧਰਮ ਨੂੰ ਮਲੀਨ ਕਰਨ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਲੱਗੀਆਂ ਹੋਈਆਂ ਨੇ
1: ਬਿਲਕੁਲ ਬਿਲਕੁਲ ਬਿਲਕੁਲ
0: ਬਾਹਰਲੇ ਦੇਸ਼ਾਂ ਦੇ ਵਿੱਚ ਮਨੁੱਖ ਨੂੰ ਮਨੁੱਖ ਸਮਝ ਕੇ ਜੇ ਚੱਲ ਰਿਹਾ ਤੇ ਸਾਡੇ ਬੰਦੇ ਕੈਨੇਡਾ ਦੇ ਵਿੱਚ ਕਿੱਥੋਂ ਤੱਕ ਪਹੁੰਚ ਗਏ ਪਾਰਲੀਮੈਂਟ ਤੱਕ ਪਹੁੰਚੇ ਹੋਏ ਆ
1: ਬਿਲਕੁਲ
0: ਸਾਡੇ ਵਿੱਚ ਵੀ ਬਹੁਤ ਸਾਰੀਆਂ ਮੱਲਾਂ ਮਾਰ ਰਿਹਾ ਬਹੁਤ ਸਾਰੇ ਹੋਰ ਅਹੁਦਿਆਂ ਤੇ ਬਹੁਤ ਸਾਰੇ ਟੌਪ ਤੇ ਪਹੁੰਚ ਰਿਹਾ ਇੰਡੀਆ ਚ ਐਸਾ ਕਿਉਂ ਨਹੀਂ ਹੋ ਰਿਹਾ ਇਸੇ ਕਰਕੇ ਹੀ ਨਹੀਂ ਹੋ ਰਿਹਾ ਕਿ ਉਹ ਚਾਹੁੰਦੇ ਹੀ ਨਹੀਂ ਕਿ ਇਹਨਾਂ ਦੀ ਵਿਚਾਰਧਾਰਾ ਅੱਗੇ ਪ੍ਰਫੁੱਲਤ ਹੋਵੇ ਬੜੇ ਅਫਸੋਸ ਦੀ ਗੱਲ ਇਹ ਆ ਕਿ ਉੱਥੋਂ ਵਾਲੇ ਬੱਚੇ ਇਹ ਗੱਲ ਸੋਚ ਹੀ ਨਹੀਂ ਰਹੇ
1: ਉਹ ਸੋਚ ਹੀ ਨਹੀਂ ਰਹੇ ਉਹਨਾਂ ਦਾ
0: ਵੱਧ ਰਹੇ
1: ਬਿਲਕੁਲ ਡਾਕਟਰ ਸਾਹਿਬ ਇੱਕ ਇੱਥੇ ਹੋਰ ਵੀ ਬੜੀ ਵੱਡੀ ਗੱਲ ਹੈ ਜਦੋਂ ਸਮਾਜ ਆ ਜਿਹੜਾ ਉਹਨੂੰ ਰੋਟੀ ਦਾ ਫਿਕਰ ਪੈ ਜਾਵੇ ਨਾ ਭਾਈ ਮੈਂ ਜੇ ਸਵੇਰ ਦੀ ਖਾ ਲਈ ਤਾਂ ਰਾਤ ਦੀ ਰੋਟੀ ਮੇਰੀ ਕਿੱਥੋਂ ਆਉਣੀ ਆ ਜਾਂ ਜੇ ਰਾਤ ਦੀ ਖਾ ਲਈ ਤਾਂ ਸਵੇਰ ਦੀ ਕਿੱਥੋਂ ਆਉਣੀ ਆ ਉਹ ਕੰਮਾਂ ਜਿਹੜੀਆਂ
0: ਮੂਲ ਮੁੰਦਾ ਇਹੀ ਆ ਇਹਨਾਂ ਨੂੰ ਇਸ ਤਰ੍ਹਾਂ ਦੇ ਕਸਿਆਰੇ ਬਣਾ ਕੇ ਰੱਖਿਆ ਜਾਵੇ ਰੋਟੀ ਕੱਪੜੇ ਤੋਂ ਉੱਪਰ ਉੱਠੇ ਹੀ ਨਾ
1: ਉੱਥੇ ਹੀ ਨਾ ਬਿਲਕੁਲ ਬਸ ਉਹਨਾਂ ਨੂੰ ਏਸੇ ਦੇ ਵਿੱਚ ਲਪੇਟਿਆ ਹੋਇਆ ਤੇ ਇਸ ਤੋਂ ਬਾਹਰ ਨੀ ਉਹਨਾਂ ਨੇ ਨਿਕਲਣਾ ਉਹਨਾਂ ਦੀ ਸੋਚ ਆ ਜਿਹੜੀ ਏਦੋਂ ਅੱਗੇ ਜਾਂਦੀ ਨੀ ਕਿਉਂਕਿ ਉਹਨਾਂ ਨੂੰ ਇਹ ਫਿਕਰ ਹੁੰਦਾ ਕਿ ਕੱਲ ਨੂੰ ਮੈਂ ਖਾਣਾ ਕਿੱਥੋਂ ਆ ਮੈਂ ਕਿਹਦੇ ਚੋਰੀ ਕਰਨੀ ਕਿਹਦੇ ਠੱਗੀ ਕਰਨੀ ਆ ਮੈਂ ਕਿੱਥੇ ਜਾ ਕੇ ਦਿਹਾੜੀ ਕੰਮ ਕਰਕੇ ਆਉਣੀ ਆ ਕਿੱਥੇ ਕੀ ਕਰਕੇ ਆਉਣਾ ਜੇ ਸਮਾਜ ਦੇ ਵਿੱਚ ਇਸ ਤਰ੍ਹਾਂ ਜਿਹੜੇ ਹਾਲਾਤ ਆ ਉਹ ਪੈਦਾ ਹੋ ਜਾਂਦੇ ਆ ਉਹ ਸਮਝੋ ਡੁੱਬੀ ਹੋਈ ਕੌਮ ਹੁੰਦੀ ਆ ਔਰ ਇਹੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਅੱਜ ਕੱਲ ਬਣ ਚੁੱਕੇ ਆ ਐਜੂਕੇਸ਼ਨ ਦਾ ਲੈਵਲ ਆ ਜਿਹੜਾ ਡਾਕਟਰ ਸਾਹਿਬ
0: ਯਾਰ ਇਸ ਨੂੰ ਅਸਾਂ ਜਿਹੜੇ ਲੋਕ ਉੱਥੇ ਨੇ ਨਾ ਉਹਦੇ ਵਿੱਚ ਜਿਵੇਂ ਅਸੀਂ ਲੋਕ ਵੀ ਆ ਗਏ ਹਾਂ
1: ਜਿਹੜੇ
0: ਲੋਕ ਉੱਥੋਂ ਦੀ ਉੱਥੋਂ ਨਾਲੋਂ ਸੋਚ ਵੱਖਰੀ ਰੱਖਦੇ ਆ ਨਾ ਉਹ ਉਡਾਰੀਆਂ ਮਾਰ ਗਏ ਆ
1: ਉਹ ਉਡਾਰੀਆਂ ਮਾਰ ਗਏ ਬਿਲਕੁਲ ਇਹ ਵਿੱਚ ਕੋਈ ਸ਼ੱਕ ਨਹੀਂ
0: ਉਹ ਉਡਾਰੀਆਂ ਮਾਰ ਗਏ ਆ ਤੇ ਜਿਹੜੇ ਉੱਥੇ ਲੋਕ ਹੈਗੇ ਆ ਉਹ ਵਿਚਾਰੇ ਇੰਨਾ ਸੋਚਣ ਯੋਗ ਹੀ ਹੈ ਨੀ ਉਹਨਾਂ ਦੀ ਮਜਬੂਰੀ ਬਣ ਗਈ ਕੰਮਾਂ ਕਾਰਾਂ ਧੰਦਿਆਂ ਵਾਸਤੇ ਆਪਣੇ ਲੀਡਰ ਦੇ ਮਗਰ ਲੱਗਣਾ ਤੇ ਲੀਡਰ ਅੱਗੇ ਲਿਖਿਆ ਹੋਇਆ ਹੈ ਉਹਦੇ ਮੁਤਾਬਕ ਹੀ ਵਿਚਾਰਧਾਰਾ ਲੈ ਕੇ ਚੱਲ ਰਹੇ ਨੇ
1: ਲੈ ਕੇ ਚੱਲ ਰਿਹਾ ਬਿਲਕੁਲ ਤੁਹਾਡੀ ਬਿਲਕੁਲ ਇਸੇ ਤਰ੍ਹਾਂ ਉਹ ਉਸ ਚੱਕਰ ਚੋਂ ਜਿਹੜਾ ਉਹਦੇ ਚੋਂ ਨਿਕਲ ਨਹੀਂ ਸਕਦੇ ਡਾਕਟਰ ਸਾਹਿਬ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਕ੍ਰਾਂਤੀ ਆਉਂਦੀ ਹੈ ਨਾ ਉਹਦੇ ਚ ਜਾਂ ਤਾਂ ਜਿਹੜੇ ਕੋਈ 66% ਲੋਕ ਹੈ ਨਾ 66% ਲੋਕ ਆ ਉਹ ਬਿਲਕੁਲ ਭੁੱਖੇ ਮਰਨ ਲੱਗ ਜਾਣ ਉਹਨਾਂ ਨੂੰ ਰੋਟੀ ਮਿਲੇ ਹੀ ਨਾ ਮਿਹਨਤ ਕਰਨ ਦੇ ਬਾਵਜੂਦ ਵੀ ਉਦੋਂ ਕ੍ਰਾਂਤੀ ਆਉਂਦੀ ਆ ਜਾਂ ਫਿਰ 66% ਲੋਕ ਆ ਜਿਹੜੇ ਉਹਨਾਂ ਦੇ ਕੋਲ ਇੰਨਾ ਸਰਮਾਇਆ ਹੋਵੇ ਕਿ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਾ ਹੋਵੇ ਕਿ ਮੇਰੀ ਕੱਲ ਨੂੰ ਰੋਟੀ ਕਿੱਥੋਂ ਆਉਣੀ ਆ ਤੇ ਉਹ 2-4-6 ਮਹੀਨੇ ਸਾਲ ਖੰਡ ਬਿਨਾਂ ਕੰਮ ਕੀਤੇ ਤੋਂ ਵੀ ਉਹਦਾ ਘਰ ਚੱਲਦਾ ਹੋਵੇ ਕ੍ਰਾਂਤੀ ਤਾਂ ਆਉਂਦੀ ਆ ਸੋ ਕਹਿਣ ਦਾ ਮਤਲਬ ਜਾਂ ਤਾਂ ਰੱਜ ਕੇ ਗਰੀਬੀ ਤੇ ਜਾਂ ਫਿਰ ਅਮੀਰੀ ਜਿਹੜੀ ਉਦੋਂ ਕ੍ਰਾਂਤੀ ਆਉਂਦੀ ਆ ਨਹੀਂ ਤਾਂ ਕ੍ਰਾਂਤੀ ਨਹੀਂ ਆਉਂਦੀ ਇਹੀ ਜਿਹੜਾ ਭਾਰਤ ਦੇ ਵਿਚ ਆ ਅੱਜ ਕੱਲ ਦਾ ਵਾਤਾਵਰਣ ਇਹੀ ਪੈਦਾ ਕਰਤਾ ਕਿ ਜਿਹੜੇ ਮੈਜੋਰਿਟੀ ਲੋਕ ਆ 66-80% ਲੋਕ ਆ ਜਿਹੜੇ ਉਹਨਾਂ ਨੂੰ ਡੇ ਟੂ ਡੇ ਜਿਹੜੀ ਆ ਰੋਜੀ ਦਾ ਜਿਹੜਾ ਫਿਕਰ ਪਿਆ ਤਾਂ ਉਹਨਾਂ ਵਿਚਾਰਿਆਂ ਨੇ ਉਸ ਤੋਂ ਬਾਅਦ ਉਹ ਨਿਕਲ ਹੀ ਨਹੀਂ ਸਕਦੇ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦੇ
0: ਕੰਮਾਂ ਕਾਰਾਂ ਦੀਆਂ ਮਜਬੂਰੀਆਂ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਐਸੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਨੇ ਜਿਹੜੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ ਜਾਂ ਬਿਲਕੁਲ ਉਹਦੀਆਂ ਜੜ੍ਹਾਂ ਵੱਡੀਆਂ ਜਾ ਰਹੀਆਂ ਉਹਦੇ ਨਾਲ
1: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਸਿਆਣੇ ਆ ਤੁਸੀਂ ਤਾਂ ਸਭ ਕੁਛ ਪੜਿਆ ਤੁਸੀਂ ਮੈਡੀਸਨ ਪੜ੍ਹੀ ਆ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਨਹੀਂ ਕਿੰਨਾ ਤੁਸੀਂ ਪੜ੍ਹੇ ਹੋਣੇ ਆ ਮੈਂ ਤਾਂ ਆਪਣੇ ਆਪ ਨੂੰ ਬੜਾ ਅਨਲੱਕੀ ਸਮਝਦਾ ਕਿ ਮੇਰੇ ਕੋਲ ਤੁਹਾਡੇ ਵਰਗੀ ਵਿਦਿਆ ਨਹੀਂ ਸੀ ਦੂਸਰੇ ਪਾਸੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਵੀ ਸਮਝਦਾ ਕਿ ਤੁਹਾਡੇ ਵਰਗੇ ਸੱਜਣੇ ਜਿਹੜੇ ਉਹਨਾਂ ਦਾ ਮਿਲਾਪ ਹੋ ਕੇ ਤੇ ਉਹਨਾਂ ਦੇ ਕੋਲੋਂ ਬਹੁਤ ਕੁਛ ਜਿਹੜਾ ਉਹ ਮਿਲ ਜਾਂਦਾ
0: ਮਿਲ ਕੇ ਸਾਰਿਆਂ ਦਾ ਗਿਆਨ ਇਕੱਠਾ ਹੋਏ ਨਾ ਤੇ ਤਾਂ ਸਾਰਾ ਕੁਛ ਬਣ ਸਕਦਾ ਹੈਗਾ ਤਾਂ ਹੀ ਐਸੀ ਗੱਲ ਵਿਲੱਖਣ ਤੌਰ ਤੇ ਚੱਲ ਰਹੀ ਹੈ ਔਰ ਵਾਹਿਗੁਰੂ ਕਿਰਪਾ ਕਰੇ ਵੀ ਹੋਰ ਸਾਰੇ ਸੱਜਣ ਵੀ ਸੁਣਨ ਤੇ ਇਸ ਵਿਚਾਰਧਾਰਾ ਨੂੰ ਅਪਣਾਉਣ ਜਾਂ ਸਾਡੇ ਨਾਲ ਤਰਕ ਸੰਗਤ ਗੱਲ ਕਰਨ
1: ਬੜੀ ਬਿਲਕੁਲ ਬਿਲਕੁਲ
0: ਉਹਨਾਂ ਨਾਲ ਇਹ ਗੱਲ ਕਰਨ ਵਾਸਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਡੇਰੇ ਨੇ ਜਿਹੜੇ ਅੰਧ ਵਿਸ਼ਵਾਸ ਫੈਲਾਉਣ ਵਾਸਤੇ ਬਹੁਤ ਜ਼ੋਰ ਲਗਾ ਰਹੇ ਨੇ
1: ਬਿਲਕੁਲ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਇਹੀ
0: ਜ਼ੋਰ ਲੱਗਿਆ ਹੋਇਆ ਜ਼ੋਰ ਲੱਗਿਆ ਹੋਇਆ ਤੇ ਇਸ ਗੱਲ ਵਾਸਤੇ ਜ਼ਰੂਰੀ ਇਹ ਹੈ ਵੀ ਸਾਡੀ ਆਉਣ ਵਾਲੀ ਪਨੀਰੀ ਮੈਂ ਸਮਝਦਾ ਵੀ ਇੱਥੇ ਜਿਹੜੇ ਗੁਰਦੁਆਰਿਆਂ ਵਾਲੇ ਹਨ
1: ਨਹੀਂ ਡਾਕਟਰ ਸਾਹਿਬ ਇਹਨਾਂ ਤੇ ਬਹੁਤ ਪ੍ਰੈਸ਼ਰ ਆ ਇਹ ਜਿਹੜੇ ਆ ਇਹਨਾਂ ਦੀਆਂ ਜਿਹੜੀਆਂ ਤਣੀਆਂ ਉਹ ਪਿੱਛੋਂ ਤਣਕਾ ਵੱਜਦਾ ਉੱਥੋਂ
0: ਯਾਰ ਕਿਸੇ ਹੱਦ ਤੱਕ ਮੈਂ ਇਸ ਗੱਲ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ
1: ਹਾਂਜੀ
0: ਹਾਂ ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੇ ਪ੍ਰਚਾਰਕ ਇੱਥੋਂ ਦੇ ਜੇ ਗੁਰਦੁਆਰਿਆਂ ਦੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਦੀ ਵਿਚਾਰਧਾਰਾ ਵੀ ਕੁਝ ਇਸ ਤਰ੍ਹਾਂ ਹੈ ਕਿ ਉਹ ਪਿੱਛੇ ਤੋਂ ਗੁਲਾਮ ਬਣੀ ਹੋਈ ਹੈ
1: ਬਿਲਕੁਲ
0: ਹੋ ਜਾਵੇ ਗੁਰਦੁਆਰਿਆਂ ਦੇ ਵਿੱਚ ਕਮ ਸੇ ਕਮ ਜਿਹੜੀਆਂ ਤੁਸੀਂ ਕਲਾਸਾਂ ਪੜ੍ਹਾਉਂਦੇ ਹੋ ਸਿੱਖ ਇਤਿਹਾਸ ਤੇ ਪੜ੍ਹਾਓ
1: ਬਿਲਕੁਲ
0: ਸਿੱਖ ਇਤਿਹਾਸ ਤੇ ਤੁਸੀਂ ਪੜ੍ਹਾਓ ਇੱਕ ਵਾਰੀ ਕੋਈ ਬੀਬੀ ਨੇ ਸੈਨੋਜ਼ੇ ਤੋਂ ਮੈਨੂੰ ਕਾਲ ਕੀਤੀ ਭਾਜੀ ਉੱਥੇ ਸਕੂਲ ਚ ਪੜ੍ਹਾਉਂਦੇ ਸੀਗੇ ਤੇ ਉਹ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਨੇ ਸਿਰ ਵੱਢਿਆ ਤੇ ਸਿਰ ਵੱਢਣ ਵੱਢਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤਲੀ ਤੇ ਰੱਖ ਕੇ ਤੇ ਫਿਰ ਉਹਨਾਂ ਨੇ ਜੰਗ ਕੀਤੀ ਬੱਚੇ ਇਸ ਗੱਲ ਨੂੰ ਮੰਨਦੇ ਨੀ ਉਹਨਾਂ ਨੂੰ ਮੈਂ ਕੀ ਕਹਾਂ ਬੱਚੇ ਇਹ ਆਜ਼ਾਦ ਨੇ ਇਹਨਾਂ ਦੀ ਆਜ਼ਾਦ ਸੋਚ ਹੈ ਜਿਹੜੀ ਸਹੀ ਚੀਜ਼ ਹੈ ਉਹ ਤਰਕ ਸੰਗਤ ਵਿਚਾਰਦੇ ਨੇ
1: ਬਿਲਕੁਲ
0: ਤੌਰ ਤੇ ਐਸਾ ਹੋ ਨਹੀਂ ਸਕਦਾ ਬੀਬੀ ਜਿਸ ਕਰਕੇ ਉਹ ਬੱਚੇ ਨਹੀਂ ਮੰਨਦੇ ਤੇ ਸਹੀ ਨੇ ਪ੍ਰਚਾਰਕਾਂ ਨੂੰ ਸੋਚਣਾ ਚਾਹੀਦਾ ਵੀ ਜਿਸ ਬੰਦੇ ਨੂੰ ਅਸੀਂ ਬੁਲਾ ਰਹੇ ਹਾਂ ਕਰ ਰਹੇ ਹਾਂ ਉਹਨੂੰ ਇਹ ਦੱਸੀਏ ਵੀ ਤੁਸੀਂ ਭਾਰਤ ਵਿਚ ਰਹਿ ਕੇ ਕਿਸੇ ਗੁਲਾਮੀ ਦੀ ਮਾਨਸਿਕਤਾ ਨਾਲ ਚੱਲ ਸਕਦੇ ਹੋ ਇੱਥੇ ਨਹੀਂ ਚੱਲਿਆ ਜਾਣਾ
1: ਜੀ ਬਿਲਕੁਲ
0: ਹੋਊਗਾ ਇਹ ਤਾਂ ਹੋਊਗਾ ਕਿ ਜੇ ਸਕੂਲ ਤੁਸੀਂ ਚਲਾਉਂਦੇ ਹੋ ਨਾ ਤੇ ਆਪਣੀ ਕੌਮ ਦੀ ਨੀਂਹ ਪੱਕੀ ਕਰਨ ਦੀ ਕੋਸ਼ਿਸ਼ ਕਰੋ ਆਪਣੇ ਇਤਿਹਾਸ ਨੂੰ ਉਹਦੇ ਵਿਚ ਤਰਕ ਸੰਗਤ ਜਿਹੜਾ ਹੈ ਉਹ ਬਣਾਓ
1: ਬਿਲਕੁਲ ਬਿਲਕੁਲ
0: ਸਾਡੇ ਕੋਲ ਇਸ ਵੇਲੇ ਕੋਈ ਕਿਸੇ ਕਲਾਸ ਦਾ ਕੋਈ ਸਿਲੇਬਸ ਹੈ ਨੀ ਪੰਜਾਬ
1: ਹੈ
0: ਨਹੀਂ ਇੱਥੇ ਵੀ ਹੈ ਨੀ
1: ਜੇ ਬਿਲਕੁਲ
0: ਕਹਿ ਸਕੀਏ ਵੀ ਸਿੱਖ ਇਤਿਹਾਸ ਦਾ ਸਿਲੇਬਸ ਹੈ ਤੇ ਅਸੀਂ ਆਪਣੀ ਜਿਹੜੀ ਪਨੀਰੀ ਨੂੰ ਅਸਲ ਸਿੱਖ ਬਣਾ ਕੇ ਅੱਗੇ ਪੇਸ਼ ਕਰ ਰਹੇ ਹਾਂ
1: ਬਿਲਕੁਲ ਬਿਲਕੁਲ ਬਿਲਕੁਲ ਸਿੱਖੀ ਦੇ ਘਰ ਬੜੇ ਦੂਰ ਆ ਡਾਕਟਰ ਸਾਹਿਬ ਜਿਹੜੀ
0: ਇਸ ਤਰ੍ਹਾਂ ਕਰ ਰਹੇ ਹਾਂ ਕਿ ਉਹ ਭਾਵਨਾਵਾਂ ਦੇ ਗਸੇ ਉਸੇ ਮੁਤਾਬਕ ਚੱਲੀ ਜਾ ਰਹੇ ਨੇ ਪਰ ਅਸਲ ਦੇ ਵਿਚ ਇਹ ਆ ਕਿ ਸਾਡਾ ਇਤਿਹਾਸ ਜਿਹੜਾ ਉਹ ਪੜਾਇਆ ਜਾਣਾ ਚਾਹੀਦਾ ਹੈ
1: ਪੜਾਇਆ ਜਾਣਾ ਚਾਹੀਦਾ ਬਿਲਕੁਲ ਔਰ ਇਤਿਹਾਸ ਵੀ ਆ ਜਿਹੜਾ ਦੇਖੋ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਸਾਡੇ ਜਿਹੜੇ ਅਸੀਂ ਮੈਂ ਜੋ ਕੁਛ ਉਹ ਪਿੱਛੋਂ ਸੁਣਦੇ ਆਏ ਹਾਂ ਛੋਟੇ ਹੁੰਦੇ ਮੈਂ ਖੈਰ ਇੰਡੀਆ ਚੋਂ ਬਹੁਤ ਛੋਟੀ ਉਮਰ ਦੇ ਵਿਚ ਆ ਗਿਆ ਸੀਗਾ ਉਦੋਂ ਰੇਡੀਓ ਵਗੈਰਾ ਤਾਂ ਹੈ ਨਹੀਂ ਸੀ ਇਹ ਏਦਾਂ ਦਾ ਕੁਛ ਨਹੀਂ ਸੀ ਨਾ ਫੋਨ ਤਾਂ ਇੱਕ ਪਾਸੇ ਰਹਿ ਗਿਆ ਸਾਡੇ ਪਿੰਡ ਤਾਂ ਬਿਜਲੀ ਵੀ ਹੈ ਨਹੀਂ ਸੀ ਜਦ ਦਾ ਮੈਂ ਉੱਥੋਂ ਆਇਆ ਤੇ ਪਰ ਉਦੋਂ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੇ ਕੋਲੋਂ ਗੱਲਾਂ ਆਪਾਂ ਸੁਣਦੇ ਹੁੰਦੇ ਸੀਗੇ ਤੇ ਉਹ ਜਿਹੜੀਆਂ ਦਲੀਲਾਂ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਤੁਹਾਨੂੰ ਬਹੁਤ ਕੁਛ ਪਤਾ ਲੱਗਦਾ ਸੀਗਾ ਤੇ ਹੁਣ ਉਹ ਜੋ ਕੁਛ ਵੀ ਹੈਗਾ ਉਹ ਸਾਰਾ ਕੁਛ ਹੈ ਜਿਹੜਾ ਸਕੂਲਾਂ ਦੇ ਸਿਲੇਬਸਾਂ ਦੇ ਵਿੱਚੋਂ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਸਾਰਾ ਕੁਛ ਕੱਢ ਦਿੱਤਾ ਗਿਆ ਤੇ ਨਵੀਆਂ ਗੱਲਾਂ ਪਾਤੀਆਂ ਤੇ ਜਿਹੜਾ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਜਿਹੜੀ ਆ ਉਹ ਸਾਡੇ ਸਮਾਜ ਨੇ ਕੀਤੀ ਆ ਡਾਕਟਰ ਸਾਹਿਬ ਉਹ ਇਹ ਆ ਕਿ ਜਿਹੜਾ ਸਾਡਾ ਸਮਾਜ ਦੇਖੋ ਐਜੂਕੇਸ਼ਨ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ ਇੱਕ ਐਜੂਕੇਸ਼ਨ ਆ ਜਿਹੜੀ ਅਕੈਡਮਿਕ ਜਿਹਨੂੰ ਆਪਾਂ ਕਹਿੰਦੇ ਆ ਉਹ ਤੁਸੀਂ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਸਿੱਖਦੇ ਆ ਦੂਸਰੀ ਐਜੂਕੇਸ਼ਨ ਆ ਜਿਹੜੀ ਡਾਕਟਰ ਸਾਹਿਬ ਜੀ ਉਹ ਤੁਹਾਡੇ ਐਨਸੈਸਟਰਾਂ ਤੋਂ ਆਉਂਦੀ ਆ ਹਜ਼ਾਰਾਂ ਸਾਲਾਂ ਦੀਆਂ ਪਿਛਲੀਆਂ ਪੀੜ੍ਹੀਆਂ ਤੋਂ ਐਜੂਕੇਸ਼ਨ ਆ ਜਿਹੜੀ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਆਉਂਦੀ ਹੁੰਦੀ ਆ ਹੁਣ ਹੋਇਆ ਕੀ ਆ ਡਾਕਟਰ ਸਾਹਿਬ ਇੱਥੇ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਸੀ ਉਹ ਤਾਂ ਗਈ ਉਹ ਸਿਲੇਬਸ ਸਾਰੇ ਕੱਢ ਦਿੱਤੇ ਉਹ ਖਤਮ ਹੋ ਗਈ ਆ ਪਰ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀਗੀ ਸਾਡੇ ਸਮਾਜ ਦੇ ਵਿੱਚ ਉਹਦਾ ਹੋਇਆ ਕੀ ਆ ਕਿ ਜਿਹੜੇ ਸਾਡੇ ਲੋਕ ਸੀ ਉਹਨਾਂ ਦਾ ਸ਼ਾਮ ਨੂੰ ਜੋ ਕੁਛ ਮੈਂ ਦੇਖਦਾ ਆ ਉੱਥੇ ਭਾਰਤ ਵਿੱਚ ਹੋ ਰਿਹਾ ਉੱਥੇ ਕੀ ਆ ਡਾਕਟਰ ਸਾਹਿਬ, ਜਿਹਦਾ ਮਾੜਾ ਜਿਹਾ ਵੀ ਸਰਦਾ ਉਹਨੇ ਸ਼ਾਮ ਨੂੰ ਬੋਤਲ ਲੈਣੀ ਆ ਖੋਲ, ਤੇ ਉਹਨੇ ਉਹ ਦਾਰੂ ਪੀ ਲੈਣੀ ਆ, ਦਾਰੂ ਪੀ ਕੇ ਉਹ ਘਰ ਵਾਲੀ ਨੇ ਵਿਚਾਰੀ ਨੇ ਉਹਨੇ ਪਹਿਲਾਂ ਤਾਂ ਉਹਨੂੰ ਗਾਲਾਂ ਕੱਢੀ ਜਾਣੀਆਂ, ਤੂੰ ਹਜੇ ਰੋਟੀ ਨੀ ਬਣਾਈ, ਆਹ ਨੀ ਕੀਤਾ, ਉਹ ਨੀ ਕੀਤਾ, ਤੇ ਫਿਰ ਉਹ ਟੁੰਨ ਜੇ ਹੁੰਦੇ ਆ ਹੋਇਓ, ਤੇ ਫਿਰ ਉਹ ਦਾਲ ਸਬਜ਼ੀ ਉਹ ਵਿਚਾਰੀ ਬਣਾ ਕੇ ਲਿਆਉਂਦੀ ਆ, ਤੇ ਉਹ ਅੱਧੀ ਕੋ ਝੱਗੇ ਤੇ ਡੋਲੀ ਜਾਂਦੇ ਆ, ਤੇ ਅੱਧੀ ਕੋ ਮੂੰਹ ਚ ਪਾ ਲੈਂਦੇ ਆ, ਤੇ ਗਾਲਾਂ ਕੱਢੀ ਜਾਂਦੇ ਆ, ਤੇ ਫਿਰ ਉਹ ਅੱਧ ਮੋਏ ਹੋ ਕੇ ਸੌ ਜਾਂਦੇ ਆ। ਸੋ ਉਹ ਜਿਹੜਾ ਸਮਾਂ ਸੀ, ਇਹ ਉਹ ਸਮਾਂ ਸੀਗਾ ਜਦੋਂ ਸਾਡੇ ਬਜ਼ੁਰਗ ਜਿਹੜੇ ਦਾਦੀਆਂ ਨਾਨੀਆਂ ਦਾਦੇ ਬਾਬੇ ਉਹ ਸੌਣ ਵੇਲੇ ਤੁਹਾਨੂੰ ਕੋਈ ਨਾ ਕੋਈ ਪੁਰਾਣੀ ਕਥਾ ਸੁਣਾਉਂਦੇ ਹੁੰਦੇ ਸੀਗੇ ਕਿ ਸਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਕਿੱਦਾਂ ਦਾ ਤੇ ਸਾਡੇ ਗੁਰੂਆਂ ਨੇ ਕੀ ਕੀਤਾ। ਉਹ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀ ਉਹ ਅਮਰੀਕਾ ਦੇ ਵਿੱਚ ਤਾਂ ਹੈਗੀ ਆ, ਇੱਥੋਂ ਦੇ ਗੋਰੇ ਲੋਕ ਹੈ ਜਿਹੜੇ ਉਹ ਤਾਂ ਆਪਣੇ ਬੱਚਿਆਂ ਨੂੰ ਦੱਸਦੇ ਆ, ਪਰ ਸਾਡਾ ਜਿਹੜਾ ਸਮਾਜ ਸੀ ਉਹ ਪੜਾਉਣੋਂ ਹਟ ਗਿਆ। ਜਿਹੜੀ ਸਭ ਤੋਂ ਵੱਡੀ ਜਿਹੜੀ ਠੇਸ ਆ ਇਹ ਸਮਾਜ ਨੂੰ ਉਹ ਇੱਥੋਂ ਲੱਗ ਰਹੀ ਆ ਕਿ ਲੋਕ ਆ ਜਿਹੜੇ ਉਹ ਸ਼ੋਸ਼ੇਬਾਜ਼ੀਆਂ ਦੇ ਵਿੱਚ, ਨਸ਼ਿਆਂ ਪੱਤਿਆਂ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਪੈ ਗਏ ਆ, ਤੇ ਹੁਣ ਆ ਜਿਹੜਾ ਫੋਨ ਆ ਇਹਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ, ਕਿਉਂਕਿ ਹਰ ਇੱਕ ਮਾਂ ਉਹ ਖੂੰਜੇ ਚ ਬੈਠੀ ਆ ਫੋਨ ਲਈ, ਤੇ ਉਹ ਖੂੰਜੇ ਚ ਬੈਠਾ ਫੋਨ ਲਈ, ਉਹ ਬੱਚੇ ਆ ਉਹ ਆਪਣਾ ਲੈ ਕੇ ਬੈਠੇ ਆ, ਉਹਨਾਂ ਨੂੰ ਫੜਾ ਦਿੰਦੇ ਆ, ਬੱਚਾ ਆ ਕੇ ਦੁੱਧ ਮੰਗਦਾ ਤਾਂ ਉਹ ਫੋਨ ਫੜਾ ਦਿੰਦੇ ਆ। ਸੋ ਇਹ ਜਿਹੜੀ ਆ ਸਭ ਤੋਂ ਵੱਡੀ ਕੁਰੀਤੀ ਜਿਹੜੀ ਮੇਰੇ ਹਿਸਾਬ ਦੇ ਨਾਲ ਉਹ ਇਹ ਵੀ ਆ ਕਿ
0: ਮੈਂ ਸਿੱਖ ਇਤਿਹਾਸ ਦੇ ਵਾਲੇ ਪਾਸੇ ਫਿਰ ਤੁਹਾਨੂੰ ਬੋਲਣਾ ਚਾਹੁੰਦਾ ਤੇ ਮੈਂ ਇਹ ਚਾਹੁੰਦਾ ਸਿੱਖ ਇਤਿਹਾਸ ਨੂੰ ਫਿਰ ਰੀ ਰਾਈਟ ਕੀਤਾ ਜਾਵੇ।
1: ਬਿਲਕੁਲ,
0: ਜਿੰਨੇ ਵੀ ਬਾਹਰ ਦੇ ਮੁਲਕਾਂ ਦੇ ਵਿਚ ਸਾਡੇ ਗੁਰਦੁਆਰੇ ਨੇ ਉਹਨਾਂ ਦੇ ਜਿੰਨੇ ਵੀ ਪ੍ਰਬੰਧਕ ਨੇ ਉਹ ਜਿਹੜੇ ਸਕੂਲ ਚਲਾਉਂਦੇ ਨੇ ਕਮ ਸੇ ਕਮ ਉਹ ਸਕੂਲਾਂ ਦੇ ਸਿਲੇਬਸ ਨੂੰ ਸਿੱਖ ਇਤਿਹਾਸ ਦੇ ਨਾਲ ਪੂਰੀ ਤਰ੍ਹਾਂ ਪਰਪੱਕ ਬਣਾਉਣ,
1: ਬਿਲਕੁਲ
0: ਪੂਰੀ ਤਰ੍ਹਾਂ ਲਿਖਿਆ ਜਾਵੇ ਔਰ ਤਰਕ ਸੰਗਤ ਜਿਹੜਾ ਉਹਨਾਂ ਨੂੰ ਪ੍ਰਚਾਰਿਆ ਜਾਵੇ।
1: ਬਿਲਕੁਲ ਬਿਲਕੁਲ,
0: ਔਰ ਤਾਂ ਸਾਡੀ ਕੌਮ ਜਿਹੜੀ ਆ ਸੁਚੇਤ ਹੋ ਸਕਦੀ। ਮੈਂ ਇੱਕ ਦੋ ਪ੍ਰਚਾਰਕ ਦੇਖੇ ਆ ਮੁੰਡੇ ਯੰਗ 30-32 ਸਾਲ ਦੇ ਔਰ ਅੰਗਰੇਜ਼ੀ ਚ ਵੀ ਬੋਲਦੇ ਆ, ਪੰਜਾਬੀ ਚ ਵੀ ਬੋਲਦੇ ਆ, ਔਰ ਬਹੁਤ ਕਮਾਲ ਦੀਆਂ ਗੱਲਾਂ ਉਹ ਕਰਦੇ ਆ ਜਿਹੜੀਆਂ ਕਿ ਤਰਕ ਸੰਗਤ ਹੁੰਦੀਆਂ ਨੇ ਤੇ ਲੋਕ ਸੁਣਦੇ ਵੀ ਆ ਉਹਨਾਂ ਨੂੰ। ਇਸ ਤਰ੍ਹਾਂ ਦੇ ਪ੍ਰਚਾਰਕ ਪੈਦਾ ਕੀਤੇ ਜਾਣ ਜਿਹੜੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਦਿਮਾਗ ਚ ਗੱਲ ਬਿਠਾ ਦੇਣ
1: ਜੀ ਡਾਕਟਰ ਸਾਹਿਬ,
0: ਜਿਹੜੀ ਤਰਕ ਸੰਗਤ ਹੋਵੇਗੀ।
1: ਹਾਂਜੀ ਬਿਲਕੁਲ ਡਾਕਟਰ ਸਾਹਿਬ, ਮੇਰੀ ਇਹ ਜਿਹੜੀ ਆ ਕਰਨ ਦੀ ਜਿਹੜੀ ਆ ਉਹ ਤਮੰਨਾ ਹੈਗੀ ਆ, ਪਰ ਉਹ ਤਮੰਨਾ ਪੂਰੀ ਨੀ ਹੋ ਰਹੀ ਕਿਸੇ ਕਾਰਨ। ਇੱਥੇ ਜਾਂ ਤਾਂ ਬੰਦਿਆਂ ਕੋਲ ਵਿਹਲ ਹੈ ਨੀਗਾ, ਇੱਥੇ ਫਰੈਸ਼ਨੋ ਦੇ ਵਿੱਚ ਬਹੁਤ ਬੰਦੇ ਲੋਕ ਆ ਜਿਹੜੇ ਉਹ ਬਿਜ਼ੀ ਰਹਿੰਦੇ ਆ, ਉਹਨਾਂ ਕੋਲ ਸਮਾਂ ਨੀ, ਮੈਨੂੰ ਕੋਈ ਬੰਦੇ ਨੀ ਮਿਲ ਰਹੇ ਦੋ ਚਾਰ ਦਿਨ।
0: ਉਹੀ ਹੈ ਨਾ, ਉਹਨਾਂ ਨੂੰ ਰਾਏ ਦਿੱਤੀ ਜਾਵੇ, ਉਹਨਾਂ ਨੂੰ ਰਾਏ ਦਿੱਤੀ ਜਾਵੇ। ਕੁਝ ਸੱਜਣਾਂ ਦੇ ਨਾਂ ਤੁਹਾਡੇ ਪ੍ਰਿਜ਼ਨਾਂ ਚ ਬਹੁਤ ਸਾਰੇ ਸੱਜਣ ਐਸੇ ਹੈਗੇ ਨੇ ਜਿਹੜੇ ਇਸ ਗੱਲ ਨਾਲ ਜੁੜੇ ਹੋਏ ਨੇ, ਇਕੱਠੇ ਹੋ ਕੇ ਉਹ ਇੱਕ ਸਿਲੇਬਸ ਇਸ ਤਰ੍ਹਾਂ ਦਾ, ਜ਼ਰੂਰੀ ਨਹੀਂ ਗੁਰਦੁਆਰੇ ਨੂੰ ਸਿਲੇਬਸ ਤਿਆਰ ਕਰਨ, ਤੇ ਜਦੋਂ ਉਹਨਾਂ ਦੇ ਕੋਲ ਸਿਲੇਬਸ ਤਿਆਰ ਹੋ ਜਾਵੇ ਉਸ ਤੋਂ ਬਾਅਦ ਉਹਨਾਂ ਰਿਕੁਐਸਟ ਕਰਨ ਵੀ ਆਹ ਚੀਜ਼ਾਂ ਜਿਹੜੀਆਂ ਪੜਾਉਣੀਆਂ ਸ਼ੁਰੂ ਕਰੋ, ਆਹ ਚੀਜ਼ਾਂ ਕਰਨੀਆਂ ਸ਼ੁਰੂ ਕਰੋ, ਤਾਂ ਕਿ ਉਹਨਾਂ ਦੇ ਵਿੱਚ ਇਹ ਜਗਿਆਸਾ ਆਵੇ ਕਿ ਬਈ ਜੀ ਅਸੀਂ ਇਹ ਕਰੀਏ ਤਾਂ ਸਾਡੇ ਬੱਚੇ ਅੱਗੇ ਜਨਰੇਸ਼ਨ ਜਿਹੜੀ ਹੈ ਚੰਗੀ ਬਣ ਸਕਦੀ ਹੈ।
1: ਜੀ ਜੀ, ਤੁਹਾਨੂੰ ਇੱਥੇ ਕੋਈ ਕੰਟੈਕਟ ਤੁਹਾਡੇ ਨਾਲ ਜੇ ਹੈਗੇ ਆ ਕੋਈ ਸੰਪਰਕ ਤਾਂ ਉਹਨਾਂ ਦੇ ਨੰਬਰ ਵਗੈਰਾ ਮੈਨੂੰ, ਆਪਾਂ ਬਾਅਦ ਚ ਗੱਲਬਾਤ ਕਰ ਲਾਂਗੇ ਰੇਡੀਓ ਤੋਂ।
0: ਹਾਂਜੀ ਹਾਂਜੀ,
1: ਹਟਾਂਗੇ ਨੰਬਰ ਵਗੈਰਾ ਲੈ ਕੇ ਤੇ ਉਹਨਾਂ ਨੂੰ ਕੰਟੈਕਟ ਕਰਨ ਦੀ ਮੇਰੀ ਇੱਛਾ ਇਹੀ ਆ ਡਾਕਟਰ ਸਾਹਿਬ। ਜਿਹੜੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਬਾਣੀ ਆ ਉਹ ਤਾਂ ਤੁਸੀਂ ਨਾ, ਉਹਨਾਂ ਜਿੱਡਾ ਫਿਲੋਸਫਰ ਦੁਨੀਆਂ ਚ ਹੋਇਆ ਵੀ ਨੀ ਤੇ ਹੋਣਾ ਵੀ ਨੀ, ਇਸ ਗੱਲ ਦੀ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ। ਉਹਨਾਂ ਨੇ ਕੋਈ 80,000 ਮੀਲ ਬਾਟ ਤੈਅ ਕੀਤੀ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੇ ਜਿਹੜਾ ਉਹਨਾਂ ਦੇ ਕੋਲ ਗਿਆਨ ਸੀਗਾ ਉਹਦੇ ਬਰਾਬਰ ਅਜੇ ਤੀਕਰ ਵੀ ਸਾਇੰਸ ਉੱਥੇ ਤੇ ਪਹੁੰਚ ਨਹੀਂ ਸਕਣੀ ਜਿੱਥੇ ਤੀਕਰ ਉਹ ਪਹੁੰਚੇ ਹੋਏ ਸੀਗੇ। ਤੇ ਅਫਸੋਸ ਇਸ ਗੱਲ ਦਾ ਕਿ ਉਹ ਜਿਹੜੀ ਸਾਰਾ ਕੁਛ ਉਹਨਾਂ ਦੀ ਮਿਹਨਤ ਸੀਗੀ।
0: ਮੈਂ ਵੇਖਦਾ ਸੀਗਾ ਕਿ ਉਸ ਵੇਲੇ ਵੀ ਨਾ ਜਿਹੜੇ ਪ੍ਰਚਾਰਕ ਸਟੇਜਾਂ ਤੇ ਖੜੇ ਹੁੰਦੇ ਸੀ ਜਦੋਂ ਮੈਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ, ਸਾਰੇ ਇੱਥੋਂ ਸ਼ੁਰੂ ਕਰਦੇ ਸੀ ਜੋ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ।
1: ਬਿਲਕੁਲ,
0: ਇਹ ਸਿਰਫ ਲਫਜ਼ਾਂ ਤੱਕ ਸੀਮਤ ਸੀ, ਲਫਜ਼ਾਂ ਤੱਕ ਸੀਮਤ ਸੀ। ਇਹਦਾ ਅਸਰ ਉਸੇ ਵੇਲੇ ਪਬਲਿਕ ਤੇ ਹੁੰਦਾ ਜ਼ਰੂਰ ਸੀ ਪਰ ਚੇਤਾ ਹੀ ਨਹੀਂ ਰਿਹਾ, ਕਿਉਂਕਿ ਉਸ ਤੋਂ ਬਾਅਦ ਉਹ ਚੀਜ਼ ਹੋਈ ਨੀ। ਜਿਵੇਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਾਅਦ ਵਿਚ ਉਸੇ ਜ਼ੋਰ ਸ਼ੋਰ ਨਾਲ ਨਹੀਂ ਪ੍ਰਚਾਰਿਆ ਗਿਆ, ਨਹੀਂ ਹੋਇਆ, ਹੌਲੀ ਹੌਲੀ ਉਹਦੀ ਦੁਸ਼ਮਣੀ ਸੀ ਜਿਆਦਾ ਵੱਧਦੀ ਗਈ ਤੇ ਉਹਨਾਂ ਦਾ ਅੱਗੋਂ ਪ੍ਰਚਾਰਕ ਘਟਦੇ ਗਏ। ਅਲਟੀਮੇਟ ਆ ਕੇ ਤੇ ਹੁਣ ਅਸੀਂ ਇਸ ਸਥਿਤੀ ਤੇ ਖੜੇ ਹਾਂ ਵੀ ਸੋਚਣ ਲੱਗੇ ਹਾਂ ਵੀ ਇਹ ਹੋਇਆ ਕਿਉਂ ਹੈ, ਕਿਉਂਕਿ ਆ ਗਈ ਜਿਹੜੀ ਜਿਹੜਾ ਸਾਡਾ ਫਲਸਫਾ ਹੈ ਉਹ ਤਾਂ ਸਾਰੀ ਦੁਨੀਆਂ ਵਾਸਤੇ ਆ ਤੇ ਅਸੀਂ ਸਾਰੀ ਦੁਨੀਆਂ ਦੇ ਦੁਸ਼ਮਣ ਬਣ ਕੇ ਕਿਉਂ ਖੜੇ ਹੋ ਗਏ?
1: ਬਿਲਕੁਲ ਬਿਲਕੁਲ, ਇਹੀ ਗੱਲ ਹੈ ਜੀ। ਉਹ ਦੁਨੀਆਂ ਫਲਸਫਾ ਜਿਹੜਾ ਉਹ ਹਰ ਇੱਕ ਵਾਸਤੇ ਆ, ਉਹ ਕੱਲੇ ਸਿੱਖ ਸਮਾਜ ਵਾਸਤੇ ਨੀ। ਤੇ ਇਹ ਦੇਖੋ ਇੱਥੇ ਇੱਕ ਹੋਰ ਵੱਡਾ ਜਿਹੜੀ ਆ ਉਹ ਲੜਾਈ ਦਾ ਜਿਹੜਾ ਉਹ ਮਸਲਾ ਇਸ ਤਰ੍ਹਾਂ ਪੈਦਾ ਹੋ ਜਾਂਦਾ ਆ ਕਿ ਜਿਹੜੀ ਸਿੱਖ ਕੌਮ ਆ, ਸਿੱਖੀ ਦਾ ਪਹਿਲੀ ਗੱਲ ਤਾਂ ਉਹਦੇ ਅਰਥ ਨੀ ਸਿੱਖੀ ਦੇ, ਬਹੁਤੇ ਲੋਕਾਂ ਨੂੰ ਤਾਂ ਇਹੀ ਨੀ ਪਤਾ ਕਿ ਸਿੱਖ ਦੇ ਅਰਥ ਆ ਜਿਹੜੇ ਉਹ ਸਟੂਡੈਂਟ ਹੁੰਦੇ ਆ, ਵਿਦਿਆਰਥੀ ਹੁੰਦੇ ਆ। ਹੁਣ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਆ ਕਿ ਵਿਦਿਆਰਥੀ ਆ ਜਿਹੜੇ ਉਹ ਜਿੱਦਾਂ ਤੁਹਾਡਾ ਮੈਨੂੰ ਜਿੱਥੋਂ ਤੀਕਰ ਪਤਾ ਆ ਕਿ ਤੁਸੀਂ ਵੀ ਉਸੇ ਸਕੂਲ ਦੇ ਵਿੱਚ ਉਸੇ ਜਮਾਤ ਦੇ ਵਿੱਚ ਬੈਠਦੇ ਸੀ ਤੇ ਤੁਹਾਨੂੰ ਵੀ ਉਹੀ ਟੀਚਰ ਪ੍ਰੋਫੈਸਰ ਪੜ੍ਹਾਉਂਦੇ ਸੀ ਤੇ ਬਾਕੀ ਜਿਹੜੇ 30-40 ਹੋਰ ਸੀਗੇ ਮੇਰੇ ਵਰਗੇ ਉਹਨਾਂ ਨੂੰ ਵੀ ਪੜ੍ਹਾਉਂਦੇ ਤਾਂ ਉਹੀ ਟੀਚਰ ਸੀ, ਪਰ ਤੁਸੀਂ ਟੌਪਰ ਸੀ। ਉਹ ਜਿਹੜੇ ਬਾਕੀ ਦੇ ਸੀ ਫੇਲ ਹੋਣ ਵਾਲੇ 28 ਨੰਬਰ ਵੀ ਲੈ ਕੇ ਪਾਸ ਵੀ ਹੋ ਹੁੰਦਾ ਸੀ, ਉਹ ਵੀ ਤਾਂ ਪੜ੍ਹਦੇ ਤਾਂ ਉਸੇ ਕੋਲੋਂ ਸੀ ਨਾ।
0: ਹਰ ਤਰ੍ਹਾਂ ਦੇ ਮਤਲਬ ਹਰ ਕੇਡਰ ਹੁੰਦਾ ਨਾ ਕਲਾਸ ਦੇ ਵਿੱਚ, ਕਲਾਸ ਦੇ ਹਰ ਤਰ੍ਹਾਂ ਦਾ ਕੇਡਰ ਹੁੰਦਾ ਆ।
1: ਹਾਂਜੀ, ਸੋ ਉੱਥੇ ਫਰਕ ਕੀ ਹੁੰਦਾ ਆ, ਉਹ ਏਦਾਂ ਹੁੰਦੀ ਕਿਉਂ ਨੀ ਭਾਈ? ਸਾਰੇ ਤੁਹਾਡੇ ਜਿੰਨੇ ਨੰਬਰ ਲੈ ਕੇ ਸਾਰੇ ਟੋਪਰ ਕਿਉਂ ਨੀ, ਸਾਰੇ ਕੁਝ ਕਿਉਂ ਨੀ ਬਣ ਜਾਂਦੇ, ਸਾਰੇ 100-100 ਨੰਬਰ ਲੈ ਕੇ ਪਾਸ ਕਿਉਂ ਨੀ? ਉਹਦੇ ਵਿੱਚ ਇੱਕੋ ਇੱਕ ਜਿਹੜੀ ਆ ਉਹ ਚੀਜ਼, ਮੈਂ ਜਿਹੜੀ ਆਪਣੇ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਮੈਂ ਵੀ ਪੜ੍ਹਦਾ ਰਿਹਾ, ਪੜ੍ਹਿਆ ਤਾਂ ਖੈਰ ਮੈਂ ਐਵੇਂ ਕਾਹਨੂੰ ਆ ਤੇ ਉਹ ਉਦਾਂ ਗੱਲਾਂ ਬਾਤਾਂ ਕਰ ਲਈਆਂ ਵੀ ਮੈਂ ਵੀ ਸਕੂਲ ਜਾਂਦਾ ਰਿਹਾ ਨਾ ਕਰ ਲਈਦਾ ਉਹਦਾ ਤੇ, ਪਰ ਮੈਂ ਡਾਕਟਰ ਸਾਹਿਬ ਇਹ ਕੰਕਲੂਜਨ ਤੇ ਪਹੁੰਚਿਆ ਜਿਹੜਾ ਆਪਣਾ ਪਿਛੋਕੜ ਸੀ ਉਹਦੇ ਤੇ ਦੇਖ ਕੇ ਕਿ ਮੈਂ ਜਿਹੜੀਆਂ 4-5-7 ਜਮਾਤਾਂ ਪੜ੍ਹਿਆ ਡਾਕਟਰ ਸਾਹਿਬ, ਉਹ ਟੀਚਰ ਦੇ ਸਭ ਤੋਂ ਨੇੜੇ ਵਾਲੀ ਜਿਹੜੀ ਸੀਟ ਹੁੰਦੀ ਸੀ ਉੱਥੇ ਮੈਂ ਬਹਿੰਦਾ ਸੀ, ਤੇ ਉੱਥੇ ਕਦੇ ਵੀ ਜਿੰਨਾ ਚਿਰ ਟੀਚਰ ਨੇ ਪੜ੍ਹਾਉਣਾ ਉਹਦੇ ਚਿਹਰੇ ਤੋਂ ਨਜ਼ਰ ਪਰੇ ਨਹੀਂ ਸੀ ਹੁੰਦੀ, ਤਾਨਿਆਂ ਜਿਹੜੇ ਉਹ ਪਾਸੇ ਨਹੀਂ ਸੀ ਜਾਂਦੇ, ਤੇ ਜਿਹੜੇ ਮੇਰੇ ਨਾਲ ਦੇ ਸਾਡੇ ਪਿੰਡ ਦੇ ਵੀ ਜਾਂ ਹੋਰ ਸਟੂਡੈਂਟ ਹੁੰਦੇ ਸੀਗੇ ਜਿਹੜੇ ਉਹ ਕਦੇ ਫੇਲ ਹੋ ਗਏ ਕਦੇ ਪਾਸ ਹੋ ਗਏ ਏਦਾਂ ਦੇ ਕਰਦੇ ਹੁੰਦੇ ਸੀਗੇ, ਉਹ ਪਿੱਛੇ ਬੈਠੇ ਇੱਕ ਦੂਜੇ ਦੇ ਚੁੰਨੀਆਂ ਵੱਢੀ ਜਾਂਦੇ ਹੁੰਦੇ ਸੀ। ਇਹੀ ਫਰਕ ਆ ਕਿ ਜਦੋਂ ਤੁਸੀਂ ਕਿਸੇ ਸਰੋਤੇ ਨੂੰ ਸੁਣਦੇ ਆ ਡਾਕਟਰ ਸਾਹਿਬ ਜੀ, ਜਿਹੜੇ ਆਪਣੇ ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਉਹਨਾਂ ਦਾ ਜਿਹੜਾ ਖੰਡਾ ਸੀਗਾ ਤੇ ਉਹਨੂੰ ਜਿਹੜਾ ਬਾਟੇ ਦੇ ਵਿੱਚ ਅੰਮ੍ਰਿਤ ਪਾ ਕੇ ਜਿਹੜੀ ਸਿੱਖਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਨਜ਼ਰਿਆ ਜਿਹੜੀ ਉਹ ਖੰਡੇ ਵੱਲ ਰੱਖਣੀ ਆ ਤੇ ਹੱਥ ਤੁਹਾਡੇ ਜੁੜੇ ਹੋਣੇ ਚਾਹੀਦੇ ਆ, ਪੈਰ ਤੁਹਾਡੇ ਆ ਜਿਹੜੇ ਉਹ ਤੁਸੀਂ ਖੜੇ ਆ ਉਹ ਤਾਂ ਤੁਸੀਂ ਹਿਲਣੇ ਹੀ। ਤੇ ਹੁਣ ਕੀ ਆ, ਹੁਣ ਜਦੋਂ ਗੁਰੂ ਸਾਹਿਬ ਉਸ ਵੇਲੇ 5 ਬਾਣੀਆਂ ਦਾ ਪਾਠ ਜਦੋਂ ਕਰਦੇ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੁੰਦਾ ਸੀ, ਉਸ ਵੇਲੇ ਦੀ ਜਿਹੜੀ ਭਾਸ਼ਾ ਸੀਗੀ, ਉਸ ਵੇਲੇ ਦੇ ਲੋਕ ਸੀਗੇ ਜਿਹੜੇ ਉਹ ਸਮਝਦੇ ਸੀ, ਉਸ ਵੇਲੇ ਪੂਰੀ ਕੰਸੈਂਟਰੇਸ਼ਨ ਆ ਜਿਹੜੀ, ਕਿਉਂਕਿ ਉਹਨਾਂ ਦੀਆਂ ਅੱਖਾਂ ਖੰਡੇ ਵਿੱਚ ਹੁੰਦੀਆਂ ਸੀ, ਕੰਨ ਗੁਰੂ ਸਾਹਿਬ ਦੀ ਆਵਾਜ਼ ਦੇ ਵਿੱਚ ਹੁੰਦੇ ਸੀਗੇ ਤੇ ਪੈਰ ਉਹਨਾਂ ਦੇ ਸਟਿਲ ਹੁੰਦੇ ਸੀ, ਤੇ ਉਹ ਟੋਟਲ ਕੰਸੈਂਟਰੇਸ਼ਨ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ, ਸੰਪੂਰਨ ਇਕਾਗਰਤਾ ਦੇ ਨਾਲ ਗੁਰੂ ਸਾਹਿਬ ਜਦੋਂ 5 ਬਾਣੀਆਂ ਪੜ੍ਹਦੇ ਸੀ ਉਹਨਾਂ ਦੇ ਖਾਨੇ ਚ ਗੱਲ ਉਹ ਪੈ ਜਾਂਦੀ ਸੀ ਤੇ ਉਹ ਉਸ ਵੇਲੇ ਸੁਰਜੀਤ ਹੋ ਜਾਂਦੇ ਸੀ, ਜਿਹਨੂੰ ਕਹਿੰਦੇ ਆ ਸੁਰਜੀਤ ਹੋ ਜਾਂਦੇ ਸੀ ਉਹ। ਹੁਣ ਡਾਕਟਰ ਸਾਹਿਬ ਇੱਥੇ ਇੱਕ ਹੋਰ ਛੋਟਾ ਜਿਹਾ ਪੁਆਇੰਟ ਮੈਂ ਦੱਸਦਾ, ਜਦੋਂ ਉਹ ਕਹਿੰਦੇ ਆ ਸੁਰਜੀਤ ਹੋ ਜਾਂਦੇ, ਜਿਹੜੇ ਹੁਣ ਸਾਡੇ ਅੱਜ ਦੇ ਪ੍ਰਚਾਰਕ ਆ ਇਹ ਸੁਰਜੀਤ ਨੂੰ ਦੱਸਦੇ ਆ ਭਾਈ ਉਹ ਜਿੰਦਾ ਕਰ ਦਿੰਦੇ ਸੀ, ਸੁਰਜੀਤ ਹੋਣ ਦੇ ਅਰਥ ਇਹ ਜਿਹੜੇ ਸਾਡੇ ਵੀਰ ਹੈਗੇ ਆ ਇਹ ਦੱਸਦੇ ਆ ਜਿੰਦੇ ਹੋ ਜਾਣਾ, ਨਹੀਂ ਡਾਕਟਰ ਸਾਹਿਬ ਸੁਰਜੀਤ ਸ਼ਬਦ ਦੇ ਅਰਥ ਦੇਖੋ ਕੀ ਹੁੰਦੇ ਆ, ਉਹਦੇ ਅਰਥ ਇਹ ਹੁੰਦੇ ਆ ਜਿਹੜਾ ਸੁਰਜੀਤ ਸ਼ਬਦ ਆ ਇਹਨੂੰ ਆਪਾਂ ਛੰਦਬੰਦੀ ਇਹਦੀ ਕਰਨੀ ਪਊਗੀ, ਇਹਦੇ ਵੱਖਰੇ ਵੱਖਰੇ ਛੰਦ ਕਰਨੇ ਪੈਣਗੇ ਸੁਰਜੀਤ ਸ਼ਬਦ ਦੇ, ਇਹਦੇ ਵਿੱਚ ਦੋ ਵੱਖਰੇ ਵੱਖਰੇ ਛੰਦ ਆ, ਜਿਹੜੇ ਇੱਕ ਹੈਗਾ ਸੁਰ ਤੇ ਦੂਸਰਾ ਹੈਗਾ ਜੀਤ ਸ਼ਬਦ, ਸੋ ਸੁਰ ਤੇ ਜੀਤ ਨੂੰ ਜਦੋਂ ਆਪਾਂ ਵੱਖਰੇ ਵੱਖਰੇ ਕਰਾਂਗੇ, ਕਹਿਣ ਦਾ ਮਤਲਬ ਉਹਦਾ ਇਹ ਹੁੰਦਾ ਕਿ ਕਿਸੇ ਬੰਦੇ ਨੂੰ ਲੈਕਚਰ ਦੇ ਕੇ ਉਹਨੂੰ ਦਲੀਲ ਦੇ ਕੇ ਉਹਨੂੰ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਤਾਂ ਦੇ ਵਿੱਚ ਲਿਆਉਣਾ,
0: ਇਕਾਗਰਤਾ ਚ ਲਿਆਉਣਾ,
1: ਇਕਾਗਰਤਾ ਨਹੀਂ ਉਹਨੂੰ ਉਹਨੂੰ ਕਿਸੇ ਚੀਜ਼ ਦੇ ਉੱਤੇ ਜਿੱਤ ਪ੍ਰਾਪਤ ਕਰਨ ਲਈ ਉਹਨੂੰ ਤਿਆਰ ਕਰ ਦੇਣਾ, ਸੁਰ ਉਹਨੂੰ ਸੁਰ ਦੇ ਵਿੱਚ ਲਿਆ ਕੇ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਕਾਬਲ ਕਰ ਦੇਣਾ, ਉਹਨੂੰ ਅਸੀਂ ਕਹਿੰਦੇ ਹਾਂ ਸੁਰਜੀਤ ਕਰਨਾ।
0: ਜਿੱਤ ਹੋ ਨਹੀਂ ਸਕਦੀ ਉਨੀ ਦੇਰ ਜਦ ਤੱਕ ਬੰਦੇ ਦੀ ਇਕਾਗਰਤਾ ਦੇ ਪੁਆਇੰਟ ਦੇ ਉੱਤੇ ਤੁਹਾਡੀ ਇਕਾਗਰਤਾ ਹੈ ਨਾ, ਮੈਂ ਆਹ ਕਰਨਾ ਹੈਗਾ, ਪੂਰੀ ਇਕਾਗਰਤਾ ਨਾਲ ਜਦੋਂ ਤੁਸੀਂ ਉਹਨੂੰ ਕਰਦੇ ਹੋ ਤੇ ਆਟੋਮੈਟਿਕਲੀ ਜਿੱਤ ਹੁੰਦੀ ਹੈ।
1: ਡਾਕਟਰ ਸਾਹਿਬ ਜਿਹੜੀ ਸੁਰ ਵਿੱਚ ਲਿਆਉਣਾ, ਜਿਹੜੀ 5 ਬਾਣੀਆਂ ਦੇ ਪਾਠ ਸੀਗੇ ਉਹ ਸੁਣ ਕੇ ਬੰਦੇ ਨੂੰ, ਕਿਉਂਕਿ ਉਹ ਭਾਸ਼ਾ ਸਮਝਦੇ ਸੀ ਉਹ ਸੁਣ ਕੇ ਉਹ ਸੁਰ ਦੇ ਵਿੱਚ ਆ ਜਾਂਦੇ ਸੀ, ਜਿੱਤ ਪ੍ਰਾਪਤ ਕਰਨ ਦੀ ਸੁਰ ਜਦੋਂ ਤੁਹਾਡੇ ਅੰਦਰ ਆ ਗਈ ਤੇ ਫੇਰ ਤੁਸੀਂ ਜਿੱਤ ਜਾਣਾ ਹੁੰਦਾ।
0: ਚਲੋ ਅੱਜ ਦਾ ਪ੍ਰੋਗਰਾਮ ਆਪਾਂ ਵਿਸਾਖੀ ਦੇ ਸੰਬੰਧ ਦੇ ਵਿੱਚ ਕਰ ਲਿਆ ਔਰ ਸ਼ਰਧਾ ਦੇ ਫੁੱਲ ਗੁਰੂ ਸਾਹਿਬ ਦੇ ਜੀਵਨ ਨੂੰ ਭੇਟ ਕਰ ਦਿੱਤੇ,
1: ਬਿਲਕੁਲ
0: ਉਹਨਾਂ ਨੇ ਆਪਣੇ ਜੀਵਨ ਚ ਕੀਤਾ, ਇੱਕ ਇੱਕ ਸਟੈਪ ਸਿੱਖਿਆ ਦਾਇਕ ਹੈ, ਇੱਕ ਇੱਕ ਸਟੈਪ ਸਿੱਖਣ ਦੀ ਲੋੜ ਹੈਗੀ ਹੈ, ਜੇ ਅਸੀਂ ਉਹਦੇ ਮੁਤਾਬਕ ਜੀਵਨ ਗੁਜ਼ਾਰ ਸਕਦੇ ਹੋਈਏ ਤੇ ਮੈਂ ਸਮਝਣਾ ਹਰ ਮੈਦਾਨ ਫਤਿਹ ਹੋਏਗੀ। ਜੋ ਕਰਨਾ ਚਾਹਵਾਂਗੇ ਉਹ ਕਰ ਸਕਾਂਗੇ, ਪਰ ਜੇ ਸਾਡੇ ਉਹ ਇਕਾਗਰਤਾ ਨਹੀਂ, ਉਹਨਾਂ ਚੀਜ਼ਾਂ ਨੂੰ ਅਸੀਂ ਸਿੱਖਿਆ ਨਹੀਂ, ਉਹਨਾਂ ਦੇ ਜੀਵਨ ਤੋਂ ਕੁਛ ਲਾਭ ਨਹੀਂ ਲਿਆ, ਤੇ ਫਿਰ ਜੋ ਕੁਛ ਹੋ ਰਿਹਾ ਉਹੀ ਕੁਛ ਹੋਈ ਜਾਣਾ,
1: ਉਹੀ ਕੁਛ ਹੋਈ ਜਾਣਾ। ਬਿਲਕੁਲ ਬਿਲਕੁਲ ਬਿਲਕੁਲ
2: ਬਿਲਕੁਲ ਬਹੁਤ ਵਧੀਆ ਤੁਹਾਡੇ ਤੁਹਾਡੀਆਂ ਸਭਾਵਾਂ। ਅਸੀਂ ਜਦੋਂ ਵੀ ਕੋਈ ਗੁਰਪੁਰਬ ਜਾਂ ਕੋਈ ਵੀ ਇਦਾਂ ਦੇ ਦਿਨ ਆਉਂਦੇ ਆ, ਹਮੇਸ਼ਾ ਲਈ ਦੀਆਂ ਤੁਹਾਡੇ ਕੋਲੋਂ ਜਾਣਕਾਰੀਆਂ ਤੁਹਾਡੇ ਕੋਲ ਬਹੁਤ ਆ, ਨਾਲ ਤੁਹਾਡੇ ਚੀਮਾ ਸਾਹਿਬ ਉਹਨਾਂ ਕੋਲ ਵੀ ਜਾਣਕਾਰੀਆਂ, ਉਹ ਸਰੋਤਿਆਂ ਤੱਕ ਕਾਫੀ ਕੁਛ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਆਂ ਜਾਣ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਬਹੁਤ ਪੜ੍ਹੇ ਲਿਖੇ ਔਰ ਬਹੁਤ ਇੰਟੈਲੀਜੈਂਟ ਆ, ਔਰ ਇਹਨਾਂ ਦੀਆਂ ਸਵਾਵਾਂ ਅਸੀਂ ਲੈਂਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ, ਪਰਿਵਾਰ ਰੇਡੀਓ ਇਹਨਾਂ ਦਾ ਸਦਾ ਰਿਣੀ ਰਹੇਗਾ। ਚੀਮਾ ਸਾਹਿਬ ਤੁਹਾਡਾ ਵੀ ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ ਚੀਮਾ ਸਾਹਿਬ,
0: ਬਹੁਤ ਮਿਹਰਬਾਨੀ,
2: ਥੈਂਕ ਯੂ
0: ਤੁਹਾਡਾ ਵੀ, ਜਿਹੜੇ ਸੁਣਨ ਵਾਲੇ ਸੱਜਣ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਕਿਤੇ ਕਿਤੇ ਇੱਕ ਦਾਣਾ ਪਿਓਂਦ ਕਰ ਸਕੀਏ ਵਿਚਾਰਧਾਰਾ ਦਾ, ਤੇ ਸਾਡੀ ਬੜੀ ਖੁਸ਼ੀ ਹੋਵੇਗੀ, ਬੜੀ ਖੁਸ਼ਕਿਸਮਤੀ ਹੋਵੇਗੀ।
1: ਬਿਲਕੁਲ ਬਿਲਕੁਲ ਬਿਲਕੁਲ, ਇੱਕ ਬੀਜ ਵੀ ਜੰਮ ਪਵੇ ਨਾ, ਇੱਕ ਬੂਟਾ ਵੀ ਲੱਗ ਜਾਵੇ ਤੇ ਬਸ ਸਮਝੋ ਵੀ ਅਸੀਂ ਕਾਮਯਾਬ ਹੋ ਗਏ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ। ਵਾਹਿਗੁਰੂ ਦੋਸਤੋ, ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਬਾਰੇ ਆਪਣੇ ਵਿਚਾਰ ਦਿਆ ਕਰੋ, ਤੇ ਬੜੀ ਮਿਹਰਬਾਨੀ ਸਾਰੇ ਸਰੋਤਿਆਂ ਦੀ, ਅਸੀਂ ਕੋਸ਼ਿਸ਼ ਕਰੀਦੀ ਹੈ ਜੀ ਤੁਹਾਡੇ ਤੱਕ ਪਹੁੰਚ ਕੇ ਕੋਈ ਚੰਗੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਏ, ਤੇ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਫਿਰ ਪਰਸੋਂ ਨੂੰ, ਫਿਰ ਤੁਹਾਡੇ ਰੂਬਰੂ ਹੋਵਾਂਗੇ, ਤੇ ਅੱਜ 13 ਤੇ ਇੰਡੀਆ 14 ਹੋ ਗਈ, ਤੇ 15 ਨੂੰ ਮੇਰਾ ਵੀ ਜਨਮ ਦਿਨ ਬਰਥਡੇ ਹੈਗਾ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸੱਚੇ ਪਾਤਸ਼ਾਹ ਦਿਨ ਨਘਾਈ ਜਾ ਰਿਹਾ, ਟਾਈਮ ਲੰਘ ਰਿਹਾ, ਤੇ ਇਸੇ ਤਰ੍ਹਾਂ ਦਿਨ ਚੱਲਦੇ ਰਹਿਣ, ਅਸੀਂ ਤੁਹਾਡੀ ਸੇਵਾ ਵਿਚ ਇਸੇ ਤਰ੍ਹਾਂ ਹਾਜ਼ਰ ਹੁੰਦੇ ਰਹੀਏ। ਸ਼ੁਕਰੀਆ ਜੀ, ਧੰਨਵਾਦ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਅੱਜ ਤੁਹਾਡੇ ਨਾਲ ਇਸ ਵੇਲੇ ਸਾਡੇ ਇੱਥੇ 7 ਵੱਜ ਗਏ ਜੀ ਪੂਰੇ ਸ਼ਾਮ ਦੇ ਨਿਊਯਾਰਕ ਟਾਈਮ ਦੇ ਹੁਣ ਲੱਗਦਾ ਕਿ ਇੰਡੀਆ ਦੇ ਵਿੱਚ 4:30 ਹੋਏ ਹੋਣਾ ਜੀ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਗੀਤਾਂ ਦੇ ਨਾਲ ਤੇ ਲੋ ਕੁਛ ਗੀਤ ਆਪਾਂ ਅੱਧਾ ਘੰਟਾ ਸੁਣਦੇ ਹਾਂ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਖਬਰਾਂ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ 2 ਘੰਟੇ ਦਾ ਪ੍ਰੋਗਰਾਮ ਆਜੋ ਲਾਈਵ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ। ਕੁਝ ਖਬਰਾਂ ਤੇ ਝਾਤ ਮਾਰਦੇ ਕੀ ਹੋ ਰਿਹਾ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਦੋਸਤ ਸੱਜਣ ਮਿੱਤਰ ਜਿਹੜੇ ਹੈਗੇ ਆ, ਭਾਰਤ ਵਿਚ ਰਹਿੰਦੇ ਆ ਜਾਂ ਦੂਸਰੇ ਦੇਸ਼ਾਂ ਦੇ ਵਿਚ ਰਹਿੰਦੇ ਆ, ਪੰਜਾਬੀ ਭਾਸ਼ਾ ਨੂੰ ਸਮਝਦੇ ਆ, ਉਹਨਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ। ਤੇ ਦੋਸਤੋ ਤੁਹਾਡਾ ਸਵਾਗਤ ਆ ਅੱਜ ਪ੍ਰੋਗਰਾਮ ਵਿਚ। ਤੇ ਬਾਕੀ ਖੱਟ ਸਾਹਿਬ ਜੀ, ਜਿਹੜੀ ਦੁਨੀਆ ਆ ਇਹਦੀ ਜਿਹੜੀ ਤਸਵੀਰ ਹੈ, ਨਕਸ਼ਾ ਦੁਨੀਆ ਦਾ, ਉਹ ਬਹੁਤ ਹੀ ਜਲਦੀ ਬਦਲ ਰਿਹਾ। ਔਰ ਜਿਸ ਦਿਨ ਉਹ ਨਕਸ਼ਾ ਬਦਲ ਗਿਆ, ਦੁਨੀਆ ਕੁਛ ਹੋਰ ਹੋਣੀ ਆ।
0: ਬਿਲਕੁਲ ਜੀ, ਬਿਲਕੁਲ ਘੱਟ ਜਾਣੀ ਦੁਨੀਆ, ਜਿੱਦਾਂ ਘੱਟ ਰਹੀ ਹੈ, ਜਿੱਦਾਂ ਬੰਬ ਚੱਲ ਰਹੇ ਆ, ਲੋਕ ਮਾਰੇ, ਚਾਹੇ ਭਾਵੇਂ ਇਸਰਾਇਲ ਚ ਵੀ ਮਰ ਰਹੇ ਆ, ਚਾਹੇ ਹੋਰ ਮੁਲਕਾਂ ਚ ਵੀ ਮਰ ਰਹੇ ਆ, ਔਰ ਚ ਵੀ ਮਰ ਰਹੇ, ਪਰ ਲੋਕ ਤੇ ਜਾ ਰਹੇ ਆ ਨਾ, ਬਹੁਤ ਦੁਨੀਆ ਜਾ ਰਹੀ ਹੈ ਜੀ।
1: ਹਾਂਜੀ, ਇਹਦੇ ਵਿਚ ਦੇਖੋ ਖੱਟ ਸਾਹਿਬ ਜੀ, ਇੱਕ ਦੋ ਵਾਰੀ ਆਪਾਂ ਰੇਡੀਓ ਤੇ ਗੱਲ ਕੀਤੀ ਆ ਕਿ ਇੱਕ ਡੀਏਗੋ ਗਾਰਸੀਆ ਨਾਂ ਦਾ ਛੋਟਾ ਜਿਹਾ ਟਾਪੂ ਆ, ਉਹ ਭਾਰਤ ਤੋਂ ਜੇ ਆਪਾਂ ਸਾਊਥ ਵੱਲ ਨੂੰ ਜਾਈਏ, ਮਤਲਬ ਦੱਖਣ ਵੱਲ ਨੂੰ ਜਾਈਏ, ਤਾਂ ਉਹ ਭਾਰਤ ਤੋਂ ਕੋਈ 2000 ਮੀਲ ਦਾ ਐਸਟੀਮੇਟ ਲਾਦੇ ਆਪਾਂ, ਇੰਨੀ ਕੁ ਦੂਰ ਹੈਗਾ ਭਾਰਤ ਤੋਂ ਉਹ ਸਾਊਥ ਪੋਲ ਵੱਲ ਨੂੰ, ਜਿਹਨੂੰ ਐਂਟਾਰਕਟਿਕਾ ਕਹਿੰਦੇ ਆ। ਉਧਰ ਨੂੰ ਜਾਂਦਿਆਂ ਨੂੰ ਰਾਹ ਦੇ ਵਿਚ ਇਕ ਛੋਟਾ ਜਿਹਾ ਟਾਪੂ ਆਉਂਦਾ ਡੀਏਗੋ ਗਾਰਸੀਆ, ਉਹ ਸ਼ਾਇਦ ਕਿਸੇ ਸਪੇਨ ਦੇ ਬੰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਲੱਭਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਜਾਂ ਤਾਂ ਲੜ ਕੇ ਖੋ ਲਿਆ ਜਾਂ ਉਹਨੇ ਖਰੀਦ ਲਿਆ। ਇਹਦੇ ਬਾਰੇ ਚ ਮੇਰੇ ਕੋਲ ਬਹੁਤੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ, ਪਰ ਉੱਥੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਆਪਣਾ ਇੱਕ ਮਿਲਟਰੀ ਦਾ ਬੇਸ ਬਣਾਇਆ ਹੋਇਆ ਸੀਗਾ ਉਸ ਆਈਲੈਂਡ ਦੇ ਉੱਤੇ, ਉਸ ਟਾਪੂ ਦੇ ਉੱਤੇ। ਔਰ ਇਹ ਜਿਹੜਾ ਟਾਪੂ ਆ ਡੀਏਗੋ ਗਾਰਸੀਆ, ਮੇਰਾ ਖਿਆਲ ਹੈ ਵੀ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਕਦੇ ਇਸ ਟਾਪੂ ਬਾਰੇ ਸੁਣਿਆ ਹੀ ਨਹੀਂ ਹੋਣਾ।
0: ਨਹੀਂ ਸੁਣਿਆ ਜੀ, ਬਿਲਕੁਲ।
1: ਅੱਛਾ, ਇਹ ਜਿਹੜਾ ਟਾਪੂ ਆ ਖੱਟ ਸਾਹਿਬ ਜੀ, ਜਿਹੜਾ ਇਰਾਨ ਆ, ਇਰਾਨ ਤੋਂ 4000 ਕਿਲੋਮੀਟਰ ਦੂਰ ਹੈਗਾ ਇਹ ਟਾਪੂ। ਤੇ ਇੱਥੇ ਪਹਿਲਾਂ ਜਿੱਦਾਂ ਆਪਾਂ ਗੱਲ ਕੀਤੀ ਆ, ਕਿਸੇ ਸਪੈਨਿਸ਼ ਦਾ ਜਾਂ ਕਿਸੇ ਨੇ ਹੋਰ ਨੇ ਲੱਭਿਆ ਸੀ, ਜਾਂ ਕਿਸੇ ਅੰਗਰੇਜ਼ ਨੇ, ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਟੇਕ ਓਵਰ ਕਰ ਲਿਆ, ਫਿਰ ਅਮਰੀਕਾ ਨੇ ਉਹਦੇ ਨਾਲ ਸਾਂਝ ਪਾ ਲਈ, ਤੇ ਅੱਜ ਦਾ ਜਿਹੜਾ ਸਮਾਂ ਆ, ਉੱਥੇ ਅਮਰੀਕਾ ਤੇ UK ਦੋਨਾਂ ਦੇ ਮਿਲਟਰੀ ਦੇ ਬੇਸ ਹੈਗੇ ਆ ਉਸ ਟਾਪੂ ਦੇ ਉੱਤੇ। ਔਰ ਉਹਦੇ ਉੱਤੇ ਮੇਰਾ ਖਿਆਲ ਨਹੀਂ ਪਈ ਕੋਈ ਹੋਰ ਸਿਵਿਲੀਅਨ ਜਾਂ ਹੋਰ ਲੋਕ ਰਹਿੰਦੇ ਹੋਣਗੇ, ਇਹਦੇ ਬਾਰੇ ਆਪਾਂ ਨੂੰ ਪੱਕਾ ਨਹੀਂ ਪਤਾ। ਤੇ ਉਹ ਮੈਂ ਅੱਜ ਖਬਰ ਗੂਗਲ ਤੇ ਸਰਚ ਵੀ ਮਾਰੀ ਸੀ, ਤੇ ਉਹ ਗੂਗਲ ਜਵਾਬ ਨਹੀਂ ਦੇ ਰਿਹਾ, ਉਹ ਕਹਿੰਦਾ ਮੈਂ ਇਸ ਵੇਲੇ ਗੁੰਗਾ ਹੋਇਆ, ਮੈਂ ਨਹੀਂ ਬੋਲ ਸਕਦਾ,
0: ਹੁਣ ਨਹੀਂ ਬੋਲਣਾ ਮੈਂ ਜੀ,
1: ਹੁਣ ਕੀ ਬੋਲਣਾ ਕਹਿੰਦਾ। ਤੇ ਇੱਥੇ ਖਾਕਸਾ ਵੀ ਹੋਇਆ ਕੀ ਆ ਕਿ ਦੇਖੋ, ਇੰਨੀ ਦੂਰ 4000 ਕਿਲੋਮੀਟਰ ਜਿਹੜੀ ਉਹ ਵਾਟ ਆ, ਉੱਥੇ ਇਰਾਨ ਨੇ ਦੋ ਮਿਸਲਾਂ ਖੱਕ ਸਾਹਿਬ ਵੀ ਮਾਰੀਆਂ, ਛੱਡੀਆਂ, ਦਾਗੀਆਂ।
0: ਅੱਛਾ ਜੀ,
1: ਤੇ ਜਿਨ੍ਹਾਂ ਦੇ ਵਿਚੋਂ ਕਿਹਾ ਜਾਂਦਾ, ਪਰ ਮੇਰਾ ਵਿਸ਼ਵਾਸ ਨਹੀਂ ਹੈ, ਕਿਹਾ ਜਾਂਦਾ ਕਿ ਇੱਕ ਮਿਸਲ ਸੀ ਜਿਹੜੀ ਉਹ ਰਾਤ ਡਿੱਗ ਪਈ, ਆਪੇ ਫਟ ਗਈ, ਤੇ ਦੂਸਰੀ ਮਿਸਲ ਉਹਦੇ ਉੱਤੇ ਜਾ ਕੇ ਵੱਜੀ ਉਸ ਦੇਸ਼ ਦੇ ਉੱਤੇ,
0: ਉਸ ਟਾਪੂ ਦੇ ਉੱਤੇ।
1: ਉਹਦਾ ਜਿਹੜਾ ਨੁਕਸਾਨ ਆ, ਅਜੇ ਤੱਕ ਕੋਈ ਖਬਰ ਬਾਹਰ ਨਹੀਂ ਆ ਸਕੀ, ਤੇ ਸ਼ਾਇਦ ਆਵੇ ਵੀ ਨਾ, ਕਿਉਂਕਿ ਉੱਥੇ ਹਰੇਕ ਉਹ ਸਾਇੰਸਾਂ ਤਾਂ ਹੋਣਾ ਨੀ, ਉੱਥੇ ਤਾਂ ਖੁਦ ਹੀ ਹੋਣੇ, ਜੋ ਕੁਛ ਉਹਨਾਂ ਤੋਂ ਖਬਰ ਬਾਹਰ ਆਉਂਦੇ ਸੀ ਉਨੀ ਚ ਆਉਗੀ ਨਾ।
0: ਬਿਲਕੁਲ,
1: ਸੋ ਇਸ ਕਾਰਨ ਉੱਥੋਂ ਪਤਾ ਨੀ ਕੋਈ ਖਬਰ ਬਾਹਰ ਆਉਣੀ ਆ ਜਾਂ ਨਹੀਂ ਆਉਣੀ, ਇਹਦੇ ਬਾਰੇ ਵੀ ਆਪਾਂ ਨੂੰ ਕੋਈ ਅੰਦਾਜ਼ਾ ਨੀ ਹੈਗਾ। ਤੇ ਪਰ ਹੁਣ ਇਹਦੇ ਨਾਲ ਖੱਕ ਸਾਹਿਬ ਜੀ ਹੋਇਆ ਕੀ ਆ, ਇਸ ਖਬਰ ਦੇ ਨਾਲ ਨੁਕਸਾਨ ਤਾਂ ਜਿਹੜਾ ਹੋਇਆ ਹੋਊਗਾ, ਥੋੜਾ ਹੋਇਆ ਹੋਊਗਾ ਜਾਂ ਬਹੁਤਾ ਹੋਇਆ ਹੋਊਗਾ, ਪਰ ਇਹਦੇ ਨਾਲ ਸਾਰਾ ਹੀ ਯੂਰਪਿਆ ਜਿਹੜਾ
0: ਕੰਬ ਗਿਆ,
1: ਤੇ ਵਿਚੇ ਅਮਰੀਕਾ, ਇਹਨਾਂ ਨੂੰ ਇਸ ਗੱਲ ਦੀ ਸ਼ਾਇਦ, ਜਦੋਂ ਟਰੰਪ ਸਾਹਿਬ ਨੇ ਨੇਤਾਨਯਾਹੂ ਦੇ ਨਾਲ ਰਲ ਕੇ ਦੋਹਾਂ ਨੇ ਅਟੈਕ ਕੀਤਾ ਸੀ ਇਰਾਨ ਦੇ ਉੱਤੇ, ਉਹਨਾਂ ਨੂੰ ਸ਼ਾਇਦ ਇਰਾਨ ਦੀ ਸ਼ਕਤੀ ਆ ਜਿਹੜੀ, ਉਹਦੇ ਬਾਰੇ ਕੋਈ ਕਨਸੋ ਨਹੀਂ ਸੀ ਕਿ ਇਰਾਨ ਕੀ ਆ। ਤੇ ਹੁਣ ਜਦੋਂ ਇਹ ਮਿਸਲਾਂ ਦੋ ਇਰਾਨ ਤੋਂ ਉੱਥੇ ਨੂੰ ਗਈਆਂ, ਤੇ ਹੁਣ ਅਮਰੀਕਾ ਤੱਕ ਵੀ ਉਹ ਆ ਸਕਦੀਆਂ, ਤੇ ਸਾਰਾ ਯੂਰਪ ਵੀ ਉਹਦੀ ਰੇਂਜ ਦੇ ਥੱਲੇ ਆ।
0: ਬਿਲਕੁਲ, ਹੈ ਕਿ ਹੁਣ ਜੀ ਚੀਮਾ ਸਾਹਿਬ, ਯੂਰਪ ਤੋਂ ਜਾਂ ਅਮਰੀਕਾ ਤੋਂ ਕਿੰਨੀ ਕੁ ਦੂਰ ਹੈ ਟਾਪੂ ਜਿਹੜਾ?
1: ਇਹ ਤਾਂ ਇੰਡੀਆ ਦੇ ਉਧਰ ਆ ਨਾ, ਇੱਥੋਂ ਤਾਂ ਦੂਰ ਆ ਬਹੁਤ।
0: ਅੱਛਾ, ਇੱਥੋਂ ਦੂਰ ਆ,
1: ਉਹ ਤਾਂ ਇੰਡੀਆ ਦੇ ਜਿੱਦਲੇ ਪਾਸੇ ਲੰਕਾ ਆ ਨਾ, ਉੱਥੋਂ ਗਾਹਾਂ ਜਾ ਕੇ ਸਮੁੰਦਰ ਵਿੱਚ ਆ।
0: ਅੱਛਾ, ਲੰਕਾ ਤੋਂ ਅੱਗੇ ਜਾ ਕੇ ਆ?
1: ਹਾਂ, ਲੰਕਾ ਤੋਂ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਆ, ਕੋਈ 2000 ਮੀਲ ਦਾ ਏਰੀਆ ਜਿਹੜਾ ਇੰਡੀਆ ਤੋਂ ਉੱਥੇ ਤੀਕਰ ਹੈਗਾ ਆ। ਪਰ ਇਰਾਨ ਤੋਂ ਉਹ 4000 ਕਿਲੋਮੀਟਰ ਆ।
0: ਬੱਲੇ ਬੱਲੇ ਚੀਮਾ ਸਾਹਿਬ, ਇਹ ਤੇ ਸੱਤ ਅੱਠ ਮਿੰਟਾਂ ਚ ਉੱਥੇ ਪਹੁੰਚ ਜਾਂਦੀ ਏ, ਤੇ ਜਹਾਜ਼ ਦਾ ਵੀ ਮਿਜ਼ਾਇਲਾਂ ਜਿਹੜੀਆਂ ਬਣਾਤੀਆਂ ਰੱਬ ਪਤਾ ਨੀ ਕਿਹੜੀ ਟੈਕਨੋਲੋਜੀ ਕਿਹੜਾ ਹਿਸਾਬ ਕਿਤਾਬ ਆ, ਉੱਥੇ ਜਾ ਕੇ ਟਾਰਗੇਟ ਤੇ ਲੱਗਦੀਆਂ ਜਾ ਕੇ ਹੱਦ ਹੋ।
1: ਹਾਂਜੀ ਹਾਂਜੀ, ਤੇ ਇਹ ਹੁਣ ਕੀ ਆ ਕਿ ਹੁਣ ਸ਼ਾਇਦ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ, ਸ਼ਾਇਦ ਜਿਹੜਾ ਯੂਰਪ ਆ ਉਹਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਮਿਸਲਾਂ ਹੈਗੀਆਂ ਆ, ਜਿਹਦੇ ਕਾਰਨ ਯੂਰਪ ਜਿਹੜਾ ਉਹ ਅਮਰੀਕਾ ਦੇ ਨਾਲ ਰਲ ਨਹੀਂ ਰਿਹਾ।
0: ਇਹੀ ਰੀਜ਼ਨ ਹੋ ਸਕਦਾ,
1: ਆਪਾਂ ਅੰਦਾਜ਼ਾ ਲਾ ਰਹੇ
0: ਹਾਂ ਜੀ। ਹਾਂਜੀ, ਰੀਜ਼ਨ ਹੋ ਸਕਦਾ, ਹੋ ਸਕਦਾ ਜੀ।
1: ਹਾਂ ਹੋ ਸਕਦਾ, ਇਹ ਪੋਸੀਬਿਲਿਟੀ ਆਪਾਂ ਕਹਿ ਰਹੇ ਹਾਂ ਕਿ ਇਸ ਕਰਕੇ ਵੀ ਹੋ ਸਕਦਾ ਕਿ ਯੂਰਪ ਜਿਹੜਾ ਨੇਟੋ ਆ, ਈਯੂ ਆ, ਉਹ ਕੋਈ ਵੀ ਦੇਸ਼ ਆ ਉਹਨਾਂ ਦੇ ਵਿਚੋਂ ਜਿਹੜਾ ਆ ਉਹ ਲੱਤ ਨਹੀਂ ਲਾ ਰਿਹਾ, ਉਹ ਟਰੰਪ ਦੇ ਨਾਲ ਖੜਨ ਨੂੰ ਤਿਆਰ ਨਹੀਂ ਤੇ ਨਾ ਇਜ਼ਰਾਈਲ ਦੇ ਨਾਲ ਖੜਨ ਨੂੰ ਤਿਆਰ ਆ। ਸ਼ਾਇਦ ਇਸੇ ਹੀ ਕਾਰਨ ਜਿਹੜੇ ਆ ਉਹ ਇੰਗਲੈਂਡ ਆ, ਜਿਹੜਾ ਸਾਈਪ੍ਰਸ ਉਹ ਟਾਪੂ ਆ ਉੱਥੇ ਵੀ ਇੰਗਲੈਂਡ ਦਾ ਵੀ ਬੇਸ ਆ ਤੁਹਾਨੂੰ ਪਤਾ, ਤੇ ਇਰਾਨ ਨੇ ਉੱਥੇ ਇੱਕ ਅੱਧੀ ਮਿਸਲ ਮਾਰੀ ਵੀ ਆ, ਇਸੇ ਕਰਕੇ ਸ਼ਾਇਦ ਜਿਹੜਾ ਉਹ ਹੈਗਾ ਆਪਣੇ ਇੰਗਲੈਂਡ ਆ ਉਹ ਕਹਿ ਰਿਹਾ ਕਿ ਮੈਂ ਭਾਈ ਤੇਰੇ ਨਾਲ ਨਹੀਂ ਰਲਣਾ ਅਮਰੀਕਾ ਨੂੰ, ਉਹਨੂੰ ਸ਼ਾਇਦ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਚੀਜ਼ ਹੈਗੀ ਆ, ਜੇ ਮੈਂ ਲੱਗਿਆ ਤਾਂ ਮੈਂ ਵੀ ਖਤਮ ਹੋ ਜਾਣਾ। ਸੋ ਇਹ ਨਹੀਂ ਹੋ ਸਕਦਾ ਆ,
0: ਚੁੱਪ ਚੁਪੀ ਤੇ ਬੈਠਿਆਂ ਦਾ ਪੰਗਾ ਲੈਣ ਵਾਲੀ ਗੱਲ ਆ ਜੀ। ਜਿਹੜਾ ਜਿਹੜਾ ਮੁਲਕ ਨਹੀਂ ਚਾਹੁੰਦਾ ਚੁੱਪ ਕਰਕੇ ਬੈਠੋ, ਇੰਡੀਆ ਦੇਖੋ ਦੋਨੇ ਬੰਨੇ ਸਿਆਸਤ ਖੇਡ ਰਿਹਾ,
1: ਬਿਲਕੁਲ
0: ਹਾਂ, ਦਵਾਈਆਂ ਵੀ ਭੇਜ ਰਿਹਾ ਇਰਾਨ ਨੂੰ ਬਣਾ ਕੇ ਰੱਖੀ ਆ, ਇਸਰਾਇਲਾਂ ਵੀ ਨੀ ਵਿਗਾੜੀ ਤੇ ਅਮਰੀਕਾ ਨੇ ਵੀ ਨੀ ਵਿਗਾੜੀ, ਮਤਲਬ ਚੁੱਪ ਕਰ ਜਾਓ, ਤੁਸੀਂ ਜਰੂਰੀ ਤੇ ਨੀ ਪੰਗਾ ਲੈਣਾ, ਪਰ ਇਹ ਆ ਕਿ ਉਹ ਪੁੱਛ ਕਰਦੇ ਨਾ ਕਿ ਸਾਡੇ ਨਾਲ, ਹੁਣ ਜਿੱਦਾਂ ਪਾਕਿਸਤਾਨ ਆ ਜਾਂ ਹੋਰ ਮੁਲਕ ਆ ਉਹਨਾਂ ਨੂੰ ਪੁੱਛ ਕਰਦੇ ਆ,
1: ਪੁੱਛ ਕਰਦੇ ਆ, ਬਿਲਕੁਲ। ਹੁਣ ਕੋਈ ਵੀ ਕੰਟਰੀ ਆ ਜਿਹੜਾ ਉਹ ਅਮਰੀਕਾ ਦੇ ਨਾਲ ਤੇ ਨੇਤਾਨਯਾਹੂ ਦੇ ਨਾਲ ਰਲਣੇ ਨੂੰ ਜਾਂ ਖੜਨੇ ਨੂੰ ਤਿਆਰ ਨਹੀਂ ਹੈ,
0: ਬਿਲਕੁਲ।
1: ਔਰ ਦੂਸਰਾ ਪਾਸਾ ਅਕਸਾ ਜੀ ਇਹ ਵੀ ਹੋ ਗਿਆ ਕਿ ਜਦੋਂ ਵੈਨਜ਼ੂਏਲਾ ਦੇ ਉੱਤੇ ਜਾ ਕੇ ਹਮਲਾ ਕਰਕੇ ਉੱਥੇ ਦੇ ਪ੍ਰੈਜੀਡੈਂਟ ਨੂੰ ਅਰੈਸਟ ਕਰਕੇ ਲਿਆਂਦਾ, ਔਰ ਅੱਜ ਦੀ ਖਬਰ ਦੇ ਵਿੱਚ ਵੀ ਟਰੰਪ ਸਾਹਿਬ ਕਹਿ ਰਹੇ ਆ ਕਿ ਆਈ ਐਮ ਗੋਇੰਗ ਟੂ ਟੇਕ ਕਿਊਬਾ,
0: ਕਹਿ ਰਹੇ ਹਜੇ ਉਧਰਲੀ ਜੰਗ ਖਤਮ ਨਹੀਂ ਹੋਈ ਤੇ ਨਵੇਂ ਸਿਰੇ ਪੰਗਾ।
1: ਹਾਂਜੀ, ਉਹ ਕਹਿੰਦੇ ਆ ਕਿ ਮੈਂ ਜਿੱਦਣ ਉਹਦੇ ਨਾਲ ਲੜਾਈ ਬੰਦ ਹੋ ਗਈ ਮੇਰੀ ਇਰਾਨ ਦੇ ਨਾਲ, ਜਿਹੜੀ ਲੱਗਦਾ ਨੀ ਪੇ ਦੀ ਛੇਤੀ ਹੋਣੀ ਆ।
0: ਕਿਊਬਾ ਨੂੰ ਕਿਉਂ ਜੀ, ਕਿਊਬਾ ਨੇ ਕੀ ਕੀਤਾ ਐਸਾ ਕੰਮ ਜਿਹੜਾ ਉਹਦੇ ਨਾਲ?
1: ਖੱਕ ਸਾਹਿਬ ਜੀ, ਕਿਊਬਾ ਨੇ ਕੁਛ ਨੀ ਕੀਤਾ ਇਸ ਧਰਤੀ ਦੇ ਉੱਤੇ। ਸਰੋਤਿਓ ਮੇਰੇ ਵੀਰੋ, ਸੁਣੋ ਗੱਲ ਧਿਆਨ ਨਾਲ ਸੁਣਨੇ ਵਾਲੀ ਆ। ਇੱਕ ਪਾਸੇ ਜਿਹੜਾ ਰੂਲ ਆ ਉਹ ਜਿਹਨੂੰ ਕਮਿਊਨਿਸਟ ਕੰਟਰੀ ਕਹਿੰਦੇ ਆ, ਤੇ ਦੂਸਰੇ ਪਾਸੇ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਆ। ਜਿਹੜਾ ਕੈਪੀਟਲਿਜ਼ਮ ਆ ਉਹਦਾ ਰੂਲ ਆ ਜਿਹੜਾ ਉਹ ਇਹ ਆ ਕਿ ਮੈਂ ਪੈਸੇ ਕਮਾਉਣੇ ਆ ਚਾਹੇ ਮੈਨੂੰ ਕੁਛ ਵੀ ਕਰਨਾ ਪਵੇ, ਮੈਨੂੰ ਪੈਸਾ ਚਾਹੀਦਾ ਚਾਹੇ ਮੈਨੂੰ ਆਪਣੀ ਮਾਂ ਵੇਚਣੀ ਪਵੇ ਚਾਹੇ ਧੀ ਵੇਚਣੀ ਪਵੇ, ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕੈਪੀਟਲਿਜ਼ਮ। ਪੈਸਾ ਹੀ ਸਭ ਕੁਛ ਆ, ਹੋਰ ਕਿਸੇ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਦੂਸਰੇ ਪਾਸੇ ਕਮਿਊਨਿਜ਼ਮ ਆ ਜਿਹੜਾ, ਜਾਂ ਸੋਸ਼ਲਿਜ਼ਮ ਵੀ ਕਹਿ ਦਿੰਦੇ ਆ, ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਵਿੱਚ ਖਾਕਸਾ ਵੀ ਥੋੜਾ ਹੀ ਫਰਕ ਹੁੰਦਾ, ਬਹੁਤਾ ਨਹੀਂ ਹੁੰਦਾ। ਤੇ ਬਾਕੀ ਜਿਹੜਾ ਹਿੰਦੂਇਜ਼ਮ ਆ ਜਾਂ ਇਸਲਾਮ ਆ ਉਹ ਵੀ ਉਹਦੀਆਂ ਵੀ ਜਿਹੜੀਆਂ ਨੀਤੀਆਂ ਜੇ ਆਪਾਂ ਦੇਖੀਏ ਇਹਦੇ ਨਾਲ ਮਿਲਦੀਆਂ ਹੁੰਦੀਆਂ ਕਮਿਊਨਿਜ਼ਮ ਦੇ ਨਾਲ। ਉੱਥੇ ਇਹ ਹੁੰਦਾ ਵੀ ਹਰ ਇੱਕ ਬੰਦੇ ਨੂੰ ਨੌਕਰੀ ਗੌਰਮੈਂਟ ਦਾ ਫਰਜ਼ ਆ ਦੇਣੀ, ਹਰ ਇੱਕ ਬੰਦੇ ਨੂੰ ਗੌਰਮੈਂਟ ਦਾ ਫਰਜ਼ ਬਣਦਾ ਕਿ ਨੌਕਰੀ ਦੇਣੀ। ਜੇ ਉਹ ਨੌਕਰੀ ਨਹੀਂ ਦੇ ਸਕਦੀ ਤੇ ਉਹਨੂੰ ਰਹਿਣ ਵਾਸਤੇ ਇੱਕ ਛੱਤ ਚਾਹੀਦੀ ਆ ਤੇ ਉਹਦੇ ਪਹਿਨਣ ਵਾਸਤੇ ਕੱਪੜੇ ਲੀੜੇ ਚਾਹੀਦੇ, ਤੇ ਉਹ ਐਜੂਕੇਸ਼ਨ ਵਾਸਤੇ ਸਕੂਲ ਚਾਹੀਦਾ। ਉੱਥੇ ਕੋਈ ਸਰਮਾਏਦਾਰ ਨਹੀਂ ਹੁੰਦਾ, ਇੱਦਾਂ ਨੀ ਪਈ ਇੱਕ ਦੇ ਕੋਲ ਅਰਬਾਂ ਖਰਬਾਂ ਰੁਪਈਏ ਤੇ ਦੂਜਾ ਵਿਚਾਰੇ ਨੂੰ ਰੋਟੀ ਵੀ ਨਹੀਂ ਜੁੜਦੀ। ਉਹਨੂੰ ਕਹਿੰਦੇ ਆ ਕਮਿਊਨਿਜ਼ਮ, ਉਸੇ ਨੂੰ ਹਿੰਦੂਇਜ਼ਮ ਕਹਿ ਦਿੰਦੇ ਆ। ਪਰ ਉਹ ਰੂਲ ਆ ਜਿਹੜੇ ਜਦੋਂ ਹੁਣ ਹਿੰਦੂਇਜ਼ਮ ਆ ਖਾਕਸਾ ਵੀ ਦੇਖੋ, ਇੱਕ ਖਾਕਸਾ ਵੀ ਹੋਰ ਨੁਕਤਾ ਆਪਣਾ ਆਪਣੇ ਸਰੋਤਿਆਂ ਨੂੰ ਦੱਸਦੇ ਆ। ਦੇਖੋ ਜਦੋਂ ਕਿਸੇ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ
0: ਜੀ,
1: ਉਹਦੇ ਵਿੱਚ ਫਿਰ ਮਗਰੋਂ ਹੋਰ ਧਰਮ ਪੈਦਾ ਕਿਉਂ ਹੁੰਦਾ?
0: ਹਾਂ, ਇਹ ਵੀ ਪੁਆਇੰਟ ਆ।
1: ਜਦੋਂ ਇੱਕ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ, ਉਹ ਸੁਖੀ ਆ, ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ?
0: ਜਿੱਦਾਂ ਇੰਡੀਆ ਦੇ ਵਿੱਚ ਕੁਛ ਜਥੇਬੰਦੀਆਂ, ਹਿੰਦੂ ਜਥੇਬੰਦੀਆਂ ਰੌਲਾ ਪਾਉਂਦੀਆਂ ਕਿ ਹਿੰਦੂਆਂ ਨੂੰ ਖਤਰਾ,
1: ਹਾਂਜੀ
0: 70% ਤੇ ਤੁਸੀਂ ਹੋ, 80% ਤੁਹਾਨੂੰ ਕਿਹਦੇ ਤੋਂ ਖਤਰਾ? ਇਹ ਸਮੇਂ ਤੋਂ ਬਾਹਰ ਆ ਜੀ,
1: ਬਿਲਕੁਲ ਬਿਲਕੁਲ। ਇਹੀ ਗੱਲ ਤਾਂ ਅਮਰੀਕਾ ਚ ਹੋ ਰਿਹਾ, ਅਮਰੀਕਾ ਨੂੰ ਆਰਾਮ ਤੋਂ ਕਾਹਦਾ ਖਤਰਾ?
0: ਕੋਈ ਖਤਰਾ
1: ਇੰਗਲੈਂਡ ਨੂੰ ਕਾਹਦਾ ਖਤਰਾ?
0: ਨਾ,
1: ਇਹ ਸਾਰਾ ਕੁਛ ਆ ਜਿਹੜਾ ਇਸੇ ਤਰ੍ਹਾਂ ਜਿਹੜੀ ਤੁਸੀਂ ਦੇਖੋ ਬੜਾ ਵਧੀਆ ਪੁਆਇੰਟ ਤੁਸੀਂ ਸਾਹਮਣੇ ਲਿਆਂਦਾ ਵੀ ਐਵੇਂ ਤੁਸੀਂ ਖਤਰਾ ਬਣਾਈ ਜਾਂਦੇ ਆ ਜਿਹਦੇ ਕੋਲ ਜ਼ਿਆਦਾ ਹਥਿਆਰ ਆ ਉਹਨੂੰ ਹੀ ਖਤਰਾ ਜ਼ਿਆਦਾ
0: ਬਿਲਕੁਲ ਬਿਲਕੁਲ
1: ਹੈ ਨਾ ਸੋ ਹੁਣ ਕੀ ਆ ਕਿ ਜਦੋਂ ਗੱਲ ਆਪਾਂ ਪੁਆਇੰਟ ਆਪਾਂ ਕਰਦੇ ਸੀਗੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਸੀ ਕਿ ਜਦੋਂ ਕੋਈ ਇੱਕ ਦੇਸ਼ ਦੇ ਵਿੱਚ ਧਰਮ ਹੈਗਾ ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ ਉਹਦੇ ਪਿੱਛੇ ਵੀ ਤਖ਼ਤ ਸਾਹਿਬ ਜੀ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਸਰਮਾਏਦਾਰੀ ਕੈਪੀਟਲਿਜ਼ਮ ਜਿਹਨੂੰ ਕਹਿੰਦੇ ਆ ਕਿਉਂਕਿ ਜਿਹੜੇ ਜਿਸ ਵੀ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਦੁਨੀਆਂ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਵੀ ਜਦੋਂ ਜਿਹੜੇ ਲੋਕ ਆ ਧਾਰਮਿਕ ਲੀਡਰ ਹੁੰਦੇ ਆ ਨਾ ਜਿਹੜੇ ਆਗੂ ਹੁੰਦੇ ਆ ਤਖ਼ਤ ਸਾਹਿਬ ਜੀ ਜਦੋਂ ਤੁਸੀਂ ਕਿਸੇ ਨੂੰ ਪਾਵਰ ਦਿੰਨੇ ਆ ਜਾਂ ਕਿਸੇ ਦੇ ਹੱਥ ਪਾਵਰ ਹੁੰਦੀ ਆ ਉਹਦੇ ਵਿੱਚੋਂ ਕਿਤੇ ਹਜ਼ਾਰਾਂ ਲੱਖਾਂ ਚੋਂ ਇੱਕ ਅੱਧਾ ਹੀ ਬੰਦਾ ਹੁੰਦਾ ਜਿਹੜਾ ਆਪਣੀ ਜਿਹੜੀ ਪਾਵਰ ਦਾ ਗਲਤ ਫਾਇਦਾ ਨਹੀਂ ਉਠਾਉਂਦਾ
0: ਬਿਲਕੁਲ
1: ਅੱਛਾ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਧਰਮ ਹੈਗਾ ਜਦੋਂ ਜਿਹੜੇ ਆਗੂ ਹੁੰਦੇ ਆ ਉਹ ਉਸ ਸਿਸਟਮ ਦਾ ਗਲਤ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ ਉਸੇ ਸਿਸਟਮ ਦੇ ਵਿੱਚੋਂ ਹੀ ਖਾਕ ਸਾਹਿਬ ਜੀ ਜਿਹੜੇ ਸੱਚੇ ਸੁੱਚੇ ਲੋਕ ਹੁੰਦੇ ਆ ਉਹਨਾਂ ਦੇ ਖਿਲਾਫ਼ ਖੜੇ ਹੋ ਜਾਂਦੇ ਆ
0: ਬਿਲਕੁਲ
1: ਜਦੋਂ ਉਹ ਖਿਲਾਫ਼ ਖੜੇ ਹੋ ਜਾਂਦੇ ਆ ਉਹ ਕਹਿੰਦੇ ਆ ਜਿਹੜੇ ਤੁਹਾਡੇ ਅਸੂਲ ਆ ਸਾਨੂੰ ਵੀ ਇਹ ਚੰਗੇ ਲੱਗਦੇ ਅਸੀਂ ਤੁਹਾਡੇ ਤੋਂ ਵੱਖਰੇ ਹੋ ਕੇ ਨਵੇਂ ਅਸੂਲ ਬਣਾ ਲੈਣੇ ਆ ਤੇ ਅਸੀਂ ਆਪਣੇ ਹਿਸਾਬ ਨਾਲ ਬੰਧਨ ਬਣਾ ਲੈਣੇ ਤੇ ਅਸੀਂ ਉਹਨਾਂ ਤੇ ਚੱਲਣਾ ਤੇ ਸਾਡੇ ਨਾਲ ਜਿਹੜੇ ਲੋਕ ਸਹਿਮਤ ਹੋਣਗੇ ਉਹ ਵੀ ਸਾਡੇ ਨਾਲ ਹੀ ਚੱਲਣਗੇ ਇਹ ਕਾਰਨ ਆ ਇੱਕ ਧਰਮ ਚੋਂ ਦੂਜਾ ਧਰਮ ਨਿਕਲਣ ਦੇ ਔਰ ਇਹੀ ਭਾਰਤ ਵਿੱਚ ਹੋਇਆ ਪਹਿਲਾਂ ਦੇਖੋ ਉੱਥੇ ਧਰਮ ਹੀ ਹੈ ਨਹੀਂ ਸੀ ਤੇ ਉੱਥੇ ਉਹ ਹਿੰਦੂ ਇਲਮ ਚੱਲ ਪਿਆ ਉਦੋਂ ਪਹਿਲਾਂ ਸਨਾਤਨ ਧਰਮ ਸੀਗਾ ਫਿਰ ਉਸ ਤੋਂ ਬਾਅਦ ਕਈ ਧਰਮ ਇੱਕੋ ਵਾਰੀ ਵੀ ਨਿਕਲੇ ਇੱਕੋ ਵਾਰੀ ਵੀ ਪੈਦਾ ਹੋਏ ਪਹਿਲਾਂ ਉਹ ਰਾਮ ਚੰਦਰ ਆਇਆ ਉਹਨੇ ਆਪਣਾ ਧਰਮ ਚਲਾ ਦਿੱਤਾ ਫਿਰ ਕ੍ਰਿਸ਼ਨ ਜੀ ਆਏ ਉਹਨੇ ਮਹਾਭਾਰਤ ਬਣਾ ਦਿੱਤਾ ਉਹਨੇ ਆਪਣਾ ਚਲਾ ਦਿੱਤਾ ਉਸ ਤੋਂ ਬਾਅਦ ਫਿਰ ਮੰਗੋਲੀਅਨ ਆ ਗਏ ਉਹ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਅਰਬੀ ਆ ਗਿਆ ਉਸ ਤੋਂ ਬਾਅਦ ਪਰਸ਼ੀਅਨ ਆ ਗਏ ਉਹ ਸਾਰੇ ਆਪਣਾ ਆਪਣਾ ਧਰਮ ਉੱਥੇ ਆਪਣੀ ਆਪਣੀ ਭਾਸ਼ਾ ਭਾਰਤ ਵਿੱਚ ਲੈ ਕੇ ਚਲੇ ਗਏ
0: ਬਿਲਕੁਲ
1: ਉਸ ਤੋਂ ਬਾਅਦ ਸਾਰਿਆਂ ਤੋਂ ਬਾਅਦ ਫਿਰ ਆ ਗਿਆ ਬ੍ਰਿਟਿਸ਼ ਆ ਗਏ
0: ਅੱਛਾ ਚੀਮਾ ਸਾਹਿਬ ਇਹ ਦੱਸੋ ਕਿ ਇਹ ਜਦੋਂ ਅੰਗਰੇਜ਼ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਕ੍ਰਿਸਚਨ ਇੰਡੀਆ ਜਾਂ ਜੋ ਉਸ ਵੇਲੇ ਦਾ ਮਹਾ ਇੰਡੀਆ ਸੀ ਉਹਦੇ ਵਿੱਚ ਹੈਗੇ ਸੀ ਜਾਂ ਇਹ ਬਾਅਦ ਦੇ ਵਿੱਚ ਪੈਦਾ ਹੋਈ
1: ਇਹ ਜਿਹੜੇ ਕ੍ਰਿਸਚਨ ਆ ਖੱਕ ਸਾਹਿਬ ਜੀ ਇਹ ਪਹਿਲਾਂ ਕੋਈ ਨਹੀਂ ਸੀਗਾ ਇਹ 2000 ਸਾਲ ਅੱਜ ਤੋਂ ਪਹਿਲਾਂ ਦੇਖੋ ਜਿੱਥੋਂ ਇਹ ਧਰਮ ਪੈਦਾ ਹੋਇਆ ਤਿੰਨੋ ਹੀ ਧਰਮ ਤਿੰਨੋ ਹੀ ਕ੍ਰਿਸਚੈਨਿਟੀ ਇਸਲਾਮ ਤੇ ਯੂਡਿਜ਼ਮ ਜਿਹਨਾਂ ਨੂੰ ਯਹੂਦੀ ਕਹਿੰਦੇ ਆ ਇਹ ਤਿੰਨੋ ਹੀ ਧਰਮ ਇੱਕੋ ਹੀ ਥਾਂ ਤੋਂ ਪੈਦਾ ਹੋਏ ਆ ਉੱਥੇ ਯਰੂਸ਼ਲਮ ਚੋਂ ਹੀ
0: ਉੱਥੇ ਹੋਏ ਪੈਦਾ ਬਿਲਕੁਲ
1: ਤਿੰਨੋ ਹੀ ਉੱਥੋਂ ਹੀ ਪੈਦਾ ਹੋਏ ਆ ਔਰ ਇਹ ਸਾਰੇ ਪਹਿਲਾਂ ਹਿੰਦੂ ਸੀ ਇਹ ਗਾਂ ਦੀ ਪੂਜਾ ਕਰਦੇ ਸੀ ਸਾਰੇ ਧਰਮ ਹੁਣ ਹੋਇਆ ਕੀ ਆ ਖਾਕ ਸਾਹਿਬ ਜਦੋਂ ਕਿਸੇ ਸਮਾਜ ਦੇ ਵਿੱਚ ਜਿਹੜੇ ਰੂਲ ਹੁੰਦੇ ਆ ਪਹਿਲੇ ਬਣੇ ਉਹ ਰੂਲ ਆ ਜਿਹੜੇ ਜਿਸ ਤਰ੍ਹਾਂ ਪਾਪੂਲੇਸ਼ਨ ਵੱਧਦੀ ਆ ਜਾਂ ਕਿਤੇ ਕਾਲ ਪੈ ਗਿਆ ਮੀਂਹ ਨਹੀਂ ਪਿਆ ਜਾਂ ਕਿਤੇ ਬਹੁਤ ਮੀਂਹ ਪੈ ਗਿਆ ਤੇ ਲੋਕਾਂ ਕੋਲ ਜਦੋਂ ਰੋਜੀ ਰੋਟੀ ਨਹੀਂ ਬਣਦੀ ਫਿਰ ਉਹ ਅਸੂਲ ਦੇਖਦੇ ਆ ਵੀ ਯਾਰ ਇਹਨਾਂ ਅਸੂਲਾਂ ਨੂੰ ਜੇ ਥੋੜਾ ਜਿਹਾ ਭੰਨ ਕੇ ਇੱਦਾਂ ਕਰ ਰਹੀ ਤਾਂ ਆਪਣਾ ਜਿਹੜਾ ਸਮਾਜ ਆ ਉਹ ਬਚ ਸਕਦਾ ਆ ਸੋ ਇਹ ਜਿਹੜੇ ਤਿੰਨੋ ਹੀ ਧਰਮ ਸੀਗੇ ਜਦੋਂ ਲੋਕ ਕਰਪਟ ਹੋ ਗਏ ਉਹ ਹਿੰਦੂਇਜ਼ਮ ਨੂੰ ਮੰਨਣੋਂ ਹਟ ਗਏ ਇਸ ਇਲਾਕੇ ਦੇ ਵਿੱਚ ਜਿੱਥੇ ਯਰੂਸ਼ਲਮ ਆ ਇਜ਼ਰਾਇਲ ਆ ਉਹਨਾਂ ਨੇ ਫਿਰ ਉਹੋ ਹੀ ਜਿਹੜਾ ਪੁਰਾਣਾ ਧਰਮ ਸੀ ਹਿੰਦੂ ਜਾਂ ਦੂਸਰਾ ਕਹਿ ਲਓ ਆਪਣੇ ਹਿੰਦੂ ਤੋਂ ਪਹਿਲਾਂ ਉਹ ਜਿਹੜਾ ਸਨਾਤਨ ਧਰਮ ਸੀਗਾ ਇਹਨਾਂ ਨੂੰ ਅਸੂਲ ਬਦਲ ਲਏ ਇਹਦੇ ਵਿੱਚੋਂ ਨਵੇਂ ਅਸੂਲ ਬਣਾ ਲਏ ਨਵੇਂ ਅਸੂਲ ਬਣਾ ਕੇ ਤੇ ਉਥੋਂ ਫਿਰ ਇਹ ਤਿੰਨੋ ਹੀ ਧਰਮ ਆ ਜਿਹੜੇ ਇਹ ਵੀ ਇਹਨਾਂ ਦੇ ਜਿਹੜੇ ਬੇਸਿਕ ਪੁਆਇੰਟ ਆ ਉਹ ਸੇਮ ਹੀ ਆ ਬੇਸਿਕ ਪ੍ਰਿੰਸੀਪਲ ਤਿੰਨਾਂ ਧਰਮਾਂ ਦੇ ਸੇਮ ਆ ਔਰ ਇਹਨਾਂ ਦੇ ਵਿੱਚ ਫਰਕ ਥੋੜਾ ਜਿਹਾ ਇਹ ਆ ਕਿ ਜਿਹੜੇ ਕ੍ਰਿਸਚੀਅਨ ਸੀਗੇ ਉਹ ਕਹਿੰਦੇ ਯਾਰ ਸ਼ਰਾਬ ਵੀ ਚਲੋ ਆਪਾਂ ਕੋਈ ਗੱਲ ਨੀ ਪੀ ਲਿਆ ਕਰਦੇ ਆ ਤੇ ਸਿਗਰਟ ਵੀ ਪੀ ਲਿਆ ਕਰਦੇ ਆ ਕੋਈ ਏਡੀ ਬਹੁਤੀ ਗੱਲ ਨੀ ਤੇ ਆਪਾਂ ਜਨਾਨੀਬਾਜੀ ਵੀ ਕਰ ਸਕਦੇ ਆ ਉਹ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾ ਲਿਆ ਉਹ ਕ੍ਰਿਸਚੀਅਨ ਬਣ ਗਏ ਯਹੂਦੀਆਂ ਨੇ ਆਪਣੀ ਤਾਂ ਆਪਣੇ ਹਿਸਾਬ ਨਾਲ ਬਣਾ ਲਿਆ ਤੇ ਜਿਹੜੇ ਮੁਸਲਿਮ ਸਾਡੇ ਬ੍ਰਦਰ ਸੀਗੇ ਉਹਨਾਂ ਨੇ ਆਪਣੇ ਹਿਸਾਬ ਨਾਲ ਥੋੜਾ ਜਿਹਾ ਉਹਨਾਂ ਨੇ ਸਖਤੀ ਵਰਤੀ ਥੋੜਾ ਜਿਹਾ ਵੀ ਸਮਾਜ ਆ ਜਿਹੜਾ ਉਹ ਟਿਕਿਆ ਰਹੇ ਸੋ ਇਹ ਧਰਮ ਤਿੰਨੇ ਉਥੋਂ ਚੱਲੇ ਇੱਕੋ ਟਾਈਮ ਤੇ ਹੁਣ ਕੀ ਆ ਕਿ ਇਹ ਤਿੰਨੋ ਧਰਮ ਜਿਹੜੇ ਉਥੋਂ ਚੱਲੇ ਹੌਲੀ ਹੌਲੀ ਫੈਲੇ ਆ ਔਰ ਇਹਦੇ ਵਿੱਚੋਂ ਹੀ ਜਿਹੜਾ ਯਹੂਦੀ ਧਰਮ ਆ ਇਹ ਭਾਰਤ ਵਿੱਚ ਪਹਿਲਾਂ ਹੀ ਜਾ ਚੁੱਕੇ ਸੀ ਔਰ ਕ੍ਰਿਸਚੀਅਨ ਵੀ ਜਾ ਚੁੱਕੇ ਸੀ ਮਿਸ਼ਨਰੀ ਜਿੱਦਾਂ ਤੁਸੀਂ ਉਹ ਸੁਣਿਆ ਹੋਣਾ ਬੁੱਧ ਧਰਮ ਜਦੋਂ ਹੋਇਆ ਬੁੱਧ ਧਰਮ ਜਿਹੜਾ ਸੀਗਾ ਜਦੋਂ ਉਹ ਪੈਦਾ ਹੋਇਆ ਭਾਰਤ ਵਿੱਚ ਖੱਟ ਸਾਹਿਬ ਜੀ ਜਿਹੜਾ ਅਫਗਾਨਿਸਤਾਨ ਆ ਇਹ ਬੁੱਧ ਧਰਮ ਦਾ ਸਭ ਤੋਂ ਵੱਡਾ ਸੈਂਟਰ ਅਫਗਾਨਿਸਤਾਨ ਸੀਗਾ
0: ਇੱਦਾਂ ਹੀ ਆ
1: ਇਥੋਂ ਅਫਗਾਨਿਸਤਾਨ ਤੋਂ ਖੱਕ ਸਾਹਿਬ ਜੀ ਬਾਕੀ ਆ ਉਹ ਜਿਹੜੇ ਦੂਸਰੇ ਕੰਟਰੀ ਹੈਗੇ ਆ ਜਿੱਦਾਂ ਉਹ ਕਾਜ਼ਕਿਸਤਾਨ ਹੋ ਗਿਆ ਉਜ਼ਬੇਕਿਸਤਾਨ ਹੋ ਗਿਆ ਤੁਰਕਮੈਨਿਸਤਾਨ ਇਹ ਸਾਰੇ ਜਿਹੜੇ ਕੰਟਰੀ ਇੱਥੇ ਬੁੱਧਿਜ਼ਮ ਫੈਲ ਗਿਆ ਸੀਗਾ ਔਰ ਇਧਰ ਯੂਰਪ ਤੱਕ ਇਟਲੀ ਵਗੈਰਾ ਤੱਕ ਵੀ ਬੁੱਧ ਧਰਮ ਫੈਲਿਆ ਹੋਇਆ ਸੀ ਕਿਉਂਕਿ ਇਹ ਜਿਹੜਾ ਬੁੱਧ ਧਰਮ ਸੀਗਾ ਇਹ ਖਾਕ ਸਾਹਿਬ ਜੀ 2300 ਸਾਲ ਪਹਿਲਾਂ ਜਾਣੀ ਕਿ ਕ੍ਰਿਸਚੀਅਨਟੀ ਤੇ ਜੁਡਿਜ਼ਮ ਤੇ ਜਿਹੜਾ ਇਸਲਾਮ ਸੀਗਾ ਇਹਨਾਂ ਤਿੰਨਾਂ ਤੋਂ 300 ਸਾਢੇ 300 ਸਾਲ ਪਹਿਲਾਂ ਲਾ ਲਓ 325 ਸਾਲ ਪਹਿਲਾਂ ਬੁੱਧ ਧਰਮ ਤੇ ਜਿਹੜੇ ਜੈਨ ਧਰਮ ਸੀਗੇ ਇਹ ਉਦੋਂ ਪੈਦਾ ਹੋਏ ਇਹ ਸੋ ਉਸ ਤੋਂ ਬਾਅਦ ਇਹ ਧਰਮ ਆ ਗਿਆ ਤਿੰਨ ਇਕੱਠੇ ਇਹਨਾਂ ਨੇ ਫਿਰ ਆਪਣਾ ਆਸੇ ਪਾਸਿਆਂ ਭਿਕਸ਼ੂ ਭੇਜੇ ਇਹਨਾਂ ਨੇ ਆਪਣੇ ਉਹ ਭੇਜੇ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਮਿਸ਼ਨਰੀ ਜਿਹਨਾਂ ਨੂੰ ਕਹਿ ਦਿੰਦੇ ਆ ਸੋ ਉਹ ਥੋੜਾ ਬਹੁਤ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਉਹ ਵਿਹਲੇ ਸਿੱਧੇ ਜਿਹੜੇ ਕ੍ਰਿਸਚੀਅਨ ਸੀ ਇਹ ਵੀ ਭਾਰਤ ਵਿਚ ਪਹੁੰਚ ਗਏ ਸੀਗੇ ਤੇ ਵਿਹਲੇ ਸਿੱਧੇ ਜਿਹੜੇ ਯਹੂਦੀ ਧਰਮ ਸੀਗਾ ਇਹ ਵੀ ਉੱਥੇ ਭਾਰਤ ਵਿਚ ਵੀ ਪ੍ਰਚਾਰ ਕਰਨ ਚਲੇ ਗਏ ਸੀ ਇਹ
0: ਮਤਲਬ ਕਹਿਣ ਦਾ ਮੇਰਾ ਇਹ ਸੀ ਕਿ ਇਹ ਮਤਲਬ ਰੀਜਨਲ ਕ੍ਰਿਸਚੀਅਨ ਜਾਂ ਇਹ ਨਹੀਂ ਸੀ ਹੈਗੇ ਕਿਸੇ ਜਮਾਨੇ ਦੇ ਵਿਚ ਇਹ ਬਾਹਰੋਂ ਆਏ ਸਾਰੇ
1: ਇਹ ਸਾਰੇ ਬਾਹਰੋਂ ਹੀ ਆਏ ਬਿਲਕੁਲ ਭਾਰਤ ਦਾ ਹਾਂ ਜੇ ਤੁਸੀਂ ਪੁਆਇੰਟ ਸਿੱਧਾ ਦੱਸ ਦੇ ਤੇ ਫਿਰ ਮੈਂ ਜਵਾਬ ਹੋਰ ਤਰ੍ਹਾਂ ਦੇ ਦੇਣਾ ਸੀ ਕੋਈ ਗੱਲ ਨੀ ਹਾਂ ਇਹ ਸਾਰੇ ਬਾਹਰਲੇ ਧਰਮ ਇਹ ਉਥੋਂ ਇੰਡੀਆ ਚੋਂ ਪੈਦਾ ਨੀ ਹੋਏ ਪਰ ਇਹਨਾਂ ਦਾ ਜਿਹੜਾ ਮੁੱਢ ਆ ਉਹ ਇੰਡੀਆ ਹੀ ਆ ਹਾਂ ਇਹਨਾਂ ਨੇ ਉਹਨੂੰ ਭੰਨ ਤੋੜ ਕੇ ਥੋੜਾ ਜਿਹਾ ਵੱਖਰਾ ਕਰ ਲਿਆ ਸੋ ਇਹ ਆਪਣਾ ਜਿਹੜਾ ਸੀਗਾ ਉਹ ਗੱਲਬਾਤ ਤੇ ਅਗਲੀ ਗੱਲ ਜਿਹੜੀ ਹੈਗੀ ਆ ਹੁਣ ਖਾਕ ਸਾਹਿਬ ਜੀ ਅਮਰੀਕਾ ਵਿਚ ਜਿਹੜੀ ਕਾਂਗਰਸ ਹੈ ਅਮਰੀਕਾ ਦੀ ਨਾ ਉਹਦੇ ਵਿਚ ਪਾਟੋ ਧਾੜ ਹੋ ਜਾਣ ਕਾਰਨ ਜਿਹੜੀ ਹੈਗਾ ਨਾ ਆਪਣੇ ਹੁਣ ਤੁਹਾਨੂੰ ਪਤਾ ਪਈ ਉਹ ਫੰਡ ਦੇਣ ਤੋਂ ਅੜੇ ਹੋਏ ਆ
0: ਹਾਂਜੀ ਉਹ ਜਿਹੜੀ ਇਸ ਵੇਲੇ ਇਮੀਗ੍ਰੇਸ਼ਨ ਆ ਉਹਨਾਂ ਦਾ ਫੰਡ ਬੰਦ ਆ ਨਾ ਜੀ ਤੇ ਹੁਣ ਕੱਲ ਤੋਂ ਮੰਡੇ ਤੋਂ ਇਹਨਾਂ ਨੇ ਆਈਸ ਨੂੰ ਲਾਤਾ ਜੀ ਰਿਪੋਰਟਾਂ ਸਾਰਿਆਂ ਦੇ ਉੱਪਰ
1: ਹਾਂਜੀ ਹੁਣ ਆਈਸ ਆ ਜਿਹੜੀ ਉਹ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਵੀ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਹੈਗੀਆਂ ਉਹਦੇ ਵਿਚੋਂ ਜਿਹੜਾ TSA ਆ
0: ਹਾਂ TSA ਜਿਹੜਾ ਸੀ ਹਾਂ
1: ਹਾਂਜੀ TSA ਜਿਹੜੀ ਬ੍ਰਾਂਚ ਆ ਉਹਨਾਂ ਦੇ ਵਿਚੋਂ ਜਿਹੜੇ ਏਅਰਪੋਰਟਾਂ ਦੇ ਵਿਚ ਉਹਨਾਂ ਦਾ ਕੰਮ ਹੈਗਾ ਉੱਥੇ ਸਿਕਿਉਰਿਟੀ ਸਾਰੀ ਜਿਹੜੀ ਛਾਣਬੀਨ ਕਰਦੇ ਆਪਣੇ ਉਹ ਸਕੈਨ ਕਰਦੇ ਆ ਆਪਣੇ ਟੈਚੀ ਕੇਸ ਬਰੀਫ ਬੈਗੇਜ ਜਿਹੜੇ ਹੈਂਡਲ ਹੁੰਦੇ ਬੈਗੇਜ ਹੈਂਡਲ ਉਹ ਸਾਰਾ ਕੁਛ TSA ਆ ਜਿਹੜਾ ਉਹਦੀ ਜ਼ਿੰਮੇਵਾਰੀ ਆ ਤੇ ਹੁਣ ਕੀ ਆ ਜਿਹੜਾ TSA ਆ ਖਾਕ ਸਾਹਿਬ ਜੀ ਉਹਨੂੰ ਆ ਜਿਹੜੀ ਕਾਂਗਰਸ ਦੇ ਵਿਚ ਪਾਟੋ ਧਾੜ ਹੋਣ ਕਾਰਨ ਉਹਨਾਂ ਦੇ ਕੋਲ ਪੈਸੇ ਹੈ ਨੀ ਉਹ ਉਹਨਾਂ ਨੂੰ ਫੰਡ ਨੀ ਜਾ ਰਹੇ ਤੇ ਉਹਦੇ ਇੰਪਲੋਈ ਬਹੁਤ ਸਾਰੇ ਆ ਜਾਂ ਤਾਂ ਉਹ ਹੁਣ ਪੂਰੀ ਤਾਂ ਖਬਰ ਬਾਹਰ ਆ ਨੀ ਰਹੀ ਜਾਂ ਤਾਂ ਉਹ ਘੜੀ ਬੈਠੇ ਆਪੇ ਕੰਮ ਛੱਡ ਕੇ ਜਾਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਘਰ ਬਹਿ ਜਾਓ ਇਸ ਕਾਰਨ ਹੁਣ ਜਿਹੜੀ ਆ ਏਅਰਪੋਰਟਾਂ ਤੇ ਉਹ ਬਹੁਤ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਖਾਕ ਸਾਹਿਬ ਜੀ
0: ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲ
1: ਹਾਂਜੀ ਸੋ ਉਹਦੇ ਤੋਂ ਹੁਣ ਕੀ ਆ ਹੁਣ ਫਿਰ ਤੁਹਾਨੂੰ ਪਤਾ ਵੀ ਜਿਹੜਾ ਲੀਡਰ ਹੁੰਦਾ ਜਿੱਦਾਂ ਹੁਣ ਟਰੰਪ ਸਾਹਿਬ ਆਪਣੇ ਪ੍ਰੈਜੀਡੈਂਟ ਹੋ ਗਏ ਆ ਉਹਨਾਂ ਨੂੰ ਫਿਰ ਖਾਕ ਸਾਹਿਬ ਜੀ ਭਾਵੇਂ ਪੋਲੀਟੀਸ਼ੀਅਨ ਆ ਜਿਹੜੇ ਪਰ ਉਹਨਾਂ ਨੂੰ ਇਸ ਗੱਲ ਤੋਂ ਬਹੁਤ ਖਤਰਾ ਹੁੰਦਾ ਵੀ ਸਾਡੀ ਪਬਲਿਕ ਨਾ ਕਿਤੇ ਖਿਲਾਫ ਖੜ ਜਾਵੇ ਇੱਥੋਂ ਦੀ ਲੋਕਲ ਹੁਣ ਜਦੋਂ ਏਅਰਪੋਰਟਾਂ ਤੇ ਲਾਈਨਾਂ ਲੱਗਦੀਆਂ ਤੇ ਉੱਥੇ ਜਿਹੜੇ ਗੋਰੇ ਲੋਕ ਆ ਜਿਹੜੇ ਇੱਥੋਂ ਦੇ ਸਦੀਆਂ ਤੋਂ ਵਸਿੰਦੇ ਆ ਔਰ ਜਿਹੜੇ ਉਹਨਾਂ ਦੇ ਵਿੱਚ ਖਰਚਾ ਵੀ ਦੇਖੋ ਜਿਹੜੇ ਲੋਕ ਟਰੈਵਲ ਕਰਦੇ ਆ ਆਮ ਕਰਕੇ ਉਹਨਾਂ ਕੋਲ ਦੋ ਚਾਰ ਪੈਸੇ ਹੁੰਦੇ ਆ ਐਵੇਂ ਸਧਾਰਨ ਟਰੈਵਲ ਨਹੀਂ ਕਰਦੇ
0: ਇਹੀ ਨਹੀਂ ਹੁੰਦਾ ਕਿ ਉਹ ਵਕੇਸ਼ਨਾਂ ਤੇ ਜਾਂਦੇ ਆ ਬਹੁਤਾ
1: 60% ਹਾਂਜੀ ਬਿਜ਼ਨਸ ਟ੍ਰਿਪਾਂ ਤੇ ਬਿਲਕੁਲ ਵਪਾਰਕ ਤੌਰ ਤੇ ਵੀ ਬਹੁਤ ਲੋਕ ਟਰੈਵਲ ਕਰਦੇ ਆ ਸੋ ਉਹਨਾਂ ਲੋਕਾਂ ਨੂੰ ਜਦੋਂ ਫਰਸਟ੍ਰੇਸ਼ਨ ਹੁੰਦੀ ਆ ਫੇਰ ਕੀ ਹੁੰਦਾ ਆ ਫੇਰ ਉਹ ਗਵਰਨਮੈਂਟ ਦੇ ਖਿਲਾਫ ਬੋਲਣਗੇ ਉਹਦੇ ਕਰਕੇ ਟਰੰਪ ਸਾਹਿਬ ਨੇ ਹੁਣ ਜਿਹੜੀ ਆਈਸ ਆ ਉਹਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਕਹਿ ਦਿੱਤਾ ਭਾਈ ਭਾਈ ਤੁਸੀਂ ਜਿਹੜਾ TSA ਦਾ ਕੰਮ ਆ ਉਹ ਜਾ ਕੇ ਤੁਸੀਂ ਉੱਥੇ ਸੰਭਾਲੋ ਤੇ ਤੁਸੀਂ ਹੋਰ ਉਹ ਬੈਗੇਜ ਹੈਂਡਲਰ ਜਿਹੜੇ ਤੁਹਾਡਾ ਟੈਚੀ ਟੁਚੀ ਚੱਕ ਕੇ ਉਹ ਰੱਖਦੇ ਆ ਬੈਡ ਦੇ ਉੱਤੇ ਜਾਂ ਜਹਾਜ਼ਾਂ ਚ ਲੱਦਦੇ ਆ ਜਾਂ ਉਹਨਾਂ ਦਾ ਕੰਮ ਨਹੀਂ ਆਈਸ ਵਾਲੇ ਕਹਿੰਦੇ ਅਸੀਂ ਕਰਾਂਗੇ ਪਰ ਅਸੀਂ ਆ ਜਿਹੜੀ ਉਹ TSA ਦੀ ਜਿਹੜੀ ਸਕਰੀਨ ਵਾਲੀ ਆ ਉੱਥੇ ਜਿੱਥੇ ਕਰਾਉਣਾ ਉਹ ਲੱਗੂਗਾ ਭਾਈ ਅਸੀਂ ਆਏ ਇੰਨਾ ਕੇ ਕੰਮ ਕਰਨਾ ਉੱਥੇ ਚਿਕਰ ਉਹ ਕਰਨਗੇ ਔਰ ਜਿਹੜੇ ਹਾਲਾਤ ਖਾਕ ਸਾਹਿਬ ਜਿਸ ਤਰ੍ਹਾਂ ਲੱਗ ਰਹੇ ਆ ਉਧਰ ਫੰਡਿੰਗ ਵਾਸਤੇ ਪੈਸੇ ਹੈ ਨੀ ਉਧਰ ਜਿਹੜਾ ਇਜ਼ਰਾਇਲ ਨੂੰ ਦੇਣ ਵਾਸਤੇ ਪੈਸੇ ਹੈ ਨੀ ਤੇ ਉਧਰ ਇਜ਼ਰਾਇਲ ਕੋਲ ਜਿਹੜੀਆਂ ਉਹ ਰੌਲਾ ਪਾਉਂਦੇ ਸੀ ਸਾਡੇ ਕੋਲ ਜੀ ਆਹ ਆਇਰਨ ਡੋਮ ਆ ਸਾਡੇ ਕੋਲ ਆ ਗੋਲਡਨ ਡੋਮ ਆ ਆ ਚਾਂਦੀ ਦੀ ਡੋਮ ਆ ਉਹ ਖਾਕ ਸਾਹਿਬ ਜੀ ਸਾਰਾ ਕੁਛ ਇਜ਼ਰਾਇਲ ਕੋਲੋਂ ਖਤਮ ਹੋ ਗਿਆ ਉਹਨੇ ਜਿਹੜਾ ਸੀ ਉਹ ਭਸਮ ਕਰ ਦਿੱਤਾ ਮਾਰ ਮਾਰ ਕੇ ਬੰਬ ਇਰਾਨ ਨੇ ਔਰ ਹੁਣ ਇਰਾਨ ਦੇ ਕੋਲ ਇਜ਼ਰਾਇਲ ਦੇ ਕੋਲ ਹੈ ਨੀ ਉਹ ਇਸੇ ਕਰਕੇ ਆ ਜਿਹੜੀਆਂ ਦੋ ਲੇਟੈਸਟ ਮਿਸਲਾਂ ਉੱਥੇ ਵੱਜੀਆਂ ਜਾ ਕੇ ਖਾਕ ਸਾਹਿਬ ਜੀ ਉਹਨੇ ਜੋ ਕੁਛ ਹਾਲ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀਤਾ ਸੀ ਉਹੀ ਹੋ ਰਿਹਾ ਉੱਥੇ ਇਜ਼ਰਾਇਲ ਦੇ ਵਿਚ
0: ਬਿਲਕੁਲ ਹੋ
1: ਰਿਹਾ ਹਾਲਾਂਕਿ ਅਜੇ ਇਜ਼ਰਾਇਲ ਦੇ ਵਿਚੋਂ ਉਹ ਜਿਹਨੂੰ ਅੰਗਰੇਜ਼ੀ ਦੇ ਵਿਚ ਇਹ ਸ਼ਬਦ ਵਰਤਦੇ ਆ ਟਾਈਟ ਲਿਪਟ ਮਤਲਬ ਬਹੁਤ ਲੋਕੀ ਮੀਟੇ ਹੋਏ ਆ ਉਹ ਆਵਾਜ਼ ਬਾਹਰ ਨੀ ਨਿਕਲਦੇ ਰਹੇ ਕਿ ਉੱਥੇ ਨੁਕਸਾਨ ਕਿੰਨਾ ਹੋਇਆ ਪਰ ਹੁਣ ਆ ਜਿਹੜੀਆਂ ਅਖੀਰਲੀਆਂ ਦੋ ਮਿਸਲਾਂ ਵੱਜੀਆਂ ਹੁਣ ਇਜ਼ਰਾਇਲ ਨੇ ਤੇ ਅਮਰੀਕਾ ਨੇ ਇਸ ਗੱਲ ਨੂੰ ਮੰਨ ਲਿਆ ਕਿ ਸਾਡੇ ਕੋਲ ਇਹਨਾਂ ਨੂੰ ਰੋਕਣ ਵਾਸਤੇ ਕੋਈ ਹਥਿਆਰ ਨਹੀਂ ਹੈ ਉਹਨੇ ਉਹ ਜਿਹੜੀਆਂ ਇਮਾਰਤਾਂ ਸੀ ਉਹਨਾਂ ਦਾ ਉਹੀ ਹਾਲ ਕੀਤਾ ਜੋ ਕੁਛ ਗਾਜ਼ਾ ਦੇ ਵਿਚ ਇਜ਼ਰਾਇਲ ਨੇ ਕੀਤਾ ਸੀ। ਹੁਣ ਜਦੋਂ ਤੁਸੀਂ ਦੇਖਦੇ ਆ ਨੇਤਾਨਯਾਹੂ ਦਾ ਚਿਹਰਾ ਟੀਵੀ ਦੇ ਉੱਤੇ ਦੇਖਦੇ ਆ ਤੇ ਉਹਦੇ ਉੱਤੇ ਉਹ ਪਹਿਲਾਂ ਵਾਲੀ ਗਲੋ ਜਿਹਨੂੰ ਆਪਾਂ ਕਹਿੰਦੇ ਚਮਕ ਹੈ ਨੀ, ਇਸੇ ਤਰ੍ਹਾਂ ਪ੍ਰੈਜੀਡੈਂਟ ਟਰੰਪ ਦੇ ਚਿਹਰੇ ਤੇ ਵੀ ਪਹਿਲੀ ਵਾਰੀ ਹੈ ਨੀ, ਹਾਲਾਂਕਿ ਉਹ ਅੱਜ ਦੀ ਖਬਰ ਦੇ ਵਿਚ ਵੀ ਕਹਿ ਰਿਹਾ ਸੀ ਆਮ ਗੋਇੰਗ ਟੂ ਟੇਕ ਕਿਊਬਾ, ਕਿਊਬਾ ਲੈ ਲਊਗਾ ਉਹ।
0: ਕਤਰ ਦੇ ਵਿਚ ਜਿਹੜੀ ਉਹਨਾਂ ਨੇ ਤਬਾਹੀ ਮਚਾਈ ਹੈ ਇਰਾਨ ਦੀਆਂ ਮਿਜ਼ਾਈਲਾਂ ਨੇ, ਉੱਥੇ ਦਾ ਜਿਹੜਾ ਤੇਲ ਦਾ ਸਾਰਾ ਕੁਛ ਸੀ ਉਹਨੂੰ ਤਬਾਹ ਕਰ ਦਿੱਤਾ। ਉਹ ਕਹਿੰਦੇ ਕਿ ਪੰਜ ਸਾਲ ਤੇਲ ਹੀ ਨੀ ਦੇ ਸਕਦੇ,
1: ਤੇਲ ਹੀ ਨਹੀਂ ਦੇ ਸਕਦੇ, ਔਰ ਉਹਨਾਂ ਲੋਕਾਂ ਦਾ ਖਾਕਸਾ ਵੀ ਢਾਹ ਢੇਰੀ ਹੋਣਾ ਜਿਹੜਾ ਮਹੀਨੇ ਚ ਪਤਾ ਲੱਗ ਜਾਣਾ, ਕਿਉਂਕਿ ਉੱਥੇ ਤਾਂ ਰੋਜ਼ ਦੀ ਇਨਕਮ ਹੀ ਜਿਹੜੀ ਖਾਕਸਾ ਦੀ ਉਹੀ ਤੇਲ ਦੀ ਇਨਕਮ ਆ, ਉਹੀ ਉਹਨਾਂ ਦੀ ਇਨਕਮ ਦਾ ਸੋਰਸ ਬੰਦ ਹੋ ਗਿਆ ਤੇ ਉਹ ਲੋਕਾਂ ਨੇ ਤਾਂ ਤੁਹਾਨੂੰ ਪਤਾ ਵੀ ਤਸੱਲੀ ਮਚ ਜਾਣੀ।
0: ਦੁਬਈ ਚ ਦੇਖੋ ਨਾ ਚੀਮਾ ਸਾਹਿਬ ਕਿੰਨੀ ਦੁਨੀਆਂ ਬਾਹਰਲੇ ਮੁਲਕਾਂ ਤੋਂ ਆ ਕੇ ਫਲੈਟ ਲੈ ਕੇ ਘਰ ਲੈ ਕੇ ਉੱਥੇ ਵਸ ਰਹੀ ਸੀ, ਪਰ ਉਹਨਾਂ ਦਾ ਵੀ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਆ ਉਹਦੇ ਤੇ ਵੀ ਬਹੁਤ ਵੱਡਾ ਅਸਰ ਪਏਗਾ ਅਗਲੇ ਗਾਂ ਤੋਂ, ਕਿਉਂਕਿ ਚੀਮਾ ਸਾਹਿਬ ਹੈਰਾਨ ਤੇ ਪਿਛਲੇ ਕਹਿੰਦੇ ਕਿ 30 ਸਾਲ ਤੋਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਤੇ ਸਾਡੇ ਨਾਲ ਹੋਣੀ ਹੈ, ਉਹ
1: ਹੋਣੀ ਹੈ ਬਿਲਕੁਲ
0: ਸਾਲ ਤੋਂ ਜਿਹੜੀ ਨਾ ਉਹ ਲੱਗੇ ਹੋਏ ਸੀ ਆਪਣੀਆਂ ਮਿਜ਼ਾਈਲਾਂ ਤੇ ਸਾਰਾ ਕੁਝ ਬਣਾਉਣ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ, ਉਹਨਾਂ ਨੂੰ ਪਤਾ ਸੀ ਕਿ ਹੋਣਾ ਵਾ।
1: ਦੇਖੋ ਖਾਕ ਸਾਹਿਬ ਜੀ 1979 ਦੇ ਵਿਚ ਰੈਵੋਲੂਸ਼ਨ ਆਇਆ, ਕ੍ਰਾਂਤੀ ਆਈ ਆ ਉੱਥੇ, ਔਰ ਪਹਿਲਾਂ ਖਾਕ ਸਾਹਿਬ ਜੀ ਦੇਖੋ 1953 ਦੇ ਵਿਚ ਵੀ ਇਰਾਨ ਦੇ ਵਿਚ ਜਿਹੜਾ ਸੀਗਾ ਉਹ ਵੋਟਾਂ ਦਾ ਰਾਜ ਸੀ, ਵੋਟਾਂ ਦਾ ਰਾਜ ਸੀ 1953 ਚ, ਔਰ ਅਮਰੀਕਾ ਨੇ ਤੇ ਯੂਰਪ ਨੇ ਰਲ ਕੇ ਉਹ ਜਿਹੜਾ ਵੋਟਾਂ ਦਾ ਰਾਜ ਖਤਮ ਕਰਕੇ ਉੱਥੇ ਜਿਹੜਾ ਸ਼ਾਹ ਇਰਾਨ ਰੇਜ ਦਾ ਪਹਿਲੇ ਵੀਜੇ ਦਾ ਨਾਂ ਸੀਗਾ ਉਹਨੂੰ ਖਾਕ ਸਾਹਿਬ ਜੀ ਉੱਥੋਂ ਦਾ ਬਾਦਸ਼ਾਹ ਬਣਾ ਦਿੱਤਾ, ਔਰ 1979 ਦੇ ਵਿਚ ਉਹੀ ਦੇਸ਼ ਜਿਨ੍ਹਾਂ ਨੇ ਉਹਨੂੰ ਬਾਦਸ਼ਾਹ ਥਾਪਿਆ ਸੀ। ਹਾਲਾਂਕਿ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਕਰੈਕਟ ਕਰ ਲਈਏ, ਪਹਿਲਾਂ ਉਹ ਜਿਹੜਾ ਸ਼ਾਹ ਇਰਾਨ ਰੇਜਾ ਪਹਿਲੇ ਵੀ ਸੀਗਾ ਉਹਦਾ ਫਾਦਰ ਸੀ ਰਾਜਾ, ਉਹਨੂੰ ਬਣਾਇਆ ਸੀ, ਉਸ ਤੋਂ ਬਾਅਦ ਰੇਜਾ ਪਹਿਲ ਵੀ ਆ ਗਿਆ,
0: ਫਾਦਰ ਸੀ ਸ਼ਾਹ ਨੇ ਤੇ ਕਹਿੰਦੇ ਜੀ ਮੁਲਕ ਦਾ ਬੇੜਾਗਰ ਕਰ ਦਿੱਤਾ ਸੀ ਉਸ ਵੇਲੇ, ਯਾਸ਼ੀਆਂ ਕਲੱਬ ਯੇ ਸਭ ਕੁਛ ਹੋ ਗਿਆ ਸੀ ਉੱਥੇ।
1: ਹਾਂਜੀ ਉੱਥੇ ਮਤਲਬ ਬਾਰਾਮੂਰਾ ਸਾਰਾ ਕੁਝ ਚੱਲ ਪਿਆ ਸੀਗਾ, ਤੇ ਫੇਰ ਉਸ ਤੋਂ ਬਾਅਦ ਇਹ ਪੱਛਮੀ ਦੇਸ਼ ਜਿਹੜੇ ਸੀਗੇ ਵਿਚੇ ਯੂਰਪ ਤੇ ਵਿਚੇ ਅਮਰੀਕਾ, ਇਨ੍ਹਾਂ ਨੇ ਰਲ ਕੇ ਫੇਰ ਉੱਥੇ ਦੁਬਾਰਾ ਕ੍ਰਾਂਤੀ ਲਿਆਂਦੀ, ਦੁਬਾਰਾ ਕ੍ਰਾਂਤੀ ਲਿਆ ਕੇ ਫੇਰ ਜਿਹੜਾ ਸੀਗਾ ਇਹ ਜਿਹੜਾ ਆਇਤੁੱਲਾ ਖੁਮੈਨੀ, ਇੱਕ ਤਾਂ ਜਿਹੜਾ ਹੋਣਾ ਚੁਣਿਆ ਨਾ ਨਵਾਂ ਆਇਤੁੱਲਾ, ਇੱਕ ਇਸ ਤੋਂ ਪਹਿਲਾਂ ਇਹਦਾ ਫਾਦਰ ਸੀਗਾ, ਹਾਂਜੀ ਉਸ ਤੋਂ ਪਹਿਲਾਂ ਜਿਹੜਾ ਸੀ ਸਾਰਿਆਂ ਤੋਂ ਪਹਿਲਾਂ ਜਾਂ ਦੋਨਾਂ ਤੋਂ ਪਹਿਲਾਂ
0: ਇਹਦਾ ਗ੍ਰੈਂਡ ਫਾਦਰ ਨਹੀਂ ਸੀ,
1: ਨਹੀਂ ਮੇਰਾ ਖਿਆਲ ਗ੍ਰਾਂਡ ਫਾਦਰ ਨਹੀਂ ਸੀ,
0: ਜਿਹੜਾ ਖੁਮੈਨੀ ਸੀ ਸੀਮਾ ਸਾਹਿਬ ਪਹਿਲਾਂ ਜਿਹੜਾ ਖੁਮੈਨੀ ਸੀ ਉਹ ਤੇ ਕਹਿੰਦੇ ਕਿ ਇੰਡੀਆ ਦਾ ਬੋਨ ਸੀ,
1: ਉਹੀ ਉਹਦੀ ਮੈਂ ਗੱਲ ਕਰ ਰਿਹਾ ਜਿਹਦਾ ਨਾਂ ਉਹ ਆਪਾਂ ਇੱਕ ਵਾਰੀ ਦੱਸਿਆ ਵੀ ਸੀ ਇੰਦਰ ਸਿੰਘ ਤੇ ਸੁੰਦਰ ਸਿੰਘ ਦੋ ਭਰਾ ਸੀ ਉਹਨਾਂ ਦੇ,
0: ਹਾਂਜੀ ਤੁਸੀਂ ਗੱਲ ਆਪਾਂ ਪਹਿਲਾਂ ਕੀਤੀ ਸੀ, ਚਲੋ ਆਪਾਂ ਇੱਧਰ
1: ਹਾਂਜੀ
0: ਗੱਲ ਕਰਦੇ ਉਹਨਾਂ ਨੂੰ ਵੇਖ ਲਓ ਆਪਣੇ ਕੋਲ ਮਿੰਟ ਇੱਕ ਹੀ ਰਹਿ ਗਿਆ,
1: ਹਾਂਜੀ ਤੇ ਹੁਣ ਕੀ ਆ ਹੁਣ ਫੇਰ ਅਮਰੀਕਾ ਆ ਜਿਹੜਾ ਇਹ ਆਇਤੁੱਲਾ ਦਾ ਰਾਜ ਜਿਹੜਾ ਇਹਨੂੰ ਖਤਮ ਕਰਕੇ ਮੁੜ ਕੇ ਫੇਰ ਕੰਜਰਖਾਨੇ ਦਾ ਰਾਜ ਇੱਥੇ ਫੜਾਉਣਾ ਚਾਹੁੰਦਾ ਸੀਗਾ, ਪਰ ਉਹ ਹੋਣਿਆ ਜਿਹੜਾ ਪੋਸੀਬਲ ਨਹੀਂ ਹੋਣਾ, ਉਹ ਹੋ ਨਹੀਂ ਸਕਣਾ, ਕਿਉਂਕਿ ਇਰਾਨ ਆ ਜਿਹੜਾ ਉਹਨੇ 1980 ਤੋਂ ਲੈ ਕੇ ਇਸੇ ਗੱਲ ਦੀ ਤਿਆਰੀ ਕੀਤੀ ਹੋਈ ਆ ਭਾਈ ਇਹਨਾਂ ਨੇ ਮੈਨੂੰ ਪੈਣਾ ਔਰ ਮੈਂ ਆਪਣਾ ਇੰਤਜ਼ਾਮ ਆ ਜਿਹੜਾ ਉਹ ਕਰ ਲਵਾਂ, ਔਰ ਉਹਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਆ। ਔਰ ਮੈਨੂੰ ਇੱਥੇ ਖਾਕ ਸਾਹਿਬ ਜੀ ਇੱਕ ਗੱਲ ਦੀ ਮੈਨੂੰ ਥੋੜੀ ਜਿਹੀ ਸਮਝ ਨਹੀਂ ਲੱਗ ਰਹੀ ਕਿ ਜਿਹੜਾ ਹੁਣ ਇਰਾਨ ਆ ਜਿਹੜਾ ਉਹ ਮਿਸਰਾਂ ਐਡੇ ਦੀਆਂ ਜਿਹੜੀਆਂ ਦੀ ਐਡੀ ਐਡੀ ਦੂਰ ਚੱਕਰ ਮਾਰ ਆ ਔਰ ਤਬਾਹੀ ਕਿੰਨੀ ਮਚਾਉਣੀਆਂ,
0: ਬਿਲਕੁਲ ਬਹੁਤ
1: ਇਹ ਪਹਿਲਾਂ ਕਿਉਂ ਨੀ ਵਰਤੀਆਂ, ਜਿਹੜੀ ਪਿਛਲੇ ਸਾਲ ਦੀ ਜੂਨ ਦੇ ਵਿਚ 12 ਦਿਨ ਲੜਾਈ ਹੋਈ ਉਦੋਂ ਕਿਉਂ ਨੀ ਵਰਤੀਆਂ?
0: ਹੋ ਸਕਦਾ ਜੀ ਉਹਨਾਂ ਨੇ ਦੇਖਿਆ ਹੋਵੇ ਕਿ ਇੱਕ ਅੱਧੀ ਮਾਰ ਕੇ ਭੱਜ ਗਏ ਆ, ਬੰਦ ਕਰ ਦਿੱਤੀ ਆ, ਕੋਈ ਨੀ ਜਦੋਂ ਵੱਡਾ ਹਮਲਾ ਹੋਏਗਾ ਫੇਰ ਕਰਾਂਗੇ ਚਾਲੂ, ਮੈਨੂੰ ਤਾਂ ਲੱਗਦਾ ਏਦਾਂ ਹੀ ਉਹਨਾਂ ਦੀ ਸਟ੍ਰੈਚੀ ਇਹੋ ਬਣੀ ਹੋਈ ਸੀ।
1: ਮੈਂ ਸੋਚ ਰਿਹਾ ਜੋ ਕੁਝ ਖਾਕ ਸਾਹਿਬ ਜੀ ਤੁਹਾਡੇ ਬਿਲਕੁਲ ਨੇੜੇ ਆ,
0: ਚਲੋ ਡਾਕਟਰ ਸਾਹਿਬ ਆ ਗਏ ਆ, ਲੋ ਜੀ ਡਾਕਟਰ ਸਾਹਿਬ ਆ ਗਏ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ, ਹਰ ਪ੍ਰੋਗਰਾਮ ਦੇ ਵਿਚ ਆਪਣੀਆਂ ਵੱਡੀਆਂ ਜਾਣਕਾਰੀਆਂ, ਵੱਡੇ ਵੱਡੇ ਜਿਹੜੇ ਹੈਗੇ ਤੁਹਾਡੇ ਸਿਸਟਮ ਸਰੀਰ ਦੇ ਉਹਨਾਂ ਦੇ ਬਾਰੇ ਗੱਲ ਕਰਦੇ ਆ, ਔਰ ਕਾਫੀ ਸਾਲਾਂ ਤੋਂ ਉਹਨਾਂ ਨੇ ਇੱਕ ਲੜੀ ਤੋਰੀ ਹੋਈ ਹੈ ਜਿਹੜੀ ਹਜੇ ਤੱਕ ਲੰਮੀ ਤੁਰ ਰਹੀ ਹੈ, ਜਿਹਦੇ ਵਿਚ ਸਰੀਰ ਦੇ ਨਾਲ ਜਨਮ ਤੋਂ ਲੈ ਕੇ ਹਜੇ ਤੱਕ ਉਹ ਉੱਥੇ ਤੱਕ ਪਹੁੰਚ ਗਿਆ, ਤੇ ਬੜੀਆਂ ਵੱਡੀਆਂ ਜਾਣਕਾਰੀਆਂ ਨੂੰ ਸੁਣਿਆ ਕਰੋ, ਬੜੀਆਂ ਕੀਮਤੀ ਚੀਜ਼ਾਂ ਹੈਗੀਆਂ ਜੀ ਇਹ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਆਓ ਜੀ ਚੀਮਾ ਸਾਹਿਬ, ਆਓ ਜੀ,
2: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਜੀ ਸਰੋਤਿਆਂ ਨੂੰ। ਬਹੁਤ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਮੈਂ ਸਾਹਿਬ ਸਤਿ ਸ੍ਰੀ ਅਕਾਲ ਸੋ ਮੈਂ ਹਾਜ਼ਰ ਹਾਂ ਤੁਹਾਡਾ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਜਿਵੇਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਨਿਸ਼ਾਨੀਆਂ ਜਦੋਂ ਅੰਦਰ ਕੋਈ ਵੀ ਡੈਮੇਜ ਹੁੰਦੀ ਹੈ ਤੇ ਉਸ ਵੇਲੇ ਬਾਹਰ ਜੋ ਵੀ ਕੁਛ ਪ੍ਰਦਰਸ਼ਨ ਹੁੰਦਾ ਹੈ ਅਗਰ ਅਸੀਂ ਉਹਦੇ ਜਾਣਕਾਰ ਹੈਗੇ ਹਾਂ ਤੇ ਬੜੀ ਆਸਾਨੀ ਨਾਲ ਲੱਭ ਸਕਦੇ ਹਾਂ ਕਿ ਅੰਦਰ ਕੀ ਹੋ ਰਿਹਾ ਹੈ ਜਾਂ ਕਿੱਥੇ ਹੋ ਰਿਹਾ ਹੈ ਸੋ ਉਹ ਸਾਰੀਆਂ ਗੱਲਾਂ ਆਪਾਂ ਪਿਛਲੇ ਦੋ ਪ੍ਰੋਗਰਾਮਾਂ ਦੇ ਵਿਚ ਕਰੀਆਂ ਵੀ ਹਨ ਔਰ ਇਸ ਸਬੰਧ ਦੇ ਵਿਚ ਮੈਂ ਮੋਟੀ ਮੋਟੀ ਜਾਣਕਾਰੀ ਵੀ ਤੁਹਾਨੂੰ ਦੱਸੀ ਸੀ ਵੀ ਅਸਲ ਦੇ ਵਿਚ ਇਹਦੇ ਪਿਛਲੇ ਕਾਰਨ ਕੀ ਹੁੰਦੇ ਆ ਜਦੋਂ ਵੀ ਕੋਈ ਬੰਦਾ ਬਿਮਾਰ ਹੁੰਦਾ ਤੇ ਉਹਦੇ ਤਿੰਨ ਮੁੱਢਲੇ ਕਾਰਨ ਹੁੰਦੇ ਆ
1: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ ਦਿਓ ਖੱਟ ਸਾਹਿਬ ਮੈਨੂੰ ਥੋੜਾ ਜਿਹਾ ਕੰਮ ਆ ਤੇ ਮੈਂ
0: ਤੁਹਾਡੇ
1: ਨਾਲ ਡਿਸਕਨੈਕਟ ਕਰ ਲੈਂਦਾ ਥੈਂਕ ਯੂ
0: ਠੀਕ ਹੈ ਜੀ
2: ਓਕੇ ਨੋ ਪ੍ਰੋਬਲਮ ਕੋਈ ਗੱਲ ਮੁੱਢਲੇ ਕਾਰਨ ਮੈਂ ਤੁਹਾਨੂੰ ਦੱਸੇ ਸੀਗੇ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੁੰਦੀ ਹੈ ਸਾਡੇ ਸਰੀਰ ਦੀ ਜਿਹੜੀ ਸਟਰਗਲਿੰਗ ਪਾਵਰ ਹੈਗੀ ਹੈ ਬਿਮਾਰੀਆਂ ਨੂੰ ਰੋਕਣ ਦੀ ਜਾਂ ਬਿਮਾਰੀਆਂ ਦੇ ਖਿਲਾਫ਼ ਲੜਨ ਦੀ ਉਹ ਕਮਜ਼ੋਰ ਹੋ ਜਾਂਦੀ ਹੈ ਸੋ ਸਭ ਤੋਂ ਪਹਿਲੀ ਗੱਲ ਤੇ ਇਹ ਸਾਨੂੰ ਮੰਨ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਸਾਡੇ ਤੇ ਕੋਈ ਹਾਵੀ ਹੋ ਗਿਆ ਇਹਦਾ ਮਤਲਬ ਉਹ ਤਕੜਾ ਤੇ ਅਸੀਂ ਕਮਜ਼ੋਰ ਹਾਂ ਦੂਸਰੀ ਗੱਲ ਅਸੀਂ ਇਹ ਕਹੀ ਸੀ ਵੀ ਜੇ ਇਸ ਸਾਡੇ ਕਿਚਨ ਦੇ ਵਿਚ ਸਾਰਾ ਕੁਛ ਹੀ ਪਿਆ ਹੋਵੇ ਔਰ ਸਾਡੇ ਕੋਲ ਲੂਣ ਮਿਰਚ ਤੇਲ ਆਟਾ ਜੋ ਵੀ ਕੁਛ ਚਾਹੀਦਾ ਦਾਲਾਂ ਸ਼ਾਲਾਂ ਸਭ ਕੁਛ ਹੈਗਾ ਪਰ ਸਾਡੇ ਕੋਲ ਤੀਲੀ ਹੈ ਨੀ ਮਾਚਿਸ ਦੀ ਅੱਗ ਬਾਲਣ ਵਾਸਤੇ ਫਿਰ ਸਾਰਾ ਕੁਛ ਧਰਿਆ ਧਰਾਇਆ ਰਹਿ ਜਾਣਾ ਹਾਂਜੀ ਸੋ ਬੜੇ ਇਸ ਆਸਾਨ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇੱਕ ਇੰਡੋਕ੍ਰਾਈਨ ਸਿਸਟਮ ਹੈ ਜਿਹੜਾ ਸਰੀਰ ਦੇ ਵਿਚ ਇਸ ਤਰ੍ਹਾਂ ਮਾਚਿਸ ਦੀ ਤੀਲੀ ਵਾਲਾ ਕੰਮ ਕਰਦਾ ਜਾਂ ਅੱਗ ਲਾਉਣ ਵਾਲਾ ਕੰਮ ਕਰਦਾ ਆ ਅੱਗ ਲਾਉਣ ਵਾਲਾ ਕਹਿੰਦੇ ਲੱਗਦਾ ਜਿਵੇਂ ਕਿਸੇ ਖਿਲਾਫ਼ ਮੁਖਾਲਫਤ ਕਰਨੀ ਹੁੰਦੀ ਹੈ ਕਿਸੇ ਦੀ ਪਰ ਐਸਾ ਨਹੀਂ ਹੈ ਇਹ ਸਰੀਰ ਨੂੰ ਨਾਰਮਲ ਹੱਦਾਂ ਵਿਚ ਚਲਾਉਣ ਵਾਸਤੇ ਬਹੁਤ ਜ਼ਰੂਰੀ ਸਿਸਟਮ ਹੈਗਾ ਆ ਹਰ ਅੰਗ ਨੂੰ ਜਗਾਉਣਾ ਹਰ ਅੰਗ ਨੂੰ ਜਗਾ ਕੇ ਕਹਿਣਾ ਵੀ ਤੂੰ ਭਾਈ ਆਪਣਾ ਆਪਣਾ ਕੰਮ ਠੀਕ ਕਰ ਲਾ ਔਰ ਹਰ ਤਰ੍ਹਾਂ ਦੇ ਗਲੈਂਡਸ ਨੇ ਇਸ ਸਰੀਰ ਦੇ ਵਿਚ ਔਰ ਹਰ ਤਰ੍ਹਾਂ ਦੇ ਗਲੈਂਡਸ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਆ ਵੀ ਉਹਨੇ ਕਿਹਨੂੰ ਜਗਾਉਣਾ ਆ ਔਰ ਅੱਗੇ ਉਹਨੇ ਫਿਰ ਕਿਸ ਨੂੰ ਜਗਾਉਣਾ ਹੈਗਾ ਆ ਤਾਂ ਕਿ ਸਾਰੇ ਸਿਸਟਮ ਜਿਹੜੇ ਨੇ ਸਰੀਰ ਦੇ ਵਿਚ ਉਹ ਨਾਰਮਲ ਕੰਮ ਕਰਦੇ ਰਹਿਣ ਤੋ ਹਾਰਮੋਨਸ ਦੇ ਤੌਰ ਤੇ ਮੈਂ ਪਿਚੋਟੀ ਗਲੈਂਡ ਦੀ ਐਗਜ਼ਾਮਪਲ ਦਿੱਤੀ ਸੀ ਦਾੜੀ ਮੁੱਛਾਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਜੇ ਦਾੜੀ ਮੁੱਛਾਂ ਨਹੀਂ ਉਗਦੀਆਂ ਤੇ ਇਹਦਾ ਮਤਲਬ ਹੈ ਵੀ ਟੈਸਟੋਸਟੇਰੋਨ ਹਾਰਮੋਨ ਪੂਰਾ ਨਹੀਂ ਹੋ ਰਿਹਾ ਜੇ ਮੁੱਛਾਂ ਨਹੀਂ ਉਗਦੀਆਂ ਤੇ ਉਹਦਾ ਮਤਲਬ ਹੈ ਕਿ ਥਾਇਰਾਇਡ ਹਾਰਮੋਨ ਦਾ ਵੀ ਜਿੰਨਾ ਯੋਗਦਾਨ ਇਹਦੇ ਵਿਚ ਹੈਗਾ ਟੈਸਟੋਸਟੇਰੋਨ ਚ ਉਹ ਵੀ ਪੂਰਾ ਨਹੀਂ ਹੋ ਰਿਹਾ ਜੇ ਟੈਸਟੋਸਟੇਰੋਨ ਤੇ ਥਾਇਰਾਇਡ ਹਾਰਮੋਨ ਦਾ ਯੋਗਦਾਨ ਜਿਹੜਾ ਚਾਹੀਦਾ ਸਾਨੂੰ ਉਹ ਪੂਰਾ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਪਿਚਰੋਟੀ ਗਲੈਂਡ ਦੇ ਵਿਚ ਕੋਈ ਕਮੀ ਹੈਗੀ ਹੈ ਜਾਂ ਉਹਦੇ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਦੇ ਵਿਚ ਕਮੀ ਹੈਗੀ ਹੈ ਜਾਂ ਉਹਦੇ ਲਿਊਟੀਨਾਈਜ਼ਿੰਗ ਹਾਰਮੋਨ ਦੇ ਵਿਚ ਕੋਈ ਕਮੀ ਹੈਗੀ ਹੈ ਸੋ ਇਸ ਤਰ੍ਹਾਂ ਕਰਕੇ ਅਸੀਂ ਅਖੀਰ ਜੜ ਤੱਕ ਪਹੁੰਚ ਸਕਦੇ ਹਾਂ ਵੀ ਕਿਸੇ ਸਰੀਰ ਦੇ ਵਿਚ ਆਮ ਨਾਰਮਲ ਬੰਦਿਆਂ ਨਾਲੋਂ ਕਮੀ ਕਿਹੜੀ ਹੈਗੀ ਹੈ ਔਰ ਉਹ ਕਮੀ ਕਿਉਂ ਹੈਗੀ ਹੈ ਸੋ ਤੀਸਰੀ ਗੱਲ ਆਪਾਂ ਇਹਦੇ ਵਿਚ ਇਹ ਵਿਚਾਰੀ ਸੀ ਕਿ ਭਾਈ ਜੇ ਘਰ ਵਿਚ ਸਾਰਾ ਕੁਛ ਹੁੰਦਾ ਹੋਇਆ ਸਾਰਾ ਕੁਛ ਸਹੀ ਹੈ ਲੇਕਿਨ ਜੇ ਘਰ ਵਿਚ ਹੀ ਸਾਡੀ ਰਸੋਈ ਦਾ ਸਾਫ਼ ਨਾ ਹੋਵੇ ਨਾ ਤੇ ਬਹੁਤੇ ਲੰਬੇ ਸਮੇਂ ਤੱਕ ਅਸੀਂ ਉਸ ਰਸੋਈ ਚ ਕੰਮ ਨਹੀਂ ਕਰ ਸਕਦੇ ਸਮੈਲ ਆ ਜਾਏਗੀ ਬਦਬੂ ਫੈਲ ਜਾਏਗੀ ਹੀਟ ਵੱਧ ਜਾਏਗੀ ਹੋਰ ਬਹੁਤ ਕੁਝ ਐਸਾ ਹੋ ਜਾਏਗਾ ਇਹੀ ਸਾਡੇ ਘਰਾਂ ਦਾ ਚੱਲਣ ਹੁੰਦਾ ਆ ਭਾਈ ਜੇ ਕਿਸੇ ਘਰ ਦੇ ਵਿਚ ਘਰ ਵਿਚ ਹਰ ਹਫ਼ਤੇ ਸਾਡੀ ਕੰਪਨੀਆਂ ਲੈ ਕੇ ਜਾਂਦੀਆਂ ਨੇ ਜੇ ਉਹ ਨਾ ਲੈ ਕੇ ਜਾਣ ਤੇ ਕਿੰਨਾ ਚਿਰ ਘਰ ਸੰਭਾਲਾਂਗੇ ਅਲਟੀਮੇਟ ਉਹ ਡੱਬਿਆਂ ਤੋਂ ਬਾਹਰ ਹੋ ਜੂਗਾ ਅਲਟੀਮੇਟ ਉਹਦੀ ਸਮੈਲ ਆਣੀ ਸ਼ੁਰੂ ਹੋ ਜੂਗੀ ਅਲਟੀਮੇਟ ਵਿਹੜੇ ਚ ਖਿਲਰੇਗਾ ਸੋ ਉਹ ਇਸ ਤਰ੍ਹਾਂ ਉਹ ਘਰ ਰਹਿਣ ਯੋਗ ਨਹੀਂ ਹੋ ਜਾਏਗਾ ਔਰ ਉਹਦੇ ਸਾਰੇ ਕੰਮ ਜਿਹੜੇ ਉਹ ਠੱਪ ਹੋ ਕੇ ਰਹਿ ਜਾਣਗੇ ਸੋ ਇਹ ਤਿੰਨ ਮੁੱਖ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਜਿਨ੍ਹਾਂ ਦੇ ਕਰਕੇ ਆਮ ਕੋਈ ਬੰਦਾ ਬਿਮਾਰ ਹੁੰਦਾ ਹੈ ਔਰ ਉਸ ਤੋਂ ਬਾਅਦ ਇੱਕ ਆਮ ਸਧਾਰਨ ਜੀ ਗੱਲ ਇਹ ਆ ਭਈ ਇਹਨਾਂ ਸਾਰੇ ਹਾਰਮੋਨਸ ਦੇ ਨਾਰਮਲ ਹੁੰਦਿਆਂ ਹੋਇਆ ਇਮਿਊਨਿਟੀ ਵੀ ਠੀਕ ਆ ਸਰੀਰ ਵੀ ਕਾਇਮ ਆ ਸਾਰਾ ਕੁਛ ਆ ਗਰਭ ਵਿਚ ਵੀ ਸਾਰਾ ਕੁਛ ਨਿਕਲਦਾ ਆ ਰਿਹਾ ਹੈ ਬਾਵਜੂਦ ਇਸ ਦੇ ਵੀ ਕੁਝ ਸਰੀਰ ਬਿਮਾਰ ਹੋ ਜਾਂਦੇ ਨੇ ਔਰ ਉਹਦੇ ਬਿਮਾਰ ਹੋਣ ਦਾ ਮਤਲਬ ਇਹ ਆ ਕਿ ਸਾਡੇ ਸਾਰੇ ਅੰਗਾਂ ਦੇ ਵਿਚ ਇੱਕ ਤਰ੍ਹਾਂ ਦਾ ਇੱਕ ਕੋਆਪਰੇਸ਼ਨ ਬਣਿਆ ਹੋਇਆ ਉਹ ਕੋਆਪਰੇਸ਼ਨ ਇਹ ਆ ਕਿ ਪਿਚੋਟੀ ਗਲੈਂਡ ਜਿਹੜਾ ਜਿਵੇਂ ਮੈਂ ਦੱਸਿਆ ਕਿ ਕੋਆਪਰੇਟ ਕਰਦਾ ਤੇ ਥਾਇਰੋਇਡ ਗਲੈਂਡ ਨੂੰ ਸਟਿਮੂਲੇਟ ਕਰਦਾ ਹੈ, ਥਾਇਰੋਇਡ ਗਲੈਂਡ ਅੱਗੇ ਜਾ ਕੇ ਈਸਟੋ ਪ੍ਰੋਜੈਸਟਰੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਟੈਸਟੋਸਟੇਰੋਨ ਹਾਰਮੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਓਵਸਾਈਟਸ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ। ਭਾਵ ਇੱਕ ਦੂਜੇ ਤੋਂ ਬਾਅਦ ਇੱਕ ਦੂਜੇ ਦੀ ਜ਼ਿੰਮੇਵਾਰੀ ਹੈਗੀ ਆ, ਔਰ ਪੁੱਤ ਨੂੰ ਪੁੱਤ ਤੋਂ ਅੱਗੇ ਪੋਤੇ ਨੂੰ ਅੱਗੇ ਇਸੇ ਤਰ੍ਹਾਂ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਉਹ ਸਾਰੀ ਗੱਲ। ਔਰ ਇਸੇ ਤਰ੍ਹਾਂ ਸਰੀਰ ਦਾ ਸਿਸਟਮ ਹੈਗਾ ਆ, ਅਸੀਂ ਕਿਸੇ ਨੂੰ ਮਾਸਟਰ ਗਲੈਂਡ ਕਹਿ ਦਿੰਦੇ ਹਾਂ, ਕਿਸੇ ਨੂੰ ਉਸ ਤੋਂ ਛੋਟਾ ਗਲੈਂਡ ਕਹਿ ਦਿੰਦੇ ਹਾਂ, ਪਰ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਕੋਆਪਰੇਸ਼ਨ ਇੱਕ ਚੇਨ ਵਿੱਚ ਬੱਝੀ ਹੋਈ ਹੈ। ਜੇ ਉਹ ਚੇਨ ਕੰਪਲੀਟ ਨਹੀਂ ਹੁੰਦੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਟੁੱਟ ਹੈਗੀ ਹੈ, ਕਿਤੇ ਨਾ ਕਿਤੇ ਜੋੜਨ ਦੀ ਜ਼ਰੂਰਤ ਹੈਗੀ ਹੈ। ਔਰ ਉਸ ਜੋੜਨ ਦੇ ਬਾਰੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਜਿੱਥੇ ਕਿਤੇ ਜੋੜਨ ਦੇ ਵਿੱਚ ਕਮੀ ਰਹਿ ਗਈ, ਜਿੱਥੇ ਕਿਤੇ ਇਹ ਲਿੰਕ ਦਾਦੇ ਤੋਂ ਪੋਤੇ ਵਾਲਾ ਲਿੰਕ ਟੁੱਟ ਗਿਆ, ਜਿੱਥੇ ਪਿਚੋਰਟੀ ਗਲੈਂਡ ਦੇ ਹਾਰਮੋਨਸ ਦਾ ਸੰਬੰਧ ਦੂਜੇ ਚੀਜ਼ਾਂ ਨਾਲੋਂ ਟੁੱਟ ਗਿਆ, ਉੱਥੇ ਸਾਨੂੰ ਸਿਮਟਮਸ ਨਿਸ਼ਾਨੀਆਂ ਬਾਹਰ ਪੈਦਾ ਹੋ ਜਾਣਗੀਆਂ ਜਿਹੜੀਆਂ ਇਹ ਦੱਸਣਗੀਆਂ ਕਿ ਕਿਹੜਾ ਸਿਸਟਮ ਜਾਂ ਕਿਹੜਾ ਅੰਗ ਨਾਰਮਲ ਕੰਮ ਨਹੀਂ ਕਰ ਰਿਹਾ ਔਰ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਸੋ ਉਹ ਸਾਰੀਆਂ ਗੱਲਾਂ ਆਪਾਂ ਡਿਟੇਲ ਵਿੱਚ ਹੁਣ ਕਰਦੇ ਆਏ ਹਾਂ ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੀ। ਸਾਹਮਣੇ ਸਾਹਮਣੇ ਵੇਖਣ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਚੇਂਜਸ ਆਉਂਦੀਆਂ ਨੇ, ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ ਕਿ ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ, ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲਿਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ, ਸਰੀਰ ਚ ਕਮਜ਼ੋਰੀ ਆਉਣ ਲੱਗ ਗਈ ਹੈ, ਭੁੱਖ ਘੱਟ ਲੱਗਦੀ ਹੈ, ਸਾਰਾ ਕੁਛ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ, ਤਾਂ ਮਤਲਬ ਕੀ ਹੋ ਗਿਆ? ਅਸੀਂ ਪੀਲੀਆ ਮੁੱਢਲੇ ਤੌਰ ਤੇ ਉਸਨੂੰ ਕਹਿ ਦਿੰਦੇ। ਬੇਸ਼ੱਕ ਪੀਲੀਏ ਦੀ ਉੱਤਰ ਦੀ ਪੜਤਾਲ ਇੱਕ ਵੱਖਰੀ ਗੱਲ ਹੈ, ਜਿਹਨੂੰ ਅਸੀਂ ਕਹਿੰਦੇ ਇੱਕ ਟੇਰ ਇੱਕ ਇੰਡੈਕਸ, ਉਹ ਸਾਡੀ ਉੱਤਰ ਦੀ ਪੜਤਾਲ ਹੈ। ਪਰ ਉੱਤਰ ਦੀ ਪੜਤਾਲ ਅਸੀਂ ਕਦੋਂ ਕਰਾਵਾਂਗੇ? ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਵੇਖ ਕੇ ਤੇ ਸਮਝ ਜਾਈਏ ਵੀ ਸਾਡਾ ਲਿਵਰ ਨਹੀਂ ਕੰਮ ਕਰ ਰਿਹਾ ਤੇ ਅਸੀਂ ਉਦੋਂ ਤੋਂ ਹੀ ਉਹਦੇ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦਈਏ, ਤਾਂ ਮਤਲਬ ਇਹ ਆ ਕਿ ਤੁਹਾਡਾ ਇੱਕ ਟੇਰ ਇੱਕ ਇੰਡੈਕਸ ਪੜਨ ਤੋਂ ਪਹਿਲਾਂ ਹੋ ਸਕਦਾ ਹੈ, ਅਸੀਂ ਉਸ ਬਿਮਾਰੀ ਦਾ ਹੱਲ ਕਰ ਸਕੀਏ। ਇਸੇ ਤਰ੍ਹਾਂ ਸਾਇਨੋਸਿਸ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਇਨੋਸਿਸ ਦਾ ਮਤਲਬ ਹੈ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ, ਔਰ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ ਜਿਹੜਾ ਸਾਹਮਣੇ ਆਮਣੇ ਸਾਨੂੰ ਦਿਸਦਾ ਆ ਉਹ ਅੱਖਾਂ ਦੇ ਹੇਠਾਂ ਵਾਲੇ ਪਾਸੇ ਬੁੱਲਾਂ ਦੇ ਉੱਪਰ ਸਾਨੂੰ ਦਿਖਾਈ ਦਿੰਦਾ ਹੈਗਾ ਆ, ਜਿਹੜਾ ਸਾਡੇ ਨੱਕ ਦੀ ਉੱਪਰ ਵਾਲੀ ਕੁਰੁੰਬਲੀ ਹੈਗੀ ਹੈ, ਪੁੰਜ ਹੈਗੀ ਨੱਕ ਦੀ, ਇਹਦੇ ਵਿੱਚ ਆਮ ਤੌਰ ਤੇ ਸਾਨੂੰ ਦਿਖਾਈ ਦਿੰਦਾ ਆ। ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨਹੁੰ ਹੈਗੇ ਨੇ, ਔਰ ਨਹੁੰਆਂ ਦੇ ਵਿੱਚ ਵੀ ਗੁਲਾਬੀ ਰੰਗਤ ਜਿਹੜੀ ਉਹ ਨਹੀਂ ਰਹਿ ਜਾਂਦੀ, ਉਹਦੇ ਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ, ਤੇ ਅਸੀਂ ਕਹਿੰਦੇ ਆ ਵੀ ਭਾਈ ਇਸ ਬੰਦੇ ਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ ਅਨੀਮਿਕ ਹੈ, ਹੈਮੋਗਲੋਬਿਨ ਘੱਟ ਹੋ ਸਕਦਾ ਆ, ਔਰ ਇਹਦਾ ਖੂਨ ਪੰਜਾਬੀ ਚ ਕਹਿ ਲੋ ਜੀ ਖੂਨ ਨਹੀਂ ਬਣ ਰਿਹਾ ਪੂਰਾ। ਦੂਸਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਖੂਨ ਦੇ ਵਿੱਚ ਅਸਲ ਦੇ ਵਿੱਚ ਆਕਸੀਜਨ ਘੱਟ ਹੈ। ਉਸ ਆਕਸੀਜਨ ਦੇ ਬਾਰੇ ਮੈਂ ਬਹੁਤ ਵਧੀਆ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ ਭਾਈ, ਬਾਕੀ ਸਾਰੇ ਸੈੱਲ ਖੂਨ ਜਿਹੜਾ ਸਾਡਾ ਬਣਿਆ ਹੈ ਨਾ ਪਲਾਜ਼ਮਾ ਤੇ ਪਲੇਟਲੈਟਸ ਦਾ ਬਣਿਆ ਹੋਇਆ ਹੈ, ਔਰ ਉਹਦੇ ਚ ਸੈੱਲ ਹੈਗੇ ਨੇ। ਪਲਾਜ਼ਮਾ ਉਹ ਹੈ ਜਿਹਦੇ ਚ ਸਾਡੀ ਖੁਰਾਕ ਅਸੀਂ ਖਾਧੀ, ਹਜਮ ਹੋਈ, ਸਾਰੇ ਵਿਟਾਮਿਨਸ ਮਿਨਰਲਸ ਜੋ ਵੀ ਕੁਛ ਅਸੀਂ ਖਾਇਆ ਉਹਦੇ ਚ ਨਿਚੋੜ ਕੇ ਔਰ ਸਾਹਮਣੇ ਖੂਨ ਦੇ ਵਿੱਚ ਮਿਕਸਅਪ ਹੋ ਗਿਆ, ਉਹਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ। ਉਸ ਤੋਂ ਬਾਅਦ ਇਸ ਪਲਾਜ਼ਮੇ ਨੂੰ ਰੋਕਣ ਵਾਸਤੇ ਕਿ ਭਾਈ ਇਹ ਬਾਹਰ ਨਾ ਵਗ ਜਾਵੇ, ਨਹਿਰ ਤੋਂ ਪਾਣੀ ਬਾਹਰ ਨਾ ਵਗ ਜਾਵੇ, ਇਸੇ ਕਰਕੇ ਅਸੀਂ ਨਹਿਰ ਦੀਆਂ ਪਟੜੀਆਂ ਬਣਾਉਣੇ ਆ ਨਾ, ਤੋ ਇਸੇ ਤਰ੍ਹਾਂ ਜਾਂ ਫੌਜ ਕੋਈ ਜਾਂਦੀ ਹੋਵੇ ਤੇ ਅੰਦਰ ਟੈਂਕ ਅਮਨੀਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਹੁੰਦੀਆਂ ਨੇ, ਤੇ ਬਾਹਰਲੇ ਪਾਸੇ ਇਨਫੈਂਟਰੀ ਜਿਹੜੀ ਹੈ ਪੈਦਲ ਫੌਜ ਜਿਹੜੀ ਹੁੰਦੀ ਹੈ ਜਾਂ ਰਸਾਲਾ ਫੌਜ ਘੋੜਿਆਂ ਵਾਲੀ ਫੌਜ ਹੁੰਦੀ ਹੈ, ਅਸੀਂ ਉਹ ਲਗਾ ਦਿੰਦੇ ਹਾਂ ਵੀ ਭਾਈ ਇਹ ਕਿਤੇ ਬਾਹਰ ਨਾ ਪ੍ਰਦਰਸ਼ਿਤ ਹੋ ਜਾਵੇ ਜਾਂ ਇਹਨਾਂ ਦਾ ਕੋਈ ਬਾਹਰੋਂ ਕੋਈ ਨੁਕਸਾਨ ਨਾ ਕਰ ਦੇਵੇ। ਇਸੇ ਤਰ੍ਹਾਂ ਹੀ ਇਹਨਾਂ ਸਾਰਿਆਂ ਨੂੰ ਰੋਕਣ ਵਾਸਤੇ ਸਾਡੇ ਖੂਨ ਦੇ ਵਿੱਚ ਜਿਹੜੇ ਪਲੇਟਲੈਟਸ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ ਵੀ ਇਹ ਖੂਨ ਬਹੁਤ ਬਾਹਰ ਨਾ ਵਗ ਜਾਵੇ, ਤੇ ਕਈ ਵਾਰ ਐਸਾ ਵੀ ਹੁੰਦਾ ਵੀ ਪਲੇਟਲੈਟਸ ਕਾਊਂਟ ਹੀ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਜਿਹਦੇ ਕਰਕੇ ਕਈ ਵਾਰ ਖੂਨ ਹੀ ਇੰਨਾ ਸੰਘਣਾ ਹੋ ਜਾਂਦਾ ਆ, ਉਹ ਵੀ ਸਾਡੇ ਵਾਸਤੇ ਪ੍ਰੋਬਲਮ ਹੁੰਦੀ ਹੈ, ਪਰ ਇੱਕ ਨਾਰਮਲ ਗੱਲ ਚ ਰਹਿਣਾ ਚਾਹੁੰਦਾ। ਮੈਂ ਸਾਇਨੋਸਿਸ ਦੀ ਗੱਲ ਨੂੰ ਕਲੀਅਰ ਕਰਨਾ ਹੈ ਤੁਹਾਡੇ ਸਾਹਮਣੇ ਕਿ ਸਾਇਨੋਸਿਸ ਦੀ ਅਸਲ ਗੱਲ ਇਹ ਹੁੰਦੀ ਆ ਕਿ ਇਸ ਖੂਨ ਦੇ ਵਿੱਚ ਇੱਕ ਤਾਂ WBC ਨੇ ਜਿਹੜੀ ਸਾਡੀ ਸਾਰੀ ਫੌਜ ਆ, ਵੱਖ ਵੱਖ ਤਰ੍ਹਾਂ ਦੀ ਫੌਜ ਆ ਦੇਸ਼ ਦੇ ਵਿੱਚ, ਇਸ ਸਰੀਰ ਦੇ ਅੰਦਰ ਸ਼ਾਂਤੀ ਬਣਾਈ ਰੱਖਣ ਵਾਸਤੇ, ਅਲੱਗ ਅਲੱਗ ਤਰ੍ਹਾਂ ਤੇ ਬਾਹਰਲੀਆਂ ਆਉਂਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ WBC ਦੀ ਫੌਜ ਹੁੰਦੀ ਹੈ, ਤੇ ਉਹਦੇ ਵੱਖ ਵੱਖ ਤੱਤ ਨੇ ਜਿਨ੍ਹਾਂ ਦੇ ਬਾਰੇ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ, ਨਿਊਟ੍ਰੋਫਿਲ, ਈਸਨੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ ਵਗੈਰਾ ਵਗੈਰਾ, ਔਰ ਉਹਨਾਂ ਦੀ ਇੱਕ ਇੱਕ ਨਾਰਮਲ ਕੁਆਂਟਿਟੀ ਹੈ ਵੀ ਸਾਨੂੰ ਇੰਨੇ ਕੁ ਚਾਹੀਦੇ ਨੇ ਸਰੀਰ ਵਿੱਚ, ਇੰਨੇ ਕੁ ਚਾਹੀਦੇ ਨੇ, ਉਹਨਾਂ ਵਿੱਚੋਂ ਕਿਸੇ ਵੀ ਚੀਜ਼ ਦਾ ਵਾਧਾ ਜਾਂ ਘਾਟਾ ਸਰੀਰ ਵਿੱਚ ਵੱਖਰੀ ਤਰ੍ਹਾਂ ਦੀਆਂ ਕਮਜ਼ੋਰੀਆਂ ਜਾਂ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈਗਾ। ਪਰ ਅਸੀਂ ਆਰਬੀਸੀਜ਼ ਦੀ ਗੱਲ ਕੀਤੀ ਆ ਵੀ ਸਾਰਾ ਸਾਇਨੋਸਿਸ ਹੋ ਗਿਆ, ਸੁਆਹ ਵਰਗਾ ਰੰਗ ਹੋ ਗਿਆ, ਜਾਂ ਅਨੀਮਕ ਜਿਹਨੂੰ ਅਸੀਂ ਕਹਿੰਦੇ ਹਾਂ ਆਈਲਿਡਸ, ਅੱਖਾਂ ਦੇ ਜਿਹੜੇ ਕੋਏ ਨੇ ਉਹ ਇਸ ਤਰ੍ਹਾਂ ਦੇ ਹੋ ਗਏ ਵੀ ਜਿਵੇਂ ਚਿੱਟੇ ਚਿੱਟੇ ਹੋ ਗਏ ਨੇ, ਗੁਲਾਬੀ ਹੋਣੇ ਚਾਹੀਦੇ ਸੀਗੇ, ਬੁੱਲ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਸਾਇਨੋਸਿਸ ਹੋ ਗਈ, ਜਿਵੇਂ ਸੁਆਹ ਮਲੀ ਹੁੰਦੀ ਹੈ, ਨਾ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਇਸੇ ਤਰ੍ਹਾਂ ਦੀ ਹੋ ਗਈ ਜਿਵੇਂ ਸੁਆਹ ਦਾ ਰੰਗ ਹੁੰਦੀ ਹੈ, ਔਰ ਉਹਨੂੰ ਸਾਇਨੋਸਿਸ ਅਸੀਂ ਕਹਿੰਦੇ ਹਾਂ। ਸੋ ਐਸਾ ਅਗਰ ਹੋਣਾ ਸ਼ੁਰੂ ਹੋਇਆ ਤੇ ਇਹ ਗੱਲ ਇੰਡੀਕੇਟ ਕਰਦੀ ਆ ਵੀ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੈ। ਹੁਣ ਸਰੀਰ ਚ ਆਕਸੀਜਨ ਦੀ ਕਮੀ ਹੈ ਤੇ ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਾਰਨ ਹੋ ਸਕਦਾ ਆ ਵੀ ਜਿਹੜੇ ਅੰਗਾਂ ਨੇ ਆਕਸੀਜਨ ਇਕੱਠੀ ਕਰਕੇ ਸਰੀਰ ਨੂੰ ਪਹੁੰਚਾਉਣ ਦਾ ਕੰਮ ਆਰੰਭਿਆ ਹੋਇਆ ਆ, ਉਹਨਾਂ ਵਿੱਚ ਕੋਈ ਕਮੀ ਪੇਸ਼ੀ ਹੈ। ਹੁਣ ਕਈ ਲੋਕਾਂ ਨੂੰ ਟਿਊਬਰਕਲੋਸਿਸ ਹੋ ਜਾਂਦਾ, ਕਈ ਵਾਰ ਫੇਫੜਿਆਂ ਵਿੱਚ ਇੰਪਾਈਸਿਸ ਸੇਮਾ ਹੋ ਜਾਂਦਾ, ਇੰਪਾਈਮਾ ਹੋ ਜਾਂਦਾ ਆ, ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਐਸੀਆਂ ਫੇਫੜਿਆਂ ਦੀਆਂ ਹੋ ਜਾਂਦੀਆਂ ਨੇ ਕਿ ਫੇਫੜਿਆਂ ਦੇ ਵਿੱਚ ਆਕਸੀਜਨ ਬਾਹਰ ਉੱਧਰ ਧੱਕੀ ਜਾ ਰਹੀ ਹੈ, ਲੇਕਿਨ ਉਹ ਅੰਦਰ ਖੂਨ ਦੇ ਵਿੱਚ ਪਹੁੰਚਾਉਣ ਦੇ ਕਾਬਲ ਨਹੀਂ ਹੁੰਦਾ, ਜਿਸ ਕਰਕੇ ਉਹ ਆਕਸੀਜਨ ਪੂਰੀ ਜਿੱਥੇ ਡਿਲੀਵਰੀ ਹੋਣੀ ਹੈ ਉੱਥੇ ਨਹੀਂ ਹੋ ਰਹੀ, ਆਕਸੀਜਨ ਘੱਟ ਗਈ। ਦੂਸਰਾ ਨਹੀਂ, ਫੇਫੜਿਆਂ ਦੇ ਵਿੱਚੋਂ ਤਾਂ ਭਾਈ ਪੂਰੀ ਆਕਸੀਜਨ ਆ ਰਹੀ ਹੈ, ਲੇਕਿਨ ਹਾਰਟ ਦਾ ਕੰਮ ਹੈ ਕਿ ਵਾਰ ਵਾਰ ਪੰਪ ਕਰਕੇ ਇਸ ਨੂੰ ਸੈੱਲਾਂ ਦੇ ਵਿੱਚ ਭੇਜੇ, ਤੇ ਸੈੱਲਾਂ ਦੇ ਵਿੱਚ ਭੇਜਣ ਦਾ ਜਿਹੜਾ ਕੰਮ ਹੈਗਾ ਆ ਉਹ ਹੈਗਾ ਆ ਆਰਬੀਸੀਜ਼ ਦਾ। ਆਰਬੀਸੀਜ਼ ਬਾਰੇ ਆਪਾਂ ਬਹੁਤ ਵਾਰਾਂ ਪਹਿਲਾਂ ਗੱਲਾਂ ਕੀਤੀਆਂ ਨੇ ਕਿ ਆਰਬੀਸੀਜ਼ ਇੱਕ ਤਰ੍ਹਾਂ ਖਾਲੀ ਟ੍ਰੇਨ ਦੇ ਡੱਬੇ ਹੁੰਦੇ ਆ, ਔਰ ਖਾਲੀ ਟ੍ਰੇਨ ਦੇ ਡੱਬਿਆਂ ਦੇ ਜੋ ਵੀ ਸਮਾਨ ਚਾਹੀਦਾ ਹੋਵੇ ਉਹ ਅੱਗੇ ਪਹੁੰਚਾਇਆ ਜਾਂਦਾ ਹੈ, ਤੇ ਖਾਸ ਤੌਰ ਤੇ ਖੂਨ ਦੇ ਜਿਹੜੇ ਖਾਲੀ ਡੱਬੇ ਨੇ ਜਿਨ੍ਹਾਂ ਨੂੰ ਅਸੀਂ ਲਾਲ ਖੂਨ ਦੇ ਕਣ ਕਹਿੰਦੇ ਹਾਂ, ਰੈੱਡ ਬਲੱਡ ਕਾਰਪਸਲਸ ਕਹਿੰਦੇ ਹਾਂ, ਇਹਨਾਂ ਦਾ ਇਹ ਖਾਲੀ ਡੱਬੇ ਨੇ ਔਰ ਇਹਨਾਂ ਵਿੱਚ ਆਕਸੀਜਨ ਭਰ ਕੇ ਜਾਂਦੀ ਹੈ। ਵਿਚਕਾਰ ਪਲਾਜ਼ਮੇ ਦੇ ਇਹ ਵੀ ਤਰਦੇ ਆ, ਵਿਚਕਾਰ ਪਲਾਜ਼ਮੇ ਦੇ WBC, RBC ਵਗੈਰਾ ਉਹ ਵੀ ਸਾਰੇ ਤਰੀ ਜਾਂਦੇ ਹਨ। ਇਹਨਾਂ ਦਾ ਕੰਮ ਇਹ ਆ ਵੀ ਇਹਦੇ ਵਿੱਚ ਆਕਸੀਜਨ ਜਾਂਦੀ ਹੈ ਤੇ ਹਰੇਕ ਸੈੱਲ ਤੱਕ ਪਹੁੰਚਦੀ ਹੈ। ਤੇ ਜਦੋਂ ਵੀ ਸਾਇਨੋਸਿਸ ਹੁੰਦਾ ਆ ਉਹਦੇ ਅੱਖਾਂ ਦੇ ਹੇਠਾਂ ਬਲੂ ਬਲੂ ਕਾਲੇ ਘੇਰੇ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ, ਬੁੱਲ ਜਿਹੜੇ ਨੇ ਨੀਲੇ ਹੋ ਗਏ ਨੇ ਜੀ, ਨੱਕ ਦੀ ਕਰੁੰਬਲੀ ਨੀਲੀ ਹੋ ਗਈ ਜੀ, ਨੋਹ ਵੀ ਜਿਹੜੇ ਅੱਗੋਂ ਨੀਲੇ ਹੋ ਗਏ ਜੀ, ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਣ ਤੇ ਫਿਰ ਇਹਦੇ ਮਤਲਬ ਇਹ ਆ ਵੀ ਆਕਸੀਜਨ ਘੱਟ ਹੈ। ਤੇ ਹੁਣ ਆਕਸੀਜਨ ਘੱਟ ਕਿਵੇਂ ਹੈਗੀ ਹੈ ਉਹਨੂੰ ਅਸੀਂ ਫਾਈਂਡ ਦਰੁਸਤ ਕਰਨ ਵਾਸਤੇ ਉਹਨੂੰ ਅਸੀਂ ਫਾਈਂਡ ਆਊਟ ਕਰਨਾ, ਪਹਿਲੀ ਤਾਂ ਗੱਲ ਹੈ ਵੀ ਇਨਵਾਇਰਮੈਂਟ ਜਿਸ ਵਿੱਚ ਤੁਸੀਂ ਰਹੇ ਹੋ ਉਹਦੇ ਵਿੱਚ ਵੈਂਟੀਲੇਸ਼ਨ ਨਾਰਮਲ ਹੈਗਾ ਆ, ਭਾਵ ਇਨਵਾਇਰਮੈਂਟ ਸਹੀ ਹੈ, ਐ ਤਾਂ ਨੀ ਕਿਸੇ ਬੰਦ ਕਮਰੇ ਵਿਚ ਜਾਂ ਸਲੰਬ ਦੇ ਵਿਚ ਜਾਂ ਝੁੱਗੀ ਝੌਂਪੜੀ ਜਿਸ ਤਰ੍ਹਾਂ ਦੇ ਏਰੀਏ ਚ ਰਹਿ ਰਹੇ ਹੋ ਜਿੱਥੇ ਆਕਸੀਜਨ ਸਾਫ਼ ਹਵਾ ਤੁਹਾਨੂੰ ਨਹੀਂ ਮਿਲ ਰਹੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਆਕਸੀਜਨ ਤੁਹਾਨੂੰ ਮਿਲ ਰਹੀ ਹੈ ਉਹਦੇ ਵਿਚ ਕੋਈ ਹੋਰ ਇਸ ਤਰ੍ਹਾਂ ਦੀ ਟੌਕਸੀਸਿਟੀ ਤਾਂ ਨਹੀਂ ਹੈਗੀ, ਮੰਨ ਲਓ ਜੇ ਗੈਸ ਦਾ ਸਿਲੰਡਰ ਹੀ ਤੁਹਾਡੇ ਕਮਰੇ ਚ ਖੁੱਲ ਗਿਆ ਹੈਗਾ ਔਰ ਆਕਸੀਜਨ ਆਟੋਮੈਟਿਕਲੀ ਪਰਸੈਂਟੇਜ ਦੇ ਮੁਤਾਬਕ ਘੱਟ ਹੋ ਜੀ, ਕਈ ਲੋਕਾਂ ਕਮਰਿਆਂ ਦੇ ਵਿਚ ਅੰਗੀਠੀਆਂ ਲਾ ਲੈਂਦੇ ਨੇ ਰਾਤ ਨੂੰ ਸਿਆਲ ਦੇ ਵਿਚ ਤੇ ਸੌ ਜਾਂਦੇ ਨੇ ਤੇ ਉਹ ਜਿਹੜੀ ਕਾਰਬਨ ਮੋਨੋਆਕਸਾਈਡ ਵਗੈਰਾ ਪੈਦਾ ਹੁੰਦੀ ਹੈ ਉਹਦੇ ਨਾਲ ਕਈ ਲੋਕਾਂ ਦੀ ਇਸੇ ਤਰ੍ਹਾਂ ਡੈਥ ਹੋ ਜਾਂਦੀ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਉਹ ਹੇਠਾਂ ਵਾਲੇ ਪਾਸੇ ਰਹਿੰਦੀ। ਪਰ ਜੇ ਇਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ, ਨਾਈਟ੍ਰੋਜੀਨਸ ਗੈਸਿਸ ਅਸੀਂ ਇਹਨੂੰ ਕਹਿੰਦੇ ਹਾਂ, ਇਹ ਅਗਰ ਵੱਧ ਗਈਆਂ ਤੇ ਇਹਨੇ ਉਹਨਾਂ ਸਾਰਿਆਂ ਨੂੰ ਫੈਲਾ ਕੇ ਉਹਦੀ ਜਗ੍ਹਾ ਲੈ ਲੈਣੀ ਹੈ, ਆਕਸੀਜਨ ਫਿਰ ਕਿੱਥੇ ਰਹੇਗੀ, ਘੱਟ ਗਈ। ਇਸੇ ਤਰ੍ਹਾਂ ਹੀ ਅਨਕੋਨਸ਼ੀਅਸ ਸਟੇਜ ਦੇ ਵਿਚ ਲੋਕਾਂ ਦੀ ਘਰਾਂ ਦੇ ਵਿਚ ਡੈਥ ਹੋ ਜਾਂਦੀ ਹੈ। ਤੇ ਉਹਦਾ ਪਹਿਲੀ ਇਹ ਗੱਲ ਹੈਗੀ ਆ ਬਈ ਅਸੀਂ ਸੋਰਸ ਵੇਖਣਾ ਆ ਬਈ ਆਕਸੀਜਨ ਘੱਟ ਜਾਵੇ, ਸਾਇਨੋਸਿਸ ਹੁੰਦਾ ਹੈ ਤਾਂ, ਔਰ ਆਕਸੀਜਨ ਘੱਟੀ ਕਿਉਂ ਹੈ ਉਹਦੇ ਪਿੱਛੇ ਅੰਗ ਹੈ ਫੇਫੜੇ, ਉਹਦੀ ਸਪਲਾਈ ਦਾ ਕੰਮ ਹੈਗਾ ਹਾਰਟ ਦੇ ਕੋਲ, ਇਹ ਹੋਣਾ ਚਾਹੀਦਾ। ਤੀਸਰੀ ਗੱਲ ਇਹ ਆ ਕਿ 3,500 ਤੋਂ 4,000, 4,500 ਤੱਕ ਜਿਹੜੇ RBC ਦੀ ਨਾਰਮਲ ਕਾਊਂਟ ਹੁੰਦੀ ਹੈ, ਔਰ ਜੇ ਉਹ ਨਾਰਮਲ ਕਾਊਂਟ ਨਹੀਂ ਹੈਗੀ, ਭਾਵ ਟ੍ਰੇਨ ਨੂੰ ਡੱਬੇ ਹੀ ਨਹੀਂ ਇਹਨੇ ਲੱਗੇ ਹੋਏ ਜਿੰਨੀ ਉਹ ਆਕਸੀਜਨ ਲਿਜਾ ਸਕੇ, ਤੇ ਫਿਰ ਦਿਲ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਨਾ, ਵਾਰ ਵਾਰ ਆਈ ਜਾਓ ਬਈ, ਮਿੱਟੀ ਦੇ ਖੋਤੇ ਭਰ ਭਰ ਕੇ ਲੈ ਕੇ ਜਾਓ ਤੇ ਖੋਤਿਆਂ ਨੂੰ ਫਿਰ ਵਾਰ ਵਾਰ ਭਜਾਉਣਾ ਪਊਗਾ ਤੇਜ, ਕਿਉਂਕਿ ਗੇੜੇ ਲਾਓ ਤਾਂ ਕਿ ਅੱਗੇ ਜ਼ਰੂਰੀ ਕੰਮ ਪੂਰਾ ਕਰਨਾ ਹੈਗਾ ਆ। ਤੇ ਇਸ ਕਰਕੇ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈ। ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ, ਕੁਝ ਤਾਂ ਅੰਦਰੂਨੀ ਤੇ ਕੁਝ ਬਾਹਰੀ ਤੌਰ ਤੇ ਪੈਦਾ ਹੁੰਦੀਆਂ ਨੇ। ਅਸੀਂ ਬਾਹਰੀ ਨਿਸ਼ਾਨੀਆਂ ਦੀ ਸ਼ਨਾਖਤ ਕਰਨ ਤੁਰੇ ਹੋਏ ਆ, ਵੀ ਜੇ ਇਹ ਆਕਸੀਜਨ ਘੱਟ ਜਾਵੇ ਤੇ ਫੇਰ ਇਹਦਾ ਮਤਲਬ ਕੀ ਆ, ਹਾਰਟ ਦਾ ਕੰਮ ਨਾਰਮਲ ਨਹੀਂ। ਜੇ ਆਕਸੀਜਨ ਘੱਟ ਜਾਵੇ ਇਹਦਾ ਮਤਲਬ ਲੰਗਸ ਦਾ ਕੰਮ ਨਾਰਮਲ ਨਹੀਂ ਹੈ। ਜੇ ਆਕਸੀਜਨ ਘੱਟ ਜਾਵੇ ਤਾਂ ਇਹਦਾ ਮਤਲਬ ਹੈ ਕਿ ਹੈਮੋਗਲੋਬਿਨ ਜਿਹੜੀ ਹੈ ਉਹਦੀ ਕੁਆਂਟਿਟੀ ਨਾਰਮਲ ਨਹੀਂ ਹੈਗੀ। ਜੇ ਆਕਸੀਜਨ ਘੱਟ ਜਾਵੇ ਤੇ ਸਾਡਾ ਇਹ ਮਤਲਬ ਇਹ ਆ ਵੀ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ, ਮੀਟਰ ਗੇਜ ਟ੍ਰੇਨ ਦੇ ਛੋਟੇ ਛੋਟੇ ਡੱਬੇ ਹੁੰਦੇ ਆ ਨਾ, ਜਿਹੜੀ ਛੋਟੀ ਲਾਈਨ ਕਹਿੰਦੇ ਨੇ, ਛੋਟੀ ਟ੍ਰੇਨ ਦੀ ਲਾਈਨ ਹੈ ਜੀ। ਇੱਕ ਬਰਾਡ ਗੇਜ ਹੁੰਦੀ ਆ, ਬਰਾਡ ਗੇਜ ਦੇ ਜਿਹੜੀ ਵੱਡੀਆਂ ਟ੍ਰੇਨਾਂ ਚੱਲਦੀਆਂ ਨੇ ਤੇ ਉਹਨਾਂ ਚ ਮਾਲ ਗੱਡੀਆਂ ਵੀ ਵੱਡੇ ਵੱਡੇ ਡੱਬਿਆਂ ਵਾਲੀਆਂ ਚੱਲਦੀਆਂ ਹੈਗੀਆਂ ਨੇ। ਤੇ ਜੇ ਉਹ ਆਰਬੀਸੀ ਜਿਹੜੇ ਨੇ ਉਹਨਾਂ ਦਾ ਸਾਈਜ਼ ਹੀ ਛੋਟਾ ਹੋ ਗਿਆ, ਕਿਉਂਕਿ ਬਹੁਤ ਸਾਰੀਆਂ ਐਸੀਆਂ ਸਿਕਲ ਸੈਲ ਅਨੀਮੀਆ ਵਗੈਰਾ ਹੈਗਾ, ਜਿਸ ਤਰ੍ਹਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਹਨਾਂ ਦੀ ਸ਼ਨਾਖਤ ਆਪਾਂ ਅੱਗੇ ਚੱਲ ਕੇ ਕਰਾਂਗੇ। ਜੇ ਇਹਨਾਂ ਵਿੱਚੋਂ ਕੋਈ ਬਿਮਾਰੀ ਹੋ ਜਾਵੇ ਤਾਂ ਇਹਦਾ ਮਤਲਬ ਇਹ ਆ ਕਿ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ ਆ, ਇਹ ਪੂਰੀ ਆਕਸੀਜਨ ਕੈਰੀ ਹੀ ਨਹੀਂ ਕਰਦੇ, ਜਾਂ ਡੱਬੇ ਤੇ ਆ ਗਏ, ਡੱਬੇ ਤੇ ਨਾਰਮਲ ਨੇ, ਇਹਨਾਂ ਨੂੰ ਕੋਈ ਲੋਡ ਨਹੀਂ ਕਰ ਰਿਹਾ। ਹੁਣ ਜੇ ਟਰੱਕ ਖਾਲੀ ਆ ਜਾਂਦਾ ਰੇਤ ਭਰਨ ਵਾਸਤੇ ਤੇ ਜਿੱਥੋਂ ਰੇਤ ਚੁੱਕਣੀ ਹੈ ਦਰਿਆ ਦੇ ਵਿੱਚੋਂ, ਉਹਨਾਂ ਨੂੰ ਟਰੱਕਾਂ ਨੂੰ ਭਰਨ ਵਾਲਾ ਹੀ ਕੋਈ ਨਾ ਹੋਵੇ ਤੇ ਫਿਰ ਵੀ ਕੀ ਹੋਊਗਾ? ਫਿਰ ਵੀ ਅੱਗੇ ਜਾ ਕੇ ਸਪਲਾਈ ਘੱਟ ਜੂਗੀ, ਆਕਸੀਜਨ ਜਿਹੜੀ ਨਹੀਂ ਮਿਲ ਰਹੀ, ਰੇਤ ਨਹੀਂ ਮਿਲ ਰਹੀ, ਇਹਦਾ ਮਤਲਬ ਰੇਤ ਅੱਗੇ ਜਾ ਕੇ ਮਹਿੰਗੀ ਹੋ ਜੂਗੀ। ਠੀਕ ਉਸੇ ਤਰ੍ਹਾਂ ਹੀ ਜੇ ਆਰਬੀਸੀ ਘੱਟ ਨੇ, ਜੇ ਆਰਬੀਸੀ ਦੀ ਸਪਲਾਈ ਨਾਰਮਲ ਨਹੀਂ ਹੈਗੀ, ਤਾਂ ਭਾਵ ਇਹ ਕਿ ਜਿਹੜਾ ਰਿਲੇਸ਼ਨ ਬਿਟਵੀਨ ਲੰਗਸ ਐਂਡ ਹਾਰਟ ਹੈਗਾ, ਫੇਫੜਿਆਂ ਤੇ ਦਿਲ ਦੇ ਵਿਚਕਾਰ ਜਿਹੜਾ ਰਿਲੇਸ਼ਨ ਹੈਗਾ ਆ, ਉਹਦੇ ਵਿੱਚ ਕੋਈ ਗੜਬੜੀ ਹੈਗੀ ਆ। ਔਰ ਉਹਦੀ ਜਿਹੜੀ ਗੜਬੜੀ ਹੈਗੀ ਆ ਉਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਜਿਹੜੀ ਦਿਲ ਦੇ ਵਿੱਚੋਂ ਖੂਨ ਸਪਲਾਈ ਹੁੰਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਵੇਨ, ਸੋਰੀ ਪਲਮੋਨਰੀ ਆਰਟਰੀ। ਪਲਮੋਨਰੀ ਆਰਟਰੀ ਜਿਹੜੀ ਹੈ ਉਹ ਬਾਹਰੋਂ ਆਏ ਖੂਨ ਨੂੰ ਵਾਪਸ ਫੇਫੜਿਆਂ ਵਿੱਚ ਪਹੁੰਚਾਉਂਦੀ ਹੈ, ਔਰ ਇਹ ਖੂਨ ਉੱਥੇ ਕਾਰਬਨ ਡਾਈਆਕਸਾਈਡ ਨਾਲ ਭਰਿਆ ਹੁੰਦਾ ਹੈ ਜਾਂ ਹੋਰ ਗੈਸਾਂ ਨਾਲ ਭਰਿਆ ਹੁੰਦਾ, ਉੱਥੇ ਇਹ ਆਪਣੀਆਂ ਗੈਸਾਂ ਛੱਡ ਦਿੰਦਾ ਆ, ਔਰ ਉਥੋਂ ਆਕਸੀਜਨ ਲੈ ਕੇ ਤੇ ਫਿਰ ਦਿਲ ਚ ਆ ਜਾਂਦਾ ਹੈ। ਦਿਲ ਫਿਰ ਇਸ ਨੂੰ ਸਾਰੇ ਸਰੀਰ ਵਿੱਚ ਭੇਜਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਮਤਲਬ ਕੀ ਆ ਕਿ ਜੇ ਅਸੀਂ ਸੈੱਲ ਵੀ ਨਾਰਮਲ ਨੇ, ਕੁਆਂਟਿਟੀ ਵੀ ਨਾਰਮਲ ਹੈਗੀ ਆ, ਤਾਂ ਇਹਦਾ ਮਤਲਬ ਆ ਜਿਹੜੀ ਸਪਲਾਈ ਲਾਈਨ ਹੈ ਨਾ, ਇਹਦੇ ਵਿੱਚ ਕਈ ਤਰ੍ਹਾਂ ਦੀਆਂ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰਟੈਂਸ਼ਨ, ਨਾਂ ਡਾਕਟਰਾਂ ਨੇ ਅਲੱਗ ਅਲੱਗ ਰੱਖੇ ਨੇ। ਪਲਮੋਨਰੀ ਉਸ ਆਰਟਰੀ ਦਾ ਨਾਂ ਆ ਜਿਹੜੀ ਦਿਲ ਤੋਂ ਫੇਫੜਿਆਂ ਦੇ ਨਾਲ ਲਿੰਕ ਬਣਾਉਂਦੀ ਹੈਗੀ ਹੈ, ਜਿਹੜੀ ਦਿਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾਂਦੀ ਆ ਵੀ ਆਹ ਸਾਰਾ ਬਾਹਰੋਂ ਇਕੱਠਾ ਹੋ ਗਿਆ, ਸਰੀਰ ਤੋਂ ਖੂਨ ਆਇਆ ਭਾਈ, ਇਹਦੇ ਵਿੱਚ ਬਾਕੀ ਗੈਸਾਂ ਗੁਸਾਂ ਜੀਆਂ ਹੈਗੀਆਂ ਨੇ, ਇਹ ਤੂੰ ਬਾਹਰ ਕੱਢ ਦੇ ਤੇ ਇਹਦੇ ਚ ਆਕਸੀਜਨ ਇਹਨਾਂ ਡੱਬਿਆਂ ਚ ਭਰ ਦੇ, ਅਸੀਂ ਵਾਪਸ ਭੇਜਣੇ। ਸੋ ਮਤਲਬ ਇਹ ਜਿਹੜੀ ਸਪਲਾਈ ਦੀ ਲਾਈਨ ਹੈਗੀ ਆ, ਇਹਦੇ ਵਿੱਚ ਅਗਰ ਕੋਈ ਖਰਾਬੀ ਹੋ ਗਈ ਤੇ ਫਿਰ ਹਾਈਪਰ ਟੈਨਸ਼ਨ ਵਰਗੀਆਂ ਜਾਂ ਪਲਮੋਨਰੀ ਤੇ ਹਾਈਪਰ ਟੈਨਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਸਾਰਿਆਂ ਦੇ ਨਾਲ ਹੀ, ਜਿਵੇਂ ਪਹਿਲਾਂ ਲਿਵਰ ਦੀ ਗੱਲ ਕਰਦੇ ਹੋਏ ਇਹ ਗੱਲ ਕੀਤੀ ਸੀ ਕਿ ਲਿਵਰ ਦੀ ਕੋਈ ਵੀ ਬਿਮਾਰੀ ਹੋ ਜਾਵੇ ਉਹਦੀ ਪ੍ਰਾਈਮ ਨਿਸ਼ਾਨੀ, ਮੁੱਢਲੀ ਨਿਸ਼ਾਨੀ ਇਹ ਹੈ ਕਿ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਏਗਾ। ਮੁੱਢਲੀ ਨਿਸ਼ਾਨੀ ਇਹ ਹੈ ਕਿ ਅੱਖਾਂ ਦੇ ਕੋਏ ਪੀਲੇ ਹੋਣੇ ਸ਼ੁਰੂ ਹੋ ਜਾਣਗੇ। ਇਹ ਮੁੱਢਲੀ ਨਿਸ਼ਾਨੀ ਹੈ ਕਿ ਪਿਸ਼ਾਬ, ਭਾਈ ਅੱਗੇ ਤਾਂ ਪਾਣੀ ਵਰਗਾ ਹੁੰਦਾ ਸੀਗਾ ਤੇ ਹੁਣ ਤਾਂ ਪੀਲਾ ਹੋਣਾ ਸ਼ੁਰੂ ਹੋ ਗਿਆ, ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ, ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ, ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ। ਇਹ ਕੀ ਆ? ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ, ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਆਂਤਰੀਆਂ ਵਾਲੇ ਪਾਸੇ ਨਹੀਂ ਜਾਣਾ, ਫਿਰ ਅਸੀਂ ਜਾਣਾ ਆ ਵੀ ਇਹ ਜਿਹੜੀ ਸਪਲਾਈ ਦੀ ਲਾਈਨ ਹੈਗੀ ਆ, ਇਹਦੇ ਵਿੱਚ ਅਗਰ ਕੋਈ ਖਰਾਬੀ ਹੋ ਗਈ ਤੇ ਫਿਰ ਹਾਈਪਰ ਟੈਨਸ਼ਨ ਵਰਗੀਆਂ ਜਾਂ ਪਲਮੋਨਰੀ ਤੇ ਹਾਈਪਰ ਟੈਨਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਸਾਰਿਆਂ ਦੇ ਨਾਲ ਹੀ, ਜਿਵੇਂ ਪਹਿਲਾਂ ਲਿਵਰ ਦੀ ਗੱਲ ਕਰਦੇ ਹੋਏ ਇਹ ਗੱਲ ਕੀਤੀ ਸੀ ਕਿ ਲਿਵਰ ਦੀ ਕੋਈ ਵੀ ਬਿਮਾਰੀ ਹੋ ਜਾਵੇ ਉਹਦੀ ਪ੍ਰਾਈਮ ਨਿਸ਼ਾਨੀ, ਮੁੱਢਲੀ ਨਿਸ਼ਾਨੀ ਇਹ ਹੈ ਕਿ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਏਗਾ। ਮੁੱਢਲੀ ਨਿਸ਼ਾਨੀ ਇਹ ਹੈ ਕਿ ਅੱਖਾਂ ਦੇ ਕੋਏ ਪੀਲੇ ਹੋਣੇ ਸ਼ੁਰੂ ਹੋ ਜਾਣਗੇ। ਇਹ ਮੁੱਢਲੀ ਨਿਸ਼ਾਨੀ ਹੈ ਕਿ ਪਿਸ਼ਾਬ, ਭਾਈ ਅੱਗੇ ਤਾਂ ਪਾਣੀ ਵਰਗਾ ਹੁੰਦਾ ਸੀਗਾ ਤੇ ਹੁਣ ਤਾਂ ਪੀਲਾ ਹੋਣਾ ਸ਼ੁਰੂ ਹੋ ਗਿਆ, ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ, ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ, ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ। ਇਹ ਕੀ ਆ? ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ, ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਆਂਤਰੀਆਂ ਵਾਲੇ ਪਾਸੇ ਨਹੀਂ ਜਾਣਾ, ਫਿਰ ਅਸੀਂ ਜਾਣਾ ਆ ਵੀ ਇਹ ਆਕਸੀਜਨ ਦੀ ਸਪਲਾਈ ਲਾਈਨ ਕਿੱਥੇ ਜਾਂਦੀ ਹੈ, ਕਿੱਥੋਂ ਜਾਂਦੀ ਹੈ,

ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ, ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ, ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ। ਇਹ ਕੀ ਆ? ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ। ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਆਂਤਰੀਆਂ ਵਾਲੇ ਪਾਸੇ ਨਹੀਂ ਜਾਣਾ, ਫਿਰ ਅਸੀਂ ਜਾਣਾ ਆ ਵੀ ਇਹ ਆਕਸੀਜਨ ਦੀ ਸਪਲਾਈ ਲਾਈਨ ਕਿੱਥੇ ਜਾਂਦੀ, ਕਿੱਥੋਂ ਜਾਂਦੀ ਹੈ ਔਰ ਕਿੱਧਰ ਨੂੰ ਜਾਂਦੀ ਹੈ। ਉਸ ਰਸਤੇ ਵਿੱਚ ਕਿਤੇ ਖਰਾਬੀ ਹੈਗੀ ਹੈ ਤੇ ਫਿਰ ਅਸੀਂ ਉਹਨੂੰ ਟਾਰਗੇਟ ਕਰਕੇ ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ। ਭਾਵ ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਹੈ, ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਦੇ ਪਿੱਛੇ ਕਾਰਨ ਆ ਹੈ ਤੇ ਅਸੀਂ ਉਸ ਥਾਂ ਤੇ ਫੋਕਸ ਕਰਾਂਗੇ ਨਾ। ਇਸ ਕਰਕੇ ਜਰੂਰੀ ਇਹ ਹੈਗਾ ਆ ਵੀ ਬਾਹਰ ਦੀਆਂ ਜਿਹੜੀਆਂ ਵੀ ਨਿਸ਼ਾਨੀਆਂ ਸਨ ਜਿਹਦੇ ਵਿਚ ਸਾਨੂੰ ਇਹ ਪਤਾ ਲੱਗੇ ਕਿ ਆਕਸੀਜਨ ਸਰੀਰ ਦੇ ਵਿੱਚੋਂ ਘੱਟ ਗਈ ਹੈ, ਉਹਦੇ ਬਾਰੇ ਮੈਂ ਪਹਿਲੀ ਗੱਲ ਤੁਹਾਨੂੰ ਦੱਸੀ ਕਿ ਲੰਗਸ ਦਾ ਕੰਮ ਆ ਬਾਹਰੋਂ ਆਕਸੀਜਨ ਲੈਣਾ। ਫਿਰ ਲੰਗਸ ਦਾ ਕੰਮ ਆ ਕਿ ਜਿਹੜਾ ਖੂਨ ਉਹਦੇ ਕੋਲ ਆਇਆ ਆ ਉਹਨੂੰ ਖਾਲੀ ਕਰਨਾ, ਉੱਥੇ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਜੇ ਸਾਨੂੰ ਬਾਹਰ ਕੱਢਣਾ ਉਸਨੇ, ਜਿਹੜਾ ਕਿ ਐਕਸਰਸਾਈਜ਼ ਦੇ ਨਾਲ ਨਿਕਲਦਾ ਹੈ। ਵੈਸੇ ਵੀ ਜਿਹੜੀਆਂ ਆਕਸੀਜਨ ਨਾਲ ਇਹ ਗੈਸਾਂ ਭਾਰੀਆਂ ਹੁੰਦੀਆਂ ਨੇ, ਇਹ ਬਾਹਰ ਨਿਕਲ ਜਾਂਦੀਆਂ ਨੇ, ਪਰ ਕਈ ਵੇਲਾ ਕਈ ਬ੍ਰੋਂਕਾਈਟਿਸ ਵਗੈਰਾ ਜਾਂ ਆਸਥਮਾ ਵਗੈਰਾ ਸਪਾਜ਼ਮੋਡਿਕ ਟਾਈਪ ਦੀਆਂ ਕਈ ਬਿਮਾਰੀਆਂ ਫੇਫੜਿਆਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਬਾਹਰ ਨਹੀਂ ਨਿਕਲਦੀਆਂ, ਸਟੱਕ ਹੋ ਗਈਆਂ, ਉਹਦੇ ਕਰਕੇ ਵੀ ਤੇ ਆਕਸੀਜਨ ਨਹੀਂ ਨਾ ਜਾਣੀ। ਅਜੇ ਦਮੇ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮਾ ਹੋ ਗਿਆ ਜੀ, ਸਾਹ ਦੀ ਪ੍ਰੋਬਲਮ ਜਾਣੀ ਹੋ ਗਈ ਹੈ, ਜਾਂ ਜਿਵੇਂ ਬ੍ਰੋਂਕਾਈਟਿਸ ਵਗੈਰਾ ਦੀ ਜਾਂ ਨਮੂਨੀਆ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਆਕਸੀਜਨ ਪੂਰੀ ਨਹੀਂ ਜਾ ਰਹੀ। ਭਾਵ ਕੀ ਆ ਕਿ ਫੇਫੜਿਆਂ ਦੇ ਵਿੱਚ ਅਜੇ ਹਾਰਟ ਵਾਲੀ ਗੱਲ ਜਾਂ ਦੂਰ ਦੀ ਗੱਲ ਨਹੀਂ ਹੋ ਰਹੀ, ਫੇਫੜਿਆਂ ਦੇ ਵਿੱਚ ਹੀ ਸਾਨੂੰ ਰੁਕਾਵਟ ਮਿਲ ਗਈ ਵੀ ਭਾਈ ਇਹਨੂੰ ਤਾਂ ਨਮੂਨੀਆ ਜਾਂ ਇਹਨੂੰ ਤਾਂ ਦਮਾ ਹੈ ਜੀ, ਇਹਨੂੰ ਬ੍ਰੋਂਕਾਈਟਿਸ ਹੈਗੀ ਆ, ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ। ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ, ਭਾਵ ਆਰਬੀਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿੱਚ, ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ, ਫਿਰ ਤਾਂ ਇੱਥੇ ਹੀ ਗੱਲ ਆ। ਅਸੀਂ ਫਿਰ ਉਸੇ ਚੀਜ਼ ਨੂੰ ਟਾਰਗੇਟ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਇਹ ਅਗਰ ਸਰਕਲ ਨਾਰਮਲ ਹੈ, ਫੇਫੜੇ ਚੈੱਕ ਕਰਦੇ ਆ ਡਾਕਟਰ, ਵੇਖ ਲਿਆ ਨਹੀਂ ਸਾਹ ਕਿਰਿਆ ਸਾਰੀ ਨਾਰਮਲ ਚੱਲ ਰਹੀ ਹੈ, ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਨਹੀਂ, ਪਰ ਵੇਖਿਆ ਪਲਸ ਰੇਟ ਬੜਾ ਜ਼ਿਆਦਾ ਹੈ, ਹਾਰਟ ਬੜਾ ਪੂਰੀ ਤਰ੍ਹਾਂ ਧੜਕ ਰਿਹਾ ਹੈਗਾ, ਇਹਦਾ ਮਤਲਬ ਹੈ ਕਿ ਇਸ ਸਪਲਾਈ ਦੇ ਵਿੱਚ ਅੱਗੋਂ ਹਾਰਟ ਵਾਲੀ ਕੋਈ ਪ੍ਰੋਬਲਮ ਹੋ ਸਕਦੀ ਹੈ। ਤੇ ਇਸ ਤਰ੍ਹਾਂ ਕਰਕੇ ਅਸੀਂ ਚੇਨ ਦੇ ਤੌਰ ਤੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਸਾਇਨੋਸਿਸ ਹੈ ਕਿ, ਉਸ ਤੋਂ ਬਾਅਦ ਫਿਰ ਉਹਦਾ ਟ੍ਰੀਟਮੈਂਟ ਉਹਦੇ ਮੁਤਾਬਕ ਅਸੀਂ ਇੰਡੀਕੇਸ਼ਨ ਕਰ ਸਕਦੇ ਹਾਂ। ਔਰ ਡਾਕਟਰ ਲੋਕ ਜਿਹੜੇ ਨੇ ਇਹ ਆਸਾਨੀ ਨਾਲ ਲੱਭ ਲੈਂਦੇ ਨੇ, ਜਾਂ ਡਾਕਟਰ ਲੋਕਾਂ ਕੋਲ ਹੋਰ ਲੈਬੋਰਟਰੀ ਟੈਕਨੋਲੋਜੀ ਹੈਗੀ ਹੈ ਜਿਹਦੇ ਰਾਹੀਂ ਅਸੀਂ ਇਹ ਲੱਭ ਲੈਂਦੇ ਹਾਂ। ਅੱਜ ਕੱਲ ਤੇ ਬਹੁਤ ਸਾਰੇ ਹੋਰ ਟੈਸਟ ਵਗੈਰਾ ਆ ਗਏ ਆ ਕਿ ਹਾਂ ਫਲਾਣੇ ਥਾਂ ਤੇ, ਕਿਉਂਕਿ ਜਿਵੇਂ ਅਸੀਂ ਵੇਖਦੇ ਨਾ, ਮੈਂ ਲੰਗਸ ਦੇ ਜਦੋਂ ਲੈਕਚਰ ਕਰੇ ਸੀ ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਟੋਟਲ ਲੰਗ ਵਾਲਿਊਮ ਹੁੰਦਾ ਹੈ, ਭਾਵ ਫੇਫੜਿਆਂ ਦੇ ਵਿੱਚ ਇੱਕ ਆਮ ਆਦਮੀ ਜਦੋਂ ਤੁਸੀਂ ਇਨਹੇਲੇਟ ਕਰਦੇ ਹੋ, ਸਾਹ ਅੰਦਰ ਖਿੱਚਦੇ ਹੋ, ਤੇ ਉਹਦੀ ਮੈਕਸੀਮਮ ਕੁਆਂਟਿਟੀ ਜਿਹੜੀ ਬਾਹਰਲੀ ਹਵਾ ਦੀ ਅੰਦਰ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਕਿ ਸਾਹ ਬਾਹਰ ਕੱਢ ਦਿੱਤਾ ਤੇ ਬਾਕੀ ਜਿਹੜੀ ਹਵਾ ਫੇਫੜਿਆਂ ਚ ਰਹਿ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਰੈਜੀਡੂਅਲ ਵਾਲਿਊਮ, ਬਚ ਗਿਆ ਬਾਕੀ। ਔਰ ਜਿਹੜਾ ਵਿਚਕਾਰਲਾ ਬੈਲੈਂਸ ਹੁੰਦਾ ਆ ਕਿ ਭਾਈ ਜਿਹੜਾ ਹਰ ਸਾਹ ਦੇ ਰਹੇ, ਜੇ ਬੰਦਾ ਕੋਈ ਨਾਰਮਲ ਹੈਗਾ, ਨਾਰਮਲ ਸਾਹ ਲੈ ਰਿਹਾ ਆ ਤੇ ਨਾਰਮਲ ਸਾਹ ਦੇ ਨਾਲ ਉਹ ਕਾਰਬਨ ਡਾਈਆਕਸਾਈਡ ਗੈਸਾਂ ਬਾਹਰ ਵੀ ਕੱਢ ਰਿਹਾ ਔਰ ਗੈਸਿਸ ਆਕਸੀਜਨ ਵਾਲੀਆਂ ਜੇ ਅੰਦਰ ਵੀ ਲੈ ਰਿਹਾ, ਤੇ ਇਹ ਇੱਕ ਪਲੇ ਹੈ ਜਿਹੜਾ ਨਾਰਮਲ ਆਣਾ ਤੇ ਜਾਣਾ, ਟ੍ਰੈਫਿਕ ਜਾ ਰਹੀ ਹੈ ਆ ਰਹੀ ਹੈ, ਟ੍ਰੈਫਿਕ ਜਾ ਰਹੀ ਆ ਰਹੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ। ਸੋ ਜੇ ਡਾਕਟਰ ਲੋਕ, ਅੱਜ ਸਾਡੇ ਕੋਲ ਬਹੁਤ ਸਾਰੇ ਇੰਸਟਰੂਮੈਂਟਸ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਡਿਪਾਰਟਮੈਂਟਾਂ ਚ ਜਿਹੜੇ ਇਹ ਜੱਜ ਕਰਦੇ ਨੇ ਕਿ ਭਾਈ ਇਸ ਬੰਦੇ ਦਾ ਟਾਈਡਲ ਵਾਲਿਊਮ ਵੀ ਠੀਕ ਆ, ਰੈਜੀਡੂਅਲ ਵਾਲਿਊਮ ਇਸ ਕਰਕੇ ਰਹਿਣਾ ਚਾਹੀਦਾ ਕਿਤੇ ਐ ਨਾ ਹੋਵੇ ਕਿ ਬੁਕਾਨਾ ਤੇ ਫਲਾਇਆ ਸੀਗਾ, ਉਸ ਤੋਂ ਬਾਅਦ ਉਹਦੀ ਸਾਰੀ ਹਵਾ ਬਾਹਰ ਕੱਢ ਦਿੱਤੀ, ਭਗਾਨਾ ਤੈਅ ਹੋ ਕੇ ਰਹਿ ਗਿਆ, ਹੁਣ ਇਹਨੂੰ ਫਲਾਉਣਾ ਬੜਾ ਮੁਸ਼ਕਲ ਹੈ ਜਦ ਤੱਕ ਪ੍ਰੈਸ਼ਰ ਨਹੀਂ ਖੂ ਪੈਂਦਾ। ਇਸ ਕਰਕੇ ਕੁਦਰਤ ਕੁਛ ਵਾਲਿਊਮ ਉਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ ਜਿਹੜੀਆਂ ਹਲਕੀਆਂ ਹਨ ਤੇ ਜਿਹੜੀਆਂ ਫੇਫੜਿਆਂ ਦੀਆਂ ਐਲਵੋਲਾਈਜ਼ ਨੂੰ ਫੈਲਾ ਕੇ ਰੱਖਦੀਆਂ ਨੇ, ਉਹ ਉਹਨਾਂ ਕੁ ਵਾਲਿਊਮ ਉਹਨਾਂ ਦੇ ਵਿੱਚ ਰਹਿ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਜਿਵੇਂ ਪਕਾਨਾ ਵੀ ਫੈਲਾਉਂਦੇ ਹੋ ਨਾ ਤੇ ਫੁੱਲ ਕੇ ਤਾਂ ਰਹਿ ਗਿਆ, ਲੇਕਿਨ ਉਸ ਤੋਂ ਬਾਅਦ ਇੱਕ ਪਕਾਨੇ ਨੂੰ ਇੱਕ ਵਾਰ ਫੈਲਾਉਣ ਤੋਂ ਬਾਅਦ ਦੂਜੀ

0: ਪਰ ਫਲਾਉਣ ਚ ਆਸਾਨੀ ਕਿਉਂ ਰਹਿੰਦੀ ਹੈ? ਕਿਉਂਕਿ ਕੁਛ ਨਾ ਕੁਛ ਏਅਰ ਓਹਦੇ ਵਿਚ ਰਹਿ ਜਾਂਦੀ, ਭਾਵੇਂ ਕਿ ਅਸੀਂ ਆਪਣੀ ਸਾਰੀ ਹਵਾ ਉਹਦੇ ਚੋਂ ਕੱਢ ਦਿੱਤੀ ਸੀ। ਜਿਹੜੇ ਬਿਲਕੁਲ ਇੱਕ ਨੈਚੁਰਲ ਟਾਈਪ ਦਾ ਪਗਾਨਾ ਹੁੰਦਾ ਆ, ਉਹਦੇ ਨਾਲ ਉਹ ਮੈਚ ਨਹੀਂ ਕਰਦਾ। ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਰਡ, ਔਰ ਓਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਆ ਵੀ ਭਾਈ ਫੇਫੜਿਆਂ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਦੇ ਵਿਚ ਹੀ ਕਿਤੇ ਨਾ ਕਿਤੇ ਖਰਾਬੀ ਹੈਗੀ ਹੈ, ਔਰ ਉਸ ਨੂੰ ਅਸੀਂ ਦਰੁਸਤ ਕਰਨ ਲੱਗ ਜਾਂਦੇ ਹਾਂ। ਫਿਰ ਅਸੀਂ ਹਾਰਟ ਵਾਲੇ ਪਾਸੇ ਚਲੇ ਗਏ ਸੀਗੇ, ਉਹਦੀਆਂ ਗੱਲਾਂ ਕਰਨੀਆਂ ਸੀਗੀਆਂ ਵੀ ਉਹਦੇ ਵਿਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਦਰੁਸਤ ਕਰਦੇ ਹਾਂ। ਫਿਰ ਅਸੀਂ ਸੈੱਲਾਂ ਵਾਲੇ ਪਾਸੇ ਚਲੇ ਗਏ ਸਾਂ ਵੀ ਭਾਈ ਠੀਕ ਹੈ, ਜਿੰਨਾ ਟੋਕਰੇ ਚੁੱਕਣੇ ਆ ਭਰ ਭਰ ਕੇ ਉਹ ਹੈਗੇ ਆ, ਨਾਰਮਲ ਹੈਗੇ ਆ ਕਿ ਨਹੀਂ, ਜਿਹਨੂੰ ਅਸੀਂ ਆਰਬੀਸੀ ਕਹਿੰਦੇ ਹਾਂ। ਜੇ ਇਹ ਸਾਰੀਆਂ ਗੱਲਾਂ ਨਾਰਮਲ ਨੇ, ਆਵਾਜਾਈ ਨਾਰਮਲ ਹੈ, ਤੇ ਹਰ ਬੰਦੇ ਦਾ ਜਿਹੜਾ ਹੈਮੋਗਲੋਬਿਨ ਨਾਰਮਲ ਹੋਏਗਾ, ਹਰ ਬੰਦੇ ਦੀ ਪੈਲਪੀਟੇਸ਼ਨ ਜਿਹੜਾ ਦਿਲ ਦੀ ਧੜਕਣ ਜਿਹੜੀ ਉਹ ਨਾਰਮਲ ਹੋਏਗੀ, ਹਰ ਬੰਦੇ ਦਾ ਰੈਸਪੀਰੇਸ਼ਨ ਨਾਰਮਲ ਹੋਏਗਾ। ਪਰ ਜੇ ਨਹੀਂ ਨਾਰਮਲ ਤਾਂ ਫਿਰ ਆਕਸੀਜਨ ਲੈਵਲ ਨਾਰਮਲ ਹੋ ਨਹੀਂ ਸਕਦਾ, ਠੀਕ ਹੈ। ਸੋ ਪਹਿਲੀ ਗੱਲ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ। ਫਿਰ ਮੈਂ ਕਿਹਾ ਸੀਗਾ ਵੀ ਕਈ ਥਾਵਾਂ ਤੇ ਨਾ ਕਾਲੇ ਕਾਲੇ ਪੈਚਸ ਸਕਿਨ ਦੇ ਉੱਪਰ ਹੋ ਜਾਂਦੇ ਨੇ, ਖਾਸ ਤੌਰ ਤੇ ਕੱਛਾਂ ਦੇ ਵਿਚ, ਖਾਸ ਤੌਰ ਤੇ ਨੈਕ ਦੇ ਵਿਚ ਹੋ ਜਾਂਦੇ ਨੇ, ਖਾਸ ਤੌਰ ਤੇ ਜੈਨੀਟਲ ਆਰਗਨਸ ਦੇ ਵਿਚ ਹੋ ਜਾਂਦੇ ਨੇ। ਅਗਰ ਕਿਸੇ ਬੰਦੇ ਨੂੰ ਚਮੜੀ ਦੀ ਤੁਹਾਨੂੰ ਬਾਹਰੋਂ ਨਿਸ਼ਾਨੀਆਂ ਦਿਸ ਰਹੀਆਂ ਨੇ ਨਾ, ਤੇ ਬਾਹਰੋਂ ਦਿਸਦੀਆਂ ਨਿਸ਼ਾਨੀਆਂ ਦੇ ਵਿਚ ਅਗਰ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ, ਤੇ ਇਹ ਸਾਨੂੰ ਇਹ ਇੰਡੀਕੇਟ ਕਰਦੀਆਂ ਨੇ ਅੰਦਰ ਕਿਤੇ ਨਾ ਕਿਤੇ ਪੈਂਕਰੀਆਸ ਦੇ ਵਿਚ ਨੁਕਸ ਹੈਗਾ ਹੈ। ਔਰ ਜਿਹਦੇ ਕਰਕੇ ਜਿੰਨਾ ਜਿੰਨਾ ਥਾਵਾਂ ਤੇ ਜਿਹੜੀ ਸਾਰੀ ਗਰਭ ਚ ਨਿਕਲਣਾ ਸੀਗਾ ਨਹੀਂ ਨਿਕਲਿਆ, ਜਾਂ ਜਿੱਥੇ ਜਿੰਨੀ ਸ਼ੂਗਰ ਜਾਣੀ ਚਾਹੀਦੀ ਸੀ ਮੋਲੀਕੁਲ ਵੇਟ ਦੇ ਮੁਤਾਬਕ, ਜਾਂ ਉਹਦਾ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਉਹ ਨਹੀਂ ਗਈ, ਤੇ ਇਸ ਕਰਕੇ ਉੱਥੇ ਆਕਸੀਜਨ ਵੀ ਨਹੀਂ ਗਈ। ਜਿਸ ਕਰਕੇ ਆਕਸੀਜਨ ਨਹੀਂ ਗਈ ਤੇ ਇਹ ਕਾਲੇ ਰੰਗ ਦੇ ਧੱਬੇ ਧੌਣ ਦੇ ਉੱਪਰ ਕਈਆਂ ਲੋਕਾਂ ਦੀ, ਬਾਕੀ ਸਾਰਾ ਚਮੜੀ ਨਾਰਮਲ ਹੁੰਦੀ, ਚਿੱਟੇ ਰੰਗ ਦੀ ਹੁੰਦੀ ਹੈ, ਜਾਂ ਕਣਕ ਵੀ ਨਹੀਂ ਹੁੰਦੀ ਤੇ ਧੌਣ ਪਿੱਛੋਂ ਜਾਂ ਅੱਗੋਂ ਕਾਲੀ ਹੋ ਜਾਂਦੀ। ਇਸੇ ਤਰ੍ਹਾਂ ਜਨ ਨੰਗਾਂ ਦੇ ਵਿਚ ਜਿਹੜੇ ਨੇ ਉਹ ਬਹੁਤੇ ਸਾਰੇ ਲੋਕਾਂ ਨੂੰ ਆਮਤਰੇ ਪੱਟ ਜਨ ਨੰਗਾਂ ਦੇ ਅੱਗੇ ਪਿੱਛੇ ਗਰੋਇਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਾਲੇ ਹੋ ਜਾਂਦੇ ਨੇ। ਸੋ ਇਹ ਸਾਰੀਆਂ ਨਿਸ਼ਾਨੀਆਂ ਇਸ ਗੱਲ ਦੀਆਂ ਹਨ ਕਿ ਜਦੋਂ ਵੀ ਤੁਹਾਨੂੰ ਇਹ ਲੱਗੇ ਵੀ ਯਾਰ ਮੇਰੀ ਧੌਣ ਕਾਲੀ ਹੋ ਰਹੀ, ਰੋਜ਼ ਤਾਂ ਵੇਖਦੇ ਹੋ ਨਾ ਨਹਾਉਂਦੇ ਹੋ ਨਾ ਸ਼ੀਸ਼ੇ ਅੱਗੇ, ਮੇਰੀ ਯਾਰ ਧੌਣ ਕਾਲੀ ਜੀ ਹੋ ਗਈ ਲੱਗਦਾ ਹੈ, ਰੰਗ ਬਦਲ ਜਾ ਗਿਆ ਹੈ, ਪਿਛਲੇ ਪਾਸੇ ਰੰਗ ਬਦਲ ਗਿਆ ਹੈਗਾ ਆ, ਯਾਰ ਤੁਸੀਂ ਨਹਾਉਂਦੇ ਹੋ ਤੇ ਜਨ ਨੰਗਾ ਦਾ ਵੱਧਦਾ ਏਰੀਆ ਜਿਹੜਾ ਵੇਖਦੇ ਹੋ ਯਾਰ ਕਾਲੇ ਜੀ ਹੋ ਗਏ ਨੇ। ਜਦੋਂ ਤੁਹਾਨੂੰ ਇਹ ਨਿਸ਼ਾਨੀਆਂ ਲੱਗਣ ਤੇ ਤੁਸੀਂ ਇਹ ਸਮਝੋ ਵੀ ਤੁਹਾਡਾ ਸ਼ੂਗਰ ਲੈਵਲ ਬਾਡੀ ਦੇ ਵਿਚ ਨਾਰਮਲ ਨਹੀਂ ਹੈ, ਜ਼ਿਆਦਾ ਹੋ ਗਿਆ। ਤੇ ਮੈਂ ਇਹ ਤੁਹਾਨੂੰ ਕਈ ਵਾਰਾਂ ਦੱਸਿਆ ਆ ਕਿ ਸੈੱਲ ਇੱਕ ਕੰਪੈਕਟ ਬਾਡੀ ਹੈ ਜਿਹਦੇ ਵਿਚ ਜਿੰਨੀਆਂ ਵੀ ਚੀਜ਼ਾਂ ਰਹਿੰਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਇੱਕ ਰਿਜ਼ਰਵ ਸਪੇਸ ਹੈਗੀ ਹੈ। ਜਦੋਂ ਕੋਈ ਜ਼ਬਰਦਸਤੀ ਕੋਈ ਚੀਜ਼ ਆ ਕੇ ਵੱਧ ਘੁਸ ਜਾਂਦੀ ਹੈ ਉਹਦੇ ਵਿਚ, ਤੇ ਉਸ ਵੇਲੇ ਬਾਕੀ ਕਿਸੇ ਨਾ ਕਿਸੇ ਚੀਜ਼ ਦਾ ਘਾਟਾ ਹੋ ਜਾਂਦਾ ਹੈ। ਤੇ ਸਭ ਤੋਂ ਵਧੀਆ ਚੀਜ਼ ਕੋਈ ਵੀ ਸਰੀਰ ਵਿਚੋਂ ਨਿਕਲਣ ਵਾਲੀ ਜਿਹੜੀ ਹੈ ਉਹ ਆਕਸੀਜਨ ਆ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਥੋੜੀ ਜਿਹੀ ਸਾਹ ਦੀ ਕਿਰਿਆ ਵਿਚ ਫਰਕ ਪੈ ਜਾਂਦਾ ਆ, ਤੇਜ਼ ਤੁਰਨਗੇ ਸਾਹ ਚੜਨਾ ਸ਼ੁਰੂ ਹੋ ਜਾਏਗਾ। ਨਾਰਮਲ ਤੁਰਦੇ ਨੇ ਕਈ ਨਹੀਂ ਮਹਿਸੂਸ ਹੁੰਦਾ ਹੈਗਾ, ਪਰ ਜਦੋਂ ਇਸ ਤਰ੍ਹਾਂ ਦੇ ਕਾਲੇ ਧੱਬੇ ਵੀ ਪੈ ਗਏ ਨੇ, ਸਕਿਨ ਕਾਲੀ ਹੋ ਗਈ ਹੈ ਬਾਹਰੋਂ, ਔਰ ਅਸੀਂ ਕਹਿੰਦੇ ਹਾਂ ਕਿ ਡਾਇਬੈਟਿਕਸ ਨੇ, ਡਾਇਬੈਟਿਕ ਕਹਿਣ ਤੋਂ ਭਾਵ ਕੀ ਆ ਕਿ ਤੁਹਾਡੇ ਸੈੱਲਾਂ ਦੇ ਵਿਚ ਇੱਕ ਲਿਮਿਟਿਡ ਕੁਆਂਟਿਟੀ ਸ਼ੂਗਰ ਦੀ ਰਹਿੰਦੀ, ਜਿਹਨੂੰ ਅਸੀਂ ਕਹਿੰਦੇ ਹਾਂ 80 ਮਿਲੀਗ੍ਰਾਮ ਪਰ 100 ਐਮਐਲ ਆਫ ਬਲੱਡ। 100 ਮਿਲੀਲੀਟਰ ਬਲੱਡ ਹੋਵੇ ਤੇ ਉਹਦੇ ਵਿਚ 80 ਮਿਲੀਗ੍ਰਾਮ ਸ਼ੂਗਰ ਹੋਣੀ ਚਾਹੀਦੀ ਹੈ। ਔਰ ਅਸੀਂ ਇਹ ਜਦੋਂ ਕਾਲੇ ਕਾਲੇ ਧੱਬੇ ਵੇਖਦੇ ਹਾਂ ਤੇ ਉਹਦਾ ਮਤਲਬ ਇਹ ਆ ਕਿ ਸਾਡੇ ਉਹ ਸ਼ੂਗਰ ਦਾ ਲੈਵਲ ਸੈੱਲ ਦੇ ਵਿਚ ਵੱਧ ਗਿਆ ਹੈ। ਜੇ ਵੱਧ ਗਿਆ ਆ ਤੇ ਫਿਰ ਉਹਦੀ ਥਾਂ ਤੇ ਸਭ ਤੋਂ ਸੌਖੀ ਚੀਜ਼ ਜਿਹੜੀ ਸੈੱਲ ਤੋਂ ਬਾਹਰ ਗਈ ਹੈ, ਆਕਸੀਜਨ ਦੇ ਡ੍ਰੌਪਸ ਹੁੰਦੇ ਨੇ, ਆਕਸੀਜਨ ਦੇ ਬਬਲਸ ਵੀ ਹੁੰਦੇ ਨੇ, ਫੈਟ ਦੇ ਬਬਲਸ ਵੀ ਹੁੰਦੇ ਨੇ, ਔਰ ਉਹ ਜਿਹੜੇ ਨੇ ਉਹ ਕੱਟ ਗਏ। ਕਿਸੇ ਨਾ ਕਿਸੇ ਨੂੰ ਤਾਂ ਬਾਹਰ ਜਾਣਾ ਪੈ ਗਿਆ ਨਾ, ਜਿੰਨੀ ਸਪੇਸ ਹੈਗੀ ਉਨੀ ਕੁ ਰਹਿ ਗਈ ਨਾ, ਤੇ ਜਦੋਂ ਉਹ ਬਾਹਰ ਜਾਣਗੇ ਆਟੋਮੈਟਿਕਲੀ ਉਹਨਾਂ ਲੋਕਾਂ ਨੂੰ ਤੁਰੰਤਾਂ ਪੌੜੀਆਂ ਚੜਦਿਆਂ ਆਮ ਤੌਰ ਤੇ ਸਾਹ ਚੜਨਾ ਸ਼ੁਰੂ ਹੋ ਜਾਏਗਾ, ਤੇਜ਼ ਤੇਜ਼ ਚੱਲਦੇ ਨੇ ਕਿਉਂਕਿ ਉੱਥੇ ਆਕਸੀਜਨ ਦੀ ਸੈੱਲਾਂ ਵਿਚ, ਸੈੱਲ ਦਾ ਮਤਲਬ ਇੱਕ ਸੈੱਲ ਨਹੀਂ ਹੈ, ਸਾਰੀ ਬਾਡੀ ਦੇ ਸੈੱਲਾਂ ਦੀ ਮੈਂ ਗੱਲ ਕਰ ਰਿਹਾ ਹੁੰਦਾ, ਔਰ ਉਹਨਾਂ ਵਿਚੋਂ ਕੁਝ ਇੱਕ ਖਾਸ ਚੀਜ਼ਾਂ ਨੇ, ਥਾਵਾਂ ਨੇ ਜਿਹੜੀਆਂ ਇਸ ਆਕਸੀਜਨ ਨੂੰ ਬਹੁਤਾ ਸ਼ਿੱਦਤ ਨਾਲ ਬਹੁਤਾ ਇਮੀਡੀਏਟਲੀ ਤੁਹਾਡੇ ਸਾਹਮਣੇ ਰੱਖਦੀਆਂ ਨੇ। ਜਿਹਦੇ ਵਿਚ ਮੈਂ ਗਰਦਨ ਦੀ ਗੱਲ ਕੀਤੀ ਆ, ਜਿਹਦੇ ਵਿਚ ਮੈਂ ਅਲੱਗ ਅਲੱਗ ਥਾਵਾਂ ਤੇ ਪੈਚਸ ਜਿਹੜੇ ਨੇ ਕਾਲੇ ਹੋ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਆ, ਇਹ ਸਾਨੂੰ ਇਹ ਇੰਡੀਕੇਟ ਕਰਦੀ ਹੈ ਕਿ ਭਾਈ ਇਸ ਬੰਦੇ ਦਾ ਸ਼ੂਗਰ ਲੈਵਲ ਵੱਧ ਗਿਆ ਜਿਹਨੂੰ ਅਸੀਂ ਡਾਇਬੀਟਿਕਸ ਕਹਿੰਦੇ ਔਰ ਇਹ ਟਾਈਪ 2 ਡਾਇਬੀਟੀਜ਼ ਵੀ ਆਮ ਤੌਰ ਤੇ ਵੱਡੀ ਨਿਸ਼ਾਨੀ ਹੁੰਦੀ ਹੈ ਫਿਰ ਕਈਆਂ ਨੂੰ ਜਿਸ ਤਰ੍ਹਾਂ ਪਿੰਗੇ ਟੇਡੇ ਜੇ ਜਿਵੇਂ ਪਾਣੀ ਦਾ ਹੜ ਆ ਜਾਵੇ ਤੇ ਪਾਣੀ ਹੜ ਵਾਪਸ ਚਲਾ ਜਾਵੇ ਤੇ ਕਈ ਥਾਵਾਂ ਤੇ ਖਿੱਚੀਆਂ ਟਿੱਬੀਆਂ ਦੇ ਵਿਚ ਪਾਣੀ ਖੜਾ ਰਹਿ ਜਾਂਦਾ ਹੈ ਸਾਰਾ ਨਹੀਂ ਜਾਂਦਾ ਪਾਣੀ ਸੁੱਕਿਆ ਜੇ ਸੁੱਕਣਾ ਸਾਰਾ ਕੁਛ ਕੁਛ ਥਾਵਾਂ ਤੇ ਤਿੱਤਰ ਬਿੱਤਰੀਆਂ ਜਾਂ ਪਾਣੀ ਦੀਆਂ ਇਸ ਤਰ੍ਹਾਂ ਖੜੀਆਂ ਰਹਿ ਜਾਂਦੀਆਂ ਨੇ ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਟਾਈਪ ਰੈਸ਼ ਜੇ ਇਸ ਤਰ੍ਹਾਂ ਦੀਆਂ ਰੈਸ਼ ਰੰਗ ਵਾਲੀਆਂ ਚਮੜੀ ਦੇ ਉੱਪਰ ਕਿਸੇ ਵੀ ਥਾਂ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਇਸ ਗੱਲ ਦੀਆਂ ਸੂਚਕ ਨੇ ਸਧਾਰਨ ਨਹੀਂ ਵੇਖੋ ਕਿੰਨੀ ਵੱਡੀ ਬਿਮਾਰੀ ਹੈ ਆਟੋ ਇਮਿਊਨ ਡਿਜ਼ੀਜ਼ ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ਼ ਕੰਮ ਕਰ ਰਹੀ ਹੈ ਹਾਂਜੀ ਕਰਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ ਤੇ ਉਸ ਹਾਲਾਤ ਦੇ ਵਿਚ ਇਹ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਪੈਚਸ ਬਟਰਫਲਾਈ ਟਾਈਪ ਦੇ ਜਿਹੜੇ ਪੈਚਸ ਨੇ ਉਹ ਆਮ ਤੌਰ ਤੇ ਤੁਹਾਡੀ ਚਮੜੀ ਦੇ ਵੱਖ ਵੱਖ ਥਾਵਾਂ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਐਸਾ ਹੋਣਾ ਜੇ ਤਾਂ ਨੈਕ ਤੇ ਹੋਇਆ ਤੁਸੀਂ ਸਮਝ ਲਿਆ ਯਾਰ ਜਨ ਨੰਗਾ ਤੇ ਹੋਇਆ ਤੁਸੀਂ ਸਮਝ ਲਿਆ ਭਾਈ ਇਹ ਸ਼ੂਗਰ ਦੀ ਗੱਲ ਹੈਗੀ ਹੈ ਪਰ ਜੇ ਇਹ ਛੋਟੇ ਛੋਟੇ ਸਪਾਟ ਵਿੰਗੇ ਟੇਡੇ ਜਿਵੇਂ ਟਿੱਬੀਆਂ ਚ ਪਾਣੀ ਰੁਕ ਜਾਂਦਾ ਬੜੀ ਸਹੀ ਐਗਜ਼ਾਮਪਲ ਹੈ ਉਹਦੇ ਵਾਸਤੇ ਪਾਣੀ ਤਾਂ ਹਟ ਗਿਆ ਹੜ ਆਇਆ ਸੀ ਚਲੇ ਗਿਆ ਉਸ ਤੋਂ ਬਾਅਦ ਜਿਹੜਾ ਟਿੱਬੀਆਂ ਚ ਪਾਣੀ ਰੁਕ ਜਾਂਦਾ ਅਗਰ ਇਸ ਤਰ੍ਹਾਂ ਦੇ ਸਾਈਨੋਸਿਸ ਪੈਚਸ ਇਸ ਤਰ੍ਹਾਂ ਦੇ ਬਟਰਫਲਾਈ ਅਸੀਂ ਉਹਨੂੰ ਕਹਿ ਦਿੰਦੇ ਨਾ ਵਿੰਗੇ ਟੇਡੇ ਇਰੈਗੂਲਰ ਜਿਹੜੇ ਨੇ ਟਾਈਪ ਦੇ ਜਿਹੜੇ ਧੱਬੇ ਨੇ ਇਸ ਤਰ੍ਹਾਂ ਦੇ ਅਗਰ ਇਹ ਸਰੀਰ ਦੇ ਉੱਪਰ ਪੈ ਜਾਣ ਤੇ ਫੇਰ ਖਾਸ ਤੌਰ ਤੇ ਅਸੀਂ ਗੱਲਾਂ ਦੇ ਆਮ ਹੀ ਵੇਖ ਸਕਦੇ ਹਾਂ ਖਾਸ ਤੌਰ ਤੇ ਗੱਲਾਂ ਦੇ ਉੱਪਰ ਇਸ ਤਰ੍ਹਾਂ ਦੇ ਪੈਚਸ ਬਲੈਮਿਸ਼ ਵੱਖਰੀ ਗੱਲ ਹੈਗੀ ਹੈ ਪਰ ਇਸ ਤਰ੍ਹਾਂ ਦੇ ਵਿੰਗੇ ਟੇਡੇ ਜੇ ਪੈਚਸ ਜਿਹੜੇ ਨੇ ਉਹ ਇਸ ਗੱਲ ਦੇ ਇੰਡੀਕੇਟਰ ਨੇ ਕਿ ਇਸ ਪੇਸ਼ੈਂਟ ਨੂੰ ਕੋਈ ਨਾ ਕੋਈ ਆਟੋ ਇਮਿਊਨ ਡਿਜ਼ੀਜ਼ ਜ਼ਰੂਰ ਹੈ ਆਟੋ ਇਮਿਊਨ ਦਾ ਭਾਵ ਹੈ ਵੀ ਇਹਦੇ ਅੰਦਰ ਦੀ ਸ਼ਕਤੀ ਹੀ ਇਹਦੇ ਖਿਲਾਫ ਲੜ ਰਹੀ ਹੈ ਪਰ ਇਸੇ ਕਰਕੇ ਆਟੋ ਇਮਿਊਨ ਡਿਜ਼ੀਜ਼ ਜਿੰਨੀਆਂ ਵੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਇਨਕਿਉਰੇਬਲ ਨੇ ਠੀਕ ਨਹੀਂ ਹੋਣੀਆਂ ਕਿਉਂਕਿ ਜਦੋਂ ਅਸੀਂ ਆਪ ਆਪਦੇ ਦੁਸ਼ਮਣ ਬਣ ਜਾਂਦੇ ਹਾਂ ਜੇ ਪੂਜ ਛਾਲ ਮਾਰਨ ਜਾਵਾਂਗੇ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਭਾਈ ਹਾਂਜੀ ਸੋ ਇਸ ਕਰਕੇ ਸਾਡੇ ਸਰੀਰ ਦਾ ਨਿਜ਼ਾਮ ਜਿਹੜਾ ਆ ਉਹ ਸਾਡਾ ਆਪਣੇ ਹੀ ਖਿਲਾਫ ਕੰਮ ਕਰ ਰਿਹਾ ਹੈਗਾ ਆ ਔਰ ਉਹਦੇ ਵੀ ਕਾਰਨ ਨੇ ਜਦੋਂ ਆਟੋਮਿਊਨ ਡਿਜ਼ੀਜ਼ ਦੀ ਮੈਂ ਗੱਲ ਕਰਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਨਹੀਂ ਹੈਗਾ ਕਿ ਆਟੋਮਿਊਨ ਡਿਜ਼ੀਜ਼ ਕਵਰ ਨਹੀਂ ਹੁੰਦੀਆਂ ਹਾਲਾਂਕਿ ਮੈਡੀਕਲੀ ਇਹ ਟਰਮ ਕਹੀ ਜਾਂਦੀ ਹੈ ਕਿ ਇਹ ਇਨਕਿਉਰੇਬਲ ਡਿਜ਼ੀਜ਼ ਹਨ ਉਹ ਮੈਂ ਉਹਦੀ ਜਦੋਂ ਡਿਟੇਲ ਆਏਗੀ ਔਰ ਮੈਟਾਬੋਲਿਕ ਰੇਟ ਸਹੀ ਹੈ ਐਨਾਬੋਲਿਕ ਰੇਟ ਸਹੀ ਹੈ ਕੈਟਾਬੋਲਿਕ ਰੇਟ ਦੀ ਗੱਲ ਆਏਗੀ ਤੇ ਮੈਂ ਤੁਹਾਨੂੰ ਇਹ ਸਾਰੀ ਡਿਟੇਲ ਦੱਸਾਂਗਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਨੂੰ ਬੜਾ ਸਮਾਂ ਲੱਗਦਾ ਦਰੁਸਤ ਕਰਦੇ ਆ ਠੀਕ ਕਰਦੇ ਆ ਪਰ ਐਸਾ ਨਹੀਂ ਹੈ ਕਿ ਐਸਾ ਹੁੰਦਾ ਨਹੀਂ ਹੈ ਬਹੁਤ ਸਾਰੀਆਂ ਬਿਮਾਰੀਆਂ ਐਲੋਪੈਥਿਕ ਸਟਾਈਲ ਦੇ ਵਿੱਚ ਕਹੀਆਂ ਜਾਂਦੀਆਂ ਨੇ ਕਿ ਨਹੀਂ ਜੀ ਇਹ ਤਾਂ ਠੀਕ ਨਹੀਂ ਹੁੰਦੀਆਂ ਇਹਦਾ ਤਾਂ ਸਰਜਰੀ ਹੱਲ ਹੈਗਾ ਜੇ ਕਰਵਾ ਲਓ ਤੇ ਕਰਵਾ ਲਓ ਪਰ ਹੋਮਿਓਪੈਥਿਕ ਤਰੀਕੇ ਦੇ ਨਾਲ ਹੁਣ ਤੱਕ ਦੀ ਮੇਰੀ 52 ਸਾਲ ਦੀ ਪ੍ਰੈਕਟਿਸ ਇਹ ਦੱਸਦੀ ਆ ਕਿ ਨਹੀਂ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਤੁਸੀਂ ਐਲੋਪੈਥਿਕ ਸਟਾਈਲ ਇਨਕਿਉਰੇਬਲ ਕਹਿ ਦਿੰਦੇ ਹੋ ਉਹ ਸਾਰੀਆਂ ਇਨਕਿਉਰੇਬਲ ਨਹੀਂ ਹੁੰਦੀਆਂ ਉਹਨਾਂ ਨੂੰ ਦਵਾਈਆਂ ਦੇ ਨਾਲ ਜਾਂ ਉਹਨਾਂ ਨੂੰ ਸਰੀਰ ਦੀ ਇੱਕ ਸਪੈਸ਼ਲ ਟਾਈਪ ਦੀ ਹੈਲਪ ਦੇ ਕੇ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਦੇ ਕੇ ਤੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ ਐਸਾ ਹੁੰਦਾ ਹੀ ਹੈ ਸੋ ਮੈਂ ਕਹਿ ਰਿਹਾ ਸਾਂ ਭਈ ਜੇ ਬਟਰਫਲਾਈ ਟਾਈਪ ਦੀਆਂ ਰੈਸ਼ਿਸ ਤੁਹਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਅਲੱਗ ਅਲੱਗ ਥਾਵਾਂ ਤੇ ਮੈਂ ਗਰਦਨ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਭਈ ਇਹ ਨੈਕ ਤੇ ਆ ਜਨ ਨੰਗਾ ਤੇ ਹੈ ਹੁਣ ਮੈਂ ਕੀ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦਾ ਚਿੱਤਰ ਬਿਤਰੇ ਜੇ ਰੰਗ ਜਿਹੜੇ ਨੇ ਉਸ ਖਾਸ ਤੌਰ ਤੇ ਚਿਹਰੇ ਤੇ ਪੈਣੇ ਸ਼ੁਰੂ ਹੋ ਜਾਣ ਔਰ ਚਿਹਰੇ ਤੇ ਜਦੋਂ ਇਸ ਤਰ੍ਹਾਂ ਦੇ ਚਿੱਤਰ ਬਿਤਰੇ ਦੀਆਂ ਹਾਲਾਂਕਿ ਸਿਆਹੀਆਂ ਵੱਖਰੀ ਗੱਲ ਹੈਗੀ ਹੈ ਪਰ ਇਹ ਚਿੱਤਰ ਬਿਤਰੇ ਜੇ ਰੰਗ ਜਦੋਂ ਬਣ ਜਾਂਦੇ ਨੇ ਔਰ ਇਹ ਇਕੱਲੇ ਗੱਲਾਂ ਤੇ ਨਾ ਹੋਣ ਹੋਰ ਵੀ ਬਹੁਤ ਥਾਵਾਂ ਤੇ ਹੋਣ ਜਦੋਂ ਹੋਰ ਵੀ ਬਹੁਤ ਥਾਵਾਂ ਤੇ ਹੁੰਦੇ ਨੇ ਤੇ ਫਿਰ ਇਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਹ ਆਟੋ ਇਮਿਊਨ ਡਿਜ਼ੀਜ਼ ਦਾ ਪੇਸ਼ੈਂਟ ਹੈ ਜਿਹਨੂੰ SLE ਵਗੈਰਾ ਵੀ ਅਸੀਂ ਕਹਿੰਦੇ ਹਾਂ ਸਿਸਟੇਮਿਕ ਲੂਪਸ ਅਰਥਮੈਟਿਸ ਡਾਕਟਰ ਕਹਿੰਦੇ ਨੇ SLE ਸ਼ਾਰਟ ਦੇ ਵਿੱਚ ਕਹਿ ਦਿੰਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਵੀ ਹੁੰਦਾ ਹੈ ਜਿਨ੍ਹਾਂ ਵਿੱਚ ਜੋੜਾਂ ਚ ਦਰਦ ਵੀ ਹੁੰਦਾ ਹੈ ਜਿਨ੍ਹਾਂ ਚ ਸੋਜ ਵੀ ਹੋ ਜਾਂਦੀ ਹੈ ਔਰ ਜਿਨ੍ਹਾਂ ਦੇ ਵਿੱਚ ਬਾਹਰ ਸਕਿਨ ਦੇ ਉੱਪਰ ਵੀ ਅਰਥਮੈਟਿਸ ਪੈਚਸ ਲਾਲ ਲਾਲ ਚਕੱਤੇ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਚਕੱਤਿਆਂ ਦੀ ਗੱਲ ਮੈਂ ਤੁਹਾਨੂੰ ਇਹ ਦੱਸ ਹੀ ਚੁੱਕਿਆ ਹਾਂ ਪਰ ਇਹਦੀ ਸਭ ਤੋਂ ਪਹਿਲੀ ਵਿਜ਼ੀਬਿਲਿਟੀ ਜਿਹੜੀ ਸਾਨੂੰ ਹੁੰਦੀ ਹੈ ਉਹ ਗੱਲਾਂ ਦੇ ਉੱਪਰ ਚਿਹਰੇ ਤੋਂ ਕਿਉਂਕਿ ਚਿਹਰਾ ਸਾਹਮਣੇ ਅਸੀਂ ਵੇਖਦੇ ਹਾਂ ਤੇ ਸਾਨੂੰ ਓਹਦਾ ਪਤਾ ਲੱਗ ਜਾਂਦਾ ਹੈਗਾ। ਹੁਣ ਇਹ ਜਿਹੜੇ ਸਾਰੀਆਂ ਚੀਜ਼ਾਂ ਹਨ, ਮੈਂ ਨੇਲ ਦੀ ਗੱਲ ਵੀ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਕਰ ਚੁੱਕਿਆ ਸੀ, ਨੀ ਪਤਾ ਕਿ ਸ਼ਾਇਦ ਪੰਜਾਬੀ ਦੇ ਵਿਚ ਪ੍ਰੋਗਰਾਮ ਹੋਇਆ ਕਿ ਨਹੀਂ ਹੋਇਆ, ਨੌਹਾਂ ਦੀ ਗੱਲ ਕਰ ਚੁੱਕਿਆ ਸੀ ਕਿ ਨੌ ਜੇ ਕੌਲੀ ਮੂਧੀ ਮਾਰੀ ਹੋਈ ਹੈ ਇਸ ਤਰ੍ਹਾਂ ਦੇ ਹਨ ਜਿਹਨੂੰ ਅਸੀਂ ਕਲੱਬਿੰਗ ਨੇਲਸ ਕਹਿੰਦੇ ਹਾਂ, ਔਰ ਕਲੱਬਿੰਗ ਨੇਲਸ ਅਗਰ ਹੋਣ ਜਾਂ ਜਿਹੜੇ ਮੂਲਾਂ ਦੇ ਪੋਟੇ ਸੁੱਜੇ ਹੋਏ ਹੋਣ, ਇਹ ਸਾਰੇ ਸਾਬਤ ਕਰਦੇ ਨੇ ਭਾਈ ਇਹਦੇ ਫੇਫੜਿਆਂ ਚ ਕਿਤੇ ਨਾ ਕਿਤੇ ਨੁਕਸ ਹੈ। ਔਰ ਖਾਸ ਤੌਰ ਤੇ ਇਹ ਨੀ ਹੁੰਦਾ ਵੀ ਹੁਣ ਜੇ ਕੱਲ ਛੋਟੀ ਮੋਟੀ ਖੰਘ ਆਈ ਹੈ ਤੇ ਤੁਸੀਂ ਕਹੋ ਵੀ ਅੱਜ ਤੱਕ ਅੱਜ ਹੀ ਉਂਗਲਾਂ ਦੇ ਪੋਟੇ ਜਿਹੜੇ ਨੌ ਜਿਹੜੇ ਕਲੱਬਿੰਗ ਨੇਲਸ ਹੋ ਜਾਣ ਜਾਂ ਕੌਲੀ ਮੂਧੀ ਮਾਰੀ ਵਰਗੇ ਹੋ ਜਾਣ, ਅੱਜ ਇਹ ਨਹੀਂ ਹੋ ਜਾਣੇ, ਥੋੜਾ ਸਮਾਂ ਲੱਗ ਸਕਦਾ। ਜੇ ਕੋਈ ਲੰਬੇ ਸਮੇਂ ਤੱਕ 5-6 ਮਹੀਨੇ ਕਿਸੇ ਦੀ ਖੰਘ ਹੀ ਨੀ ਠੀਕ ਹੋਈ, ਇਹਦਾ ਮਤਲਬ ਸਮਥਿੰਗ ਦੇਵਤਿਆਂ ਦੇ ਵਿਚ ਰੋਂਗ ਹੈ, ਔਰ ਉਹਦੇ ਵਿਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਤੇ ਉਹਦੀਆਂ ਉਂਗਲੀਆਂ ਦੇ ਨੌ ਫਲੈਟ ਤਾਂ ਨਹੀਂ ਹਨ ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ, ਜਿਵੇਂ ਫਲੈਟ ਨੇ ਉਹ ਫਲੈਟ ਨਹੀਂ ਹੋਣਗੇ। ਔਰ ਉਸ ਬੰਦੇ ਨੂੰ ਗੱਲ ਕਰਦਿਆਂ ਵੀ ਸਾਹ ਚੜੇਗਾ, ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ, ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ ਆ, ਲਿਵਰ ਦਾ ਸਾਇਨੋਸਿਸ ਸਿਰਫੋਸਿਸ ਅਸੀਂ ਨੂੰ ਕਹਿੰਦੇ ਹਾਂ ਕਿ ਜਿਵੇਂ ਲਿਵਰ ਡੈਡ ਹੋ ਜਾਣਾ। ਔਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਇਹ ਤਿੰਨ ਤਰ੍ਹਾਂ ਦੇ ਲਿਵਰ ਹਾਰਟ ਲੰਗਸ ਤਿੰਨ ਅੰਗਾਂ ਦਾ ਮੈਂ ਨਾਂ ਲਿਆ ਹੈ, ਅਗਰ ਇਹਨਾਂ ਦੇ ਵਿਚ ਕੋਈ ਲੰਬੇ ਸਮੇਂ ਦੀ ਬਿਮਾਰੀ ਚੱਲਦੀ ਹੋਵੇਗੀ ਤੇ ਉਸ ਵੇਲੇ ਸਾਡੇ ਨੇਲ ਜਿਹੜੇ ਨੇ ਉਹ ਕੌਲੀ ਮੂਧੀ ਮਾਰੀ ਵਰਗੇ ਹੋ ਜਾਣਗੇ, ਤੇ ਜੇ ਕਹਿੰਦੇ ਨੇ ਨੇਲ ਸਪੂਨ ਟਾਈਪ ਹੋ ਜਾਣ, ਜਿਵੇਂ ਚਮਚਾ ਜਿਹੜਾ ਸਾਡਾ ਹੁੰਦਾ ਆ ਉਹਦਾ ਤਾਂ ਮੂੰਹ ਉੱਪਰ ਨੂੰ ਖੁੱਲਾ ਹੁੰਦਾ ਆ, ਔਰ ਜੇ ਨੇਲ ਸਪੂਨ ਟਾਈਪ ਜੇ ਹੋ ਜਾਣ ਤਾਂ ਇਹ ਸਾਬਤ ਕਰਦਾ ਵੀ ਇਸ ਬੰਦੇ ਨੂੰ ਸੀਵੀਅਰ ਅਨੀਮੀਆ ਹੈ, ਸਧਾਰਨ ਅਨੀਮੀਆ ਨਹੀਂ, ਜਿਹੜਾ ਕਿ ਅਸੀਂ ਇੱਥੋਂ ਅੱਖਾਂ ਤੋਂ ਵੇਖ ਲਿਆ ਸੀ ਹੋਰ ਕਰ ਲਿਆ ਸੀਗਾ, ਉੱਥੇ ਤਾਂ ਨਿਸ਼ਾਨੀਆਂ ਹੋਣਗੀਆਂ ਹੋਣਗੀਆਂ, ਲੇਕਿਨ ਜਦੋਂ ਇਹ ਕਰੋਨਿਕ ਸਟੇਜ ਵਿਚ ਪਹੁੰਚ ਜਾਂਦੀ ਹੈ ਅਨੀਮੀਆ ਠੀਕ ਹੀ ਨਹੀਂ ਹੋ ਰਿਹਾ, ਇਹਦੇ ਪਿੱਛੇ ਕੋਈ ਬੈਕਗਰਾਉਂਡ ਹੈ, ਕੋਈ ਸਿਕਲ ਸੈੱਲ ਅਨੀਮੀਆ ਜਾਂ ਸੈੱਲ ਨਾਰਮਲ ਨਹੀਂ ਰਹਿ ਗਏ ਜਾਂ ਉਹਦੀ ਖੁਰਾਕ ਦੇ ਵਿਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਹੀ ਦਿੱਤੀ ਜਾ ਰਹੀ ਹੈ, ਜਾਂ ਕਈ ਲੋਕ ਜਦੋਂ ਤਪਾਵਾਂ ਨਰਮੇ ਹੁੰਦੇ ਨੇ ਨਾ ਉਹਨਾਂ ਨੂੰ ਸਪਰੇ ਕਰਦੇ ਆ। ਔਰ ਮੈਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਕਪਾਹਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ, ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕਪਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ, ਉਸ ਤੋਂ ਬਾਅਦ ਕਈ ਕਈ ਮਹੀਨੇ ਉਹ ਠੀਕ ਨਹੀਂ ਹੁੰਦੇ। ਔਰ ਜਦੋਂ ਤੁਸੀਂ ਉਸ ਹਾਲਾਤ ਵਿਚ ਉਹਨਾਂ ਦੇ ਨੌ ਵੇਖੋਗੇ ਨਾ ਤੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਚਮਚਾ ਸਿੱਧਾ ਪਿਆ ਹੁੰਦਾ ਹੈ, ਉੱਪਰ ਨੂੰ ਉੱਠਿਆ ਹੋਇਆ ਨੌ ਇਸ ਟਾਈਪ ਦੇ ਹੋਣਗੇ, ਜਿਹੜਾ ਇਹ ਇੰਡੀਕੇਟ ਕਰਨਗੇ ਕਿ ਭਾਈ ਇਹ ਜਿਹੜੇ ਤਿੰਨ ਅੰਗ ਨੇ ਨਾ ਲਿਵਰ ਹਾਰਟ ਤੇ ਲੰਗਸ, ਇਹਨਾਂ ਦੇ ਵਿਚ ਉਹ ਜਿਹੜੀ ਦਵਾਈ ਸਪਰੇਅ ਇਹ ਕਰਦਾ ਸੀਗਾ ਉਹਦੇ ਬਹੁਤੇ ਸਾਰੇ ਬੈਡ ਇਫੈਕਟਸ ਉੱਤੇ ਹੋ ਗਏ ਆ, ਔਰ ਇਹ ਕਿਸੇ ਹੋਰ ਬਿਮਾਰੀ ਦੇ ਕਰਕੇ ਵੀ ਹੋ ਸਕਦੇ ਨੇ ਜਾਂ ਕਿਸੇ ਹੋਰ ਹਾਲਾਤ ਦੇ ਕਰਕੇ ਵੀ ਹੋ ਸਕਦੇ ਨੇ, ਪਰ ਹਾਂ ਸਾਡਾ ਟਾਰਗੇਟ ਜਿਹੜਾ ਆ ਉਹ ਇਹ ਤਿੰਨ ਅੰਗ ਹੋਣਗੇ ਜਿਹੜੇ ਸਾਨੂੰ ਇਹ ਦੱਸਣਗੇ ਵੀ ਜਦੋਂ ਚਮਚੇ ਮਰਗੇ ਨੌ ਹੋਣ ਉਹਦੀ ਇਹ ਨਿਸ਼ਾਨੀ ਹੋਏਗੀ। ਇਸੇ ਤਰ੍ਹਾਂ ਅਸੀਂ ਵਾਲਾਂ ਦੀ ਗੱਲ ਕੀਤੀ ਸੀ, ਵਾਲ ਜਿਹੜੇ ਨੇ ਥਿਨਿੰਗ ਸਾਰੇ ਲੋਕਾਂ ਨੂੰ ਵੀ ਪ੍ਰੋਬਲਮ ਹੈਗੀ, ਬਹੁਤ ਸਾਰੇ ਲੋਕ ਕਹਿੰਦੇ ਵਾਲ ਮੇਰੇ ਪਤਲੇ ਨੇ ਜੀ, ਵਾਲ ਬੜੇ ਝੜਦੇ ਨੇ ਜੀ, ਵਾਲ ਬੜੇ ਟੁੱਟਦੇ ਨੇ ਜੀ। ਮੋਟੇ ਤੌਰ ਤੇ ਤੁਸੀਂ ਜਿੰਨੇ ਮਰਜ਼ੀ ਸ਼ੈਂਪੂ ਲਾਈ ਜਾਓ, ਤੁਸੀਂ ਜਿੰਨੇ ਮਰਜ਼ੀ ਹੇਅਰ ਆਇਲ ਲਾਈ ਜਾਓ, ਇਹ ਠੀਕ ਆ ਕਿ ਅਗਰ ਲੋਕਲ ਕੋਈ ਫੰਗਸ ਹੈ, ਅਗਰ ਲੋਕਲ ਕੋਈ ਪ੍ਰੋਬਲਮ ਹੈਗੀ ਹੇਅਰ ਰੂਟਸ ਦੀ ਉਹ ਠੀਕ ਹੋ ਜਾਏਗੀ ਉਹਨਾਂ ਦੇ ਨਾਲ, ਜੇ ਉਹਨਾਂ ਦੇ ਕਰਕੇ ਕੋਈ ਹੋ ਰਿਹਾ ਸੀ ਗੱਲ ਤੇ ਫਿਰ ਉਹ ਠੀਕ ਹੋ ਜਾਣਗੇ। ਪਰ ਜੇ ਉਹ ਅੰਦਰੂਨੀ ਕਿਸੇ ਕਾਰਨ ਦੇ ਕਰਕੇ ਹੈਗਾ ਆ, ਜਿਹੜੀ ਆਮ ਤੌਰ ਤੇ ਥਾਇਰਾਇਡ ਨਾਲ ਸੰਬੰਧਿਤ ਗੱਲ ਹੁੰਦੀ ਹੈ, ਥਾਇਰਾਇਡ ਡਿਸਆਰਡਰ ਜਾਂ ਜਿਹਨੂੰ ਅਸੀਂ ਕਹੋ ਹਾਈਪੋਥਾਇਰਾਇਡਿਜ਼ਮ, ਹਾਈਪੋ ਦਾ ਮਤਲਬ ਹੁੰਦਾ ਘੱਟ, ਹਾਈਪਰ ਦਾ ਮਤਲਬ ਹੁੰਦਾ ਜ਼ਿਆਦਾ, ਤੇ ਮੈਂ ਹਾਈਪੋਥਾਇਰਾਇਡਿਜ਼ਮ ਕਹਿ ਰਿਹਾ ਹਾਂ ਜਦੋਂ ਥਾਇਰਾਇਡ ਦਾ ਹਾਰਮੋਨ ਘੱਟ ਕੰਮ ਕਰਦਾ ਹੋਵੇ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਉਹ ਲੋਕ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਂਜੀ, ਔਰ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰਨਾਲ ਦੀ ਨਾਲ ਹੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਗਲੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਔਰ ਨਾਲ ਦੀ ਨਾਲ ਹੀ ਉਹਦੇ ਵਾਲ ਬੜੇ ਝੜਨੇ ਸ਼ੁਰੂ ਹੋ ਜਾਂਦੇ ਨੇ। ਬੀਬੀਆਂ ਬਹੁਤਾ ਜ਼ਿਆਦਾ ਕੰਪਲੇਨ ਕਰਦੀਆਂ ਨੇ ਵਾਲਾਂ ਤੋਂ ਸ਼ੁਰੂ ਕਰਦੀਆਂ ਨੇ, ਮੇਰੇ ਤਾਂ ਜੀ ਵਾਲ ਬੜੇ ਝੜਦੇ ਆ, ਵਾਲ ਬੜੇ ਪਤਲੇ ਹੋ ਗਏ ਆ, ਔਰ ਅਸਲ ਉੱਥੇ ਹੀ ਉਹ ਪਹਿਲੀ ਨਿਸ਼ਾਨੀ ਹੈ ਇਸ ਗੱਲ ਦੀ ਜੇ ਉਹਦੇ ਸਿਰ ਚ ਸਿਕਰੀ ਨਹੀਂ ਹੈਗੀ। ਜੇ ਸਿਕਰੀ ਹੈਗੀ ਆ ਤੇ ਉਸ ਬੀਬੀ ਨੂੰ ਜਾਂ ਉਸ ਬੰਦੇ ਨੂੰ ਜਿਹਦੇ ਵਾਲ ਝੜਦੇ ਨੇ ਉਹਦੇ ਪੇਟ ਦੇ ਨੁਕਸ ਆ, ਇਹ ਵੀ ਮੈਂ ਐਕਸਪਲੇਨ ਕਰਾਂਗਾ, ਪੇਟ ਦੇ ਨੁਕਸ ਆ ਤੇ ਸਿਰ ਦੇ ਵਿਚ ਵਾਲਾਂ ਦੇ ਵਿਚ ਸਿਕਰੀ ਹੈਗੀ ਆ, ਉਹ ਇਸ ਗੱਲ ਦੀ ਇੰਡੀਕੇਟਿਵ ਹੈ ਤੇ ਅਸੀਂ ਕਹਿੰਦੇ ਯਾਰ ਸਿਰ ਦੀ ਸਿਕਰੀ ਪੈ ਗਈ, ਪਤਾ ਨੀ ਕੀ ਗੱਲ, ਅਸੀਂ ਬੜੇ ਬੜੇ ਸਟਰੋਂਗ ਹੈਡ ਐਂਡ ਸ਼ੋਲਡਰ ਤੇ ਹੋਰ ਕਈ ਤਰ੍ਹਾਂ ਦੇ ਸ਼ੈਂਪੂ ਲਾਉਣੇ ਆ, ਪਰ ਉਹ ਕੀ ਕਰ ਰਹੇ ਆ, ਅਸੀਂ ਪ੍ਰਬੰਧ ਕਰ ਰਹੇ ਆ ਕਿ ਭਾਈ ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਪਰ ਅਸੀਂ ਉਸ ਨਾਲੀ ਦੇ ਪਿਛਲੇ ਪਾਸੇ ਜਿੱਥੋਂ ਗੰਦ ਪਾਣੀ ਆ ਰਿਹਾ ਹੈ ਉਹਨੂੰ ਤਾਂ ਵੇਖਿਆ ਹੀ ਨੀਗਾ। ਮੈਂ ਉਹਦੀ ਗੱਲ ਕਰ ਰਿਹਾ ਹਾਂ ਕਿ ਇਹ ਵਾਲਾਂ ਦਾ ਚੜਨਾ, ਇਹ ਸਿਕਰੀ ਦਾ ਪੈਦਾ ਹੋਣਾ, ਇਹ ਪਿਛਲੇ ਪਾਸੇ ਜਾ ਕੇ ਦੋ ਅਲੱਗ ਅਲੱਗ ਲਿੰਕ ਹਨ। ਜੇ ਕਿਸੇ ਨੂੰ ਸਿਕਰੀ ਜ਼ਿਆਦਾ ਬਣਦੀ ਹੈ, ਠੀਕ ਨਹੀਂ ਹੁੰਦੀ, ਤੇ ਉਹ ਆਪਣੇ ਆਪ ਦੀ ਸ਼ਨਾਖਤ ਇਹ ਕਰੇ ਵੀ ਕੀ ਮੇਰੇ ਪੇਟ ਚ ਖਰਾਬੀਆਂ ਨੇ, ਗੈਸ ਬਣਦੀ ਹੈ, ਇੰਡਾਈਜੇਸ਼ਨ ਹੁੰਦੀ ਹੈ, ਕਬਜ਼ ਵਗੈਰਾ ਹੁੰਦੀ ਹੈ, ਕੋਲਾਈਟਿਸ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ। ਉਹਨਾਂ ਲੋਕਾਂ ਦੀ ਇਹ ਪ੍ਰੋਬਲਮ ਲੰਬੇ ਸਮੇਂ ਤੇ ਜਾ ਕੇ ਸਿਕਰੀ ਵਿਚ, ਕਿਉਂਕਿ ਸਿਕਰੀ ਮੈਂ ਇਸੇ ਕਰਕੇ ਦੱਸਿਆ ਸੀਗਾ ਵੀ ਜਿੰਨਾ ਤੁਹਾਡੇ ਸਰੀਰ ਦਾ ਗਾਰਬੇਜ ਬਣਦਾ ਹੈ ਨਾ, ਉਸ ਨੂੰ ਕੱਢਣ ਦਾ ਕੁਦਰਤ ਦਾ ਨਿਯਮ ਤਾਂ ਹੈ ਜਾਂ ਉਹਦੇ, ਆਪਾਂ ਕਈ ਵਾਰਾਂ ਦੁਹਰਾਇਆ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ, ਬਹੁਤ ਵਾਰ ਆਪਾਂ ਗੱਲ ਕਰ ਚੁੱਕੇ ਹਾਂ। ਸਕਿਨ ਦੇ ਵਿਚ ਜਿਹੜਾ ਵੀ ਗਾਰਬੇਜ ਜ਼ਿਆਦਾ ਆ ਜਾਂਦਾ ਹੈਗਾ, ਉਹ ਗਾਰਬੇਜ ਜੇ ਤਾਂ ਆਮ ਪਲੇਨ ਸਕਿਨ ਦੇ ਵਿਚ ਆਉਂਦਾ ਹੈ ਤੇ ਉਤਰਦਾ ਰਹਿੰਦਾ, ਅਸੀਂ ਸਾਫ਼ ਕਰਦੇ ਰਹਿੰਦੇ ਹਾਂ, ਸਾਨੂੰ ਪਤਾ ਹੀ ਨੀ ਲੱਗਦਾ ਹੈਗਾ ਕਿ ਨਹੀਂ ਹੈਗਾ। ਪਰ ਜਿਹੜੇ ਹੇਅਰੀ ਪਾਰਟਸ ਨੇ, ਜਿਹੜੇ ਵਾਲਾਂ ਵਾਲੇ ਹਿੱਸੇ ਨੇ ਸਾਡੇ, ਖਾਸ ਤੌਰ ਤੇ ਸਿਰ ਵੱਲੇ ਸਾਡੀ ਜ਼ਿਆਦਾ ਤਵੱਜੋ ਹੁੰਦੀ, ਕਈਆਂ ਦੀ ਦਾੜੀ ਦੇ ਵਿਚ ਵੀ ਸਿਕਰੀ ਇਸ ਤਰ੍ਹਾਂ ਦੀ ਆਣੀ ਸ਼ੁਰੂ ਹੋ ਜਾਂਦੀ। ਹੁਣ ਦਾੜੀ ਦੇ ਵਿਚ ਸਿਕਰੀ ਦਾ ਆਣਾ, ਸਿਰ ਦੇ ਵਿਚ ਸਿਕਰੀ ਦਾ ਆਣਾ, ਇਹ ਇਸ ਗੱਲ ਦਾ ਇੰਡੀਕੇਟਿਵ ਆ ਕਿ ਗਰਭ ਇਹ ਜਿਹੜਾ ਆ ਰਿਹਾ ਹੈ ਇਹ ਪੇਟ ਵਿਚੋਂ ਆ ਰਿਹਾ ਹੈਗਾ। ਠੀਕ ਹੈ ਜੀ, ਇਹ ਕਰੋਨਿਕ ਡਿਜ਼ੀਜ਼ ਦੀ ਜਿਹੜੀ ਸਾਡੀ ਫਿਲਾਸਫੀ ਹੈ ਨਾ, ਕਰੋਨਿਕ ਡਿਜ਼ੀਜ਼ ਦੀ ਉਹ ਫਿਲਾਸਫੀ ਸਾਨੂੰ ਦੱਸਦੀ ਹੈ ਇਹਦੀ ਚੇਨ ਕਿੱਥੇ ਹੈਗੀ। ਜਿਵੇਂ ਮੈਂ ਬੜੀ ਵਾਰ ਗੱਲ ਕੀਤੀ ਹੈ ਕਿ ਸਕਿਨ ਦੀਆਂ ਪ੍ਰੋਬਲਮ ਅਗਰ ਬਾਹਰੋਂ ਦਬਾ ਦਿਓ, ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਹ ਦੀ ਬਿਮਾਰੀ ਪਹਿਲਾਂ ਠੀਕ ਕਰਨੀ ਸ਼ੁਰੂ ਕਰ ਦਿਓ ਤੇ ਉਹ ਸਕਿਨ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਇੰਟਰ ਲਿੰਕਡ ਚੀਜ਼ਾਂ ਨੇ। ਹਾਰਟ ਦੀ ਪ੍ਰੋਬਲਮ ਠੀਕ ਕਰਨੀ ਸ਼ੁਰੂ ਕਰ ਰਹੇ ਹੋ ਤੁਸੀਂ, ਗੋਡਿਆਂ ਚ ਜੋੜਾਂ ਚ ਦਰਦ ਹੋਣੀ ਸ਼ੁਰੂ ਹੋ ਜਾਏਗੀ, ਗੋਡਿਆਂ ਦੇ ਜੋੜਾਂ ਦਾ ਟ੍ਰੀਟਮੈਂਟ ਟੈਂਪਰੇਰੀ ਤੌਰ ਤੇ ਕਰਨਾ ਸ਼ੁਰੂ ਕਰ। ਮੈਂ ਟੈਂਪਰੇਰੀ ਦੀ ਗੱਲ ਕਰ ਰਿਹਾ, ਕਿਉਂ ਨਹੀਂ ਕਰ ਰਿਹਾ, ਕਿਉਂ ਤਾਂ ਹੀ ਹੋਣਾ ਜੇ ਪਿਛਲੇ ਕਾਰਨ ਰਿਲੀਵ ਹੋਣਗੇ ਤਾਂ। ਪਰ ਜਦੋਂ ਐਸਾ ਤੁਸੀਂ ਕਰੋਗੇ ਉਹ ਉਸ ਵੇਲੇ ਉਹ ਹਾਰਟ ਦੇ ਉੱਪਰ ਜਾਣੀ ਸ਼ੁਰੂ ਹੋ ਜਾਏਗੀ ਤੇ ਉਹ ਪੇਸ਼ੈਂਟ ਕੰਪਲੇਨ ਕਰਕੇ, ਡਾਕਟਰ ਜੀ ਜਦੋਂ ਦੀ ਮੈਂ ਦਵਾਈ ਖਾ ਰਿਹਾ ਨਾ ਉਦੋਂ ਮੈਨੂੰ ਸਾਹ ਜਿਹਾ ਬੜਾ ਚੜਨ ਲੱਗ ਗਿਆ, ਉਦੋਂ ਨੇ ਘਬਰਾਹਟ ਜੀ ਹੋਣ ਲੱਗ ਗਈ, ਇਹ ਉਹਦੇ ਲਫ਼ਜ਼ ਹੋਣਗੇ ਜਿਹੜੇ ਇਹ ਇੰਡੀਕੇਟ ਕਰਨਗੇ ਕਿ ਗੋਡਿਆਂ ਦੇ ਜੋੜਾਂ ਦੀ ਜਿਹੜੀ ਵੀ ਤੁਸੀਂ ਦਵਾਈ ਖਾ ਰਹੇ ਹੋ ਉਹਦਾ ਲਿੰਕ ਹਾਰਟ ਨਾਲ ਹੈ, ਪਰ ਉਹ ਸਪਰੈਸ ਕਰ ਰਹੀ ਹੈ ਉਸਨੂੰ। ਤੇ ਮੈਂ ਸਿਕਰੀ ਦੀ ਗੱਲ ਕਰ ਰਿਹਾ ਸਾਂ, ਮੈਂ ਉਸ ਗੱਲ ਨੂੰ ਕੰਪਲੀਟ ਕਰਾਂ ਵੀ ਪੇਟ ਦੇ ਵਿਚੋਂ ਨਿਕਲਦਾ ਹੋਇਆ ਗਾਰਬੇਜ ਜਿੰਨਾ ਵੀ ਬਲੱਡ ਦੇ ਵਿਚ ਸਰਕੂਲੇਟ ਕਰ ਰਿਹਾ ਹੈਗਾ ਆ, ਔਰ ਉਹ ਸਰਕੂਲੇਟ ਕਰਦਿਆਂ ਸਕਿਨ ਦੇ ਕੋਲੇ ਪਹੁੰਚਦਾ ਆ, ਉਥੇ ਉਹ ਪਸੀਨੇ ਦੇ ਰੂਪ ਚ ਬਾਹਰ ਨਿਕਲਦਾ ਆ, ਡਰਾਈ ਥਾਵਾਂ ਤੇ ਸਾਨੂੰ ਉਹ ਪਤਾ ਨਹੀਂ ਲੱਗਦਾ, ਪਰ ਹੇਰੀ ਥਾਵਾਂ ਤੇ ਜਿੱਥੇ ਵਾਲ ਉੱਗੇ ਹੋਏ ਨੇ ਉਥੇ ਉਹ ਆਮ ਜਿਹੜਾ ਪਿਪੜੀ ਦੇ ਤੌਰ ਤੇ ਜੰਮਣਾ ਸ਼ੁਰੂ ਹੋ ਜਾਂਦਾ, ਔਰ ਇਹ ਇਸ ਤਰ੍ਹਾਂ ਦਾ ਹਾਲਾਤ ਹੈ। ਕਈਆਂ ਨੂੰ ਉਹਦੇ ਵਿਚ ਸਕੈਬ ਬਣਨੇ ਸ਼ੁਰੂ ਹੋ ਜਾਂਦੇ ਨੇ, ਔਰ ਕਈਆਂ ਨੂੰ ਉਹਦੇ ਵਿਚ ਫੰਗਸ ਟਾਈਪ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਮੱਛਰ ਤਾਂ ਉੱਥੇ ਹੀ ਆਊਗਾ ਨਾ ਜਿੱਥੇ ਪਾਣੀ ਗੰਦਲਾ ਖੜਾ ਆਏਗਾ, ਲਗਾਤਾਰ ਪਾਣੀ ਖੜਾ ਆਇਆ ਤੇ ਉੱਥੇ ਮੱਛਰ ਆਉਣਾ ਸ਼ੁਰੂ ਹੋ ਜਾਏਗਾ, ਤੇ ਜਿੱਥੇ ਲਗਾਤਾਰ ਇਸ ਤਰ੍ਹਾਂ ਦੀ ਡੰਡਰਫ ਬਣਨੀ ਸ਼ੁਰੂ ਹੋ ਜਾਵੇ, ਜਿਹੜੀ ਸਿਕਰੀ ਬਣਨੀ ਸ਼ੁਰੂ ਹੋ ਗਈ, ਚਾਹੇ ਉਹ ਦਾੜੀ ਹੈ ਤੇ ਚਾਹੇ ਉਹ ਮੁੱਛਾਂ ਨੇ ਤੇ ਚਾਹੇ ਉਹ ਤੁਹਾਡਾ ਸਿਰ ਹੈਗਾ, ਤਾਂ ਉਹਦੇ ਵਿਚ ਆਟੋਮੈਟਿਕਲੀ ਫੰਗਸ ਦਾ ਗਰੋ ਹੋਣਾ ਲੇਟਰ ਹੋਣ ਨਾਰਮਲ ਦੀ ਗੱਲ ਹੈਗੀ ਹੈ। ਸੋ ਅਗਰ ਐਸਾ ਹੁੰਦਾ ਆ ਤਾਂ ਭਾਈ ਗੱਲ ਕਿੱਥੇ ਪਹੁੰਚ ਗਈ ਸਾਰੀ, ਜੇ ਤਾਂ ਸਿਕਰੀ ਹੈਗੀ ਆ ਤੇ ਪੇਟ ਦੇ ਰੋਗ ਠੀਕ ਕਰੋ, ਠੀਕ ਹੋ ਜਾਓਗੇ, ਸਿਕਰੀ ਠੀਕ ਹੋ ਜਾਏਗੀ, ਨਹੀਂ ਤੇ ਜਿੰਨੇ ਮਰਜ਼ੀ ਸ਼ੈਂਪੂ ਲਾਈ ਜੋ ਮਰਜ਼ੀ ਕਰੀ ਜੋ ਉਸਨੇ ਠੀਕ ਨਹੀਂ ਹੋਣਾ। ਜਿੰਨੇ ਮਰਜ਼ੀ ਬਿਊਟੀਸ਼ੀਅਨ ਤੁਹਾਨੂੰ ਬਹੁਤ ਕੁਝ ਦੱਸਣਗੇ, ਆ ਬੀਬੀਆਂ ਦੇ ਬਹੁਤ ਸਾਰੀਆਂ ਸਿਆਈਆਂ, ਬਹੁਤ ਸਾਰੇ ਕਿੱਲੇ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਬੀਬੀਆਂ ਇਸੇ ਬਿਊਟੀ ਵਾਸਤੇ ਖਰਚ ਦਿੰਦੀਆਂ ਨੇ, ਬਿਊਟੀਸ਼ੀਅਨ ਦੇ ਕੋਲ ਜਾਣ ਵਾਸਤੇ ਉਹ ਅਲੱਗ ਅਲੱਗ ਕਰੀਮਾਂ ਲਾ, ਅਲੱਗ ਅਲੱਗ ਯੇ ਕਾ, ਤੇ ਜਿਹੜਾ ਉਹ ਐਪੀਡਰਮਸ ਦਾ ਨਾ ਮੈਂ ਤੁਹਾਨੂੰ ਦੱਸਿਆ ਨਾ ਸਕਿਨ ਦੇ ਤਿੰਨ ਲੇਅਰ ਨੇ, ਔਰ ਜਿਹੜਾ ਹਾਈਪੋਡਰਮਸ ਹੈ ਵਿਚ ਡਰਮਸ ਹੈ, ਉੱਪਰ ਵਾਲੇ ਪਾਸੇ ਐਪੀਡਰਮਸ ਦਾ ਲੇਅਰ ਹੈ, ਔਰ ਇਹਦਾ ਲਿੰਕ ਕੇਵਲ ਜਿੰਨੀ ਵੀ ਮਸਾਜ ਤੁਸੀਂ ਕਰਾਉਂਦੇ ਹੋ ਚਿਹਰੇ ਦੀ, ਜਿੰਨੀ ਵੀ ਸਟੀਮ ਦਵਾਉਂਦੇ ਹੋ ਤੁਸੀਂ ਚਿਹਰੇ ਨੂੰ, ਜਿੰਨੀਆਂ ਵੀ ਕਰੀਮਾਂ ਤੁਸੀਂ ਲਵਾਉਂਦੇ ਹੋ ਚਿਹਰੇ ਨੂੰ, ਇਹਦਾ ਸਾਰੀਆਂ ਦਾ ਤੁਹਾਡੇ ਲੋਕਲ ਐਪੀਡਰਮਸ ਤੇ ਇਫੈਕਟ ਹੁੰਦਾ ਹੈ। ਤੇ ਇਸੇ ਕਰਕੇ ਫਿਰ ਬੀਬੀਆਂ ਦੀਆਂ ਨੇ ਨਾ, ਅੱਛਾ 15 ਦਿਨਾਂ ਬਾਅਦ ਤੁਸੀਂ ਆਈ, ਅੱਛਾ ਫਿਰ 15 ਦਿਨਾਂ ਬਾਅਦ ਤੁਸੀਂ ਤਾਂ ਪੱਕੇ ਗਾਹਕ ਬਣ ਜਾਂਦੇ ਹੋ। ਪਰ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਇਹ ਜਿਹੜੀ ਸਕਿਨ ਦੀ ਮੇਰੀ ਪ੍ਰੋਬਲਮ ਹੈ, ਸਿਆਹੀਆਂ ਪੈਣ ਦੀ ਪ੍ਰੋਬਲਮ ਹੈ, ਇਹ ਮੇਰੀ ਇੰਟਰਨਲ ਪ੍ਰੋਬਲਮ ਹੈ, ਤੇ ਜਦ ਤੱਕ ਉਹ ਇੰਟਰਨਲ ਪ੍ਰੋਬਲਮ ਨਹੀਂ ਖਤਮ ਹੁੰਦੀ ਤਦ ਤੱਕ ਸਿਆਹੀਆਂ ਠੀਕ ਨਹੀਂ ਹੋਣੀਆਂ। ਸੋ ਪਹਿਲੀ ਇੰਡੀਕੇਸ਼ਨ ਮੈਂ ਤੁਹਾਨੂੰ ਇਹ ਦੱਸੀ ਆ ਕਿ ਜੇ ਡੈਂਡਰਫ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਆਪਣੇ ਪੇਟ ਦਾ ਇਲਾਜ ਕਰਵਾਓ। ਜੇ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਆਪਣੇ ਥਾਇਰਾਇਡ ਦਾ ਟ੍ਰੀਟਮੈਂਟ ਕਰਵਾਓ। ਤੁਹਾਨੂੰ ਥਾਇਰਾਇਡ ਤੁਹਾਡਾ ਨਾਰਮਲ ਕੰਮ ਨਹੀਂ ਕਰ ਰਿਹਾ, ਪੈਚਸ ਦੇ ਵਿੱਚ ਹੋਵੇ ਜਿਹਨੂੰ ਅਸੀਂ ਬੈਲਡਨੈਸ ਕਹਿੰਦੇ ਹਾਂ, ਜਾਂ ਤੁਹਾਡੇ ਵਾਲ ਟੁੱਟ ਰਹੇ ਨੇ, ਬ੍ਰੇਕ ਹੋ ਰਹੇ ਨੇ ਕਿਸੇ ਵੀ ਤਰ੍ਹਾਂ, ਕੰਘੀ ਵਾਹੁੰਦੇ ਹੋ ਤੇ ਗੁੱਛਿਆਂ ਦੇ ਗੁੱਛੇ ਤੁਰੇ ਆਉਂਦੇ ਨੇ, ਨਹਾਉਂਦੇ ਹੋ ਤੇ ਬਹੁਤ ਵਾਲ ਜਿਹੜੇ ਨੇ ਤੁਹਾਡੇ ਬਾਥਰੂਮ ਚ ਨਿਕਲ ਡਿੱਗ ਪੈਂਦੇ ਨੇ, ਸੋ ਇਹ ਸਾਰੀਆਂ ਗੱਲਾਂ ਇਸ ਗੱਲ ਦੀ ਇੰਡੀਕੇਟਿੰਗ ਨੇ ਕਿ ਫੰਗਸ ਹੋ ਗਿਆ, ਡੈਂਡਰਫ ਸੀ ਫੰਗਸ ਹੋ ਗਿਆ, ਜਿਹਦੇ ਨਾਲ ਤੁਹਾਡੀਆਂ ਇਹ ਰੂਟਸ ਡੈਡ ਹੋ ਗਈਆਂ। ਇਹ ਠੀਕ ਆ, ਜ਼ਖਮ ਹੋ ਜਾਂਦਾ ਤੇ ਅਸੀਂ ਪੱਟੀ ਕੱਢਦੇ ਹਾਂ ਨਾ ਸਫਾਈ ਬਾਹਰੋਂ ਰੱਖਣ ਵਾਸਤੇ ਕਿ ਫੰਗਸ ਬਾਹਰ ਨਾ ਆਵੇ, ਪਰ ਇਹ ਸਰੀਰ ਜਿਹੜਾ ਯਾਰ ਇਹ ਕੰਧ ਤੇ ਨਹੀਂ ਨਾ ਕਿ ਬਾਹਰੋਂ ਥੋਪਾ ਲਾਓਗੇ ਤੇ ਠੀਕ ਹੋ ਜਾਏਗੀ। ਇਹ ਸਰੀਰ ਦੀ ਰੀਜਨਰੇਸ਼ਨ ਇੰਟਰਨਲ ਹੈਗੀ ਆ, ਅੰਦਰੋਂ ਹਰ ਚੀਜ਼ ਦੀ ਰਿਪੇਅਰ ਹੋਣੀ ਹੈ, ਤੇ ਉਹਦੇ ਵਾਸਤੇ ਸਾਨੂੰ ਉਹ ਉਪਰਾਲੇ ਕਰਨੇ ਪੈਣੇ ਨੇ ਜਿਨ੍ਹਾਂ ਕਾਰਨਾਂ ਕਰਕੇ ਇਹ ਪ੍ਰੋਬਲਮ ਆ ਰਹੀ ਹੈ। ਉਹ ਪਹਿਲਾਂ ਤੇ ਪ੍ਰੋਬਲਮ ਠੀਕ ਕਰੀਏ, ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਜੇ ਸਿਕਰੀ ਆ ਤੇ ਪੇਟ ਦੇ ਰੋਗਾਂ ਨੂੰ ਠੀਕ ਕਰੋ, ਜੇ ਵਾਲ ਝੜਨੇ ਸ਼ੁਰੂ ਹੋ ਗਏ ਨੇ, ਟੁੱਟਣੇ ਸ਼ੁਰੂ ਹੋ ਗਏ ਨੇ, ਤੇ ਫਿਰ ਥਾਇਰਾਇਡ ਦਾ ਹੱਲ ਕਰੋ। ਜੇ ਤੁਹਾਡੇ ਚਿਹਰੇ ਤੇ ਸਿਆਹੀਆਂ, ਵੈਸੇ ਤਾਂ ਬਟਰਫਲਾਈ ਮੈਂ ਤੁਹਾਨੂੰ ਦੱਸੀ ਨਾ ਆਟੋਮੇਨ ਦੀ ਡਿਜ਼ੀਜ਼ ਦੀ ਹੈਗੀਆਂ ਨੇ, ਪਰ ਉਹ ਛੇਚਪੁੱਟ ਅਲੱਗ ਅਲੱਗ ਹੈਗੀਆਂ ਨੇ। ਜੇ ਤੁਹਾਨੂੰ ਰੁਟੀਨ ਵਿੱਚ ਬਾਕੀ ਸਭ ਕੁਛ ਨਾਰਮਲ ਹੈ, ਖਾਸ ਤੌਰ ਤੇ ਬੱਚੀਆਂ ਨੂੰ ਇਸ ਤਰ੍ਹਾਂ ਦੇ ਬਲੈਬਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਸਹੀਆਂ ਪੈ ਗਈਆਂ ਜੀ ਮੇਰੇ ਚਿਹਰੇ ਦੇ ਹੈਗੀਆਂ ਨੇ, ਉਹਨਾਂ ਦੇ ਹਾਰਮੋਨਲ ਪ੍ਰੋਬਲਮ ਕੀ ਹੈ, ਮਾਸਿਕ ਧਰਮ ਨੂੰ ਚੈੱਕ ਕਰੋ। ਜੇ ਉਹਦਾ ਮਾਸਿਕ ਧਰਮ ਨਾਰਮਲ ਹੈ ਤੇ ਫਿਰ ਇਹ ਸਿਆਹੀਆਂ ਆਟੋਮੈਟਿਕਲੀ ਠੀਕ ਹੋ ਜਾਣਗੀਆਂ, ਤੇ ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਆਇਰਨ ਦੇਈ ਜਾਓ, ਜਿੰਨਾ ਮਰਜ਼ੀ ਕੈਲਸ਼ੀਅਮ ਨੂੰ ਦੇਈ ਜਾਓ, ਬਥੇਰੇ ਡਾਕਟਰ ਬਥੇਰਾ ਕੁਛ ਕਰਦੇ ਨੇ, ਐਸਾ ਕੁਛ ਕਰਦੇ ਨੇ, ਪਰ ਉਹਦਾ ਰੂਟ ਕਾਜ਼ ਉਹ ਹਾਰਮੋਨ ਨੇ, ਈਸਟ੍ਰੋਜਨ ਪ੍ਰੋਜੈਸਟਰੋਨ, ਉਹਨਾਂ ਦੀ ਪ੍ਰੋਡਕਸ਼ਨ, ਉਹਨਾਂ ਦੀ ਸਰਵਿਸ, ਜੋ ਵੀ ਕੁਛ ਹੈਗੀ ਹੈ ਨਾਰਮਲ ਨਹੀਂ, ਜਿਸ ਕਰਕੇ ਉਹਨਾਂ ਦੇ ਨਾਲ ਜਿਹੜਾ ਕਰਮ ਹੋਣਾ ਸੀਗਾ ਮਾਸਿਕ ਧਰਮ ਦਾ ਨਾਰਮਲ, ਉਹ ਨਾਰਮਲ ਨਹੀਂ ਹੋ ਰਿਹਾ, ਔਰ ਜਿਹਦੇ ਕਰਕੇ ਉੱਥੇ ਗਾਰਬੇਜ ਪੈਦਾ ਹੋ ਰਿਹਾ। ਗਾਰਬੇਜ ਕਹਾਂਗੇ ਉਸ ਲਫ਼ਜ਼ ਨੂੰ ਅਸੀਂ, ਜਿਹੜੀ ਚੀਜ਼ ਨਾਰਮਲ ਨਹੀਂ ਹੈਗੀ ਤੇ ਵੇਸਟ ਹੋ ਰਹੀ ਹੈ, ਉਸ ਚੀਜ਼ ਨੇ ਸਰਕੂਲੇਟ ਕਰਨਾ ਤੁਹਾਡੇ ਬਲੱਡ ਦੇ ਵਿੱਚ ਤੇ ਅਲੱਗ ਅਲੱਗ ਥਾਵਾਂ ਤੇ, ਖਾਸ ਤੌਰ ਤੇ ਬੀਬੀਆਂ ਦੇ ਚਿਹਰੇ ਦੇ ਉੱਪਰ ਬਲੈਮਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਿਆਹੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮਾਸਿਕ ਧਰਮ ਦੀ ਪ੍ਰੋਬਲਮ ਹੈ। ਮੇਰੇ ਇਹ ਸਾਰੇ ਲੈਕਚਰ ਦਾ ਮੇਰਾ ਪਰਪਸ ਇਹੀ ਆ ਕਿ ਬਾਹਰ ਪੈਦਾ ਹੁੰਦੀਆਂ ਨਿਸ਼ਾਨੀਆਂ ਅੰਦਰ ਸਰੀਰ ਦੇ ਵਿੱਚ ਹੋ ਗਏ ਕਿਸੇ ਵਿਕਾਰ ਨੂੰ ਪੱਕੇ ਤੌਰ ਤੇ ਸਾਨੂੰ ਇੰਡੀਕੇਟ ਕਰ ਰਹੀਆਂ ਨੇ। ਜੇ ਅਸੀਂ ਇਹ ਬੋਲੀ ਸਮਝਦੇ ਹਾਂ ਤਾਂ, ਮੈਂ ਇਹ ਕਈ ਵਾਰ ਐਗਜ਼ਾਮਪਲ ਦਿੱਤੀ ਆ ਭਾਈ, ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ, ਜਿਹੜੀ ਸਿਆਣੀ ਮਾਂ ਹੈ ਨਾ, ਉਹਨੂੰ ਇਹ ਪਤਾ ਹੁੰਦਾ ਵੀ ਹੁਣ ਇਹਨੇ ਦੁੱਧ ਪੀਣਾ, ਹੁਣ ਇਹਨੇ ਪੋਟੀ ਕਰਨੀ ਹੈ, ਹੁਣ ਇਹਨੇ ਸੌਣਾ, ਕਿਉਂਕਿ ਤਾਂ ਬੋਲੀ ਰੋਣਾ ਹੈ, ਉਹਦੀ ਬੋਲੀ ਹੀ ਰੋਣਾ ਹੈ। ਪਰ ਸਿਆਣੀ ਮਾਂ ਸਮਝਦੀ ਤੇ ਕਮਲੀਆਂ ਮਾਵਾਂ ਦੇ ਬੱਚੇ ਤਾਂ ਵਿੱਚ ਹੀ ਪੋਟੀ ਕਰੀ ਜਾਂਦੇ ਸਾਰਾ ਕੁਛ, ਉਹ ਰੀਰੀ ਹੀ ਕਰਦੇ ਨੇ, ਕਿਉਂਕਿ ਮਾਂ ਸਮਝਦੀ ਨੀ ਕਿ ਕਰਨਾ ਕੀ ਹੈਗਾ। ਸੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਨਿਸ਼ਾਨੀਆਂ ਨੇ, ਅਗਰ ਅਸੀਂ ਇਹ ਜਾਣਦੇ ਹਾਂ ਤਾਂ ਇਸ ਹਾਲਾਤ ਦੇ ਵਿੱਚ ਅਸੀਂ ਇਹਨਾਂ ਨੂੰ ਪਿੰਨ ਪੁਆਇੰਟ ਕਰਕੇ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਕਿ ਟ੍ਰੀਟਮੈਂਟ ਕੀ ਕਰਨ ਦੀ ਲੋੜ ਹੈ। ਐਵੇਂ ਹੀ ਉਹ ਇੱਕ ਪੰਜਾਬੀ ਦਾ ਖਾਨ ਹੈ ਨਾ, ਅੰਨੇ ਕੁੱਤੇ ਹਰਨਾ ਮਗਰ, ਹਾਂਜੀ, ਕੁੱਤੇ ਨੂੰ ਤੇ ਪਤਾ ਹੀ ਨਹੀਂ ਜਾਣਾ ਕਿਧਰ ਹੈ, ਤੇ ਦੌੜ ਰਹਿਣੇ ਤੇ ਬਹੁ ਬਹੁ ਕਰ ਰਹੇ, ਹਰਨ ਕਿਹੜੇ ਪਾਸੇ ਗਿਆ, ਸ਼ਿਕਾਰ ਕਿਹੜੇ ਪਾਸੇ ਗਿਆ, ਉਹਦਾ ਕੋਈ ਪਤਾ ਨੀ। ਆਮ ਤੌਰ ਤੇ ਅੱਜ ਕੱਲ ਇਸੇ ਤਰ੍ਹਾਂ ਹੀ ਹੋ ਰਿਹਾ, ਸਾਡੇ ਪਿੰਡਾਂ ਚ ਬਹੁਤ ਸਾਰੇ ਡਾਕਟਰ ਇਸ ਤਰ੍ਹਾਂ ਹੀ ਬੈਠੇ ਨੇ ਨਾ, ਜਿਹੜੇ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਰ ਰਹੇ ਨੇ। ਬੇਸਿਕ ਨੌਲੇਜ ਬਹੁਤ ਘੱਟ ਲੋਕਾਂ ਨੂੰ ਹੋਏਗਾ ਕਿ ਇਹਦੇ ਪਿੱਛੇ ਅਸਲ ਗੱਲ, ਕਿਉਂਕਿ ਅਸੀਂ ਇਸ ਸਰੀਰ ਦੀ ਜਿਹੜੀ ਹੁਣ ਤੱਕ ਸਟੱਡੀ ਕੀਤੀ ਹੈ, ਅਸੀਂ ਉਹਦੇ ਬਾਰੇ ਜਾਣਦੇ ਨਹੀਂ ਹਾਂ। ਇਸ ਸਰੀਰ ਨੂੰ ਕੁਦਰਤ ਨੇ ਕਿਵੇਂ ਬਣਾਇਆ, ਇਹਦਾ ਚਲਨ ਕੀ ਹੈ, ਇਹਦਾ ਸਟਰਕਚਰ ਕੀ ਹੈਗਾ, ਇਹਦੇ ਵਰਕਿੰਗ ਕੰਮ ਕਰਨ ਦਾ ਢੰਗ ਕੀ ਹੈਗਾ ਆ, ਔਰ ਜੇ ਕਿਸੇ ਵੀ ਵਰਕਿੰਗ ਦੇ ਢੰਗ ਵਿੱਚ ਕਿਤੇ ਵੀ ਫਰਕ ਆਉਂਦਾ ਆ ਤੇ ਸਾਨੂੰ ਪਤਾ ਕਿਵੇਂ ਲੱਗੇਗਾ। ਤੁਹਾਡੇ ਗੱਡੀ ਦਾ ਇੰਜਨ ਜਿਹੜਾ ਧੂੰਆਂ ਮਾਰਦਾ ਹੈ ਤੇ ਫਿਰ ਤੁਹਾਡੀ ਮੋਬਲਾਈਲ ਵਾਲੇ ਪਾਸੇ ਜਾਓਗੇ ਨਾ ਤੁਸੀਂ, ਤੁਹਾਨੂੰ ਪਤਾ ਹੋਏਗਾ ਨਾ। ਇਸੇ ਤਰ੍ਹਾਂ ਇਹ ਸਰੀਰ ਹੈਗਾ ਆ, ਔਰ ਇਸ ਸਰੀਰ ਦੇ ਵਿੱਚ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਬਾਹਰ ਆ ਰਹੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ ਤੇ ਫਿਰ ਪਿੰਨ ਪੁਆਇੰਟ ਕਰ ਸਕੋਗੇ। ਹੁਣ ਗੱਲ ਕੀ ਹੈ, ਹੈ ਤਾਂ ਸਿਕਰੀ, ਗੱਲ ਕੀ ਹੈ, ਵਾਲ ਝੜ ਰਹੇ ਨੇ, ਸਿਰ ਨਾਲ ਹੀ ਸੰਬੰਧਿਤ ਹੈ ਨਾ, ਤੇ ਹਰ ਬੰਦਾ ਇੱਕ ਸ਼ੈਂਪੂ ਲੈ ਯਾਰ, ਫਲਾਣਾ ਵਧੀਆ ਸ਼ੈਂਪੂ ਹੈ ਉਹ ਲੈ, ਉਹਦੀ ਗੱਲ ਕਰ ਤੇ ਉਹਨੂੰ ਠੀਕ ਹੋ ਜੂਗਾ, ਟੈਂਪਰੇਰੀ ਉਹ ਠੀਕ ਹੋ ਗਿਆ, ਉਹ ਵੀ ਬੜਾ ਖੁਸ਼ ਹੋ ਗਿਆ ਵੀ ਯਾਰ ਠੀਕ ਹੈ, ਮੈਂ ਸ਼ੈਂਪੂ ਨਾਲ ਤੇ ਨਹਾਈ ਜਾ ਰਿਹਾ ਤੇ ਮੇਰਾ ਠੀਕ ਹੈਗਾ। ਪਰ ਇਹ ਮੇਰਾ ਠੀਕ ਹੋ ਗਿਆ ਨਹੀਂ, ਇਹ ਤਾਂ ਸਿਰਫ ਉਹਦਾ ਇੱਕ ਦਹਾਨਾ ਸੀਗਾ ਜਿੱਥੋਂ ਗਾਰਬੇਜ ਬਾਹਰ ਨਿਕਲ ਰਿਹਾ ਸੀ, ਤੁਸੀਂ ਸਾਫ਼ ਕਰ ਲਿਆ ਤੇ ਤੁਸੀਂ ਇਹ ਵੀ ਸਮਝੋ ਕਿ ਉਹ ਪੇਟ ਦੇ ਜਿਹੜੇ ਰੋਗ ਜਿਨ੍ਹਾਂ ਦੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਉਹਦਾ ਗਰਭ ਚਾ ਰਿਹਾ ਜੀ ਦੀ ਸਿੱਕਰੀ ਬਣ ਰਹੀ ਤੇ ਸਿੱਕਰੀ ਨੇ ਉਹਨੇ ਠੀਕ ਨਹੀਂ ਹੋਣਾ ਜਦ ਤੱਕ ਤੁਹਾਡਾ ਪੇਟ ਦਾ ਰੋਗ ਨਹੀਂ ਤੇ ਉਹਦੇ ਨਾਲ ਫਿਰ ਬਾਬਾ ਸਿਰ ਵੀ ਹੋ ਸਕਦੀ ਹੈ ਉਹਦੇ ਨਾਲ ਕੋਲਨ ਕੈਂਸਰ ਵੀ ਹੋ ਸਕਦਾ ਹੈਗਾ ਆ ਉਹਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਅੱਗੇ ਅੱਗੇ ਚੱਲ ਕੇ ਲਿੰਕਡ ਨੇ ਤੁਸੀਂ ਤਾਂ ਕੱਲਾ ਸ਼ੈਂਪੂ ਲਾ ਕੇ ਉਹ ਕਬੂਤਰ ਦੇ ਅੱਖਾਂ ਬੰਦ ਕਰਨ ਤੱਕ ਵੇਖ ਲਿਆ ਤੁਹਾਨੂੰ ਬਿੱਲੀ ਨਹੀਂ ਆਉਂਦੀ ਤੁਸੀਂ ਜਾ ਕੇ ਹੁਣ ਮੇਰੀ ਡੈਂਡਰ ਤਾਂ ਰੁਕ ਗਈ ਹਾਂਜੀ ਪਰ ਇਹ ਠੀਕ ਨਹੀਂ ਹੋਈ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਠੀਕ ਹੋਣ ਦਾ ਤਕਾਜ਼ਾ ਕੀ ਹੈ ਤੇ ਪ੍ਰਬੰਧ ਕਰਨ ਅਸੀਂ ਕਿਹਨੂੰ ਕਹਿੰਦੇ ਹਾਂ ਹਾਂਜੀ ਜਦੋਂ ਸਾਨੂੰ ਇਹ ਸਮਝ ਆ ਗਈ ਤੇ ਫਿਰ ਅਸੀਂ ਇਸ ਭੁਲੇਖੇ ਚ ਨਹੀਂ ਪਵਾਂਗੇ ਸ਼ੈਂਪੂ ਦੇ ਨਾਲ ਤੇ ਮੇਰੇ ਵਾਲ ਸਾਫ਼ ਹੋ ਗਏ ਯਾਰ ਹੁਣ ਤਾਂ ਸਿੱਕਰੀ ਹੈ ਨੀ ਗੀ ਹਰ ਹਫ਼ਤੇ ਮੈਂ ਨਹਾ ਲੈਣਾ ਹਫ਼ਤੇ ਚ ਦੋ ਵਾਰ ਨਹਾ ਲੈਣਾ ਹੁਣ ਸਿੱਕਰੀ ਹੈ ਨੀ ਗੀ ਪਰ ਕੀ ਹੈ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਨਾ ਕਿਉਂ ਕਿਉਂਕਿ ਅਸਲ ਟਾਰਗੇਟ ਜਿਹੜਾ ਸੀਗਾ ਜਿਸ ਥਾਂ ਤੇ ਗਰਭ ਚ ਪੈਦਾ ਹੋ ਰਿਹਾ ਸੀਗਾ ਉੱਥੇ ਤੁਸੀਂ ਨਹੀਂ ਪਹੁੰਚ ਰਹੇ ਤੇ ਇਹ ਪ੍ਰੋਗਰਾਮ ਮੇਰੇ ਇਸ ਕਰਕੇ ਹਨ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਸਰੀਰ ਦੇ ਅੰਦਰ ਕਿੱਥੇ ਨੁਕਸ ਪੈ ਤੇ ਬਾਹਰ ਸਰੀਰ ਦੇ ਵਿੱਚ ਕਿੱਥੇ ਪ੍ਰਦਰਸ਼ਿਤ ਹੁੰਦਾ ਆ ਕਾਲੇ ਦਾਗਾਂ ਦੀ ਗੱਲ ਨੈਕ ਤੇ ਮੈਂ ਕੀਤੀ ਹੈ ਧੌਣ ਦੇ ਦੁਆਲੇ ਕੀਤੀ ਹੈ ਜਨ ਨੰਗਾ ਦੇ ਦੁਆਲੇ ਕੀਤੀ ਹੈ ਇੰਡੀਕੇਟ ਕੀ ਕਰਦਾ ਇਹਨੂੰ ਡਾਇਬਟੀਜ਼ ਕਿਉਂਕਿ ਇਹ ਅਸੀਂ ਕਿੱਥੋਂ ਸਿੱਖਿਆ ਆ ਇਹ ਚੀਜ਼ਾਂ ਅਸੀਂ ਨੇਚਰ ਤੋਂ ਸਿੱਖੀਆਂ ਨੇ ਇਹ ਚੀਜ਼ਾਂ ਅਸੀਂ ਵਾਪਰਦੇ ਘਟਨਾ ਕਰਨ ਤੋਂ ਸਰੀਰ ਨੂੰ ਪੜਦਿਆਂ ਹੋਇਆ ਜਾਣਨ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਾ ਹੈ ਬਹੁਤੀਆਂ ਗੱਲਾਂ ਤਾਂ ਸਾਨੂੰ ਐਟੋਪਸੀ ਤੋਂ ਪਤਾ ਕਰਦੀ ਜਦੋਂ ਬੰਦੇ ਲੋਕ ਇਸ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਨੇ ਉਹਨਾਂ ਦੇ ਡੈਡ ਬਾਡੀ ਜਦੋਂ ਕਰਦੇ ਆ ਨਾ ਅਸੀਂ ਵੇਖਦੇ ਹਾਂ ਉਹਨੂੰ ਐਟੋਪਸੀ ਕਹਿੰਦੇ ਬਾਇਓਪਸੀ ਤੇ ਕਹਿੰਦੇ ਆ ਕਿ ਜਿੰਦਾ ਬੰਦੇ ਦੇ ਸਰੀਰ ਵਿੱਚੋਂ ਅਜ਼ਾਮ ਲੈ ਕੇ ਤੇ ਉਹਦਾ ਟੈਸਟ ਕਰਨਾ ਐਟੋਪਸੀ ਕਹਿੰਦੇ ਆ ਜਦੋਂ ਮਰੇ ਹੋਏ ਬੰਦੇ ਦੇ ਸਰੀਰ ਦੇ ਵਿੱਚੋਂ ਕੋਈ ਅੰਗ ਲੈ ਕੇ ਤੇ ਉਹਨੂੰ ਚੈੱਕ ਕੀਤਾ ਜਾਂਦਾ ਔਰ ਐਟੋਪਸੀ ਦਾ ਮਤਲਬ ਇਹ ਹੁੰਦਾ ਆ ਕਿ ਕਿਸ ਕਿਸ ਅੰਗ ਦੇ ਵਿੱਚ ਕੀ ਵਿਕਾਰ ਪੈਦਾ ਹੋ ਗਿਆ ਸੀ ਤੇ ਉਹ ਕਿਸ ਕਿਸ ਕਰਕੇ ਉਹਦੇ ਬਾਹਰ ਕੀ ਨਿਸ਼ਾਨੀਆਂ ਸੀ ਇਹ ਜਾਣਨ ਵਾਸਤੇ ਜੀ ਇਸੇ ਕਰਕੇ ਬਹੁਤੇ ਸਾਰੇ ਕੇਸ ਜਿਹੜੇ ਹਸਪਤਾਲਾਂ ਚ ਮਰਦੇ ਆ ਨਾ ਉਹਨਾਂ ਦੀ ਉਹ ਐਟੋਪਸੀ ਕਰਦੇ ਹੀ ਕਰਦੇ ਹੈਗੇ ਆ ਠੀਕ ਹੈ ਪੋਸਟਮਾਰਟਮ ਜਿਹਨੂੰ ਤੁਸੀਂ ਕਹਿ ਲਓ ਪੋਸਟ ਦਾ ਮਤਲਬ ਹੁੰਦਾ ਬਾਅਦ ਵਿੱਚ ਮਾਰਟਮ ਮਰਨ ਤੋਂ ਬਾਅਦ ਜਿਹੜਾ ਪੋਸਟਮਾਰਟਮ ਕਰਦੇ ਆ ਉਹਦੇ ਚ ਇਹੀ ਜਾਣਨਾ ਹੁੰਦਾ ਆ ਔਰ ਇਹ ਸਾਰੀ ਸਟੱਡੀ ਕਰਦਿਆਂ ਅਸੀਂ ਇਸ ਰਿਜ਼ਲਟ ਤੇ ਪਹੁੰਚੀਆਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਮੇਰੀਆਂ ਨਹੀਂ ਹਨ ਇਹ ਰਿਸਰਚ ਦੀਆਂ ਗੱਲਾਂ ਹਨ ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਯੋਗਦਾਨ ਹੈ ਮੈਂ ਤਾਂ ਯਾਦ ਕਰਨ ਵਾਲਾ ਬੰਦਾ ਮੈਂ ਤਾਂ ਯਾਦ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਕਿਤਾਬਾਂ ਵਿੱਚ ਬੰਦ ਕੀਤੀ ਤੇ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਇਹਨਾਂ ਨੂੰ ਪੜ੍ਹਦੇ ਹਾਂ ਪੜ੍ਹਾਉਂਦੇ ਹਾਂ ਤਾਂ ਜਿਹੜੇ ਲੋਕ ਯਾਦ ਰੱਖਦੇ ਨੇ ਉਹ ਲੋਕਾਂ ਦਾ ਵੀ ਭਲਾ ਕਰਦੇ ਨੇ ਔਰ ਉਹਨਾਂ ਦਾ ਆਪਣਾ ਭਲਾ ਤੇ ਹੁੰਦਾ ਹੀ ਹੁੰਦਾ ਆ ਵੀ ਠੀਕ ਹੈ ਸਾਨੂੰ ਪਤਾ ਲੱਗ ਗਿਆ ਸੋ ਮੇਨ ਗੱਲ ਜੇ ਤੇ ਵਾਲ ਝੜਦੇ ਆ ਜੇ ਵਾਲ ਟੁੱਟਦੇ ਆ ਜੇ ਵਾਲ ਪੈਚਸ ਵਿੱਚ ਟੁੱਟਣੇ ਸ਼ੁਰੂ ਹੋ ਗਏ ਆ ਪਹਿਲਾਂ ਐਲੋਪੇਸੀਆ ਅਸੀਂ ਉਹਨੂੰ ਕਹਿੰਦੇ ਆ ਅਲੱਗ ਅਲੱਗ ਨਾਂ ਏਰੇਟਾ ਜਾਂ ਹੋ ਕੇ ਬਹੁਤ ਸਾਰੇ ਨਾਂ ਤੁਸੀਂ ਨਾਵਾਂ ਤੋਂ ਛੱਡ ਦਿਓ ਕਿਉਂਕਿ ਨਾਂ ਯਾਦ ਰੱਖਣੇ ਤੁਸੀਂ ਇੰਨਾ ਹੀ ਸੋਹੀ ਜਾਣਦੇ ਹੋ ਵੀ ਗੰਜਾਪਣ ਹੋ ਗਿਆ ਜੀ ਸਿਰ ਦੇ ਵਿੱਚ ਗੰਜਾਪਣ ਸਾਰਾ ਹੋ ਗਿਆ ਗੰਜਾਪਣ ਪੈਚਿਸ ਹੋ ਗਿਆ ਤਾਂ ਇਹਦਾ ਸੰਬੰਧ ਕਿਹਦੇ ਨਾਲ ਆ ਤੁਹਾਡੇ ਥਾਇਰਾਇਡ ਗਲੈਂਡ ਦੇ ਨਾਲ ਵਾਲਾਂ ਦੇ ਸ਼ੈਂਪੂਆਂ ਨੇ ਬਹੁਤਾ ਇੰਨਾ ਕੁਛ ਨਹੀਂ ਕਰਨਾ ਲੋਕਲ ਸਫਾਈ ਤਾਂ ਰੱਖਣਗੇ ਜ਼ਰੂਰ ਇਹ ਨਹੀਂ ਹੈਗਾ ਲੋਕਲ ਸਰੀਰ ਸਕਿਨ ਜਿਹੜੀ ਹੈਲਦੀ ਰਹੇਗੀ ਪਰ ਅਸਲ ਠੀਕ ਤਾਂ ਹੋਣਾ ਹੈ ਜਿੱਦਣ ਤੁਹਾਡਾ ਥਾਇਰਾਇਡ ਹਾਰਮੋਨ ਨਾਰਮਲ ਲੈਵਲ ਦੇ ਵਿੱਚ ਆ ਗਿਆ ਔਰ ਜੇ ਸਿੱਕਰੀ ਜ਼ਿਆਦਾ ਹੋ ਰਹੀ ਹੈ ਤੇ ਇਹ ਤਦ ਤੱਕ ਠੀਕ ਨਹੀਂ ਹੋਣੀ ਜਦ ਤੱਕ ਤੁਹਾਡਾ ਪੇਟ ਨਾਰਮਲ ਨਾ ਹੋਇਆ ਉਹਦਾ ਇੱਕ ਆਪਣਾ ਚਲਨ ਹੈਗਾ ਆ ਔਰ ਉਹ ਚਲਨ ਦਾ ਰੂਟੀਨ ਜਦੋਂ ਡਾਈਜੈਸਟਿਵ ਸਿਸਟਮ ਦੀ ਮੈਂ ਗੱਲ ਕਰਾਂਗਾ ਉਸ ਵੇਲੇ ਡਿਟੇਲ ਚ ਤੁਹਾਨੂੰ ਦੱਸਾਂਗਾ ਵੀ ਡਾਈਜੈਸਟਿਵ ਸਿਸਟਮ ਦਾ ਇੱਕ ਨਾਰਮਲ ਚਲਨ ਕੀ ਹੈਗਾ ਆ ਔਰ ਉਸ ਨਾਰਮਲ ਚਲਨ ਦੇ ਵਿੱਚ ਜਦੋਂ ਵੀ ਰੁਕਾਵਟ ਹੁੰਦੀ ਤੁਸੀਂ ਉਸੇ ਦਾ ਤੁਹਾਨੂੰ ਪਤਾ ਲੱਗਦਾ ਹੈਗਾ ਇਗਨੋਰ ਕਰ ਦਿਓ ਨਾ ਜਾਣੋ ਬੇਪਰਵਾਹੀ ਕਰ ਦਿਓ ਉਹ ਤੇ ਗੱਲ ਹੈ ਵੱਖਰੀ ਪਰ ਹਰ ਸਰੀਰ ਦੇ ਵਿੱਚ ਵਾਪਰਨ ਵਾਲੀ ਹਰੇਕ ਛੋਟੀ ਜਿਹੀ ਘਟਨਾ ਵੀ ਜਿਹੜੀ ਹੈ ਉਹ ਤੁਹਾਡਾ ਮਨ ਮਹਿਸੂਸ ਕਰਦਾ ਹੈਗਾ ਆ ਔਰ ਜਦੋਂ ਮਨ ਦੀ ਗੱਲ ਤੁਸੀਂ ਨਹੀਂ ਸੁਣਦੇ ਉਹ ਸਰੀਰ ਦੇ ਉੱਪਰ ਆਪਣੇ ਫੁੱਟ ਪ੍ਰਿੰਟ ਛੱਡਦਾ ਹੈਗਾ ਆ ਤੁਸੀਂ ਛੋਟੀ ਜਿਹੀ ਰੋੜੀ ਕਿਸੇ ਦਰਿਆ ਦੇ ਵਿੱਚ ਕਿਸੇ ਪਾਣੀ ਦੇ ਵਿੱਚ ਤਲਾਅ ਚ ਮਾਰੋ ਨਾ ਤੇ ਵੇਖੋ ਲਹਿਰਾਂ ਉੱਠਦੀਆਂ ਨੇ ਤੁਹਾਡੀ ਨਜ਼ਰ ਦੀ ਇੱਕ ਲਿਮਿਟ ਹੈਗੀ ਹੈ ਜਿੱਥੋਂ ਤੱਕ ਤੁਸੀਂ ਉਹ ਜਿਹੜੀਆਂ ਲਹਿਰਾਂ ਬਣਦੀਆਂ ਵੇਖ ਸਕਦੇ ਉਸ ਤੋਂ ਬਾਅਦ ਤੁਸੀਂ ਵੇਖ ਨਹੀਂ ਸਕਦੇ ਤੁਹਾਡੇ ਵੇਖਣ ਦਾ ਨਾਮ ਅਗਲੇ ਦਾ ਇਹ ਨਹੀਂ ਹੈ ਕਿ ਬਾਅਦ ਲਹਿਰਾਂ ਬੰਦ ਹੋ ਗਈਆਂ ਨੇ ਨਹੀਂ ਪਾਣੀ ਦੇ ਵਿੱਚ ਖਲਾ ਨਹੀਂ ਹੈ ਖਾਲੀ ਜਗ੍ਹਾ ਨਹੀਂ ਹੈ ਔਰ ਇਹ ਜਿਹੜੀ ਤੁਸੀਂ ਰੋੜੀ ਵਿੱਚ ਸਿੱਟੀ ਆ ਨਾ ਇਹਨੇ ਆਪਣੀ ਸਪੇਸ ਲਈ ਹੈ ਔਰ ਇਹਨੇ ਪਾਣੀ ਨੂੰ ਢੱਕਿਆ ਹੈਗਾ ਔਰ ਉਹ ਕਿਨਾਰੇ ਤੱਕ ਹੈਗਾ ਕਿਨਾਰੇ ਤੱਕ ਇਹ ਗੱਲ ਹੁੰਦੀ ਹੈ ਤੇ ਜਦ ਤੱਕ ਅਸੀਂ ਇਹ ਗੱਲ ਸਮਝ ਲਈ ਕਿ ਇਹਦੇ ਪਿੱਛੇ ਕਾਰਨ ਕੀ ਹੈਗਾ ਆ ਤਦ ਤੁਸੀਂ ਇਸ ਗੱਲ ਛੋਟੀ ਛੋਟੀ ਗੱਲਾਂ ਨੇ ਇਹਨਾਂ ਦੇ ਜਾਣਕਾਰ ਹੋ ਸਕਦੇ ਹੋ। ਹੁਣ ਜਿਵੇਂ ਪਫੀ ਆਈਜ਼, ਅੱਖਾਂ ਸੁੱਜੀਆਂ ਨੇ, ਚਿਹਰਾ ਸੁੱਜਿਆ ਹੋਇਆ, ਇਹ ਆਮ ਤੌਰ ਤੇ ਸਾਨੂੰ ਇੰਡੀਕੇਟਰ ਹੈਗੀ ਹੈ ਕਿ ਜਾਂ ਤਾਂ ਦਿਲ ਦੀ ਬਿਮਾਰੀ ਹੈ ਇਸ ਬੰਦੇ ਨੂੰ, ਜਾਂ ਇਹਨੂੰ ਹਾਰਟ ਦੀ ਕਿਡਨੀ ਦੀ ਬਿਮਾਰੀ ਹੈ ਇਸ ਆਦਮੀ ਨੂੰ। ਜੇ ਕਈਆਂ ਦੇ ਵੇਖਿਆ ਤੋ ਥੈਲੇ ਜੇ ਬੈਗ ਜੇ ਅੱਖਾਂ ਦੇ ਹੇਠਾਂ ਉਭਰੇ ਹੋਏ ਹੁੰਦੇ ਨੇ, ਪੈਰ ਸੁੱਜੇ ਹੋਏ ਹੁੰਦੇ ਨੇ, ਇਹ ਸਾਨੂੰ ਸਾਬਤ ਕਰਦੇ ਨੇ ਕਿ ਫਲੂਇਡ ਰਿਟੈਂਸ਼ਨ ਹੈ, ਪਾਣੀ ਕਿਸੇ ਥਾਂ ਤੇ ਰੁਕ ਗਿਆ ਹੈ। ਪਾਣੀ ਰੁਕਦਾ ਕਿੱਥੇ ਹੈ? ਜਦੋਂ ਇਹਦੇ ਵਿੱਚ ਸਾਲਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਜਿਹੜਾ ਪਲਾਜ਼ਮਾ ਹੈ, ਸਾਡਾ ਜਿਹੜੇ ਖੂਨ ਸਰੀਰ ਦੇ ਸੀਰਮ ਨਿਕਲਦੇ ਨੇ, ਉਹਨਾਂ ਦੀ ਇੱਕ ਲਿਮਿਟਡ ਕੁਆਂਟਿਟੀ ਹੈ ਕਿ ਇਹਦੇ ਵਿੱਚ ਇੰਨਾ ਆਇਆ ਹੋਊਗਾ, ਇੰਨਾ ਆਇਆ ਹੋਊਗਾ, ਜਿਵੇਂ ਖੂਨ ਦੇ ਸੰਬੰਧ ਵਿੱਚ ਆਮ ਤੌਰ ਤੇ ਦੱਸਦਾ ਰਹਿੰਦਾ ਤੁਹਾਨੂੰ। ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਸਰੀਰ ਦੇ ਵਿੱਚ ਪਾਣੀ ਅਲੱਗ ਅਲੱਗ ਸੈੱਲਾਂ ਨਿਚੁੜਨਾ ਹੁੰਦਾ ਹੈ, ਅਗਰ ਸਾਡੇ ਸਾਲ ਦੀ ਡਿਸਟ੍ਰੀਬਿਊਸ਼ਨ ਕਿਸੇ ਵੀ ਥਾਂ ਤੇ ਨਾਰਮਲ ਨਾ ਹੋਵੇ, ਤਾਂ ਫਿਰ ਇਹ ਉੱਥੇ ਇਕੱਠਾ ਹੋ ਜਾਂਦਾ ਆ ਤੇ ਉਹ ਬਲਜ ਆਊਟ ਹੋ ਜਾਂਦਾ, ਥੈਲੀ ਵਾਂਗ, ਜਿਵੇਂ ਪਾਣੀ ਦੀ ਥੈਲੀ ਹੁੰਦੀ ਹੈ। ਔਰ ਇੰਡੀਕੇਟਰ ਕਿਸ ਗੱਲ ਦਾ ਆ? ਭਾਈ ਜਾਂ ਤਾਂ ਇਸ ਸਰੀਰ ਦੇ ਵਿੱਚ ਸਾਲਟ ਜਿਹੜੇ ਨੇ ਉਹ ਨਾਰਮਲ ਘੁਲ ਕੇ ਨਹੀਂ ਚੱਲ ਰਹੇ, ਸਾਰੇ ਸਰੀਰ ਦੇ ਵਿੱਚ ਘੁਲ ਕੇ ਨਹੀਂ ਚੱਲ ਰਹੇ, ਔਰ ਕਿਸੇ ਥਾਂ ਤੇ ਇਕੱਠੇ ਹੋ ਗਏ, ਜਾਂ ਕਿਡਨੀ ਨੇ ਇਹਨਾਂ ਨੂੰ ਰਿਲੀਜ਼ ਕਰਨਾ ਸੀ ਪਿਸ਼ਾਬ ਦੇ ਰਸਤੇ ਤੇ ਕਿਡਨੀ ਚ ਕੋਈ ਵਿਕਾਰ ਆ ਗਿਆ, ਉਹ ਇਹਨਾਂ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕਰ ਰਹੀ। ਅਸੀਂ ਉਸ ਥਾਂ ਤੇ ਪਹੁੰਚ ਕੇ ਦੋ ਗੱਲਾਂ, ਹਾਰਟ ਦੀ ਗੱਲ ਕੀਤੀ ਮੈਂ ਔਰ ਕਿਡਨੀ ਦੀ ਗੱਲ ਕੀਤੀ। ਹਾਰਟ ਦਾ ਕੰਮ ਹੈ ਇਹ ਸਾਰੇ ਸਰਕੂਲੇਸ਼ਨ ਨੂੰ ਪਹੁੰਚਾਉਣਾ, ਸਾਰੇ ਸਿਸਟਮ ਚ ਭੇਜਣਾ, ਅਲੱਗ ਅਲੱਗ ਥਾਵਾਂ ਤੇ ਇਹਦਾ ਨਿਵਾਰਨ ਹੁੰਦਾ ਰਹੇ, ਔਰ ਜਦੋਂ ਕਿਡਨੀ ਤੇ ਪਹੁੰਚਦਾ ਆ ਉਦੋਂ ਕਿਡਨੀ ਫਿਰ ਇਹਦੇ ਵਿੱਚੋਂ ਬਲੱਡ ਨੂੰ ਅਲੱਗ ਕੱਢ ਦਿੰਦੀ ਹੈ, ਵੇਸਟ ਪ੍ਰੋਡਕਟ ਦੇ ਪਾਣੀ ਨੂੰ ਅਲੱਗ ਕਰਕੇ ਉਹਦੇ ਵਿੱਚ ਪਾਣੀ ਚ ਘੋਲ ਕੇ ਕਿਡਨੀ ਪਿਸ਼ਾਬ ਦੇ ਤੌਰ ਤੇ ਇਸ ਨੂੰ ਬਾਹਰ ਕੱਢ ਦਿੰਦੀ ਹੈ। ਪਰ ਜੇ ਉਹ ਨਾ ਨਿਕਲੇ, ਜੇ ਉਹ ਫਿਰ ਕਿਡਨੀ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਖਰਾਬ ਹੋ ਗਿਆ ਹੈ, ਔਰ ਜਿਹੜਾ ਸਿਸਟਮ ਖਰਾਬ ਹੋਣ ਦੇ ਨਾਲ ਜਿਹੜਾ ਖੂਨ ਵਾਪਸ ਭੇਜ ਰਹੀ ਹੈ ਨਾ, ਉਹਦੇ ਵਿੱਚ ਲੋੜ ਤੋਂ ਵੱਧ ਉਹ ਸਾਲਟ ਵਾਪਸ ਭੇਜ ਰਹੀ ਹੈ, ਔਰ ਉਹ ਕਿਸੇ ਕਿਸੇ ਥਾਂ ਤੇ ਖਾਸ ਤੌਰ ਤੇ ਸਾਫਟ ਲੇਅਰ ਜਿੰਨੇ ਵੀ ਸਾਡੇ ਹੈਗੇ ਨੇ ਉਹਨਾਂ ਥਾਵਾਂ ਤੇ ਇਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਸਾਫਟ ਲੇਅਰ ਕਿਵੇਂ ਆ? ਪੇਟ ਦੇ ਵਿੱਚ ਪੇਰੀਟੋਨੀਅਮ ਹੈ, ਜਿਹਦੇ ਵਿੱਚ ਸਾਰੇ ਸਾਡੇ ਪੇਟ ਦੇ ਅੰਗ ਬਚੇ ਹੋਏ ਹੈਗੇ ਨੇ, ਔਰ ਇਸੇ ਤਰ੍ਹਾਂ ਹੀ ਅੱਖਾਂ ਦੇ ਅੰਦਰ ਵਾਲੇ ਪਾਸੇ ਸਕਿਨ ਦੇ ਅੰਦਰ ਵਾਲਾ ਜਿਹੜਾ ਲੇਅਰ ਹੈ ਉਹ ਵੀ ਸਾਫਟ ਟਿਸ਼ੂ ਹੈਗਾ। ਸੋ ਇਸ ਤਰ੍ਹਾਂ ਕਰਕੇ ਇਹ ਉਹ ਜਿਹੀਆਂ ਥਾਵਾਂ ਦੇ ਉੱਪਰ ਇਹ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਥੱਲੇ ਨੂੰ ਲੱਟ ਜਾਂਦਾ, ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਇਹ ਦੱਸਣਗੇ ਕਿ ਪਫੀ ਆਈਸ ਜਾਂ ਪਫੀ ਫੇਸ, ਕਿ ਸਾਡੇ ਸਰੀਰ ਚ ਫਲੂਇਡ ਰਿਟੈਂਸ਼ਨ ਹੋ ਗਿਆ ਆ, ਔਰ ਫਲੂਇਡ ਰਿਟੈਂਸ਼ਨ ਅਗਰ ਹੋ ਗਿਆ ਆ ਤੇ ਫਿਰ ਇਹ ਕਿਡਨੀ ਜਾਂ ਹਾਰਟ ਦੀ ਪ੍ਰੋਬਲਮ ਹੈਗੀ, ਸਿੱਧਾ ਉਸੇ ਚੀਜ਼ ਦਾ ਹੱਲ ਕਰਨ ਦੀ ਲੋੜ ਆ। ਇਹ ਗੱਲ ਵੱਖਰੀ ਕਿ ਅੱਜ ਕੱਲ ਸਾਡੀਆਂ ਲੈਬਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਜਾ ਰਿਹਾ ਹੈਗਾ ਕਿ ਬਈ ਇਹਦਾ ਸੋਡੀਅਮ ਇੰਨਾ ਹੈ, ਕੈਲਸ਼ੀਅਮ ਪੋਟਾਸ਼ੀਅਮ ਇੰਨਾ ਹੈਗਾ, ਕੈਲਸ਼ੀਅਮ ਇੰਨਾ ਹੈ, ਇਹ ਸਾਰਾ ਕੁਝ ਦੱਸਿਆ ਜਾਂਦਾ, ਤੁਸੀਂ ਉਹਦੇ ਮੁਤਾਬਕ ਸਰੀਰ ਨੂੰ ਮਸ਼ੀਨੀ ਕਰਨ ਮਸ਼ੀਨ ਬਣਾ ਕੇ ਜਾਂ ਲੈਬਾਰਟਰੀ ਬਣਾ ਕੇ ਕਰ ਰਹੇ ਹਾਂ। ਚੰਗਾ ਬਈ ਤੇਰਾ ਕੈਲਸ਼ੀਅਮ ਜਿਹੜਾ ਹੈ ਉਹ ਵੱਧ ਗਿਆ ਹੈਗਾ, ਤੂੰ ਇਹ ਕਰਨਾ ਸ਼ੁਰੂ ਕਰ ਦੇ, ਤੇਰਾ ਬਈ ਪੋਟਾਸ਼ੀਅਮ ਵੱਧ ਗਿਆ, ਤੂੰ ਅਕੇਲਾ ਨੀ ਖਾਣਾ ਹੈਗਾ ਆ। ਇਸ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਜਿਹੜੇ ਉਹਦੇ ਅਸਲ ਪਿੱਛੇ ਕਾਰਨ ਹਨ ਉਹਨਾਂ ਨੂੰ ਫਿਰ ਅਸੀਂ ਵਿਸਾਰ ਦਿੰਦੇ ਹਾਂ। ਇਸੇ ਕਰਕੇ ਉਹਨਾਂ ਹੀ ਸਿਮਟਮਾਂ ਨਾਲ ਵਾਰ ਵਾਰ ਪੇਸ਼ੈਂਟ ਡਾਕਟਰਾਂ ਦੇ ਕੋਲ ਜਾਂਦੇ ਰਹਿੰਦੇ ਨੇ। ਔਰ ਇਹ ਸਵੈਲਿੰਗ ਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ, ਇਹ ਅਡੀਮਾ ਲੱਤਾਂ ਤੇ ਹੋ ਗਿਆ, ਪੈਰਾਂ ਤੇ ਹੋ ਗਿਆ, ਮਤਲਬ ਕੀ ਹੈ ਕਿ ਜਿਹੜਾ ਵਾਪਸੀ ਖੂਨ ਜਾਣ ਵਾਲਾ ਹੈ, ਵਾਪਸੀ ਜਾਣ ਵਾਲੇ ਖੂਨ ਦੇ ਵਿੱਚ ਕਿਤੇ ਰੁਕਾਵਟ ਹੈਗੀ, ਇਸੇ ਕਰਕੇ ਪੈਰਾਂ ਦੇ ਵਿੱਚ ਦਿਲ ਤੇ ਕੰਮ ਕਰੀ ਜਾ ਰਿਹਾ, ਉਹ ਆਪਣਾ ਕੰਮ ਧੱਕੀ ਜਾ ਰਿਹਾ, ਖੂਨ ਪੈਰਾਂ ਦੇ ਅੰਗੂਠੇ ਤੱਕ ਪਹੁੰਚ ਰਿਹਾ ਹੈ, ਟਿਪਸ ਤੱਕ ਪਹੁੰਚ ਰਿਹਾ ਹੈ, ਫਿਸ ਦੇ ਵਿੱਚ ਜਾ ਰਿਹਾ, ਪਰ ਜਿਹੜੀ ਵਾਪਸੀ ਲੇਨ ਹੈਗੀ ਹੈ ਉਹਦੇ ਚ ਉਹ ਵਾਪਸ ਨਹੀਂ ਜਾ ਰਿਹਾ। ਔਰ ਮੈਂ ਕਈ ਵਾਰ ਤੁਹਾਨੂੰ ਦੱਸਿਆ ਕਿ ਜਿੰਨੀਆਂ ਸਾਡੀਆਂ ਨੀਤੀਆਂ ਵੇਨਸ ਨੇ ਨਾ, ਇਹਦੇ ਵਿੱਚ ਸਟੋਪੇਜ ਲੱਗੇ ਹੋਏ ਨੇ, ਬਾਲਸ ਲੱਗੇ ਹੋਏ ਨੇ, ਜਿਵੇਂ ਨਲਕੇ ਦੀ ਬੋਕੀ ਹੁੰਦੀ ਹੈ ਨਾ, ਤੁਸੀਂ ਨਲਕੇ ਦੀ ਬੋਕੀ ਗੇੜੋ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਜ਼ਿਆਦਾ ਬਾਹਰ ਆਉਣ ਦੀ ਥਾਂ ਦੇ ਹੇਠਾਂ ਫਿਰ ਵਾਪਸ ਚਲਾ ਜਾਂਦਾ ਹੈਗਾ। ਔਰ ਇਸੇ ਤਰ੍ਹਾਂ ਹੀ ਆਹ ਸਾਡੀਆਂ ਲੱਤਾਂ ਦੀਆਂ ਵੇਨਸ ਨੇ, ਸੋਫੇਨਟ ਵੇਨ ਬਹੁਤ ਵੱਡੀ ਹੈ ਵੇਨ ਲੱਤ ਦੇ ਵਿੱਚ, ਔਰ ਇਹ ਸਾਰੀਆਂ ਚਾਰ ਫੇਰੇ ਦੀਆਂ ਕੋਲੈਟਰਲ ਸਰਕੂਲੇਸ਼ਨ ਦੇ ਤੌਰ ਤੇ ਵੇਨ ਦੇ ਵਿੱਚੋਂ ਇਕੱਠਾ ਕੀਤਾ ਹੋਇਆ ਬਲੱਡ ਲੈ ਕੇ ਫਿਰ ਤਾਂ ਨੂੰ ਜਾਣਾ ਸ਼ੁਰੂ ਕਰ ਦਿੰਦੀ, ਔਰ ਇਹਦੇ ਵਿੱਚ ਵੀ ਵਾਲੋ ਲੱਗੇ ਹੋਏ ਨੇ। ਕਈਆਂ ਨੂੰ ਤੁਸੀਂ ਵੇਖਿਆ ਨਾ ਨਾੜੀਆਂ ਉਭਰੀਆਂ ਹੁੰਦੀਆਂ ਨੇ, ਵੇਰੀ ਕੁਝ ਵੇਨਸ, ਇਹ ਉਹ ਅਲੱਗ ਚੀਜ਼ ਹੈਗੀ ਹੈ। ਪਰ ਜੇ ਉਹਨਾਂ ਦੇ ਵਿੱਚੋਂ ਵੀ ਫਿਲਟਰ ਹੋ ਕੇ ਪ੍ਰੈਸ਼ਰ ਵੱਧ ਗਿਆ ਇੰਨਾ ਜ਼ਿਆਦਾ ਕਿ ਉਹਨਾਂ ਦੇ ਵਿੱਚੋਂ ਫਿਲਟਰ ਹੋ ਕੇ ਜਿਹੜਾ ਸੀਰਮ ਆ ਉਹ ਬਾਹਰ ਇਕੱਠਾ ਹੋ ਗਿਆ, ਉਹ ਕੌਣ ਨਹੀਂ ਹੁੰਦਾ, ਸੀਰਮ ਹੁੰਦਾ, ਔਰ ਉਹ ਸੀਰਮ ਹੋ ਗਿਆ ਆ ਉਹ ਸਵੈਲਿੰਗ ਬਣ ਗਈ ਪੈਰ ਗਿੱਟਿਆਂ ਤੇ ਹੱਡੀਆਂ ਦੇ ਉੱਪਰ ਤੁਸੀਂ ਪ੍ਰੈਸ ਕਰਦੇ ਹੋ ਨਾ ਤੇ ਟੋਇਆ ਪੈ ਜਾਂਦਾ। ਆਮ ਤੌਰ ਤੇ ਤੰਦਰੁਸਤ ਬੰਦਾ ਹੈ, ਤੁਸੀਂ ਉਹਦੀ ਹੱਡੀ ਤੇ ਪ੍ਰੈਸ ਕਰੋ, ਕੋਈ ਟੋਇਆ ਟਾਇਆ ਨੀ ਪੈਂਦਾ, ਅੰਗਲਾ ਅੰਗੂਠਾ ਛੱਡ ਦੇ। ਪਰ ਜਿਹੜੇ ਹਾਰਟ ਦੇ ਪੇਸ਼ੈਂਟ ਨੇ, ਜਿਹੜੇ ਕਿਡਨੀ ਦੇ ਪੇਸ਼ੈਂਟ ਨੇ, ਜੇ ਉਹਨਾਂ ਦਾ ਇਸ ਤਰ੍ਹਾਂ ਦੀ ਸੋਚ ਪਈ ਹੋਵੇ ਤੇ ਉਹਨਾਂ ਦੇ ਜਿਹੜੀ ਆ ਗੱਲਾਂ ਦੇ ਪ੍ਰੋਸੈਸ ਹੈ ਨਾ, ਜਾਇਗੋਮੈਟਿਕ ਪ੍ਰੋਸੈਸ ਅਸੀਂ ਕਹਿੰਦੇ, ਉਭਰੀ ਹੋਈ ਗੱਲ ਵਾਲਾ ਹਿੱਸਾ, ਕਿਤੇ ਵੀ ਦੱਬੋਗੇ ਤੇ ਟੋਇਆ ਪੈ ਜਾਏਗਾ, ਗਿੱਟਿਆਂ ਨੂੰ ਦੱਬੋਗੇ ਤੇ ਉੱਥੇ ਵੀ ਟੋਇਆ ਪੈ ਜਾਏਗਾ, ਛੇਤੀ ਰਿਕਵਰ ਨਹੀਂ ਕਰਦੀ, ਇਲਾਸਟਿਸਿਟੀ ਸਕਿਨ ਦੀ ਜਿਹੜੀ ਉਹ ਖਤਮ ਹੋ ਚੁੱਕੀ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਜੇ ਤੁਹਾਡੇ ਨਾਲ ਸਾਂਝੀਆਂ ਕਰਨੀ। ਇਟਸ ਜਨਰਲ ਗੱਲਾਂ, ਨੋ ਵਾਲ ਚਮੜੀ, ਇਹ ਸਾਰੀਆਂ ਗੱਲਾਂ ਇੱਕ ਜਨਰਲ ਗੱਲਾਂ ਸੀਗੀਆਂ। ਹੁਣ ਅੱਗੇ ਤੋਂ ਮੈਂ ਇਹ ਸਿਸਟਮ ਇਸ ਤਰ੍ਹਾਂ ਦਾ ਤੁਹਾਡੇ ਨਾਲ ਸਾਹਮਣੇ ਸਾਬਿਤ ਕਰਨਾ ਆ। ਅੰਗ ਵਾਈਜ਼ ਲਿਵਰ ਚ ਨੁਕਸ, ਕਿਡਨੀ ਚ ਨੁਕਸ, ਹਾਰਟ ਚ ਨੁਕਸ, ਫੇਫੜੇ ਚ ਨੁਕਸ, ਸਾਡਾ ਜਿਹੜਾ ਇੰਡੋਕਰਾਈਨ ਸਿਸਟਮ ਹੈ ਉਹਦੇ ਨੁਕਸ, ਉਹਨਾਂ ਰਾਹੀਂ ਕੀ ਸਾਡੇ ਸਾਹਮਣੇ ਆਏਗਾ। ਇਹ ਜਨਰਲ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕੀਤੀਆਂ। ਮੈਂ ਉਹ ਗੱਲਾਂ ਤੁਹਾਨੂੰ ਦੱਸਾਂਗਾ ਬਈ ਉਹਨਾਂ ਅੰਗਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਨੁਕਸ ਹੋਇਆ ਆ ਉਸ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ, ਹਾਲਾਂਕਿ ਹੈਲਥ ਸਿੰਪਟਮ ਤਾਂ ਉਹੀ ਨੇ ਜਿਹੜੇ ਮੈਂ ਦੱਸੇ ਨੇ ਤੁਹਾਨੂੰ, ਪਰ ਹਾਂ ਹੁਣ ਉਹਦੀ ਗਰੁੱਪਿੰਗ ਮੈਂ ਵੱਖਰੇ ਤੌਰ ਤੇ ਕਰ ਰਿਹਾ ਹਾਂ ਜਿਹੜੀ ਇਹ ਦੱਸੇਗੀ। ਖਾਸ ਤੌਰ ਤੇ ਲਿਵਰ ਚ ਨੁਕਸ ਹੋਇਆ, ਖਾਸ ਤੌਰ ਤੇ ਕਿਡਨੀ ਚ ਨੁਕਸ ਹੋਇਆ, ਖਾਸ ਤੌਰ ਤੇ ਹਾਰਟ ਚ ਨੁਕਸ ਹੋਇਆ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਹੋਣਗੀਆਂ ਤਾਂ ਕਿ ਤੁਸੀਂ ਇਮੀਡੀਏਟ ਟਾਰਗੇਟ ਕਰ ਸਕੋ ਕਿ ਇਹ ਇਹਦੇ ਨਾਲ ਸੰਬੰਧਿਤ ਹੈਗੀ ਹੈ। ਅਸੀਂ ਜੇ ਹੈਲਪ ਵੀ ਲੈਣੀ ਹੈ, ਹਾਸਪਿਟਲ ਚ ਵੀ ਜਾਣਾ ਹੈ, ਤੇ ਸਿੱਧੇ ਉਸ ਡਿਪਾਰਟਮੈਂਟ ਵਿੱਚ ਹੀ ਜਾਈਏ ਜਿੱਥੇ ਡਾਇਰੈਕਟਲੀ ਸਾਨੂੰ ਟੇਕ ਅਪ ਕਰਕੇ ਉਸ ਵੇਲੇ ਸਾਨੂੰ ਉਹਦੀ ਮਦਦ ਮਿਲ ਜਾਵੇ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ, ਅਗਰ ਥੱਕ ਗਏ ਹੋ, ਇੱਕ ਮੌਕਾ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਦੇ ਇਲਾਜ ਨੂੰ ਦਿਓ, ਔਰ ਮੇਰੇ 52 ਸਾਲ ਦੇ ਐਕਸਪੀਰੀਅੰਸ ਤੋਂ ਫਾਇਦਾ ਉਠਾ ਸਕਦੇ ਹੋ। ਈਵਨ ਅਗਰ ਤੁਸੀਂ ਸਲਾਹ ਵੀ ਲੈਣੀ ਚਾਹੁੰਦੇ ਹੋ, ਸੈਕੰਡ ਓਪੀਨੀਅਨ ਵੀ ਲੈਣਾ ਚਾਹੁੰਦੇ ਹੋ, ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਹਮੇਸ਼ਾ, ਰੇਡੀਓ ਪ੍ਰਵਾਸ, ਰੇਡੀਓ ਸਬਰੰਗ ਚ ਤੁਹਾਨੂੰ ਦੁਹਰਾਈ ਜਾ ਰਹੀ ਹੈ ਕਿ ਅਗਰ ਤੁਹਾਨੂੰ ਲੱਗੇ ਕਿ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਲਾਹੇਵੰਦ ਗੱਲਾਂ ਤੁਹਾਨੂੰ ਲੱਭ ਰਹੀਆਂ ਨੇ, ਕੋਈ ਸਿਆਣਪ ਵੱਧ ਰਹੀ ਹੈ ਤੁਹਾਡੀ ਇਸ ਸਰੀਰ ਦੇ ਸਬੰਧੀ, ਤਾਂ ਫੇਰ ਭਾਈ ਤੁਸੀਂ ਇਹ ਪ੍ਰੋਗਰਾਮ ਹੋਰ ਆਪਣੇ ਨੀ ਰੈਸਟ ਡੀ ਰੈਸਟ ਨੂੰ ਵੀ ਨਾਲ ਜੋੜੋ ਤਾਂ ਕਿ ਉਹ ਵੀ ਸੁਣ ਸਕਣ। ਸਬਰੰਗ ਸਟੇਸ਼ਨ .com ਦੇ ਉੱਪਰ ਜਾ ਕੇ, ਯੂਟਿਊਬ ਦੇ ਮੇਰਾ ਯੂਟਿਊਬ ਚੈਨਲ ਹੈ ਉਹਦੇ ਤੇ ਜਾ ਕੇ, ਜਾਂ ਫੇਸਬੁੱਕ ਚੈਨਲ ਹੈ ਉਹਦੇ ਤੇ ਫਰੈਂਡਸ਼ਿਪ ਜਾ ਸਕਦੇ ਹੋ। ਪ੍ਰਭਾਤ ਰੇਡੀਓ ਸਟੇਸ਼ਨ ਸਾਨੂੰ ਕੋਆਪਰੇਟ ਕਰ ਰਹੇ ਨੇ, ਔਰ ਪ੍ਰਭਾਤ ਰੇਡੀਓ ਸਟੇਸ਼ਨ ਉੱਤੇ ਜਾ ਕੇ ਤੁਸੀਂ ਆਪਣੇ ਵਿਊਜ਼ ਵੀ ਦੇ ਸਕਦੇ ਹੋ, ਔਰ ਤੁਸੀਂ ਆਪਣੀ ਪ੍ਰੋਬਲਮ ਵੀ ਦੱਸ ਸਕਦੇ ਹੋ ਜਿਹਦਾ ਹੱਲ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਨਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਮਿਲਦੇ ਹਾਂ ਦੋਸਤੋ ਫਿਰ ਆਪਾਂ ਪਰਸੋਂ ਨੂੰ, ਦਿਓ ਇਜਾਜ਼ਤ ਡਾਕਟਰ ਸਾਹਿਬ ਵੱਲੋਂ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।

ਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ

Mate Hatelera. ਤੁਹਾਡੀ ਸੋਚ ਚ ਭੱਠੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

gentlemen. ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ

ਚੰਗੀ ਠਹਿਰਾ ਸ਼ਹੀਦਾਂ ਸ਼ਹੀਦਾਂ ਦੇ ਸਰਤਾਜ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਉਹਨਾਂ ਦੇ ਸਾਥੀ ਉਹਨਾਂ ਨੇ ਆਣ ਕੇ ਗੱਲਬਾਤ ਦਾ ਜਿਹੜਾ ਕੇਂਦਰ ਹੈ ਉਹ ਭਗਤ ਸਿੰਘ ਦੀ ਸੋਚ ਦੁਆਰੇ

ਇਹਦੇ ਉੱਤੇ ਆਉਣ ਕੇ ਉਹ ਗੱਲਬਾਤ ਕਰਨਗੇ। ਦੋਸਤੋ, ਅਗਰ ਤੁਸੀਂ ਵੀ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ, ਵਿਸ਼ਾ ਕੋਈ ਵੀ ਹੋਵੇ, ਤੇ ਅਸੀਂ ਤੁਹਾਡਾ ਵੈਲਕਮ ਕਰਾਂਗੇ। ਤੁਸੀਂ ਜ਼ਰੂਰ ਆਣ ਕੇ ਗੱਲਬਾਤ ਕਰੋ ਤੇ ਅਸੀਂ ਤੁਹਾਨੂੰ ਪੋਸੀਬਿਲਿਟੀ ਦੇਵਾਂਗੇ। ਪਰ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਨਿਊਟਰਲ ਹੋਣੀ ਚਾਹੀਦੀ ਹੈ, ਕਿਸੇ ਵੀ ਪਾਸੇ ਵੱਲ ਨੂੰ ਨਹੀਂ ਆਉਣੀ ਜਾਣੀ ਚਾਹੀਦੀ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਬਿਲਕੁਲ ਜੀ, www.parvazradio.com। ਦੋਸਤੋ, ਅਸੀਂ ਹਰ ਵਾਰੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਤਾਂ ਸੁਣਦੇ ਹੀ ਹੋ, ਤੇ ਇਸ ਤਰ੍ਹਾਂ ਗੱਲ ਹੈ ਬਈ ਸਾਡੀ ਐਪ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਨੂੰ ਵੀ ਡਾਊਨਲੋਡ ਕਰਵਾਓ, ਤੁਹਾਡੀ ਮਿਹਰਬਾਨੀ ਹੋਵੇਗੀ। ਦੋਸਤੋ, ਅੱਜ ਤੱਕ ਅਸੀਂ ਆਪਣੀ ਪੂੰਜੀ ਯੂਜ਼ ਕਰਕੇ ਸੇਵਾਵਾਂ ਪੇਸ਼ ਕਰ ਰਹੇ ਹਾਂ, ਕਿਸੇ ਕਿਸਮ ਦਾ ਬਰਡਨ ਕਿਸੇ ਤੇ ਨਹੀਂ ਪਾਇਆ ਜਾ ਰਿਹਾ, ਪਰ ਸਾਡੀ ਐਪ ਤੇ ਤੁਸੀਂ ਡਾਊਨਲੋਡ ਕਰਵਾ ਸਕਦੇ ਹੋ ਨਾ, ਬਹੁਤ ਬਹੁਤ ਮਿਹਰਬਾਨੀ। ਤੇ ਸਾਡੀ ਐਪ ਹੈ ਜੀ www.parvazradio.com। ਪ੍ਰਵਾਜ਼ ਰੇਡੀਓ ਇਜ਼ ਅ ਵਨ ਵਰਡ, ਸਾਰੇ ਅੱਖਰ ਛੋਟੇ ਨੇ। ਆਪਣੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰੋ, ਸਾਡਾ ਲੋਗੋ ਦੇਖੋ, ਯੈਲੋ ਰੰਗ ਦਾ, ਸਪੀਕਰਾਂ ਦੀਆਂ ਫੋਟੋ ਨੇ, ਤੇ ਪ੍ਰਵਾਜ਼ ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਉੱਚੀ ਸੋਚ ਮਨੁੱਖ ਦੀ ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਚੀ ਸੋਚ ਮਨੁੱਖ ਦੀ ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਡਦਾ ਫਿਰਦਾ ਅੰਬਰੀ ਤਾਰੇ ਕਰਨ ਸਲਾਮ, ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ, ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਤੇ ਅੱਜ ਹੈ ਦੋਸਤੋ ਸੈਟਰਡੇ ਤੇ 4 ਮਾਰਚ ਹੈ, ਤੇ ਟੈਂਪਰੇਚਰ ਹੈ ਜੀ ਅੱਜ ਇੱਥੇ ਸਾਡੇ ਜਰਮਨੀ ਵਿੱਚ ਸਾਡੇ ਇਲਾਕੇ ਦੇ ਵਿੱਚ 16, ਤੇ ਗਰਮੀਆਂ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਹਾਲੇ ਦਸਤਕ ਦੇ ਰਹੀ ਹੈ ਗਰਮੀ, ਪਰ ਅਜੇ ਗਰਮੀ ਵਰਮੀ ਵਾਲਾ ਕੋਈ ਚੱਕਰ ਨਹੀਂ ਹੈਗਾ। ਧੁੱਪ ਲੱਗ ਜਾਏ ਤੇ ਰੌਣਕਾਂ ਲੱਗ ਜਾਂਦੀਆਂ ਨੇ, ਤੇ ਪਰ ਹਵਾ ਚੱਲਦੀ ਹੈ ਠੰਡੀ, ਅਜੇ ਧੁੱਪ ਅਜੇ ਗਰਮੀ ਵਾਲੀ ਕੋਈ ਗੱਲ ਨਹੀਂ, ਲੇਕਿਨ ਦਸਤਕਾਂ ਆ ਰਹੀਆਂ ਨੇ ਗਰਮੀਆਂ ਵੱਲੋਂ। ਤੇ ਇਧਰ ਗਰਮੀਆਂ ਜੀ ਲਹਿਰਾਂ ਬਹਿਰਾਂ ਫੁੱਲ ਪਕਸ਼ੀ ਦੁਨੀਆ ਸਾਰੀ ਆਪਣੇ ਜੋਬਨ ਤੇ ਹੁੰਦੀ ਹੈ, ਫੁੱਲ ਚਾਰ ਚੁਫੇਰੇ ਖਿੜੇ ਹੁੰਦੇ ਨੇ, ਲੋਕੀ ਖੁਸ਼ ਹੁੰਦੇ ਨੇ, ਹਾਂਜੀ ਓਪਨ ਕਾਰਾਂ ਲੈ ਕੇ ਉੱਚਾ ਮਿਊਜ਼ਿਕ ਲਾਇਆ ਹੁੰਦਾ ਲੋਕਾਂ ਨੇ, ਹੈਂ ਸਭ ਬੱਚੇ ਕੁੱਤੇ ਬਿੱਲੇ ਸਭ ਨੱਚੇ ਨੱਚਦੇ ਭੁੜਕਦੇ ਫਿਰਦੇ ਨੇ ਗਰਮੀ ਚ, ਕਿਉਂਕਿ ਗਰਮੀਆਂ ਬਹੁਤ ਖੂਬਸੂਰਤ ਹੁੰਦੀਆਂ ਨੇ, ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ, ਹਾਂਜੀ ਤੇ ਬੜੀ ਇੰਜੋਇਮੈਂਟ ਬੜੀਆਂ ਹੀ ਰੌਣਕਾਂ। ਤੇ ਜਦੋਂ ਫਿਰ ਸਿਆਲ ਆ ਜਾਂਦਾ ਸਭ ਅੰਦਰੋਂ ਅੰਦਰੀ ਕੰਮਾਂ ਤੇ ਜਾਣ ਵਾਲੇ ਬਾਹਰ ਨਿਕਲਦੇ ਨੇ, ਹਾਂਜੀ ਜਾਂ ਫਿਰ ਕਿਸੇ ਨੂੰ ਵੈਸੇ ਕੋਈ ਕੰਮ ਹੋਏਗਾ ਤੇ ਬਾਹਰ ਜਾਏਗਾ। ਸੋ ਉਮੀਦ ਹੈ ਕਿ ਐਤਕੀ ਵੀ ਬਹੁਤ ਖੂਬਸੂਰਤ ਗਰਮੀਆਂ ਆਉਣਗੀਆਂ ਜਿਨ੍ਹਾਂ ਦੀ ਲੋਕ ਉਡੀਕ ਕਰ ਰਹੇ ਨੇ, ਸਾਈਕਲ ਲੈ ਕੇ ਸਾਰੀ ਦੁਨੀਆ ਫਿਰ ਸਾਈਕਲਾਂ ਦੇ ਸਫ਼ਰ ਕਰਦੀ ਹੈ, ਨੇੜੇ ਤੇੜੇ ਦੇ ਜਿਹੜੇ ਸਫ਼ਰ ਹੁੰਦੇ ਨੇ, ਟੋਲਿਆਂ ਦੇ ਟੋਲੇ ਸਾਈਕਲਾਂ ਦੇ ਜਾਂਦੇ ਨੇ, ਸਭ ਤੋਂ ਜ਼ਿਆਦਾ ਸਾਈਕਲ ਹਾਲੈਂਡ ਚ ਚਲਾਇਆ ਜਾਂਦਾ, ਉੱਥੋਂ ਦਾ ਤੇ ਪ੍ਰਾਈਮ ਮਿਨਿਸਟਰ ਵੀ ਸਾਈਕਲ ਤੇ ਆਉਂਦਾ। ਤੇ ਗੱਲ ਇਸ ਤਰ੍ਹਾਂ ਹੈ ਭਾਈ ਯੋਬਨ ਤੇ ਹੁੰਦੀ ਹੈ, ਫੁੱਲ ਚਾਰ ਚੁਫੇਰੇ ਖਿੜੇ ਹੁੰਦੇ ਨੇ, ਲੋਕੀ ਖੁਸ਼ ਹੁੰਦੇ ਨੇ, ਹਾਂਜੀ
ਓਪਨ ਕਾਰਾਂ ਲੈ ਕੇ ਉੱਚਾ ਮਿਊਜ਼ਿਕ ਲਾਇਆ ਹੁੰਦਾ ਲੋਕਾਂ ਨੇ, ਹੈਂ, ਸਭ ਬੱਚੇ ਕੁੱਤੇ ਬਿੱਲੇ ਸਭ ਨੱਚੇ ਨੱਚਦੇ ਭੁੜਕਦੇ ਫਿਰਦੇ ਨੇ ਗਰਮੀ ਚ, ਕਿਉਂਕਿ ਗਰਮੀਆਂ ਬਹੁਤ ਖੂਬਸੂਰਤ ਹੁੰਦੀਆਂ ਨੇ, ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ, ਹਾਂਜੀ, ਤੇ ਬੜੀ ਇੰਜੋਇਮੈਂਟ, ਬੜੀਆਂ ਹੀ ਰੌਣਕਾਂ, ਤੇ ਜਦੋਂ ਫਿਰ ਸਿਆਲ ਆ ਜਾਂਦਾ ਸਭ ਅੰਦਰੋਂ ਅੰਦਰੀ ਕੰਮਾਂ ਤੇ ਜਾਣ ਵਾਲੇ ਬਾਹਰ ਨਿਕਲਦੇ ਨੇ, ਹਾਂਜੀ, ਜਾਂ ਫਿਰ ਕਿਸੇ ਨੂੰ ਵੈਸੇ ਕੋਈ ਕੰਮ ਹੋਏਗਾ ਤੇ ਬਾਹਰ ਜਾਏਗਾ। ਸੋ ਉਮੀਦ ਹੈ ਕਿ ਐਤਕੀ ਵੀ ਬਹੁਤ ਖੂਬਸੂਰਤ ਗਰਮੀਆਂ ਆਉਣਗੀਆਂ ਜਿਨ੍ਹਾਂ ਦੀ ਲੋਕ ਉਡੀਕ ਕਰ ਰਹੇ ਨੇ। ਸਾਈਕਲ ਲੈ ਕੇ ਸਾਰੀ ਦੁਨੀਆ ਫਿਰ ਸਾਈਕਲਾਂ ਦੇ ਸਫ਼ਰ ਕਰਦੀ ਹੈ, ਨੇੜੇ ਤੇੜੇ ਦੇ ਜਿਹੜੇ ਸਫ਼ਰ ਹੁੰਦੇ ਨੇ, ਟੋਲਿਆਂ ਦੇ ਟੋਲੇ ਸਾਈਕਲਾਂ ਦੇ ਜਾਂਦੇ ਨੇ। ਸਭ ਤੋਂ ਜ਼ਿਆਦਾ ਸਾਈਕਲ ਹਾਲੈਂਡ ਚ ਚਲਾਇਆ ਜਾਂਦਾ, ਉੱਥੋਂ ਦਾ ਤੇ ਪ੍ਰਾਈਮ ਮਿਨਿਸਟਰ ਵੀ ਸਾਈਕਲ ਤੇ ਆਉਂਦਾ।

0: ਰਹੇ ਨੇ। ਸਾਈਕਲ ਲੈ ਕੇ ਸਾਰੀ ਦੁਨੀਆ ਫਿਰ ਸਾਈਕਲਾਂ ਦੇ ਸਫ਼ਰ ਕਰਦੀ ਹੈ, ਨੇੜੇ ਤੇੜੇ ਦੇ ਜਿਹੜੇ ਸਫ਼ਰ ਹੁੰਦੇ ਨੇ, ਟੋਲਿਆਂ ਦੇ ਟੋਲੇ ਸਾਈਕਲਾਂ ਦੇ ਜਾਂਦੇ ਨੇ। ਸਭ ਤੋਂ ਜ਼ਿਆਦਾ ਸਾਈਕਲ ਹਾਲੈਂਡ ਚ ਚਲਾਇਆ ਜਾਂਦਾ, ਉੱਥੋਂ ਦਾ ਤੇ ਪ੍ਰਾਈਮ ਮਿਨਿਸਟਰ ਵੀ ਸਾਈਕਲ ਲੈ ਆਉਂਦਾ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਮੈਂ ਨਾ ਤੇ ਸਾਡਾ ਸਟੂਡੀਓ ਦਾ ਜਿਹੜਾ ਨੰਬਰ ਹੈ ਨਾ ਜੀ, ਉਹ ਪਹਿਲਾਂ ਵਾਲਾ ਹੀ ਹਮੇਸ਼ਾ ਸੇਮ ਹੀ ਹੈ, 0049 1714869514, 0049 1714 4814। ਇਹ ਪਰ ਅੱਜ ਅਸੀਂ ਦੋਸਤੋ ਕਾਲਾਂ ਨਹੀਂ ਲੈਂਦੇ, ਕੱਲ ਨੂੰ ਇਸੇ ਟਾਈਮ ਹੀ ਸੰਡੇ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੋਣਾ ਤੇ ਉਹਦੇ ਵਿੱਚ ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ। ਬਿਲਕੁਲ ਜੀ, ਤੁਸੀਂ ਸਾਨੂੰ ਇੱਕ ਮਿਸ ਕਾਲ ਮਾਰਨੀ ਹੈ ਤੇ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਜਿਉਂ ਹੀ ਤੁਹਾਡੀ ਵਾਰੀ ਆ ਜਾਏਗੀ, ਤੇ ਤੁਸੀਂ ਆਣ ਕੇ ਆਪਣੀਆਂ ਰਚਨਾਵਾਂ ਸੁਣਾਓ ਸਾਨੂੰ। ਤੁਸੀਂ ਰਚਨਾ ਨਹੀਂ ਸੁਣਾ ਸਕਦੇ, ਕੋਈ ਨੋ ਪ੍ਰੋਬਲਮ, ਆਪਣੇ ਇਲਾਕੇ ਦੀ, ਆਪਣੀ ਸੁਸਾਇਟੀ ਦੀ, ਜ਼ਮੀਨ ਦੀ, ਪਰਿਆਵਰਣ ਦੀ, ਪਸ਼ੂ ਪਕਸ਼ੀਆਂ ਦੀ, ਬੰਦਿਆਂ ਦੀ, ਹੈ ਜੋ ਵੀ ਸਮਾਜ ਦੀ ਕੋਈ ਗੱਲ ਕਰਨੀ ਚਾਹੋ ਤੁਸੀਂ ਕਰ ਸਕਦੇ। ਤੇ ਮੈਂ ਨਾ ਆ ਗਾਣਾ ਜਿਹੜਾ ਹੈਗਾ ਇਹ ਲਾਉਣ ਤੋਂ ਪਹਿਲਾਂ ਇੱਕ ਸਾਡੇ ਨਾ ਵਰਕਸ਼ਾਪ ਹੈ ਬਹੁਤ ਪੁਰਾਣੀ ਮਿਊਲੈਂਡ ਦੇ ਵਿੱਚ, ਆਟੋ ਰਾਈਫਲ ਆ ਐਪਸੀਲੋਨ, ਤੇ ਗੱਲ ਮੁੱਕੀ ਜੀ। ਉਹ ਹੈ ਜੀ ਫਰੀਡਮ ਸਰਾਸੇ 106 ਫੀਐਸ 106 ਫੀਐਸ, ਤੇ ਤੁਸੀਂ ਇਸ ਤਰ੍ਹਾਂ ਕਰਨਾ ਵੀ ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ ਤੇ ਡਿਫੈਕਟ ਉਹਦੇ ਵਿੱਚ ਕੋਈ ਵੀ ਹੈ, ਜ਼ਰੂਰ ਇੱਕ ਵਾਰੀ ਉੱਥੇ ਜਾਣਾ, ਉਹਨਾਂ ਦੀ ਸਰਵਿਸ ਚੈੱਕ ਕਰੋ, ਬਿਲਕੁਲ ਸਿੱਕੇਬੰਦ ਕੰਮ, ਵਾਜਬ ਕੀਮਤਾਂ। ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਵੀ ਕਰ ਦੇਣਗੇ ਤੁਹਾਨੂੰ ਕਿਸੇ ਕਿਸਮ ਦਾ। ਇੱਕ ਵਾਰੀ ਦੋਸਤੋ ਜ਼ਰੂਰ ਵਿਜਿਟ ਕਰੋ ਉਹਨਾਂ ਨੂੰ ਤੇ ਅੱਗੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ। ਤੇ ਉਹ ਹੈਗਾ ਜੀ ਫਰੀਡਮ ਸਰਾਸੇ 106 ਫੀਐਸ ਤੇ 6th Rye and 6th Fifth ਮਿਊਲਹੈਂਡ ਦੇ ਵਿੱਚ। ਤੇ ਸੱਜਣੋ, ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਅੱਜ, ਉਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ, ਕਿਉਂਕਿ ਉਹ ਤੁਹਾਂ ਆਵਾਜ਼ ਵੀ ਪਛਾਣ ਲੈਣੀ ਹੈ, ਤੂੰ ਵੀ ਪਛਾਣ ਲੈਣੀ ਹੈ। ਆ ਲਓ ਜੀ, ਪ੍ਰਵਾਸ ਰੇਡੀਓ ਦੇ ਸਾਰੇ ਪਰਿਵਾਰ ਦੇ ਨਾਂ, ਆ ਜੇ ਤੁਹਾਡੇ ਸੱਜਣਾ ਦੀ ਆਵਾਜ਼।
1: ਗਾਮਾ ਕਾਰਵਾਂ ਪੰਜਾਬੀ।

0: ਵਾਹ ਜੀ ਵਾਹ। ਇਹ ਸਨ ਜੀ ਯਮਲਾ ਜੱਟ ਜੀ। ਕਿਆ ਬਾਤ ਹੈ, ਅੱਜ ਤੋਂ 50-55 ਸਾਲ ਨਿੱਕੇ ਹੁੰਦੇ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਹਾਂ, ਤੇ ਮੈਂ ਆਪਣੀ ਗੱਲ ਹੀ ਨਹੀਂ ਕਰ ਰਿਹਾ, ਸਾਰੇ ਉਸ ਸਮੇਂ ਆਇਆ ਸੱਜਣਾ ਦੀ ਗੱਲ ਕਰ ਰਿਹਾ। ਅੱਜ ਵੀ ਓਨਾ ਹੀ ਮਜ਼ਾ ਆਉਂਦਾ ਇਹਨਾਂ ਦਾ ਗਾਣਾ ਸੁਣਦਾ। ਕਿਆ ਬਾਤ ਹੈ, ਦਰਵੇਸ਼ ਕਲਾਕਾਰ, ਵੰਡਰਫੁਲ ਵੰਡਰਫੁਲ ਲੋਕ। ਹਾਂਜੀ, ਜਿੰਨਾ ਉਦੋਂ ਮਜ਼ਾ ਆਉਂਦਾ ਹੁੰਦਾ ਸੀ, ਅੱਜ ਵੀ ਇਹਨਾਂ ਦੇ ਗਾਣਿਆਂ ਦਾ ਓਨਾ ਹੀ ਮਜ਼ਾ। ਕੀ ਰਸ ਹੋਏਗਾ ਇਹਦੇ ਵਿੱਚ। ਤੇ ਦੂਜੇ ਪਾਸੇ ਇਹ ਵੀ ਨੇ ਕਿ ਅੱਜ ਗਾਣਾ ਕੋਈ ਨਿਕਲਦਾ, ਚਾਰ ਕੁ ਦਿਨ ਉਹਦੀ ਬੜਾ ਬ੍ਰਹਮ ਬ੍ਰਹਮ ਨਾ ਤੂੰ ਕਾਰਾਂ ਚ ਲੋਕਾਂ ਦਾ ਆਇਆ ਹੁੰਦਾ, ਅਗਲੇ ਹਫ਼ਤੇ ਉਹਦਾ ਪਤਾ ਵੀ ਨਹੀਂ ਹੁੰਦਾ। ਪਰ ਐਨੀ ਹਾਓ ਦੋਸਤੋ, ਅਸੀਂ ਆਪਣੀ ਆਲੋ ਜੀ ਗੱਲਬਾਤ ਸਟਾਰਟ ਕਰਦੇ ਹਾਂ ਹੁਣ ਕਿ ਅਸਲੀ ਕਾਰਨ, ਜਿਹੜੇ ਪਿੱਛੇ ਕਾਰਨ ਨੇ ਉਹ ਕੀ ਨੇ। ਮੈਂ ਗੱਲਬਾਤ ਕਰਾਂਗਾ ਤੇ ਤੁਸੀਂ ਸਰਚੋਧ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਇਹਦੇ ਅਸਲੀ ਕਾਰਨ ਕੀ ਹੋ ਸਕਦੇ ਨੇ। ਠੀਕ ਹੈ ਸੱਜਣੋ, ਗੱਲ ਸੋਚਣ ਵਾਲੀ ਹੈ। ਅਗਰ ਇਰਾਨ ਜਿਹੜਾ ਉਹ ਇੰਨਾ ਹੀ ਬੁਰਾ ਹੈ ਤੇ ਨਾਟੋ ਨੇ ਅਮਰੀਕਾ ਦਾ ਸਾਥ ਕਿਉਂ ਨਹੀਂ ਦਿੱਤਾ ਬਈ, ਜਿਨ੍ਹਾਂ ਦਾ ਆਪਸ ਵਿੱਚ ਵਾਅਦਾ ਹੋਇਆ ਸਾਰਿਆਂ ਦਾ ਬਈ ਕੋਈ ਇੱਕ ਮੁਲਕ ਸਾਡੇ ਤੇ ਅਟੈਕ ਕਰ ਦੇਗਾ ਕੋਈ ਵੀ, ਅਸੀਂ ਸਾਰੇ ਇਕੱਠੇ ਹੋ ਕੇ ਪੈ ਜਾਂਗੇ। ਉਹਨਾਂ ਨੇ ਸਾਥ ਕਿਉਂ ਨਹੀਂ ਦਿੱਤਾ ਤੇ ਇਰਾਨ ਨੇ ਅਟੈਕ ਕੀਤਾ ਵੀ ਨਹੀਂ ਅਮਰੀਕਾ ਦੇ ਉੱਤੇ, ਵਾਹੇ ਅਮਰੀਕਾ ਨੇ ਕੀਤਾ। ਅਗਰ ਇਰਾਨ ਇੰਨਾ ਹੀ ਖਤਰਨਾਕ ਹੈ ਤੇ ਚੀਨ ਤੇ ਰੂਸ ਕਿਉਂ ਚੁੱਪ ਨੇ? ਉਹ ਤੇ ਸਗੋਂ ਇਹਨਾਂ ਦੀ ਹਮਦਰਦੀ ਦੇ ਵਿੱਚ ਨੇ। ਇਰਾਨ ਨਾਲ ਦੁਨੀਆ ਵਿੱਚ ਇਸ ਵਕਤ 150 ਦੇਸ਼ ਨੇ, ਇਹ ਦੁਨੀਆ ਚ ਇਸ ਵਕਤ 150 ਮੁਲਕ ਰੈਕਗਨਾਈਜ਼ਡ ਨੇ। ਕਿਸੇ ਨੇ USA ਨੂੰ ਜਾਂ ਸਾਥ ਕਿਉਂ ਨਹੀਂ ਦਿੱਤਾ ਵੀ ਤੂੰ ਚੰਗਾ ਕਰ ਰਿਹਾ ਜੋ ਕਰਨ ਡੇ ਹਾਂ ਮੈਂ, ਸਵਾਏ ਇਜ਼ਰਾਈਲ ਦੇ। ਪਰ ਇਜ਼ਰਾਈਲ ਦੀ ਕਹਾਣੀ ਵੱਖਰੀ ਹੈ, ਉਹਦੇ ਤੇ ਮੈਂ ਅੱਜ ਫੋਕਸ ਨਹੀਂ ਜ਼ਿਆਦਾ ਕਰਨਾ, ਡਾਇਰੈਕਟ ਅਮਰੀਕਾ ਤੇ ਇਰਾਨ ਤੇ ਗੱਲਬਾਤ ਕਰਾਂਗਾ। ਅੱਜ ਅਮਰੀਕਾ ਦੀ ਦਾਦਾਗਿਰੀ ਦੀ ਗੱਲ ਹੋਵੇਗੀ, ਇੰਟਰਨੈਸ਼ਨਲ ਲੈਵਲ ਤੇ ਕੋਈ ਮੁਲਕ ਵੀ ਅਮਰੀਕਾ ਦੀ ਗੱਲ ਨਾ ਮੰਨੇ ਤਾਂ ਇਹ ਉਹਦੀ ਰਿਜ਼ੀਮ ਹੀ ਚੇਂਜ ਕਰਵਾ ਦਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਾਜਿਸ਼ ਨਾਲ, ਤਾਂ ਕਿ ਲੋਕ ਇਹ ਸਮਝਣ ਕਿ ਕ੍ਰਾਂਤੀ ਹੋਈ ਹੈ ਉਸ ਮੁਲਕ ਦੇ ਵਿੱਚ। ਹੱਥ ਪਿੱਛੇ ਇਹਨਾਂ ਦਾ ਹੁੰਦਾ। ਹਾਂਜੀ, ਰੂਈ ਲਾਗੇ ਕੋਲਾ ਇਹ ਧਰ ਕੇ ਗਏ ਹੁੰਦੇ ਨੇ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਇਹਨੂੰ ਅੱਗ ਲੱਗਣੀ ਲੱਗਣੀ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਹੈ ਕਿ ਲੋਕ ਸਮਝਣ ਅੱਜ ਉਹ ਹੁਣ ਵੀ ਹੋਣ ਡਿਆ ਕਿ ਕ੍ਰਾਂਤੀ ਹੋਈ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਦੁਨੀਆ ਦਾ ਆਪੇ ਬਣਿਆ ਸਰਪੰਚ ਅਮਰੀਕਾ, ਜਾਂ ਕਈ ਕਿਸਮ ਦੀਆਂ ਸੈਂਕਸ਼ਨ ਪਾਬੰਦੀਆਂ ਲਾ ਕੇ ਮੁਲਕ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ ਜਾਂਦਾ। ਇਹ ਸਭ ਕੁਝ ਹੁਣ ਇਰਾਨ ਨਾਲ ਹੋ ਰਿਹਾ ਹੈ, ਸਭ ਕੁਝ ਇਰਾਨ ਨਾਲ ਹੋ ਰਿਹਾ। ਕਦੀ ਇੱਕ ਨੂੰ ਫੋਕਸ ਕਰਨ ਵਾਸਤੇ ਅਸੀਂ ਬਹੁਤਿਆਂ ਨਾਲ ਡਰਾਮਾ ਖੇਡਦੇ ਹਾਂ ਕਿ ਐਂ ਲੱਗੇ ਕਿ ਮੈਂ ਇਹਦੇ ਨਾਲ ਨਹੀਂ ਪੰਗਾ ਲਿਆ, ਮੈਂ ਤੇ ਆਹ 7-8 ਦੀ ਗੱਲ ਕਰ ਰਿਹਾ, ਇਹ ਵਿੱਚੋਂ ਐਵੇਂ ਹੀ ਇੰਨਾ ਔਖਾ ਹੋਣ ਡਿਆ। ਰਜੀਮ ਚੇਂਜ ਮੀਨਸ ਕੁਇਕ ਡੈਥ ਸੈਕਸ਼ਨ, ਜਿਵੇਂ ਕਿਸੇ ਮੁਲਕ ਨੂੰ ਸਲੋ ਪੋਇਜ਼ਨ ਦੇ ਦਈਏ ਤਾਂ ਕਿ ਉਹ ਹੌਲੀ ਹੌਲੀ ਆਪਣੀ ਮੌਤ ਤੇ ਆਪ ਹੀ ਮਰੇ, ਕਿਸੇ ਤੇ ਇਲਜ਼ਾਮ ਵੀ ਨਾ ਆਵੇ। ਸੈਂਕਸ਼ਨ ਇਹੋ ਹੀ ਹੁੰਦੀਆਂ ਨੇ, ਹੋਰ ਕੀ ਆ। ਪਹਿਲਾਂ ਉਸ ਮੁਲਕ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ, ਜਿੱਦਾਂ ਈਰਾਨ ਨਿਊਕਲੀਅਰ ਵੈਪਨ ਬਣਾ ਰਿਹਾ ਹੈ ਤੇ ਇਹਦੇ ਕੋਲ ਵੈਪਨ ਆਫ ਮਾਸ ਡਿਸਟ੍ਰਕਸ਼ਨ ਹੈ, ਹੋਰ ਵੀ ਕਈ ਤਰ੍ਹਾਂ ਦੇ ਲੀਥਲ ਵੈਪਨ ਨੇ ਈਰਾਨ ਦੇ ਕੋਲ, ਇਹੋ ਜਿਹਾ ਰੌਲਾ ਪਾਇਆ ਜਾ ਰਿਹਾ। ਭਾਈ ਅਗਰ ਇਹਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਤਾਂ ਤੁਸੀਂ ਇਹਨੂੰ ਲਗਭਗ ਤਬਾਹ ਕਰ ਦਿੱਤਾ, ਉਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤੇ ਪਈ? ਇਸ ਤੋਂ ਅੱਗੇ ਕੀ ਹੈ ਜਿਹੜਾ ਮੈਨੂੰ ਮਾਰਨ ਆ ਜੇ, ਉਸ ਮੈਂ ਨਾ ਉਹਨੂੰ ਆਪਣੇ ਤੋਂ ਪਹਿਲਾਂ ਉਹਨੂੰ ਮਾਰਾਂਗਾ, ਇਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤ ਲਏ? ਟਰੰਪ ਸਾਹਿਬ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ, ਫਿਰ ਉਹ ਸੋਟਾ ਨਹੀਂ ਡਾਂਗ, ਆਪ ਤੁਸੀਂ ਤਹਿ ਖਾਨੇ ਭਰ ਲਏ ਨੇ ਐਟਮ ਬੰਬਾਂ ਦੇ ਨਾਲ, ਤੇ ਐਟਮ ਬੰਬ ਜਪਾਨ ਵਿੱਚ ਸਭ ਤੋਂ ਪਹਿਲਾਂ ਘਨਾਉਣਾ ਕੰਮ ਤੁਸਾਂ ਹੀ ਕੀਤਾ ਸੀ। ਪਹਿਲਾਂ ਤੁਸੀਂ ਦੁਨੀਆਂ ਨੂੰ ਕਹਿੰਦੇ ਹੋ ਨਾ ਬਣਾਓ, ਠੀਕ ਹੈ, ਚੰਗੀ ਗੱਲ ਹੈ, ਪਹਿਲਾਂ ਤੁਸੀਂ ਆਪਣੇ ਐਟਮ ਬੰਬ ਨਕਾਰੇ ਕਰੋ, ਹਾਂ ਫਿਰ ਦੁਨੀਆਂ ਨੂੰ ਮੱਤ ਦਿਓ। ਟਰੰਪ ਸਾਹਿਬ, ਤੈਨੂੰ ਤੇ ਸਾਹਿਬ ਕਹਿਣ ਨੂੰ ਵੀ ਜੀ ਨਹੀਂ ਕਰਦਾ ਯਾਰ, ਟਰੰਪ ਸਾਹਿਬ ਕੀ ਤੈਨੂੰ ਟਰੰਪ ਸਾਹਿਬ ਕਹੀਏ, ਦਿਲ ਹੀ ਨਹੀਂ ਕਰਦਾ। ਸਾਡੇ ਪਿੰਡ ਵਾਲੇ ਦੋਧੀਆਂ ਦੇ ਬਾਪੂ ਵਾਂਗੂ ਤੂੰ ਮੈਂਟਲੀ ਡਿਸਟਰਬ ਹੈ, ਸਵੇਰੇ ਕੁਝ ਕਹਿੰਦਾ, ਦੁਪਹਿਰ ਨੂੰ ਕੁਝ ਕਹਿੰਦਾ ਤੇ ਰਾਤ ਨੂੰ ਕੁਝ ਕਹਿੰਦਾ। ਉਹ ਤੇਰੇ ਅਗੇਂਸਟ ਬਾਕੀਆਂ ਦੀ ਤੂੰ ਗੱਲ ਹੀ ਛੱਡ, ਤੇਰੇ ਦੇਸ਼ ਵਿੱਚ ਤੇਰੇ ਦੇਸ਼ ਵਾਸੀ ਤੇਰਾ ਸਾਥ ਨਹੀਂ ਦੇਣਦੇ, ਤੇਰੇ ਦੇਸ਼ ਚ ਮੁਜ਼ਾਹਰੇ ਹੋ ਰਹੇ ਨੇ 80-80 ਲੱਖ ਤੋਂ ਜ਼ਿਆਦਾ ਦੇ ਸਮੂਹਿਕ ਤੌਰ ਤੇ ਜੋ ਸਾਰੀਆਂ ਸਟੇਟਾਂ ਚ ਹੋਏ ਨੇ, ਤੇਰੇ ਹੀ ਦੇਸ਼ ਦੇ ਲੋਕ ਤੈਨੂੰ ਡਿਕਟੇਟਰ ਤੇ ਕ੍ਰਿਮੀਨਲ ਕਹਿਣ ਡੇ ਨੇ, ਰਜੀਮ ਤੇਰੀ ਚੋਂ ਹੀ ਜ਼ਿੰਮੇਵਾਰ ਲੋਕ ਤੇਰੀ ਮੁਖਾਲਫਤ ਕਰ ਰਹੇ ਨੇ ਤੇ ਕੀਤੀ ਹੈ ਉਹਨਾਂ ਨੇ, ਆ ਕਈਆਂ ਨੂੰ ਤੂੰ ਕੱਢਿਆ ਅਹੁਦਿਆਂ ਤੋਂ, ਕੁਝ ਆਪ ਛੱਡ ਕੇ ਚਲੇ ਗਏ ਨੇ। ਟਰੰਪ ਸਾਹਿਬ, ਸਾਰੀ ਦੁਨੀਆਂ ਦੇ ਨੇਕ ਇਨਸਾਨ ਤੁਹਾਨੂੰ ਲਾਂਤਾਂ ਭੇਜ ਰਹੇ ਨੇ, ਤੁਸੀਂ ਨੋਬਲ ਪ੍ਰਾਈਜ਼ ਲੈਂਦੇ ਲੈਂਦੇ ਨਾ ਲਾਂਤਾਂ ਦਾ ਢੇਰ ਲਵਾ ਲਿਆ, ਇੱਕ ਵਾਰ ਅਕਲ ਨੂੰ ਹੱਥ ਮਾਰੋ। ਪਰ ਜੇ ਤੁਹਾਨੂੰ ਅਕਲ ਹੁੰਦੀ ਤੁਸੀਂ ਖੂਬਸੂਰਤ ਦੁਨੀਆਂ ਨੂੰ ਤਹਿਸ ਨਹਿਸ ਨਾ ਕਰਦੇ, ਟੇਬਲ ਤੇ ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਅੱਜ ਤੱਕ ਜਿੰਨੀਆਂ ਮੁਸ਼ਕਲਾਂ, ਜਿੰਨੀਆਂ ਲੜਾਈਆਂ, ਜਿੰਨੇ ਝਗੜੇ ਤੇ ਖਹਿਬਾਜ਼ੀਆਂ ਨੇ ਉਹ ਟੇਬਲ ਤੇ ਹੀ ਮੁੱਕੀਆਂ ਨੇ, ਇਹ ਤੁਹਾਨੂੰ ਵੀ ਪਤਾ। ਹਫ਼ਤਾ ਪਹਿਲਾਂ ਮੈਂ ਆਪਣੇ ਨਾ ਇੱਕ ਅਮਰੀਕਾ ਚ ਵੱਸਦੇ ਦੋਸਤ ਨੂੰ ਟੈਲੀਫੋਨ ਕੀਤਾ ਤੇ ਗੱਲਬਾਤ ਚ ਮੈਂ ਉਹਨੂੰ ਪੁੱਛਿਆ, ਮੈਂ ਉਹਨੂੰ ਕਿਹਾ, ਓਏ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਦਾ ਪ੍ਰੈਜ਼ੀਡੈਂਟ ਟਰੰਪ ਕਿੱਦਾਂ ਬਣ ਗਿਆ? ਉਹ ਅੱਗੋਂ ਹੱਸ ਕੇ ਕਹਿੰਦਾ, ਓਏ ਜਿੱਦਾਂ ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਬਣਿਆ ਇੱਦਾਂ ਹੀ ਉਹ ਬਣਿਆ। ਵੈਸੇ ਗੱਲ ਵੀ ਉਹਦੀ ਠੀਕ ਮੈਨੂੰ ਤਾਂ ਲੱਗੀ। ਮੀਡੀਆ ਵਿੱਚ ਈਰਾਨ ਤੇ ਇਹ ਵੀ ਦੋਸ਼ ਲਾਏ ਗਏ ਨੇ ਕਿ ਈਰਾਨ ਟੈਰੋਰਿਜ਼ਮ ਫੈਲਾਉਂਦਾ ਹੈ। ਭਾਈ ਜੇ ਇਹ ਮੰਨ ਵੀ ਲਿਆ ਜਾਏ ਕੀ ਕੱਲਾ ਈਰਾਨ ਹੀ ਟੈਰੋਰਿਜ਼ਮ ਫੈਲਾਉਂਦਾ? ਓਏ ਜਿੰਨਾਂ ਮੁਲਕਾਂ ਵਿੱਚ ਟੈਰੋਰਿਸਟਾਂ ਨੂੰ ਟ੍ਰੇਨਿੰਗ ਦੇਣ ਦੇ ਅਜੇ ਵੀ 28-30-32-32 ਟ੍ਰੇਨਿੰਗ ਸੈਂਟਰ ਚੱਲਣ ਡਏ ਨੇ, ਉਹ ਟ੍ਰੇਨਿੰਗ ਦੇਣ ਡਏ ਨੇ, ਹੈਂ, ਉਹ ਤੇ ਤੁਹਾਡੇ ਯਾਰ ਨੇ, ਉਹਨਾਂ ਦੇ ਤੇ ਨਾਲ ਬਹਿ ਕੇ ਤੁਸੀਂ ਲੰਚ ਕਰਦੇ ਹੋ? ਤੀਜਾ ਇਲਜ਼ਾਮ ਈਰਾਨ ਤੇ ਇਹ ਕਿ ਇਹ ਸ਼ੀਆ ਨੇ ਤੇ ਸ਼ੀਆ ਇਸਲਾਮ ਕੱਟੜ ਹੁੰਦਾ। ਸ਼ੀਆ ਸੁੰਨੀ ਦੀਆਂ ਦੋਸਤੋ ਤੁਸਾਂ ਲੜਾਈਆਂ ਜਿਹੜੀਆਂ ਨੇ ਅਕਸਰ ਸੁਣੀਆਂ ਹੀ ਹੋਣਗੀਆਂ ਆਪਸ ਵਿੱਚ ਹੀ ਇਹਨਾਂ ਦੀਆਂ। ਸ਼ੀਆ ਜਿਹੜੇ ਨੇ ਇਹ ਕੱਟੜ ਹੁੰਦੇ ਨੇ, ਇਹਦੇ ਨਾਲ ਦੁਨੀਆਂ ਦਾ ਨੁਕਸਾਨ ਹੋ ਸਕਦਾ। ਯਾਰ ਦੁਨੀਆਂ ਦੇ ਇੰਨੇ ਧਰਮ ਨੇ, ਇਹੋ ਹੀ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ। ਚਲੋ ਮੰਨ ਲਿਆ, ਪਰ ਇਹ ਦੱਸੋ ਇਹ ਅਗਰ ਇਹ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ ਤੇ ਇਹਨਾਂ ਨੇ ਇਰਾਨ ਨੇ ਅੱਜ ਤੱਕ ਕਿਹਦਾ ਨੁਕਸਾਨ ਕੀਤਾ? ਹਾਂ, ਸ਼ੀਆ ਲਾ ਜਿਹੜਾ ਸ਼ਰੀਆ ਲਾ, ਸ਼ੀਆਂ ਦਾ ਸ਼ਰੀਆ ਲਾ ਜਿਹੜਾ ਵੀ ਔਰਤਾਂ ਨੂੰ ਦਬਾ ਕੇ ਕੁਚਲ ਕੇ ਪਰਦਿਆਂ ਚ ਰੱਖਣਾ, ਇਹਦੇ ਅਗੇਂਸਟ ਹਰ ਨੇਕ ਇਨਸਾਨ ਜਾਂ ਪੜ੍ਹਿਆ ਲਿਖਿਆ ਸਿਵਲਾਈਜ਼ ਇਹਦੇ ਅਗੇਂਸਟ ਹੀ ਆ। ਪਰ ਮੇਰੀ ਇਰਾਨ ਨਾਲ ਹਮਦਰਦੀ ਹੈ, ਮੈਂ ਵੀ ਔਰਤਾਂ ਨੂੰ ਦਬਾ ਕੇ ਰੱਖਣਾ ਤੇ ਅਗਰ ਕਿਸੇ ਨੇ ਬੁਰਕਾ ਹੀ ਨਹੀਂ ਪਾਇਆ ਸਵਾਦ ਦਾ ਤੇ ਕਿੱਲਾਂ ਵਾਲੇ ਡੰਡੇ ਉਹਦੇ ਸਿਰ ਚ ਮਾਰਨੇ ਠਾਣੇ ਖੜਕੇ, ਮੈਂ ਬਿਲਕੁਲ ਇਹਨਾਂ ਚੀਜ਼ਾਂ ਦੇ ਅਗੇਂਸਟ ਹਾਂ। ਪਰ ਇਹਦਾ ਮਤਲਬ ਇਹ ਨਹੀਂ ਕਿ ਇਰਾਨ ਮੁਲਕ ਨਾਲ ਸਾਡੀ ਹਮਦਰਦੀ ਨਹੀਂ। ਇਹਦੇ ਹੱਕ ਚ ਇਹੋ ਜਿਹੀ ਜਿਹੜੀਆਂ ਜਿਹੜੀਆਂ ਜਿਹੜਾ ਸ਼ਰੀਆ ਲਾ ਵਾ ਮੈਂ ਉਹਦੇ ਹੱਕ ਚ ਨਹੀਂ। ਆਪੇ ਬਣੇ ਸਰਪੰਚ ਅਮਰੀਕਾ ਨੇ ਦੁਨੀਆਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਲ ਹੀ ਦੁਨੀਆਂ ਚ ਸ਼ਾਂਤੀ ਆਈ ਤੇ ਲਾਲਚ ਵੀ ਸੀ ਕਿ ਪਰਸ਼ੀਅਨ ਨਾਲ ਦੁਨੀਆ ਮਤਲਬ ਕਿ ਜਿਹੜਾ ਪਰਸ਼ੀਅਨ ਗੋਲਫ ਹੈ ਅਸੀਂ ਇਹਨੂੰ ਵੀ ਕੰਟਰੋਲ ਕਰੀਏ। ਕਿੱਥੇ ਨਹੀਂ ਤੁਹਾਡਾ ਕੰਟਰੋਲ ਬਾਈ, ਤੁਸੀਂ ਜਿਹਦਾ ਮਰਜ਼ੀ ਰਾਤੋ ਰਾਤ ਪ੍ਰਾਈਮ ਮਿਨਿਸਟਰ ਚੁੱਕ ਲਓ। ਔਰ ਇਹ ਤਾਂ ਡਾਕੂ ਏਦਾਂ ਕਰਦੇ ਹੁੰਦੇ ਨੇ ਤੇ ਇਹ ਚੁੱਕ ਲੈਣ ਚ ਬਹਾਦਰੀ ਨਹੀਂ, ਮੈਂ ਬੇਕੂਫੀ ਤੇ ਸ਼ਰਮ ਵਾਲੀ ਲਾਹਨਤਾਂ ਵਾਲੀ ਗੱਲ ਹੈ। ਕਿਸੇ ਦਾ ਪ੍ਰਾਈਮ ਮਿਨਿਸਟਰ ਹੀ ਚੁੱਕ ਲੈਣਾ, ਪ੍ਰੈਸੀਡੈਂਟ ਹੀ ਚੁੱਕ ਲੈਣਾ, ਹੱਦ ਹੋ ਗਈ, ਇਹ ਤਾਂ ਗੁੰਡੇ ਕਰਦੇ ਨੇ। ਗੱਲ ਕੀ ਜੀ, ਤੁਸੀਂ ਆਜ਼ਾਦ ਜ਼ਰੂਰ ਹੋ ਇਹਨਾਂ ਦਾ ਕਹਿਣਾ, ਪਰ ਸਭ ਕੁਝ ਕਰੋ ਜੋ ਤੁਸੀਂ ਚਾਹੁੰਦੇ ਹੋ। ਇਹ ਸਿੱਧੀ ਦਾਦਾਗਿਰੀ ਭਾਈ, ਮਤਲਬ ਕਿ ਹੁਕਮ ਸਾਡਾ ਤੁਹਾਂ ਮੰਨਣਾ, ਆਪਣੇ ਘਰ ਵਿੱਚ ਤੁਸੀਂ ਆਜ਼ਾਦ ਜ਼ਰੂਰ ਹੋ, ਜੋ ਅਸੀਂ ਕਹੀਏ ਉਹਦੇ ਤੇ ਤੁਸੀਂ ਗੁੱਲ ਜ਼ਰੂਰ ਚੜਾਉਣੇ ਨੇ ਕਬਾਹ ਫਰਾ ਕੇ। ਇਹ ਸਿੱਧੀ ਦਾਦਾਗਿਰੀ ਆ। ਕਿਸੇ ਦੇ ਘਰ ਵਿੱਚ ਦਖਲ ਦੇਣਾ, ਆਹੇ ਤੁਸੀਂ ਜਵਾਰ ਦੇ ਫੁੱਲੇ ਕਿਉਂ ਚੱਬਦੇ ਹੋ? ਜੇ ਚੱਬਦੇ ਹੋ ਤੇ ਫੁੱਲੇ ਚੱਬਦਿਆਂ ਤੁਹਾਡੀ ਦਾੜੀ ਨਹੀਂ ਹਿੱਲਣੀ ਚਾਹੀਦੀ। 1951 ਵਿੱਚ ਇਰਾਨ ਵਿੱਚ ਮੁਹੰਮਦ ਮਸਾਦੇ ਪਾਵਰ ਵਿੱਚ ਆਏ ਭਾਈ, ਉਹ ਸੱਜਣ ਪੇਸ਼ੇ ਵਜੋਂ ਵਕੀਲ ਸਨ ਤੇ ਇਰਾਨ ਚ ਪਹਿਲੀ ਵਾਰੀ ਇਹ ਹੋਇਆ ਕਿ ਕੋਈ ਪੜ੍ਹਿਆ ਲਿਖਿਆ ਹੈਡ ਆਫ ਸਟੇਟ ਬਣਿਆ। ਮੁਸਾਦੇ ਨੇ ਪਹਿਲੀ ਵਾਰੀ ਨੋਟ ਕੀਤਾ ਕਿ ਇਰਾਨ ਦਾ ਤੇਲ ਜਿਹੜੀ ਕੰਪਨੀ ਵੇਚ ਰਹੀ ਹੈ ਉਹਦਾ ਨਾਂ ਸੀ ਐਂਗਲੋ ਪਰਸ਼ੀਅਨ ਕੰਪਨੀ। ਇਸ ਕੰਪਨੀ ਵਿੱਚ ਸਾਰੇ ਵੱਡੇ ਅਧਿਕਾਰੀ ਜੋ ਸਨ ਉਹ ਅੰਗਰੇਜ਼ ਸਨ ਤੇ ਪ੍ਰਾਫਿਟ ਦਾ ਵੱਡਾ ਹਿੱਸਾ ਤੇ ਇੰਗਲੈਂਡ ਤੇ ਅਮਰੀਕਾ ਨੂੰ ਜਾਂਦਾ ਸੀ। ਮੁਹੰਮਦ ਮਸਾਦੇ ਨੇ ਐਂਗਲੋ ਪਰਸ਼ੀਅਨ ਕੰਪਨੀ ਨੂੰ ਨੈਸ਼ਨਲਾਈਜ਼ਡ ਕਰ ਦਿੱਤਾ, ਮਤਲਬ ਵੀ ਇਹ ਕੰਪਨੀ ਇਰਾਨ ਦੀ, ਤੇਲ ਇਰਾਨ ਦਾ, ਜ਼ਿਆਦਾ ਪ੍ਰਾਫਿਟ ਵੀ ਇਰਾਨ ਨੂੰ ਹੀ ਮਿਲੇਗਾ ਤੇ ਗੱਲ ਵੀ ਠੀਕ ਹੈ। ਜਦੋਂ ਤੇਲ ਇਰਾਨ ਦਾ ਤੇ ਜ਼ਿਆਦਾ ਪ੍ਰਾਫਿਟ ਦਾ ਦੂਜਿਆਂ ਚੌਧਰੀਆਂ ਨੂੰ ਕਿਉਂ ਮਿਲੇ ਬਾਈ? ਇਹ ਕੌਣ ਹੁੰਦੇ ਨੇ ਜ਼ਿਆਦਾ ਪ੍ਰਾਫਿਟ ਲੈਣ ਵਾਲੇ? ਠੀਕ ਆ ਆਪਣੇ ਹਿੱਸੇ ਦਾ ਜੋ ਵੀ ਆ ਉਹ ਤੇ ਠੀਕ ਆ, ਪਰ ਇਰਾਨ ਨਾਲੋਂ ਵੀ ਜ਼ਿਆਦਾ ਇਰਾਨ ਤੋਂ ਤੇਲ ਨਿਕਲਣ ਡਿਆ, ਪ੍ਰਾਫਿਟ ਇਹ ਜ਼ਿਆਦਾ ਲੈ ਜਾਣ। ਉਹਨੇ ਨੈਸ਼ਨਲਾਈਜ਼ ਕਰ ਦਿੱਤੀ ਬਈ। ਹੁਣ UK ਤੇ USA ਦੋਵੇਂ ਮੁਲਕ ਨਾਰਾਜ਼ ਹੋ ਗਏ, ਹੋਣਾ ਹੀ ਸੀ ਕਿਉਂਕਿ ਤੇਲ ਵਿੱਚ ਲੁੱਟ ਘੁੱਟ ਜੀ ਬੰਦ ਹੋ ਗਈ ਇਹਨਾਂ ਦੀ। ਲਓ ਜੀ, ਅਮਰੀਕਾ ਤੇ ਇੰਗਲੈਂਡ ਨੂੰ ਜਿਹੜਾ ਮੁਹੰਮਦ ਮਸਾਦੇ ਸੀ ਨਾ ਉਹ ਬਹੁਤ ਹੀ ਬੁਰਾ ਲੱਗਣ ਲੱਗ ਪਿਆ ਵੀ ਇਹ ਕਿੱਥੋਂ ਆ ਗਿਆ। ਹੁਣ ਇਹਨਾਂ ਦੋਵਾਂ ਮੁਲਕਾਂ ਨੇ ਚੁੱਪ ਚਪੀਤੇ ਇੱਕ ਮਿਸ਼ਨ ਚਲਾਇਆ ਜਿਹਦਾ ਨਾਂ ਸੀ ਆਪਰੇਸ਼ਨ ਏਜੈਕਸ, ਮਤਲਬ ਇਸ ਮੁਲਕ ਦਾ ਪ੍ਰਾਈਮ ਮਿਨਿਸਟਰ ਹੀ ਬਦਲ ਦਿਓ ਔਰ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਦੋਸਤੋ, ਅਪੋਜੀਸ਼ਨ ਕਿਹੜੇ ਥਾਂ ਨੇ, ਕਿਹੜੇ ਪਿੰਡ ਚ ਨਹੀਂ, ਕਿਹੜੀ ਗਲੀ ਚ ਨਹੀਂ, ਕਿਹੜੇ ਘਰ ਚ ਨਹੀਂ, ਸਭ ਤੋਂ ਵੱਡੀ ਅਪੋਜੀਸ਼ਨ ਤੇ ਘਰ ਚ ਹੁੰਦੀ ਆ, ਹਰ ਹਰ ਜਗ੍ਹਾ ਤੇ ਹੁੰਦੀ ਆ ਅਪੋਜੀਸ਼ਨ ਤੇ। ਲਓ ਜੀ, ਫਿਰ ਇਹਨਾਂ ਦੇ ਦਿਮਾਗ ਚ ਸੀ ਕਿ ਇਹ ਜਿਹੜਾ ਮਸਾਦੇ ਆ ਇਹਨੂੰ ਹੀ ਭਜਾਓ ਤੇ ਇਹ ਹੁਣ ਕੀ ਹੋਇਆ ਜੇ ਸਾੜ ਫੂਕ ਲਾਠੀ ਚਾਰਜ ਨਾਰੇ ਤੇ ਰਿਜ਼ਲਟ ਕੀ ਨਿਕਲਿਆ ਬਦਲਾਵ ਤੇ ਪਾਵਰ ਚ ਆਇਆ ਮੁਹੰਮਦ ਰਿਜ਼ਾ ਪਹਿਲਵੀ ਲਓ ਜੀ ਇਹਨਾਂ ਨੇ ਭਜਾ ਤਾ ਜੇ ਮਸੂਦੇ ਸਾਹਿਬ ਨੂੰ ਜਿਹੜਾ ਪੜਿਆ ਲਿਖਿਆ ਇੱਕੋ ਇੱਕ ਹੀ ਇੱਥੋਂ ਦਾ ਪ੍ਰੈਜ਼ੀਡੈਂਟ ਬਣਿਆ ਸੀ ਜੋ ਵੀ ਇਹ ਕਰ ਸਕਦੇ ਸੀ ਉਹ ਡਿਟੇਲ ਚ ਜਾਣ ਦੀ ਲੋੜ ਨਹੀਂ ਤੇ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਵੀ ਪਤਾ ਹੈ ਕਿ ਅਮੀਰਾਂ ਕੋਲ ਕਿਹੜੇ ਕਿਹੜੇ ਤਰੀਕੇ ਹੁੰਦੇ ਨੇ ਤੁਹਾਨੂੰ ਭਜਾ ਤਾ ਜੇ ਤੇ ਹੁਣ ਆਇਆ ਜੇ ਮੁਹੰਮਦ ਰਿਜ਼ਾ ਪਹਿਲਵੀ ਇਹ ਉਹ ਬੰਦਾ ਸੀ ਜਿਹਦੇ ਸਿਰ ਤੇ ਅਮਰੀਕਾ ਦਾ ਹੱਥ ਸੀ ਪਾਵਰ ਸਾਹਮਣੇ ਪਹਿਲਵੀ ਸਾਹਿਬ ਨੇ ਜੋ ਮਤਲਬ ਕਿ ਪਹਿਲੀ ਆਇਲ ਡੀਲ ਇਹਨਾਂ ਨੇ ਇਹਨਾਂ ਨਾਲ ਫਿਰ ਕੀਤੀ ਪਿਛਲੀਆਂ ਨੇ ਪਾੜ ਕੇ ਭੁਆ ਕੇ ਉਹ ਮਾਰੀਆਂ ਆਇਲ ਡੀਲਾਂ ਇਹ ਪਹਿਲੀ ਜਿਹੜੀ ਇਹਨਾਂ ਦੀ ਆਇਲ ਡੀਲ ਸੀ ਪਹਿਲਵੀ ਸਾਹਿਬ ਦੀ ਉਹ ਸੀ ਜਿਹਦੇ ਵਿੱਚ ਜ਼ਿਆਦਾ ਪ੍ਰੋਫਿਟ ਫਿਰ ਇੰਗਲੈਂਡ ਤੇ ਅਮਰੀਕਾ ਦਾ ਸੀ ਹੁਣ ਅਮਰੀਕਾ ਨੇ ਖੁਸ਼ੀ ਮਨਾਈ ਤੇ ਅਮਰੀਕਾ ਤੇ ਨੈਚੁਰਲੀ ਚਾਹੁੰਦਾ ਸੀ ਇੰਗਲੈਂਡ ਵੀ ਕਿ ਪਹਿਲਵੀ ਸਾਹਿਬ ਹਮੇਸ਼ਾ ਹੀ ਪਾਵਰ ਵਿੱਚ ਰਹਿਣ ਜਦੋਂ ਤੱਕ ਦੁਨੀਆ ਰਹੇ ਇਹ ਰਹਿਣ ਤੇ ਪਾਵਰ ਚ ਹੀ ਰਹਿਣ ਹੁਣ ਪਹਿਲਵੀ ਅੰਦਰੋਂ ਅੰਦਰ ਡਰੇ ਵੀ ਪਤਾ ਤੇ ਉਹਨਾਂ ਨੂੰ ਪਹਿਲਵੀ ਨੂੰ ਵੀ ਵੀ ਮੈਂ ਆਪਣੇ ਦੇਸ਼ ਕੌਮ ਸਮਾਜ ਨਾਲ ਗੁਦਾਰੀ ਕਰ ਰਿਹਾ ਤੇ ਗਦਾਰਾਂ ਨੂੰ ਡਰ ਤੇ ਹੁੰਦਾ ਹੀ ਹੈ ਉਹ ਡਰੇ ਵੀ ਤੇ ਉਹਨੂੰ ਡਰ ਗਵਾਂਢੀਆਂ ਤੋਂ ਵੀ ਸੀ ਕਿ ਆਲੇ ਦੁਆਲੇ ਦੇ ਸੁੰਨੀ ਨੇਸ਼ਨਸ ਨੇ ਇਹ ਸ਼ੀਆ ਸਨ ਤੇ ਇਹ ਮੇਰੇ ਤੇ ਅਟੈਕ ਕਰ ਸਕਦੇ ਨੇ ਸੁੰਨੀ ਵੀ ਦੋਸਤੋ ਮੁਸਲਮਾਨਾਂ ਦੇ 72 ਫਿਰਕੇ ਨੇ ਤੇ ਇਹ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ ਪਰ ਇੱਕੋ ਕੁਰਾਨ ਦੇ ਅਨੁਯਾਈ ਨੇ ਤੇ ਇਹ ਵੀ ਘਬਰਾਹਟ ਸੀ ਕਿ ਜੇ ਕਿਤੇ ਮੇਰੇ ਇਰਾਨੀ ਵਿਰੋਧੀ ਜਿਹੜੇ ਨੇ ਨਾ ਉਹ ਹੀ ਨਾ ਭੜਕ ਪੈਣ ਇਰਾਨੀਆਂ ਨੇ ਤੇ ਭੜਕਣਾ ਕਿਉਂਕਿ ਮੈਂ ਅਮਰੀਕਾ ਦਾ ਜੁੱਤੀ ਚੱਟ ਹਾਂ ਤੇ ਆਪਣੇ ਦੇਸ਼ ਤੇ ਕੌਮ ਨਾਲ ਗਦਾਰੀ ਕਰਨ ਡਿਆ ਪਹਿਲਵੀ ਨੇ ਇੱਕ ਖੁਫੀਆ ਪੁਲਿਸ ਬਣਾਈ ਬੜੀ ਸਟਰੋਂਗ ਜਿਹਦਾ ਨਾਂ ਰੱਖਿਆ ਸਾਵਕ SAVAK ਤੇ ਦੋਸਤੋ ਸਾਵਕ ਦੇ ਇਹ ਜਿਹੜੇ ਚੁਣ ਕੇ ਉਹਦੇ ਜਿਹੜੇ ਸੇਵਕ ਸਨ ਉਹਨੇ ਉਹਦੇ ਚੋਂ ਵਫ਼ਾਦਾਰ ਆਪਣੇ ਲਏ ਤੇ ਇਹਨਾਂ ਨੂੰ ਚੰਗੀ ਟ੍ਰੇਨਿੰਗ ਦੇ ਵੈਸਟਰਨ ਹਥਿਆਰਾਂ ਨਾਲ ਲੈਸ ਕਰ ਦਿੱਤਾ ਹਾਂਜੀ ਇਹ ਹਥਿਆਰ ਪਹਿਲਵੀ ਜਾਂ ਤੇ ਇੰਗਲੈਂਡ ਤੋਂ ਖਰੀਦਦਾ ਤੇ ਜਾਂ ਅਮਰੀਕਾ ਤੋਂ ਤੇ ਪੈਸਾ ਵੀ ਫਿਰ ਇੰਗਲੈਂਡ ਦੇ ਖਜ਼ਾਨੇ ਚ ਹੀ ਜਾਂਦਾ ਜਾਂ ਅਮਰੀਕਾ ਦੇ ਚ ਜਾਂਦਾ ਤੇ ਇਰਾਨ ਜਿਹੜਾ ਸੀ ਨਾ ਇਹ ਹਰ ਤਰ੍ਹਾਂ ਦੇ ਵੈਪਨ ਪਹਿਲਵੀ ਦੇ ਵੇਲੇ ਚ ਹਰ ਤਰ੍ਹਾਂ ਦੇ ਵੈਪਨ ਹਰ ਤਰ੍ਹਾਂ ਦੀਆਂ ਗੱਡੀਆਂ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਗੱਲ ਕੀ ਜੀ ਜੋ ਮੁਲਕ ਨੂੰ ਚਾਹੀਦਾ ਸੀ ਸਭ ਕੁਝ ਇੰਗਲੈਂਡ ਜਾਂ ਅਮਰੀਕਾ ਤੋਂ ਇੰਪੋਰਟ ਕਰਦਾ ਤੇ ਤੇਲ ਐਕਸਪੋਰਟ ਕਰਦਾ ਲਓ ਜੀ ਉਹ ਸਾਰਾ ਕੁਝ ਖਰੀਦਣ ਦਾ ਜਿਹੜਾ ਪ੍ਰੋਫਿਟ ਸੀ ਉਹ ਤੇ ਅਮਰੀਕਾ ਤੇ ਇੰਗਲੈਂਡ ਨੂੰ ਜਾਂਦਾ ਹੀ ਜਾਂਦਾ ਉੱਤੋਂ ਤੇਲ ਦਾ ਪ੍ਰੋਫਿਟ ਵੀ ਇਹਨਾਂ ਦੋਵਾਂ ਨੂੰ ਜਾਂਦਾ ਇਰਾਨ ਤੋਂ ਜ਼ਿਆਦਾ ਅਮਰੀਕਾ ਨੇ ਇਰਾਨ ਨੂੰ ਆਪਣੇ ਪੰਜਿਆਂ ਵਿੱਚ ਇਉਂ ਜਕੜ ਰੱਖਿਆ ਸੀ ਜਿਵੇਂ ਬਾਜ ਨੇ ਸ਼ਿਕਾਰ ਜਕੜਿਆ ਹੁੰਦਾ USA ਤੇ UK ਦੀ ਕਮਾਈ ਦਾ ਇਰਾਨ ਵੱਡਾ ਜ਼ਖੀਰਾ ਕਲੋਨੀ ਸੀ ਜੀ ਗੱਲ ਮੁੱਕੀ ਹੁੰਦੀ ਹੈ ਡਾਇਰੈਕਟ ਜਾਂ ਇਨਡਾਇਰੈਕਟ ਤੁਸੀਂ ਸਮਝ ਹੀ ਰਹੇ ਹੋ ਪਰ ਕਦੋਂ ਕੁ ਤੱਕ ਹੈ ਆਖਿਰਕਾਰ ਲੋਕੀ ਮਹਿਸੂਸ ਕਰਨ ਲੱਗੇ ਘੁਸਰ ਘੁਸਰ ਹੋਣੀ ਸ਼ੁਰੂ ਹੋਈ ਕਿ ਅਸੀਂ ਲੁੱਟੇ ਜਾ ਰਹੇ ਹਾਂ ਇਰਾਨ ਕਲੋਨੀ ਹੈ ਤੇ ਪਹਿਲਵੀ USA ਦਾ ਪੁਲਿਸ ਹੈੱਡ ਹੈ ਜਿਹੜਾ ਉਹਨਾਂ ਨੇ ਸਾਡੇ ਸਿਰ ਤੇ ਠੋਸਿਆ ਹੈ ਇਸ ਵਕਤ ਲੋਕੀ ਮਹਿਸੂਸ ਕਰਨ ਲੱਗੇ ਤੇ ਵਾਕਿਆ ਹੀ USA ਦਾ ਪੁਲਿਸ ਹੈੱਡ ਸੀ ਹੋਰ ਕੀ ਸੀ ਪਹਿਲਵੀ ਇੱਕ ਸਾਡਾ ਹੈੱਡ ਸੀ ਮਸਾਦੇ ਜਿਹਨੇ ਆਇਲ ਕੰਪਨੀ ਦੀਆਂ ਪਾਵਰਾਂ ਖੋਹ ਕੇ ਇਹਨਾਂ ਕੋਲੋਂ ਪ੍ਰੋਫਿਟ ਇਰਾਨ ਦੇ ਲੋਕਾਂ ਨੂੰ ਦਿੱਤਾ ਤੇ ਪਹਿਲਵੀ ਫਿਰ ਤੇਲ ਦਾ ਪ੍ਰੋਫਿਟ UK ਤੇ USA ਨੂੰ ਦੇ ਰਿਹਾ ਪਹਿਲਾਂ ਵਾਂਗੂ ਤੇ ਇਹ ਇੰਪੋਰਟ ਵੀ ਸਾਰਾ ਇਨ੍ਹਾਂ ਹੀ ਦੋਵਾਂ ਮੁਲਕਾਂ ਤੋਂ ਕਰਦਾ। ਅਸੀਂ ਤਾਂ ਲੁੱਟੇ ਜਾ ਰਹੇ ਹਾਂ। ਇਹ ਗੰਦੇ ਤੇ ਲੋਟੂ ਲੋਕਾਂ ਦਾ ਪੂੰਜੀਵਾਦ ਹੈ। ਇਹੋ ਜਿਹੀ ਹਾਲਤ ਵਿੱਚ ਜਨਤਾ ਨੂੰ ਤੁਸੀਂ ਜਿੰਨਾ ਦਬਾਓਗੇ, ਜਨਤਾ ਭੜਕਣ ਲੱਗ ਪਈ, ਕੁਸਰ ਕੁਸਰ ਹੋਣ ਲੱਗ ਪਿਆ, ਸਭ ਕੁਛ ਨਜ਼ਰ ਹੀ ਆ ਰਿਹਾ ਸੀ। ਤੇ ਇਹੋ ਜਿਹੀ ਹਾਲਤ ਵਿੱਚ ਤੁਸੀਂ ਜਨਤਾ ਨੂੰ ਜਿੰਨਾ ਦਬਾਓਗੇ ਨਾ ਸਖਤੀ ਨਾਲ, ਆ ਜਿਹੜੀ ਇਹਨਾਂ ਦੀ ਸਾਬਕ ਆਰਮੀ ਸੀ, ਬੰਦਾ ਹੀ ਗੁੰਮ ਕਰ ਦਿੰਦੀ, ਤੇ ਹੋਣ ਵਾਲੀ ਵੀ ਤੇ ਕੁੜੀਆਂ ਤੇ ਮੁੰਡੇ ਗੁੰਮ ਕਰਦੀ ਆ। ਮੈਂ ਰਜੀਮ ਦੇ ਅਗੇਂਸਟ ਨਹੀਂ, ਮੈਂ ਉਹ ਕੱਟੜਪੁਣੇ ਦੇ ਅਗੇਂਸਟ ਆ। ਅਜੇ ਕੱਲ ਕੇਕ ਨੂੰ ਫਾਂਸੀ ਦੇਣ ਡਏ ਸਨ, ਕਿੰਨੀਆਂ ਕਿੰਨੇ ਹਜ਼ਾਰ ਇਹਨਾਂ ਨੇ ਉਹ ਸੁੱਗ ਨਹੀਂ ਨਿਕਲ ਦਿੱਤੀ। ਇਹ ਵੀ ਤੇ ਜ਼ੁਲਮ ਹੈ। ਪਰ ਮੈਂ ਫਿਰ ਵੀ, ਇਰਾਨ ਇੱਕ ਕੰਟਰੀ ਹੈ, ਉਹ ਆਪ ਕੁਛ ਦੇਰ ਬਾਅਦ ਆਪਣਾ ਮਸਲਾ ਸੁਲਝਾ ਸਕਦੇ ਨੇ, ਪਰ ਉਹ ਕੋਈ ਤੀਸਰਾ ਬੰਦਾ ਆਣ ਕੇ ਮਤਲਬ ਕਿ ਉਹਨਾਂ ਦੇ ਉੱਤੇ ਆਪਣਾ ਜਾਲ ਹੀ ਸੁੱਟ ਦੇਵੇ, ਇਹ ਵੀ ਕੋਈ ਗੱਲ ਚੰਗੀ ਨਹੀਂ ਭਾਈ। ਜਿੰਨਾ ਹੀ ਤੁਸੀਂ ਲੋਕਾਂ ਨੂੰ ਦਬਾਓਗੇ, ਜੇ ਉਹਦੀ ਪੁਲਿਸ ਦਬਾਉਂਦੀ ਸੀ ਪਹਿਲਵੀ ਦੀ, ਤੇ ਅੱਜ ਦੀ ਜਿਹੜੀ ਇਹਨਾਂ ਦੀ ਪੁਲਿਸ ਹੈਗੀ ਹੈ, ਹੋਣ ਵਾਲਿਆਂ ਦੀ, ਇਹਨੇ ਕੋਈ ਘੱਟ ਕਤਲ ਨਹੀਂ ਕੀਤੇ। ਜਿੰਨੀ ਹੁਣ ਤੁਸੀਂ ਪਬਲਿਕ ਨੂੰ ਦਬਾਓਗੇ ਤੇ ਓਨੀ ਬਾਜ਼ਾਰਾਂ ਵਿੱਚ ਉਹਨਾਂ ਨੇ ਜ਼ਿਆਦਾ ਆਉਣਾ। ਜਿਵੇਂ ਹੀ ਗੇਂਦ ਜਿੰਨੇ ਜ਼ੋਰ ਨਾਲ ਫਰਸ਼ ਤੇ ਮਾਰਦੇ ਆ ਨਾ, ਓਨੀ ਜ਼ਿਆਦਾ ਉੱਪਰ ਨੂੰ ਜਾਂਦੀ ਆ। 1979 ਵਿੱਚ ਇਸਲਾਮਿਕ ਰੈਵੋਲਿਊਸ਼ਨ ਆਇਆ ਦੋਸਤੋ, ਹੁਣ ਆਇਆ ਜੇ ਆਇਤੁੱਲਾ ਖਮੈਨੀ ਪਰਦੇ ਤੇ, ਉਹਨੇ ਇਸਲਾਮ ਦਾ ਨਾਰਾ ਲਾਇਆ ਤੇ ਮੁਸਲਿਮ ਲੋਕ ਧਰਮ ਚ ਤੁਹਾਨੂੰ ਪਤਾ ਹੀ ਹੈ ਕਿੰਨੇ ਕੱਟੜ ਹੁੰਦੇ ਨੇ। ਸਿਰਫ ਮੁਸਲਿਮ ਹੀ ਨਹੀਂ, ਖਾਸ ਕਰਕੇ ਏਸ਼ੀਆ ਚ ਬਹੁਤ ਸਾਰੀਆਂ ਸਰਕਾਰਾਂ, ਲੋਕ ਨੇਤਾ, ਧਰਮ ਜਿਹੜੇ ਨੇ, ਇਹ ਨੇਤਾ ਜਿਹੜੇ ਨੇ ਉਹ ਧਰਮ ਦਾ ਪੱਤਾ ਖੇਡਦੇ ਨੇ। ਫਿਰ ਅੰਧ ਭਗਤਾਂ ਦੀ ਘਾਟ ਨਹੀਂ ਰਹਿੰਦੀ। ਭਾਰਤ, ਪਾਕਿਸਤਾਨ, ਅਫਗਾਨਿਸਤਾਨ ਦੀਆਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਨੇ। ਖੁਮੈਨੀ ਨੇ ਫਰਮਾਇਆ ਕਿ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰਦਾ ਤੇ ਇਜ਼ਰਾਈਲ ਇਰਾਨ ਦਾ ਦੁਸ਼ਮਣ ਨੰਬਰ 1 ਹੈ। ਇਹੋ ਜਿਹੀਆਂ ਧਾਰਮਿਕ ਭਾਵਕ ਸਪੀਚਾਂ ਨੇ ਇਰਾਨੀ ਜਨਤਾ ਦੇ ਦਿਲਾਂ ਵਿੱਚ ਭਾਂਬੜ ਲਾ ਦਿੱਤੇ। ਸੈਕਿੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਚ ਅਮਰੀਕਾ ਦਾ ਸਿੱਕਾ ਚੱਲਦਾ ਆ ਰਿਹਾ, ਕਹਿਣ ਦਾ ਮਤਲਬ ਡਾਲਰ ਚੱਲਦਾ ਆ ਰਿਹਾ, ਅਮੈਰੀਕਨ ਲੈਡ ਆਰਡਰ ਵੀ ਇਹਨੂੰ ਕਿਹਾ ਜਾਂਦਾ ਹੈ। ਪੂਰੀ ਦੁਨੀਆ ਚ USA ਡਾਇਰੈਕਟ ਜਾਂ ਇਨਡਾਇਰੈਕਟ ਆਪਣੇ ਆਰਡਰ ਮਨਵਾਉਂਦਾ ਕਿਸੇ ਨਾ ਕਿਸੇ ਦੇ, ਇਹਨੂੰ ਹੀ ਅਮੈਰੀਕਨ ਲੈਂਡ ਆਰਡਰ ਕਹਿੰਦੇ ਨੇ। ਇਹ ਤਾਂ ਆਪ ਸਭ ਨੂੰ ਪਤਾ ਅਮਰੀਕਾ ਠਾਣੇਦਾਰ ਹੈ। ਖੁਮੈਨੀ ਨੇ ਜਨਤਾ ਨੂੰ ਭੜਕਾਇਆ। ਖੁਮੈਨੀ ਨੇ ਕਿਹਾ ਕਿ USA ਨਾ ਵੇਖੀ ਜਾਏਗੀ, ਪਹਿਲਾਂ ਸਾਡੇ ਸਿਰ ਤੇ ਜੋ ਉਹਨਾਂ ਪਹਿਲਵੀ ਨਾਂ ਦਾ ਠਾਣੇਦਾਰ ਬਹਾਇਆ ਨਾ, ਪਹਿਲਾਂ ਇਹਨੂੰ ਭਜਾਓ, USA ਤੇ ਅਮਰੀਕਾ ਨਾਲ ਹੀ ਵੇਖ ਲਾਂਗੇ। USA ਤੇ ਇੰਗਲੈਂਡ ਦੀ ਪਾਲਿਸੀ ਹਮੇਸ਼ਾ ਰਹੀ ਹੈ ਕਿ ਜੇ ਕਿਸੇ ਦੇਸ਼ ਦੀ ਇਕਾਨਮੀ ਦਾ ਬੇੜਾ ਗਰਕ ਕਰਨਾ ਹੋਵੇ ਤੇ ਉਹਨਾਂ ਦੇ ਕਲਚਰ ਨੂੰ ਵੈਸਟਰਨ ਕਲਚਰ ਦੇ ਟੀਕੇ ਲਾਉਣੇ ਸ਼ੁਰੂ ਕਰ ਦਿਓ। ਇਰਾਨ ਦੀ ਯੰਗ ਜਨਰੇਸ਼ਨ ਤੇ ਵੀ ਅਸਰ ਪਿਆ, ਪਰ ਧਰਮ ਦੇ ਨਾਂ ਤੇ ਬਹੁਮਤ ਖੁਮੈਨੀ ਨੂੰ ਫਾਲੋ ਕਰਨ ਲੱਗਾ। ਬਹੁਮਤ ਖੁਮੈਨੀ ਵਾਲੀ ਹੋ ਗਿਆ। ਫਿਰ ਵੀ ਉੱਥੇ ਵੀ ਆ ਪੈਂਟਾਂ ਸ਼ਰਟਾਂ ਵਾਲ ਕੱਟੇ ਚੱਲਣੇ ਸ਼ੁਰੂ ਹੋ ਗਏ। ਦਰਅਸਲ ਦੋਸਤੋ, ਕ੍ਰਿਸਚੀਅਨਾਂ ਤੇ ਮੁਸਲਮਾਨਾਂ ਦੀ ਦੁਸ਼ਮਣੀ ਮੁੱਢ ਕਦੀਮ ਤੋਂ ਹੈ। ਇਹ ਧਰਮ ਦੀ ਲੜਾਈ ਮੁੱਢ ਕਦੀਮ ਤੋਂ ਚੱਲੀ ਆ ਰਹੀ ਆ। ਇਹ 3-4 ਹਜ਼ਾਰ ਸਾਲ ਪਹਿਲਾਂ ਇਹਨਾਂ ਦਾ ਇਤਿਹਾਸ ਵੇਖੋ, ਘਾਤਕ ਲੜਾਈਆਂ ਨਾਲ ਭਰਿਆ ਪਿਆ। ਉਹ ਇਹ ਧਰਮ ਵੀ ਬੜਾ ਰੋਲ ਅਦਾ ਕਰਨ ਡਿਆ। ਇਹਨਾਂ ਨੇ ਇੱਕ ਦੂਜੇ ਦੀ ਬਹੁਤ ਕਤਲ ਵੱਢ ਟੁੱਕ ਕੀਤੀ। ਕਦੀ ਕਿਸੇ ਇਲਾਕੇ ਤੇ ਇਹਨਾਂ ਦਾ ਰਾਜ ਹੁੰਦਾ ਸੀ ਤੇ ਕਿਸੇ ਦੁਨੀਆਂ ਦੇ ਕਿਸੇ ਇਲਾਕੇ ਤੇ ਉਹਨਾਂ ਦਾ ਰਾਜ, ਕਦੀ ਉਹ, ਕਦੀ ਇਹ, ਕਦੀ ਉਹ। ਬਹੁਤ ਬਹੁਤ ਵੱਡੀਆਂ ਘਾਤਕ ਲੜਾਈਆਂ ਤੇ ਤੇਲ ਇਹਨਾਂ ਕੋਲ ਹੀ ਸੀ, ਧਰਮ ਤੇ ਤੇਲ। ਲਓ ਜੀ, ਦੰਗੇ ਪਸਾਦ ਨਾਰੇ ਅੱਗਾਂ ਭੰਨ ਤੋੜ ਤੇ ਪਹਿਲਵੀ ਦੇ ਦਿਨ ਮੁੱਕਣ ਵਾਲੇ ਜੇ ਹੋ। ਖਮੈਣੀ ਦੀ ਚੜ੍ਹਤਾ ਹੋ ਰਹੀ ਜੇ ਤੇ ਪਹਿਲਵੀ ਨੂੰ ਭੱਜਣਾ ਪਿਆ ਜੇ, ਕਿਉਂਕਿ ਇਰਾਨੀ ਜਨਤਾ ਭਾਰੀ ਆਕਰੋਸ਼ ਵਿੱਚ ਆ ਗਈ ਤੇ ਲੋਕਾਂ ਨੇ USA ਦੀ ਅੰਬੈਸੀ ਨੂੰ ਘੇਰਾ ਪਾ ਲਿਆ ਤੇ ਸਾਰੇ ਬੰਦੀ ਬਣਾ ਲਏ ਉਹਨਾਂ ਨੇ ਜਿੰਨੇ ਵੀ ਉਹਦੇ ਵਿੱਚ ਸਟਾਫ ਹੈਗਾ ਸੀ, ਤੇ ਘੇਰਾ ਉਹਨਾਂ ਛੱਡਿਆ ਨਹੀਂ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਹੀ ਹੈ ਕਿ ਇਹ ਘੇਰਾ ਜਿਹੜਾ ਸੀ ਇਹ 440 ਦਿਨਾਂ ਤੱਕ ਚੱਲਿਆ ਹੈ। ਖੁਮੈਨੀ ਨੇ ਸ਼ਰੇਆਮ ਐਲਾਨ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਕਰਾਂਗੇ, ਨਾ ਹੀ ਅਸੀਂ ਈਸਟ ਦੀ ਸੁਣਨੀ ਹੈ ਤੇ ਨਾ ਹੀ ਅਸੀਂ ਵੈਸਟ ਦੀ ਸੁਣਨੀ ਹੈ। ਜੋ ਸਾਡਾ ਧਰਮ ਕਹਿੰਦਾ ਜਾਂ ਜੋ ਇਰਾਨ ਤੇ ਸਾਡੇ ਲੋਕਾਂ ਵਾਸਤੇ ਬਿਹਤਰ ਹੈ ਅਸੀਂ ਉਹੋ ਹੀ ਕਰਾਂਗੇ। ਪੈਟਰੋ ਡਾਲਰ ਐਗਰੀਮੈਂਟ ਜੀ, ਨਵਾਂ ਸ਼ੋਸ਼ਾ ਛੱਡ ਦਿੱਤਾ ਜੀ ਅਮਰੀਕਾ ਨੇ। ਪੈਟਰੋ ਡਾਲਰ ਐਗਰੀਮੈਂਟ, ਇਹਦੇ ਅਨੁਸਾਰ ਅਮਰੀਕਾ ਨੇ ਤੇਲ ਵੇਚਣ ਵਾਲੇ ਸਾਰੇ ਕੰਟਰੀ ਮਨਾ ਲਏ ਕਿ ਅਸੀਂ ਉਹਨੂੰ ਹੀ ਪੈਟਰੋਲ ਵੇਚਾਂਗੇ ਜੋ ਪੇਮੈਂਟ ਡਾਲਰਾਂ ਚ ਕਰੇਗਾ। ਤੇ ਇਰਾਨ ਪਹਿਲਾ ਮੁਲਕ ਸੀ ਜਿਹਨੇ ਕਿਹਾ ਮੈਂ ਇਹੋ ਜਿਹੇ ਕਿਸੇ ਐਗਰੀਮੈਂਟ ਮੁੰਡ ਤੇ ਦਸਤਖਤ ਨਹੀਂ ਜੇ ਕਰਨੇ, ਨਾ ਕਰਾਂਗਾ। ਅਮਰੀਕਾ ਨੇ ਉਦਣ ਹੀ ਨੋਟ ਕਰ ਲਿਆ ਕਿ ਇਰਾਨ ਕਵਾਸਾ ਕਵਾਸਾ ਹੋ ਕੇ ਸਾਡੇ ਰਸਤੇ ਦੇ ਵਿੱਚ ਅੜਿੱਕਾ ਖੜਿਆ ਕਰਦਾ, ਕਰੀ ਚਲਾ ਜਾ ਰਿਹਾ, ਪਹਿਲਾਂ ਤਾਂ ਇਹਨੂੰ ਪੱਧਰਿਆ ਕਰੀਏ। ਤੇ ਇਹਦੇ ਦਰਮਿਆਨ ਹੀ ਦੋਸਤੋ ਇਰਾਕ ਤੇ ਇਰਾਨ ਦੀ ਲੜਾਈ ਸ਼ੁਰੂ ਹੋ ਗਈ। ਇਰਾਨ ਤੇ ਹਮਲਾ ਇਰਾਕ ਨੇ ਕੀਤਾ ਸੀ, ਸਦਮ ਹੁਸੈਨ ਨੇ। ਸੱਜਣੋ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਰਾਕ ਨੂੰ ਹਲਾ ਹਲਾ ਫੜ ਲੈ ਅਸੀਂ ਤੇਰੇ ਨਾਲ ਹਾਂ ਕਿੰਨੇ ਕਿਆ ਹੋਏਗਾ। USA ਤੇ UK ਨੇ ਹੁਣ ਤੇਲ ਇਰਾਕ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਦਲੇ ਚ ਪੈਸੇ ਨਹੀਂ, ਇਰਾਕ ਨੂੰ ਕਾਫੀ ਮਾਡਰਨ ਤੇ ਮਾਰੂ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਜੋ ਉਹਨੇ ਇਰਾਨ ਤੇ ਚਲਾਉਣੇ ਸਨ ਇਰਾਨ ਨੂੰ ਬਰਬਾਦ ਕਰਨ ਵਾਸਤੇ। USA ਦੇ ਹਥਿਆਰਾਂ ਨਾਲ ਵਧੀਆ ਰੇਡਰ ਵਾਂਗੂ ਲਓ ਜੀ ਇਰਾਕ ਸਦਮ ਹੁਸੈਨ ਇਰਾਨ ਤੇ ਕਬੱਡੀਆਂ ਪਾਉਣ ਲੱਗਾ। ਫਿਰ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਨਾਂ ਦੀ ਇਹ ਡਿਵੈਲਪ ਮੁਲਕ, ਇਹਨਾਂ ਨੂੰ ਐਵੇਂ ਡਿਵੈਲਪ ਨਹੀਂ ਕਿਹਾ ਜਾਂਦਾ। ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਅਸੀਂ ਪੰਜਾਬ ਤੇ ਹਰਿਆਣਾ ਰਲ ਕੇ ਤੇ ਲਾਹੌਰ ਵੀ ਨਾਲ ਕਿਸੇ ਨੂੰ ਮਾੜਾ ਜਿਹਾ ਰਲਾ ਲਓ, ਫਰਜ਼ ਕਰ ਲਓ ਅਸੀਂ ਆਪਣੀ ਕਣਕੀ ਜਾਂ ਕੋਈ ਆਲੂ ਹੀ ਬੀਜ ਕੇ ਤੇ ਅਮਰੀਕਾ ਨੂੰ ਐਕਸਪੋਰਟ ਕਰ ਦਿੰਦੇ ਹਾਂ, ਤੇ ਜਿੰਨੇ ਵੇਖੋ ਕਿੰਨੀ ਦੁਨੀਆ ਲੱਗੀ ਆ, ਦੋ ਸਟੇਟਾਂ ਲੱਗੀਆਂ, ਪਤਾ ਨਹੀਂ ਕਿੰਨੀ ਮਸ਼ੀਨਰੀ ਵਿੱਚ ਕਿੰਨਾ ਬੰਦਾ, ਕਿੰਨੀ ਦੇਰ ਲੱਗੀ ਸਾਨੂੰ ਪਹੁੰਚਾਉਂਦਿਆਂ ਨੂੰ ਉੱਥੇ, ਤੇ ਜਿੰਨੇ ਪੈਸੇ ਆਹਾਂ ਅਮਰੀਕਾ ਕੋਲੋਂ ਵੱਟੇ ਨੇ ਇਹ ਇੱਕ ਫਾਈਟਰ ਜਹਾਜ਼ ਵੇਚ ਕੇ ਜਾਂ ਦੋ ਫਾਈਟਰ ਜਹਾਜ਼ ਵੇਚ ਕੇ ਕਮਾ ਲੈਂਦੇ ਨੇ। ਆ ਜੇ ਟੈਕਨੀਕ, ਹਾਂਜੀ ਇਹਨੂੰ ਟੈਕਨੀਕ ਕਹਿੰਦੇ ਨੇ। ਸਾਡਾ ਜ਼ੋਰ ਲੱਗ ਗਿਆ ਅੱਧਾ ਹਿੰਦੁਸਤਾਨ ਦਾ ਆਲੂ ਪੁੱਟਦੇ ਤੇ ਆਲੂ ਬੀਜਦਿਆਂ ਦਾ, ਤੇ ਅਸੀਂ ਜਦੋਂ ਇਹ ਮੰਡੀ ਚ ਸੁੱਟੇ ਨੇ ਤੇ ਇੰਨੇ ਕੀ ਪੈਸੇ ਕਮਾਏ ਜੇ ਡੇਢ ਜਹਾਜ਼ ਆਉਂਦਾ ਜੇ ਉਹਦਾ। ਇਸੇ ਤਰ੍ਹਾਂ ਹੀ ਇਹ ਤੇਲ ਸਾਰਾ ਇਰਾਕ ਦਾ ਵੇਚਦੇ ਨਹੀਂ ਮਤਲਬ ਕਿ ਇਹਨਾਂ ਕੋਲ ਪਹੁੰਚ ਜਾਂਦਾ ਤੇ ਦੇ ਉਹਨਾਂ ਨੂੰ ਦੋ ਤਿੰਨ ਜਹਾਜ਼ ਤੇ ਤੋਪਾਂ ਤੇ ਫਲਾਣ ਢੀਕ ਸੁੱਟੋ ਉਹਨਾਂ ਦੇ ਉੱਤੇ। ਇਹ ਦੋਵੇਂ ਮੁਲਕ ਬਰਬਾਦ ਆਪਸ ਵਿੱਚ ਕਰੀ ਤੇ ਉੱਧਰ ਬਹਿ ਕੇ ਇਹ ਤਮਾਸ਼ਾ ਵੇਖਣ ਗਏ ਸੀ। ਤੇ ਜਿਹੜੀ ਵੀ ਕੌਮ ਮੂਰਖ ਹੋਏਗੀ ਉਹਦਾ ਤਮਾਸ਼ਾ ਗਾਂ ਵੀ ਵੇਖਿਆ ਜਾਣਾ। ਹਰ ਮੂਰਖ ਸਭਿਅਤਾ ਦਾ, ਹਰ ਮੂਰਖ ਏਰੀਏ ਦੇ ਇਹ ਹੀ ਲੱਛਣ ਰਹਿਣੇ ਨੇ। ਬਾਂਦਰ ਬਿੱਲੀਆਂ ਨੂੰ ਰੋਟੀ ਵੰਡਣ ਲੱਗਾ ਸੀ, ਦੋ ਬਿੱਲੀਆਂ ਜਿਹੜੀਆਂ ਸੀ ਨਾ ਉਹ ਰੋਟੀ ਤੋਂ ਲੜ ਪਈਆਂ ਤੇ ਲੜਦੀਆਂ ਕਹਿੰਦੀਆਂ ਨੇ ਚੱਲ ਅਸੀਂ ਅੱਧੀ ਅੱਧੀ ਕਰ ਲੈਂਦੀਆਂ ਵਾ, ਤੇ ਉਹ ਨਾ ਇੱਕ ਅੱਧੀ ਅੱਧੀ ਉਹਨਾਂ ਨੇ ਦੋਵਾਂ ਨੇ ਕਰ ਲਈ ਤੇ ਇੱਕ ਬਿੱਲੀ ਕਹਿੰਦੀ ਆ ਨਹੀਂ ਤੇਰੇ ਵਾਲੀ ਰੋਟੀ ਜਿਹੜੀ ਆ ਇਹ ਥੋੜੀ ਜਿਹੀ ਜ਼ਿਆਦਾ ਲੱਗਦੀ ਆ ਮੈਨੂੰ, ਉਹ ਕਹਿੰਦੀਆਂ ਨੇ ਚੱਲ ਅਸੀਂ ਬਾਂਦਰ ਕੋਲ ਚਲੇ ਜਾਂਦੀਆਂ ਵਾ, ਉਹਨੂੰ ਕਹਿੰਦੀਆਂ ਭਰਾ ਜੀ ਸਾਨੂੰ ਅੱਧੀ ਅੱਧੀ ਕਰ ਦਿਓ, ਮਨਜ਼ੂਰ ਕਹਿੰਦੀ ਮਨਜ਼ੂਰ, ਉਹ ਬਾਂਦਰ ਕੋਲ ਗਈਆਂ। ਉਹ ਕਹਿੰਦਾ ਕਿ ਆਹ ਪਾ ਅੱਧੀ ਰੋਟੀ ਮੈਨੂੰ ਥੋੜੀ ਜਿਹੀ ਵੱਡੀ ਲੱਗਦੀ ਹੈ, ਉਹਨੇ ਉਹਦੇ ਚੋਂ ਨਾ ਇੱਕ ਬੁਰਕੀ ਭਰ ਕੇ ਤੇ ਖਾ ਲਿਆ। ਹੁਣ ਉਹਨੇ ਦੂਜੀ ਵੱਲ ਵੇਖਿਆ ਤੇ ਦੂਜੀ ਰੋਟੀ ਨੂੰ ਕਹਿੰਦੇ ਉਹ ਹੁਣ ਇਹ ਵੱਡੀ ਲੱਗੇ, ਇਹਦੇ ਚ ਹੋਰ ਵੱਡੀ ਬੁਰਕੀ ਭਰ ਲਈ, ਹੁਣ ਪਹਿਲਾਂ ਵਾਲੀ ਵੱਡੀ ਲੱਗੇ। ਏਦਾਂ ਹੀ ਕਰਦਾ ਕਰਦਾ ਉਹ ਦੋਵੇਂ ਅੱਧੀਆਂ ਅੱਧੀਆਂ ਰੋਟੀਆਂ ਖਾ ਗਿਆ, ਬਰਾਬਰ ਬਰਾਬਰ ਵੱਡਣ ਲੱਗ। ਇਹਨਾਂ ਦੋਵਾਂ ਮੁਲਕਾਂ ਦੇ ਸਿੰਘ ਪਸਾਏ ਜੇ, ਸ਼ੀਆ ਤੇ ਸੁੰਨੀ ਦੀ ਨਫ਼ਰਤ ਵੀ ਲੜਾਈ ਚ ਚੱਲਣ ਡਈ ਸੀ, ਨਰੇ ਹਥਿਆਰ ਹੀ ਨਹੀਂ ਚੱਲਦੇ। ਵੇਖ ਲਓ ਇੱਕ ਕੁਰਾਨ ਨੂੰ ਮੰਨਣ ਵਾਲੇ ਸ਼ੀਆ ਤੇ ਸੁੰਨੀ, ਤੇ ਇਹਨਾਂ ਦੀਆਂ ਲੜਾਈਆਂ ਆਮ ਪਾਕਿਸਤਾਨ ਦੇ ਵਿੱਚ ਜਿਹੜੀਆਂ ਜਲਸਿਆਂ, ਇੱਕ ਦੂਜੇ ਦੇ ਜਲਸਿਆਂ ਚ ਬੰਬ ਧਰਦੇ ਅੱਜ ਵੀ, ਇੱਕ ਦੂਜੇ ਦੇ ਜਲਸਿਆਂ ਵਿੱਚ ਤੇਲ ਦੀਆਂ ਕੜਾਹੀਆਂ ਤਾ ਕੇ ਇੱਕ ਜਲਸਿਆਂ ਦੇ ਉੱਤੇ ਸੁੱਟਦੇ ਰਹੇ ਨੇ 47 ਤੋਂ ਵੀ ਪਹਿਲਾਂ। ਪਰ ਗੱਲ ਮੁੱਕਦੀ ਜਦੋਂ ਦਾ ਚੱਲਿਆ ਹੈਗਾ। ਤੇ ਵੈਸੇ ਜੇ ਕਿਤੇ ਤੁਸੀਂ ਪੜ੍ਹੋ ਨਾ, ਮੈਂ ਅੱਗੇ ਚੱਲ ਕੇ ਗੱਲ ਕਰਾਂਗਾ ਇਹਨਾਂ ਨਾਲ। ਹਾਂਜੀ, ਇਹਨਾਂ ਦੀ ਹਿਸਟਰੀ ਪੜ੍ਹੋ, ਇਹਨਾਂ ਦੀ ਮਤਲਬ ਕਿ ਸ਼ੀਆ ਦੇ ਸੁੰਨੀ ਦੀ, ਤੇ ਸੀਰੀਅਸ ਝਗੜਾ ਨਹੀਂ ਜੇ, ਪੁਰਾਣੇ ਸਮੇਂ ਦਾ ਸ਼ਰੀਕਾ ਤੇ ਛੋਟੀ ਜਿਹੀ ਪਾਰਟੀ ਬਾਜੀ ਹੈ। ਇੱਕ ਫੈਮਿਲੀ ਦੂ ਜਗ੍ਹਾ ਚ ਵੰਡੀ ਗਈ ਸੀ, ਬਸ ਉਹ ਸ਼ੀਆ ਤੇ ਉਹ ਸੁੰਨੀ, ਇਹ ਕਿੱਡੀ ਵੱਡੀ ਖੈ ਸੀ ਕਿਤੇ। ਉਹ ਫਿਰ ਗਾਂਹ ਥੋੜਾ ਜਿਹਾ ਝਗੜਾ ਝੁਗੜਾ ਤੇ ਚੱਲਦਾ ਹੀ ਹੈ ਜਦੋਂ ਦੋ ਪਾਰਟੀਆਂ ਚ ਵੰਡੀ ਜਾਏ, ਇੱਕ ਹੀ ਫੈਮਿਲੀ ਦੋ ਪਾਰਟੀਆਂ ਚ ਵੰਡੀ ਗਈ, ਤੇ ਕੋਈ ਏਡੀ ਗੱਲ ਨਹੀਂ ਸੀ। ਚਲੋ, ਤੇ ਮੈਂ ਪ੍ਰਵਾਸ ਰੇਡੀਓ ਦੇ ਉੱਤੇ ਸ਼ੀਆ ਸੁੰਨੀ ਦੀ ਡਿਟੇਲ ਵਿੱਚ ਗੱਲ ਕਰ ਚੁੱਕਾ ਵਾਂ ਕਿ ਕੀ ਗੱਲ ਹੋਈ ਸੀ, ਕਿੱਦਾਂ, ਕਦੋਂ ਤੇ ਕੀ ਹੋਇਆ ਸੀ। ਅਸਲ ਵਿੱਚ ਅੰਗਰੇਜ਼ ਕੌਮ ਨੇ ਏਸ਼ੀਅਨ ਲੋਕਾਂ ਦਾ ਰੂੜੀਵਾਦੀ ਹੋਣਾ ਤੇ ਧਰਮ ਵਿੱਚ ਕੱਟੜ ਹੋਣਾ ਤੇ ਅਨਪੜ੍ਹਤਾ ਦਾ ਬਹੁਤ ਫਾਇਦਾ ਉਠਾਇਆ। ਇਹ ਸਾਨੂੰ ਲਕੀਰ ਦੇ ਫਕੀਰ ਜਾਂ ਗਵਾਰ ਸਮਝਦੇ ਰਹੇ ਨੇ, ਅਜੇ ਵੀ ਸਮਝਦੇ ਨੇ, ਇੱਡੀ ਕਿਹੜੀ ਗੱਲ ਹੈ। ਹੁਣ ਭਾਵੇਂ ਕੁਝ ਸੱਭਿਅਕ ਹੋ ਗਏ ਹਾਂ ਅਸੀਂ, ਪਰ ਉੱਨਤ ਮੁਲਕਾਂ ਦੇ ਮੁਕਾਬਲੇ ਤੇ ਅਸੀਂ ਅਜੇ ਵੀ ਗਵਾਰ ਹਾਂ। ਜੇ ਸਾਡੀ ਮੈਜੋਰਿਟੀ ਜ਼ਿਆਦਾ ਗਵਾਰ ਹੈ ਤੇ ਫਿਰ ਅਸੀਂ ਗੱਲ ਮੁੱਕੀ। ਸਿੰਧੂ ਘਾਟੀ ਦੀ ਸਭਿਅਤਾ ਵੇਲੇ ਅਸੀਂ ਇਹਨਾਂ ਤੋਂ ਉੱਨਤ ਸਨ। ਸਾਡੇ ਕੋਲ ਨਲੰਦਾ ਤੇ ਟੈਕਸਲਾ ਵਰਗੀਆਂ ਯੂਨੀਵਰਸਿਟੀਆਂ ਸਨ ਦੋਸਤੋ। ਇਹ ਲੋਕ ਇਹ ਸਿੱਖਿਆ ਗ੍ਰਹਿਣ ਕਰਨ ਵਾਸਤੇ ਇੱਧਰ ਆਉਂਦੇ, ਸਾਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੁੰਦੇ ਸਨ ਆਣ ਕੇ। ਇਹ ਲੋਕ ਸਿੱਖਿਆ ਗ੍ਰਹਿਣ ਸਾਡੇ ਕੋਲੋਂ ਕਰਦੇ ਰਹੇ, ਪਰ ਸਮੇਂ ਦੀ ਦੌੜ ਵਿੱਚ ਫਾਡੀ ਹੈਗੇ, ਫਿਰ ਅਸੀਂ ਰੱਬ ਬਣ ਗਏ, ਸਾਡੀ ਖੋਤੀ ਫਿਰ ਬੋਰਡ ਦੇ ਥੱਲੇ, ਸਾਡੇ ਤੋਂ ਇਹ ਅੱਗੇ ਲੰਘ ਗਏ ਤੇ ਫਿਰ ਅਸੀਂ ਨਲਾਇਕ ਹੀ ਹੋਏ। ਹੋਰ ਕੀ ਹੈ ਆਪਣੀ ਨਲਾਇਕੀ ਮੰਨਣ ਵਿੱਚ, ਕੀ ਚਾਰਾ ਵੀ ਤੇ ਹੋਰ ਕੋਈ ਨਹੀਂ ਨਾ ਸਾਡੇ ਕੋਲ। ਅੱਜ ਸਾਡੇ ਪੜ੍ਹੇ ਲਿਖੇ ਬੱਚੇ 40-40 ਲੱਖ ਰੁਪਈਆ ਲਾ ਕੇ ਇਹਨਾਂ ਦੇ ਮੁਲਕਾਂ ਚ ਗੈਰ ਕਾਨੂੰਨੀ ਕੰਧਾਂ ਟੱਪ ਕੇ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਫੜੇ ਜਾਣ ਤੇ ਵਿਚਾਰੇ ਡਿਪੋਰਟ ਹੋ ਜਾਂਦੇ ਨੇ। ਆਹ ਸਾਡੀ ਪੋਜੀਸ਼ਨ ਹੈ ਅੱਜ। ਜੇ ਸਾਡੇ ਕੋਲ ਕੰਮ ਹੋਵੇ, ਸਾਡੀਆਂ ਸਰਕਾਰਾਂ ਸਾਨੂੰ ਕੰਮ ਦੇਣ, ਵੱਡੀਆਂ ਵੱਡੀਆਂ ਮੂਰਤੀਆਂ ਤੇ ਮੰਦਰ ਬਣਾਉਣ ਦੀ ਥਾਂ ਕਾਰਖਾਨੇ ਲਾਉਣ, ਹਾਂਜੀ, ਬਹੁਤ ਆ ਜਿਹੜਾ ਜਿਹਦਾ ਕੋਈ ਸਮਾਜ ਨੂੰ ਫਾਇਦਾ ਹੀ ਨਹੀਂ, ਇਹ ਸਾਰੀਆਂ ਚੀਜ਼ਾਂ ਛੱਡ ਕੇ ਸਿਹਤ ਵਿਭਾਗ, ਐਜੂਕੇਸ਼ਨ ਵਿਭਾਗ, ਇਹਨਾਂ ਵੱਲ ਧਿਆਨ ਦੇਣ ਤੇ ਸਾਡੇ ਬੱਚੇ ਇੱਦਾਂ ਰੋਲ ਨਹੀਂ ਨਾ, ਇੰਨੀਆਂ ਇੰਨੀਆਂ ਡਿਗਰੀਆਂ ਲੈ ਕੇ ਵਿਚਾਰਿਆ ਕੰਧਾਂ ਟੱਪ ਕੇ ਗੋਲੀਆਂ ਖਾਂਦੇ ਬਾਹਰ ਦੇ ਮੁਲਕਾਂ ਦੀਆਂ। ਜੀ ਬਿਲਕੁਲ, ਕੁਝ ਤਰੱਕੀ ਜ਼ਰੂਰ ਹੋਈ ਹੈ ਪਰ ਕੋਈ ਖਾਸ ਨਹੀਂ ਸਾਡੀ, ਹੈਂਜੀ, ਸਿਰਫ ਸ਼ਹਿਰਾਂ ਚ ਮੈਟਰੋ ਸ਼ਹਿਰਾਂ ਚ ਹੀ ਤਰੱਕੀ ਹੋਈ ਹੈ, ਜ਼ਿਆਦਾ ਵੀ ਇੰਨੀ ਤਰੱਕੀ ਨਹੀਂ ਹੈ। ਜਿੰਨੀ ਸਾਨੂੰ ਦੇਰ ਹੋ ਗਈ ਹੈ ਆਜ਼ਾਦੀ ਲਈ ਨੂੰ, ਉਹ ਇੰਨੀ ਦੇਰ ਵਿੱਚ ਤੇ ਫੱਤੋ ਵੀ ਨੱਚਣਾ ਸਿੱਖ ਜਾਂਦੀ ਹੈ। ਅਸੀਂ ਕੀ ਮਾਰਕਾ ਮਾਰ ਲਿਆ, ਕਿਹੜੀ ਇਨਵੈਂਸ਼ਨ ਕੀਤੀ ਹੈ, ਸਾਰੀ ਦੇ ਇਹਨਾਂ ਦੀ ਨਕਲਵੱਜੀ ਮਾਰਨ ਡਏ ਹਾਂ। ਹੁਣ ਅਸੀਂ ਆਪਣੇ ਅਸਲੀ ਮੁੱਦੇ ਵੱਲ ਆਉਂਦੇ ਹਾਂ ਯਾਰ। ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਸੀ ਉਹ ਆਪਣਾ ਮੁੱਦਾ ਇਰਾਨ ਤੇ ਇਰਾਕ ਵਿੱਚ ਸ਼ੀਆ ਸੁੰਨੀ ਦੀ ਦੁਸ਼ਮਣੀ। ਇਹ ਲੜਾਈ 1980 ਤੋਂ ਲੈ ਕੇ 1988 ਤੱਕ ਚੱਲੀ, ਇਹ ਇਰਾਕ ਤੇ ਇਰਾਨ ਦੀ 1980 ਤੋਂ ਲੈ ਕੇ 1988 ਤੱਕ ਚੱਲੀ। 2 ਸਾਲ ਹੋਰ ਵਿੱਚ ਜਮ੍ਹਾਂ ਕਰ ਲਓ, ਬਲਕਿ 10 ਸਾਲ ਚੱਲੀ ਸੀ। ਠੀਕ ਹੈ ਜੀ, ਅੰਦਾਜ਼ਾ ਲਾ ਲਓ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਅਮਰੀਕਾ ਤੇ ਯੂਕੇ ਨੇ ਮਾਂਜਾ ਮਾਰ ਕੇ ਧਰ ਦਿੱਤਾ ਹੋਣਾ। ਯੂਕੇ ਤੇ ਅਮਰੀਕਾ ਨੂੰ ਸਿਰਫ ਇਸ ਲੜਾਈ ਵਿਚ ਹੀ ਇਰਾਕ ਨੂੰ ਹਥਿਆਰ ਵੇਚਣ ਦਾ ਕਿੰਨਾ ਫਾਇਦਾ ਹੋਇਆ ਹੋਵੇਗਾ। 1983 ਵਿਚ ਅਮਰੀਕਾ ਨੇ ਖੁਦ ਬਗਦਾਦ ਜਾ ਕੇ ਸਦਮ ਹੁਸੈਨ ਨੂੰ ਥਾਪੀ ਦਿੱਤੀ ਸੀ, ਉਹਨੂੰ ਹਲਾਸ਼ੇਰੀ ਦਿੱਤੀ ਕਿ ਤੂੰ ਤਕੜਾ ਹੋ ਜਾ, ਸਾਰੀ ਦੁਨੀਆ ਤੇਲ ਦੀ ਮਤਲਬ ਕਿ ਸਾਰੀ ਦੁਸ਼ਮਣੀ ਜਿਹੜੀ ਹੈਗੀ ਸੀ ਨਾ ਇਹਨਾਂ ਦੀ ਆਪਸ ਵਿਚ ਤੇਲ ਦੀ ਸੀ। ਬਾਅਦ ਵਿਚ ਅਮਰੀਕਾ ਨੇ ਸਦਮ ਹੁਸੈਨ ਨੂੰ ਵੀ ਕੁੱਤੇ ਦੀ ਮੌਤੇ ਮਾਰਿਆ, ਉਹ ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਤੇ ਯਾਰਾਂ ਦੇ ਯਾਰ ਨਹੀਂ। ਮੈਂ ਗੱਲ ਫਿਰ ਦੁਹਰਾ ਦਿੰਦਾ, ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਤੇ ਯਾਰਾਂ ਦੇ ਯਾਰ ਨਹੀਂ। ਸਾਡੇ ਦਿਮਾਗ ਵਿਚ ਧਰਮ ਦੇ ਝੰਡੇ ਝੁਲਦੇ ਨੇ ਤੇ ਖੂਨ ਵਿਚ ਵਫਾ ਦੀ ਘਾਟ ਹੈ। ਅੰਗਰੇਜ਼ਾਂ ਸਾਡੇ ਤੇ ਲਗਭਗ 300 ਸਾਲ ਰਾਜ ਕੀਤਾ, ਉਦੋਂ ਭਾਰਤ ਦਾ ਹਰ 10ਵਾਂ ਆਦਮੀ ਗਦਾਰ ਸੀ ਜਾਂ ਗਦਾਰੀ ਕਰਨ ਦੀ ਕੋਸ਼ਿਸ਼ ਵਿਚ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਇਨਾਮ ਤੇ ਮੁਰੱਬੇ ਮਿਲ ਸਕਣ। 300 ਸਾਲ ਵਿਚ ਇਕ ਅੰਗਰੇਜ਼ ਦੱਸੋ, ਨਾਂ ਲਓ, ਇਕ ਸਿਪਾਹੀ ਦਾ ਹੀ ਨਾਂ ਲੈ ਲਓ ਜਿਹਨੇ ਇੰਗਲੈਂਡ ਨਾਲ ਗਦਾਰੀ ਕੀਤੀ ਹੋਵੇ। ਆ ਹੁੰਦੀਆਂ ਨੇ ਕੌਮਾਂ, ਅਸੀਂ ਤੇ ਹੇੜਾਂ ਵਾਂ। ਹੁਣ USA ਨੇ, ਮੈਂ ਫਿਰ ਇੱਧਰ ਆਉਣਾ, ਇਰਾਨ ਤੇ ਇਹ ਇਲਜ਼ਾਮ ਲਾਇਆ ਕਿ ਇਰਾਨ ਐਟਮ ਬੰਬ ਬਣਾ ਰਿਹਾ। ਇਰਾਨ ਨੇ ਹਮੇਸ਼ਾ ਸਫਾਈ ਦਿੱਤੀ ਕਿ ਮੈਂ ਤੇ ਯੂਰੇਨੀਅਮ ਨੂੰ ਪੀਸਫੁਲ ਮੰਤਵ ਵਾਸਤੇ ਵਰਤ ਰਿਹਾ, ਮੈਂ ਕੋਈ ਐਟਮ ਊਟਮ ਨਹੀਂ ਬਣਾ ਰਿਹਾ ਤੇ ਨਾ ਹੀ ਬਣਾਵਾਂਗੇ ਅਸੀਂ। ਪਰ ਆਪੇ ਬਣਿਆ ਸਰਪੰਚ ਮੰਨਣ ਵਾਲਾ ਥੋੜਾ ਸੀ। ਹਾਂਜੀ, ਗੁੱਸਾ ਤੇ ਉਹਨੂੰ ਹੋਰ ਸੀ। ਯਾਰ ਬਹਾਨੇ ਨਾ, ਇੱਕ ਵਾਰੀ ਨਾ ਇੱਕ ਰੇਚ ਲਿਆ ਸੀ ਪਾਣੀ ਪੀਣ, ਇੱਕ ਸਮੁੰਦਰ ਜਾਂ ਦਰਿਆ ਦੇ ਕੰਢੇ ਤੇ ਲਾਗੇ ਇੱਕ ਲੇਲਾ ਵੀ ਪਾਣੀ ਪੀਣ ਲੱਗ ਗਿਆ ਤੇ ਉਹ ਕਹਿੰਦਾ ਲੇਲੇ ਨੂੰ, ਪਰ ਤੂੰ ਮੈਨੂੰ ਜਾਣਦਾ ਨੀ, ਮੈਂ ਕੌਣ ਆ? ਕਹਿੰਦਾ ਮੈਂ ਜਾਣਦਾ ਵਾਂ, ਤੁਸੀਂ ਰਿਸ਼ ਭਾਈ ਸਾਹਿਬ ਹੋਰ ਕੌਣ? ਤੇ ਕਹਿੰਦਾ ਫੇਰ ਵੀ ਤੂੰ, ਮੈਂ ਤੈਨੂੰ ਦੇਖਦਾ ਨੀ, ਮੈਂ ਪਾਣੀ ਪੀਣ ਡਿਆ ਵਾਂ ਤੇ ਤੂੰ ਪਾਣੀ ਪੀਣਾ ਸ਼ੁਰੂ ਕਰ ਦਿੱਤਾ, ਪਾਣੀ ਜੂਠਾ ਕਰਨ ਡਿਆ। ਕਹਿੰਦਾ ਸਰ, ਪਾਣੀ ਦੇ ਤੁਹਾਡੇ ਵਾਲੇ ਪਾਸਿਓ ਮੇਰੇ ਵੱਲ ਨੂੰ ਆਉਣ ਡਿਆ, ਮੈਂ ਥੋੜਾ ਜੂਠਾ ਕਰਨ ਡਿਆ ਪਾਣੀ। ਕਹਿੰਦਾ ਅੱਛਾ, ਪਾਣੀ ਉਹ ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ ਸਨ। ਉਹਨੂੰ ਕਹਿੰਦਾ ਲੇਲੇ ਨੂੰ ਰਿਛ, ਉਹ ਕਹਿੰਦਾ ਮੇਰੀ ਤੇ ਉਮਰ ਹੀ 9-10 ਮਹੀਨੇ ਹੈ, ਮੈਂ ਤੁਹਾਨੂੰ ਸਾਲ ਪਹਿਲਾਂ ਗਾਲਾਂ ਕਿੱਥੋਂ ਕੱਢ ਦਿੱਤੀਆਂ? ਕਹਿੰਦਾ ਸ਼ਕਲ ਤੇ ਤੇਰੇ ਵਰਗੀ ਸੀ, ਜੇ ਤੂੰ ਨਹੀਂ ਤੇ ਜਾਂ ਤੇਰਾ ਪਿਓ ਹੋਏਗਾ ਜਾਂ ਤੇਰਾ ਕੋਈ ਚਾਚਾ ਤਾਇਆ ਹੋਏਗਾ, ਇਹ ਇਲਜ਼ਾਮ ਲਾ ਕੇ ਤੇ ਉਹ ਉਹਨੂੰ ਖਾ ਗਿਆ। ਇਹ ਹਿਸਾਬ ਜੇ ਅਮਰੀਕਾ ਦਾ ਵੀ। ਚਾਚੇ ਟਰੰਪ ਨੇ ਗੱਲ ਇੱਦਾਂ ਵੀ ਗੁੱਸਾ ਤੇ ਚਾਚੇ ਨੂੰ ਹੋਰ ਸੀ ਚਾਚੇ ਟਰੰਪ ਨੂੰ, ਤੇ ਚਾਚੇ ਟਰੰਪ ਨੇ ਮੂੰਹ ਵਿੰਗਾ ਕਰਦੇ ਹੋਏ ਕਿਹਾ, ਯਾਰ ਜੇ ਮੈਂ ਅੱਜ TV ਤੇ ਪ੍ਰੋਗਰਾਮ ਦੇਣ ਡਿਆ ਹੁੰਦਾ ਨਾ ਤੇ ਬਿਲਕੁਲ ਮੈਂ ਵੀ ਆਪਣਾ ਮੂੰਹ ਕੰਨ ਤੱਕ ਕਰਨ ਵੱਲ ਖੜ ਕੇ ਨਾ ਉਸੇ ਲਹਿਜੇ ਚ ਦੱਸਣਾ ਸੀ ਇਹਨੇ ਕੀ ਕਿਹਾ ਸੀ। ਵੇਖੀ ਜਾਂਦੀ, ਬਾਅਦ ਵਿਚ ਭਾਵੇਂ ਮੇਰਾ ਮੂੰਹ ਥੋੜੇ ਮਾਰ ਕੇ ਸਿੱਧਾ ਕਰਨਾ ਪੈਂਦਾ, ਅਸਲੀ ਪੋਜੀਸ਼ਨ ਚ ਵੀ ਤੇ ਲਿਆਉਣਾ ਹੁੰਦਾ ਨਾ ਬਾਅਦ ਚ, ਪਰ ਪਰਫਾਰਮੈਂਸ ਮੈਂ ਟੌਪ ਦੀ ਇਹਦੇ ਵਰਗੀ ਦੇਣੀ ਸੀ। ਲਓ ਜੀ, ਆਪੇ ਬੜੇ ਸਰਪੰਚ ਨੇ ਕਿਹਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਸੰਗਠਨ ਦੇ ਮੈਂਬਰ ਇਰਾਨ ਆਉਣਗੇ ਤੇ ਉਹ ਪੰਜਾਬ ਪੁਲਿਸ ਵਾਂਗੂ ਤਲਾਸ਼ੀ ਲੈਂਦੇ ਹੋਏ ਤਲਾਸ਼ੀ ਦੇ ਦੌਰਾਨ ਜਿੰਨੀਆਂ ਚਪੇੜਾਂ ਤੇ ਗਾਲਾਂ ਕੱਢ ਸਕਣਗੇ ਕੱਢਣਗੇ। ਇਰਾਨ ਨੇ ਕਿਹਾ ਕਿ ਜਦੋਂ ਮਰਜ਼ੀ ਆ ਜਾਓ, ਅਸੀਂ ਕੋਈ ਕੋਈ ਕੋਈ ਪ੍ਰਮਾਣੂ ਹੈੱਡ ਬਣਾ ਹੀ ਨਹੀਂ ਰਹੇ ਤੇ ਸਾਨੂੰ ਫਿਕਰ ਕਾਹਦਾ ਹੈਗਾ, ਬੇਸ਼ੱਕ ਦੱਸਣ ਤੋਂ ਬਗੈਰ ਹੀ ਆ ਜਾਓ ਜਦੋਂ ਤੁਹਾਡਾ ਦਿਲ ਕਰਦਾ ਆ ਜਾਓ। ਸੰਗਠਨ ਦੇ ਮੈਂਬਰ ਬਾਰ ਬਾਰ ਤਕਰੀਬਨ ਸੱਜਣੋ 10 ਵਾਰੀ ਤੋਂ ਜ਼ਿਆਦਾ ਆਏ ਇਰਾਨ ਦੇ ਵਿਚ ਤੇ ਅਖੀਰ ਚ ਉਹਨਾਂ ਰਿਪੋਰਟ ਦਿੱਤੀ ਕਿ ਇਰਾਨ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ। ਟਰੰਪ 2015 ਵਿਚ ਪਾਵਰ ਚ ਆਏ ਤੇ ਉਹਨਾਂ ਇਰਾਨ ਤੇ ਕਈ ਤਰ੍ਹਾਂ ਦੇ ਸੈਂਕਸ਼ਨ ਆਰਥਿਕ ਪ੍ਰਬੰਧ ਲਾਉਣੇ ਸ਼ੁਰੂ ਕਰ ਦਿੱਤੇ, ਪ੍ਰਤੀਬੰਧ। ਇੱਥੋਂ ਤੱਕ ਉਹਨਾਂ ਨੇ ਨਾ ਕਹਿ ਦਿੱਤਾ ਕਿ ਜੋ ਈਰਾਨ ਨਾਲ ਵਪਾਰ ਕਰੇਗਾ ਉਹ ਸਾਡਾ ਵੀ ਦੁਸ਼ਮਣ। ਸੱਜਣੋ, ਸਵਿਫਟ ਸਵਿਫਟ ਇੱਕ ਬੈਂਕ ਕੋਡ ਸਿਸਟਮ ਹੁੰਦਾ, ਇਹ USA ਦਾ ਬਣਾਇਆ ਹੈ। ਸਵਿਫਟ ਕੋਡ ਸਵਿਫਟ ਸਭ ਤੋਂ ਵਧੀਆ ਫੈਸਿਲਿਟੀ ਹੈ ਇੱਕ ਬੈਂਕ ਵੱਲੋਂ ਦੂਸਰੇ ਬੈਂਕ ਤੋਂ ਇਨਫੋਰਮੇਸ਼ਨ ਲੈਣ ਦੀ ਤੇ ਦੇਣ ਦੀ। USA ਨੇ ਈਰਾਨ ਨੂੰ ਸਵਿਫਟ ਚੋਂ ਬਾਹਰ ਕੱਢ ਦਿੱਤਾ। ਚਾਈਨਾ ਤੇ ਰਸ਼ੀਆ ਕੋਲ ਆਪਣਾ ਸਵਿਫਟ ਸਵਿਫਟ ਸਿਸਟਮ ਹੈ ਤੇ ਇੰਡੀਆ ਕੋਲ ਅੱਜ ਤੱਕ ਨਹੀਂ ਹੈਗਾ। ਈਰਾਨ ਦੇ ਟ੍ਰੇਡ ਨੂੰ ਕਾਫੀ ਨੁਕਸਾਨ ਹੋਇਆ, ਰਿਆਲ ਦੀ ਕੀਮਤ ਡਿੱਗ ਪਈ, ਈਰਾਨ ਚ ਇਨਫਲੇਸ਼ਨ ਆ ਗਈ, ਮਹਿੰਗਾਈ ਹੋਰ ਵੱਧ ਗਈ, ਈਰਾਨ ਦੀ ਜਨਤਾ ਪਰੇਸ਼ਾਨ ਤੇ ਜ਼ਰੂਰੀ ਚੀਜ਼ਾਂ ਦੀ ਘਾਟ ਹੋਣ ਲੱਗੀ। ਯਾਰ ਆ 6 ਮਹੀਨੇ ਪਹਿਲਾਂ ਉਹਨਾਂ ਨੇ ਕਿੰਨੀ ਹੜਤਾਲ ਕੀਤੀ ਸੀ ਤੇ ਇਸ ਗੌਰਮੈਂਟ ਨੇ ਪਤਾ ਨਹੀਂ ਹਜ਼ਾਰ ਹਜ਼ਾਰ ਕੇ ਲੱਖ ਲੱਖ ਰੁਪਇਆ ਇੰਡੀਆ ਦਾ ਹਰ ਘਰ ਨੂੰ ਦਿੱਤਾ ਸੀ ਵੀ ਲਓ ਤੁਸੀਂ ਆਹ ਚੀਜ਼ਾਂ ਖਰੀਦ ਲਓ, ਕਿਉਂਕਿ ਕਾਫੀ ਡਾਊਨ ਇਹਨਾਂ ਦੀ ਆਰਥਿਕਤਾ ਹੋ ਗਈ ਈਰਾਨ ਦੀ। ਆ ਹੋਈ ਹੈ ਜੇ, ਐਡੀ ਨਹੀਂ ਕੋਈ ਗੱਲ। ਇਜ਼ਰਾਈਲ ਹੁਣ ਕਹਿੰਦੇ ਨੇ ਨਾ ਵੀ ਇਨਫਲੇਸ਼ਨ ਆ ਗਈ, ਉੱਥੇ ਘਾਟ ਆ ਗਈ ਸਾਰੀਆਂ ਚੀਜ਼ਾਂ ਦੀ, ਤੂੰ ਐਟਮ ਬੰਬ ਚਲੋ ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਆਹ ਐਟਮ ਬੰਬ ਵਾਲਾ ਕੋਈ ਕੁਛ ਨਹੀਂ ਕਰ ਰਹੇ, ਆਹ ਇਜ਼ਰਾਈਲ ਦੇ ਐਟਮੀ ਪਾਵਰ ਹੈ, USA ਨੇ ਉਹਦੇ ਤੇ ਇਤਰਾਜ਼ ਕਿਉਂ ਨਹੀਂ ਕਦੀ ਕੀਤਾ? ਹਰ ਸਾਲ $3-4 billion ਆਰਮੀ ਨੂੰ ਮਦਦ ਵੀ ਕਰਦਾ ਉਹਨਾਂ ਜੀ ਨੂੰ। ਇੰਡੀਆ ਤੇ ਪਾਕਿਸਤਾਨ ਨੇ ਵੀ ਬਣਾਇਆ ਐਟਮ ਬੰਬ, ਦੋਵਾਂ ਤੇ ਕੋਈ ਸਖਤੀ ਨਹੀਂ ਹੋਈ। ਇੰਡੀਆ ਬਹੁਤ ਵੱਡੀ ਮੰਡੀ ਹੈ ਤੇ ਪਾਕਿਸਤਾਨ USA ਦੀ ਜੀ ਹਜ਼ੂਰੀ ਕਰਦਾ, ਰਖੇਲ ਹੈ USA ਦੀ। ਟਰੰਪ ਨੇ ਇਰਾਕ ਨਾਲ ਇੱਕ ਤਰਫਾ ਲੜਾਈ ਲਾਈ ਹੈ, ਹੁਣ ਉਹਨੇ ਆਪਣੀ ਇੱਕ ਇੰਟਰਵਿਊ ਚ ਮੰਨਿਆ ਵੀ ਹੈ ਕਿ ਮੇਰਾ ਇੰਟਰਸਟ ਇਰਾਨੀ ਤੇਲ ਚ ਹੈ। ਇਰਾਕ ਤੇ ਵੀ ਇਹੋ ਹੀ ਦੋਸ਼ ਲਾ ਕੇ ਉਹਨੂੰ ਬਰਬਾਦ ਕੀਤਾ ਸੀ, ਲੀਬੀਆ ਤੇ ਮੈਂ ਕਿੰਨਿਆਂ ਮੁਲਕਾਂ ਦੇ ਨਾਂ ਲਾਂ, ਸਾਰਿਆਂ ਦਾ ਤੁਹਾਨੂੰ ਪਤਾ। ਗੱਲ ਇੱਦਾਂ ਹੈ ਵੀ ਆਰਥਿਕ ਪਾਬੰਦੀਆਂ ਨੇ ਇਰਾਨ ਦਾ ਪਹਿਲਾਂ ਹੀ ਬੁਰਾ ਹਾਲ ਕੀਤਾ ਸੀ, ਲੜਾਈ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ। ਲੋਕ ਮਹਿੰਗਾਈ ਤੋਂ ਤੰਗ ਹੜਤਾਲਾਂ ਕਰ ਰਹੇ ਸਨ। ਇਰਾਨ ਭਾਵੇਂ ਡਟਿਆ ਹੈ ਅੱਜ ਲੜਾਈ ਦੇ ਮੈਦਾਨ ਵਿੱਚ, USA ਤੇ ਇਜ਼ਰਾਈਲ ਨੇ ਇਰਾਨ ਦਾ ਲੱਕ ਤੋੜ ਛੱਡਿਆ, ਪਰ ਉਹਨਾਂ ਨੇ ਮੈਦਾਨ ਨਹੀਂ ਛੱਡਿਆ, ਪਰ ਲੱਕ ਟੁੱਟਿਆ ਪਿਆ ਉਹਦਾ। ਆਉਣ ਵਾਲਾ ਸਮਾਂ ਇਰਾਨ ਵਾਸਤੇ ਕਾਫੀ ਚੁਣੌਤੀਆਂ ਭਰਿਆ ਹੋਵੇਗਾ, ਲੜਾਈ ਭਾਵੇਂ ਸਵੇਰੇ ਖਤਮ ਹੋ ਜਾਵੇ। ਸਾਡੀਆਂ ਸ਼ੁਭ ਕਾਮਨਾਵਾਂ ਇਰਾਨ ਨਾਲ ਤੇ ਅਮਰੀਕਨ ਲੋਕਾਂ ਦਾ ਵੀ ਅਸੀਂ ਭਲਾ ਚਾਹੁੰਦੇ ਹਾਂ, ਉਹਨਾਂ ਨਾਲ ਵੀ ਸਾਡੀਆਂ ਸ਼ੁਭ ਕਾਮਨਾਵਾਂ। ਹਰ ਘਰ ਵਿੱਚ ਇੱਕ ਅੱਧਾ ਮੁਸ਼ਟੰਡਾ ਤੇ ਹੁੰਦਾ ਹੀ ਹੈ ਜਿਨੇ ਸਾਰੇ ਟੱਬਰ ਦਾ ਜੀਣਾ ਹਰਾਮ ਕੀਤਾ ਹੈ, ਤੇ ਉਹ ਅਮਰੀਕਾ ਚ ਕੌਣ ਹੈ ਇਹ ਤੁਹਾਨੂੰ ਮੈਂ ਨਹੀਂ ਦੱਸਣਾ। ਤੇ ਗੱਲਬਾਤ ਏਦਾਂ ਵਾ ਬਈ ਸੱਜਣੋ, ਮੈਂ ਆਪਣੀ ਗੱਲਬਾਤ ਨੂੰ ਇੱਥੇ ਹੀ ਵਿਸ਼ਰਾਮ ਦਿੰਦਾ ਤੇ ਅੱਗੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਅਸੀਂ ਜਿੱਥੇ ਬਾਬਾ ਨਾਨਕ ਜੀ ਹੁਣੀ ਢੁੱਕੇ ਸਨ, ਬਟਾਲਾ ਸ਼ਹਿਰ ਸੋਹਣਾ ਹੈ, ਉੱਥੇ ਮੇਲਾ ਲੱਗਦਾ ਹਰ ਸਾਲ ਤੇ ਬਾਬੇ ਨਾਨਕ ਦੀ ਜੰਝੇ ਜਾਂਦੇ ਨੇ ਲੋਕ। ਉੱਥੇ ਸਾਡੇ ਸਤਿਕਾਰਯੋਗ ਸੱਜਣ ਸਰਦਾਰ ਸੂਬਾ ਸਿੰਘ ਜੀ ਖਹਿਰਾ, ਮੈਂ ਉਹਨਾਂ ਦੇ ਕੋਲ ਪਹੁੰਚ ਰਿਹਾ ਤੇ ਉਹ ਸ਼ਹੀਦੇ ਆਜ਼ਮ ਤੇ ਗੱਲਬਾਤ ਕਰਨਗੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੂਬਾ ਸਿੰਘ ਜੀ,
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵਿਹੜੇ ਤੇ।
1: ਤੁਹਾਡਾ ਵੀ ਬਾਜਵਾ ਸਾਹਿਬ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਠੀਕ ਰਿਹਾ ਸੀਗਾ, ਆਵਾਜ਼ ਪੈ ਗਈ, ਮੈਂ ਫੋਨ ਬੰਦ ਕਰਨ ਲੱਗ ਪਿਆ ਇੱਕ ਮਿੰਟ ਰੇਡੀਓ।
0: ਕੋਈ ਗੱਲ ਨਹੀਂ
1: ਤੇ ਹਾਂਜੀ ਹਾਂਜੀ ਬਾਜਵਾ ਸਾਹਿਬ, ਇੱਕ ਬੜੀ ਇਤਫਾਕ ਦੀ ਗੱਲ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਸ਼ਹੀਦ ਭਗਤ ਸਿੰਘ ਨੇ 95 ਨਹੀਂ ਬਲਕਿ 100 ਸਾਲ ਪਹਿਲਾਂ ਆਪਣੀ ਇੱਕ ਲਿਖਤ ਦੇ ਵਿੱਚ ਆਪਣੀ ਇੱਕ ਲਿਖਤ ਜਿਹੜੀ ਆ
0: ਗੱਲ ਤੇ ਸੁਣੋ ਜੀ, ਮੇਰੇ ਕੋਲ ਤਾਂ ਕੁਝ ਸਾਂਭੀ ਨਹੀਂ ਜਾਣ ਲਈ ਤੁਸੀਂ ਕਿਹਾ ਕੀਤੀ ਹੈ
1: ਬਿਲਕੁਲ
0: ਫੇਰ ਤੇ ਮਤਲਬ ਕੀ ਵੇਖੋ
1: ਮੈਂ ਤੁਹਾਨੂੰ ਅੱਜ ਤੇ ਮੇਰਾ ਪ੍ਰੋਗਰਾਮ ਜਿਹੜਾ ਵਾ ਮੇਰੀ ਜਿਹੜੀ ਮੈਂ ਆਵਾਜ਼ ਆ ਸਿਰਫ ਮੇਰਾ ਟਾਈਟਲ ਹੈਗਾ ਮੈਂ ਭਗਤ ਸਿੰਘ ਬੋਲ ਰਿਹਾ
0: ਜੀ ਮੈਂ ਭਗਤ ਸਿੰਘ
1: ਜੀ ਜੀ ਜੀ ਕਿਉਂਕਿ ਮੈਂ ਉਹਨਾਂ ਦੀ ਲਿਖਤਾਂ ਜਿਹੜੀ ਲਿਖਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ
0: ਜੀ
1: ਲਿਖਤਾਂ ਬਲਕਿ ਤੇ ਉਹ ਬਾਜਵਾ ਸਾਹਿਬ ਆਪਣੇ
0: ਉਹ ਗੱਲ ਤੇ ਤੁਸੀਂ ਦੱਸੀ ਨਹੀਂ
1: ਜੀ
0: ਜਿਹੜੀ ਅੱਜ ਕੱਲ ਮੈਂ ਕੀਤੀ ਹੈ
1: ਜੀ ਜੀ ਉਹ ਉਹੀ ਤੇ ਮੈਂ ਦੱਸਣੀ ਅੱਗੇ ਪ੍ਰੋਗਰਾਮ ਦੇ ਵਿੱਚ ਦੱਸਾਂਗਾ ਕਿ ਉਹ ਮੈਂ ਸ਼ੁਰੂਆਤ ਇੱਥੋਂ ਕਰਾਂਗਾ ਪਰ ਉਸ ਤੋਂ ਪਹਿਲਾਂ ਉਸ ਮਹਾਨ ਇਨਕਲਾਬੀ ਨੂੰ ਮਤਲਬ ਸਾਡੀ ਸ਼ਰਧਾਂਜਲੀ ਵੀ ਹੈ ਸ਼ਰਧਾ ਵੀ ਹੈ ਤੇ ਉਹਦਾ 95ਵਾਂ ਐਤਕਾ ਸ਼ਹੀਦੀ ਪੁਰਬ
0: ਸੀਗਾ 95 ਸਾਲ ਹੋ ਗਏ ਨੇ
1: ਹਾਂ ਹੋਰ 5 ਸਾਲਾਂ ਤਾਂ 100 ਸਾਲ ਹੋ ਜਾਣਾ 2031 ਨੂੰ
0: ਪਰ ਉਹ ਸਾਡੇ ਮਨਾਂ ਵਿੱਚ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ ਰਹਿਣਗੇ
1: ਹਜ਼ਾਰਾਂ ਸਾਲ ਤੱਕ ਜੀ ਇਹਦੇ ਅਜੇ 100 ਵੀ ਨਹੀਂ ਹੋਇਆ ਹਜ਼ਾਰਾਂ ਸਾਲ
0: ਸਾਡੇ ਲੀਡਰ ਵੀ ਨਾ ਬੜੇ ਪਖੰਡ ਕਰਦੇ ਨੇ ਸੂਬਾ ਸਿੰਘ ਜੀ ਜਦੋਂ ਜਿੱਤਦੇ ਨੇ ਕੋਈ ਉੱਥੇ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਉਹਦੇ ਵਰਗੀ ਪੱਗ ਬੰਨ੍ਹ ਕੇ ਕਈ ਤਰ੍ਹਾਂ ਦੀਆਂ ਕਸਮਾਂ ਖਾ
1: ਕੇ ਇਹ ਵੀ ਗੱਲ ਕਰਾਂਗੇ
0: ਮੈਨੂੰ ਇੱਕ ਮਿੰਟ ਗੱਲ ਕਰ ਲੈਂਦੇ ਤੇ ਉਹ ਕਹਿਣਗੇ ਇਹ ਜਿਹੜੇ ਦੇਸ਼ ਭਗਤ ਨੇ ਇਹ ਸਾਡੇ ਬਹੁਤ ਲੋਕੀ ਕਹਿੰਦੇ ਨੇ ਕਿ ਅਸੀਂ ਸਾਲ ਪਿੱਛੋਂ ਇੱਕ ਫਾਰਮੈਲਿਟੀ ਕਰਦੇ ਹਾਂ ਨਹੀਂ ਇਹ ਸਾਡੇ ਦਿਲਾਂ ਚ ਵੱਸਦੇ ਨੇ ਪਰ ਬੰਦਾ
1: ਪੁੱਛਦੇ
0: ਜੇ ਤੁਹਾਡੇ ਦਿਲਾਂ ਚ ਵੱਸਦੇ ਇਹਨਾਂ ਵਰਗੇ ਕੰਮ ਕਿਉਂ ਨਹੀਂ ਕਰਦੇ
1: ਉਹ ਤੇ ਇੱਕ ਟਕਾਉ ਜਿਹਾ ਉਹ ਤੇ ਇੱਕ ਇੱਕ ਲੂੰਬੜ ਚਲਾਕੀ ਵਾਜਲ ਸਾਹਿਬ ਲੂੰਬੜ ਚਾਹ ਲਿਆ ਲੋਕਾਂ ਨੂੰ ਲੁੱਟਣ ਦੀ ਲੋਕਾਂ ਦੇ
0: ਮਜਮਾ ਵਾਲੇ ਨੇ ਸੂਬਾ ਸਿੰਘ ਜੀ ਦੁੱਗਦੁੱਗੀ
1: ਇਹ ਸ਼ਹੀਦਾਂ ਦੀ ਆੜ ਵਿੱਚ ਕੁਰਸੀ ਨੂੰ ਹੱਥ ਪਾਉਣ ਦਾ ਇੱਕ ਮਤਲਬ ਉਹਨਾਂ ਦਾ ਸ਼ਗੂਫਾ ਹੁੰਦਾ ਹੈ ਤੇ ਵਜੋ ਸਾਹਿਬ ਮੈਂ ਗੱਲ ਸ਼ੁਰੂ ਕਰਾਂਗਾ ਆਪਣੀ ਨਾ ਜਿੱਦਾਂ ਸੋਸ਼ਲ ਮੀਡੀਆ ਜਿਹੜਾ ਵਾ ਮਤਲਬ ਮੇਰਾ ਇਹ ਆਪਣਾ ਪੱਕਾ ਵਿਸ਼ਵਾਸ ਹੈ ਵੀ ਹਰ ਚੀਜ਼ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਇਸ ਦੁਨੀਆਂ ਵਿੱਚ ਮਤਲਬ ਮਾੜੀ ਨੀ ਗੀ ਸਿਰਫ ਉਹਦੀ ਵਰਤੋਂ ਮਾੜੀ ਆ
0: ਜੀ ਬਿਲਕੁਲ ਬਿਲਕੁਲ ਸਹੀ
1: ਸੋਸ਼ਲ ਮੀਡੀਆ ਤੇ ਮੈਂ ਬੱਚੀਆਂ ਦੋ ਜਵਾਨ ਬੱਚੀਆਂ ਜਿਹੜੀਆਂ ਤੇ ਨਾਬਾਲਗ ਜਿਹੀਆਂ ਲੱਗਦੀ ਸੀ ਇਹਨਾਂ ਦੇ ਮੂੰਹ ਗੱਲ ਸੁਣੀ ਮੈਨੂੰ ਆਨੰਦ ਜਿੱਦਾਂ ਤੁਸੀਂ ਹੁਣੇ ਗਿਆ ਨਾ ਵੀ ਮੈਨੂੰ ਆਨੰਦ ਆ ਗਿਆ ਮੈਨੂੰ ਆਨੰਦ ਆ ਗਿਆ
0: ਅੱਛਾ
1: ਉਹ ਗੱਲਬਾਤ ਸਾਹਿਬ ਇਹ ਸੀਗੀ ਵੀ ਸ਼ਾਇਦ ਮੈਂ ਤੁਹਾਡੇ ਨਾਲ ਸ਼ੇਅਰ ਨੀ ਕਰ ਸਕਿਆ ਵੀ ਇੱਕ ਨਾ ਜਿਹੜੇ ਅੱਜ ਕੱਲ ਟੀਵੀ ਪੱਤਰਕਾਰ ਘਰ ਘਰ ਹਰ ਥਾਂ ਥਾਂ ਘਰ ਚ ਚਾਰ ਜੀ ਆ ਤੇ ਮੇਰੇ ਖਿਆਲ ਵਿੱਚ ਚਾਰੇ ਲਈ ਫਿਰਦੇ ਆਪਣਾ ਆਪਣਾ ਚੈਨਲ ਤੇ ਬਣੇ ਫਿਰਦੇ ਆ ਜਾਂ ਕਿਸੇ ਟੀਵੀ ਚੈਨਲ ਦਾ ਪੱਤਰਕਾਰ ਦੋ ਬੱਚੀਆਂ ਅੱਗੇ ਮਾਈਕ ਕਰਦਾ ਆ ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਹੀਰੋ ਸਲਮਾਨ ਖਾਨ ਆ ਕਿ ਅਮਿਤਾਬ ਬੱਚਨ ਆ ਉਹ ਕਹਿੰਦੀ ਵੀ ਇਹ ਸਾਡਾ ਹੀਰੋ ਹੈਗਾ ਹੈ ਭਗਤ ਸਿੰਘ ਇਹ ਜਰਦਾ ਵੇਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਆ ਕਹਿੰਦੇ ਪੈਸੇ ਦੀ ਖਾਤਰ ਬਾਂਦਰ ਵਾਂਗੂ ਨੱਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਸਾਡਾ ਹੀਰੋ ਭਗਤ ਸਿੰਘ ਆ ਤੇ ਉਹ ਕੱਚਾ ਜਿਹਾ ਹੋ ਗਿਆ ਗੱਲ ਸੁਣ ਕਿਉਂਕਿ ਉਹ ਤੇ ਤੁਹਾਨੂੰ ਪਤਾ ਆਪਣੇ ਪੈਸੇ ਧੇਲੇ ਦੀ ਖਾਤਰ ਤੁਰਿਆ ਫਿਰਦਾ ਤੇ
0: ਭਗਤ ਸਿੰਘ ਮੂਡ ਵੀ ਹੋਰ ਸੀ
1: ਜੀ ਜੀ ਜੀ ਉਹਦਾ ਮਤਲਬ ਵੀ ਹੋਰ ਸੀ ਉਹ ਹੋਰ ਤਾਂ ਹੋਰ ਹੀ ਕਰਨਾ ਚਾਹੁੰਦਾ ਸੀਗਾ ਤੇ ਅੱਜ ਅਸੀਂ ਇਸ ਹੀਰੋ ਦੀ ਗੱਲ ਕਰਦੇ ਹਾਂ ਮਤਲਬ ਦੂਸਰਾ ਗੱਲ ਮੈਂ ਉਸ ਚੀਜ਼ ਤੋਂ ਹੱਟ ਕੇ ਕਰਨੀ ਜਿਹੜੀ ਤੁਸੀਂ ਗੱਲ ਕਰ ਦਿੱਤੀ ਵੈਸੇ ਥੋੜੀ ਜੀ ਵੀ ਸ਼ਹੀਦ ਭਗਤ ਸਿੰਘ ਨੂੰ ਅੱਜ ਤੱਕ ਜਿਹੜਾ ਨਾ ਉਪਰਾ ਜਿਹਾ ਉਹਦੀ ਜੀਵਨੀ ਜਿੱਦਾਂ ਆਪਾਂ ਕਿਤਾਬੀ ਤੌਰ ਤੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ
0: ਉੱਥੇ ਜੰਮੇ
1: ਉਹਦਾ ਜਨਮ ਹੋਇਆ ਉਹਦੀ ਇਸ ਤਰ੍ਹਾਂ ਮਤਲਬ ਪੜ੍ਹਾਈ ਹੋਈ ਬਚਪਨ ਚ ਉਹਨੇ ਮੁੱਖਾਂ ਬੀਜਣ ਵਾਲੀ ਕਹਾਣੀ ਸੁਣਾਤੀ ਜੀ ਮਾਂ ਪਿਤਾ ਉਹਦੇ ਪਿਤਾ ਜਿਹੜਾ ਸੀਗਾ ਚਾਚਾ ਅਜੀਤ ਸਿੰਘ ਪਿਤਾ ਦੇਸ਼ ਭਗਤ ਪਰਿਵਾਰ ਚੋਂ ਸੀ ਤੇ ਉਹ ਫਿਰ ਪੜ੍ਹਾਈ ਲਿਖਾਈ ਉਹਨੇ ਲਾਹੌਰ ਤੋਂ ਕੀਤੀ ਤੇ ਇਨਕਲਾਬੀ ਗਤੀਵਿਧੀਆਂ ਚ ਲੱਗ ਕੇ ਤੇ ਅਸੈਂਬਲੀ ਚ ਬੰਬ ਸੁੱਟਿਆ ਤੇ ਫਾਂਸੀ ਲੱਗ ਗਈ ਤੇ ਉਹਨਾਂ ਦੇਸ਼ ਆਜ਼ਾਦ ਕਰਾਇਆ ਇਹ ਮੋਟੀ ਮੋਟੀ ਜੀ ਮਤਲਬ ਉਹਨੇ ਇੱਥੋਂ ਤੱਕ ਬੱਚਿਆਂ ਨੂੰ ਜਾਂ ਆਮ ਜਾਣਕਾਰੀ ਭਗਤ ਸਿੰਘ ਬਾਰੇ ਜਿਹੜੀ ਹੈ ਨਾ ਮਤਲਬ ਹਰ ਇੱਕ ਕੋਲ ਆ ਜਾਂ ਦਿੱਤੀ ਜਾਂਦੀ ਹੈ ਸਾਜਿਸ਼ ਤਹਿਤ ਮਤਲਬ ਦਿੱਤੀ ਜਾਂਦੀ ਉਹਨਾਂ ਦਾ ਜਿਹੜਾ ਅਸਲ ਜਿਹੜਾ ਸ਼ਹੀਦ ਭਗਤ ਸਿੰਘ ਆ ਜੀ ਉਹਦੀ ਸੋਚ ਸੀ ਜੋ ਉਹਦੀ ਇਨਕਲਾਬੀ ਮਤਲਬ ਜਿਹੜੀ ਰੰਗ ਸੀਗਾ ਉਹਨੂੰ ਲੁਕਾਇਆ ਜਾਂਦਾ ਆ ਕਿਉਂਕਿ ਉਹ ਅੱਜ ਵੀ ਮਤਲਬ ਉਹਦੀ ਜਿਹੜੀ ਸੋਚ ਸੀ ਉਹਦਾ ਜਿਹੜੀ ਇਨਕਲਾਬੀ ਜਿਹੜਾ ਉਹਦਾ ਹੈਗਾ ਸੀਗਾ ਜਜ਼ਬਾ ਸੀਗਾ ਉਹ ਅੱਜ ਵੀ ਉਸੇ ਦਾ ਉੱਥੇ ਖੜਾ ਆ ਜਿੱਥੇ ਮਤਲਬ ਉਦੋਂ ਜਿਸ ਕਰਕੇ ਉਹਨੇ ਆਪਣੀ ਕੁਰਬਾਨੀ ਦਿੱਤੀ, ਜਿਸ ਕਰਕੇ ਉਹਨੇ ਆਪਣੀ ਜਾਨ ਦਿੱਤੀ, ਜਿਸ ਕਰਕੇ ਉਹਨੇ ਲੜਾਈ ਲੜੀ ਚੜ੍ਹਦੀ ਉਮਰ ਦੇ ਵਿੱਚ, ਚੜ੍ਹਦੀ ਮੁੱਛ ਫੁੱਟ ਗੱਭਰੂ ਮਤਲਬ ਹੋਏ। ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਹਾਂਜੀ ਫਾਂਸੀ ਤੋਂ ਲੈ ਕੇ ਤੇ ਆਜ਼ਾਦੀ ਦਿਹਾੜੇ ਤੱਕ ਸਿਰਫ ਮਗਰਮੱਛ ਦੇ ਹੰਝੂਆਂ ਆ ਜਿਹੜੀਆਂ ਲੂੰਬੜ ਚਾਲ ਲੀਡਰਾਂ ਦੀਆਂ ਤਕਰੀਰਾਂ ਆ ਇਹ ਸ਼ਰਧਾਂਜਲੀਆਂ ਆ। ਉਹਦੇ ਪਿੱਛੇ ਇੱਕ ਬੜੀ ਛਾਲ ਸੀ ਚੁੱਪ ਤੇ ਓਹਲਾ ਜਿਹੜਾ ਜਾਣ ਬੁੱਝ ਕੇ ਰੱਖਿਆ ਜਾਂਦਾ ਸੀ ਭਗਤ ਸਿੰਘ ਬਾਰੇ, ਸੋਚ ਬਾਰੇ, ਉਹਦੀ ਕੁਰਬਾਨੀ ਬਾਰੇ। ਹਾਂਜੀ ਆਪਾਂ ਉਹਦੇ ਤੇ ਗੱਲ ਕਰਨੀ ਔਰ ਜਿਹੜੀ ਗੱਲ ਕਰਨੀ ਬਾਰੇ ਸਰ ਸ਼ਹੀਦ ਭਗਤ ਸਿੰਘ ਦੇ ਸ਼ਬਦਾਂ ਵਿੱਚ ਕਰਨੀ। ਹਾਂਜੀ ਹਾਂਜੀ ਹਾਂਜੀ ਤੇ ਮੈਂ ਆਪਣੀ ਗੱਲਬਾਤ ਜਿਹੜੀ ਉਹਦਾ ਇਹਨਾਂ ਸ਼ਬਦਾਂ ਤੋਂ ਸ਼ੁਰੂ ਕਰਦਾ ਬਈ। ਉਹਨਾਂ ਨੇ ਇੱਕ ਨਾ ਚਿੱਠੀ ਲਿਖੀ 5 ਮਈ 1930 ਨੂੰ ਜਿਹੜਾ ਸਪੈਸ਼ਲ ਟ੍ਰਿਬਿਊਨਲ ਬਣਾਇਆ ਗਿਆ ਸੀ ਨਾ ਉਹਨਾਂ ਨੂੰ ਲਾਹੌਰ ਸਾਜਿਸ਼ ਕੇਸ ਵਾਸਤੇ ਕਮਿਸ਼ਨਰ ਜਿਹੜਾ ਉਹਨੂੰ ਚਿੱਠੀ ਲਿਖੀ ਸ਼ਹੀਦ ਭਗਤ ਸਿੰਘ ਨੇ ਤੇ ਉਹਨੇ ਚਿੱਠੀ ਦੀ ਸ਼ੁਰੂਆਤ ਇੱਥੋਂ ਕੀਤੀ ਜਿੱਥੇ ਮੈਂ ਜਿਹੜੀ ਤੁਸੀਂ ਕਹਿੰਦੇ ਨਾ ਵੀ ਉਹ ਤੁਸੀਂ ਗੱਲ ਕੀਤੀ ਨੀ ਉਹ ਮੈਂ ਹੁਣ ਕਰਨ ਲੱਗਾ ਜਿਹੜੀ ਮਤਲਬ ਜੀ ਉਹ ਇਹ ਆ ਵੀ ਇਹ ਕਹਿੰਦਾ ਵੀ ਅਸੀਂ 6 ਸਾਥੀ ਆ ਤੇ ਉਹਨਾਂ ਮਤਲਬ 6 ਸਾਥੀਆਂ ਵੱਲੋਂ ਚਿੱਠੀ ਲਿਖੀ ਹੈ ਤੇ ਕਹਿੰਦਾ ਉਹਨਾਂ ਚ ਮੈਂ ਇੱਕ ਵੀ ਹਾਂ, ਮੈਂ ਵੀ ਇੱਕ ਆ ਤੇ ਮੈਂ ਇਹ ਚਾਹੁੰਦਾ ਵੀ ਇਹ ਜੋ ਮੈਂ ਤੁਹਾਨੂੰ ਲਿਖ ਰਿਹਾ ਇਹਨੂੰ ਰਿਕਾਰਡ ਦੇ ਵਿੱਚ ਰੱਖਿਆ ਜਾਵੇ। ਤੇ ਉਹ ਚਿੱਠੀ ਕੀ ਹੈ ਆਪਣੇ ਉਹਦਾ ਹੈਡ ਕੀ ਲਿਖਿਆ ਸੀ ਉਹਨੇ ਬਾਜਵਾ ਸਾਹਿਬ ਵੀ ਅਸੀਂ ਇਨਕਾਰੀਆਂ ਤੁਹਾਡੇ ਅਦਾਲਤੀ ਕੌਂਸਲੇ ਚ ਹਿੱਸਾ ਲੈਣ ਤੋਂ ਇਹ ਉਹਨੇ ਉਹਦਾ ਰੱਖਿਆ ਸੀਗਾ ਜੀ। ਤੇ ਉਹਨੇ ਲਿਖਿਆ ਬਾਜਵਾ ਸਾਹਿਬ ਵੀ ਅਸੀਂ ਤੁਹਾਡੇ ਮੁਕਦਮੇ ਦੀ ਕਾਰਵਾਈ ਚ ਹਿੱਸਾ ਹੀ ਨੀ ਲੈਣਾ ਚਾਹੁੰਦੇ, ਕਾਰਨ ਇਹ ਹੈ ਬਈ ਅਸੀਂ ਇਸ ਸਰਕਾਰ ਨੂੰ ਨਾ ਤਾਂ ਨਿਆਂ ਦੇ ਆਧਾਰ ਸਮਝਿਆ ਤੇ ਨਾ ਹੀ ਕਾਨੂੰਨੀ ਤੌਰ ਤੇ ਸਥਾਪਿਤ ਕੀਤੀ ਹੋਈ। ਉਹ ਮੈਂ ਤੁਹਾਡੀ ਗੱਲ ਵੱਲ ਆਊਂਗਾ, ਮਤਲਬ ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਔਰ ਅਸੀਂ ਇੱਥੇ ਐਲਾਨ ਵੀ ਕਰਦੇ ਹਾਂ ਬਈ ਸਾਰੀ ਸੱਤਾ ਦਾ ਆਧਾਰ ਮਨੁੱਖ ਆ, ਮਨੁੱਖ ਕਰਕੇ ਜਿਹੜੀ ਸੱਤਾ ਮਿਲਦੀ ਆ, ਕੁਰਸੀ ਮਿਲਦੀ ਆ, ਸਰਕਾਰ ਬਣਦੀ ਆ, ਕੋਈ ਵਿਅਕਤੀ ਹੋਵੇ ਤੇ ਭਾਵੇਂ ਸਰਕਾਰ, ਕਿਸੇ ਉਸ ਕਿਸਮ ਦੀ ਤਾਕਤ ਦਾ ਹੱਕਦਾਰ ਨਹੀਂ ਹੋ ਸਕਦਾ ਜਿਹੜੀ ਜਨਤਾ ਦੇ ਉਹਨੂੰ ਦਿੱਤੀ ਨੀ। ਮਤਲਬ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਨਾ ਵੀ ਉਹ ਮੈਂ ਆਪਣੇ ਦੋਸਤ ਨੂੰ ਪੁੱਛਿਆ ਯਾਦ ਨੂੰ ਕਿਹੋ ਜਿਹਾ ਬਣਾ ਦਿੱਤਾ ਰਾਸ਼ਟਰਪਤੀ ਦੂਜਾ, ਹਾਂ ਉਹ ਕਹਿੰਦਾ ਜਿੱਦਾਂ ਦਾ ਤੁਸੀਂ ਬਣਾਇਆ ਜੀ ਜੀ। ਇਹ ਲੋਕਾਂ ਨੇ ਇਹਨਾਂ ਨੂੰ ਇਸ ਵਾਸਤੇ ਤਾਕਤ ਕੁਰਸੀ ਨੀ ਸੱਤਾ ਨੀ ਦਿੱਤੀ ਬਾਜਵਾ ਸਾਹਿਬ, ਸ਼ਹੀਦ ਭਗਤ ਸਿੰਘ 95 ਸਾਲ 100 ਸਾਲ ਪਹਿਲਾਂ ਕਹਿ ਗਿਆ ਸੀਗਾ ਵੀ ਉਹ ਉਹਦਾ ਹੱਕਦਾਰ ਹੀ ਨੀ ਜਿਹੜੀ ਉਹ ਵਰਤੋਂ ਕਰ ਰਿਹਾ, ਉਹ ਲੋਕਾਂ ਨੇ ਉਹਦੇ ਵਾਸਤੇ ਤੇ ਬਿਠਾਇਆ ਹੀ ਨੀ ਉੱਥੇ ਕੁਰਸੀ ਤੇ ਜਿਹੜੀ ਚੀਜ਼ ਵਰਤ ਰਿਹਾ। ਤੇ ਕਿਉਂਕਿ ਗੋਰੀ ਸਰਕਾਰ ਇਹਨਾਂ ਅਸੂਲਾਂ ਦੇ ਐਨ ਉਲਟ ਹੈ, ਇਸੇ ਕਰਕੇ ਦੀ ਹੋਂਦ ਬਣੀ ਰਹਿਣ ਦੀ ਵੀ ਕੋਈ ਤੁੱਕ ਨਹੀਂ ਬਣਦੀ। ਐਸੀਆਂ ਸਰਕਾਰਾਂ ਜਿਹੜੀਆਂ ਬਣਾਈਆਂ ਹੀ ਕੌਮਾਂ ਦੀ ਲੁੱਟ ਖਾਤਰ ਜਾਂਦੀਆਂ
0: ਜੀ,
1: ਉਹਨਾਂ ਦੇ ਕਾਇਮ ਰਹਿਣ ਦਾ ਤਲਵਾਰ ਜਾਂ ਵੈਸੀ ਤੱਕ ਤੋਂ ਬਗੈਰ ਹੋਰ ਕੋਈ ਵੀ ਆਧਾਰ ਨਹੀਂ ਹੁੰਦਾ। ਇਹੀ ਕਾਰਨ ਹੈ ਬਈ ਉਹ ਲੋਕਾਂ ਦੀ ਆਜ਼ਾਦੀ ਦੀ ਭਾਵਨਾ ਆਲੇ ਵਿਚਾਰਾਂ ਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਦੀ ਹੈ। ਅੱਛਾ ਬਸ ਹੁਣ ਮੈਂ ਉਹਨਾਂ ਉਸ ਗੱਲ ਦੇ ਉੱਤੇ ਜਿਹੜੀ ਮਤਲਬ ਜਿੱਥੇ ਅੱਗੇ ਗੱਲ ਤੇ ਸ਼ਹੀਦ ਭਗਤ ਸਿੰਘ ਦੀ ਕਰਾਂਗੇ, ਲੇਕਿਨ ਇਹ ਚੀਜ਼ ਨੂੰ ਜਿਹੜਾ ਸ਼ਬਦ ਤੁਸੀਂ ਵਰਤ ਰਹੇ ਸੀ ਨਾ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕੀਤਾ ਇਹਨੂੰ ਸਾਮਰਾਜਵਾਦ ਕਹਿੰਦੇ ਆ। ਆਪਣੇ ਦੇਸ਼ ਤੋਂ ਇਲਾਵਾ ਕਿਸੇ ਦੂਸਰੇ ਦੇਸ਼ ਤੇ ਜਾ ਕੇ ਮਤਲਬ ਜੱਫਾ ਮਾਰਨਾ, ਉਹਦੇ ਤੇ ਆਪਣੀ ਮਰਜ਼ੀ ਥੋਪਣੀ, ਉਹਦੇ ਤੇ ਡੰਡਾ ਚਲਾਉਣਾ, ਉਹਦੇ ਤੇ ਹਮਲਾ ਕਰਨਾ, ਇਹਨੂੰ ਸ਼ਹੀਦ ਭਗਤ ਸਿੰਘ ਨੇ ਆਪਣੇ ਸ਼ਬਦਾਂ ਚ ਸਾਮਰਾਜਵਾਦ ਕਿਹਾ, ਕਿਉਂਕਿ ਅੰਗਰੇਜ਼ ਸਾਮਰਾਜਵਾਦੀ ਸੀ ਨਾ ਸਾਡਾ ਦੇਸ਼ ਉਹਨੇ ਆ ਕੇ ਨੱਪਿਆ ਹੋਇਆ ਸੀ। ਹਾਂਜੀ ਹਾਂਜੀ ਉਹ ਕਹਿੰਦੇ ਆ ਕਿ ਸਾਡਾ ਵਿਸ਼ਵਾਸ ਹੈ ਬਈ ਐਸੀਆਂ ਸਾਰੀਆਂ ਸਰਕਾਰਾਂ ਖਾਸ ਕਰਕੇ ਗੋਰੀ ਸਰਕਾਰ ਜਿਹੜੀ ਜਬਰੀ ਕੋਸੀ ਗਈ ਆ ਬੇਸਹਾਰਾ ਤੇ ਗੈਰ ਰਜਾਮੰਦ ਭਾਰਤੀ ਕੌਮ ਉੱਤੇ, ਇਹ ਇੱਕ ਗਰੋਹ ਹੈ ਗੁੰਡੇ ਤੇ ਡਾਕੂਆਂ ਦਾ, ਇੱਕ ਲਟੋਰਾ ਲੁਟੇਰਾ ਟੋਲਾ ਆ ਜਿਹਨੇ ਸਭ ਤਰ੍ਹਾਂ ਦੀਆਂ ਤਾਕਤਾਂ ਇਕੱਠੀਆਂ ਕੀਤੀਆਂ ਕਤਲੇਆਮ ਕਰਨ ਤੇ ਲੋਕਾਂ ਨੂੰ ਉਜਾੜਨ ਵਾਸਤੇ, ਆਪਣੀ ਮੁਖਾਲਫਤ ਕਰਨ ਜਾਂ ਭੇਦ ਖੋਲਣ ਵਾਲੇ ਨੂੰ ਕੁਚਲ ਦਿੰਦੇ ਆ ਅਮਨ ਕਾਨੂੰਨ ਦੀ ਆੜ ਲੈ ਕੇ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਉਹ ਕਹਿੰਦਾ ਸੀ ਕੋਈ ਐਟਮ ਬੰਬ ਬਣਾ ਦਿੱਤਾ ਜੀ, ਉਹ ਕੋਈ ਨਾ ਕੋਈ ਬਹਾਨਾ ਲਾਇਆ ਕਿ ਉਹਨਾਂ ਨੂੰ ਕੁਚਲ ਦੇ ਦੇ, ਮਤਲਬ ਜਿਹੜੀ ਵੀ ਇਹਨਾਂ ਦੇ ਸਬੂਤ ਨਹੀਂ ਕਰਦੇ ਤਾਕਤ, ਉਹ ਚਾਹੇ ਕਹਿੰਦਾ ਕੌਮਾਂ ਹੋਣ ਤੇ ਚਾਹੇ ਲੋਕ ਹੋਣ, ਇਹ ਜਿੱਦਾਂ ਸਰਕਾਰਾਂ ਆਪਣੇ ਦੇਸ਼ ਵਿੱਚ ਇਹ ਵਰਤਦੀਆਂ, ਇਹ ਹੱਥ ਕੰਡਾ ਇਹ ਡੰਡਾ ਆਪਣੇ ਦੇਸ਼ ਚ ਵੀ ਵਰਤਦੀਆਂ ਦੂਜੀਆਂ ਕੌਮਾਂ ਤੇ ਵੀ ਵਰਤਦੀਆਂ। ਅੱਗੇ ਸੁਣੋ ਬਾਜਵਾ ਸਾਹਿਬ, ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਬਈ ਸਾਮਰਾਜ ਵੱਲ ਡਾਕੇ ਮਾਰਨ ਦੀ ਇੱਕ ਵੱਡੀ ਸਾਜਿਸ਼ ਬਗੈਰ ਹੋਰ ਕੁਛ ਨਹੀਂ।
0: ਬਿਲਕੁਲ,
1: ਸਾਮਰਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ।
0: ਵਾਹ ਵਾਹ ਵਾਹ ਵਾਹ, ਬਹੁਤ ਖੂਬ
1: ਜੀ ਜੀ ਜੀ ਹਾਂਜੀ। ਤੇ ਉਹ ਕਹਿੰਦੇ ਸਾਮਰਾਜਵਾਦ ਆ ਜਿਵੇਂ ਸਭ ਤਰ੍ਹਾਂ ਦੀਆਂ ਤਾਕਤਾਂ